0: ਯੂਟਿਊਬ ਤੇ ਜਾਂ ਬਹੁਤ ਸਾਰੇ ਲੋਕ ਹਜੇ ਵੀ ਕਮੈਂਟ ਕਰਦੇ ਆ ਸਨੀ ਵੇਅਰ ਡਿਡ ਯੂ ਗੋ, ਤੁਸੀਂ ਕਈ ਵਾਰ ਵੀਡੀਓਜ਼ ਪਾਉਂਦੇ ਹੋ, ਲੋਕ ਕਹਿੰਦੇ ਆ ਸਨੀ ਸਰ ਕਹਾਂ ਗਾਇਬ ਹੋ ਗਏ ਥੇ, ਸੋ ਸਨੀ ਇਜ਼ ਹੇਅਰ ਐਂਡ ਡੂਇੰਗ ਬਿਗ ਥਿੰਗ, ਸੋ ਸਨੀ ਥੈਂਕ ਯੂ,
1: ਥੈਂਕ ਯੂ ਭਾਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਸੋ ਜ਼ਰੂਰ ਸਾਰੇ ਪਹੁੰਚੋ ਯਾਰ, ਇਟਸ ਅ ਗ੍ਰੇਟ ਜਿਮ, ਮੈਂ ਖੁਦ ਉੱਥੇ ਜਾਂਦਾ, ਬੜੇ ਸੱਜਣ ਮਿੱਤਰ ਮਿਲਦੇ ਨੇ, ਤੇ ਦ ਮੈਗਾ ਜਿਮ 3474, ਹੈਲੋ ਜੀ, ਵੈਲਕਮ,
2: ਹੈਲੋ, ਹਾਈ ਨਵੀ,
0: ਹੈਲੋ ਜੀ, ਕੀ ਹਾਲ ਆ,
2: ਬਸ ਵਧੀਆ, ਤੁਸੀਂ ਸੁਣਾਓ,
0: ਬਹੁਤ ਵਧੀਆ ਜੀ,
2: ਮੈਂ ਜਸਟ ਆਪਣੀ ਦੱਸਣਾ ਚਾਹੂੰਗੀ ਕਿ ਮੈਂ ਔਰ ਮੇਰੇ ਹਸਬੈਂਡ ਵੀ ਬੀਨ ਲਾਈਕ ਇਨ ਰਿਲੇਸ਼ਨਸ਼ਿਪ ਫੋਰ ਲਾਈਕ 10 ਇਅਰਸ ਐਂਡ ਦੈਨ 10 ਇਅਰਸ ਵਿਦ ਮੈਰਿਜ, ਸੋ 20 ਇਅਰਸ ਹੋ ਗਏ ਸਾਨੂੰ, ਐਂਡ ਫਰੋਮ ਪਾਸਟ 20 ਇਅਰਸ ਆਈ ਵਾਜ਼ ਅ ਸੋਲ ਪਰਸਨ ਜਿਹਦੀ ਇਨਕਮ ਬਹੁਤ ਜ਼ਿਆਦਾ ਸੀ,
0: ਓਕੇ,
2: ਐਂਡ never in those 20 years matlab sade vich kadi vi income nu leke koi clashes hoye hon, hun recently I gave birth, now my son is 3 years old and main recently workforce dobara join kiti hai, hun meri pay scale jehdi hai mainu dobara to niche to shut down karna paya obviously, kyunki jadon tusi maternity leave te chale jande ho ya leave le lende ho you don't get the same things back,
0: ji bilkul
2: right, but meri husband unna di promotion hundi ri now he is earning way more than me, but I swear to God, it makes me happy, it makes me proud, but never have ever like in 20 years sanu dovan nu kadi idda laga hoya ki yaar tu idda kar liya te main idda kar liya tu agge chal gaya ja main agge chal gi, never.
0: Thode husband nu vi kade ohna 20 saalan ch kade lagya ke yaar eh ta mere naal zyada kamaundi aa ya kise rishtedar ne kade ohna nu koi taana mehna marya hove ke vi
2: nahi, he used to laugh.
0: ਅੱਛਾ,
2: ਸਾਰਿਆਂ ਨੂੰ ਕਹਿੰਦੇ ਹੁੰਦੇ ਸੀ ਕਿ ਯਾਰ ਥੋੜੇ ਜਿਹੇ ਹੋਰ ਕਮਾ ਲਾ, ਕੀ ਪਤਾ ਇੱਕ ਗੱਡੀ ਹੋਰ ਲੈ ਲਈਏ,
0: ਅੱਛਾ,
2: ਹੀ ਯੂਜ਼ ਟੂ ਲਾਫ ਆਲ ਦਾ ਟਾਈਮ,
0: ਠੀਕ ਹੈ,
2: ਇਵਨ ਨਾਓ ਮੇਰੇ ਜਿਹੜੇ ਮੇਰੇ 3 ਬ੍ਰਦਰ ਨੇ ਇੱਥੇ, ਦੈਟਸ ਦਾ ਰੀਜ਼ਨ ਆਈ ਮੂਵ ਟੂ ਕੈਨੇਡਾ ਫਰੋਮ ਨਿਊਜ਼ੀਲੈਂਡ, ਤਿੰਨੇ ਭਾਬੀਆਂ ਮੇਰੀਆਂ ਦੇ ਅਰਨ ਵੇ ਮੋਰ ਦੈਨ ਮਾਈ ਬ੍ਰਦਰਸ,
0: ਅੱਛਾ, ਤੁਹਾਡੇ ਕਾਫੀ,
2: ਹਾਂਜੀ, ਐਂਡ ਸਾਰੇ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਵੀਕਐਂਡ ਤੇ, ਦੇ ਆਲ ਲਾਫ ਕਿ ਦੇਖੋ ਅਸੀਂ ਤੇ ਚਿਲ ਮਾਰਨ ਨੇ ਆਪਣੀ ਲਾਈਫ 'ਚ, ਇਹ ਕਿੰਨਾ ਕਮਾਉਂਦੀਆਂ ਨੇ, ਯੂ ਨੋ,
0: ਇਹ ਵਧੀਆ ਹੋਣਾ ਹੀ ਚਾਹੀਦਾ, ਜੇ ਹੁਣ ਲੇਡੀ ਜ਼ਿਆਦਾ ਕਮਾਉਂਦੀ ਹੈ ਬੰਦੇ ਨੂੰ ਤਾਂ ਵਾਕਈ ਹੀ ਸ਼ੁੱਡ ਬੀ ਪ੍ਰਾਊਡ, ਤੇ ਕਹਿਣਾ ਚਾਹੀਦਾ ਕਿ ਯਾਰ ਅਸੀਂ ਤਾਂ ਬੜੇ ਸੁਖਾਲੇ ਹਾਂ,
2: ਹਾਂ, ਐਂਡ ਆਈ ਜਸਟ ਫੀਲ ਕਿ ਲਾਈਕ ਯੂ ਨੋ ਵਟ ਦਿਸ ਇਜ਼ ਹਾਊ ਆਈ ਵਾਂਟ ਟੂ ਰੇਜ਼ ਮਾਈ ਸਨ,
0: ਬਿਲਕੁਲ,
2: ਕਿ ਇਕੁਆਲਿਟੀ ਇਜ਼ ਨਾਟ ਬੇਸਡ ਔਨ ਜੈਂਡਰ,
0: ਬਿਲਕੁਲ,
2: ਤੁਸੀਂ ਇਕੁਅਲ ਬੋਰਨ ਹੋਇਓ ਰਾਈਟ, ਬਟ ਹਾਂ ਮੈਂ ਬਾਕੀਆਂ ਦੀ ਵੀ ਗੱਲ ਸੁਣਦੀ ਹਾਂ ਕਿ ਕਈ ਲੜਕੀਆਂ ਕਹਿ ਦਿੰਦੀਆਂ, ਪਰ ਇਸ ਹਿਸਾਬ ਨਾਲ ਤਾਂ ਫਿਰ ਲੜਕੇ ਵੀ ਨਵੇਂ ਕਹਿੰਦੇ ਆਏ ਨਾ ਇੰਨੀ ਦੇਰ ਤੋਂ,
0: ਯਾ ਕਹਿੰਦੇ ਆ ਹੁਣ
2: ਜੀ ਤੋਂ ਦੂਜਾ ਰਿਹਾ ਨਾ,
0: ਜੀ, ਪਰ ਹੁਣ ਕਈ ਹਜੇ ਵੀ ਕਈ ਲਿਸਨਰਸ ਕਹਿ ਰਹੇ ਆ, ਹੁਣ ਮੈਨੂੰ ਕਾਫੀ ਕਾਲ ਆਈ ਹੈ ਕਿ ਨਵੀਂ ਯਾਰ ਜਿਹੜੀ ਔਰਤ ਜ਼ਿਆਦਾ ਕਮਾਉਂਦੀ ਹੈ ਉਹਨੇ ਟਿਕਣ ਨਹੀਂ ਦੇਣਾ ਬੰਦੇ ਨੂੰ,
2: ਨਹੀਂ ਏਦਾਂ ਦੇਖੋ ਇੰਨੀ, ਇਹਦਾ ਮਤਲਬ ਬੰਦਿਆਂ ਨੇ ਨਹੀਂ ਟਿਕਣ ਦਿੱਤਾ, ਹੁਣ ਚੋਰ ਨੂੰ ਆਪਣਾ ਪਾ ਲੈ,
0: ਹਾਂ ਬਿਲਕੁਲ ਬਿਲਕੁਲ
2: ਰਾਈਟ, ਅਗਰ ਪਿੱਛੇ ਇੰਨੇ ਟਾਈਮ ਤੋਂ ਤੁਸੀਂ ਝਾਤੀ ਮਾਰੋ ਇੰਨੇ ਸਾਲਾਂ ਤੋਂ, ਮਤਲਬ 1950s ਚ ਚਲੇ ਜਾਓ ਤਾਂ ਕਿਆ ਸਿਚੁਏਸ਼ਨ ਸੀ ਉਸ ਟਾਈਮ ਤੇ, ਰਾਈਟ, ਸੋ ਆਈ ਵੁੱਡ ਜਸਟ ਸੇ ਕਿ ਆਪਣੀ ਆਪਣੀ ਸੋਚ ਹੈ, ਜਿੰਨੇ ਨਿਭਾਣੀ ਹੈ ਨਾ ਉਹਨੇ ਤੇ ਦੇਖੋ ਥੋੜੀ ਖਾ ਕੇ ਵੀ ਨਿਭਾ ਲੈਣੀ ਹੈ, ਜਿੰਨੇ ਨਹੀਂ ਨਿਭਾਣੀ ਉਹਨੇ ਜਿੰਨੇ ਮਰਜ਼ੀ ਹੋਣਗੇ ਤਾਂ ਵੀ ਨਹੀਂ ਨਿਭਣੀ,
0: ਬਿਲਕੁਲ ਨਹੀਂ, ਥੈਂਕ ਯੂ ਜੀ, ਬਹੁਤ ਧੰਨਵਾਦ, ਥੈਂਕਸ ਫੋਰ ਯੋਰ ਕਾਲ, ਓਇਲ ਚੇਂਜ ਕੋਈ ਵੀ ਕਰਵਾਉਣਾ, ਈਗਲ ਟਰੱਕ ਟਾਇਰ ਲੋਕੇਟਡ ਹੈ 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਸਨੋ ਪਾਰਕਵੇ ਦਾ ਕੋਰਨਰ, ਈਗਲ ਟਰੱਕ ਟਾਇਰ, ਤੁਸੀਂ ਜਾਓ, ਬਹੁਤ ਵੱਡੇ ਵੱਡੇ ਡਿਸਕਾਊਂਟ ਲੱਗੇ ਨੇ ਈਗਲ ਟਰੱਕ ਤੇ, 6472346293 6472346293, ਇਨ ਮਿਲਟਨ 401 ਤੋਂ ਉੱਤਰ ਅਨੁਸਾਰ 9090, ਹੈਲੋ ਜੀ,
3: ਸਤਿ ਸ਼੍ਰੀ ਅਕਾਲ ਨਵੀਨ, ਕੈਸੇ ਹੈਂ,
0: ਸਤਿ ਸ਼੍ਰੀ ਅਕਾਲ ਸਰ, ਠੀਕ ਹੋ ਸਰ, ਆਪ ਕਹਾਂ ਰਹਤੇ ਹੋ,
3: ਮੈਂ ਮੁਸਲਸਲ ਡਿਊਟੀ ਚੇਂਜ ਹੋਤੀ ਰਹੀ, ਮਾਰਨਿੰਗ ਮੈਂ ਆ ਗਿਆ ਥਾ,
0: ਓਕੇ ਓਕੇ ਓਕੇ,
3: ਲੇਕਿਨ ਰਾਤ ਮੈਂ ਫਿਰ ਆਤਾ, ਬਾਬੂ ਜੀ ਕੈਸੇ ਹੈਂ, ਮੇਰੀ ਤਰਫ ਸੇ ਬਹੁਤ ਬਹੁਤ ਪ੍ਰਣਾਮ, ਅਰਜ਼ ਕੀਜੀਏ ਮੇਰਾ ਉਨਕੋ,
0: ਥੈਂਕ ਯੂ ਸਰ, ਥੈਂਕ ਯੂ,
3: ਔਰ ਆਪਕੀ ਟਾਪਿਕ ਪੇ ਤੋ ਮੇਰੇ ਕੋ ਯੇ ਬੋਲਨਾ ਹੈ ਨਵੀਨ ਸਾਹਿਬ, ਕਿ ਦੁਨੀਆ ਕੇ ਬਾਜ਼ਾਰ ਮੇ ਹਰ ਸ਼ੈ ਕੀ ਕੀਮਤ ਹੋਤੀ ਹੈ, ਦੁਨੀਆ ਕੇ ਬਾਜ਼ਾਰ ਮੇ ਹਰ ਸ਼ੈ ਕੀ ਕੀਮਤ ਹੋਤੀ ਹੈ, ਚੀਜ਼ੋਂ ਕੋ ਪਾਣੇ ਸੇ ਪਹਿਲੇ ਰਿਸ਼ਤੋਂ ਕੋ ਖੋਨੇ ਕੇ ਬਾਅਦ,
0: बिल्कुल
3: बड़ी चंगी गल है।
0: बिल्कुल
3: मेरा ये बोलना है जिस रिश्ते में पैसा लाते ना तो फिर वो रिश्ता नहीं रहता, रिश्ते चलते हैं भावना से, प्रेम से। मान लीजिए कि अगर बीवी सादा पैसे बनाती कल बीमार हो जाए, खुदा ना खास्ता यानी गॉड फॉरबिड उसको कोई मौलिक बीमारी लग गई, तो याद रखना औलाद नहीं इतनी खिदमत करती जितना शोहर करता। ये लिख लें, सारे लोग सुन लें, जो भी 50 के ऊपर के बंदे हैं उनको ये सावधान जिसको बोलते हैं ना हिंदी में, उर्दू में खबरदार बोलते, इंग्लिश में वार्निंग बोलते, मैं सबको खबरदार कर रहा हूँ, सावधान कर रहा हूँ। जो 50 की एज के बाद मियां बीवी हैं उनसे कह रहा हूँ, अपने बच्चों के साथ कितना भी प्रेम करो आप, कितना प्यार करो, वो शादी होके अपनी अपनी जिंदगी से लग जाएंगे। लेकिन यही शोहर होगा जो सुबह उठ के पहले चाय की प्याली देगा, बोलेगा तुसी चंगे हो, कोई तकलीफ तो नहीं है। ये बड़ी बात है बता रहा हूँ। तो ये चीजों को पैसे वैसे को मत लाओ, पैसा दुनिया का सबसे बेवफा चीज, आज आपके पास कल मेरे पास। That's all your honor.
0: बिल्कुल, थैंक यू सर, बहुत शुक्रिया, थैंक यू, नाइस टू हियर योर वॉइस अगेन, थैंक यू। तो ठीक है, देखिए बाकी गल ठीक है, पैसा बेच ले आओगे ता बस जड़ है इशूज दी। सो न्यू हाइट्स किचन है दे तुसी जसपाल राय भाजी नू कॉल करो, किचन ने टॉप ऑफ द लाइन तैयार करवानी है। न्यू हाइट्स किचन टोटली हाजिर है एंड इन्हां दी ना किचन्स देख के तुसी कहोगे कि यार सानू चाहिदी है किचन, तो इदां दी चाहिदी है। इन्ना सोहना काम करते हैं न्यू हाइट्स किचन वाले, काम देखो, देखने तो बाद तुसी आप फिर कहोगे नवी यार हाँ इन्हें तो ही काम करवाना। सो न्यू हाइट्स किचन 416-859-1920 416-859-1920 इन्हों का फोन नंबर है। मल्ली टेंट, छोटे तो लैके वड्डे साइज तक के सारे टेंट अवेलेबल एट मल्ली टेंट। टेबल, चेयर, टेंट, डांस फ्लोर, बार, थोनों कोई भी चाहिए है ना तो मल्ली टेंट, मल्ली टेंट 647-999-2569 मल्ली टेंट। इन्हां कोल लग्जरी पोर्टेबल वाशरूम भी ने। सो मल्ली टेंट इज द वन स्टॉप शॉप थोड़े कोई भी इवेंट के समान के लिए। मल्ली टेंट का नंबर एक बार फिर दे दिने थोनों 647-999-2569-6700 हेलो।
4: सत्या
0: जी
4: घर परिवार ठीक है?
0: ठीक है फिर, थैंक यू, तुम सुनाओ कि
4: जीवन
0: सारा कुछ हैंडल कर देंगे ते होई कोई गलबात मैनु फिर फोन कर लियो। ठीक है
4: भाजी, की टॉपिक चलता सी अपना? $20 ਮੇਰੀ ਵਾਈਫ ਦੀ ਮੇਰੇ ਨਾਲੋਂ ਤਿੰਨ ਗੁਣਾ ਆ, ਮਤਲਬ
0: ਤਿੰਨ ਗੁਣਾ
4: ਤੇ ਅੱਜ ਤੱਕ ਨੀ ਕਦੀ ਮਤਲਬ ਹਾਂਜੀ ਮਤਲਬ ਕਿ 50 ਪਲੱਸ ਆ ਉਹਨਾਂ ਦੀ ਪੇ ਹੈ ਨਾ, ਐਕਸਪੀਰੀਅੰਸ ਤੁਹਾਨੂੰ ਪਤਾ ਹੁਣ ਵੱਧਦੀ ਰਹਿੰਦੀ ਆ। ਅੱਜ ਵੀ ਉਹਨਾਂ ਦੀ ਡਬਲ ਸ਼ਿਫਟ ਆ, ਮਤਲਬ ਮਾਰਨਿੰਗ 6 ਵਜੇ ਛੱਡ ਗਿਆ ਸੀ, 11:30 ਵਜੇ ਤੱਕ ਸ਼ਿਫਟ ਆ ਰਾਤ ਤੇ ਕੰਮ ਕਰਦੇ ਪਏ ਆ। ਕੋਈ ਉਹ ਨੀ ਹੈਗੀ ਆਪਣੇ ਚ ਕਿ ਹਾਂ ਠੀਕ ਆ ਤੁਸੀਂ ਘੱਟ ਅਰਨ ਕਰਦੇ। ਮੈਂ ਇਸ ਟਾਈਮ ਚਿਹਲੇ ਆ, ਮਤਲਬ 6 ਵਜੇ ਮੈਨੂੰ ਛੁੱਟੀ ਹੋਈ ਸੀ, ਮੈਂ ਕੋਈ ਕੰਮ ਨੀ ਕਰਨਾ, ਬਾਅਦ ਚੋਂ ਵਿਹਲਾ ਆ ਮੈਂ।
0: ਸੋ ਤੁਸੀਂ ਵਾਈਫ ਦੇ ਸਿਰ ਤੇ ਐਸ਼ ਕਰ ਰਹੇ ਹੋ?
4: ਫਾਇਰ ਹੋ ਗਏ ਸੀ। ਨਹੀਂ ਐਸ਼ ਨਹੀਂ ਕਰਦਾ ਪਿਆ, ਮਤਲਬ ਕਿ ਉਹ ਚੀਜ਼ ਜਿੱਦਾਂ ਦੀ ਫੀਲਿੰਗ ਨਹੀਂ ਹੈਗੀ ਕਿ ਮੈਂ ਵੱਧ ਕਮਾਉਂਦੀ ਹਾਂ, ਤੂੰ ਕੰਮ ਨੀ ਕਰਦਾ ਹਨਾ, ਤੂੰ ਕਿੱਦਾਂ ਰਹਿੰਦਾ ਘਰੇ ਜਾਂ ਕਿੱਦਾਂ ਅੱਜ ਤੱਕ ਨੀ ਕਰੀ ਸੁਣਾਇਆ। ਮੇਰੇ ਮਦਰ ਫਾਦਰ ਐਕਸਪਾਇਰ ਹੋ ਗਏ ਸੀ, ਮੰਮਾ ਦੀ ਦਸੰਬਰ ਚ ਡੈਥ ਹੋਈ ਸੀ, ਫਾਦਰ ਸਾਹਿਬ ਦੀ ਅੱਜ ਜੁਲਾਈ ਚ ਹੋਈ ਆ
0: ਜੀ।
4: ਮਤਲਬ ਮੇਰੇ ਤੇ ਥੋੜਾ ਜਿਹਾ ਡੈਟ ਚੜ ਗਿਆ ਸੀ ਹਨਾ, ਹੋਸਪਿਟਲਾਈਜ਼ ਹੋ ਗਏ ਸੀ, ਬਹੁਤ ਜ਼ਿਆਦਾ ਖਰਚਾ ਹੋ ਗਿਆ ਤੇ ਮੈਨੂੰ ਇੱਕ ਵਾਰ ਨੀ ਭਾਜੀ ਸੁਣਾਇਆ ਹਨਾ ਕਿ ਜਿੰਨੇ ਵੀ ਪੈਸੇ ਚਲੋ ਉਹਨਾਂ ਕੋਲ ਮੈਂ ਤਾਂ ਚਲੋ ਜਿੰਨੇ ਕਰਨ ਕਰਦਾ ਠੀਕ ਆ, ਬਟ ਮੈਨੂੰ ਉਹਨਾਂ ਨੇ ਕਦੀ ਇਹ ਨੀ ਚੀਜ਼ ਸੁਣਾਈ ਕਿ ਹਾਂ ਮੈਂ ਤੇਰੇ ਮਾਂ ਪਿਓ ਤੇ ਇੰਨੇ ਪੈਸੇ ਲਾ ਤੇ ਹਨਾ, ਲੱਖਾਂ ਦੇ ਹਿਸਾਬ ਨਾਲ ਪੈਸਾ ਲਾ ਛੜਿਆ, ਪਰ ਚਲੋ ਰੱਬ ਨੂੰ ਮਨਜ਼ੂਰ ਨੀ ਸੀ ਹੈਗਾ ਜੋ ਰੱਬ ਵਾਹਿਗੁਰੂ ਨੂੰ ਮਨਜ਼ੂਰ ਹਨਾ, ਪਰ ਵਧੀਆ ਆਇਆ ਹਨਾ ਇਹ ਸੈਟੀਸਫੈਕਸ਼ਨ, ਮਤਲਬ ਕਿ ਭਾਈ ਆਪਸ ਚ ਹੁੰਦਾ ਆ ਜੋ ਵੀ ਤੁਸੀਂ ਹਨਾ ਜਿੱਦਾਂ ਜਿੱਦਾਂ ਆਪ ਚੰਗੇ ਤੇ ਜੱਗ ਚੰਗਾ, ਸਿੱਧੀ ਗੱਲ ਆ ਭਾਜੀ, ਸੌ ਗੱਲਾਂ ਦੀ ਇੱਕ ਗੱਲ ਆ।
0: ਕਿਉਂਕਿ ਨਾ ਕਈ ਲੋਕ ਕਹਿ ਰਹੇ ਆ ਵੀ ਜਿਹੜੀ ਔਰਤ ਵੱਧ ਕਮਾਉਂਦੀ ਆ ਬੰਦੇ ਤੋਂ ਉਹ ਬੰਦੇ ਨੂੰ ਕਦੇ ਟਿਕਣ ਨਹੀਂ ਦੇਵੇਗੀ, ਇਹ ਹੈ ਵੋ ਹੈ, ਪਰ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਕਿਉਂ ਨੀ?
4: ਭਾਜੀ ਇਹ ਆਪਦੀ ਥਿੰਕਿੰਗ ਆ ਬੰਦੇ ਦੀ, ਦੇਖੋ ਹਨਾ ਜਿੱਦਾਂ ਦਾ ਆਪਾਂ ਸੋਚਣੇ, ਜਿੰਨਾ ਗੁੜ ਪਾਵਾਂਗੇ ਉਨਾ ਮਿੱਠਾ ਹੋਣਾ ਭਾਜੀ, ਸਿੱਧੀ ਗੱਲ ਆ
0: ਜੀ।
4: ਠੀਕ ਆ, ਜੇ ਤੁਸੀਂ ਆਪ ਸਹੀ ਹੋ ਤੇ ਤੁਹਾਡੀ ਵਾਈਫ ਵੀ ਸਹੀ ਆ ਤੁਹਾਡੇ ਨਾਲ ਹਨਾ, ਤੁਸੀਂ ਉਹਨੂੰ ਵਧੀਆ ਟ੍ਰੀਟ ਕਰੋ, ਠੀਕ ਆ ਠੀਕ, ਹੁਣ ਉਹਨੇ ਘਰੇ ਆਉਣਾ ਠੀਕ ਆ ਨਾ, ਮੈਂ ਮਤਲਬ ਵਧੀਆ ਆਪਣੀ ਕੋਈ ਉਹ ਮਿਸਅੰਡਰਸਟੈਂਡਿੰਗ ਕੁਛ ਨੀ ਹੈਗੀ
0: ਜੀ,
4: ਕਿ ਮੈਂ ਵੱਧ ਕਮਾਉਂਦੀ ਆ ਤੇ ਤੂੰ ਵਿਹਲਾ ਘੁੰਮਦਾ ਰਹਿੰਦਾ, ਕੋਈ ਉਹ ਗੱਲ ਨੀ ਹੈਗੀ, ਔਰ ਸਾਡੇ ਰਿਲੇਸ਼ਨ ਨੂੰ ਵੀ 17 ਸਾਲ ਹੋ ਚੱਲੇ ਆ।
0: ਕੀ ਬਾਤ ਹੈ, ਚਲੋ ਵੈਰੀ ਗੁੱਡ, ਸੋ ਤੁਹਾਡਾ ਤਾਂ ਫਿਰ ਐਕਸਪੀਰੀਅੰਸ ਹੈ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਧੰਨਵਾਦ, ਸ਼ੁਕਰੀਆ ਤੁਹਾਡੀ ਕਾਲ ਲਈ। ਬਹੁਤ ਸੋਹਣੇ ਘਰ ਆ ਰਹੇ ਆ ਯਾਰ, ਤੇ ਉਹ ਆ ਵੀ ਰਹੇ ਆ, ਤੁਸੀਂ ਦੇਖੋ ਕਿੱਥੇ, ਡੇਰੀ ਤੇ ਹਰਨ ਡੇਰੀ ਉਤੇ, ਕਿਆ ਲੋਕੇਸ਼ਨ ਹੈ, ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ, ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਵਾਹ ਬਈ ਵਾਹ, ballymorehomes.com ਵਾਲੇ ਵੀ ਚੱਕੀ ਜਾਂਦੇ ਆ ਫੱਟੇ। ਸੋ ਇੱਕ ਤਾਂ ਗਰੋਸਰੀ ਕਰਨੀ ਹੈ ਕੈਲਡਨ ਦੇ ਵਿੱਚ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ ਤੇ ਮਾਰੋ ਗੇੜਾ ਤੇ ਫਰੈਸ਼ ਫੂਡ ਸੈਂਟਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। 0075 ਹੈਲੋ,
5: ਹਾਂਜੀ ਨਵੀਂ ਜੀ, ਕੀ ਹਾਲ ਨੇ?
0: ਵਧੀਆ ਜੀ, ਕਿਵੇਂ ਹੋ?
5: ਬਸ ਠੀਕ ਠਾਕ ਹੈ ਜੀ, ਆਲ ਗੁੱਡ। ਵਧੀਆ ਟੌਪਿਕ ਹੈ ਤੁਹਾਡਾ,
0: ਥੈਂਕ ਯੂ ਸਰ।
5: ਔਰ ਦੇਖੋ ਆਪਾਂ ਨੂੰ ਬਹੁਤ ਵਧੀਆ ਆਨਸਰ ਨਾ ਉਹ ਲੜਕੀ ਦੱਸ ਗਈ ਇੱਕ ਦੋ ਕਾਲਸ ਪਹਿਲਾਂ ਜਿਹੜੇ ਆ ਨਾ ਆਈ ਸੀ ਮੈਡਮ, ਉਹਨਾਂ ਕਿੰਨੀ ਵਧੀਆ ਉਹਨੇ ਗੱਲ ਦੱਸੀ ਵੀ ਜਿਹਨੇ ਕੱਟਣੀ ਉਹਨੇ ਤਾਂ ਯੂ ਨੋ ਰੁੱਖੀ ਸੁੱਖੀ ਨਾਲ ਵੀ ਕੱਟ ਲੈਣੀ, ਅਦਰਵਾਈਜ਼ ਜੇ ਪੈਸਾ ਹੋਊਗਾ ਤਾਂ ਵੀ ਨੀ ਹੈਗੀ। ਹੁਣ ਚੀਜ਼ਾਂ ਨਾ ਚੇਂਜ ਹੋ ਗਈਆਂ, ਐਕਚੁਅਲੀ ਕਮਰਸ਼ਲਾਈਜੇਸ਼ਨ ਹੋ ਗਈ ਹਰ ਚੀਜ਼ ਦੀ, ਤਾਂ ਹੁਣ ਦੋਨਾਂ ਨੂੰ ਅਰਨ ਕਰਨਾ ਪੈਂਦਾ ਤੇ ਇਹ ਹੋ ਗਿਆ ਨੋਰਮਲ ਵੀ ਕਦੀ ਕੋਈ ਉੱਪਰ ਕਦੀ ਕੋਈ ਉੱਪਰ ਹੈ ਨਾ ਲਾਈਫ ਦੇ ਵਿੱਚ। ਜੇ ਏਦਾਂ ਸੁਣਾਉਂਦੇ ਰਹਾਂਗੇ ਇੱਕ ਦੂਸਰੇ ਨੂੰ ਫੇਰ ਤਾਂ ਤੁਸੀਂ ਸਮਝੋ ਵੀ ਐਵਰੀ ਈਅਰ ਨਵੀਂ ਮੈਰਿਜ ਕਰਨੀ ਪੈਣੀ ਹੈ।
0: ਸਹੀ ਗੱਲ,
5: ਹਾਂ ਫਿਰ ਉਹ ਕੰਮ ਦੋਨਾਂ ਲਈ ਗੜਬੜ ਹੋ ਜਾਂਦਾ। ਬਟ ਬਹੁਤ ਸਿਆਣੀਆਂ ਕੁੜੀਆਂ ਵੀ ਆ ਲਾਈਫ ਦੇ ਵਿੱਚ ਜਿਹੜੀਆਂ ਤੁਹਾਨੂੰ ਹਨਾ ਮਿਲ ਜਾਂਦੀ ਹੈ ਕੋਈ ਚੰਗੀ ਤਾਂ ਲਾਈਕ ਹਨਾ ਲੈ ਕੇ ਚੱਲੋ ਉਹਨੂੰ ਨਾਲ। ਹੁਣ ਦੇਖੋ ਲੜਕੇ ਨੇ ਦੱਸੀ ਗੱਲ ਤੁਹਾਨੂੰ ਵੀ ਉਹਦੀ ਵਾਈਫ RN ਹੈ ਔਰ ਹੀ ਇਜ਼ ਅ ਟੈਕਨੀਸ਼ੀਅਨ, ਸਟਿਲ ਦੇਖੋ ਕਿੰਨੇ ਉਹ ਮਿਹਨਤ ਕਰ ਰਹੀ ਹੈ। ਬਟ ਇਹ ਦੋਨਾਂ ਦਾ ਉਹ ਹੈ ਨਾ ਪ੍ਰੇਮ ਪਿਆਰ ਵਾਲੀ ਗੱਲ ਹੁੰਦੀ ਹੈ ਵੀ ਆਪਸ ਚ ਇਹਨਾਂ ਦਾ ਐਡਜਸਟਮੈਂਟ ਹੈ।
0: ਪਰ ਵੀਰੇ ਤੁਸੀਂ ਦੇਖੋ ਕਿ ਅੱਜ ਵੀ ਸੋਚ ਕਈਆਂ ਦੀ ਕਿੰਨੀ ਵੱਖਰੀ। ਹੁਣ ਇੱਕ ਭਾਜੀ ਤਾਂ ਕਹਿੰਦੇ ਕਿ ਯਾਰ ਜੇ ਤੇਰੇ ਜੇ ਘਰ ਵਾਲੀ ਜ਼ਿਆਦਾ ਕਮਾਉਂਦੀ ਹੈ ਤਾਂ ਘਰ ਚ ਵੀ ਤੁਸੀਂ ਕੰਨਾਂ ਚ ਰੂਹ ਪਾ ਪਾ ਕੇ ਰਵੋਗੇ, ਵੀ ਉਹਨੇ ਬੋਲਣ ਨੀ ਹਟਣਾ। ਇੱਕ ਭਾਜੀ ਕਹਿੰਦੇ ਟਿਕਣ ਨੀ ਦੇਣਾ। ਸੋ ਹੈਗਾ ਹੈਗੀ ਹੈ ਸੋਚ ਅਜੇ ਵੀ,
5: ਇਹ ਸੋਚ ਫਿਰ ਬੰਦਿਆਂ ਦੀ ਹੈ। ਮਤਲਬ ਜੇ ਕੋਈ ਉਹ ਇੱਕ ਕੇਸ ਹੋ ਗਿਆ, 1000 ਚੋਂ 2 ਕੇਸਿਸ ਇਦਾਂ ਦੇ ਹੋ ਗਏ, ਫਿਰ ਉਹ ਨੇਚਰ ਹੈ ਬੰਦੇ ਦੀ, ਜੋ ਨਹੀਂ ਵੀ ਕਮਾਏਗੀ ਨਾ ਉਹ ਤਾਂ ਵੀ ਸੁਣਾਏਗੀ। ਉਹ ਨੇਚਰ ਹੈ ਬੰਦੇ ਦੀ, ਫਿਰ ਉਹ ਕਮਾਉਣ ਵਾਲੀ ਗੱਲ ਨੀ ਹੈਗੀ। ਜਾਂ ਤੁਹਾਡੇ ਚ ਪ੍ਰੋਬਲਮ ਹੈ, ਤੁਸੀਂ ਮਤਲਬ ਬੰਦੇ ਨੂੰ ਟਿਕਣ ਨੀ ਦਿੰਦੇ ਹਨਾ, ਵੀ ਉਹੀ ਆਦ ਹਰਕਤਾਂ ਉਦਾਂ ਹੀ ਰੱਖਣੀ ਹੈ ਵੀ ਗਿੱਲਾ ਤੋਲੀਆ ਤਾਂ ਬੈਡ ਤੇ ਛੱਡ ਕੇ ਚਲੇ ਗਏ, ਉਹ ਫਿਰ ਉਹ ਫੰਡੇ ਇਕਲੇ ਹੈ ਨੀ ਹੈ। ਤਾਂ ਦੋਨਾਂ ਦੇ ਹੱਥ ਦਓਗੇ, ਇੱਕ ਦੂਸਰੇ ਦਾ ਹੱਥ ਫੜੋਗੇ ਤਾਂ ਤੁਸੀਂ ਅੱਗੇ ਵਧੀ ਜਾਓ, ਕਿਉਂਕਿ ਘਰ ਤਾਂ ਤੁਸੀਂ ਚਲਾਉਣਾ ਦੋਨਾਂ ਨੇ, ਬਾਹਰੋਂ ਆ ਕੇ ਕਿਸੇ ਨੇ ਖਰਚੇ ਨੀ ਪੂਰੇ ਕਰਨੇ, ਜਿੱਦਾਂ ਮਰਜ਼ੀ ਕਰੋ।
0: ਮੈਨੂੰ ਲੱਗਦਾ ਕਿ ਲੇਡੀ ਨੀ ਉਨਾ ਸੁਣਾਉਂਦੀ, ਕਈ ਵਾਰ ਬੰਦੇ ਦੀ ਜਿਹੜੀ ਈਗੋ ਹੈ ਨਾ ਉਹੀ ਨੀ ਟਿਕਣ ਦਿੰਦੀ। ਬੰਦਾ ਕਿਤੇ ਨਾ ਕਿਤੇ ਹਜੇ ਵੀ, ਇੱਕ ਬਾਈ ਜੀ ਨੇ ਜਿਵੇਂ ਕਿਹਾ ਕਿ ਆਪਾਂ ਜਿਵੇਂ ਬਣਾਏ ਗਏ ਆ ਉਸ ਚੀਜ਼ ਤੋਂ ਕਦੇ ਯੂ ਨੋ ਸੋਚ ਵੀ ਨੀ ਆਪਣੀ ਬਦਲ ਸਕਦੀ। ਆਪਾਂ ਨੂੰ ਹਮੇਸ਼ਾ ਲੱਗੇ ਬੰਦਾ ਹੀ ਬ੍ਰੈਡ ਵਿਨਰ ਹੈ, ਬੰਦਾ ਹੀ ਕਹਿੰਦੇ ਹੁੰਦੇ ਕਿ ਉਹ ਜਿਹੜਾ ਮੈਸਕੁਲਿਨ ਜਿਹੜੀ ਸੋਚ ਹੈ ਉਹ ਨੀ ਬਦਲਦੀ,
5: ਉਹ ਨੀ ਬਦਲਦੀ ਹੈਗੀ। ਉਹ ਫਿਰ ਥੋੜਾ ਜਿਹਾ ਕੁਛ ਪਤਾ ਕੀ ਮੂਵੀਜ਼ ਤੋਂ ਇਹ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਕੁਛ ਆਪਣੇ ਪੁਰਾਣੇ ਵੀ ਹੈ ਨਾ, ਉਹ ਅਣਖੀ ਜੱਟ ਯੇ ਉਹ ਸਾਰੀਆਂ ਚੀਜ਼ਾਂ ਹੈਗੀਆਂ। ਮੈਨੂੰ ਲੱਗਦਾ ਹੁਣ ਸੋਚ ਬਦਲ ਲੈਣੀ ਚਾਹੀਦੀ ਹੈ ਔਰ ਸਮੇਂ ਦੇ ਨਾਲ ਚੱਲੋ, ਇੱਕ ਦੂਸਰੇ ਦਾ ਹੱਥ ਫੜ ਕੇ ਚੱਲੋ, ਟਰੈਵਲ ਕਰੋ, ਘੁੰਮੋ ਫਿਰੋ, ਜੇ ਪੈਸਾ ਆ ਰਿਹਾ ਮਜ਼ੇ ਕਰੋ ਜ਼ਿੰਦਗੀ ਦੇ, ਐਟ ਦੀ ਐਂਡ ਆਫ ਦੀ ਡੇ ਤੁਸੀਂ ਦੋਨੋਂ ਹੀ ਹੋ। ਇਹ ਇੱਕ ਐਸਾ ਰਿਲੇਸ਼ਨ ਹੈ ਨਵੀ ਜੀ ਜਿਹੜਾ ਤੁਹਾਡੇ ਸਾਰੇ ਰਿਲੇਸ਼ਨ ਨਾਲੋਂ ਜ਼ਿਆਦਾ ਚੱਲਣਾ ਹੈ। ਇਹ 40-50 ਈਅਰਸ ਵਾਲਾ ਰਿਲੇਸ਼ਨ ਹੈ। ਇੱਕ ਕੋਈ ਰਿਲੇਸ਼ਨ 10 ਸਾਲ ਦਾ ਹੁੰਦਾ ਹੈ, ਮਾਂ ਬਾਪ ਦੇ ਨਾਲ ਹੋ ਸਕਦਾ 25 ਸਾਲ ਦਾ ਹੈ, ਪਰ ਇਹ ਐਸਾ ਰਿਲੇਸ਼ਨ ਹੈ ਜਿਹੜਾ 50 ਸਾਲ ਚੱਲਣਾ।
0: ਬਿਲਕੁਲ ਸਹੀ ਗੱਲ ਹੈ। ਨਹੀਂ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, 100% ਤੁਹਾਡੀ ਗੱਲ ਸਹੀ ਹੈ ਐਂਡ ਕਿਆ ਬਾਤ ਹੈ, ਬੱਲੇ ਬੱਲੇ। ਓਕੇ, ਇੱਕ ਮੈਂ ਤੁਹਾਨੂੰ ਮੈਸੇਜ ਦਵਾਂ ਪ੍ਰਦੀਪ ਭਾਈ ਦਾ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਅਪਲਾਇੰਸਿਸ ਕੋਈ ਵੀ ਰਿਪੇਅਰ ਹੋਣ ਵਾਲੇ ਆ ਤਾਂ ਪ੍ਰਦੀਪ ਜੀ ਨੂੰ ਫੋਨ ਕਰ ਲਓ, 6476223203, 6476223203। ਮਿਸਟਰ ਪ੍ਰਦੀਪ, ਗੱਡੀ ਲੈਣੀ ਹੈ, ਕੈਲੇਡਨ ਮਿਤਸੂਬਿਸ਼ੀ ਦਾ ਨੰਬਰ ਦੇ ਰਹੇ ਹਾਂ, ਮਿਤਸੂਬਿਸ਼ੀ ਦੀ ਗੱਡੀ ਹੈ, ਹੋਰ ਕੋਈ ਵੀ ਲੈਣੀ ਹੈ ਤੁਹਾਡੀ ਮਦਦ ਕਰ ਸਕਦੇ ਹਾਂ, ਬਟ ਮਿਤਸੂਬਿਸ਼ੀ ਇੱਕ ਵਾਰ ਦੇਖੋ ਤੁਸੀਂ, ਕਿਉਂਕਿ ਬਾਕੀ ਛੱਡੋ, ਅਸੀਂ ਲੈਣੀ ਵੀ ਮਿਤਸੂਬਿਸ਼ੀ ਹੈ, ਕੈਲੇਡਨ ਮਿਤਸੂਬਿਸ਼ੀ ਦੇ ਜੀਵਨ, ਉਹਨਾਂ ਨੂੰ ਫੋਨ ਕਰ ਲਓ, 6476782754, 6478 2754, ਕੈਲੇਡਨ
6: ਮਿਤਸੂਬਿਸ਼ੀ 3344। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਨਵੀ, ਕੀ ਹਾਲ ਹੈ?
0: ਠੀਕ ਹੈ ਜੀ, ਕਿਵੇਂ ਹੋ?
6: ਬਹੁਤ ਵਧੀਆ। Well, it's a very interesting topic, more like a university seminar. It looks like it, you're a moderator of all those things. The first question which I could dare ask you is, I mean, what about your mom and dad? The same page, because Sidhwan Sahib was the earner?
0: Yes.
6: Or your mom and your dad were the equal ones? How was that?
0: No, in my family, yes, my dad was the main earner.
6: Okay, so here we go. Now, I came to Canada in 1990. Prior to that, I was in Australia, and then I was in England.
0: Hmm.
6: And I married a woman here in Canada who was making a lot of money. No, 1990 de vich recession si thi Canada de vich.
0: Theek hai.
6: And I could not accept the fact that she was slapping $16 an hour. Unna zaman hai che 1990 de vich.
0: So oh thode to zyada kamaunde si.
6: Main ta kuch vi nahi, main ta I just came down. I just like a fresh off the boat.
0: Okay.
6: So, you know, quite frankly, and I had to pick up 3 jobs just to make sure that my, it's not the ego part that I was worried about. Asi dono padhe likhe si, we both had the master's degree. Back in India, I mean, obviously it was an arranged marriage. Lekin mainu inna pata si ke, you know, it's a man's job to provide for the family. See, provide, when I say man's job to provide for the family, does not mean that it's not a woman's job. She was a single, you know, a young dandy lady, or a young lady, age of 22, was making quite a lot of money. ਔਰ ਮੇਰੇ ਕੋਲ ਉਸ ਵੇਲੇ ਜੋਬ ਹੈ ਨਹੀਂ ਸੀ, ਔਰ ਰਿਸੈਸ਼ਨ ਬਿਲਕੁਲ ਸਿਰ ਚੜ ਕੇ ਸੀ 1990-91
0: ਜੀ।
6: ਸੋ ਆਈ ਹੈਡ ਟੂ ਪਿਕ ਅਪ ਜੋਬਸ, ਆਈ ਡਿਡ ਆਲ ਜੋਬਸ ਵਿਦ ਪੀਜ਼ਾ ਹਟ, ਵਿਦ ਮੈਕਡੋਨਲਡਸ, ਦੈਨ ਆਈ ਗਾਟ ਅ ਜੋਬ ਵਿਦ ਅ ਸ਼ਿਪਿੰਗ ਕੰਪਨੀ, ਔਰ ਇੱਕ ਹਫਤੇ ਦੇ ਵਿੱਚ ਮੈਂ ਆਲਮੋਸਟ 72 ਆਵਰਸ ਕੰਮ ਕਰਦਾ ਹੁੰਦਾ ਸੀ।
0: ਅੱਛਾ,
6: ਮੋਰ ਦੈਨ ਦੈਟ, ਜਸਟ ਟੂ ਮੇਕ ਸ਼ੋਰ ਦੈਟ ਆਈ ਮੇਡ ਮੋਰ, ਆਈ ਜਸਟ ਹੈਡ ਦਿਸ ਥਿੰਗ ਇਨ ਮੀ, ਦੈਟ ਸੈਂਸ ਆਫ ਵੈਨਿਟੀ ਔਰ ਪ੍ਰਾਈਡ ਕੇ ਇਹਦੀ ਜਿਹੜੀ ਇਨਕਮ ਆ, ਲਾਈਕ ਆਈ ਹੈਡ ਆਲਰੇਡੀ ਇਨ ਪ੍ਰੋਗਨੋਸਟਿਕੇਟਡ ਕਿ ਇਹਦੇ ਕੱਲ ਨੂੰ ਇਹ ਗੱਲ ਹੋਣੀ ਆ, ਕਦੀ ਇਹ ਜ਼ਰੂਰ ਆ, ਕਦੀ ਕਿਉਂਕਿ ਭਾਂਡੇ ਨਾਲ ਲੱਗਦੇ ਖੜਕਦੇ ਹੀ ਆ, ਤੇ ਇਹ ਨਾ ਹੋਵੇ ਵੀ ਕਿੱਦਾਂ। ਬਟ ਯੂ ਨੋ ਦ ਗੁੱਡ ਪੁਆਇੰਟ ਔਨ ਦੈਟ ਥਿੰਗ ਵਾਸ ਟੂ ਥਿੰਗਸ, ਟੂ ਫੋਲਡ। ਵਨ, ਵੀ ਹੈਡ ਐਨ ਅਰਲੀ ਚਾਈਲਡ, ਸੋ ਵੀ ਹੈਡ ਅ ਬੇਬੀ, ਯੂ ਨੋ, ਵੀ ਮੈਰਿਡ ਵਿਦਇਨ ਅ ਈਅਰ, ਤੇ ਫਿਰ ਉਹ ਫਿਰ ਡਾਈਵਰਟ ਹੋ ਗਿਆ ਸਾਰਾ ਕੁਛ, ਤੇ ਵੀ ਵਰ ਆਲ ਫੋਕਸ ਅਬਾਊਟ ਨਾਟ ਮੇਕਿੰਗ ਮਨੀ, ਐਜ਼ ਅ ਮੈਟਰ ਆਫ ਫੈਕਟ ਆਫ ਦੇਮ ਹੈਲਡ ਟੂ ਮੇਕ ਮੋਰ ਮਨੀ।
0: ਸੋ ਚਲੋ, ਸੌਰੀ ਟੂ ਕਟ ਯੂ ਸ਼ੋਰਟ, ਸਮਾਂ ਥੋੜਾ ਆਪਣੇ ਕੋਲ, ਬਟ ਦੇਰ ਵਾਸ ਤੁਹਾਡੇ ਅੰਦਰ ਇੱਕ ਨਾਟ ਈਗੋ ਬਟ ਸੀਗਾ ਕਿ ਮੈਨ ਦੀ ਜੋਬ ਹੈ, ਤੇ ਉਸ ਕਰਕੇ ਤੁਸੀਂ ਯੂ ਵਰਕ ਹਾਰਡਰ, ਹੈਨਾ?
6: Yeah, I even if she wasn't working, it's my job as a husband to provide. I was a provider. And you cannot genetically detach it from anything.
0: Theek hai. ਸੋਰੀ ਕਈ ਵਾਰ ਨਾ ਮੈਂ ਸਮਾਂ ਥੋੜਾ ਘੱਟ ਹੈ ਸੋ ਤੁਹਾਨੂੰ ਵੀ ਲੱਗਦਾ ਕਿ ਜੈਨੇਟਿਕਲੀ ਜਾਂ ਆਪਣੀ ਜਿਹੜੀ ਸੋਚ ਹੈ ਉਹਨੂੰ ਆਪਾਂ ਕਿਤੇ ਨਾ ਕਿਤੇ ਬਦਲ ਨਹੀਂ ਸਕਦੇ ਉਸਨੂੰ ਬਦਲ ਨੂੰ ਟਾਈਮ ਲੱਗੇਗਾ ਤੇ ਹਜੇ ਵੀ ਇਹ ਫਿਰ ਸੋਚ ਹੈ ਉਹ ਚਲੋ 90 ਦੀ ਗੱਲ ਤੁਸੀਂ ਕੀਤੀ ਹੈ ਸੋ 90 ਤੋਂ ਬਾਅਦ ਹੁਣ ਵੀ ਕਈਆਂ ਚ ਹੈਗੀ ਆ ਯਾਦ ਰੱਖੋ ਇੱਕ ਤਾਂ ਤੁਸੀਂ ਮਨਪ੍ਰੀਤ ਢੀਂਡ ਸਾਨੂੰ ਮਨਪ੍ਰੀਤ ਹਾਜ਼ਰ ਨੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ ਮਨਪ੍ਰੀਤ ਨੂੰ ਘੁਮਾਓ ਫੋਨ 416-500-1818 ਮਨਪ੍ਰੀਤ ਢੀਂਡ ਸਾ 416-500-1818 ਸਾਡੇ ਹਜ਼ਾਰਾਂ ਲਿਸਨਰਸ ਦੀ ਆਟੋ ਹੋਮ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਮਨਪ੍ਰੀਤ ਨੇ ਉਸ ਦੇ ਨਾਲ ਨਾਲ ਤੁਹਾਨੂੰ ਇੱਕ ਮੈਂ ਬ੍ਰੈਂਪਟਨ ਕ੍ਰੈਮੇਟੋਰੀਅਮ ਦਾ ਮੈਸੇਜ ਦੇ ਦੇਵਾਂ ਜੇ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰਨੀ ਹੈ ਦੇਖੋ ਫਿਊਨਰਲ ਹੋਣਾ ਸਭ ਦਾ ਇਸ ਦੀ ਪ੍ਰੀ ਪਲੈਨਿੰਗ ਦਾ ਕੀ ਫਾਇਦਾ ਫਾਇਦਾ ਮੇਨ ਇਹ ਹੈ ਕਿ ਅੱਜ ਦਾ ਰੇਟ ਲੋਕ ਹੋ ਜੂਗਾ ਅਤੇ ਤੁਸੀਂ ਉਹ ਜਿਹੜੀ ਜ਼ਿੰਮੇਵਾਰੀ ਇਹਨਾਂ ਨਾਲ ਨਿਭਾ ਕੇ ਜਾ ਰਹੇ ਹੋ ਸੋ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਲਈ ਨੰਬਰ ਹੈ 905-458-2222 905-458-2222 1535 ਹਾਂਜੀ
7: ਹੈਲੋ
0: ਜੀ ਵੈਲਕਮ
7: ਹੈਲੋ
0: ਹਾਂਜੀ ਹਾਂਜੀ
7: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
7: ਹਾਂਜੀ ਸਾਹਿਬ ਜੀ ਟੌਪਿਕ ਬੜਾ ਸੋਹਣਾ
0: ਜੀ
7: ਸਾਰੇ ਸਰੋਤੇ ਅਲੱਗ ਅਲੱਗ ਦੱਸ ਰਹੇ ਨੇ ਚਲੋ ਜੀ ਇੱਕ ਸਰੋਤਿਆਂ ਨੇ ਬਹੁਤ ਕੁਛ ਦੱਸ ਦਿੱਤਾ ਪਰ ਮੈਂ ਇੱਕ ਥੋੜਾ ਜਿਹਾ ਕੋਟ ਕਰਨਾ ਚਾਹੁੰਦਾ ਜੀ ਯੂਕੇ ਦੇ ਵਿੱਚ ਮੈਗਜ਼ੀਨ ਆਉਂਦਾ ਮਿਰਰ
0: ਮਿਰਰ ਮੈਗਜ਼ੀਨ ਓਕੇ
7: ਹਾਂਜੀ ਹਾਂਸਲੋ ਕਮਿਊਨਿਟੀ ਕਾਲਜ ਆ ਉੱਥੇ ਜੀ ਪ੍ਰੋਫੈਸਰ ਡੀ ਡੀ ਵੈਂਸ ਉਹਨੇ ਇੱਕ ਆਰਟੀਕਲ ਲਿਖਿਆ ਸੀਗਾ ਜੀ 2024 ਦੇ ਵਿੱਚ
0: ਉਹ
7: ਕੁਦਰਤੀ ਮੈਂ ਮੈਗਜ਼ੀਨ 2024 ਚ ਪੜ੍ਹਿਆ ਸੀਗਾ ਯੂਕੇ ਦੇ ਵਿੱਚ ਜੀ ਹਿਊਮਨ ਬਿਹੇਵੀਅਰ ਦਾ ਪ੍ਰੋਫੈਸਰ ਆ ਜੀ ਉਹ ਹਾਂਸਲੋ ਕਮਿਊਨਿਟੀ ਕਾਲਜ ਦੇ ਵਿੱਚ ਉਹਦੀ ਇੱਕ ਕੋਟੇਸ਼ਨ ਮੈਨੂੰ ਇੱਕ ਲਾਈਨ ਯਾਦ ਆ ਜਾਣੀ ਤੁਹਾਨੂੰ ਸਿੰਪਲ ਪੰਜਾਬੀ ਚ ਦੱਸ ਦੇਣਾ ਟਾਈਮ ਹੀ ਖਰਾਬ ਕਰਨਾ ਉਹ ਕਹਿੰਦਾ ਜਦੋਂ ਕਹਿੰਦਾ ਬੰਦਾ ਕਮਾਉਂਦਾ ਉਹ ਹੋਰ ਕਮਾਉਂਦਾ ਉਹ ਕਹਿੰਦਾ ਮੈਂ ਆਪਣੀ ਵਾਈਫ ਨੂੰ ਜਾਂ ਆਪਣੀ ਜੋ ਵੀ ਪਾਰਟਨਰ ਆ ਮੈਂ ਉਹਨੂੰ ਹੋਰ ਦੇਵਾਂ ਉਹਦੇ ਲਈ ਹੋਰ ਕਰਾਂ ਉਹ ਤੋਂ ਵੱਧ ਕਮਾ ਕੇ ਉਹਦੇ ਲਈ ਅਰੇਂਜ ਕਰਾਂ ਉਹਨੂੰ ਹਰ ਚੀਜ਼ ਦੇਵਾਂ ਇੱਕ ਕਹਿੰਦਾ ਸਟੇਜ ਦੇ ਉੱਪਰ ਉਹਦੇ ਵਿੱਚ ਇਹ ਫੀਲਿੰਗ ਆਉਣ ਲੱਗ ਜਾਂਦੀ ਵੀ ਮੈਂ ਇੱਕ ਵੁਮੈਨ ਹੋਰ ਵੀ ਅਫੋਰਡ ਕਰ ਸਕਦਾ ਤੇ ਹਾਂਜੀ ਤੇ ਅੱਛਾ ਕਹਿੰਦਾ ਦੂਸਰਾ ਹਿਊਮਨ ਬਿਹੇਵੀਅਰ ਦਾ ਇਹੀ ਪਾਰਟ ਕਹਿੰਦਾ ਆਪਾਂ ਵੁਮੈਨ ਦੇ ਵਿੱਚ ਦੇਖੀਏ ਕਹਿੰਦਾ ਵੁਮੈਨ ਜਦੋਂ ਕਮਾਉਂਦੀ ਆ ਹੋਰ ਕਮਾਉਂਦੀ ਆ ਹੋਰ ਕਮਾਉਂਦੀ ਆ ਕਹਿੰਦਾ ਉਹਨੂੰ ਇੱਕ ਦਿਨ ਲੱਗਣ ਲੱਗ ਜਾਂਦਾ ਮੈਨੂੰ ਬੰਦੇ ਦੀ ਲੋੜ ਨੀ ਹੈਗੀ ਹੁਣ ਮੇਰੇ ਕੋਲ ਇੰਨਾ ਪੈਸਾ
0: ਅੱਛਾ
7: ਹਾਂਜੀ ਇਹ ਹਿਊਮਨ ਬਿਹੇਵੀਅਰ ਦੇ ਪ੍ਰੋਫੈਸਰ ਦੀ ਕੋਟੇਸ਼ਨ ਆ ਜੀ
0: ਸੋ ਬੰਦਾ ਕਹਿੰਦਾ ਕਿ ਮੈਂ ਹੋਰ ਦਵਾਂ ਹੋਰ ਕਮਾਵਾਂ ਹੋਰ ਪ੍ਰੋਵਾਈਡ ਕਰਾਂ ਬਟ ਲੇਡੀ ਕਹਿੰਦੀ ਹੈ ਕਿ ਮੈਨੂੰ ਤਾਂ ਬੰਦੇ ਦੀ ਲੋੜ ਹੀ ਨੀ ਜੇ ਮੈਂ ਇੰਨਾ ਕਮਾਉਣੀ ਆ ਹੈ ਚਲੋ ਮੈਨੂੰ ਭੇਜਿਓ ਜੇ ਕਿਤੇ ਆਰਟੀਕਲ ਮਿਲਦਾ ਨਾ ਇੰਸਟਾਗ੍ਰਾਮ ਤੇ ਮੈਨੂੰ ਫੋਰਵਰਡ ਕਰਿਓ
7: ਥੈਂਕ
0: ਯੂ ਵੀਰੇ ਸੋ ਇੰਸਟਾਗ੍ਰਾਮ ਪੇਜ ਆ ਪੰਜਾਬੀ ਲੈਣਾ PUNJABILEORAN Instagram PUNJABILEHORAN We'll be right back.

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Very good. G1914, haan ji.
4: ਹਾਂ ਜੀ ਬੇਟਾ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ।
4: ਸੋਹਣਾ ਟੌਪਿਕ ਆ, ਬੜਾ ਡੈਲੀਕੇਟ ਟੌਪਿਕ ਆ ਨਾਲੇ
3: ਜੀ।
4: ਰਿਸ਼ਤਾ ਵਾਈਫ ਦਾ।
3: ਤੁਹਾਡੀ ਅੰਕਲ ਜੀ ਆਵਾਜ਼ ਥੋੜੀ ਜੀ ਪਤਾ ਨਹੀਂ ਫੋਨ ਚ ਡਿਸਟਰਬੈਂਸ ਜੀ ਆ ਰਹੀ ਹੈ।
4: ਮੇਰੇ ਨਾ ਫੋਨ ਨਵਾਂ ਲੈਂਡਲਾਈਨ ਲਵਾਈ ਹੈ, ਪ੍ਰੋਬਲਮ ਹੁਣ ਠੀਕ ਲੱਗਦਾ।
3: ਹਾਂ ਜੀ ਹੁਣ ਠੀਕ ਆ। ਹਾਂ ਜੀ
4: ਹਾਂ ਜੀ। ਤੇ ਮੈਂ ਬੜਾ ਪੁਰਾਣਾ ਹੈਗਾ ਇੱਥੇ, ਤੇ ਮੇਰੇ ਵਿਚਾਰ ਵੀ ਪੁਰਾਣੇ ਆਪਣੇ ਖਾਨਦਾਨੀਆਂ ਵਾਲੇ ਜਾਂ ਪੁਰਾਣੇ ਕਲਚਰ ਦੇ ਹੈਗੇ ਨੇ। ਮੈਂ 1959 ਦੇ ਵਿੱਚ ਇੰਗਲੈਂਡ 'ਚ ਆ ਗਿਆ ਸੀ। ਮੇਰੇ ਭਰਾ ਮੇਰੇ ਤੋਂ ਵੱਡੇ ਤਿੰਨ ਉੱਥੇ ਸੀ, ਜਿਹੜੇ 10 ਸਾਲ, 8 ਸਾਲ, 7 ਸਾਲ ਤੋਂ ਰਹਿੰਦੇ ਸੀ। ਤੇ ਮੈਂ ਉੱਥੇ ਆ ਕੇ ਦੇਖਿਆ ਉਹ ਤਿੰਨੇ ਬਜਾਏ ਕਿ ਇੱਕ ਯੂਨਿਟੀ ਬਣਾ ਕੇ ਰਹਿਣ, ਤੇ ਉਹ ਪੈਸੇ ਪਿੱਛੇ ਉਹ ਲੜ ਪਏ ਸੀ। ਤੇ ਮੈਂ ਨਾ ਤਾਂ ਉੱਥੇ ਰਿਹਾ, ਤੇ ਨਾ ਮੈਂ ਉੱਥੋਂ ਕਿਸੇ ਸਿੱਖ ਲਿਆ ਵੀ ਪੈਸਾ ਕਦੇ ਕਿਸੇ ਤੋਂ ਸਾਂਝਾ ਨਹੀਂ ਕਰਨਾ, ਨਾ ਫੜਨਾ ਕਿਸੇ ਨੂੰ, ਨਾ ਫੜਾਉਣਾ। ਮੈਂ ਇੱਥੇ ਕੈਨੇਡਾ ਆ ਗਿਆ ਸੀ 1969 'ਚ। ਇੱਥੇ ਆ ਕੇ ਬੜੀ ਮਿਹਨਤ ਕੀਤੀ, ਬੜੇ ਔਖੇ ਦਿਨ ਦੇਖੇ ਨੇ, ਪਰ ਜਦੋਂ ਵੀ ਕੋਈ ਭੀੜ ਆਈ ਆ, ਵਾਹਿਗੁਰੂ ਨੂੰ ਮੱਥਾ ਟੇਕਿਆ, ਵਾਹਿਗੁਰੂ ਬਾਂਹ ਫੜਨੀ, ਤੇ ਮੈਨੂੰ ਇੱਥੇ ਆਏ ਨੂੰ ਤੁਸੀਂ ਲਾ ਲਓ ਵੀ ਹੁਣ ਤੁਸੀਂ 57 ਸਾਲ ਹੋ ਗਏ ਨੇ, ਉਹ ਵੀ ਮੈਂ ਸਾਰੇ ਇੱਥੇ ਮੰਗਾ ਲੈਣੇ। ਅੱਜ ਤੱਕ ਨਾ ਮੈਂ ਕਿਸੇ ਦਾ ਪੈਸਾ ਫੜਿਆ, ਨਾ ਫੜਾਇਆ। ਤੇ ਮੇਰੇ ਭਰਾ ਛੋਟਾ ਸੀ ਮੈਥੋਂ, ਉਹ ਵੀ ਮੈਂ ਇੱਥੇ ਮੰਗਾ ਲਿਆ। ਉਹ ਜਦੋਂ ਆ ਗਿਆ ਕੰਮ ਕਰਨ ਲੱਗਾ, ਮੈਂ ਕਿਹਾ ਅਸੀਂ ਬੈਂਕ ਆਪਦਾ ਹਿਸਾਬ ਖੁਲਾਉਣਾ, ਮੈਂ ਤਾਂ ਇੱਥੇ ਪੈ ਨਹੀਂ ਫੜ ਲਏ। ਤੇ ਮੇਰੇ ਮਾਂ ਬਾਪ ਵੀ ਮੈਂ ਮੰਗਾ ਲਏ ਸੀ 73 'ਚ, ਉਹਨਾਂ ਨੂੰ ਵੀ ਕਹਿਤਾ ਮੰਮਾ ਇਹ ਆ ਬੈਂਕ 'ਚ ਮੈਂ ਹਿਸਾਬ ਰੱਖ ਲਾ। ਪਰ ਮੈਂ ਉਹਨਾਂ ਦਾ ਖਿਆਲ ਰੱਖਦਾ ਸੀ, ਆਪਦੇ ਪੈਸੇ ਖਰਚ ਕਰਨ ਨੂੰ ਉਹਨਾਂ ਨੂੰ ਸਾਂਭ ਲੈਂਦਾ ਸੀ। ਤੇ ਉਸ ਕਲਚਰ ਦੇ ਮੁਤਾਬਕ ਤੇ ਮੈਂ ਵਾਹਿਗੁਰੂ ਦੀ ਆਪਣੇ ਦੀ ਕੀ ਕਹਿੰਦੇ ਸਿਕਸ਼ਾ ਦੇ ਮੁਤਾਬਕ ਮੈਂ ਸਭ ਦਾ ਖਿਆਲ ਰੱਖਿਆ। ਅੱਜ ਮੈਂ ਆਪਣੇ ਵਾਈਫ ਤੋਂ ਕਦੇ ਪੈਸਾ ਨਹੀਂ ਫੜਿਆ, ਨਾ ਮੈਂ ਪੁੱਛਿਆ ਤੇਰਾ ਹਿਸਾਬ ਕਿੱਥੇ ਆ, ਤੇ ਨਾ ਤੂੰ ਕਿੱਥੇ ਖਰਚ ਕਰਦੀ ਆ, ਕੀ ਕਰਦੀ। ਤੇ ਮੈਂ ਕਾਰਡ ਦਿੱਤਾ ਉਹਨੂੰ ਪਹਿਲਾਂ, ਚਲੋ ਜਦੋਂ ਔਖੇ ਸੀ ਚੀਜ਼ ਸਾਂਝੇ ਲੈ ਆਉਂਦੇ ਸੀ, ਪੈਸੇ ਮੈਂ ਦਿੰਦਾ ਸੀ, ਤੇ ਲੇਕਿਨ ਹੁਣ ਉਹਨੂੰ ਇੱਕ ਕਾਰਡ ਦਿੱਤਾ, ਇੱਕ ਆਪਦੇ ਲੜਕੇ ਨੂੰ ਦਿੱਤਾ, ਬਿੱਲ ਮੈਂ ਦਿੰਦਾ। ਕਦੇ ਮੈਂ ਇਸ ਚੀਜ਼ 'ਤੇ ਆਰਗੂ ਨਹੀਂ ਕੀਤੀ ਵੀ ਮੈਂ ਕਹਿੰਦਾ ਨਾ, ਇਟਸ ਨੋਟ ਹਾਊ ਯੂ ਮੇਕ ਯੋਰ ਮਨੀ ਬੇਟਾ, ਇੰਨਾ ਖਿਆਲ ਰੱਖਿਓ, ਇਟਸ ਹਾਊ ਯੂ ਸਪੈਂਡ ਯੋਰ ਮਨੀ।
3: ਉਹ ਗੱਲਾਂ ਚਲੋ ਠੀਕ ਨੇ, ਬਟ ਜੋ ਆਪਾਂ ਗੱਲ ਕਰ ਰਹੇ ਹਾਂ ਵੀ ਜੇ ਲੇਡੀ ਬੰਦੇ ਤੋਂ ਵੱਧ ਕਮਾਉਂਦੀ ਹੈ, ਕੀ ਤੁਹਾਨੂੰ ਲੱਗਦਾ ਕਿ ਰਿਸ਼ਤੇ 'ਚ ਇਸ਼ੂ ਆਵੇਗਾ?
4: ਮੈਂ ਕਹਿੰਦਾ ਵੀ ਨਾ ਜੇ ਆਉਂਦਾ ਹੈਗਾ, ਇਹ ਜਿਹੜੇ ਨਾ ਅੱਜ ਕੱਲ੍ਹ ਦੇ ਬੱਚੇ ਨੇ, ਇਹਨਾਂ ਦੇ ਦਿਮਾਗ 'ਚ ਪਤਾ ਨਹੀਂ ਵਾਹਿਗੁਰੂ ਨੇ ਕੀ ਭਰਤਾ। ਜਿਹੜੇ ਅਸੀਂ ਪੁਰਾਣੇ ਓਲਡ ਫੋਕਸ ਹੈਗੇ, ਆਪਦੇ ਡੈਡੀ ਤੁਹਾਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਮੇਰਾ ਨੌਨਾ ਲਿਓਟੀ ਇੱਥੇ, ਮੇਰਾ ਡੈਡੀ ਇੱਥੇ, ਤੇ ਲੇਕਿਨ ਆਪਦੇ ਡੈਡੀ ਨੂੰ ਵੀ ਪੁੱਛੋ, ਤੁਸੀਂ ਵੀ ਕਹਿ ਚੁੱਕੇ ਹੋ ਮੇਰੇ ਡੈਡੀ ਸੀਗੇ ਬੈਡ ਐਂਡ ਬਟਰ ਪ੍ਰੋਵਾਈਡਰ ਜੀ। ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ, ਬੜੇ ਹੀ ਨਾਈਸ ਨੇ ਮੇਰੇ ਜੀ। ਤੇ ਲੇਕਿਨ ਇਹ ਹੈਗੀ ਆ ਵੀ ਜਦੋਂ ਬੰਦਾ ਸ਼ਾਦੀ ਕਰਦਾ, ਉਹਦੀ ਜ਼ਿੰਮੇਵਾਰੀ ਇਹ ਹੈਗੀ ਆ ਵੀ ਆਈ ਹੈਵ ਟੂ ਪ੍ਰੋਵਾਈਡ। ਸਾਡੇ ਪੁਰਾਣਾ ਜ਼ਮਾਨਾ ਸੀਗਾ ਵੀ ਲੇਡੀ ਚਲੋ ਵੀ ਘਰ ਦੇ ਕੰਮ ਵੀ, ਘਰ ਦਾ ਕੰਮ ਵੀ ਬਹੁਤ ਵੱਡੇ ਨੇ, ਬੱਚੇ ਸਾਂਭਣੇ, ਰੋਟੀ ਪਾਣੀ ਸਫਾਈ ਕਰਨਾ, ਇੱਧਰ ਉੱਥੇ ਠੀਕ ਆ, ਉੱਥੇ ਖੇਤਾਂ ਦਾ ਰੋਟੀ ਲੈ ਕੇ ਨਹੀਂ ਜਾਂਦੀਆਂ, ਇੱਥੇ ਵੀ ਕੰਮ ਘੱਟ ਨਹੀਂ ਗਏ। ਯੂ ਹੈਵ ਟੂ ਅੰਡਰਸਟੈਂਡ ਦੈਟ ਇਟਸ ਮਿਊਚੁਅਲ ਐਗਰੀਮੈਂਟ ਆਫ ਟਰੱਸਟ, ਨਾ ਕਿ ਇੱਕ ਦੂਜੇ ਮਿਹਣੇ ਦੇਣੇ। ਪਿਆਰ ਨਾਲ ਰਹਿਣਾ ਸਿੱਖੋ, ਸਭ ਕੁਛ ਮਿਲ ਜਾਂਦਾ। ਅੱਜ ਮੈਂ ਇੱਥੇ ਠੀਕ ਆ ਵੀ ਮੈਂ$8 ਲੈ ਕੇ ਆਇਆ ਸੀ, 2-3 ਹਜ਼ਾਰ ਮੈਂ ਫੋਨ ਇੰਗਲੈਂਡ 'ਚ ਲੈ ਕੇ ਆ ਗਿਆ, ਬੜਾ ਔਖੇ ਦਿਨ ਕੱਟਿਆ ਸਾਲ। ਮੈਂ ਇੱਥੇ ਮਾਈਨ 'ਚ ਵੀ ਕੰਮ ਕੀਤਾ ਕਿ ਸੈਡਵਰੀ ਅੰਡਰਗਰਾਊਂਡ 8,000 ਸਕੁਅਰ ਫੁੱਟ ਥੱਲੇ ਜੀ ਪੜ੍ਹਿਆ ਵੀ ਮੈਂ ਮਾਸਟਰ ਡਿਗਰੀ ਸੀ, ਮੈਂ ਪ੍ਰੋਫੈਸਰ ਜੋ ਆਇਆ 24 ਸਾਲ ਦੇ ਇੰਡੀਆ 'ਚ, ਇੱਥੇ ਆ ਕੇ ਮੈਂ ਪੜ੍ਹਿਆ ਡਿਗਰੀ ਕੀਤੀ ਆ, ਤੇ ਲੇਕਿਨ ਅੱਜ ਮੈਂ ਮਲਟੀ ਮਿਲੀਅਨਰ ਆ ਇੱਥੇ।
3: ਚਲੋ
4: ਲੁੱਟਿਆ ਨੀ, ਕਿਸੇ ਨੂੰ ਲੁੱਟਿਆ ਨੀ, ਵਾਹਿਗੁਰੂ ਦੇ ਇਰਾਦਿਆਂ ਤੇ ਚੱਲਦੇ, ਵਾਹਿਗੁਰੂ ਦੇ ਨਿਸ਼ਾਨਿਆਂ ਤੇ ਚੱਲਦੇ, ਆਪਣਾ ਸਿੱਧਾ ਰੱਖੋ ਵਾਕਸ, ਕਿਸੇ ਨੂੰ ਤੰਗ ਨਾ ਕਰੋ, ਕਿਸੇ ਨੂੰ ਤਕਲੀਫ ਨਾ ਦਿਓ, ਆਪਣੇ ਪਰਿਵਾਰ ਨੂੰ ਸਾਂਭੋ।
3: ਬਿਲਕੁਲ, ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ। ਬਟ ਠੀਕ ਹੈ ਚਲੋ, ਨਹੀਂ ਪਰਿਵਾਰ ਨੂੰ ਤਾਂ ਸਾਂਭਣਾ ਚਾਹੀਦਾ, ਬਟ ਮੈਂ ਆਪਾਂ ਆਪਣੀ ਡਿਸਕਸ਼ਨ ਇਹ ਨਹੀਂ ਹੋ ਰਹੀ ਵੀ ਕਿਸ ਤੋਂ ਪੈਸਾ ਲਓ, ਕਿਸ ਨੂੰ ਪੈਸਾ ਦਿਓ, ਉਹ ਤਾਂ ਵੱਖਰੀਆਂ ਗੱਲਾਂ ਨੇ, ਆਪਾਂ ਬਸ ਗੱਲ ਕਰ ਰਹੇ ਹਾਂ ਹਸਬੈਂਡ ਵਾਈਫ, ਜੇ ਵਾਈਫ ਜ਼ਿਆਦਾ ਕਮਾ ਰਹੀ ਹੈ ਉਹੀ ਆਪਣੀ ਡਿਸਕਸ਼ਨ ਹੈ, ਨਥਿੰਗ ਐਲਸ। ਸੋ ਖੈਰ ਸਾਡੇ ਨਾਲ ਇੱਕ ਵਾਰ ਫਿਰ ਸੁੱਖ ਭਾਜੀ ਜੁੜੇ ਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ। ਵਧੀਆ ਟੌਪ ਦੀਆਂ ਕਮਾਲ ਦੀਆਂ ਨੰਬਰ ਵਨ ਡੀਲਾਂ ਕਿੱਥੋਂ ਮਿਲਣਗੀਆਂ ਇਸ ਫਰਾਈਡੇ? ਫਰਨੀਚਰ ਨਾ ਪਰਸੋਂ ਨੂੰ ਪਹੁੰਚ ਜਾਓ ਸ਼ਾਮੀ 6 ਵਜੇ, ਅਸੀਂ ਲਾਈਵ ਪਹੁੰਚ ਰਹੇ ਹਾਂ ਬਈ ਗ੍ਰੈਂਡ ਹੋਮ ਫਰਨੀਚਰ ਏਅਰਪੋਰਟ ਐਂਡ ਕੁਈਨ ਦੇ ਨੇੜੇ 294 ਵਾਕਰ ਡਰਾਈਵ ਜੀ। ਸੁਖ ਜੀ
5: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਤੇ ਜਿੰਨੇ ਵੀ ਸਰੋਤੇ ਸਾਡੇ ਪਰਿਵਾਰ ਸਾਡੇ ਕੋਲ ਉਸ ਦਿਨ ਪਹੁੰਚਣਗੇ। ਇਹ ਵਾਅਦਾ ਦਾਵਾ ਆਨ ਏਅਰ ਤੁਹਾਡੇ ਨਾਲ ਕਰ ਰਹੇ ਹਾਂ ਕਿ ਤੁਸੀਂ ਜੋਸ਼ ਵੀ ਬਾਈ ਕਰਨਾ, ਈਵਨ $20 ਦਾ ਸਿੰਗਲ ਸਾਈਜ਼ ਦਾ ਮੈਟਰਸ ਬਾਈ ਕਰਨਾ ਉਹਦੇ ਨਾਲ ਵੀ ਤੋਹਫਾ, $10,000 ਦਾ ਫਰਨੀਚਰ ਬਾਈ ਕਰਨਾ ਉਹਦੇ ਨਾਲ ਵੀ ਤੋਹਫਾ ਮਿਲਣਾ। ਸੋ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਜਦੋਂ ਚੱਲਣਾ ਕੜਾਕੇ ਕੱਢਵੀਆਂ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣੀਆਂ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕਾਫੀ ਟੇਬਲ ਲੈਣਾ, ਜੀ ਹਾਂ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਕਾਫੀ ਟੇਬਲ $500-600 ਦਾ ਲੈਂਦੇ ਆਇਓ, ਗੈਟ ਰੈਡੀ ਫੋਰ ਫਰਾਈਡੇ। ਫਰਾਈਡੇ ਵਾਲੇ ਦਿਨ ਆ ਜਾਇਓ, ਸੋਲਿਡ ਵੁੱਡ ਦਾ ਕਾਫੀ ਟੇਬਲ ਸਿਰਫ $199 ਦਾ, ਜੀ ਹਾਂ ਸੋਲਿਡ ਵੁੱਡ ਦਾ ਕਾਫੀ ਟੇਬਲ ਸਿਰਫ $199 ਦਾ ਮਿਲੂਗਾ। ਸਾਈਡਾਂ ਵਾਲੇ ਦੋਨੋਂ ਸਾਈਡੇ ਵਾਲੇ ਬਿਲਕੁਲ ਫ੍ਰੀ। ਇੱਥੇ ਹੀ ਬਸ ਨਹੀਂ, ਫਰਾਈਡੇ ਵਾਲੇ ਦਿਨ ਜਿੰਨੇ ਵੀ ਪਰਿਵਾਰ ਆਉਣਗੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ, ਸੋਲਿਡ ਵੁੱਡ ਦਾ ਕਾਫੀ ਟੇਬਲ ਸਿਰਫ $199 ਦਾ ਤੇ ਨਾਲ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਮਿਲਣਗੇ। ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਮਿਲੂਗਾ। ਗੈਟ ਰੈਡੀ ਫੋਰ ਫਰਾਈਡੇ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, 294 ਵੋਕਰ ਡਰਾਈਵ। ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਨਵੀ ਬਾਜੀ
3: ਕਿਆ ਬਾਤ ਹੈ, ਨੇਰੀ ਸਭੀ ਗ੍ਰੈਂਡ ਹੋਮ ਫਰਨੀਚਰ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 6475415457। ਵੈਰੀ ਗੁੱਡ, ਸਟੂਡੀਓ ਦਾ ਨੰਬਰ ਹੈ 9056733337 9056733337 905-600-73-33 37 ਤੇ ਆਪਣੀ ਗੱਲਬਾਤ ਹੋ ਰਹੀ ਹੈ, 905-600-73-33-37 ਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ। ਰਹਿ ਗਈ ਸੀ ਆਪਣਾ ਓਪੀਨੀਅਨ ਦੇਣ ਨੂੰ, ਤਾਂ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਦੇ ਸਕਦੇ ਹੋ, ਆ ਜਾਓ। ਐਂਡ ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਜ਼ਰੂਰ ਦੇਵਾਂ, ਡਕਟ ਕਲੀਨਿੰਗ ਨਹੀਂ ਕਰਾਈ ਹਜੇ। ਦੇਖੋ ਏਸੀ ਚੱਲ ਗਿਆ ਬਹੁਤ, ਹੁਣ ਡਕਟ ਕਲੀਨਿੰਗ ਬਹੁਤ ਜ਼ਰੂਰੀ ਹੈ, ਟਾਈਮ ਸਿਰ ਕਰਾ ਲਓ। ਫਰਨੈਸ ਵਗੈਰਾ ਸਾਰਾ ਕੁਝ ਤੁਸੀਂ ਐਨ ਸਾਫ਼ ਸੂਫ ਕਰਵਾ ਲਓ, ਸੈਨੇਟਾਈਜੇਸ਼ਨ ਕਰਵਾ ਲਓ। 5 Rivers ਡਕਟ ਕਲੀਨਿੰਗ ਬਹੁਤ ਹੀ ਰੀਜ਼ਨੇਬਲ ਰੇਟ, 437-688-7750 437-688-7750 437-688-7750 ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ 5 Rivers ਡਕਟ ਕਲੀਨਿੰਗ ਦੀ ਟੀਮ ਦੇ ਨਾਲ ਗੱਲਬਾਤ ਕਰ ਸਕਦੇ ਹੋ। ਉਸ ਦੇ ਨਾਲ ਨਾਲ ਇੱਕ ਮੈਸੇਜ ਜੇ ਹੁਣ ਦਾ ਲੈ ਲਈਏ ਤੇ ਫਿਰ ਵਾਪਸ ਆਉਂਦੇ ਹਾਂ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 6477161987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477161987 ਨੰਬਰ ਹੈ। ਵੈਰੀ ਗੁੱਡ, ਕੋਈ ਵੀ ਨੰਬਰ ਚਾਹੀਦੇ ਹੁੰਦੇ ਆ ਮੈਂ ਵਾਰ ਵਾਰ ਤੁਹਾਨੂੰ ਦੱਸਦਾ, ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABIELEHRAN ਇੰਸਟਾਗ੍ਰਾਮ ਤੇ, ਕੋਈ ਵੀ ਨੰਬਰ ਜਿਹੜੇ ਮੈਂ ਬੋਲਦਾ ਤੁਹਾਡੇ ਤੋਂ ਲਿਖੇ ਨਹੀਂ ਜਾਂਦੇ, ਸਾਡੇ ਤੋਂ ਲੈ ਲਿਆ ਕਰੋ। 1632 ਹਾਂਜੀ 1632 ਹੈਲੋ ਜੀ।
6: ਹੈਲੋ ਹਾਂਜੀ ਸਤਿ ਸ੍ਰੀ ਅਕਾਲ ਨਵੀ।
3: ਸਤਿ ਸ੍ਰੀ ਅਕਾਲ ਜੀ।
6: ਮੈਂ ਬੇਟਾ ਤੁਹਾਨੂੰ ਬਹੁਤ ਵਾਰੀ ਅੱਗੇ ਵੀ ਫੋਨ ਕਰਦਾ ਪਰ ਮੈਂ ਬਹੁਤ ਘੱਟ ਕਰਦਾ ਫੋਨ, ਹੈ ਨਾ ਮੇਰਾ ਨੰਬਰ ਤੁਹਾਡੇ ਨੇ ਬਹੁਤ 40 ਸਾਲ ਤੋਂ ਮੈਂ ਸੁਣਦਾ ਤੁਹਾਡਾ ਪ੍ਰੋਗਰਾਮ।
3: ਕੀ ਬਾਤ ਹੈ।
6: ਮੈਨੂੰ ਇੱਕ ਯਾਰ ਡਕਟ ਕਲੀਨ ਦਾ ਨੰਬਰ ਚਾਹੀਦਾ ਸੀ।
3: ਡਕਟ ਕਲੀਨਿੰਗ ਲਈ?
6: ਹਾਂਜੀ
3: ਹਾਂਜੀ ਹਾਂਜੀ ਲਿਖੋ ਜੀ 4347
6: 437 ਹਾਂਜੀ
3: 688
6: 688 688
3: ਤੇ ਫਿਰ 7750
6: 7750 ਓਕੇ ਨਵੀਂ। ਮੈਂ ਅੱਗੇ ਤੁਹਾਡੇ ਤੋਂ ਇੱਕ ਫਰਿੱਜ ਵਾਲੇ ਦਾ ਨੰਬਰ ਲਿਆ ਸੀ, ਕਹਿੰਦਾ ਫਰਿੱਜ ਫੁੱਲ ਠੀਕ ਕਰਦਾ ਬਹੁਤ ਵਧੀਆ ਕਰ ਗਿਆ ਪੈ ਵੀ ਬਹੁਤ।
3: ਚਲੋ ਵੈਰੀ ਗੁੱਡ, ਇਹਨਾਂ ਨੂੰ ਵੀ ਫੋਨ ਕਰ ਲਓ, ਬਹੁਤ ਸੋਹਣਾ ਕੰਮ ਕਰਦੇ ਆ, ਪੈਸਾ ਵੀ ਬੜਾ ਨਹੀਂ ਲੈਂਦੇ, ਬਸ ਇਹਨਾਂ ਨੂੰ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਨੰਬਰ। ਓਕੇ ਜੀ ਬਹੁਤ ਸ਼ੁਕਰੀਆ ਧੰਨਵਾਦ। ਤੇ ਜ਼ਰੂਰ ਤੁਸੀਂ ਕੋਈ ਵੀ ਨੰਬਰ ਦੇਖਿਆ ਪਹਿਲਾਂ ਵੀ ਦਿੱਤਾ, ਕਹਿੰਦੇ ਨਵੀਂ ਯਾਰ ਪਹਿਲਾਂ ਜੋ ਦਿੱਤਾ ਫੱਟੇ ਚੱਕ ਤੇ ਪ੍ਰਦੀਪ ਹੋਣਾ ਨੇ ਫਰਿੱਜ ਸਟੋਵ ਡਿਸ਼ ਵਾਸ਼ਰ ਠੀਕ ਕਰਨ ਵਾਲਾ। ਸੋ ਹਮੇਸ਼ਾ ਮੈਂ ਤਾਂ ਹੀ ਤਾਂ ਕਹਿੰਦਾ ਹੁਣ ਖੱਬੇ ਸੱਜੇ ਕਿਤੋਂ ਨੰਬਰ ਨਾ ਲਿਆ ਕਰੋ, ਕਿਸੇ ਟਿਕਟੋਕ ਤੋਂ ਨਾ ਨੰਬਰ ਲਿਆ ਕਰੋ ਸਾਡੇ ਸਵਾਏ, ਤੇ ਤੁਸੀਂ ਜ਼ਰੂਰ ਬਸ ਸਾਡੇ ਤੋਂ ਲੈ ਲਿਆ ਕਰੋ ਨੰਬਰ, ਅਸੀਂ ਵਧੀਆ ਦਿੰਦੇ ਹਾਂ। ਕਈ ਵਾਰ ਨਾ ਤੁਸੀਂ ਔਨਲਾਈਨ ਕਿਤੋਂ ਦੇਖ ਦੁੱਖ ਕੇ ਚਲ ਜਾਂਦੇ ਹੋ ਕਿਤੇ ਪੰਗਾ ਹੀ ਪੈਂਦਾ ਬਹੁਤ ਵਾਰ। ਸੋ ਅਸੀਂ ਰੇਡੀਓ 'ਤੇ ਵੀ ਬੈਠੇ ਹਾਂ, 30 ਸਾਲਾਂ ਤੋਂ ਬੈਠੇ ਆਏ ਨਹੀਂ ਲਈ ਅਸੀਂ ਆਏ ਹਾਂ। ਸੋ ਕੋਈ ਨੰਬਰ ਚਾਹੀਦੇ ਨੇ ਤਾਂ ਜ਼ਰੂਰ ਸਾਨੂੰ ਤੰਗ ਕਰਿਆ ਕਰੋ ਜਿੰਨਾ ਮਰਜ਼ੀ। ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ ਤੁਹਾਡੇ ਲਈ ਹਾਜ਼ਰ ਹੈ, ਨਵੀਂ ਰੂਫ, ਰੂਫ ਦੀ ਰਿਪੇਅਰ। ਐਂਡ ਹੁਣ ਡੱਲੇ ਨਾ ਕਰੋ, ਸਨੋ ਨੇ ਆ ਜਾਣਾ, ਜੇ ਕਿਤੇ ਸਨੋ ਜ਼ਿਆਦਾ ਪੈ ਗਈ ਫਿਰ ਕੀ ਕਰੋਗੇ, ਜੇ ਛੱਤ ਲੀਕ ਹੋ ਗਈ ਫਿਰ ਕੀ ਕਰੋਗੇ। ਪੈਸ਼ਨ ਰੂਫਿੰਗ 6479199413 6479199413 ਪੈਸ਼ਨ ਰੂਫਿੰਗ ਦੀ ਟੀਮ ਦੇ ਗੁਰਲਾਲ ਭਾਜੀ ਹਾਜ਼ਰ ਨੇ। ਮੂਵ ਹੋ ਰਹੇ ਹੋ, ਨਵਾਂ ਘਰ ਲਿਆ, ਪਹਿਲੀ ਗੱਲ ਤਾਂ ਮੁਬਾਰਕਾਂ, ਠੀਕ ਆ। ਦੂਜੀ ਗੱਲ, ਵਧੀਆ ਮੂਵਿੰਗ ਕੰਪਨੀ ਦੀ ਭਾਲ 'ਚੋਂ ਤਾਂ ਪੈਸ਼ਨ ਰੂਫਿੰਗ ਵਾਲਿਆਂ ਨੂੰ ਕਾਲ ਕਰੋ, ਅਤੇ ਪੈਸ਼ਨ ਰੂਫਿੰਗ ਦੀ ਟੀਮ ਦਾ ਨੰਬਰ ਤੁਸੀਂ ਨੋਟ ਕਰ ਲਓ 6479199494 ਤੇ ਆਪ ਸੋਰੀ 416-524-6704 416-524-6704 HK Movers ਨੰਬਰ 1 ਮੂਵਿੰਗ ਕੰਪਨੀ ਹੈ। ਸੋ ਤੁਹਾਡੇ ਲਈ ਦੋ ਬੋਲ ਲਾ ਕੇ ਅਤੇ ਫਿਰ ਤੁਹਾਨੂੰ ਖਬਰਾਂ ਵੀ ਆਪਾਂ ਸੁਣਾਉਣੀਆਂ ਨੇ ਯਾਰ। ਸੋ ਖਬਰਾਂ ਨੂੰ ਲੈ ਕੇ ਲੇਟ ਨਾ ਬੜਾ ਹੋਈ ਹੈ। ਵਿਲ ਬੀ ਬੈਕ।

0: ਵਾਹ ਵੀ ਵਾਹ, ਕਿਆ ਬਾਤ ਹੈ ਯਾਰ, ਇਹ ਗੀਤ ਬੜਾ ਖੂਬਸੂਰਤ। ਸੋ ਖਬਰਾਂ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ, ਤੇ ਖਬਰਾਂ ਦੇ ਨਾਲ ਨਾਲ ਤੁਹਾਨੂੰ ਇੱਕ ਤਾਂ ਦੱਸ ਦਈਏ ਕਿ ਹੁਣ ਯਾਰ ਮੌਸਮ ਥੋੜ੍ਹਾ ਜਿਹਾ ਠੰਡਾ ਹੋ ਜਾਣਾ। ਤੁਸੀਂ ਕੋਈ ਵਿਆਹ ਸ਼ਾਦੀ ਦਾ ਫੰਕਸ਼ਨ, ਕੋਈ ਘਰੇ ਕੋਈ ਵੀ ਇਵੈਂਟ ਕਰ ਰਹੇ ਹੋ, ਟੈਂਟ ਲਗਵਾਉਣਾ, ਮੱਲੀ ਟੈਂਟ, ਇਹਨਾਂ ਕੋਲ ਹੀਟਰ ਵੀ ਨੇ ਬੜੇ ਵਧੀਆ। ਸੋ ਟੈਂਟ, ਟੇਬਲ, ਚੇਅਰਾਂ, ਡਾਂਸ ਫਲੋਰ, ਹੀਟਰ, ਸਾਰਾ ਕੁਛ ਪ੍ਰੋਵਾਈਡ ਕਰਦੇ ਆ। ਲੀਡਿੰਗ ਟੀਮ ਹੈ ਟੈਂਟ ਦੇ ਬਿਜ਼ਨਸ। 6479992569 6479992569 ਤੇ ਤੁਸੀਂ ਕਾਲ ਕਰੋ। ਮੱਲੀ ਟੈਂਟ ਸਰਵਿਸਿਜ਼, ਮੱਲੀ ਟੈਂਟ ਸਰਵਿਸਿਜ਼ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਮੱਲੀ ਟੈਂਟ ਫੈਸ਼ਨ ਆਈ ਕਿਊ, ਦੇਖੋ ਕੱਪੜੇ ਚਾਹੀਦੇ ਆ ਤਾਂ ਫੈਸ਼ਨ ਆਈ ਕਿਊ ਲੀਡਿੰਗ ਨਾਮ ਹੈ। ਸੋ ਇੱਕ ਤਾਂ ਲੇਡੀਜ਼ ਦੇ ਸੂਟ ਇੱਕ ਲਓ, ਦੂਜਾ ਅੱਧੀ ਪ੍ਰਾਈਸ 'ਚ। ਜੂਲਰੀ ਲੇਡੀਜ਼ ਲਈ ਜੂਲਰੀ ਸੈੱਟ ਇੱਕ ਲਓ, ਦੂਜਾ ਅੱਧੀ ਪ੍ਰਾਈਸ 'ਚ। ਲੇਡੀਜ਼ ਦੀ ਜੁੱਤੀ ਇੱਕ ਲਓ, ਦੂਜਾ ਅੱਧੀ ਪ੍ਰਾਈਸ 'ਚ। ਸੋ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਅਲ ਅਤੇ ਨਾਲੇ ਕਿਚਨਰ, ਅਤੇ ਬਾਕੀ ਸਾਡੇ ਵੀਰ ਕਹਿੰਦੇ ਨਵੀਂ ਯਾਰ ਕੁੜੀਆਂ ਦਾ ਫਾਇਦਾ ਕਰਾ ਰਹੇ ਹੋ, ਸਾਡਾ ਵੀ ਕਰਾ ਦਿਓ। ਸੋ ਕੋਈ ਨਾ, ਦੇਖੋ ਯਾਰ ਕੁੜੀਆਂ ਦਾ ਫਾਇਦਾ ਕਰਾਤਾ ਤਾਂ ਐਡੀ ਕਿਹੜੀ ਗੱਲ ਹੈ, ਹੁਣ ਕੁੜੀਆਂ ਕਹਿੰਦੇ ਹੁੰਦੇ ਨਾ ਕਿ ਦੇ ਰਨ ਦਾ ਵਰਲਡ। ਸੋ ਤੁਸੀਂ ਸਾਡੇ ਵੀਰਾਂ ਲਈ ਵੀ ਡੀਲ ਹੈ, ਸਾਡੇ ਵੀਰ ਜਿੰਨੇ ਵੀ ਨੇ, ਤੁਸੀਂ ਅਗਰ ਕੁੜਤਾ ਪਜਾਮਾ ਲੈਣਾ, ਕੋਟ ਪੈਂਟ ਜਾਂ ਜੁੱਤੀ, ਇੱਕ ਲਓ ਦੂਜੀ 25% ਆਫ। ਹੁਣ ਇੰਡੀਆ ਦੀਆਂ ਟਿਕਟਾਂ ਲੈ ਰਹੇ ਨੇ ਸਾਰੇ, ਇੰਡੀਆ ਦੀਆਂ ਟਿਕਟਾਂ ਨਾਲ ਤੁਸੀਂ ਹੁਣ 3 ਪੀਸ ਟੈਚੀ ਦਾ ਸੈੱਟ ਲੈਣਾ 149 'ਚ। ਫੈਸ਼ਨ ਆਈ ਕਿਊ 905-453-2225 905-453-2225 ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰ ਸਕਦੇ ਹੋ। ਲੈ ਕੇ ਚੱਲਦੇ ਹਾਂ ਤੁਹਾਨੂੰ ਜਲੰਧਰ, ਅਤੇ ਉਸ ਤੋਂ ਬਾਅਦ ਤੁਸੀਂ ਸੁਣੋਗੇ ਰੇਡੀਓ ਉਡਾਨ ਪ੍ਰਭ ਸੰਧੂ ਹੁਣਾਂ ਦੇ ਨਾਲ, ਅਤੇ ਸਵੇਰੇ 4 ਵਜੇ ਜੁੜ ਜਾਇਓ। ਸਵੇਰੇ 4 ਵਜੇ ਵੀ ਤੁਸੀਂ ਇੱਕ ਮਿੰਟ ਪਹਿਲਾਂ ਸ਼ਾਮ ਦੀ ਗੱਲ ਤਾਂ ਕਰ ਲਓ ਨਾ ਵੀ। ਸੋ ਰੇਡੀਓ ਉਡਾਨ, ਉਸ ਤੋਂ ਬਾਅਦ ਤੁਸੀਂ ਸੁਣੋਗੇ ਡਾਕਟਰ ਸਾਹਿਬ ਅਤੇ ਕਥੂਰੀਆ ਸਾਹਿਬ ਨਾਲ ਪ੍ਰੋਗਰਾਮ, ਅਤੇ ਸਵੇਰੇ 4 ਵਜੇ ਜੰਜੂਆ ਸਾਹਿਬ, 5 ਵਜੇ ਸ਼ਮੀ ਜੀ, 6 ਵਜੇ ਬਲਜਿੰਦਰ ਤੰਬੜ ਸਾਹਿਬ, 7 ਵਜੇ ਹਰਵੀਰ ਜੀ ਆ ਰਹੇ ਆ ਰੇਡੀਓ ਚੜ੍ਹਦੀ ਕਲਾ ਲੈ ਕੇ, ਅਤੇ ਫਿਰ ਸਵੇਰੇ 8 ਵਜੇ ਮੈਂ ਫਿਰ ਆ ਜਾਣਾ। ਫਿਲਹਾਲ ਖਬਰਾਂ ਦਾ ਲਾਈਵ ਬੁਲੇਟਿਨ ਜਲੰਧਰ ਤੋਂ ਲੈ ਕੇ ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਸਤਿ ਸ੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ। ਪੰਜਾਬ ਸਰਕਾਰ ਅਤੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਟਕਰਾਅ ਆਖਿਰਕਾਰ ਸੁਖਾਵੇਂ ਮਾਹੌਲ ਵਿੱਚ ਖਤਮ ਹੋ ਗਿਆ। ਪੰਜਾਬ ਸਾਂਝਾ ਮੁਲਾਜ਼ਮ ਮੰਚ ਅਤੇ ਸਰਕਾਰ ਦੇ ਉੱਚ ਅਧਿਕਾਰੀਆਂ ਵਿਚਾਲੇ ਹੋਈ ਅਹਿਮ ਮੀਟਿੰਗ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਨੇ ਆਪਣੀ ਚੱਲ ਰਹੀ ਹੜਤਾਲ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈਣ ਦਾ ਰਸਮੀ ਐਲਾਨ ਕਰ ਦਿੱਤਾ। ਚੰਡੀਗੜ੍ਹ ਵਿਖੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਨਾਲ ਮੁਲਾਜ਼ਮ ਆਗੂਆਂ ਦੀ ਕਰੀਬ 1 ਘੰਟਾ ਮੀਟਿੰਗ ਹੋਈ, ਜਿਸ ਵਿੱਚ ਫੈਸਲਾ ਲਿਆ ਗਿਆ ਕਿ ਬੀਤੀ 27 ਅਗਸਤ ਦੀ ਹੜਤਾਲ ਵਿੱਚ ਸ਼ਾਮਲ ਹੋਣ ਕਾਰਨ ਮੁਲਾਜ਼ਮਾਂ ਵਿਰੁੱਧ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਅਤੇ ਹੋਰ ਅਨੁਸ਼ਾਸਨੀ ਕਾਰਵਾਈਆਂ ਦੇ ਪੱਤਰ ਸਰਕਾਰ ਵੱਲੋਂ ਵਾਪਸ ਲੈ ਲਏ ਜਾਣਗੇ। ਸਰਕਾਰ ਵੱਲੋਂ ਇਹ ਭਰੋਸਾ ਮਿਲਣ ਤੋਂ ਬਾਅਦ ਯੂਨੀਅਨ ਦੇ ਆਗੂਆਂ ਸੁਖਚੈਨ ਸਿੰਘ ਖਹਿਰਾ ਅਤੇ ਹੋਰਾਂ ਨੇ ਆਪਣੇ ਸੰਘਰਸ਼ ਨੂੰ ਖਤਮ ਕਰਨ ਦਾ ਐਲਾਨ ਕੀਤਾ। ਇਸ ਨਾਲ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਠੱਪ ਪਏ ਕੰਮਕਾਜ ਦੇ ਮੁੜ ਆਮ ਵਾਂਗ ਹੋਣ ਦਾ ਰਾਹ ਪੱਧਰਾ ਹੋ ਗਿਆ। ਹੜਤਾਲ ਵਾਪਸੀ ਤੋਂ ਬਾਅਦ ਹੁਣ ਮੁਲਾਜ਼ਮ ਆਗੂਆਂ ਦੀ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੈਅ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਅਤੇ ਡੀਏ ਦੇ ਮੁੱਦੇ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਨੈਸ਼ਨਲ ਕੌਂਸਲ ਦੀ ਮੀਟਿੰਗ ਹੋਈ ਹੈ, ਜਿਸ ਵਿੱਚ 330 ਮੈਂਬਰਾਂ ਨੇ ਵਰਚੁਅਲ ਤੌਰ ਤੇ ਹਿੱਸਾ ਲਿਆ। ਇਸ ਮੀਟਿੰਗ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਪਾਰਟੀ ਦਾ ਕੌਮੀ ਕਨਵੀਨਰ ਚੁਣ ਲਿਆ ਗਿਆ। ਇਸ ਨਾਲ ਹੀ ਪੰਕਜ ਗੁਪਤਾ ਨੂੰ ਕੌਮੀ ਸਕੱਤਰ ਅਤੇ CND ਗੁਪਤਾ ਨੂੰ ਖਜ਼ਾਨਚੀ ਵਜੋਂ ਬਰਕਰਾਰ ਰੱਖਿਆ ਗਿਆ। ਇਸ ਅਹਿਮ ਮੀਟਿੰਗ ਦੌਰਾਨ ਪਾਰਟੀ ਵੱਲੋਂ 23 ਨਵੀਂ ਮੈਂਬਰੀ ਕੌਮੀ ਕਾਰਜਕਾਰਨੀ ਦਾ ਵੀ ਗਠਨ ਕੀਤਾ ਗਿਆ। ਮੀਟਿੰਗ ਦੌਰਾਨ ਚੁਣੀ ਗਈ ਨਵੀਂ ਟੀਮ ਪਾਰਟੀ ਦੇ ਵਿਸਥਾਰ ਅਤੇ ਅਗਲੇਰੀ ਰਣਨੀਤੀ ਨੂੰ ਤਿਆਰ ਕਰਨ ਲਈ ਮਿਲ ਕੇ ਕੰਮ ਕਰੇਗੀ। ਆਮ ਆਦਮੀ ਪਾਰਟੀ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਦੇਸ਼ ਭਰ ਵਿੱਚ ਆਪਣੇ ਪੈਰ ਪਸਾਰਨ ਲਈ ਲਗਾਤਾਰ ਅਜਿਹੇ ਫੈਸਲੇ ਲੈ ਰਹੀ ਹੈ, ਜਿਸ ਵਿੱਚ ਸਾਰੇ ਮੈਂਬਰਾਂ ਦੀ ਸਹਿਮਤੀ ਨੂੰ ਮੁੱਖ ਰੱਖਿਆ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਇਸ ਅਹਿਮ ਮੀਟਿੰਗ ਅਤੇ ਇਸ ਅਹਿਮ ਐਲਾਨ ਦਾ ਸਿਆਸੀ ਸਫਾ ਵਿੱਚ ਕਾਫੀ ਵਜ਼ਨ ਮੰਨਿਆ ਜਾ ਰਿਹਾ ਹੈ। ਮੀਡੀਆ ਵਿੱਚ ਇਹ ਵੀ ਰਿਪੋਰਟਾਂ ਆਈਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਦੀ ਪੋਲੀਟੀਕਲ ਅਫੇਅਰਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ। ਹਾਲਾਂਕਿ ਪਾਰਟੀ ਵੱਲੋਂ ਇਸ ਦਾ ਅਧਿਕਾਰਤ ਐਲਾਨ ਕੀਤਾ ਜਾਣਾ ਬਾਕੀ ਹੈ। ਇਸ ਤੋਂ ਪਹਿਲਾਂ ਪੰਜਾਬ ਤੋਂ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਹੀ ਇਸ ਕਮੇਟੀ ਦੇ ਮੈਂਬਰ ਸਨ, ਜੋ ਕਿ ਹੁਣ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ। ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਕਰਦਿਆਂ ਹਲਕਾ ਤਲਵੰਡੀ ਸਾਬੋ ਤੋਂ ਲੱਖਾ ਸਿਧਾਣਾ ਅਤੇ ਹਲਕਾ ਮੌੜ ਤੋਂ ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਨੂੰ ਹਲਕਾ ਇੰਚਾਰਜ ਲਾਇਆ ਗਿਆ, ਯਾਨੀ ਕਿ ਕਿਸਮ ਨਾਲ ਉਮੀਦਵਾਰ ਐਲਾਨਿਆ ਗਿਆ। ਮੁੱਖ ਦਫ਼ਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇਸ ਐਲਾਨ ਨਾਲ ਵਾਰਸ ਪੰਜਾਬ ਦੇ ਨੇ ਦੋਵੇਂ ਮਹੱਤਵਪੂਰਨ ਵਿਧਾਨ ਸਭਾ ਹਲਕਿਆਂ ਵਿੱਚ ਆਪਣੀ ਸਿਆਸੀ ਪਕੜ ਹੋਰ ਮਜ਼ਬੂਤ ਕਰਨ ਵੱਲ ਕਦਮ ਵਧਾਇਆ। ਉਹਨਾਂ ਕਿਹਾ ਕਿ ਇਹ ਆਗੂ ਪੰਜਾਬ ਦੇ ਹੱਕਾਂ, ਨੌਜਵਾਨੀ ਦੀ ਆਵਾਜ਼ ਅਤੇ ਪੰਜਾਬ ਦੀ ਹੋਂਦ ਦੀ ਲੜਾਈ ਨੂੰ ਲੋਕਾਂ ਦੀ ਕਚਹਿਰੀ ਤੱਕ ਲੈ ਕੇ ਜਾਣਗੇ। ਆਉਣ ਵਾਲੇ ਦਿਨਾਂ ਵਿੱਚ ਵਾਰਸ ਪੰਜਾਬ ਦੇ ਵੱਲੋਂ ਹੋਰ ਹਲਕਾ ਇੰਚਾਰਜਾਂ ਦੇ ਐਲਾਨ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਦੇਸ਼ ਅੰਦਰ ਨਕਲੀ ਅਤੇ ਘਟੀਆ ਕਿਸਮ ਦੇ ਮਿਆਰ ਤੋਂ ਹੇਠਲੇ ਯਾਨੀ ਕਿ ਸਬ ਸਟੈਂਡਰਡ ਫਸਲ ਦੇ ਬੀਜਾਂ ਦੀ ਵਿਕਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਸੀਡ ਐਕਟ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਉੱਤੇ ਨੇ। ਇਸ ਸੰਬੰਧ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਭਾਰਤੀ ਸਮੇਂ ਮੁਤਾਬਕ ਵੀਰਵਾਰ 10 ਸਤੰਬਰ ਨੂੰ ਨਵੀਂ ਦਿੱਲੀ ਸਥਿਤ ਕ੍ਰਿਸ਼ੀ ਭਵਨ ਵਿਖੇ ਦੇਸ਼ ਦੇ ਪ੍ਰਮੁੱਖ ਕਿਸਾਨ ਨੇਤਾਵਾਂ ਅਤੇ ਜਥੇਬੰਦੀਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਸੱਦੀ ਹੈ। ਆਉਣ ਵਾਲੇ ਪਾਰਲੀਮੈਂਟ ਦੇ ਸੈਸ਼ਨ ਤੋਂ ਪਹਿਲਾਂ ਹੋਣ ਵਾਲੀ ਇਸ ਅਹਿਮ ਬੈਠਕ ਦਾ ਮੁੱਖ ਮਕਸਦ ਪ੍ਰਸਤਾਵਿਤ ਬੀਜ ਕਾਨੂੰਨ ਦੇ ਖਰੜੇ ਉੱਤੇ ਕਿਸਾਨਾਂ ਦੇ ਸੁਝਾਅ ਲੈਣਾ ਅਤੇ ਜ਼ਮੀਨੀ ਹਕੀਕਤਾਂ ਨੂੰ ਸਮਝਣਾ ਹੈ। ਇਸ ਮੀਟਿੰਗ ਵਿੱਚ ਦੇਸ਼ ਭਰ ਦੀਆਂ ਕਈ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹਿੱਸਾ ਲੈਣਗੇ। ਸਰਕਾਰੀ ਸੂਤਰਾਂ ਮੁਤਾਬਕ ਸੰਨ 1966 ਦੇ ਪੁਰਾਣੇ ਕਾਨੂੰਨ ਨੂੰ ਬਦਲ ਕੇ ਲਿਆਂਦਾ ਜਾ ਰਿਹਾ ਇਹ ਨਵਾਂ ਕਾਨੂੰਨ ਡਿਜੀਟਲ ਤਕਨੀਕ ਅਤੇ ਜਵਾਬਦੇਹੀ ਉੱਤੇ ਆਧਾਰਿਤ ਹੋਵੇਗਾ। ਪ੍ਰਸਤਾਵਿਤ ਕਾਨੂੰਨ ਤਹਿਤ ਹਰ ਇੱਕ ਬੀਜ ਦੇ ਪੈਕਟ ਦੇ QR ਕੋਡ ਟ੍ਰੇਸੇਬਿਲਿਟੀ ਲਾਜ਼ਮੀ ਕੀਤੀ ਜਾਵੇਗੀ, ਜਿਸ ਨਾਲ ਬੀਜ ਦੇ ਉਤਪਾਦਨ ਤੋਂ ਲੈ ਕੇ ਅੱਗੇ ਤੱਕ ਦੀ ਪੂਰੀ ਜਾਣਕਾਰੀ ਮਿਲ ਸਕੇਗੀ। ਇਸ ਤੋਂ ਇਲਾਵਾ ਨਕਲੀ ਬੀਜ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਜੇਲ੍ਹ ਦੀ ਸਜ਼ਾ ਅਤੇ 30 ਲੱਖ ਰੁਪਏ ਤੱਕ ਦਾ ਭਾਰੀ ਜੁਰਮਾਨਾ ਲਾਉਣ ਦਾ ਪ੍ਰਬੰਧ ਵੀ ਕੀਤਾ ਗਿਆ। ਖੇਤੀਬਾੜੀ ਮੰਤਰੀ ਨੇ ਸਪਸ਼ਟ ਕੀਤਾ ਕਿ ਇਸ ਕਾਨੂੰਨ ਦਾ ਮਕਸਦ ਕਿਸਾਨ ਨੂੰ ਧੋਖਾਧੜੀ ਤੋਂ ਬਚਾਉਣਾ ਅਤੇ ਮਿਆਰੀ ਬੀਜ ਦੀ ਯਕੀਨੀ ਸਪਲਾਈ ਨੂੰ ਤਿਆਰ ਕਰਨਾ ਹੈ, ਜਦਕਿ ਕਿਸਾਨਾਂ ਵੱਲੋਂ ਵਰਤੇ ਜਾਂਦੇ ਰਵਾਇਤੀ ਬੀਜਾਂ ਦੇ ਲੈਣ ਦੇਣ ਉੱਤੇ ਕੋਈ ਰੋਕ ਨਹੀਂ ਲਾਈ ਜਾਵੇਗੀ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚੰਡੀਗੜ੍ਹ ਦੇ ਮੁਹਾਲੀ ਦੀ ਹੱਦ ਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਵੱਲੋਂ ਸੰਘਰਸ਼ ਦੀ ਜੋ ਵੀ ਰੂਪ ਰੇਖਾ ਉਲੀਕੀ ਜਾਵੇਗੀ ਉਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਧ ਚੜ੍ਹ ਕੇ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ। ਇਹ ਪ੍ਰਗਟਾਵਾ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ। ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿਖੇ ਕੀਤੀ ਗਈ ਇੱਕ ਅਹਿਮ ਮੀਟਿੰਗ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 12 ਸਤੰਬਰ ਨੂੰ ਹੋਣ ਵਾਲੇ ਸਮਾਗਮਾਂ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਿਆਰੀਆਂ ਚੱਲ ਰਹੀਆਂ ਨੇ। ਖਾਸ ਤੌਰ ਤੇ ਫੁੱਲਾਂ ਦੀ ਵਿਸ਼ੇਸ਼ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁੰਬਈ ਦੀਆਂ ਸੰਗਤਾਂ ਵੱਲੋਂ ਸਜਾਵਟ ਦੀ ਸੇਵਾ ਨਿਭਾਈ ਜਾ ਰਹੀ ਹੈ। ਸਜਾਵਟ ਲਈ ਦੇਸ਼ ਵਿਦੇਸ਼ ਤੋਂ ਲਗਭਗ 60 ਕਿਸਮ ਦੇ ਫੁੱਲ ਮੰਗਵਾਏ ਗਏ ਨੇ ਜੋ 5 ਟਰੱਕਾਂ ਵਿੱਚ ਉੱਥੇ ਪਹੁੰਚੇ ਹੋਏ ਨੇ। ਇਹ ਫੁੱਲ ਕੋਲਕਾਤਾ, ਕੇਰਲਾ, ਪੁਣੇ, ਦਿੱਲੀ, ਮੁੰਬਈ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਸਮੇਤ ਵੱਖ ਵੱਖ ਸੂਬਿਆਂ ਤੋਂ ਇਲਾਵਾ ਮਲੇਸ਼ੀਆ, ਥਾਈਲੈਂਡ, ਸਿੰਗਾਪੁਰ, ਹਾਲੈਂਡ, ਨਿਊਜ਼ੀਲੈਂਡ, ਕੀਨੀਆ ਤੇ ਸਾਊਥ ਅਫਰੀਕਾ ਵਰਗੇ ਦੇਸ਼ਾਂ ਤੋਂ ਮੰਗਵਾਏ ਗਏ ਨੇ। ਇਹਨਾਂ ਵਿੱਚ ਫੁੱਲਾਂ ਦੀਆਂ ਵੱਖ ਵੱਖ ਦੇਸੀ ਅਤੇ ਵਿਦੇਸ਼ੀ ਕਿਸਮਾਂ ਵੀ ਸ਼ਾਮਲ ਨੇ। ਇਹ ਸਜਾਵਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਅਤੇ ਪ੍ਰਕਰਮਾ ਵਿੱਚ ਸਥਿਤ ਇਤਿਹਾਸਕ ਸਥਾਨਾਂ ਉੱਤੇ ਵੀ ਕੀਤੀ ਜਾਵੇਗੀ। ਪੱਛਮੀ ਬੰਗਾਲ, ਦਿੱਲੀ ਅਤੇ ਮੁੰਬਈ ਤੋਂ ਲਗਭਗ 100 ਕਾਰੀਗਰ ਵਿਸ਼ੇਸ਼ ਤੌਰ ਤੇ ਪਹੁੰਚੇ ਨੇ। ਕਰੀਬ 250 ਸੰਗਤਾਂ ਵੀ ਵੱਖ ਵੱਖ ਸ਼ਿਫਟਾਂ ਵਿੱਚ 24 ਘੰਟੇ ਕੰਮ ਕਰ ਰਹੀਆਂ ਨੇ। ਸਜਾਵਟ ਦਾ ਕੰਮ ਭਲਕੇ 11 ਸਤੰਬਰ ਦੀ ਰਾਤ ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ। ਪੰਜਾਬ ਕਾਂਗਰਸ ਦਰਮਿਆਨ ਚੱਲ ਰਹੀ ਧਰੇਬੰਦੀ ਦੇ ਆਲਮ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ ਹੈ। ਸਚਿਨ ਪਾਇਲਟ ਜੋ ਕਿ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਲਾਏ ਗਏ। ਰੰਧਾਵਾ ਨੇ ਉਹਨਾਂ ਸਾਰੀਆਂ ਅਫਵਾਹਾਂ ਨੂੰ ਖਾਰਜ ਕੀਤਾ ਕਿ ਉਹਨਾਂ ਜਾਂ ਕਿਸੇ ਸੀਨੀਅਰ ਆਗੂ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਬਦਲਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਨਾ ਉਹਨਾਂ ਤੇ ਨਾ ਹੀ ਕਿਸੇ ਸੀਨੀਅਰ ਆਗੂ ਨੇ ਅਜਿਹੇ ਬਿਆਨ ਨੂੰ ਕਿਸੇ ਖੁੱਲੇ ਮੰਚ ਉੱਤੇ ਉਜਾਗਰ ਕੀਤਾ। ਉਹਨਾਂ ਦੀ ਇਹ ਟਿੱਪਣੀ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਦਰਮਿਆਨ ਕਾਫੀ ਅਹਿਮ ਮੰਨੀ ਜਾ ਰਹੀ ਹੈ। ਉਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਚਿਨ ਪਾਇਲਟ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਵਿੱਚ ਬਦਲਾਅ ਨੂੰ ਹਾਈਕਮਾਂਡ ਦਾ ਸਹੀ ਫੈਸਲਾ ਕਰਾਰ ਦਿੱਤਾ ਹੈ। ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਨਸੂਨ ਦੇ ਕਮਜ਼ੋਰ ਰਹਿਣ ਤੋਂ ਬਾਅਦ ਮੌਸਮ ਵਿਭਾਗ ਨੇ ਹੁਣ 14 ਤੋਂ 15 ਸਤੰਬਰ ਦੌਰਾਨ ਪੰਜਾਬ ਦੇ ਤੇ ਹਰਿਆਣੇ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਆਸ ਦੱਸੀ ਹੈ। ਮੌਸਮ ਵਿਭਾਗ ਵੱਲੋਂ ਲੰਘੇ ਕੱਲ ਜਾਰੀ ਕੀਤੇ ਗਏ ਤਾਜ਼ਾ ਬੁਲੇਟਿਨ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਦੀ ਸਰਗਰਮੀ ਕਮਜ਼ੋਰ ਹੀ ਰਹੀ ਹੈ। ਦੋਵਾਂ ਸੂਬਿਆਂ ਵਿੱਚ ਦਿਨ ਦਾ ਤਾਪਮਾਨ ਵੀ ਗਰਮ ਹੀ ਚੱਲ ਰਿਹਾ ਹੈ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 36.4 ਡਿਗਰੀ ਸੈਲਸੀਅਸ ਤੇ ਸਭ ਤੋਂ ਘੱਟ ਤਾਪਮਾਨ ਆਦਮਪੁਰ ਵਿਖੇ 23.2 ਡਿਗਰੀ ਸੈਲਸੀਅਸ ਰਿਹਾ। ਪੰਜਾਬ ਅਤੇ ਹਰਿਆਣਾ ਦੋਹਾਂ ਸੂਬਿਆਂ ਵਿੱਚ ਮੌਨਸੂਨ ਐਤਕੀ ਘੱਟ ਹੀ ਸਰਗਰਮ ਰਿਹਾ ਅਤੇ ਹੁਣ ਤੱਕ ਪੰਜਾਬ ਵਿੱਚ ਆਮ ਨਾਲੋਂ 35% ਮੀਂਹ ਘੱਟ ਪਿਆ। ਸਤੰਬਰ ਦੇ ਮਹੀਨੇ ਵਿੱਚ ਪੰਜਾਬ ਅੰਦਰ ਮੀਂਹ ਆਮ ਨਾਲੋਂ 63% ਘੱਟ ਪਏ ਨੇ। ਅਗਸਤ ਮਹੀਨੇ ਦੌਰਾਨ ਪੰਜਾਬ ਵਿੱਚ ਪਠਾਨਕੋਟ ਅਤੇ ਰੂਪਨਗਰ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਔਸਤ ਤੋਂ ਹੇਠਾਂ ਹੀ ਰਿਹਾ ਹੈ। 14 ਤੋਂ 15 ਸਤੰਬਰ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਵੀ ਭਰਵਾਂ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸੇ ਕਰਕੇ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਇਸਦਾ ਅਸਰ ਪੰਜਾਬ ਅਤੇ ਹਰਿਆਣੇ ਦੇ ਇਲਾਕਿਆਂ ਉੱਤੇ ਵੀ ਪਵੇਗਾ ਤੇ ਉੱਥੇ ਵੀ ਆਖਿਰਕਾਰ ਮੀਂਹ ਪੈਣ ਨਾਲ ਮੌਸਮ ਵਿੱਚ ਕੁਝ ਸੁਧਾਰ ਹੋਵੇਗਾ। ਪਰ ਫਿਲਹਾਲ ਅੱਜ ਭਾਰਤੀ ਸਮੇਂ ਮੁਤਾਬਕ 10 ਸਤੰਬਰ ਤੱਕ ਗਰਮੀ ਦਾ ਕਹਿਰ ਬਰਕਰਾਰ ਹੈ ਅਤੇ ਮੀਂਹ ਦਾ ਫਿਲਹਾਲ ਕੋਈ ਨਾਮੋ ਨਿਸ਼ਾਨ ਨਹੀਂ ਹੈ। ਅਤੇ ਜਿਵੇਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਦੱਸਿਆ ਕਿ ਸਤੰਬਰ ਦਾ ਮਹੀਨਾ ਸ਼ੁਰੂ ਹੋਣ ਦੇ ਬਾਵਜੂਦ ਵੀ ਮੌਸਮ ਜੂਨ ਜੁਲਾਈ ਵਰਗਾ ਹੀ ਪ੍ਰਤੀਤ ਹੋ ਰਿਹਾ ਹੈ। ਖਬਰਾਂ ਦੇ ਬੁਲੇਟਿਨ ਵਿੱਚ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਮਸ਼ਹੂਰ ਵਿਗਿਆਨੀ ਅਤੇ ਭਾਰਤ ਰਤਨ ਨਾਲ ਸਨਮਾਨਿਤ ਪ੍ਰੋਫੈਸਰ CN ਰਾਓ ਨੂੰ ਵੀ SIR ਦੇ ਤਹਿਤ ਨੋਟਿਸ ਆਉਣ ਦੀ ਗੱਲ ਸਾਹਮਣੇ ਆਈ।

है, पता लगे पहला दिना दे स्पेलिंग ਦੇ ਵਿੱਚ ਕੁਝ ਇੱਕ ਅੱਖਰ ਅੱਗੇ ਪਿੱਛੇ ਹੋਣ ਕਾਰਨ ਉਹਨਾਂ ਨੂੰ ਨੋਟਿਸ ਭੇਜਿਆ ਗਿਆ। ਇਹ ਨੋਟਿਸ ਕਰਨਾਟਕਾ ਦੇ ਬੈਂਗਲੁਰੂ ਵਿਖੇ ਉਹਨਾਂ ਨੂੰ ਆਇਆ। ਮੋਹਾਲੀ ਵਿੱਚ ਜ਼ਮੀਨ ਦੀ ਵਰਤੋਂ ਤਬਦੀਲ ਕਰਨ ਦੀਆਂ ਮਨਜ਼ੂਰੀਆਂ ਉੱਤੇ ਕੁਝ ਬਦਲਾਅ ਨਾਲ ਜੁੜੀਆਂ ਕੁਝ ਬੇਨੇਮੀਆਂ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਤੇ ਸੀਨੀਅਰ IAS ਅਧਿਕਾਰੀ ਅਨੁਰਾਗ ਵਰਮਾ ਜਲੰਧਰ ਸਥਿਤ ED ਦਫ਼ਤਰ ਵਿੱਚ ਪੇਸ਼ ਹੋਏ ਨੇ, ਜਿੱਥੇ 10 ਘੰਟੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਹੈ। ਦੇਸ਼ ਦੀ ਸਰਵਉੱਤਮ ਅਦਾਲਤ ਸੁਪਰੀਮ ਕੋਰਟ ਨੇ ਲੰਘੇ ਕੱਲ ਕਿਹਾ ਹੈ ਕਿ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਲਾਉਣ ਲਈ ਲੋੜੀਂਦੇ ਕਾਨੂੰਨ ਮੌਜੂਦ ਨੇ ਅਤੇ ਇਹਨਾਂ ਦੀ ਪਾਲਣਾ ਯਕੀਨੀ ਬਣਾਉਣਾ ਐਨਫੋਰਸਮੈਂਟ ਏਜੰਸੀਆਂ ਦੀ ਜ਼ਿੰਮੇਵਾਰੀ ਅਤੇ ਸੀਟ ਬੈਲਟ ਕਾਨੂੰਨ ਨੂੰ ਸਖਤੀ ਨਾਲ ਅਮਲ ਵਿੱਚ ਲਿਆਂਦਾ ਜਾਵੇ। ਜੰਤਰ ਮੰਤਰ ਵਿਖੇ ਵਿਦਿਆਰਥੀਆਂ ਦੇ ਹੋਏ ਰੋਸ ਪ੍ਰਦਰਸ਼ਨ ਅਤੇ ਇਸ ਮਾਮਲੇ ਵਿੱਚ ਵਿਦਿਆਰਥੀ ਨੂੰ ਨੋਟਿਸ ਜਾਰੀ ਕੀਤੇ ਜਾਣ ਉੱਤੇ ਸੁਪਰੀਮ ਕੋਰਟ ਨੇ ਸਖ਼ਤ ਰੁੱਖ ਦਿਖਾਇਆ ਅਤੇ ਪੁੱਛਿਆ ਹੈ ਕਿ ਵਿਦਿਆਰਥੀ ਨੂੰ ਨੋਟਿਸ ਜਾਰੀ ਕਿਵੇਂ ਅਤੇ ਕਿਉਂ ਕੀਤਾ ਗਿਆ। ਪੰਜਾਬ ਪੁਲਿਸ ਦੇ ਮੁਖੀ ਦੇ ਅਹੁਦੇ ਉੱਤੇ ਪਿਛਲੇ 4 ਸਾਲ ਤੋਂ ਰੈਗੂਲਰ ਨਿਯੁਕਤੀ ਨਾ ਹੋਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਅਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਹਲਫਨਾਮਾ ਦਾਖਲ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 1 ਅਕਤੂਬਰ ਲਈ ਤੈਅ ਕੀਤੀ ਗਈ ਹੈ। ਪੰਜਾਬ ਵਿੱਚ ਨਸ਼ੇ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਆਗੂਆਂ ਦੇ ਬਿਆਨ ਵੀ ਇਸ ਬੰਨੇ ਆ ਰਹੇ ਨੇ ਤੇ ਸੂਬੇ ਵਿੱਚ ਨਸ਼ੇ ਨਾਲ ਸੰਬੰਧਿਤ ਮਾਮਲੇ ਪਿਛਲੇ ਦਿਨੀ ਇੱਕ ਮਜ਼ਦੂਰ ਵੱਲੋਂ ਪਹਿਲਾਂ ਇਹ ਮੁੱਦਾ ਚੁੱਕਣ ਤੇ ਫਿਰ ਖੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਹੋਰ ਪਖਦਾ ਹੋਇਆ ਵਿਖਾਈ ਦੇ ਰਿਹਾ। ਬੰਦੀ ਛੋੜ ਦਿਵਸ ਨੂੰ ਸਮਰਪਿਤ ਅਤੇ ਬਾਬਾ ਬੁੱਢਾ ਜੀ ਵੱਲੋਂ ਆਰੰਭ ਕੀਤੀ ਗਈ ਸ਼ਬਦ ਚੌਕੀ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਤੱਕ ਇੱਕ ਪੈਦਲ ਯਾਤਰਾ ਆਰੰਭ ਕੀਤੀ ਗਈ ਹੈ। ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ 7 ਅਕਤੂਬਰ ਨੂੰ ਇਹ ਪੈਦਲ ਚੌਂਕੀ ਗਵਾਲੀਅਰ ਪਹੁੰਚੇਗੀ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਨ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
0: ਦੇਰ ਆਰ ਸਿੰਗਰਸ ਦੇਰ ਆਰ ਪਰਫਾਰਮਰਸ ਐਂਡ ਦੈਨ ਦੇਰ ਆਰ ਲੈਜੈਂਡਸ that has defined generations. The one and only Rahat Fateh Ali Khan live in Toronto with Shah Zaman Ali Khan Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
3: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
2: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
4: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
5: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ ਰੈਫਰਿਜਰੇਟਰ ਡਿਸ਼ਵਾਸ਼ਰਸ ਸਟੋਵ ਟੀਵੀ ਬਿਲਟਨ ਅਪਲਾਈਂਸਸ ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 2915 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਸ
6: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ ਡੈਨ ਫੋਰਜ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ ਅੱਜ ਹੀ ਕਾਲ ਕਰੋ 416-447-5581 ਜਾਂ 437-604-5093 ਆਲ ਸਟੇਟ ਇੰਸ਼ੋਰੈਂਸ ਤੁਹਾਡੀ ਸੁਰੱਖਿਆ ਤੁਹਾਡੀ ਬਚਤ
7: Pizza to go, best pizza in the town, pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi jithe tusi fish pakoda, best soya chaap, malai wings, crunchy momo, malai momo, sun ke aaya na munh vich paani, so ajj apne yaaran dostan te parivar de naal kuch vadhiya te quality wala khaan nu dil kar reha na, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਤੇ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696 905-840-9696
8: ਸੱਚ ਕਿਹੋ ਜਿਹਾ ਹੁੰਦਾ?
9: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
10: ਮਿੱਟੀ ਚੁਗਦੀ ਫਸਲ ਸੱਚ ਹੈ,
9: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ, ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸ਼।

ਜੁੜੇ ਹੋਏ ਸਾਰੇ ਸਰੋਤਿਆਂ ਨੂੰ, ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰਾ ਸਾਥ ਦੇ ਰਹੇ ਨੇ ਗੁਮਨਾਮ। ਸੋ ਸਟੂਡੀਓ ਦੇ ਵਿੱਚ ਕਾਲ ਕਰਨ ਲਈ ਇੱਕੋ ਇੱਕ ਨੰਬਰ ਹਮੇਸ਼ਾ ਦੀ ਤਰ੍ਹਾਂ 905-673-3337 905-673-3337। ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋ ਚੁੱਕੇ ਨੇ। ਸਟੂਡੀਓ ਦੇ ਘੜੀਆਂ ਦੇ ਮੁਤਾਬਕ 9:07 ਹੋ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹੇ।

0: ਜੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਜੁੜ ਚੁੱਕੇ ਹਾਂ ਜੀ ਖੂਬਸੂਰਤ ਸ਼ਾਮ ਔਰ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ 'ਤੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰਾ ਸਾਥ ਦੇ ਰਹੇ ਨੇ ਹਮੇਸ਼ਾ ਦੀ ਤਰ੍ਹਾਂ ਗੁੰਮ ਨਾਮ ਗੁੰਮਨਾਮ ਸਿਆ, ਤੂੰ ਸੱਚੀ ਗੁੰਮ ਆ।
1: ਮੈਂ ਸਾਰੇ ਪਹਿਲਾਂ ਤਾਂ ਸਾਰੇ ਸਰੋਤਿਆਂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪ੍ਰਭ ਜੀ।
0: ਠੀਕ ਠਾਕ, ਮੈਂ ਦੋ ਵਾਰ ਪਹਿਲਾਂ ਬੁਲਾਇਆ ਅਤੇ ਗੁੰਮਨਾਮ ਬਸ ਖੋਇਆ ਹੋਇਆ ਸੀ ਆਪਣੇ ਖਿਆਲਾਂ ਦੇ ਵਿੱਚ।
1: ਮੈਂ ਇਹੀ ਖਿਆਲਾਂ 'ਚ ਖੋਇਆ ਹੋਇਆ ਸੀਗਾ ਵੀ ਤੁਸੀਂ ਹਮੇਸ਼ਾ ਕਹਿੰਦੇ ਰਹੇ ਵੀ ਗੁੰਮਨਾਮ ਜਿਹੜਾ ਵਾ ਉਹ ਗੁੰਮਿਆ ਰਹਿੰਦਾ, ਤਾਂ ਕਿਉਂ ਨਾ ਅੱਜ ਇੱਕ ਨਵਾਂ
0: ਅੱਛਾ ਨਾਮ ਚਾਹੀਦਾ,
1: ਨਵਾਂ ਨਾਮ ਦੇ ਦਿਓ ਜੀ।
0: ਓਕੇ, ਕੁਛ ਨਾ ਕੁਛ ਚਾਹੀਦੇ ਹੁੰਦੇ ਤੈਨੂੰ ਰੋਜ਼, ਚਾਹੇ ਲੜਾਈ ਚਾਹੀਦੀ ਹੈ ਤੈਨੂੰ ਤਾਂ ਜਾਂ ਮੇਰੇ ਨਾਲ ਸਿੰਕ ਵਸਾਉਣੇ ਹੁੰਦੇ ਤੂੰ, ਅੱਜ ਨਵਾਂ ਨਾਮ ਚਾਹੀਦਾ। ਸੋ 905-673-3337 ਸਟੂਡੀਓ ਦਾ ਇੱਕ ਇੱਕ ਨੰਬਰ, ਅਤੇ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ, ਇੱਕ ਘੰਟਾ ਤੁਹਾਡਾ ਸਾਡਾ ਸਾਥ ਆ, ਬਹੁਤ ਹੀ ਘੈਂਟ ਲੰਘਣ ਵਾਲਾ ਆ। ਇਹ ਜਿਹੜਾ ਸਾਥ ਹੋਊਗਾ ਇਹ ਫਿਰ ਇੱਦਾਂ ਟਿੱਚ ਬਟਨਾਂ ਦੀ ਜੋੜੀ ਵਾਲਾ ਸਾਥ ਹੋ ਜਾਣਾ ਆ। ਸੋ 905-673-3337 ਔਰ ਨਾਲ ਦੀ ਨਾਲ ਬਹੁਤ ਸਾਰੇ ਸੁਨੇਹੇ ਤੁਹਾਡੇ ਤੱਕ ਲੈ ਕੇ ਆਵਾਂਗੇ, ਬਹੁਤ ਖੂਬਸੂਰਤ ਮਿਊਜ਼ਿਕ ਗੀਤ ਸੰਗੀਤ ਜੇ ਟਾਈਮ ਮਿਲਿਆ ਤਾਂ। ਸੋ ਇਸੇ ਕਰਕੇ ਮੈਂ ਪਹਿਲਾਂ ਗੀਤ ਸੰਗਤ ਸੁਣਾ ਤਾ ਤੁਹਾਨੂੰ ਕਿ ਬਾਅਦ ਵਿੱਚ ਤੁਸੀਂ ਲਾਮਾ ਆਨੰਦ ਹੋ ਕਿ ਗੀਤ ਸੁਣਾਉਂਦੇ ਨੇ, ਗੱਲਾਂ ਹੀ ਕਰਦੇ ਰਹਿੰਦੇ ਹਾਂ। ਸੋ 905-673-3337 ਸਭ ਤੋਂ ਪਹਿਲਾਂ ਦੱਸੋ ਕਿ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ? ਅੱਜ ਦਾ ਦਿਨ ਤੁਹਾਡਾ ਚੜ੍ਹਦੀ ਕਲਾ ਵਾਲਾ ਸੀ, ਕਿੱਦਾਂ ਦਾ ਲੰਘਿਆ ਅੱਜ ਦਾ ਦਿਨ? ਜ਼ਰੂਰ ਕਾਲ ਕਰਕੇ ਆਪਣੀ ਆਪਣੀ ਹਾਜ਼ਰੀ ਜ਼ਰੂਰ ਲਵਾਇਓ, 905-673-3337। ਨਾਲ ਦੀ ਨਾਲ ਇਹ ਵੀ ਦੱਸਿਓ ਕਿ ਕਿੱਥੋਂ ਕਿੱਥੋਂ ਰੇਡੀਓ ਪ੍ਰੋਗਰਾਮ ਉਡਾਉਣ ਨੂੰ ਸੁਣ ਰਹੇ ਹੋ। ਵੈਸੇ ਤਾਂ AM 530 ਦੀ ਸੁਪਰ ਹਿੱਟ ਫਰੀਕੁਐਂਸੀ ਇੱਥੋਂ ਲੈ ਕੇ ਨਾਗਰਾ ਫਾਲ ਅਤੇ ਡਿਟਰੋਟ, US ਬਾਰਡਰ, ਬਫਲੋ, ਨਾਲ ਦੀ ਨਾਲ ਬੈਰੀ, ਕਿੰਗਸਟਨ, ਓਸ਼ਵਾ ਅਤੇ ਆਲ ਓਵਰ GTA ਦੇ ਵਿੱਚ ਧਮਾਲਾਂ ਪਾਉਂਦੀ ਆ। ਤੁਸੀਂ ਸਾਨੂੰ ਕਿੱਥੋਂ ਕਿੱਥੋਂ ਸੁਣ ਰਹੇ ਹੋ? ਰੇਡੀਓ ਉਡਾਉਣ ਦੇ ਜਿੰਨੇ ਵੀ ਸਰੋਤੇ ਆ ਕਿ ਜੇ ਕਿਸੇ ਕੋਲ ਸਮਾਂ ਹੈ ਤਾਂ ਜ਼ਰੂਰ ਕਾਲ ਕਰਕੇ ਦੱਸਿਓ ਕਿੱਥੋਂ ਕਿੱਥੋਂ ਸਾਨੂੰ ਤੁਸੀਂ ਇੰਜੋਏ ਕਰ ਰਹੇ ਹੋ। 905-673-3337 ਨਾਲ ਦੀ ਨਾਲ ਜੇ ਤੁਸੀਂ ਨੰਬਰ ਡਾਇਲ ਕਰਕੇ ਰੇਡੀਓ ਪ੍ਰੋਗਰਾਮ ਨੂੰ ਸੁਣਨਾ ਆ, ਜਿੱਥੋਂ ਤੁਸੀਂ ਆਪਣੀ ਗੱਡੀ ਲੈ ਕੇ ਜਾ ਰਹੇ ਹੋ, ਟਰੱਕ ਲੈ ਕੇ ਜਾ ਰਹੇ ਹੋ, ਬਾਈਕ, ਮੋਟਰਸਾਈਕਲ, ਟਰੈਕਟਰ, ਕਾਰ, ਜਿੱਥੇ ਜਿੱਥੇ ਵੀ ਸੁਣ ਰਹੇ ਹੋ, ਬਾਈਕ ਨਹੀਂ ਹੋਣੀ ਆਈ, ਤੁਸੀਂ ਇੱਕ ਨੰਬਰ ਡਾਇਲ ਕਰਨਾ ਆ ਅਤੇ ਤੁਸੀਂ ਰੇਡੀਓ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਕੈਨੇਡਾ ਵਾਈਡ 416-477-2040 416-477-2040 ਤੁਸੀਂ ਡਾਇਲ ਕਰਨਾ ਆ ਅਤੇ ਰੇਡੀਓ ਪ੍ਰੋਗਰਾਮ ਉਡਾਨ ਤੁਸੀਂ ਸੁਣ ਸਕਦੇ ਹੋ। ਅਤੇ ਕਰੀਏ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਪਹਿਲੀ ਕਾਲ ਤੋਂ। ਸਾਡੇ ਬਹੁਤ ਹੀ ਪਿਆਰੇ ਸੱਜਣ ਮਹਿਬੂਬ ਜੁੜੇ ਹੋਏ ਨੇ ਜੀ। ਸਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, 07005 ਤੁਸੀਂ ਔਨ ਹੋ ਜੀ।
2: ਸਤਿ ਸ਼੍ਰੀ ਅਕਾਲ ਵੀਰ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
2: ਬਸ ਵਧੀਆ, ਅੱਜ ਮੈਂ ਬਹੁਤ ਖੁਸ਼, ਤੁਹਾਡਾ ਮੈਨੂੰ ਨਹੀਂ ਆਉਂਦਾ ਦੇਖਣਾ ਕਰਦਾ, ਫੋਨ ਤੇ ਤੁਸੀਂ ਫੜੇ ਗਏ ਮੇਰੇ ਕੋਲ, ਤੁਹਾਨੂੰ ਦੇਖ ਰਹੀ ਹਾਂ, ਗੁਰਨਾਮ ਵੀ ਗੁਆਚਿਆ ਬੈਠਾ।
0: ਅਸੀਂ ਦੱਸਣਾ ਭੁੱਲ ਗਏ ਕਿ ਅਸੀਂ ਟਿਕਟੋਕ ਤੇ ਲਾਈਵ ਆ। ਅੱਛਾ, ਬਹੁਤ ਸਾਰੇ ਤੁਸੀਂ ਇਕੱਲੇ ਨਹੀਂ, ਬਹੁਤ ਸਾਰੇ ਪਰਿਵਾਰ ਆ ਜਿਹੜੇ ਕਹਿੰਦੇ ਕਿ ਅਸੀਂ ਤੁਹਾਨੂੰ TV ਨਹੀਂ ਚੱਲਦਾ। ਹੁਣ ਅੱਜ ਕੱਲ੍ਹ ਤਾਂ ਦੇਖੋ ਜਿਹੜੇ TV ਉਹਨਾਂ ਦਾ ਸਮਾਂ ਨਹੀਂ ਰਹਿ ਗਿਆ, ਅੱਜ ਕੱਲ੍ਹ ਸੋਸ਼ਲ ਮੀਡੀਆ ਆ। ਸੋ ਸੋਸ਼ਲ ਮੀਡੀਆ 'ਤੇ ਅਸੀਂ ਲਾਈਵ ਹਾਂ, ਰੇਡੀਓ ਉਡਾਨ ਅਫੀਸ਼ੀਅਲ
2: ਜੀ। ਜਦੋਂ ਮੈਂ ਰੇਡੀਓ ਮੇਰਾ ਚੱਲਦਾ ਹੀ ਹੁੰਦਾ ਸਾਰਾ ਦਿਨ, ਹਨਾ, ਜਦੋਂ ਤੁਹਾਡਾ ਸ਼ੁਰੂ ਹੋਇਆ ਉਹ ਮੈਂ ਫੋਨ ਦੇ ਉੱਤੇ ਹੱਥ ਜਿਹਾ ਮਾਰਿਆ, ਤੇ ਜਦੋਂ ਦੇਖਿਆ ਰੇਡੀਓ ਉਡਾਨ, ਮੈਂ ਕਿਹਾ ਲੈ ਵੀ ਲਿਆ, ਪਹਿਲਾਂ ਇਹਨਾਂ ਨੂੰ ਦੇਖੀਏ ਆਪਾਂ, ਅੱਜ ਲਾਈਵ ਦੇਖੀਏ ਪਹਿਲਾਂ ਸਰਦਾਰ ਭਾਈ ਜੀ ਨੂੰ, ਨਾਲ ਗੁੰਮਨਾਮ ਜਿਹੜਾ ਗੁੰਮਿਆ ਕਹਿੰਦਾ ਇਹਨੂੰ ਹੁਣ ਸਿੱਧਾ ਕਰੀਏ ਆਪਾਂ।
0: ਅੱਛਾ ਵੇਖਿਓ, ਐਂਡੀ ਲੱਗਦਾ ਨਾ ਵੀ ਗੁਆਚਾ ਹੋਇਆ, ਲੱਗਦਾ ਨਾ ਗੁਆਚਾ ਹੋਇਆ।
2: ਹਾਂ, ਅੱਜ ਮੈਂ ਇਹਨੂੰ ਚੰਗਾ ਵੇਖ ਲਿਆ, ਇਹਦੇ ਲਈ ਵਾਕਈ ਕੁੜੀ ਕਾੜੀ ਲੱਭਣੀ ਪੈਣੀ ਆਪਾਂ ਨੂੰ,
0: ਕਰਾਓ ਰਿਸ਼ਤਾ ਆਂਟੀ ਜੀ, ਲੱਭੋ ਤੁਸੀਂ ਤੁਸੀਂ ਮੁੰਡਾ ਸੋਹਣਾ ਸੁਨੱਖਾ ਆ ਪਰ ਗਵਾਚਿਆ ਰਹਿੰਦਾ, ਤੁਸੀਂ ਬਣੋ ਪਛੋਲਣਾ। ਜਦੋਂ ਆਂਟੀ ਜੀ ਤੁਸੀਂ ਕਿਹਾ ਨਾ ਕਿ ਮੁੰਡਾ ਸੋਹਣਾ ਆ, ਤੇ ਨਾਲ ਦੀ ਨਾਲ ਹੀ ਉਹਦੇ ਐ ਜਿਹੜੇ ਨਾ ਸਮਾਈਲ ਆ ਗਈ ਉਹਦੇ ਫੇਸ ਤੇ, ਤੇ ਚੜ੍ਹਦੀ ਆ,
2: ਦੇਖਦੀ ਆ ਚਿੱਟੇ ਚਿੱਟੇ ਦੰਦ ਦੇਖਦੇ ਆ।
0: ਲੈ ਵੀ ਗੁਮਨਾਮ ਸ਼ਾਹ, ਤੈਨੂੰ ਪਹਿਲਾਂ ਕੰਪਲੀਮੈਂਟ ਦਿੱਤਾ ਆਂਟੀ ਹੋਣਾ ਨੇ, ਆਂਟੀ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਸੁਣਦੇ ਰਹੋ ਤੇ ਵੇਖਦੇ ਵੀ ਰਹੋ। ਸੋ 905-673-3337 ਲੈ ਵੀ ਗੁਮਨਾਮ ਸਿੰਘ, ਆਪਣੀ ਚੋਰੀ ਫੜੀ ਗਈ ਆ, ਆਂਟੀ ਜੀ ਕਹਿੰਦੇ ਅੱਗੇ ਰੋਜ਼ ਸੁਣਦੇ ਹਾਂ ਤੇ ਅੱਜ ਅਸੀਂ ਦੇਖ ਵੀ ਰਹੇ ਹਾਂ। ਸੋ 905-673-3337-2825 ਵਾਲਿਓ, ਕੀ ਹਾਲ ਚਾਲ ਆ?
3: ਹਾਂ ਠੀਕ ਆ ਪ੍ਰਭ ਸੰਧੂ ਜੀ, ਗੁਰਨਾਮ, ਸਤਿ ਸ਼੍ਰੀ ਅਕਾਲ ਜੀ,
0: ਕੀ ਬਾਤ ਆ,
3: ਕੀ ਬਾਤ ਆ,
0: ਬਹੁਤ ਜਚਦੀ ਪਈ ਆ, ਮੈਂ ਕਿਹਾ ਵੇਖੋ ਵਾਲਮਾਰਟ ਦੇ ਵਿੱਚੋਂ ਸ਼ਰਟ ਲੈਣ ਦਾ ਕੋਈ ਉਹਦੇ ਵਿੱਚ ਕੱਪੜੇ ਵਿਕਣ ਨੂੰ ਆਏ ਆ, ਕੋਈ ਕਿਤੋਂ ਵੀ ਲੈ ਸਕਦਾ। ਮੈਨੂੰ ਇੱਕ ਵੀਰੇ ਨੇ ਇੱਥੇ ਵੀ ਕਹਿਤਾ, ਮੈਂ ਟਿਕਟੋਕ 'ਤੇ ਕਹਿੰਦਾ ਬਾਈ ਜੀ ਟਿਕਟੋਕ ਤੁਸੀਂ ਸ਼ਰਟ ਵਾਲਮਾਰਟ ਤੋਂ ਲਈ ਆ? ਮੈਂ ਕਿਹਾ ਹਾਂਜੀ ਵਾਲਮਾਰਟ ਤੋਂ ਲਈ ਆ, ਅਤੇ ਮੈਨੂੰ ਵਧੀਆ ਲੱਗੀ, ਮੇਰੀ ਪੱਗ ਨਾਲ ਮੈਚ ਹੋ ਗਈ, ਅਤੇ ਮੈਂ ਕਿਹਾ ਜੀ ਚੱਕੋ। ਅਤੇ ਇਹ ਮੈਨੂੰ ਕਹਿੰਦਾ ਕਿ ਬਾਈ ਜੀ ਬਹੁਤ ਬੰਬ ਲੱਗ ਰਹੇ ਹੋ, ਬਹੁਤ ਅੱਤ ਲੱਗ ਰਹੇ ਹੋ। ਮੈਂ ਕਿਹਾ ਵੀ ਇੱਕ, ਹਾਂ ਕਹਿੰਦਾ ਐਂਡ ਹੋ ਗਿਆ। ਮੈਂ ਕਿਹਾ ਇੱਕ ਆਹ ਬੜੀ, ਇਹ ਬੜੀ ਭੈੜੀ ਚੀਜ਼ ਆ, ਤੁਹਾਨੂੰ ਪਤਾ ਕਿ ਇੱਕ ਤਾਂ ਹੁੰਦੀ ਹੈ ਤੁਹਾਡੀ ਸੋਭਾ, ਅਤੇ ਦੂਜੀ ਹੁੰਦੀ ਆ ਪੰਪ, ਹੈਨਾ। ਥੈਂਕ ਯੂ ਰਿੱਕੀ ਬਾਈ ਜੀ, ਬਹੁਤ ਸ਼ੁਕਰੀਆ। ਰਿੱਕੀ ਜੋਨ ਬਾਈ ਜੀ ਕਹਿੰਦੇ ਕਿ 6 ਮਹੀਨੇ ਹੋ ਗਏ ਪ੍ਰੋਗਰਾਮ ਸੁਣਨ, ਬਾਈ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਛਾ ਬਾਈ ਜੀ ਓਕੇ, ਨਹੀਂ ਮੇਰੀ ਗੱਲ ਸੁਣੋ ਪਹਿਲਾਂ, ਮੈਂ ਆਪਣੀ ਗੱਲ ਸੁਣਾਉ, ਤੁਸੀਂ ਸੁਣਨੀ ਹੈ, ਮਾਈਕ ਮੇਰੇ ਕੋਲ, ਇੱਕ ਸੈਕਿੰਡ। ਅੱਛਾ ਪਤਾ ਕੀ ਗੱਲ ਆ, ਮੈਂ ਇਹ ਕਿਹਾ ਕਿ ਦੇਖੋ ਕਿਸੇ ਦੀ ਸੋਭਾ ਕਰਨੀ ਵਧੀਆ ਗੱਲ ਆ, ਪਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਬੰਦੇ ਨੂੰ ਮਰਵਾਉਂਦੀਆਂ, ਉਹਨਾਂ ਦੇ ਵਿੱਚ ਇੱਕ ਪੰਪ ਵੀ ਆਉਂਦਾ। ਸੋ ਮੈਂ ਜਦੋਂ ਮੈਨੂੰ ਇਹ ਲੱਗਿਆ ਕਿ ਮੈਂ ਕਿਹਾ ਵੀ ਗੁਮਨਾਮ ਸਿੰਘ ਇੱਕ ਵਾਰੀ ਜੇ ਤੂੰ ਕਹਿੰਦਾ ਕਿ ਬਈ ਭਾਜੀ ਤੂੰ ਜੱਚ ਰਿਹਾ ਆ ਤੇ ਮੈਂ ਮੰਨ ਲੈਣਾ ਸੀ, ਦੋ ਵਾਰੀ ਤੂੰ ਕਿਹਾ ਆਤਿਆ ਕੋਕਾ ਆ ਮਤਲਬ ਬੰਬ ਆ, ਮੈਂ ਕਿਹਾ ਵੀ ਇਹ ਪੰਪ ਹੋ ਗਿਆ,
3: ਪੰਪ ਹੋ ਗਿਆ।
0: ਨਹੀਂ ਲੈ ਪੰਪ ਕਿਹਨੂੰ ਨੀ ਚੰਗਾ ਲੱਗਦਾ ਵੀਰੇ, ਨਹੀਂ ਫਿਰ ਪੰਪ ਮਰਵਾ ਵੀ ਦਿੰਦਾ ਨਾ ਵੀਰੇ। ਜੇ ਹੁਣ ਤੁਸੀਂ ਤੁਸੀਂ ਤੁਸੀਂ ਦੇਖੋ ਕਿ ਜੇ ਤੁਸੀਂ ਹਵਾ ਭਰੀ ਜਾਓਗੇ ਟਾਇਰ ਚ, ਹਵਾ ਭਰੀ ਜਾਓਗੀ ਕੀ ਹੋਊਗਾ? ਹਾਂ ਬਸ ਬਸ ਫਟਣ ਤੋਂ ਡਰ ਲੱਗਦਾ ਬਾਪੀ, ਬਾਕੀ ਜਿਹੜੀ ਪੰਪ ਆ ਉਹ ਬੁਰੀ ਚੀਜ਼ ਨਹੀਂ ਆ, ਬਸ ਫਟਣ ਤੋਂ ਡਰ ਲੱਗਦਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਜੀ। ਹਾਂ ਨਾਮ ਪੁੱਛਣਾ ਅੱਜ ਬਾਈ ਦਾ ਕਿ ਨਾਮ ਇਹਦਾ ਕੀ ਰੱਖੀਏ? ਇਹ ਨਾਂ ਤਾਂ ਆਪਾਂ ਰੱਖ ਦਾਂਗੇ, ਪਰ ਵਿਚਾਰਾ ਫਿਰ ਇਹਨੇ ਹੋਰ ਸ਼ਾਇ ਹੋ ਜਾਇਆ ਕਰਨਾ ਵੀ ਮਿੱਠਾ ਕਹਿਤਾ ਮੈਨੂੰ। ਚੱਲ ਮਿੱਠੇ ਮਿੱਠੇ ਦਾ ਤਾਂ ਕੋਈ ਚੱਕਰ ਨੀ, ਕੋਈ ਮਿੱਠੀ ਨਾ ਕਹਿ ਜੇ ਇਹਨੂੰ। ਸੋ ਗੱਲਾਂ ਬਾਤਾਂ ਬਹੁਤ ਵਧੀਆ ਚੱਲਦੀਆਂ ਪਈਆਂ। ਅੱਛਾ ਇਹ ਪੁੱਛਣਾ ਸੀ ਕਿ ਪੰਪ ਕਿੰਨੀ ਕੁ ਬੁਰੀ ਚੀਜ਼ ਆ, ਤੁਹਾਨੂੰ ਕਦੀ ਪੰਪ ਦਿੱਤਾ ਕਦੀ ਕਿਸੇ ਨੇ? ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਹਾਨੂੰ ਬਈ ਬੰਦਾ ਪੰਪ ਦੇ ਰਿਹਾ, ਤੇ ਪੰਪ ਚ ਆਉਣਾ ਚਾਹੀਦਾ ਕਿ ਨਹੀਂ? ਤੁਸੀਂ ਪੰਪ ਮਤਲਬ ਤੁਹਾਨੂੰ ਕੋਈ ਦਿੰਦਾ ਬੰਦਾ, ਤੁਹਾਨੂੰ ਤੁਹਾਨੂੰ ਆਈਡੀਆ ਹੋ ਜਾਂਦਾ ਕਿ ਬੰਦਾ ਯਾਰ ਫੂਕ ਛਕਾ ਰਿਹਾ, ਤੇ ਬੰਦੇ ਨੂੰ ਛਕ ਲੈਣੀ ਚਾਹੀਦੀ ਆ? ਮੈਂ ਛਕ ਲੈਣਾ ਹੁੰਦਾ ਜੇ ਹਿਸਾਬ ਕਦੀ ਹੋਵੇ ਤਾਂ, ਪਰ ਜਦੋਂ ਜ਼ਿਆਦਾ ਹੀ ਹੋ ਜਾਏ ਕੰਮ ਤਾਂ ਫਿਰ ਮੈਂ ਦੱਸਤਾ ਗੁਮਨਾਮ ਸਿੰਘ ਵੀ ਪੰਪ ਜ਼ਿਆਦਾ, ਬਾਈ ਜੀ ਮੈਂ ਫੜ ਜੂੰ ਸਾਂਭ ਲਾ, ਅਤੇ ਉਹ ਗੁਮਨਾਮ ਫਿਰ ਗੁੰਮ ਹੋ ਗਿਆ। ਬਾਈ ਜੀ ਇੱਧਰ ਆ ਜਾਓ, ਪ੍ਰੋਗਰਾਮ ਕਰ ਰਹੇ ਹਾਂ, ਇੱਧਰ ਉਸ ਰੋਤੇ ਵੀ ਵੇਖ ਰਹੇ ਹਾਂ, ਇੱਧਰ ਬਹੁਤ ਸਾਰੀਆਂ ਕਾਲ ਵੀ ਨੇ, ਅਤੇ 905-673-3337 ਸਾਰੀਆਂ ਹੀ ਲਾਈਨ ਬਿਜ਼ੀ ਨੇ। ਲਓ ਜੀ ਗ੍ਰੈਂਡ ਹੋਮ ਫਰਨੀਚਰ ਸੁਖਬਾਈ ਜੀ ਵੀ ਆ ਗਿਆ, ਅਤੇ ਨਾਲ ਦੀਆਂ ਜਫਰ ਮਲਕ ਜੀ ਵੀ ਆ ਗਏ ਨੇ, ਹਰਮਨਪ੍ਰੀਤ ਜੀ ਵੀ ਆ ਗਏ ਨੇ, ਅਤੇ ਕੇਵਲ ਚੌਹਾਨ ਬਾਈ ਵੀ ਆ ਗਏ ਨੇ, ਕਿਉਂਕਿ ਹਰਦੀਪ ਬਾਈ ਜੀ ਸਾਡੇ ਆਪਦੇ ਪਿਆਰੇ ਆ, 2 ਮਿੰਟ ਵੇਟ ਕਰ ਲੈਣੇ ਕਿਉਂਕਿ ਲਾਈਨਾਂ ਬਹੁਤ ਬਿਜ਼ੀ ਨੇ। ਅਤੇ ਜਫਰ ਮਲਕ ਸਾਹਿਬ ਆਪਾਂ ਵੀ ਸੁਨੇਹਾ ਦਿਆਂਗੇ, ਗੰਜਿਆਂ ਦੇ ਵਾਲ ਉਗਾਵਾਂਗੇ, ਪਰ ਤੁਸੀਂ ਵੀ ਵੇਟ ਕਰੋ 2 ਸਕਿੰਟ, ਕੇਵਲ ਚੌਹਾਨ ਨਾਲ ਗੱਲ ਕਰਦੇ ਹਾਂ। ਚੌਹਾਨ ਸਰ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ? ਚੜ੍ਹਦੀ ਕਲਾ ਜੀ ਤੁਸੀਂ ਸੁਣਾਓ, ਠੀਕ ਹੋ?
4: ਨਾਮ ਸੁਣਿਆ ਸੀ, ਨਾਮ ਰੱਖਣ ਲੱਗਾ ਗੁਮਨਾਮ ਦਾ, ਮੈਂ ਡਾਇਰ ਉਹਦਾ ਨਾਮ ਰੱਖ ਦੋ ਗੁਰਨਾਮ ਸਿੰਘ, ਨਾਮ ਵਧੀਆ।
0: ਅੱਛਾ ਤੁਸੀਂ ਕਹਿੰਦੇ ਗੁਰਨਾਮ?
4: ਗੁਰਨਾਮ,
0: ਹਾਂ ਗੁਰਨਾਮ ਵਧੀਆ। ਦੇਖੋ ਗੁਮਨਾਮ ਤਾਂ ਨਾਮ ਹੀ ਗੁਆਚਿਆ ਹੋਇਆ, ਆਪ ਉਹਨੇ ਕੀ ਇਹਦੇ ਬੰਦਾ ਕਿੱਥੋਂ ਲੱਭੂ? ਹਾਂ
4: ਸਾਰੇ ਮਿਲਦਾ ਜੁਲਦਾ ਗੁਮਨਾਮ ਨਾਲ, ਭੁਲੇਖਾ ਨਹੀਂ ਭੁਲਾ ਗਿਆ।
0: ਕੀ ਬਾਤ ਹੈ, ਗੁਰਨਾਮ, ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ। ਸੋ ਹਰਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਵੀਰੇ ਜੀ, ਆਇਆਂ ਨੂੰ ਕੀ ਹਾਲ ਚਾਲ? ਹਰਮਨਪ੍ਰੀਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਜੀ?
5: ਸਤਿ ਸ਼੍ਰੀ ਅਕਾਲ ਜੀ, ਹੋਰ ਕੈਮ ਨੇ ਚੇਤਾ ਜੀ?
0: ਬਾਈ ਜੀ ਕੈਮੋ ਕੈਮ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਹੋ?
5: ਪੰਪ ਨਾ ਜੀ, ਪੰਪ ਦਾ ਤੁਸੀਂ ਗੱਲ ਕਰ ਰਹੀ ਹੈ ਨਾ ਜੀ, ਤੇ ਪੰਪ ਦਾ ਮੇਰੇ ਹਿਸਾਬ ਨਾਲ ਤਾਂ ਇੱਦਾਂ ਹੀ ਕਿ ਬੰਦੇ ਨੂੰ ਜੇ ਪਤਾ ਵੀ ਲੱਗ ਜਾਏ ਨਾ ਕਿ ਕੋਈ ਮੈਨੂੰ ਪੰਪ ਦੇ ਰਿਹਾ ਵਾ, ਤੇ ਉਹ ਮੱਲੋ ਮੱਲੀ, ਕਿਉਂਕਿ ਤਕਰੀਬਨ ਪੰਪ ਉਹ ਚੀਜ਼ ਹੁੰਦੀ ਹੈ ਕਿ ਤੁਹਾਡੇ ਚ ਆਪਦੇ ਆਪ ਦੇ ਤੁਹਾਨੂੰ ਤਾਰੀਫ ਜੀ ਵੀ ਝਲਕਦੀ ਹੁੰਦੀ ਹੈ ਨਾ।
0: ਅੱਛਾ ਪਰ ਉਹੀ ਉਹੀ ਮੈਂ ਕਹਿ ਰਿਹਾ ਕਿ ਕਿੰਨਾ ਕੁ ਲੈਣਾ ਚਾਹੀਦਾ ਕਿ ਤੁਹਾਨੂੰ ਪਤਾ ਲੱਗ ਜਾਂਦਾ ਵੀ ਅਗਲਾ ਬੰਦਾ ਪੰਪ ਦੇ ਰਿਹਾ ਕਿ ਤਾਰੀਫ ਕਰ ਰਿਹਾ?
5: ਲੱਗ ਜਾਂਦਾ ਪਤਾ ਜੀ ਬੰਦੇ ਨੂੰ, ਤਕਰੀਬਨ ਲੱਗ ਜਾਂਦਾ ਹੁੰਦਾ ਪਤਾ, ਤੇ ਪਰ ਫਿਰ ਵੀ ਉਹ ਉਸ ਚੀਜ਼ ਦੇ ਵਿੱਚ ਪੈ ਜਾਂਦਾ, ਮਤਲਬ ਉਹ ਚੀਜ਼ ਨੂੰ ਫਿਰ ਵੀ ਕਰਦਾ ਹੀ ਕਰਦਾ ਵਾ ਮੇਰੇ ਹਿਸਾਬ ਨਾਲ। ਤੁਹਾਡੇ ਬੋਲਣ ਦਾ ਲਹਿਜਾ ਬਹੁਤ ਮਤਲਬ ਕਿ ਵਧੀਆ ਬਾਈ, ਸੱਚੀ ਦਿਲੋਂ ਕਹਿ ਰਹੇ ਆ ਇਹ ਗੱਲ, ਬਹੁਤ ਸੁਣ ਕੇ ਆਨੰਦ ਆਉਂਦਾ ਚਾਹੇ ਤੁਸੀਂ ਜੋ ਵੀ ਮਰ ਬੋਲ ਰਹੇ ਹੋਵੋ।
0: ਪਰ ਇਹ ਤਾਂ ਪੰਪ ਨੀ ਹੈਗਾ।
5: ਨਹੀਂ ਇਹ ਪੰਪ ਨੀ ਹੈਗਾ, ਗੱਲ ਤਾਂ ਸਹੀ ਕਹੀ ਆ। ਹਾਂਜੀ ਹਾਂਜੀ,
0: ਮੈਂ ਕਿਹਾ ਕਿਤੇ ਬਾਅਦ ਚ ਇਹਨਾਂ ਕਹਿੰਦੇ ਵੀ ਸਾਨੂੰ ਸਭ ਨੂੰ ਜਾਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਹਲਾਰਾ ਮਾਰ ਦੀਏ ਪੰਪ ਵਾਲਾ।
5: ਇੱਕ ਸਵਾਲ ਹੋਰ ਸੀਗਾ ਜੀ,
0: ਆ ਜਾਓ ਬਾਈ ਜੀ।
5: ਨਵੀਂ ਸੰਧੂ ਦੇ ਫਾਦਰ ਨੇ ਸਾਹਿਬ ਨੇ ਉਹ ਕੌਣ ਨੇ?
0: ਉਹ ਸਾਡੇ ਰਿਸਪੈਕਟਡ ਸਤਿੰਦਰਪਾਲ ਸਿੰਘ ਸਿੱਧੂ ਆ ਜੀ।
5: ਸਤਿੰਦਰਪਾਲ ਸਿੰਘ, ਠੀਕ ਆ ਜੀ
0: ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਵੀਰੇ, ਥੈਂਕ। ਉਹਨਾਂ ਦਾ ਪੇਜ ਵੀ ਹੈਗਾ ਸਤਿੰਦਰਪਾਲ ਸਿੰਘ ਸਿੱਧਵਾ, ਤੇ ਬਹੁਤ ਦੇਖੋ ਉਹ ਰੁੱਖ ਨੇ ਜਿਹਦੀ ਛਾਵੇਂ ਅਸੀਂ ਸਾਰੇ ਬਹਿੰਦੇ ਹਾਂ, AM 530 ਦੇ ਕਰਤਾ ਧਰਤਾ ਨੇ। ਸੋ ਬੜੇ ਹੀ ਪ੍ਰਸਿੱਧ ਰਾਗੀ ਢਾਡੀਆਂ ਦੇ ਖਾਨਦਾਨ ਦੇ ਵਿੱਚੋਂ, ਬੜੇ ਉੱਚ ਕੋਟੀ ਦੇ, ਜੇ ਤੁਸੀਂ ਕਹੋਗੇ ਕਿ ਫਿਲੋਸਫਰ, ਚੰਗੇ ਵਿਦਵਾਨ, ਚੰਗੇ ਪੜ੍ਹੇ ਹੋਏ, ਸੁਲਝੇ ਹੋਏ, ਅਸੀਂ ਤਾਂ ਉਹਨਾਂ ਤੋਂ ਸਿੱਖਦੇ ਹਾਂ। ਤੁਸੀਂ ਕਦੇ ਉਹਨਾਂ ਦਾ ਪੇਜ ਖੋਲਿਓ, ਵੇਖਿਓ, ਫਿਰ ਤੁਹਾਨੂੰ ਪਤਾ ਲੱਗਣਾ ਕਿੰਨੇ ਜਿੰਦਾ ਦਿਲ ਇਨਸਾਨ ਨੇ।
5: ਰੰਗਲਾ ਪੰਜਾਬ ਦੇਖਣ ਓਦੋ
0: ਜੀ ਬਾਈ ਜੀ,
5: ਹਾਂਜੀ ਆਈ ਓਦੋ ਤੁਹਾਨੂੰ ਦੇਖਿਆ ਸੀਗਾ, ਤੇ
0: ਬਹੁਤ ਸ਼ੁਕਰੀਆ।
5: ਹਾਂਜੀ ਹਾਂਜੀ, ਠੀਕ ਹੈ ਜੀ,
0: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ, ਬਹੁਤ ਸਤਿਕਾਰ। ਸੋ ਤੁਸੀਂ ਸੁਣਦੇ ਹੋ, ਸਾਨੂੰ ਪਿਆਰ ਦਿੰਦੇ ਹੋ, ਥੋੜ੍ਹੀ ਥੋੜ੍ਹੀ ਫੂਕ ਵੀ ਦੇ ਦਿਆ ਕਰੋ, ਚੰਗੀ ਹੁੰਦੀ ਆ ਤੁਰਦਾ, ਪਰ ਥੋੜ੍ਹੀ, ਮਤਲਬ ਉਹ ਨਾ ਹੋਵੇ ਕਿ ਹਵਾ ਟਾਇਰ ਵਾਲੀ ਗੱਲ ਕਹਾਣੀ ਸੱਚੀ ਹੋ ਜਾਏ, ਚੱਲਦਾ ਆ। ਮੈਨੂੰ ਲੱਗਦਾ ਕਿ ਐਪਰੀਸ਼ੀਏਸ਼ਨ ਠੀਕ ਆ, ਪਰ ਐਪਰੀਸ਼ੀਏਸ਼ਨ ਬਹੁਤ ਜ਼ਿਆਦਾ ਹੋ ਜਾਵੇ ਉਹ ਪੰਪ ਬਣ ਜਾਂਦੀ ਹੈ। ਕਿਵੇਂ ਗੁਮਨਾਮ ਸਿੰਘ, ਕੁਛ ਤਾਂ ਬੋਲੋ, ਬੋਲੋ ਬੋਲੋ ਬੋਲੋ,
1: ਵਧਾ ਚੜਾ ਕੇ ਨਹੀਂ ਕਰਨੀ ਚਾਹੀਦੀ, ਮੈਂ ਤਾਂ ਇਹੀ ਕਹੂੰਗਾ।
0: ਜਿਹੜੀ ਤੁਸੀਂ ਮੇਰੀ ਕੀਤੀ ਸੀ ਉਹ ਕੀ?
1: ਉਹ ਥੋੜੀ ਜਿਹੀ ਪੰਪ ਸੀ।
0: ਕਿਆ ਬਾਤ ਆ, ਮੰਨ ਗਿਆ ਮੁੰਡਾ, ਕਹਿੰਦਾ ਮੈਂ ਪੰਪ ਹੀ ਦਿੱਤਾ ਸੀਗਾ। ਸੋ ਸਤਿ ਸ਼੍ਰੀ ਅਕਾਲ ਬਾਈ ਜੀ, ਥੈਂਕ ਯੂ ਸੋ ਮਚ। PB08 ਵਾਲਿਓ, ਜਲੰਧਰ ਵਾਲਿਓ, ਕਿਆ ਬਾਤ ਆ ਯਾਰ, ਜਲੰਧਰ PB08
1: ਹੈ ਪ੍ਰਭ ਜੀ
0: ਜੀ।
1: ਜਿੰਨਾ ਪੰਪ ਲੈਣ ਚ ਮਜ਼ਾ ਆਉਂਦਾ ਨਾ,
0: ਅੱਛਾ
1: ਓਨਾ ਪੰਪ ਦੇਣ ਚ ਵੀ ਮਜ਼ਾ ਆਉਂਦਾ।
0: ਅੱਛਾ, ਉਹ ਮਤਲਬ ਤੁਸੀਂ ਦੇਖਦੇ ਵੇਖ ਲਾ ਬੰਦਾ ਕੀ ਮਹਿਸੂਸ ਕਰ ਰਿਹਾ।
1: ਜਦੋਂ ਆਪਾਂ ਕਿਸੇ ਨੂੰ ਕਹਿੰਦੇ ਨਾ ਬਹੁਤ ਸਿਰਾ ਬਹੁਤ ਹੱਥ, ਤੂੰ ਤਾਂ ਚਿੱਬ ਕੱਢੀ ਜਾਂਦਾ, ਵਿੱਚੋਂ ਆਪ ਨੂੰ ਵੀ ਮਜ਼ਾ ਆਉਂਦਾ ਹੁੰਦਾ ਵੀ ਦੇਖੀ
0: ਇਹ ਬੰਦਾ ਬਹੁਤ ਸ਼ਰਾਰਤੀ ਹੈ, ਇਹਦੇ ਧੱਕੇ ਨਾ ਚੜ ਜਾਓ, ਇਹ ਆਪ ਹੀ ਸਵਾਦ ਲੈਂਦਾ ਪੰਪ ਦੇਣ ਲੱਗਿਆ, ਅਗਲੇ ਬੰਦੇ ਨੂੰ ਤਾਉਣੇ ਆਉਣਾ। ਸੋ 905-673-33-37 ਬਹੁਤ ਸਾਰੇ ਸਾਡੇ ਸਰੋਤੇ ਲਾਈਵ ਨੇ। ਸੋ ਪੰਪ ਬਹੁਤ ਕੁੱਤੀ ਚੀਜ਼ ਆ ਬਾਈ ਜੀ, ਬਿਲਕੁਲ ਮੈਂ ਤੁਹਾਡੇ ਨਾਲ ਐਗਰੀ ਹਾਂ, ਬਹੁਤ ਕੁੱਤੀ ਚੀਜ਼ ਆ। ਤੁਹਾਨੂੰ ਕਦੀ ਕਿਸੇ ਨੇ ਪੰਪ ਦਿੱਤਾ? ਪੰਪ ਲੈਣਾ ਚਾਹੀਦਾ, ਤੁਹਾਨੂੰ ਕੋਈ ਪੰਪ ਦਿੰਦਾ ਪਤਾ ਲੱਗ ਜਾਂਦਾ ਪੰਪ ਅਤੇ ਐਪਰੀਸ਼ੀਏਸ਼ਨ ਦੇ ਵਿੱਚ ਕੀ, ਪੰਪ ਅਤੇ ਕਿਸੇ ਦੀ ਇੱਜ਼ਤ ਕਰਨਾ, ਕਿਸੇ ਨੂੰ ਵਧੀਆ ਦੱਸਣਾ, ਉਹਦੇ ਵਿੱਚ ਕਿੰਨਾ ਕੁ ਫਰਕ ਆ ਐਪਰੀਸ਼ੀਏਸ਼ਨ ਅਤੇ ਪੰਪ ਦੇ ਵਿੱਚ, ਕਿਸੇ ਨੂੰ ਐਪਰੀਸ਼ੀਏਟ ਕਰਨਾ ਅਤੇ ਕਿਸੇ ਨੂੰ ਪੰਪ ਦੇਣਾ, ਮਤਲਬ ਇਹਦੇ ਵਿੱਚ ਕਿੰਨਾ ਕੁ ਅੰਤਰ ਆ। ਤੇ ਬਾਕੀ ਇਹ ਬੰਦੇ ਤਾਂ ਬਚ ਕੇ ਇਹ ਕਹਿੰਦਾ ਵੀ ਮੈਂ ਪੰਪ ਦੇ ਰਿਹਾ ਸੀਗਾ, ਮੈਂ ਮੰਨ ਵੀ ਗਿਆ। ਸੋ 905-673-33-37, ਸੋ ਅਸੀਂ ਪੰਪ ਨਹੀਂ ਦੇ ਰਹੇ, ਅਸੀਂ ਤੁਹਾਨੂੰ ਸੱਚੀ ਕਹਿ ਰਹੇ ਹਾਂ ਕਿ ਜੇ ਤੁਹਾਡੇ ਵਾਲ ਝੜ ਰਹੇ ਆ, ਤੁਹਾਡੇ ਵਾਲਾਂ ਦੀ ਕੋਈ ਵੀ ਤੁਸੀਂ ਪ੍ਰੋਬਲਮ ਦੇ ਨਾਲ ਜੂਝ ਰਹੇ ਹੋ, ਵਾਲ ਤੁਹਾਨੂੰ ਲਵਾਉਣੇ ਨਾ ਪੈਣ, ਹੇਅਰ ਟਰਾਂਸਪਲਾਂਟ ਕਰਾਉਣਾ ਨਾ ਪਵੇ, ਉਹਦੇ ਲਈ ਸਾਡੇ ਨਾਲ ਜਫਰ ਮਲਕ ਜੀ ਜੁੜ ਚੁੱਕੇ ਨੇ 21 ਸਾਲਾਂ ਦੇ ਤਜਰਬੇ ਤੋਂ ਬਾਅਦ। ਮੈਨੂੰ ਲੱਗਦਾ ਕਿ ਸਾਲ ਤਾਂ ਬੋਲਦੇ ਨੂੰ ਹੋਗਾ, 22 ਹੋ ਗਏ ਹੋਣੇ ਆ। ਮਲਕ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਆ?
6: ਸਤਿ ਸ਼੍ਰੀ ਅਕਾਲ ਜੀ। ਵਾਲਾਂ ਨੂੰ ਗਿਰਨ ਤੋਂ ਰੋਕਣਾ ਤੇ ਵਾਪਸ ਉਗਾਉਣਾ ਇਹ ਸਿਰਫ ਪੰਪ ਨਹੀਂ ਹੈਗਾ, ਇਹ ਤਾਰੀਫ ਹੈ। ਜਿੱਥੇ ਝੂਠੀ ਤਾਰੀਫ ਹੋ ਜਾਏ ਉਹ ਪੰਪ ਹੋ ਜਾਂਦਾ
0: ਜੀ, ਬਿਲਕੁਲ।
6: ਜਿੱਥੇ ਸੱਚੀ ਤਾਰੀਫ ਹੋਵੇ ਉਹਦੀ ਤਾਰੀਫ ਹੈ, ਉਹ ਜ਼ਰੂਰੀ ਕਰਨੀ ਚਾਹੀਦੀ ਹੈ। ਮਸਲਨ ਪ੍ਰਭ ਜੀ, ਤੁਸੀਂ ਬੋਲਦੇ ਹੋ, ਰੱਬ ਨੇ ਤੁਹਾਨੂੰ ਬੋਲਣ ਦਾ ਇੱਕ ਚੱਜ ਦਿੱਤਾ, ਇਹ ਚੱਜ ਦਿੱਤਾ, ਤੁਸੀਂ ਇਹਦੇ ਸ਼ੁਕਰ ਗੁਜ਼ਾਰ ਹੋਵੋ, ਬਸ ਇੰਨੀ ਤਾਰੀਫ ਠੀਕ ਹੈ। ਇਸ ਤੋਂ ਵੱਧ ਜੇ ਮੈਂ ਕਰਾਂਗਾ ਨਾ, ਇਹਦਾ ਮਤਲਬ ਹੈ ਕਿ ਹੁਣ ਮੈਂ ਤੁਹਾਡੀ ਟੰਗ ਖਿੱਚਣ ਡਿਆ। ਦੱਸਿਆ ਉਹਨਾਂ ਨੇ, ਇੱਕ ਸਾਹਿਬ ਨੇ ਕਿਹਾ ਕਿ ਵਿੱਚੋਂ ਕਰਨ ਪਤਾ ਹੁੰਦਾ ਜਿਹੜਾ ਪੰਪ ਕਰ ਰਿਹਾ, ਉਹ ਪਤਾ ਹੁੰਦਾ ਚੇਜ਼ ਲੈ ਰਿਹਾ, ਉਹਦਾ ਚਸਕਾ,
0: ਮਲਕ ਸਾਹਿਬ ਤੁਸੀਂ ਆ ਸੋਹਣੀ ਗੱਲ ਕੀਤੀ ਚਸਕਾ ਵੀ ਲੋਕੀ ਚਸਕਾ ਵੀ ਲੈਂਦੇ ਆ, ਤੁਹਾਨੂੰ ਕੋਈ ਕਦੀ ਕਿਸੇ ਨੇ ਚਸਕਾ ਦਿੱਤਾ ਵੀ ਮਲਕ ਸਾਹਿਬ ਬੱਲੇ ਬੱਲੇ ਤੁਸੀਂ ਐਸਾ ਟੋਨਿਕ ਬਣਾਤਾ ਬੱਲੇ ਬੱਲੇ ਕਰਾਤਾ?
6: ਸਰ ਸਾਰੀ ਜ਼ਿੰਦਗੀ ਗੁਜ਼ਰ ਗਈ ਐਸੇ ਚੱਕਰ ਚ ਕਿ ਅਸੀਂ ਇਹ ਲੱਭੀਏ ਕਿ ਦਰਮਿਆਨ ਜਿਹੜਾ ਬਾਰੀਕ ਜਿਹਾ ਫਰਕ ਹੈ ਕੀ ਹੈ, ਇਹੋ ਜਿਹਾ ਫਰਕ ਹੈ ਇਹਨੂੰ ਕਹਿੰਦੇ ਨੇ ਬਰਜ਼ਖ, ਜਿਵੇਂ ਦੋ ਦਰਿਆ ਦੇ ਪਾਣੀ ਮਿਲਣ ਤੇ ਉਹ ਅਲੱਗ ਵੀ ਹੁੰਦੇ ਨੇ ਪਰ ਮਿਲੇ ਵੀ ਹੁੰਦੇ ਨੇ, ਪਰ ਇੱਕ ਉਹਨਾਂ ਦੇ ਦਰਮਿਆਨ ਲਕੀਰ ਹੁੰਦੀ ਜਿਹੜੀ ਨਜ਼ਰ ਨੀ ਆਉਂਦੀ। ਤਾਰੀਫ ਦਾ ਜਿਹੜਾ ਪੰਪ ਹੈ ਨਾ, ਇਹ ਬੜੀ ਡੇਂਜਰਸ ਚੀਜ਼ ਹੈ।
0: ਬਹੁਤ ਸ਼ੁਕਰੀਆ।
6: ਤੁਸੀਂ ਜਿਸ ਤਰੀਕੇ ਨਾਲ ਲੋਕਾਂ ਨੂੰ ਸਮਝਾ ਦਿੰਦੇ ਹੋ ਨਾ ਗੱਲ
0: ਜੀ,
6: ਮੈਂ ਕਹਿੰਦਾ ਭਾਵੇਂ ਇਹਦੇ ਚ ਇੱਕ ਘੰਟਾ ਲੱਗਿਆ ਦੋ ਘੰਟੇ ਲੱਗਣ, ਤੁਸੀਂ ਇੱਕ ਸੁਨੇਹਾ ਭੇਜਿਆ, ਇੱਕ ਮੈਸੇਜ ਦਿੱਤਾ ਕਿ ਯਾਰ ਤੁਸੀਂ ਆਪਣੇ ਆਪ ਨੂੰ ਦੇਖੋ, ਲੋਕਾਂ ਦੀ ਝੂਠੀ ਤਾਰੀਫ ਵਿੱਚ ਨਾ ਫਸੋ, ਇਹ ਬੜੀ ਵੱਡੀ ਗੱਲ ਜੇ। ਮਾਸ਼ਾਅੱਲਾ, ਬਹੁਤ ਅੱਛੀ ਬਾਤ, ਆਈ ਲਵ ਇਟ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
6: ਹੁਣ ਆਪਾਂ ਗੱਲ ਕਰੀਏ ਸੀ ਆਪਣੇ ਆਇਲ ਦੀ
0: ਜੀ।
6: ਭਾਜੀ ਤੁਹਾਡੇ ਵਾਲਾਂ ਨੂੰ ਝੜਨ ਤੋਂ ਰੋਕਣਾ ਜੇ, ਵਾਪਸ ਉਗਾਉਣਾ ਜੇ, ਤਾਂ ਫਰੈਸ਼ ਏਅਰ ਟੋਨਿਕ ਵਰਤੋ, ਤੁਹਾਡਾ ਇਲਾਜ ਤੁਹਾਡੇ ਘਰ ਪਹੁੰਚਾਵਾਂਗੇ, ਕੋਈ ਸ਼ਿਪਿੰਗ ਚਾਰਜਿਸ ਨਹੀਂ ਲਵਾਂਗੇ, 2 ਜਮਾ 1 ਦੀ ਪ੍ਰਭ ਜੀ ਦੀ ਸਕੀਮ ਜਾਰੀ ਚਲੇਗੀ, ਤੁਸੀਂ ਹੁਕਮ ਕਰੋ ਅਸੀਂ ਤੁਹਾਡੇ ਦਰ ਤੇ ਪਹੁੰਚੀਏ, ਤੁਸੀਂ ਦਰਵਾਜ਼ੇ ਤੇ ਤੁਹਾਡੇ ਆ ਜਾਵਾਂਗੇ। ਇਸ ਤੋਂ ਵੱਡ ਵੱਡੀ ਗੱਲਾਂ ਕੀ ਕਰਨੀਆਂ, ਲੋਕਾਂ ਨੂੰ ਸੋਰਾਇਸਿਸ ਦੇ ਸਿਰ ਦੇ ਵਿੱਚ ਖਰੇਪੜ ਪੈ ਗਏ ਨੇ, ਸਿੱਕਰੀ ਚੱਲ ਰਹੀ ਹੈ, ਕੋਈ ਵੀ ਪ੍ਰੋਬਲਮ ਹੈਗੀ ਨਾ ਸਿਰ ਦੀ ਜਾਂ ਸਕਿਨ ਦੀ, ਉਹ ਸਾਡੇ ਨਾਲ ਡਿਸਕਸ ਕਰੋ, ਅਸੀਂ ਤੁਹਾਨੂੰ ਉਹਦਾ ਹੱਲ ਦੇ ਦਿਆਂਗੇ। ਬਾਜੀ ਸਾਡਾ ਨੰਬਰ ਦਿਓ ਤੇ ਲੋਕਾਂ ਨੂੰ ਕਹੋ ਜੀ ਖੁਸ਼ ਰਹੋ, ਸਾਰੇ ਆਬਾਦ ਰਹੋ।
0: ਮਲਕ ਸਾਹਿਬ ਮੈਸੇਜ ਦਿੰਦੇ ਹੋ ਨਾ, ਤੇ ਉਹਦੇ ਵਿੱਚ ਦੁਆਵਾਂ ਵੀ ਹੁੰਦੀਆਂ ਨੇ, ਬੜੀਆਂ ਖੂਬਸੂਰਤ ਬਹੁਤ, ਔਰ ਮੈਨੂੰ ਲੱਗਦਾ ਕਿ ਤੁਹਾਡੇ ਮੈਸੇਜਾਂ ਦੇ ਵਿੱਚ ਜੇ ਦੁਆਵਾਂ ਰਹਿਣੀਆਂ ਚਾਹੀਦੀਆਂ ਨੇ ਤੇ ਦੁਆਵਾਂ ਵੀ ਇਦਾਂ ਦੀਆਂ ਹੋਣ ਕਿ ਦੇਖੋ ਹਰ ਇੱਕ ਦੇ ਕੰਮ ਆਉਣ ਜੀ। ਔਰ ਮਲਕ ਸਾਹਿਬ ਨੰਬਰ ਇੱਕ ਵਾਰੀ ਦਿਓ, ਔਰ ਮੈਂ ਇੱਕ ਵਾਰੀ ਫੇਰ ਕਹਿਣਾ ਚਾਹੂੰਗਾ ਕਿ ਜੇ ਤੁਹਾਡੇ ਵਾਲ ਝੜ ਰਹੇ ਆ, ਵਾਲ ਪਤਲੇ ਹੋ ਗਏ, ਵਾਲਾਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਹੋ, ਤੇ ਤੁਸੀਂ ਇੱਕ ਨੰਬਰ ਘੁਮਾਉਣਾ ਆ ਜਫਰ ਮਲਕ ਹੋਣਾ ਦਾ, ਤੁਹਾਨੂੰ ਫ੍ਰੀ ਦੇ ਵਿੱਚ ਕੰਸਲਟੇਸ਼ਨ ਵੀ ਦੇਣਗੇ, ਤੁਹਾਨੂੰ ਦੱਸਣਗੇ ਕਿ ਵਾਲਾਂ ਦੀ ਕਿਹੜੀ ਪ੍ਰੋਬਲਮ ਆ ਤੇ ਤੁਸੀਂ ਕਿੰਨੀ ਬੋਟਲਸ ਲਾਉਣੀਆਂ ਆ ਤੇ ਕਿੰਨੇ ਦਿਨਾਂ ਦੇ ਵਿੱਚ ਤੁਹਾਡੇ ਵਾਲਾਂ ਨੂੰ ਅਸਰ ਆਊਗਾ। ਇਹ ਨਹੀਂ ਕਿ ਸਿੱਧਾ ਤੁਸੀਂ 2 ਸਾਲ ਲਾਓ, 3 ਸਾਲ ਲਾਓ, ਨਹੀਂ ਮਲਕ ਸਾਹਿਬ, ਕਿੰਨੇ ਕੁ ਦਿਨਾਂ ਦੇ ਵਿੱਚ ਅਸਰ ਵੇਖਣਾ ਸ਼ੁਰੂ ਹੋ ਜਾਂਦਾ?
6: ਸਰ ਇੱਕ ਹਫ਼ਤੇ 'ਚ ਨਜ਼ਰ ਆਉਂਦਾ, 7 ਦਿਨ 'ਚ ਫਰਕ ਨਜ਼ਰ ਆਉਂਦਾ, 3 ਦਿਨ 'ਚ ਵਾਲ ਝੜਨ ਤੋਂ ਰੁਕ ਜਾਂਦੇ ਨੇ, 6-7 ਦਿਨ 'ਚ ਰੁਕਦੇ ਨਜ਼ਰ ਆਉਂਦੇ ਨੇ, ਇਹ ਜੇ ਅਸਲ ਗੱਲ। ਬਾਕੀ ਗੱਲਾਂ ਤੁਸੀਂ ਉਹਨਾਂ ਨੂੰ ਫੋਨ ਨੰਬਰ ਦਿਓ, ਬਹੁਤ ਸਾਰੇ ਲੋਕ ਐਸੇ ਨੇ ਜਿਹਨਾਂ ਨੇ ਆਲਰੇਡੀ ਵਰਤਿਆ ਹੈ, ਬਾਈ ਵਰਡ ਆਫ ਮਾਊਥ ਸਾਡਾ ਕੰਮ ਚੱਲਦਾ, ਤੁਹਾਡੇ ਨਾਲ ਜਦੋਂ ਅਸੀਂ ਜੁੜਦੇ ਹਾਂ ਤੇ ਲੋਕਾਂ ਨੂੰ ਇੱਡੀ ਖੁਸ਼ੀ ਹੁੰਦੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਤੁਹਾਨੂੰ ਵੀ ਤਾਂ ਦੁਆ ਜਾਂਦੀ ਹੈ
0: ਜੀ। ਬਹੁਤ ਸ਼ੁਕਰੀਆ। ਸੋ ਮੈਂ ਨਾ ਮਲਕ ਸਾਹਿਬ ਦਾ ਨੰਬਰ ਦਿੰਦਾ, ਬਿਲਕੁਲ ਜੀ, ਸੋ ਦੁਆਵਾਂ ਮਿਲਦੀਆਂ ਰਹਿਣ ਤੇ ਦਿੰਦੇ ਰਹੋ, ਦੁਆ ਐਸੀ ਚੀਜ਼ ਆ ਤੁਸੀਂ ਦਿਓ ਵੀ ਤੇ ਲਵੋ ਵੀ, ਜੇ ਦੁਆ ਕਿਸੇ ਨੂੰ ਦੇਓਗੀ ਨਹੀਂ ਤਾਂ ਦੁਆ ਮਿਲਣੀ ਨਹੀਂ ਆ। ਸੋ
6: ਮੈਂ ਕਹਿੰਦਾ ਜੀ ਦੁਆ ਚ ਇਤਨਾ ਅਸਰ ਹੈ ਕਿ ਹਰ ਅਟਲ ਚੀਜ਼ ਉਹਦੇ ਨਾਲ ਹਿੱਲ ਜਾਂਦੀ।
0: ਬਾਤ ਆ ਜੀ। ਸੋ ਜਫਰ ਮਲਕ ਹੋਣਾ ਤੋਂ ਤੁਸੀਂ ਇਹ ਟੋਨਿਕ ਮੰਗਵਾਉਣਾ ਆ, ਔਰ ਇਹ ਟੋਨਿਕ ਮੰਗਵਾਉਂਦਿਆਂ ਸਾਹ ਤੁਹਾਡੇ, ਜੇ ਤੁਸੀਂ ਸੋਚ ਰਹੇ ਸੀ ਨਾ ਵਾਲ ਪਤਲੇ ਹੋ ਰਹੇ ਹੁਣ ਟਰਾਂਸਪਲਾਂਟ ਕਰਾਉਣਾ, ਮੈਂ ਯਕੀਨ ਕਰਦਾ ਜੇ ਤੁਸੀਂ 2-3 ਸ਼ੀਸ਼ੀਆਂ ਲਾ ਲਈਆਂ ਇਸ ਟੋਨਿਕ ਦੀਆਂ, ਇੱਕ ਤਾਂ ਮੇਡ ਇਨ ਕੈਨੇਡਾ ਆ, ਔਰਗੈਨਿਕ ਆ, ਇਹ ਤੁਹਾਨੂੰ ਵਾਲਾਂ ਦੇ ਜਿਹੜੇ ਹੁੰਦੇ ਆ ਜਿਹੜੇ ਆਪਣੇ ਬਹੁਤ ਸਾਰੇ ਕੈਮੀਕਲ ਵਾਲੇ ਉਹਨਾਂ ਤੋਂ ਬਚਣਾ ਚਾਹੁੰਦੇ ਹੋ, ਇਹ ਸਾਈਡ ਇਫੈਕਟ ਨਹੀਂ ਕੋਈ ਹੈਗਾ, ਤੁਸੀਂ ਇੱਕ ਕਾਲ ਕਰਨੀ ਆ ਜਫਰ ਮਲਕ ਉਹਨਾਂ ਨੂੰ, ਸਾਰਾ ਕੁਝ ਸਮਝਾ ਦੇਣਾ ਆ, ਅਤੇ USA ਅਤੇ ਕੈਨੇਡਾ ਦੇ ਵਿੱਚ ਬਿਲਕੁਲ ਫ੍ਰੀ ਸ਼ਿਪਿੰਗ ਆ। ਜਫਰ ਮਲਕ ਉਹਨਾਂ ਦਾ ਨੰਬਰ 647-521-5159, 6475215159, 647-521-5159, ਅਤੇ ਤੁਸੀਂ ਮੈਨੂੰ ਕਾਲ ਕਰਕੇ ਮੇਰੇ ਰੇਡੀਓ ਉਡਾਨ ਦੇ ਪੇਜ 'ਤੇ ਕਾਲ ਕਰਕੇ ਮੈਨੂੰ ਮਲਕ ਸਾਹਿਬ ਉਹਨਾਂ ਦਾ ਨੰਬਰ ਲੈ ਸਕਦੇ ਹੋ, ਅਤੇ ਅਸੀਂ ਤੁਹਾਨੂੰ ਨੰਬਰ ਵੀ ਦਿਆਂਗੇ ਅਤੇ ਪ੍ਰੋਪਰ ਤੁਹਾਨੂੰ ਮੈਸੇਜ ਵੀ ਦਿਆਂਗੇ ਕਿ ਬਿਲਕੁਲ ਤੁਸੀਂ ਇਹ ਗਰੰਟੀ ਦਿਆਂਗੇ, ਕਿਉਂਕਿ ਬਹੁਤ ਸਾਰੇ ਸਰੋਤੇ ਸਾਡੇ ਨਾਲ ਜਦੋਂ ਜੁੜਦੇ ਆ ਨਾ ਉਹ ਗਰੰਟੀ ਦਿੰਦੇ ਆ ਕਿ ਅਸੀਂ ਬੜੇ ਲੰਬੇ ਸਮੇਂ ਤੋਂ ਇਸ ਟੋਨਿਕ ਨੂੰ ਯੂਜ਼ ਕਰ ਰਹੇ ਹਾਂ। ਸੋ ਮਲਕ ਸਾਹਿਬ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ?
6: ਮੈਂ ਜੀ ਖੁਸ਼ ਰਹੋ, ਆਬਾਦ ਰਹੋ, ਹਾਂਜੀ ਖੁਸ਼ ਰਹੋ, ਜਿਹੋ ਜਿਹੀ ਡਿਸਕਸ਼ਨ ਕਰਦੇ ਹੋ ਕਰਦੇ ਰਹੋ, ਰੱਬ ਤੁਹਾਨੂੰ ਖੁਸ਼ ਰੱਖੇ, ਸੁਣਨ ਵਾਲਿਆਂ ਨੂੰ ਖੁਸ਼ ਰੱਖੇ, ਅਸੀਂ ਜਿਸ ਸਕੂਨ ਨਾਲ ਰਹਿ ਰਹੇ ਹਾਂ ਅਸੀਂ ਇੱਕ ਦੂਸਰੇ ਨਾਲ ਇੰਜੀ ਰਹੀਏ, ਰੱਬ ਖੈਰ ਕਰੇ, ਸਭ ਦਾ ਭਲਾ ਤੇ ਸਭ ਦੀ ਖੈਰ।
0: ਸਭ ਦਾ ਭਲਾ ਤੇ ਸਭ ਦੀ ਖੈਰ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਮੁਹੱਬਤ, ਬਹੁਤ ਮੁਹੱਬਤ ਜਾਫਰ ਮਲਿਕ ਸਾਹਿਬ, ਥੈਂਕ ਯੂ ਸੋ ਮੱਚ। 905-673-9057-33-9056-733-37 ਇਸ ਤੋਂ ਬਾਅਦ ਗੱਡੀ ਮੋੜਾਂਗੇ ਆਪਾਂ ਗ੍ਰੈਂਡ ਹੋਮ ਫਰਨੀਚਰ ਦੇ ਵੱਲ, ਪਰ ਗੱਲਾਂ ਬਾਤਾਂ ਦਾ ਸਿਲਸਿਲਾ ਹੀ ਇੰਨਾ ਸੋਹਣਾ ਸ਼ੁਰੂ ਹੋ ਗਿਆ, ਤੁਸੀਂ ਪੰਪ ਹੀ ਇੰਨੇ ਦੇਤੇ ਨਿੱਕੇ ਨਿੱਕੇ, ਹੁਣ ਮੈਨੂੰ ਇਹ ਲੱਗਦਾ ਕਿ ਇੱਕ ਸੋਹਣਾ ਜਿਹਾ ਖੂਬਸੂਰਤ ਗਾਣਾ ਸੁਣਾ ਅਤੇ ਮੈਂ ਜ਼ਮੀਨ 'ਤੇ ਆਵਾਂ ਅਤੇ ਫਿਰ ਕਰਦੇ ਗੱਲਬਾਤ।

0: ਅੱਛਾ ਮੈਂ ਨਾ ਇੱਕ ਤੁਹਾਨੂੰ ਖੁਸ਼ਖਬਰੀ ਵੀ ਦੇਣੀ ਆ, ਜਿੰਨੇ ਵੀ ਲੰਡਨ, ਕਿਚਨਰ, ਕੈਂਬਰਿਜ ਆਸ ਪਾਸ ਦੇ, ਲੰਡਨ ਦੇ ਆਸ ਪਾਸ, ਈਵਨ ਕਿ ਵਿੰਡਸਰ ਵਾਲਿਆਂ ਵਾਸਤੇ ਵੀ ਖੁਸ਼ਖਬਰੀ ਆ ਕਿ ਬਈ ਆਰ ਨੇਤ ਯਾਰ ਵਨ ਆਫ ਦਾ ਬਿਊਟੀਫੁਲ ਸਿੰਗਰ, ਕਿਆ ਆਵਾਜ਼ ਆ ਬੰਦੇ ਦੀ ਯਾਰ, ਲੰਡਨ ਆ ਰਹੇ ਨੇ 10 ਅਕਤੂਬਰ ਨੂੰ, ਅਤੇ ਟਿਕਟਾਂ ਲੱਗੀਆਂ ਹੋਈਆਂ ਨੇ ਪ੍ਰੀ ਸੇਲ 'ਤੇ, ਚੱਕ ਲਓ ਫਿਰ ਅਤੇ ਮਿਲਦੇ ਹਾਂ ਫਿਰ ਆਰ ਨੇਤ ਦੇ ਬਾਈ ਦੇ ਘੈਂਟ ਘੈਂਟ ਗਾਣੇ ਯਾਰ, ਦੇਖੋ ਡਿਫਲਟਰ ਤੋਂ ਲੈ ਕੇ ਹੁਣ ਤੱਕ ਬਾਈ ਨੇ ਧੁੰਮਾਂ ਪਾਈਆਂ ਹੋਈਆਂ ਨੇ, ਕਿਆ ਆਵਾਜ਼ ਆ ਬਾਈ ਦੀ ਜ਼ਬਰਦਸਤ। ਪੰਪਾ ਤੋਂ ਯਾਦ ਆਇਆ ਤੁਸੀਂ ਆਰਨੇਤ ਬਾਈ ਦਾ ਤੁਹਾਡਾ ਗਾਣਾ ਕਿਹੜਾ ਫੇਵਰੇਟ ਆ ਮੈਨੂੰ ਇਹ ਵੀ ਦੱਸਿਓ, ਆਰਨੇਤ ਬਾਈ ਦਾ ਕਿਹੜਾ ਗਾਣਾ ਤੁਹਾਡਾ ਫੇਵਰੇਟ ਆ ਉਹ ਵੀ ਦੱਸਿਓ, ਸੁਣਾ ਗਿਆ ਆਪਾਂ ਬਾਈ ਤੋਂ ਸਟੇਜ 'ਤੇ। ਸੋ ਆਰਨੇਤ ਬਾਈ ਲੰਡਨ ਆ ਰਹੇ ਨੇ 10 ਅਕਤੂਬਰ ਨੂੰ ਅਤੇ 3 ਅਕਤੂਬਰ ਨੂੰ ਗਲਫ ਦੇ ਵਿੱਚ, ਸੋ ਜਿਹੜੇ ਨੇੜੇ ਤੇੜੇ ਵਾਲਾ ਗਲਫ ਚਲ ਜਾਓ, ਜਿਹੜੇ ਦੂਰ ਨਹੀਂ ਜਾਣਾ ਚਾਹੁੰਦੇ ਉਹ ਭਾਈ ਲੰਡਨ ਵਾਲੇ ਜਿਹੜੇ ਉੱਧਰ ਦੇ ਲੰਡਨ ਆ ਜਾਣ, ਬਾਕੀ ਗਲਫ ਚਲੇ ਜਾਣ। ਸੋ 905-673-33-37 ਨਾਲ ਦੀ ਨਾਲ ਹਰਦੀਪ ਬਾਈ ਜੀ ਜੁੜ ਚੁੱਕੇ ਨੇ, ਸੁੱਖ ਬਾਈ ਜੀ ਜੁੜ ਚੁੱਕੇ ਨੇ, ਮਾਫ਼ ਕਰਨਾ, ਗ੍ਰੈਂਡ ਹੋਮ ਫਰਨੀਚਰ ਤੋਂ। ਦੇਖੋ ਮੁੰਡਾ ਬੈਠਾ ਮੇਰੇ ਨਾਲ, ਗੁਮਨਾਮ ਤਾਂ ਨਹੀਂ ਤੂੰ?
1: ਓਕੇ,
0: ਨਾ ਲੈ ਕੇ ਜਾਣਾ, ਓਕੇ, ਤੇਰਾ ਮਾਈਕ ਨਹੀਂ ਚੱਲਦਾ, ਹੁਣ ਬੋਲੋ।
1: ਮੈਂ ਕਿਹਾ ਅੱਜ ਨਹੀਂ ਗੁੰਮ ਹੈਗਾ, ਅੱਜ ਤਾਂ ਬੈਠਾ ਮੈਂ।
0: ਓਕੇ, ਨਾਲ ਦੀ ਨਾਲ ਬਈ ਤੁਸੀਂ ਨਾਮ ਵੀ ਦੱਸੋ, ਇਸ ਮੁੰਡੇ ਦਾ ਨਾਮ ਹੈਗਾ ਗੁੰਮਨਾਮ, ਜਿਹੜੇ ਦੋਸਤ ਨਵੇਂ ਜੁੜੇ ਆ ਇਹਦਾ ਨਾਮ ਬਦਲਣਾ, ਇਹਦਾ ਨਾਮ ਹੀ ਯਾਰ ਮੈਨੂੰ ਐਂ ਲੱਗਦਾ ਕਿ ਗੁੰਮ ਰਹਿੰਦਾ ਇਹਦੇ ਦੋਸਤ ਨੇ ਨਾਂ ਰੱਖਤਾ ਗੁੰਮਨਾਮ, ਮਾਮਾ ਉਸੇ ਨਾਂ ਨੂੰ ਅੱਜ ਤੱਕ ਚੱਕੀ ਫਿਰਦਾ, ਮਤਲਬ ਆਡੀ ਆਪਦੀ ਖਿਆਲਾਂ 'ਚ ਸ਼ਿਵ ਕੁਮਾਰ ਬਟਾਲ ਵੀ ਬਣਿਆ ਫਿਰਦਾ, ਲਿਖਦਾ ਬਹੁਤ ਸੋਹਣਾ। ਪਰ ਮੈਂ ਚਾਹੁੰਦਾ ਕਿ ਜਿਹੜੀ ਬੰਦੇ ਦੀ ਜਿਹੜਾ ਕਿਰਦਾਰ ਆ ਨਾ ਉਹ ਨਾਮ ਦੇ ਨਾਲ ਝਲਕਦਾ ਹੋਣਾ ਚਾਹੀਦਾ, ਕੋਈ ਚੜ੍ਹਦੀ ਕਲਾ ਵਾਲਾ ਨਾਮ ਦਈਏ ਇਹਨੂੰ, ਤਾਂ ਕਿ ਇਹ ਸੁਸਤ ਨਾ ਹੋਵੇ, ਇਹਨੂੰ ਠਾਉਣਾ ਪੈਂਦਾ ਕਿ ਉੱਠ ਭਾਈ ਗੱਲ ਕਰੀਏ ਆਪਾਂ। ਸੋ ਗੁਮਨਾਮ ਸਾਹਿਬ ਵਾਸਤੇ ਕੋਈ ਨਾਮ ਤੁਹਾਡੇ ਵਾਸਤੇ ਸੁਜੈਸ਼ਨ ਹੋਵੇ ਜ਼ਰੂਰ ਦਿਓ, ਅਤੇ ਨਾਲ ਦੀ ਨਾਲ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ, ਤੁਸੀਂ 2 ਲੋਕੇਸ਼ਨ ਤੋਂ ਸਰਵ ਕਰਦੇ ਨੇ, ਕਿਤੇ ਵੀ ਚਲੇ ਜਾ ਸਕਦੇ ਹੋ, 294 ਵਾਕ ਡਰਾਈਵ ਅਤੇ 6085 ਟੋਮਕੋਨ ਰੋਡ, ਗ੍ਰੈਂਡ ਹੋਮ ਫਰਨੀਚਰ। ਅਤੇ ਸੁੱਖ ਬਾਈ ਜੀ ਜੁੜ ਚੁੱਕੇ ਨੇ ਅਤੇ ਸੁਣਦੇ ਹਾਂ ਸੁਨੇਹਾ। ਸੁੱਖ ਬਾਈ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
2: ਬਹੁਤ ਸ਼ੁਕਰੀਆ, ਧੰਨਵਾਦ ਸੰਤ ਸਾਹਿਬ, ਬਿਲਕੁਲ ਕੜਾਕੇ ਕੱਢਮੀਆਂ ਜਿਹੜੀਆਂ ਪ੍ਰੈਸ ਵੀਕਐਂਡ ਦੇ ਉੱਪਰ ਮਿਲਣੀਆਂ, ਲਾਈਵ ਓ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਾ, ਤੇ ਨਾਲ ਦੀ ਨਾਲ ਬਹੁਤ ਸਾਰੇ ਪਰਿਵਾਰਾਂ ਨੂੰ ਅਸੀਂ ਸੱਦਾ ਪੱਤਰ ਦੇ ਰਹੇ ਹਾਂ ਕਿ ਨੈਕਸਟ ਵੀਕ ਤੋਂ ਜਿਹੜੀਆਂ 30% ਪ੍ਰਾਈਸ ਉੱਪਰ ਵਧਣ ਜਾ ਰਹੀਆਂ। ਜੀ ਹਾਂ, ਤੁਸੀਂ 1000 ਵਾਲਾ ਬੈਡਰੂਮ ਸੈੱਟ ਜੇ ਤੇ ਇਸ ਵੀਕਐਂਡ ਲੈਣੇ ਹੋ ਤਾਂ 1000 ਦਾ ਮਿਲੂਗਾ, ਅਗਲੇ ਵੀਕਐਂਡ ਇਹ ਬੈਡਰੂਮ ਸੈੱਟ 1300 ਦਾ, 2000 ਵਾਲਾ ਬੈਡਰੂਮ ਸੈੱਟ 2600 ਦਾ, ਕਿਉਂਕਿ 30% ਪ੍ਰਾਈਜ਼ਾਂ ਜਿਹੜੀਆਂ ਫਰਨੀਚਰ ਦੇ ਉੱਪਰ ਵਧਣ ਜਾ ਰਹੀਆਂ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਚਾਹੀਦੇ ਨੇ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਡਾਇਨਿੰਗ ਟੇਬਲ ਚਾਹੀਦੇ ਨੇ, ਮੈਟਰਸ ਚਾਹੀਦੇ ਨੇ, ਤਾਂ ਸੰਡੇ ਤੱਕ ਡੀਲਾਂ ਤੁਸੀਂ ਕਲੋਜ਼ ਕਰ ਲੈਣੀਆਂ, 30% ਦੀ ਸੇਵਿੰਗ ਹੋ ਰਹੀ ਆ, ਕਿਉਂਕਿ ਨੈਕਸਟ ਵੀਕ ਤੋਂ 30% ਪ੍ਰਾਈਜ਼ਾਂ ਵਧਣ ਜਾ ਰਹੀਆਂ, ਟੈਰਫ ਲੱਗਣ ਜਾ ਰਿਹਾ ਜਿਹੜਾ ਫਰਨੀਚਰ ਦੇ ਉੱਪਰ। ਤੁਹਾਨੂੰ ਜਿਹੜੀ ਡਿਲੀਵਰੀ ਅਕਤੂਬਰ, ਨਵੰਬਰ, ਦਸੰਬਰ ਦੇ ਵਿੱਚ ਚਾਹੀਦੀ ਆ, ਡੀਲ ਤੁਸੀਂ ਆਪਣੀ ਮਿਨੀਮਮ ਡਿਪੋਜ਼ਿਟ ਦੇ ਕੇ ਡੀਲ ਨੂੰ ਲੌਕ ਕਰ ਸਕਦੇ ਹੋ। ਸੋ 30% ਦੀ ਸੇਵਿੰਗ ਹੋਣੀ ਹੈ ਸੰਡੇ ਤੱਕ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕ ਡਰਾਈਵ ਦੇ ਉੱਪਰ, 294 ਵਾਕ ਡਰਾਈਵ ਨੂੰ ਯਾਦ ਰੱਖਣਾ, ਕੁਈਨ ਸਾਈਜ਼ ਆਰਥੋਪੈਡਿਕ ਡੀਲੈਕਸ ਮੈਟਰ ਦੀ ਗੱਲਬਾਤ ਕਰੀਏ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ 400-500 ਦਾ ਲੈਂਦੇ ਆਇਓ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਸਿਰਫ 99 ਦਾ, ਜੀ ਹਾਂ, $99 ਦਾ ਪਰ ਇਸ ਸੰਡੇ ਤੱਕ, ਅਗਲੇ ਵੀਕਐਂਡ ਇਹ ਵੀ 30% ਵੱਧ ਕੇ ਮਿਲਣਾ। ਸੋ ਜੇ ਤੁਸੀਂ 10,000-5,000 ਦਾ ਫਰਨੀਚਰ ਲੈਣਾ ਚਾਹੁੰਦੇ, ਕੈਲਕੂਲੇਸ਼ਨ ਆਪੇ ਕਰ ਲਓ, ਜੇ ਤਾਂ 30% ਸੇਵ ਕਰਨਾ ਤਾਂ ਸੰਡੇ ਤੱਕ ਆ ਜਿਓ, 30% ਵੱਧ ਪੇ ਕਰਨਾ ਤਾਂ ਅਗਲੇ ਵੀਕਐਂਡ ਆ ਜਿਓ। ਸੋ 30% ਦੀ ਸੇਵਿੰਗ ਹੋ ਰਹੀ ਆ, ਸੋ ਜ਼ਰੂਰ ਇਸ ਚੱਕਰ ਲਾਓ 294 ਵਾਕ ਡਰਾਈਵ ਦੇ ਉੱਪਰ, 294 ਵਾਕ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਵਰਡ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕ ਡਰਾਈਵ, 294 ਵਾਕ ਡਰਾਈਵ, ਗ੍ਰੈਂਡ ਹੋਮ ਫਰਨੀਚਰ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਭੱਜ ਭੱਜ ਕੇ ਗ੍ਰੈਂਡ ਹੋਮ ਫਰਨੀਚਰ, ਚੱਲ ਚੱਲ ਚੱਲ ਸੰਧੂ ਸਾਹਿਬ,
0: ਇੱਥੇ ਰੱਖ ਕਿਆ ਬਾਤ ਆ। ਸੋ ਬਿਲਕੁਲ ਜੀ, ਗ੍ਰੈਂਡ ਹੋਮ ਫਰਨੀਚਰ, ਤੁਸੀਂ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਹੈ, ਫਿਰ ਨਾਮ ਇੱਕੋ ਯਾਦ ਰੱਖਣਾ ਆ, ਗ੍ਰੈਂਡ ਹੋਮ ਫਰਨੀਚਰ। ਔਰ ਆਰਨੇਤ ਬਾਈ ਦੀ ਗੱਲਬਾਤ ਹੋ ਰਹੀ ਸੀ, ਸਟੂਡੀਓ 'ਚ ਕਾਲਾਂ ਕਰਨ ਵਾਸਤੇ ਨੰਬਰ ਮੈਂ ਦੇ ਦਿਆਂ, 905-673-33-37 905-673-33-37। ਇੱਕ ਤਾਂ ਬਈ ਤੁਸੀਂ ਗੁੰਮਨਾਮ ਦਾ ਨਾਮ ਦੱਸਣਾ ਆ ਵੀ ਇਹਦਾ ਕੀ ਨਾਂ ਰੱਖੀਏ ਆਪਾਂ, ਮੈਂ ਕੱਲ੍ਹ ਤੋਂ ਇਹਨੂੰ ਗੁੰਮਨਾਮ ਨਹੀਂ ਕਹਿਣਾ, ਅੱਜ ਮੇਰਾ ਲਾਸਟ ਦਿਨ ਆ ਸਟੂਡੀਓ ਦੇ ਵਿੱਚ ਗੁੰਮਨਾਮ ਕਹਿਣ ਦਾ, ਕਿਉਂਕਿ ਮੈਨੂੰ ਨਾ ਹੀ ਚੰਗਾ ਨਹੀਂ ਲੱਗਦਾ, ਨਾ ਹੀ ਬਹੁਤ ਨੈਗੇਟਿਵ ਆ, ਬਹੁਤ ਲੋ ਐਨਰਜੀ ਵਾਲਾ ਨਾਮ ਆ, ਚੜ੍ਹਦੀ ਕਲਾ ਵਾਲਾ ਨਾਮ ਰੱਖਣਾ। ਜਿੰਨੇ ਵੀ ਟਿਕਟੌਕ 'ਤੇ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਰੇਡੀਓ ਉਡਾਨ ਅਫੀਸ਼ੀਅਲ ਦੇ ਪੇਜ ਤੋਂ, ਉਹਨਾਂ ਵੀ ਵੀਰਾਂ ਨੂੰ ਬੇਨਤੀ ਹੈ ਕਿ ਬਈ ਇਸ ਬੰਦੇ ਦਾ ਨਾਮ ਸੁਜੈਸ਼ਨ ਕਰੀਏ, ਅੱਜ ਨਾਮ ਨਵਾਂ ਰੱਖੀਏ। ਜਿੰਨੇ ਵੀ ਦੋਸਤ ਸਾਨੂੰ ਰੇਡੀਓ ਉਡਾਨ ਤੋਂ ਸੁਣ ਰਹੇ ਨੇ ਲਾਈਵ, ਗੁਮਨਾਮ ਦਾ ਆਪਾਂ ਨਾਮ ਰੱਖਣਾ ਅੱਜ, ਅਤੇ ਦੱਸੋ ਕਿਹੜਾ ਨਾਮ ਰੱਖੀਏ। 905-673-3337 ਮਸ਼ਹੂਰ ਸਿੰਘ ਬਾਈ ਜੀ ਕਹਿੰਦੇ ਮਸ਼ਹੂਰ ਸਿੰਘ। ਸਤਿ ਸ਼੍ਰੀ ਅਕਾਲ ਖੋਸਾ ਸਾਹਿਬ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਸਾਡੇ ਬਹੁਤ ਹੀ ਰਿਸਪੈਕਟਡ ਜਸਵਿੰਦਰ ਸਿੰਘ ਖੋਸਾ ਭਾਅ ਜੀ, ਤੁਹਾਡਾ ਨਾਮ ਲੈਣ ਲੱਗਿਆ ਵੀ ਬਾਈ ਤੁਹਾਨੂੰ ਬਹੁਤ ਰਿਸਪੈਕਟ ਚਾਹੀਦੀ ਆ, ਬਹੁਤ ਵੱਡੇ ਹੋ, ਤੁਹਾਡੇ ਕਰਮ ਬਹੁਤ ਵੱਡੇ ਨੇ, ਅਸੀਂ ਹਮੇਸ਼ਾ ਹੀ ਤੁਹਾਡੀ ਰਿਸਪੈਕਟ ਕਰਦੇ ਹਾਂ, ਥੈਂਕ ਯੂ ਸੋ ਮੱਚ। ਸੋ 905-673-3337 ਖੋਸਾ ਸਾਹਿਬ, ਸਾਨੂੰ ਅਸੀਂ ਨਾ, ਮੈਂ ਬਹੁਤ ਪ੍ਰੇਰਨਾ ਲੈਣਾ ਹੁੰਦਾ ਤੁਹਾਡੇ ਤੋਂ ਕਿ ਇੰਨੀ ਸੇਵਾ ਕਰਨ ਦੀ ਜਿਹੜੀ ਪ੍ਰੇਰਨਾ ਆ ਉਹ ਕਿੱਥੋਂ ਆਉਂਦੀ ਆ। ਸੋ ਬਾਬੇ ਨਾਨਕ ਦੀ ਉਹ ਜਿਹੜੀ ਤੁਸੀਂ ਲੀਹ ਨੂੰ ਅੱਗੇ ਤੋਰ ਰਹੇ ਹੋ, ਉਹ ਜਿਹੜਾ ਲੰਗਰ ਆ ਬਾਬੇ ਨਾਨਕ ਦਾ, ਅੱਜ ਵੀ ਤੁਸੀਂ ਚਲਾਇਆ ਹੋਇਆ, ਮੀਂਹ ਜਾਵੇ, ਹਨੇਰੀ ਜਾਵੇ, ਕੋਵਿਡ ਆਵੇ, ਕੁਛ ਵੀ, ਪਰ ਤੁਸੀਂ ਉਹ ਚੀਜ਼ ਨੂੰ ਬਰਕਰਾਰ ਰੱਖਿਆ, ਇਹ ਮੈਨੂੰ ਬਹੁਤ ਚੀਜ਼ ਮੋਟੀਵੇਟ ਕਰਦੀ ਆ। ਸੋ ਥੈਂਕ ਯੂ ਸੋ ਮੱਚ। ਸੋ ਸਾਡੀ ਕਮਿਊਨਿਟੀ ਦੇ ਵਿੱਚ ਐਸੇ ਸੱਜਣ, ਐਸੇ ਮਹਾਂਪੁਰਖ ਵੀ ਹੈਗੇ ਆ ਜਿਹੜੇ ਉਹ ਸੇਵਾ ਨੂੰ ਬਰਕਰਾਰ ਰੱਖੇ। ਇਹ ਦੇਖੋ, ਮੈਂ ਇਸ ਕਰਕੇ ਕਿਹਾ ਕਿ ਬੰਦਿਆਂ ਦੇ ਵਿੱਚ ਹੀ ਆ ਸਭ ਕੁਝ, ਜੇ ਸਾਡੇ ਗੁਰੂ ਮਹਾਰਾਜ ਆਏ, ਉਹਨਾਂ ਨੇ ਵੀ ਇਨਸਾਨ ਨਹੀਂ ਜਾਮੇ ਨੂੰ ਹੀ ਚੁਣਿਆ। ਸੋ ਚੰਗੇ ਕਰਮ ਕਰਨੇ ਔਰ ਲੋਕਾਂ ਵਾਸਤੇ ਮਿਸਾਲ ਬਣਨਾ, ਇਹ ਕੁਛ ਕੁ ਲੋਕਾਂ ਦੇ ਵਿੱਚ ਹੁੰਦਾ ਆ। ਸੋ ਹਿਜ਼ ਨੇਮ VIP। ਅੱਛਾ, VIP ਖੋਸਾ ਸਾਹਿਬ ਕਹਿੰਦੇ VIP ਨਾਮ ਰੱਖ ਦਿਓ ਮੁੰਡੇ ਦਾ।
1: VIP
0: ਵਿਪ ਵੀ ਕਹਿ ਸਕਦੇ, ਵਿਪ ਤਾਂ ਉਲਟਾ ਹੋ ਗਿਆ ਕੰਮ। VIP ਸੋ VIP ਰੱਖ ਸਕਦੇ, ਇਟਸ ਅ ਗੁੱਡ ਨੇਮ, ਹੈਨਾ VIP, ਤੈਨੂੰ ਵਧੀਆ ਵਧੀਆ ਫੀਲ ਵੀ ਹੋਊਗਾ। ਹੁਣ ਮੈਨੂੰ ਇਹ ਨਹੀਂ ਪਤਾ ਖੋਸਾ ਸਾਹਿਬ ਕਿਤੇ ਪੰਪ ਤਾਂ ਨਹੀਂ ਦੇ ਰਹੇ ਵੀ ਵਧੀਆ ਨਾਮ ਦੇ ਕੇ ਨੂੰ। ਮਾਫ਼ ਕਰਨਾ ਖੋਸਾ ਸਾਹਿਬ, ਮੈਂ ਥੋੜ੍ਹਾ ਜਿਹਾ ਮਜ਼ਾਕੀਆ ਮੂਡ 'ਚ ਅੱਜ। ਸੋ 905-673-3337 ਗੱਲਾਂ ਬਾਤਾਂ ਦੇ ਨਾਲ ਤੁਹਾਨੂੰ ਦੱਸੀਏ ਕਿ 27th September ਨੂੰ ਰਾਹਤ ਫਤਿਹ ਅਲੀ ਖਾਨ ਸਾਹਿਬ ਆ ਰਹੇ ਨੇ ਸਕੋਸ਼ੀਆ ਅਰੀਨਾ ਦੇ ਵਿੱਚ। ਜੇ ਤੁਸੀਂ ਅਜੇ ਤੱਕ ਆਪਣੀਆਂ ਟਿਕਟਾਂ ਨਹੀਂ ਲਈਆਂ ਤਾਂ ਟਿਕਟਾਂ ਲੈ ਲਓ, ਕਿਉਂਕਿ 70% ਤੋਂ ਉੱਪਰ ਜਿਹੜਾ ਚੜ੍ਹਦੀ ਕਲਾ ਸਿੰਘ, ਵਾਹ ਕਿਆ ਬਾਤ ਹੈ ਕੁਲਦੀਪ ਬਾਈ ਜੀ। ਸੋ 27th September ਨੂੰ ਰਾਹਤ ਫਤਿਹ ਅਲੀ ਖਾਨ ਸਾਹਿਬ ਆ ਰਹੇ ਨੇ। ਮੈਨੂੰ ਨਾ ਹੀ ਭੁਲਾਤਾ ਸੀ ਬਾਈ ਨੇ, ਗੱਲ ਹੀ ਭੁਲਾ ਦੇ, ਡਿਸਟਰੈਕਟ ਹੋਣਾ ਇਹਨੂੰ ਕਹਿੰਦੇ ਆ। ਮੈਨੂੰ ਲੱਗਦਾ ਕਿ ਵਨ ਆਫ ਦੀ ਲੈਜੈਂਡ, ਮੈਨੂੰ ਨਹੀਂ ਲੱਗਦਾ ਹੈ ਹੀ ਆ। ਸੋ ਰਾਹਤ ਫਤਿਹ ਅਲੀ ਖਾਨ ਸਾਹਿਬ ਨੂੰ ਕਰਮਾਂ ਵਾਲੇ ਲੋਕ ਵੇਖਣਗੇ, ਸੁਣਨਗੇ। ਸੋ ਜੇ ਤੁਸੀਂ ਉਹਨਾਂ ਨੂੰ ਦੇਖਣਾ ਆ, ਲਾਈਵ ਸੁਣਨਾ, ਅਤੇ 27th September ਨੂੰ ਟਿਕਟਾਂ ਲੈ ਲਓ, ticketmaster.ca ਤੋਂ। ਮੇਰੇ ਕੋਲ ਨਾ ਕੁਛ ਕੁ ਮੀਟ ਐਂਡ ਗਰੀਟ ਦੇ ਪਾਸ ਆ, ਸਪੈਸ਼ਲ ਰੇਡੀਓ ਉਡਾਨ ਦੇ ਸੁਣਨ ਵਾਲਿਆਂ ਵਾਸਤੇ, ਅਤੇ ਸਪੈਸ਼ਲ VIP ਟਿਕਟਸ ਨੇ। ਤੁਸੀਂ ਮੈਨੂੰ ਕਾਲ ਕਰ ਲਿਓ, ਜੇ ਤੁਹਾਨੂੰ ਟਿਕਟਾਂ ਵੀ ਦਿਆਂਗੇ, ਅਤੇ ਪਾਸ ਵੀਰ ਬਹੁਤ ਵਧੀਆ ਪ੍ਰਾਈਸ ਦੇ ਵਿੱਚ, ਦੱਸਣਾ ਨਹੀਂ ਕਿਸੇ ਨੂੰ। ਸੋ ਕੁਛ ਕੁ ਨੇ, ਸੋ ਕਾਲ ਕਰ ਲਿਓ, ਮੈਨੂੰ ਇੱਥੇ DM ਕਰ ਦਿਓ, ਜਾਂ ਮੈਨੂੰ ਕਾਲ ਕਰ ਲਿਓ 437-0001। ਜਿਹੜੇ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਹਾਰਡ ਕੋਰ ਫੈਨ ਆ, ਉਹਨਾਂ ਨੂੰ ਬਹੁਤ ਵਧੀਆ ਪ੍ਰਾਈਸ 'ਤੇ ਆਪਾਂ VIP ਟਿਕਟਸ, ਦੂਜੀਆਂ ਨਹੀਂ ਆਇਆ ਮੇਰੇ ਕੋਲ, ਓਨਲੀ VIP। ਸੋ ਜਾਂ VIP, VVIP ਜਾਂ VIP, ਅਤੇ VVIP ਜਿਹੜੀਆਂ ਉਹ ਮੀਟ ਐਂਡ ਗਰੀਟ ਦੇ ਨਾਲ ਨੇ। ਸੋ ਕਰ ਲਿਓ ਕਾਲ ਮੈਨੂੰ 437-0001, ਅਤੇ ਭਾਈ ਜੇ ਜ਼ਿਆਦਾ ਪੈਸੇ ਆ ਫਿਰ ticketmaster.ca ਆਫਕੋਰਸ, ਫਿਰ ਤੁਸੀਂ ਉੱਥੋਂ ਬਾਏ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਤੁਹਾਨੂੰ ਰੋਇਲ ਪਰਫਿਊਮਸ ਮਹਿਕਾਉਣਾ ਚਾਹੁੰਦੇ ਹੋ ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ, ਮਹਿੰਗੇ ਮਹਿੰਗੇ ਪਰਫਿਊਮ ਲਾ ਕੇ ਅੱਕ ਗਏ ਹੋ, ਇੱਕ ਵਾਰੀ ਲੈ ਲਈਏ 500-600 ਦੀ ਸੀਸੀ, ਅਤੇ ਫਿਰ ਫੁਹਾਰਾ ਵੀ ਸੋਚ ਸਮਝ ਕੇ ਮਾਰੀ ਦਾ, ਕਿਤੇ ਮੁੱਕ ਨਾ ਜਾਵੇ, ਆਏ ਕਿਤੇ ਮੁੱਕ ਨਾ ਜਾਵੇ, ਫਿਰ ਉਸ ਸ਼ੀਸ਼ੀ ਨੇ ਸਾਂਭ ਸਾਂਭ ਰੱਖੀਦਾ ਵੀ ਜਿਵੇਂ ਸੋਨੇ ਦੀ ਕੋਈ ਆਈਟਮ ਹੋਵੇ। ਤੁਸੀਂ ਮਹਿੰਗੇ ਮਹਿੰਗੇ ਪਰਫਿਊਮ ਲੈਣੇ ਆ, $500-600 ਵਾਲਾ ਪਰਫਿਊਮ ਤੁਹਾਨੂੰ ਮਿਲ ਜੇ $50 ਦੇ ਵਿੱਚ, $100 ਦੇ ਮਿਲ ਜਾਣ ਦੋ, ਅਤੇ ਨਾਲ ਇੱਕ ਮਿਲ ਜੇ ਫ੍ਰੀ, $100, ਤਿੰਨ ਪਰਫਿਊਮ, ਚੌਥਾ ਪਰਫਿਊਮ ਰੇਡੀਓ ਉਡਾਨ ਵੱਲੋਂ ਪਰਫਿਊਮ ਨਹੀਂ, ਹੋਰ ਕੋਈ ਆਈਟਮ ਵੀ ਹੋ ਸਕਦੀ ਹੈ, ਬਿਲਕੁਲ ਫ੍ਰੀ। ਸੋ $100 ਦੇ ਵਿੱਚ ਤਿੰਨ ਪਰਫਿਊਮ, ਚਾਹੇ ਟੋਮ ਫੋਰਡ, ਗੂਚੀ, ਫਲੋਰਾ, ਹੋਰ ਕਿਹੜੇ ਹੁੰਦੇ ਬਾਈ,
1: ਬਰਬਰੀ
0: ਨਾਲ ਦੀ ਨਾਲ। ਅਤੇ ਤੁਸੀਂ ਰੋਇਲ ਪਰਫਿਊਮ 'ਤੇ ਪਹੁੰਚਣਾ, 1 Regan Road ਬਰੈਂਪਟਨ। ਰੋਇਲ ਪਰਫਿਊਮ ਦੀ ਵੈਬਸਾਈਟ ਵੀ ਹੈ www.royalperfume.co, ਜਾਂ ਤੁਸੀਂ 1 Regan Road ਬਰੈਂਪਟਨ ਨੰਬਰ ਤੁਸੀਂ ਕਾਲ ਕਰ ਲਿਓ, ਵਟਸਐਪ ਕਰ ਲਿਓ, ਜਿਹੜੇ ਵੀ ਪਰਫਿਊਮ ਲੈਣੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਪੁੱਛ ਲਓ, ਸਾਰੇ ਪਰਫਿਊਮ ਮਿਲ ਜਾਣਗੇ। $100 'ਚ ਤਿੰਨ ਪਰਫਿਊਮ, ਅਤੇ ਸਾਡੇ ਵੱਲੋਂ ਇੱਕ ਤੋਹਫਾ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਤੁਸੀਂ ਰੋਇਲ ਪਰਫਿਊਮ 'ਤੇ ਜਾ ਕੇ ਕਹਿ ਦੇਣਾ ਕਿ ਰੇਡੀਓ ਉਡਾਨ ਪ੍ਰਭ ਸੰਧੂ ਨੂੰ ਸੁਣ ਕੇ ਆਏ ਹਾਂ, ਚੌਥਾ ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ ਹੈ। $100 ਦੇ ਵਿੱਚ ਤਿੰਨ ਪਰਫਿਊਮ, 6-7 ਮਹੀਨੇ ਤੁਹਾਡੇ ਵਧੀਆ ਲੰਘ ਜਾਣੇ ਆ, ਅਤੇ ਜੇ 5-7 ਫੁਹਾਰੇ ਮਾਰਦੇ ਹੋ ਰੋਜ਼, ਅਤੇ ਫਿਰ ਤੁਹਾਡੇ 3 ਮਹੀਨੇ ਕਿਤੇ ਨਹੀਂ ਗਏ। ਤਿੰਨ ਪਰਫਿਊਮ ਅਲੱਗ ਅਲੱਗ, ਸਵੇਰੇ ਪਾਓ ਟੋਮੀ ਦਾ, ਸ਼ਾਮ ਨੂੰ ਪਾਓ ਗੁੱਚੀ ਫਲੋਰਾ, ਅਤੇ ਫਿਰ ਬੱਲੇ ਬੱਲੇ ਹੋ ਜਾਣੀ।
1: ਵੈਸੇ ਪ੍ਰਭ ਜੀ, 3 ਫੁਹਾਰਿਆਂ ਤੋਂ ਬਾਅਦ ਲੋੜ ਵੀ ਨਹੀਂ ਪੈਣੀ, ਕਿਉਂਕਿ ਉਹਦੀ ਲੌਂਗ ਲਾਸਟਿੰਗ ਬਹੁਤ,
0: 8 ਤੋਂ 12 ਘੰਟੇ ਲੌਂਗ ਲਾਸਟਿੰਗ ਆ ਇਹਨਾਂ ਪਰਫਿਊਮਾਂ ਦੀ। ਇਹ ਨਹੀਂ ਕਿ ਪਰਫਿਊਮ ਪਾਇਆ ਡੋਲੋਰਾਮਾ ਵਾਲਾ ਅਤੇ ਬਸ ਇੱਕ ਵਾਰੀ ਪਾਇਆ 5 ਮਿੰਟਾਂ 'ਚ ਗਾਉਣ, ਨੋ। ਲੌਂਗ ਲਾਸਟਿੰਗ ਪਰਫਿਊਮ ਤੇ ਤੁਸੀਂ ਰੋਇਲ ਪਰਫਿਊਮ ਨੂੰ ਕਾਲ ਕਰ ਲਿਓ 437-315-0701 437-315-0701 437-315-0701 ਰੋਇਲ ਪਰਫਿਊਮਸ ਤੁਸੀਂ ਨੰਬਰ ਸੇਵ ਕਰ ਲਓ ਤੁਸੀਂ ਉਹਨਾਂ ਨੂੰ ਕਾਲ ਕਰ ਲਿਓ ਵਟਸਐਪ ਕਰ ਲਿਓ ਅਤੇ ਤੁਸੀਂ ਮਹਿਕਾਓ ਫੁੱਲਾਂ ਦੀ ਤਰ੍ਹਾਂ ਬਸ ਜਿੱਧਰ ਤੁਸੀਂ ਲੰਘੋ ਬੰਦੇ ਪੁੱਛਣ ਕਿ ਬਈ ਲਾਇਆ ਕੀ ਅੱਜ ਤੁਸੀਂ ਸੋ ਇਹ ਦੇਖੋ ਪਰਸਨੈਲਿਟੀ ਦੇ ਵਿੱਚ ਚਾਰ ਚੰਨ ਲੱਗਦੇ ਤੁਹਾਡੀ 'ਚ ਤੁਸੀਂ ਕੰਮ 'ਤੇ ਜਾਂਦੇ ਹੋ ਕੰਮ 'ਤੇ ਆਉਣੇ ਹੋ ਤੁਹਾਡੇ ਐਸੇ ਹਾਰਡ ਕੰਮ ਆ ਡਰਾਈਵਿੰਗ ਦਾ ਕੰਮ ਆ ਤੁਹਾਡਾ ਬਹੁਤ ਸਾਰੇ ਬਹਿੰਦੇ ਆ ਆਪਾਂ ਨੂੰ ਪਸੀਨਾ ਆਉਂਦਾ ਰਾਈਟ ਸੋ ਇੱਕ ਪਰਫਿਊਮ ਦਾ ਫੁਹਾਰਾ ਮਾਰੋ ਅਤੇ ਫਰੈਸ਼ ਹੋ ਜਾਓ ਫਿਰ ਜਿੱਧਰ ਜਿੱਧਰ ਜਾਓਗੇ ਫਿਰ ਲੋਕ ਪੁੱਛਣਗੇ ਬਈ ਲਾਇਆ ਕੀ ਆ ਇਹ ਦੱਸੋ ਤੁਸੀਂ ਸੋ $100 ਦੇ ਵਿੱਚ ਤੁਹਾਡੇ 3 ਮਹੀਨੇ ਵਧੀਆ ਵਧੀਆ ਪਰਫਿਊਮ ਲੈਣੇ ਤਾਂ ਰੋਇਲ ਪਰਫਿਊਮਸ ਨੂੰ ਯਾਦ ਰੱਖੋ ਰੋਇਲ ਪਰਫਿਊਮ 437-315-0701 437-315-0701 www.royalperfume.co ਤੋਂ ਜਾ ਕੇ ਤੁਸੀਂ ਪਰਫਿਊਮ ਬਾਏ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਆਲ ਸਟੇਟ ਇੰਸ਼ੋਰੈਂਸ ਦੇਖੋ ਪਰਫਿਊਮਾਂ 'ਚੋਂ ਤੁਹਾਡੀ ਬੱਚਤ ਕਰਤੀ ਹੁਣ ਤੁਹਾਡੀ ਬੱਚਤ ਕਰਨੀ ਆ ਇੰਸ਼ੋਰੈਂਸ ਮੈਨੂੰ ਲੱਗਦਾ ਕਿ ਜਿੰਨੇ ਵੀ ਸਰੋਤੇ ਉਹ ਬੱਲੇ ਬੱਲੇ ਮਾਫ਼ ਕਰਨਾ ਬਹੁਤ ਸਾਰੀਆਂ ਕਾਲਸ ਆ ਰਹੀਆਂ ਮੈਂ ਤਾਂ ਇਹਦਾ ਦੇਖਿਆ ਹੀ ਨਹੀਂ ਆਪਣੇ ਫੋਨ ਵੱਲ ਸਾਰੀਆਂ ਲਾਈਨ ਬਿਜ਼ੀ ਨੇ ਉੱਧਰ ਵੀ ਗੱਲਬਾਤ ਕਰਦੇ ਆ ਮਾਫ਼ ਕਰਨਾ ਮੈਂ ਟਿਕਟੋਕ ਨੂੰ ਦੇਖਣ ਲੱਗ ਗਿਆ ਲਾਈਨ ਸਾਰੀਆਂ ਬਿਜ਼ੀ ਨੇ ਮਾਫ਼ ਕਰਨਾ ਡਿਵਰਟ ਹੋ ਗਿਆ ਕੰਮ ਕੱਲ੍ਹ ਤੋਂ ਫੋਨ ਇੱਧਰ ਰੱਖਣਾ ਸੋ ਟਿਕਟੋਕ ਵਾਲੇ ਪਾਸੇ ਸੋ ਮਾਫ਼ ਕਰਨਾ ਸੋ ਸਭ ਤੋਂ ਵੱਡਾ ਖਰਚਾ ਆ ਆਪਣਾ ਆਟੋ ਇੰਸ਼ੋਰੈਂਸ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਜੇ ਤੁਸੀਂ $1,000 ਬਚਾਉਣਾ ਚਾਹੁੰਦੇ ਹੋ ਤਾਂ ਆਲ ਸਟੇਟ ਦੀ ਡਾਇਰੈਕਟ ਡੈਨਫੋਰਥ ਏਜੰਸੀ ਨੂੰ ਕਾਲ ਕਰ ਲਿਓ ਰਾਹੁਲ ਨੂੰ ਕਾਲ ਕਰ ਲਿਓ 437-604-5093 ਗਰੰਟੀਡ ਮੈਂ ਕਹਿੰਦਾ ਹਾਂ ਤੁਸੀਂ ਰਾਹੁਲ ਦਾ ਨੰਬਰ ਸੇਵ ਕਰ ਲਓ ਆਪਣੇ ਯਾਰਾਂ ਦੋਸਤਾਂ ਭੈਣਾਂ ਭਰਾਵਾਂ ਨੂੰ ਸੱਜਣਾ ਮਿੱਤਰਾਂ ਨੂੰ ਦੇ ਦਿਓ ਤੁਹਾਡੀ $1,000 ਦੀ ਬੱਚਤ ਹੋਊਗੀ ਹਜ਼ਾਰਾਂ ਤੋਂ ਮੀਨ ਦਾ ਸੈਂਸ ਕਿ ਪਹਿਲਾਂ ਮੈਂ ਇਸਤੇਮਾਲ ਕਰਕੇ ਵੇਖਿਆ ਫਿਰ ਵਿਸ਼ਵਾਸ ਕਰਕੇ ਵੇਖਿਆ ਕਹਿੰਦੇ ਨਾ ਪਹਿਲਾਂ ਇਸਤੇਮਾਲ ਕਰੋ
1: ਫਿਰ ਵਿਸ਼ਵਾਸ ਕਰੋ
0: ਹਾਂ ਪਹਿਲਾਂ ਮੈਂ ਤੇਰੇ ਦੋਸਤ ਦਾ ਦਿੱਤਾ
1: ਹਾਂਜੀ
0: 5500 ਤੋਂ $3500 ਤੇ ਆ ਗਿਆ $2,000 ਦੀ ਸਿੱਧੀ ਬੱਚਤ ਕੋਈ ਵੈਲਡਿੰਗ ਦਾ ਕੰਮ ਸਿੱਖ ਲਓ ਬਿਲਕੁਲ ਬਾਈ ਜੀ ਸਿੱਖਾਂਗੇ ਵੈਲਡਿੰਗ ਦਾ ਕੰਮ ਸਿਖਾ ਦਿਓ ਸਾਨੂੰ ਐਡਰੈਸ ਭੇਜ ਦਿਓ ਸੋ ਥੈਂਕ ਯੂ ਸੋ ਮੱਚ ਵੈਲਡਿੰਗ ਇਟਸ ਗੁੱਡ ਸਕਿੱਲ ਵੈਰੀ ਗੁੱਡ ਸਕਿੱਲ ਆਈ ਵਾਂਟ ਟੂ ਲਰਨ ਸੋ ਮੈਨੂੰ ਵੈਲਡਿੰਗ ਕਰਨੀ ਆਉਣੀ ਚਾਹੀਦੀ ਹਰ ਬੰਦੇ ਨੂੰ ਆਉਣੀ ਚਾਹੀਦੀ ਆਪਾਂ ਨੂੰ ਹੈਂਡੀ ਹੋਣਾ ਚਾਹੀਦਾ ਔਰ ਤੁਸੀਂ ਆਲ ਸਟੇਟ ਇੰਸ਼ੋਰੈਂਸ ਦੀ ਡਾਇਰੈਕਟ ਏਜੰਸੀ ਨੂੰ ਕਾਲ ਕਰ ਲਓ 437-604-5093 437-604-5093 ਰਾਹੁਲ ਨੂੰ ਕਾਲ ਕਰ ਲੈਣੀ ਆ ਬਹੁਤ ਸਾਰੇ ਡਾਲਰ ਤੁਹਾਡੇ ਬਚ ਜਾਣੇ ਆ ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਜਾਣੀ ਆ ਅਤੇ ਤੁਸੀਂ ਰੋਇਲ ਮਾਫ਼ ਕਰਨਾ ਆਲ ਸਟੇਟ ਇੰਸ਼ੋਰੈਂਸ ਰਾਹੁਲ 437-604-5093 ਆਲ ਸਟੇਟ ਇੰਸ਼ੋਰੈਂਸ

0: ਸੋ 905-673-3322 ਕੋਈ ਖਬਰ ਸੁਣਾਉਂਦੇ ਰੇਡੀਓ ਤੇ ਮਸ਼ਹੂਰੀ। ਥੈਂਕ ਯੂ ਸੋ ਮਚ। ਖਬਰਾਂ ਦੇ ਤੋਂ ਪਹਿਲਾਂ ਸੁਣ ਲਈਆਂ ਬਾਈ ਜੀ ਆਪਾਂ, ਅਸੀਂ ਪੰਜਾਬੀ ਲਹਿਰਾਂ ਦੇ ਵਿੱਚ ਪ੍ਰੋਫੈਸਰ ਸੁਦੀਪ ਸਿੰਘ ਢਿਲੋਣਾ ਤੋਂ ਬਹੁਤ ਖਬਰਾਂ ਸੁਣੀਆਂ, ਸੋ ਸੁਣਾ ਦਿੰਦੇ ਹੋਰ ਖਬਰਾਂ ਸੁਣਾਉਣੀਆਂ। ਸੋ ਪਹਿਲਾਂ ਤੁਹਾਨੂੰ ਬਾਈ ਜੀ ਮਸ਼ਹੂਰੀਆਂ ਤੋਂ ਬਿਨਾਂ ਮੈਂ ਆ ਨਹੀਂ ਸਕਦਾ, ਜੇ ਮਸ਼ਹੂਰੀਆਂ ਨੂੰ ਆਊਂਗਾ ਇੱਥੇ ਨਾ ਮੈਂ ਨਾਮ ਬੋਲੂੰਗਾ ਐਡਵਰਟਾਈਜ਼, ਅਤੇ ਮੈਂ ਤੁਹਾਡੇ ਨਾਲ ਰਾਬਤਾ ਕਰ ਨਹੀਂ ਸਕਦਾ। ਸੋ ਪਲੀਜ਼ ਟਰਾਈ ਟੂ ਅੰਡਰਸਟੈਂਡ। ਸੋ 905-673-3337 905-673-3337 ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ। ਅੱਜ ਰਸ਼ਮੀਤ ਜੀ ਨੂੰ ਮੈਂ ਬਹੁਤ ਵੇਟ ਕਰਵਾਤਾ, ਮੈਨੂੰ ਪਤਾ ਨਹੀਂ ਲੱਗਿਆ ਕਿਉਂਕਿ ਮੈਂ ਧਿਆਨ ਮੇਰਾ ਇੱਧਰ ਸੀਗਾ। ਸੋ ਮਾਫ਼ ਕਰਨਾ, ਪਤਾ ਨਹੀਂ ਕਿੰਨੇ ਕੁ ਸਮੇਂ ਤੋਂ ਰਸ਼ਮੀਤ ਜੀ ਵੇਟ ਕਰ ਰਹੇ ਨੇ, ਮਾਫ਼ ਕਰਨਾ ਰਸ਼ਮੀਤ ਜੀ। ਪਰ ਉਸ ਤੋਂ ਪਹਿਲਾਂ ਕੇਵਲ ਬਾਈ ਜੀ ਸਾਡੇ ਨਾਲ ਜੁੜੇ ਹੋਏ ਨੇ, ਓਨਲੀ ਕੇਵਲ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਕੀ ਹਾਲ ਚਾਲ?
1: ਹਾਂਜੀ ਬਾਈ, ਸਤਿ ਸ਼੍ਰੀ ਅਕਾਲ, ਹੁਣ ਤੁਹਾਡੀ ਆਵਾਜ਼ ਸਹੀ ਆਈ ਆ।
0: ਕੀ ਬਾਤ ਹੈ,
1: ਮੈਂ ਨਾ ਜਦੋਂ ਤੋਂ ਤੁਸੀਂ ਗੱਲ ਸੁਣੀ, ਮੈਂ ਸੀਐਨਓ ਨੂੰ ਪਲੀਜ਼ ਗਲਤ ਨਾ ਲਿਆਇਓ
0: ਜੀ। ਬਾਈ ਜੀ
1: ਮੇਰਾ ਰਿਐਲਿਟੀ 'ਚ ਮਤਲਬ ਕਾਫੀ ਟਾਈਮ ਦੀ ਗੱਲ ਆ, ਇੰਡੀਆ 'ਚ ਮੈਂ ਅਤੇ ਕੋਈ ਸ਼ਾਮ ਨੂੰ ਮੈਂ ਆ ਰਹੇ ਘਰ 'ਚ, ਬਾਜ਼ਾਰ 'ਚੋਂ ਲੈਣੇ ਸੀਗੇ ਐਪਲ ਲੈਣੇ ਸੀਗੇ
0: ਜੀ। ਬਾਈ ਜੀ
1: ਉਹ ਬੰਦਾ ਦੇ ਰਿਹਾ ਚੁੱਕਾ, ਕਹਿੰਦਾ ਆ ਜਾਓ 200 ਵਾਲੇ 50 'ਚ, 200 ਵਾਲੇ 50 200 ਵਾਲੇ 50 'ਚ। ਤੁਹਾਡੇ ਵੀ 500 ਵਾਲਾ ਪਰਫਿਊਮ 50 ਜਾਂ 35 ਚ
0: ਹਾਂ ਬਾਈ ਜੀ, ਦੇਖੋ ਜਿਹੜੇ ਇਹ ਪਰਫਿਊਮ ਹੁੰਦੇ ਆ ਨਾ, ਉਹ ਸਵਿਟਜ਼ਰਲੈਂਡ ਤੋਂ ਇਹ ਚੀਜ਼ਾਂ ਇੰਪੋਰਟ ਕਰਵਾਉਂਦੇ ਨੇ। ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਓਇਲਸ ਹੁੰਦੇ ਨੇ ਪਰਫਿਊਮ ਵਾਲੇ, ਸਿੰਪਲ ਜੀ ਗੱਲ ਦੇਖੋ, ਆਪਾਂ ਇੱਕ ਐਸੀ ਦੁਨੀਆ ਦੇ ਵਿੱਚ ਜਿਉਂਦੇ ਆ, ਆਪਾਂ ਨਾ ਵਿਖਾਵਾ ਕਰਦੇ ਹਾਂ ਬਹੁਤ ਸਾਰਾ, ਆਪਾਂ ਸ਼ੋਅ ਆਫ ਕਰਦੇ ਹਾਂ, ਅਤੇ ਉਹ ਜਿਹੜੇ ਪਰਫਿਊਮ ਆ ਨਾ ਓਇਲ ਸੇਮ ਹੁੰਦਾ, ਉੱਪਰ ਜਦੋਂ ਲੈਬਲ ਲੱਗ ਗਿਆ ਟੋਮ ਫੋਰਡ ਦਾ, ਗੁੱਚੀ ਦਾ, ਉਹਦੀਆਂ ਕੀਮਤਾਂ ਸਮਾਨ ਨੂੰ ਛੋਹ ਜਾਂਦੀਆਂ। ਤੁਸੀਂ ਮੇਰੇ ਕਹਿਣ 'ਤੇ ਤੁਸੀਂ ਜਾਇਓ, ਤੁਸੀਂ ਬੇਸ਼ੱਕ ਪੈਸੇ ਮੇਰੇ ਤੋਂ ਲੈ ਲਿਓ, ਤੁਸੀਂ ਆਉਣੇ ਰਾ ਕੇ ਮੈਨੂੰ ਕਹਿਣਾ ਕਿ ਬਾਈ ਤੂੰ ਝੂਠ ਬੋਲਿਆ, ਤੁਸੀਂ ਕਹਿ ਸਕਦੇ ਹੋ ਤੁਸੀਂ ਬਿਲਕੁਲ। ਮੈਂ ਨਾ ਪਹਿਲਾਂ ਓਕੇ, ਮੈਂ ਸ਼ਾਇਦ ਤੁਸੀਂ ਮੈਨੂੰ ਨਹੀਂ ਸੁਣਦੇ, ਕਿਉਂਕਿ ਮੈਂ ਜਿਹੜੀਆਂ ਵੀ ਐਡਸ ਕਰਦਾ ਹਾਂ, ਮੈਂ ਪ੍ਰੋਪਰ ਆਪ ਪਹਿਲਾਂ ਜਾਣਾ, ਮੈਂ ਚਾਹੁੰਦਾ ਕਿ ਮੈਂ ਆਪਣੇ ਸਰੋਤਿਆਂ ਨੂੰ ਗਲਤ ਚੀਜ਼ ਨਾ ਦਿਆਂ, ਰਾਈਟ? ਉਹ ਕੀ ਆ, ਤੁਸੀਂ ਜਾਓਗੇ 3 ਪਰਫਿਊਮ ਜਿਹੜੇ ਮਰਜ਼ੀ ਲੈ ਜਾਓ ਸ਼ੋਪ ਡਰੱਗ ਮਾਰਟ ਤੋਂ, ਤੁਸੀਂ ਲੈ ਕੇ ਬਾਏ ਕਰਕੇ ਲੈ ਜਾਓ, ਉਹਨਾਂ ਨੂੰ ਕਹਿ ਦਿਓ ਆਹ ਬਣਾ ਕੇ ਦਿਓ ਮੈਨੂੰ, ਉਹਨਾਂ ਨੇ ਸੇਮ ਤੁਹਾਡੇ ਸਾਹਮਣੇ ਉਹ ਚੀਜ਼ ਤਿਆਰ ਕਰਕੇ ਦੇਣੀ ਆ, ਫਿਰ ਤੁਸੀਂ ਰੋਜ਼ ਲਾਉਣੀ ਆ, ਅਤੇ ਤੁਸੀਂ ਕਿਸੇ ਨੂੰ ਕਹਿਣਾ ਕਿ ਮੈਨੂੰ ਦੱਸੋ ਕਿ ਆਹ ਚੀਜ਼ ਸੇਮ ਆ ਕਿ ਨਹੀਂ। ਇਹ ਕਰਕੇ ਤੁਸੀਂ ਮੈਨੂੰ ਆ ਕੇ ਕਿਉਂਕਿ ਵੀ ਕੇਲਿਆਂ ਵਾਲਾ ਸੱਚਾ ਸੀ ਤੂੰ ਝੂਠਾ। ਸੋ ਉਹਦਾ ਮਤਲਬ ਮੈਂ ਦੱਸਦਾ ਤੁਹਾਨੂੰ ਬਸ ਇਹੀ ਆ ਕਿ ਓਇਲ ਸੇਮ ਹੁੰਦੇ ਨੇ, ਬਸ ਜਦੋਂ ਕਿਸੇ ਦਾ ਮਾਰਕਾ ਲੱਗ ਜਾਂਦਾ ਆ, ਉਹੀ ਸ਼ੂਜ਼ ਐਡੀਡਾਸ ਦੀ ਕੰਪਨੀ 'ਤੇ ਬਣਦੇ ਨੇ ਸ਼੍ਰੀਲੰਕਾ ਜਾਂ ਚਾਈਨਾ ਦੇ ਵਿੱਚ, ਉੱਥੇ ਨਾਈਕ ਦੇ ਬਣਦੇ ਨੇ, ਸਟੈਂਪ ਕਿਹੜੀ ਲੱਗੀ ਉਹ ਮੈਟਰ ਕਰਦੀ ਆ। ਹਾਂ ਵਰਗਾ ਨਹੀਂ, ਉਹੀ ਆ, ਓਇਲ ਸੇਮ ਆ, ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੀ ਆ, ਸੇਮ ਚੀਜ਼ ਆ। ਹਾਂ ਬਸ ਕਹਿ ਸਕਦੇ ਹੋ, ਤੁਸੀਂ ਕਹਿ ਸਕਦੇ ਹੋ ਦੇਖੋ। ਹਾਂ ਬੱਚਤ ਵੀ ਹੋਣੀ ਆ, ਤੇ ਨਾਲ ਦੀ ਨਾਲ ਜਿਹੜਾ ਪਰਫਿਊਮ ਦੀ ਮਹਿਕ ਆ ਉਹ ਵੀ ਓਦਾਂ ਦੀ ਆ, ਔਰ ਲੌਂਗ ਲਾਸਟਿੰਗ ਆ ਉਹਦੇ ਤੋਂ ਜ਼ਿਆਦਾ, ਕਿਉਂਕਿ ਓਇਲ ਜਿਹੜਾ ਨੇ ਬਾਈ ਜੀ ਮੈਂ ਦੱਸਦਾ, ਜਿਹੜਾ ਓਇਲ ਆ, ਓਇਲ ਕਿੰਨੇ ਤਬਕੇ ਪੈਣਾ ਉਹਦੇ ਵਿੱਚ, ਤੇ ਉਹਦੇ ਨਾਲ ਉਹਦੀ ਲੌਂਗ ਲਾਸਟਿੰਗ ਵੱਧਦੀ, ਕਿਉਂਕਿ ਓਇਲ ਦਾ ਹੀ ਮੁੱਲ ਆ ਉਹ, ਮਤਲਬ ਸੋਨੇ ਵਾਂਗੂ ਤੋਲਿਆਂ 'ਚ ਆਉਂਦਾ, ਅਤੇ ਜਿੰਨਾ ਉਹ ਜ਼ਿਆਦਾ ਪਾਓਗੇ ਉਹ ਇਸੇ ਤਰ੍ਹਾਂ ਲੌਂਗ ਲਾਸਟਿੰਗ ਵੱਧਦੀ ਆ। ਤੁਸੀਂ ਇੱਕ ਵਾਰੀ ਮੇਰੇ ਕਹਿਣ 'ਤੇ ਲੈ ਕੇ ਆਉਣਾ ਆ, ਉਸ ਤੋਂ ਬਾਅਦ ਤੁਸੀਂ ਦੇਖਿਓ ਕਿ
1: ਤੁਹਾਡਾ ਧੰਨਵਾਦ। ਪਹਿਲਾਂ ਵੀ ਮੈਂ ਅੱਜ ਤੋਂ 20 ਸਾਲ ਪੁਰਾਣੀ ਗੱਲ ਦਿਮਾਗ 'ਚ ਮੇਰੇ
0: ਜੀ ਜੀ ਬਾਈ ਜੀ
1: ਕਾਲ ਕਰ ਲਿਓ, ਪਹਿਲੀ ਵਾਰ ਕਾਲ ਕੀਤੀ ਤੁਹਾਨੂੰ,
0: ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ, ਮੈਨੂੰ ਚੰਗਾ ਲੱਗਦਾ ਕੋਈ ਇੱਦਾਂ ਕੋਈ ਕ੍ਰਿਟੀਸਾਈਜ਼ ਕਰਦਾ ਨਾ, ਮੈਂ ਚਾਹੁੰਦਾ ਕਿ ਮੈਂ ਐਕਸਪਲੇਨ ਕਰਾਂ, ਪਰ ਹੋਪਫੁਲੀ ਮੈਂ ਤੁਹਾਡਾ ਆਨਸਰ ਦੇਤਾ ਹੋਵੇ।
1: ਨਹੀਂ ਨਹੀਂ, ਹਾਂ ਮੈਂ ਐਗਰੀ, ਬਟ ਉਹ ਮਤਲਬ ਤੁਹਾਡੇ ਆਨਸਰ ਨਾਲ ਐਗਰੀ, ਬਟ ਤੁਸੀਂ ਇਹ ਕਹਿ ਦਿਓ ਮੈਨੂੰ ਮਾਤ ਪਾਉਂਦਾ ਪਰਫਿਊਮ।
0: ਹਾਂ ਇਹ ਤਾਂ ਤੁਸੀਂ ਮੈਨੂੰ ਇਹ ਤਾਂ ਤੁਹਾਡੀ, ਮੈਂ ਥੈਂਕ ਯੂ ਕਰਦਾ ਤੁਹਾਡਾ, ਤੁਸੀਂ ਮੈਨੂੰ ਸ਼ਬਦ ਵਧੀਆ ਦੇ ਦੇ, ਥੈਂਕ ਯੂ ਬਾਈ ਜੀ, ਬਹੁਤ ਮੁਹੱਬਤ, ਬਹੁਤ ਪਿਆਰ, ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਫੈਸ਼ਨ IQ ਪੰਜਾਬੀ 'ਚ ਭਾਈਚਾਰੇ, ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਬਾਈ ਫੈਸ਼ਨ IQ ਦੀਆਂ ਡੀਲਾਂ ਮੇਰੇ ਕੋਲ ਪਹੁੰਚ ਗਈਆਂ, ਮੈਂ ਤੁਹਾਨੂੰ ਬਸ ਇੱਕ ਮੈਸੇਜ ਤੋਂ ਬਾਅਦ ਡੀਲਾਂ ਦੇਣੀਆਂ, ਬਸ ਡੀਲਾਂ ਵੀ ਐਸੀਆਂ ਕਿ ਫੈਸ਼ਨ IQ 'ਤੇ ਕਿਹੜਾ ਤੁਸੀਂ ਲਾ ਕੇ ਆਓ ਮੇਰੇ ਕਹਿਣ 'ਤੇ। ਮੈਂ ਅੱਜ ਹੀ ਜਾ ਗਿਆ, ਜਦੋਂ ਮੈਂ ਜਾਂਦਾ ਕੁਛ ਨਾ ਕੁਛ ਚੀਜ਼ ਲੈਣ ਨੂੰ ਜੀ ਕਰਦਾ, ਕਿਉਂਕਿ ਹੁਣ ਨਾ ਕੁੜਤੇ ਪਜਾਮੇ, ਪੱਗਾਂ, ਸ਼ੇਰਵਾਨੀਆਂ, ਲਹਿੰਗੇ, ਗਰਾਰੇ, ਸ਼ਰਾਰੇ, ਕੋਟ ਪੈਂਟ, ਸੂਟ, ਬਲੈਜ਼ਰ, ਇਹੋ ਜਿਹੀਆਂ ਆਈਟਮਾਂ ਜਿਹੜੀਆਂ ਅਸੀਂ ਖੁਦ ਇੰਡੀਆ ਤੋਂ ਲਿਆਉਂਦੇ ਰਹੇ ਹਾਂ, ਅਫਕੋਰਸ, ਕਿਉਂਕਿ ਇੱਥੇ ਸਾਨੂੰ ਚੀਜ਼ ਪਸੰਦ ਹੀ ਨਹੀਂ ਆਉਂਦੀ, ਜਿਹੜਾ ਇੰਡੀਆ ਵਾਲੇ ਕੱਪੜੇ ਦੇ ਵਿੱਚ ਜੋ ਨਜ਼ਾਰਾ ਹੈ ਇੱਥੇ ਸਾਨੂੰ ਪਸੰਦ ਹੀ ਨਹੀਂ ਆਉਂਦਾ। ਹੁਣ ਤੁਸੀਂ ਫੈਸ਼ਨ ਆਈ ਕਿਉਂ ਤੇ ਚਲੇ ਜਾਣਾ, ਰੇਡੀਓ ਉਡਾਨ ਦਾ ਰੈਫਰੈਂਸ ਦੇ ਦੇਣਾ, ਨਾਲੇ ਤਾਂ ਡੀਲਾਂ ਵਧੀਆ ਵਧੀਆ, ਨਾਲੇ ਡਿਸਕਾਊਂਟ। ਬਾਕੀ ਗੁਰਪ੍ਰੀਤ ਬਾਈ ਜੀ ਨੂੰ ਇੱਕ ਵਾਰੀ ਕਹਿ ਦਿਓ ਕਿ ਰੇਡੀਓ ਉਡਾਨ ਸੁਣ ਕੇ ਆਏ ਹਾਂ, ਪ੍ਰਭ ਸੰਧੂ ਨੂੰ ਸੁਣ ਕੇ ਆਏ ਹਾਂ, ਲਗਜ ਸੈੱਟ ਦੀ ਵੱਡੀ ਕੁਆਂਟਿਟੀ ਔਰ ਕੁਆਲਿਟੀ ਵੀ, ਘੁੰਮਣ ਫਿਰਨ ਜਾ ਰਹੇ ਹੋ ਤਾਂ ਲਗਜ ਸੈੱਟ, ਵਿਆਹਾਂ ਸ਼ਾਦੀਆਂ ਵਾਸਤੇ ਤਾਂ ਅਮੇਜ਼ਿੰਗ ਕੁਆਲਿਟੀ ਦਾ ਕੱਪੜਾ ਆ, ਅਤੇ ਪ੍ਰੀਮੀਅਮ ਪ੍ਰੀਮੀਅਮ ਕੁਆਲਿਟੀ ਦਾ ਜੇ ਬ੍ਰਾਂਡਿੰਗ ਦੀ ਤੁਸੀਂ ਗੱਲ ਕਰੋ ਤਾਂ ਮੈਨੂੰ ਲੱਗਦਾ ਕਿ ਆਪਣਾ ਸਭ ਤੋਂ ਵੱਡਾ, ਜਦੋਂ ਕਹਿੰਦੇ ਹਾਂ ਨਾ ਆਪਾਂ, ਸਾਡਾ ਹੀ ਸੀਨਾ ਚੌੜਾ ਹੋ ਜਾਂਦਾ, ਸਾਡੀ ਵੀ ਕਮਿਊਨਿਟੀ ਦਾ ਕੋਈ ਬ੍ਰਾਂਡ ਹੈਗਾ, ਇਹ ਬੜੀ ਪ੍ਰਾਊਡ ਗੱਲ ਆ। ਸੋ ਫੈਸ਼ਨ ਆਈ ਕਿਊ, ਤੁਸੀਂ ਇੱਕ ਗੇੜਾ ਆਪਣੇ ਪਰਿਵਾਰ ਨਾਲ, ਆਪਣੇ ਮਾਤਾ ਪਿਤਾ ਨਾਲ, ਆਪਣੇ ਬੱਚਿਆਂ ਨਾਲ, ਬੱਚਿਆਂ ਦੀ ਕੁਲੈਕਸ਼ਨ ਬਹੁਤ ਜ਼ਬਰਦਸਤ ਆ, ਉੱਥੇ ਕੋਟ ਪੈਂਟ ਸੂਟ ਬਲੇਜ਼ਰ ਨਹੀਂ, ਤੁਸੀਂ ਜੁੱਤੀਆਂ ਪਰਫਿਊਮਸ ਹਰ ਤਰ੍ਹਾਂ ਦੀ ਤੁਹਾਨੂੰ ਵਰਾਇਟੀ ਮਿਲ ਜਾਣੀ ਆ। ਵਿਆਹ ਸ਼ਾਦੀ ਵਾਸਤੇ ਉੱਥੇ ਤੁਹਾਨੂੰ ਸਪੈਸ਼ਲ ਜਿਹੜੇ ਬ੍ਰਾਈਡਲ ਅਤੇ ਗਰੂਮ ਵਾਲੇ, ਉੱਥੇ ਲਾੜੇ ਦੇ ਅਲੱਗ ਅਲੱਗ, ਐਸੀਆਂ ਵਰਾਇਟੀਆਂ ਨਾ ਤੁਸੀਂ ਵੇਖੀਆਂ ਹੀ ਨਹੀਂ ਹੋਣੀਆਂ ਇੰਡੀਆ 'ਚ ਕਦੀ। ਤੁਸੀਂ ਇੱਕ ਵਾਰੀ ਜਾ ਕੇ ਆਓ, ਬਸ ਤੁਸੀਂ ਕਹਿਣਾ ਕਿ ਯਾਰ ਹੁਣ ਸਾਨੂੰ ਇੰਡੀਆ ਜਾਣ ਦੀ ਲੋੜ ਨਹੀਂ ਆ, ਫਲਾਈਟ ਫੜ ਕੇ ਬਸ ਚਾਰਟਰ ਵਾਲੀ ਫਲਾਈਟ ਫੜ ਕੇ ਤੁਸੀਂ ਸਿੱਧਾ ਫੈਸ਼ਨ ਆਈ ਕਿਊ ਲੈਂਡ ਹੋ ਜਾਣਾ ਆ। ਕੁਵੀਨ ਅਤੇ ਕੈਨੇਡੀਅਨ ਲੋਕੇਸ਼ਨ 'ਤੇ ਚੱਲ ਜਾਓ, ਦੁੱਖ ਤੋੜਵੇਂ ਡਿਜ਼ਾਇਨ ਮਿਲ ਜਾਣੇ ਆ, ਫਿਰ ਤੁਸੀਂ ਪਹੁੰਚੋ। ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ। 905-452-2525, ਥੈਂਕ ਯੂ ਸੋ ਮਚ ਬਾਈ ਜੀ। ਸੋ ਨਾਲ ਦੀ ਨਾਲ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ, ਰਸ਼ਮੀਤ ਜੀ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ, ਮੈਂ ਬਾਅਦ 'ਚ ਗੱਲ ਕਰਦਾ ਬਾਈ ਜੀ ਤੁਹਾਡੇ ਨਾਲ, PV09 ਵਾਲਿਓ। ਸੋ ਰਸ਼ਮੀਤ ਜੀ, ਤੁਹਾਡਾ ਮੋਰਗੇ ਦੇ ਰਿਲੇਟਡ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦਾ ਇਨਕੁਆਇਰੀ, ਰਸ਼ਮੀਤ ਜੀ ਮਾਫ਼ ਕਰਨਾ, ਪਹਿਲਾਂ ਤੁਹਾਨੂੰ ਲੰਬਾ ਸਮਾਂ ਹੋਲਡ ਰੱਖਿਆ, ਲਾਈਨਾਂ ਸਾਰੀਆਂ ਬਿਜ਼ੀ ਨੇ, ਬਹੁਤ ਸਾਰੀਆਂ ਲਾਈਨਸ ਨੇ, ਬਹੁਤ ਸਾਰੇ ਸਰੋਤੇ ਨੇ, ਤੁਹਾਡੀਆਂ ਵੀ ਕਾਲਸ ਅੱਜ ਮੈਂ ਜੇ ਲੈ ਲਵਾਂ ਤਾਂ ਬੜੀ ਵੱਡੀ ਗੱਲ ਹੋਣੀ ਆ, ਕਿਉਂਕਿ ਸਮਾਂ ਵੀ ਸੀਮਿਤ ਆ ਅਤੇ ਕਾਲਸ ਬਹੁਤ ਸਾਰੀਆਂ ਨੇ। ਸੋ ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਪਿਆਰ ਦਿੰਦੇ ਹੋ, ਬਹੁਤ ਮੁਹੱਬਤ ਦਿੰਦੇ ਹੋ, ਅਤੇ ਤੁਸੀਂ ਕ੍ਰਿਟੀਸਾਈਜ਼ ਵੀ ਕਰਦੇ ਹੋ, ਥੈਂਕ ਯੂ ਸੋ ਮਚ ਬਾਈ ਜੀ, ਅਤੇ ਬਹੁਤ ਸ਼ੁਕਰੀਆ। ਅਤੇ ਨਾਲ ਦੀ ਨਾਲ ਰਸ਼ਮੀਤ ਜੀ ਸਾਡੇ ਨਾਲ ਜੁੜੇ ਹੋਏ ਨੇ, ਮੋਰਗੇਜ ਦੀਆਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਨਗੇ। ਮੋਰਗੇਜ ਇੱਕ ਐਸਾ ਵਿਸ਼ਾ ਆ ਕਿ ਜੇ ਆਪਾਂ ਕਿਸੇ ਐਸੇ ਇਨਸਾਨ ਕੋਲ ਚਲੇ ਗਏ, ਗੁਮਨਾਮ ਸਿੰਘ ਗੁੰਮ ਨਹੀਂ ਹੋਣਾ, ਇੱਧਰ ਆ ਜਾਓ, ਬਾਹਰ ਨਿਕਲੋ, ਅਤੇ ਫਿਰ ਤੁਸੀਂ ਜ਼ਿੰਦਗੀ ਭਰ ਨਾ ਗੁੰਮ ਹੀ ਰਹੋਗੇ ਜਿਵੇਂ ਤੁਸੀਂ ਹੋ। ਸੋ ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
2: ਬਹੁਤ ਬਹੁਤ ਧੰਨਵਾਦ ਪ੍ਰਭਜੀ, ਮੈਂ ਕਿਹਾ ਸ਼ਾਇਦ ਮੇਰੀ ਵਾਰੀ ਨਹੀਂ ਆਉਣੀ, ਤੁਸੀਂ ਪਰਫਿਊਮਾਂ 'ਚ ਗੁੰਮੇ ਹੋਏ ਹੋ, ਖੁਸ਼ਬੂ
0: ਜੀ ਬਿਲਕੁਲ। ਅੱਜ ਨਾ ਇੱਕ ਤਾਂ ਮੇਰਾ ਧਿਆਨ ਸੀਗਾ, ਮੈਂ ਟਿਕਟੋਕ 'ਤੇ ਲਾਈਵ ਹੋ ਗਿਆ ਰਸ਼ਮੀਤ ਜੀ ਅੱਜ, ਅਤੇ ਮੇਰਾ ਧਿਆਨ ਹੀ ਟਿਕਟੋਕ ਵੱਲ ਆ, ਉੱਧਰ ਕਈ ਖਤਰਨਾਕ ਜਿਹੇ ਕਮੈਂਟ ਆ ਰਹੇ ਆ, ਤੁਹਾਨੂੰ ਪਤਾ ਨਾ ਕਈ ਵਾਰੀ ਕੁਛ ਲਿਖਦਾ, ਮੈਂ ਉੱਧਰ ਡਿਵਰਟ ਹੋ ਰਿਹਾ ਸੀਗਾ, ਅਤੇ ਅੱਜ ਮੈਂ ਫੋਨ ਵੱਲ ਦੇਖਿਆ ਨਹੀਂ, ਬਹੁਤ ਸਾਰੇ ਸਰੋਤਿਆਂ ਨੇ ਗੁੱਸਾ ਵੀ ਕਰਨਾ ਕਿ ਅੱਜ ਭਾਈ ਸਾਡੀਆਂ ਕਾਲਾਂ ਨਹੀਂ ਚੱਕੀਆਂ। ਸੋ ਚਲੋ ਐਨੀਵੇ ਤੁਸੀਂ ਅੰਡਰਸਟੈਂਡ ਕਰਦੇ ਹੋ, ਨਹੀਂ ਨਹੀਂ ਤੁਸੀਂ ਸ਼ਾਰਟ ਨਾ ਲਓ, ਤੁਸੀਂ ਤੁਹਾਡਾ ਟਾਈਮ ਆ, ਸਟੇਜ ਇਜ਼ ਯੋਰਸ, ਅਤੇ ਆ ਜਾਓ ਜੀ।
2: ਮੋਰਗੇਜ ਰਿਲੇਟਡ ਜੀ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਹੀਲੋਕ ਬਾਰੇ, ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਜਾਂ ਸਿਕਿਓਰਡ ਲਾਈਨ ਆਫ ਕ੍ਰੈਡਿਟ। ਸੋ ਜੇ ਤੁਹਾਡੇ ਕੋਲ ਘਰ ਹੈਗਾ, ਘਰ ਵਿੱਚ ਇਕੁਇਟੀ ਹੈ, ਅਸੀਂ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹਾਂ। ਡਿਫਰੈਂਟ ਪ੍ਰੋਡਕਟਸ ਹੈ ਉਹਦੇ ਵਿੱਚ ਵੀ, ਇੱਕ ਆਪਸ਼ਨ ਆ ਜਾਂਦੀ ਹੈ ਕਿ ਮੋਰਗੇਜ ਤੇ ਲਾਈਨ ਆਫ ਕ੍ਰੈਡਿਟ ਮੈਂ ਇੱਕੋ ਵਾਰ ਇੱਕੋ ਬੈਂਕ ਕੋਲ ਜਾ ਕੇ ਲਵਾਂ, ਉਹ ਤੁਸੀਂ ਤਾਂ ਲੈ ਸਕਦੇ ਹੋ ਜੇ ਪਰਚੇਜ਼ ਕੀਤਾ ਸੀਗਾ ਜਾਂ ਰਿਨਿਊਅਲ ਆ ਰਿਹਾ ਹੈਗਾ, ਬੈਂਕ ਚੇਂਜ ਕਰ ਸਕਦੇ ਹੈਗੇ ਆ, ਉਸ ਵੇਲੇ ਮੋਰਗੇਜ ਤੇ ਲਾਈਨ ਆਫ ਕ੍ਰੈਡਿਟ ਦੁਬਾਰਾ ਬਣਾ ਸਕਦੇ ਹਾਂ। ਦੂਜੀ ਆਪਸ਼ਨ ਆ ਜਾਂਦੀ ਹੈ ਜੀ ਕਿ ਮੇਰੀ ਮੋਰਗੇਜ ਤੇ ਚੱਲ ਰਹੀ ਹੈ ਨਾ, ਮੈਂ ਉਹਨੂੰ ਤੋੜਨਾ ਚਾਹੁੰਦੀ ਹੈਗੀ ਆ ਕਿ ਮੈਨੂੰ ਪੈਨਲਟੀਜ਼ ਪੈਣਗੀਆਂ, ਜਾਂ ਮੇਰਾ ਫਿਕਸਡ ਰੇਟ ਹੈਗਾ, ਵਧੀਆ ਰੇਟ ਮਿਲਿਆ ਹੋਇਆ ਹੈਗਾ। ਸੋ ਜਾਂ ਮੇਰਾ ਆਪਣਾ ਬੈਂਕ ਮੈਨੂੰ ਲਾਈਨ ਬਣਾ ਕੇ ਹੀ ਨਹੀਂ ਦੇ ਰਿਹਾ,

0: ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੈਗੇ ਆ। ਇਸ ਦੇ ਨਾਲ ਨਾਲ ਪ੍ਰਾਈਵੇਟ ਲੈਂਡਰਸ ਵੀ ਹੈਗੇ ਨੇ ਜੋ ਕਿ ਸਿਰਫ ਐਕੁਇਟੀ ਵੇਖ ਕੇ ਬਿਨਾਂ ਇਨਕਮ ਬਿਨਾਂ ਕ੍ਰੈਡਿਟ ਤੋਂ ਤੁਹਾਨੂੰ ਜਿਹੜਾ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਨੇ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਨਾਲ ਦੀ ਨਾਲ ਅਸੀਂ ਵੀ ਇੱਕ ਵਾਰ ਫਿਰ ਰਸ਼ਮੀਤ ਜੀ ਹੋਣਾ ਦਾ ਸੁਨੇਹਾ ਦੇਈਏ ਕਿ ਮੌਰਗੇ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਰਸ਼ਮੀਤ ਜੀ ਹੋਣਾ ਨੂੰ ਯਾਦ ਰੱਖਣਾ ਆ, 6475394499, 6475394499, ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ। ਅੱਛਾ, ਆਪਾਂ ਨਾ ਗੱਲਾਂ ਕਰ ਰਹੇ ਸੀ ਆਰਨੇਤ ਬਾਈ ਬਾਰੇ, ਮੈਨੂੰ ਲੱਗਦਾ ਕਿ ਕਾਲਜ ਆ ਰਹੀਆਂ ਸੀ ਆਰਨੇਤ ਬਾਈ ਦੇ ਸੌਂਗ ਬਾਰੇ। ਆਰਨੇਤ ਬਾਈ ਦਾ ਕਿਹੜਾ ਗਾਣਾ ਤੁਹਾਨੂੰ ਪਸੰਦ ਆ ਸਭ ਤੋਂ ਜ਼ਿਆਦਾ? ਤੁਸੀਂ ਆਰਨੇਤ ਬਾਈ ਦਾ ਕਿਹੜਾ ਗਾਣਾ ਸੁਣਿਆ ਦੱਸਿਓ ਯਾਰ, ਮੇਰੇ ਦੋ ਤਿੰਨ ਪਸੰਦ ਹੈਗੇ ਆ।

ਨਾਲ ਦੀ ਨਾਲ ਤੁਹਾਨੂੰ ਫੈਸ਼ਨ ਆਈ ਕਿਊ ਦੀਆਂ ਡੀਲ ਦੇ ਦਈਏ, 6 ਬੈੱਡ ਸ਼ੀਟਸ ਸੈੱਟ ਓਨਲੀ $100 ਦੇ ਵਿੱਚ ਆ, ਨਵਾਂ ਉਹਨਾਂ ਕੋਲ ਸਟਾਕ ਪਹੁੰਚ ਚੁੱਕਿਆ। ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ 25% ਔਫ ਆ ਜੀ। ਸੈਕਿੰਡ ਕੁੜਤਾ ਪਜਾਮਾ ਜੇ ਤੁਸੀਂ ਬਾਏ ਕਰਦੇ ਹੋ ਤਾਂ 25% ਔਫ ਆ। ਨਾਲ ਦੀ ਨਾਲ ਫਲੈਟ 20% ਔਫ ਡਿਜ਼ਾਈਨਰ ਸੂਟ ਦੇ ਉੱਪਰ, ਜਿੰਨੀਆਂ ਵੀ ਸਾਡੀਆਂ ਭੈਣਾਂ ਲੇਡੀਜ਼ ਵਾਸਤੇ 20% ਔਫ ਫੈਸ਼ਨ ਆਈ ਕਿਊ 'ਤੇ ਸੂਟਾਂ ਦੇ ਉੱਪਰ ਲੱਗ ਚੁੱਕਿਆ ਆ ਫਲੈਟ। ਸੋ ਨਾਲ ਦੀ ਨਾਲ 3-ਪੀਸ ਲਗਜ ਸੈੱਟ ਓਨਲੀ 149 ਦੇ ਵਿੱਚ, 3-ਪੀਸ ਲਗਜ ਸੈੱਟ 149 ਦੇ ਵਿੱਚ, ਕਿਆ ਬਾਤ ਆ।

0: ਜੀ ਬਾਈ ਜੀ ਸਤਿ ਸ੍ਰੀ ਅਕਾਲ 0418 ਤੁਸੀਂ ਆਉਂਦੇ ਹੋ ਜੀ, ਕੀ ਹਾਲ ਚਾਲ?
1: ਹਾਂਜੀ ਹਾਂਜੀ ਵੀਰ ਜੀ, ਸੰਧੂ ਸਾਹਿਬ ਗੁੱਸਾ ਨਾ ਕਰਿਓ। ਇਹ ਜਿਹੜਾ ਪਹਿਲੀ ਗੱਲ ਤਾਂ ਗਾਣਾ ਜਿਹੜਾ ਲਾਇਆ ਤੁਸੀਂ, ਇਹ ਵੀ ਕੋਈ ਏਡੀ ਗੱਲ ਨੀ। ਉਹ ਤੁਸੀਂ ਨਾ ਜਿਹੜਾ ਪਰਫਿਊਮ ਵਗੈਰਾ, ਤੁਸੀਂ ਤੁਹਾਨੂੰ ਨਾ ਪਤਾ ਲੱਖ ਲੱਖ ਬਹੁਤ ਜ਼ਿਆਦਾ ਤੁਹਾਡੇ ਵਾਸਤੇ ਆਪਸ਼ਨ ਨੇ। ਤੁਹਾਡਾ ਰੇਡੀਓ ਇੰਨਾ ਸੁਪਰ ਹੈ
0: ਜੀ ਬਾਈ ਜੀ,
1: ਆ ਯਾਰ ਕੀ ਕੈਮੀਕਲ ਯਾਰ ਕੀ ਕਰੀ ਜਾ ਰਹੇ ਹੋ ਲੋਕਾਂ ਨੂੰ ਕੈਮੀਕਲ ਦੇ ਮਗਰ। ਹਾਂ ਪਤਾ ਕੀ ਹੈ, ਮਹੀਨੇ ਦੇ ਜਿੰਨਾ ਕਿਸੇ ਨੂੰ ਬਣਦਾ ਹੈ ਆਪਾਂ ਕਰ ਦਾਂਗੇ, ਕਰ ਦਾਂਗੇ ਰਲ ਮਿਲ ਕੇ।
0: ਤੁਸੀਂ
1: ਨੇਚਰ ਨਾਲ ਜੁੜੋ, ਠੀਕ ਹੈ ਨਾ। ਪੌਦਿਆਂ ਕੋਲ ਚਲੋ, ਮੇਰੇ ਨਾਲ ਚਲੋ, ਲਿਜਾਣਾ ਟੈਰਾਕੋਟਾ, ਚਲੋ ਮੇਰੇ ਕੋਲ ਟੈਰਾਕੋਟਾ।
0: ਇੱਥੇ ਰੱਖ ਟੈਰਾਕੋਟਾ, ਕੀ ਬਾਈ ਜੀ
1: ਟੈਰਾਕੋਟਾ? ਮੇਰੀ ਕੋਟਾ ਜਾ।
0: ਓ ਮਾਈ ਗੋਡ, ਵੈਰੀ ਗੁੱਡ। ਅੱਛਾ ਜੀ,
1: ਕੁੱਲੀ ਜਮੇ ਮੈਂ।
0: ਅੱਛਾ ਬਾਈ ਜੀ, ਮੈਨੂੰ ਇਹ ਕਿਸੇ ਨੇ ਦੱਸਿਆ, ਕਹਿੰਦੇ ਟੈਰਾਕੋਟਾ ਨੇਚਰ ਬਹੁਤ ਖੂਬਸੂਰਤ ਹੈ ਉੱਥੇ ਆਸੇ ਪਾਸੇ।
1: ਅੱਛਾ ਜੀ ਸਾਹਿਬ, ਮੇਰੇ ਦੋਸਤ ਨੇ,
0: ਕੀ ਬਾਤ ਹੈ,
1: ਪਾਲ ਤੁਹਾਡੇ ਤੁਹਾਡੇ ਤੁਹਾਡੇ ਸੁਪਰ ਨੇ
0: ਜੀ।
1: ਤੇ
0: ਬਿਲਕੁਲ ਜੀ ਬਿਲਕੁਲ, ਸਾਡੇ ਸਾਡੇ ਉਹ ਕਰਤਾ ਧਰਤਾ ਨੇ ਸਾਡੇ ਤਾਂ। ਔਰ
1: ਮੈਂ ਮੈਂ ਜਦੋਂ ਰੇਡੀਓ ਚਲਾਉਂਦੇ ਤੁਸੀਂ ਸਾਨੂੰ ਮਾਣ ਹੁੰਦਾ ਹੈ।
0: ਕੀ ਬਾਤ ਹੈ ਜੀ, ਬਹੁਤ ਸ਼ੁਕਰੀਆ।
1: ਯਾਰ ਇਹਨੂੰ ਛੱਡੋ ਯਾਰ, ਇਹਦੇ ਜੇ ਮਹੀਨੇ ਦੀ ਜਿਹੜੀ ਕਮਾਈ ਬਣਨੇ ਮੈਂ ਲੈ ਲਓ, ਆ ਨਾ ਕਰੋ ਪਲੀਜ਼।
0: ਚਲੋ ਆਪਾਂ ਇੱਦਾਂ ਕਰਾਂਗੇ, ਓਕੇ, ਪਹਿਲਾਂ ਤੁਸੀਂ ਮੈਨੂੰ ਟੈਰਾਕੋਟਾ ਵਿਖਾ ਕੇ ਲਿਆਓ। ਆਪਾਂ ਟੈਰਾਕੋਟਾ ਵੇਖਣਾ, ਟੈਰਾਕੋਟਾ ਚੀਜ਼ ਕੀ ਹੈ? ਕਹਿੰਦੇ ਟੈਰਾਕੋਟਾ ਬਹੁਤ ਖੂਬਸੂਰਤੀ, ਨੇਚਰ ਬਹੁਤ ਜ਼ਬਰਦਸਤ।
1: ਮੈਂ ਕਹਿੰਦਾ ਇੰਨਾ ਪਿਆਰ ਕਰਦਾ ਤੁਹਾਡੇ ਪ੍ਰੋਗਰਾਮ ਨੂੰ, ਤੇ
0: ਥੈਂਕ ਯੂ
1: ਸਿੱਧੂ, ਤੁਹਾਨੂੰ ਵੀ ਸਾਰੇ
0: ਉਹਨਾਂ
1: ਨੂੰ ਵੀ
0: ਬਹੁਤ ਸ਼ੁਕਰੀਆ।
1: ਮੈਂ ਕਹਿੰਦਾ ਉਹਨਾਂ ਦੀ ਕੁਈਸ਼ਰੀ ਸੀ, ਉੱਥੋਂ ਚੱਕਿਆ ਮੈਂ ਕੰਮ।
0: ਓਏ ਹੋਏ, ਕੀ ਬਾਤ ਆ। ਵੈਸੇ ਦੇਖੋ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਸਿੱਧਵਾਂ ਸਾਹਿਬ ਤਾਂ ਉਹ ਰੁੱਖ ਨੇ ਜਿਹਦੇ ਛਾਵੇਂ ਥੱਲੇ ਅਸੀਂ ਪਨਪਦੇ ਹਾਂ। ਹਾਂ ਹਾਂ ਬਿਲਕੁਲ ਜੀ ਬਿਲਕੁਲ। ਆਪਾਂ ਦੇਖੋ ਤੁਸੀਂ ਸਾਡੇ ਸਰੋਤੇ ਹੋ, ਤੁਸੀਂ ਤੁਸੀਂ ਸੁਣਦੇ ਹੋ ਤੇ ਅਸੀਂ ਸੁਣਾਉਣੇ। ਬਿਲਕੁਲ ਤੁਹਾਡਾ ਰਾਈਟ ਹੈ ਜੀ, ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਟੈਰਾਕੋਟਾ ਬਾਈ ਜੀ, ਟੈਰਾਕੋਟਾ ਤੁਸੀਂ ਘੁਮਾ ਕੇ ਲਿਆਉਣਾ, ਹੁਣ ਵਾਅਦਾ ਰਹਿ ਗਿਆ।
1: ਆ ਜਾਓ ਤੇ ਉਹਨਾਂ ਨਾਲ ਕੰਟੈਕਟ ਕਰ ਲਿਓ, ਸਤਿੰਦਰਪਾਲ ਜੀ ਨਾਲ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਅਸੀਂ ਭਾਜੀ ਨੂੰ ਵੀ ਲੈ ਕੇ ਆਵਾਂਗੇ ਨਾਲ।
1: ਮੈਂ ਕਹਿੰਦਾ ਗੱਲ ਹੀ ਬਣ
0: ਗਈ, ਥੈਂਕ ਯੂ ਸੋ ਮਚ ਬਾਈ ਜੀ, ਕਿਆ ਬਾਤ ਹੈ।
1: ਧੰਨਵਾਦ, ਤੁਹਾਡਾ ਪ੍ਰੋਗਰਾਮ ਰੋਜ਼ ਸੁਣਦੇ ਆਂ, ਪਰ ਕਿਤੇ ਜੇ ਕਹਿਤੀ ਜੇ ਤੁਹਾਨੂੰ ਦੁੱਖ ਨਾ
0: ਜੀ। ਨਾ ਬਾਈ ਜੀ, ਜੀ ਆਇਆਂ ਨੂੰ ਤੁਹਾਡੀ। ਦੇਖੋ ਮੈਂ ਕਹਿੰਦਾ ਕਿ ਜੇ ਤੁਸੀਂ ਕ੍ਰਿਟੀਸਾਈਜ਼ ਕਰਦੇ ਹੋ ਤਾਂ ਅਸੀਂ ਸੁਣਦੇ ਹਾਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905 673 33 37 ਤੁਸੀਂ ਸਾਡੇ ਬਹੁਤ ਸਤਿਕਾਰ।

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ।
1: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬੱਚਤ ਕਰਨ ਦਾ। ਡੈਨਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬੱਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬੱਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬੱਚਤ।
0: ਸੋ ਬਾਈ ਜੀ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਸਮਾਂ ਹੋ ਗਿਆ ਇੱਥੇ ਅਲਵਿਦਾ ਕਹਿਣ ਦਾ, ਕੱਲ੍ਹ ਨੂੰ ਮਿਲਾਂਗੇ ਇਸੇ ਵੇਲੇ, ਇਸੇ ਘੜੀ, ਇਸੇ ਪਲ। ਸੋ ਮਿਲਦੇ ਹਾਂ ਕੱਲ੍ਹ ਨੂੰ, ਸ਼ੁਭ ਰਾਤਰੀ, ਗੁੱਡ ਨਾਈਟ, ਸਤਿ ਸ਼੍ਰੀ ਅਕਾਲ ਜੀ। ਸੋ ਨਾਲ ਦੀ ਨਾਲ ਗੁਮਨਾਮ ਸਿੰਘ, ਫਤਿਹ ਬੁਲਾ ਦਿਓ, ਫਿਰ ਗੁੰਮ ਹੋ ਗਿਆ ਤੂੰ।
2: ਗੁੱਡ ਨਾਈਟ ਸਾਰੇ ਸਰੋਤ,
0: ਗੁੱਡ ਨਾਈਟ ਜੀ, ਸਤਿ ਸ਼੍ਰੀ ਅਕਾਲ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।
3: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ

ਸ਼ਿਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਵੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਅਤੇ ਰੱਬ ਵਰਗੀਆਂ ਮਾਵਾਂ ਨੂੰ

0: ਇਹ ਰੰਗ ਤਮਾਸ਼ੇ ਦੁਨੀਆਂ ਦੇ ਦੇਖੀ ਜਾ ਪਰ ਬੋਲੀ ਨਾ। ਇਹ ਰੰਗ ਤਮਾਸ਼ੇ ਦੁਨੀਆਂ ਦੇ ਦੇਖੀ ਜਾ ਪਰ ਬੋਲੀ ਨਾ। ਲੋਕੀ ਦਰਦਾਂ ਚੋਂ ਵੀ ਸਵਾਦ ਲੈਂਦੇ ਇਹ ਨਾਲ ਕਿਸੇ ਦੇ ਫੋਲੀ ਨਾ। ਇਹ ਰੰਗ ਤਮਾਸ਼ੇ ਦੁਨੀਆਂ ਦੇ ਦੇਖੀ ਜਾ ਪਰ ਬੋਲੀ ਨਾ। ਲੋਕੀ ਦਰਦਾਂ ਚੋਂ ਵੀ ਸਵਾਦ ਲੈਂਦੇ ਇਹ ਨਾਲ ਕਿਸੇ ਦੇ ਫੋਲੀ ਨਾ। ਇੱਥੇ ਪੱਲੜਾ ਭਾਰੀ ਝੂਠਾਂ ਦਾ ਕਦੇ ਸੱਚ ਬਰਾਬਰ ਤੋਲੀ ਨਾ। ਡੋਰਾਂ ਤੂੰ ਛੱਡਦੇ ਸਤਿਗੁਰ ਤੇ ਡਟਿਆ ਰਹਿ ਪਰ ਡੋਲੀ ਨਾ। ਡੋਰਾਂ ਤੂੰ ਛੱਡਦੇ ਸਤਿਗੁਰ ਤੇ ਡਟਿਆ ਰਹਿ ਪਰ ਡੋਲੀ ਨਾ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਬਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਬਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਨਾਲ ਤੁਸੀਂ ਜੁੜਦੇ ਹੋ, ਜਿਸ ਨੂੰ ਤੁਸੀਂ ਪਿਆਰ ਦਿੰਦੇ ਹੋ। 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਸਵੇਰੇ 4 ਵਜੇ ਤੋਂ ਦੋਸਤ, ਮਿੱਤਰ, ਭੈਣ ਭਰਾ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਮਨੋਰੰਜਨ ਤੇ ਕਰਦੇ ਹੀ ਕਰਦੇ ਹਨ, ਨਾਲ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਵੀ ਅਪਡੇਟ ਕਰਦੇ ਨੇ। ਸਾਡੇ ਦੇਸ਼ ਵਿੱਚ, ਵਿਦੇਸ਼ਾਂ ਦੇ ਵਿੱਚ ਕੀ ਹੋ ਰਿਹਾ, ਕੀ ਚੰਗਾ ਹੋ ਰਿਹਾ, ਕੀ ਮਾੜਾ ਹੋ ਰਿਹਾ, ਹਰ ਇੱਕ ਚੀਜ਼ ਦੀ ਜਾਣਕਾਰੀ ਤੁਸੀਂ ਪ੍ਰਾਪਤ ਕਰਦੇ ਹੋ ਸਵੇਰੇ 4 ਵਜੇ ਤੋਂ ਲੈ ਕੇ। ਇੱਕ ਖੂਬਸੂਰਤ ਗੁਲਦਸਤਾ ਬਣ ਜਾਂਦਾ ਸਾਰੇ ਪ੍ਰੋਗਰਾਮਾਂ ਨੂੰ ਮਿਲਾ ਕੇ, ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਇਸ ਵੇਲੇ ਇੱਕ ਵਧੀਆ ਖੂਬਸੂਰਤ ਜਿਹਾ ਫੁੱਲ ਉਸ ਗੁਲਦਸਤੇ ਦੇ ਵਿੱਚ ਹੋਰ ਫਿੱਟ ਕਰ ਦਈਏ, ਤਾਂ ਜੋ ਉਸ ਦੀ ਜਿਹੜੀ ਸੁਹੱਪਣ ਹੈ, ਉਸ ਦੀ ਸੁੰਦਰਤਾ ਜਿਹੜੀ ਹੋਰ ਵੀ ਵੱਧ ਜਾਏ। ਸੋ ਰੇਡੀਓ ਪ੍ਰੋਗਰਾਮ ਸਬਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, VPS24.CA। 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ IPTV ਚੈਨਲ ਦੇ VPS24.HD ਭਰੋ ਤੇ ਸਾਡੇ IPTV ਚੈਨਲ ਦੇ ਨਾਲ ਤੁਸੀਂ ਜੁੜ ਜਾਓਗੇ, ਜਿੱਥੇ ਤੁਹਾਨੂੰ ਸਾਰਾ ਦਿਨ ਹੀ ਅੱਛੀਆਂ ਅੱਛੀਆਂ ਪੰਜਾਬੀ ਫਿਲਮਾਂ, ਚਾਹੇ ਉਹ ਕਲਾਸਿਕ ਫਿਲਮਾਂ ਹੋਣ, ਅੱਛੀਆਂ ਚਾਹੇ ਕੋਈ ਪੁਰਾਣੀਆਂ ਹੋਣ, ਚਾਹੇ ਕੋਈ ਨਵੀਆਂ ਹੋਣ, ਚਾਹੇ ਲੇਟੈਸਟ ਰਿਲੀਜ਼ ਹੋਈਆਂ, ਜਿਹੜੀਆਂ ਜਿਹੜੀਆਂ ਵੀ ਅਵੇਲੇਬਲ ਨੇ, ਸਾਰੀਆਂ ਦੀਆਂ ਸਾਰੀਆਂ ਅਸੀਂ ਵਾਰੀ ਵਾਰੀ ਉੱਥੇ ਅਪਲੋਡ ਕਰਦੇ ਰਹਿੰਦੇ ਹਾਂ। ਬਾਕੀ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਹਨ, ਉੱਥੇ ਜੋ ਜੋ ਪ੍ਰੋਗਰਾਮ ਔਰਗੇਨਾਈਜ਼ ਕੀਤੇ ਜਾਂਦੇ ਨੇ, ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਆਉਂਦੀ ਹੈ, ਅਸੀਂ ਉਹ ਵੀ ਅਪਲੋਡ ਕਰਦੇ ਰਹਿੰਦੇ ਹਾਂ। ਸਾਡਾ ਇਸ ਵੇਲੇ ਦਾ ਪ੍ਰੋਗਰਾਮ, ਰੇਡੀਓ ਪ੍ਰੋਗਰਾਮ ਸਬਰੰਗ, 10 ਤੋਂ 11 ਵਜੇ ਵਾਲਾ। ਦੋਸਤ, ਮਿੱਤਰ, ਭੈਣ ਭਰਾ, ਅਗਰ ਕੋਈ ਕਿਸੇ ਰੁਝੇਵੇਂ ਦੇ ਕਾਰਨ ਸਾਡੇ ਨਾਲ ਨਹੀਂ ਜੁੜ ਸਕਿਆ, ਤਾਂ ਅਸੀਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਇਸ ਪ੍ਰੋਗਰਾਮ ਨੂੰ, ਰਿਕਾਰਡਡ ਨੂੰ, ਉੱਥੇ ਅਪਲੋਡ ਕਰ ਦਿੰਦੇ ਹਾਂ ਤੇ ਤੁਸੀਂ ਸੁਣ ਸਕਦੇ ਹੋ, ਅਗਰ ਕਿਸੇ ਕਾਰਨ ਇਸ ਵੇਲੇ ਨਹੀਂ ਸਾਡੇ ਨਾਲ ਜੁੜ ਸਕੇ ਤਾਂ। ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਬਹੁਤ ਹੀ ਖੂਬਸੂਰਤ ਆਡੀਟੋਰੀਅਮ, ਜਿੱਥੇ 2, 3, 4 ਅਕਤੂਬਰ ਨੂੰ ਇੱਕ ਸਾਹਿਤਕ ਔਰ ਸੱਭਿਆਚਾਰਕ ਮੇਲਾ ਲੱਗਣ ਜਾ ਰਿਹਾ, ਜਿਸ ਨੂੰ ਆਰਗੇਨਾਈਜ਼ ਕੀਤਾ ਜਾ ਰਿਹਾ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ। ਮੈਂ ਕੱਲ੍ਹ ਵੀ ਦੱਸਿਆ ਸੀ ਕਿ ਕੱਲ੍ਹ ਇੱਕ ਮੀਟਿੰਗ ਸਾਡੀ ਹੋ ਗਈ ਹੈ, 25-30 ਜਿਹੜੇ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਸਨ ਜਾਂ ਆਫਿਸ ਬੇਅਰਰ ਸਨ, ਕਿ ਉੱਥੇ ਕੀ ਕੁਝ ਹੋਣਾ, ਕਿਸ ਕਿਸ ਦਿਨ ਕੀ ਕੁਝ ਹੋਏਗਾ, ਔਰ ਉਹਦਾ ਪੂਰਾ ਸ਼ਡਿਊਲ ਜਿਹੜਾ, ਡਿਊਟੀਜ਼ ਵਗੈਰਾ ਅਲੱਗ ਅਲੱਗ ਕਨਵੀਨਰ ਅਲੱਗ ਅਲੱਗ ਕਮੇਟੀਆਂ ਦੇ ਬਣਾ ਕੇ ਉਹ ਅਸੀਂ ਕੱਲ੍ਹ ਡਿਸਾਈਡ ਕੀਤਾ, ਔਰ ਇੱਕ ਮੀਟਿੰਗ ਹੋਰ ਕਰਾਂਗੇ ਉਸ ਦੀਆਂ ਪੂਰੀਆਂ ਜਿਹੜੀਆਂ ਫਾਈਨਲ ਟੱਚਸ ਉਸ ਨੂੰ ਦੇਣ ਦੇ ਲਈ। ਸੋ 647-357-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਜੁੜੇ ਹੋ ਸਾਡੇ ਨਾਲ। ਕੋਈ ਕਾਲ ਕਰਨੀ ਹੋਏ, ਕੋਈ ਮਨਪਸੰਦ ਦਾ ਕੋਈ ਗੀਤ ਸੁਣਨਾ ਹੋਏ, ਕੋਈ ਫੀਡਬੈਕ ਦੇਣੀ ਹੋਏ, ਸਾਡੇ ਚਰਨਦੀਪ ਜੀ ਆ ਗਏ ਨੇ। ਚਰਨਦੀਪ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ
1: ਜੀ। ਗੁਰਦਾਸਪੁਰ ਦਾ ਗਾਣਾ ਲਾਇਆ ਨੀ ਤੁਸੀਂ ਵੀਕਐਂਡ ਤੇ?
0: ਤੂੰ ਪ੍ਰੋਗਰਾਮ ਸੁਣਿਆ ਕੱਲ?
1: ਕੱਲ ਨਹੀਂ ਸੁਣਿਆ,
0: ਬਸ ਜੇ ਨਹੀਂ ਸੁਣਿਆ ਫਿਰ ਹੁਣ ਇਹਦੇ ਵਿੱਚ ਮੇਰੀ ਗਲਤੀ ਤੇ ਨੇ। ਕੱਲ ਅਸੀਂ ਗੁਰਦਾਸਪੁਰ ਦੇ ਗਾਣੇ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕੀਤੀ ਸੀ।
1: ਅੱਜ ਮੇਰਾ
0: ਚੱਲ ਕੋਈ ਨੀ, ਅੱਜ ਵੀ ਲਾ ਦਿੰਦੇ। ਥੈਂਕ ਯੂ। ਸੋ 647-357-5353 ਸਾਡੇ ਸਟੂਡੀਓ ਦਾ ਨੰਬਰ ਹੈ। ਅੱਜ 9 ਸਤੰਬਰ ਹੋ ਗਈ ਜੀ ਤੇ 22 ਡਿਗਰੀ ਟੈਂਪਰੇਚਰ ਇਸ ਵੇਲੇ ਹੈ। ਬੁੱਧਵਾਰ ਦਾ ਦਿਨ ਹੈ ਅੱਜ, ਕੱਲ ਨੂੰ ਵੀਰਵਾਰ ਦਾ ਦਿਨ ਹੋ ਜਾਏਗਾ ਔਰ 10 ਸਤੰਬਰ ਤਰੀਕ ਹੋ ਜਾਣੀ ਹੈ। 24 ਡਿਗਰੀ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ। 6:52 ਤੇ ਸੂਰਜ ਦੇਵਤਾ ਜੀ ਅਸਮਾਨ ਦੇ ਵਿੱਚ ਨਜ਼ਰ ਆਉਣਗੇ। ਔਰ ਸ਼ਾਮ ਨੂੰ 7:38 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਕੋਈ ਗੱਲਬਾਤ ਤੁਸੀਂ ਕਰਨੀ ਹੋਏ ਤੇ ਫੀਡਬੈਕ ਮੈਨੂੰ ਥੋੜੀ ਜਿਹੀ ਇਹ ਵੀ ਦਿਓ ਕਿ ਪਿਛਲੇ 2 ਦਿਨ ਤੋਂ ਕੱਲ ਬਿਲਕੁਲ ਠੀਕ ਰਹੇ, ਪਰ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਟੈਕਨੀਕਲ ਕੋਈ ਫਾਲਟ ਆ ਗਿਆ ਸੀ ਜਿਸ ਕਾਰਨ ਬਹੁਤ ਹੀ ਦੇਰ ਪ੍ਰੋਗਰਾਮ ਰੁਕਿਆ ਰਿਹਾ, ਦੋਸਤ ਮਿੱਤਰ ਨਹੀਂ ਜੁੜ ਸਕੇ। ਤੇ ਅੱਜ ਵੀ ਮੇਰਾ ਖਿਆਲ ਤੇ ਹੈ ਕਿ ਕਨੈਕਟ ਸਹੀ ਹੋਇਆ, ਤੁਹਾਡੇ ਤੱਕ ਬਿਲਕੁਲ ਸਹੀ ਪਹੁੰਚ ਰਿਹਾ ਹੋਏਗਾ, ਲੇਕਿਨ ਫਿਰ ਵੀ ਅਗਰ ਕੋਈ 19-21 ਛੋਟੀ ਮੋਟੀ ਕੋਈ ਸਮੱਸਿਆ ਆ ਰਹੀ ਹੋਵੇ ਆਵਾਜ਼ ਦੇ ਵਿੱਚ ਜਾਂ ਹੋਰ ਕੋਈ ਡਿਸਟਰਬੈਂਸ, ਤਾਂ ਜ਼ਰੂਰ ਮੈਨੂੰ ਫੀਡਬੈਕ ਦੇ ਦਿਓ, ਕਿਉਂਕਿ ਇਹਦੇ ਨਾਲ ਥੋੜ੍ਹਾ ਜਿਹਾ ਮੈਨੂੰ ਤਸੱਲੀ ਹੋ ਜਾਂਦੀ ਹੈ ਕਿ ਜੋ ਕੁਝ ਕਿਹਾ ਜਾ ਰਿਹਾ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਤੱਕ ਪਹੁੰਚ ਰਿਹਾ, ਤੇ ਉਹਦੇ ਨਾਲ ਇੱਕ ਵੱਖਰੀ ਸੰਤੁਸ਼ਟੀ ਹੁੰਦੀ ਹੈ। ਕਿਉਂਕਿ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨਾ, ਉਹ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਮਹੱਤਵ ਬਹੁਤ ਹੁੰਦਾ ਹੈ, ਛੋਟੀਆਂ ਛੋਟੀਆਂ ਗੱਲਾਂ ਦਾ। ਗੱਲਾਂ ਚਾਹੇ ਛੋਟੀਆਂ ਹੋਣ, ਲੇਕਿਨ ਉਹਨਾਂ ਦੀ ਇੰਪੋਰਟੈਂਸ, ਉਹਨਾਂ ਦਾ ਮਹੱਤਵ ਜਿਹੜਾ ਨਾ, ਉਹ ਬਹੁਤ ਜ਼ਿਆਦਾ ਹੁੰਦਾ ਹੈ। ਸਿੰਪਲ ਜੀ ਗੱਲ, ਗੁਰੂ ਗ੍ਰੰਥ ਸਾਹਿਬ ਜਿਸ ਨੂੰ 1604 ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਐਡਿਟ ਕਰਕੇ ਐਡਾ ਖੂਬਸੂਰਤ ਤੋਹਫਾ ਜਿਹੜਾ ਲੁਕਾਈ ਦੇ ਲਈ ਉਹਨਾਂ ਨੇ ਸਾਨੂੰ ਦਿੱਤਾ, ਜਿਸ ਨੂੰ ਅੱਜ ਤੱਕ ਅਸੀਂ ਫੋਲੋ ਕਰਦੇ ਹਾਂ ਔਰ ਰਹਿੰਦੀ ਦੁਨੀਆ ਤੱਕ ਇਸ ਨੂੰ ਫੋਲੋ ਕੀਤਾ ਜਾਂਦਾ ਰਹੇਗਾ। ਮੈਂ ਗੱਲ ਸ਼ੁਰੂ ਕੀਤੀ ਸੀ ਕਿ ਛੋਟੀਆਂ ਛੋਟੀਆਂ ਗੱਲਾਂ, ਕਈ ਵਾਰੀ ਇਹਦੇ ਵਿੱਚ ਦੇਖੋ 36 ਮਹਾਂਪੁਰਖਾਂ ਦੀ ਬਾਣੀ ਸ਼ਾਮਿਲ ਹੈ, ਜਿਹਦੇ ਵਿੱਚ 6 ਗੁਰੂ ਸਾਹਿਬਾਨ ਨੇ, 15 ਭਗਤ ਨੇ, 11 ਭੱਟ ਔਰ 4 ਗੁਰੂ ਘਰ ਦੇ ਨਿਕਟਵਰਤੀ ਸਿੱਖ ਨੇ ਜਿਨ੍ਹਾਂ ਦੀ ਬਾਣੀ ਇਹਦੇ ਵਿੱਚ ਸ਼ਾਮਿਲ ਹੈ। ਜਿਹੜੀ ਗੱਲ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਨਾ, ਇੱਕ ਭਗਤ ਹੋਏ ਨੇ ਸੂਰਦਾਸ ਜੀ। ਸੂਰਦਾਸ ਜੀ 15 ਭਗਤਾਂ ਦੇ ਵਿੱਚੋਂ ਇੱਕ ਭਗਤ ਸੀ। ਉਹਨਾਂ ਦੀ ਸਿਰਫ ਤੇ ਸਿਰਫ ਇੱਕ ਲਾਈਨ ਛੋਟੀ ਜੀ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਕਿਉਂਕਿ ਗੱਲਬਾਤ ਦਾ ਵਿਸ਼ਾ ਜਿਹੜਾ ਅੱਜ ਨਾ ਮੇਰੇ ਪ੍ਰੋਗਰਾਮ ਦੇ ਵਿੱਚ ਇਹ ਹੈ ਕਿ ਕਈ ਵਾਰੀ ਛੋਟੀਆਂ ਛੋਟੀਆਂ ਗੱਲਾਂ ਨਾ ਸਾਡੀ ਜ਼ਿੰਦਗੀ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ, ਛੋਟੀਆਂ ਛੋਟੀਆਂ ਗੱਲਾਂ ਜਿਨ੍ਹਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ, ਇਹ ਕਹਿ ਕੇ ਕਿ ਛੱਡੋ ਯਾਰ ਇਹ ਕੋਈ ਗੱਲ ਥੋੜੋ ਹੈਗੀ ਹੈ, ਛੋਟੀ ਜਿਹੀ ਗੱਲ ਹੀ ਹੈ ਨਾ, ਲੇਕਿਨ ਉਹਨਾਂ ਦਾ ਅਸਰ ਸਾਡੀ ਜ਼ਿੰਦਗੀ ਦੇ ਉੱਪਰ ਬਹੁਤ ਵੱਡਾ ਪੈਂਦਾ ਹੈ। ਕਈ ਵਾਰੀ ਉਹਨਾਂ ਦੇ ਬੜੇ ਬੜੇ ਗੰਭੀਰ ਸਿੱਟੇ ਜਿਹੜੇ ਨਾ ਸਾਨੂੰ ਭੁਗਤਣੇ ਪੈਂਦੇ ਹਨ। ਸੋ ਸ਼ੁਰੂਆਤ ਮੈਂ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੁਗੋ ਜੁਗ ਅਟਲ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਸੂਰਦਾਸ ਜੀ ਦੀ ਇੱਕੋ ਲਾਈਨ ਹੈ, ਲੇਕਿਨ ਉਸ ਇੱਕੋ ਲਾਈਨ ਦੇ ਵਿੱਚ ਜ਼ਿੰਦਗੀ ਦਾ ਨਿਚੋੜ ਜਿਹੜਾ ਨਾ ਉਹਨਾਂ ਨੇ ਭਰ ਦਿੱਤਾ ਹੋਇਆ। ਉਹ ਕਹਿੰਦੇ ਕੁਛ ਇੱਕ ਲੋਕ, ਕੁਛ ਇੱਕ ਆਦਤਾਂ, ਕੁਛ ਇੱਕ ਕੰਮ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਛੱਡੀਏ ਨਾ ਨਾ ਉਹਨਾਂ ਦਾ ਪਿੱਛਾ, ਉਹਨਾਂ ਦਾ ਖਹਿੜਾ ਨਾ ਛੱਡੀਏ, ਤਾਂ ਉਹ ਸਾਡੀ ਜ਼ਿੰਦਗੀ ਨੂੰ ਨਰਕ ਬਣਾ ਸਕਦੇ ਹਨ। ਲਾਈਨ ਕੀ ਹੈ ਛੋਟੀ ਜੀ? ਉਹ ਕਹਿੰਦੇ ਕਿ ਛਾੜ ਮਨ ਹਰ ਬੇਮੁਖਣ ਕੋ ਸੰਗ, ਬਸ ਇੰਨੀ ਲਾਈਨ ਹੈ। ਛਾੜ ਮਨ ਹਰ ਬੇਮੁਖਣ ਕੋ ਸੰਗ, ਐਸੇ ਲੋਕਾਂ ਦਾ ਸਾਥ ਛੱਡ ਦੇਣਾ ਚਾਹੀਦਾ ਹੈ ਜਿਹੜੇ ਉਸ ਪ੍ਰਭੂ ਦੇ ਨਾਮ ਸਿਮਰਨ ਵੱਲੋਂ ਬੇਮੁੱਖ ਹੋਣ। ਸੋ ਦੇਖੋ ਲਾਈਨ ਇੱਕੋ ਹੀ ਹੈ, ਲੇਕਿਨ ਇੱਕੇ ਲਾਈਨ ਦੇ ਵਿੱਚ ਜ਼ਿੰਦਗੀ ਦਾ ਕਿੱਡਾ ਵੱਡਾ ਸੱਚ ਜਿਹੜਾ ਨਾ ਉਹਨਾਂ ਨੇ ਭਰ ਦਿੱਤਾ ਹੈ। ਇਹਨੂੰ ਕਹਿੰਦੇ ਆ ਗਾਗਰ ਦੇ ਵਿੱਚ ਸਾਗਰ ਭਰਨਾ। ਸੋ ਇਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਕੁਝ ਕਈ ਵਾਰ ਨਾ ਛੋਟੀਆਂ ਛੋਟੀਆਂ ਗੱਲਾਂ ਵਾਪਰਦੀਆਂ ਹੁੰਦੀਆਂ, ਛੋਟੀਆਂ ਛੋਟੀਆਂ। ਕਈ ਵਾਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਬੇਧਿਆਨੀ ਦੇ ਵਿੱਚ ਲੈ ਜਾਂਦੇ ਹਾਂ, ਅਵੇਸਲੇ ਹੋ ਜਾਂਦੇ ਹਾਂ, ਓਵਰ ਕੌਨਫੀਡੈਂਟ ਹੋ ਜਾਂਦੇ ਹਾਂ ਕਈ ਵਾਰ ਉਹਦੇ ਵਿੱਚ, ਲੇਕਿਨ ਉਹਨਾਂ ਦਾ ਖਮਿਆਜ਼ਾ ਜਿਹੜਾ ਭੁਗਤਣਾ ਪੈਂਦਾ ਨਾ, ਉਹ ਤੁਸੀਂ ਸਾਰੇ ਹੀ ਉਸ ਤੋਂ ਵਾਕਫ ਹੋ। ਇੱਕ ਮੈਂ ਹੋਰ ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ। 1912 ਦੇ ਵਿੱਚ ਟਾਈਟੈਨਿਕ ਡੁੱਬਿਆ ਸੀ, ਲੰਡਨ ਤੋਂ ਨਿਊਯਾਰਕ ਜਾਣ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਸ਼ਿਪ, ਜਿਹਦੇ ਬਾਰੇ ਕੰਪਨੀ ਇਹ ਕਹਿੰਦੀ ਸੀ ਕਿ ਇਟ ਇਜ਼ ਨੋਨ ਸਿੰਕੇਬਲ ਸ਼ਿਪ, ਇਹ ਡੁੱਬ ਹੀ ਨਹੀਂ ਸਕਦਾ ਸਮੁੰਦਰ ਦੇ ਵਿੱਚ, ਕਿਸੇ ਵੀ ਤਰੀਕੇ ਨਾਲ ਹੀ ਨਹੀਂ ਡੁੱਬ ਸਕਦਾ। ਔਰ ਇਸੇ ਓਵਰ ਕੌਨਫੀਡੈਂਸ ਦੇ ਵਿੱਚ ਉਹ ਕਹਿੰਦੇ ਵੀ ਜਿੰਨੀਆਂ ਉਹਦੇ ਵਿੱਚ ਪੈਸੰਜਰ ਬੈਠੇ ਸੀ ਨਾ, 2500 ਦੇ ਕਰੀਬ, ਉਹਨਾਂ ਨੇ ਲਾਈਫ ਬੋਟ ਅੱਧੀਆਂ ਰੱਖੀਆਂ ਸੀ ਵਿੱਚ। ਓਵਰ ਕੌਨਫੀਡੈਂਸ ਸੀ ਵੀ ਇਹ ਤਾਂ ਡੁੱਬ ਹੀ ਨਹੀਂ ਸਕਦਾ ਜੀ, ਲਾਈਫ ਬੋਟ ਦੀ ਇੱਥੇ ਜ਼ਰੂਰਤ ਪੈਣੀ ਨਹੀਂ ਕੋਈ ਵੀ। 50,000 ਟਨ ਉਹਦਾ ਵੇਟ ਸੀ, ਉਸ ਸ਼ਿਪ ਦਾ 800 ਫੁੱਟ ਉਸ ਦੀ ਲੰਬਾਈ ਸੀ ਉਸ ਸ਼ਿਪ ਦੀ, 2500 ਉਹਦੇ ਵਿੱਚ ਪੈਸੰਜਰ ਸੀ, 2500 ਜਿਹਦੇ ਵਿੱਚੋਂ 1500 ਜਿਹੜਾ ਨਾ ਉਹ ਮੌਤ ਦੀ ਆਗੋਸ਼ ਦੇ ਵਿੱਚ ਚਲਿਆ ਗਿਆ ਸੀ ਔਰ 1000 ਬਚਿਆ ਸੀ। ਔਰ ਕਹਿੰਦੇ ਉਸ ਜਹਾਜ਼ ਨੂੰ ਉਸ ਸ਼ਿਪ ਨੂੰ ਵਾਰਨਿੰਗ ਆ ਗਈ ਸੀ ਉਸ ਦੇ ਕਪਤਾਨ ਨੂੰ, ਭਾਈ ਤੇਰਾ ਜਹਾਜ਼ ਜਿਹੜਾ ਤੇਰਾ ਸ਼ਿਪ ਜਿਹੜਾ ਉਹ ਆਈਸਬਰਗ ਦੇ ਨਾਲ ਟਕਰਾ ਸਕਦਾ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ, ਵਾਰਨਿੰਗ ਮਿਲ ਗਈ ਸੀ। ਲੇਕਿਨ ਉਹ ਓਵਰ ਕੌਨਫੀਡੈਂਟ ਸੀ ਕਿ ਇਹ ਹੋ ਹੀ ਨਹੀਂ ਸਕਦਾ, ਇਹ ਨੌਨ ਸਿੰਕੇਬਲ ਸ਼ਿਪ ਹੈ। ਉਸ ਦੇ ਛੋਟੇ ਜਿਹੇ ਉਸ ਓਵਰ ਕੌਨਫੀਡੈਂਟ ਨੇ, ਉਸ ਓਵਰ ਕੌਨਫੀਡੈਂਸ ਨੇ ਦੇਖੋ ਕਿੱਡਾ ਵੱਡਾ ਜਿਹੜਾ ਕਾਂਡ ਜਿਹੜਾ ਵਾਪਰਿਆ, ਜਿਹੜਾ ਰਹਿੰਦੀ ਦੁਨੀਆ ਤੱਕ ਅੱਜ ਤੱਕ ਅਸੀਂ ਉਸਨੂੰ ਬੜੇ ਅਫਸੋਸ ਦੇ ਨਾਲ ਯਾਦ ਵੀ ਕਰਦੇ ਹਾਂ। ਅਤੇ ਮੇਰਾ ਖਿਆਲ ਹੈ ਕਿ ਰਹਿੰਦੀ ਦੁਨੀਆ ਤੱਕ ਉਸਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ, ਜਿੰਨਾ ਵੱਡਾ ਕਾਂਡ ਜਿਹੜਾ ਉਹ ਹੋਇਆ। ਤੁਸੀਂ ਪਿਕਚਰ ਵੀ ਜਿਹੜੀ ਬਣੀ ਸੀ ਨਾ ਟਾਈਟੈਨਿਕ, ਉਹ ਪਿਕਚਰ ਵੀ ਤੁਸੀਂ ਦੇਖੋ ਨਾ, ਉਸ ਪਿਕਚਰ ਨੂੰ ਦੇਖ ਕੇ ਵੀ ਬੰਦੇ ਦੇ ਲੂ ਕੰਡੇ ਖੜੇ ਹੋ ਜਾਂਦੇ ਵੀ ਜੋ ਜੋ ਕੁਝ ਉੱਥੇ ਵਾਪਰਿਆ ਸੀ। ਹਾਲਾਂਕਿ ਪਿਕਚਰ ਦੇ ਵਿੱਚ 70-75% ਰਿਐਲਿਟੀ ਹੁੰਦੀ ਹੈ, 25-30% ਜਿਹੜੀ ਇਮੈਜੀਨੇਸ਼ਨ ਵੀ ਉਹਦੇ ਵਿੱਚ ਹੁੰਦੀ ਹੈ, ਪਰ ਜੋ ਵੀ ਉਹਨਾਂ ਨੇ ਦਿਖਾਇਆ ਨਾ ਬਾਕਮਾਲ ਪੇਸ਼ਕਾਰੀ ਸੀ। ਉਸਨੂੰ ਦੇਖ ਕੇ ਹੀ ਆਦਮੀ ਦੇ ਲੂ ਕੰਡੇ ਖੜੇ ਹੁੰਦੇ ਸੀ ਵੀ ਹੈ ਇੱਦਾਂ ਦਾ ਕੁਝ ਵਾਪਰਿਆ ਹੋਏਗਾ। ਅਤੇ ਉੱਥੇ ਤੁਸੀਂ ਦੇਖੋ ਅਸਲੀਅਤ ਦੇ ਵਿੱਚ 1912 ਦੇ ਵਿੱਚ ਇਹ ਸਭ ਕੁਝ ਵਾਪਰਿਆ ਸੀ। ਸੋ ਛੋਟੀਆਂ ਛੋਟੀਆਂ ਗੱਲਾਂ, ਛੋਟੀਆਂ ਛੋਟੀਆਂ ਕੈਜੂਅਲਟੀ ਲਾਈਫ ਦੇ ਵਿੱਚ, ਛੋਟੀਆਂ ਛੋਟੀਆਂ ਬੇਧਿਆਨੀਆਂ ਜਿਹੜੀਆਂ ਅਸੀਂ ਲਾਈਫ ਦੇ ਵਿੱਚ ਕਰ ਜਾਂਦੇ ਹਾਂ, ਛੋਟੀਆਂ ਛੋਟੀਆਂ ਜਿਹੜੀਆਂ ਅਸੀਂ ਅਵੇਸਲਾਪਨ ਵਰਤ ਜਾਂਦੇ ਹਾਂ, ਉਹਨਾਂ ਦੀਆਂ ਗੱਲਾਂ ਬਾਤਾਂ ਆਪਾਂ ਅੱਜ ਕਰਾਂਗੇ। ਸੋ 647-367-5353 ਦੇ ਉੱਪਰ ਤੁਸੀਂ ਕਾਲ ਕਰਕੇ ਤੁਸੀਂ ਕੋਈ ਫੀਡਬੈਕ ਦੇ ਸਕਦੇ ਹੋ। ਤੁਹਾਡਾ ਕੋਈ ਐਕਸਪੀਰੀਅੰਸ ਹੋਏ ਜ਼ਿੰਦਗੀ ਦੇ ਵਿੱਚ ਵੀ, ਕਈ ਵਾਰ ਤੁਸੀਂ ਛੋਟੀ ਜਿਹੀ ਕੋਈ ਕਿਸੇ ਗੱਲ ਨੂੰ ਇਗਨੋਰ ਕੀਤਾ ਹੋਵੇ ਲੇਕਿਨ ਉਸ ਦਾ ਖਮਿਆਜ਼ਾ ਤੁਹਾਨੂੰ ਵੱਡਾ ਭੁਗਤਣਾ ਪਿਆ ਹੋਵੇ ਲਾਈਫ ਦੇ ਵਿੱਚ ਕਿਤੇ, ਜਾਂ ਛੋਟੀ ਜਿਹੀ ਕਿਸੇ ਗੱਲ ਵੱਲ ਤੁਸੀਂ ਬੇਧਿਆਨੀ ਕੀਤੀ ਹੋਵੇ, ਛੋਟੀ ਜਿਹੀ ਗੱਲ ਨੂੰ ਕਿਸੇ ਨੂੰ ਤੁਸੀਂ ਇਗਨੋਰ ਕੀਤਾ ਹੋਵੇ, ਅੱਗੇ ਜਾ ਕੇ ਤੁਹਾਨੂੰ ਪਸ਼ਚਾਤਾਪ ਹੋਇਆ ਹੋਵੇ ਉਹਦੇ ਉੱਪਰ, ਯਾਰ ਕਾਸ਼ ਯਾਰ ਮੈਂ ਉਦੋਂ ਇਹ ਗੱਲ ਨਾ ਕਰਦਾ, ਇਹ ਛੋਟੀ ਜਿਹੀ ਗਲਤੀ ਉਦੋਂ ਨਾ ਕਰਦਾ, ਇਹ ਡਿਸੀਜ਼ਨ ਉਦੋਂ ਮੈਂ ਨਾ ਲੈਂਦਾ ਤੇ ਮੈਂ ਇਸ ਫੀਲਡ ਦੇ ਵਿੱਚ ਕਾਮਯਾਬ ਹੋ ਜਾਣਾ ਸੀ। ਜਾਂ ਕਈ ਵਾਰ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਓਕੇਜ਼ਨ ਹੋਵੇ ਵੀ ਤੁਸੀਂ ਛੋਟਾ ਜਿਹਾ ਫੈਸਲਾ ਲੈ ਲਿਆ ਹੋਵੇ, ਤੁਹਾਨੂੰ ਉਹਦੀ ਬਹੁਤ ਵੱਡੀ ਕਾਮਯਾਬੀ ਮਿਲ ਗਈ ਹੋਵੇ, ਉਹਦੇ ਨਾਲ ਤੁਸੀਂ ਰੈਲਿਸ਼ ਕੀਤਾ ਹੋਵੇ ਉਸ ਚੀਜ਼ ਨੂੰ, ਤੁਸੀਂ ਖੁਸ਼ੀ ਵੀ ਉਸ 'ਤੇ ਮਨਾਈ ਹੋਵੇ, ਯਾਰ ਕਾਸ਼ ਇਹ ਚੀਜ਼ ਮੈਂ ਬਹੁਤ ਵਧੀਆ ਜਿਹੜਾ ਮੇਰਾ ਫੈਸਲਾ ਸਾਬਤ ਹੋ ਗਿਆ, ਮੈਨੂੰ ਬੜੀ ਕਾਮਯਾਬੀ ਮਿਲੀ ਇਸ ਕੰਮ ਦੇ ਵਿੱਚ। ਸੋ ਛੋਟੀਆਂ ਛੋਟੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਅਹਿਮੀਅਤ ਜਿਹੜੀ ਹੈ ਨਾ ਬਹੁਤ ਜ਼ਿਆਦਾ ਹੁੰਦੀ ਹੈ। ਛੋਟੀਆਂ ਛੋਟੀਆਂ ਕੈਜੂਅਲਟੀ, ਛੋਟੀਆਂ ਛੋਟੀਆਂ ਬੇਧਿਆਨੀਆਂ, ਛੋਟੇ ਛੋਟੇ ਓਵਰ ਕੌਨਫੀਡੈਂਸ ਦੇ ਵਿੱਚ ਅਸੀਂ ਕਈ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰ ਜਾਂਦੇ ਹਾਂ ਲੇਕਿਨ ਉਹਨਾਂ ਦਾ ਨੁਕਸਾਨ ਸਾਨੂੰ ਭੁਗਤਣਾ ਪੈਂਦਾ। ਇੱਦਾਂ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਹੀ ਅਸੀਂ ਅੱਜ ਕਰਾਂਗੇ ਲੇਕਿਨ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਦੇ ਵਿੱਚ ਵੱਡੇ ਵੱਡੇ ਭੇਦ ਜਿਹੜੇ ਆ ਨਾ ਉਹ ਜ਼ਰੂਰ ਛੁਪੇ ਹੋਏ ਆ। ਸੋ ਅੱਜ ਆਪਾਂ ਗੱਲਬਾਤ ਇਸੇ ਸਿਲਸਿਲੇ ਦੇ ਉੱਪਰ ਕਰਾਂਗੇ। ਸਾਡੇ ਭੈਣ ਜੀ ਆ ਗਏ ਨੇ, ਭੈਣ ਜੀ ਸਾਡੇ ਜਤਿੰਦਰ ਜੀ, ਅਤੇ ਇਹਨਾਂ ਦੀ ਜ਼ਿੰਦਗੀ ਦਾ ਵੀ ਤਜਰਬਾ ਬਹੁਤ ਹੈ ਅਤੇ ਜ਼ਰੂਰ ਸਾਡੇ ਨਾਲ ਕੋਈ ਵਧੀਆ ਗੱਲ ਸ਼ੇਅਰ ਕਰਨਗੇ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ
0: ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਸਾਨੂੰ ਨਾ ਛੋਟੇ ਹੁੰਦੇ ਨਾ ਸਾਡੇ ਨਾਨੀ ਜਾਂ ਮੰਮੀ ਜੀ ਸਾਡੇ ਸੁਣਾਉਂਦੇ ਹੁੰਦੇ ਸੀ ਤੇ ਮੁਖਾਂ ਦਾ
0: ਜੀ,
2: ਤੇ ਉਹ ਕਹਿੰਦੇ ਹੁੰਦੇ ਸੀ ਵੇ ਤੂੰ ਛੱਡਦੇ ਨਾ ਵੇ ਮੁਖਾਂ ਦਾ ਸੰਗ, ਵੇ ਤੂੰ ਛੱਡਦੇ ਨਾ ਸੱਪਾਂ ਨੂੰ ਪਾਵੇ ਦੁੱਧ ਪਿਆਈਏ ਜਦ ਕਰਦੇ ਮਾਰੇ
0: ਡੰਗ।
2: ਫਿਰ ਕਹਿੰਦੇ ਸੀ ਲੋਈ ਲੋਈ ਦਾ ਕਹਿੰਦੇ ਸੀ ਉਹਦਾ ਨਾ ਹੋਵੇ ਚਿੱਟਾ ਰੰਗ, ਤੇ ਪੱਥਰ ਨੂੰ ਭਾਵੇਂ ਜਲ ਵਿੱਚ ਪਾਈਏ ਉਹਦਾ ਨਾ ਭਿੱਜੇ ਕਦੇ ਅੰਗ ਵਿੱਚ ਛੱਡਦੇ ਮਨਾ।
0: ਬਿਲਕੁਲ ਬਿਲਕੁਲ ਹਾਂ, ਸਹੀ ਗੱਲ ਹੈ।
2: ਤੇ ਇਸ ਤਰ੍ਹਾਂ ਸਾਨੂੰ ਵੀ ਸੁਣਾਉਂਦੇ ਹੁੰਦੇ ਸੀ ਤੇ ਬਸ ਇਸ ਤਰ੍ਹਾਂ ਹੀ ਆ ਵੀ ਜੇ ਆਪਾਂ ਗਲਤੀ ਜਿਹੜੀ ਹੋ ਜਾਵੇ ਤਾਂ ਫਿਰ ਭਾਵੇਂ ਆਪਾਂ ਕਿੰਨਾ ਮਰਜ਼ੀ ਪਛਤਾਵਾ ਕਰਦੇ ਰਹੀਏ।
0: ਬਿਲਕੁਲ ਜੀ ਬਿਲਕੁਲ। ਸੋ ਬੜੀਆਂ ਛੋਟੀਆਂ ਛੋਟੀਆਂ ਸਾਡੀ ਲਾਈਫ ਦੇ ਵਿੱਚ ਨਾ ਅਸੀਂ ਕਈ ਵਾਰੀ ਬੇਧਿਆਨੀ ਕਰ ਜਾਂਦੇ ਛੋਟੀਆਂ ਛੋਟੀਆਂ ਗੱਲਾਂ ਤੋਂ, ਚਲੋ ਛੱਡੋ ਯਾਰ ਇਹਦਾ ਕੋਈ ਕੋਈ ਗੱਲ ਨਹੀਂ ਇਹਨੂੰ ਛੱਡ ਦਿਓ ਛੱਡ ਦਿਓ, ਲੇਕਿਨ ਬਾਅਦ ਦੇ ਵਿੱਚ ਉਹਨਾਂ ਦਾ ਰਿਜ਼ਲਟ ਕਈ ਵਾਰੀ ਨਾ ਸਾਨੂੰ ਭੁਗਤਣਾ ਪੈਂਦਾ ਕਈ ਵਾਰੀ ਉਹਨਾਂ ਦਾ,
2: ਬਸ ਰਿਜ਼ਲਟ ਸਾਰੀ ਉਮਰ ਪਛਤਾਵਾ
0: ਜੀ ਜੀ
2: ਬਣਦਾ ਕੁਛ ਨਹੀਂ। ਪਾਣੀ ਜਿਹੜਾ ਨਹਿਰ ਚ ਇੱਕ ਵਾਰ ਲੰਘ ਗਿਆ ਨਾ,
0: ਬਿਲਕੁਲ ਬਿਲਕੁਲ ਬਿਲਕੁਲ, ਜਿਹੜੇ ਇੱਕ ਵਾਰ ਪਾਣੀ ਗੁਜ਼ਰ ਗਏ ਪੁੱਲ ਦੇ ਥੱਲੇ, ਉਹ ਵਾਪਸ ਨਹੀਂ ਕਦੇ ਆ ਸਕਦਾ। ਬਿਲਕੁਲ,
2: ਹਾਂਜੀ ਹਾਂਜੀ,
0: ਚਲੋ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਜਾਣ ਬੁੱਝ ਕੇ ਵੀ ਕਈ ਵਾਰੀ ਕਰਦੇ ਆ, ਲੇਕਿਨ ਉਹਨਾਂ ਦੇ ਰਿਜ਼ਲਟ ਸਾਨੂੰ ਕਈ ਵਾਰ ਬੜੇ ਬੜੇ ਭਿਆਨਕ ਭੁਗਤਣੇ ਪੈਂਦੇ ਆ। ਤੁਸੀਂ ਆਪਣੇ ਪ੍ਰਸੰਗ ਚ ਹੀ ਦੱਸ ਸਕਦੇ ਹੋ ਡਾਕਟਰੀ ਲਾਈਨ ਦੇ ਵਿੱਚ ਵੀ, ਕਿ ਕਈ ਵਾਰੀ ਛੋਟੀਆਂ ਛੋਟੀਆਂ ਗੱਲਾਂ ਤੋਂ ਅਸੀਂ ਇਗਨੋਰ ਕਰ ਜਾਂਦੇ ਉਹਨਾਂ ਨੂੰ, ਲੇਕਿਨ ਉਹਨਾਂ ਦੇ ਇਗਨੋਰੈਂਸ ਤੋਂ ਬਾਅਦ ਸਾਨੂੰ ਵੱਡੇ ਉਹਦੇ ਰਿਜ਼ਲਟ ਭੁਗਤਣੇ ਪੈ ਜਾਂਦੇ ਕਈ ਵਾਰ।
1: ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸਾਂਗਾ
0: ਜੀ। ਜੀ ਜੀ ਜੀ,
1: ਮੈਂ ਓਰੀਐਂਟਲ ਇੰਸ਼ੋਰੈਂਸ ਕੰਪਨੀ ਦੇ ਵਿੱਚ ਅਫੀਸਰ ਸੀ
0: ਜੀ।
1: ਉੱਥੇ ਇੱਕ ਕੇਸ ਮੇਰੇ ਕੋਲ ਆਇਆ ਤੇ ਉਹਨਾਂ ਦੇ ਦੋ ਭਰਾ ਸੀ ਤੇ ਇੱਕ ਭਰਾ ਦਾ ਵਿਆਹ ਸੀ ਛੋਟੇ ਦਾ
0: ਜੀ।
1: ਉਹ ਜਿਹੜਾ ਉਹਨਾਂ ਦਾ ਕੇਟਰ ਸੀ ਨਾ, ਉਹ ਚੰਡੀਗੜ੍ਹ ਤੋਂ
0: ਜੀ ਜੀ ਜੀ,
1: ਉਹ ਕਹਿੰਦਾ ਜੀ ਸਾਡੀ ਕੇਟਰਿੰਗ ਵੇਖ ਲਓ ਤੇ ਉਹ ਕਹਿੰਦੇ ਚਲੋ ਦੇਖ ਲੈਂਦੇ। ਉੱਥੇ ਗਏ ਸ਼ਾਮ ਨੂੰ ਤੇ ਰਾਤ ਨੂੰ ਵਾਪਸ ਹੋ ਕੇ ਪਏ ਸੀ ਉੱਥੋਂ ਕੋਈ 12 ਵਜੇ
0: ਜੀ ਜੀ।
1: ਤੇ ਉੱਥੇ ਰਸਤੇ ਦੇ ਵਿੱਚ ਨਾ ਇੱਕ ਗੁਰਦੁਆਰਾ ਹੈਗਾ, ਜਿਹੜਾ ਉਧਰੋਂ ਉਹਦੇ ਰਾਈਟ ਹੈਂਡ ਸਾਈਡ ਤੇ ਗੁਰਦੁਆਰਾ ਹੈ
0: ਜੀ ਜੀ,
1: ਚੰਡੀਗੜ੍ਹ ਬਾਹਰ ਨਿਕਲਦੇ। ਉੱਥੇ ਕੋਈ ਕੋਈ ਟਰੱਕ ਜਾਂਦਾ ਸੀ ਤੇ ਟਰੱਕ ਦੇ ਵਿੱਚ ਉਹਨਾਂ ਇੱਕ ਗੱਤੇ ਦਾ ਜਿਹੜਾ ਮਤਲਬ ਪੀਸ ਜਿਹਾ ਉਹ ਥੱਲੇ ਸੜਕ ਦੇ ਉੱਤੇ ਪਿਆ ਸੀ
0: ਜੀ ਜੀ।
1: ਉਹਨੇ ਜਦੋਂ ਜਿਹਦੇ ਗੱਡੀ ਦੀ ਲਾਈਟ ਪਈ, ਉਹਨੇ ਕਿਹਾ ਦੋਨਾਂ ਭਰਾਵਾਂ ਦੇ ਸਾਹ ਜੀ, ਕਹਿੰਦੇ ਇੱਥੇ ਬੰਦਾ ਪਿਆ ਵਾ। ਉਹਨੇ ਥੋੜੀ ਜੀ ਆਪਣੇ ਸਾਈਡ ਨੂੰ ਕੀਤੀ ਗੱਡੀ ਤੇ ਗੱਡੀ ਜਿਹੜੀ ਸੜਕ ਤੋਂ ਉੱਤਰ ਗਈ ਤੇ ਉਹ ਦਰਖਤ ਦੇ ਵਿੱਚ ਵੱਜ ਗਈ
0: ਜੀ ਜੀ ਜੀ ਜੀ।
1: ਗੱਡੀ ਨੂੰ ਲੱਗ ਗਈ ਅੱਗ। ਜਿਹੜੇ ਭਰਾ ਦਾ ਵਿਆਹ ਸੀ ਉਹ ਵਿੱਚੋਂ ਨਿਕਲ ਹੀ ਨਹੀਂ ਸਕਿਆ, ਦੂਜਾ ਭਰਾ ਨਿਕਲ ਗਿਆ, ਉਹਦੀ ਉੱਥੇ ਡੈਥ ਹੋ ਗਈ।
0: ਛੋਟੀ ਗਲਤੀ ਦੇ ਨਾਲ ਕਿੱਡੀ ਵੱਡੀ ਕੈਜੂਅਲਟੀ ਹੋਈ ਉਹਦੇ ਨਾਲ। ਬਿਲਕੁਲ ਬਿਲਕੁਲ,
1: ਕਈ ਕੁਛ ਹੋ ਜਾਂਦਾ
0: ਜੀ ਜੀ ਜੀ। ਚਲੋ ਡਾਕਟਰ ਸਾਹਿਬ, ਡਾਕਟਰ ਜਸਵੀਰ ਚੌਹਾਨ ਜੀ ਨੇ ਜੀ, ਤੁਹਾਨੂੰ ਵੀ ਸਿਹਤ ਸੰਬੰਧੀ ਕੋਈ ਛੋਟੀ ਮੋਟੀ ਸਮੱਸਿਆ ਹੋਵੇ ਤੇ ਤੁਸੀਂ ਵੀ ਇਸ ਤੋਂ ਪਹਿਲੇ ਕਿ ਤੁਹਾਡੀ ਸਮੱਸਿਆ ਵੱਡੀ ਹੋ ਜਾਏ ਤਾਂ ਸ਼ੁਰੂਆਤ ਦੇ ਵਿੱਚ ਹੀ ਤੁਸੀਂ ਇਹਨਾਂ ਨੂੰ ਕੰਟੈਕਟ ਕਰਕੇ, ਇਹਨਾਂ ਦਾ ਸੰਪਰਕ ਨੰਬਰ ਹੈ 647-993-1484, 647-993-1484, ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ। ਸੋ 647-357-5353 ਸਾਡੇ ਸਟੂਡੀਓ ਦੇ ਨੰਬਰ ਹੈ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਹੈ ਕਿ ਕਈ ਵਾਰ ਸਾਡੀ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਸਾਨੂੰ ਵੱਡੇ ਮਸਲਿਆਂ ਦੇ ਵਿੱਚ ਪਾ ਸਕਦੀਆਂ ਹਨ। ਕਈ ਵਾਰ ਜ਼ਿੰਦਗੀ ਦੇ ਵਿੱਚ ਛੋਟੇ ਛੋਟੀਆਂ ਗੱਲਾਂ ਜਿਨ੍ਹਾਂ ਨੂੰ ਅਸੀਂ ਇਗਨੋਰ ਕਰ ਜਾਂਦੇ ਹਾਂ, ਜਿਨ੍ਹਾਂ ਨੂੰ ਅਸੀਂ ਬੇਧਿਆਨੀ ਕਰਕੇ ਛੱਡ ਦਿੰਦੇ ਹਾਂ, ਜਿਨ੍ਹਾਂ ਨੂੰ ਜਾਣ ਬੁੱਝ ਕੇ ਕਈ ਵਾਰੀ ਅਸੀਂ ਇਗਨੋਰ ਕਰਦੇ ਹਾਂ, ਉਹਨਾਂ ਦੇ ਰਿਜ਼ਲਟ ਸਾਨੂੰ ਕਈ ਵਾਰੀ ਬੜੇ ਮਾੜੇ ਭੁਗਤਣੇ ਪੈ ਜਾਂਦੇ ਆ। ਕਈ ਵਾਰੀ ਛੋਟੇ ਛੋਟੇ, ਕਈ ਵਾਰੀ ਅਸੀਂ ਬੱਚਿਆਂ ਨੂੰ ਨਾ ਅਸੀਂ ਲਾਡ ਪਿਆਰ ਦੇ ਵਿੱਚ, ਛੋਟੇ ਬੱਚੇ ਨਹੀਂ ਹੁੰਦੇ, ਕਈ ਵਾਰੀ ਅਸੀਂ ਲਾਡ ਪਿਆਰ ਦੇ ਵਿੱਚ ਛੋਟੇ ਛੋਟੇ ਹੁੰਦੇ ਉਹਨਾਂ ਨੂੰ ਆਪ ਬੁਰੀਆਂ ਆਦਤਾਂ ਸਿਖਾ ਦਿੰਦੇ ਹਾਂ। ਗਾਲਾਂ ਕੱਢਣੀਆਂ, ਓਏ ਫਲਾਨਾ ਆ ਗਿਆ ਉਹਨੂੰ ਗਾਲ ਕੱਢ ਜਿਹੜਾ, ਉਹ ਫਲਾਨਾ ਆ ਗਿਆ ਉਹਨੂੰ ਇਹਦੇ ਇਹ ਨਾਂ ਲੈ ਕੇ ਬੁਲਾ, ਛੋਟੇ ਛੋਟੇ ਗੱਲਿਆਂ ਨੂੰ। ਛੋਟੇ ਬੱਚੇ ਬੜਾ ਫੋਲੋ ਕਰਦੇ ਵੱਡਿਆਂ ਨੂੰ, ਉਹ ਹੌਲੀ ਹੌਲੀ ਉਹ ਚੀਜ਼ ਉਹਨਾਂ ਦੇ ਦਿਮਾਗ ਦੇ ਵਿੱਚ ਬੈਠ ਜਾਂਦੀਆਂ, ਅਖੀਰ ਜਦੋਂ ਵੱਡੇ ਹੋ ਕੇ ਉਹੀ ਗੱਲਾਂ ਫੇਰ ਕਰਦੇ ਨੇ ਉਸ ਤਰ੍ਹਾਂ ਦੀਆਂ, ਫਿਰ ਸਾਨੂੰ ਬੜਾ ਗੁੱਸਾ ਆਉਂਦਾ ਉਹਨਾਂ ਚੀਜ਼ਾਂ ਤੇ। ਫਿਰ ਸਾਨੂੰ ਇਹ ਰੀਅਲਾਈਜ਼ ਅਸੀਂ ਕਰਦੇ ਹਾਂ ਕਿ ਯਾਰ ਅਸੀਂ ਬਚਪਨ ਦੇ ਵਿੱਚ ਇਸ ਚੀਜ਼ ਤੋਂ ਇਹਨੂੰ ਰੋਕਣਾ ਸੀ। ਇਸ ਤਰ੍ਹਾਂ ਹੀ ਬੱਚੇ ਬਚਪਨ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਗਲਤ ਖਾਣ ਦੇ ਸ਼ਿਕਾਰ ਹੋ ਜਾਂਦੇ ਨੇ, ਅਸੀਂ ਉਦੋਂ ਲਾਡ ਪਿਆਰ ਦੇ ਵਿੱਚ, ਲਾਡ ਪਿਆਰ ਦੇ ਵਿੱਚ ਉਹਨਾਂ ਨੂੰ ਵਿਗਾੜ ਲੈਂਦੇ ਛੋਟੀਆਂ ਛੋਟੀਆਂ ਉਹਨਾਂ ਚੀਜ਼ਾਂ ਤੋਂ, ਇਗਨੋਰ ਕਰ ਦਿੰਦੇ ਅਸੀਂ ਉਹਨਾਂ ਨੂੰ, ਬੇਧਿਆਨ ਹੁੰਦੇ ਉਸ ਚੀਜ਼ਾਂ ਵੱਲੋਂ, ਲੇਕਿਨ ਉਹਨਾਂ ਦੇ ਰਿਜ਼ਲਟ ਜਿਹੜੇ ਬੜੇ ਕਈ ਵਾਰੀ ਸਾਨੂੰ ਵੱਡੇ ਭੁਗਤਣੇ ਪੈਂਦੇ ਨੇ। ਤੇ ਸਾਡੇ ਇੱਕ ਕਾਲਰ ਨੇ 0380, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
3: ਮੈਂ ਕਿਹਾ ਤੁਹਾਡਾ ਟਾਕ ਸ਼ੋਅ ਤਾਂ ਬਹੁਤ ਵਧੀਆ ਹੈ, ਪਰ ਲੋਕੀ ਨਾ ਖੂਹ ਦੇ ਖੂਹ ਨਹੀਂ ਹੁੰਦਾ, ਆਪਣੇ ਉਹਦੇ ਆਏ ਰੋਲੇ ਘੁੰਮੇ ਜਾਂਦੇ ਬੰਨੀ ਤੇ, ਅੰਦਰ ਨਹੀਂ ਵੜਦੇ। ਅੰਦਰ ਵਾਲੀ ਗੱਲ ਪਤਾ ਕੀ ਆ, ਅੰਦਰ ਵਾਲੀ ਗੱਲ ਇਹ ਆ ਭਾਜੀ, ਇੱਕ ਤਾਂ ਦੇਖੋ ਆ ਜਿਹੜੇ ਬੰਦੇ 30 ਸਾਲ ਦੇ ਆਏ ਸੀ ਘਰਾਂ ਦੇ ਪੰਗੇ ਲੈਣਾ ਉਹ ਪਹਿਲਾ ਘਰ ਵੀ ਜਿਹੜੇ ਦੋ ਲਏ ਸੀ ਉਹਨਾਂ ਨੇ ਪਹਿਲਾਂ ਵੀ ਛੱਡ ਲਿਆ ਅੰਦਰ ਠੀਕ ਹੈ ਫੇਰ ਕਈ ਟਰੱਕ ਚਲਾਉਂਦੇ ਸੀ ਵਧੀਆ 10-12 ਹਜ਼ਾਰ ਇੱਕ ਟਰੱਕ ਦੇ ਨਾਲ ਬਣਦਾ ਸੀ ਤੇ ਵੀਕਐਂਡ ਤੇ ਤੂੰ ਵੀ ਖੜਕਾਉਂਦੇ ਸੀ ਗਾਣੇ ਗਾਉਂਦੇ ਸੀ ਉਹਨਾਂ ਨੇ ਜ਼ਿਆਦਾ ਟਰੱਕ ਲੈ ਕੇ ਜਿਹੜੇ ਆਪਣੇ ਤਨਖਾਹ ਵੀ ਨੀ ਨਿਕਲੀ ਠੀਕ ਹੈ ਜੀ ਦੋ ਸਾਲ ਹੋ ਗਏ ਉਹਨਾਂ ਦੀ ਆਪਣੀ ਤਨਖਾਹ ਵੀ ਨੀ ਨਿਕਲੀ
0: ਬਿਲਕੁਲ
3: ਉਹ ਇਹ ਪਛਤਾਵੇ ਨੇ ਠੀਕ ਹੈ ਜੀ ਇਹ ਰਿਐਲਿਟੀ ਦੱਸੋ ਨਾ ਲੋਕੀ ਰਿਐਲਿਟੀ ਕੋਈ ਦੱਸਦਾ ਨੀ ਤੁਹਾਡਾ ਵਧੀਆ ਚੱਲਿਆ ਅੱਜ
0: ਨਹੀਂ ਇਹ ਵੀ ਗੱਲ ਹੋ ਗਈ ਨਾ ਕਿ ਇਹ ਵੀ ਛੋਟੀਆਂ ਬੇਧਿਆਨੀਆਂ ਕੀਤੀਆਂ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਉਹਨਾਂ ਨੂੰ ਬਾਅਦ ਦੇ ਵਿੱਚ ਪਛਤਾਤਾਪ ਹੋਇਆ ਇਹਨਾਂ ਚੀਜ਼ਾਂ ਦਾ
3: ਭਾਜੀ ਪਛਤਾਤਾਪ ਕੀ ਦੇਖੋ ਦੇਖੀ ਕੀਤੀ ਆ ਜੀ ਤੇ ਉਹਨੇ 10 ਟਰੱਕ ਲੈਣੇ ਆ ਹੁਣ 10 ਟਰੱਕ ਤੋਂ ਅਗਲਾ ਕਹਿੰਦਾ ਯਾਰ ਮੈਂ ਤੋਂ
0: ਦੇਖੋ ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਜੀ ਜਦੋਂ ਤੁਸੀਂ ਦੂਸਰੇ ਦੇ ਨਾਲ ਅਸੀਂ ਆਪਣੇ ਆਪ ਨੂੰ ਕੰਪੇਅਰ ਕਰਨ ਲੱਗ ਪੈਂਦੇ ਨਾ ਉਦੋਂ ਅਸੀਂ ਆਪਣੇ ਵਾਸਤੇ ਅਸੀਂ ਹਿੱਡ ਲੈਂਦੇ ਹਾਂ ਅਸੀਂ ਆਪਣੀ ਚਾਦਰ ਵੇਖ ਕੇ ਪੈਰ ਨਹੀਂ ਪਸਾਰਦੇ ਵੀ ਸਾਡੀ ਚਾਦਰ ਕਿੱਡੀ ਕਹਿ ਅਸੀਂ ਕਿੰਨਾ ਕੁ ਉਹਦੇ ਵਿੱਚ ਪਾ ਸਕਦੇ ਹਾਂ ਚੀਜ਼ਾਂ ਅਸੀਂ ਦੂਸਰਿਆਂ ਨੂੰ ਦੇਖ ਦੇਖ ਕੇ ਜਦੋਂ ਪੰਗੇ ਲੈਂਦੇ ਹਾਂ ਨਾ ਤੇ ਫਿਰ ਨੈਚੁਰਲ ਮੁਸੀਬਤਾਂ ਦਾ ਸਾਹਮਣਾ
3: ਜਦੋਂ ਤੁਹਾਡੀ ਜਿਹੜੀ ਇਨਕਮ ਆ ਉਹਦਾ 30% ਤੋਂ ਜ਼ਿਆਦਾ ਤੁਹਾਡੇ ਰੈਂਟ ਦੇ ਵਿੱਚ ਨਹੀਂ ਜਾਣਾ ਚਾਹੀਦਾ ਨਾ ਮੋਰਗੇਜ ਜਦੋਂ ਵੀ ਤੁਹਾਡਾ 30% ਤੋਂ ਟੱਪ ਗਿਆ ਤੁਸੀਂ ਗੁਲਾਮ ਹੋ ਜਾਓ ਕੰਟਰੀ ਤੁਸੀਂ ਨਿਕਲ ਨਹੀਂ ਸਕਦੇ
0: ਬਿਲਕੁਲ ਹਾਂਜੀ
3: ਇਹ ਤਾਂ ਬੈਂਕਾਂ ਦਾ ਸਿਸਟਮ ਆ ਬਣਾਇਆ ਹੋਇਆ ਇਸ ਹਿਸਾਬ ਨਾਲ ਬੰਦੇ ਦੁਨੀਆਂ ਗੁਲਾਮ ਰਹੇ ਅੱਗੇ ਛੇਟਿਆਂ ਨਾਲ ਕੁੱਟ ਕੁੱਟ ਕੇ ਕੰਮ ਕਰਾਉਂਦੇ ਸੀ ਹੁਣ ਉਹ ਤੁਹਾਡੇ ਤੋਂ ਉੱਤੇ ਕਰਾਈ ਜਾਂਦੇ ਆ ਤੁਸੀਂ ਉੱਤੇ ਧੋਣੇ ਫਿਰਦੇ ਸਵੇਰੇ ਉੱਠ ਕੇ
0: ਡਿਸੀਜ਼ਨ ਜਿਹੜਾ ਲਾਈਫ ਦੇ ਵਿੱਚ ਲੈਣਾ ਹੁੰਦਾ ਨਾ ਇਹ ਵੀ ਬੜਾ ਮੈਟਰ ਕਰਦਾ ਸਹੀ ਸਮੇਂ ਤੇ ਸਹੀ ਡਿਸੀਜ਼ਨ ਤੁਹਾਡੀ ਜ਼ਿੰਦਗੀ ਨੂੰ ਕਾਮਯਾਬੀ ਵੱਲ ਲੈ ਜਾਂਦਾ ਲੇਕਿਨ ਕਈ ਵਾਰ ਸਹੀ ਸਮੇਂ ਤੇ ਸਾਡਾ ਗਲਤ ਡਿਸੀਜ਼ਨ ਇੱਕ ਛੋਟਾ ਜਿਹਾ ਵੀ ਨਾ ਸਾਡੀ ਜ਼ਿੰਦਗੀ ਨੂੰ ਬੜੇ ਉਹ ਨਿਰਾਸ਼ਾਜਨਕ ਖੇਤਰ ਦੇ ਵਿੱਚ ਲੈ ਕੇ ਚਲਾ ਜਾਂਦਾ ਜਿਸ ਤਰ੍ਹਾਂ ਇਹਨਾਂ ਨੇ ਵੀ ਗੱਲ ਕੀਤੀ ਕਿ ਜਦੋਂ ਸਾਡੇ ਲੋਕ ਸਹੀ ਡਿਸੀਜ਼ਨ ਨਾ ਲੈ ਸਕਣ ਦੂਜਿਆਂ ਦੀ ਦੇਖਾ ਦੇਖੀ ਕਿ ਉਹਦੇ ਕੋਲ ਐਡਾ ਵੱਡਾ ਘਰ ਹੈ ਉਹਦੇ ਕੋਲ ਇੰਨੇ ਜ਼ਿਆਦਾ ਟਰੱਕ ਹੈ ਤੁਸੀਂ ਦੇਖੋ ਤੁਹਾਡੀ ਸਮਰੱਥਾ ਕਿੰਨੀ ਕੁ ਹੈ ਤੁਸੀਂ ਕਿੰਨਾ ਕੁ ਅਫੋਰਡ ਕਰਦੇ ਹੋ ਕਿੰਨੀ ਕੁ ਮੌਰਗੇਜ ਤੁਸੀਂ ਆਸਾਨੀ ਨਾਲ ਵਾਪਸ ਦੇ ਸਕਦੇ ਹੋ ਸੋ ਇਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਨਾ ਇਹ ਤੁਹਾਨੂੰ ਕਿਸੇ ਨੇ ਨਹੀਂ ਸਮਝਾਉਣਾ ਤੁਸੀਂ ਖੁਦ ਆਪਣੇ ਆਪ ਦੇ ਨਾਲ ਫੈਸਲਾ ਕਰਨਾ ਵੀ ਭਾਈ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਕਿਹੜੀ ਚੀਜ਼ ਮੈਨੂੰ ਕਾਮਯਾਬੀ ਵੱਲ ਲੈ ਜਾਏਗੀ ਲੇਕਿਨ ਕਿਹੜੀ ਚੀਜ਼ ਮੈਨੂੰ ਨਾਕਾਮਯਾਬੀ ਮਿਲੇਗੀ ਜ਼ਿੰਦਗੀ ਦੇ ਵਿੱਚ ਸੋ ਇਸ ਤਰ੍ਹਾਂ ਦੇ ਛੋਟੇ ਛੋਟੇ ਫੈਸਲੇ ਸਾਡਾ ਵਿਸ਼ਾ ਹੀ ਅੱਜ ਬੇਸਿਕਲੀ ਇਹੀ ਹੈ ਕਿ ਛੋਟੀਆਂ ਛੋਟੀਆਂ ਗੱਲਾਂ ਜਿਨ੍ਹਾਂ ਨੂੰ ਅਸੀਂ ਕਈ ਵਾਰੀ ਇਗਨੋਰ ਕਰ ਦਿੰਦੇ ਹਾਂ ਜ਼ਿੰਦਗੀ ਦੇ ਵਿੱਚ ਜਾਣ ਬੁੱਝ ਕੇ ਜਾਣਦੇ ਵੀ ਹਾਂ ਅਸੀਂ ਲੇਕਿਨ ਉਹਦੇ ਬਾਵਜੂਦ ਵੀ ਅਸੀਂ ਕਈ ਵਾਰੀ ਇਗਨੋਰ ਕਰ ਦਿੰਦੇ ਹਾਂ ਤੇ ਫਿਰ ਸਾਨੂੰ ਜਿਹੜੇ ਉਹਦੇ ਰਿਜ਼ਲਟ ਹੈ ਨਾ ਉਹ ਬੜੇ ਮਹਿੰਗੇ ਕਈ ਵਾਰੀ ਭੁਗਤਣੇ ਪੈਂਦੇ ਆ ਚਲੋ ਖੈਰ ਕੋਈ ਗੱਲ ਨਹੀਂ 647-367-5353 ਸਾਡਾ ਸਟੂਡੀਓ ਨੰਬਰ ਹੈ ਤੇ ਅੱਜ ਇੱਕ ਪਿਆਰਾ ਜਿਹਾ ਪਹਿਲੇ ਇੱਕ ਗੀਤ ਸੁਣਦੇ ਹਾਂ ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਆਪਾਂ ਲੈ ਕੇ ਚੱਲਾਂਗੇ ਅੱਗੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੇ ਪੰਜਾਬ ਦੇ ਵਿੱਚ ਔਰ ਮਿਲਾਉਣੇ ਆ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦੇ ਨਾਲ ਤੁਹਾਨੂੰ

0: ਗੀਤ ਤੁਸੀਂ ਸੁਣ ਰਹੇ ਸੀ ਮੁਹੰਮਦ ਸਦੀਕ ਔਰ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਖੂਬਸੂਰਤ। ਔਰ ਸਾਡਾ ਪ੍ਰੋਗਰਾਮ ਚੱਲ ਰਿਹਾ ਸੀ ਕਿ ਜ਼ਿੰਦਗੀ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ, ਛੋਟੀਆਂ ਛੋਟੀਆਂ ਬੇਧਿਆਨੀ ਜਾਂ ਛੋਟੀਆਂ ਛੋਟੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ, ਕਈ ਵਾਰ ਸਾਡੇ ਲਈ ਵੱਡੇ ਵੱਡੇ ਮਸਲੇ ਕ੍ਰੀਏਟ ਕਰ ਦਿੰਦੀਆਂ ਨੇ। ਫੋਨ ਨੰਬਰ ਸਾਡਾ 647-300-7753-53 ਤੇ ਸਾਡੇ ਲਈ ਇੱਕ ਬੜਾ ਹੋਰ ਵਧੀਆ ਖੁਸ਼ੀ ਦਾ ਸਬਬ ਹੈ ਕਿ ਅੱਜ ਧੰਨ ਭਾਗ ਸਾਡੇ ਕਿ ਸਾਡੇ ਚੇਅਰਮੈਨ ਸਾਹਿਬ ਕਥੂਰੀਆ ਸਾਹਿਬ ਮੇਰੇ ਨਾਲ ਸ਼ਾਮਲ ਹੋਏ ਨੇ। ਕਥੂਰੀਆ ਸਾਹਿਬ ਬਹੁਤ ਬਹੁਤ ਮਿਹਰਬਾਨੀ, ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਅੱਜ ਰੇਡੀਓ ਪ੍ਰੋਗਰਾਮ ਲਈ, ਆਪਣੇ ਰੇਡੀਓ ਪ੍ਰੋਗਰਾਮ ਵਾਸਤੇ ਟਾਈਮ ਕੱਢਿਆ, ਕਿਉਂਕਿ 2-3-4 ਅਕਤੂਬਰ ਨੂੰ ਜਿਹੜੀ ਆਪਣੀ ਵਿਸ਼ਵ ਪੰਜਾਬੀ ਕਾਨਫਰੰਸ ਹੋ ਰਹੀ ਹੈ ਉਸ ਦੇ ਬਹੁਤ ਰੁਝੇਵੇਂ ਨੇ, ਉਸ ਦੇ ਬਹੁਤ ਇੰਤਜ਼ਾਮ ਕਰਨੇ ਨੇ। 400-500 ਦੇ ਕਰੀਬ ਸਾਡੇ ਕੋਰ ਦੋਸਤ ਮਿੱਤਰ ਭੈਣ ਭਰਾ ਇਕੱਠੇ ਹੁੰਦੇ ਨੇ ਅਤੇ ਸਾਡੀ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ ਹੈ ਤੇ ਤੁਸੀਂ ਥੋੜਾ ਜਿਹਾ ਖੋਲ੍ਹ ਕੇ ਇਸ ਕਾਨਫਰੰਸ ਦੀਆਂ ਤਿਆਰੀਆਂ ਕਿੱਦਾਂ ਚੱਲ ਰਹੀਆਂ ਨੇ ਤੇ ਇਸ ਕਾਨਫਰੰਸ ਦੇ ਵਿੱਚ ਕਿਹੜੀਆਂ ਕਿਹੜੀਆਂ ਵਿਚਾਰਾਂ ਇਸ ਵਾਰ ਹੋਣਗੀਆਂ ਤੇ ਸਾਡੇ ਸਰੋਤਿਆਂ ਦੇ ਨਾਲ ਪਾਓ ਜਿਹੜਾ ਚੱਲਣਾ ਇਸ ਚੀਜ਼ ਦੇ ਉੱਪਰ।
1: ਡਾਕਟਰ ਦਰਸ਼ਨਦੀਪ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ, ਯਾਨੀ ਕਿ ਦਲਵੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ, ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ।
0: ਜੀ ਜੀ,
1: ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 2-3-4 ਅਕਤੂਬਰ ਨੂੰ ਜਿਹੜੀ ਸਾਡੀ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ ਹੈ, ਮੈਂ ਆਪਣੇ ਸਰੋਤਿਆਂ ਨੂੰ ਦੱਸਦੇ ਹਾਂ ਕਿ 7ਵੀਂ ਕਾਨਫਰੰਸ ਅਸੀਂ ਇਸ ਕਰਕੇ ਕਹਿੰਦੇ ਕਿ 3 ਕਾਨਫਰੰਸ ਜਿਹੜੀਆਂ ਪਾਕਿਸਤਾਨ ਕਰਵਾਈਆਂ ਨੇ, ਜਿਹੜੀ ਇੱਕ ਲਾਹੌਰ ਵਿੱਚ ਹੋਈ ਹੈ
0: ਜੀ,
1: ਫਿਰ ਦੂਸਰੀ ਲਾਹੌਰ ਵਿੱਚ ਹੋਈ ਹੈ, ਤੀਜੀ ਫਿਰ ਰਹੀਮ ਯਾਰਖਾਂ ਹੋਈ ਹੈ
0: ਜੀ,
1: ਔਰ ਉਸ ਤੋਂ ਪਹਿਲੇ ਇੱਕ ਕਾਨਫਰੰਸ ਦੁਬਈ ਚ ਕਰਾ ਚੁੱਕੇ ਹਾਂ, ਔਰ 2 ਕਾਨਫਰੰਸ ਜਿਹੜੀਆਂ ਪਿਛਲੇ 2 ਸਾਲ ਲਗਾਤਾਰ ਅਸੀਂ ਬ੍ਰੈਂਪਟਨ ਵਿੱਚ ਕਰਵਾਉਂਦੇ ਰਹੇ ਹਾਂ
0: ਜੀ,
1: 3-1-4-2-6 ਬ੍ਰਹਮਟਨ ਵਿੱਚ, 3 ਤੇ ਵੈਸੇ 7ਵੀਂ ਜਿਹੜੀ ਪੰਜਾਬੀ ਕਾਨਫਰੰਸ ਹੈ, ਵਿਸ਼ਵ ਪੰਜਾਬੀ ਕਾਨਫਰੰਸ, ਜਿਸਦਾ ਵਿਸ਼ਵ ਭਰ ਦੇ ਵਿੱਚ ਨਾਂ ਹੈ ਕਿ ਜੇ ਕਾਨਫਰੰਸ ਹੁੰਦੀ ਹੈ ਬ੍ਰਹਮਟਨ ਵਿੱਚ ਤੇ ਵਿਸ਼ਵ ਪੰਜਾਬੀ ਕਾਨਫਰੰਸ ਹੀ ਕਰਵਾ ਸਕਦੇ ਨੇ
0: ਜੀ ਜੀ।
1: ਸਾਨੂੰ ਇਸ ਚੀਜ਼ ਦਾ ਮਾਣ ਹੈ ਕਿ ਸਾਡੇ ਨਾਲ ਬੜੀਆਂ ਬੜੀਆਂ ਮਹਾਨ ਹਸਤੀਆਂ, ਬੜੇ ਬੜੇ ਪਿਆਰੇ ਵੀਰ, ਬੜੇ ਬੜੇ ਸਾਹਿਤਕਾਰ ਸਾਡੇ ਨਾਲ ਜੁੜੇ ਹੋਏ ਆ, ਸਾਡੀ ਟੀਮ ਹੈ, ਸਾਡਾ ਪਰਿਵਾਰ ਹੈ
0: ਜੀ,
1: ਬਹੁਤ ਵਧੀਆ ਢੰਗ ਨਾਲ ਇਸ ਦੀ ਸਿਰਜਣਾ ਕਰਦਾ
0: ਜੀ ਜੀ ਜੀ।
1: ਜਿਹੜੀ ਕਾਨਫਰੰਸ ਹੁੰਦੀ ਹੈ ਉਹ ਇਕੱਲੇ ਬੰਦੇ ਦੇ ਵੱਸ ਦਾ ਰੋਗ ਨਹੀਂ ਹੁੰਦਾ, ਨਾ 1-2 ਦਿਨ ਚ ਕਰਵਾਈ ਜਾਂਦੀ ਹੈ, ਇਹਦੇ ਲਈ ਪੂਰਾ ਸਾਲ ਜਦੋਂ ਅਸੀਂ ਕਾਨਫਰੰਸ ਕਰਾਉਂਦੇ ਹਾਂ
0: ਜੀ,
1: ਤੇ ਨਾਲ ਹੀ ਦੂਸਰੀ ਜੋ ਤਰੀਕ ਅਨਾਊਂਸ ਕਰ ਦਿੰਦੇ ਹਾਂ ਤੇ ਸਾਡੀਆਂ ਤਿਆਰੀਆਂ ਉਸ ਦਿਨ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ
0: ਜੀ,
1: ਕੋਈ ਅੱਜ ਤਿਆਰੀਆਂ ਨਹੀਂ ਹੈਗੀਆਂ, ਪੂਰਾ ਸਾਲ ਹੀ ਅਸੀਂ ਸੋਚਦੇ ਰਹਿੰਦੇ ਕਿ ਕਾਨਫਰੰਸ ਕੀ ਕਰਨਾ ਹੈ, ਕੀ ਹੋਣਾ ਚਾਹੀਦਾ ਹੈ, ਵਿਚਾਰ ਵਟਾਂਦਰੇ ਹੁੰਦੇ ਨੇ, ਉਸ ਤੋਂ ਬਾਅਦ ਕੋਈ ਇਹਦਾ ਇੱਕ ਰੂਪ ਰੇਖਾ ਬਣਦੀ ਹੈ, ਫਿਰ ਉਹ ਰੂਪ ਰੇਖਾ ਨੂੰ ਦੇਖ ਕੇ ਫਿਰ ਵਿਸ਼ੇ ਜਿਹੜੇ ਹੈ ਉਹ ਸਹੀ ਸੋਚਦੇ ਆ ਕਿਹੜੇ ਵਿਸ਼ੇ ਤੇ ਕਰਵਾਈ ਜਾਵੇ। ਜਿਵੇਂ ਪਿਛਲੀ ਕਾਨਫਰੰਸ ਜਿਹੜੀ ਸਾਡੀ ਹੋਈ ਸੀਗੀ ਪੰਜਾਬੀ ਮਾਂ ਬੋਲੀ ਦੇ ਉੱਤੇ, ਪੰਜਾਬੀ ਬੋਲੀ ਨੂੰ ਕੀ ਰੁਕਾਵਟਾਂ ਨੇ, ਪੰਜਾਬੀ ਬੋਲੀ ਦਾ ਅੱਜ ਕੀ ਹਾਲਾਤ ਨੇ, ਪਰਦੇਸ਼ ਦੇ ਵਿੱਚ ਆ ਕੇ ਅਸੀਂ ਪੰਜਾਬੀ ਨੂੰ ਕਿਸ ਤਰ੍ਹਾਂ ਆਪਣੀ ਪਹਿਚਾਣ ਬਣਾਈ ਆ ਸੀ, ਉਸ ਦੇ ਉੱਤੇ ਜਿੰਨੇ ਸਾਡੇ ਸਾਹਿਤਕਾਰ ਆਏ ਸੀ ਸਾਰਿਆਂ ਨੇ ਆਪਣੇ ਜਿਹੜੇ ਪਰਚੇ ਪੜ੍ਹੇ ਸੀਗੇ, ਉਹਨਾਂ ਦੇ ਉੱਤੇ ਫਿਰ ਅਸੀਂ ਇੱਕ ਕਿਤਾਬ ਵੀ ਬਣਾਈ ਸੀ ਕਿ ਜਿਹੜੀ ਜਿਹੜੀ ਕਾਨਫਰੰਸ ਜਿਹੜਾ ਬੰਦਾ ਸ਼ਾਮਲ ਨਹੀਂ ਹੋ ਸਕਿਆ
0: ਜੀ ਜੀ,
1: ਉਹ ਵੀ ਇਸ ਦਾ ਫਾਇਦਾ ਉਠਾ ਸਕੇ ਕਿ ਕਾਨਫਰੰਸ ਦਾ ਕੋਈ ਤਾਂ ਹੀ ਫਾਇਦਾ ਜੇ ਕੋਈ ਉਸ ਤੋਂ ਲਾਭ ਮਿਲਦਾ ਤਾਂ
0: ਜੀ ਜੀ ਜੀ।
1: ਇਸ ਕਰਕੇ ਅਸੀਂ ਉਹ ਕਿਤਾਬ ਜਿਹੜੀ ਪੰਜਾਬੀ ਰਮਸਾਂ ਰੁਕਾਵਟਾਂ ਤੇ ਰਾਹ
0: ਜੀ ਜੀ,
1: ਉਹਦੇ ਵਿੱਚ ਕਾਫੀ ਸਾਡੇ ਸਾਹਿਤਕਾਰ ਜਿਨ੍ਹਾਂ ਨੇ ਆਪਣੇ ਪਰਚੇ ਲਿਖੇ
0: ਜੀ,
1: ਔਰ ਉਹਨਾਂ ਦੇ ਆਧਾਰ ਤੇ ਉਹ ਕਿਤਾਬ ਬਣੀ, ਜਿਸ ਨੂੰ ਸੰਪਾਦਕ ਕੀਤਾ ਡਾਕਟਰ ਗੁਰਭਜਨ ਸਿੰਘ ਗਿੱਲ ਲੁਧਿਆਣੇ ਤੋਂ, ਔਰ ਨਾਲ ਦੀ ਨਾਲ ਡਾਕਟਰ ਆਤਮਜੀਤ ਸਿੰਘ ਜਿਹੜੇ ਸ਼ਿਕਾਗੋ ਹੁੰਦੇ ਨੇ ਅੱਜਕੱਲ, ਉਹਨਾਂ ਦੋਵਾਂ ਦੇ ਸੰਪਾਦਕੀ ਦੇ ਨਾਲ ਵਿਸ਼ਵ ਪੰਜਾਬੀ ਸਭਾ ਵੱਲੋਂ
0: ਜੀ
1: ਉਸਦਾ ਸਾਰਾ ਖਰਚਾ ਚੁੱਕਿਆ ਗਿਆ ਔਰ ਉਹਦੀ ਕਿਤਾਬ ਤਿਆਰ ਕੀਤੀ ਗਈ, ਔਰ ਉਹ ਕਿਤਾਬ ਆ ਜਿਹੜੀ ਮੇਰਾ ਖਿਆਲ ਕਿ ਦੁਨੀਆਂ ਦਾ ਕੋਈ ਐਸਾ ਕੋਨਾ ਨਹੀਂ ਜਿੱਥੇ ਜਿਹੜੀ ਉਹਦੀ ਕੋਈ ਚੁਕਾਈ ਨਹੀਂ ਹੋਈ
0: ਜੀ ਜੀ।
1: ਕਿਤਾਬ ਬੜੀ ਪ੍ਰਚਲਿਤ ਹੋਈ ਔਰ ਮੈਨੂੰ ਇਹ ਲੱਗਦਾ ਕਿ ਕੱਲ ਨੂੰ ਜਦੋਂ ਕਾਨਫਰੰਸ ਦਾ ਇਤਿਹਾਸ ਕਿਤੇ ਪੜਿਆ ਜਾਵੇਗਾ ਉਸ ਦੇ ਵਿੱਚ ਉਹ ਕਿਤਾਬ ਵੀ ਜਿਹੜੀ ਹੈ ਉਸਦਾ ਜ਼ਿਕਰ ਜ਼ਰੂਰ ਆਵੇਗਾ, ਔਰ ਉਹ ਜਿਹੜੀ ਕਿਤਾਬ ਹੈ ਜਿਹੜੇ ਆਪਣੇ ਪੰਜਾਬੀ ਚ ਲੋਕ PhD ਕਰਦੇ ਨੇ
0: ਜੀ ਜੀ,
1: ਉਹਨਾਂ ਵਾਸਤੇ ਕਾਨਫਰੰਸ ਉੱਤੇ ਕੋਈ PhD ਕਰੇਗਾ ਉਹਦੇ ਬਹੁਤ ਵੱਡੀ ਲਾਹੇਵੰਦ ਸਾਬਤ ਵੀ ਹੋਏਗੀ
0: ਜੀ ਜੀ ਜੀ।
1: ਸਾਡੀ ਕੋਸ਼ਿਸ਼ ਇਹੀ ਹੁੰਦੀ ਕਿ ਜਦੋਂ ਕਾਨਫਰੰਸ ਕਰਾਉਂਦੇ ਹਾਂ ਉਹਦੇ ਚ ਕੋਈ ਨਾ ਕੋਈ ਨਿਚੋੜ ਜਿਹੜਾ ਹੈ ਉਹ ਸਾਰੇ ਲੋਕਾਂ ਦੇ ਹੱਥ ਚ ਹੋਵੇ
0: ਜੀ,
1: ਇਹ ਕਾਨਫਰੰਸ ਦਾ ਆਹ ਨਿਚੋੜ ਹੈ
0: ਜੀ ਜੀ।
1: ਕਾਨਫਰੰਸ ਕਰਾਉਣ ਨਾਲ ਸਿਰਫ ਇਹੀ ਨਹੀਂ ਸੋਚਦੇ ਕਿ ਕਾਨਫਰੰਸ ਆ ਗਈ, ਬਾਹਰੋਂ ਲੋਕ ਆ ਗਏ, ਇਧਰੋਂ ਆ ਗਏ, ਉਧਰੋਂ ਆ ਗਏ, ਤੁਰ ਫਿਰ ਲਿਆ
0: ਜੀ,
1: ਮੌਜ ਮੇਲਾ ਕਰ ਲਿਆ, ਖਾ ਪੀ ਲਿਆ ਤੇ ਕਾਨਫਰੰਸ ਦਾ ਕੰਮ ਖਤਮ ਹੋ ਗਿਆ
0: ਜੀ ਜੀ ਜੀ ਜੀ ਜੀ।
1: ਕਾਨਫਰੰਸ ਜਿਹੜੀ ਹੈ ਉਹ ਕਾਨਫਰੰਸ ਤੋਂ ਬਾਅਦ ਉਸਦਾ ਕੰਮ ਸ਼ੁਰੂ ਹੁੰਦਾ
0: ਜੀ ਜੀ ਜੀ।
1: ਅਸੀਂ ਕਾਨਫਰੰਸ ਕੀ ਵਿਚਾਰਾਂ ਕੀਤੀਆਂ ਨੇ, ਕੀ ਵਿਚਾਰ ਉਹਨਾਂ ਹੋਏ ਨੇ, ਕੀ ਉਹਨਾਂ ਦੇ ਅਸੀਂ ਕਿਵੇਂ ਉਹਨਾਂ ਦੇ ਅਮਲ ਕਰਨਾ, ਅਸੀਂ ਮਾਂ ਬੋਲੀ ਪੰਜਾਬੀ ਵਾਲੇ ਵਿਚਾਰਾਂ ਹੋਈਆਂ ਤਾਂ ਉਹਨੂੰ ਅਸੀਂ ਕਿਵੇਂ ਅੱਗੇ ਲੈ ਕੇ ਜਾਣਾ, ਜਿਹੜੀ ਇਸ ਵਾਰੀ ਜਿਹੜੀ ਕਾਨਫਰੰਸ ਹੈ
0: ਜੀ ਜੀ
1: ਉਸ ਦੇ ਵਿੱਚ ਹੈ ਕਿ ਸਾਡਾ ਜਿਹੜੀ ਔਰਤ ਦਾ ਜਿਹੜਾ
0: ਸਮਾਜ ਦੇ ਵਿੱਚ
1: ਕੀ ਅਕਸ ਹੈ
0: ਜੀ ਜੀ ਜੀ।
1: ਉਹਦੇ ਉੱਤੇ ਕੋ 27 ਉਹਦੇ ਛੋਟੇ ਚੈਪਟਰ ਜਿਹੜੇ ਲੈ ਗਏ ਨੇ, 27 ਵਿਸ਼ੇ ਲੈ ਗਏ ਨੇ, ਉਹਨਾਂ ਵਿਸ਼ਿਆਂ ਦੇ ਉੱਤੇ ਜਿਵੇਂ ਕਿ ਆਪਾਂ ਕਹਿ ਲਈਏ ਕਿ ਜਿਵੇਂ ਇੱਕ ਵਿਸ਼ਾ ਹੋ ਗਿਆ ਕਿ ਔਰਤ ਦਾ ਸਾਡੀ ਸਮਾਜ ਨੂੰ ਕੀ ਦੇਣਾ
0: ਜੀ,
1: ਔਰਤ ਦਾ ਸਾਡੀ ਜਿਹੜੀ ਆਪਣੀ ਖੇਡਾਂ ਵਿੱਚ ਕੀ ਦੇਣਾ, ਔਰਤ ਦਾ ਪੰਜਾਬੀ ਫਿਲਮਾਂ ਨੂੰ ਕੀ ਦੇਣਾ,
0: ਰਾਜਨੀਤੀ ਔਰਤ ਦਾ
1: ਰਾਜਨੀਤੀ ਵਿੱਚ ਕੀ ਦੇਣਾ। ਔਰ ਜਿਵੇਂ ਤੁਸੀਂ ਜਾਣਦੇ ਹੋ ਰਾਜਨੀਤੀ ਵਿੱਚ ਸਾਡੀਆਂ ਔਰਤਾਂ ਨੇ ਬੜਾ ਵੱਡਾ ਨਾਮ ਨਾ ਖੱਟਿਆ। ਈਵਨ ਕੈਨੇਡਾ ਦੇ ਵਿੱਚ ਸਾਡੀ ਸਭ ਤੋਂ ਛੋਟੀ ਉਮਰ ਦੀ ਕੁੜੀ ਅਮਰਦੀਪ ਸੋਢੀ ਜਿਹੜੀ ਕਿ ਐਮ ਪੀ ਬਣੀ ਹੈ, ਮੈਂਬਰ ਪਾਰਲੀਮੈਂਟ ਬਣੀ, ਔਰ ਸਾਨੂੰ ਅੱਜ ਉਹ ਪਾਰਲੀਮੈਂਟ ਦੇ ਵਿੱਚ ਸਾਡੀਆਂ ਮੰਗਾਂ ਲੈ ਕੇ ਜਾਂਦੀ ਹੈ, ਸਾਡੇ ਜਿਹੜੇ ਪਿੱਛੇ ਨੇ ਉਹਨੂੰ ਲੈ ਕੇ ਜਾਂਦੀ ਹੈ, ਸਾਡੇ ਜੋ ਲੋਕਾਂ ਨੂੰ ਚਾਹੀਦਾ ਉਹਦੇ ਬਾਰੇ ਆਵਾਜ਼ ਆਪਣੀ ਉਠਾਉਂਦੀ ਹੈ। ਉਸ ਤੋਂ ਬਾਅਦ ਲਾਈਏ ਸੋਨੀਆ ਸਿੱਧੂ ਜੀ, ਸਾਡੇ ਜਿਹੜੇ ਉਹ ਵੀ ਇੱਥੋਂ ਦੇ ਨੇ, ਬ੍ਰੈਮਟਨ ਦੇ ਵਿੱਚ ਜੋ ਤੀਸਰੀ ਵਾਰ ਚੌਥੀ ਵਾਰ ਮੇਰਾ ਹੁਣ ਐਮ ਪੀ ਬਣ ਚੁੱਕੇ ਨੇ,
0: ਕਮਲ ਖਹਿਰਾ ਵੀ
1: ਕੌਂਸਲਰ ਜਨਰਲ ਹੈ ਜਿਹੜੀ ਕਿ
0: USA
1: ਦੇ ਵਿੱਚ ਬਹੁਤ ਵੱਡੀ, ਔਰ ਬਹੁਤ ਵੱਡੀ ਉਹਨਾਂ ਨੇ ਪਹਿਲੇ ਤੇ ਸਾਡੀ ਹੈਲਥ ਮਿਨਿਸਟਰ ਰਹੀ ਹੈ, ਬਹੁਤ ਨਾਮ ਨਾਲ ਖੱਟਿਆ। ਉਸ ਤੋਂ ਬਾਅਦ ਲਾਈਏ ਰੂਬੀ ਸੋਹਤਾ
0: ਜਿਹੜੇ
1: ਅੱਜ ਵੀ ਸਾਡੇ ਮਿਨਿਸਟਰ ਨੇ, ਸਾਡੇ ਮੰਤਰੀ ਨੇ, ਔਰ ਇੱਕ ਸਾਡੀ ਜਿਹੜੀ ਪੰਜਾਬੀ ਕੁੜੀ ਹੈ ਕਿਊਬਕ ਦੀ, ਉਹਦਾ ਨਾਂ ਅੰਜੂ ਢਿੱਲੋਂ, ਉਹਨਾਂ ਕੋਲ ਵੀ ਮੰਤਰਾਲਾ ਹੈਗਾ, ਉਹ ਵੀ ਮੰਤਰੀ ਬਣੇ ਨੇ। ਔਰ ਇਸ ਤਰ੍ਹਾਂ ਜਿਹੜੀਆਂ ਬਾਕੀ ਸਾਡੀ ਅਨੀਤਾ ਜਿਹੜੀ ਹੈ, ਕੀ ਨਾਂ ਹੁੰਦਾ, ਨੀਤਾ ਆਨੰਦ, ਉਹ ਵੀ ਸਾਡੀ ਮੰਤਰੀ ਹੈ।
0: ਕਿਉਂਕਿ
1: ਸਾਡੀਆਂ ਔਰਤਾਂ ਨੇ ਕੈਨੇਡਾ ਦੀ ਰਾਜਨੀਤੀ ਨੂੰ ਬੜਾ ਵੱਡਾ ਨਾਮ ਨਾ ਖੱਟਿਆ, ਔਰ ਅਸੀਂ ਚਾਹੁੰਦੇ ਕਿ ਇਹਨਾਂ ਨੂੰ ਕਮ ਸੇ ਕਮ ਰੈਕਗਨੀਸ਼ਨ ਮਿਲਣੀ ਚਾਹੀਦੀ, ਔਰ ਇਹਨਾਂ ਦਾ ਜਿਹੜਾ ਹੈਗਾ, ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਵਿਸ਼ੇ ਪੰਜਾਬੀ ਸਭਾ ਜਿਹੜੀ ਕਾਨਫਰੰਸ ਹੋ ਰਹੀ ਹੈ, ਕਿਉਂਕਿ ਇਹਦੇ ਵਿੱਚ ਸਮਾਜ ਵਿੱਚ ਔਰਤ ਦਾ ਅਕਸ ਜਿਹੜਾ ਸਾਡਾ ਵਿਸ਼ਾ ਹੈਗਾ, ਉਸ ਦੇ ਉੱਤੇ ਇਹਨਾਂ ਔਰਤਾਂ ਨੂੰ ਅਸੀਂ ਕਿਉਂ ਨਾ ਵਿਸ਼ੇ ਪੰਜਾਬੀ ਸਭਾ ਨੂੰ ਮਾਣ ਸਨਮਾਨ ਵੀ ਦਈਏ, ਤਾਂ ਕਿ ਸਾਡੀ ਜਿਹੜੀ ਅੱਗੋਂ ਆਉਣ ਵਾਲੀ ਪੀੜ੍ਹੀ ਹੈ ਉਹ ਵੀ ਸੋਚੇ ਸਮਝੇ ਤੇ ਵਿਚਾਰੇ ਕਿ ਸਾਡੀ ਅੱਜ ਜਿਹੜੀ ਔਰਤ ਹੈ ਉਹ ਬਰਾਬਰਤਾ ਦਾ ਅਧਿਕਾਰ ਹੈ, ਔਰ ਬਰਾਬਰ ਨਹੀਂ ਈਵਨ ਮਰਦ ਨੂੰ ਅੱਗੇ ਵੀ ਲੰਘ ਚੁੱਕੀ ਹੈ। ਔਰ ਅਸੀਂ ਸਾਨੂੰ ਖੁਸ਼ੀ ਔਰ ਮਾਣ ਮਹਿਸੂਸ ਹੁੰਦਾ ਕਿ ਜਦੋਂ ਇਹੋ ਜਿਹਾ ਕੋਈ ਵਿਸ਼ਾ ਸਾਡੇ ਡਾਕਟਰ ਆਤਮ ਜੀ ਤੋਂ ਚੁਣੇ ਹੈ, ਔਰ ਸਾਰਿਆਂ ਨੂੰ ਉਸ ਕਾਨਫਰੰਸ ਦੇ ਵਿੱਚ ਉਹਨਾਂ ਤੋਂ ਬਹੁਤ ਵੱਡਾ ਲਾਭ ਮਿਲੇਗਾ, ਜੇ ਸਾਡੇ ਪਰਚੇ ਪੜੇ ਜਾਣਗੇ ਇਹਨਾਂ ਵਿਸ਼ਿਆਂ ਦੇ ਉੱਤੇ ਪੜੇ ਜਾਣਗੇ। ਇਸ ਕਾਨਫਰੰਸ ਵਿੱਚ ਡਾਕਟਰ ਸਾਹਿਬ ਇਕੱਲੇ ਵਿਸ਼ੇ ਦੇ ਉੱਤੇ ਪਰਚੇ ਨਹੀਂ ਪੜੇ ਜਾਣਗੇ, ਇਹਦੇ ਸੱਭਿਆਚਾਰ ਰੰਗ ਵੀ ਹੋਏਗਾ, ਰਾਜਨੀਤਿਕ ਰੰਗ ਵੀ ਹੋਏਗਾ, ਜਿਹੜੀਆਂ ਸਾਡੀਆਂ ਇੱਥੋਂ ਦੀਆਂ ਸਮੱਸਿਆਵਾਂ ਨੇ, ਜਿਵੇਂ ਕਿ ਜੋ ਇੱਥੇ ਅੱਜ ਦੇ ਹਾਲਾਤ ਨੇ ਕੈਨੇਡਾ ਦੇ, ਉਸ ਦੇ ਉੱਤੇ ਵੀ ਡਾਕਟਰ ਇੰਦਰਜੀਤ ਸਿੰਘ ਬੱਲ ਹੋਰੀ, ਸਾਡੇ ਜਿਹੜੇ ਡਾਕਟਰ ਬਲਵਿੰਦਰ ਸਿੰਘ ਧਾਲੀਵਾਲ, ਡਾਕਟਰ ਵਰਿੰਦਰ ਜਰਨਲਿਸਟ ਨੇ ਸਾਡੇ, ਉਹਨਾਂ ਨੇ ਵੀ ਆਪਣਾ ਇੱਕ ਪਰਚਾ ਤਿਆਰ ਕਰਨਾ ਜਿਹੜਾ ਕਿ ਇੱਥੋਂ ਦੇ ਹਾਲਾਤ ਜਿਹੜੇ ਸਾਡੇ ਕੈਨੇਡਾ ਦੇ ਬਣ ਚੁੱਕੇ ਨੇ, ਕਿਉਂ ਬਣੇ ਨੇ, ਅੱਜ ਕੀ ਹਾਲਾਤ ਨੇ, ਸਾਡੇ ਕੀ ਹਾਲਾਤ ਹੁੰਦੇ ਸੀ, ਉਹਦੇ ਵੀ ਸਾਡਾ ਬੜਾ ਵੱਡਾ ਵਿਚਾਰ ਵਟਾਂਦਰਾ ਇਸ ਕਾਨਫਰੰਸ ਵਿੱਚ ਹੋਏਗਾ। ਵੱਖ ਵੱਖ ਟੋਪਿਕ ਜਿਹੜੇ ਛੋਏ ਜਾਣਗੇ ਇਸ ਕਾਨਫਰੰਸ ਦੇ ਵਿੱਚ, ਔਰ ਅਸੀਂ ਚਾਹਾਂਗੇ ਕਿ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈ ਜੋ ਇਸ ਕਾਨਫਰੰਸ ਤੋਂ ਫਾਇਦਾ ਤਾਂ ਹੀ ਉਠਾ ਸਕਣਗੇ ਜੋ ਕਾਨਫਰੰਸ ਪਹੁੰਚਣਗੇ। ਤੁਹਾਨੂੰ ਮੈਂ ਲਾਲਚ ਨਹੀਂ ਦਿੰਦਾ, ਇਹ ਜ਼ਰੂਰ ਕਹਿਣਾ ਕਿ ਜਦੋਂ ਤੁਸੀਂ ਕਾਨਫਰੰਸ ਆਓਗੇ ਤੁਹਾਡੇ ਆਉਣ ਦਾ ਮੁੱਲ ਤਾਂ ਮੁੜੇਗਾ ਹੀ, ਪਰ ਤੁਹਾਡਾ ਅਸੀਂ ਇਹ ਵੀ ਜ਼ਿੰਮੇਵਾਰ ਲੈਂਦੇ ਕਿ ਤੁਹਾਨੂੰ ਆਉਂਦਿਆਂ ਨੂੰ ਚਾਹ ਪਾਣੀ ਜਿਹੜਾ ਦਿਆਂਗੇ ਅਸੀਂ, ਔਰ ਦੁਪਹਿਰ ਰੋਟੀ ਵੀ ਇੱਥੇ ਖਵਾਵਾਂਗੇ, ਰਾਤ ਨੂੰ ਵੀ ਰੋਟੀ ਖਾ ਕੇ ਤੁਸੀਂ ਘਰ ਜਾਓ,
0: ਪ੍ਰਾਹੁਣਾਚਾਰੀ ਵੀ ਕਰਾਂਗੇ,
1: ਘਰ ਦਾ ਚਿੰਤਾ ਕੋਈ ਨਹੀਂ ਹੈਗੀ, ਤੁਹਾਡੀ ਪ੍ਰਾਹੁਣਾਚਾਰੀ ਵੱਲੋਂ ਪੂਰਾ ਇੰਤਜ਼ਾਮ ਕੀਤਾ ਜਾਏਗਾ, ਸਵੇਰ ਦੀ ਬ੍ਰੇਕਫਾਸਟ ਨਾਸ਼ਤਾ ਜਿਹਨੂੰ ਕਹਿ ਦਿੰਦੇ ਆਪਾਂ ਪੰਜਾਬੀ ਦੀ ਗੱਲ ਕਰ ਰਹੇ ਹਾਂ, ਨਾਸ਼ਤਾ ਹੀ ਕਹਾਂਗੇ, ਬ੍ਰੇਕਫਾਸਟ ਫਿਰ ਅੰਗਰੇਜ਼ੀ ਹੋ ਜਾਂਦੀ ਹੈ, ਅਸੀਂ ਚਾਹੁੰਦੇ ਕਿ ਅਸੀਂ ਵੱਧ ਤੋਂ ਵੱਧ ਪੰਜਾਬੀ ਦੀ ਇਸਤੇਮਾਲ ਕਰੀਏ ਜਦੋਂ ਬੋਲੀਏ, ਤੇ ਦੁਪਹਿਰ ਦਾ ਖਾਣਾ ਤੇ ਰਾਤ ਦਾ ਖਾਣਾ ਜਿਹੜਾ ਹੋਏਗਾ ਉਹ ਸਾਡੇ ਵੱਲੋਂ ਇੱਥੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਵਿਲੇਜ ਆਫ ਇੰਡੀਆ ਵੱਲੋਂ ਸਪੋਂਸਰ ਕੀਤਾ ਹੋਏਗਾ। ਇਸ ਕਰਕੇ ਤੁਸੀਂ ਸਾਰਿਆਂ ਨੇ ਬਿਨਾਂ ਚੀਜ਼ ਘਰ ਦੇ ਸਾਰੇ ਕੰਮ ਕਾਜ ਛੱਡ ਕੇ ਅੱਜ ਹੀ ਜੋੜ ਕਰ ਲਓ, ਆਪਣੇ ਕੈਲੰਡਰਾਂ ਤੇ ਲੀਕ ਮਾਰ ਲਓ ਕਿ 2-3-4 ਅਕਤੂਬਰ ਨੂੰ ਅਸੀਂ ਕਾਨਫਰੰਸ ਜ਼ਰੂਰ ਜ਼ਰੂਰ ਸ਼ਾਮਲ ਹੋਣਾ ਹੈ, ਕਾਨਫਰੰਸ ਦੀ ਰੌਣਕ ਨੂੰ ਵਧਾਉਣਾ ਹੈ, ਜਿਹੜੇ ਸਾਡੇ ਬਾਹਰੋਂ ਮਹਿਮਾਨ ਆ ਰਹੇ ਹੈ ਉਹਨਾਂ ਦੀ ਮਹਿਮਾਨ ਨਵਾਜ਼ੀ ਕਰਨਾ ਸਾਡਾ ਫਰਜ਼ ਬਣਦਾ ਹੈ। ਔਰ ਜੇ ਅਸੀਂ ਆਪ ਹੀ ਇਕੱਠੇ ਹੋ ਕੇ ਉਹਨਾਂ ਦੀ ਮਹਿਮਾਨ ਨਵਾਜ਼ੀ ਨਹੀਂ ਕਰਦੇ, ਜਿਵੇਂ ਸਾਨੂੰ ਇਹ ਪਤਾ ਕਿ ਸਾਡੇ 35-40 ਜਿਹੜੇ ਸ਼ਖਸੀਅਤਾਂ ਜਿਹੜੀਆਂ ਹੈ, ਮਹਾਨ ਸ਼ਖਸੀਅਤਾਂ ਮੈਂ ਕਹਾਂਗਾ, ਜਿਹੜੀਆਂ ਕੁਝ ਪਾਕਿਸਤਾਨ ਤੋਂ ਨੇ, ਕੁਝ ਇੰਗਲੈਂਡ ਤੋਂ ਨੇ, ਸ਼ਿਕਾਗੋ ਤੋਂ ਨੇ, ਸਾਡੇ ਗੁਰਚਿੰਦਰ ਸਿੰਘ ਰੰਧਾਵਾ ਹੋਰੀ ਜਿਹੜੇ ਕਿ ਕੈਲੀਫੋਰਨੀਆ ਤੋਂ ਆ ਰਹੇ ਨੇ, ਫਿਰ ਚਰਨਜੀਤ ਸਿੰਘ ਬਾਠ ਹੋਰੀ ਜਿਹੜੇ ਸਾਡੇ ਉਹ ਵੀ ਕੈਲੀਫੋਰਨੀਆ ਤੋਂ ਆ ਰਹੇ ਨੇ। ਇਸ ਤਰ੍ਹਾਂ ਕਰਕੇ ਸਾਡੇ ਬਹੁਤ ਸਾਰੇ ਐਸੇ ਮਹਿਮਾਨ ਨੇ ਜਿਹੜੇ ਆਊਟ ਆਫ ਕੰਟਰੀ ਬਾਹਰੋਂ ਬਾਹਰਲੇ ਦੇਸ਼ਾਂ ਤੋਂ ਆ ਰਹੇ ਹੈ, ਸਾਡਾ ਫਰਜ਼ ਬਣਦਾ ਕਿ ਜੇ ਕੋਈ ਸਾਡੇ ਘਰ ਪ੍ਰਾਹੁਣਾ ਆਉਂਦਾ ਤਾਂ ਅਸੀਂ ਸਾਰੇ ਰਲ ਕੇ ਉਹਦਾ ਸਵਾਗਤ ਕਰੀਏ। ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਮੈਂ, ਤੁਹਾਡੇ ਸਾਰਿਆਂ ਦਾ ਆਪਣਾ ਫਰਜ਼ ਹੈ, ਪਰ ਸਾਰੇ ਪੰਜਾਬੀ ਹੈ, ਪੰਜਾਬੀ ਪੰਜਾਬ ਤੇ ਪੰਜਾਬੀਅਤ ਲਈ ਖੜੇ ਹਾਂ, ਪੰਜਾਬ ਪੰਜਾਬੀ ਪੰਜਾਬੀ ਦੀ ਸੇਵਾ ਵਾਸਤੇ ਆਓ, ਪਰ ਸਾਰੇ ਰਲ ਮਿਲ ਕੇ ਹਮਲਾ ਮਾਰੀਏ, ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ, ਕਾਨਫਰੰਸ ਹੈ, ਸਾਰੇ ਰਲ ਮਿਲ ਕੇ ਉੱਥੇ ਇਕੱਠੇ ਹੋ ਕੇ ਵਿਚਾਰਾਂ ਵੀ ਕਰੀਏ, ਅਸੀਂ ਮਾਂ ਬੋਲੀ ਪੰਜਾਬੀ ਨੂੰ ਅੱਗੇ ਕਿਵੇਂ ਲੈ ਕੇ ਜਾਣਾ, ਅਗਲੀ ਪੀੜ੍ਹੀ ਦਾ ਕਿਵੇਂ ਲੈ ਕੇ ਜਾਣਾ, ਤੇ ਅੱਜ ਸਾਡੀ ਸਮਾਜ ਵਿੱਚ ਔਰਤ ਦਾ ਕੀ ਅਕਸ ਹੈ।
0: ਕੁਰੀਆ ਸਾਹਿਬ, ਇੱਕ ਨਾ ਪਾਤਰ ਸਾਹਿਬ ਨੇ ਇੱਕ ਪੋਇਮ ਲਿਖੀ ਹੈ, ਮੈਂ ਪ੍ਰੋਜ਼ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਦੱਸ ਦੇਣਾ। ਉਹ ਕਹਿੰਦੇ ਇੱਕ ਵਾਰ ਨਾ ਜੰਗਲ ਦੇ ਵਿੱਚ ਅੱਗ ਲੱਗ ਗਈ ਤੇ ਸਾਰੇ ਜੀਵ ਜੰਤੂ ਦੌੜਦੇ ਜਾਣ ਬਾਹਰ ਜੰਗਲ ਤੋਂ, ਤੇ ਇੱਕ ਚਿੜੀ ਸੀ ਉਹ ਨਾਲ, ਇੱਕ ਛੋਟੀ ਜਿਹੀ ਨਦੀ ਵਗਦੀ ਸੀ, ਉੱਥੋਂ ਇੱਕ ਚੁੰਝ ਭਰੇ ਤੇ ਜੰਗਲ ਦੇ ਉੱਪਰ ਪਾ ਦੇਵੇ ਅੱਗ ਦੇ ਆ ਕੇ, ਫਿਰ ਦੁਬਾਰਾ ਜਾਵੇ ਚੁੰਝ ਭਰੇ ਪਾਣੀ ਦੇ ਵਿੱਚ ਤੇ ਜਾ ਕੇ ਜੰਗਲ ਦੇ ਉੱਪਰ ਪਾ ਦੇਵੇ। ਉੱਥੋਂ ਇੱਕ ਸਿਆਣਾ ਬੰਦਾ ਨਿਕਲਿਆ, ਉਹ ਚਿੜੀ ਨੂੰ ਕਹਿੰਦਾ ਵੀ ਤੇਰੀ ਇਸ ਚੁੰਝ ਦੇ ਨਾਲ ਜੰਗਲ ਦੀ ਅੱਗ ਬੁਝਣੀ ਤੇ ਹੈ ਨਹੀਂ ਹੈ। ਉਹ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਚੁੰਝ ਦੇ ਵਿੱਚ ਭਰੇ ਪਾਣੀ ਨਾਲ ਜੰਗਲ ਦੀ ਅੱਗ ਬੁਝਣੀ ਨਹੀਂ, ਲੇਕਿਨ ਕੱਲ ਨੂੰ ਜਦੋਂ ਇਤਿਹਾਸ ਲਿਖਿਆ ਜਾਊ ਨਾ ਜੰਗਲ ਦਾ, ਤੇ ਕਮ ਸੇ ਕਮ ਮੇਰਾ ਨਾਮ ਜਿਹੜਾ ਨਾ ਉਹ ਅੱਗ ਲਾਉਣ ਵਾਲਿਆਂ ਦੇ ਜਿਹਨੀ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਜਰੂਰ ਹੋਊਗਾ।
1: ਇਹਦਾ ਮਤਲਬ ਤੁਸੀਂ ਕਹਿ ਰਹੇ ਕਿ ਪੰਜਾਬੀ ਬੋਲੀ ਦਾ ਹੋਵੇ ਨਾ ਹੋਵੇ, ਜਦੋਂ ਸਾਡੀ ਗੱਲ ਨੂੰ ਕੋਈ ਗੱਲਬਾਤ ਪੰਜਾਬੀ ਦੀ ਹੋਏਗੀ,
0: ਵਿਸ਼ਵ ਪੰਜਾਬੀ ਸਭਾ ਦਾ ਨਾਮ ਜਰੂਰ ਆਏਗਾ। ਕਿ ਜਿੰਨੇ ਉਪਰਾਲੇ ਪਿਛਲੇ 3 ਸਾਲਾਂ ਦੇ ਵਿੱਚ ਜਿੱਥੋਂ ਜਿੱਥੋਂ ਤੱਕ ਤੁਸੀਂ ਵਿਸ਼ਵ ਪੰਜਾਬੀ ਸਭਾ ਦੇ ਜ਼ਰੀਏ ਪੰਜਾਬੀ ਨੂੰ ਪਹੁੰਚਾ ਦਿੱਤਾ ਹੈ, ਪੰਜਾਬੀ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਸਥਾਪਿਤ ਕਰ ਦਿੱਤੀਆਂ, ਇਕੱਲੀਆਂ ਇਕਾਈਆਂ ਨਹੀਂ ਸਥਾਪਿਤ ਕੀਤੀਆਂ, ਉੱਥੇ ਕੰਮ ਵੀ ਹੋ ਰਿਹਾ।
1: ਦੇਖੋ ਵਿਸ਼ਵ ਪੰਜਾਬੀ ਭਵਨ ਲਾਹੌਰ ਚ ਬਣਿਆ,
0: ਜੀ ਜੀ ਜੀ,
1: ਵਿਸ਼ਵ ਪੰਜਾਬੀ ਭਵਨ ਅੰਮ੍ਰਿਤਸਰ ਵਿੱਚ ਬਣਿਆ
0: ਬਣਿਆ,
1: ਵਿਸ਼ਵ ਪੰਜਾਬੀ ਭਵਨ ਬ੍ਰਹਮਟਨ ਚ ਬਣਿਆ
0: ਬ੍ਰਹਮਟਨ,
1: ਤਿੰਨ ਵਿਸ਼ਵ ਪੰਜਾਬੀ ਭਵਨ ਤਾਂ ਬਣੇ ਆ
0: ਜੀ ਜੀ।
1: ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਵਿਸ਼ਵ ਪੰਜਾਬੀ ਭਵਨ ਜਿਹੜਾ ਲਾਹੌਰ ਚ ਬਣਿਆ ਨਾ
0: ਜੀ,
1: ਅੱਜ ਦੇਖੋ ਆਪਾਂ ਮੰਨਦੇ ਹਾਂ ਕਿ ਆਪਾਂ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਜਿਹੜਾ ਨਨਕਾਣਾ ਸਾਹਿਬ,
0: ਨਨਕਾਣਾ ਸਾਹਿਬ ਜੀ,
1: ਸਾਰੇ ਅਸੀਂ ਜਾਂਦੇ ਹਾਂ, ਨਤਮਸਤਕ ਹੁੰਦੇ ਵੀ ਹਾਂ ਔਰ ਸਪੈਸ਼ਲ ਟਾਈਮ ਕਰਕੇ ਜਾਂਦੇ ਹਾਂ, ਪਰ ਉੱਥੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਕੰਮ ਚਲਾਇਆ ਸੀ ਜਦੋਂ ਉਹਨਾਂ ਨੇ 20 ਰੁਪਿਆਂ ਦੀ ਰੋਟੀ ਨਾਲ ਲੰਗਰ ਲਾਇਆ ਸੀ,
0: ਜੀ ਜੀ ਜੀ ਜੀ,
1: ਅੱਜ ਅਸੀਂ ਪੰਜਾਬ ਵਿੱਚ ਤਾਂ ਲੰਗਰ ਲਾ ਰਹੇ ਹਾਂ, ਇਕੱਲੇ ਰੋਟੀ ਦੇ ਨਹੀਂ, ਭੁੱਖਿਆਂ ਨੂੰ ਲੰਗਰ ਨਹੀਂ ਖਵਾ ਰਹੇ, ਰੱਜਿਆਂ ਨੂੰ ਖਵਾ ਰਹੇ ਹਾਂ, ਇਹੋ ਜਿਹੇ ਲੰਗਰ ਲਾਉਣੇ ਕਿ ਮੇਰਾ ਬੰਦਾ ਸੋਚ ਵੀ ਨਹੀਂ ਸਕਦਾ
0: ਜੀ ਜੀ,
1: ਪਰ ਜਿਹੜੀ ਜਗ੍ਹਾ ਤੇ ਉਹਨਾਂ ਨੇ ਸ਼ੁਰੂ ਕੀਤਾ ਸੀ ਉੱਥੇ ਉਹ ਕੰਮ ਨਹੀਂ ਹੈ। ਵਿਸ਼ਵ ਪੰਜਾਬੀ ਸਭਾ ਵੱਲੋਂ ਇੱਕ ਅਗਲਾ ਤੁਹਾਨੂੰ ਮੈਂ ਕਦਮ ਦੱਸ ਦਿਆਂ ਕਿ ਜਿਹੜੀ ਅਗਲੀ ਸਾਡੀ 8ਵੀਂ ਕਾਨਫਰੰਸ ਲਾਹੌਰ ਦੇ ਵਿੱਚ ਹੋਣ ਦੀ ਜਾ ਰਹੀ ਹੈ
0: ਜੀ,
1: ਉਹ ਜਿਹੜੀ ਕਾਨਫਰੰਸ ਹੈ ਉਦੋਂ ਹੋਏਗੀ, ਉਦੋਂ ਅਸੀਂ ਇੱਕ ਗੁਰੂ ਨਾਨਕ ਚੇਅਰ ਸਥਾਪਿਤ ਕਰ ਰਹੇ ਹਾਂ ਵਿਸ਼ਵ ਪੰਜਾਬੀ ਭਵਨ ਦੇ ਵਿੱਚ
0: ਜੀ,
1: ਜਿੱਥੇ ਗੁਰੂ ਨਾਨਕ ਦਾ ਲੰਗਰ
0: ਜੀ
1: 24 ਘੰਟੇ ਚੱਲੇਗਾ।
0: ਕੀ ਬਾਤ ਹੈ,
1: ਦੁਨੀਆ ਵਿੱਚ ਤਾਂ ਅਸੀਂ ਬੜਾ ਨਾਂ ਖੱਟਿਆ ਹੈਗਾ, ਪਰ ਪਾਕਿਸਤਾਨ ਨਨਕਾਣਾ ਸਾਹਿਬ ਦੇ ਵਿੱਚ ਲਾਹੌਰ ਦੇ ਵਿੱਚ ਜਿਹੜਾ ਹੈ ਉਹ ਹੁਣ ਜਿਹੜਾ ਉੱਥੇ ਵਿਸ਼ਵ ਪੰਜਾਬੀ ਭਵਨ ਹੈ ਉੱਥੇ ਇੱਕ ਗੁਰੂ ਨਾਨਕ ਚੇਅਰ ਸਥਾਪਿਤ ਕੀਤੀ ਜਾਏਗੀ। ਗੁਰੂ ਨਾਨਕ ਚੇਅਰ ਦੇ ਥੱਲੇ 24 ਘੰਟੇ ਲੰਗਰ ਜਿਹੜਾ ਹੈ ਨਾ ਉਹ ਭੁੱਖਿਆਂ ਵਾਸਤੇ ਲੱਗੇਗਾ। ਉਹਦੇ ਚ ਅਸੀਂ ਜ਼ਿਆਦਾ ਨਹੀਂ ਕਰਾਂਗੇ, ਅਸੀਂ ਹੁਣ ਤਾਂ ਇਹੀ ਕਿਹਾ ਕਿ ਹੁਣ ਵੀ ਉੱਥੇ 2 ਘੰਟੇ ਲੰਗਰ ਸ਼ੁਰੂ ਅਸੀਂ ਆਲਰੇਡੀ ਕਰ ਦਿੱਤਾ ਹੈ
0: ਜੀ ਜੀ ਜੀ,
1: ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਜਿਹੜਾ 12 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਸਾਡੇ ਭਵਨ ਦਾ ਜਿਹਨੂੰ ਪਤਾ ਜਿਹੜਾ ਗਰੀਬ ਗੁਰਬਾ ਉੱਥੋਂ ਲੰਘਦਾ ਅਸੀਂ ਉੱਥੇ ਲੰਗਰ ਲਾਉਂਦੇ ਹਾਂ, ਜਿਹਦੇ ਸਿਰਫ ਇੱਕ ਨਾਨ ਜਿਹੜੇ ਅਸੀਂ ਬਾਹਰੋਂ ਬਣੇ ਬਣਾਏ ਲਿਆਉਂਦੇ ਹਾਂ ਤੇ ਛੋਲੇ ਆਪ ਬਣਾ ਕੇ ਬੰਦਿਆਂ ਨੂੰ ਉੱਥੇ ਬੁਲਾਇਆ ਹੋਇਆ ਉਹ ਲਾਉਂਦੇ ਆ
0: ਜੀ ਜੀ,
1: ਉਹ 2 ਘੰਟੇ ਦਾ ਲੰਗਰ ਹੁਣ ਚੱਲਣਾ ਸ਼ੁਰੂ ਹੋ ਗਿਆ। ਬਾਕੀ ਜਿਹੜੇ ਬਾਹਰੋਂ ਮਹਿਮਾਨ ਆਉਂਦੇ ਉਹਨਾਂ ਵਾਸਤੇ ਲੰਗਰ ਤਾਂ ਚੱਲਦਾ ਹੀ ਹੈ, ਪਰ ਅਸੀਂ ਜਿਹੜੇ ਕਾਨਫਰੰਸ ਤੋਂ ਬਾਅਦ ਫਰਵਰੀ ਵਿੱਚ ਉਸ ਤੋਂ ਬਾਅਦ 24 ਘੰਟੇ ਲੰਗਰ ਜਿਹੜਾ ਲਾਹੌਰ ਦੇ ਵਿੱਚ ਵਿਸ਼ਵ ਪੰਜਾਬੀ ਪਾਉਂਦੇ ਗੁਰੂ ਨਾਨਕ ਚੇਅਰ ਸਥਾਪਿਤ ਕਰਕੇ ਗੁਰੂ ਨਾਨਕ ਨਾਮ ਦੇ ਨਾਂ ਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਕੋਈ ਵੀ ਉੱਥੇ ਆਵੇ ਉਹਨਾਂ ਦੀ ਸੇਵਾ ਕਰੇਗੀ, ਉਹਨਾਂ ਨੂੰ ਲੰਗਰ ਛਕਾਇਆ ਕਰੇਗੀ।
0: ਸੋ ਵਿਸ਼ਵ ਪੰਜਾਬੀ ਸਭਾ ਦਾ ਖੇਤਰ ਜਿਹੜਾ ਸਿਰਫ ਤੇ ਸਿਰਫ ਪੰਜਾਬੀ ਭਾਸ਼ਾ ਦਾ ਪ੍ਰਚਾਰ ਹੀ ਨਹੀਂ, ਬਾਕੀ ਮਾਨਵਤਾ ਦੀ ਭਲਾਈ, ਸਮਾਜ ਦੀ ਭਲਾਈ ਵਾਸਤੇ ਹੋਰ ਵੀ ਵੱਖਰੇ ਵੱਖਰੇ ਕੰਮ ਜਿਹੜੇ, ਜਿਸ ਤਰ੍ਹਾਂ ਤੁਸੀਂ ਲੰਗਰ ਉੱਥੇ ਨਨਕਾਣਾ ਸਾਹਿਬ ਦੇ ਵਿੱਚ ਲਾ ਦੇਣਾ ਚੇਅਰ ਸਥਾਪਿਤ ਕਰਕੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਔਰ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਆਈ ਕੈਂਪ ਵੀ ਤੁਸੀਂ ਕਈ ਆਰਗੇਨਾਈਜ਼ ਕੀਤੇ ਹੈ।
1: ਪਹਿਲੇ ਸਾਲ 4 ਲਾਏ ਸੀ ਆਈ ਕੈਂਪ, ਦੂਜੇ ਸਾਲ 7 ਆਈ ਕੈਂਪ ਲਾਇਆ, ਔਰ ਇਸ ਸਾਲ 10 ਆਈ ਕੈਂਪ ਲਾਇਆ, ਜਿਹਦੇ ਵਿੱਚ ਜਦੋਂ ਵੀ ਆਈ ਕੈਂਪ ਲੱਗਦਾ 300 ਤੋਂ 400 ਜਿਹੜਾ ਆਪਰੇਸ਼ਨ ਕੀਤਾ ਜਾਂਦਾ ਹੈ, ਔਰ ਕਿਸੇ ਕੋਲੋਂ ਵੀ ਇੱਕ ਪੈਸਾ ਨਹੀਂ ਚਾਰਜ ਕੀਤਾ ਜਾਂਦਾ, ਚਾਹੇ ਉਹ ਦਵਾਈ ਹੈ, ਚਾਹੇ ਉਹਨਾਂ ਦਾ ਆਪਰੇਸ਼ਨ ਹੈ, ਚਾਹੇ ਲੈਂਸ ਪੈਣੇ ਹੈ, ਬਿਲਕੁਲ ਫ੍ਰੀ ਆਫ ਕੋਸਟ ਜਾਣ ਲੱਗੇ ਅਸੀਂ ਉਹਨਾਂ ਨੂੰ ਨਾਲ ਐਨਕਾਂ ਵੀ ਫ੍ਰੀ ਦਿੰਦੇ ਹਾਂ
0: ਜੀ ਜੀ,
1: ਔਰ ਦਵਾਈ ਜਿਹੜੀ ਉਹਨਾਂ ਨੇ ਪਾਉਣ ਵਾਸਤੇ ਵੀ ਬਿਲਕੁਲ ਦਵਾਈ ਦਾਰੂ ਬਿਲਕੁਲ ਫ੍ਰੀ ਉਹਨਾਂ ਵਾਸਤੇ ਹੁੰਦਾ ਹੈ
0: ਜੀ,
1: ਤਾਂ ਕਿ ਉਹ ਅਸੀਂ ਐਤਕੀ ਜ਼ਿਆਦਾ ਨਹੀਂ 10 ਜਿਹੜੇ ਹੈ ਸਾਡੇ ਕੈਂਪ ਪੂਰੇ ਹੋ ਚੁੱਕੇ ਆ। ਅਗਲੇ ਸਾਲ ਦੇ ਵਿੱਚ ਫਿਰ ਤਿਆਰੀ ਕਰ ਰਹੇ ਹਾਂ, ਕਿਉਂਕਿ ਜਦੋਂ ਗਰਮੀ ਆਉਂਦੀ ਹੈ ਉਦੋਂ ਅਸੀਂ ਕੈਂਪ ਬੰਦ ਕਰ ਦਿੰਦੇ, ਕੋਈ ਡਾਕਟਰ ਕਹਿੰਦੇ ਕਿ ਜਦੋਂ ਤੁਸੀਂ ਆਈ ਕੈਂਪ ਜਿਹੜਾ ਗਰਮੀਆਂ ਚ ਲਾਉਂਦੇ ਹੋ ਤੇ ਜਦੋਂ ਅੱਖ ਬਣੀ ਹੁੰਦੀ ਹੈ ਤੇ ਜਦੋਂ ਮੁੜਕਾ ਪੈਂਦਾ ਪਸੀਨਾ ਆਉਂਦਾ ਨਾ ਤੇ ਅੱਖ ਖਰਾਬ ਹੋਣ ਦਾ ਡਰ ਰਹਿੰਦਾ, ਇਸ ਲਈ ਅਸੀਂ ਗਰਮੀਆਂ ਵਿੱਚ ਬਿਲਕੁਲ ਆਈ ਕੈਂਪ ਬੰਦ ਕਰ ਦਿੰਦੇ, ਪਰ ਸਿਆਲ ਦੇ ਵਿੱਚ ਜਦੋਂ ਸ਼ੁਰੂ ਹੋਏਗੀ ਥੋੜੀ ਠੰਡ ਹੋ ਜਾਏਗੀ ਫਿਰ ਅਸੀਂ ਆਈ ਕੈਂਪ ਸ਼ੁਰੂ ਕਰਾਂਗੇ, ਉਹ ਅਸੀਂ ਕੰਮ ਬੰਦ ਨਹੀਂ ਕਰਨਾ। ਉਹ ਐਤਕੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇ 1-2 ਕੈਂਪ ਅਸੀਂ ਪਾਕਿਸਤਾਨ ਵਿੱਚ ਵੀ ਲਵਾਏ ਜਾਣ, ਉਹਨਾਂ ਦੇ ਉੱਥੇ ਜਿਹਨਾਂ ਨੂੰ ਲੋੜ ਹੈ ਲੋੜਵੰਦਾਂ ਵਾਸਤੇ ਹੈ ਇਹ ਜਿਹੜਾ ਆਈ ਕੈਂਪ। ਔਰ ਅਸੀਂ ਜਿਹੜਾ ਪੰਜਾਬ ਦੇ ਵਿੱਚ ਤਾਂ ਇੱਕ ਉਦੋਂ ਇੱਕ ਹੜ੍ਹ ਆਏ ਸੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ, ਉੱਥੇ ਹੁਣ ਚਮੜੀ ਦੇ ਰੋਗਾਂ ਬਹੁਤ ਫੈਲ ਗਏ ਸੀਗੇ
0: ਜੀ ਜੀ ਜੀ।
1: ਮੈਨੂੰ ਇੱਕ ਸਕੂਲ ਦੇ ਪ੍ਰਿੰਸੀਪਲ ਮੈਮ ਮੈਡਮ ਦਾ ਫੋਨ ਆਇਆ ਕਿ ਤੁਸੀਂ ਇੰਨੇ ਕੰਮ ਕਰ ਰਹੇ ਹੋ ਜੇ ਸਾਡਾ ਥੋੜਾ ਜਿਹਾ ਬੱਚਿਆਂ ਦਾ ਤੁਸੀਂ ਖਿਆਲ ਕਰੋ, ਬੱਚੇ ਸਿਰਫ ਖੁਰਕਣ ਤੇ ਰਹਿੰਦੇ ਆ, ਉਹਨਾਂ ਨੂੰ ਪੜ੍ਹਾਈ ਵੱਲ ਖਿਆਲ ਨਹੀਂ ਜਾਂਦਾ, ਤੇ ਤੁਸੀਂ ਇੱਕ ਕੈਂਪ ਸਾਨੂੰ ਇੱਥੇ ਜਿਹੜਾ ਚਮੜੀ ਦੇ ਰੋਗਾਂ ਦਾ ਮਾਹਰ ਕੋਲ ਲਿਆ ਕੇ ਉਹ ਕੈਂਪ ਲਵਾਓ
0: ਜੀ।
1: ਅਸੀਂ ਇੱਕ ਕੈਂਪ ਚਮੜੀ ਦੇ ਰੋਗਾਂ ਦੇ ਮਾਹਰ ਵੀ ਉੱਥੇ ਲੈ ਕੇ 2 ਡਾਕਟਰ ਲੈ ਗਏ ਸੀਗੇ, ਉਹਦਾ ਵੀ ਲੋਕਾਂ ਨੇ ਬਹੁਤ ਫਾਇਦਾ ਉਠਾਇਆ, ਔਰ ਬਹੁਤ ਚੰਗਾ ਲੱਗਾ ਕਿ ਉਹ ਵੀ ਸਾਨੂੰ ਜਿਹੜੇ ਸਾਡੇ ਬੱਚੇ ਸੀਗੇ ਉਹਨਾਂ ਦੇ ਚਮੜੀ ਦੇ ਰੋਗਾਂ ਦਾ ਉੱਥੇ ਇਲਾਜ ਹੋਇਆ। ਫਗਵਾੜੇ ਵਿੱਚ ਸਾਡੇ ਬਲੱਡ ਡੋਨੇਟ ਕੈਂਪ ਲੱਗਦਾ
0: ਜੀ,
1: ਉੱਥੇ ਵੀ ਅਸੀਂ 2 ਕੈਂਪ ਲਵਾ ਚੁੱਕੇ ਹਾਂ ਜਿਹੜੇ ਖੂਨਦਾਨ ਕੈਂਪ ਲਾਏ ਆ ਫਗਵਾੜੇ ਦੇ ਵਿੱਚ, ਜਿਹਨਾਂ ਲੋਕਾਂ ਨੂੰ ਖੂਨ ਦੀ ਲੋੜ ਹੁੰਦੀ ਹੈ ਖੂਨ ਅਸੀਂ ਇਕੱਠਾ ਕਰਕੇ ਉਹ ਦੇ ਦਿੰਦੇ ਹਾਂ, ਜਿਹਨੂੰ ਲੋੜ ਹੁੰਦੀ ਹੈ ਲੋੜਵੰਦ ਵਾਸਤੇ ਉਹ ਖੂਨ ਜਿਹੜਾ ਹੈ।
0: ਸੋ ਅਸੀਂ ਪੂਰੇ ਅੱਜ ਪਲੇਟਫਾਰਮ ਤੋਂ ਉਸ ਪਰਮ ਪਿਤਾ ਪਰਮਾਤਮਾ ਅੱਗੇ ਪ੍ਰੇ ਕਰਦੇ ਹਾਂ ਕਿ ਜਿਸ ਤਰ੍ਹਾਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਵਾਸਤੇ ਔਰ ਬਾਕੀ ਸਮਾਜ ਭਲਾਈ ਦੇ ਵੱਖਰੇ ਵੱਖਰੇ ਕੰਮਾਂ ਦੇ ਵਿੱਚ ਚਾਹੇ ਕੋਈ ਨੈਚੁਰਲ ਕਲੈਮਿਟੀ ਹੋਵੇ, ਜਿਵੇਂ ਪਿੱਛੇ ਜੇ ਹੜ੍ਹ ਆਏ ਸੀ ਉੱਥੇ ਵੀ ਤੁਸੀਂ, ਮੈਨੂੰ ਪਤਾ ਲੱਗਾ ਕਿ 1,000 ਬੈੱਡ ਔਰ ਬਲੈਂਕਟ ਜਿਹੜੇ ਅਜਨਾਲਾ ਖੇਤਰ ਦੇ ਵਿੱਚ ਵਿਸ਼ਵ ਪੰਜਾਬੀ ਸਭਾ ਵੱਲੋਂ ਡਿਸਟ੍ਰੀਬਿਊਟ ਕੀਤੇ। ਸੋ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪਰਮਾਤਮਾ ਇਸ ਤਰ੍ਹਾਂ ਹੀ ਤੁਹਾਡੇ ਕੰਮਕਾਰ ਦੇ ਵਿੱਚ ਵਾਧਾ ਪਾਵੇ ਤੇ ਤੁਹਾਨੂੰ ਤੌਫੀਕ ਦੇਵੇ, ਤੁਹਾਡੀ ਸਿਹਤ ਵਧੀਆ ਰੱਖੇ ਤੇ ਤੁਸੀਂ ਆਪਣੇ ਲੋਕ ਸੇਵਾ ਦੇ ਕੰਮ ਜਿਹੜੇ ਇਸੇ ਤਰ੍ਹਾਂ ਲਗਾਤਾਰ ਨਿਰੰਤਰ ਜਿਹੜੇ ਚਾਲੂ ਰੱਖੋ ਅੱਗੇ। ਤੇ ਬਾਕੀ ਹੁਣ ਜਿਹੜੀਆਂ 2-3-4 ਦੀ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਸਾਰੀ ਹੋ ਰਹੀ ਹੈ, ਉਸ ਦੀਆਂ ਤਿਆਰੀਆਂ ਤੁਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ, ਉਹਦੇ ਵਿੱਚ ਦੋਸਤਾਂ ਮਿੱਤਰਾਂ ਦਾ ਸਹਿਯੋਗ ਤੁਹਾਨੂੰ ਪੂਰਾ ਮਿਲ ਰਿਹਾ। ਆਪਣੇ ਬ੍ਰਹਮਟਨ ਦੇ ਵਿੱਚ ਜਿੰਨੀਆਂ ਵੱਖਰੀਆਂ ਵੱਖਰੀਆਂ ਸਭਾਵਾਂ ਜਿਹੜੀਆਂ ਬਣੀਆਂ ਹੋਈਆਂ ਨੇ, ਸਾਰੇ ਸੱਦਾ ਪੱਤਰ ਸਾਰਿਆਂ ਨੂੰ ਪਹੁੰਚ ਗਏ ਨੇ।
1: ਸਾਰਿਆਂ ਨੂੰ ਸੱਦਾ ਪੱਤਰ ਜਾ ਰਿਹਾ ਜੀ ਨਾਲ ਨਾਲ, ਕਿਉਂਕਿ ਜਦੋਂ ਜ਼ਿਆਦਾ ਪਹਿਲੇ ਸੱਦਾ ਪੱਤਰ ਦੇ ਰਹੇ ਨੇ ਤੇ ਲੋਕ ਜਿਹੜੇ ਤਰੀਕਾਂ ਭੁੱਲ ਵੀ ਜਾਂਦੇ ਆ, ਇਸ ਕਰਕੇ ਅਸੀਂ ਕੋਸ਼ਿਸ਼ ਇਹੀ ਸਾਡੀ ਸੀ ਕਿ 10-15 ਦਿਨ ਪਹਿਲੇ ਜਿਹੜੇ ਸਾਰੇ ਸੱਦਾ ਪੱਤਰ ਪਹੁੰਚ ਜਾਣ ਤਾਂ ਕਿ ਲੋਕਾਂ ਨੂੰ ਯਾਦ ਹੀ ਰਹੇ।
0: ਅੱਜ ਕੱਲ ਡਿਜੀਟਲ ਤਰੀਕਾ ਹੈ ਨਾ, ਅੱਜ ਕੱਲ ਤੇ
1: ਥੋੜੀ ਕਮਜ਼ੋਰ ਵੀ ਆ, ਅਸੀਂ ਭੁੱਲ ਜਾਂਦੇ ਆ
0: ਜੀ,
1: ਖਾਸ ਕਰਕੇ ਇਹੋ ਜਿਹੇ ਕੰਮਾਂ ਨੂੰ। ਤੇ ਬਾਕੀ ਜਿਹੜਾ ਸਾਨੂੰ ਵਿਆਹ ਸ਼ਾਦੀ ਬਹੁਤ ਚੇਤੇ ਰਹਿੰਦੇ ਆ, ਜਾਂ ਸਾਨੂੰ ਜਾਣਾ ਮੰਗਣੇ ਤੇ ਅਸੀਂ ਉੱਥੇ ਜਾਣਾ ਉਹ ਚੇਤਾ ਰਹਿੰਦਾ, ਜਾਂ ਜਦੋਂ ਮੇਲੇ ਲੱਗਦੇ ਸਾਨੂੰ ਮੇਲੇ ਵੀ ਚੇਤੇ ਆ ਜਾਂਦੇ ਆ। ਜਦੋਂ ਇਹੋ ਜਿਹਾ ਸੀਰੀਅਸ ਮੁੱਦਾ ਸਾਡੇ ਲਈ ਇਸ਼ੂ ਹੈ ਉੱਥੇ ਜਦੋਂ ਗੱਲਬਾਤ ਕਰਨ ਲੱਗ ਥੋੜਾ ਜਿਹਾ ਅਸੀਂ ਕਤਰਾ ਜਾਂਦੇ ਹਾਂ, ਟਾਈਮ ਦੀ ਕਹਿੰਦੇ ਸਾਡਾ ਟਾਈਮ ਹੀ ਹੈ ਨਹੀਂ ਜਾਣ ਦਾ, ਇਸ ਕਰਕੇ ਅਸੀਂ ਵੀ ਚਾਹੁੰਦੇ ਹੁੰਦੇ ਕਿ ਇਹਨਾਂ ਨੂੰ ਨੇੜੇ ਜਾ ਕੇ ਦੱਸਿਆ ਜਾਵੇ ਤਾਂ ਇਹਨਾਂ ਨੂੰ ਪਤਾ ਲੱਗੇ ਕਿ ਅਸੀਂ ਇਸ ਦਿਨ ਜਾਣਾ ਹੈ, ਤਾਂ ਕਿ ਅਸੀਂ ਤਾਂ ਹੀ ਹੁਣ ਯਾਦ ਕਰਾ ਰਹੇ ਹਾਂ। ਮੇਰੇ ਨਾਲ ਬਲਬੀਰ ਕੌਰ ਰਾਏਕੋਟੀ ਜਿਹੜੇ ਸਾਡੇ ਚੇਅਰਪਰਸਨ ਵੀ ਨੇ ਭਾਰਤ ਤੋਂ, ਉਹ ਵੀ ਇੱਥੇ ਪਹੁੰਚ ਗਏ ਨੇ ਆਲਰੇਡੀ ਸਾਡੀ ਕਾਨਫਰੰਸ ਵਾਸਤੇ
0: ਜੀ,
1: ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਬਲਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
0: ਜੀ ਜੀ ਜੀ, ਸਾਡੇ ਬਲਬੀਰ ਰਾਏਕੋਟੀ ਜੀ ਜਿਹੜੇ ਸਾਡੇ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਕੋਆਰਡੀਨੇਟਰ ਬਣਾਇਆ ਜੀ, ਸਾਡੇ ਭਾਰਤ ਦੇ ਵਿੱਚ ਮੇਰੇ ਖਿਆਲ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਤੇ ਰਾਜਸਥਾਨ ਤੇ ਦਿੱਲੀ ਦੇ ਵਿੱਚ ਵਿਸ਼ਵ ਪੰਜਾਬੀ ਸਭਾ ਦੀ ਜਿਹੜੀਆਂ ਇਕਾਈਆਂ ਉਹ ਸਥਾਪਿਤ ਹੋ ਚੁੱਕੀਆਂ ਨੇ, ਤੇ ਉਥੋਂ ਦੇ ਇੰਚਾਰਜ ਇਹਨਾਂ ਨੂੰ ਬਣਾਇਆ। ਉੱਥੇ ਜਿੰਨੀਆਂ ਵੀ ਐਕਟੀਵਿਟੀਜ਼ ਆਰਗੇਨਾਈਜ਼ ਹੁੰਦੀਆਂ ਨੇ, ਜਦੋਂ ਕਥੂਰੀਆ ਸਾਹਿਬ ਜਾਂਦੇ ਆ, ਜੋ ਜੋ ਪ੍ਰੋਗਰਾਮ ਉੱਥੇ ਸਾਰੇ ਕਰਵਾਏ ਜਾਂਦੇ ਨੇ, ਉਹਨਾਂ ਨੇ ਸਾਰਿਆਂ ਦਾ ਪ੍ਰਬੰਧ ਜਿਹੜਾ ਬਲਬੀਰ ਰਾਏਕੋਟੀ ਜੀ ਕਰਵਾਉਂਦੇ ਨੇ, ਤੇ ਜਿੰਨਾ ਸਾਡਾ ਉੱਥੋਂ ਪ੍ਰਿੰਟਿੰਗ ਮਟੀਰੀਅਲ ਹੁਣ ਵਿਸ਼ਵ ਪੰਜਾਬੀ ਸਭਾ ਦੇ ਵਿੱਚ ਵੀ ਜੋ ਜੋ ਕੁਝ ਅਸੀਂ ਉੱਥੋਂ ਮੰਗਵਾਉਣਾ, ਸਭ ਕੁਝ ਇਹਨਾਂ ਨੇ ਆਰਗੇਨਾਈਜ਼ ਕੀਤਾ, ਇਹਨਾਂ ਦੇ ਪ੍ਰਬੰਧ ਕੀਤਾ ਹੋਇਆ। ਸੋ ਬਲਬੀਰ ਜੀ, ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ? ਤੁਸੀਂ ਵੀ ਕੱਲ ਮੀਟਿੰਗ ਦੇ ਵਿੱਚ ਹਾਜ਼ਰ ਵੀ ਸੀ, ਦੋਸਤ ਮਿੱਤਰ 25-30 ਸ਼ਾਮਲ ਹੋਏ ਸੀ, ਤੇ ਜਿਹੜੀ 2-3-4 ਨੂੰ ਹੋ ਰਹੀ ਹੈ, ਤੇ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਉਸ ਨੂੰ, ਕਿ ਕਿਸ ਤਰ੍ਹਾਂ ਸਾਡੇ ਅਰੇਂਜਮੈਂਟ ਬਿਲਕੁਲ ਸਹੀ ਦਿਸ਼ਾ ਦੇ ਵਿੱਚ ਚੱਲ ਰਹੇ ਨੇ, ਤੇ ਉਮੀਦ ਹੈ ਕਿ ਸਾਡੀ ਕਾਨਫਰੰਸ ਜਿਹੜੀ ਪਹਿਲਾਂ ਜਿਹੜੀਆਂ ਕਾਨਫਰੰਸਾਂ 6 ਹੋ ਗਈਆਂ, ਤੇ 7ਵੀਂ ਮੇਰਾ ਖਿਆਲ ਹੈ ਕਿ ਉਸ ਤੋਂ ਵੱਧ ਬੁਲੰਦੀਆਂ ਵਾਲੀ ਜਿਹੜੀ ਹੋਏਗੀ ਜ਼ਰੂਰ।
2: ਜੀ, ਸਭ ਤੋਂ ਪਹਿਲਾਂ ਮੇਰੀ ਸ਼ਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਤੇ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਤਿਆਰੀਆਂ ਤਾਂ ਪੂਰਾ ਸਾਲ ਭਰ ਚੱਲਦੀਆਂ ਹੀ ਰਹਿੰਦੀਆਂ ਨੇਗੀਆਂ, ਕਿਉਂਕਿ ਕਾਨਫਰੰਸ ਜਿਹੜੀ ਹੁੰਦੀ ਹੈਗੀ ਉਹ 1 ਦਿਨ ਦਾ ਜਾਂ 2 ਦਿਨ ਦਾ ਕੰਮ ਨਹੀਂ ਹੁੰਦਾ। ਕਾਨਫਰੰਸ ਕਰਾਉਣ ਲਈ ਬਹੁਤ ਲੰਬੀ ਜਿਹੜੀ ਹੈਗੀ ਹੈ ਰੂਪ ਰੇਖਾ ਬਣਾਈ ਜਾਂਦੀ ਹੈ, ਫਿਰ ਕਿਹੜੇ ਸਾਹਿਤਕਾਰਾਂ ਨੂੰ ਖੋਜਕਾਰਾਂ ਨੂੰ ਬੁਲਾਵੇ, ਉਸ ਵਿਸ਼ੇ ਦੇ ਨਾਲ ਸੰਬੰਧਿਤ ਜੋ ਗੱਲਬਾਤ ਵਿਚਾਰ ਚਰਚਾ ਹੋਣੀ ਉਹਦੇ ਬਾਰੇ ਸਾਰਾ, ਔਰ 2-3-4 ਅਕਤੂਬਰ ਦੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਹੀ ਨੇਗੀਆਂ। ਔਰ ਜਿਵੇਂ ਕਿ ਤੁਸੀਂ ਦੱਸਿਆ ਕਿ ਮੀਟਿੰਗਾਂ ਹੋ ਰਹੀਆਂ ਨੇ, ਸਾਰੇ ਮੈਂਬਰ ਸਾਹਿਬਾਨ ਨਾਲ ਸਭ ਨੂੰ ਡਿਊਟੀਆਂ ਦਿੱਤੀਆਂ ਜਾ ਰਹੀਆਂ ਨੇਗੀਆਂ, ਅਤੇ ਸਭ ਤੋਂ ਵੱਡਾ ਜਿਹੜਾ ਹੈ ਇਸ ਵਾਰੀ ਵਿਸ਼ਾ ਜਿਹੜਾ ਰੱਖਿਆ ਗਿਆ ਉਹ ਬੜਾ ਹੀ ਮਤਲਬ ਕਿ ਲੋੜ ਦੀ ਇਸ ਟਾਈਮ ਉਹਦੀ ਲੋੜ ਵੀ ਹੈ, ਅਤੇ ਸਾਨੂੰ ਜਿਹੜਾ ਹੈ ਸਭ ਤੋਂ ਵੱਡਾ ਇਹ ਹੈ ਕਿ ਅੱਜ ਜੋ ਸਿਨੋਰੀਓ ਬਣ ਰਿਹਾ ਵਿਸ਼ਾ ਪੱਧਰ ਦੇ ਉੱਤੇ, ਜੋ ਅੱਜ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਵਿੱਚ, ਚਾਹੇ

0: ਆਪਣੀ ਜਿਹੜੀ ਆ ਤਰੱਕੀ ਕੀਤੀ ਹੈਗੀ। ਅਤੇ ਇਹ ਵੀ ਬਹੁਤ ਵੱਡਾ ਜਿਹੜਾ ਵਿਸ਼ਾ ਹੈਗਾ। ਦੂਸਰੀ ਗੱਲ ਇਹ ਵੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਹੈਗੇ ਆ ਦਰਸ਼ਕ ਪਹੁੰਚਣ ਇਸ ਕਾਨਫਰੰਸ ਦੇ ਵਿੱਚ। ਬ੍ਰੈਂਪਟਨ ਤੋਂ ਹੀ ਨਹੀਂ ਬੋਲੇ, ਪੂਰੇ ਵਿਸ਼ਵ ਦੇ ਵਿੱਚੋਂ ਅਸੀਂ ਸਾਰਿਆਂ ਨੂੰ ਇਨਵਾਈਟ ਕਰਦੇ ਹਾਂ ਕਿ ਆਪਾਂ ਇਕੱਠੇ ਹੋਈਏ, ਬੈਠੀਏ, ਇਸ ਵਿਸ਼ੇ ਤੇ ਗੱਲਬਾਤ ਕਰੀਏ। ਕਿ ਅੱਜ ਜਿਵੇਂ ਕਿ ਪਿਛਲੀ ਵਾਰ ਵੀ ਸਾਡੀ ਗੱਲ ਹੋਈ ਸੀ ਕਿ ਹਰ ਦੇਸ਼ ਦੀ ਆਪਣੀ ਇੱਕ ਰਵਾਇਤ ਹੁੰਦੀ ਹੈ। ਜਿਵੇਂ ਏਸ਼ੀਆ ਦੇ ਵਿੱਚ ਔਰਤਾਂ ਨੂੰ ਉਸ ਤਰੀਕੇ ਦੀ ਅਜੇ ਆਜ਼ਾਦੀ ਨਹੀਂ ਮਿਲੀ ਹੈਗੀ। ਜਾਂ ਅਸੀਂ ਭਾਰਤ ਦੀ ਗੱਲ ਕਰ ਲਈਏ, ਕਾਫੀ ਸੂਬਿਆਂ ਦੇ ਵਿੱਚ ਅੱਜ ਵੀ ਔਰਤ ਹੈ ਜਿਹੜੀ ਉਹ ਘਰ ਦੇ ਵਿੱਚ ਕੈਦ ਹੈ, ਉਸਨੂੰ ਜਿਹੜਾ ਹੈ ਪੈਰ ਦੀ ਜੁੱਤੀ ਤੱਕ ਸਮਝਿਆ ਜਾਂਦਾ ਉਸਦੇ। ਤਾਂ ਡਿਸੀਜਨ ਮੇਕਰ ਹੋਣਾ ਬਹੁਤ ਜ਼ਰੂਰੀ ਹੈ, ਅਤੇ ਸਮਾਜ ਨੂੰ ਸੁੰਦਰ ਸਮਾਜ ਬਣਾਉਣ ਲਈ ਤਾਂ ਔਰਤ ਨੂੰ ਵੀ ਜਿਹੜਾ ਹੈ ਸਾਨੂੰ ਜਿਹੜੀ ਸਾਡੀ ਸੋਚ ਬਦਲਣੀ ਪਏਗੀ। ਔਰਤ ਨੂੰ ਬਰਾਬਰ ਆਜ਼ਾਦੀ ਦੇ ਅਧਿਕਾਰ ਦੇਣੇ ਪੈਣਗੇ।
1: ਜੀ ਜੀ ਜੀ ਜੀ ਸਾਡਾ ਨਾ ਕੁਦਰਿਆ ਸਾਹਿਬ, ਅੱਜ ਅਸੀਂ ਵਿਸ਼ਾ ਵੀ ਡਿਸਕਸ਼ਨ ਦਾ ਹੀ ਰੱਖਿਆ ਸੀ ਕਿ ਕਈ ਵਾਰੀ ਜ਼ਿੰਦਗੀ ਦੇ ਵਿੱਚ ਨਾ ਸਾਡੀਆਂ ਛੋਟੀਆਂ ਛੋਟੀਆਂ ਜਿਹੜੀਆਂ ਗਲਤੀਆਂ ਨਾ ਸਾਨੂੰ ਵੱਡੇ ਵੱਡੇ ਖਮਿਆਜੇ ਉਹਨਾਂ ਦੇ ਭੁਗਤਣੇ ਪੈਂਦੇ ਆ। ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ, ਛੋਟੀਆਂ ਛੋਟੀਆਂ ਗੱਲਾਂ ਵੱਲੋਂ ਅਸੀਂ ਬੇਧਿਆਨ ਹੋ ਜਾਂਦੇ ਹਾਂ। ਕਈ ਵਾਰੀ ਓਵਰ ਕੌਨਫੀਡੈਂਸ ਦੇ ਵਿੱਚ ਅਸੀਂ ਛੱਡ ਦਿੰਦੇ ਹਾਂ, ਯਾਰ ਕੋਈ ਨਹੀਂ ਕੋਈ ਨਹੀਂ ਇਹਦਾ ਕੋਈ ਕੋਈ ਅਸਰ ਪੈਣ ਨਹੀਂ ਲੱਗਾ। ਸੋ ਮੇਰਾ ਖਿਆਲ ਹੈ ਕਿ ਕਾਨਫਰੰਸ ਤੋਂ ਪਹਿਲਾਂ ਇਹ ਮੀਟਿੰਗਾਂ ਦਾ ਮੇਨ ਪਰਪਸ ਹੀ ਇਹ ਹੁੰਦਾ ਹੈ ਕਿ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵਿਚਾਰਿਆ ਜਾਵੇ, ਕਿਉਂਕਿ ਛੋਟੀਆਂ ਛੋਟੀਆਂ ਕਈ ਵਾਰੀ ਛੋਟੀ ਜਿਹੀ ਕੈਜੂਅਲਟੀ ਨਾ ਵੱਡੀ ਪ੍ਰੋਬਲਮ ਕ੍ਰੀਏਟ ਕਰ ਦਿੰਦੀ ਮੌਕੇ ਤੇ। ਤੇ ਮੀਟਿੰਗਾਂ ਦੇ ਵਿੱਚ ਮੇਰੇ ਖਿਆਲ ਵਿਚਾਰ ਚਰਚਾ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਮਿੰਟ ਟੂ ਮਿੰਟ ਹਰ ਦਿਨ ਦੇ ਪ੍ਰੋਗਰਾਮ ਨੂੰ ਡਿਸਕਸ ਕਰਕੇ ਕਿ ਕਿਹੜੇ ਸਮੇਂ ਕਿਹੜਾ ਪ੍ਰੋਗਰਾਮ ਹੋਏਗਾ, ਕਿੰਨੇ ਪੇਪਰ ਪੜ੍ਹੇ ਜਾਣਗੇ, ਕਿੰਨੀ ਬ੍ਰੇਕ ਹੋਏਗੀ, ਤੇ ਉਹਦੇ ਨਾਲ ਜਿਹੜਾ ਨਾ ਕੰਮ ਸਾਰਾ ਸਮੂਥ ਚੱਲਦਾ ਤੇ ਕੋਈ ਵਿਘਨ ਵਿੱਚ ਨਾ ਪੈਣ ਦੀ ਕੋਸ਼ਿਸ਼ ਜਿਹੜੀ ਉਹ ਮੇਰਾ ਖਿਆਲ ਹੈ ਕਿ ਬੜੀ ਪ੍ਰੋਬਲਮ ਘੱਟ ਹੋ ਜਾਂਦੀ ਹੈ
2: ਅੱਜ ਆਪਣੇ ਕੋਲ ਟਾਈਮ ਤਾਂ ਡਾਕਟਰ ਸਾਹਿਬ ਥੋੜਾ ਘੱਟ ਹੀ ਰਹਿ ਗਿਆ, ਫਿਰ ਵੀ ਮੈਂ ਕਹਾਂ ਜਿਵੇਂ ਆਪਾਂ ਕੱਲ ਮੀਟਿੰਗ ਕੀਤੀ ਆਪਾਂ 30 ਮੈਂਬਰ ਜਿਹੜੇ ਸੀਗੇ,
1: ਜੀ
2: ਆਪਾਂ ਸਾਰੇ ਵਿਚਾਰ ਵੀ ਲਏ, ਸੁਝਾਅ ਵੀ ਲਏ,
1: ਜੀ
2: ਕਿਉਂਕਿ ਜਿਹੜਾ ਕਾਨਫਰੰਸ ਹੈ ਇਹ ਸਾਰਿਆਂ ਵਾਸਤੇ ਹੀ, ਆਪਣੇ ਕੱਲਿਆਂ ਵਾਸਤੇ ਨਹੀਂ ਹੈਗੀ, ਆਪਾਂ ਸੋਚਦੇ ਜ਼ਰੂਰ ਹਾਂ।
1: ਜੀ
2: ਮੈਂ ਕਹਾਂਗਾ 5 ਮਿੰਟ ਆਪਣੇ ਕੋਲ ਹੈਗੇ, ਜੇ ਆਪਾਂ 3 ਮਿੰਟ ਲਾਈਏ, ਕੋਈ ਸਾਨੂੰ ਕੋਈ ਸੁਝਾਅ ਦੇਣਾ ਚਾਹੁੰਦਾ, ਸਾਡਾ ਕੋਈ ਸੋਤਾ ਵੀ
1: ਹਾਂ ਹਾਂ ਹਾਂ ਹਾਂ ਹਾਂ
2: ਵੀ ਇਹਦੇ ਤੇ ਵਿਚਾਰ ਹੋਣੀ ਚਾਹੀਦੀ, ਸਾਡਾ ਅੱਜ ਟੋਰਾਂਟੋ ਵਿੱਚ ਕੀ ਹਾਲਾਤ
1: ਚੱਲ ਰਹੇ ਨੇ, ਜੀ ਜੀ ਜੀ ਜੀ ਜੀ
2: ਕੀ ਹਾਲਾਤ ਨੇ
1: ਦੋਸਤੋ। 6473673533 ਸਾਡਾ ਨੰਬਰ ਹੈ, ਤੁਸੀਂ ਕਪੂਰੀਆ ਸਾਹਿਬ ਦੇ ਨਾਲ ਜਾਂ ਸਾਡੇ ਕਨਵੀਨਰ ਬਲਵੀਰ ਰਾਏ ਕੋਟੀ ਦੇ ਨਾਲ ਜਾਂ ਮੇਰੇ ਨਾਲ ਤੁਸੀਂ ਕੋਈ ਸੁਝਾਅ ਦੇਣਾ ਹੋਵੇ, ਕੋਈ ਜਾਣਕਾਰੀ ਲੈਣੀ ਹੋਵੇ ਕਿ 2-3-4 ਅਕਤੂਬਰ ਨੂੰ ਸਾਡੀ ਜਿਹੜੀ ਕਾਨਫਰੰਸ ਹੋ ਰਹੀ ਹੈ ਤੁਸੀਂ ਉਹਦੇ ਵਿੱਚ ਸ਼ਾਮਲ ਹੋਣਾ ਹੋਵੇ, ਤੁਸੀਂ ਉਹਦੇ ਵਿੱਚ ਪਾਰਟਿਸਿਪੇਟ ਕਰਨਾ ਹੋਵੇ, ਤੁਸੀਂ ਕੋਈ ਰਾਏ ਦੇਣੀ ਹੋਵੇ, ਤੁਸੀਂ ਕੋਈ ਹੋਰ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੋਵੇ, ਤੁਸੀਂ ਫੋਨ ਕਰ ਸਕਦੇ ਹੋ 6473673533 6473673533। ਸਾਡਾ ਤੁਹਾਡਾ ਸਾਥ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਸ 3-4 ਮਿੰਟ ਸਾਡੇ ਕੋਲੇ ਬਾਕੀ ਨੇ, ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅਸੀਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ, ਤੇ ਕੋਈ ਤੁਸੀਂ ਗੱਲਬਾਤ ਕਰਨੀ ਹੋਏ ਤੁਸੀਂ ਫੋਨ ਕਰ ਸਕਦੇ ਹੋ 6473673533। ਹਾਂਜੀ ਬਲਬੀਰ ਜੀ, ਤੁਸੀਂ ਹੋਰ ਕੁਝ ਕਹਿਣਾ ਚਾਹੋਗੇ?
0: ਜੀ ਆਪਾਂ ਜਿਵੇਂ ਗੱਲ ਕਰ ਰਹੇ ਸੀਗੇ ਕਿ ਵਿਸ਼ਵ ਪੰਜਾਬੀ ਜਿਹੜੀ ਸਭਾ ਹੈਗੀ ਕਿ ਉਹ ਜਿੱਥੇ ਜਿੱਥੇ ਪੰਜਾਬੀ ਭਾਸ਼ਾ ਸਾਡੇ
1: ਹਾਂਜੀ ਸਤਿ ਸ਼੍ਰੀ ਅਕਾਲ ਜੀ 4791 ਹੈ ਜੀ ਨੰਬਰ ਤੁਹਾਡਾ। ਸਾਡੇ ਕੋਲੇ ਪਿਛਲੇ ਸਾਲ ਅਸੀਂ ਕਾਨਫਰੰਸ ਕਰਾਈ ਸੀ ਤੇ 500 ਦੇ ਕਰੀਬ ਡੈਲੀਗੇਟ ਸਾਡੇ ਕੋਲ ਪਹੁੰਚੇ ਸੀ, ਜੋ 500 ਡੈਲੀਗੇਟਸ ਨੂੰ 3 ਦਿਨ ਪੂਰਾ ਰੱਖਣਾ, ਅਰੇਂਜ ਕਰਨਾ, ਉਹਨਾਂ ਦੇ ਰਹਿਣ ਸਹਿਣ ਦਾ ਇੰਤਜ਼ਾਮ ਕਰਨਾ, ਖਾਣ ਪੀਣ ਦਾ ਕਰਨਾ, ਤੇ ਬੜਾ ਵੱਡਾ ਇਹ ਪ੍ਰੋਜੈਕਟ ਤੇ ਹੁੰਦਾ ਹੀ ਹੈ, ਸਾਰੇ ਦੋਸਤਾਂ ਮਿੱਤਰਾਂ ਦੀ ਜਿਹੜੀ ਕੋਆਪਰੇਸ਼ਨ ਹੋਏ ਤੇ ਫਿਰ ਵਧੀਆ ਹੋ ਜਾਂਦਾ ਕੰਮ।
2: ਇਹ ਜੀ ਡਾਕਟਰ ਸਾਹਿਬ ਦੇਖੋ, ਇਹ ਤਾਂ ਮਤਲਬ ਜਿਵੇਂ ਨਾ ਕਹਿੰਦੇ ਇੱਕ ਵਿਆਹ ਵੀ ਆਪਾਂ ਕਰਦੇ ਨੇ, ਚੰਗਾ ਵਿਆਹ ਵੀ ਕਰੀਏ ਤੇ ਉਹਦੇ ਜਿਹੜੇ ਜਿਹੜੇ ਰਿਸ਼ਤੇਦਾਰ ਵੱਡੀ ਗੱਲ 50-60 ਘਰ ਹੁੰਦੇ ਆ ਜੀ, ਬਾਕੀ ਸਾਰੇ ਸਿੱਧੇ ਆਏ ਸਿੱਧੇ ਗਏ,
1: ਕਿਹੜੇ
2: 4-5 ਬੰਦਾ ਤੁਸੀਂ ਹਿਸਾਬ ਲਓ, ਵਿਆਹ ਕਿੱਡੇ ਵਿਆਹ ਵਰਗਾ ਕੰਮ ਹੋ ਜਾਂਦਾ ਜੀ।
1: ਜੀ ਜੀ ਜੀ ਜੀ ਜੀ ਜੀ ਜੀ
2: ਬਹੁਤ ਤਗੜਾ ਤੁਹਾਡਾ ਅਬਦੁੱਲਾ ਜੀ, ਬਹੁਤ
1: ਚਲੋ ਸ਼ੁਕਰੀਆ ਜੀ, ਤੁਸੀਂ ਵੀ ਆਓ ਤੇ ਰਾਉਂਡ ਮੇਲਾ ਦੇਖੋ, ਪਾਰਟਿਸਿਪੇਟ ਕਰੋ।
2: ਮੈਂ ਵੀ ਅੰਮ੍ਰਿਤਸਰ ਤੇ ਅੱਗੇ ਤੇ ਕਾਲ ਕਰਦਾ ਨਾ, ਪਰ ਹੁਣ ਤਾਂ ਜਦੋਂ ਤੋਂ ਹੋ
1: ਚੁੱਕੇ। ਅੱਛਾ ਅੱਛਾ ਅੱਛਾ ਚਲੋ ਸ਼ੁਕਰੀਆ, ਮਿਹਰਬਾਨੀ,
2: ਠੀਕ ਹੈ, ਥੈਂਕ ਯੂ।
1: ਸੋ ਦੋਸਤੋ 6473673533 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੋ ਤੇ ਤੁਸੀਂ ਵੀ ਕਰ ਸਕਦੇ ਹੋ, ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਡਾ ਤੁਹਾਡਾ ਸਾਥ ਹੁੰਦਾ ਹੈ। ਤੇ ਅੱਜ ਕੁਰੀਆ ਸਾਹਿਬ ਰਹਿ ਗਏ 1-2 ਮਿੰਟ, ਤੁਸੀਂ ਕੋਈ ਮੈਸੇਜ ਦੇਣਾ ਚਾਹੋ ਜਾਂਦੇ ਜਾਂਦੇ ਸਰੋਤਾ ਦੇ? ਹਾਂਜੀ ਹਾਂਜੀ।

0: ਜੀ, ਮੈਂ ਇਹੀ ਕਹਾਂਗੀ ਕਿ ਅਸੀਂ ਜਿਹੜਾ ਹੈ ਬ੍ਰੈਂਪਟਨ ਦੇ ਵਿੱਚ ਸਾਡੀ ਇਹ ਤੀਸਰੀ ਅੰਤਰਰਾਸ਼ਟਰੀ ਜਿਹੜੀ ਕਾਨਫਰੰਸ ਹੈ ਉਹਦੇ ਵਿੱਚ ਜਿਹੜਾ ਹੈ ਜਿੰਨੇ ਵੀ ਸਾਡੇ ਪੰਜਾਬੀ ਭਾਈਚਾਰਾ ਜਾਂ ਜੋ ਵੀ ਆਪਣੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਹੈਗੇ ਆ ਉਹ ਸਾਰੇ ਇੱਥੇ ਪਹੁੰਚਣ, ਕਿਉਂਕਿ ਮਾਤ ਭਾਸ਼ਾ ਸਾਡੀਆਂ ਜਿਹੜੀਆਂ ਤਿੰਨ ਮਾਵਾਂ ਹੁੰਦੀਆਂ, ਇੱਕ ਸਾਡੀ ਧਰਤੀ ਮਾਂ, ਇੱਕ ਸਾਨੂੰ ਜਨਮ ਦੇਣ ਵਾਲੀ ਮਾਂ ਤੇ ਦੂਜੀ ਜਿਹੜੀ ਸਾਡੀ ਸਾਨੂੰ
1: ਮਾਂ
0: ਕਮਾਈ
1: ਬੋਲੀ,
0: ਕਰਕੇ ਮਾਂ
1: ਮਾਂ
0: ਬੋਲੀ
1: ਬੋਲੀ ਜੀ
0: ਜਿਹਦੇ ਸਿਰ ਦੀ ਅਸੀਂ ਖੱਟੀ ਖਾਂਦੇ ਹਾਂ, ਠੀਕ
1: ਜੀ।
0: ਹੈ ਜੀ। ਤਾਂ ਇਸ ਲਈ ਹਰ ਕਿਸੇ ਨੂੰ ਆਪਣੀ ਮਾਂ ਬੋਲੀ ਬਹੁਤ ਪਿਆਰੀ ਹੁੰਦੀ ਹੈ, ਤਿੰਨੇ ਮਾਵਾਂ ਸਾਨੂੰ ਬਹੁਤ ਪਿਆਰੀਆਂ ਨੇ, ਤੇ ਅਸੀਂ ਆਪਣੀ ਮਾਂ ਬੋਲੀ ਦੇ ਲਈ ਆਈਏ ਸਾਰੇ ਇਕੱਠੇ ਹੋ ਕੇ ਵਿਚਾਰ ਕਰੀਏ, ਤੇ ਆਉਣ ਵਾਲੇ ਟਾਈਮ ਦੇ ਵਿੱਚ ਬ੍ਰਹਮਟਨ ਦੇ ਵਿੱਚ ਜਿਹੜੀ ਪੰਜਾਬੀ ਦਾ ਜਿਹੜਾ ਭਵਿੱਖ ਹੈ ਔਰ ਉਸ ਦੀ ਦਿਸ਼ਾ ਜਿਹੜੀ ਹੈ ਅਸੀਂ ਸਾਰੇ ਉਸ ਨੂੰ ਹੋਰ ਵੀ ਬੁਲੰਦੀਆਂ ਵੱਲ
1: ਤਾਂ ਹੀ ਕਹਿੰਦੇ ਨੇ ਜੀ, ਉਹ ਕਹਿੰਦੇ ਕਿ ਮਾਂ ਬੋਲੀ ਹੈ ਮਾਖਿਓ ਮਿੱਠੀ, ਕਦੇ ਘਰੋਂ ਨਹੀਂ ਕੱਢੀ ਦੀ, ਅਣਖ ਨਾਲ ਜੇ ਜੀਣਾ ਹੋਵੇ ਕਦੇ ਤਲੀ ਨਹੀਂ ਅੱਡੀ ਦੀ, ਤੇ ਲੱਖ ਹੋਣ ਚਾਹੇ ਮਾਸੀਆਂ ਤਾਈਆਂ ਕਦੇ ਮਾਂ ਨਹੀਂ ਛੱਡੀ ਦੀ। ਸੋ ਮਾਂ ਬੋਲੀ ਦਾ ਜਿਹੜਾ ਸਤਿਕਾਰ ਹੈ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ। ਮਾਂ ਬੋਲੀ ਜਿਹੜਾ ਜਿਸਨੇ ਸਾਨੂੰ ਦੇਖੋ ਜਨਮ ਦਿੱਤਾ ਹੈ, ਬਚਪਨ ਤੋਂ ਹੀ ਸਾਡਾ ਸਾਥ ਜਿਹੜੀ ਦੇ ਰਹੀ ਹੈ ਤੇ ਹੁਣ ਤੱਕ ਸਾਡੇ ਨਾਲ ਹੈ।
0: ਇੱਕ ਹੋਰ ਮੈਂ ਇਹ ਗੱਲ ਕਵਾਂਗੀ, ਇੱਕ ਇਹ ਚੀਜ਼ ਕਵਾਂਗੀ ਕਿ ਜਿਵੇਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਸੀਂ ਕਰਦੇ ਹੋ, ਤਾਂ ਅਸੀਂ ਚਾਹਾਂਗੇ ਕਿ ਇਹ ਹਫਤਾ ਤੁਸੀਂ ਰੱਖੋ ਤੇ ਵੱਧ ਤੋਂ ਵੱਧ ਜਿਹੜੇ ਸਰੋਤੇ ਆ ਉਹ ਆਪਣੇ ਸੁਝਾਅ ਦੇਣ, ਅਸੀਂ ਉਹਨਾਂ ਸੁਝਾਵਾਂ ਤੇ ਵੀ ਕੰਮ ਕਰੀਏ।
2: ਜੀ ਜੀ, ਮੈਂ ਤਾਂ ਸਲੋਗਨ ਇੱਕੋ ਜੀ, ਆਪਣੀ ਬੋਲੀ ਤੇ ਸਾਨੂੰ ਮਾਣ ਹੋਣਾ ਚਾਹੀਦਾ
1: ਜੀ।
2: ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ
1: ਜੀ।
2: ਆਪਣੀ ਪਛਾਣ ਵਾਲਾ ਦੀਵਾਨਾ ਬੁਝਾ ਦਿਓ,
1: ਵੇਖੋ
2: ਪੰਜਾਬੀ
1: ਪੰਜਾਬੀ ਨਾ ਭੁਲਾ ਦਿਓ।
2: ਜੈ ਪੰਜਾਬੀ, ਪੰਜਾਬੀ ਜਿੰਦਾਬਾਦ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਦਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Central Mississauga de rehn waleo eh mauka na gawao Ballymore Homes walon Dairy Lane Towns jald hi Dairy Road West ate Harantariyo te aa rahe ne Contemporary Town Home high $700,000 to shuru ho rahe ne simat samay layi HST de vich khaas bachat da fayda lao Highway 401 407 ate 410 Go Transit Shopping ate Pearson Airport to sirf kujh ek mintan di duri te sab to pehle ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ

0: ਰਹੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਅਨੋਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।

0: locations in GTA. For more information, visit rajdhanisweets.ca.
1: Central Mississauga de rehne wale ho, eh mauka na gawao. Ballymore Homes valon Dairy Lane Towns jald hi Dairy Road West ate Harantariyo te aa rahe ne. Contemporary Town Home high $700,000 to shuru ho rahe ne. Simat samay layi HST de vich khas bachat da fayda lao. Highway 401, 407 ate 410 Go Transit Shopping ate Pearson Airport to sirf kuj ek minta di duri te. Sab to pehle buyers de vich shamil hon da mauka na gawao. Aaj hi register karo ballymorehomes.com ballymorehomes.com.
2: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045

ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ

ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਗੱਲਬਾਤ, ਮੁਲਾਕਾਤ ਰਵੇਗੀ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਬੱਲੇ ਬੱਲੇ ਆ ਚੜ੍ਹਦੀ ਕਲਾ ਚੋਂ, ਬੁੱਧਵਾਰ ਕਿਆ ਬਾਤਾਂ ਨੇ, ਵੈਨਸਡੇ ਮਿਡ ਵੀਕ ਆ ਚੁੱਕੇ ਆ ਬਈ, ਮਿਡ ਵੀਕ ਨੂੰ ਇੰਜੋਏ ਕਰੋ। ਤੇ ਸ਼ੋਰਟ ਜਦੋਂ ਨਾ ਹਫ਼ਤਾ ਹੁੰਦਾ, ਲੌਂਗ ਵੀਕਐਂਡ ਲੰਘ ਕੇ ਜਦੋਂ ਫਿਰ ਇੱਕ ਦੋ ਦਿਨ ਹੀ ਹੁੰਦੇ ਆ ਨਾ ਬਾਕੀ ਦੇ, ਬੰਦਾ ਕਹਿੰਦਾ ਯਾਰ ਇਹ ਸਮਾਂ ਬੜੀ ਛੇਤੀ ਲੰਘ ਗਿਆ। ਸੋ ਇੰਜੋਏ ਕਰੋ, ਅਸੀਂ ਤੁਹਾਡੇ ਨਾਲ ਹਾਂ। ਤੇ ਜਦੋਂ ਫਿਰ ਪੰਜਾਬੀ ਦਾ ਨਾ ਆਨ ਹੋ ਜਾਂਦਾ, ਫਿਰ ਤਾਂ ਸਮੇਂ ਦਾ ਯਾਰ ਵੈਸੇ ਨਹੀਂ ਪਤਾ ਚੱਲਦਾ ਕਿ ਨਹੀਂ। ਸੋ ਇੰਜੋਏ ਕਰੋ, ਹੈਵ ਅ ਗੁੱਡ ਟਾਈਮ, ਤੁਹਾਡੇ ਨਾਲ ਹਾਂ, ਲਾਉਂਦੇ ਰੌਣਕਾਂ ਕਰਦੇ ਹਾਂ ਗੱਲਾਂ ਬਾਤਾਂ। ਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਨੰਬਰ ਹੈ ਅੱਜ ਦੇ ਲਈ ਆਪਣਾ 6474988486। ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਹੈ 647-498-8486,

ਕਿਆ ਬਾਤ ਹੈ, ਨਹੀਂ ਰੀਸਾ ਯਾਰ। ਸੋ ਹਲਕੀ ਫੁਲਕੀ ਬੱਦਲਵਾਈ ਜੀ ਹੋਈ ਪਈ ਅੱਜ, ਤੇ ਹੁਣ ਮੌਸਮ ਇੱਦਾਂ ਦਾ ਹੀ ਹੋਣਾ ਵੈਦਰ ਦੇ। ਨਹੀਂ ਮੈਂ ਮੰਡੇ ਬਲੂਸ ਕਹਿਣ ਲੱਗਿਆ ਸੀ, ਬਟ ਮੰਡੇ ਬਲੂਸ ਨੀ, ਕੀ ਕਹਿੰਦੇ ਹੁੰਦੇ ਯਾਰ ਜਦੋਂ ਮੌਸਮ ਜਿਹਾ ਬਦਲਦਾ ਤੇ ਸੀਜ਼ਨਲ, ਹਾਂ ਸੀਜ਼ਨਲ ਆਈ ਥਿੰਕ ਡਿਪਰੈਸ਼ਨ ਕਹਿੰਦੇ ਆ, ਯੈਸ ਸੀਜ਼ਨਲ ਡਿਪਰੈਸ਼ਨ, ਕਿ ਜਦੋਂ ਮੌਸਮ ਬਦਲਦੇ ਨੇ ਥੋੜ੍ਹਾ ਜਿਹਾ ਬੰਦਾ ਉਦਾਸ ਵੀ ਫੀਲ ਕਰਦਾ, ਗਰੰਪੀ ਵੀ ਫੀਲ ਕਰਦਾ, ਕਈ ਵਾਰ ਕੋਈ ਇੰਟਰਸਟ ਨਹੀਂ ਰਹਿੰਦਾ, ਕਈ ਵਾਰ ਕੋਈ ਸ਼ੌਂਕ ਨੇ ਉਹਨਾਂ ਵੱਲ ਨੂੰ ਤੁਹਾਡਾ ਧਿਆਨ ਨਹੀਂ ਰਹਿੰਦਾ, ਐਨਰਜੀ ਘੱਟ ਹੈ, ਥਕਾਵਟ ਵੱਧ ਹੈ, ਬੰਦਾ ਫੋਕਸ ਨਹੀਂ ਕਰ ਪਾਉਂਦਾ, ਕਲੀਅਰਲੀ ਥਿੰਕ ਨਹੀਂ ਕਰਦਾ। ਸੋ ਐਸਾ ਮੌਸਮ ਹੋਵੇ ਤਾਂ ਥੋੜ੍ਹਾ ਜਿਹਾ ਬੰਦਾ ਇੰਝ ਫੀਲ ਕਰਦਾ, ਸਮਰ ਤੋਂ ਲੈ ਕੇ ਫਾਲ ਤੱਕ ਦੀ ਜਿਹੜੀ ਟ੍ਰਾਂਜੀਸ਼ਨ ਹੈ ਆਈ ਥਿੰਕ ਉਹ ਲੋਕਾਂ ਨੂੰ ਬਹੁਤ ਅਫੈਕਟ ਕਰਦੀ ਹੈ। ਸੋ ਇਹਦੇ ਲਈ ਬੜਾ ਜ਼ਰੂਰੀ ਹੈ ਯਾਰ ਕਿ ਰੈਗੂਲਰ ਐਕਸਰਸਾਈਜ਼ ਕਰੋ, ਹੈਲਥੀ ਈਟਿੰਗ ਬਹੁਤ ਹੀ ਜ਼ਰੂਰੀ ਹੈ ਯਾਰ, ਕਿ ਤੁਸੀਂ ਆਪਣੇ ਡਾਇਟ 'ਤੇ ਧਿਆਨ ਦਿਓ ਅਤੇ ਆਪਣਾ ਜਿਹੜਾ ਸਲੀਪ ਸਕੈਜੂਲ ਹੈ ਉਹਨੂੰ ਵੀ ਥੋੜ੍ਹਾ ਜਿਹਾ ਫਿਕਸ ਕਰੋ, ਸਲੀਪ ਸਕੈਜੂਲ ਨੂੰ ਨਾਲੇ ਇੰਪਰੂਵ ਵੀ ਕਰੋ, ਐਂਡ ਦਵਾਈਆਂ ਤੋਂ ਦੂਰ ਰਹੋ। ਕਈ ਲੋਕ ਲੈ ਲੈਂਦੇ ਆ ਐਂਟੀ ਡਿਪਰੈਸੈਂਟਸ, ਚਲੋ ਸਮਟਾਈਮਸ ਬੰਦੇ ਦਾ ਕੇਸ ਬੜਾ ਸਵੀਅਰ ਹੋ ਜਾਂਦਾ, ਹੋਰ ਕੋਈ ਹੱਲ ਨਹੀਂ ਹੁੰਦਾ, ਬਟ ਜਿਹੜੀਆਂ ਨੈਚੁਰਲ ਚੀਜ਼ਾਂ ਨੇ ਨਾ, ਐਕਸਰਸਾਈਜ਼, ਈਟਿੰਗ, ਸਲੀਪ ਵਰਗੀਆਂ, ਉਹਨਾਂ ਨੂੰ ਪ੍ਰੈਕਟਿਸ ਕਰੋ ਅਤੇ ਦਿਨੇ ਦਿਨੇ ਚਲੋ ਜਿੰਨੀ ਕੁ ਵੀ ਧੁੱਪ ਨਿਕਲਦੀ ਹੈ ਸਵੇਰੇ ਉੱਠਣ ਸਾਰ ਕੋਸ਼ਿਸ਼ ਕਰੋ ਕਿ 15-20 ਮਿੰਟ ਸਨਲਾਈਟ ਲਓ, ਉਹਦੇ ਨਾਲ ਬੜਾ ਫਾਇਦਾ। ਕਈ ਲੋਕ ਕਹਿੰਦੇ ਯਾਰ ਨਵੀਂ, ਮੈਂ ਕਿਸੇ ਨੂੰ ਕਿਹਾ ਕਿ ਤੁਸੀਂ ਨਾ ਸਵੇਰੇ ਉੱਠ ਕੇ ਸਨਲਾਈਟ ਵਾਈਟਮਿਨ ਡੀ ਦਾ ਸਹਾਰਾ ਲੈਂਦੇ ਹੋ ਤਾਂ ਰਾਤ ਨੂੰ ਵੀ ਨੀਂਦ ਵਧੀਆ ਆਉਂਦੀ ਹੈ। ਉਹ ਕਹਿੰਦੇ ਯਾਰ ਨਵੀਂ, ਸਵੇਰ ਦਾ ਅਤੇ ਰਾਤ ਦਾ ਕੀ ਲੈਣਾ ਦੇਣਾ, ਇਫੈਕਟ ਜ਼ਰੂਰ ਹੈ। ਸਵੇਰੇ ਤੁਸੀਂ ਨਿਕਲੋਗੇ ਅਤੇ ਫਿਰ ਦੇਖਿਓ ਸਹੀ ਤੁਹਾਡੀ ਸਵੇਰ ਦੀ ਉਹ ਜਿਹੜੀ ਐਕਟੀਵਿਟੀ ਹੈ ਬਾਹਰ ਨਿਕਲਣ ਦੀ, ਰਾਤ ਨੂੰ ਸੌਂਜੋਗੇ ਆਰਾਮ ਨਾਲ 8-9 ਘੰਟੇ। ਸੋ ਕੋਈ ਗੱਲ ਨਹੀਂ, ਮੌਸਮ ਨੇ ਤਾਂ ਹੁਣ ਬਦਲਣਾ ਹੀ ਬਦਲਣਾ, ਆਪਣਾ ਕਿਹੜਾ ਕੋਈ ਇਹਦੇ ਅੱਗੇ ਜ਼ੋਰ ਚੱਲਦਾ। ਜਸਟ ਕੋਸ਼ਿਸ਼ ਕਰਿਆ ਕਰੋ ਕਿ ਮੂਡ ਤੁਹਾਡਾ ਬੜਾ ਇਫੈਕਟ ਨਾ ਹੋਵੇ। ਲੋਕ ਤਾਂ ਫਿਰ ਕਈ ਤਾਂ ਕਮਰਿਆਂ 'ਚੋਂ ਨਹੀਂ ਨਿਕਲਦੇ, ਐਂ ਨਹੀਂ ਹੋਣਾ ਚਾਹੀਦਾ ਯਾਰ। ਲੋਕ ਤਾਂ ਐਂ ਕਰਦੇ ਜਿਵੇਂ ਦਿਲ ਟੁੱਟ ਗਿਆ ਹੁੰਦਾ ਮੌਸਮ ਦੇ ਬਦਲਣ ਦੇ ਨਾਲ। ਇਟਸ ਓਕੇ ਸਾਰੇ।

0: ਪ੍ਰੇਮੀਆਂ ਲਈ ਕਾਫੀ ਵੱਡਾ ਦਿਨ ਹੈ, ਖਾਸ ਤੌਰ ਤੇ ਜਿਹੜੇ ਸਾਡੇ ਅਮੈਰੀਕਨ ਫੁੱਟਬਾਲ ਦੇ ਫੈਨ ਨੇ। ਅੱਜ 8:20 ਤੇ NFL ਫੁੱਟਬਾਲ ਦੇ ਸੀਜ਼ਨ ਦੀ ਸ਼ੁਰੂਆਤ ਹੋ ਰਹੀ ਹੈ। ਨਿਊ ਇੰਗਲੈਂਡ ਅਤੇ ਸੀਐਟਲ ਵਾਲੇ ਅੱਜ ਖੇਡ ਰਹੇ ਨੇ, ਸੀਐਟਲ ਦੇ ਵਿੱਚ ਮੈਚ ਹੋ ਰਿਹਾ ਤੇ ਸੀਐਟਲ ਵਾਲੇ ਕੀ ਬਾਤ ਹੈ, ਸੀਐਟਲ ਤਾਂ ਯਾਰ ਫਿਰ ਹੈ ਹੀ ਬੜੀ ਤਕੜੀ ਟੀਮ ਹੈ। ਸੋ NFL ਦੀ ਸ਼ੁਰੂਆਤ ਹੋ ਰਹੀ ਹੈ, ਗੈਟ ਰੈਡੀ, ਕੱਲ੍ਹ ਨੂੰ ਵੀ ਇੱਕ ਮੈਚ ਹੈ ਤੇ ਦੇਖਦੇ ਹਾਂ ਫਿਰ ਇਸ ਸਾਲ ਕੀ ਬਣਦਾ। ਅੱਜ ਮੈਨੂੰ ਸਵੇਰੇ ਇੱਕ ਵੀਰ ਦਾ ਮੈਸੇਜ ਆਇਆ, ਕਿਉਂਕਿ ਇੱਥੇ ਨਾ ਜਿਹੜੇ ਲੋਕ ਟੋਰਾਂਟੋ ਦੇ ਆਸ ਪਾਸ ਅੰਟੇਰੀਓ ਚ ਰਹਿੰਦੇ ਆ, ਜ਼ਿਆਦਾਤਰ ਲੋਕ ਬਫਲੋ ਦੇ ਫੈਨ ਨੇ ਕਿਉਂਕਿ ਬਫਲੋ ਬਿਲਕੁਲ ਹੀ ਆਪਣੇ ਨਾਲ ਪੈਂਦਾ। ਸੋ ਮੈਨੂੰ ਸਵੇਰੇ ਇੱਕ ਵੀਰ ਦਾ ਮੈਸੇਜ ਆਇਆ, ਕਹਿੰਦੇ ਗੋ ਬਿਲਸ ਗੋ, ਬਫਲੋ ਬਿਲਸ ਟੀਮ ਹੈ। ਸੋ ਸੀਐਟਲ ਵਾਲੇ ਅੱਜ ਖੇਡ ਰਹੇ ਤੇ ਸੀਐਟਲ ਪਿਛਲੇ ਸਾਲ ਦੇ ਸੁਪਰ ਬੋਲ ਦੇ ਵਿਨਰਸ ਵੀ ਰਹੇ ਨੇ। ਸੋ ਦੇਖਦੇ ਹਾਂ ਫਿਰ ਇਸ ਸਾਲ ਕਿਹੜੀ ਟੀਮ ਜਿੱਤਦੀ ਹੈ, ਬਟ ਆਪਾਂ ਵੀ ਚਲੋ ਕਹਿ ਹੀ ਦਿੰਦੇ ਹਾਂ ਬਫਲੋ ਵਾਲਿਆਂ ਨੂੰ ਕਿ ਗੋ ਬਫਲੋ ਗੋ, ਹੈ ਯਾਰ ਨੇਬਰਿੰਗ ਟੀਮ ਹੈ। ਤੇ ਪਹਿਲੀ ਵਾਰ ਐਤਕੀ ਕਹਿੰਦੇ ਕਿ ਕੈਨੇਡੀਅਨ ਨੈਸ਼ਨਲ ਐਂਥਮ ਵੀ ਬਫਲੋ ਦੇ ਵਿੱਚ ਪਲੇ ਕੀਤੀ ਜਾਵੇਗੀ। ਸੋ ਅੱਜ ਜਿਹੜੇ ਹੈਗੇ ਸ਼ੌਕੀਨ ਸਪੋਰਟਸ ਦੇ 8:20 ਤੇ ਮੈਚ ਹੈ, ਦੇਖਿਓ ਜ਼ਰੂਰ। ਲੈ ਕੇ ਚੱਲਦੇ ਹਾਂ ਅਸੀਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੇ। ਸਾਡੇ ਨਾਲ ਸੁੱਖ ਭਾਜੀ ਜੁੜ ਚੁੱਕੇ ਆ ਗ੍ਰੈਂਡ ਹੋਮ ਫਰਨੀਚਰ ਤੋਂ, ਤੇ ਇਸ ਫਰਾਈਡੇ ਪਰਸੋਂ ਨੂੰ ਅਸੀਂ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਤੇ ਗ੍ਰੈਂਡ ਹੋਮ ਫਰਨੀਚਰ ਤੇ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਏਅਰਪੋਰਟ ਕੁਈਨ ਗੇਟਵੇ ਦੇ ਬਿਲਕੁਲ ਨਾਲ। ਸੋ ਸੁੱਖ ਭਾਜੀ ਸਾਡੇ ਨਾਲ ਜੁੜ ਸਕਦੀ, ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, 294 ਵੋਕਰ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ, ਤੇ ਨਾਲ ਦੀ ਨਾਲ ਨਵੀ ਬਾਈ ਜੀ ਪਰਿਵਾਰਾਂ ਨੂੰ ਸੱਦਾ ਪੱਤਰ ਦੇ ਰਹੇ ਹਾਂ ਇਸ ਵੀਕਐਂਡ ਤੱਕ ਦਾ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ, ਸੋਫਾ ਕਮ ਬੈੱਡ ਲੈ ਕੇ ਜਾਣੇ ਆ, ਪਾਵਰ ਰਿਕਲਾਈਨਰ ਚਾਹੀਦੇ ਨੇ, ਸੋਲਿਡ ਵੁੱਡ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਤੇ ਸੰਡੇ ਤੱਕ ਤੁਸੀਂ ਸਾਰੀਆਂ ਡੀਲਾਂ ਨੂੰ ਲੌਕ ਕਰ ਸਕਦੇ ਹੋ, ਕਿਉਂਕਿ ਨੈਕਸਟ ਵੀਕ ਤੋਂ ਟੈਰਿਫ ਲੱਗਣ ਜਾ ਰਿਹਾ, 30% ਜਿਹੜੀਆਂ ਪ੍ਰਾਈਜ਼ਾਂ ਉੱਪਰ ਜਾ ਰਹੀਆਂ। ਸੋ ਤੁਸੀਂ ਤੁਹਾਡੀ ਜਿਹੜੀ ਕਲੋਜ਼ਿੰਗ ਆ ਅਕਤੂਬਰ ਨਵੰਬਰ ਦਸੰਬਰ ਤੱਕ ਵੀ ਆ, ਤੁਸੀਂ ਇਹ ਸੰਡੇ ਤੱਕ ਇਸ ਵੀਕਐਂਡ ਤੱਕ ਆ ਕੇ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ। ਮਿਨੀਮਮ ਡਿਪੋਜ਼ਿਟ ਦੇ ਕੇ ਡੀਲ ਨੂੰ ਲੌਕ ਕਰ ਲਓ, ਤੇ ਜਦੋਂ ਮਰਜ਼ੀ ਡਿਲੀਵਰੀ ਚਾਹੀਦੀ ਹੋ ਤੁਸੀਂ ਆਪਣੇ ਘਰ ਫਰਨੀਚਰ ਲੈ ਕੇ ਜਾ ਸਕਦੇ ਹੋ ਮਿਨੀਮਮ ਡਿਪੋਜ਼ਿਟ ਦੇ ਨਾਲ ਇਸ ਸੰਡੇ ਤੱਕ। ਪਰ ਜੇ ਤੁਸੀਂ ਨੈਕਸਟ ਵੀਕ ਆਓਗੇ ਤੇ ਸਾਰੀਆਂ ਪ੍ਰਾਈਜ਼ਾਂ 30% ਜਿਹੜੀਆਂ ਉੱਪਰ ਚੱਲ ਜਾਣੀਆਂ। ਸੋ 30% ਦੀ ਸੇਵਿੰਗ ਹੋ ਰਹੀ ਹੈ ਤੁਹਾਡੀ ਇਸ ਵੀਕਐਂਡ ਦੇ ਇਸ ਤੱਕ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ ਦੇ ਉੱਪਰ, ਤੇ ਨਾਲ ਦੀ ਨਾਲ ਇੱਕ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਬੇਸਮੈਂਟ ਅਪਾਰਟਮੈਂਟ ਦੇ ਲਈ ਸੋਫਾ ਕਮ ਬੈੱਡ ਲੈਣਾ। ਜੀ ਹਾਂ, ਬਲੈਕ ਕਲਰ ਦਾ ਐਲ ਸ਼ੇਪ ਦਾ ਸੋਫਾ ਕਮ ਬੈੱਡ, ਸਾਈਡਾਂ ਤੇ ਕੱਪ ਹੋਲਡਰ ਵੀ ਲੱਗੇ ਹੋਏ ਨੇ, ਚੇਅਰ ਦੇ ਵਿੱਚ ਸਟੋਰੇਜ ਵੀ ਆ। ਸੋਫਾ ਕਮ ਬੈੱਡ ਬਲੈਕ ਕਲਰ ਦਾ ਕੋਡਰਾਈ ਫੈਬਰਿਕ ਦਾ ਕੰਪਲੀਟ ਸੋਫਾ ਕਮ ਬੈੱਡ ਸਿਰਫ 499 ਦਾ, 499 ਡਾਲਰ ਦਾ, ਤੇ ਨਾਲ ਇਹਦੇ ਏਅਰ ਫਰਾਇਰ ਜਿਹੜਾ ਬਿਲਕੁਲ ਫ੍ਰੀ ਤੋਹਫਾ ਮਿਲੂਗਾ। ਸੋ ਜ਼ਰੂਰ ਇੱਕ ਚੈੱਕ ਕਰ ਲਓ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ।
0: ਕੀ ਬਾਤ ਹੈ, 294 ਵੋਕਰ ਡਰਾਈਵ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ, ਤੇ ਫਰਾਈਡੇ ਨੂੰ ਆ ਜਿਓ, ਫਰਾਈਡੇ ਨੂੰ ਅਸੀਂ ਲਾਵਾਂਗੇ ਰੌਣਕਾਂ ਤੇ ਤੁਹਾਡੇ ਲਈ ਉੱਥੇ ਫਿਰ ਤੋਹਫੇ ਤੇ ਤੋਹਫੇ ਤੋਹਫੇ ਤੇ ਤੋਹਫੇ ਦੇਵਾਂਗੇ। ਸੋ ਗੈਟ ਰੈਡੀ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਤੇ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਦੱਸ ਦਵਾਂ ਫਿਰ ਤੋਂ, ਅੱਜ ਦਾ ਆਪਣਾ ਸਟੂਡੀਓ ਦਾ ਫੋਨ ਨੰਬਰ ਹੈ 9056733337, 9056733337, ਤੇ ਗੱਲਬਾਤ ਨਹੀਂ ਹੋਵੇਗੀ ਕਿਉਂਕਿ ਅੱਜ ਹੋਵੇਗੀ 6474988486 ਤੇ। ਸੋ ਮੈਨੂੰ ਤੁਸੀਂ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਕਰਨੀ, ਕੋਈ ਨੰਬਰ ਆਦਿ ਲੈਣੇ ਆ, ਤੁਸੀਂ ਅੱਜ ਲਈ ਫੋਨ ਕਰਨਾ 6474988486 ਤੇ, 647-498-8486 6474988486 ਤੇ ਤੁਹਾਡੀ ਤੇ ਸਾਡੀ ਗੱਲਬਾਤ ਹੋ ਸਕਦੀ ਹੈ। ਜਾਂ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ PUNJABI LEHRAN ਇੰਸਟਾਗ੍ਰਾਮ ਤੇ ਵੀ ਸਾਨੂੰ ਤੁਸੀਂ ਐਨੀ ਟਾਈਮ ਇੱਕ ਤਾਂ ਫੋਲੋ ਕਰ ਲਓ ਯਾਰ, ਸਾਡੇ ਪੇਜ ਤੇ ਬਹੁਤ ਸਾਰੀਆਂ ਅਪਡੇਟਸ, ਬੜੇ ਤੋਹਫੇ ਆਦਿ ਕੱਢੇ ਜਾਂਦੇ ਆ, ਐਂਡ ਜੇ ਫੋਲੋ ਕਰੇਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਸਾਡਾ। ਤੁਸੀਂ ਚੈੱਕ ਕਰੋ ਪੇਜ ਕਿਹੜਾ ਪੰਜਾਬੀ ਲਹਿਰਾਂ ਦਾ ਇੰਸਟਾਗ੍ਰਾਮ ਤੇ, ਤੁਸੀਂ ਕਹੋਗੇ ਨਵੀਂ ਯਾਰ ਤੁਸੀਂ ਤਾਂ ਛਾਏ ਪਏ ਹੋ ਪੂਰੇ। ਸੋ ਪੇਜ ਹੈ ਪੰਜਾਬੀ ਲਹਿਰਾਂ PUNJABI LEHRAN। ਕੋਈ ਯਾਰ ਸਾਡੇ ਟੈਨਿਸ ਦੇ ਫੈਨ ਹੈਗੇ ਆ, ਕੱਲ ਟੈਨਿਸ ਦਾ ਇੱਕ ਮੈਚ ਹੋਇਆ, US ਓਪਨ ਇੱਕ ਬਹੁਤ ਵੱਡਾ ਟੈਨਿਸ ਦਾ ਟੂਰਨਾਮੈਂਟ ਹੈ, ਕੁਆਰਟਰ ਫਾਈਨਲ ਕੱਲ ਹੋਇਆ, ਐਂਡ ਤੁਸੀਂ ਯਕੀਨ ਨਹੀਂ ਕਰਨਾ, 4 ਘੰਟੇ ਤੇ 28 ਮਿੰਟ ਮੈਚ ਚੱਲਿਆ। ਮੈਚ ਜਾ ਕੇ ਤੜਕੇ 3:00 ਤੇ 33 ਮਿੰਟ ਤੇ ਸਵੇਰੇ ਤੜਕੇ ਖਤਮ ਹੋਇਆ ਤੇ ਬਹੁਤ ਸਾਰੇ ਲੋਕ ਜਾਗਦੇ ਰਹੇ। ਅੱਜ ਪਤਾ ਨਹੀਂ ਕੰਮ ਲਈ ਕਿਵੇਂ ਉੱਠੇ ਹੋਣਗੇ। 3:33 AM ਤੇ ਜਾ ਕੇ ਮੈਚ ਇਹ ਖਤਮ ਹੋਇਆ ਤੇ ਲੌਂਗੈਸਟ ਤੇ ਲੇਟੈਸਟ ਫਿਨਿਸ਼ ਇਹ ਰਹੀ ਹੈ ਟੂਰਨਾਮੈਂਟ ਦੀ ਇਸ ਦੀ ਹਿਸਟਰੀ ਦੇ ਵਿੱਚ। ਸੋ ਬੜੀ ਵੱਡੀ ਗੱਲ ਹੈ ਯਾਰ ਕਿ 4 ਘੰਟੇ 28 ਮਿੰਟ ਮੈਚ ਇਹ ਚੱਲਿਆ। ਤੇ ਅੱਜ ਵੀ ਮੈਂ ਦੇਖ ਰਿਹਾ ਸੀ ਕਿ ਜਿਹੜੇ ਟੈਨਿਸ ਦੇ ਪਲੇਅਰਸ ਨੇ ਉਹਨਾਂ ਨੂੰ ਇੱਕ ਤਾਂ ਯਾਰ ਕਮਾਈ ਕਿੰਨੀ ਹੁੰਦੀ ਹੈ, ਬੜੀ ਵੱਡੀ ਗੱਲ ਹੈ ਦੇਖਿਆ ਜਾਵੇ ਤਾਂ। ਮੈਂ ਇੱਕ ਆਪਣੇ ਮਿੱਤਰ ਨੂੰ ਵੀ ਇੱਕ ਪਿਕਚਰ ਭੇਜੀ ਜਿਹੜਾ ਹਾਈਸਟ ਪੇਡ ਟੈਨਿਸ ਪਲੇਅਰ ਹੈ ਜੈਨਿਕ ਸਿਨਰ, ਉਹਦਾ ਨਾਮ ਹੈ, ਇਟਲੀ ਦਾ ਰਹਿਣ ਵਾਲਾ, 25 ਸਾਲ ਦਾ, $58 million। ਵਾਹ। ਤੇ ਦੂਜਾ ਕਾਰਲੋਸ ਅਲਕਾਰਾਜ਼ ਕੱਲ ਖੇਡ ਰਿਹਾ ਸੀ, ਸਪੇਨ ਦਾ ਰਹਿਣ ਵਾਲਾ, 23 ਸਾਲ ਦਾ, $53.7 million। ਕਿਆ ਬਾਤ ਹੈ। ਸਰੀਨਾ ਵਿਲੀਅਮਸ 44 ਸਾਲ ਦੀ ਹੈ, ਉਹ ਤਾਂ ਹੁਣ ਤਾਂ ਸਾਰੇ ਜਾਣਦੇ ਆ, $40.1 million। ਅਰਾਇਨਾ ਸੈਬਲੈਂਕਾ ਬਲੈਰਸ ਦੀ ਰਹਿਣ ਵਾਲੀ 28 ਸਾਲ ਦੀ, $36.1 million। ਕੋਕੋ ਗੋਫ 22 ਸਾਲ USA ਦੀ ਰਹਿਣ ਵਾਲੀ, $35.5 million। 2026 ਦੇ ਵਿੱਚ ਉਹਨੇ ਅਰਨ ਕੀਤਾ। ਦੇਖ ਲਓ ਯਾਰ ਲੋਕ ਕਿੰਨਾ ਟੈਨਿਸ ਵਿੱਚ ਕਮਾਉਂਦੇ ਨੇ। ਆਪਣੇ ਅਰਗੇ ਤਾਂ ਯਾਰ ਆਪਾਂ ਟੈਨਿਸ ਮਤਲਬ ਕਿ ਦੇਖਦੇ ਹੀ ਬਹੁਤ ਘੱਟ ਹੈ। ਮੈਂ ਸਵੇਰੇ ਉੱਠ ਕੇ ਦੇਖਿਆ ਕਿ ਕਿੱਡੀ ਵੱਡੀ ਨਿਊਜ਼ ਸੀਗੀ ਕਿ 4 ਘੰਟੇ 28 ਮਿੰਟ ਮੈਚ ਰਿਹਾ ਤੇ 3:33 ਮਿੰਟ 'ਚ ਜਾ ਕੇ ਖਤਮ ਹੋਇਆ। ਸੋ ਬੱਲੇ ਬੱਲੇ ਯਾਰ ਕਿਆ ਬਾਤ ਹੈ। ਸੋ ਪ੍ਰੋਗਰਾਮ ਹੈ ਪਿਆਰਾ ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਹਾਡੇ ਨਾਲ। 6474988486 ਤੇ ਤੁਹਾਡੇ ਲਈ ਲਾਉਣੇ ਆ ਵਧੀਆ ਜਿਹਾ ਕੋਈ ਗੀਤ, ਥੋੜ੍ਹੇ ਕਰੀਏ ਮਾਹੌਲ ਨੂੰ ਗਰਮਾ ਗਰਮ, ਕਿਉਂਕਿ ਬਾਹਰ ਹਲਕੀ ਫੁਲਕੀ ਜਿਹੀ ਠੰਡ ਹੋ ਚੁੱਕੀ ਹੈ। ਸੋ ਗੀਤ ਤੁਹਾਡੇ ਲਈ ਲਾ ਰਹੇ ਹਾਂ ਤੇ ਇਸ ਗੀਤ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵਣ ਰੂਲੀ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਹੋਣਾ ਵੱਲੋਂ, PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਪ੍ਰਸ਼ਾਂਤ ਪ੍ਰਸ਼ਾਂਤ ਨੂੰ ਕਾਲ ਕਰੋ। ਅਗਰ ਕਿਸੇ ਨੇ ਵੀ ਰੈਨੋਵੇਸ਼ਨ A to Z ਕਰਾਉਣੀ ਹੈ, ਲੀਗਲ ਬੇਸਮੈਂਟ ਬਣਵਾਉਣੀ ਹੈ, ਵਾਸ਼ਰੂਮ ਤਿਆਰ ਕਰਵਾਉਣਾ, 4373180400 4373180400 ਤੇ ਤੁਸੀਂ ਪ੍ਰਸ਼ਾਂਤ ਨੂੰ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਤੇ ਸੁਣਦੇ ਹਾਂ ਜੈਜ਼ੀ ਵੀ ਤੇ ਫਿਰ ਵਾਪਸ ਆਉਂਦੇ ਹਾਂ।

0: ਓਲੀਵਾ ਜੈਜ਼ੀ ਵੀ ਹੈ ਜੈਜ਼ੀ ਭਾਜੀ ਯਾਰ ਆਰਟਿਸਟ ਤੁਸੀਂ ਦੇਖ ਲਓ ਕੁਝ ਟਾਵੇਂ ਟਾਵੇਂ ਨੇ ਜਿਹੜੇ ਅੱਜ ਦੇ ਦਿਨ ਦੇ ਵਿੱਚ ਵੀ ਪੂਰੇ ਐਨ ਆਪਣੇ ਫੇਮ ਦੇ ਵਿੱਚ ਨੇ ਸੋ ਜੈਜ਼ੀ ਭਾਜੀ ਨੇ ਆਪਣੇ ਆਪ ਨੂੰ ਇੱਕ ਤਾਂ ਦੇਖੋ ਜ਼ਰੂਰੀ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਫਿੱਟ ਰੱਖੋ ਉਹਨਾਂ ਨੇ ਉਹ ਰੱਖਿਆ ਇਹ ਵੀ ਹੈ ਕਿ ਤੁਹਾਨੂੰ ਨਾ ਸਮੇਂ ਦੇ ਨਾਲ ਨਾਲ ਅਡੈਪਟ ਵੀ ਕਰਨਾ ਪੈਂਦਾ ਹੁਣ ਜੋ ਵੀ ਹੈ ਜੇ ਹੁਣ ਪੁਰਾਣੇ ਗਾਣੇ ਅੱਜ ਦੇ ਸਮੇਂ ਦੇ ਵਿੱਚ ਰਿਲੀਜ਼ ਕਰੋ ਕਿਤੇ ਨਾ ਕਿਤੇ ਹੁੰਦਾ ਯਾਰ ਕਿ ਉਹ ਉਸ ਲੈਵਲ ਤੱਕ ਦਾ ਆਡੀਅੰਸ ਨਹੀਂ ਸੁਣਨਾ ਜੁੜਦਾ ਹੁਣ ਜੈਜ਼ੀ ਭਾਜੀ ਨੇ ਗਾਣਾ ਕੀਤਾ ਏ ਪੀ ਢਿੱਲੋਂ ਨਾਲ 3-15 ਕਿੰਨਾ ਚੱਲਿਆ ਜੈਜ਼ੀ ਭਾਜੀ ਨੇ ਗਾਣਾ ਕੀਤਾ ਅਰਜਨ ਢਿੱਲੋਂ ਨਾਲ ਉਹ ਕਿੰਨਾ ਚੱਲਿਆ ਜੈਜ਼ੀ ਭਾਜੀ ਨੇ ਗੁਰਿੰਦਰ ਗਿੱਲ ਨਾਲ ਵੀ ਗਾਣਾ ਕੀਤਾ ਹੈਵੀ ਵੇਟ ਉਹ ਵੀ ਬੜਾ ਚੱਲਿਆ ਅਤੇ ਨਾਲ ਜੈਜ਼ੀ ਭਾਜੀ ਨੇ ਆਪਣੇ ਚੰਨੀ ਅਤੇ ਮੋਗੇ ਹੁਣਾਂ ਨਾਲ ਵੀ ਗਾਣਾ ਕੀਤਾ ਕੂਲਿਨ ਉਹ ਵੀ ਬਹੁਤ ਚੱਲਿਆ ਸੋ ਇਹ ਸਿਆਣਪ ਦੇ ਨਾਲ ਸਟਰੈਟਜੀ ਹੁੰਦੀ ਹੈ ਕਿ ਤੁਸੀਂ ਚਲੋ ਆਏ ਨਹੀਂ ਮੈਂ ਕਹਿ ਰਿਹਾ ਕਿ ਆਪਣੇ ਰੂਟਸ ਤੋਂ ਭੱਜੋ ਹਜੇ ਵੀ ਬੜੇ ਫੋਕ ਗਾਣੇ ਵੀ ਭਾਜੀ ਹੁਣੇ ਕਰ ਰਹੇ ਨੇ ਬਟ ਨਾਲ ਦੀ ਨਾਲ ਨਵੇਂ ਆਡੀਅੰਸ ਨੂੰ ਵੀ ਆਪਣੇ ਨਾਲ ਜੈਜ਼ੀ ਭਾਜੀ ਨੇ ਕਿਤੇ ਨਾ ਕਿਤੇ ਜੋੜਿਆ ਜੋ ਕਿ ਬੜੀ ਜ਼ਰੂਰੀ ਗੱਲ ਹੈ ਸੋ ਪ੍ਰੋਗਰਾਮ ਪੰਜਾਬੀ ਨਾਲ ਤੁਹਾਡਾ ਗੱਲਾਂ ਬਾਤਾਂ ਹੋ ਰਹੀਆਂ ਨੇ ਅਤੇ ਨਾਲ ਦੀ ਨਾਲ ਬਹੁਤ ਸਾਰੇ ਮੈਸੇਜ ਤੁਹਾਡੇ ਤੱਕ ਸ਼ੇਅਰ ਕਰ ਰਹੇ ਹਾਂ ਸਾਡੇ ਨਾਲ ਜੁੜ ਚੁੱਕੇ ਨੇ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ ਅਤੇ ਨੰਬਰ ਹਰਪ੍ਰੀਤ ਦਾ 416-817-6500 ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਹਰਪ੍ਰੀਤ ਵੈਲਕਮ ਕੀ ਹਾਲ ਹੈ
1: ਥੈਂਕ ਯੂ ਸੋ ਮਚ ਨਵੀ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਸੋ ਕਿਵੇਂ ਚੱਲ ਰਿਹਾ ਬੈਕ ਟੂ ਸਕੂਲ ਵੀਕ
1: ਬੈਕ ਟੂ ਸਕੂਲ ਬਹੁਤ ਵਧੀਆ
0: ਤੁਸੀਂ ਤਾਂ ਹੁਣ ਪੂਰੇ ਫ੍ਰੀ ਹੋ ਗਏ ਕਿ ਨਹੀਂ
1: ਬਿਲਕੁਲ ਜੀ ਬੱਚੇ ਭੇਜ ਕੇ ਵੇਲੇ ਵੇਲੇ ਸਵੇਰੇ
0: ਹਾਂ ਥੋੜਾ ਲੱਗਦਾ ਨਾ ਕਿ ਯਾਰ ਸਾਨੂੰ ਤਾਂ ਲਾਈਫ ਵਾਪਸ ਮਿਲ ਗਈ ਜਿੰਨੇ ਵੀ ਬੱਚਿਆਂ ਨੇ ਕੋਈ ਯੂਨੀਵਰਸਿਟੀ ਸ਼ੁਰੂ ਕਰ ਰਿਹਾ ਕੋਈ ਲਾਸਟ ਆਪਣੇ ਗ੍ਰੇਡ 12 ਦੇ ਵਿੱਚ ਹੈ ਕੋਈ ਫਸਟ ਗ੍ਰੇਡ ਕਿੰਡਰਗਾਰਟਨ ਚਲੋ ਜਿੱਥੇ ਵੀ ਨੇ ਬੈਸਟ ਵਿਸ਼ਿਸ ਟੂ ਐਵਰੀਵਨ ਤੇ ਆਈ ਹੋਪ ਕਿ ਵੀਕ ਸਮੂਥਲੀ ਲੰਘ ਜਾਵੇ ਇੱਕ ਦੋ ਵੀਕ ਹੁੰਦੇ ਆ ਫਿਰ ਚਲੋ ਸਾਰੇ ਯੂਜ਼ ਟੂ ਹੋ ਜਾਂਦੇ ਆ ਸਰਪ੍ਰੀਤ ਨਾਲ ਦੀ ਨਾਲ ਅੱਜ ਦਾ ਆਪਣਾ ਕੀ ਮੈਸੇਜ ਹੈ ਸਭ ਲਈ
1: ਬਿਲਕੁਲ ਨਵੀ ਸੋ ਬੱਚਿਆਂ ਦੀ ਗੱਲ ਚੱਲ ਰਹੀ ਹੈ ਸਟੂਡੈਂਟਸ ਦੀ ਗੱਲ ਚੱਲਦੀ ਹੈ ਯੂਨੀਵਰਸਿਟੀ ਦੀ ਗੱਲ ਚੱਲੀ ਹੈ ਤਾਂ ਮੈਂ ਜ਼ਰੂਰ ਇਹ ਗੱਲ ਕਹੂੰਗੀ ਕਿਉਂਕਿ ਹਰੇਕ ਚੀਜ਼ ਦੇ ਵਿੱਚ ਪਲੈਨਿੰਗ ਬਹੁਤ ਜ਼ਰੂਰੀ ਆ ਕਈ ਵਾਰ ਆਪਾਂ ਇਹ ਸੋਚਦੇ ਹੁੰਦੇ ਹਾਂ ਕਿ ਕੋਈ ਗੱਲ ਨਹੀਂ ਬੱਚਿਆਂ ਦੀ ਯੂਨੀਵਰਸਿਟੀ ਜਾਣਾ ਹੈਗਾ ਆ ਕੋਈ ਨਹੀਂ ਬੱਚੇ ਲੋਨ ਲੈ ਲੈਣਗੇ ਬੱਚੇ ਆਪਣੇ ਆਪ ਕਰ ਲੈਣਗੇ ਸੋ ਅਗਰ ਆਪਾਂ ਥੋੜ੍ਹੀ ਜਿਹੀ ਪਲੈਨਿੰਗ ਦੇ ਨਾਲ ਚੱਲੀਏ ਬੱਚਿਆਂ ਦੀ ਯੂਨੀਵਰਸਿਟੀ ਵੀ ਸੁਖਾਲੀ ਹੋ ਸਕਦੀ ਆ ਉਹਨਾਂ ਦੀ ਐਜੂਕੇਸ਼ਨ ਸੁਖਾਲੀ ਹੋ ਸਕਦੀ ਆ ਤੇ ਪਲੱਸ ਇਹ ਹੈਗਾ ਆ ਐਜੂਕੇਸ਼ਨ ਤੋਂ ਬਾਅਦ ਵਾਲੇ ਜਿਹੜੇ ਸਟੈਪਸ ਹੈਗੇ ਆ ਕਿਉਂਕਿ ਜਦੋਂ ਤੱਕ ਬੱਚੇ ਯੂਨੀਵਰਸਿਟੀ ਕੰਪਲੀਟ ਕਰਦੇ ਆ ਜੋਬਸ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਦੇ ਵਿਆਹ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਤਾਂ ਉਹਨਾਂ ਦੀ ਵੈਡਿੰਗ ਦੇ ਉੱਪਰ ਜਿਹੜੇ ਖਰਚੇ ਕਰਨੇ ਉਹ ਵੀ ਥੋੜੇ ਸੁਖਾਲੇ ਹੋ ਜਾਣਗੇ ਕਿਉਂਕਿ ਹਰੇਕ ਚੀਜ਼ ਦੇ ਲਈ ਅੱਗੇ ਸਟੈਪ ਬਣੇ ਹੋਏ ਆ ਜੇ ਆਪਾਂ ਹੁਣ ਤੋਂ ਨਹੀਂ ਪਲੈਨਿੰਗ ਕਰਾਂਗੇ ਜਦੋਂ ਤੋਂ ਬੱਚੇ ਨਿਊ ਬੋਰਨ ਹੈਗੇ ਆ ਆਪਾਂ ਅਗਰ ਉਹਨਾਂ ਦੀ RESP ਦਾ ਪਲੈਨ ਨਹੀਂ ਕਰਵਾਇਆ ਤਾਂ ਪਹਿਲੇ ਚੀਜ਼ ਇਹ ਹੈਗੀ ਆ ਕਿ ਜਦੋਂ ਹੀ ਉਹਨਾਂ ਨੇ ਯੂਨੀਵਰਸਿਟੀ ਜਾਣਾ ਹੈਗਾ ਆ ਪੇਰੈਂਟਸ ਦੇ ਉੱਪਰ ਇਸ ਚੀਜ਼ ਦਾ ਬਰਡਨ ਆ ਕਿ ਹੁਣ ਆਪਾਂ ਉਹਨਾਂ ਦੀ ਯੂਨੀਵਰਸਿਟੀ ਦੇ ਲਈ ਜਿਹੜੀ ਟਿਊਸ਼ਨ ਫੀਸ ਹੈਗੀ ਆ ਉਹਨਾਂ ਦੇ ਰਹਿਣ ਸਹਿਣ ਦਾ ਖਰਚਾ ਆ ਉਹਨੂੰ ਖਰਚੇ ਨੂੰ ਕਵਰ ਕਰੀਏ ਜਦੋਂ ਉਹ ਖਰਚਾ ਕਵਰ ਹੁੰਦਾ ਹੈਗਾ ਆ ਉਸ ਤੋਂ ਬਾਅਦ ਇਹ 3-4 ਸਾਲ ਬਾਅਦ ਦੇ ਵਿੱਚ ਹੀ ਆਪਾਂ ਫਿਰ ਵਿਆਹ ਦਾ ਸੋਚਦੇ ਹਾਂ ਤੇ ਫਿਰ ਵਿਆਹ ਦੇ ਉੱਪਰ ਜਿਹੜਾ ਖਰਚਾ ਹੋਣਾ ਆ ਫਿਰ ਉਹਦੇ ਬਾਰੇ ਸੋਚਦੇ ਹਾਂ ਸੋ ਅਗਰ ਆਪਾਂ ਇਹਨਾਂ ਚੀਜ਼ਾਂ ਦੀ ਪਲੈਨਿੰਗ ਹੁਣ ਤੋਂ ਨਹੀਂ ਕੀਤੀ ਤਾਂ ਆਪਣੇ ਲਈ ਇਹ ਚੀਜ਼ ਜਿਹੜੀ ਹੈਗੀ ਉਹ ਟਫ ਹੋਣ ਵਾਲੀ ਆ ਤੇ ਜਿਨ੍ਹਾਂ ਪੇਰੈਂਟਸ ਨੇ ਆਪਣੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਸੇਵਿੰਗਸ ਕੀਤੀਆਂ ਸੀਗੀਆਂ RESP ਦੇ ਪਲਾਨ ਕੀਤੇ ਸੀਗੇ ਉਹਨਾਂ ਨੇ ਹੁਣ ਇਸ ਵੇਲੇ ਯੂਨੀਵਰਸਿਟੀ ਦੇ ਟਾਈਮ ਤੇ ਪੈਸਿਆਂ ਨੂੰ ਯੂਜ਼ ਕੀਤਾ ਹੈਗਾ ਆ ਤਾਂ ਫਿਰ ਸੋਚ ਸਕਦੇ ਹਾਂ ਆਪਾਂ ਕਿ ਉਹ ਕਿੰਨੇ ਸੌਖੇ ਹੋਣਗੇ ਜਿਨ੍ਹਾਂ ਨੂੰ ਪਤਾ ਹੈ ਕਿ ਸਾਡੇ ਬੱਚਿਆਂ ਦੀ ਜਿਹੜੀ ਟਿਊਸ਼ਨ ਫੀਸ ਹੈਗੀ ਆ ਐਜੂਕੇਸ਼ਨ ਦੀ ਕੋਸਟ ਹੈਗੀ ਆ ਉਹਦੇ ਲਈ ਆਪਣੇ ਕੋਲ ਫੰਡਿੰਗ ਹੈਗੀ ਸੀਗੀ ਤੇ ਹੁਣ ਅਸੀਂ 4 ਸਾਲਾਂ ਬਾਅਦ ਜਦੋਂ ਉਹਨਾਂ ਦਾ 4-5 ਸਾਲ ਬਾਅਦ ਜੇ ਅਸੀਂ ਹੁਣ ਉਹਨਾਂ ਦਾ ਵਿਆਹ ਕਰਨਾ ਆ ਤਾਂ ਸਾਡੇ ਕੋਲ ਉਹਦੇ ਲਈ ਪੈਸੇ ਇਕੱਠੇ ਹੋ ਜਾਣਗੇ ਉਦੋਂ ਤੱਕ ਸੋ ਇਸ ਕਰਕੇ RESP ਇੱਕ ਬਹੁਤ ਵਧੀਆ ਟੂਲ ਬਣਾਇਆ CRA ਨੇ ਜਿਹਦੇ ਵਿੱਚ ਤੁਸੀਂ ਕੰਟਰੀਬਿਊਸ਼ਨ ਕਰਨੀ ਆ ਗਵਰਨਮੈਂਟ ਨੇ ਗ੍ਰਾਂਟ ਦੇਣੀ ਹੈਗੀ ਆ ਤੇ ਉਹਦੇ ਉੱਪਰ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਨੀ ਆ ਸਪੈਸ਼ਲੀ ਆਪਾਂ ਇਹ ਚੀਜ਼ ਅਸਿਊਮ ਕਰ ਸਕਦੇ ਹਾਂ ਕਿ ਸਾਡੇ ਬੱਚਿਆਂ ਨੂੰ ਇੱਥੇ ਚਾਈਲਡ ਟੈਕਸ ਬੈਨੀਫਿਟ ਆਉਂਦੇ ਆ। ਸੋ ਗਵਰਨਮੈਂਟ ਤੋਂ ਹੀ ਆਪਾਂ ਨੂੰ ਪੈਸੇ ਆਉਂਦੇ ਆ, ਉਹੀ ਪੈਸੇ ਆਪਾਂ ਦੁਆਰਾ ਤੋਂ ਆਰਈਐਸਪੀ ਦੇ ਵਿੱਚ ਪਾਉਣੇ ਹੈਗੇ ਆ, ਉਹੀ ਆਰਈਐਸਪੀ ਦੇ ਉੱਪਰ ਫਿਰ ਤੋਂ ਗਵਰਨਮੈਂਟ ਗ੍ਰਾਂਟ ਦੇ ਰਹੀ ਆ। ਸੋ ਆਪਾਂ ਡਬਲ ਬੈਨੀਫਿਟ ਲੈ ਰਹੇ ਹਾਂ ਸੀਆਰਏ ਤੋਂ ਇਸ ਚੀਜ਼ ਦਾ ਕਿ ਆਪਾਂ ਉਹਨਾਂ ਤੋਂ ਚਾਈਲਡ ਟੈਕਸ ਬੈਨੀਫਿਟ ਵੀ ਲੈ ਰਹੇ ਹਾਂ ਔਰ ਉਸ ਚਾਈਲਡ ਟੈਕਸ ਬੈਨੀਫਿਟ ਨੂੰ ਆਪਾਂ ਆਰਈਐਸਪੀ 'ਚ ਕੰਟਰੀਬਿਊਟ ਕਰਕੇ ਉਹਦੇ ਉੱਪਰ ਤੋਂ ਜਿਹੜੀਆਂ ਉਹਨਾਂ ਦੀਆਂ ਗ੍ਰਾਂਟਸ ਮਿਲ ਰਹੀਆਂ ਉਹਦਾ ਵੀ ਬੈਨੀਫਿਟ ਲੈ ਰਹੇ ਹਾਂ ਤੇ ਉਸ ਪੈਸੇ ਨੂੰ ਅੱਗੇ ਇਨਵੈਸਟ ਕਰਕੇ ਅਸੀਂ ਕੰਪਾਊਂਡ ਇੰਟਰਸਟ ਦੀ ਪਾਵਰ ਦਾ ਵੀ ਫਾਇਦਾ ਲੈਂਦੇ ਹਾਂ। ਸੋ ਆਪਣੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਇਹ ਪਲਾਨ ਜਿਹੜਾ ਹੈਗਾ ਆ ਬਹੁਤ ਵਧੀਆ ਮਨੀ ਨੂੰ ਅਕਮੁਲੇਟ ਕਰ ਸਕਦਾ ਆ ਜਦੋਂ ਉਹਨਾਂ ਨੇ ਯੂਨੀਵਰਸਿਟੀ ਜਾਂ ਕਾਲਜ ਜਾਣਾ ਆ 12th ਗ੍ਰੇਡ ਤੋਂ ਬਾਅਦ। ਤੇ ਜਿਨ੍ਹਾਂ ਪੇਰੈਂਟਸ ਨੇ ਆਰਈਐਸਪੀ ਦੇ ਵਿੱਚ ਫੁੱਲ ਫਲੈਜ ਕੰਟਰੀਬਿਊਸ਼ਨ ਕੀਤੀ ਆ, ਸਾਨੂੰ ਬਹੁਤ ਵਾਰੀ ਕਾਲਸ ਆਉਂਦੀਆਂ ਕਿ ਅਸੀਂ ਕੁਝ ਹੋਰ ਕਰਨਾ ਚਾਹੁੰਦੇ ਹਾਂ ਆਪਣੇ ਬੱਚਿਆਂ ਦੇ ਲਈ ਜਿਹਦੇ ਵਿੱਚ ਉਹਨਾਂ ਦਾ ਕੋਈ ਪੈਸਾ ਜੁੜ ਸਕੇ, ਤਾਂ ਡੈਫੀਨੇਟਲੀ ਤੁਸੀਂ ਡਿਵੀਡੈਂਡ ਵਾਲੇ ਪਲਾਨਸ ਦੇ ਬੈਨੀਫਿਟ ਲੈ ਸਕਦੇ ਆ ਕਿਉਂਕਿ ਇੱਕ ਪਾਸੇ ਉਹਨਾਂ ਦੀ ਕਵਰੇਜ ਹੋਊਗੀ, ਦੂਸਰੇ ਪਾਸੇ ਜਿਹੜੇ ਇੰਸ਼ੋਰੈਂਸ ਕੰਪਨੀਆਂ ਦੇ ਡਿਵੀਡੈਂਡਸ ਐਡ ਆਨ ਹੁੰਦੇ ਆ ਉਹ ਪਾਲਿਸੀ ਦੇ ਵਿੱਚ ਕੈਸ਼ ਵੈਲਿਊ ਜਨਰੇਟ ਕਰਨਗੇ ਜਿਹੜੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਉਸ ਵੈਲਿਊ ਨੂੰ ਯੂਜ਼ ਕਰ ਸਕਦੇ ਆ, ਉਹਨਾਂ ਦੀ ਵੈਡਿੰਗ ਕਰਨ ਲਈ ਯੂਜ਼ ਕਰ ਸਕਦੇ ਆ, ਉਹਨਾਂ ਨੂੰ ਕੋਈ ਘਰ ਲੈ ਕੇ ਦੇਣਾ ਉਹਦੀ ਡਾਊਨ ਪੇਮੈਂਟ ਲਈ ਯੂਜ਼ ਕਰ ਸਕਦੇ ਆ। ਸੋ ਡਿਪੈਂਡ ਕਰਦਾ ਹੈਗਾ ਕਿ ਉਸ ਵੇਲੇ ਆਪਾਂ ਨੂੰ ਪੈਸਾ ਕਿੱਦਾਂ ਚਾਹੀਦਾ ਹੋਊਗਾ, ਪਾਲਿਸੀ ਸਰੈਂਡਰ ਕਰਕੇ ਲੈਣਾ, ਕੋਲੈਟਰਲ ਕਰਕੇ ਲੈਣਾ, ਲੋਨ ਲੈ ਕੇ ਲੈਣਾ। ਸੋ ਹਰ ਤਰ੍ਹਾਂ ਦੀ ਆਪਸ਼ਨ ਜਿਹੜੀ ਹੈਗੀ ਉਹ ਡਿਵੀਡੈਂਡ ਵਾਲੇ ਪਲਾਨ ਦੇ ਵਿੱਚ ਵੀ ਅਵੇਲੇਬਲ ਹੋਊਗੀ। ਕਿਹੜਾ ਪਲਾਨ ਤੁਹਾਡੇ ਲਈ ਸੂਟੇਬਲ ਹੋ ਸਕਦਾ ਆ, ਕਿਹੜੇ ਪਲਾਨ 'ਚ ਤੁਸੀਂ ਕਿੰਨੀ ਕੰਟਰੀਬਿਊਸ਼ਨ ਕਰੋਗੇ ਤੇ ਉਹਦੇ ਨਾਲ ਕੀ ਬੈਨੀਫਿਟਸ ਮਿਲਣਗੇ, ਇਹ ਜ਼ਰੂਰ ਸਾਡੇ ਨਾਲ ਤੁਸੀਂ ਬੈਠ ਕੇ ਡਿਸਕਸ ਕਰ ਸਕਦੇ ਆ ਕਿ ਆਰਈਐਸਪੀ ਦੇ ਵਿੱਚ ਕੰਟਰੀਬਿਊਸ਼ਨ ਕਰੀਏ 18ਵੇਂ ਸਾਲ ਤੇ ਸਾਨੂੰ ਕਿੰਨੇ ਪੈਸੇ ਮਿਲਣਗੇ, ਤੇ ਜੇ ਆਪਾਂ ਉਹਨਾਂ ਦੇ ਨਾਲ ਡਿਵੀਡੈਂਡ ਵਾਲਾ ਪਲਾਨ ਕਰਵਾਈਏ ਤਾਂ ਸਾਨੂੰ ਬਾਅਦ ਵਿੱਚੋਂ ਜਿਹੜੀ ਹੈਗੀ ਆ ਲੌਂਗ ਰਨ ਦੇ ਵਿੱਚ ਕੀ ਉਹਦੇ ਬੈਨੀਫਿਟਸ ਹੋਣਗੇ। ਦੋਨਾਂ ਚੀਜ਼ਾਂ ਦੀ ਇਨਫੋਰਮੇਸ਼ਨ ਵਾਸਤੇ ਨੰਬਰ ਹੈਗਾ ਜੀ
2: 416-816-4001
0: ਤੁਸੀਂ ਪਰ ਕਦੇ ਗਾਣਾ ਬਦਲ ਵੀ ਲਿਆ ਕਰੋ,
2: ਗਾਣਾ ਲਾ ਦਿਓ ਹਜੇ ਕੰਗ ਲਾ ਦਿਓ
0: ਲਾ ਦਿੰਦੇ ਕਿਹੜਾ ਸੁਣਨਾ
2: ਗਿੱਧੇ ਵਾਲੀ ਰਾਣੀ ਨੀ ਗਿੱਧੇ ਵਿੱਚ ਆ
0: ਠੀਕ ਹੈ ਸੁਣਾ ਦਿੰਦੇ ਆ ਚਲੋ ਗੱਲਬਾਤ ਥੋੜੀ ਸਾਡੀ ਹੋ ਸਕਦੀ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਪੰਜਾਬੀ ਲਹਿਰਾਂ ਦੇ ਸੀਈਓ ਮੇਰੇ ਫਾਦਰ ਸਾਹਿਬ ਸਤਿੰਦਰਪਾਲ ਸਿੱਧਵਾਂ ਜੀ ਤੇ ਸਤਿੰਦਰ ਸਾਹਿਬ ਵੈਲਕਮ।
3: ਬਿਲਕੁਲ ਨਵੀ ਜੀ, ਬਹੁਤ ਬਹੁਤ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਸ਼ੁਭ ਇੱਛਾਵਾਂ। ਲੌਂਗ ਵੀਕਐਂਡ ਲੰਘ ਕੇ ਗਿਆ ਔਰ ਦੇਖੋ ਨਵੀ ਟਾਈਮ ਕਿਵੇਂ ਫਲਾਈ ਕਰਦਾ ਹੈ।
0: ਬਿਲਕੁਲ ਪਤਾ ਨਹੀਂ ਲੱਗਿਆ ਸਮਰ ਕਿੰਨੀ ਛੇਤੀ ਲੰਘ ਗਿਆ,
3: ਸਮਰ ਵੀ ਨਿਕਲ ਚੱਲੀ, ਹੁਣ ਹਨੇਰਾ ਵੀ ਬੜੀ ਜਲਦੀ ਹੋ ਜਾਂਦਾ, ਤਕਰੀਬਨ 7 ਵਜੇ ਪੂਰਾ ਸੂਰਜ ਛਿਪ ਜਾਂਦਾ
0: ਤੇ ਮੈਨੂੰ ਤਾਂ ਸਾਰਿਆਂ ਦੇ ਮੂਡ ਜੇ ਬਦਲ ਜਾਂਦੇ ਆ ਤੇ ਤੁਸੀਂ ਬਾਹਰ ਵੀ ਦੇਖੋ ਸੁਨਸਨਾ ਹੋ ਜਾਂਦੀ ਹੈ ਸ਼ਾਮਾਂ ਨੂੰ ਕਿਉਂਕਿ ਚਲੋ ਮੀਨੋ ਬੱਚੇ ਬੁੱਚੇ ਸਕੂਲ ਜਾ ਰਹੇ ਆ, ਪੇਰੈਂਟਸ ਵੀ ਸਾਰੇ ਹੁਣ
3: ਬਿਜ਼ੀ ਹੋ ਜਾਂਦੇ
0: ਆ, ਨਹੀਂ ਕਹਿੰਦੇ ਆ ਵੀ ਬਥੇਰਾ ਹੁਣ ਪਾਰਟੀ ਕਰ ਲੈਣ ਥੋੜ੍ਹਾ ਅਸੀਂ ਵੀ ਸੀਰੀਅਸ ਹੋਈਏ ਤੇ ਰੂਟੀਨ ਚ ਆਈਏ।
3: ਬਾਕੀ ਨਵੀਂ ਕੁਦਰਤ ਦੇ ਹਰ ਰੰਗ ਨੂੰ ਮਾਨਣਾ ਚਾਹੀਦਾ, ਦੇਖੋ ਕੁਦਰਤ ਨੇ ਜਿਹੜੀਆਂ ਇਹ ਰੁੱਤਾਂ ਬਣਾਈਆਂ ਇਹ ਕੋਈ ਐਵੇਂ ਨੀ ਬਣਾਈਆਂ, ਕਹਿੰਦੇ ਨੇ ਕਿ ਧੁੱਪਾਂ ਛਾਵਾਂ ਸਵੇਰ ਸ਼ਾਮ ਔਰ ਕਦੇ ਗਰਮੀ ਆ ਕਦੇ ਸਰਦੀ ਆ ਕਦੇ ਸਿਆਲ ਆ ਗਏ ਕਦੇ ਸਨੋਅ ਪੈਣ ਲੱਗ ਪਈ, ਇਹ ਜਿਹੜੀਆਂ ਕੁਦਰਤ ਦੀਆਂ ਜਿੰਨੀਆਂ ਵੀ ਇਹ ਬਖਸ਼ਾਂ ਨੇ ਇਹ ਸਾਰੇ ਲੋਕਾਂ ਵਾਸਤੇ ਸੇਮ ਆ,
0: ਬਿਲਕੁਲ
3: ਕਿਸੇ ਨੂੰ ਇਹਦੇ ਚ ਕੋਈ ਕਿਸੇ ਕਿਸਮ ਦਾ ਨਾ ਵਿਤਕਰਾ ਨੀ ਕੀਤਾ ਜਾਂਦਾ, ਸਭ ਦੇ ਵਾਸਤੇ ਬਰਾਬਰ।
0: ਕਈ ਲੋਕਾਂ ਨੂੰ ਲੱਗਦਾ ਹੁੰਦਾ ਵੀ ਸਿਰਫ ਮੇਰੇ ਨਾਲ ਹੀ ਹੋ ਰਿਹਾ,
3: ਹਾਂ
0: ਕੋਈ ਕਹੂਗਾ ਯਾਰ ਹੁਣ ਮੌਸਮ ਬਦਲ ਰਿਹਾ, ਸਾਰੇ ਲਈ ਬਦਲਿਆ, ਕਿਹੜਾ ਕਿ ਸਿਰਫ ਇੱਕ ਬੰਦੇ ਲਈ ਬਦਲਿਆ,
3: ਕਿਸੇ ਇਕੱਲੇ ਲਈ ਨਹੀਂ ਬਦਲ ਰਿਹਾ। ਤੇ ਤੁਸੀਂ ਬਾਕੀ ਜਿਹੜੀ ਗੱਲ ਨਾ ਤੁਹਾਡੇ ਅੰਦਰ ਹੀ ਹੁੰਦੀ ਹੈ ਸਾਰੀ ਕੁਛ, ਹਰ ਚੀਜ਼ ਨੂੰ ਮੰਨਣ ਦਾ ਇੱਕ ਤਰੀਕਾ ਚਾਹੀਦਾ।
0: ਬਹੁਤ ਨਾਲੇ ਬਹੁਤ ਇੱਕ ਪ੍ਰੋਬਲਮ ਇਹ ਹੈ ਨਾ ਜਿਹੜੇ ਲੋਕ ਕੰਪਲੇਨ ਕਰਦੇ ਆ ਉਹਨਾਂ ਦੇ ਨਾ ਕੋਈ ਸ਼ੌਂਕ ਨੇ ਨਾ ਉਹ ਐਕਸਰਸਾਈਜ਼ ਕਰਦੇ ਆ ਨਾ ਉਹ ਆਪਣੇ ਆਪ ਨੂੰ ਬਿਜ਼ੀ ਰੱਖਦੇ ਆ ਨਾ ਪ੍ਰੋਪਰ ਡਾਇਟ ਕਿਸ ਨੇ ਫੋਲੋ ਕਰਨੀ ਹੈ, ਇਹ ਚੀਜ਼ਾਂ ਸਾਰੀਆਂ ਹੁਣ ਜੇ ਤੁਸੀਂ ਦਿਨੇ ਨਿਕਲਦੇ ਨੀ ਸਨਲਾਈਟ। ਅੱਜ ਮੈਂ ਇੱਕ ਪੋਡਕਾਸਟ ਸੁਣ ਰਿਹਾ ਸੀਗਾ, ਬੜਾ ਵੱਡਾ ਡਾਕਟਰ ਹੈ, ਸਾਰੇ ਜਾਣਦੇ ਆ ਡਾਕਟਰ, ਉਹਦਾ ਐਂਡਰੂ ਹਿਊਬਰਮੈਨ ਨਾਮ ਹੈ, ਤੇ ਉਹ ਕਹਿੰਦਾ ਕਿ 10 ਚੀਜ਼ਾਂ ਨੇ ਜਿਹੜੀਆਂ ਮੈਂ ਰੋਜ਼ ਕਰਦਾ।
3: ਅੱਛਾ।
0: ਤੇ ਕਹਿੰਦਾ ਇਹਨਾਂ ਦਾ ਕੋਈ ਖਰਚਾ ਨੀ, ਜਿਹੜਾ ਬੰਦਾ ਇਹ 10 ਚੀਜ਼ਾਂ ਨੂੰ ਕਰੂਗਾ ਉਹ ਆਪਣੀ ਜ਼ਿੰਦਗੀ ਬਦਲ ਲਵੇਗਾ, ਉਹ ਹੈਲਥੀ ਰਹਿਣਾ ਸ਼ੁਰੂ ਕਰ। ਤੇ ਆਮ ਗੱਲਾਂ ਨੇ ਵੀ ਤੁਸੀਂ ਸਵੇਰੇ ਉੱਠੋ ਤੇ ਪਾਣੀ ਪੀਓ।
3: ਇਹ ਚੀਜ਼ਾਂ ਨੂੰ ਵੀ ਤੂੰ ਰਿਕਾਰਡ ਕਰਕੇ ਨਾ ਆਪਣੇ ਇੰਸਟਾਗ੍ਰਾਮ ਤੇ ਵੀ ਪਾ ਵੀ ਕਿਹੜੀਆਂ ਕਿਹੜੀਆਂ ਉਹ 10 ਚੀਜ਼ਾਂ ਜਿਹੜੀਆਂ ਇਨਸਾਨ ਨੂੰ ਕਰਨੀਆਂ ਚਾਹੀਦੀਆਂ, ਤਾਂ ਕਿ ਸਾਡੇ ਲੋਕਾਂ ਤੱਕ ਪਹੁੰਚ ਸਕਣ। ਇੱਥੇ ਕਿਹੜੀ ਕਿਹੜੀ ਚੀਜ਼ ਉਹਨੇ ਕਹੀ ਆ?
0: ਨਹੀਂ, ਸੋ ਆਪਣੇ ਲੋਕਾਂ ਨੂੰ ਲੱਗਦਾ ਜਾਂ ਚਲੋ ਇਨਸਾਨਾਂ ਨੂੰ ਲੱਗਦਾ ਕਿ ਹੈਲਥੀ ਹੋਣਾ ਬਹੁਤ ਔਖਾ, ਪੈਸੇ ਲੱਗਦੇ ਆ ਜਾਂ ਸਾਡਾ ਟਾਈਮ ਬੜਾ ਵੇਸਟ ਹੋਊਗਾ, ਉਹ ਕਹਿੰਦਾ ਕਿ ਸਵੇਰੇ 10-15 ਮਿੰਟ ਨੈਚੁਰਲ ਸਨਲਾਈਟ ਤੁਹਾਨੂੰ ਮਿਲਣੀ ਚਾਹੀਦੀ ਹੈ ਇੱਕ ਘੰਟੇ ਦੇ ਵਿੱਚ ਵਿੱਚ ਜਦੋਂ ਤੁਸੀਂ ਉੱਠਦੇ ਹੋ। ਸੋ 9-7 ਵਜੇ ਉੱਠੇ ਹੋ, 7-8 ਦੇ ਵਿੱਚ ਵਿੱਚ ਥੋੜ੍ਹਾ ਜਿਹਾ ਤੁਸੀਂ ਨੈਚੁਰਲ ਸਨਲਾਈਟ ਲਓ, ਉਹ ਫ੍ਰੀ ਹੈ, ਉਹਦੇ ਨਾਲ ਤੁਹਾਡਾ ਹੈਲਥੀ ਜਿਹੜਾ ਕੋਰਟੀਜ਼ੋਲ ਆ ਉਹ ਰਿਲੀਜ਼ ਹੁੰਦਾ, ਤੁਹਾਡਾ ਜਿਹੜਾ ਬਾਡੀ ਦਾ ਕਲੋਕ ਹੈ ਉਹ ਇੱਕ ਕਿਸਮ ਦੇ ਨਾਲ ਬੂਸਟ ਹੁੰਦਾ। ਦੂਜਾ ਹਾਈਡਰੇਟ ਕਰੋ, 16-32 ਔਂਸ ਪਾਣੀ ਤੁਸੀਂ ਪੀਓ ਉੱਠਣ ਸਾਰ। ਕੈਫੀਨ ਨੂੰ ਡਿਲੇ ਕਰੋ, ਬਹੁਤ ਸਾਰੇ ਲੋਕ ਉੱਠਦੇ ਆ ਸਵੇਰੇ ਉੱਠਣ ਸਾਰ ਕੌਫੀ ਪੀ ਲੈਂਦੇ ਆ, ਕਹਿੰਦਾ ਤਕਰੀਬਨ 1.5 ਤੋਂ ਲੈ ਕੇ 2 ਘੰਟੇ ਤੁਸੀਂ ਵੇਟ ਕਰੋ ਫਿਰ ਕੌਫੀ ਪੀਓ। ਤੇ ਅਗੇਨ ਤੁਸੀਂ ਸ਼ਾਮ ਨੂੰ ਵੀ 10-15-20 ਮਿੰਟ ਸਨ ਸੈੱਟ ਹੋ ਰਿਹਾ ਉਦੋਂ ਵੀ ਬਾਹਰ ਜਾਓ।
3: ਬਿਲਕੁਲ,
0: ਤੇ ਇਹੀ ਚੀਜ਼ਾਂ ਨੇ, ਤੇ ਡੇਲੀ ਮੂਵਮੈਂਟ ਐਕਸਰਸਾਈਜ਼ ਕਰੋ, ਹੋਰ ਕੋਈ ਬੜਾ ਫੰਡਾ ਨਹੀਂ
3: ਹੈ। ਗੱਲਾਂ ਨੇ ਨਵੀਂ ਇਹ ਅਸੀਂ ਲੋਕ ਵੀ ਆਪਾਂ ਵੀ ਕਰਦੇ ਰਹਿੰਦੇ ਹਾਂ ਕਿ ਕੁਦਰਤ ਨਾਲ ਗੱਲਾਂ ਕਰੋ, ਜਿਹੜੇ ਪੰਛੀ ਨੇ ਉਹਨਾਂ ਨੂੰ ਦੇਖੋ, ਦਰਖਤ ਆ ਜਿਹੜੇ ਉਹ ਕਿਵੇਂ, ਹਰ ਗੱਲ ਕੁਦਰਤ ਨੇ ਰਿਦਮ ਵਿੱਚ ਪੈਦਾ ਕੀਤੀ ਆ। ਹਵਾ ਵਗਦੀ ਆ ਉਹ ਵੀ ਇੱਕ ਰਿਦਮ ਚ ਆ, ਪੱਤੇ ਜਿਹੜੇ ਦਰਖਤਾਂ ਦੇ ਜਦੋਂ ਛਾਂ ਛਾਂ ਕਰਦੇ ਆ ਉਹ ਵੀ ਇੱਕ ਰਿਦਮ ਆ, ਔਰ ਆਪਣੇ ਰਿਦਮ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਆ, ਭਾਵੇਂ ਗਰਮੀ ਹੋਵੇ ਚਾਹੇ ਸਰਦੀ ਹੋਵੇ। ਜਿਹੜੀ ਸੁਰਤਾਲ ਆ ਨਾ ਉਹ ਜ਼ਰੂਰ ਪੱਕੀ ਹੋਣੀ ਚਾਹੀਦੀ ਹੈ, ਤੇ ਬਾਕੀ ਹਰ ਰੰਗ ਨੂੰ ਮੰਨਣਾ ਚਾਹੀਦਾ, ਔਰ ਬਹੁਤੀਆਂ ਕੰਪਲੇਂਟਸ ਨਹੀਂ ਕਰਨੀਆਂ ਚਾਹੀਦੀਆਂ, ਬਹੁਤੇ ਉਲਾਂਭੇ ਨਹੀਂ ਦੇਣੇ ਚਾਹੀਦੇ, ਸਭ ਸ਼ੁਕਰੀਆ ਕਰਨਾ ਚਾਹੀਦਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕੁਦਰਤ ਨੇ, ਇਨਸਾਨ ਤਾਂ ਇਨਸਾਨ ਨਾਲ ਵਿਤਕਰਾ ਕਰ ਜਾਂਦਾ, ਪਰ ਕੁਦਰਤ ਨੇ ਜਿਹੜੀਆਂ ਸਾਨੂੰ ਨਿਆਮਤਾਂ ਬਖਸ਼ਾਂ ਜਾਂ ਬਲੈਸਿੰਗਸ ਦਿੱਤੀਆਂ ਉਹ ਸਭ ਨੂੰ ਬਰਾਬਰ ਦਿੱਤੀਆਂ। ਜੇ ਧੁੱਪ ਮਿਲਦੀ ਸਭ ਨੂੰ ਬਰਾਬਰ ਦੀ ਮਿਲਦੀ ਹੈ, ਚਾਹੇ ਉਹ ਕੋਈ ਅਮੀਰ ਹੈ ਕੋਈ ਗਰੀਬ ਹੈ, ਹੈ ਹਵਾ ਚੱਲਦੀ ਸਭ ਨੂੰ ਬਰਾਬਰ ਦੀ, ਪਾਣੀ ਸਭ ਨੂੰ ਬਰਾਬਰ ਦਾ ਮਿਲਦਾ। ਸੋ ਇਹ ਜਿਹੜੀਆਂ ਕੁਦਰਤ ਵਾਲੀਆਂ ਦਾਤਾਂ ਨੇ ਇਹ ਦਾਤਾਂ ਨੂੰ ਇੰਜੋਏ ਕਰਨਾ ਚਾਹੀਦਾ। ਤੋ ਨਵੀਂ ਇੱਕ ਮੈਂ ਅਨਾਊਂਸਮੈਂਟ ਕਰਨੀ ਚਾਹੁੰਦਾ ਕਿ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋਵੇਗਾ, ਜਿਸ ਵਿੱਚ ਕਥਾਵਾਚਕ ਕੀਰਤਨ ਅਤੇ ਕਵੀ ਸ਼੍ਰੀ ਤੇ ਢਾਡੀ ਜਥੇ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਗੁਰੂ ਜੀ ਦਾ ਲੰਗਰ ਅਤੁੱਟ ਵਰਤੇਗਾ। ਸਭ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਤਿਕਾਰ ਭਰੀ ਬੇਨਤੀ ਹੈ ਕਿ ਹੁਮ ਹੁਮਾ ਕੇ ਚੜ੍ਹਦੀ ਕਲਾ ਵਿੱਚ ਪਹੁੰਚੋ ਜੀ। ਹੋਰ ਜਾਣਕਾਰੀ ਲਈ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਨੂੰ 905-671-1662 ਤੇ ਫੋਨ ਕਰੋ। ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ।
0: ਸੋ ਦਿਨ ਐਤਵਾਰ ਨੂੰ 13 ਸਤੰਬਰ ਨੂੰ ਨਗਰ ਕੀਰਤਨ ਵਿੱਚ ਸਭ ਨੇ ਜ਼ਰੂਰ ਸ਼ਾਮਲ ਹੋਣਾ, ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਪਰਿਵਾਰਾਂ ਸਮੇਤ ਬੱਚੇ ਬਜ਼ੁਰਗ ਸਭ ਨੂੰ ਲੈ ਕੇ ਆਓ, ਅਤੇ ਸਾਰੇ ਜ਼ਰੂਰ ਜ਼ਰੂਰ ਜ਼ਰੂਰ ਹੁਮ ਹੁਮ ਆ ਕੇ ਪਹੁੰਚੋ। ਤੇ ਮੌਲਟਨ ਨਗਰ ਕੀਰਤਨ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਰ ਸਾਲ ਜ਼ਰੂਰ ਪਹੁੰਚਦੀਆਂ ਨੇ, ਸ਼ਾਮਲ ਹੁੰਦੀਆਂ ਨੇ। ਬਹੁਤ ਸਾਰੇ ਪਰਿਵਾਰ, ਬਹੁਤ ਸਾਰੇ ਯੂਨੋ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਵੰਸ ਗਏ ਨੇ, ਸਾਰੇ ਸੇਵਾ ਵੀ ਬੜੀ ਕਰਦੇ ਆ। ਸੋ ਬੜੀ ਇੱਕ ਪਿਆਰੀ ਗੱਲ ਹੈ। ਸੋ ਸਭ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਡੇਟ ਨੋਟ ਕਰ ਲਓ, ਅਤੇ ਸਭ ਨੇ ਪਹੁੰਚਣਾ ਜ਼ਰੂਰ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਨੰਬਰ ਹੈ ਆਪਣਾ ਅੱਜ ਦਾ 6478848664749884 ਦੇ ਉੱਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ ਸਟੂਡੀਓ 'ਚ। 6474988486 ਇੱਕੋ ਇੱਕ ਫੋਨ ਨੰਬਰ ਹੈ। ਅਤੇ ਹੁਣ ਜਿਉਂ ਜਿਉਂ ਮੌਸਮ ਬਦਲ ਰਿਹਾ, ਸੀਜ਼ਨ ਵੀ ਸਾਰਾ ਚੇਂਜ ਹੋ ਰਿਹਾ, ਸੋ ਗਿੱਲ ਫਾਰਮ ਦਾ ਅਸੀਂ ਮੈਸੇਜ ਇੱਕ ਵਾਰ ਫਿਰ ਤੋਂ ਦੇ ਦਈਏ। ਤੁਸੀਂ ਇਸ ਸਮਰ ਗਿੱਲ ਫਾਰਮ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਸਾਰੇ ਪਹੁੰਚੇ ਤੇ ਗਿੱਲ ਫਾਰਮ ਨੇ ਵੀ ਕਹਿੰਦੇ ਹੁੰਦੇ ਕਿ ਪਿੱਛੇ ਨਹੀਂ ਹਟੇ, ਬੜੀ ਟੌਪ ਕੁਆਲਿਟੀ ਤੁਹਾਨੂੰ ਪ੍ਰੋਵਾਈਡ ਕੀਤੀ। ਹੁਣ ਵੀ ਫਾਰਮ ਦੇ ਫਰੈਸ਼ ਵੈਜੀਟੇਬਲ ਸਬਜ਼ੀਆਂ ਹਰ ਰੋਜ਼ ਪਿੱਕ ਕਰਦੇ ਨੇ ਗਿੱਲ ਫਾਰਮ ਵਾਲੇ। ਸਾਗ, ਕੱਦੂ, ਟਮਾਟਰ, ਖੀਰੇ, ਹਰੀਆਂ ਮਿਰਚਾਂ ਤੇ ਹੋਰ ਬਹੁਤ ਕੁਝ। 14085 ਡਿਕਸੀ ਰੋਡ, ਡਿਕਸੀ ਕਿੰਗ ਗਿੱਲ ਫਾਰਮ, ਡਿਕਸੀ ਕਿੰਗ ਗਿੱਲ ਫਾਰਮ।
3: ਮੇਰੀ ਅੱਜ ਗੱਲ ਹੋ ਰਹੀ ਸੀ ਗਿੱਲ ਫਾਰਮ ਦੇ ਕੈਵਨ ਜੀ ਨਾਲ, ਔਰ ਉਹਨਾਂ ਨੇ ਦੱਸਿਆ ਕਿ ਚਿੱਬੜ ਬੜੇ ਗੁਣਕਾਰੀ, ਇਹਨੂੰ ਛੋਟਾ ਖਰਬੂਜ਼ਾ ਕਹਿ ਲਓ, ਚਿੱਬੜ ਨੂੰ ਛੋਟੇ ਛੋਟੇ ਹੁੰਦੇ ਨੇ ਵੀ ਤੁਸੀਂ ਬਹੁਤ ਘੱਟ ਵਰਤੇ ਹੋਣੇ ਆ, ਪਰ ਉਹਨਾਂ ਦੀ ਚਟਨੀ ਬੜੀ ਵਧੀਆ ਬਣਦੀ ਆ,
0: ਹੈਲਥੀ ਵੀ ਹੁੰਦੇ,
3: ਬਹੁਤ ਹੈਲਥੀ ਆ, ਔਰ ਉਹਦੇ ਚ ਵਿਟਾਮਿਨ ਬਹੁਤ, ਵਿਟਾਮਿਨ ਸੀ ਬਹੁਤ ਹੁੰਦਾ।
0: ਕੀ ਕਹਿੰਦੇ ਇਹਨੂੰ ਚਿੱਬੜ ਨੂੰ ਇੰਗਲਿਸ਼ ਦੇ ਵਿੱਚ? ਕੀ
3: ਇੰਗਲਿਸ਼ ਅੰਗਰੇਜ਼ੀ ਵਿੱਚ ਪੜਾ ਨਹੀਂ ਇਹਨੂੰ ਕੀ ਕਹਿੰਦੇ ਹੁਣੇ? ਇਹ ਤਾਂ ਤੁਸੀਂ ਗੂਗਲ ਕਰਕੇ ਲੱਭ ਲੈਣਾ,
0: ਹੁਣੇ ਲੱਭ ਲੈਣਾ।
3: ਚਿੱਬੜ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ?
0: ਵਾਇਲਡ ਮੈਲਨ,
3: ਵਾਇਲਡ ਮੈਲਨ,
0: ਵਾਇਲਡ ਮੈਲਨ।
3: ਬਸ ਉਹ ਜਿਵੇਂ ਵਾਟਰ ਮੈਲਨ ਹੁੰਦਾ ਹੈ, ਉਹ ਬਹੁਤ ਵੱਡਾ ਹੁੰਦਾ ਹੈ, ਤੇ ਇੱਕ ਜਿਹੜਾ ਖਰਬੂਜ਼ਾ ਹੁੰਦਾ ਉਹਨੂੰ ਕੀ ਕਹਿੰਦੇ ਆ? ਕੈਂਟਲੂਪ,
0: ਕੈਂਟਲੂਪ।
3: ਤੇ ਇਹ ਚਿੱਬੜ ਛੋਟੇ ਛੋਟੇ ਹੁੰਦੇ ਆ, ਖੱਟ ਮਿੱਠੇ ਹੁੰਦੇ ਆ, ਨਾ ਹੀ ਮਿੱਠੇ ਹੁੰਦੇ ਆ ਨਾ ਹੀ ਖੱਟੇ ਹੁੰਦੇ ਆ। ਤੋ ਇਹਦੀ ਚਟਨੀ ਬੜੀ ਵਧੀਆ ਬਣਦੀ ਆ, ਤੇ ਉਹ ਵੀ ਕਹਿੰਦੇ ਸਾਡੇ ਕੋਲ ਹੈਗੇ ਆ, ਤੇ ਸਾਗ ਫਰੈਸ਼ ਉਹਨਾਂ ਕੋਲ ਹੈਗਾ। ਤੋ ਬਹੁਤ ਬਹੁਤ ਸਾਡੇ ਸਾਰੇ ਸਰੋਤਿਆਂ ਲਈ ਗਿੱਲ ਫਾਰਮ ਵੱਲੋਂ ਇਹ ਸੁਨੇਹਾ ਦਿੱਤਾ ਗਿਆ।
0: ਅੱਛਾ, ਵੈਰੀ ਗੁੱਡ। ਨਹੀਂ, ਇਹਦੇ ਬੜੇ ਫਾਇਦੇ ਨੇ, ਐਂਟੀ ਆਕਸੀਡੈਂਟ, ਐਂਟੀ ਇਨਫਲੈਮੇਟੋਰੀ ਆ, ਐਂਟੀ ਡਾਇਬੈਟਿਕ ਵੀ ਹੋ ਸਕਦਾ, ਤੁਹਾਡੇ ਪੇਟ ਲਈ ਬਹੁਤ ਵਧੀਆ, ਨਿਊਟ੍ਰੀਐਂਟ ਡੈਂਸ ਹੈ ਇਸ ਵਿੱਚ, ਆਇਰਨ, ਮੈਗਨੀਸ਼ੀਅਮ, ਜ਼ਿੰਕ, ਸਾਰਾ ਕੁਝ ਹੈ।
3: ਬਿਲਕੁਲ, ਬਹੁਤ ਅੱਛੀ ਚੀਜ਼ ਆ।
0: ਸੋ ਹੁਣ ਜਿਹੜੀਆਂ ਚੀਜ਼ਾਂ ਬਾਰੇ ਆਪਾਂ ਅੱਜ ਗੱਲ ਕੀਤੀ ਹੈ, ਮਤਲਬ ਆਪਣੇ ਜਿਹੜੇ ਬਜ਼ੁਰਗ ਨੇ ਉਹ ਇਹੀ ਚੀਜ਼ਾਂ ਖਾਂਦੇ ਰਹੇ ਤੇ ਕਰਦੇ ਰਹੇ ਆ, ਸੋ ਤਾਂ ਹੀ ਉਹ ਹੈਲਥੀ ਰਹੇ।
3: ਇੱਕ ਚਿੱਬੜ ਹੁੰਦੇ ਆ, ਇੱਕ ਹੋਰ ਉਹ ਮੈਨੂੰ ਸ਼ਬਦ ਨਾ ਭੁੱਲ ਗਿਆ, ਕਿਸੇ ਸੱਜਣ ਨੂੰ ਯਾਦ ਹੋਵੇ ਤਾਂ ਦੱਸਿਓ। ਉਹ ਖੱਟੀ ਤੇ ਮਿੱਠੀ ਹੁੰਦੀ ਆ, ਉਹਨੂੰ ਕੀ ਕਹਿੰਦੇ ਆ? ਬੜੀ ਉਹ ਬਹੁਤ ਹੀ ਇੱਕ ਉਹਦਾ ਟੇਸਟ ਹੀ ਇੰਨਾ ਵਧੀਆ ਹੁੰਦਾ, ਉਹ ਮੈਨੂੰ ਨਾ ਭੁੱਲ ਗਿਆ ਯਾਰ, ਕਿਉਂ ਭੁੱਲ ਗਿਆ ਮੈਨੂੰ ਸਮਝ ਨਹੀਂ ਆਈ।
0: ਕਿਸੇ ਨੂੰ ਪਤਾ ਹੋਵੇ ਦੱਸਿਓ। 647
3: ਚਿੱਬੜਾਂ ਤੇ ਖਰਬੂਜ਼ੇ ਦੇ ਵਿਚਾਲੇ ਇੱਕ ਫਲ ਹੁੰਦਾ, ਜਿਹੜਾ ਖੇਤਾਂ ਚ ਕਪਾਹ ਕਪੂਹ ਆਮ ਹੀ ਬੀਜਦੇ ਹੁੰਦੇ ਸੀਗੇ।
0: ਅਸੀਂ ਤੁਹਾਨੂੰ ਫਰਾਈਡੇ ਨੂੰ ਸਾਡਾ ਇੱਕ ਸਬਜ਼ੀ ਮਾਰਕੀਟ ਤੇ ਲਾਈਵ ਪ੍ਰੋਗਰਾਮ ਹੋ ਰਿਹਾ, ਤੇ ਉੱਥੇ ਤੁਹਾਨੂੰ ਇੱਕ ਤੋਹਫਾ ਦੇਵਾਂਗੇ ਜੇ ਕੋਈ ਦੱਸ ਸਕਦਾ। ਸੋ ਨੰਬਰ ਹੈ 647-498-8486। ਸੋ ਸਭ ਨੂੰ ਇਹ ਵੀ ਜਾਣਕਾਰੀ ਦੇ ਦਈਏ, ਸਬਜ਼ੀ ਮਾਰਕੀਟ 24 ਘੰਟੇ 7 ਦਿਨ ਨਾਲੇ ਗਰੋਸਰੀ ਸਟੋਰ ਹੈ ਨਾਲੇ ਰੈਸਟੋਰੈਂਟ ਹੈ।
3: ਵੈਰੀ ਗੁੱਡ। ਪੰਜਾਬੀ ਲਹਿਰਾਂ ਦਾ ਲਾਈਵ ਆਨ ਲੋਕੇਸ਼ਨ ਹੋ ਰਿਹਾ, ਉਹਨਾਂ ਦੀਆਂ ਦੋ ਲੋਕੇਸ਼ਨ ਪਹਿਲਾਂ ਆਪਾਂ
0: ਖਲਾਈਆਂ
3: ਨਾਲ, ਔਰ ਤੀਸਰੀ ਲੋਕੇਸ਼ਨ ਵੀ ਸਬਜ਼ੀ ਮਾਰਕੀਟ ਦੀ ਪੰਜਾਬੀ ਲਹਿਰਾਂ ਦੇ ਲਾਈਵ ਆਨ ਲੋਕੇਸ਼ਨ ਨਾਲ ਖੁੱਲੇਗੀ, ਔਰ ਬਹੁਤ ਸਾਰੇ ਗਿਵ ਅਵੇਜ਼ ਹੋਣਗੇ, ਬਹੁਤ ਸਾਰੀਆਂ ਗਿਫਟ ਆਈਟਮਸ ਹੋਣਗੀਆਂ, ਪ੍ਰਾਈਸਿਸ ਜਿਹੜੀਆਂ ਉਹਨਾਂ ਦੀ ਬਿਲਕੁਲ ਕਟੌਤੀ ਕਰ ਦਿੱਤੀ ਜਾਊਗੀ, ਚਾਹ ਪਾਣੀ ਤੇ ਪਕੌੜੇ ਤੇ ਹੋਰ ਬਹੁਤ ਸਾਰੀਆਂ ਆਈਟਮਾਂ ਤੁਹਾਨੂੰ ਗਿਫਟ ਵਿੱਚ ਫ੍ਰੀ ਕਹਿੰਦੇ ਹੁੰਦੇ ਆ ਟੇਸਟ ਕਰਨ ਨੂੰ ਦਿੱਤੀਆਂ ਜਾਣਗੀਆਂ।
0: ਸੋ ਸਬਜ਼ੀ ਮਾਰਕੀਟ ਦੀ ਤੀਜੀ ਲੋਕੇਸ਼ਨ ਵਿਲੀਅਮਸ ਪਾਰਕਵੇ ਟੋਰਬਰਮ ਦੇ ਕੋਰਨਰ ਤੇ ਫਰਾਈਡੇ ਨੂੰ ਓਪਨ ਹੋ ਰਹੀ ਹੈ, ਸੋ ਹੋਰ ਡਿਟੇਲਸ ਦੇਵਾਂਗੇ। 4800 ਹੈਲੋ ਹੈਲੋ ਜੀ 4800
3: ਖਰਬੂਜੇ
4: ਵਰਗੀ ਹੁੰਦੀ ਆ, ਵਧੀਆ ਹੁੰਦੀ ਆ, ਗੜੀਆਂ ਵਾਲੇ ਉਹ ਚਿੱਬੜਾਂ ਦੀ ਉਹ ਚਟਨੀ ਬਣਾ ਕੇ ਰੋਟੀ ਖਾਂਦੇ ਸੀ ਵਿਚਾਰੇ, ਆਪਾਂ ਕਹਿੰਦੇ ਸੀ ਪਤਾ ਨੀ ਗਰੀਬ ਨੇ ਤਾਂ ਖਾਂਦੇ ਨੇ
0: ਚਿੱਬੜਾ। ਸੋ ਪਰ ਕਹਿੰਦੇ ਕਿ ਕੁਝ ਹੋਰ ਵੀ ਇਹਨੂੰ ਕਹਿੰਦੇ ਆ, ਬਟ ਦੇਖਦੇ ਆ। ਚਲੋ ਠੀਕ ਹੈ, ਬਹੁਤ ਸ਼ੁਕਰੀਆ ਤੁਹਾਡਾ ਸੁਖ ਹੈ। ਨਾਲ ਦੀ ਨਾਲ ਸਬਜ਼ੀ ਮਾਰਕੀਟ ਵਾਲਿਆਂ ਨੂੰ ਪੁੱਛਾਂਗੇ ਜੇ ਉਹਨਾਂ ਕੋਲ ਵੀ ਇਹ ਚੀਜ਼ਾਂ ਸਾਰੀਆਂ ਮਿਲਦੀਆਂ ਹੋਣਗੀਆਂ, ਫਰਾਈਡੇ ਨੂੰ ਤੁਹਾਨੂੰ ਦਵਾਵਾਂਗੇ। ਸੋ ਥੈਂਕ ਯੂ ਸਭ ਦਾ, ਤੇ ਹੋਰ ਕੋਈ ਮੈਸੇਜ?
3: ਬਿਲਕੁਲ, ਇੱਕ ਆਪਾਂ ਰਿਕਾਰਡਿੰਗ ਕਰਨੀ ਆ, ਬਾਅਦ ਚ ਜਦੋਂ ਟਾਈਮ ਲੱਗਿਆ ਉਦੋਂ ਦੱਸ ਦੇਣਾ, ਕਰ ਦਾਂਗੇ।
0: ਉਹ ਤਾਂ ਹੁਣ ਕੱਲ ਨੂੰ ਹੋਊਗੀ ਰਿਕਾਰਡਿੰਗ, ਅੱਜ ਤਾਂ ਪ੍ਰੋਗਰਾਮ ਪੇਸ਼ ਹੋਊਗਾ ਤੇ ਰਿਕਾਰਡਿੰਗ ਆ ਕੱਲ ਨੂੰ ਕਰਾਂਗੇ।
3: ਇੱਕ ਵਾਰੀ ਫਿਰ ਤੁਸੀਂ ਸਿੰਘ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਨਗਰ ਕੀਰਤਨ ਜਿਹੜਾ 13 ਸਤੰਬਰ ਐਤਵਾਰ ਨੂੰ ਹੋ ਰਿਹਾ, ਉਹਦੇ ਬਾਰੇ ਜ਼ਰੂਰ ਤੁਸੀਂ ਸਿੱਖ ਸੰਗਤਾਂ ਨੂੰ ਜਾਣਕਾਰੀ ਦਿੰਦੇ ਰਹਿਣਾ, ਤੇ ਇਹ ਆਪਾਂ ਰਿਕਾਰਡਡ ਕਮਰਸ਼ਲ ਵੀ ਅਸੀਂ ਇਹ ਚਲਾਉਂਦੇ ਰਹਾਂਗੇ। ਤੋ ਬਹੁਤ ਬਹੁਤ ਸਰੋਤਿਆਂ ਨੂੰ, ਜਿਹੜਾ ਮੌਸਮ ਬਦਲ ਰਿਹਾ, ਇਸ ਮੌਸਮ ਦੀਆਂ ਵੀ ਬਹੁਤ ਬਹੁਤ ਤੁਹਾਨੂੰ ਸ਼ੁਭ ਇੱਛਾਵਾਂ। ਰੱਜ ਕੇ ਇੰਜੋਏ ਕਰੋ, ਤੇ ਜ਼ਿੰਦਗੀ ਇੱਕੋ ਵਾਰ ਮਿਲਦੀ ਆ, ਔਰ ਇਸ ਜ਼ਿੰਦਗੀ ਦੇ ਵਿੱਚ ਹੀ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ, ਆਪਣੇ ਕਹਿੰਦੇ ਹੁੰਦੇ ਪਰਿਵਾਰਾਂ ਦੇ ਸੁਪਨੇ ਪੂਰੇ ਕਰ ਸਕਦੇ ਹੋ। ਇੱਕ ਜ਼ਿੰਦਗੀ 'ਚ ਹੀ ਬਹੁਤ ਸਾਰੀਆਂ ਜ਼ਿੰਦਗੀਆਂ ਜਿਉਂਆਂ ਜਾ ਸਕਦੀਆਂ।
0: ਬਿਲਕੁਲ,
3: ਹਰ ਰੋਜ਼ ਕੁਝ ਨਾ ਕੁਝ ਨਵਾਂ ਪੜ੍ਹਨਾ ਚਾਹੀਦਾ, ਨਵਾਂ ਕੁਝ ਸਿੱਖਣਾ ਚਾਹੀਦਾ। ਜੇ ਸੰਗੀਤ ਆਉਂਦਾ ਸੰਗੀਤ ਸਿੱਖਣਾ ਚਾਹੀਦਾ, ਜੇ ਨੱਚਣਾ ਆਉਂਦਾ ਨੱਚਣਾ ਚਾਹੀਦਾ ਹੈ ਜੀ।
0: ਨਹੀਂ, ਮੇਨ ਗੱਲ ਤੁਸੀਂ ਕਹੀ ਹੈ, ਜਿਹੜੀ ਵੀ ਕੋਈ ਕੰਪਲੇਂਟਸ ਨਹੀਂ, ਬੜੀਆਂ ਕਰਨੀਆਂ ਚਾਹੀਦੀਆਂ।
3: ਬਿਲਕੁਲ, ਇਹ ਬਹੁਤ ਵੱਡੀ ਗੱਲ, ਕੰਪਲੇਂਟਸ ਜਿਹੜੀਆਂ ਨਾ ਉਹ ਜਿਉਂ ਜਿਉਂ ਤੁਸੀਂ ਕੰਪਲੇਂਟਸ ਕਰਦੇ ਹੋ, ਤੁਹਾਡੇ ਬ੍ਰੇਨ ਦੇ ਅੰਦਰ ਨਾ ਘਰ ਘਰ ਜਾਂਦੀਆਂ, ਫਿਰ ਤੁਹਾਡਾ ਮੂਡ ਵੀ ਉਹੋ ਜਿਹਾ ਹੀ ਬਣ ਜਾਂਦਾ।
0: ਬਿਲਕੁਲ,
3: ਉਲਾਂਭੇ ਦੇਈ ਜਾਣੇ ਹਾਂਜੀ, ਨਿੰਦੀ ਜਾਣਾ ਕਈ ਲੋਕ। ਹੁਣ ਕੈਨੇਡਾ ਕਿੰਨਾ ਸੋਹਣਾ ਮੁਲਕ ਆ, ਕਿੰਨੀਆਂ ਸਹੂਲਤਾਂ ਨੇ, ਕਈ ਖਾ ਪੀ ਕੇ ਤੇ ਬਹੁਤ ਉਹਨਾਂ ਨੂੰ ਕੈਨੇਡਾ ਨੇ ਬਹੁਤ ਕੁਛ ਦਿੱਤਾ, ਤੇ ਫਿਰ ਕਈ ਵਾਰੀ ਜ਼ਿਆਦਾ ਨਿੰਦਣ ਲੱਗ ਪੈਂਦੇ ਆ।
0: ਉਹੀ ਹੈ ਨਾ, ਆਪਣੀਆਂ ਐਕਸਪੈਕਟੇਸ਼ਨ ਵਾਲੀਆਂ ਆਪਾਂ ਕੰਪੇਅਰ ਬਹੁਤ ਕਰਦੇ ਆ।
3: ਬਿਲਕੁਲ,
0: ਹੁਣ ਕਈ ਲੋਕ ਨੇ ਉਹਨਾਂ ਕੋਲ ਸਭ ਕੁਝ ਹੈ, ਹੈਲਥ ਹੈ, ਵੈਲਥ ਵੀ ਹੈ, ਚਲੋ ਸਾਰੇ ਯੂ ਨੋ ਹੱਸਦੇ ਖੇਡਦੇ, ਬਟ ਫਿਰ ਵੀ ਕੰਪਲੇਂਟ ਕਰੀ ਜਾਣੀ ਵੀ ਉਹਦੇ ਕੋਲ ਇਹ ਹੈ, ਮੇਰੇ ਕੋਲ ਹੈ ਨਹੀਂ। ਸੋ ਆਪਾਂ ਜੇ ਕੰਪੇਅਰ ਕਰੀ ਜਾਵਾਂ, ਕਦੇ ਖੁਸ਼ ਨਹੀਂ ਹੋ ਸਕਦੇ।
3: ਬਿਲਕੁਲ, ਨਵੀਂ ਇੱਕ ਹੋਰ ਜ਼ਰੂਰੀ ਆਪਾਂ ਆਉਣ ਵਾਲੇ ਦਿਨ 'ਚ ਤੇ ਗੱਲਬਾਤ ਵੀ ਕਰਾਂਗੇ, ਜਿਹੜੀਆਂ ਮਿਊਂਸੀਪਲ ਇਲੈਕਸ਼ਨਸ ਆ ਰਹੀਆਂ ਨਾ, ਇਹਦੇ ਵਿੱਚ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਬਹੁਤ ਪਾਰਟੀਸਪੇਟ ਕਰਨਾ ਚਾਹੀਦਾ। ਜਿਹੜੀ ਮਿਊਂਸੀਪਲ ਗਵਰਨਮੈਂਟ ਆ ਨਾ, ਇਹਦੇ ਨਾਲ ਸਾਡਾ ਜ਼ਿਆਦਾਤਰ ਵਾਹ ਪੈਂਦਾ, ਤੇ ਇੱਥੋਂ ਹੀ ਸਾਡੇ ਡਿਵੈਲਪਮੈਂਟ ਹੁੰਦੀ ਆ ਘਰਾਂ ਦਾ, ਔਰ ਸਾਡੇ ਬਿਜ਼ਨਸਿਸ ਦਾ, ਜਾਂ ਜਿਹੜੇ ਸਾਡੇ ਇੱਥੇ ਹਸਪੀਟਲ ਆ, ਯੂਨੀਵਰਸਿਟੀ ਆ, ਇਹ ਸਭ ਕੁਝ ਲੋਕਲ ਜਿਹੜੀ ਮਿਊਂਸੀਪਲ ਗਵਰਨਮੈਂਟ ਆ, ਮੇਅਰ ਆ, ਔਰ ਕਾਉਂਸਲਰ ਨੇ, ਰੀਜਨਲ ਕਾਉਂਸਲਰ ਨੇ, ਸਕੂਲ ਟਰੱਸਟੀ ਆ, ਇਹਨਾਂ ਲੋਕਾਂ ਨੇ ਕਰਨਾ। ਤੇ ਸਾਡੇ ਲੋਕ ਕਈ ਵਾਰ ਨਾ ਇਹਨਾਂ ਇਲੈਕਸ਼ਨਸ ਨੂੰ ਐਂ ਸਮਝਦਾ ਵੀ ਛੱਡ ਪਰੇ ਯਾਰ, ਇੱਥੇ ਵੋਟ ਪਾਉਣ ਦਾ ਕੀ ਫਾਇਦਾ, ਤੇ ਬਹੁਤ ਘੱਟ ਅਸੀਂ ਇਹਨਾਂ ਚੋਣਾਂ 'ਚ ਹਿੱਸਾ ਲੈਂਦੇ ਹਾਂ। ਤੇ ਸਾਨੂੰ ਸਭ ਨੂੰ ਅਲਰਟ ਹੋ ਕੇ ਤੇ ਚੰਗੇ ਕੈਂਡੀਡੇਟ ਚੁਣਨੇ ਚਾਹੀਦੇ ਆ, ਤੇ ਨਾਲ ਦੀ ਨਾਲ ਸਾਨੂੰ ਵੋਟ ਪਾਉਣ ਵੀ ਜ਼ਰੂਰ ਜਾਣਾ ਚਾਹੀਦਾ। ਇਹ ਮੇਰੀ ਹੰਬਲ ਰਿਕੁਐਸਟ ਆ ਕਿ ਤੁਸੀਂ 26 ਅਕਤੂਬਰ ਨੂੰ ਮੇਰੇ ਖਿਆਲ ਵੋਟਾਂ ਪੈਣੀਆਂ, ਤੇ ਬਾਕੀ ਅਸੀਂ ਜਿਹੜੇ ਕੈਂਡੀਡੇਟ ਖੜੇ ਆ ਉਹਨਾਂ ਕੈਂਡੀਡੇਟਸ ਨੂੰ ਵੀ ਅਸੀਂ ਬਰਾਬਰ ਦਾ ਮੌਕਾ ਦੇਣਾ। ਜਿਹੜੇ ਜਿੰਨੇ ਵੀ ਤੁਸੀਂ ਕੈਂਡੀਡੇਟ ਖੜੇ ਹੋ, ਤੁਹਾਡੇ ਮਿੱਤਰ ਦੋਸਤ ਨੇ, ਤੁਹਾਡੇ ਕੋਈ ਜਾਣਕਾਰ ਨੇ, ਉਹ ਅਗਰ ਪੰਜਾਬੀ ਲਹਿਰਾਂ ਨੂੰ AM 530 ਨੂੰ ਆਪਣਾ ਮੈਸੇਜ ਦੇਣ ਲਈ ਕਹਿੰਦੇ ਨੇ ਕਿ ਆਪਣਾ ਐਡਵਰਟਾਈਜ਼ਮੈਂਟ ਜਾਂ ਸੁਨੇਹਾ ਦੇਣਾ ਚਾਹੁੰਦੇ ਨੇ ਜਾਂ ਇੰਟਰਵਿਊਜ਼ ਕਰਨਾ ਚਾਹੁੰਦੇ ਨੇ, ਉਹ ਸਾਡੇ ਹੈੱਡ ਆਫਿਸ ਨਾਲ 647-504-1557 'ਤੇ ਕਾਲ ਕਰ ਸਕਦੇ ਨੇ। ਬਹੁਤ ਸਾਰੇ ਕੈਂਡੀਡੇਟਸ ਉਹਨਾਂ ਦੀ ਰਿਕੁਐਸਟ ਆਈ ਵੀ ਹੈ, ਅਤੇ ਤੁਸੀਂ ਵੀ ਅਗਰ ਕਿਸੇ ਵਾਰਡ ਵਿੱਚ ਖੜ੍ਹੇ ਹੋ ਜਾਂ ਕੋਈ ਮਿਊਂਸੀਪਲ ਇਲੈਕਸ਼ਨ ਲੜ ਰਹੇ ਹੋ, ਤਾਂ ਫਿਰ ਤੁਹਾਨੂੰ ਬਰਾਬਰ ਦਾ ਮੌਕਾ ਦਿੱਤਾ ਜਾਊਗਾ, ਅਤੇ ਤੁਸੀਂ ਸਾਡੇ ਆਫਿਸ ਨਾਲ ਸੰਪਰਕ ਜ਼ਰੂਰ ਕਰ ਸਕਦੇ ਹੋ।
0: ਇਹ ਜਿਹੜੀਆਂ ਜਿਵੇਂ ਤੁਸੀਂ ਗੱਲ ਕੀਤੀ ਹੈ, ਡੇਲੀ ਦੀਆਂ ਚੀਜ਼ਾਂ ਨੇ। ਹੁਣ ਆਪਾਂ ਚਲੋ ਪ੍ਰੋਗਰਾਮ ਕਰਦੇ ਹਾਂ, ਬੜੇ ਲੋਕ ਕਾਲ ਕਰਦੇ ਕਿ ਰੋਡਸ ਇੱਦਾਂ ਦੀਆਂ ਨੇ, ਸਨੋਅ ਨਹੀਂ ਸਾਫ਼ ਹੁੰਦੀ, ਗਾਰਬੇਜ ਕਲੈਕਸ਼ਨ ਦੀ ਇਹ ਪ੍ਰੋਬਲਮ ਹੈ, ਪਾਰਕਾਂ ਦੀ, ਲਾਇਬ੍ਰੇਰੀਜ਼ ਦੀ, ਪਬਲਿਕ ਟ੍ਰਾਂਸਿਟ ਦੀ ਇਹ ਪ੍ਰੋਬਲਮ ਹੈ, ਇਹ ਸਾਰੀਆਂ ਮਿਊਨਿਸਪਲ ਚੀਜ਼ਾਂ ਨੇ। ਐਂਡ ਹਾਊਸਿੰਗ ਨੂੰ ਲੈ ਕੇ ਜਾਂ ਕੋਈ ਨੇਬਰਹੁੱਡ ਹੈ ਉਹਦੀ ਗਰੋਥ ਕਿਵੇਂ ਨਹੀਂ ਹੋ ਰਹੀ ਜਾਂ ਹੋ ਰਹੀ ਹੈ, ਸੋ ਇਹ ਸਾਰੀਆਂ ਮਿਊਨਿਸਪਲ ਚੀਜ਼ਾਂ ਨੇ।
3: ਸਭ ਤੋਂ ਪਹਿਲਾਂ ਬੱਚਿਆਂ ਦੇ ਸਕੂਲ ਨੇ, ਇਹ ਸਾਰਾ ਕੁਝ ਜਿਹੜਾ ਭਾਵੇਂ ਕੁਝ ਪਰਮਿਸ਼ਨ ਗਵਰਨਮੈਂਟਾਂ ਦਾ ਵੀ ਹੈਗਾ, ਪਰ ਜ਼ਿਆਦਾਤਰ ਜਿਹੜੀਆਂ ਇਮਿਊਨਿਟੀਜ਼ ਨੇ ਉਹ ਲੋਕਲ ਗਵਰਨਮੈਂਟ ਜਿਹੜੀ ਸਾਡੇ ਕੌਂਸਲ ਆ ਉਹਨੇ ਪ੍ਰੋਵਾਈਡ ਕਰਨੀਆਂ ਹੁੰਦੀਆਂ, ਤੇ ਉਹਨਾਂ ਨਾਲ ਹੀ ਸਾਡਾ ਵਾਹ ਵਾਸਤਾ ਜ਼ਿਆਦਾ ਪੈਂਦਾ। ਤੇ ਜ਼ਰੂਰ ਸਾਨੂੰ ਇਹਨਾਂ ਇਲੈਕਸ਼ਨਸ ਵਿੱਚ ਹਿੱਸਾ ਲੈਣਾ ਚਾਹੀਦਾ, ਔਰ ਵੋਟ ਜ਼ਰੂਰ ਕਰਨੀ ਚਾਹੀਦੀ ਆ। ਵੋਟ ਵਾਸਤੇ ਸਾਨੂੰ ਬੜੀਆਂ ਘਾਲਣਾ ਘਾਲਣੀਆਂ ਪਈਆਂ, ਤੇ ਜਿਹਦੀ ਜਿਹਦੀ ਵੀ ਵੋਟ ਹੈਗੀ ਆ ਉਹ ਜਿਸ ਢੰਗ ਨਾਲ ਤੁਸੀਂ ਕਰਨਾ ਚਾਹੁੰਦੇ ਹੋ ਉਸ ਢੰਗ ਨਾਲ ਜ਼ਰੂਰ ਵੋਟ ਕਰਿਓ ਤੇ ਇਹ ਸਾਡੀ ਰਿਕੁਐਸਟ।
0: ਬਿਲਕੁਲ, ਸੋ ਕੋਈ ਵੀ ਕੈਂਡੀਡੇਟਸ ਨੇ ਤੁਸੀਂ ਪੰਜਾਬੀ ਦਾਰਾ AM 530 ਦੇ ਥਰੂ ਆਪਣਾ ਮੈਸੇਜ ਸਾਡੇ ਲਿਸਨਰਸ ਤੱਕ ਸ਼ੇਅਰ ਕਰਨਾ ਤਾਂ ਸਾਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ। ਸਾਡਾ ਨੰਬਰ ਹੈ 6475041557 6475041557 647-504-1557 ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ।
5: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲੀ ਡੀਲ ਹੈ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਕਿਚਨ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ। $5,500 ਦੀ ਵੈਲਿਊ ਦਾ ਐਲ ਜੀ ਬ੍ਰਾਂਡ ਦਾ ਇਹ ਸੈੱਟ ਹੈ ਜਿਹੜਾ ਕਿ ਸਿਰਫ $2,999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ, ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਸੈਮਸੰਗ ਬ੍ਰਾਂਡ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ 69.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਵਾਸ਼ਰ ਐਂਡ ਡਰਾਇਰ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਅਸੀਂ ਲੈ ਕੇ ਦੇ ਰਹੇ ਹਾਂ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-455-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475

BallyMoreHomes.com. BallyMoreHomes.com. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040. ਪੰਜਾਬੀ ਲਹਿਰਾਂ ਜਾਂ

0: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ।

0: ਅੱਜ ਹੀ ਰਜਿਸਟਰ ਕਰੋ ballymorehomes.com ballymorehomes.com।
1: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ।
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
3: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8935-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: 7997877 थैंक यू जी।
1: ओहो सर्दी च हीट नहीं चलती ते गर्मी च एसी।
2: ले आपा हुणे करदे आ संधू साहब नाल गल ते करदे आ मसले दा हल।
1: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जितेंद्र संधू नु कॉल लाओ ते लाइफ च कंफर्ट पाओ। कॉल
2: 647-706-6640-647-706-6640।
3: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
4: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
5: ਪੌਂਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
6: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
4: ਕਾਲ ਕਰੋ ਜੇਨ ਗੈਰੀ ਨੂੰ
6: 905-459-5533
4: 905-459-5533 ਤੇ
6: PNJ ਸਪ੍ਰਿੰਗ ਵੀਲ ਅਲਾਈਨਮੈਂਟ
7: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992 फाइनेंसिंग ऑप्शन अवेलेबल। टू लोकेशंस टू सर्व यू 2575 स्टील एवेन्यू ईस्ट ब्रैम्पटन 905-790-0560 6 Marconi Court Bolton 905-951-9394 Stephen Furniture ki dhamakedar festival season se
8: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
9: ਹਾਈ ਗਾਇਸ ਐਂਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
10: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111 905-451-9200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ
11: ਓਏ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ
12: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ ਕੋਈ ਫਿਕਰ ਨਹੀਂ ਐ ਦੇਣਗੇ ਬੈਸਟ ਰੇਟਸ ਇਨ ਦ ਮਾਰਕੀਟ ਵਿਦ ਫੁੱਲ ਕਵਰੇਜ
11: ਹੋਮ ਆਟੋ ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਨੋ ਐਟ 416-618-2761 416-618-2761
13: ਲੇਡੀਜ਼ ਐਂਡ ਜੈਂਟਲਮੈਨ ਯੂ ਆਰ ਨਾਟ ready for this
14: par hun thonu car lane layi ready karange mortgage viking girish sharma
15: residential commercial refinancing debt consolidation second third mortgages private funds
14: sab layi yaad rakho girish sharma pre approval hi nahi closing tak denge pura saath dealing with all banks
15: call 647-606-8110
14: or visit sharmamortgages.com
16: ਟਰੱਕ ਐਕਸੀਡੈਂਟ 'ਚ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
17: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
16: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
18: 647-835-5294 ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-835-5294 647-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਹਰ ਗੱਲ ਭੁੱਲ ਜਾਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ, ਹਰ ਗੱਲ ਭੁੱਲ ਜਾਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ। ਕਈ ਵਾਰ ਬੰਦੇ ਦਾ ਹੀ ਚਿਹਰਾ ਵੇਖਿਆ ਹੀ ਉਸ ਦੀਆਂ ਕੀਤੀਆਂ ਕਰਤੂਤਾਂ ਯਾਦ ਆ ਜਾਂਦੀਆਂ ਨੇ। ਮਾਫ਼ੀ ਮਿਲ ਜਾਂਦੀ ਹੈ, ਪਰ ਹਰ ਕਰਤੂਤ ਭੁੱਲ ਜਾਣਾ ਜ਼ਰੂਰੀ ਨਹੀਂ। ਕਹਿੰਦਾ ਵਕਤ ਦੀ ਕਚਹਿਰੀ ਵਿੱਚ ਗਵਾਹੀ ਹੈ, ਵਕਤ ਦੀ ਕਚਹਿਰੀ ਵਿੱਚ ਗਵਾਹੀ ਹੈ, ਸਾਬਤ ਕਰਨੀ ਆਪਣੀ ਬੇਗੁਨਾਹੀ ਹੈ। ਮੈਂ ਤਾਂ ਬੋਲਣਾ ਹੈ ਉਹੀ ਜੋ ਉਹ ਆਖੇ, ਸੱਚ ਬੋਲਣ ਉੱਤੇ ਸਖ਼ਤ ਮਨਾਹੀ ਹੈ। ਸਾਮ ਦਾਮ ਦੰਡ ਭੇਦ ਚੱਲ ਪਿਆ, ਆਉਣ ਵਾਲਾ ਸਮਾਂ ਹੋਰ ਤਬਾਹੀ ਹੈ। ਈਸਟ ਇੰਡੀਆ ਕੰਪਨੀ ਦਾ ਰਾਜ ਹੈ, ਚੌਧਰੀਆਂ ਦੀ ਆਪਣੀ ਲਾਪਰਵਾਹੀ ਹੈ। ਗੱਲ ਕਰਦੇ ਰੋਜ਼ ਹੀ ਉਹ ਇੱਜ਼ਤਾਂ ਦੀ, ਸ਼ਰਮ ਜਿਸ ਨੇ ਆਪਣੀ ਹੀ ਲਾਹੀ ਹੈ। ਜ਼ਮੀਰ ਵੇਚ ਕੇ ਉਸਨੇ ਪ੍ਰਵਾਸੀਆਂ ਨੂੰ ਸੱਥ 'ਚ ਆਪਣਾ ਬਾਪ ਦੀ ਸੱਥ 'ਚ ਆਪਣੇ ਬਾਪ ਦੀ ਪੱਗ ਢਾਹੀ ਹੈ। ਮੂੰਹ ਉੱਤੋਂ ਲੱਥਣੀ ਨਹੀਂ ਇਹ ਮਦਹੋਸ਼, ਮੂੰਹ ਉੱਤੋਂ ਲੱਥਣੀ ਨਹੀਂ ਇਹ ਮਦਹੋਸ਼, ਕਲੰਕ ਦੀ ਜੋ ਲੱਗੀ ਇਹ ਸਿਆਹੀ ਹੈ। ਕੋਈ ਆਣ ਕੇ ਪਿਆਰ ਮੁਹੱਬਤ ਦਾ ਰਾਗ ਦਿਲਾਂ ਵਿੱਚ ਛੇੜ ਦਿਓ, ਕੋਈ ਆਣ ਕੇ ਪਿਆਰ ਮੁਹੱਬਤ ਦਾ ਰਾਗ ਦਿਲਾਂ ਵਿੱਚ ਛੇੜ ਦਿਓ। ਇਹ ਜਾਤ ਮਜ਼ਹਬ ਦੇ ਝਗੜੇ ਕੋਈ ਤਾਂ ਆਣ ਕੇ ਯਾਰ ਨਿਬੇੜ ਦਿਓ। ਨਿੱਤ ਜਾਤ ਮਜ਼ਹਬ ਦੇ ਨਾਂ 'ਤੇ ਹੁੰਦਾ ਖੂਨ ਖਰਾਬਾ ਏ, ਥੋੜ੍ਹਾ ਬਹੁਤਾ ਨਹੀਂ ਉਹ ਹੁੰਦਾ ਬੇਹਿਸਾਬਾ ਏ। ਇਹ ਜੂਨ 84 ਤੋਂ ਭੈੜਾ ਏ, ਆ ਕੋਈ ਤਾਂ ਕੱਟ ਇਹ ਗੇੜ ਦਿਓ। ਕੋਈ ਆਣ ਕੇ ਪਿਆਰ ਮੁਹੱਬਤ ਦਾ ਰਾਗ ਦਿਲਾਂ ਵਿੱਚ ਛੇੜ ਦਿਓ, ਕੋਈ ਆਣ ਕੇ ਪਿਆਰ ਮੁਹੱਬਤ ਦਾ ਰਾਗ ਦਿਲਾਂ ਵਿੱਚ ਛੇੜ ਦਿਓ। ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ ਅਤੇ ਲੈ ਲਿਆ ਕੰਮ ਗੇੜ 'ਚ। 10 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣ ਦਿਓ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਜੇ ਟੈਂਪਰੇਚਰ ਦੀ ਗੱਲਬਾਤ ਕਰੀਏ, ਇਸ ਵਕਤ ਟੈਂਪਰੇਚਰ ਹੈਗਾ ਜੀ ਮਿਸੀਸਾਗਾ 'ਚ, ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ ਜੜ੍ਹਾਂ ਦੇ ਵਿੱਚ 19, ਫੀਲ ਆਈ ਕਰਦੇ ਹਾਂ 17, 23 ਹੈਗਾ ਦੁਪਹਿਰ ਨੂੰ, ਸ਼ਾਮ ਨੂੰ ਹੈਗਾ 24, ਤਾਂ ਰਾਤ ਨੂੰ ਹੈਗਾ 18 ਟੈਂਪਰੇਚਰ। ਛੇ ਵੱਜ ਕੇ 52 ਮਿੰਟ 'ਤੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 7 ਵੱਜ ਕੇ 38 ਮਿੰਟ 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਤੁਸੀਂ ਸਟੂਡੀਓ 'ਚ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-3337। ਪ੍ਰੋਗਰਾਮ ਨੂੰ ਜੇ ਕੋਈ ਵੀ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਕੋਈ ਗਲਤੀਆਂ ਕੱਢਣੀਆਂ ਚਾਹੁੰਦੇ ਹੋ, ਕੋਈ ਚੰਗਾ ਕਹਿਣਾ ਚਾਹੁੰਦੇ ਹੋ, ਤਾਂ ਫਿਰ ਭਾਈ ਇੱਥੇ ਵੀ ਆ ਕੇ ਕਰ ਸਕਦੇ ਹੋ, ਜਾਂ ਫਿਰ ਆਫ ਦੀ ਯਾਰ ਮੇਰੇ ਨਾਲ ਗੱਲਬਾਤ ਕਰ ਲਿਓ 647-835-5594। ਪਰ ਟ੍ਰੈਫਿਕ ਦੇ ਵਿੱਚ ਕੋਈ ਵਿਘਨ ਦੇਖਦੇ ਹੋ ਤੁਸੀਂ, ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ, ਜਿਵੇਂ ਹੁਣ ਮੀਂਹ ਦਾ ਬਹੁਤ ਜ਼ਿਆਦਾ ਸ਼ਰਾਟਾ ਸੀ ਪਹਿਲਾਂ, ਹੈ ਨਾ ਘੰਟਾ ਕੁ ਪਹਿਲਾਂ, ਅਤੇ ਮੀਂਹ ਦੇ ਵਿੱਚ ਸਲਿਪਰੀ ਹੋ ਜਾਂਦੀ ਹੈ ਕਾਫੀ, ਬ੍ਰੇਕਾਂ ਬਰੂਕਾਂ ਹਿਸਾਬ ਨਾਲ ਲਾ ਕੇ ਜਿੰਨਾ ਕੁ ਵੀ ਹੋ ਸਕਦਾ ਬਚ ਪਿਆ ਕੇ, ਚਿਕੜੀ ਜੀ ਕਾਫੀ ਆ, ਕਿਣਮਣ ਜੀ ਹੋਈ ਜਾਂਦੀ ਆ, ਪਰ ਫਿਰ ਵੀ ਜੇ ਕਿਤੇ ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਤਾਂ ਜ਼ਰੂਰ ਤੁਸੀਂ ਆਪਣੇ ਬਾਕੀ ਭੈਣ ਭਰਾਵਾਂ ਨੂੰ ਸੁਝਾਅ ਦੇ ਸਕਦੇ ਹੋ, ਜਾਂ ਦੱਸ ਸਕਦੇ ਹੋ, ਸੁਝਾਅ ਨਹੀਂ ਹੁੰਦਾ ਉਹ, ਦੱਸ ਸਕਦੇ ਹੋ, ਇਹੀ ਕਹਿ ਸਕਦੇ ਹਾਂ ਵੀ ਭਾਈ ਹੋਰ ਰੂਟ ਲੈ ਲਓ 609-605-673-3337, ਅਤੇ ਜੇ ਮੈਸੇਜ ਪਾਉਣੇ ਵਟਸਐਪ ਕਰਨੇ 647-835-5594, ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਫਿਰ 416-477-2040, ਅਤੇ ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਫਿਰ ਵੱਖ ਵੱਖ ਤੁਸੀਂ 24 ਘੰਟੇ 7 ਦਿਨ ਜਿੰਨੇ ਪ੍ਰੋਗਰਾਮ 530 'ਤੇ ਚੱਲਦੇ ਆ ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਆਨੰਦ ਮਾਣ ਸਕਦੇ ਹੋ, ਜੁੜ ਸਕਦੇ ਹੋ। ਚਲੋ ਕਰੀਏ ਫਿਰ ਪ੍ਰੋਗਰਾਮ ਦੀ ਸ਼ੁਰੂਆਤ, ਆ ਜਾਓ ਫਿਰ ਰਲ ਕੇ ਕਰਦੇ ਹਾਂ ਗੱਲਾਂ ਬਾਤਾਂ। ਕਾਫੀ ਸਾਰੇ ਮੈਸੇਜ ਆਏ ਆ, ਹਰਮਨ ਭਾਅ ਜੀ ਦੀਆਂ ਭੇਜੀਆਂ ਹੋਈਆਂ ਲਾਈਨਾਂ ਪੜ੍ਹ ਕੇ ਆਪਾਂ ਹਟੇ ਹਾਂ। ਹਰਮਨ ਭਾਅ ਜੀ ਥੈਂਕ ਯੂ ਸੋ ਮੱਚ, ਤੁਹਾਡਾ ਵੀ ਬਹੁਤ ਬਹੁਤ ਬਹੁਤ ਬਹੁਤ ਥੈਂਕ ਯੂ। ਅਤੇ ਨਾਲ ਦੀ ਨਾਲ ਆਪਣੇ ਨਾਲ 8520 ਤੋਂ ਰੇਸ਼ਮ ਭਾਅ ਜੀ ਦਾ ਵੀ ਕਾਫੀ ਵਧੀਆ ਮੈਸੇਜ ਆ, ਪੜ੍ਹਨਾ ਮੈਨੂੰ ਰੰਬਾ ਛੋੜਾ ਜਿਹਾ ਪੈਣਾ, ਚਲੋ ਥੈਂਕ ਯੂ ਸੋ ਮੱਚ ਬਾਲਾ ਜੀ। ਅਤੇ ਕੁਮਾਰੀ ਆਂਟੀ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਉਹ ਇੱਕ ਮਿੰਟ ਭਾਈ ਇੱਕ ਸਾਹ ਲੈ ਲੈਣ ਦਿਓ। ਬਲਦੇਵ ਬਰਾੜ ਸਾਹਿਬ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਸਟਾਰਟਿੰਗ ਦੀ ਬੋਲ ਸਰਾ ਕਹਿੰਦੇ ਥੈਂਕ ਯੂ ਲਵ ਜੂ। ਕੇਵਲ ਅਰੋੜਾ ਬਾਈ ਜੀ ਹੈਪੀ ਬਰਥਡੇ ਕਹਿੰਦੇ ਓਨਲੀ ਕੇਵਲ। ਕੇਵਲ ਜੀ ਕਿੱਦਾਂ ਸਿਹਤਾਂ ਠੀਕ ਹੋ? ਚਲੋ ਲੱਗਦੀਆਂ ਗੱਲਾਂ ਬਾਤਾਂ। ਪਰਮਿੰਦਰ ਨੰਗਿਆਲ ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਆ
1: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ। ਅੱਜ ਚਮਤਕਾਰ ਹੀ ਕਰਤਾ ਆਪਾਂ, ਹੈ ਨਾ, ਜਿਹੜਾ ਪਹਿਲੇ ਤੁਹਾਨੂੰ ਜੋੜ ਲਿਆ, ਦੇਖ ਲਓ ਕਿੱਡੀ ਬੜੀ ਕੁਰਬਾਨੀ ਕੀਤੀ ਆਪਾਂ।
1: ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ ਜੀ। ਔਰ ਮੈਂ ਦੱਸਣਾ ਚਾਹੁੰਦਾ ਕਿ ਉਹ ਜਿਹੜੀਆਂ ਇੰਡੀਵਿਜੁਅਲੀ ਕਲਿੱਪਿੰਗ ਪਾਈਆਂ ਹਨ, ਕਈ ਸੋਫਟਵੇਅਰ ਖੁੱਲਦੇ ਨਹੀਂ ਹਾਲਾਂਕਿ ਮੇਰੇ ਕੋਲ, ਪਰ ਉਹ ਕਲਿੱਪਿੰਗ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਵੱਖ ਵੱਖ ਸੱਜਣ ਜਿਹੜੇ ਗਏ ਨੇ, ਉਹਨਾਂ ਨੇ ਆਪਣੇ ਤਰੀਕੇ ਨਾਲ ਸਾਰੀ ਉਹ ਜਿਹੜਾ ਪਿਕਨਿਕ ਮੇਲਾ ਸੀ ਸਾਡਾ, ਸੋ ਉਹਨਾਂ ਨੇ ਸ਼ੂਟ ਕੀਤਾ, ਉਹ ਤੁਸੀਂ ਵੀ ਹੋਰ ਵੱਖ ਵੱਖ ਸੱਜਣ ਪਾ ਰਹੇ ਨੇ,
0: ਬਹੁਤ ਸਾਰਾ ਮਟੀਰੀਅਲ ਪਿਆ ਕਿਉਂਕਿ ਅੱਜ ਕੱਲ ਦਾ ਜਮਾਨਾ ਹੀ ਇੰਸਟਾਗ੍ਰਾਮ ਦਾ। ਹੁਣ ਇਸ ਟਾਈਮ ਹਜੇ ਟਿਕਟੋਕ ਵੀ ਓਨੀ ਭਾਰੂ ਨਹੀਂ ਹੋਈ ਇੰਸਟਾ ਤੇ, ਜਿੰਨਾ ਫੇਸਬੁੱਕ ਵੀ ਪਿੱਛੇ ਰਹਿ ਗਈ ਆ। ਫੇਸਬੁੱਕ ਤਾਂ ਹੁਣ ਐਂ ਕਹਿੰਦੇ ਵੀ ਪੁਰਾਣੇ ਬਜ਼ੁਰਗ ਦੇਖਦੇ ਆ ਨਾ, ਪੁਰਾਣਿਆਂ 'ਚ ਗਿਣਿਆ ਗਿਆ ਆਪਾਂ ਨੂੰ ਸਾਰਿਆਂ ਨੂੰ। ਅਤੇ ਜਿਹੜੀ ਨਵੀਂ ਪਨੀਰੀ ਆ ਜਾਂ ਨਵੀਂ ਇਸ ਟਾਈਮ ਚੱਲ ਰਹੀ ਆ ਸਾਰੀਆਂ ਕੁਛ, ਉਹ ਇੰਸਟਾ 'ਤੇ ਚੱਲ ਰਿਹਾ ਸਾਰਾ ਕੁਛ, ਅਤੇ ਉਹ ਤੁਹਾਡੇ ਲਈ ਬਹੁਤ ਜ਼ਰੂਰੀ ਆ। ਉਹ ਕੋਈ ਜ਼ਿਆਦਾ
1: ਰਾਹੁਲ ਗਾਂਧੀ ਦੇਖਦੇ ਦੇਖਦੇ, ਹਰਜੀਤ ਜੀ ਜਦੋਂ ਰਾਹੁਲ ਗਾਂਧੀ ਨੂੰ ਦੇਖਦੇ ਦੇਖਦੇ ਪ੍ਰਧਾਨ ਮੰਤਰੀ ਮੋਦੀ ਜਦੋਂ ਇੰਸਟਾ ਕਰਦੇ ਆ, ਹੁਣ ਉਮਰ 'ਚ ਬਹੁਤ ਛੋਟੇ ਹਨ।
0: ਬਸ ਇਹੀ ਚੀਜ਼ ਆ ਵੀ ਇਸ ਕਰਕੇ ਇੰਸਟਾ ਦੀ ਐਪ ਕਰੋ ਡਾਊਨਲੋਡ, ਫਿਰ ਜਿੰਨੇ ਵੀ ਉੱਥੇ ਤਕਰੀਬਨ 3,500-4,000 ਬੰਦਾ ਗਿਆ, ਅਤੇ ਉਮੀਦ ਆ ਵੀ ਉਹਦੇ 'ਚੋਂ 1,500-1,800-2,000 ਦਾ ਬੰਦਾ ਇੰਸਟਾ 'ਤੇ ਉਹਨਾਂ ਨੇ ਰੀਲਾਂ ਪਾਈਆਂ, ਵੀਡੀਓ ਬਣਾ ਬਣਾ ਕੇ ਪਾਈਆਂ, ਅਤੇ ਉਹ ਇੰਨੀਆਂ ਉਸ ਜਗ੍ਹਾ ਦੀ ਜਾਂ ਆਪਣੇ ਪਿਕਨਿਕ ਦੀ ਚਰਚਾ ਇਸ ਟਾਈਮ ਸ਼ਹਿਰ 'ਚ ਤਕਰੀਬਨ ਹਫ਼ਤਾ ਹੋ ਜਾਣਾ ਕੱਲ੍ਹ ਪਰਸੋਂ ਨੂੰ। ਅਤੇ ਬਾਬੇ ਦੀ ਕਿਰਪਾ ਨਾਲ ਹਜੇ ਫੋਨ ਆਉਣੋਂ ਨਹੀਂ ਲੋਕਾਂ ਦੇ ਹਟ ਰਹੇ ਵੀ ਯਾਰ ਬਹੁਤ ਸੋਹਣਾ ਹੋਇਆ, ਬਹੁਤ ਸੋਹਣਾ ਹੋਇਆ। ਮੈਂ ਧੰਨਵਾਦ ਕਰਦਾ ਉਹਨਾਂ ਦਾ ਜਿਹੜੇ ਕਦਮ ਵੀ ਉੱਥੇ ਚੱਲ ਕੇ ਗਏ, ਸੱਚੀ ਸਰ ਝੁਕਾਉਣਾ ਉਹਨਾਂ 'ਚ ਵੀ ਬਹੁਤ ਵਧੀਆ ਲੱਗਿਆ ਉੱਥੇ ਸਭ ਨੂੰ ਮਿਲ ਕੇ। ਬਹੁਤ ਲੋਕ ਆ ਜੀ ਇਹ ਕਹਿ ਰਹੇ ਯਾਰ ਅਸੀਂ ਗਏ ਸੀ ਯਾਰ, ਤੈਨੂੰ ਤੂੰ ਬੀਜੀ ਸੀ, ਅਸੀਂ ਤੈਨੂੰ ਮਿਲੇ ਨਹੀਂ, ਤੂੰ ਬੀਜੀ ਸੀ। ਅਤੇ ਬਸ ਮੈਂ ਫਿਰ ਵੀ ਕਹਿੰਦਾ ਵੀ ਬਹੁਤ ਸਤਿਕਾਰ ਆ ਉਹਨਾਂ ਦਾ ਵੀ ਜਿਹੜੇ ਚਾਹੇ ਮੈਨੂੰ ਮਿਲੇ ਚਾਹੇ ਨਹੀਂ ਮਿਲੇ, ਪਰ ਗਏ ਤਾਂ ਹੈਗੇ, ਚਾਹੇ ਉਹ ਇੱਕ ਮਿੰਟ ਲਈ ਗਿਆ, ਚਾਹੇ ਬੰਦਾ ਸਾਰੇ ਦਿਨ ਲਈ ਗਿਆ, ਚਾਹੇ ਇੱਕ ਘੰਟੇ ਲਈ ਗਿਆ, ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਾਰਿਆਂ ਦਾ। ਜਿਹੜੇ ਨਹੀਂ ਗਏ ਉਹ ਕੋਸ਼ਿਸ਼ ਕਰਿਓ ਯਾਰ, ਜੇ ਪਰਮਾਤਮਾ ਨੇ ਚਾਹਿਆ ਆਪਣੇ ਵਧੀਆ ਬਾਬੇ ਦੀ ਕਿਰਪਾ ਨਾਲ ਜ਼ਿੰਦਗੀ ਰਹੀ ਸਾਹ ਰਹੇ ਜਾਂ ਸਭ ਆਪਾਂ ਇੱਕ ਦੂਜੇ ਨੇ ਮੇਲੇ ਗਿਲੇ ਰਹੇ, ਤਾਂ ਫਿਰ ਅਗਲੇ ਸਾਲ ਨੂੰ ਜ਼ਰੂਰ ਜਾਇਓ। ਚਾਹੇ ਮੈਂ ਹੁਣ ਵੀ ਕਹਿੰਦਾ, ਚਾਹੇ ਤੁਸੀਂ ਮੇਰੇ ਨਾਲ ਨਾਰਾਜ਼ ਵੀ ਹੋ, ਫਿਰ ਵੀ ਮੈਂ ਨਾਰਾਜ਼ਗੀਆਂ ਤੁਹਾਡੀਆਂ ਦੂਰ ਕਰ ਦੂੰਗਾ। ਅਤੇ ਪਰ ਉੱਥੇ ਮੇਲਾ ਮੁਲਾ ਦੇਖੀਏ ਯਾਰ, ਆਪਾਂ ਕੀ ਲੈਣਾ, ਜ਼ਿੰਦਗੀ ਇੱਕ ਛੋਟੀ ਜਿਹੀ ਹੈ, ਕਾਹਤੋਂ ਕਿਸੇ ਨਾਲ ਲੜਨਾ, ਕਾਹਤੋਂ ਕਿਸੇ ਨੂੰ ਧਮਕੀਆਂ ਦੇਣੀਆਂ ਆਪਾਂ ਇੱਕ ਦੂਜੇ ਨੂੰ, ਹੈ ਨਾ। ਕੌਣ ਆਪਾਂ ਹੀ ਹਾਂ ਇੱਥੇ ਦੁਨੀਆਂ 'ਚ, ਕਿੰਨੇ ਕੁ ਜਾਣੇ ਆਪਾਂ, ਥੋੜ੍ਹੀ ਛੋਟੀ ਜਿਹੀ ਤੱਕ ਦੁਨੀਆ, ਲੜੀ ਲੋੜੀ ਦਾ ਨਹੀਂ ਹੁੰਦਾ। ਨਾਲੇ ਮੇਰੀਆਂ ਗੱਲਾਂ ਦਾ ਗੁੱਸਾ ਗੁੱਸਾ ਘੱਟ ਕਰਿਆ ਕਰੋ, ਹੱਥ ਜੋੜ ਕੇ ਬੇਨਤੀ ਆ। ਅਤੇ ਭਾਈ ਇੱਥੇ ਨਾਲੇ ਰੇਡੀਓ ਦੀਆਂ ਗੱਲਾਂ ਰੇਡੀਓ 'ਤੇ ਸਿਰਫ, ਉਹਨੂੰ ਪਰਸਨਲੀ ਨਾ ਬਣਾਇਆ ਕਰੋ ਕੋਈ ਵੀ ਜਾਣਾ। ਅਤੇ ਬਾਕੀ ਠੀਕ ਆ, ਕਿਸੇ ਨੂੰ ਮਾਂ ਆਬਾਦੀ ਅਤੇ ਕਿਸੇ ਨੂੰ ਸਵਾਦੀ, ਇਹ ਚੱਲਦਾ ਰਹਿੰਦਾ ਉਹਦਾ, ਕੋਈ ਗੱਲ ਨਹੀਂ। ਹੋਲਡ ਰੱਖੇ ਪਰਮਿੰਦਰ ਜੀ, ਕਰਨੀ ਸਾਹਿਬ ਦੀ ਗੱਲਬਾਤ ਕਰਨੀ। ਸਲਾਮ ਭਾਈ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਲੰਘਿਓ।
2: ਸਤਿ ਸ਼੍ਰੀ ਅਕਾਲ ਜੀ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ ਜੀ,
0: ਕਿੱਦਾਂ?
2: ਹਾਂਜੀ ਸਿੱਟ ਪਰਮਿੰਦਰ ਨਾਲ ਗੱਲ ਕਰਾ ਰਹੇ ਹੋ?
0: ਹਾਂਜੀ ਹਾਂਜੀ ਪਰਮਿੰਦਰ ਜੀ, ਸਤਨਾਮ ਭਾਜੀ ਲੱਭਦੇ ਤੁਹਾਨੂੰ, ਇਹ ਕਿੱਦਾਂ ਚੱਲ ਗਏ?
2: ਹੈਲੋ
0: ਪਰਮਿੰਦਰ ਜੀ, ਕਿੱਧਰ ਚੱਲ ਗਏ, ਗਾਇਬ ਹੋ ਗਏ ਬੰਦਾ ਸਾਡਾ? ਨਹੀਂ ਨਹੀਂ ਨਹੀਂ, ਹੁਣ ਆਉਣਗੇ ਪਰਮਿੰਦਰ। ਨਹੀਂ ਸੱਚ ਉੱਧਰ ਸੀ ਪਰਮਿੰਦਰ, ਨਾਲ ਹੀ ਹੋ? ਹੈਲੋ, ਮੈਨੂੰ ਲਾਈਨ ਕੱਟ ਗਈ ਉਹਨਾਂ ਦੀ, ਫਿਰ ਮੈਂ ਦੁਬਾਰਾ ਜੋੜ ਲੈਂਦਾ ਕੋਈ, ਤਾਂ ਤਾਂ ਤੁਸੀਂ ਮੈਨੂੰ ਜੇ ਕੋਈ ਉਹ ਨਹੀਂ, ਮੈਂ ਦੁਬਾਰਾ ਜੋੜ ਲੈਂਦਾ।
2: ਮੈਂ ਤਾਂ ਪੁੱਛਣਾ ਜੀ ਜਿਹੜਾ ਤਲਵੀਰ ਜੈਲ
0: ਕਰਦੇ ਆ ਖਬਰ, ਆਪਾਂ ਹੈਗਾ ਸਾਰਾ ਮਟੀਰੀਅਲ ਆਪਣੇ ਕੋਲ,
2: ਓਕੇ
0: ਸਵਾਦ ਜਿਹਾ ਲਾ ਕੇ ਕਰਾਂਗੇ।
2: ਓਕੇ
0: ਓਕੇ, ਤੇ ਬਿਲਕੁਲ ਜੀ ਤਲਵੀਰ ਗਿੱਲ ਦੀ ਵੀ ਆਪਾਂ ਖਬਰ ਕਰਨੀ ਹੈ ਭਾਈ, ਤੂੰ ਕਿਉਂ ਨਹੀਂ ਕੱਟੋਇਆ? ਤਲਵੀਰ ਗਿੱਲ, ਤਲਵੀਰ ਗਿੱਲ ਦੀ ਗੱਲ, ਜਦ ਤੱਕ ਆਪਾਂ ਰਵਿੰਦਰ ਭਾਅ ਜੀ ਨੂੰ ਲਾਉਂਦੇ ਹਾਂ। ਰਵਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਆਉਂਦੇ ਹੋ?
2: ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ?
0: ਹਾਂਜੀ ਵਧੀਆ ਵਧੀਆ, ਤੁਸੀਂ ਸੁਣਾਓ ਕਿੱਦਾਂ?
2: ਮੁਬਾਰਕਾਂ ਜੀ, ਬਹੁਤ ਬਹੁਤ ਵਧੀਆ ਪਿਕਨਿਕ ਹੋਈ ਤੁਹਾਡੀ ਜੀ।
0: ਥੈਂਕ ਯੂ ਸੋ ਮਚ, ਦੇਖੀਆਂ ਤੁਸੀਂ ਫੋਟੋ ਵੀਡੀਓ?
2: ਹਾਂਜੀ ਹਾਂਜੀ ਪੂਰੀ ਦੇਖੀਆਂ ਭਾਈ ਜੀ, ਤੁਸੀਂ ਬੜਾ ਖੁੱਲਾ ਕੰਮ ਕੀਤਾ ਹੋਇਆ ਸੀਗਾ, ਮੈਂ ਕਹਿੰਦਾ ਮੇਲਾ ਹੀ ਸੀਗਾ ਭਾਜੀ ਇੱਕ ਹਿਸਾਬ ਦਾ,
0: ਪੂਰਾ ਹੀ ਮੇਲਾ ਬਣ ਗਿਆ।
1: ਪੂਰਾ ਮਿਲਦਾ। ਬਾਕੀ ਹਰੀਰ ਭਾਜੀ ਤੁਸੀਂ ਵੀ ਮੀਡੀਆ ਵਿੱਚ ਆ, ਪਲੀਜ਼ ਮਾਇੰਡ ਨਾ ਕਰਿਓ। ਜਿੱਦਾਂ ਨਾ ਆਪਾਂ ਨੀ ਕਹਿੰਦੇ ਵੀ ਪੰਜਾਬ ਦੇ ਵਿੱਚ ਕਦੋਂ ਜਾਂ ਕਾਂਗਰਸੀ ਹੈ ਜਾਂ ਅਕਾਲੀ ਹੈ ਜਾਂ ਕੋਈ ਵੀ ਹੈ, ਜਦੋਂ ਨਾ ਕਿਤੇ ਨਾ ਵਿਆਹ ਹੁੰਦਾ ਸਾਰੇ ਇਕੱਠੇ ਹੋ ਜਾਂਦੇ ਆ ਨਾ, ਏਦਾਂ ਭਾਜੀ ਮੀਡੀਆ ਵਾਲੇ ਆ। ਜਦੋਂ ਕਿਤੇ ਕੋਈ ਪ੍ਰੋਗਰਾਮ ਹੁੰਦਾ ਨਾ ਸਾਰੇ ਇਕੱਠੇ ਹੋ ਜਾਂਦੇ, ਗਲਾਸੀ ਖੜਕਣ ਲੱਗ ਪਏ ਨੀ, ਸਾਡੇ ਬੰਦੇ ਐਵੇਂ ਇੱਕ ਦੂਜੇ ਨਾਲ ਲੜਦੇ ਰਹਿੰਦੇ ਇੱਥੇ।
0: 100% ਮੈਂ ਤਾਂ ਰੋਜ਼ ਆਪਾਂ ਕਈ ਵਾਰ ਗੱਲ ਕੀਤੀ, ਮੈਂ ਤਾਂ ਰੋਜ਼ ਬੇਨਤੀ ਕਰਦਾ ਹੁੰਦਾ ਕਦੇ ਵੀ ਕਿਸੇ ਲੀਡਰ ਪਿੱਛੇ ਲੜੋ ਨਾ, ਚਾਹੇ ਉਹ ਇੰਡੀਆ ਵਾਲੇ ਆ, ਚਾਹੇ ਇੱਥੇ ਵਾਲੇ, ਚਾਹੇ ਕਿਸੇ ਦੇ ਆਪਣੇ ਆ, ਚਾਹੇ ਕਿਸੇ ਦੇ ਬਗਾਨੇ ਆ, ਇਹਨਾਂ ਪਿੱਛੇ ਨਾ ਲੜੋ ਯਾਰ।
1: ਹੁਣ ਜਦੋਂ ਕਿਤੇ ਕੋਈ ਫਿਲਮ ਦੀ ਮਸ਼ਹੂਰੀ ਹੁੰਦੀ ਆ, ਉੱਥੇ ਇਕੱਠੇ ਬਹਿਣਦੇ ਟੇਬਲਾਂ ਜਾ ਕੇ ਗਲਾਸੀ ਖੜਕਦੀ ਆ, ਮੁੜ ਕੇ ਹਾਈ ਗੱਲਾਂ ਸਾਰੀਆਂ ਕਰਦੇ ਇੱਕ ਦੂਜੇ ਨਾਲ। ਇਸ ਕਰਕੇ ਬਾਈ ਤੁਸੀਂ ਆਪਦੇ ਸੰਗ ਨਾ ਫਸਾਇਆ ਕਰਿਓ,
0: ਸੱਚੀ ਗੱਲ ਆ।
1: ਇਸੇ ਕੋਈ ਫਾਇਦਾ ਨੀਗਾ, ਤੁਸੀਂ ਉਹਦੀ ਫਲਾਣੇ ਦੀ ਗੱਲ, ਉਹ ਤੈਨੂੰ ਫਲਾਣਾ ਬੰਦਾ ਇੱਦਾਂ ਕਹਿੰਦਾ ਸੀ, ਉਹ ਫਲਾਣਾ ਬੰਦਾ ਇੱਦਾਂ ਕਹਿੰਦਾ ਸੀ, ਤੁਸੀਂ ਆਪਣੀ ਸਾਡੇ ਐਵੇਂ ਕਰਾਈ ਜਾਂਦੇ ਆ।
0: ਜਿਹੜੇ ਲੀਡਰਾਂ ਪਿੱਛੇ ਆਪਾਂ ਲੋਕਾਂ ਨਾਲ, ਆਪਣੇ ਭਰਾਵਾਂ ਨਾਲ, ਚਾਚਿਆਂ ਤਾਇਆਂ ਨਾਲ ਜਾਂ ਕਿਸੇ ਦੋਸਤਾਂ ਮਿੱਤਰਾਂ ਨਾਲ ਲੜਦੇ ਆ, ਜਿੱਦਣ ਉਹ ਬਹਿ ਜਾਂਦੇ ਆ ਜਾਂ ਉਹ ਮਤਲਬ ਪਿੱਛੇ ਹਟ ਜਾਂਦੇ ਆ ਜਾਂ ਹਾਰ ਜਾਂਦੇ ਆ, ਫਿਰ ਉਹ ਕਿਹਦੀ ਬਾਂਹ ਫੜਦੇ ਦੱਸੋ ਮੈਨੂੰ। ਇਹ ਜ਼ਿਆਦਾ ਸਮਝਦੇ ਆ। ਹਾਂ
1: ਮੈਂ ਕਿਸੇ ਹੋਰ ਦਾ ਕਹੀ ਸੀ ਨਾ ਬਾਈ, ਇੱਕ ਹੈਗਾ ਇੱਕ ਦੋ ਜਾਣੇ ਮੈਂ ਦੇਦਾ, ਉਹ ਭਗਤ ਮਾਨ ਦਾ ਕਰਕੇ ਇੱਕ ਦੂਜੇ ਨਾਲ ਇੱਦਾਂ ਲੜਨ ਨੂੰ ਫਿਰਦੇ ਆ ਵੀ ਪਤਾ ਨੀ ਇੱਕ ਦੂਜੇ ਸਿਰ ਪਾੜ ਦੀ ਯਾਰ, ਕੀ ਕਿਹੜੇ ਚੱਕਰੇ ਤੁਸੀਂ ਪੈ ਗਏ ਯਾਰ।
0: ਉਹੀ ਤਾਂ ਗੱਲ ਆ ਨਾ,
1: ਕਿੰਨਾ ਕੋ ਉੱਥੇ ਬਣਾ ਕੇ ਬਹਿ ਗਿਆ, ਤੁਸੀਂ ਉਦਾਂ ਹੀ ਨਾ ਬਣਾਇਆ ਵੀ ਕੁਛ ਨੀਗਾ, ਤੇ ਲੜ ਲੜ ਕੇ ਤੁਸੀਂ ਐਵੇਂ ਕਮਲੇ ਹੋਈ ਜਾਂਦੇ, ਇਸ ਕਰਕੇ ਫਾਇਦਾ ਨੀ ਕੋਈ ਮੇਰਾ ਵੀ। ਸਹੀ ਨੀ
0: ਗੱਲ, ਸਹੀ ਹੈ, ਕੋਈ ਸ਼ੱਕ ਨੀ, ਕੋਈ ਸ਼ੱਕ ਨਾ, ਲੜਿਆ ਕਰੋ, ਨਾ ਲੜਿਆ ਕਰੋ,
1: ਬਹੁਤ ਪ੍ਰੋਜ ਲਿਆ ਜੀ, ਤੇ ਮੂਵੀ ਜਲਦੀ ਜਲਦੀ ਕੋਸ਼ਿਸ਼ ਕਰਿਓ, ਉਹਨੂੰ ਕਿਹਾ ਮੂਵੀ ਆਵੇ, ਹੁਣ ਅਸੀਂ ਤਾਂ ਮੂਵੀ ਦੇਖਣੀ ਬਾਈ ਜੀ।
0: ਕਿਹੜੀ ਮੂਵੀ? ਹਾਂ ਜਗਦੀਸ਼ ਭਾਜੀ ਨੂੰ ਸੱਚੀ, ਹਾਂ ਉਹਨਾਂ ਨੂੰ ਕਹਿੰਦੇ ਆ, ਫਿਰ ਚਲਾਵਾਂਗੇ ਆਪਣਾ ਆਪਣੇ ਟੀਵੀ ਤੇ। ਬਿਲਕੁਲ
1: ਨਹੀਂ
0: ਨਹੀਂ ਪਹਿਲਾਂ ਲੈ ਲੈਣੀ ਐਤਕੀ ਆਪਾਂ ਜ਼ੋਰ ਜ਼ੋਰ ਪਾ ਕੇ ਖੇਡਣਾ।
1: ਚਲੋ ਠੀਕ ਹੈ ਜੀ, ਓਕੇ ਭਾਈ, ਸਤਿ ਸ਼੍ਰੀ ਅਕਾਲ।
0: ਕੋਈ ਵਿਆਹ ਵੀ ਉਹਦੀ ਸਾਈ ਦੇ ਦਿੰਦੇ ਉਹਨਾਂ ਨਾਲ।
1: ਹਾਂਜੀ ਜ਼ਰੂਰੀ ਆ ਜੀ, ਜ਼ਰੂਰੀ।
0: ਲਵ ਯੂ, ਥੈਂਕ ਯੂ,
1: ਓਕੇ ਭਾਈ, ਸਤਿ ਸ਼੍ਰੀ ਅਕਾਲ,
0: ਥੈਂਕ ਯੂ। ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਅੱਜ ਸਨੋ ਸਨੋ ਤਾਂ ਨਹੀਂ ਪੈਣੀ?
0: ਪਵਾ ਦਿੰਦੇ ਜੇ ਕਹੋ।
3: ਨਹੀਂ ਪਰਮਿੰਦਰ ਜੀ ਅੱਜ ਇੰਨੀ ਜਲਦੀ ਆ ਗਏ। ਪਰਮਿੰਦਰ ਜੀ ਸਤਿ ਸ਼੍ਰੀ
0: ਅਕਾਲ।
3: ਪਰਮਿੰਦਰ ਜੀ ਚਾਹੇ ਤੁਸੀਂ ਜਲਦੀ ਆ ਗਏ, ਲੇਟ ਆ ਗਏ, ਜਾਣ ਵੇਲੇ ਹੀ ਹੋਣਾ ਦੇਖ ਲਿਓ, ਦੋ ਮਿੰਟ ਰਹਿ ਗਏ ਪਰਮਿੰਦਰ ਜੀ, ਜਲਦੀ ਜਲਦੀ ਹੈਡਲਾਈਨ ਬੋਲੋ ਹੁਣ।
0: ਲੈ ਅੱਜ ਕਰਦਾ ਨਾ ਘਾਟਾ, ਦੇਖੋ ਫਿਰ ਅੱਜ ਘਾਟਾ
3: ਵਧਾ। ਪਰਮਿੰਦਰ ਜੀ ਇੱਕ ਦੱਸਿਓ, ਇੱਕ ਸਵਾਲ ਸੀ ਵੀ ਕੀ ਉਹਦੇ ਤੇ ਜਿਹੜਾ ਇਹ ਉੱਪਰ ਵੀ ਉਹਨਾਂ ਨੇ ਉਹਦਾ ਕੀਤਾ, ਮੁਕੱਦਮਾ ਦਰਜ ਹੋਊਗਾ, ਅੰਦਰ ਹੋਊਗਾ ਮੰਤਰੀ ਸਾਹਿਬ, ਦੱਸੋਗੇ ਮਾਨ ਸਾਹਿਬ
0: ਕਿਹੜਾ
3: ਮੰਤਰੀ? ਇੱਕੋ ਆ ਜਿਹੜਾ ਉਹਨੂੰ ਕਹਿੰਦਾ ਹੁੰਦਾ ਗੱਲ ਕਰਨਾ, ਆ ਜਾ ਬਾਹਰ ਆ ਕੇ ਦੇਖਦਾ ਤੈਨੂੰ ਮੈਂ, ਆ ਤੂੰ ਬਾਹਰ ਆ ਮੇਰੇ ਨਾਲ, ਬਾਹਰ ਦੇਖਦਾ ਤੈਨੂੰ, ਜਿਹੜਾ ਵਿਧਾਨ ਸਭਾ ਚ ਐਂ ਕਹਿੰਦਾ ਹੁੰਦਾ।
0: ਮਜੀਠੀਆ
3: ਹੈ,
0: ਬਿਕਰਮਜੀਤ ਮਜੀਠੀਆ?
3: ਨਹੀਂ ਆਹ ਜਿਹੜਾ ਵਿੱਤ ਮੰਤਰੀ ਆ ਸਾਡਾ ਹੁੰਦਾ।
0: ਅੱਛਾ ਹਰਪਾਲ ਚੀਮਾ,
3: ਉਹ ਤੇ ਕਹਿਣਾ ਮੁਕੱਦਮਾ ਦਰਜ ਹੋਊਗਾ ਕੀ ਅੰਦਰ ਹੋਊਗਾ।
0: ਚਲੋ ਕਰਦੇ ਆਂ ਵੀ ਗੱਲ,
3: ਕੀ ਵਿਚਾਰਾਂ
0: ਵਧੀਆ, ਥੈਂਕ ਯੂ, ਹੋਲਡ ਰੱਖਿਓ। ਬਾਸੀ ਸਾਹਿਬ ਨੰਗੇ ਸਤਿ ਸ਼੍ਰੀ ਅਕਾਲ ਜੀ ਆਨੋ
4: ਜੀ ਜੀ ਜੀ ਰਮਨਜੀਤ, ਪਰਮਿੰਦਰ ਜੀ ਅਤੇ ਸਾਰੇ ਸਰੋਤਿਆਂ ਨੂੰ ਹੱਥ ਜੋੜ ਕੇ ਜੀ ਦਾ ਖਾਲਸਾ
0: ਜੀ,
4: ਵਧਾਈਆਂ ਨਾਲ ਤਾਂ ਥੋੜਾ ਢਿੱਡ ਭਰ ਗਿਆ ਹੋਣਾ, ਜੇ ਨਹੀਂ ਭਰਿਆ ਤਾਂ ਅੱਜ ਹੋਰ ਭਰ ਲਓ। ਪਰ ਮੈਂ ਜਿਹੜੀ ਵਧਾਈ ਜਿਹੜੀ ਆਉਂਦੀ ਇਹ ਨੋਟ ਕਰਨ ਵਾਲੀ, ਯਾਦ ਰੱਖੀ ਮੈਂ ਤੇਰੀ ਡੈਡੀ ਨੂੰ ਕੱਲ ਕਿਹਾ ਵੀ ਮੁੰਡਾ ਤੇਰਾ ਸਾਂਭਣ ਜੋਗਾ, ਜਿਹੜੀ ਮੈਂ ਉਹਦੀ ਰੇਸ ਦੇਖੀ ਹੈ ਨਾ, ਉਹਦੇ ਟੈਲੈਂਟ ਹੈ,
0: ਉਹ ਖੇਡਦਾ ਸੌਕਰ ਆ, ਸੌਕਰ ਖੇਡਦਾ ਬਹੁਤ ਸੋਹਣੀ, ਸੌਕਰ ਖੇਡਦਾ
4: ਇੱਧਰ ਪਾ ਦੇ ਇੱਧਰ, ਉਹ ਸੌਕਰ ਸੌਕਰ ਕੁਛ ਨੀ ਬਣਨਾ, ਰੇਸ ਉਹਦੀ ਬੈਸਟ ਹੈ, ਉਹਦੇ ਜਿਹੜੇ ਆਪਣੇ ਨੌਰਦ ਹੈ ਉਹ ਬਿਲਕੁਲ ਰੇਸਾਂ ਵਾਲੇ ਹੈ।
0: ਅੱਛਾ,
4: ਕਿਸੇ ਕੋਚ ਦੇ ਸਲਾਹ ਲੈਣੀ ਮੈਂ ਤੈਨੂੰ ਦੱਸਦਾ, ਹੋਰ ਕਿਸੇ ਦੇਖਿਆ ਨੀ ਦੇਖਿਆ, ਮੈਂ ਪੂਰੇ ਧਿਆਨ ਨਾਲ ਰੇਸ ਦੇਖੀ ਦੋਹਾਂ ਦੀ, ਜਿੱਦਾਂ ਮੋਢੇ ਨਾਲ ਮੋਢਾ ਖੜਕਦਾ ਏਦਾਂ ਬੜੇ ਓਲੰਪਿਕ ਦੇ ਨੀ ਖੜਕਿਆ ਕਿਸੇ ਦਾ,
0: ਨਹੀਂ ਲਾ ਦਿੰਦੇ ਉੱਧਰ ਵੀ ਲਾ ਦਿੰਦੇ, ਬਿਜੀ ਰੱਖਣਾ ਉਹਨੂੰ ਆਪਾਂ।
4: ਬਿਲਕੁਲ, ਮੈਂ ਤੈਨੂੰ ਕਲੀਅਰ ਗੱਲ ਕਹਿ ਰਿਹਾ, ਡੇਟ ਨੋਟ ਕਰ ਲੈ, ਟਾਈਮ ਨੋਟ ਕਰ ਲੈ,
0: ਠੀਕ ਹੈ,
4: ਮੁੰਡਾ ਕੋਈ ਨਾ ਕੋਈ ਰਿਕਾਰਡ ਬਣ ਸਕਦਾ।
0: ਚਲੋ
4: ਦੀ ਕਿਰਪਾ ਨਾਲ,
0: ਥੈਂਕ ਯੂ, ਥੈਂਕ ਯੂ
4: ਵੈਰੀ ਮੱਚ, ਅਗਲੇ ਸਾਲ ਹੋਰ ਤਾੜਾ ਕੰਮ ਕਰਾਂਗੇ, ਬੇਫਿਕਰ ਹੈ।
0: ਥੈਂਕ ਯੂ, ਥੈਂਕ ਯੂ। ਪਰਮਾਦੀ ਤਿੰਨ ਕੁਐਸਚਨ ਆ ਗਏ ਤੁਹਾਡੇ ਕੋਲ, ਇੱਕ ਤਾਂ ਹਰਪਾਲ ਚੀਮੇ ਬਾਰੇ ਦੱਸੋ ਵੀ ਜਿਹੜਾ ਬੰਦੇ ਦੀ ਗੁਲਜ਼ਾਰ ਸਿੰਘ ਦੀ ਡੈਥ ਹੋਈ ਆ, ਸੁਸਾਈਡ ਕੀਤਾ, ਉਹਨਾਂ ਨੇ ਜਾਂਦੇ ਜਾਂਦੇ ਨੇ ਜਿਵੇਂ ਸਰਪੰਚ ਦਾ ਜਾਂ ਹੋਰ ਦਾ ਨਾਂ ਲਿਆ, ਉਹ ਹਰਪਾਲ ਚੀਮੇ ਦਾ ਵੀ ਨਾਂ ਲੈ ਕੇ ਗਏ ਆ ਯਾਰ, ਜੇ ਉਹਨਾਂ ਦੇ ਪਰਚਾ ਦਰਜ ਹੋ ਸਕਦਾ ਤਾਂ ਫਿਰ ਮੰਤਰੀ ਸਾਹਿਬ 'ਤੇ ਵੀ ਹੋ ਸਕਦਾ।
1: ਦੇਖੋ ਜੀ, ਇਹ ਮਾਮਲਾ ਕਾਫੀ ਉਲਝਿਆ ਹੋਇਆ। ਜਿਹੜਾ ਗੁਲਜ਼ਾਰ ਨਾਂ ਦਾ ਵਿਅਕਤੀ ਮਰਿਆ ਸੰਗਰੂਰ ਦੇ ਪਿੰਡ ਤੂਰ ਬੰਜਾਰਾ ਦੇ ਵਿੱਚ, ਅਸਲ ਚ ਹਰਜੀਤ ਜੀ, ਉਹ ਇੱਕ ਵੀਡੀਓ ਨਹੀਂ ਸੀ, ਉਹ ਦੋ ਵੀਡੀਓ ਸੀਗੀਆਂ। ਪਹਿਲੀ ਗੱਲ ਤਾਂ ਆਪਾਂ ਇਹ ਕਲੀਅਰ ਕਰ ਦਈਏ, ਜਿਹੜੀ ਪਹਿਲੀ ਵੀਡੀਓ ਆ, ਪਹਿਲੀ ਵੀਡੀਓ ਦੇ ਵਿੱਚ ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲਿਆ, ਜਦੋਂ ਉਹਨਾਂ ਨੇ ਕੋਈ ਜ਼ਹਿਰੀਲਾ ਪਦਾਰਥ ਖਾਧਾ ਹੀ ਆ। ਜਿਹੜੀ ਦੂਸਰੀ ਵੀਡੀਓ ਬਣੀ ਆ, ਉਹ ਉਹਨਾਂ ਨੂੰ ਜਦੋਂ ਐਂਬੂਲੈਂਸ ਦੇ ਵਿੱਚ ਹੋਸਪਿਟਲ ਲਿਜਾ ਜਾ ਰਿਹਾ ਸੀ, ਤਾਂ ਉਹ ਰਸਤੇ 'ਚ ਬਣੀ ਹੋਈ ਵੀਡੀਓ ਆ। ਸੋ ਉਸ ਵੀਡੀਓ ਦੇ ਵਿੱਚ ਜਿਹੜਾ ਤੂਰ ਬੰਜਾਰਾ ਦੇ ਸਰਪੰਚ ਜਾਂ ਹੋਰਾਂ ਦਾ ਉਹ ਨਾਂ ਲੈਂਦੇ, ਹਾਲ ਤੱਕ ਇਹ ਗੱਲ ਕਲੀਅਰ ਨਹੀਂ ਆ ਕਿ ਉਹਨਾਂ ਨੇ ਹਰਪਾਲ ਚੀਮਾ ਦਾ ਨਾਂ ਲਿਆ ਜਾਂ ਨਹੀਂ ਲਿਆ। ਪਹਿਲੀ ਗੱਲ ਇਹ ਆ। ਨੰਬਰ ਦੋ ਦੇ ਉੱਪਰ ਜਿਵੇਂ ਦਾ ਪੁਲਿਸ ਪ੍ਰਸ਼ਾਸਨ ਨੇ ਦਬਾਅ ਪਾ ਕੇ ਸੰਸਕਾਰ ਕੀਤਾ, ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਪੰਜਾਬ 'ਚ ਇੱਕ ਦੋ ਵਾਕਿਆ ਏਦਾਂ ਦੇ ਹੋਣੇ ਆ ਕਿ ਮਤਲਬ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੀ ਪੁਲਿਸ ਫੋਰਸ ਲਾ ਕੇ ਉਹ ਸੰਸਕਾਰ ਕੀਤਾ ਗਿਆ ਔਰ ਪਰਿਵਾਰ ਨੂੰ ਨੇੜੇ ਤੱਕ ਨਹੀਂ ਲੱਗਣ ਦਿੱਤਾ ਗਿਆ। ਪਰਿਵਾਰ, ਹਾਲਾਂਕਿ ਪਰਿਵਾਰ ਵੀ ਹੁਣ ਦੋ ਹਿੱਸਿਆਂ 'ਚ ਵੰਡਿਆ ਜਾ ਚੁੱਕਾ। ਪਹਿਲਾਂ ਪਰਿਵਾਰ ਦੇ ਕੁਝ ਮੈਂਬਰ ਕਹਿੰਦੇ ਸੀ ਕਿ ਸਰਕਾਰ ਨਾਲ ਸਾਡਾ ਰਾਜ਼ੀਨਾਮਾ ਹੋ ਗਿਆ, ਸਾਡੀ ਸਹਿਮਤੀ ਦੇ ਨਾਲ ਇਹ ਸੰਸਕਾਰ ਹੋਇਆ, ਪਰ ਅੱਜ ਗੁਲਜ਼ਾਰ ਦੇ ਤਿੰਨ ਪੁੱਤਰ ਸਾਹਮਣੇ ਆ ਗਏ ਨੇ। ਉਹਨਾਂ ਨੇ ਇੱਕ ਹੋਰ ਦਾਅਵਾ ਕਰ ਦਿੱਤਾ, ਉਹਨਾਂ ਨੇ ਕਿਹਾ ਕਿ ਪੁਲਿਸ ਨੇ ਸਾਨੂੰ ਤਾਂ ਨੇੜੇ ਨਹੀਂ ਲੱਗਣ ਦਿੱਤਾ, ਸਾਡੇ ਬਾਪ ਦੀ ਆਖਰੀ ਵਾਰ ਸ਼ਕਲ ਨਹੀਂ ਦੇਖਣ ਦਿੱਤੀ ਗਈ। ਨਾਲ ਦੀ ਨਾਲ ਉਹਨਾਂ ਨੇ ਕਿਹਾ ਪ੍ਰਸ਼ਾਸਨ ਤੇ ਪੁਲਿਸ ਨੇ ਜਿਹੜਾ ਸਾਡੇ ਉੱਪਰ ਸੰਸਕਾਰ ਲਈ ਦਬਾਅ ਪਾਇਆ ਗਿਆ। ਔਰ ਇਸ ਸਾਰੇ ਘਟਨਾ ਚੱਕਰ ਦੇ ਦਰਮਿਆਨ ਨੈਸ਼ਨਲ ਹਿਊਮਨ ਕਮਿਸ਼ਨ ਦਾ ਵਫਦ ਵੀ ਅੱਜ ਪਿੰਡ ਤੂਰ ਬੰਜਾਰਾ ਦੇ ਵਿੱਚ ਪਹੁੰਚ ਚੁੱਕਾ, ਜਿਹੜਾ ਭਾਜਪਾ ਦੀ ਇੱਕ ਆਰਗਨਾਈਜੇਸ਼ਨ ਮੰਨੀ ਜਾਂਦੀ ਆ, ਕਿਸ਼ੋਰ ਮਕਵਾਨਾ ਉਹਦੇ ਚੇਅਰਮੈਨ ਨੇ। ਸੋ ਕੁੱਲ ਮਿਲਾ ਕੇ ਮੈਨੂੰ ਨਹੀਂ ਲੱਗਦਾ ਹਾਲੇ ਤੱਕ ਕਿ ਹਰਪਾਲ ਚੀਮਾ ਦੇ ਉੱਪਰ ਕੋਈ ਕਿਸੇ ਕਿਸਮ ਦੀ ਗ੍ਰਿਫਤਾਰੀ ਦਾ ਜਾਂ ਕੋਈ ਪਰਚੇ ਦਾ, ਕਿਉਂਕਿ ਸੰਸਕਾਰ ਵੀ ਹੋ ਚੁੱਕਾ, ਮਾਮਲਾ ਹੁਣ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਵੰਡਿਆ ਜਾ ਚੁੱਕਾ, ਔਰ ਮੀਡੀਆ ਦੀ ਜਿਹੜੀ ਲਾਈਮਲਾਈਟ ਹੁੰਦੀ ਆ, ਮੀਡੀਆ ਦਾ ਜਿਹੜਾ ਹੁੰਗਾਰਾ ਹੁੰਦਾ, ਉਹ ਵੀ ਹੁਣ ਹੋਰ ਖਬਰਾਂ ਆ ਗਈਆਂ ਨੇ ਉਹਦੀ ਥਾਂ ਦੇ ਉੱਪਰ। ਹਾਲ ਦੀ ਘੜੀ ਹਰਪਾਲ ਚੀਮਾ ਨੂੰ ਮੇਰੀ ਆਪਣੀ ਰਾਏ ਆ ਕਿ ਕੋਈ ਇਸ ਕਿਸਮ ਦੀ ਕੋਈ ਨਹੀਂ ਆ। ਹਾਂ, ਕੱਲ ਨੂੰ ਕੋਈ ਸਥਿਤੀਆਂ ਚੇਂਜ ਹੋ ਜਾਣ, ਉਹ ਗੱਲਾਂ ਵੱਖਰੀਆਂ ਨੇ।
0: ਨਹੀਂ, ਇੱਕ ਇਹ ਜੀ ਦੱਸੋ ਵੀ ਪੁਲਿਸ ਨੇ ਕਿਉਂ ਇਦਾਂ ਕੀਤਾ, ਕਾਰਨ ਕੀ ਸੀ? ਠੀਕ ਆ, ਸੁਸਾਈਡ ਕਰ ਲਿਆ ਬੰਦਾ, ਡੈਥ ਹੋ ਗਈ ਉਹਦੀ, ਉਹਦੇ ਪਰਿਵਾਰ ਨੂੰ ਕਿਉਂ ਨਹੀਂ ਬੋਡੀ ਸੌਂਪੀ?
1: ਅਸਲ ਦੇ ਵਿੱਚ ਜਿਹੜਾ ਪਿੰਡ ਤੂਰ ਬੰਜਾਰਾ ਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ ਕਿ ਸੁਖਪਾਲ ਖਹਿਰਾ ਸਮੇਤ ਬਹੁਤ ਵੱਡੇ ਆਗੂ ਜਾਂ ਪੰਜਾਬ ਦਾ ਸਾਰਾ ਮੀਡੀਆ ਪਹੁੰਚਿਆ ਹੋਇਆ ਸੀ। ਸੋ ਪੁਲਿਸ ਕੋਲ ਇੱਕ ਬਹਾਨਾ ਸੀ ਕਿ ਹਾਲਾਂਕਿ ਸੁਖਪਾਲ ਖਹਿਰਾ ਨੂੰ ਮੌਕੇ ਦੇ ਉੱਪਰ ਤੂੰ ਤੂੰ ਐਵੇਂ ਵੀ ਹੋਈ ਆ, ਉਹਨਾਂ ਨੂੰ ਪਾਸੇ ਵੀ ਕੀਤਾ ਗਿਆ। ਸੋ ਜਿਹੜਾ ਸਿਆਸੀਕਰਨ ਹੋ ਗਿਆ ਸੀ, ਪੁਲਿਸ ਕੋਲ ਇੱਕ ਬਹਾਨਾ ਸੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਨਾ ਵਿਗੜੇ, ਉਹ ਬਹਾਨੇ ਦੇ ਤਹਿਤ ਉਹਨਾਂ ਨੇ ਜਿੱਥੇ ਜਿਹੜੇ ਪੋਲੀਟੀਕਲ ਲੀਡਰ ਉੱਥੇ ਪਹੁੰਚੇ ਸੀ ਉਹਨਾਂ ਨੂੰ ਸਾਈਡਲਾਈਨ ਕੀਤਾ, ਉੱਥੇ ਪਰਿਵਾਰਕ ਮੈਂਬਰਾਂ ਨੂੰ ਵੀ, ਤਾਂ ਕਿ ਸਥਿਤੀ ਨਾ ਵਿਗੜੇ। ਪੁਲਿਸ ਕੋਲ ਆਪਣੀ ਦਲੀਲ ਆ, ਪਰਿਵਾਰਕ ਮੈਂਬਰਾਂ ਕੋਲ ਆਪਣੀ ਦਲੀਲ ਆ, ਹਾਲਾਂਕਿ ਪਰਿਵਾਰਕ ਮੈਂਬਰ ਵੀ ਮੈਂ ਕਹਿ ਚੁੱਕਾ ਦੋ ਹਿੱਸਿਆਂ 'ਚ ਵੰਡ ਚੁੱਕੇ ਨੇ। ਸੋ ਇੱਕ ਮਾਮਲਾ ਮੈਨੂੰ ਲੱਗਦਾ ਕਿ ਹੁਣ ਖਿਲਰ ਗਿਆ ਜ਼ਿਆਦਾ, ਜਿਹੜੀ ਇੱਕਜੁੱਟਤਾ ਨਜ਼ਰ ਆਉਣੀ ਚਾਹੀਦੀ ਸੀ ਮੀਡੀਆ ਦੇ ਵਿੱਚ, ਵਿਰੋਧੀ ਧਿਰਾਂ ਦੇ ਵਿੱਚ, ਪਰਿਵਾਰ ਦੇ ਵਿੱਚ, ਉਹ ਕਿਤੇ ਨਜ਼ਰ ਨਹੀਂ ਆ ਰਹੀ। ਹਾਲ ਦੀ ਘੜੀ ਮੈਨੂੰ ਨਹੀਂ ਜਾਪਦਾ ਕਿ ਹਰਪਾਲ ਚੀਮਾ ਦੇ ਕੋਈ ਖਤਰਾ। ਹਾਂ, ਕੱਲ ਨੂੰ ਕੋਈ ਸਥਿਤੀਆਂ ਹੋਰ ਚੇਂਜ ਹੋ ਜਾਣ, ਇਸ ਮਾਮਲੇ 'ਚ ਕੋਈ CBI ਇੰਟਰ ਕਰ ਜਾਵੇ, ਕੋਈ ਸੈਂਟਰ ਦੀ ਏਜੰਸੀ ਇੰਟਰ ਕਰ ਜਾਵੇ, ਕੋਈ ਹਰਪਾਲ ਚੀਮਾ ਦੇ ਖਿਲਾਫ ਉਹ ਨਵੇਂ ਸਿਰਿਓਂ ਕੋਈ FIR ਹੋ ਜਾਵੇ, ਉਹਦੀ ਆਪਾਂ ਕਹਿ ਨਹੀਂ ਸਕਦੇ। ਪਰ ਹਾਲ ਦੀ ਘੜੀ ਪੰਜਾਬ ਦੀਆਂ ਜਿਹੜੀ ਪੰਜਾਬ ਪੁਲਿਸ ਆ ਜਾਂ ਉਹ ਹਰਪਾਲ ਚੀਮਾ ਨੂੰ ਮੈਨੂੰ ਲੱਗਦਾ ਕਲੀਨ ਚਿੱਟ ਦੇਈ ਬੈਠੇ ਆ।
0: ਅਮਰੀਕਾ ਦੀ ਕੈਨੇਡੀਅਨ ਡੈਰੀ ਉਤਪਾਦਾਂ ਅਤੇ ਸ਼ਰਾਬ ਤੇ ਪਾਬੰਦੀ, ਕੈਨੇਡਾ ਦੇ ਜਵਾਬੀ ਟੈਰਫਾਂ ਤੋਂ ਬਾਅਦ ਫੈਸਲਾ 29 ਸਤੰਬਰ ਤੋਂ ਲਾਗੂ ਹੋਵੇਗਾ ਜੀ। 35-15 ਪ੍ਰੀਤ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਨੰਗੇ,
5: ਹਾਂਜੀ ਭਾਈ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
0: ਅੱਛਾ ਜੀ, ਭਾਜੀ ਥੋੜੀ ਆਵਾਜ਼ ਬੜੀ ਘੱਟ ਆਉਂਦੀ, ਭਾਜੀ ਕਰਿਓ ਮਾਈਕ ਕੋਲ ਨੂੰ ਆਪਣਾ ਫੋਨ।
5: ਹੁਣ ਕਿਵੇਂ ਹੈ ਜੀ?
0: ਥੋੜੀ ਜਿਹੀ ਬੈਟਰ। ਹਾਂ,
5: ਚੱਕਰੇ ਜਿਹਾ ਹਰਪਾਲ ਚੀਮੇ ਬਾਰੇ
0: ਫੇਰ ਆਵਾਜ਼ ਦੂਰ ਚੱਲ ਗਈ ਤੁਹਾਡੀ, ਕਰਿਓ ਕੋਲ ਨੂੰ ਮਾੜਾ ਜਿਹਾ।
5: ਯਾਰ ਮੇਰੇ ਕੰਨ ਤਾਂ ਸਹੀ ਲੱਗਦਾ ਸਾਰਾ ਕੁਛ ਜੀ।
0: ਤੁਹਾਡਾ ਬਲੂਟੁੱਥ ਲਾਇਆ ਹੋਣਾ ਮਾਈਕ, ਨਾ ਤੁਹਾਡਾ ਸਪੀਕਰ ਕੀ ਹੁੰਦਾ ਮਾਈਕ ਥੋੜਾ ਪਿੱਛੇ ਨੂੰ ਹੋਣਾ। ਹੁਣ ਠੀਕ ਆ, ਹੁਣ ਠੀਕ ਆ। ਹਾਂ,
5: ਆਪਣਾ ਮੇਨ ਇਹ ਆ ਵੀ ਜਿਹੜਾ ਹਰਪਾਲ ਚੀਮੇ ਬਾਰੇ ਤੁਸੀਂ ਗੱਲਬਾਤ ਕਰ ਰਹੇ ਸੀ ਨਾ,
0: ਹਾਂ,
5: ਇਹਦੇ 'ਚ ਕੁਛ ਨੀ ਬਣਨਾ ਜੀ। ਤੇ ਜਿਹੜਾ ਉਹਦਾ ਮੁੰਡਾ ਸੀ ਉਹ ਤਾਂ ਕਹਿੰਦਾ ਵੀ ਸਾਨੂੰ ਇੱਕ ਨੌਕਰੀ ਦੇ ਦਿੱਤੀ ਜੀ, ਉਹ ਫੜ ਕੇ ਅੰਦਰ ਕਰ ਦੇਣੇ ਆ, ਜੇ ਆ ਉਹ ਆ, ਹਨਾ। ਤੇ ਬਾਕੀ ਪੁਖਤਾ ਕੋਈ ਜਿਵੇਂ ਬਾਈ ਜੀ ਨੇ ਆਪਣਾ ਦੱਸਿਆ ਹੀ ਆ ਵੀ ਪੁਖਤਾ ਬਿਆਨ ਵੀ ਹੈ ਨੀ। ਪਹਿਲੀ ਵੀਡੀਓ ਹੋਰ ਸੀ, ਮਗਰਲੀ ਹੋਰ ਆ, ਪਰਿਵਾਰ ਦੋ ਦੋ ਥਾਵਾਂ ਤਿੰਨ ਥਾਵਾਂ ਤੇ ਹੋਇਆ ਪਿਆ, ਇਹਨਾਂ ਕੰਮਾਂ ਦੇ ਵਿੱਚ ਬਣਦਾ ਕੁਛ ਹੁੰਦਾ ਨੀ। ਪਰ ਹਾਂ, ਹੋਇਆ ਗਲਤ ਆ, ਜਿਹੜਾ ਕੁਛ ਹੋਇਆ ਉਹ ਸਾਰਾ ਗਲਤ ਹੋਇਆ। ਬਾਕੀ ਸਰਕਾਰਾਂ ਧੱਕਾ ਕਰ ਰਿਹਾ ਉਹਨਾਂ ਦਾ, ਤੁਹਾਨੂੰ ਪਤਾ ਜੀ ਪ੍ਰਸ਼ਾਸਨ ਨਾਲ ਹੁੰਦਾ, ਚੱਲੀ ਜਾਂਦਾ ਕੰਮ, ਕੁਛ ਨੀ ਬਾਨਾ ਬੁਨਣਾ ਵਾ। ਤੇ ਇਸ ਦੇ ਉੱਤੇ ਬਸ ਜਿਵੇਂ ਪਿਛਲੇ ਵੀਕ ਨਾਲੋਂ ਅੱਜ ਜਿਵੇਂ ਆਪਣੇ ਪੱਤਰਕਾਰ ਬਾਈ ਕਹਿ ਰਹੇ ਆ ਵੀ ਮੀਡੀਆ ਹੋਰ ਪਾਸੇ ਚਲਿਆ ਗਿਆ, ਕੱਲ ਨੂੰ ਕੋਈ ਹੋਰ ਚੱਲ ਪੈਣਾ, ਸਾਡੀ ਫਿਕਰਤ ਵੀ ਹੈ, ਅਸੀਂ ਇੱਕ ਹਫ਼ਤੇ ਬਾਅਦ ਭੁੱਲ ਜਾਂਦੇ ਹਾਂ।
0: ਬਿਲਕੁਲ ਬਿਲਕੁਲ,
5: ਡਾਕਟਰ ਸਾਹਿਬ ਦੀ ਕਿਤੇ ਗੱਲਬਾਤ ਕਰਾ ਦਿਓ ਜੀ, ਭਗਵੰਤ ਮਾਨ ਨਾਲ ਜਾਓ ਚੀਮੇ ਨਾਲ ਜੀ, ਕਿਤੇ ਕਰਵਾ ਦਿਓ।
0: ਮੈਂ ਦਿੰਦਾ ਤੁਹਾਡਾ ਨੰਬਰ ਅੱਜ ਉਹਨਾਂ ਨੂੰ। ਨਵੀਂ ਪਾਰਟੀ ਦਾ ਆਪਾਂ ਇਸ ਕਰਕੇ ਸਰਕਾਰ ਲਿਆਂਦੀ ਸੀ ਨਾ ਲੋਕਾਂ ਨੇ, ਵੀ ਪੁਰਾਣੇ ਧੱਕੇ ਕਰਦੇ ਆ ਤੇ ਨਵਾਂ ਧੱਕਾ ਨੀ ਕਰਨਗੇ। ਮੰਨ ਲਓ ਐਗਜ਼ਾਮਪਲ
6: ਜੀ, ਗੱਲਾਂ ਜਿਹੜੀਆਂ ਹੁੰਦੀਆਂ ਨੇ ਇਹ ਚੋਣ ਨਾਰਿਆਂ ਦੇ ਵਿੱਚ ਜਾਂ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਦੀਆਂ ਗੱਲਾਂ,
0: ਤੇ ਉਹਨਾਂ ਨੂੰ ਗੱਲਾਂ ਨੂੰ ਸੁਣਦਾ ਕੌਣ ਆ, ਮੰਨਦਾ ਕੌਣ ਆ ਆਪਾਂ ਲੋਕ? ਬਾਦਲਾਂ ਨੇ ਸਾਈਕਲਾਂ ਦੇ ਫੋਟੋਆਂ ਲਾ ਦੀਆਂ ਕਾਂਗਰਸ ਨੇ ਫਲਾਨਾ ਕਰਤਾ ਤੇ ਹੁਣ ਤਾਂ ਬਾਈ ਜੀ ਯਾਤਰਾ ਵਾਲੇ ਬੱਸਾਂ ਦਾ ਛੱਡੋ ਗਲਾਸਾਂ ਦੇ ਉੱਪਰ ਵੀ ਨਾਮ ਲਿਖੇ ਹੋਏ ਆ, ਫੋਟੋ ਲੱਗੀਆਂ ਹੋਈਆਂ।
6: ਹਰਜੀਤ ਜੀ, ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਰੰਗ ਆਮ ਆਦਮੀ ਪਾਰਟੀ ਦੇ ਬਣ ਗਏ, ਸਟੇਡੀਅਮਾਂ ਦੇ ਰੰਗ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਝੰਡੇ ਵਾਲੇ ਹੋ ਗਏ ਨੇ, ਸੇਵਾ ਕੇਂਦਰ ਜਿਹੜੇ ਉਹ ਆਮ ਆਦਮੀ ਵਿੱਚ ਦੇ ਝੰਡੇ ਵਾਲੇ ਰੰਗ ਚ ਰੰਗੇ ਗਏ ਨੇ। ਤੁਸੀਂ ਕੋਈ ਗੱਲ ਕਰੋ ਤਾਂ ਸਹੀ ਵੀ ਉਹ ਕਿਹੜਾ ਮੋਹਰ ਛਾਪ ਨਹੀਂ ਲੱਗੀ।
0: ਕਹਿਣੀ ਤੇ ਕਰਨੀ ਚ ਫਾਇਦਾ ਕੀ ਫਿਰ, ਕਾਹਦਾ ਤੁਹਾਡਾ ਜਵਾਨ ਕਾਹਦੀ? ਮੈਂ ਨੀ ਕਹਿੰਦਾ ਵੀ ਅਕਾਲੀ ਚੰਗੇ ਨੇ ਜਾਂ ਕਾਂਗਰਸੀ ਚੰਗੇ ਨੇ, ਸਾਰੇ ਇੱਕੋ ਰੱਸੇ ਬੰਨਣ ਵਾਲੇ ਆ, ਪਰ ਇੱਦਾਂ ਕਿਉਂ ਫਿਰ ਲੋਕਾਂ ਨੂੰ ਕਿਉਂ ਭਰਮਾਇਆ ਜਾਂਦਾ ਫਿਰ, ਮਾੜੇ ਨੂੰ ਮਾੜਾ ਕਿਉਂ ਨੀ ਅਸੀਂ ਕਹਿੰਦੇ?
6: ਇਹ ਤਾਂ ਜੀ ਲੋਕ ਜਵਾਬ ਦੇ ਸਕਦੇ ਨੇ
0: ਤੇ ਲੋਕ ਤਾਂ ਚਮਚੇ ਆ ਅਸੀਂ ਸਾਰੇ, ਮੈਂ ਉਹਨਾਂ 'ਚ ਮੈਂ ਵੀ ਹੋ ਸਕਦਾ, ਕੜਛੇ ਬਣੇ ਪਏ ਆ ਅਸੀਂ ਸਾਰੇ ਜਿਹੜੇ ਸਪੋਰਟਾਂ 'ਚ ਵੱਖ ਵੱਖ ਰੇਡੀਓ 'ਤੇ ਆ ਕੇ ਬਹਿਸਦੇ ਇਹਨਾਂ ਪਿੱਛੇ ਲੜਦੇ ਹਾਂ ਅਸੀਂ। ਕਈ ਵਾਰ ਆਪਣੇ ਅੰਦਰ ਝਾਤੀ ਮਾਰੋ, ਇਹਨਾਂ ਪਿੱਛੇ ਨਾ ਲੜਿਆ ਕਰੋ, ਉਹ ਪਲੀਜ਼ ਹੱਥ ਜੋੜ ਕੇ ਬੇਨਤੀ ਹੈ, ਨਾ ਲੜੋ ਇਹਨਾਂ
6: ਪਿੱਛੇ। ਜਿਹੜੇ ਪੁਲਿਸ ਸਟੇਸ਼ਨ ਦੇ ਵਿੱਚ ਕੀ ਕੁਝ ਹੋਇਆ, ਜਿਹੜੀ ਵੀਡੀਓ ਆਪਾਂ
0: ਖੜ ਰਹੇ ਹਾਂ, ਹੋਲਡ ਰੱਖਿਓ।

0: ਦੱਸਿਓ ਮਾੜਾ ਜਿਹਾ ਸਾਡੇ ਸਰੋਤਿਆਂ ਨੂੰ ਕੰਨ ਖੁੱਲ ਜਾਣ ਇਹਨਾਂ ਦੇ
1: ਜਿਹੜੇ ਗਲਾਸੀ ਪਾਣੀ ਪੀਂਦੇ ਆ ਹਰਜੀਤ ਜੀ ਜਿਹੜੇ ਮਤਲਬ ਹਵਾ ਪਿਆਜੀ ਹੁੰਦੇ ਕਿਤੇ ਕਿਤੇ ਲਾਲ ਪਰੀ ਦੇ ਦਰਸ਼ਨ ਕਰ ਲੈਂਦੇ ਆ ਉਹਦੇ ਵਿੱਚ ਇੱਕ ਕਿਹਾ ਜਾਂਦਾ ਕਿ ਸ਼ਰਾਬ ਤੇ ਬੀਅਰ ਦਾ ਜਿਹੜਾ ਜਦੋਂ ਮੇਲ ਹੋ ਜਾਂਦਾ ਨਾ ਗਲਾਸ ਚ ਪਾ ਕੇ ਇਕੱਠਾ ਪੀਏ ਤਾਂ ਉਹਨੂੰ ਕੋਕਟੇਲ ਕਹਿੰਦੇ ਨੇ।
0: ਅੱਛਾ,
1: ਕੋਕਟੇਲ ਬੜਾ ਖਤਰਨਾਕ ਹੋ ਜਾਂਦਾ। ਜਿੱਥੇ ਰਾਜਨੀਤੀ ਦਾ ਪਾਵਰ ਦਾ ਤੇ ਸ਼ਰਾਬ ਦਾ ਕੋਕਟੇਲ ਬਣ ਜਾਵੇ ਫਿਰ ਉੱਥੇ ਵੀ ਫਿਰ ਚਾਹੇ ਕਿਸੇ ਦਾ ਆਪਾਂ ਨੁਕਸਾਨ ਨਾ ਕਰ
0: ਲਈਏ
1: ਪਰ ਆਪਣਾ ਨੁਕਸਾਨ ਜ਼ਰੂਰ ਹੋ ਜਾਂਦਾ।
0: ਆਈਪੀਐਸ ਕਹਿੰਦਾ ਜੇਬ ਚ ਪਾਈ ਫਿਰਦਾ ਮੈਂ 50 ਨਾ ਸਰਜੂ ਜੇਬ ਚ ਜੇ ਹੋਰ ਪਾਉਣੇ ਹੋਰ ਪਾ ਦਨੇ
1: 500 ਪਰ ਦੇਖਣ ਵਾਲੀ ਇਹ ਗੱਲ ਆ ਕਿ ਥੱਲੇ ਕੁਰਸੀ ਵੀ ਖਿਸਕ ਜਾਂਦੀ ਹੁੰਦੀ ਹੈ।
0: ਇਹ ਵੀ ਬੰਦਾ ਡਿੱਗ ਵੀ ਜਾਂਦਾ ਨਾ, ਡਿੱਗ ਜਾਂਦਾ ਕਈ ਵਾਰ ਲੱਤ ਨੂੰ ਤੋੜ ਜਾਂਦੀ
1: ਕੁਰਸੀ। ਮੈਂ ਜੀ ਹਰਜੀਤ ਜੀ 5 ਸਤੰਬਰ ਦੀ ਘਟਨਾ ਆ ਮਜੀਠਾ ਰੋਡ ਦੇ ਉੱਪਰ ਸਥਿਤ ਜਿਹੜਾ ਸਦਰ ਪੁਲਿਸ ਸਟੇਸ਼ਨ ਆ ਅੰਮ੍ਰਿਤਸਰ ਦਾ। 5 ਸਤੰਬਰ ਦੀ ਰਾਤ ਨੂੰ ਤਲਵੀਰ ਗਿੱਲ, ਉਹੀ ਤਲਵੀਰ ਗਿੱਲ ਜਿਹੜੇ ਕਿਸੇ ਵੇਲੇ ਵਿਕਰਮ ਮਜੀਠੀਆ ਦੇ ਸੱਜੇ ਹੱਥ ਗਿਣੇ ਜਾਂਦੇ ਸੀ, ਉਧਰੋਂ ਪਤਾ ਨੀ ਉਹਨਾਂ ਸਾਹ ਘੁੱਟਣ ਲੱਗ ਪਿਆ, ਪਤਾ ਨੀ ਕੀ ਹੋਇਆ ਭਾਣਾ ਵਾਪਰਿਆ ਕਿ ਮੁੜ ਕੇ ਆਮ ਆਦਮੀ ਪਾਰਟੀ
0: ਸਾਹ ਨਹੀਂ ਘੁੱਟਣ ਲੱਗ ਗਿਆ। ਉਹਨਾਂ ਨੂੰ ਐਂ ਦੇਖਣ ਲੱਗ ਗਿਆ ਵੀ ਇਹ 10 ਸਾਲ ਹੋ ਗਏ ਸਰਕਾਰ ਤੋਂ, 8 ਸਾਲ ਪਰੇ ਤੇ 5-4 ਸਾਲ ਹਜੇ ਹੋਰ ਨਹੀਂ ਆਉਂਦੇ ਦਿਖਦੇ, ਵੀ ਖਾਣਾ ਕਿੱਥੋਂ ਆ, ਕੰਪਨੀ ਕਿੱਥੋਂ ਚਲਾਉਣੀ ਆ, ਗਨਮੈਨ ਕਿੱਥੋਂ ਲੈਣੇ ਆ।
1: ਓਕੇ ਪਹੁੰਚੇ ਨੇ ਜੀ ਸ਼ਰਾਬ ਚ ਟੱਲੀ ਹੋ ਕੇ ਪਹੁੰਚੇ ਨੇ ਪੁਲਿਸ ਸਦਰ ਸਟੇਸ਼ਨ ਦੇ ਵਿੱਚ। ਹਰਪਾਲ ਸਿੰਘ ਨਾਂ ਦਾ ਇੱਕ ਆਮ ਆਦਮੀ ਪਾਰਟੀ ਦਾ ਆਗੂ ਕਿਹਾ ਜਾਂਦਾ ਜਿਹੜਾ ਕਿ ਭਗੌੜਾ ਵੀ ਦੱਸਿਆ ਗਿਆ, ਉਹਨੂੰ ਗ੍ਰਿਫਤਾਰ ਕੀਤਾ
0: ਔਰ
1: ਤਲਵੀਰ ਗਿੱਲ ਉੱਥੇ ਪਹੁੰਚ ਗਏ ਨੇ, ਗਾਹ ਪਾ ਦਿੱਤਾ। ਸੋ ਉੱਥੇ ਉਹਨਾਂ ਨੇ ਕਾਫੀ ਮਤਲਬ ਤੂੰ ਤੂੰ ਮੈਂ ਐਵੇਂ ਕੀਤੀ ਆ। ਜਿਹੜੇ ਆਈਪੀਐਸ ਰੈਂਕ ਦੇ ਅਧਿਕਾਰੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜੇ ਮੈਨੂੰ ਅੰਦਰ ਕਰਨਾ ਮੈਨੂੰ ਅੰਦਰ ਕਰ ਦਿਓ, ਨਾਲ ਤੁਹਾਡੇ ਵਰਗੇ 50 ਮੈਂ SSP ਤੱਕ ਦੇ ਦੇਖੇ ਨੇ। ਪਰ ਨਾਲ ਦੀ ਨਾਲ ਇਹ ਵੀ ਪਾਣਾ ਵਾਪਰਿਆ ਕਿ ਜਦੋਂ ਤੂੰ ਤੂੰ ਮੈਂ ਤੋਂ ਹਫ਼ ਗਏ ਸਾਹ ਚੜ ਗਿਆ ਤਾਂ ਕੁਰਸੀ ਤੇ ਬੈਠਣ ਲੱਗੇ, ਕੁਰਸੀ ਹੋ ਗਈ ਤਾਂ ਤਲਵੀਰ ਗਿੱਲ ਹੋ ਗਏ। ਸੋ ਇਹ ਕੁਰਸੀ ਕਿਸੇ ਦੀ ਨੀ ਹੁੰਦੀ, ਕੁਰਸੀ ਦੱਸ ਦਿੰਦੀ ਆ ਕਿ ਮੈਂ ਕਿਸੇ ਦੀ ਨੀ ਆ ਭਾਈ, ਮੇਰੇ ਤੇ ਬੈਠਣ ਲਈ ਪਹਿਲਾਂ ਆਪਣੇ ਹੋਸ਼ ਦੇ ਵਿੱਚ ਆਪਣੇ ਹਵਾਸ ਦੇ ਵਿੱਚ ਰਹੋ ਤੁਸੀਂ।
0: ਹੁਣ ਪਰਚਾ ਹੋਊਗਾ ਉਹਦੇ ਤੇ, ਜਦਕਿ ਉਹ ਚੀਜ਼ ਕਹਿੰਦੇ ਹੈਗਾ ਤਾਂ ਕਲਿੱਪ ਦਾ ਚਲੋ 2 ਮਿੰਟ ਦਾ ਹੋਊ, 1 ਦਾ ਹੋਊ, 4 ਦਾ ਹੋਊ, ਤਕਰੀਬਨ 5-6 ਘੰਟੇ ਰੌਲਾ ਰੱਪਾ ਪਿਆ ਉੱਥੇ।
1: ਬਿਲਕੁਲ, ਹਾਲਾਂਕਿ ਉਹ ਬਹੁਤ ਛੋਟੇ ਛੋਟੇ ਕਲਿੱਪ ਸਾਹਮਣੇ ਆਏ ਨੇ ਜਿਵੇਂ ਤੁਸੀਂ ਕਿਹਾ, ਪਰ ਇੰਸੀਡੈਂਟ ਉਸੇ ਕਿਸਮ ਦਾ ਜਿਵੇਂ ਵਿਕਰਮ ਮਜੀਠੀਆ ਉੱਥੇ ਗਏ ਸੀ ਔਰ ਉਸ ਮਾਮਲੇ ਨੂੰ ਕਿਵੇਂ ਤੂਲ ਦਿੱਤਾ ਗਿਆ ਕਿ ਸਰਕਾਰੀ ਰਿਕਾਰਡ ਦੇ ਨਾਲ ਛੇੜਛਾੜ ਹੋਈ ਆ, ਉਹਦੇ ਤੇ ਪਰਚੇਬਾਜ਼ੀ ਵੀ ਹੋਈ ਆ, ਕਿੰਨਾ ਹਾਈ ਪ੍ਰੋਫਾਈਲ ਡਰਾਮਾ ਹੋਇਆ ਤੇ ਹੁਣ ਸਰਕਾਰੀ ਧਿਰ ਦਾ ਬੰਦਾ
0: ਪਹੁੰਚ ਗਿਆ। ਵਿਕਰਮਜੀਤ ਮਜੀਠੀਆ ਤਾਂ ਬੰਦਾ FIR ਦਰਜ ਨਹੀਂ ਸੀ ਉਹਦੇ ਤੇ ਹੋਈ ਜਾਂ ਕੋਈ ਫੜਿਆ ਹੋਣੀ ਸੀ, ਉਹ ਲਿਆ ਕੇ ਲਕੋ ਲਿਆ ਸੀ ਉਹਨਾਂ ਨੇ ਬੈਰਕ ਚੋਂ ਮਿਲਿਆ ਨਾ ਉਹਨਾਂ ਦੀ ਕਿਸੇ ਪੁਲਿਸ ਵਾਲਿਆਂ ਦੀ ਚੋਂ ਅੰਦਰੋਂ SHO ਦੇ ਕਮਰੇ ਚੋਂ ਮਿਲਿਆ। ਇਹ ਤਾਂ ਬਾਈ ਜੀ ਭਗੌੜਾ ਪੁਲਿਸ ਦੇ ਵਿੱਚ ਸੀ ਇਹ ਬੰਦਾ ਖੁਦ, ਇਹਦਾ PO ਡਿਕਲੇਅਰ ਹੋਇਆ ਹੋਇਆ ਸੀ, ਉਹਨੂੰ ਪੁਲਿਸ ਵਾਲੇ ਫੜ ਕੇ ਲੈ ਕੇ ਆਏ ਆ ਤੇ ਉਹਨੂੰ ਛਡਾਉਣ ਆ ਗਿਆ। ਹਜੇ ਕਹਿੰਦੇ ਅਸੀਂ ਗੈਂਗਸਟਰਾਂ ਦੀ ਉਹਨਾਂ ਦੀ ਪੁਸ਼ਟ ਮਨਾਹੀ ਨਹੀਂ ਕਰਦੇ।
1: ਕਿੰਨਾ ਕਦਾਮਿਆ ਵਿਰੋਧੀ ਧਿਰ ਅਕਾਲੀ ਦਲ ਨੇ, ਹਾਲਾਂਕਿ ਇਹਨੂੰ ਜ਼ਰੂਰ ਮੁੱਦਾ ਬਣਾਇਆ ਵਿਕਰਮ ਮਜੀਠੀਆ, ਖਾਸ ਤੌਰ ਤੇ ਉਹਨਾਂ ਨੇ ਕਿਹਾ ਜੈਸਾ ਗੁਰੂ ਜੁਗਨੂ ਵੈਸਾ ਚੇਲਾ। ਸੋ ਉਹਨਾਂ ਨੇ ਜੁਗਨੂ ਵਾਲਾ ਕਰੈਕਟਰ ਜਿਹੜਾ ਭਗਵੰਤ ਮਾਨ ਦਾ ਉਹਨੂੰ ਲੈ ਕੇ,
0: ਜਿਹੜਾ ਜਿਹੜੀ ਆਪਣੇ ਤਰਨ ਤਰਨ ਤੋਂ ਕੁੜੀ ਸੀ ਮੈਨੋਬਲ ਕੰਚਨ ਪ੍ਰੀਤ ਚੰਦਨ ਪ੍ਰੀਤ ਕੀ ਨਾਂ ਸੀ ਕੁੜੀ ਦਾ ਜਿਹੜੀ ਇਲੈਕਸ਼ਨ ਲੜੀ ਹੁਣ, ਹਾਂਜੀ ਚੰਦਪ੍ਰੀਤ, ਆਖੇ ਜੀ ਉਹ ਗੈਂਗਸਟਰ ਦੀ ਵਾਈਫ ਆ, ਇੱਦਾਂ ਹੀ ਕਹਿੰਦੇ ਨਾ ਸਾਰੇ। ਚਲੋ ਹੋਊਗੀ, ਆਪਾਂ ਨੂੰ ਸਾਡਾ ਏਰੀਆ ਨਹੀਂ ਪੈਂਦਾ, ਸਾਨੂੰ ਪਤਾ ਨਹੀਂ, ਲੋਕ ਖਬਰਾਂ 'ਚ ਸੁਣਦੇ ਆ। ਜਿਹੜਾ ਹੁਣ ਗੁਰਪ੍ਰੀਤ ਸੇਖੋਂ ਲਿਆਂਦਾ ਉਹ ਕੌਣ ਆ ਬਈ, ਉਹ ਕਿੱਡਾ ਕੁ ਦੁੱਧ ਧੋਤਾ ਹੋਇਆ ਜਾਂ ਕਿੱਡਾ ਕੁ ਗੁਰਗਿਆਨੀ ਬੰਦਾ, ਉਹਨੇ ਕੀ ਕੀਤਾ ਹੋਇਆ ਦੱਸਿਓ ਮਾੜਾ ਜਿਹਾ, ਕਿਸੇ ਨੂੰ ਜੇ ਨਾ ਪਤਾ ਹੋਵੇ ਤਾਂ ਆਪਾਂ ਕਿਸੇ ਨੂੰ ਦੱਸ ਦਿੰਦੇ ਹਾਂ।
1: ਹਰਜੀਤ ਜੀ ਇਹ ਅਸਲ ਚ ਇੱਕ ਪਾਰਟੀ ਦਾ ਮਸਲਾ ਨੀ, ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਉੱਪਰ ਜਿਹੜਾ ਗੈਂਗਸਟਰਾਂ ਦਾ ਇੱਕ ਨਵਾਂ ਪਰਛਾਵਾਂ ਪੈ ਰਿਹਾ। ਕਰੀਬ 30 ਦਰਜਨ ਗੈਂਗਸਟਰ ਇਸ ਵੇਲੇ ਇਲੈਕਸ਼ਨ ਲਈ ਜਿਹੜਾ ਬੈਠਕਾਂ ਮਾਰ ਰਹੇ ਆ। ਤਰਨ ਤਾਰਨ ਤੋਂ ਕੰਚਨਪ੍ਰੀਤ ਵਾਲਾ ਮਾਮਲਾ ਆਪਣੇ ਸਾਹਮਣੇ ਤੁਸੀਂ ਡਿਸਕਸ ਕਰ ਹੀ ਦਿੱਤਾ ਕਿ ਉਹਨਾਂ ਦੇ ਵਿਦੇਸ਼ ਰਹਿੰਦੇ ਜਿਹੜੇ ਪਤੀ ਜਿਹਨਾਂ ਨੂੰ ਗੈਂਗਸਟਰ ਕਿਹਾ ਜਾਂਦਾ ਅੰਮ੍ਰਿਤਪਾਲ ਬਾਟ, ਉਹ ਉਹਨਾਂ ਦਾ ਪਹਿਲਾ ਮਾਮਲਾ ਸੀ। ਗੁਰਪ੍ਰੀਤ ਸੇਖੋਂ ਵਾਲੀ ਤੁਸੀਂ ਗੱਲ ਕੀਤੀ ਆ, ਜਿਹਦੀਆਂ 2 ਪਤਨੀਆਂ ਨੇ ਦੋਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਇਲੈਕਸ਼ਨ ਜਿੱਤੀਆਂ ਸੀ, ਕਿ ਮੁੜ ਕੇ ਗੁਰਪ੍ਰੀਤ ਸੇਖੋਂ ਪਹਿਲਾਂ ਅਕਾਲੀ ਦਲ ਦੇ ਨੇੜੇ ਸੀ ਤੇ ਹੁਣ ਆ ਗਏ ਨੇ ਆਮ ਆਦਮੀ ਪਾਰਟੀ ਚ, ਹਾਲਾਂਕਿ ਉਹ ਬੜੇ ਹਾਰਡ ਕੋਰ ਕ੍ਰਿਮੀਨਲ ਲੈ ਰਹੇ ਨੇ। ਇਸੇ ਤਰ੍ਹਾਂ ਲੱਖਾਂ ਸਧਾਣਾ ਜਿਹੜੇ ਪਹਿਲਾਂ ਗੈਂਗਸਟਰ ਰਹੇ ਨੇ ਮੁੜ ਕੇ ਸਮਾਜ ਸੇਵੀ ਬਣ ਗਏ ਨੇ, ਅੱਜ ਉਹਨਾਂ ਨੂੰ ਵਾਰਸ ਪੰਜਾਬ ਦੇ ਅਕਾਲੀ ਦਲ ਨੇ ਜਿਹੜਾ ਹਲਕਾ ਮੌੜ ਮੰਡੀ ਤੋਂ ਹਲਕਾ ਇੰਚਾਰਜ ਕਹਿਤਾ ਬਣਾਤਾ। ਸੋ ਕਹਿਣ ਦਾ ਮਤਲਬ ਉਹ ਉੱਥੋਂ ਉਮੀਦਵਾਰ ਹੋਣਗੇ। ਇਸੇ ਤਰ੍ਹਾਂ ਇੱਕ ਹੋਰ ਖਬਰ ਹਰਜੀਤ ਜੀ ਆ ਰਹੀ ਆ, ਜੱਗੂ ਭਗਵਾਨਪੁਰੀਆ ਦੀ ਜਿਹੜੀ ਆ ਸਹੇਲੀ, ਜੱਗੂ ਭਗਵਾਨਪੁਰੀਆ ਦੀ ਸਹੇਲੀ ਡੇਰਾ ਬਾਬਾ ਨਾਨਕ ਤੋਂ ਇਲੈਕਸ਼ਨ ਲੜਨ ਜਾ ਰਹੀ ਹੈ। ਹਾਲਾਂਕਿ ਜੱਗੂ ਭਗਵਾਨਪੁਰੀਆ ਦੀ ਜਿਹੜੀ ਮਾਸੀ ਆ ਮਦਰ ਦੀ ਤਾਂ ਉਹਨਾਂ ਦੀ ਮੌਤ ਹੋ ਗਈ ਸੀ, ਉਹਨਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਛੱਕੀ ਹਾਲਤ ਦੇ ਵਿੱਚ, ਪਰ ਉਹਨਾਂ ਦੀ ਮਾਸੀ ਜਿਹਦਾ ਨਾਂ ਰਾਜਵਿੰਦਰ ਕੌਰ ਆ, ਅੰਮ੍ਰਿਤਸਰ ਇਲਾਕੇ ਦੇ ਵਿੱਚ ਉਹਨਾਂ ਨੂੰ ਮਾਸੀ ਮਾਸੀ ਜ਼ਿਆਦਾ ਪੁਕਾਰਿਆ ਜਾਂਦਾ। ਮਾਰਚ 2026 ਇਸੇ ਸਾਲ ਦੀ ਮਾਰਚ ਦੇ ਵਿੱਚ ਡੇਰਾ ਬਾਬਾ ਨਾਨਕ ਤੋਂ ਬਲਾਕ ਸੰਮਤੀ ਚੇਅਰਪਰਸਨ ਬਣ ਚੁੱਕੇ ਨੇ। ਹਰਜੀਤ ਜੀ, ਹੁਣ ਜਦੋਂ ਜੱਗੂ ਭਗਵਾਨਪੁਰੀਆ ਦੀ ਸਹੇਲੀ ਜਿਹੜੀ ਬਣ ਜਾਏਗੀ ਇਲੈਕਸ਼ਨ ਚ ਡੇਰਾ ਬਾਬਾ ਨਾਨਕ ਤੋਂ, ਹਾਲਾਂਕਿ ਆਜ਼ਾਦ ਉਮੀਦਵਾਰ ਕਿਹਾ ਜਾ ਰਿਹਾ ਹਾਲੇ ਤੱਕ ਤਾਂ, ਪਰ ਕੀ ਹੁਣ ਜੱਗੂ ਭਗਵਾਨਪੁਰੀਆ ਜਿਹੜੇ ਆਸਾਮ ਦੀ ਗੁਹਾਟੀ ਜੇਲ੍ਹ ਚ ਬੰਦ ਨੇ, ਕੀ ਉਹ ਕਮਿਊਨੀਕੇਸ਼ਨ ਕਰਨਗੇ, ਕੀ ਉਹਨਾਂ ਨੂੰ ਮੋਬਾਈਲ ਦਿੱਤੇ ਜਾਣਗੇ, ਜੇ ਦਿੱਤੇ ਜਾਣਗੇ ਤਾਂ ਇਹ ਕਿਹੜਾ ਕਾਨੂੰਨ ਆ? ਸੋ ਇਹ ਮਤਲਬ ਪੂਰੇ ਆਪਣਾ ਪੰਜਾਬ ਦੀ ਗੱਲ ਨਾ ਕਰੀਏ, ਓਵਰਆਲ ਇੰਡੀਆ ਦਾ ਇਹ ਹਾਲ ਆ ਕਿ ਜਿਹਦੇ ਹੱਥ ਚ ਭਾਈ ਤਾਕਤ ਹੁੰਦੀ ਆ, ਜਿਹਦਾ ਕੋਈ ਡਰ ਹੁੰਦਾ ਸਮਾਜ ਦੇ ਵਿੱਚ, ਤਹਿਕ ਹੁੰਦਾ, ਉਹ ਆਪਣੀ ਜਿਹੜੀ ਸੱਤੀ ਵੀ ਸੌ ਕਰਦਾ।
0: ਹੋਲਡ ਰੱਖਿਓ ਸਾਰੇ ਜਣੇ, ਗੱਲਾਂ ਸਾਰੀਆਂ ਫਲੈਸ਼ ਕਰਦੇ, ਕਮੈਂਟ ਦੇ ਦਿਓ। ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਤੇ ਚੱਲ ਜਾਓ, ਦੋ ਲੋਕੇਸ਼ਨਾਂ ਨੂੰ ਸਰਵ ਕਰਦੇ, 40-25 ਬਰਿੰਡਨ ਗੇਟ ਡਰਾਈਵ ਮਾਲਟਨ ਮਿਸਾ ਗਾ, ਦੂਜੀ ਲੋਕੇਸ਼ਨ 10178 ਹੋਰੰਟਰੀਓ ਸਟਰੀਟ ਬਰੈਂਪਟਨ, 905-840-6006 ਤੇ ਸੰਪਰਕ ਕਰ ਲਓ। ਵਧੀਆ ਖਾਣਾ ਤੁਸੀਂ ਖਾਣਾ ਖਚਾਉਂਦੇ ਹੋ, ਕੇਟਰਿੰਗ ਕਰਾਉਣੀ ਆ ਤੇ ਕਹਿ ਦਿਓ ਵੀ ਅਸੀਂ ਰੇਡੀਓ ਪ੍ਰੋਗਰਾਮ ਸੁਣ ਕੇ ਆਏ ਹਾਂ, ਤਾਂ ਫਿਰ ਤੁਹਾਨੂੰ ਕਾਫੀ ਸਾਰਾ ਡਿਸਕਾਊਂਟ ਦਿੱਤਾ ਜਾ ਸਕਦਾ। 647-338-9947 ਨਾਬਰ ਕੰਪਨੀ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਏਸੀ ਫਰਨਸ ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ, ਗੈਸ ਪਾਈਪਲਾਈਨ ਪਾਉਣੀ ਆ ਤੇ 647-706-4040 ਤੇ ਸੰਪਰਕ ਕੀਤਾ ਜਾ ਸਕਦਾ। ਡਾਕਟਰ ਰਜਿੰਦਰ ਗੁੜਾਇਆ ਸਾਹਿਬ, ਗਿੱਟੇ ਮੋਢੇ ਗੋਡੇ 'ਚ ਕੋਈ ਦਰਦ ਆ, ਪੇਨ ਆ, ਤਾਂ 416-884-5486 416-884-5486। ਕੱਲ੍ਹ ਵੀ ਮੈਂ ਤੋਂ ਸੁੱਤੇ ਪਏ ਤੋਂ ਇੱਕ ਭਾਅ ਜੀ ਨੇ ਨੰਬਰ ਮੰਗਿਆ ਸੀਗਾ, ਪਤਾ ਨਹੀਂ ਮੈਂ ਸਹੀ ਦਿੱਤਾ, ਪਤਾ ਨਹੀਂ ਗਲਤ ਦਿੱਤਾ, ਨੀਂਦ 'ਚ ਮੈਂ ਦੇਤਾ ਨੰਬਰ, ਮੈਨੂੰ ਲੱਗਦਾ ਸੀ ਵੀ ਸਹੀ ਆ। ਚਲੋ, ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕਰ ਲਿਓ, 647-237-3131। ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ ਅਤੇ ਜਾਂ ਲਿਆ ਹੋਇਆ ਅਤੇ ਬ੍ਰੋਕਰੇਜ ਕੋਈ ਲੱਭਦੇ ਫਿਰਦੇ ਹੋ, ਨਹੀਂ ਕੰਮ ਚੱਲਦਾ ਤੁਹਾਡਾ ਕਿਸੇ ਹੋਰ ਪਾਸੇ, 647-237-3131 'ਤੇ। ਅਤੇ ਗਰੀਸ਼ ਸ਼ਰਮਾ ਜੀ, ਸ਼ਰਮਾ ਮੋਰਗੇਜ ਤੋਂ ਤੁਸੀਂ ਸੰਪਰਕ ਕਰ ਲਿਓ ਗਰੀਸ਼ ਜੀ ਨਾਲ, ਮੋਰਗੇਜ ਦੇ ਸਪੈਸ਼ਲਿਸਟ ਨੇ, ਟਰੱਕਾਂ ਟਰੇਲਿਆਂ ਦੀ ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਸੋਰੀ, ਟਰੱਕਾਂ ਦੀ ਲੋਨ ਕਰਾਉਣਾ ਚਾਹੁੰਦੇ ਹੋ, 647-606-8181 10, 647-606-8181 10। ਅਮਨਦੀਪ ਕੌਰ, ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਬਾਰੇ, 416-618-2768 416-618-2768। ਇਹਨਾਂ ਨੇ ਵੀ ਆਪਣਾ ਉੱਥੇ ਬੂਥ ਲਾਇਆ ਹੋਇਆ ਸੀ, ਪਰ ਮੈਨੂੰ ਦੋ ਮਿੰਟ ਲਈ ਮਿਲੇ, ਬਾਹਲਾ ਨਹੀਂ ਪਤਾ ਲੱਗਿਆ ਵੀ ਕਿੱਥੇ ਕਿ ਨੂੰ ਬੂਥ ਸੀ, ਕਹਿੰਦੇ ਸੀ ਕਿਤਾਬਾਂ ਵਾਲਿਆਂ ਦੇ ਨੇੜੇ ਅਸੀਂ ਬੈਠੇ ਸੀ। 416-618-2768। ਅਤੇ ਪੀ ਐਂਡ ਜੇ ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕਾਂ ਟਰੇਲਿਆਂ ਦੀ ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਬੁਸ਼ਿੰਗ ਦਾ, ਅਲਾਈਨਮੈਂਟ ਦਾ, ਕਿੰਗ ਪੈਨ ਦਾ ਕੋਈ ਕੰਮ ਕਰਾਉਣਾ, 905-458-5533 ਤੇ ਸੰਪਰਕ ਕਰ ਲਿਓ। ਜੇ ਐਂਡ ਗਰੀ ਭਾਈ ਨਾਲ, 5330 ਬ੍ਰੈਡਕੋ ਬੁਲੇਵਰਡ ਮਿਸਿਸਾਗਾ, ਡੈਕਸੀ ਐਂਡ ਮੈਥਿਸਨ ਦਾ ਏਰੀਆ, ਮੰਡੇ ਟੂ ਸੈਚਰਡੇ ਖੁੱਲ੍ਹਦੇ 9 ਵਜੇ ਤੋਂ ਲੈ ਕੇ 6 ਵਜੇ ਤੱਕ, 905-458-5533। ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਲਿਓ, ਤੁਸੀਂ ਟਿਕਟਾਂ ਇੰਡੀਆ ਜਾਣਾ, ਪਾਕਿਸਤਾਨ ਜਾਣਾ, ਵਰਲਡ ਵਾਈਡ ਕਿਤੇ ਵੀ ਘੁੰਮਣਾ ਜਾਣਾ ਚਾਹੁੰਦੇ ਹੋ, ਤੁਸੀਂ ਕਿਤੇ ਵਕੇਸ਼ਨ ਹਫ਼ਤੇ 4 ਦਿਨ ਲਈ ਜਾਣਾ ਚਾਹੁੰਦੇ ਹੋ, 860 ਨੌਰਥ ਪਾਰਕ ਡਰਾਈਵ 'ਤੇ ਚੱਲ ਜਿਓ, ਜੈਨ ਹੋਣੀ ਹੋਣਗੇ ਉੱਥੇ ਜਾਂ ਅਮਨਦੀਪ ਹੋਣਗੇ। 905-796-7800 905-796-7800 'ਤੇ ਸੰਪਰਕ ਕਰ ਲਿਓ ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ। ਗਿੱਲ ਸਵੀਟਸ, 2131 ਵਿਲੀਅਮ ਪਾਰਕਵੇ, ਯੂਨਿਟ ਨੰਬਰ 3, 905-799-2616। ਅਤੇ ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ, ਵੀਡੀਓ ਫੋਟੋਗ੍ਰਾਫੀ ਡੀਜੇ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ, 416-930-1251 416-930-1251। ਮਾੜਾ ਜਿਹਾ ਇਹਨਾਂ ਨੂੰ ਫੋਨ ਕਰਕੇ ਕਹਿ ਦਿਓ ਵੀ ਸਾਡੇ ਪਿਕਨਿਕ ਵਾਲੀ ਮੇਲੇ ਵਾਲੀ ਵੀਡੀਓ ਛੇਤੀ ਤੋਂ ਪਹਿਲਾਂ ਬਣਾ ਦਿਉ, ਕਿਉਂਕਿ ਮੇਰੀ ਇਹ ਘੱਟੇ ਸੁਣਦੇ ਸਾਣਦੇ ਹੁੰਦੇ ਆ, ਤੁਹਾਡੀ ਵੱਧ ਸੁਣ ਲੈਣੀ, ਮੈਨੂੰ ਪਤਾ ਇਹ ਗੱਲ ਦਾ। ਅਤੇ ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ, 416-930-1251 'ਤੇ ਸੰਪਰਕ ਕੀਤਾ ਜਾ ਸਕਦਾ। ਸੰਦੀਪ ਭਾਈ ਨਾਲ ਸੰਪਰਕ ਕਰ ਲਿਓ, ਬੀਟੋਨ ਕੁਲੀਜ਼ਨ ਤੋਂ ਟੋ ਤੁਸੀਂ ਕਰਾਉਣੇ ਚਾਹੁੰਦੇ ਹੋ, ਆਪਣੀ ਗੱਡੀ ਕਿਤੇ ਰੱਬ ਨਾ ਕਰੇ ਕਿਤੇ ਖੜ ਗਈ ਹੈ, ਕੋਈ ਐਕਸੀਡੈਂਟ ਹੋ ਗਿਆ, 299-544-5119 299-544-5119। ਤੁਹਾਡਾ ਕੋਈ ਰਿਸ਼ਤੇਦਾਰ, ਦੋਸਤ ਮਿੱਤਰ, ਭੈਣ ਭਰਾ ਕਿਸੇ ਇਲੈਕਸ਼ਨ 'ਚ ਖੜਾ, ਕਿਸੇ ਵੀ ਉਹਦੇ 'ਤੇ, ਚਾਹੇ ਉਹ MC ਦੀ ਇਲੈਕਸ਼ਨ ਆ, ਚਾਹੇ ਰੀਜਨਲ ਕੌਂਸਲ ਦੀ ਆ, ਚਾਹੇ ਮੇਅਰ ਦੀ ਆ, ਅਤੇ ਕਿਸੇ ਵੀ ਮਿਸਾਗਾ ਤੋਂ, ਕੈਲਡਨ ਤੋਂ, ਕਿਤੋਂ ਵੀ, ਬਰੈਂਪਟਨ ਤੋਂ, ਜੇ ਉਹਨਾਂ ਨੇ ਪ੍ਰਮੋਸ਼ਨ ਤੁਹਾਨੂੰ ਲੱਗਦਾ ਵੀ ਇਹ ਪਲੇਟਫਾਰਮ ਵਧੀਆ, ਆਪਾਂ ਉਹਨਾਂ ਨੂੰ ਵਧੀਆ ਰੇਟ ਕਰ ਸਕਦੇ ਹਾਂ ਇਲੈਕਸ਼ਨ ਦੀ ਕੰਪੇਨ ਲਈ, ਤਾਂ ਤੁਸੀਂ ਇੱਕ ਵਾਰ ਗੱਲ ਕਰਕੇ ਦੇਖ ਲਿਓ। ਤੇ ਫਿਰ ਭਾਈ ਫਿਰ ਆਪਾਂ ਵੀ ਕਰ ਸਕਦੇ ਹਾਂ ਉਹਨਾਂ ਦੀ ਐਡਵਰਟਾਈਜ਼ਮੈਂਟ, ਪਰ ਉਹਨਾਂ ਦੇ ਕੰਪੇਨ ਆਫਿਸ ਵੱਲੋਂ ਰਿਕਾਰਡਿੰਗ ਜਾਂ ਜਿੱਦਾਂ ਵੀ ਮਰਜ਼ੀ ਐਡ ਓਫੀਸ਼ਲੀ ਆਵੇ, ਮੂੰਹ ਜ਼ਬਾਨੀ ਕੋਈ ਨਹੀਂ, ਲਿਹਾਜ਼ ਐਤਕੀ ਆਪਾਂ ਕੋਈ ਨਹੀਂ ਕਰਨੀ ਕਿਸੇ ਦੀ। ਸਿੱਧੀ ਜੀ ਗੱਲ ਆ, ਬੇਨਤੀ ਆ ਵੀ ਪੈਸੇ ਦਿਓ, ਗੱਜ ਪੜਾਓ। ਚਲੋ ਸਲਾਮ ਭਾਅ ਜੀ, ਨੰਗਾ ਜੀ ਆਉਣ, ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤਾਂ ਜੀ ਇੰਨੀ ਗੱਲ ਪੁੱਛਣੀ, ਲੱਖਾਂ ਸਧਾਰਨਾ ਵੋਟਾਂ 'ਚ ਖੜ ਚੁੱਕਿਆ ਜੀ,
0: ਹਾਂਜੀ,
2: ਵੀ ਉਹ ਹਾਰਨ ਦੇ ਕਿਹੜੀ ਪਾਰਟੀ ਤੋਂ ਪੈਸੇ ਲਊਗਾ?
0: ਆਹ ਚੱਕ ਉਹ ਬੱਲੇ, ਹਾਂਜੀ ਉਹਨੂੰ MLA ਦੰਦੀਆਂ ਵੱਢਦਾ ਜੇ ਉਹਦੀ MLA ਸੀਟ ਨਿਕਲਿਆ ਵੇ।
2: ਨਹੀਂ ਸੀਟ ਨਿਕਲਣੀ ਹੋਣੀ, ਇਹਨਾਂ ਤਾਂ ਹਾਰਨ ਦੇ ਪੈਸੇ ਲੈਣੇ ਹੁੰਦੇ ਆ।
0: ਅੱਛਾ ਏਦਾਂ ਹੁੰਦਾ?
2: ਹਾਂ ਇੱਥੇ ਵੀ ਲੋਕ ਇਹ ਕੰਮ ਕਰਦੇ ਆ,
0: ਇੱਥੇ ਵੀ ਹੁੰਦਾ,
2: ਹਾਂ ਹਾਂ ਕੈਨੇਡਾ ਵੀ ਕਰਦੇ ਆ, ਹਾਰਨ ਦੇ ਬਰਾਬਰ ਤੇ ਖੜ ਜਾਣੇ ਜਾ ਕੇ ਪੈਸੇ ਲੈ ਲੈਣੇ ਅੰਡਰਗਰਾਊਂਡ ਤੋਂ।
0: ਅੱਛਾ
3: ਦੂਸਰਾ ਬਾਲਮੀਕ ਭਾਈ ਜਿਹੜਾ ਕੀ ਰੌਲਾ ਪੈ ਗਿਆ, ਉਹ ਕੱਲ ਖਬਰ ਸੁਣੀ ਸੀ ਟੀਵੀ ਤੇ, ਕਹਿੰਦੇ ਪਏ ਤੇ ਉਹਨਾਂ ਨੇ ਕਿਸੇ ਪਿੰਡ ਚ ਵੀ ਨੀ ਬਣ ਤਾ, ਨਾਲੇ ਉਹ ਕਹਿੰਦੇ ਅੱਜ ਉਹਨੇ ਪਤਾ ਨੀ ਉਹਨਾਂ ਦੇ ਕਾਲੀਆਂ ਦੇ ਘਰਾਂ ਚ ਮੋੜੇ ਕੂੜੇ ਸਿੱਟਣੇ ਜੀ।
0: ਅੱਛਾ ਜਲੰਧਰ ਤੇ ਅੰਮ੍ਰਿਤਸਰ ਬੰਦ ਵਾਲੀ ਉਹ ਖਬਰ ਤਾਂ ਨੀ ਕਿਤੇ,
3: ਪਤਾ ਨੀ ਕਿੱਦਾਂ ਦੀ ਚੰਗੀ ਤਰ੍ਹਾਂ ਪਤਾ ਨੀ ਲੱਗਿਆ, ਮੈਂ ਤਦੇ ਮੈਂ ਪਤਾ ਕਰੀਏ।
0: ਚਲੋ ਦੇਖਦੇ, ਥੈਂਕ ਯੂ ਭਾਜੀ, ਥੈਂਕ ਯੂ। ਪਰ ਭਾਈ ਹੈਗੀ ਕੋਈ ਅਪਡੇਟ?
1: ਹਰਜੀਤ ਜੀ, ਲੁਧਿਆਣਾ ਦੇ ਵਿੱਚ ਵਾਪਰੀ ਸੀ ਘਟਨਾ, ਡਾਕਟਰ ਅੰਬੇਡਕਰ ਦੇ ਬੁੱਤ ਦੇ ਉੱਪਰ ਜਿਹੜੀ ਆ ਮਤਲਬ ਬੇਹੁਰਮਤੀ ਕੀਤੀ ਗਈ ਸੀ, ਉਹਨੂੰ ਲੈ ਕੇ ਬੀਤੇ ਕੱਲ ਲੁਧਿਆਣਾ ਬੰਦ ਸੀ, ਆਪਾਂ ਖਬਰ ਕਰਕੇ ਗਏ ਸੀ, ਤੋ ਅੱਜ ਜਿਹੜਾ ਉਹ ਜਲੰਧਰ ਬੰਦ ਆ, ਸੋ ਜਿਹੜੀਆਂ ਦਲਿਤ ਭਾਈਚਾਰੇ ਦੀਆਂ
0: ਨਹੀਂ ਹੋਇਆ ਕੀ ਕਾਰਨ, ਕਈਆਂ ਨੂੰ ਹੋ ਸਕਦਾ ਮੇਰੇ ਵਰਗੇ ਨਾ ਪਤਾ ਹੋਵੇ, ਦੱਸਿਓ ਗੱਲ ਹੋਈ ਕੀ ਹੈ, ਕੀ ਹੋਇਆ?
1: ਦੇਖੋ ਜੀ ਕਈ ਵਾਰੀ ਹਨਾ ਗੱਲਾਂ, ਚਲੋ ਆਪਾਂ ਵੀ ਥੋੜੇ ਜਿਹਾ ਬਚ ਕੇ ਸੰਕੋਚ ਨਾਲ ਗੱਲ, ਕਈ ਵਾਰੀ ਉਹ ਗੱਲ ਕਿਸੇ ਹੋਰ ਢੰਗ ਨਾਲ, ਅਸਲ ਦੇ ਵਿੱਚ ਡਾਕਟਰ ਅੰਬੇਡਕਰ ਦੇ ਬੁੱਤ ਦੇ ਉੱਪਰ ਜੁੱਤੀਆਂ ਦਾ ਹਾਰ ਪਾਤਾ ਸੀ,
0: ਕਿਹਨੇ
1: ਕਹਿਣਾ ਨੀ ਚਾਹੁੰਦਾ
0: ਕਿਹਨੇ ਪਾਇਆ,
1: ਸੋ ਕਿਸੇ ਸ਼ਰਾਰਤੀ ਅਨਸਰ ਨੇ ਪਤਾ ਨਹੀਂ ਲੱਗਾ ਉਹਦਾ,
0: ਤੇ ਫਿਰ ਅਕਾਲੀ ਦਲ ਦਾ ਕੀ ਲੈਣਾ ਦੇਣਾ?
1: ਅਕਾਲੀ
0: ਦਲ ਨੇ
1: ਬਾਲਮੀਕੀ
0: ਖਬਰ ਤਾਂ
1: ਖਿਲਾਫ ਨੀ ਹੈ, ਇਹ ਮੌਕੇ ਦੀ ਸਰਕਾਰ ਹੁੰਦੀ ਆ, ਲਾ ਐਂਡ ਆਰਡਰ ਜਾਂ ਸਾਰੀ ਮੈਂਟੇਨ ਉਹਨਾਂ ਨੇ ਕਰਨਾ ਹੁੰਦਾ, ਔਰ ਆਉਣ ਵਾਲੇ ਕੱਲ ਮਤਲਬ ਫਰਾਈਡੇ ਨੂੰ, ਫਰਾਈਡੇ ਨੂੰ 11 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਬੰਦ ਰਹੇਗਾ ਜੀ।
0: ਨਹੀਂ ਜਾਂ ਫਿਰ ਇਹਨਾਂ ਨੂੰ ਕੋਈ ਹੋਰ ਇਨਫੋਰਮੇਸ਼ਨ ਨਹੀਂ ਆ, ਖਬਰ ਕਿਤੇ ਹੋਰ ਦੀ ਹੋਣੀ, ਵੀ ਸੁਖਵੀਰ ਨੂੰ ਕਹਿੰਦੇ ਬਾਦਲ ਨੂੰ ਵੜਨ ਨਹੀਂ ਦਿੱਤਾ, ਉਹਨਾਂ ਨੇ ਕੁਛ ਏਦਾਂ ਸਮਥਿੰਗ ਏਦਾਂ ਕਹਿ ਕੇ ਗਏ ਆ ਨਾ,
1: ਨਹੀਂ ਕੋਈ
0: ਇਸ ਤਰ੍ਹਾਂ ਮੇਰੇ ਕੋਲ ਤਾਂ ਆਪ ਨਹੀਂ ਧਿਆਨ,
1: ਚਲੋ
0: ਮਾੜਾ ਮੋਟਾ ਤਾਂ ਚੱਲਦੇ ਰਹਿੰਦਾ। ਚਲੋ ਕੁਆਲਿਟੀ ਲੋਜਿਸਟਿਕ ਵਾਲੇ ਨਾਲ ਕਰ ਲਿਓ ਸੰਪਰਕ, ਤੁਸੀਂ ਟਰੱਕਾਂ ਦੀ ਡਰਾਈਵਰੀ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਓਨਰ ਆਪਰੇਟਰ ਹੋ, ਗੁਰਬਖਸ਼ ਭਾਅ ਜੀ ਨਾਲ ਜਾਂ ਜਸਵੀਰ ਹੋਣਾ ਨਾਲ ਸੰਪਰਕ ਕਰ ਲਿਓ, ਜਗਤਾਰ ਸਿੰਘ ਚੱਠਾ ਸਾਹਿਬ ਨਾਲ 416-717-2939 416-755-9411 'ਤੇ ਸੰਪਰਕ ਕਰ ਲਿਓ। ਸਟੀਲ ਐਂਡ ਐਲਬੀਅਨ ਦਾ ਏਰੀਆ ਬਣਦਾ 1497 ਬੁਲੇਵਰਡ ਯੂਨਿਟ ਨੰਬਰ 4 ਇਟੋਬਿਕੋ ਦੇ ਵਿੱਚ ਨੇ, 416-717-2939 ਸਟੀਫਨ ਬਨਿਚ 905-790-0560-2575 ਸਟੀਲ ਐਵਨਿਊ ਈਸਟ ਯੂਨਿਟ ਨੰਬਰ 1417 ਤੰਦੂਰੀ ਬੋਇਜ਼, 4 ਲੋਕੇਸ਼ਨਾਂ ਤੋਂ ਸਰਵ ਕਰਦੇ ਆ, 7171 7171 ਟੋਰਬਰਮ ਰੋਡ ਯੂਨਿਟ ਨੰਬਰ 5905-956-1111 ਤਿੰਨ ਕਾਲਾਂ ਨੇ, ਤਿੰਨੇ ਕਾਲਾਂ ਲੈਣੀਆਂ, ਹੋਲਡ ਰੱਖਿਓ ਬਸ ਇੱਕ ਮਿੰਟ ਲਈ ਸਾਰੇ ਜਾਣੇ, ਆਪਣੇ ਫਿਰ ਆਪਣੇ ਖਬਰਾਂ ਕਾਫੀ ਰਹਿੰਦੀਆਂ, ਇੱਧਰਲੀਆਂ ਖਬਰਾਂ ਕਾਫੀ ਨੇ। ਹਾਂਜੀ ਬਨੇ ਸਾਹਿਬ ਜੀ ਆਨੂੰ,
4: ਹਰਪਾਲ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਮਿਲਾ ਦੋ, ਇਹਨਾਂ ਨੂੰ ਕੋਈ ਲੋੜ ਨੀ ਭਾਜੀ ਮਿਲਾਉਣ ਦੀ, ਕੋਈ ਨਾ ਅਸੀਂ 27-7 ਚ ਜਾ ਕੇ ਮਿਲਿਆ ਕਰਾਂਗੇ ਇਹਨਾਂ ਨੂੰ, 27-7 ਚ ਗੱਲ ਕਰਿਆ ਕਰਾਂਗੇ।
0: ਥੈਂਕ ਯੂ। 46 ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਿੰਦਰ ਸਿੰਘ ਨੇ ਪੁੱਛਿਆ ਸੀਗਾ ਆਪਣੇ ਕਾਂਗਰਸ ਦਾ ਕਾਡੋ ਕੋਈ ਲਿਬੜ ਜਾਊ ਕਿ ਨਹੀਂ ਲਿਬੜੂ, ਤੇ ਦੂਜਾ ਮਹਾਰਾਸ਼ਟਰ ਵਿੱਚ ਕੀ ਚੱਲ ਰਿਹਾ ਅੱਜ ਕੱਲ੍ਹ, ਉੱਥੇ ਬੜੇ ਰੌਲਾ ਪੈ ਰਿਹਾ ਮਹਾਰਾਸ਼ਟਰ ਵਿੱਚ, ਕਦੇ ਕੁਛ ਲਾ, ਕਦੇ ਗੜਵੇ ਦੇ ਉੱਤੇ, ਕਦੇ ਮੁਸਲਮਾਨਾਂ ਨੂੰ ਇੰਟਰਨ ਹੋ ਗਏ ਕਿ ਉੱਥੇ ਚੱਕਰ ਚੱਲ ਰਿਹਾ ਜੀ।
0: ਚਲੋ ਥੈਂਕ ਯੂ,
1: ਇਹ ਦੱਸ ਦਿਨ
0: ਥੈਂਕ ਯੂ, ਤੁਸੀਂ ਹੋਲਡ ਰੱਖ ਨੋਟ ਕਰ ਲਿਓ ਮਾੜਾ ਜਿਹਾ। ਪ੍ਰੇਮ ਭਾਜੀ ਜੀ ਆਨੂੰ ਸਤਿ ਸ਼੍ਰੀ ਅਕਾਲ, ਨੰਗਾ
5: ਜੀ ਜੀ ਜੀ। ਹਾਂਜੀ ਪ੍ਰੇਮਿੰਦਰ ਜੀ ਨੂੰ ਮੇਰਾ ਸਵਾਲ ਆ ਕਿ ਜਿਹੜਾ ਉੱਥੇ ਮੋਦੀ ਸਾਹਿਬ ਤੇ ਉਹਨਾਂ ਅਮਿਤ ਸ਼ਾਹ ਦਾ ਅਸਤੀਫਾ ਮੰਗ ਰਹੇ ਆ ਤੇ ਉਹਨਾਂ ਨੇ ਪਾਰਲੀਮੈਂਟ ਵੀ ਘੇਰੀ ਹੁੰਦੀ ਆ, ਉਹ ਇਹਨਾਂ ਦਾ ਕਾਟੋ ਕੋਈ ਨਿਬੜਿਆ ਨੀ?
0: ਕੌਣ ਕੌਣ ਮੰਗ ਰਿਹਾ ਉਹਨਾਂ ਦਾ ਅਸਤੀਫਾ?
5: ਜਿਹੜੇ ਸਟੂਡੈਂਟਸ ਆ
0: ਉਹ ਅੱਛਾ ਉਹ ਜੈਨਜੀ ਜੈਨਜੀ ਕੀ ਕਹਿੰਦੇ ਉਹਨਾਂ ਨੂੰ ਜੈਨਜੀ
5: ਹਾਂਜੀ ਜੈਨਜੀ ਜੈਨਜੀ ਉਹ ਤਾਂ ਕਹਿੰਦੇ ਕਾਫੀ ਵਰਲਡ ਲੈਵਲ ਤੇ ਖਬਰ ਬਣੀ ਪਈ ਹੈ ਨਾ
6: ਚੋਰ ਚੱਕਾ ਚੌਧਰੀ ਤੇ ਗੁੰਡੀ ਰਣ ਪ੍ਰਧਾਨ ਜਿਹੜੇ ਬਣੇ ਆ ਇਹ ਸਾਧ
0: ਤੁਸੀਂ ਇਲੈਕਸ਼ਨ ਨੀ ਲੜਨੀ ਜ਼ਿੰਦਗੀ ਚ ਕਦੇ
5: ਮੈਂ ਸ਼੍ਰੀ
0: ਤਿੰਨ ਕੁਆਸ ਚਾਹੁੰਦਾ ਛੇਤੀ ਤੋਂ ਪਹਿਲਾਂ ਬਸ ਆਉਣ ਦੋ ਕਿਤੇ ਪ੍ਰੈਸ਼ਰ ਸਾਹਿਬ ਵਾਲੀ ਗੱਲ ਸੱਚੀ ਨਾ ਹੋ ਜੇ
1: ਸਰ ਸਾਹਿਬ ਸਾਡੇ ਬਹੁਤ ਵਧੀਆ ਲਿਸਨਰ ਨੇ ਜਿਹੜੀ ਗੱਲ ਹੋਈ ਹੈ ਜੀ ਮੋਦੀ ਤੇ ਅਮਿਤ ਸ਼ਾਹ ਦੇ ਅਸਤੀਫੇ ਦੀ ਜਿਹੜਾ ਪੰਜਾਬ ਭਾਰਤ ਦੇ ਵਿੱਚ ਜਿਹੜਾ ਯੂਥ ਦੇ ਵਿੱਚ ਜਿਹੜਾ ਕਾਫੀ ਉਹਨਾਂ ਦਾ ਮੋਹ ਭੰਗ ਹੋ ਗਿਆ ਇਸ ਸਰਕਾਰ ਤੋਂ ਲਗਾਤਾਰ ਰਿਵੋਲਟ ਵਾਲੀ ਸਥਿਤੀ ਬਣੀ ਹੋਈ ਆ ਔਰ ਅਸੀਂ ਦੇਖਿਆ ਕਿ ਪਿਛਲੇ ਸੈਸ਼ਨ ਦੇ ਵਿੱਚ ਲਗਾਤਾਰ ਗੈਰ ਹਾਜ਼ਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਮਿਤ ਸ਼ਾਹ ਇਹ ਪਹਿਲੀ ਵਾਰ ਭਾਰਤ ਦੇ ਇਤਿਹਾਸ ਦੇ ਵਿੱਚ ਕਿਸੇ ਸੈਸ਼ਨ ਦੇ ਵਿੱਚੋਂ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਲਗਾਤਾਰ ਗਾਇਬ ਹੋਏ ਨੇ ਸੋ ਇਹ ਸਥਿਤੀ ਹਾਲਾਂਕਿ ਬਣੀ ਹੋਈ ਆ ਪਰ ਫਿਰ ਵੀ ਸਥਿਤੀ ਨੂੰ ਸੰਭਾਲਣ ਲਈ ਜਿਹੜੇ ਪ੍ਰਧਾਨ ਮੰਤਰੀ ਮੋਦੀ ਅੱਜ ਕੱਲ੍ਹ ਨਵੀਂ ਕਿਸਮ ਦਾ ਨਾਅਰਾ ਦੇ ਰਹੇ ਆ ਅਸੀਂ ਦੇਖਿਆ ਕਿ ਮਹਾਰਾਸ਼ਟਰ ਦੇ ਵਿੱਚ ਵੀ ਉਹਨਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਹਾਲਾਂਕਿ ਪੇਡ ਕਿਸਮ ਦੀ ਉਹ ਕੰਪੇਨ ਹੁੰਦੀਆਂ ਨੇ ਸੋ ਇਹ ਆਪਣੇ ਆਪ ਦੇ ਵਿੱਚ ਹੈ ਹਾਂ ਕ੍ਰਿਮੀਨਲ ਦੀ ਜਿਹੜੀ ਗੱਲ ਕੀਤੀ ਆ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਆ ਕਿ ਸੰਧੂ ਸਾਹਿਬ ਮਤਲਬ ਹੁਣ ਇਹਨਾਂ ਨੂੰ ਪੰਜਾਬ ਨੂੰ ਆਪਾਂ ਕੀ ਰੋਣਾ ਆ ਪੰਜਾਬ ਦੇ ਨਾਲ ਨਾਲ ਜੇਕਰ ਆਪਾਂ ਸੈਂਟਰ ਦੇ ਜਿਹੜੇ ਐਮ ਪੀ ਦੇਖ ਲਈਏ ਤਾਂ ਕਿੰਨੇ ਪਰਸੈਂਟ ਤੋਂ ਜਿਹੜੇ ਕ੍ਰਿਮੀਨਲ ਨੇ ਸੋ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਵੱਡਾ ਅੰਕੜਾ ਹੋ ਸਕਦਾ ਸੋ ਕਹਿਣ ਕਰਨ ਵਾਲੀ ਗੱਲ ਨੀ ਹੈ ਜਦੋਂ ਕਹਿੰਦੇ ਤੰਦ
0: ਲਗਾਤਾਰ
1: ਉਥਲ ਪੁਥਲ ਬਣੀ ਹੋਈ ਆ ਜਿਹੜਾ ਭਾਜਪਾ ਦਾ ਇੱਕ ਏਜੰਡਾ ਆ ਰਿਹਾ ਕਿ 2029 ਤੋਂ ਪਹਿਲਾਂ ਪਹਿਲਾਂ ਕਿਵੇਂ ਵੋਟਾਂ ਨੂੰ ਪੋਲਰਾਈਜੇਸ਼ਨ ਕੀਤੀ ਜਾਵੇ ਕਿਵੇਂ ਜਿਹੜਾ ਇੱਕ ਮੁਸਲਮਾਨ ਤੇ ਹਿੰਦੂ ਕਾਰਡ ਆ ਦੋਵਾਂ ਧਿਰਾਂ ਨੂੰ ਬਰਾਬਰ ਲਿਆ ਕੇ ਕਿਵੇਂ ਇੱਕ ਹਿੰਦੂ ਭਾਈਚਾਰੇ ਨੂੰ ਆਪਣੇ ਨਾਲ ਕੀਤਾ ਜਾਵੇ ਅਸਲ 'ਚ ਉਹ ਕਾਰਡ ਚੱਲ ਨਹੀਂ ਰਿਹਾ ਆਪਾਂ ਦੇਖਦੇ ਹਾਂ ਕਿ 24 ਦੇ ਇਲੈਕਸ਼ਨ 'ਚ ਵੀ ਜਿਹੜੀ ਆ 300 ਤੋਂ ਘੱਟ ਕੇ 240 ਸੀਟਾਂ ਰਹਿ ਗਈਆਂ ਸੀ ਹੁਣ ਕੋਈ ਨਵੀਆਂ ਇਹਨਾਂ ਕੋਲ ਕੁਝ ਹੈ ਨਹੀਂ ਪੁਰਾਣਾ ਹਿੰਦੂ ਮੁਸਲਮਾਨ ਵਾਲਾ ਸਿੱਖ ਜਿਹੜਾ ਉਹ ਕਾਰਡ ਚੱਲ ਨਹੀਂ ਰਿਹਾ ਸੋ ਫਿਰ ਵੀ ਇੱਕਾ ਦੁੱਕਾ ਢੰਗ ਦੇ ਨਾਲ ਉਹ ਕੋਸ਼ਿਸ਼ਾਂ ਜਾਰੀ ਨੇ ਮਹਾਰਾਸ਼ਟਰ ਹੋ ਗਿਆ ਬਿਹਾਰ ਹੋ ਗਿਆ ਬੰਗਾਲ ਹੋ ਗਿਆ ਹਰ ਸਟੇਟ ਦੇ ਵਿੱਚ ਜਾਂ ਨੈਸ਼ਨਲ ਪੱਧਰ ਤੇ ਇੱਕ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਯੂਪੀ ਦੀ ਉਦਾਹਰਣ ਲੈ ਲਓ ਯੂਪੀ ਦੇ ਵਿੱਚ ਇੱਕ ਮਸਜਿਦ ਦੇ ਉੱਪਰ ਬਲਡੋਜ਼ਰ ਚਲਾਇਆ ਗਿਆ ਸਿਰਫ ਇਸ ਕਰਕੇ ਕਿ ਉਹ ਮਤਲਬ ਇੱਕ ਸਰਕਾਰੀ ਥਾਂ ਤੇ ਬਣੀ ਹੋਈ ਸੀ ਅਦਰਵਾਈਜ਼ ਜਿਹੜੇ ਦੂਸਰੇ ਧਰਮਾਂ ਦੇ ਬਹੁਤ ਸਾਰੇ ਅਦਾਰੇ ਹੁੰਦੇ ਨੇ ਆਮ ਬਣੇ ਹੁੰਦੇ ਨੇ ਸੋ ਅਸੀਂ ਇਹ ਵੀ ਦੇਖਿਆ ਕਿ ਉਹ ਜਿਹੜੇ ਕਾਬੜੀਏ ਹੁੰਦੇ ਨੇ ਜਿਹੜੇ ਜਾਂਦੇ ਨੇ ਯਾਤਰਾ ਦੇ ਉੱਪਰ ਉਹ ਕਿਵੇਂ ਹੁੜਦੰਗ ਕਰਦੇ ਨੇ ਪਰ ਦੂਸਰੇ ਭਾਈਚਾਰੇ ਦੇ ਖਾਸ ਤੌਰ ਤੇ ਮੁਸਲਿਮ ਭਾਈਚਾਰੇ ਦੇ ਜੇ ਕੁਝ ਬੰਦੇ ਜਿਹੜੇ ਪਬਲਿਕ ਤੌਰ ਤੇ ਨਮਾਜ਼ ਪੜ੍ਹਦੇ ਨੇ ਤਾਂ ਉਹਨਾਂ ਤੇ ਐਕਸ਼ਨ ਹੋ ਜਾਂਦਾ ਸੋ ਆਉਣ ਵਾਲੇ ਟਾਈਮ 'ਚ ਇਹ ਹੋਰ ਤਿੱਖੇ ਰੂਪ ਦੇ ਵਿੱਚ ਇਹ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਣਗੀਆਂ ਜੀ।

0: ਟਰੰਪ ਦੀ ਦੁਸ਼ਮਣੀ ਨਾਲ ਮਾਰ ਕਰਨੇ ਨੂੰ ਵੱਡਾ ਸਿਆਸੀ ਫਾਇਦਾ ਹੋ ਗਿਆ ਜੀ। ਕਹਿੰਦੇ ਬ੍ਰੈਂਪਟਨ ਦੀ ਟਰੱਕਿੰਗ ਇੰਡਸਟਰੀ ਚ ਚੌਤਰਫਾ ਮਾਰ, ਡੀਜ਼ਲ ਦੀਆਂ ਅਸਮਾਨੀ ਕੀਮਤਾਂ, ਲੋਡਾਂ ਦਾ ਅਕਾਲ, ਰੀਅਲ ਅਸਟੇਟ ਮੰਦਵਾੜਾ ਅਤੇ CRA ਦੀ ਸਖਤੀ ਹੋ ਗਈ ਆ ਭਾਈ। ਅਤੇ 1-12 ਤਰੀਕ ਨੂੰ ਆਪਣੇ ਨਿਕਲ ਰਿਹਾ ਜੀ ਫਿਕਸ ਟਰੱਕਿੰਗ ਨਾਓ, ਕਹਿੰਦੇ ਇੱਕ ਰੈਲੀ ਕੱਢਣੀ ਆ ਸੈਚਰਡੇ ਨੂੰ 12 ਤਰੀਕ ਨੂੰ, ਰੈਲੀ ਐਟ MP ਜੋਨ ਜੀਰੋ ਸੈਲਸੀ ਕੀ ਨਾਮ ਇਹਨਾਂ ਦਾ, ਮੈਂ ਅੰਗਰੇਜ਼ੀ ਕਿਹੜਾ ਚੱਜ ਨਾਲ ਆਪਾਂ ਨੂੰ ਆਉਂਦੀ ਆ, ਜੀਰੋ ਸੈਲਸੀ ਔਫਿਸ ਦੇ ਵਿੱਚ ਉਹਨਾਂ ਦੀ ਕੰਪੇ ਉਹ ਕਰਨੀ ਆ ਰੈਲੀ ਆ। 10:30 ਸਟਾਰਟ ਹੋ ਜਾਣੀ ਆ, 900 ਐਲਵੀਅਨ ਰੋਡ ਟਰਾਂਟੋ ਦੇ ਵਿੱਚ ਆ, ਅਤੇ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਚੱਲ ਜਿਓ। ਅਤੇ ਨੰਬਰ ਇਹਨਾਂ ਨੇ ਟੈਕਸਟ ਕਰ ਲਓ 2995-544-2998 2995-544-2998। ਕੋਈ ਇਹਦੀ ਜਾਣਕਾਰੀ ਲੈਣੀ ਹੈ ਸੁਖਰਾਜ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਭਾਅ ਜੀ ਉਹਨਾਂ ਨਾਲ, ਅਤੇ ਮੈਥੋਂ ਐਨੀ ਟਾਈਮ ਉਹਨਾਂ ਦਾ ਨੰਬਰ ਬਾਅਦ ਦੇ ਵਿੱਚ ਲਿਆ ਜਾ ਸਕਦਾ। ਅਤੇ ਨਾਲ ਦੀ ਨਾਲ ਕਹਿੰਦੇ ਕੈਨੇਡਾ 'ਚ 8 ਪਹਿਲਾਂ ਆਇਆ ਪੰਜਾਬੀ ਪਰਿਵਾਰ ਡਿਪੋਰਟ ਕਰਤਾ ਜੀ। ਅਤੇ ਕਿਆ ਬਾਤ, ਕਾਰਖਾਨੇ 'ਚ ਕੈਨੇਡਾ ਦੇ ਕਾਰਖਾਨੇ 'ਚ ਹਾਦਸੇ ਨਾਲ ਕੱਖੋਂ ਹੌਲਾ ਕੀਤਾ ਭਾਰਤੀ ਪਰਿਵਾਰ, ਰਿਚਮੰਡ ਹਿੱਲ ਦੀ ਖਬਰ ਹੈ। ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਕੋਲੋਂ $38 ਲੱਖ ਦੀ ਕੋਕੀਨ ਬਰਾਮਦ ਹੋ ਗਈ। ਘੋੜਾ ਬੱਗੀ ਹਾਦਸੇ ਜਾਨ ਗਵਾਉਣ ਵਾਲੇ ਪਠਾਨਕੋਟ ਦੇ ਰਮਾਂਚ ਮਹਾਜਨ ਨੂੰ ਅਮਰੀਕਾ ਵਿੱਚ ਵੱਡਾ ਸਨਮਾਨ PETA ਦੇ ਟ੍ਰੀ ਆਫ ਲਾਈਫ ਵਿੱਚ ਮਿਲੇਗੀ ਖਾਸ ਜਗ੍ਹਾ। ਅਤੇ ਪਰਮਿੰਦਰ ਜੀ ਹੋ ਗਏ 56, ਅਤੇ ਹੁਣ ਗੱਲ ਕਰਨੀ ਆ ਆਪਾਂ ਕਾਂਗਰਸ ਦੀ, ਅੱਧੇ ਮਿੰਟ ਦੇ ਵਿੱਚ ਕੀ ਗੱਲਬਾਤ ਕਰਨਾ, ਕਹਿੰਦੇ ਰਾਹੁਲ ਗਾਂਧੀ ਦਾ ਫੇਸ ਲਿਆਉਣਾ ਮੂਹਰੇ।
1: ਬਿਲਕੁਲ, ਜਿਹੜੇ ਬੀਤੇ ਕੱਲ ਤੱਕ ਸਾਨੂੰ ਲੱਗ ਰਿਹਾ ਸੀ ਕਿ ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਦੌਰਾਨ ਕੀ ਸਾਬਕਾ CM ਚਰਨਜੀਤ ਚੰਨੀ ਦਾ ਚੰਨ ਚੜੂਗਾ, ਸੋ ਉਹ ਚੰਨੀ ਦਾ ਚੰਨ ਚੜਦਾ ਚੜਦਾ ਰਹਿ ਗਿਆ। ਕਾਰਨ ਕੀ ਹੈ ਕਿ ਨਵੇਂ ਬਣੇ ਜਿਹੜੇ ਇੰਚਾਰਜ ਸੁਚਿੰਦਰ

0: 23 ਮੈਂਬਰੀ ਕੌਮੀ ਕਾਰਜਕਾਰਨੀ 'ਚ ਕੀਤਾ ਬਦਲਾਅ, ਬਲਜਿੰਦਰ ਕੌਰ ਤੇ ਸਰਬਜੀਤ ਕੌਰ ਮਾਨ ਕੋ ਕੱਢਦੇ ਬਾਹਰ ਹੈ?
1: ਬਿਲਕੁਲ ਵੱਡੀਆਂ ਤਬਦੀਲੀਆਂ ਆਮ ਆਦਮੀ ਪਾਰਟੀ 'ਚ ਸਭ ਤੋਂ ਪਹਿਲਾਂ ਗੱਲ ਕਰਨੀ ਬਣਦੀ ਹੈ ਜੇ ਅਰਵਿੰਦ ਕੇਜਰੀਵਾਲ ਸਿਆਸੀ ਚੌਕਾ ਮਾਰ ਗਏ ਨੇ। ਕਹਿਣ ਦਾ ਭਾਵ ਚੌਥੀ ਵਾਰ ਲਗਾਤਾਰ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਬਣ ਗਏ ਨੇ। ਸੋ ਇਸੇ ਤਰ੍ਹਾਂ ਜਿਹੜੀ 10 ਮੈਂਬਰੀ ਜਿਹੜੀ ਆ ਪੀਏਸੀ ਆ ਉਹਦੇ ਵਿੱਚ ਹਰਪਾਲ ਚੀਮਾ ਨੂੰ ਸ਼ਾਮਿਲ ਕਰ ਲਿਆ ਗਿਆ ਜੀ। ਇਸੇ ਤਰ੍ਹਾਂ ਸੀਐਮ ਭਗਵੰਤ ਮਾਨ ਵਿਸ਼ੇਸ਼ ਸੱਦੇ ਉੱਤੇ ਕਮੇਟੀ ਦਾ ਹਿੱਸਾ ਪਹਿਲੇ ਹੈਗੇ ਨੇ। ਸਤਿੰਦਰ ਜੈਨ ਜਿਹੜੇ ਪੰਜਾਬ ਦੇ ਸਹਿ ਇੰਚਾਰਜ ਨੇ, ਸਬ ਇੰਚਾਰਜ ਨੇ, ਉਹਨਾਂ ਨੂੰ ਵੀ ਪੀਏਸੀ 'ਚ ਸ਼ਾਮਿਲ ਕੀਤਾ ਗਿਆ। ਇੱਕ ਨਵੀਂ 23 ਮੈਂਬਰੀ ਕਮੇਟੀ ਬਣੀ ਆ ਜੀ ਜੀ ਉਹ 23 ਮੈਂਬਰੀ ਕਮੇਟੀ ਦੇ ਵਿੱਚ ਜਿਹੜੀ ਨੈਸ਼ਨਲ ਲੈਵਲ ਦੀ ਆ ਉਹਦੇ ਵਿੱਚ ਪੰਜਾਬ ਪ੍ਰਧਾਨ ਅਮਨ ਅਰੋੜਾ, ਵਿਧਾਇਕ ਸਰਬਜੀਤ ਕੌਰ ਮਾਣੂਕੇ ਜਗਰਾਉਂ ਤੋਂ, ਵਿਧਾਇਕ ਬਲਜਿੰਦਰ ਕੌਰ ਤਲਵੰਡੀ ਸਾਬੋ, ਇਹ ਬਾਹਰ ਕਰ ਦਿੱਤੇ ਗਏ ਨੇ। ਔਰ ਸ਼ਾਮਿਲ ਕਿਹੜੇ ਹੋਏ ਨੇ? ਓਐਸਡੀ ਜਿਹੜੇ ਸੀਐਮ ਭਗਵੰਤ ਮਾਨ ਦੇ ਨੇ, ਰਾਜਵੀਰ ਘੁੰਮਣ ਤੇ ਵਿਭਵ ਕੁਮਾਰ, ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਇਸ ਕਮੇਟੀ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ।
0: ਚਲੋ ਆਉਣ ਦੋ ਹੈਡਲਾਈਨਸ 30 ਸਕਿੰਟ
1: ਜੀ।
0: ਮੈਂ ਕਿਹਾ ਹੈਗੀ ਹੈਡਲਾਈਨਸ ਕਿ ਨਿਬੜ ਗਿਆ ਕੰਮ ਆਪਣਾ
1: ਜੀ? ਅੰਮ੍ਰਿਤਸਰ ਏਅਰਪੋਰਟ ਦੇ ਨੇੜਲੇ ਪਿੰਡਾਂ 'ਚ ਡਰੋਨ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੀ ਸ਼ਕਤੀ, ਕਿਹਾ ਬਿਨਾਂ ਇਜਾਜ਼ਤ ਜੇਕਰ ਡਰੋਨ ਉਡਾਇਆ ਤਾਂ ਹੋਵੇਗੀ ਕਾਨੂੰਨੀ ਕਾਰਵਾਈ।
0: ਚਲੋ ਕੋਈ ਨੀ, ਬਿਲਕੁਲ ਜੀ। ਹੰਸਰਾਜ ਹੰਸ ਦਾ ਸ਼ੋਅ ਆ ਰਿਹਾ ਪੰਜਾਬੀ ਵਿਰਸਾ ਰੇਡੀਓ ਟੀਵੀ, ਹਰਜੀਤ ਭਾਅ ਜੀ ਉਹਨੇ ਲੈ ਕੇ ਆ ਰਹੇ ਆ, ਤੇ ਤੁਸੀਂ ਕੋਈ ਗੱਲਬਾਤ ਕਰਨੀ ਆ 18 ਤਰੀਕ ਨੂੰ ਸ਼ੁੱਕਰਵਾਰ ਦਾ ਦਿਨ ਆ, 647-448-1000 ਤੇ ਸੰਪਰਕ ਕੀਤਾ ਜਾ ਸਕਦਾ। ਤੇ ਨਾਲ ਦੀ ਨਾਲ ਤੁਸੀਂ ਸੰਪਰਕ ਕਰਨਾ ਸਨੀ ਬਾਈ ਨਾਲ ਗਰਾਜ ਡੋਰ ਰਿਪੇਅਰ ਲਈ, 647-470-1242। ਆਪਾਂ ਨੂੰ ਦਿਓ ਇੱਥੇ ਇਜਾਜ਼ਤ, ਵਾਧਾ ਘਟਾ ਬੋਲੇਗਾ ਕਰ ਦਿਓ ਮਾਫ਼, ਤੁਹਾਡੇ ਵਿਚਾਰ ਨਾਲ ਸਾਡੇ ਵਿਚਾਰ ਨਾਲ। 530 ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ। ਕੱਲ੍ਹ ਨੂੰ ਮਿਲਦੀ ਉਮੀਦ ਨਾਲ ਆਪਣੇ ਬਾਅਦ ਸ਼ੰਮੀ ਪਠਲੋਂ ਨੂੰ ਲੈ ਕੇ ਹਾਜ਼ਰ ਪ੍ਰੋਗਰਾਮ, ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
3: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟਕਾਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
3: 9054595533
1: 9054595533
3: PNJ ਸਪ੍ਰਿੰਗ ਵੀਲ ਅਲਾਈਨਮੈਂਟ

0: sad, jump are sad, grow are sad, happy sad, not it horsey be sad, bole sonny hall, sad see a car.
1: ਮੈਂ ਕਹਿ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ
2: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ ਵਧੀਆ ਰੈਕਟ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ
1: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ
3: ਵਧੀਆ ਰੈਕਟ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7763

0: ਜੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਭੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। 6 ਵਜੇ ਤੱਕ ਤੁਹਾਡਾ ਸਾਡਾ ਸਾਰ ਰਹੇਗਾ, ਜਿਹਦੇ ਵਿੱਚ ਅਸੀਂ ਖੂਬ ਸਾਰੀਆਂ ਗੱਲਾਂ ਬਾਤਾਂ ਵੀ ਕਰਾਂਗੇ ਅਤੇ ਨਾਲ ਦੀ ਨਾਲ ਖਬਰਸਾਰ ਲੋਕਲ ਜਾਂ ਫਿਰ ਦੁਨੀਆ ਦੀ ਉਹ ਤੁਹਾਡੇ ਨਾਲ ਅਪਡੇਟ ਲੈ ਕੇ ਆ ਜਿਹੜਾ ਜਲਦੀ ਹਾਜ਼ਰ ਹੋਵਾਂਗੇ। ਅਤੇ ਉਸ ਤੋਂ ਪਹਿਲਾਂ ਆਓ ਕੁਝ ਕੁ ਸੋਹਣੇ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ, ਉਸ ਤੋਂ ਬਾਅਦ ਕੁਝ ਕੁ ਜਿਹੜੀਆਂ ਅਹਿਮ ਤੇ ਦਿਲਚਸਪ ਜਿਹੜੀਆਂ ਖਬਰਾਂ ਤੁਹਾਡੇ ਨਾਲ ਫਿਰ ਸਾਂਝੀਆਂ ਕਰਾਂਗੇ। ਕਹਿੰਦੇ ਪਰਫਿਊਮ ਦੀ ਮਹਿਕ ਸਿਰਫ ਤੁਹਾਡੀ ਹਾਜ਼ਰੀ ਤੱਕ ਹੈ, ਪਰ ਤੁਹਾਡੇ ਕਹੇ ਸ਼ਬਦ ਜਾਣ ਤੋਂ ਬਾਅਦ ਵੀ ਅਸਰ ਰੱਖਦੇ ਹਨ। ਬਹੁਤ ਖਾਸ ਹੁੰਦੇ ਨੇ ਉਹ ਲੋਕ ਜੋ ਤੁਹਾਡੀ ਆਵਾਜ਼ ਤੋਂ ਹੀ ਤੁਹਾਡੀ ਖੁਸ਼ੀ ਅਤੇ ਦੁੱਖ ਦਾ ਅੰਦਾਜ਼ਾ ਲਾ ਲੈਂਦੇ ਨੇ। ਪੱਥਰ ਉਦੋਂ ਤੱਕ ਸਲਾਮਤ ਹੈ ਜਦੋਂ ਤੱਕ ਪਰਬਤ ਦੇ ਨਾਲ ਜੁੜਿਆ ਹੈ, ਪੱਤਾ ਉਦੋਂ ਤੱਕ ਸਲਾਮਤ ਹੈ ਜਦੋਂ ਤੱਕ ਰੁੱਖ ਨਾਲ ਜੁੜਿਆ ਹੈ, ਬੰਦਾ ਉਦੋਂ ਤੱਕ ਸਲਾਮਤ ਹੈ ਜਦੋਂ ਤੱਕ ਉਹ ਰੱਬ ਦੇ ਨਾਲ ਜੁੜਿਆ ਹੈ। ਸਖਤ ਜ਼ੁਬਾਨਾਂ ਰੱਖਣ ਵਾਲੇ ਦਿੰਦੇ ਨਾ ਨੁਕਸਾਨ ਬੁੱਲਿਆ, ਡਰ ਉਹਨਾਂ ਦੇ ਕੋਲੋਂ ਜਿਹੜੇ ਝੁੱਕ ਝੁੱਕ ਕਰਨ ਸਲਾਮ। ਅਖੀਰ ਦੇ ਵਿੱਚ ਇਕੱਲੇ ਵੀ ਉਹੀ ਰਹਿ ਜਾਂਦੇ ਨੇ ਜਿਹੜਾ ਹਰ ਰਿਸ਼ਤਾ ਦਿਲੋਂ ਨਿਭਾਉਂਦੇ ਨੇ। ਸੱਚ ਇਕੱਲਾ ਖੜਦਾ ਹੈ, ਝੂਠ ਦੇ ਟੋਲੇ ਹੁੰਦੇ ਨੇ। ਸੱਚ ਦੀ ਬਾਂਹ ਰੱਬ ਫੜਦਾ, ਝੂਠ ਨਾਲ ਗੋਲੇ ਹੁੰਦੇ ਨੇ। ਸੱਚ ਦੇ ਪੈਰ ਥੜਕਦੇ ਨਹੀਂ, ਝੂਠ ਦੇ ਪੈਰ ਬੜੇ ਪੋਲੇ ਹੁੰਦੇ ਨੇ। ਫਿਰ ਫਿਕਰ ਅਤੇ ਫਰਕ ਵਿੱਚ ਇੰਨਾ ਹੀ ਅੰਤਰ ਹੈ ਕਿ ਫਰਕ ਹਰ ਕੋਈ ਕਰ ਜਾਂਦਾ ਤੇ ਫਿਕਰ ਕੋਈ ਆਪਣਾ ਹੀ ਕਰਦਾ ਹੁੰਦਾ। ਸੋ ਦੋਸਤੋ, ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਭੱਠਲ, ਤੁਹਾਡਾ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ। ਅਤੇ ਇਸ ਟਾਈਮ ਪੀਅਰਸਨ ਏਅਰਪੋਰਟ 'ਤੇ 20°C ਹੈ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ, ਅਤੇ ਅੱਜ ਵੱਧ ਤੋਂ ਵੱਧ 23°C ਅਤੇ ਫੀਲ ਲਾਈਕ 26°C। ਸੋ ਅੱਜ ਕੋਈ ਵੀ ਕਿਨਮਿਨ ਦੀ ਭਵਿੱਖਬਾਣੀ ਨਹੀਂ ਕੀਤੀ ਗਈ। ਸੋ ਮੌਸਮ ਹੈ ਜਿਹੜਾ ਅੱਜ ਬੜਾ ਖੂਬਸੂਰਤ ਰਹੇਗਾ। ਸੋ ਆਓ ਇੱਕ ਮਿਊਜ਼ੀਕਲ ਬ੍ਰੇਕ, ਉਸ ਤੋਂ ਬਾਅਦ ਜਲਦ ਹੈ ਜਿਹੜਾ ਅਸੀਂ ਜੁੜਾਂਗੇ ਆਪਣੇ ਪੰਜਾਬ, ਜਿੱਥੋਂ ਰਮੇਸ਼ ਭਾਜੀ ਹੋਣੀ ਆ ਜਿਹੜਾ ਤਾਜ਼ਾ ਤਰੀਨ ਖਬਰਾਂ ਲੈ ਕੇ ਸਾਡੇ ਨਾਲ ਹਾਜ਼ਰ ਹੋਣਗੇ। ਸੋ ਇੱਕ ਕਾਲ ਲੈ ਲੈਂਦੇ ਹਾਂ, ਬੜੀ ਜਲਦੀ ਆ ਗਈ, 6527 ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
1: ਹਾਂ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ।
0: ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਭਾਜੀ
1: ਜੀ। ਮੇਰਾ ਨਾਮ ਕਰਨ, ਮੈਂ ਚਲਾਉਂਦਾ।
0: ਅੱਛਾ ਜੀ,
1: ਤੇ ਆਪਾਂ ਰੋਜ਼ ਜਿਹੜੇ ਪ੍ਰੋਗਰਾਮ ਦਾ ਸੁਣਨੇ ਤੇ ਲੋਕਾਂ ਨੂੰ ਆਪਣਾ ਸਾਰਿਆਂ ਨੂੰ ਦੱਸਣਾ ਚਾਹਾਂਗੇ ਕਿ ਉਹ ਟਰੱਕ ਡਰਾਈਵਰਸ ਆਪਾਂ ਇੱਕ ਰੈਲੀ ਕਰ ਰਹੇ ਹੈਗੇ ਹਾਂ, ਤੇ ਬਹੁਤ ਜ਼ਰੂਰੀ ਹੈ ਕਿ ਉੱਥੇ ਸਾਰੀ ਸਾਡੀ ਕਮਿਊਨਿਟੀ ਸਾਡੇ ਸਪੋਰਟ ਕਰਨ। ਆਪਾਂ ਸ਼ਨੀਵਾਰ ਨੂੰ ਸਵੇਰੇ 10 ਵਜੇ 900 ਐਲਵੀਅਨ ਰੋਡ ਟੋਰਾਂਟੋ ਵਿੱਚ ਆਪਾਂ ਐਮ ਪੀ ਜੌਨ ਜ਼ਰੂਸੈਲੀ ਦੇ ਆਫਿਸ ਦੇ ਬਾਹਰ ਆਪਾਂ ਇਕੱਠ ਕਰ ਰਹੇ ਹਾਂ ਸਾਰੇ ਜਿਹੜੇ ਸਾਡੇ ਭਾਈਚਾਰਾ ਜੋ ਨਿਯਮਾਂ ਦੇ ਨੂੰ ਦੁਖੀ ਆ ਕਨੇਡਾ ਦੇ ਕਰੰਟ, ਜਿਨ੍ਹਾਂ ਕਰਕੇ ਸਾਨੂੰ ਪੈਸੇ ਸਾਡੇ ਮਾਰੇ ਜਾਂਦੇ ਨੇ, ਤੇ ਆਪਣੀ ਕੰਪਲੇਂਟ ਲਗਾਉਣ ਦੇ ਬਾਵਜੂਦ ਵੀ 3-4 ਸਾਲ ਪਹਿਚਾਣ ਦੇ ਬਾਵਜੂਦ ਵੀ ਕੋਰਟ ਤੇ ਪੈਸੇ ਨਹੀਂ ਮਿਲਦੇ, ਤਾਂ ਸਾਨੂੰ ਸੜਕ ਤੇ ਆਉਣਾ ਪੈਂਦਾ ਹੈ, ਸਾਨੂੰ ਆਪਣੀ ਕਮਿਊਨਿਟੀ ਦੇ ਅੱਗੇ ਗੁਹਾਰ ਲਾਉਣੀ ਪੈਂਦੀ ਹੈ ਕਿ ਸਾਡੀ ਮਦਦ ਕੀਤੀ ਜਾਵੇ। ਤੇ ਸਾਰਿਆਂ ਨੂੰ ਬੇਨਤੀ ਹੈ ਕਿ 900 ਐਲਬੀਅਨ ਰੋਡ ਟੋਰਾਂਟੋ ਚ 12 ਸਤੰਬਰ ਨੂੰ ਸਵੇਰੇ 10 ਵਜੇ ਆਪਣੇ ਸਪੋਰਟ ਸ਼ੋਅ ਕਰਨ ਲਈ ਡਰਾਈਵਰਾਂ ਲਈ ਉੱਥੇ ਜ਼ਰੂਰ ਪੁੱਜੇ।
0: ਜੀ ਜੀ, ਥੈਂਕ ਯੂ ਕਰਨ ਜੀ, ਜ਼ਰੂਰ। ਅਤੇ ਮੈਂ ਵੀ ਆ ਜਿਹੜਾ ਇਹ ਮੈਸੇਜ ਤੁਹਾਡੇ ਨਾਲ ਜਿਹੜਾ ਸਾਰਿਆਂ ਦੇ ਨਾਲ ਸ਼ੇਅਰ ਕਰ ਦਾਂਗਾ। ਬਹੁਤ ਬਹੁਤ ਧੰਨਵਾਦ ਕਰਨ ਜੀ, ਥੈਂਕ ਯੂ ਸਰ। ਜੀ ਬਹੁਤ ਬਹੁਤ ਧੰਨਵਾਦ ਜੀ। ਦੋਸਤੋ, ਇਹ ਰੈਲੀ ਹੋ ਰਹੀ ਹੈ, ਇਸ ਬਾਬਤ ਫਿਕਸ ਇਹਦਾ ਨਾਮ ਹੈ। ਸੋ ਮੈਂ ਇਹ ਰੈਲੀ ਬਾਬਤ ਹੋਰ ਜਾਣਕਾਰੀ ਅੱਗੇ ਜਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗਾ। ਪਹਿਲਾਂ ਚੱਲਦੇ ਹਾਂ ਪੰਜਾਬ, ਜਿੱਥੋਂ ਸਾਡੇ ਨਾਲ ਰਮੇਸ਼ ਜੀ ਹੈ ਜਿਹੜੇ ਜੁੜੇ ਨੇ ਤਾਜ਼ਾ ਤਰੀਨ ਖਬਰਾਂ ਲੈ ਕੇ।

0: ਜੀ ਹਾਂ ਦੋਸਤੋ, ਦੁਬਾਰਾ ਵੈਲਕਮ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਭੱਠਲ। ਸਾਡੇ ਨਾਲ ਪੰਜਾਬ ਤੋਂ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ, ਸਾਡੇ ਸੀਨੀਅਰ ਪੱਤਰਕਾਰ ਨੇ, ਸੋ ਤਾਜ਼ਾ ਤਰੀਨ ਖਬਰਾਂ ਲੈ ਕੇ ਉਹ ਜੁੜ ਚੁੱਕੇ ਨੇ। ਤੁਹਾਡੇ ਕੋਈ ਸਵਾਲ ਹੋਵੇ, ਤੁਹਾਡੇ ਕੋਈ ਕੁਸ਼ਚਨ ਹੋਵੇ, ਤੁਸੀਂ ਡੂਰਿੰਗ ਦਾ ਖਬਰ ਸਾਰ ਆ ਜਿਹੜਾ ਆਪਣੀ ਸ਼ਮੂਲੀਅਤ ਕਰ ਸਕਦੇ ਹੋ, ਆਪਣੇ ਸਵਾਲ ਆ ਜਿਹੜੇ ਉਹ ਪੁੱਛ ਸਕਦੇ ਹੋ। ਸੋ ਸਵਾਲ ਪੁੱਛਣ ਵਾਸਤੇ ਜਾਂ ਖਬਰ 'ਤੇ ਕੋਈ ਹੋਰ ਗੱਲਬਾਤ, ਜਦ ਕਈ ਵਾਰ ਹੁੰਦੀ ਹੈ ਕੋਈ ਅਪਡੇਟ ਚਾਹੁੰਦੇ ਹੋ ਕਿਸੇ ਖਬਰ ਦੇ ਉੱਤੇ ਪੰਜਾਬ ਤੋਂ, ਤਾਂ ਨੰਬਰ ਆ ਸਟੂਡੀਓ ਦਾ 905-673-3337 905-673-3337। ਰਮੇਸ਼ ਭਾਜੀ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਸਰ।
1: ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੱਜਰੀ ਸਵੇਰ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ। ਚੱਲਦੇ ਆ ਜੀ ਖਬਰਸਾਰ ਵੱਲ। ਕਹਿੰਦੇ ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਦੇ ਵਿੱਚ ਹੁਣ ਕੌਮੀ ਐਸਸੀ ਕਮਿਸ਼ਨ ਦੀ ਐਂਟਰੀ ਹੋ ਗਈ ਹੈ।
1: ਅੱਛਾ ਸਾਹਿਬ, ਇਹ ਘਟਨਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ, ਤੂਰ ਬੰਜਾਰਾ ਪਿੰਡ ਹੈ, ਡਿੜਵਾ ਵਿਧਾਨ ਸਭਾ ਖੇਤਰ ਹੈ, ਜਿੱਥੋਂ ਦੀ ਅਗਵਾਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਦੇ ਨੇ। ਹਰਪਾਲ ਸਿੰਘ ਚੀਮਾ ਦੇ ਪ੍ਰੋਗਰਾਮ ਦੇ ਦੌਰਾਨ ਇੱਕ ਗਰੀਬ ਬਾਪ ਨੇ ਆਪਣਾ ਦਰਦ ਬਿਆਨ ਕੀਤਾ ਸੀ ਨਸ਼ਿਆਂ ਦੇ ਮੁਤਲਕ, ਜੋ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਕਹਿਰ ਹੈ ਨਸ਼ਿਆਂ ਦਾ। ਉਹਦੇ ਸੰਦਰਭ ਵਿੱਚ ਸਵਾਲ ਪੁੱਛ ਲਿਆ, ਜਾਂ ਦੂਜੇ ਸ਼ਬਦਾਂ ਚ ਕਹੀਏ ਆਪਣਾ ਦਰਦ ਬਿਆਨ ਕਰਤਾ। ਉਸ ਵਿਅਕਤੀ ਦਾ ਨਾਂ ਸੀ ਗੁਲਜ਼ਾਰ ਸਿੰਘ, ਗਰੀਬ ਪਰਿਵਾਰ ਸੀ, ਇੱਕ ਪੁੱਤਰ ਨਸ਼ੇ ਨੇ ਲੈ ਲਿਆ, ਬਹੁਤ ਬੁਰੀ ਤਰ੍ਹਾਂ ਉਸਨੂੰ ਨਸ਼ਾ ਚਿੰਬੜਿਆ ਹੋਇਆ। ਬਾਪ ਨੇ ਦਰਦ ਬਿਆਨ ਕਰਤਾ ਕਿ ਹੇ ਸਰਕਾਰੇ, ਨਸ਼ੇ ਕਦੋਂ ਕੰਟਰੋਲ ਹੋਣਗੇ, ਸਾਡੇ ਤੇ ਪਰਿਵਾਰ ਉਜੜ ਰਹੇ ਹੈ। ਹਰਪਾਲ ਸਿੰਘ ਚੀਮਾ ਉੱਥੇ ਤੇ ਕੁਛ ਨਾ ਬੋਲੇ, ਚੁੱਪ ਚਪੀਤੇ ਚਲੇ ਗਏ। ਤੇ ਬਾਅਦ ਵਿੱਚ ਜੋ ਉਸ ਗੁਲਜ਼ਾਰ ਸਿੰਘ ਦੇ ਉੱਪਰ ਕੁਝ ਸਿਆਸੀ ਲੋਕਾਂ ਨੇ ਦਬਾਅ ਪਾਉਣਾ ਸ਼ੁਰੂ ਕੀਤਾ, ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀ, ਗੁਲਜ਼ਾਰ ਸਿੰਘ ਦੁਖੀ ਹੋ ਕੇ ਆਤਮ ਹੱਤਿਆ ਕਰ ਲੈਂਦਾ, ਕਿਉਂਕਿ ਉਹਨੂੰ ਮਜਬੂਰ ਕੀਤਾ ਜਾ ਰਿਹਾ ਸੀ ਕਿ ਤੂੰ ਕਹਿ ਮੈਂ ਗਲਤ ਬੋਲ ਹੋ ਗਿਆ, ਮੈਂ ਗਲਤ ਬੋਲਿਆ, ਤੂੰ ਮਾਫ਼ੀ ਮੰਗ, ਤੂੰ ਕਹਿ ਭਾਈ ਏਦਾਂ ਦੀ ਤੇ ਗੱਲ ਹੀ ਕੋਈ ਨੀ, ਨਸ਼ੇ ਤੇ ਇੱਥੇ ਹੈ ਹੀ ਨਹੀਂ। ਜਦਕਿ ਜਿਹੜੇ ਅੰਕੜੇ ਅਸੀਂ ਇਕੱਠੇ ਕਰ ਰਹੇ ਹਾਂ ਪਿਛਲੇ ਪੰਜ ਚਾਰ ਦਿਨ ਤੋਂ, ਜਿੱਦਣ ਤੋਂ ਇਹ ਘਟਨਾਕ੍ਰਮ ਹੋਇਆ, ਪਿੰਡ ਤੂਰ ਬੰਜਾਰਾ ਚ ਸੁੱਖ ਦੇ ਨਾਲ ਬਥੇਰੇ ਨਸ਼ੇ ਹੈ, ਨਸ਼ੇ ਖਾਣ ਵਾਲੇ ਵੀ ਬਥੇਰੇ ਹੈ ਤੇ ਟਾਵੇਂ ਟਾਵੇਂ ਲੋਕ ਵੇਚਣ ਵਾਲੇ ਵੀ ਹੈ। ਹੁਣ ਉਹ ਨਸ਼ਿਆਂ ਨੂੰ ਲੈ ਕੇ ਸਵਾਲ ਕਰਨ ਵਾਲਾ ਗੁਲਜ਼ਾਰ ਸਿੰਘ ਇਸ ਦੁਨੀਆਂ ਚੋਂ ਚਲਾ ਜਾਂਦਾ ਹੈ, ਤੇ ਫਿਰ ਸਰਕਾਰ ਨੇ ਪਰਿਵਾਰ ਦੇ ਉੱਪਰ ਜਿਸ ਢੰਗ ਦਾ ਦਬਾਅ ਬਣਾਇਆ, ਉਹ ਚੀਜ਼ਾਂ ਅੱਜ ਕੁਛ ਜਗਜਾਰ ਹੋਈਆਂ ਨੇ, ਜਿਹਦੇ ਵਿੱਚ ਇੱਕ ਤੇ ਤੁਸੀਂ ਕੌਮੀ ਐਸਸੀ ਕਮਿਸ਼ਨ ਦਾ ਜ਼ਿਕਰ ਕੀਤਾ ਹੈ, ਜਿਸ ਕੌਮੀ ਐਸਸੀ ਕਮਿਸ਼ਨ ਦੇ ਕਿਸ਼ੋਰ ਮਕਵਾਨਾ ਜੀ ਚੇਅਰਮੈਨ, ਉਹ ਅੱਜ ਪਰਿਵਾਰ ਦੇ ਕੋਲ ਪਹੁੰਚੇ, ਪਰਿਵਾਰ ਨਾਲ ਮੁਲਾਕਾਤ ਕੀਤੀ, ਔਰ ਮੁਲਾਕਾਤ ਤੋਂ ਬਾਅਦ ਕਿਹਾ ਬਾਅਦ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ, ਪੁਲਿਸ ਨੂੰ ਸਖ਼ਤ ਹਦਾਇਤਾਂ ਦੇ ਦਿੱਤੀਆਂ ਤੇ ਹੋਰ ਸਖ਼ਤ ਹਦਾਇਤਾਂ ਦੇ ਦਿੱਤੀਆਂ ਜਾਣਗੀਆਂ। ਕਿਸ਼ੋਰ ਮਕਵਾਨਾ ਨੇ ਇੱਥੋਂ ਤੱਕ ਕਿਹਾ ਕਿ ਪਰਿਵਾਰ ਨੇ ਸਾਨੂੰ ਦੱਸ ਦਿੱਤਾ ਕਿ ਸਾਡੇ ਨਾਲ ਜ਼ੋਰਦਾਰ ਜ਼ਬਰਦਸਤੀ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ। ਔਰ ਜਿਹੜੀ ਸਭ ਤੋਂ ਵੱਡੀ ਗੱਲ ਇਹਦੇ ਵਿੱਚ, ਪਟਲ ਸਾਹਿਬ ਪਰਿਵਾਰ ਨੇ ਅੱਜ ਜਿਹੜਾ ਖੁਲਾਸਾ ਕੀਤਾ, ਗੁਲਜ਼ਾਰ ਸਿੰਘ ਦੀ ਪਤਨੀ ਨੇ, ਤਿੰਨ ਬੱਚਿਆਂ ਨੇ, ਇੱਕ ਧੀ ਨੇ, ਉਹ ਕਹਿੰਦੇ ਕਿ ਸਾਨੂੰ ਆਖਰੀ ਸਮੇਂ ਸਾਡੇ ਪਿਓ ਦਾ ਮੂੰਹ ਵੀ ਨਹੀਂ ਦੇਖਣ ਦਿੱਤਾ, ਸਾਨੂੰ ਭੱਜੇ ਚ ਲੈ ਕੇ ਸਾਨੂੰ ਡਰਾ ਕੇ ਪ੍ਰਸ਼ਾਸਨ ਨੇ ਜਿਹੜਾ ਅੰਤਿਮ ਸੰਸਕਾਰ ਕਰਾਇਆ। ਹੁਣ ਇਹ ਗੱਲ ਅੱਜ ਪਰਿਵਾਰ ਨੇ ਜ਼ਰੂਰ ਕਹਿ ਦਿੱਤੀ ਹੈ, ਪਰੰਤੂ ਜਿਸ ਦਿਨ ਉਹ ਅੰਤਿਮ ਸੰਸਕਾਰ ਹੋਇਆ ਸੀ, ਮੇਰੇ ਵਰਗੇ ਪੱਤਰਕਾਰ ਤੇ ਉਦੋਂ ਤੋਂ ਇਹ ਗੱਲ ਕਹਿੰਦੇ ਆ ਰਹੇ ਹੈ, ਕਿਉਂਕਿ ਅਸੀਂ ਉਹ ਤਸਵੀਰਾਂ ਵੇਖੀਆਂ ਨੇ, ਅਸੀਂ ਉਹ ਸਾਰਾ ਕੁਛ ਅੱਖੀ ਕਿਸੇ ਨਾ ਕਿਸੇ ਢੰਗ ਦੇ ਨਾਲ ਵੇਖਿਆ, ਅਸੀਂ ਨਹੀਂ ਵੇਖਿਆ, ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੇ ਵੇਖਿਆ ਕਿ ਕਿਸ ਢੰਗ ਦੇ ਨਾਲ ਪੁਲਿਸ ਨੇ ਸ਼ਮਸ਼ਾਨ ਘਾਟ ਨੂੰ ਇੰਜ ਘੇਰਾ ਪਾਇਆ ਸੀ ਕਿ ਜਿਵੇਂ ਪਤਾ ਨੀ ਅੰਦਰ ਕੀ ਹੋ ਰਿਹਾ ਹੋਵੇ, ਔਰ ਉੱਥੇ ਪੁਲਿਸ ਦੀ ਅੱਤ ਦੀ ਸੁਰੱਖਿਆ ਦੇ ਵਿੱਚ ਪੁਲਿਸ ਨੇ ਮਿੰਟਾਂ ਸਕਿੰਟਾਂ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ, ਕਿਤੇ ਲਾਸ਼ ਨੂੰ ਪਰਿਵਾਰ ਜਿਹੜਾ ਸੰਸਕਾਰ ਕਰਨ ਤੋਂ ਇਨਕਾਰ ਨਾ ਕਰ ਸਕੇ, ਕਿਉਂਕਿ ਗੱਲ ਹਰਪਾਲ ਸਿੰਘ ਚੀਮਾ ਜਾ ਕੇ ਬਚਦੀ ਹੈ। ਜਿਹੜੀ ਆਖਰੀ ਵੀਡੀਓ ਹੈ ਗੁਲਜ਼ਾਰ ਸਿੰਘ ਦੀ, ਜਿਹਦੇ ਵਿੱਚ ਉਸਨੇ ਜ਼ਿੰਮੇਵਾਰ ਲੋਕਾਂ ਦੇ ਨਾਂ ਲਏ ਸੀ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਕੌਣ ਹੈ, ਉਹ ਕੁਛ ਤੇ ਪਿੰਡ ਦੇ ਲੋਕ ਸੀ, ਇੱਕ ਚੀਮੇ ਦਾ ਨਾਮ ਵੀ ਲਿਆ ਸੀ ਜਿਹੜਾ ਪੰਜਾਬ ਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੈ। ਹੁਣ ਮੁਕੱਦਮਾ ਪਿੰਡ ਵਾਲਿਆਂ ਤੇ ਦਰਜ ਕਰਤਾ, ਚਾਰ ਲੋਕ ਗ੍ਰਿਫਤਾਰ ਹੋ ਗਏ, ਇੱਕ ਕਹਿੰਦੇ ਫਰਾਰ ਹੈ, ਉਹ ਅਜੇ ਤੱਕ ਫੜਿਆ ਨਹੀਂ ਗਿਆ। ਹਰਪਾਲ ਸਿੰਘ ਚੀਮਾ ਦਾ ਨਾਮ ਲੈਣ ਨੂੰ ਕੋਈ ਤਿਆਰ ਨਹੀਂ, ਨਾ ਪੁਲਿਸ ਪ੍ਰਸ਼ਾਸਨ ਲੈਣ ਨੂੰ ਤਿਆਰ ਹੈ ਤੇ ਨਾ ਸਰਕਾਰ ਬੋਲਣ ਨੂੰ ਤਿਆਰ ਹੈ। ਹੁਣ ਅੱਜ ਪਰਿਵਾਰ ਨੇ ਬੜਾ ਸਿੱਧੇ ਸ਼ਬਦਾਂ ਚ ਕਹਿਤਾ ਕਿ ਜੋ ਹੋ ਗਿਆ ਸੋ ਹੋ ਗਿਆ, ਨਾ ਤੇ ਅਸੀਂ ਆਪਣੇ ਪਰਿਵਾਰਕ ਜੀ ਦੇ ਫੁੱਲ ਚੁਗਣੇ ਹੈ, ਨਾ ਅਸੀਂ ਉਹਦਾ ਭੋਗ ਪਾਉਣਾ ਜਿੰਨਾ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ। ਪਰਿਵਾਰ ਨੇ ਅੱਜ ਮੁੜ ਤੋਂ ਹਰਪਾਲ ਸਿੰਘ ਚੀਮਾ ਦੇ ਖਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਕਰ ਦਿੱਤੀ ਹੈ ਤੇ ਉੱਪਰੋਂ ਕੌਮੀ ਐਸੀ ਕਮਿਸ਼ਨ ਦੀ ਐਂਟਰੀ ਹੋ ਗਈ ਹੈ ਤੇ ਜਾਪਦਾ ਤੇ ਇੰਝ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਖਾਸ ਕਰਕੇ ਹਰਪਾਲ ਸਿੰਘ ਚੀਮਾ ਦੀਆਂ ਇਸ ਮਾਮਲੇ 'ਚ ਮੁਸ਼ਕਲਾਂ ਵੱਧ ਜਾਣੀਆਂ ਕਿਉਂਕਿ ਵਿਰੋਧੀ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਲਗਾਤਾਰ ਜਿਹੜਾ ਢੱਡੋ ਸਾਹਿਬ ਲੱਗੇ ਹੋਏ ਆ ਕਿਉਂਕਿ ਉਹਨਾਂ ਦਾ ਮੰਨਣਾ ਵਿਰੋਧੀਆਂ ਦਾ ਬੜਾ ਸਿੱਧਾ ਤੇ ਸਪਸ਼ਟ ਹੈ ਕਿ ਜਦੋਂ ਮਰਨ ਵਾਲੇ ਵਿਅਕਤੀ ਨੇ ਆਖਰੀ ਬਿਆਨ ਇੱਕ ਵੀਡੀਓ ਦੇ ਵਿੱਚ ਦੇ ਦਿੱਤੇ ਨੇ ਜਦੋਂ ਉਸਨੇ ਸਾਫ਼ ਨਾਮ ਲੈ ਦਿੱਤਾ ਹਰਪਾਲ ਸਿੰਘ ਚੀਮਾ ਤੇ ਫਿਰ ਮੁਕੱਦਮਾ ਕਿਉਂ ਨੀ ਦਰਜ ਕੀਤਾ ਜਾ ਰਿਹਾ। ਸੋ ਆਮ ਆਦਮੀ ਪਾਰਟੀ ਆਪਣੀ ਸਿਆਸੀ ਰਾਜਧਾਨੀ ਸੰਗਰੂਰ 'ਚ ਬੜੀ ਕਸੂਤੀ ਫਸ ਗਈ ਹੈ। ਦੇਖਦੇ ਹਾਂ ਭਾਈ ਕਿਵੇਂ ਨਿਕਲਦੀ ਹੈ ਆਮ ਆਦਮੀ ਪਾਰਟੀ।
0: ਤੇ ਕੇਜਰੀਵਾਲ ਸਾਹਿਬ ਨੂੰ ਕਹਿੰਦੇ ਭਗਵੰਤ ਮਾਨ, ਕੇਜਰੀਵਾਲ ਨੇ ਭਗਵੰਤ ਮਾਨ ਨੂੰ ਆਪਣੀ ਹਾਈ ਕਮਾਂਡ ਦੇ ਵਿੱਚ ਕੀਤਾ ਸ਼ਾਮਲ, ਇਹ ਕਿਹੜੀ ਖਬਰ ਹੈ ਜੀ? ਅਸੀਂ ਤਾਂ ਸਮਝਿਆ ਵੀ ਉਹ ਆਲਰੇਡੀ ਹਾਈ ਕਮਾਂਡ ਦੇ ਵਿੱਚ ਹੈ, ਸੋ ਇਹ ਖਬਰ ਬੜੀ ਅਟਪਟੀ ਹੈ, ਇਹ ਕੀ ਹੈ ਜੀ?
1: ਤੁਸੀਂ ਕਈ ਚੀਜ਼ਾਂ ਨੇ, ਦੇਖੋ ਭਾਰਤ ਦੀ ਜਿਹੜੀ ਸਿਆਸੀ ਰਵਾਇਤ ਹੈ ਇਹ ਹਾਈ ਕਮਾਂਡ ਤੋਂ ਭਾਵ ਇੱਕ ਅੱਧਾ ਬੰਦਾ ਹੀ ਹੈ। ਖਾਸ ਕਰਕੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਇਹਨਾਂ ਦਾ ਜਥੇਬੰਦਕ ਢਾਂਚਾ ਹੀ ਨਹੀਂ ਹੈਗਾ ਅਜੇ ਤੱਕ, ਪ੍ਰਧਾਨ ਨਹੀਂ ਸ਼ਬਦ ਹੈਗਾ, ਕੌਮੀ ਕਨਵੀਨਰ ਹੈ, ਔਰ ਇੱਥੋਂ ਤੱਕ ਕਿ ਮੈਂਬਰ ਨਹੀਂ ਹੈ ਭਰਤੀ ਕਰਦੇ, ਵਲੰਟੀਅਰ ਕਹਿੰਦੇ ਆ ਵਲੰਟੀਅਰ। ਇਹ ਪਾਰਟੀ ਉਸ ਢੰਗ ਦੇ ਜਥੇਬੰਦਕ ਢਾਂਚੇ 'ਚ ਸ਼ਾਇਦ ਵਿਸ਼ਵਾਸ ਨਹੀਂ ਰੱਖਦੀ ਜਾਂ ਕੀ ਕਾਰਨ ਹੈ ਉਹ ਤੇ ਇਹ ਪਾਰਟੀ ਜਾਣਦੀ ਹੈ, ਪਰੰਤੂ ਜੇ ਅਸੀਂ ਕਹੀਏ ਕਿ ਲੋਕਤੰਤਰੀ ਕੋਈ ਢਾਂਚਾ ਉਹ ਤੇ ਭਾਈ ਸਾਨੂੰ ਬਹੁਤਾ ਭਾਰਤ ਦੀ ਕਿਸੇ ਵੀ ਸਿਆਸੀ ਪਾਰਟੀ 'ਚ ਨਜ਼ਰ ਨਹੀਂ ਆਉਂਦਾ, ਖਾਸ ਕਰਕੇ ਆਮ ਆਦਮੀ ਪਾਰਟੀ 'ਚ ਵਿੱਚ ਹੈ ਨਹੀਂ। ਹੁਣ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਹਾਈ ਕਮਾਂਡ, ਇਹਨਾਂ ਦੀ ਇੱਕ ਜਿਹੜੀ ਸਭ ਤੋਂ ਉੱਪਰਲੀ ਸੰਸਥਾ ਹੈ ਜਿਹਨੂੰ ਇਹ ਪੈਕ ਕਹਿੰਦੇ ਆ, ਜਾਂ ਇੰਝ ਕਹੀਏ ਕਿ ਰਾਜਨੀਤਿਕ ਮਾਮਲਿਆਂ ਦੀ ਕਮੇਟੀ, ਉਹਦੇ ਵਿੱਚ ਕਹਿੰਦੇ 10 ਮੈਂਬਰ ਹੈ ਜਿਹੜੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਹੈ, ਜਿੰਨੇ ਵੀ ਫੈਸਲੇ ਜਿਹੜੇ ਮਹੱਤਵਪੂਰਨ ਫੈਸਲੇ ਹੈ, ਜਿਹੜੀ ਉੱਚ ਤਾਕਤੀ ਕਮੇਟੀ ਹੈ ਉਹ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਹੈ ਜਿਹਨੂੰ PAC ਜਾਂ ਪੈਕ ਵੀ ਕਹਿੰਦੇ ਆ। ਹੁਣ ਉਸ ਕਮੇਟੀ ਦੇ ਵਿੱਚ ਕੁਛ ਤਬਦੀਲੀਆਂ ਹੋਈਆਂ ਨੇ ਕਿਉਂਕਿ ਇਹਨਾਂ ਨੇ ਆਪਣੀ ਇੱਕ ਬੈਠਕ ਕੀਤੀ ਹੈ ਜਿਹਨੂੰ ਇਹੋ ਜਨਰਲ ਕੌਂਸਲ ਆਖਦੇ ਆ। ਜਨਰਲ ਕੌਂਸਲ ਨੇ ਅਰਵਿੰਦ ਕੇਜਰੀਵਾਲ ਨੂੰ ਕਹਿਤਾ ਕਿ ਭਾਈ ਇਹ ਤੇ ਕਨਵੀਨਰ ਹੀ ਹੈ, ਪਾਰਟੀ ਉੱਤੇ ਠੱਪਾ ਲੱਗ ਗਿਆ, ਉਹ ਕਨਵੀਨਰ ਹੈ, ਜਿਹੜਾ ਖਜ਼ਾਨਾ ਵਾਲੇ ਸੀ ਭਾਰਤੀ ਖਜ਼ਾਨਚੀ ਉਹ ਵੀ ਪੁਰਾਣਾ ਰੱਖ ਲਿਆ, ਕੁਝ ਹੋਰ ਚਿਹਰੇ। ਜਿਹੜੀ ਪੰਜਾਬ ਦੇ ਸੰਦਰਭ ਦੇ ਵਿੱਚ ਤਬਦੀਲੀਆਂ ਨਜ਼ਰ ਆਈਆਂ ਉਹ ਵਾਕਿਆ ਭਗਵੰਤ ਮਾਨ ਪਹਿਲਾਂ ਉਸ ਗੌਡੀ ਦਾ ਉਸ ਪੈਕ ਦਾ ਮੈਂਬਰ ਨਹੀਂ ਸੀ, ਭਗਵੰਤ ਮਾਨ ਹੁਣਾਂ ਨੂੰ ਪਹਿਲੀ ਵਾਰ ਉਹਦੇ ਵਿੱਚ ਸ਼ਾਮਲ ਕੀਤਾ। ਹੁਣ ਹੈਰਾਨ ਹੋਵੋਗੇ ਤੁਸੀਂ, ਭਗਵੰਤ ਮਾਨ ਨੂੰ ਤੇ ਕੀਤਾ ਹੀ ਕੀਤਾ ਹੈ, ਅਜੇ ਦਾ ਨਾਮ ਲੈ ਕੇ ਹੱਟਿਆ, ਜਿਹਦੇ ਉੱਪਰ ਦੋਸ਼ ਲੱਗ ਰਹੇ ਨੇ ਕਿ ਭਾਈ ਇਹ ਕਿਸੇ ਨੂੰ ਮਜਬੂਰ ਕਰਨ ਲਈ, ਮਰਨ ਲਈ ਮਜਬੂਰ ਕਰਨ ਲਈ ਇਹਦਾ ਨਾਮ ਹੈ। ਹਰਪਾਲ ਸਿੰਘ ਚੀਮਾ ਨੂੰ ਵੀ ਉਹਦੇ ਵਿੱਚ ਸ਼ਾਮਲ ਕੀਤਾ ਹੈ। ਔਰ ਪਟਲ ਸਾਹਿਬ ਤੀਸਰਾ ਨਾਮ ਵੀ ਮੈਂ ਦੱਸਦਾ, ਸਤਿੰਦਰ ਜੈਨ, ਦਿੱਲੀ ਵਾਲੇ ਸਾਬਕਾ ਮੰਤਰੀ ਜਿਹੜੇ ਤਾਜ਼ਾ ਤਰੀਨ ਵੀ ਜੇਲ੍ਹ 'ਚ ਜਾ ਕੇ ਆਏ। ਇਹ ਤਿੰਨੋਂ ਮੈਂਬਰ ਹੈ ਜਿਹਨਾਂ ਨੂੰ ਆਮ ਆਦਮੀ ਪਾਰਟੀ ਨੇ ਇਸ ਵੇਲੇ ਅੱਜ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਸ਼ਾਮਲ ਕਰ ਲਿਆ। ਔਰ ਜਿਹੜੀਆਂ ਸਾਡੇ ਕੋਲ ਖ਼ਬਰਾਂ ਨੇ, ਜਿਹੜੀ ਰਾਸ਼ਟਰੀ ਕਾਰਜਕਾਰਨੀ ਹੁੰਦੀ ਹੈ ਪੂਰਾ ਤੇ ਤੋਂ ਹੇਠਾਂ ਹੁੰਦੀ ਹੈ, ਜਿਹੜੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਹੈ ਤੋਂ ਦੂਸਰਾ ਪੜਾਅ ਹੁੰਦਾ ਹੈ ਰਾਸ਼ਟਰੀ ਕਾਰਜਕਾਰਨੀ। ਉਸ ਰਾਸ਼ਟਰੀ ਕਾਰਜਕਾਰਨੀ ਜਿਹੜਾ ਨਾਮ ਹੈ ਤੁਸੀਂ ਹੈਰਾਨ ਰਹਿ ਜਾਓਗੇ, ਰਾਜਵੀਰ ਸਿੰਘ ਘੁੰਮਣ, ਜਿਹੜਾ ਭਗਵੰਤ ਮਾਨ ਦਾ OSD ਹੈ, ਜਿਹਦੇ ਉੱਪਰ ਪਤਾ ਨੀ ਕਿੰਨੀਆਂ ਉਂਗਲਾਂ ਉੱਠ ਚੁੱਕੀਆਂ ਹੈ, ਜਿਹਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਪੁਲਿਸ ਦੇ ਮੁਖੀ ਨੂੰ ਚਿੱਠੀ ਕਰਕੇ ਕਹਿਤਾ ਕਿ ਭਾਈ ਰਾਜਵੀਰ ਸਿੰਘ ਘੁੰਮਣ ਤੇ ਫਲਾਨੀ ਫਲਾਨੀ ਭ੍ਰਿਸ਼ਟਾਚਾਰ ਦੀ ਉਂਗਲ ਉੱਠਦੀ ਹੈ। ਉਸ ਰਾਜਵੀਰ ਸਿੰਘ ਘੁੰਮਣ ਨੂੰ ਵੀ ਜਿਹੜਾ ਕਾਰਜਕਾਰਨੀ ਸ਼ਾਮਲ ਕਰ ਲਿਆ। ਇਸ ਤੋਂ ਅੱਗੇ ਇੱਕ ਹੋਰ ਨਾਮ ਹੈ, ਉਹ ਨਾਮ ਹੈ ਜਿਹੜਾ ਅਰਵਿੰਦ ਕੇਜਰੀਵਾਲ ਨੇ ਬਾਉਂਸਰ ਰੱਖਿਆ ਹੋਇਆ, ਵਿਗਲ ਕੁਮਾਰ, ਜਿਸਨੇ ਸ਼ਿਵਾਤੀ ਮਾਲੀਵਾਲ ਦੇ ਘਸੁੰਨ ਮਾਰੇ ਸੀ, ਉਸ ਵਿਗਲ ਕੁਮਾਰ ਨੂੰ ਵੀ ਰਾਸ਼ਟਰੀ ਕਾਰਜਕਾਰਨੀ 'ਚ ਸ਼ਾਮਲ ਕੀਤਾ ਹੈ। ਔਰ ਹੋਰ ਖਬਰ ਹੈ ਰਾਸ਼ਟਰੀ ਕਾਰਜਕਾਰਨੀ 'ਚੋਂ ਪੰਜਾਬ ਦੇ ਤਿੰਨ ਚਿਹਰਿਆਂ ਦੀ ਕਹਿੰਦੇ ਛੁੱਟੀ ਹੋ ਗਈ ਹੈ। ਉਹ ਤਿੰਨ ਚਿਹਰੇ ਕਿਹੜੇ ਹੈ? ਉਹ ਤਿੰਨ ਚਿਹਰੇ, ਇੱਕ ਚਿਹਰਾ ਅਮਨ ਅਰੋੜਾ ਆ, ਦੂਸਰਾ ਸਰਬਜੀਤ ਕੌਰ ਹੈ ਮੰਨ ਕੇ ਜਗਰਾਓਂ ਵਾਲੀ, ਔਰ ਤੀਸਰੀ ਬਲਜਿੰਦਰ ਕੌਰ ਹੈ ਤਲਵੰਡੀ ਸਾਬੋ ਵਾਲੀ। ਇਹ ਤਿੰਨ ਚਿਹਰਿਆਂ ਦੀ ਛੁੱਟੀ ਹੋ ਗਈ ਹੈ ਤੇ ਰਾਜਵੀਰ ਸਿੰਘ ਘੁੰਮਣ ਜਿਹੜਾ ਕਾਰਜਕਾਰਨੀ 'ਚ ਸ਼ਾਮਲ ਹੈ, ਮੰਨਿਆ ਕਿ ਇਹੀ ਜਾ ਰਿਹਾ ਇਸ ਵੇਲੇ ਪਟਲ ਸਾਹਿਬ ਕੀ, ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਬਿਲਕੁਲ ਸਿਰ ਤੇ ਹੈ ਤੇ ਉਹਨਾਂ ਚੋਣਾਂ 'ਚ ਕਿਹਨੂੰ ਟਿਕਟ ਦੇਣੀ ਆ, ਕਿਹਦੀ ਕੱਟਣੀ ਆ, ਇਹਨੂੰ ਨਵਾਂ ਲੈ ਕੇ ਆਉਣਾ, ਉਹ ਸਾਰਾ ਕੁਛ ਕੁਦਰਤੀ ਹੈ ਕਿ ਜਿਹੜੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਉਹਨੂੰ ਤੈਅ ਕਰਨੀ। ਸੋ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਕਿ ਜਿਹੜੀ ਭਗਵੰਤ ਮਾਨ ਹੋਣਾ ਦੀ ਸ਼ਮੂਲੀਅਤ ਹੈ, ਹਰਪਾਲ ਸਿੰਘ ਚੀਮਾ ਦੀ ਸ਼ਮੂਲੀਅਤ ਹੈ, ਇਹ ਉਸੇ ਸੰਦਰਭ ਵਿੱਚ ਹੈ ਤਾਂ ਜੋ ਕਿ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਰਾਜਨੀਤਿਕ ਫੈਸਲੇ ਹੈ ਉਹ ਫਿਰ ਲਏ ਜਾ ਸਕਣ। ਬਾਕੀ ਭਾਈ ਵੇਖਦੇ ਹਾਂ ਆਮ ਆਦਮੀ ਪਾਰਟੀ ਅਤੇ ਕੀ ਜਿਹੜੀਆਂ ਟਿੱਪਣੀਆਂ ਕਰਦੀ ਹੈ, ਅਮਨ ਅਰੋੜਾ ਜੀ ਕੀ ਆਖਦੇ ਆ, ਦੂਜੇ ਕੀ ਆਖਦੇ ਆ। ਉਵੇਂ ਪੰਜਾਬ ਨੂੰ ਪਹਿਲੀ ਵਾਰ ਹੈ ਕਿ ਦੋ ਬੰਦੇ ਜਿਹੜੇ ਹਰਪਾਲ ਸਿੰਘ ਚੀਮਾ ਤੇ ਭਗਵੰਤ ਮਾਨ ਉਹ ਰਾਜਨੀਤਿਕ ਮਾਮਲਿਆਂ ਦੀ ਉੱਚ ਪੱਧਰੀ ਕਮੇਟੀ ਚ ਸ਼ਾਮਿਲ ਕੀਤੇ।
0: ਭਾਜੀ, ਛੇਵੇਂ ਦਰਿਆ ਦੀ ਗੱਲ ਹੁੰਦੀ ਹੈ, ਨਸ਼ਿਆਂ ਦੀ ਗੱਲ ਹੁੰਦੀ ਹੈ, ਸੋ ਇੱਕ ਇਹ ਜੁਮਲਾ ਆ ਜਾਂ ਖਬਰ ਹੈ ਸਮਝ ਨਹੀਂ ਆਉਂਦੀ, ਕਹਿੰਦੇ ਹੁਣ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨਗੇ ਆਪ ਦੇ ਪੁਰਾਣੇ ਖੁੰਡ ਪੁਰਾਣੇ ਲੀਡਰ।
1: ਇਹ ਜੁਮਲਾ ਹੀ ਹੈ, ਜੇ ਅਸੀਂ ਸੱਚ ਵੀ ਮੰਨ ਲਈਏ, ਜਿੱਦਾਂ ਦਾ ਕੁਛ ਇਸ ਵੇਲੇ ਪੰਜਾਬ ਚ ਅਸੀਂ ਪਿਛਲੇ ਇੱਕ ਦਹਾਕੇ ਚ ਵੇਖ ਚੁੱਕੇ ਹਾਂ, ਪੱਖੋ ਸਾਹਿਬ ਮੇਰੇ ਵਰਗੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਉਹ ਦ੍ਰਿਸ਼ ਵੀ ਵੇਖੇ ਆ ਜਦੋਂ ਆਮ ਆਦਮੀ ਪਾਰਟੀ, ਗੱਲ 2014 ਦੀ ਹੈ, ਪੰਜਾਬ ਚ ਪੈਰ ਲਾਉਣ ਲਈ ਕਾਹਲੀ ਸੀ ਕਿ ਪੰਜਾਬ ਚ ਸਾਡੇ ਪੈਰ ਲੱਗਣ। ਜਦੋਂ ਆਮ ਆਦਮੀ ਪਾਰਟੀ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਤੇ ਇੱਕ ਪੋਸਟ ਛਾਪ ਕੇ ਲਾਏ ਸੀ ਉਹਨਾਂ ਨੇ ਚੁਰਾਹਿਆਂ ਦੇ ਵਿੱਚ, ਬਿਕਰਮ ਸਿੰਘ ਮਜੀਠੀਆ ਦਾ ਨਾਂ ਲਿਖ ਕੇ, ਕਿ ਇਹ ਨਸ਼ੇ ਦਾ ਵਪਾਰੀ ਹੈ, ਇਹ ਨਸ਼ਾ ਫੈਲਾਉਂਦਾ ਹੈ, ਇਹ ਨਸ਼ਾ ਵੇਚਦਾ ਹੈ। ਆਮ ਆਦਮੀ ਪਾਰਟੀ ਸਿੱਧੇ ਤੌਰ ਤੇ ਅਕਾਲੀਆਂ ਨੂੰ ਤੇ ਕਾਂਗਰਸੀਆਂ ਨੂੰ ਪੰਜਾਬ ਦੇ ਨਸ਼ੇ ਲਈ ਜ਼ਿੰਮੇਵਾਰ ਦੱਸਦੀ ਸੀ। ਉਹ ਵੱਖਰੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਬਾਅਦ ਵਿੱਚ ਮਾਫ਼ੀ ਮੰਗ ਕੇ ਖਹਿੜਾ ਛੁਡਾਇਆ ਸੀ ਬਿਕਰਮ ਮਜੀਠੀਆ ਦੇ ਕੋਲ। ਹੁਣ ਉਹ ਆਮ ਆਦਮੀ ਪਾਰਟੀ ਜਿਹੜੀ ਕਦੇ ਅਕਾਲੀਆਂ ਨੂੰ ਜ਼ਿੰਮੇਵਾਰ ਕਹਿੰਦੀ ਸੀ, ਕਦੇ ਕਾਂਗਰਸੀਆਂ ਨੂੰ ਕਹਿੰਦੀ ਸੀ, ਕਦੇ ਪੰਜਾਬ ਦੀ ਪੁਲਿਸ ਨੂੰ ਕਹਿੰਦੀ ਸੀ, ਕਦੇ ਕਿਸੇ ਨੂੰ ਕਹਿੰਦੀ ਸੀ। ਹੁਣ ਹਾਲਾਤ ਇਹ ਹੈ ਕਿ ਅੱਜ ਉਹ ਪਾਰਟੀ ਦਾ 4.5 ਸਾਲ ਦਾ ਰਾਜ ਪ੍ਰਬੰਧ ਹੋ ਗਿਆ ਤੇ ਨਸ਼ੇ ਜਿੰਨੇ ਕੁ ਪਹਿਲਾਂ ਸੀ, ਠੀਕ ਹੈ ਤਾਵਾਂ ਅਸੀਂ ਕਹਿ ਸਕਦੇ ਅੰਕੜਿਆਂ ਦੇ ਵਿੱਚ ਘੱਟ ਗਏ, ਪਰੰਤੂ ਸਥਿਤੀ ਉਹ ਜਿਹੀ ਹੈ, ਪਹਿਲਾਂ ਵਾਂਗ ਲੋਕ ਮਰ ਰਹੇ ਹੈ, ਪਹਿਲਾਂ ਵਾਂਗ ਨਸ਼ਾ ਵਿਕ ਰਿਹਾ ਹੈ, ਪਹਿਲਾਂ ਵਾਂਗ ਹੀ ਸਾਰਾ ਕੁਛ ਚੱਲ ਰਿਹਾ ਹੈ। ਪਹਿਲੀਆਂ ਸਰਕਾਰਾਂ ਕੋਈ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਖਾ ਕੇ ਮੁੱਕਰ ਗਈਆਂ, ਕੋਈ ਵਾਅਦੇ ਕਰਕੇ ਮੁੱਕਰ ਗਏ, ਤੇ ਮਾਫ਼ ਕਰਨਾ ਇਹ ਵੀ ਕਹਿਣਾ ਪਏਗਾ ਕਿ ਆਮ ਆਦਮੀ ਪਾਰਟੀ ਵੀ ਮੁੱਕਰੀ ਗਈ ਹੈ, ਕਹਿਣ ਨੂੰ ਜੋ ਮਰਜ਼ੀ ਕਹੀ ਜਾਏ। ਹੁਣ ਤੁਸੀਂ ਇੱਕ ਨਵਾਂ ਸਵਾਲ ਖੜਾ ਕਰ ਲਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸਾਬਕਾ ਸਿਪਾ ਸਲਾਰ ਹੈ ਉਹ ਪੰਜਾਬ ਦੇ ਵਿੱਚ ਨਸ਼ੇ ਖਤਮ ਕਰਨਗੇ। ਪਾਠਕ ਸਾਹਿਬ ਉਹ ਸਾਬਕਾ ਹੈ ਕਿਹੜੇ, ਮੈਂ ਤੁਹਾਨੂੰ ਨਾਂ ਗੜਾਉਂਦਾ ਪੰਜਾਬ ਦੇ, ਉਹ ਕਿਹੜੇ 6 ਚਿਹਰੇ ਹੈ ਜਿਹੜੇ ਸਾਬਕਾ ਨੇ ਆਮ ਆਦਮੀ ਪਾਰਟੀ ਦੇ। ਉਹ ਹੈ ਰਾਘਵ ਚੱਡਾ, ਉਹ ਹੈ ਸੰਦੀਪ ਪਾਠਕ, ਉਹ ਹੈ ਰਣਜੀਤ ਸਾਹਨੀ, ਉਹ ਹੈ ਰਜਿੰਦਰ ਗੁਪਤਾ, ਉਹ ਹੈ ਅਸ਼ੋਕ ਮਿੱਤਲ ਤੇ ਉਹ ਹੈ ਹਰਭਜਨ ਸਿੰਘ ਭੱਜੀ। ਤਾਂਕਿ ਉਹ ਸਾਰੇ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਗਏ, ਇਹ 6 ਦੇ 6 ਜਿਹੜੇ ਰਾਜ ਸਭਾ ਦੇ ਚਿਹਰੇ ਹੈ, ਇਹ 6 ਦੇ 6 ਚਿਹਰੇ ਭਾਰਤੀ ਜਨਤਾ ਪਾਰਟੀ ਹੁਣ ਪੰਜਾਬ ਵਾਲੀ ਆਪਣੀ ਬੱਸ ਵਿੱਚ ਚੜਾ ਰਹੀ, ਜਿਹੜੀ ਬੱਸ ਆ 5-4 ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਪਠਾਨਕੋਟ ਤੋਂ ਤੋਰਨੀ ਆ। ਨਸ਼ਿਆਂ ਦੇ ਖਿਲਾਫ ਜਿਹੜੀ ਲਹਿਰ, ਨਸ਼ਿਆਂ ਦੇ ਖਿਲਾਫ ਜਿਹੜਾ ਮਾਰਚ ਭਾਰਤੀ ਜਨਤਾ ਪਾਰਟੀ ਸ਼ੁਰੂ ਕਰਨ ਜਾ ਰਹੀ, ਜਿਹਦੇ ਵਿੱਚ ਕੇਂਦਰੀ ਮੰਤਰੀਆਂ ਨੇ ਆਉਣਾ, ਜਿਹਦੇ ਵਿੱਚ ਨਿਤਿਨ ਨਵੀਨ ਨੇ ਆਉਣਾ, ਜਿਹਦੇ ਵਿੱਚ ਅਮਿਤ ਸ਼ਾਹ ਨੇ ਆਉਣਾ, ਚਰਚੇ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਉਣਾ ਹੈ। ਉਹ ਜਿਹੜੀ ਬੱਸ ਦੇ ਵਿੱਚ 6 ਚਿਹਰੇ ਨਜ਼ਰ ਆਉਣਗੇ, ਉਹ 6 ਦੇ 6 ਉਹ ਚਿਹਰੇ ਹੈ ਜਿਹੜੇ ਕਦੇ ਪੰਜਾਬ ਦੇ ਵਿੱਚ ਕਹਿੰਦੇ ਸੀ ਕਿ ਨਸ਼ੇ ਅਸੀਂ ਖਤਮ ਕਰਨੇ ਹੈ, ਜਿਹੜੇ ਕਹਿੰਦੇ ਸੀ ਨਸ਼ੇ ਤੇ ਸਿਰਫ ਕੇਜਰੀਵਾਲ ਖਤਮ ਕਰ ਸਕਦਾ, ਜਿਹੜੇ ਕਹਿੰਦੇ ਸੀ ਕਿ ਭਗਵੰਤ ਮਾਨ ਤੋਂ ਉੱਪਰ ਬੰਦਾ ਹੀ ਕੋਈ ਨੀ ਵਧੀਆ, ਉਹ 6 ਦੇ 6 ਚਿਹਰੇ ਹੁਣ ਕਹਿੰਦੇ ਕਿ ਅਸੀਂ ਪੰਜਾਬ ਚੋਂ ਨਸ਼ੇ ਖਤਮ ਕਰਾਂਗੇ। ਸੋ ਭਾਰਤੀ ਜਨਤਾ ਪਾਰਟੀ ਨੇ ਆਪਣੇ ਟਰੱਕ ਵਿੱਚ ਉਚਾੜ ਦੇਣੇ ਹੈ। ਸੋ ਵੇਖਦੇ ਹਾਂ ਵੀ ਪੰਜਾਬੀ ਉਹਨਾਂ ਵੱਲ ਦੇਖ ਕੇ ਕੀ ਕੁਛ ਕਮੈਂਟ ਕਰਦੇ ਆ ਤੇ ਉਹ ਪੰਜਾਬੀਆਂ ਨੂੰ ਕੀ ਕਹਿੰਦੇ ਆ ਤੇ ਪੰਜਾਬ 'ਚ ਨਸ਼ਾ ਕਿਹੜੇ ਪਾਸੇ ਨੂੰ ਤੁਰਦਾ ਹੈ। ਸੋ 3 ਪਾਰਟੀਆਂ, ਅਕਾਲੀ, ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ ਤੇ ਅਸੀਂ ਨਸ਼ੇ ਖਤਮ ਕਰਦੇ ਵੇਖ ਲਏ ਹੈ। ਹੁਣ ਭਾਜਪਾ ਕਹਿੰਦੀ ਕਿ ਅਸੀਂ ਨਸ਼ੇ ਖਤਮ ਕਰਾਂਗੇ
0: ਜੀ। ਪਨੇਸਰ ਸਾਹਿਬ ਜਿਸ ਤੁਸੀਂ ਆਉਂਦੀ ਹੋ ਜੀ,
2: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ।
2: ਸਤਿ ਸ੍ਰੀ ਅਕਾਲ ਭਾਈ ਜੀ, ਰਮੇਸ਼ ਜੀ, ਸਤਿ ਸ੍ਰੀ ਅਕਾਲ ਜੀ। ਰਮੇਸ਼ ਜੀ, ਇਹ ਤਾਂ ਪਤਾ ਹੀ ਆ, ਪਹਿਲਾਂ ਹੀ ਬਣਾ ਕੇ ਦੇਖ ਲਓ ਤੁਸੀਂ ਆਪਣੀ ਕਮੇਟੀ ਚ ਲਿਆਂਦਾ, ਉਹਨਾਂ ਨੂੰ ਪਤਾ ਵੀ ਹੁਣ 27 ਤਾਂ ਅਸੀਂ ਆਉਣਾ ਨੀ, ਹੁਣ ਇਹਨਾਂ ਨੂੰ ਤਾਂ ਕੋਈ ਪੋਸਟਾਂ ਦੇਣੀਆਂ ਹੀ ਨਾ, ਪਹਿਲਾਂ ਹੀ ਕਮੇਟੀ ਚ ਲੈ ਗਏ ਮੇਰੇ ਖਿਆਲ ਨਾਲ ਤਾਂ, ਵੀ 27 ਹੁਣ ਪਹੁੰਚਣਾ ਨੀ। ਦੇਖੋ ਹੁਣ ਅੱਗੇ ਕੀ ਕਰਦੇ ਆ ਜੀ। ਥੈਂਕ ਯੂ, ਤੁਹਾਡੇ ਕੀ ਵਿਚਾਰ ਆ ਸਰ? ਹਾਂ, ਫੇਰ ਸੁਣੂੰਗਾ। ਥੈਂਕ ਯੂ ਸਰ
1: ਜੀ। ਦੇਖੋ ਗੱਲ ਇਸ ਤਰ੍ਹਾਂ ਆ ਪਾਠਕ ਸਾਹਿਬ, ਸਾਡੇ ਜਿਹੜੇ ਸਰੋਤੇ ਆ ਬੜੇ ਸਿਆਸਤ ਦੇ ਨਾਲ ਜੁੜੇ ਆ, ਪਰੰਤੂ ਮੈਨੂੰ ਇੰਝ ਲੱਗਦਾ ਕਿ ਅਸਲ ਵਿੱਚ ਕਹਾਣੀ ਹੋਰ ਹੈ। ਭਗਵੰਤ ਮਾਨ ਨੂੰ ਜਾਂ ਹਰਪਾਲ ਸਿੰਘ ਚੀਮਾ ਨੂੰ ਆਪਣੀ ਉੱਚ ਪੱਧਰੀ ਕਮੇਟੀ ਚ ਸ਼ਾਮਿਲ ਕਰਨਾ, ਰਾਜਵੀਰ ਸਿੰਘ ਘੁੰਮਣ ਨੂੰ ਉੱਥੇ ਲੈ ਕੇ ਜਾਣਾ, ਵਿਵਕ ਕੁਮਾਰ ਨੂੰ ਉੱਥੇ ਲੈ ਕੇ ਜਾਣਾ। ਦੇਖੋ ਇਸ ਗੱਲ ਨੂੰ ਸਮਝੀਏ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਕੁ ਫੈਸਲੇ ਹੈ, ਮੁੱਖ ਫੈਸਲੇ, ਚਾਹੇ ਉਹ ਚੰਗੇ ਹੈ ਚਾਹੇ ਉਹ ਮਾੜੇ ਹੈ, ਚਾਹੇ ਅਸੀਂ ਕੁਛ ਕਹੀਏ ਨਾ ਕਹੀਏ, ਪਰੰਤੂ ਮੁੱਖ ਫੈਸਲੇ ਪੰਜ ਸੱਤ ਬੰਦਿਆਂ ਦੇ ਰਾਹੀਂ ਹੁੰਦੇ ਹੈ। ਹੁਣ ਉਹ ਪੰਜ ਸੱਤ ਬੰਦਿਆਂ ਚ ਵਿਵਕ ਕੁਮਾਰ ਕੀ ਹੈ, ਉਹਨਾਂ ਪੰਜ ਸੱਤ ਬੰਦਿਆਂ ਦੇ ਵਿੱਚ ਭਗਵੰਤ ਮਾਨ ਵੀ ਹੈ, ਪੰਜ ਸੱਤ ਬੰਦਿਆਂ ਦੇ ਵਿੱਚ ਹਰਪਾਲ ਸਿੰਘ ਚੀਮਾ ਵੀ ਹੈ, ਰਾਜਵੀਰ ਘੁੰਮਣ ਵੀ ਹੈ, ਚਲੋ ਕੇਜਰੀਵਾਲ ਵਾਲੀ ਟੀਮ ਤੇ ਹੈਗੀ ਹੈ। ਮੈਨੂੰ ਲੱਗਦਾ ਕਿ ਉਹ ਪੰਜ ਚਾਰ ਬੰਦਿਆਂ ਨੇ ਫਿਰ ਆਪਣੇ ਆਪ ਚ ਉਹ ਅਹੁਦੇ ਆਪ ਹੀ ਸੰਭਾਲ ਲਏ ਹੈ। ਕਾਰਨ ਉਹਦਾ ਇਹ ਹੈ ਕਿ 227 ਦੀਆਂ ਟਿਕਟਾਂ ਦੀ ਵੰਡ ਵੰਡਾਈ, ਕਿਹਨੂੰ ਟਿਕਟ ਦੇਣੀ ਆ, ਕਿਹਦੀ ਕੱਟਣੀ ਆ, ਤੇ ਕਿੱਥੇ ਕੁ ਜਾ ਕੇ ਉਹਨੂੰ ਕਹਿਣਾ ਕਿ ਭਾਈ ਹੁਣ ਤੈਨੂੰ ਨੀ ਦੇਣੀ, ਸਾਡੀ ਫਲਾਨੇ ਨਾਲ ਗੱਲ ਹੋ ਗਈ ਹੈ, ਜਿਹੜੀਆਂ ਵੀ ਸੌਦੇਬਾਜ਼ੀਆਂ ਹੋਣੀਆਂ। ਮੈਨੂੰ ਲੱਗਦਾ ਕਿ ਉਹਦੇ ਸੰਦਰਭ ਵਿੱਚ ਇਹ ਟੀਮ ਫਿੱਟ ਕੀਤੀ ਗਈ ਆ। ਔਰ ਮੈਨੂੰ ਇੰਝ ਲੱਗਦਾ ਕਿ 227 ਦੇ ਵਿੱਚ ਆਮ ਆਦਮੀ ਪਾਰਟੀ ਤੇ ਭਾਈ ਪੂਰਾ ਮੂਡ ਬਣਾ ਕੇ ਬੈਠੀ ਹੈ ਕਿ ਸਰਕਾਰ ਸਾਡੀ ਬਣਨੀ ਹੈ। ਉਹ ਵੱਖਰੀ ਗੱਲ ਹੈ ਕਿ ਤੁਸੀਂ ਸਰੋਤਿਓ ਕਹਿੰਦੇ ਹੋ ਸਰਕਾਰ ਨਹੀਂ ਬਣਨੀ, ਪਰੰਤੂ ਆਮ ਆਦਮੀ ਪਾਰਟੀ ਦੇ ਵਿਹਾਰ ਤੇ ਜਾਂ ਆਮ ਆਦਮੀ ਪਾਰਟੀ ਜੋ ਇਸ ਵੇਲੇ ਪੰਜਾਬ 'ਚ ਸੋਚ ਰਹੀ ਹੈ, ਜੋ ਦਾਅਵਾ ਕਰ ਰਹੀ ਹੈ, ਉਹ ਦਾਅਵਾ ਇਹ ਹੈ ਕਿ ਸਾਡੀ ਸਰਕਾਰ ਵੱਟ ਤੇ ਪਈ ਹੈ
0: ਜੀ। ਤੇ ਕਹਿੰਦੇ ਕਾਂਗਰਸੀ ਲੀਡਰਾਂ ਨੇ ਆ ਜਿਹੜਾ ਪੰਜਾਬ ਪੁਲਿਸ ਖਿਲਾਫ ਆ ਜਿਹੜਾ ਮੋਰਚਾ ਖੋਲ੍ਹ ਦਿੱਤਾ ਜੀ,
1: ਇਹ ਬਹੁਤ ਵੱਡੀ ਗੱਲ ਹੈ ਕਿ ਸੂਬੇ ਦਾ ਸਾਬਕਾ ਉਪ ਮੁੱਖ ਮੰਤਰੀ, ਸਾਬਕਾ ਸੂਬੇ ਦਾ ਗ੍ਰਹਿ ਮੰਤਰੀ ਤੇ ਮੌਕੇ ਦਾ ਕਾਂਗਰਸ ਵਾਲੇ ਪਾਸਿਓਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਜਿਹੜੇ ਉਸਨੇ ਅੱਜ ਦੋਸ਼ ਲਾਏ ਹੈ, ਬੜਾ ਸਿੱਧੇ ਪੱਧਰੇ ਦੋਸ਼ ਲਾਏ, ਉਹ ਬੜੇ ਗੰਭੀਰ ਦੋਸ਼ ਹੈ ਪੰਜਾਬ ਦੀ ਪੁਲਿਸ। ਉਹਨਾਂ ਨੇ ਬੜੇ ਸਿੱਧੇ ਸ਼ਬਦਾਂ ਚ ਕਿਹਾ ਕਿ ਜਿਹੜਾ ਬਟਾਲੇ ਦਾ SSP ਤੇ ਜਿਹੜਾ ਗੁਰਦਾਸਪੁਰ ਦਾ SSP ਤੇ 2 DSP ਉਸ ਖੇਤਰ ਦਾ, ਇਹਨਾਂ ਦੇ ਗੈਂਗਸਟਰਾਂ ਨਾਲ ਸੰਬੰਧ ਹੈ। ਉਹਨਾਂ ਨੇ ਇੱਥੋਂ ਤੱਕ ਭੱਟਲ ਸਾਹਿਬ ਦਾਅਵਾ ਕਰਤਾ ਕਿ DGP ਸਾਹਿਬ ਇਹਨਾਂ ਅਫਸਰਾਂ ਦੇ ਤੁਸੀਂ ਮੋਬਾਇਲ ਫੋਨ ਫੜ ਲਓ, ਮੋਬਾਇਲ ਫੋਨ ਤੁਸੀਂ ਇੱਕ ਵਾਰੀ ਖੰਗਾਲ ਲਓ, ਤੁਹਾਨੂੰ ਸੱਚ ਪਤਾ ਲੱਗ ਜਾਏਗਾ ਕਿ ਇਹਨਾਂ ਨੇ ਕਿਹੜੇ ਕਿਹੜੇ ਗੈਂਗਸਟਰ ਨਾਲ ਸੰਬੰਧ ਹੈ। ਤੇ ਜੇ ਕਹਿੰਦੇ ਮੇਰੀ ਗੱਲ ਝੂਠੀ ਪਾਈ ਗਈ ਤੇ ਪਰਚਾ ਮੇਰੇ ਤੇ ਦਰਜ ਕਰ ਦਿਓ, ਜੇ ਮੇਰੀ ਸੱਚੀ ਹੈ ਤੇ ਇਹਨਾਂ ਤੇ ਦਰਜ ਕਰਿਓ। ਏਡਾ ਵੱਡਾ ਦਾਅਵਾ ਕੋਈ ਸਿਆਸੀ ਲੀਡਰ, ਉਹ ਵੀ ਤਜਰਬੇਕਾਰ ਲੀਡਰ, ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਕੋਈ ਸਧਾਰਨ ਲੀਡਰ ਨਹੀਂ ਹੈ, ਕੱਲ੍ਹ ਦਾ ਲੀਡਰ ਨਹੀਂ, ਬੜਾ ਤਜਰਬੇਕਾਰ ਲੀਡਰ ਹੈ। ਸੁਖਜਿੰਦਰ ਸਿੰਘ ਰੰਧਾਵੇ ਨੇ ਜਿੱਦਾਂ ਸਿੱਧੇ ਪੱਧਰੇ ਨਾਮ ਲਏ ਹੈ, ਗੁਰਦਾਸਪੁਰ ਦਾ SSP, ਬਟਾਲੇ ਦਾ SSP, 2 DSP, ਹੁਣ ਔਰ ਇਹ ਵੀ ਕਹਿਤਾ ਕਿ ਜੇ ਮੇਰੀ ਗੱਲ ਝੂਠੀ ਪਾਈ ਗਈ ਤੇ ਪਰਚਾ ਭਾਵਾਂ ਮੇਰੇ ਤੇ ਦਰਜ ਕਰ ਦਿਓ। ਇਹ ਛੋਟੀ ਗੱਲ ਨਹੀਂ ਹੈ। ਹੁਣ ਦੂਜੇ ਪਾਸੇ ਜੇ ਅਸੀਂ ਪੰਜਾਬ ਦੇ ਗੈਂਗਸਟਰ ਕਲਚਰ ਦੀ ਗੱਲ ਕਰੀਏ, ਤੇ ਇਹ ਇਸ ਵਿੱਚ ਕੋਈ ਸ਼ੱਕ ਹੀ ਨਹੀਂ ਹੈ ਕਿ ਬੀਤੇ ਸਮੇਂ ਚ ਕਈ ਚੀਜ਼ਾਂ ਸਾਹਮਣੇ ਆ ਗਈਆਂ। ਇੱਕ SHO ਜਿਹਨੂੰ ਅਮਰੀਕਾ ਦੇ ਵਿੱਚ ਇੱਕ ਜਾਂਚ ਹੁੰਦੀ ਹੈ, ਅਮਰੀਕਾ ਦੇ ਵਿੱਚ ਕੋਈ ਜਿਹੜਾ ਪੰਜਾਬੀ ਉੱਥੇ ਸ਼ਿਕਾਇਤ ਕਰਦਾ ਹੈ, ਉਹਦੇ ਵਿੱਚ ਖੁਲਾਸਾ ਹੋ ਗਿਆ ਕਿ ਭਾਈ ਟਾਂਡਾ ਉਰਮੁਰ ਥਾਣੇ ਦਾ ਜਿਹੜਾ SHO ਹੈ, ਉਹ ਤੇ ਬੜੀ ਕਰੋੜਾਂ ਦੀ ਫਰੋਤੀ ਮੰਗ ਰਿਹਾ ਸੀ ਔਰ ਗੈਂਗਸਟਰਾਂ ਦੇ ਨਾਲ ਮਿਲ ਕੇ ਮੰਗ ਰਿਹਾ ਸੀਗਾ। ਇਹ ਚੀਜ਼ਾਂ ਜਗਜਾਹਰ ਹੋ ਚੁੱਕੀਆਂ ਨੇ ਔਰ ਇਹ ਵੀ ਜਗਜਾਹਰ ਹੋ ਚੁੱਕਾ ਕਿ ਜਿਹੜੇ ਗੈਂਗਸਟਰ ਜਿਹਨੂੰ ਆਪਾਂ ਸਾਬਕਾ ਗੈਂਗਸਟਰ ਕਹਿੰਦੇ ਹਾਂ, ਸਿਆਸੀ ਪਾਰਟੀਆਂ ਉਹਨਾਂ ਨੂੰ ਕੁੱਟ ਕੁੱਟ ਕੇ ਜੱਫੀਆਂ ਪਾ ਰਹੀ ਹੈ। ਆ ਤਾਜ਼ਾ ਤਰੀਨ 2-3 ਦਿਨ ਪਹਿਲਾਂ ਫਿਰੋਜ਼ਪੁਰ ਦਾ ਜੀਰਾ ਖੇਤਰ ਹੈ, ਉਸ ਜੀਰੇ ਖੇਤਰ ਦਾ ਜਿਹੜਾ ਸ਼ੇਖੂ ਨਾਂ ਦਾ ਸਾਬਕਾ ਗੈਂਗਸਟਰ ਹੀ ਸਹੀ, ਉਹ ਆਮ ਆਦਮੀ ਪਾਰਟੀ ਨੇ ਜਾ ਕੇ ਉਹਨੂੰ ਘੁੱਟ ਕੇ ਜੱਫੀ ਪਾ ਲਈ ਹੈ। ਹੋਰ ਬੜੇ ਚਿਹਰੇ ਆ ਜਿਹੜੇ ਬੀਤੇ ਸਮੇਂ ਦੀ ਗੱਲ ਕਰੀਏ ਤੇ ਵੱਖ ਵੱਖ ਪਾਰਟੀਆਂ ਨੇ ਜੱਫੀਆਂ ਪਾਈਆਂ। ਸੋ ਗੈਂਗਸਟਰ ਤੇ ਸਿਆਸਤ ਦਾ ਸੰਬੰਧ ਤੇ ਹੈਗਾ, ਇਹ ਗੱਲ ਜਗਜਾਹਰ ਹੋ ਚੁੱਕੀ ਹੈ। ਤੇ ਜਿਸ ਢੰਗ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਨੇ ਖੁਲਾਸਾ ਕੀਤਾ ਹੈ ਔਰ ਪੰਜਾਬ ਦੇ DGP ਨੂੰ ਕਹਿੰਦੇ ਮੈਂ ਜਾ ਕੇ ਕਹਿ ਕੇ ਆਇਆ ਕਿ ਭਾਈ ਜਿਹੜੇ ਤੁਸੀਂ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਦੇ ਰਹੇ ਹੋ, ਔਰ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿਉਂਕਿ ਉਹ ਆਮ ਆਦਮੀ ਪਾਰਟੀ ਨਾਲ ਰਲੇ ਹੋਏ ਹੈ, ਇਹ ਬੜੇ ਗੰਭੀਰ ਦੋਸ਼ ਹੈਗੇ ਆ। ਬਾਕੀ ਹੁਣ ਦੇਖਦੇ ਹਾਂ ਪੰਜਾਬ ਦੇ DGP ਕੀ ਜਵਾਬ ਦਿੰਦੇ ਹੈ, ਸੂਬੇ ਦੇ ਜਿਹੜੇ ਗ੍ਰਹਿ ਮੰਤਰੀ ਵੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ, ਉਹ ਕੀ ਜਵਾਬ ਦਿੰਦੇ ਹੈ। ਦੋਸ਼ ਕਾਫੀ ਗੰਭੀਰ ਹੈ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲਿਸ ਦੇ ਖਿਲਾਫ ਲਾਏ ਆ, ਔਰ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਅਸੀਂ ਹੁਣ ਪੁਲਿਸ ਦੇ ਖਿਲਾਫ ਮੋਰਚਾ ਖੋਲ੍ਹਾਂਗੇ
0: ਜੀ। ਸੋ ਰਮੇਸ਼ ਭਾਅ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਪੰਜਾਬ ਦੀਆਂ ਤਾਜ਼ਾ ਤਰੀਨ ਅਪਡੇਟਸ ਆ ਜਿਹੜੀਆਂ ਉਹ ਦਿੱਤੀਆਂ। ਥੈਂਕ ਯੂ ਸਰ, ਕੱਲ੍ਹ ਜੁੜਦੇ ਹਾਂ ਜੀ ਫਿਰ।
1: ਮਿਹਰਬਾਨੀ ਜੀ, ਮਿਹਰਬਾਨੀ
0: ਜੀ। ਸੋ ਦੋਸਤੋ ਇਹ ਸੀ ਪੰਜਾਬ ਤੋਂ ਰਮੇਸ਼ ਹੁਸ਼ਿਆਰਪੁਰੀ ਜੀ, ਸੋ ਤਾਜ਼ਾ ਤਰੀਨ ਖਬਰਾਂ ਲੈ ਕੇ ਸਾਡੇ ਨਾਲ ਹਾਜ਼ਰ ਹੋਏ ਸੀਗੇ। ਅਤੇ ਹੁਣ ਆਪਾਂ ਚੱਲਦੇ ਹਾਂ ਕੁਛ ਇੱਥੇ ਦੀਆਂ ਜਿਹੜੀਆਂ ਲੋਕਲ ਖਬਰਸਾਰ ਆ, ਇੱਥੇ ਦੀਆਂ ਜੋ ਅਪਡੇਟਸ ਹੈ ਉਹਨਾਂ ਵੱਲ ਚੱਲਦੇ ਹਾਂ। ਇੱਕ ਜਿਹੜੀ ਸਭ ਤੋਂ ਪਹਿਲੀ ਜਿਹੜੀ ਅਪਡੇਟ ਇਹ ਆ ਰਹੀ ਹੈ, ਜਿਹੜੀ ਹੈ ਓਨਟਾਰੀਓ ਕੰਸਟਰਕਸ਼ਨ ਐਸੋਸੀਏਸ਼ਨ ਨੇ ਆ ਜਿਹੜੀ ਹੈ ਅਵੇਅਰਨੈਸ ਹੈ ਜਿਹੜੀ ਰੇਜ਼ ਕੀਤੀ ਹੈ ਵੀ ਬ੍ਰੈਂਪਟਨ ਦੇ ਜਿਹੜੇ ਨਵੇਂ ਰੂਲ ਆ ਰਹੇ ਹੈ ਬੇਸਮੈਂਟ ਵਿੰਡੋ ਨੂੰ ਲੈ ਕੇ, ਉਹਦੇ ਕਰਕੇ ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਘਰਾਂ ਦੀਆਂ ਜਿਹੜੀਆਂ ਬੇਸਮੈਂਟ ਹੈ ਉਹ ਲੀਗਲ ਹੈ ਜਿਹੜੀਆਂ ਕਰਨੀਆਂ ਔਖੀਆਂ ਹੋ ਜਾਣਗੀਆਂ। ਫਿਲਹਾਲ ਇਹ ਇਕੱਠ ਵੀ ਮੇਰੇ ਖਿਆਲ ਹੋਇਆ ਸੀਗਾ, ਫਿਲਹਾਲ ਇਹ ਜਿਹੜਾ ਇਸ ਇਸ਼ੂ ਨੂੰ ਹੈ ਜਿਹੜਾ ਜਾਂ ਇਸ ਰੂਲ ਨੂੰ ਹੈ ਜਿਹੜਾ ਫਿਲਹਾਲ ਟਾਲ ਦਿੱਤਾ ਗਿਆ, ਕੈਂਸਲ ਨਹੀਂ ਕੀਤਾ ਗਿਆ, ਰੋਕ ਦਿੱਤਾ ਗਿਆ। ਸੋ ਇਹਦੇ 'ਤੇ ਜੇ ਤੁਹਾਡੇ ਤੱਕ ਕੋਈ ਅਪਡੇਟ ਹੈਗੀ ਹੈ ਤਾਂ ਜ਼ਰੂਰ ਮੇਰੇ ਨਾਲ ਸਾਂਝਾ ਕਰਿਓ, ਅਤੇ ਮੈਂ ਵੀ ਕੋਸ਼ਿਸ਼ ਕਰਾਂਗਾ ਕੋਈ ਕੰਟਰੈਕਟਰ ਆ ਜਿਹੜਾ ਉਹਨਾਂ ਨੂੰ ਆ ਜਿਹੜਾ ਏਅਰ 'ਤੇ ਲਿਆ ਕੇ ਇਹਦੇ 'ਤੇ ਆ ਜਿਹੜਾ ਤਸੱਲੀ ਦੇ ਨਾਲ ਗੱਲਬਾਤ ਕੀਤੀ ਜਾਵੇਗੀ, ਕਿਉਂਕਿ ਉਹ ਪ੍ਰੋਫੈਸ਼ਨਲਸ ਨੇ, ਉਹਨਾਂ ਨੂੰ ਪਤਾ ਚੱਲ ਜਾਂਦਾ ਵੀ ਕਿਹੜੇ ਕਿਹੜੇ ਜਿਹੜੇ ਨਵੇਂ ਰੂਲਸ ਆ ਜਿਹੜੇ ਆਏ ਆ। ਫਿਰ ਇਹ ਆ ਜਿਹੜੀ ਖਬਰ ਇੱਕ ਆਈ ਹੈ ਜਿਹਦੇ ਕਰਕੇ ਇਕੱਠ ਵੀ ਕੀਤਾ ਗਿਆ, ਅਤੇ ਫਿਲਹਾਲ ਕਹਿੰਦੇ ਰੂਲ ਆ ਜਿਹੜਾ ਇਹ ਰੋਕਿਆ ਗਿਆ ਆ, ਕੈਂਸਲ ਨਹੀਂ ਕੀਤਾ ਗਿਆ। ਸੋ ਨਾਲ ਦੀ ਨਾਲ ਹੈ ਜਿਹੜਾ ਇਹ ਵੀ ਆ ਰਿਹਾ ਵੀ ਇੱਥੇ ਜਿਹੜਾ ਕ੍ਰਾਈਮ ਹੈ ਜਾਂ ਗੱਡੀਆਂ ਜਿਹੜੀਆਂ ਚੋਰੀਆਂ ਹੋ ਰਹੀਆਂ ਉਹਨਾਂ 'ਤੇ ਆ ਜਿਹੜਾ ਸਿਟੀ ਹੈ ਜਿਹੜੀ ਘੱਟ ਕੰਮ ਕਰਦੀ ਹੈ, ਪਰ ਜਿਹੜੇ ਆਮ ਰੈਜੀਡੈਂਟਸ ਨੇ ਬ੍ਰੈਂਪਟਨ ਦੇ ਉਹਨਾਂ 'ਤੇ ਸ਼ਿਕੰਜਾ ਜਿਹੜਾ ਆ ਲਗਾਤਾਰ ਕੱਸਿਆ ਜਾ ਰਿਹਾ। ਸੋ ਇਹ ਕੁਛ ਕੁ ਰੈਜੀਡੈਂਟਸ ਹੈ ਉਹਨਾਂ ਨੇ ਇਸ ਗੱਲ 'ਤੇ ਆ ਜਿਹੜਾ ਗੁੱਸਾ ਵੀ ਹੈ ਜ਼ਾਹਿਰ ਕੀਤਾ। ਸੋ ਇੱਦਾਂ ਦੀਆਂ ਕੁਛ ਕੁ ਹੋਰ ਖਬਰਾਂ ਆਪਾਂ ਸ਼ੁਰੂ ਕਰਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੀਆਂ ਜਿਹੜੀਆਂ ਕਾਲਸ ਹੈ ਜਿਹੜੀਆਂ ਉਹ ਵੀ ਏਅਰ 'ਤੇ ਲਵਾਂਗਾ। ਦੋਸਤੋ ਜਿਹੜੀਆਂ ਘਰਾਂ ਦੇ ਵਿੱਚ ਸਾਡੇ ਬੈਟਰੀਆਂ ਜਿਹੜੀਆਂ ਆਮ ਪਾਈਆਂ ਜਾਂਦੀਆਂ, ਜਿਹਨੂੰ ਉਹਨੂੰ ਆਪਾਂ ਕਹਿੰਦੇ ਹਾਂ ਲਿਥੀਅਮ ਆਇਨ ਬੈਟਰੀਆਂ, ਉਹਨਾਂ ਦੇ ਨਾਲ ਜਿਹੜੀਆਂ ਹੁਣ ਅੱਗ ਲੱਗਣ ਵਾਲੀਆਂ ਘਟਨਾਵਾਂ, ਕਹਿੰਦੇ 100 ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਇਸ ਸਾਲ ਦੇ ਵਿੱਚ ਆਲਰੇਡੀ, ਜੋ ਇੱਕ ਨਵਾਂ ਰਿਕਾਰਡ ਹੈ। ਅਗਸਤ ਦੇ ਮਿਡ ਤੱਕ ਹੀ ਟੋਰੋਂਟੋ ਫਾਇਰ ਸਰਵਿਸਿਸ ਨੇ 85 ਅੱਗਾਂ 'ਤੇ ਕਾਰਵਾਈ ਹੈ ਜਿਹੜੀ ਉਹ ਕਰ ਚੁੱਕੀ ਹੈ। ਇਹ ਬੈਟਰੀਆਂ ਜਿਹੜੀਆਂ ਨੇ ਮੋਬਾਈਲ ਫੋਨਾਂ ਦੀਆਂ, ਲੈਪਟਾਪ ਜਾਂ ਪਾਵਰ ਬੈਂਕ, ਈ ਬਾਈਕ, ਈ ਸਕੂਟਰ ਵਿੱਚ ਵਰਤੀਆਂ ਜਾਂਦੀਆਂ ਨੇ। ਖਰਾਬ ਅਤੇ ਗੈਰ ਮਿਆਰੀ ਹੁੰਦੀਆਂ, ਕਈ ਵਾਰ ਆਪਾਂ ਯੂਜ ਬੈਟਰੀਆਂ ਕਿਤੋਂ ਲੈ ਲੈਂਦੇ ਹਾਂ ਜਾਂ ਫਿਰ ਗਲਤ ਚਾਰਜਰ ਆਪਾਂ ਕਈ ਵਾਰ ਇਸਤੇਮਾਲ ਕਰਦੇ ਹਾਂ, ਉਹਨਾਂ ਦੇ ਨਾਲ ਕੀ ਹੁੰਦਾ ਵੀ ਇਹਨਾਂ ਦਾ ਜਿਹੜਾ ਗਲਿਚ ਹੈ ਇਹਨਾਂ ਦੇ ਵਿੱਚ ਕੋਈ ਆ ਜਾਂਦਾ, ਜਿਸ ਦੇ ਨਾਲ ਬੈਟਰੀ ਬੜੀ ਤੇਜ਼ੀ ਦੇ ਨਾਲ ਗਰਮ ਹੋ ਸਕਦੀ ਹੈ ਅਤੇ ਉਹਨਾਂ ਦੇ ਵਿੱਚੋਂ ਧੂੰਆਂ ਨਿਕਲ ਸਕਦਾ, ਅੱਗ ਜਾਂ ਧਮਾਕਾ ਵੀ ਹੈ ਜਿਹੜਾ ਉਹ ਲੱਗ ਸਕਦਾ। ਸੋ ਇਹੋ ਜਿਹੀਆਂ ਕਈ ਘਟਨਾਵਾਂ ਹੁਣ ਤੱਕ ਵਾਪਰ ਚੁੱਕੀਆਂ। ਤੁਹਾਡੇ ਘਰ ਦੇ ਵਿੱਚ ਜੇ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਬੈਟਰੀਆਂ, ਅਤੇ ਉਹਨਾਂ ਨੂੰ ਕੋਸ਼ਿਸ਼ ਕਰੋ ਜਿਹੜੀਆਂ ਐਂਟਰੈਂਸ ਹੈ ਉਹਨਾਂ ਤੋਂ ਦੂਰ ਰੱਖੋ, ਅਤੇ ਉੱਦਾਂ ਕੋਸ਼ਿਸ਼ ਕਰੋ ਜੇ ਬਾਹਰ ਆਊਟਡੋਰ ਦੇ ਵਿੱਚ ਰੱਖ ਸਕਦੇ ਹੋ ਉਹ ਵਧੀਆ ਚੀਜ਼ ਹੈ। ਹਮੇਸ਼ਾ ਕੰਪਨੀ ਵੱਲੋਂ ਜਿਹੜਾ ਦਿੱਤਾ, ਅੱਛਾ ਜਿਹੜੀਆਂ ਬੈਟਰੀਆਂ ਇਹਨਾਂ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਨੇ ਕੁਝ ਕੁ, ਮੈਂ ਤੁਹਾਨੂੰ ਪ੍ਰੀਕੋਸ਼ਨਸ ਹੈ ਜਿਹੜੇ ਕੁਛ ਕੁ ਦੱਸ ਦਿੰਦਾ, ਕਿਉਂਕਿ ਆਮ ਹੈ ਇਹ ਬੈਟਰੀਆਂ ਹਰ ਘਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾਈਆਂ ਜਾਂਦੀਆਂ ਨੇ। ਹਮੇਸ਼ਾ ਕੰਪਨੀ ਵੱਲੋਂ ਦਿੱਤੀ ਜਾਂ ਫਿਰ ਮਨਜ਼ੂਰਸ਼ੁਦਾ ਜਿਹੜਾ ਚਾਰਜਰ ਹੈ ਉਸੇ ਦਾ ਇਸਤੇਮਾਲ ਕਰੋ। ਬੈਟਰੀ ਨੂੰ ਰਾਤ ਭਰ ਜਾਂ ਘਰ ਖਾਲੀ ਛੱਡ ਕੇ ਚਾਰਜ ਨਾ ਕਰੋ। ਕਈ ਵਾਰ ਆਪਾਂ ਹੁੰਦਾ ਨਾ ਸਰਾਣੇ ਹੀ ਜਿਹੜਾ ਫੋਨ ਹੈ ਸਾਰੀ ਰਾਤ ਚਾਰਜ ਹੁੰਦਾ ਰਹਿੰਦਾ, ਹਾਂਜੀ। ਸੋ ਉਹ ਵੀ ਆ ਜਿਹੜੀ ਚੀਜ਼ ਅਵੋਇਡ ਕਰੋ, ਕੋਸ਼ਿਸ਼ ਕਰੋ ਜਦੋਂ ਤੁਸੀਂ ਜਾਗਦੇ ਹੋ ਉਦੋਂ ਹੀ ਫੋਨ ਨੂੰ ਆ ਜਿਹੜਾ ਚਾਰਜ ਲਾਇਆ ਜਾਵੇ, ਅਤੇ ਲੰਬਾ ਦੇਰ ਤੱਕ ਹੈ ਜਿਹੜਾ ਉਸਨੂੰ ਚਾਰਜ 'ਤੇ ਨਾ ਰੱਖਿਆ ਜਾਵੇ। ਬਿਸਤਰੇ, ਸੋਫੇ, ਕਾਰਪੇਟ ਜਾਂ ਹੋਰ ਜਿਹੜੀਆਂ ਜਲਨਸ਼ੀਲ ਚੀਜ਼ਾਂ ਨੇ ਉਹਨਾਂ ਉੱਤੇ ਚਾਰਜ ਨਾ ਕਰੋ। ਈ ਬਾਈਕ ਜਾਂ ਫਿਰ ਈ ਸਕੂਟਰ ਨੂੰ ਦਰਵਾਜ਼ੇ ਜਾਂ ਬਾਹਰ ਨਿਕਲਣ ਵਾਲੇ ਰਸਤੇ ਕੋਲ ਨਾ ਰੱਖੋ। ਬੈਟਰੀਆਂ ਨੂੰ ਧੁੱਪ, ਬਹੁਤ ਜ਼ਿਆਦਾ ਗਰਮੀ ਅਤੇ ਅੱਗ ਤੋਂ ਦੂਰ ਰੱਖੋ। ਜੇ ਤੁਹਾਨੂੰ ਲੱਗਦਾ ਵੀ ਬੈਟਰੀ ਦੇ ਵਿੱਚ ਕੁਝ ਲੀਕ ਹੋਇਆ ਜਾਂ ਟੁੱਟ ਗਈ ਹੈ ਜਾਂ ਗਰਮ ਹੋ ਰਹੀ ਹੈ ਤਾਂ ਉਹਦੀ ਵਰਤੋਂ ਆ ਜਿਹੜੀ ਤੁਰੰਤ ਆ ਜਿਹੜੀ ਬੰਦ ਕਰ ਦਿਓ। ਪੁਰਾਣੀਆਂ ਬੈਟਰੀਆਂ ਨੂੰ ਆ ਜਿਹੜਾ ਆਮ ਕੂੜੇ ਜਾਂ ਰੀਸਾਈਕਲਿੰਗ ਬਿਨ ਦੇ ਵਿੱਚ ਨਾ ਸੁੱਟੋ। ਉਹਨਾਂ ਨੂੰ ਨਿਰਧਾਰਿਤ ਜਿਹੜੀ ਬੈਟਰੀ ਡਰੌਪ ਆਫ ਪਲੇਸਿਸ ਨੇ ਉੱਥੇ ਉਹਨਾਂ ਨੂੰ ਡਰੌਪ ਕਰੋ। ਕੈਨੇਡਾ ਅਤੇ ਯੂਰੋਪੀ ਯੂਨੀਅਨ ਆਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਦਿਆਂ ਇੱਕ ਨਵੀਂ ਅਤੇ ਵਿਲੱਖਣ ਭਾਈਵਾਲੀ ਬਣਾਉਣ ਦੀ ਤਿਆਰੀ ਕਰ ਰਹੇ ਹਨ। ਯੂਰੋਪੀ ਯੂਨੀਅਨ ਦੀ ਕੈਨੇਡਾ ਵਿੱਚ ਰਾਜਦੂਤ ਟੁੱਟਸ ਮੁਤਾਬਕ ਇਹ ਸਮਝੌਤਾ ਯੂਰਪ ਦੇ ਹੋਰ ਦੇਸ਼ਾਂ ਨਾਲ ਮੌਜੂਦਾ ਪ੍ਰਬੰਧਾਂ ਤੋਂ ਇੱਕ ਵੱਖਰਾ ਹੋਵੇਗਾ, ਕਿਉਂਕਿ ਲਗਾਤਾਰ US ਅਤੇ ਕੈਨੇਡਾ ਦੇ ਵਿੱਚ ਟ੍ਰੇਡ ਵਾਰ ਹੋਣ ਕਰਕੇ ਕੈਨੇਡਾ ਜਿਹੜਾ ਆ ਇਸ ਟਾਈਮ ਯੂਰਪ ਯੂਨੀਅਨ ਦੇ ਨਾਲ ਇਹੋ ਜਿਹਾ ਇਕਰਾਰ ਕਰ ਰਿਹਾ ਜੋ ਯੂਰੋਪੀਅਨ ਯੂਨੀਅਨ ਨੇ ਕਿਹਾ ਵੀ ਸਾਡਾ ਇਹੋ ਜਿਹਾ ਇਕਰਾਰ ਕਿਸੇ ਵੀ ਹੋਰ ਦੇਸ਼ ਨਾਲ ਨਹੀਂ ਹੋਇਆ। ਸੋ ਇਹਦੇ 'ਚ ਜਿਹੜੇ ਮੁੱਖ ਜਿਹੜੇ ਪੁਆਇੰਟਸ ਨੇ ਜਾਂ ਹਾਈਲਾਈਟਸ ਉਹ ਇਹ ਨੇ ਵੀ ਪ੍ਰਧਾਨ ਮੰਤਰੀ ਮਾਰਕਾਨੀ ਅਗਲੇ ਹਫ਼ਤੇ ਫਰਾਂਸ ਦੇ ਸਟ੍ਰੈਸਬੋਰ ਵਿੱਚ ਯੂਰੋਪੀ ਸੰਸਦ ਨੂੰ ਸੰਬੋਧਨ ਕਰਨਗੇ ਅਤੇ ਕਿਸੇ ਗੈਰ ਯੂਰੋਪੀ ਨੇਤਾ ਲਈ ਇਹ ਸੱਦਾ ਕਾਫ਼ੀ ਖਾਸ ਹੈ ਜਿਹੜਾ ਮੰਨਿਆ ਜਾ ਰਿਹਾ। ਨਵੀਂ ਭਾਈਵਾਲੀ ਵਿੱਚ ਸੁਰੱਖਿਆ, ਰੱਖਿਆ, ਵਪਾਰ ਅਤੇ ਆਰਥਿਕ ਸਹਿਯੋਗ ਨੂੰ ਹੋਰ ਡੂੰਘਾ ਕਰਨ 'ਤੇ ਚਰਚਾ ਹੋਵੇਗੀ ਅਤੇ ਕ੍ਰਿਟੀਕਲ ਮਿਨਰਲਸ ਦੀ ਸਪਲਾਈ ਅਤੇ ਡਿਜੀਟਲ ਵਪਾਰ ਅਤੇ ਗਲਤ ਜਾਣਕਾਰੀ ਨਾਲ ਨਜਿੱਠਣ ਵਰਗੇ ਖੇਤਰ ਵੀ ਇਸ ਦਾ ਹਿੱਸਾ ਬਣ ਸਕਦੇ ਨੇ। ਅਗਲੇ ਹਫ਼ਤੇ ਕਿਸੇ ਅੰਤਿਮ ਸਮਝੌਤੇ ਦੀ ਉਮੀਦ ਨਹੀਂ ਹੈ, ਫਿਲਹਾਲ ਮੁੱਢਲੀ ਗੱਲਬਾਤ ਹੈ ਅਤੇ ਦਿਸ਼ਾ ਜਿਹੜੀ ਉਹ ਤੈਅ ਕੀਤੀ ਜਾਵੇਗੀ। ਅਤੇ ਜਿਹੜਾ ਵੱਡਾ ਐਲਾਨ ਹੈ ਉਹ 29 ਜਾਂ 30 ਅਕਤੂਬਰ ਨੂੰ ਕੈਨੇਡਾ ਦੇ ਵਿੱਚ ਹੋਣ ਵਾਲੇ EU ਯੂਰੋਪੀਅਨ ਯੂਨੀਅਨ ਕੈਨੇਡਾ ਸਮਿਟ ਦੌਰਾਨ ਹੈ ਦੋਸਤੋ ਉਹ ਹੋ ਸਕਦਾ ਹੈ। ਅਮਰੀਕਾ ਦੇ ਨਾਲ ਵੱਧ ਰਹੀ ਵਪਾਰਕ ਜੰਗ ਦੇ ਵਿਚਕਾਰ ਕੈਨੇਡਾ ਨੇ ਆਪਣੇ ਊਰਜਾ ਪ੍ਰੋਜੈਕਟਾਂ ਨੂੰ ਜਲਦੀ ਅੱਗੇ ਵਧਾਉਣ ਲਈ ਸਮੀਖਿਆ ਪ੍ਰਕਿਰਿਆ ਜਿਹੜੀ ਉਹ ਸੌਖੀ ਕਰਨ ਦਾ ਫੈਸਲਾ ਕੀਤਾ। ਇਹ ਬੜੇ ਚਿਰ ਤੋਂ ਲੰਬੀ ਮੰਗ ਸੀਗੀ ਵੀ ਪਹਿਲਾਂ ਤਾਂ ਫੈਡਰਲ ਸਰਕਾਰ ਤੋਂ ਲੈਣੀਆਂ ਪੈਂਦੀਆਂ ਸੀਗੀਆਂ ਕਹਿ ਲਓ ਵੀ ਅਪਰੂਵਲਸ, ਫਿਰ ਉਸ ਤੋਂ ਬਾਅਦ ਪ੍ਰੋਵਿੰਸ਼ੀਅਲ ਸਰਕਾਰ ਆ ਜਾਂਦੀ ਸੀਗੀ। ਹੁਣ ਆ ਜਿਹੜਾ ਨਵੀਂ ਵਨ ਪ੍ਰੋਜੈਕਟ ਵਨ ਰਿਵਿਊ ਪ੍ਰਣਾਲੀ ਤਹਿਤ ਇੱਕੋ ਪ੍ਰੋਜੈਕਟ ਦੀ ਫੈਡਰਲ ਅਤੇ ਸੂਬਾਈ ਪੱਧਰ 'ਤੇ ਵੱਖ ਵੱਖ ਜਾਂਚ ਕਰਨ ਦੀ ਬਜਾਏ ਇਕੱਠੀ ਸਮੀਖਿਆ ਕੀਤੀ ਜਾਵੇਗੀ। ਇਸ ਨਾਲ ਮਨਜ਼ੂਰੀਆਂ ਦੇ ਵਿੱਚ ਹੋਣ ਵਾਲੀ ਜਿਹੜੀ ਦੇਰੀ ਹੈ ਅਤੇ ਦੋਹਰੀ ਕਾਗਜ਼ ਕਾਰਵਾਈ ਘਟਣ ਦੀ ਉਮੀਦ ਹੈ। ਸੋ ਇਹਦੇ ਨਾਲ ਕਈ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਦੇ ਵਿੱਚ ਤੇਜ਼ੀ ਆਵੇਗੀ, ਖਾਸ ਤੌਰ 'ਤੇ ਇਨਫਰਾਸਟ੍ਰਕਚਰ ਦੇ ਨਾਲ ਜੁੜੇ ਹੋਏ ਪ੍ਰੋਜੈਕਟ, ਕਈ ਜਗ੍ਹਾ ਹਾਈਵੇ ਜਿਹੜੇ ਬਣਨੇ ਆ। ਸੋ ਉਮੀਦ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਹੈ ਜਿਹੜੀ ਹੁਣ ਤੇਜ਼ੀ ਆਵੇਗੀ। ਸੋ ਵੱਡੇ ਜਿਹੜੇ ਊਰਜਾ ਪ੍ਰੋਜੈਕਟਾਂ ਲਈ ਇੱਕ ਪ੍ਰੋਜੈਕਟ ਇੱਕ ਸਮੀਖਿਆ ਦਾ ਮਾਡਲ ਹੈ। ਫੈਡਰਲ ਅਤੇ ਸੂਬਾਈ ਜਾਂਚਾਂ ਨੂੰ ਇਕੱਠਾ ਕਰਨ ਦੀ ਇਹਦੇ ਵਿੱਚ ਕੋਸ਼ਿਸ਼ ਹੈ। ਪ੍ਰੋਜੈਕਟਾਂ ਦੀ ਮਨਜ਼ੂਰੀ ਤੇਜ਼ ਅਤੇ ਬੇਲੋੜੀ ਕਾਗਜ਼ੀ ਕਾਰਵਾਈ ਹੈ ਜਿਹੜੀ ਉਹ ਘੱਟ ਹੋਵੇਗੀ। ਅਮਰੀਕੀ ਟੈਰਿਫਾਂ ਦੇ ਜਵਾਬ ਦੇ ਵਿੱਚ ਕੈਨੇਡਾ ਆਪਣੀ ਆਰਥਿਕ ਅਤੇ ਊਰਜਾ ਸਮਰੱਥਾ ਮਜ਼ਬੂਤ ਕਰ ਰਿਹਾ ਹੈ। ਤੇ ਉੱਥੇ ਹੀ ਹੈ ਜਿਹੜੇ ਮੈਨੀਟੋਬਾ ਦੇ ਪ੍ਰੀਮੀਅਰ ਹੈ ਜਿਹੜੇ ਵਾਬ, ਉਹਨਾਂ ਨੇ ਟਰੰਪ ਦੀ ਟੈਰਿਫ ਨੀਤੀ 'ਤੇ ਉਹ ਤਾਂ ਸਾਰੇ ਪ੍ਰੀਮੀਅਰ ਕਰ ਰਹੇ ਨੇ ਅਤੇ ਨਾਲ ਦੀ ਨਾਲ ਉਹਨਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਵੀ ਇਰਾਨ ਦੇ ਵਿੱਚ ਜੰਗ ਅਤੇ ਕੈਨੇਡਾ ਦੇ ਨਾਲ ਜਿਹੜਾ ਟੈਰਿਫ ਵਾਰ ਹੈ ਇਸ ਨੂੰ ਜਾਣ ਬੁੱਝ ਕੇ ਵਧਾਇਆ ਜਾ ਰਿਹਾ, ਕਿਉਂਕਿ ਟਰੰਪ ਸਾਹਿਬ ਜਿਹੜੀ ਜੈਫਰਿਨ ਐਪਸਟੀਨ ਫਾਈਲਸ ਹੈ ਉਹਨਾਂ ਤੋਂ ਆਪਣੇ ਦੇਸ਼ ਵਾਸੀਆਂ ਦਾ, ਸੰਸਾਰ ਦੇ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ। ਉਹਨਾਂ ਨੇ ਜ਼ੋਰ ਦੇ ਕੇ ਜਿਹੜੀ ਇਹ ਗੱਲ ਹੈ ਜਿਹੜੀ ਕੀਤੀ। ਅਮਰੀਕੀ ਰਾਸ਼ਟਰਪਤੀ ਟਰੰਪ ਸਾਹਿਬ ਦਾ ਕਹਿਣਾ, ਹੁਣ ਉਹਨਾਂ ਨੇ ਇੱਕ ਹੋਰ ਜੁਮਲਾ ਛੱਡ ਦਿੱਤਾ, ਪਹਿਲਾਂ ਵੀ ਉਹਨਾਂ ਨੇ ਕਈ ਵਾਰ ਕਿਹਾ ਵੀ ਭਾਈ ਬਸ ਇਰਾਨ ਦੇ ਨਾਲ ਜੰਗ ਮੁੱਕਣ ਵਾਲੀ ਹੈ, ਬਸ ਕੁਝ ਕੁ ਹਫ਼ਤੇ ਹੈ, ਕੁਝ ਕੁ ਦਿਨ ਹੈ। ਅਤੇ ਕੱਲ੍ਹ ਉਹਨਾਂ ਨੇ ਇੱਕ ਜੁਮਲਾ, ਇੱਥੇ ਵੀ ਹੁਣ ਜੁਮਲੇ ਆ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ। ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਕਿ ਇਰਾਨ ਨਾਲ ਚੱਲ ਰਹੀ ਜੰਗ 3 ਨਵੰਬਰ ਦੀਆਂ ਅਮਰੀਕੀ ਮਿਡ ਟਰਮ ਚੋਣਾਂ ਤੋਂ ਤੁਰੰਤ ਬਾਅਦ ਖਤਮ ਹੋ ਸਕਦੀ ਹੈ। ਉਹਨਾਂ ਨੇ ਦਾਅਵਾ ਕੀਤਾ ਵੀ ਇਰਾਨ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਟਕਰਾਅ ਲੰਬਾ ਖਿੱਚ ਰਿਹਾ, ਪਰ ਆਰਥਿਕ ਦਬਾਅ ਕਾਰਨ ਉਹ ਜ਼ਿਆਦਾ ਸਮਾਂ ਟਿਕ ਨਹੀਂ ਸਕੇਗਾ। ਅਤੇ ਇਹੀ ਚੀਜ਼ ਹੈ ਜਿਹੜੀ ਉਹਨਾਂ ਨੇ ਕੈਨੇਡਾ ਬਾਬਤ ਵੀ ਕਹੀ ਵੀ ਕੈਨੇਡਾ ਵਾਲੇ ਆ ਜਿਹੜੇ ਤਰਲੋ ਮੱਛੀ ਹੋ ਰਹੇ ਨੇ ਵੀ US ਦੇ ਨਾਲ ਡੀਲ ਬਣਾ ਲਈਏ। ਜੇ ਇੰਨੇ ਤਰਲੋ ਮੱਛੀ ਹੁੰਦੇ ਤਾਂ ਫਿਰ ਜਿਹੜੀ ਡੀਲ ਆਲਰੇਡੀ ਤੁਸੀਂ ਦਿੱਤੀ ਸੀਗੀ ਅਤੇ ਉਹ ਸਾਈਨ ਹੋ ਜਾਂਦੀ ਜੇ ਇੰਨੇ ਅਸੀਂ ਤਰਲੋ ਮੱਛੀ ਹੁੰਦੇ ਹੈ। ਸੋ ਪਤਾ ਨਹੀਂ ਚੱਲਦਾ ਪਿਆ ਟਰੰਪ ਸਾਹਿਬ ਕਿਹੜਾ ਕੀ ਬਿਆਨ ਦੇ ਰਹੇ। ਹੁਣ ਤਾਂ ਮੈਨੂੰ ਲੱਗਦਾ ਸੰਸਾਰ ਦੇ ਜਿਹੜੇ ਲੀਡਰ ਹੈ ਉਹਨਾਂ ਨੇ ਵੀ ਟਰੰਪ ਨੂੰ ਸੀਰੀਅਸ ਲੈਣਾ ਜਿਹੜਾ ਉਹ ਬੰਦ ਕਰ ਦਿੱਤਾ। ਪਰ ਦੋਸਤੋ ਮਿਡ ਟਰਮ ਇਲੈਕਸ਼ਨਸ ਹੈ ਜਿਹੜੇ ਉਹ ਥੋੜ੍ਹੀ ਸਥਿਤੀ ਸਾਫ ਕਰਨਗੇ ਵੀ ਉੱਥੇ ਦੇ ਜਿਹੜੇ US ਵਾਸੀ ਹੈ ਜਿਹੜੇ ਉਹ ਟਰੰਪ ਸਾਹਿਬ ਦੀਆਂ ਨੀਤੀਆਂ ਤੋਂ ਕਿੰਨੇ ਕੁ ਖੁਸ਼ ਨੇ ਅਤੇ ਕਿੰਨੇ ਕੁ ਨਾ ਖੁਸ਼ ਨੇ। ਉੱਥੇ ਹੀ ਯੂਕਰੇਨ ਦੇ ਰਾਸ਼ਟਰਪਤੀ ਹੈ ਜਿਹੜੇ ਜ਼ੇਲੈਂਸਕੀ ਸਾਹਿਬ ਉਹ ਕੈਲਗਰੀ ਕੱਲ੍ਹ ਉੱਤਰ ਚੁੱਕੇ ਨੇ ਅਤੇ ਉਹ ਮੇਰੇ ਖਿਆਲ ਹੈ ਜਿਹੜੇ ਉਹਨਾਂ ਦਾ ਇਹ ਇਸ ਸਾਲ ਪਹਿਲਾ ਦੌਰਾ ਆ ਅਤੇ ਮਾਰਕ ਕਾਰਨੀ ਸਾਹਿਬ ਦੇ ਨਾਲ ਵੀ ਹੈਲੀਫੈਕਸ ਦੇ ਵਿੱਚ ਉਹ ਮੁਲਾਕਾਤ ਕਰਨਗੇ। ਅਤੇ ਹੁਣ ਕਈ ਜਿਹੜੇ ਸਾਡੇ ਆ ਚਿੰਤਤ ਨੇ ਵੀ ਭਾਈ ਬਿਲੀਅਨਸ ਆਫ ਡਾਲਰ ਹੈ ਜਿਹੜੇ ਦੁਬਾਰਾ ਹੁਣ ਯੂਕਰੇਨ ਨੂੰ ਨਾ ਦਿੱਤੇ ਜਾਣ। ਹੁਣ ਇਸ ਟਾਈਮ ਜਿਹੜੀ ਲੋੜ ਹੈ ਉਹ ਇੱਥੇ ਦੇ ਜਿਹੜੇ ਕਾਰੋਬਾਰ ਹੈ ਉਹਨਾਂ ਨੂੰ ਬਿਲੀਅਨਸ ਆਫ ਡਾਲਰ ਦੀ ਲੋੜ ਹੈ। ਇੱਥੇ ਜੋ ਇਨਫਰਾਸਟ੍ਰਕਚਰ ਚੱਲ ਰਹੇ ਨੇ ਜਾਂ ਕਈ ਹੋਰ ਪ੍ਰੋਜੈਕਟਸ ਚੱਲ ਰਹੇ ਨੇ ਉਹਨਾਂ ਵਾਸਤੇ ਜਿਹੜਾ ਸਰਕਾਰ ਹੈ ਜਿਹੜਾ ਪਹਿਲਾਂ ਆਪਣਾ ਘਰ ਸਵਾਰੇ ਬਾਅਦ ਦੇ ਵਿੱਚ ਜਿਹੜਾ ਉਹ ਬਾਹਰਲਿਆਂ ਨੂੰ ਦੇਖੇ। ਸੋ ਇਹ ਕਈਆਂ ਨੇ ਜਿਹੜਾ ਇਸ 'ਤੇ ਜਿਹੜਾ ਆਪਣੀ ਗੱਲ ਵੀ ਜ਼ਾਹਿਰ ਕੀਤੀ, ਆਲੋਚਨਾ ਵੀ ਹੈ ਜਿਹੜੀ ਸਰਕਾਰ 'ਤੇ ਕੀਤੀ। ਚਲੋ ਫਿਲਹਾਲ ਇਹ ਜਿਹੜੇ ਇੰਟਰਨੈਸ਼ਨਲ ਲਾਜ਼ ਨੇ, ਇੰਟਰਨੈਸ਼ਨਲ ਇਕਰਾਰ ਨੇ, ਉਹ ਆਲਰੇਡੀ ਆ ਜਿਹੜੇ ਕਈ ਦੇਸ਼ਾਂ ਦੇ ਹੋਏ ਹੁੰਦੇ ਆ ਉਹਨਾਂ ਮੁਤਾਬਕ ਉਹਨਾਂ ਨੂੰ ਚੱਲਣਾ ਹੁੰਦਾ ਹੈ। ਅਤੇ ਐਪਲ ਨੇ ਕੱਲ੍ਹ ਆਪਣਾ ਪਹਿਲਾ ਫੋਲਡ ਹੋਣ ਵਾਲਾ ਫੋਨ ਆਈਫੋਨ ਡੂਓ ਪੇਸ਼ ਕਰ ਦਿੱਤਾ। ਸੋ ਕੈਨੇਡਾ ਦੇ ਵਿੱਚ ਇਸ ਦੀ ਸ਼ੁਰੂਆਤੀ ਜਿਹੜੀ ਕੀਮਤ ਹੈ $3,000 ਹੈ ਜਿਹੜੀ ਹੋਵੇਗੀ, ਜਿਸ ਕਾਰਨ ਇਹ ਆਮ ਸਮਾਰਟਫੋਨ ਦੀ ਬਜਾਏ ਇੱਕ ਮਹਿੰਗਾ ਪ੍ਰੀਮੀਅਮ ਜਿਹੜਾ ਫੋਨ ਬਣ ਗਿਆ ਹੈ। ਫੋਨ ਨੂੰ ਬੰਦ ਕਰਕੇ ਆਮ ਫੋਨ ਵਾਂਗ ਵਰਤਿਆ ਜਾ ਸਕਦਾ। ਜੇ ਤੁਸੀਂ ਇਸ ਦੀ ਆਈਫੋਨ ਜਿਹੜਾ ਉਹਨਾਂ ਨੇ ਨਵਾਂ ਡਿਊ ਡਬਲ ਸਕਰੀਨ ਵਾਲਾ ਜਿਹੜਾ ਤੁਸੀਂ ਦੇਖਿਆ ਹੋਵੇਗਾ, ਜਦੋਂ ਤੁਸੀਂ ਇਹਨੂੰ ਅਨਫੋਲਡ ਕਰ ਲੈਂਦੇ ਹੋ ਤਾਂ ਫਿਰ ਇੱਕ ਛੋਟੇ ਟੈਬਲੇਟ ਵਰਗਾ ਹੋ ਜਾਂਦਾ। ਅਤੇ ਇਸ ਵਿੱਚ ਨਵਾਂ A20 ਪ੍ਰੋ ਚਿੱਪ, 248 ਮੈਗਾਪਿਕਸਲ ਦੇ ਕੈਮਰੇ, ਟੱਚ ID ਅਤੇ ਇੱਕੋ ਸਮੇਂ 2 ਐਪਾਂ ਚਲਾਉਣ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ। ਇਹ ਐਪਲ ਪੈਨਸਿਲ ਨਾਲ ਵੀ ਕੰਮ ਕਰੇਗਾ। ਇਸ ਤੋਂ ਪਹਿਲਾਂ ਸੈਮਸੰਗ ਹੋ ਗਿਆ, ਗੂਗਲ ਹੋ ਗਿਆ, ਉਹਨਾਂ ਨੇ ਵੀ ਆਪਣੇ ਇਹੋ ਜਿਹੇ ਪ੍ਰੋਡਕਟ ਆ ਜਿਹੜੇ ਲਾਂਚ ਕੀਤੇ ਸੀ। ਐਪਲ ਆ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਪਿੱਛੇ ਸੀਗਾ, ਇਸ ਕਰਕੇ ਕਈ ਜਿਹੜੇ ਕੰਜ਼ਿਊਮਰਸ ਸੀਗੇ ਉਹਨਾਂ ਨੇ ਹੋਰ ਜਿਹੜੀਆਂ ਕੰਪਨੀਆਂ ਉਹਨਾਂ ਦੇ ਕੋਲ ਅਟਰੈਕਟ ਹੋਏ ਸੀਗੇ। ਸੋ ਐਪਲ 'ਤੇ ਆ ਜਿਹੜਾ ਇਹ ਦਬਾਅ ਸੀਗਾ, ਪਰ ਐਪਲ ਨੇ ਆ ਜਿਹੜਾ ਕੱਲ੍ਹ ਇਸ ਤੋਂ ਜਦੋਂ ਘੁੰਡ ਚੁਕਾਈ ਕੀਤੀ ਅਤੇ ਬਹੁਤ ਸਾਰੇ ਜਿਹੜੇ ਕੰਜ਼ਿਊਮਰਸ ਹੈ ਉਹਨਾਂ ਨੇ ਖੁਸ਼ੀ ਜ਼ਾਹਿਰ ਕੀਤੀ। ਪਰ ਪ੍ਰਾਈਸ ਨੂੰ ਲੈ ਕੇ ਜ਼ਰੂਰ ਆ ਜਿਹੜੇ ਕਈ ਕਿਹਾ ਵੀ ਆਮ ਲੋਕਾਂ ਦੇ ਬਜਟ ਤੋਂ ਆ ਜਿਹੜਾ ਫਿਲਹਾਲ ਜਿਹੜਾ ਇਹ ਫੋਨ ਦੂਰ ਹੈ। ਇਸ ਦੀ ਪ੍ਰੀ ਬੁਕਿੰਗ ਹੈ ਜਿਹੜੀ 16 ਅਕਤੂਬਰ ਤੋਂ ਅਤੇ ਵਿਕਰੀ ਹੈ ਜਿਹੜੀ 23 ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਨਵੀਂ ਟੈਕਨੋਲੋਜੀ ਦਿਲਚਸਪ ਜ਼ਰੂਰ ਹੈ, ਪਰ ਵੱਡਾ ਸਵਾਲ ਇਹ ਹੈ ਕਿ ਕੈਨੇਡੀਅਨ ਗਾਹਕ ਇੱਕ ਫੋਨ ਲਈ ਲਗਭਗ $3,000 ਖਰਚਣ ਲਈ ਤਿਆਰ ਹੋਣਗੇ। ਸੋ ਇਹ ਵੀ ਇੱਕ ਨਾਲ ਹੈ ਦੋਸਤੋ ਸਵਾਲ ਆਇਆ। ਅਤੇ ਦੋਸਤੋ ਤੁਸੀਂ ਜਿਹੜਾ ਆਪਣੇ ਹੁਣ ਵਿਚਾਰ ਜਿਹੜੇ ਸਾਂਝ ਪਾ ਸਕਦੇ ਹੋ, ਮੈਂ ਵੱਖ ਵੱਖ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤੇ ਇੱਕ ਖਬਰ ਇਹ ਵੀ ਸੀਗੀ, ਮੈਂ ਥੋੜਾ ਜਿਹਾ ਉਹਦੇ ਤੇ ਗੱਲ ਕੀਤੀ ਸੀ ਵੀ 4 ਗੱਡੀਆਂ ਜਿਹੜੀਆਂ ਨੇ ਇੱਕ ਦਿਨ ਦੇ ਵਿੱਚ ਜਿਹੜੀਆਂ ਚੋਰੀ ਹੋਈਆਂ ਅਗਸਤ ਦੇ ਵਿੱਚ। ਸੋ ਇਹ ਰਿਪੋਰਟ ਹੈ ਜਿਹੜੀ 2 ਦਿਨ ਪਹਿਲਾਂ ਜਿਹੜੀ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ, ਕਿਉਂਕਿ 1 ਅਗਸਤ ਤੋਂ 31 ਅਗਸਤ ਦੇ ਜਿਹੜੇ ਅੰਕੜੇ ਆਏ ਸੀਗੇ ਉਹਦੇ ਵਿੱਚ ਇਹ ਦੱਸਿਆ ਵੀ ਟੋਟਲ 133 ਗੱਡੀਆਂ ਜਿਹੜੀਆਂ ਉਹ ਚੋਰੀ ਹੋਈਆਂ ਨੇ। ਅਤੇ ਉਹਨਾਂ ਦੇ ਵਿੱਚੋਂ ਤੁਸੀਂ ਇਹ ਲਾ ਲਓ ਵੀ ਹਰ ਦਿਨ ਔਸਤਨ ਜੇ ਐਵਰੇਜ ਦੇਖੀ ਜਾਵੇ 4 ਗੱਡੀਆਂ ਜਿਹੜੀਆਂ ਉਹ ਚੋਰੀ ਹੋ ਰਹੀਆਂ ਨੇ। ਸਿਟੀ ਪੁਲਿਸ ਪ੍ਰਸ਼ਾਸਨ ਆਪਣੇ ਵੱਲੋਂ ਆ ਜਿਹੜਾ ਜ਼ੋਰ ਲਾ ਰਿਹਾ, ਪਰ ਫਿਰ ਵੀ ਆ ਜਿਹੜੀਆਂ ਗੱਡੀਆਂ ਜਿਹੜੀਆਂ ਚੋਰੀ ਹੋ ਰਹੀਆਂ ਨੇ। ਹਾਲਾਂਕਿ ਜਿਹੜੇ ਅੰਕੜੇ ਆ ਪੀਲ ਪੁਲਿਸ ਵੱਲੋਂ ਜਾਰੀ ਕੀਤੇ ਗਏ ਉਹਨਾਂ ਨੇ ਦੱਸਿਆ ਵੀ ਭਾਈ 20% ਜਿਹੜੀ ਗਿਰਾਵਟ ਹੈ ਮੰਥ ਓਵਰ ਮੰਥ, ਇਹ ਆ ਜਿਹੜੀ ਗਿਰਾਵਟ ਆਈ ਹੈ। ਪਰ ਜਿਹੜੇ ਸਟੈਟਸ ਹੈ ਜਿਹੜੇ ਜਦੋਂ ਆਪਾਂ ਉੱਦਾਂ ਦੇਖਦੇ ਹਾਂ ਵੀ ਇੱਕ ਦਿਨ ਦੇ ਵਿੱਚ 4 ਗੱਡੀਆਂ ਦੀ ਚੋਰੀ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਅੰਕੜੇ ਦੋਸਤੋ ਇਹ ਲੱਗਦੇ ਨੇ। ਸੋ ਤੁਸੀਂ ਆ ਜਿਹੜਾ ਸਟੂਡੀਓ ਦੇ ਵਿੱਚ ਹੁਣ ਵੱਖ ਵੱਖ ਮੁੱਦਿਆਂ ਦੇ ਉੱਤੇ ਜਿਹੜਾ ਓਨਟਾਰੀਓ ਦਾ ਜਿਹੜਾ ਬ੍ਰੈਂਪਟਨ ਦਾ ਨਵਾਂ ਰੂਲ ਆਇਆ ਬੇਸਮੈਂਟ ਨੂੰ ਲੈ ਕੇ ਉਹਦੇ 'ਤੇ ਜਾਂ ਕੋਈ ਹੋਰ ਖਬਰ 'ਤੇ ਆਪਣਾ ਤਬਸਰਾ ਕਰਨਾ ਚਾਹੁੰਦੇ ਹੋ, ਟੀਕਾ ਟਿੱਪਣੀ ਆਪਣੇ ਵਿਚਾਰ ਦੇਣੇ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 905-673-3337 ਤੋਂ ਸਾਡੇ ਨਾਲ ਆ ਚੁੱਕੇ ਨੇ ਸਾਡੇ ਵੱਡੇ ਵੀਰ ਭੁਪਿੰਦਰ ਭਾਜੀ। ਸਤਿ ਸ਼੍ਰੀ ਅਕਾਲ ਜੀ, ਇਹਨੂੰ ਗੁੱਡ ਮਾਰਨਿੰਗ ਜੀ।
3: ਸਤਿ ਸ਼੍ਰੀ ਅਕਾਲ ਪਟਲ ਸਾਹਿਬ, ਗੁੱਡ ਮਾਰਨਿੰਗ
0: ਜੀ।
3: ਦੇਖੋ ਜਿਹੜਾ ਬੇਸਮੈਂਟਾਂ ਦਾ ਮਸਲਾ ਹੈ ਨਾ ਬ੍ਰੈਂਪਟਨ ਦੇ ਵਿੱਚ, ਪਿਛਲੇ 30 ਸਾਲਾਂ ਤੋਂ ਬੇਮਤਲਬ ਹੀ ਰਿੜਕਾ ਪਾਇਆ ਹੋਇਆ, ਮੇਰੇ ਖਿਆਲ ਇਵੇਂ ਹੀ ਰਹਿਣਾ ਰਹਿੰਦੀ ਦੁਨੀਆਂ ਤੱਕ। ਲੋਕੀ ਕਿੱਥੋਂ ਦੇਣ ਫਿਰ ਇਹਨਾਂ ਨੂੰ ਬਾਰ ਬਾਰ, ਉਹਨਾਂ ਨੂੰ ਕਿਰਾਏ ਤੇ ਵੀ ਨੀ ਚੜ੍ਹਨ ਦਿੰਦੇ, ਸਾਰਿਆਂ ਨੇ ਇਹਨਾਂ ਨੂੰ ਕੱਢ ਕੇ ਬੇਸਮੈਂਟਾਂ ਚੋਂ ਅਪਾਰਟਮੈਂਟਾਂ ਚ ਕੋਂਡੋਆਂ ਚ ਵੜਨਾ ਹੀ ਨੀ, ਇਹਨਾਂ ਦੀ ਮਕਸਦ ਇਹੀ ਆ ਬਸ, ਹੋਰ ਕੋਈ ਨੀ ਹੈਗਾ। ਤੇ ਕਦੇ ਵਿੰਡੋ 1 ਇੰਚ ਹੋਵੇ, ਇੰਨੀ ਵੱਡੀ ਹੋਵੇ, ਕਿੰਨੇ ਕੁ ਬੰਦੇ ਮਰ ਗਏ ਅੱਗ ਲੱਗ ਕੇ, ਕਿੰਨੇ ਕੁ ਹਜ਼ਾਰ ਮਰ ਚੁੱਕੇ ਨੇ ਪਿਛਲੇ 30-40 ਸਾਲਾਂ ਚ, ਔਰ ਜੇ ਕੋਈ 10-20-50 ਮਰੇ ਵੀ ਨੇ, ਇਹਨਾਂ ਨੂੰ ਕੀ ਤਕਲੀਫ਼ ਆ? ਆਪਣੀ ਗਲਤੀ ਨਾਲ ਕੋਈ ਮਰਦਾ, ਕਾਰ ਹਾਦਸਿਆਂ ਚ ਵੀ ਤਾਂ ਮਰਦੇ ਹੀ ਨੇ, ਬੰਦੇ ਤਾਂ ਰੋਜ਼ ਮਰਦੇ ਨੇ, ਕੋਈ ਆਤਮ ਹੱਤਿਆ ਕਰ ਲੈਂਦਾ, ਕੋਈ ਨਸ਼ਾ ਪੀ ਕੇ ਮਰ ਜਾਂਦਾ, ਇਹਨਾਂ ਨੂੰ ਦੱਸੋ ਕਾਹਦੀ ਤਕਲੀਫ਼ ਹੈ? ਇਹਨਾਂ ਨੂੰ ਤਾਂ ਜਿਉਂਦਿਆਂ ਨਾਲ ਕੋਈ ਤਕਲੀਫ਼ ਨੀ, ਬੰਦੇ ਦਾ ਹੀ ਸਾਹ ਕੱਢਿਆ ਹੋਇਆ।
0: ਸੋ ਮਤਲਬ ਇੱਕ ਬਹਾਨਾ ਬਣਾਇਆ ਜਾ ਰਿਹਾ,
3: ਬਹਾਨਾ ਇੱਕ ਬਹਾਨਾ, ਸੇਫਟੀ ਦੇ ਨਾਂ ਦੇ ਇੱਥੇ ਲੋਕਾਂ ਨੂੰ ਲੁੱਟਣ ਦਾ ਬਹਾਨਾ ਹੀ ਆ ਬਸ। ਸੇਫਟੀ ਕਾਹਦੀ ਸੇਫਟੀ ਹੈ? ਤੁਸੀਂ ਕਾਰ ਲੈ ਕੇ ਤੁਰ ਪਏ, ਟਰੱਕ ਚ ਪਤਾ ਨੀ ਤੁਹਾਨੂੰ ਕਿਨ ਮਾਰਨਾ ਕਿ ਨਹੀਂ ਮਾਰਨਾ, ਪਹਿਲੀ। ਦੂਜੀ ਗੱਲ ਹੈ ਵੀ ਆਹ ਜਿਹੜੀ ਡੀਲ ਰਿਜੈਕਟ ਕੀਤੀ ਕਾਰਨੀ ਸਾਹਿਬ ਨੇ, ਜਿੱਦਾਂ ਹੁਣ ਟਰੰਪ ਸਾਹਿਬ ਕਹਿੰਦੇ ਸੀਗੇ ਜਿਹੜਾ ਉੱਥੇ ਦਾ ਡੈਰੀ ਪ੍ਰੋਡਕਟ ਸਾਰਾ ਇੱਥੇ ਆਵੇ, ਮੈਂ ਤਾਂ ਉਹਦੇ ਹੱਕ ਸੀ, ਆਖੇ ਜੀ ਇੱਥੇ ਦਾ ਫਾਰਮਰ ਮਰ ਜਾਣਾ, ਮਰ ਜਾਏ, ਕੋਈ ਹੋਰ ਕੰਮ ਕਰ ਲੈਣਾ ਉਹ। ਜਾਣੀ ਉੱਥੋਂ ਅਮਰੀਕਾ ਦਾ ਦੁੱਧ ਸਾਨੂੰ $4 ਚ ਪੀਣ ਨੂੰ ਨੀ ਮਿਲੇਗਾ, ਇੱਥੇ ਤਾਂ $7 ਚ ਪੀਓ। ਇਹ ਸਾਡੇ ਮਤਲਬ ਪ੍ਰਧਾਨ ਮੰਤਰੀ ਨੇ ਸਾਡੇ ਲਈ ਇਹ ਫਾਇਦਾ ਆ ਵੀ ਤੁਸੀਂ ਲੁੱਟ ਹੋਈ ਚੱਲੋ, ਇਹਦੇ ਵਿੱਚ ਮੈਂ ਤਾਂ ਟਰੰਪ ਦੇ ਹੱਕ ਚ।
0: ਸੋ ਇਹਦਾ ਮਤਲਬ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਡੈਰੀ ਸੈਕਟਰ ਹੈ ਉਹਨਾਂ ਉਹ ਮੁਨਾਫਾ ਬਹੁਤ ਵੱਡਾ ਖਾ ਰਹੇ ਨੇ।
3: ਬਿਲਕੁਲ, ਹੁਣ ਦੇਖੋ ਸੱਤ ਜਿਹੜਾ ਫਿਲਟਰ ਦੁੱਧ ਚੰਗਾ ਤੁਸੀਂ ਪੀਣਾ ਹੈ ਖਾਲਸ, ਉਹ ਜਿਹੜਾ ਜਿਹਨੂੰ ਰੁਪਏ ਨਹੀਂ ਕਹਿੰਦੇ, ਉਹ ਤਾਂ $10-12 ਦਾ ਬੈਗ ਇੱਥੇ $4 ਦਾ।
0: ਜੀ ਜੀ ਬਿਲਕੁਲ ਸਹੀ ਗੱਲ ਹੈ ਭਾਜੀ,
3: ਇੱਥੇ ਲੋਕਾਂ ਨੂੰ ਸਸਤਾਈ ਨੀ ਜਾਣੀ ਹੋਣ ਦੇਣੀ, ਲੋਕ ਔਖੇ ਰੱਖਣੇ ਆ।
0: ਜੀ
3: ਕੋਈ ਬੇਸਮੈਂਟਾਂ ਦਾ ਰੌਲਾ ਨੀ, ਸਾਰੀ ਦੁਨੀਆ ਰਹਿੰਦੀ ਆ ਨੌਰਥ ਯੋਰਕ, ਟੁੱਟੇ ਟੁੱਟੇ ਘਰ ਆ, ਸੜੇ ਸੜੇ ਜਿਵੇਂ ਹੈ ਬਿਲਕੁਲ ਹੀ, ਜਿਵੇਂ ਪੰਜਾਬ ਚ ਅੱਜ ਤੋਂ 50 ਸਾਲ ਪਹਿਲਾਂ ਹੁੰਦੇ ਸੀ ਪਛੜੇ ਇਲਾਕੇ ਚ, ਕੋਈ ਰੌਲਾ ਨੀ ਉੱਥੇ, ਉਹ ਦੇਖਣ ਨੂੰ ਵੀ ਬੁਰੇ ਲੱਗਦੇ ਆ। ਬ੍ਰੈਂਪਟਨ ਬੜਾ ਸੋਹਣਾ ਆ, ਬੇਸਮੈਂਟਾਂ ਬਸ ਆਹੀ ਰੌਲਾ ਹੀ ਨੀ ਪਾਇਆ ਹੋਇਆ, ਨਾ ਲੋਕ ਧਰਨੇ ਦਿੰਦੇ ਨੇ ਇਹਨਾਂ ਦੇ, ਸਿਟੀ ਹਾਲ ਮੂਹਰੇ 1,00,000 ਬੰਦਾ ਇਕੱਠਾ ਹੋ ਜਾਏ, ਨਗਰ ਕੀਰਤਨ ਬਣਾ ਦਿਓ, ਉੱਥੇ ਪਕੌੜੇ ਖਾਣ ਨੂੰ ਪਹੁੰਚ ਜਾਂਦੇ, ਉੱਥੇ ਕੀ ਮਿਲਦਾ ਤੁਹਾਨੂੰ, ਤੇ ਇੱਥੇ ਤੁਹਾਨੂੰ ਜਿੱਥੇ ਮਿਲਦਾ ਉੱਥੇ ਤੁਸੀਂ ਜਾਂਦੇ ਨੀ।
0: ਜੀ ਜੀ ਥੈਂਕ ਯੂ ਭੁਪਿੰਦਰ ਭਾਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਲੈਣਾ 6780 ਜੀ, ਸਵਾਗਤ ਹੈ ਜੀ।
4: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ,
4: ਹੋਰ ਠੀਕ ਹੋ?
0: ਹਾਂਜੀ ਵਧੀਆ ਜੀ ਵਧੀਆ।
4: ਮੈਂ ਕਿਹਾ ਭਾਜੀ ਜਿੱਦਾਂ ਆ ਕਹਿੰਦੇ ਸੀ ਬੰਦੇ ਮਰ ਗਏ ਬੰਦੇ ਫਲਾਣਾ, ਇਹ ਜਿਹੜੀ ਕੰਟਰੀ ਇੰਡੀਆ ਨੀ ਹੈ, ਪਹਿਲੀ ਗੱਲ ਤਾਂ ਇੱਥੇ ਪਸ਼ੂਆਂ ਵਾਂਗ ਨੀ ਹੈ ਲੋਕ, ਇੱਥੇ ਬੰਦੇ ਦੀ ਵੈਲਿਊ ਹੈ, ਭਾਵੇਂ ਇੱਕ ਬੰਦਾ ਮਰੇ ਭਾਵੇਂ 100 ਬਰਾਬਰ ਹੀ ਹੈ। ਇੰਸੀਡੈਂਟ ਹੋਏ ਬ੍ਰੈਂਪਟਨ ਦੇ ਵਿੱਚ, ਲੋਕਾਂ ਦੇ ਘਰਾਂ ਚ ਅੱਗ ਲੱਗੀ, ਪਿੱਛੇ ਪ੍ਰੈਗਨੈਂਟ ਲੇਡੀ ਵੀ ਖਤਮ ਹੋਈ ਸੀ, ਤੁਹਾਨੂੰ ਪਤਾ ਹੀ ਆ ਉਹ ਗੱਲ ਕਿੰਨੀ ਹੋਈ ਸੀ, ਇੱਕ ਪੂਰੀ ਫੈਮਿਲੀ ਦੇ ਵਿੱਚ ਮਤਲਬ ਜੀ ਕਿੰਨੇ ਖਤਮ ਹੋ ਗਏ ਸੀ। ਮਤਲਬ ਹਿਊਮਨ ਦੀ ਲਾਈਫ ਦੀ ਥੋੜੀ ਕਦਰ ਕਰਨੀ ਚਾਹੀਦੀ, ਆ ਨੀ ਬੋਲਣੇ ਦੇ ਕਿ 100 ਬੰਦਾ ਮਰ ਗਿਆ 50 ਕਿਸੇ ਨੂੰ ਕੀ ਫਰਕ ਪੈਂਦਾ ਭਾਜੀ। ਰਹੀ ਬ੍ਰੈਂਪਟਨ ਦੀ ਗੱਲ, ਟੂ ਬੀ ਓਨੈਸਟ, ਆਪਣੇ ਜਿੰਨੇ ਪੰਜਾਬੀ ਮੋਸਟ ਆਫ ਦਾ, ਮੈਂ ਮੇਰੇ ਨਾਲ ਇੰਸੀਡੈਂਟ ਹੋਇਆ ਪਿਆ, ਮੈਂ ਚਲ ਮਾਰਕ ਪਰ ਰਹਿਣਾ, ਇੱਥੇ ਇੱਕ ਬਹੁਤ ਨਾਮੀ ਧਾਮੀ ਹੈਗੇ ਆਪਣੇ ਪੰਜਾਬ ਦੇ, ਉਹਨਾਂ ਦਾ ਵਧੀਆ ਬਿਜ਼ਨਸ ਹੈ।
0: ਅੱਛਾ,
4: ਇੱਕ ਦਿਨ ਗੁਰੂ ਘਰ ਚ ਐਡ ਦੇਖ ਲਈ, ਐਮਰਜੈਂਸੀ ਲਈ 2 ਮਹੀਨੇ ਲਈ ਸਾਨੂੰ ਚਾਹੀਦੀ ਸੀ ਬੇਸਮੈਂਟ
0: ਮੇਰੇ
4: ਫਰੈਂਡ ਨੂੰ, ਆਪਾਂ ਗੁਰੂ ਘਰ ਗਏ, ਉੱਥੇ ਐਡਵਰਟੀਜ਼ਮੈਂਟ ਲੱਗੀ ਹੋਈ ਸੀ ਉਹਨਾਂ ਦੇ, ਉਹਨਾਂ ਨੇ ਐਡ ਲਾਈ ਹੋਈ ਸੀ, ਆਪਾਂ ਉਹਨਾਂ ਕੰਟੈਕਟ ਕੀਤਾ, ਉਹ ਸੇਵਾ ਕਰਦੇ, ਚਲੋ ਮਾਲਕ ਭਾਗ ਲਾਵੇ ਸੇਵਾ ਜਿਹੜਾ ਬੰਦਾ ਕਰਦਾ
0: ਜੀ,
4: ਸਾਨੂੰ ਮਿਲੇ, ਹਾਂਜੀ ਕੋਈ ਨਾ ਵੀ ਪੁੱਤਰ ਤੁਸੀਂ ਆ ਜਿਓ, ਤੁਹਾਨੂੰ ਇੱਦਾਂ ਕਰਾਂਗੇ, ਇਹ ਦੇ ਦੇਵਾਂਗੇ, 2 ਮਹੀਨੇ ਰਹਿਣਾ ਤੁਸੀਂ ਰਹੋ ਮੇਰੇ ਬੇਟਾ, ਸਾਰੀ ਗੱਲਬਾਤ ਹੋ ਗਈ, ਉਹਨਾਂ ਨੇ ਸਾਡੇ ਤੋਂ ਐਡਵਾਂਸ ਲੈ ਲਿਆ, ਅਸੀਂ ਬੇਸਮੈਂਟ ਤੁਹਾਨੂੰ ਦੇਖਣ ਨੀ ਦਿੱਤੀ। ਤੇ ਜਿਸ ਦਿਨ ਅਸੀਂ ਮੂਵ ਕੀਤਾ ਬੇਸਮੈਂਟ ਦੇ ਵਿੱਚ, ਟੂ ਬੀ ਓਨੈਸਟ ਭਾਜੀ, ਇੰਨੀ ਗੰਦੀ ਬੇਸਮੈਂਟ, ਸਮੈਲ ਆ ਰਹੀ ਉਹਨਾਂ ਦੇ ਜਿਹੜੇ ਥੱਲੇ ਉਹਨਾਂ ਨੇ ਵਿਛਾਇਆ ਹੁੰਦਾ ਕਾਰਪੇਟ ਦੇ ਵਿੱਚ, ਇੰਨੀ ਗੰਦੀ ਸਮੈਲ ਆਵੇ, ਵਾਇਰਿੰਗ ਟੁੱਟੀ ਵੀ, ਸਾਰਾ ਕੁਛ ਖਲਾਰਾ ਪਿਆ, ਥੱਲੇ ਨੈਟਵਰਕ ਨੀ ਆ ਰਿਹਾ, ਤਾਂ ਸਾਨੂੰ ਕਹਿ ਰਹੇ ਸੀ ਤੁਸੀਂ ਵਾਈਫਾਈ ਯੂਜ਼ ਕਰ ਲਈ, ਜਦੋਂ ਅਸੀਂ ਵਾਈਫਾਈ ਦਾ ਮੰਗਿਆ ਕਹਿੰਦੇ ਵਾਈਫਾਈ ਤਾਂ ਮੇਰੇ ਬੱਚੇ ਯੂਜ਼ ਕਰਦੇ, ਉਹਨਾਂ ਨੇ ਦੇਣਾ ਨੀ ਪ੍ਰਾਈਵੇਸੀ ਕਰਕੇ ਭਾਈ। ਉਹ ਬੰਦਾ ਨਾ ਐਵੇਂ, ਲੋਕੀ ਕਹਿੰਦੇ, ਮੈਂ ਤੂੰ ਨੀ ਕਹਿੰਦਾ ਕਿ ਗੁਰਦੁਆਰੇ 24 ਘੰਟੇ ਹੱਥ ਜੋੜ ਕੇ ਬਾਬਾ ਜੀ ਮੂਹਰੇ ਤਾਂ ਬੈਠੇ ਹੁੰਦੇ, ਤਾਂ ਸਾਡੇ ਫਿਰ ਮੁੜ ਕੇ ਆਪਾਂ ਕਿਹਾ ਅੰਕਲ ਆਪਾਂ ਰਹਿਣਾ ਨੀ ਹੈ, ਕਿਉਂਕਿ ਜਿੱਥੇ ਤੁਸੀਂ ਰਹਿਣਾ ਭਾਵੇਂ 1 ਮਹੀਨਾ ਰਹਿਣਾ, ਸਫਾਈ ਸਭ ਨੂੰ ਵੱਡੀ ਚੀਜ਼ ਹੈ, ਤੁਸੀਂ ਗੰਦ ਚ ਨੀ ਰਹਿ ਸਕਦੇ, ਤੁਸੀਂ ਉੱਥੇ ਰੋਟੀ ਕਿੱਦਾਂ ਖਾਓਗੇ। ਅਸੀਂ ਅੱਗੇ ਉਹਨਾਂ ਨੂੰ ਕਿਹਾ ਕਿ ਸਰ ਅਸੀਂ ਰਹਿਣਾ ਨੀ ਹੈ, ਤੁਸੀਂ ਜਿਹੜਾ ਸਾਡਾ ਐਡਵਾਂਸ ਲਿਆ ਪਿਆ, ਜਿਹੜਾ ਰੈਂਟ ਲਿਆ ਪਿਆ, ਉਹ ਆਪਣੇ 2-3 ਦਿਨ ਦਾ ਕੱਟ ਦੋ, ਤੁਸੀਂ ਕਹਿੰਦੇ ਸੀ ਅਸੀਂ ਵਾਪਸ ਕਰ ਦਾਂਗੇ, ਨਾ ਨਾ ਇੱਦਾਂ ਵਾਪਸ ਥੋੜਾ ਨੀ ਹੁੰਦਾ। ਉਹ ਭਾਜੀ ਉਹ ਮੁੰਡੇ ਦਾ ਵਿਚਾਰੇ ਦਾ ਨਾ ਖਾ ਗਏ, 1 ਮਹੀਨੇ ਦਾ ਰੈਂਟ ਵੀ ਖਾ ਗਏ, ਤੇ ਪਹਿਲਾਂ ਉਸ ਤੋਂ ਉਹਨਾਂ ਦਾ ਕੋਈ ਕੰਮ ਹੈਗਾ ਤੇ ਟੈਂਟਾ ਟੂੰਟਾ ਦਾ, ਤੇ ਉਸ ਦਿਹਾੜੀ ਵੀ ਲਾਤੀ, ਤੇ ਉਸ ਤੋਂ ਪਤਾ ਲੱਗਿਆ ਕਿੰਨੇ ਬੰਦਿਆਂ ਦੀ ਉਹਨਾਂ ਨੇ ਦਿਹਾੜੀਆਂ ਮਾਰ ਗਏ। ਇਹ ਸਿਰਫ ਪੰਜਾਬੀ ਬੰਦੇ ਕਰਦੇ, ਇੱਥੇ ਕੋਈ ਗੋਰ ਨੀ ਕਰਦਾ ਕਿਸੇ ਨਾਲ, ਜੇ ਤੁਸੀਂ ਕਿਸੇ ਗੋਰੇ ਨਾਲ ਕੰਮ ਚ ਜਾਓਗੇ ਨਾ, ਤੇ ਉਹਨੇ ਤੁਹਾਨੂੰ ਇੱਜ਼ਤ ਮਾਨ ਨਾਲ ਰੱਖਣਾ, ਮੁੜ ਕੇ ਆ ਕੇ ਪ੍ਰਧਾਨਗੀਆਂ ਬਣ ਜਾਂਦੇ ਨੇ ਇੱਥੇ ਆ ਕੇ, ਜੀ ਅਸੀਂ ਇੱਦਾਂ ਫਲਾਣਾ, ਇਹ ਭੁੱਲ ਜਾਂਦੇ ਕਿ ਇਹ ਵੀ ਕਿਸੇ ਟਾਈਮ ਤੇ ਰਗੜੇ ਖਾ ਕੇ ਇੱਥੇ ਆਏ, ਵੀ ਕੋਈ ਸਟੂਡੈਂਟ ਆਇਆ ਤਾਂ ਸੀ, ਕੋਈ ਕਿੱਦਾਂ ਆਇਆ ਕਿਸੇ ਨਿਆਣਿਆਂ ਨੇ ਬੁਲਾਇਆ ਕਿਸੇ ਨੂੰ, ਇਹ ਚੀਜ਼ਾਂ ਭੁੱਲ ਜਾਂਦੇ ਨੇ। ਹੁਣ ਸਟੂਡੈਂਟਾਂ ਉੱਤੇ ਗੱਲ ਆਉਂਦੀ ਵੀ ਸਾਰਾ ਉਹਨਾਂ ਤੇ ਸੁੱਟ ਦਿੰਦੇ, ਪਰ ਇਹਨਾਂ ਨੂੰ ਇਹ ਨੀ ਪਤਾ ਸਟੂਡੈਂਟ ਜਦ ਆਉਂਦਾ ਇਕੋਨਮੀ ਨੂੰ ਕਿੰਨਾ ਬੂਸਟਅਪ ਕਰਦਾ। ਇੱਕ ਬੱਚਾ ਅੱਜ ਦੀ ਰੇਟ ਵਿੱਚ ਪੜ੍ਹਨ ਆਉਂਦਾ ਤਾਂ ਰੁਪਈਆ 50 ਲੱਖ ਲੱਗਦਾ ਉਹਦਾ 2 ਪਿੰਡਾਂ ਦੇ ਵਿੱਚ।
0: ਜੀ ਜੀ ਜੀ ਥੈਂਕ ਯੂ ਜੀ, ਥੈਂਕ ਯੂ ਭਾਈ,
4: ਥੈਂਕ ਯੂ ਸੋ ਮਚ
0: ਜੀ, ਬਹੁਤ ਬਹੁਤ ਧੰਨਵਾਦ। ਸੋ ਇਹਨਾਂ ਨੇ ਹੱਡ ਬੀਤੀ ਜੱਗ ਬੀਤੀ ਹੈ ਜਿਹੜੀ ਉਹ ਸਾਂਝੀ ਕੀਤੀ ਹੈ। ਸੋ ਇੱਕ ਮੈਨੂੰ ਵੀ ਰਾਸ਼ ਆਉਂਦਾ ਕਿ ਆਪਣੇ ਪੰਜਾਬੀਆਂ 'ਤੇ ਹੀ ਹੈ ਜਿਹੜੇ ਇਹ ਤੋਮਤਾਂ ਕਿਉਂ ਲੱਗਦੀਆਂ ਨੇ ਵੀ ਭਾਈ ਇਹ ਪੈਸੇ ਮਾਰ ਲੈਂਦੇ ਨੇ। ਕਿਉਂ ਲੱਗਦੀਆਂ ਨੇ। ਹੈਂ ਅਸੀਂ ਆ ਜਿਹੜੇ ਸਭ ਤੋਂ ਅੱਗੇ ਹੈ ਗੁਰੂ ਕਾ ਲੰਗਰ ਵਰਤਾਉਣ 'ਤੇ, ਜਿੱਥੇ ਕੋਈ ਭੀੜ ਪਈ ਹੈ, ਕਿੱਥੇ ਕੋਈ ਬਾੜ ਆਈ ਹੈ, ਹਾਂਜੀ ਹੜ੍ਹ ਆਏ ਨੇ, ਉੱਥੇ ਅਸੀਂ ਸਭ ਤੋਂ ਪਹਿਲਾਂ ਪਹੁੰਚਦੇ ਨੇ, ਜੰਗ ਦੇ ਖੇਤਰਾਂ ਦੇ ਵਿੱਚ ਅਸੀਂ ਪਹਿਲਾਂ ਪਹੁੰਚੇ ਨੇ, ਪਰ ਆਹ ਜਿਹੜੀਆਂ ਤੋਹਮਤਾਂ ਲੱਗਦੀਆਂ ਨੇ ਸਵੇਰੇ ਸਵੇਰੇ ਇਹ ਮਨ ਕਈ ਵਾਰ ਦੁਖੀ ਕਰਦੇ ਨੇ। ਪ੍ਰੀਤ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ।
5: ਹਾਂਜੀ ਸ਼ੰਮੀ ਬਾਈ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਬਾਈ।
5: ਇੱਕ ਕਲਰ ਨੂੰ ਜਿਹੜੇ ਹੁਣ ਆਏ ਸੀ ਇਹਨਾਂ ਛੱਡ, ਜਿਹੜੇ ਪਹਿਲਾਂ ਕਲਰ ਆਏ ਸੀ ਬਾਈ ਜੀ, ਉਹਨਾਂ ਦੇ ਮੈਂ ਟੋਟਲ ਗੱਲ ਨਾਲ ਸਹਿਮਤ ਹਾਂ ਜੀ ਪਹਿਲਾਂ। ਤੇ ਦੂਸਰਾ ਜਿਹੜੇ ਹੁਣ ਆਪਣੇ ਛੋਟੇ ਵੀਰ ਆਏ ਸੀਗੇ ਨਾ, ਜਦੋਂ ਦੇਖੋ ਸ਼ੰਮੀ ਬਾਈ ਜੀ, ਮੈਂ 92 ਦਾ ਇੱਥੇ ਹਾਂ ਸ਼ਹਿਰ, ਮੈਥੋਂ ਪੁਰਾਣੇ ਬੰਦੇ ਵੀ ਸੁਣ ਰਹੇ ਹੋਣਗੇ ਜਾਂ ਮੈਥੋਂ ਮਗਲੇ ਵੀ ਸੁਣ ਰਹੇ ਹੈ ਨਾ। ਜਦੋਂ ਇੱਥੇ ਸਟੂਡੈਂਟ ਨਹੀਂ ਸੀ ਆਉਂਦੇ, ਕੀ ਉਦੋਂ ਇੱਥੇ ਇਕੋਨਮੀ ਨਹੀਂ ਸੀ ਚੱਲਦੀ? ਇਹ ਵੱਡਾ ਕੁਐਸਚਨ ਹੈ। ਕੀ ਉਦੋਂ ਲੋਕੀ ਜ਼ਿਆਦਾ ਦੁਖੀ ਸੀ? ਕੀ ਲੋਕੀ ਉਦੋਂ ਇੱਥੇ ਸਰਵਾਈਵ ਨਹੀਂ ਸੀ ਕਰ ਸਕਦੇ? ਕੀ ਉਦੋਂ ਲੋਕਾਂ ਕੋਲ ਘਰ ਨਹੀਂ ਸੀ? ਕੀ ਉਦੋਂ ਲੋਕਾਂ ਕੋਲ ਗੱਡੀਆਂ ਨਹੀਂ ਸੀ? ਠੀਕ ਹੈ ਨਾ। ਜੇ ਫਰਜ਼ ਕਰੋ ਜਿਹੜੇ ਆਪਣੇ ਬੰਦੇ ਇੱਥੇ ਆਏ, ਉਹਨਾਂ ਨੇ ਸਟਰਗਲਾਂ ਕੀਤੀਆਂ ਗੌਰਮੈਂਟਾਂ ਦੇ ਨਾਲ, ਫਸ ਕੇ ਕਿਹਾ ਵੀ ਭਾਈ ਸਾਡੇ ਬੱਚੇ ਸਾਡੇ ਭੈਣ ਭਰਾ ਹੋਣੇ ਚਾਹੀਦੇ ਆ, ਤੇ ਕੀ ਮਾੜਾ ਕਰਤਾ ਬਈ?
0: ਬਿਲਕੁਲ
5: ਠੀਕ ਹੈ ਨਾ। ਉਹਨੂੰ ਸਿਸਟਮ ਨੂੰ ਗਦਲਾ ਕਰਨਾ ਉਹ ਇੱਕ ਜੁਦਾ ਪਾਰਟ ਹੈ। ਜੇ ਹੁਣ ਉਹਦੇ ਅੱਖਾਂ ਨੂੰ, ਪਹਿਲੀ ਗੱਲ ਬਾਈ ਜੀ ਬੇਸਮੈਂਟ ਦੀ ਗੱਲ ਕਰ ਰਹੇ ਸੀ ਸ਼ਮੀ ਬਾਈ ਜੀ, ਤੁਸੀਂ ਇੱਥੇ ਰਹਿੰਦੇ ਆ ਤੇ ਪਬਲਿਕ ਦੇ ਨਾਲ ਡੀਲਿੰਗ ਤੁਹਾਡੀ ਵੱਧ ਰੀਅਲ ਸਟੇਟ ਕਰਕੇ
0: ਜੀ ਜੀ।
5: ਡਿਪੋਜ਼ਿਟ ਆਪਾਂ ਕਿਸੇ ਚੀਜ਼ ਦਾ ਵੀ ਦਿੰਦੇ ਹਾਂ, ਕੋਈ ਘਰ ਬਾਏ ਕਰਦੇ ਆ, ਕੋਈ ਕਿਸੇ ਦੀ ਬੇਸਮੈਂਟ ਰੈਂਟ ਦੇ ਲੈਣਾ, ਕੋਈ ਵੀ ਆਪਾਂ ਪਹਿਲਾਂ ਉਹ ਚੀਜ਼ ਨੂੰ ਵੇਖਦੇ ਆ।
0: ਬਿਲਕੁਲ,
5: ਪਹਿਲਾਂ ਅਸੀਂ ਉਹਨੂੰ ਵੇਖਦੇ ਆ, ਅੱਖਾਂ ਬੰਦ ਕਰਕੇ ਡਿਪੋਜ਼ਿਟ ਨਹੀਂ ਦਿੰਦੇ ਅਸੀਂ। ਔਰ ਤੁਸੀਂ ਕਿਸੇ ਘਰ ਦੀ ਡੀਲ ਕਰਾਉਂਦੇ ਆ, ਪਹਿਲਾਂ ਬੰਦਾ ਦੋ ਚਾਰ ਵਿਜ਼ਿਟ ਕਰਦਾ, ਉਹਦੇ ਯਾਰ ਦੋਸਤ ਜਾਂ ਭੈਣ ਭਾਈ ਨੂੰ ਦਿਖਾਉਂਦਾ ਘਰ।
0: ਬਿਲਕੁਲ ਬਿਲਕੁਲ, ਏਦਾਂ
5: ਇਹ ਤਾਂ ਨੀ ਪਹਿਲਾਂ ਹੀ ਸੋਰੀ ਡੀਲ ਹੋ ਗਈ ਤੇ ਬਾਅਦ ਚ ਤੁਸੀਂ ਦੇਖਣਾ। ਜਿਹੜੀ ਕਈ ਗੱਲਾਂ ਇੱਥੇ, ਹਾਂ ਠੀਕ ਹੈ, ਜਿਸ ਨੂੰ ਨਹੀਂ ਚੰਗਾ ਲੱਗਦਾ ਨਾ ਕਰੋ, ਪਰ ਹਾਂ ਕਈ ਥਾਵਾਂ ਤੇ ਪ੍ਰੋਬਲਮ ਹੈਗੀ। ਪਰ ਦੂਸਰੀ ਗੱਲ ਜਿਵੇਂ ਕਹਿੰਦੇ ਵੀ ਹਾਂ ਕੀ ਬ੍ਰਾਂਪਟਨ ਦੇ ਵਿੱਚ ਹੀ ਅੱਗ ਲੱਗਦੀ ਆ, ਹੋਰ ਕਿਸੇ ਟਾਊਨ ਦੇ ਵਿੱਚ ਅੱਗ ਨਹੀਂ ਲੱਗਦੀ?
0: ਲੱਗਦੀ ਆ,
5: ਜੀਟੀਏ ਤੋਂ ਬਾਹਰ ਵੀ ਮੈਂ ਕਹਿ ਦਿੰਦਾ, ਆਲ ਓਵਰ ਕੈਨੇਡਾ ਦੇ ਵਿੱਚ ਘਰਾਂ ਦੇ ਵਿੱਚ ਅੱਗਾਂ ਨਹੀਂ ਲੱਗਦੀਆਂ, ਲੱਗਦੀਆਂ। ਫਿਰ ਜਿਹੜੇ ਪੈਸੇ ਮਾਰਨ ਵਾਲੀ ਗੱਲ ਹੈ, ਤੁਸੀਂ ਰੀਅਲ ਸਟੇਟ ਦੇ ਵਿੱਚ ਹੈ, ਬਹੁਤ ਬੰਦਿਆਂ ਨੂੰ ਤੁਸੀਂ ਘਰ ਦਵਾਏ ਹੋਣੇ ਜਿਹਨੇ ਰੈਂਟਲ ਪ੍ਰਾਪਰਟੀਆਂ ਵੀ ਹੋਣਗੀਆਂ। ਜਿਹੜੀ ਦੂਸਰੀ ਕਮਿਊਨਿਟੀ ਦੇ ਬੰਦੇ ਆ, ਵਾਈਟ ਜਾਂ ਬਲੈਕ ਦੇ, ਸਾਲ ਸਾਲ ਕਰੇ ਰੈਂਟ ਨੀ ਦਿੰਦੇ ਤੇ ਗੰਦ ਪਾ ਕੇ ਉਹ ਵੀ ਜਾਂਦੇ। ਜਿਹੜੀ ਕਹਿਣ ਦੀ ਗੱਲ, ਜਿਹੜਾ ਆਪਾਂ ਇੱਥੇ ਕੱਲਾ ਬ੍ਰਾਂਟਨ ਦੇ ਵਿੱਚ ਜ਼ਿਆਦਾ ਕਮਿਊਨਿਟੀ ਹੋਣ ਕਰਕੇ ਆਪਾਂ ਕੱਲੀ ਆਪਣੀ ਕਮਿਊਨਿਟੀ ਦੇ ਹੀ ਉੱਤੇ ਟਾਰਗੇਟ ਰੱਖਦੇ, ਦੂਸਰੀ ਕਮਿਊਨਿਟੀਆਂ ਦੇ ਵਿੱਚ ਕੀ ਪ੍ਰੋਬਲਮ ਹੈ ਅਸੀਂ ਉਹ ਸੁਣਦੇ ਹੀ ਨੀ, ਉੱਥੋਂ ਤੱਕ ਜਾਂਦੇ ਹੀ ਨੀ, ਅਸੀਂ ਉਹ ਮੀਡੀਆ ਦੇ ਨੂੰ ਸੁਣਦੇ। ਆਪਾਂ ਗੱਲ ਕਰ ਰਹੇ ਸੀ ਨਾ ਵੀ ਸਾਡੇ ਦੀ ਉਂਗਲ ਕਿਉਂ, ਆਪਦੇ ਦਾਇਰੇ ਚ ਹੀ ਰਹਿੰਦੇ ਆ। ਮੇਰਾ ਕਹਿਣ ਦਾ ਮਤਲਬ ਇਹ ਹੈ, ਜੇ ਬੰਦਾ ਕੋਈ ਵੀ ਕਹਿੰਦਾ ਨਾ ਵੀ ਖਾਲੀ ਸਾਡੇ ਕਰਕੇ ਹੀ ਕੰਟਰੀ ਚੱਲਿਆ, ਤੇ ਕੰਟਰੀ ਮੈਂ ਇਹ ਵੀ ਕਹਿਣਾ ਚਾਹੁੰਦਾ ਸਪਸ਼ਟ ਤੌਰ ਤੇ, ਬਾਹਲਾ ਵਧੀਆ ਸੀ ਇਦੂ ਪਹਿਲਾਂ, ਲੋਕੀ 5 ਦਿਨ ਕੰਮ ਕਰੇ 8 ਘੰਟੇ ਸਿਰਫ, ਲੋਕਾਂ ਦੀ ਜੇਬ ਚ ਪੈਸਾ ਵੀ ਸੀ, ਲੋਕੀ ਇੰਜੋਏਮੈਂਟ ਵੀ ਵੱਧ ਕਰਦੇ ਸੀ। ਜਿਉਂ ਜਿਉਂ ਅਸੀਂ ਏਸ਼ੀਅਨ ਲੋਕ, ਕੱਲੇ ਸਾਡੀ ਕਮਿਊਨਿਟੀ ਕੋਈ ਪੰਜਾਬੀ ਕਮਿਊਨਿਟੀ ਨੀ, ਜਿਉਂ ਜਿਉਂ ਅਸੀਂ ਏਸ਼ੀਅਨ ਕਮਿਊਨਿਟੀ ਵੱਧ ਆਈ ਹੈ, ਅਸੀਂ ਗੋਰੇ ਵੀ ਟੰਗ ਤੇ ਫੜ ਕੇ। ਆਹ ਲੌਂਗ ਵੀਕਐਂਡ ਸੀਗਾ ਜੀ ਮੈਨੂੰ ਪੂਰਾ ਸੀ, ਮੈਂ ਬਾਲਵਾਂਡ ਦਾ ਕੰਮ ਕਰਦਾ ਹੁਣ ਵੀ, ਮੈਂ ਜੋਬ ਤੇ ਹੈ
0: ਇੰਗਲੈਂਡ
5: ਚ, ਠੀਕ ਹੈ ਜੀ। ਮੈਨੂੰ ਪੂਰਾ ਸੀਗਾ ਵੀ ਯਾਰ ਲੌਂਗ ਵੀਕਐਂਡ ਤੇ ਵਾਲਮਾਰਟ ਬੰਦ ਹੋਊਗਾ। ਮੈਂ ਕਦੋਂ ਚੀਜ਼ਾਂ ਲਿਆਉਣੀਆਂ ਸੀਗੀਆਂ ਆਪਣੇ ਪੰਜਾਬੀ ਸਟੋਰ ਤੋਂ ਲਿਆਇਆ, ਜਦੋਂ ਮੈਂ ਸ਼ਾਮ ਨੂੰ ਕੰਮ ਤੇ ਆਇਆ ਮੰਡੇ, ਤੇ ਸਟੋਰਾਂ ਨੂੰ ਅਸੀਂ ਸਪਲਾਈ ਕਰਦੇ ਹਾਂ ਵਾਲਮਾਰਟ ਨੂੰ, ਉਹ ਰਸਤੇ ਸਾਰੇ ਖੁੱਲੇ ਸੀ। ਮੈਂ ਉਹ ਮੱਥੇ ਹੱਥ ਮਾਰਦਾ ਸੀ, ਮੈਂ ਕਿਹਾ ਯਾਰ ਇਹ ਲੋਕ ਵੀਕਐਂਡ ਦੇ ਉੱਤੇ ਵੀ ਬੰਦ ਹੁੰਦੇ ਸੀ ਕਿਸੇ ਟਾਈਮ, ਤੇ ਅਸੀਂ ਇਹਨਾਂ ਨੂੰ ਵੀ ਮਜਬੂਰ ਕਰਤਾ ਵੀ ਤੁਸੀਂ ਖੋਲੋ। ਜਿਹੜੇ ਅਸੀਂ ਆਪਦੇ ਕਦੇ ਦੇਖਦੇ ਇੱਥੇ ਇੱਕ ਆ ਕੇ ਕਹਿ ਰਹੇ, ਜਿਹੜੇ ਪਹਿਲਾਂ ਵੀ ਆਏ ਸੀ, ਪਹਿਲਾਂ ਵੀ ਆਏ ਸੀ, ਉਹਨਾਂ ਸਟਰਗਲ ਕੀਤੀ ਹੈ, ਹਰੇਕ ਬੰਦੇ ਨੂੰ ਸਟਰਗਲ
0: ਕਰਨੀ ਪੈਂਦੀ ਹੈ, ਬਿਲਕੁਲ,
5: ਫੇਰ ਹੀ ਕਾਮਯਾਬ ਹੁੰਦਾ। ਪਰ ਵੀਰਿਓ ਜੇ ਸਟੂਡੈਂਟ ਜਾਂ ਕੋਈ ਵਰਕ ਪਰਮਿਟ ਜਾਂ ਹੋਰ ਆ, ਸਾਡੇ ਜਿਹੜੇ ਐਮ ਪੀ ਬਣੇ ਜਾਂ ਕਮਿਊਨਿਟੀ ਨੇ, ਅਸੀਂ ਕਹਿ ਕਹਾ ਕੇ ਇਹ ਲੋਕਾਂ ਨੇ ਮਿੰਤਾ ਕਰਕੇ ਭਾਈ ਸਾਨੂੰ ਵੀ ਇੱਥੇ ਰੱਖੋ, ਤੇ ਜੇ ਤੁਸੀਂ ਆ ਕੇ ਪਲਾਜ਼ਾ ਦੇ ਵਿੱਚ ਕਹਾੜੀਆਂ ਕੱਢਣੀਆਂ, ਇੱਕ ਦੂਜੇ ਦੀਆਂ ਧੀਆਂ ਭੈਣਾਂ ਨੂੰ ਪਲਾਜ਼ਾ ਚ ਵੜਨ ਨਹੀਂ ਦੇਣਾ, ਇੱਕ ਦੂਜੇ ਦੀਆਂ ਧੀਆਂ ਭੈਣਾਂ ਨੂੰ ਸਿਨੇਮੇ ਚ ਜਾਣ ਨਹੀਂ ਦੇਣਾ, ਗਰੋਸਰੀ ਸਟੋਰ ਤੇ ਨਹੀਂ ਜਾਣ ਦੇਣਾ, ਗੱਡੀਆਂ ਫੂ ਫੂ ਕਰਕੇ ਤੇ ਕੁੜੀਆਂ ਨੇ ਮੇਰੇ ਗੱਡੀਆਂ ਲਾਉਣੀਆਂ, ਤੇ ਫਿਰ ਬਾਈ ਇਹੀ ਕੁਛ ਹੋਊਗਾ, ਤੇ ਝੰਡੇ ਕੱਢ ਕੇ ਤੁਸੀਂ ਪਾਰਕਾਂ ਚ ਲੜਦੇ ਆ, ਤੇ ਪਾਰਕਾਂ ਜਿੱਦੇ ਸ਼ਮੀ ਇੱਕ ਸਾਰ ਨਾਲ ਜਿਹੜੀ ਬੈਡ ਗੱਲ ਹੈ, ਜਦੋਂ ਮਹੀਨਾ ਚੇਂਜ ਹੁੰਦਾ ਤੇ ਨਾਲ ਦੀਆਂ ਪਾਰਕਾਂ ਚ ਤੁਸੀਂ ਆਪਦੇ ਨਿਗਾਹ ਮਾਰ ਲਿਓ ਤੇ ਕਾਲੇ ਬੈਗਾਂ ਚ ਪਾ ਕੇ ਗੰਦ ਉੱਥੇ ਸੁੱਟਿਆ ਵਾ ਹੁੰਦਾ।
0: ਆਪਣੀ ਵੀ ਗਲਤੀਆਂ ਜੀ। ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਮੈਂ ਕੁਇਕਲੀ ਆ ਜਿਹੜੀਆਂ ਕਾਲਸ ਲਵਾਂਗਾ। ਉੱਥੇ ਸਮਾਈਲ ਸੌਨ ਵੀਲਸ ਦੇ ਬਲਵੀਰ ਕੌਰ ਜੀ, ਉਹਨਾਂ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ। ਦੰਦਾਂ ਮਸੂੜਿਆਂ ਦਾ ਕੋਈ ਕੰਮ ਕਰਾਉਣਾ, ਬ੍ਰੇਸਿਸ ਹੈ ਜਿਹੜੇ ਬੱਚਿਆਂ ਦੇ ਪਵਾਉਣੇ ਚਾਹੁੰਦੇ ਹੋ, ਸਮਾਈਲ ਸੌਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਪ੍ਰੋਵਾਈਡ ਕਰਦੇ ਨੇ। ਸੋ ਇੱਕ ਨੰਬਰ ਘੁਮਾਉਣਾ, ਇਹਨਾਂ ਨੇ ਡੈਂਟਲ ਟਰੱਕ ਤੁਹਾਡੇ ਡਰਾਈਵ ਤੇ ਲਿਆ ਨਾ। ਨੰਬਰ ਹੈ ਜੀ 6479690008, 6479690008 ਤੇ ਬਲਵੀਰ ਕੌਰ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਰਹੇ ਹੋ। ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਇਹ ਡੀਲ ਕਰਦੇ ਨੇ। ਭੰਗੜੇ ਵਾਸਤੇ ਭੰਗੜਾ ਸਿੱਖਣਾ ਚਾਹੁੰਦੇ ਹੋ, ਕੋਰੀਓਗ੍ਰਾਫੀ ਕਰਾਉਣੀ ਹੈ ਤਾਂ ਹਰਜੋਤ ਹੁਣਾਂ ਨਾਲ ਸੰਪਰਕ ਕਰ ਸਕਦੇ ਦਾ ਭੰਗੜਾ ਅਕੈਡਮੀ ਤੋਂ 6475076772 6475076772 ਤੇ ਸੰਪਰਕ ਹੈ ਜਿਹੜਾ ਉਹ ਕੀਤਾ ਜਾ ਸਕਦਾ। ਸਿੱਧੂ ਸਾਹਿਬ ਜੀ ਆਇਆਂ ਜੀ,
6: ਸਤਿ ਸ੍ਰੀ ਅਕਾਲ ਸੰਮੀ ਭਾਈ, ਹੋਰ ਕਿੱਦਾਂ, ਕੀ ਹਾਲ ਚਾਲ ਹੈ?
0: ਵਧੀਆ ਭਾਜੀ, ਵਧੀਆ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ, ਸਤਿ ਸ੍ਰੀ ਅਕਾਲ ਜੀ।
6: ਬੇਸਮੈਂਟ ਉਹਦਾ ਹੈਗਾ, ਬੇਸਮੈਂਟ ਆ ਬੇਸਮੈਂਟ ਆ, ਇੰਡੀਆ ਕਹਿੰਦੇ ਸੀ ਗਲੀਆਂ ਨਾਲੀਆਂ ਨਵੀਆਂ ਬਣਾ ਲੈ ਗਏ, ਗਵਰਨਮੈਂਟ ਦਾ ਸਾਰਾ ਸੇਮ ਹੀ ਹੈ। ਓਕੇ ਬਾਈ, ਸਤਿ ਸ੍ਰੀ ਅਕਾਲ
0: ਜੀ। ਜੀ ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਦੋਸਤੋ ਯਸ਼ ਵਿੰਡੋਜ਼ ਐਂਡ ਡੋਰਸ ਫੈਕਟਰੀ ਆਊਟਲੈਟ ਹੈ ਗੌਰ ਤੇ ਐਬੀਨੀਜ਼ਰ ਦੇ ਏਰੀਆ ਦੇ ਵਿੱਚ। ਘਰਾਂ ਵਾਸਤੇ ਤੁਸੀਂ ਵਿੰਡੋਜ਼ ਜਾਂ ਫਿਰ ਦਰਵਾਜ਼ੇ ਚੇਂਜ ਕਰਾਉਣੇ ਨੇ, ਇੱਕ ਵਾਰ ਜਾ ਕੇ ਆਓ, ਫਿਟਿੰਗ ਦੀ ਵੀ ਇਹ ਕਰਾ ਦਿੰਦੇ ਨੇ। ਸੋ ਇਹ ਆਊਟਲੈਟ ਹੈ, ਤੁਹਾਨੂੰ ਸਭ ਤੋਂ ਜਾਇਜ਼ ਪ੍ਰਾਈਸ 'ਤੇ ਅਤੇ ਮਾਡਰਨ ਵੱਖੋ ਵੱਖਰੇ ਆ ਜਿਹੜੇ ਖੂਬਸੂਰਤ ਡਿਜ਼ਾਇਨ ਨੇ। 8917 ਦਾ ਗੌਰ ਰੋਡ, ਯੂਨਿਟ ਨੰਬਰ 2, ਬਰੈਂਪਟਨ, ਤੁਸੀਂ ਵਿਜ਼ਿਟ ਕਰ ਸਕਦੇ ਹੋ। 1130 ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ।
7: ਅਸੀਂ ਤਾਂ ਸਟੂਡੈਂਟਾਂ ਨੂੰ ਬੇਸਮੈਂਟ ਦਿੰਦੇ ਨੀ, ਕਿਉਂਕਿ ਇਹਨਾਂ ਦੋ ਤਾਂ ਇਹ ਤਾਂ ਸਮਾਂ ਜ਼ਿਆਦਾ ਗੰਦ ਪਾਉਂਦੇ, ਸਫਾਈ ਕਰਦੇ ਨੀ
0: ਸਾਰੇ ਸਾਰੇ ਭਾਜੀ, ਇੱਕੋ ਜਿਹੇ ਨੀ ਹੁੰਦੇ। ਪਰ ਮੈਂ
7: ਦੇਖਿਆ ਭਾਜੀ ਜਿੰਨਾ ਜਿੰਨਾ ਨਾਲ ਐਕਸਪੀਰੀਅੰਸ ਹੋਇਆ ਨਾ,
0: ਸਾਡੇ
7: ਨੇ ਸਾਰਿਆਂ ਨੂੰ ਖਰਾਬ ਕੀਤਾ ਤੇ ਕੁੜੀਆਂ ਬਹੁਤ ਲਿਆਂਦੇ ਵੀਕਐਂਡ ਤੇ ਨਵੀਆਂ ਨਵੀਆਂ, ਤੇ ਇਹ ਨੀ ਪਤਾ ਹੁੰਦਾ ਦੋ ਚੌਂਦ ਦਿੱਤੀ ਹੁੰਦੀ ਆ, ਹੋਰ ਕਿੰਨੇ ਬੰਦੇ ਆਉਂਦੇ, ਕੋਈ ਜਾਂਦਾ ਕੋਈ ਨੀ। ਅਸੀਂ ਤਾਂ ਹੁਣ ਕਸਮੇ ਖਾ ਲਿਆ ਵੀ ਸਟੂਡੈਂਟਾਂ ਨੂੰ ਦੇਣੀ ਨੀ, ਸਾਡੇ ਨਾਲ ਬਹੁਤ ਐਕਸਪੀਰੀਅੰਸ ਮਾੜਾ ਰਿਹਾ ਜੀ, ਤੇ ਹੁਣ ਪਹਿਲਾਂ ਕਹਿ ਦਈਦਾ ਵੀ ਸਟੂਡੈਂਟ ਨੀ, ਸਟੂਡੈਂਟਾਂ ਨੂੰ ਨੀ ਦੇਣੀ ਜੀ।
0: ਜੀ
7: ਜਿੰਨਾ ਹੋਇਆ ਹੁੰਦਾ ਜੀ ਭਾਜੀ ਉਹਨੂੰ ਪਤਾ ਹੁੰਦਾ ਫਿਰ।

0: ਉਹਦਾ ਕਿਉਂ ਸ਼ੇਅਰ ਕਰਕੇ ਰਹਿੰਦੇ ਆ ਤੇ ਫਿਰ ਇੱਕ ਦੋ ਦੇ ਦਿੰਦੇ ਬਾਕੀ ਇੱਕ ਦੋ ਕਹਿੰਦੇ ਜੀ ਹੋਣੇ ਕੋਈ ਉੱਥੇ ਚਲ ਗਿਆ ਕੋਈ ਕੈਲਗਰੀ ਚਲ ਗਿਆ ਦੇਣ ਚਲ ਪਿਆ ਉਹ ਕਿਰਾਇਆ ਮਾਰ ਕੇ ਚਲੇ ਜਾਂਦੇ ਆ ਜੀ
1: ਜਲਦੀ ਭਾਜੀ ਚੰਗੀ ਤਰ੍ਹਾਂ ਵੀ ਜਿਹੜਾ ਇਸ ਤੇ ਕੰਟਰੈਕਟਰ ਨੂੰ ਲਿਆ ਕੇ ਗੱਲ
0: ਕਰ ਦਿੱਤਾ ਜੀ
1: ਵਿੰਡੋ ਵੈਲ ਆ ਜੀ ਸਾਈਡ ਤੇ ਜੇ ਆ ਜਾਵੇ ਤਾਂ ਫਿਰ ਐਂਟਰੈਂਸ ਦਾ ਰੋਲ ਆ ਇਹ ਚੀਜ਼ ਨੂੰ ਲੈ ਕੇ ਮੈਂ ਜਰੂਰ ਆਉਣ ਵਾਲੇ ਭਾਜੀ ਕਰਾਂਗਾ ਹੁਣ ਟਾਈਮ ਹੈ ਨੀ ਆਪਾਂ ਜਰੂਰ ਇਹ ਤੇ ਮੈਂ ਗੱਲ ਕਰਾਂ ਹਾਂਜੀ ਹਾਂਜੀ ਤਾਂ ਹੀ ਤਾਂ ਰੌਲਾ ਪੈ ਰਿਹਾ ਜੀ ਰਾਹੀਂ ਰੌਲਾ
0: ਪਹਿਲਾਂ ਲੱਗਣਾ ਲੀਗਲ ਤੇ ਲੱਖ ਰੁਪਇਆ ਲਾਇਆ ਤੇ ਹੁਣ ਫਿਰ ਬਾਅਦ ਚ ਹੋਰ ਕੱਢਦੇ ਫਿਰ ਫਾਇਦਾ ਕੀ ਦੇਣ ਦਾ
1: ਮੈਂ
0: ਤਾਂ ਕਹਿੰਦਾ ਬੇਸਮੈਂਟ ਕਿਰਾਏ ਤੇ ਦੇਣੀ ਨੀ ਚਾਹੀਦੀ ਬਚਦਾ ਕੁਛ ਨੀ ਹੈ
1: ਜੀ ਥੈਂਕ ਯੂ ਜੀ ਥੈਂਕ ਯੂ ਭਾਜੀ
0: ਬਿੱਲ ਆਉਂਦੇ ਆ ਲੋਟਰੀ ਬਹੁਤ ਕਰਦੇ ਆ ਸਾਰਾ ਸਾਰਾ ਦਿਨ ਫਿਰ
1: ਜੀ ਜੀ ਚਲੋ ਥੈਂਕ ਯੂ ਭਾਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਓਕੇ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਆਲਟਿਅਸ ਐਜੂਕੇਸ਼ਨ ਦੇ ਨਾਲ ਸੰਪਰਕ ਕਰ ਸਕਦੇ ਹੋ ਬੱਚਿਆਂ ਨੂੰ ਆਫਟਰ ਸਕੂਲ ਆ ਜਿਹੜਾ ਐਕਸਟਰਾ ਹੈਲਪ ਦੀ ਲੋੜ ਪੈਂਦੀ ਅੱਜ ਕੱਲ੍ਹ ਤਾਂ 6 ਡਿਊ ਸਾਈਡ ਡਰਾਈਵ ਯੂਨਿਟ ਨੰਬਰ 18 9059049998 ਤੇ ਗੁਰਦੇਵ ਸੱਜਣ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਇੰਸ਼ੋਰੈਂਸ ਬਾਬਤ ਤੇ 4372634700 ਤੇ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਆਪਣੇ ਰੁਦਰਾ ਆਈ ਪੀ ਟੀ ਵੀ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਤੇ 4169177 6
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ
4: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ
3: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ

ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ 'ਤੇ ਤੁਹਾਡਾ ਵੈਲਕਮ ਕਰਦੇ ਹਾਂ। ਮੰਡੇ ਟੂ ਫਰਾਈਡੇ 6 ਵਜੇ ਤੋਂ ਲੈ ਕੇ 7 ਵਜੇ ਤੀਕਰ 530 AM ਰਾਇਲ 'ਤੇ ਹੁੰਦਾ, ਅਤੇ ਨਾਲ ਦੀ ਨਾਲ 24 ਘੰਟੇ 7 ਦਿਨ ਵਿਰਾਸਤ TV ਦਾ ਚੈਨਲ ਚੱਲਦਾ। ਵੱਖ ਵੱਖ ਸਟ੍ਰੀਮਿੰਗ ਡਿਵਾਈਸ 'ਤੇ ਸਾਨੂੰ TV 'ਤੇ ਦੇਖਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹੋ ਤਾਂ ਵਿਰਾਸਤ TV ਸਰਚ ਕਰ ਲੈਣਾ। ਸੋਸ਼ਲ ਮੀਡੀਆ YouTube, ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਵੀ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। ਵਿਰਾਸਤ ਮੀਡੀਆ ਕੈਨੇਡਾ ਸਰਚ ਕਰ ਲੈਣਾ। ਸਟੂਡੀਓ ਦੇ ਨੰਬਰ 416-837-1515। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਹੈ, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਅੱਜ ਸਾਡੀ ਗੱਲਬਾਤ ਹੋਵੇਗੀ ਰੂਬੀ ਸਹੋਤਾ ਜੀ ਦੇ ਨਾਲ। MP ਹਨ ਬਰੈਂਪਟਨ ਤੋਂ। ਹੁਣ MP ਦੀ ਜਿਹੜੀ ਆ ਥੋੜ੍ਹੇ ਬਾਉਂਡਰੀ ਚੇਂਜ ਹੋ ਗਈ ਸੀ। ਬਰੈਂਪਟਨ ਨੌਰਥ ਕੈਲਡਨ ਤੋਂ MP ਹਨ ਅੰਟੇਰੀਓ ਦੇ ਵਿੱਚ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਕਾਫੀ ਸਾਰੇ ਜਿਹੜੇ ਬਿੱਲ ਪਾਸ ਹੋਏ ਹਨ, ਕਿੰਨੇ ਕੁ ਆਪਾਂ ਸੇਫ ਹਾਂ, ਅਤੇ ਕੰਟਰੀ ਸਾਡੇ ਵਾਸਤੇ ਕੀ ਕਰ ਰਹੀ ਹੈਗੀ ਆ। ਪੈਸਾ ਕੱਲੇ ਬਾਹਰ ਭੇਜੀ ਜਾਂਦੇ, ਸਾਡੇ ਇੱਥੇ ਕੱਲੇ ਇਨਵੈਸਟ ਹੋ ਰਿਹਾ। ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਸੀਗੇ ਉਹ ਵੀ ਆਂਸਰ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ਰੂਰ। ਮੈਂਬਰ ਆਫ ਪਾਰਲੀਮੈਂਟ ਰੂਬੀ ਸਹੋਤਾ, ਸੈਕਟਰੀ ਆਫ ਸਟੇਟ ਕੋਂਬੈਟਿੰਗ ਕ੍ਰਾਈਮ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਥੋੜ੍ਹੀ ਜਿਹੀ ਬ੍ਰੇਕ ਲੈਣ ਤੋਂ ਬਾਅਦ। ਪਹਿਲਾਂ ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰ ਦਈਏ। CWC ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ, ਸਟਾਰਗੇਟ ਲਜੈਸਟਰਾਂ ਦਾ ਧੰਨਵਾਦ, ਅਤੇ ਜਸ ਭੁੱਲਰ ਸਾਹਿਬ ਪੁਰਾਣਾ ਸਪੋਂਸਰ ਕਰ ਰਹੇ ਨੇ, ਮੋਨਾ ਮਹਿੰਗੀ ਜੀ ਨੇ ਪੁਰਾਣਾ ਸਪੋਂਸਰ ਕੀਤਾ, ਅਤੇ ਟੋਪ ਆਟੋ ਕਲੇਜ ਦੇ ਗੁਰਦੇਵ ਥਿੰਡ ਜੀ ਪੁਰਾਣਾ ਨੂੰ ਸਪੋਂਸਰ ਕਰ ਰਹੇ। ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ, ਉੱਥੇ ਪਹੁੰਚਣਾ ਜ਼ਰੂਰ। ਤੁਸੀਂ ਭੋਜਨ ਛਕਣਾ ਹੋਵੇ, ਕੇਟਰਿੰਗ ਕਰਵਾਉਣੀ ਹੋਵੇ, ਦੁਆਬਾ ਸਵੀਟਸ ਐਂਡ ਰੈਸਟੋਰੈਂਟ ਚੈਨ ਸਿੰਘ ਬੋਲਾ ਇੰਡੀਆ ਬਾਜ਼ਾਰ ਤੋਂ ਹਨ। ਦੋ ਇਹਨਾਂ ਦੇ ਵੱਖਰੇ ਵੱਖਰੇ ਗਰੋਸਰੀ ਸਟੋਰ ਹਨ, ਗਰੋਸਰੀ ਸ਼ੋਪਿੰਗ ਕਰਨੀ ਹੋਵੇ ਤਾਂ ਤੁਸੀਂ ਇੰਡੀਆ ਬਾਜ਼ਾਰ ਵੀ ਪਹੁੰਚ ਸਕਦੇ ਹੋ।

ਆਪਾਂ ਲੈਂਦੇ ਹਾਂ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਰੂਬੀ ਸਹੋਤਾ ਜੀ ਨਾਲ। ਸੁਣਦੇ ਰਹੋ ਵਿਰਾਸਤ ਰੇਡੀਓ ਅਤੇ ਦੇਖਦੇ ਰਹੋ ਵਿਰਾਸਤ ਟੀਵੀ। ਅਵੀ ਧਾਲੀਵਾਲ ਜੀ ਆਪਾਂ ਸਪੋਂਸਰ ਕੀਤਾ ਫਰੀ ਵੇਰੀਅਸ ਸਟੇਟ ਤੋਂ। ਐਂਡੀ ਕੂਨਰ ਰਾਜ ਮੱਲੀ, ਕੋਈ ਪ੍ਰੋਪਰਟੀ ਖਰੀਦਣੀ ਹੋਵੇ ਵੇਚਣੀ ਹੋਵੇ 416-451-22 ਵਜੇ ਮੇਰੇ ਨਾਲ ਵੀ ਬਾਅਦ ਵਿੱਚ ਸੰਪਰਕ ਕਰੋ। ਸਾਡੇ ਕੋਲ ਕਾਫੀ ਸਾਰੀਆਂ ਕਮਰਸ਼ੀਅਲ ਪ੍ਰੋਪਰਟੀਜ਼ ਹਨ। ਜਸਵੀਰ ਸਿੰਘ ਫਰੋਮ ਫਿਲਡਲਫੀਆ ਪ੍ਰੋਗਰਾਮ ਨੂੰ ਸੁਣ ਰਹੇ ਹਨ ਅਤੇ ਦੇਖ ਰਹੇ ਹਨ, ਧੰਨਵਾਦ ਤੁਹਾਡਾ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਰੈਸ ਸੈਂਟਰ ਦੇ ਸੁਰਜੀਤ ਜੀ ਕਹਿੰਦੇ ਹਨ, ਡਾਇਮੰਡ ਟਰੱਕ ਪਾਰਟਸ ਚਾਹੀਦੇ ਹਨ, ਤੁਹਾਨੂੰ ਟਰੱਕ ਪਾਰਟਸ ਚਾਹੀਦੇ ਹਨ ਤਾਂ ਡਾਇਮੰਡ ਟਰੱਕ ਪਾਰਟਸ ਦੀ ਬਿਜ਼ਨਸ ਖੁੱਲ੍ਹੀ ਹੈ। ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ ਲੈਣੇ, ਗੀਅਰ, ਰੇਡੀਏਟਰ, ਸਟੈਕ ਕਿੱਟ। ਬਲਕਾਰ ਜਾਂ ਸੁਰਜੀਤ ਨਾਲ 905-212-9900 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਕੱਲ੍ਹ ਵੀ ਜਿੱਦਾਂ ਮੈਂ ਦੱਸਿਆ ਸੀ, ਅੱਜ ਵੀ ਮੈਂ ਦੱਸਦਾ, ਜੰਜੂਆ ਸਾਹਿਬ ਵੱਲੋਂ ਪਿਕਨਿਕ ਰੱਖੀ ਗਈ ਸੀ। ਸੋ ਪਿਕਨਿਕ ਨੂੰ ਕਈ ਵਾਰ ਮੇਲਾ ਕਹਿਣ ਲੱਗ ਪਈਦਾ, ਪਰ ਪਿਕਨਿਕ ਰੱਖੀ ਗਈ, ਤੁਸੀਂ ਮੇਲੇ ਦਾ ਮਾਹੌਲ ਬਣਾ ਦਿੱਤਾ, ਉੱਥੇ ਖੂਬ ਇੰਜੋਏ ਕੀਤਾ। ਤੁਸੀਂ ਇੰਜੋਏ ਵੀ ਕਰਨਾ ਚਾਹੀਦਾ ਹੁੰਦਾ ਹੈ। ਇਹ ਕੰਮ ਕਰਨੇ ਇੰਨੇ ਸੌਖੇ ਨਹੀਂ ਹੁੰਦੇ, ਪਰ ਰਲ ਮਿਲ ਕੇ ਜਦੋਂ ਕਰਦੇ ਹਨ ਸੌਖੇ ਹੋ ਜਾਂਦੇ ਹਨ। ਅਤੇ ਫਰਾਈਡੇ ਨੂੰ ਸਤੰਬਰ ਦੀ 18 ਤਰੀਕ ਨੂੰ ਹੰਸਰਾਜ ਹੰਸ ਦਾ ਸ਼ੋਅ ਆ ਰਿਹਾ ਪੰਜਾਬੀ ਵਿਰਸੇ ਤੋਂ, ਸਿੰਘ ਹਰਜੀਤ ਜੀ ਲੈ ਕੇ ਆ ਰਹੇ ਹਨ। ਟਿਕਟਾਂ ਲੈਣੀਆਂ ਹੁਣ 6474-8100 'ਤੇ ਗੱਲਬਾਤ ਕਰ ਲੈਣੀਆਂ। ਅਨਾਜ ਮਾਰਟ ਗਰੋਸਰੀ ਸਟੋਰ ਖੁੱਲ੍ਹ ਗਿਆ ਹੈਗਾ ਬਰੈਂਪਟਨ ਦੇ ਵਿੱਚ, ਏਅਰਪੋਰਟ 'ਤੇ ਏਅਰਪੋਰਟ 'ਤੇ ਮੇਫੀਲਡ ਬਿਲਕੁਲ ਖੂੰਜੇ ਦੇ ਨਵੇਂ ਬਣੇ ਪਲਾਜ਼ੇ ਦੇ ਵਿੱਚ। ਅਨਾਜ ਮਾਰਟ, ਇੰਡੀਅਨ ਐਸੋਸੀਏਸ਼ਨ ਗਰੋਸਰੀ, ਪ੍ਰੀਮੀਅਮ ਆਟਾ, ਰਾਈਸ, ਲੈਂਟਲਸ, ਇਟਸ ਅਮੇਜ਼ਿੰਗ ਸਟੋਰ, ਤੁਸੀਂ ਵਿਜ਼ਿਟ ਕਰਕੇ ਆਉਣਾ। ਬਹੁਤ ਤਕੜਾ ਸਟੋਰ ਬਣਾਇਆ, 6141 ਮੇਫੀਲ ਰੋਡ 'ਤੇ, ਮੇਫੀਲ ਅਤੇ ਏਅਰਪੋਰਟ ਬਿਲਕੁਲ ਖੂੰਜੇ 'ਤੇ। ਅਤੇ ਅਮੈਰੀਕਾ ਵਿੱਚ ਸਾਨੂੰ ਬਹੁਤ ਸਾਰੇ ਦੇਖਦੇ ਹਨ ਅਤੇ ਸੁਣਦੇ ਵੀ ਹਨ। ਸੋ ਅਮੈਰੀਕਨ ਕਮਿਊਨਿਟੀ ਵਾਸਤੇ ਜਿਹੜੇ ਡੈਲਕੋ ਪੰਜਾਬੀ ਕਲਚਰ ਕਲੱਬ ਵਾਲੇ ਹਨ, ਇੱਕ ਤੀਆਂ ਦਾ ਮੇਲਾ ਲੈ ਕੇ ਆਏ ਹਨ ਐਤਵਾਰ ਨੂੰ ਸਪਤੰਬਰ ਦੀ 13 ਤਰੀਕ ਨੂੰ, 1 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਸ਼ੋਅ ਚੱਲੇਗਾ। ਕੁਆਲਿਟੀ ਇਨ ਹੋਟਲ ਵਾਸ਼ਿੰਗਟਨ ਪੈਂਸਲਵੇਨੀਆ ਦੇ ਵਿੱਚ ਆ। ਲਾਈਵ ਸਿੰਗਰਸ, ਲਾਈਵ ਡੀਜੇ, ਭੰਗੜਾ, ਗਿੱਧਾ, ਰੌਣਕਾਂ ਮੇਲਾ ਲੱਗਣਗੀਆਂ। ਕੋਈ ਜਾਣਕਾਰੀ ਲੈਣੀ ਹੋਵੇ ਤੇ ਸਬਜ਼ੀ ਮੰਡੀ ਤੇ 6105749698 ਤੇ ਗੱਲਬਾਤ ਕਰ ਲਿਓ। ਤੇ ਇੱਕ ਜਿਹੜੀ ਗੈਦਰਿੰਗ ਮੀਟਿੰਗ ਟਰੈਕਿੰਗ ਇੰਡਸਟਰੀ ਨੂੰ ਫਿਕਸ ਕਰਨਾ ਚਾਹੁੰਦੇ ਹੋ, ਚਾਹੇ ਡਰਾਈਵਰ ਹੋ, ਚਾਹੇ ਓਨਰ ਆਪਰੇਟਰ ਹੋ, ਚਾਹੇ ਮਾਲਕ ਹੋ, ਸਾਰਿਆਂ ਵਾਸਤੇ ਗੈਦਰਿੰਗ ਰੱਖੀ ਗਈ ਹੈਗੀ। ਕਹਿੰਦੇ ਆਓ ਇਸ ਨੂੰ ਹੋਰ ਵਧੀਆ ਬਣਾਈਏ। ਸਪਤੰਬਰ ਦੀ 12 ਤਰੀਕ ਨੂੰ ਇਹ ਗੈਦਰਿੰਗ ਰੱਖੀ ਗਈ ਆ ਐਮ ਪੀ ਜੌਨ 04 ਦੇ ਆਫਿਸ ਦੇ ਸਾਹਮਣੇ, 900 LB ਰੋਡ, ਸਖਰਾਜ। ਸੰਧੂ ਨਾਲ ਗੱਲਬਾਤ ਕਰ ਲਿਓ। ਸੰਧੂ ਸਾਹਿਬ ਦਾ ਨੰਬਰ 416-857-6868 ਹੈਗਾ।

0: समोसा एंड स्वीट फैक्ट्री जिथे पाजी दिया सारिया आइटमां डॉलर 475 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुन तीन लोकेशंस तो सर्व करदे ने। 2 इन ब्रैम्पटन 1850 एल्बन रोड ईटोबीको। वधेरे जानकारी ले कॉल करो 416-213-1165 ते 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार नंबर ता दई मोना जी दा।
2: हां जी तुसी भी नोट करो, इंश्योरेंस कोई भी होवे
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो मोना मेंगी फ्रॉम इंश्योरेंस फॉर यू
2: 416-509-1509
3: और विजिट insuranceforyou.ca।
4: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। दुनिया विच किते भी घूमन फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200। कटारिया टूर्स एंड ट्रैवल दो लोकेशन तो अपनिया सेवावां प्रदान करते ने। 2883 डेरी रोड ईस्ट मिसिसागा, सेकंड लोकेशन 4550 एबनेजर रोड ब्रैम्पटन।
5: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
4: ओ जी हुण तुसी भी देर ना लगाओ, ग्रीन वैली सुपरमार्केट आओ। सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666, 905-913-1666 या पहुंचो 11665 मैकवीन ਡਰਾਈਵ ਮੇਫੀਲਡ ਦੇ ਨੁੱਕਰ ਤੇ।
6: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇੰਨਾ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
4: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
5: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ। Top Auto Collision provide kardene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kardene. Complete collision repair and car painting. Top Auto Collision.
8: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਜਿੱਦਾਂ ਮੈਂ ਕਿਹਾ ਸੀਗਾ ਵੀ ਅਸੀਂ ਰੂਬੀ ਸਹੋਤਾ ਜੀ ਨਾਲ ਗੱਲਬਾਤ ਕਰਾਂਗੇ। ਮੈਂਬਰ ਆਫ ਪਾਰਲੀਮੈਂਟ ਇੱਕ ਨਹੀਂ, ਦੋ ਨਹੀਂ, ਤਿੰਨ ਵਾਰੀ, ਚਾਰ ਵਾਰੀ ਬਣੇ ਹਨ, ਨਹੀਂ ਤੁਸੀਂ ਬਣਾਏ ਹਨ। ਕੁਝ ਨਾ ਕੁਝ ਠੀਕ ਕਰਦੇ ਤੁਸੀਂ ਇਹਨਾਂ ਨੂੰ ਚੁਣਿਆ, ਤੇ ਤੁਹਾਡੇ ਬਹੁਤ ਸਾਰੇ ਸਵਾਲ ਹੁੰਦੇ ਜੇ ਤੁਸੀਂ ਮੈਨੂੰ ਭੇਜ ਦਿੰਦੇ, ਮੈਂ ਪੁੱਛਣੇ ਹਨ ਤੇ ਪੁੱਛਾਂਗੇ ਆਪਾਂ ਜ਼ਰੂਰ। ਮੈਂਬਰ ਆਫ ਪਾਰਲੀਮੈਂਟ ਬਰੈਂਪਟਨ ਨੌਰਥ ਤੇ ਕੈਲਟਨ, ਇੱਕ ਨਵੀਂ ਤੁਹਾਨੂੰ ਥੋੜੀ ਸਬ ਡਿਵੀਜ਼ਨ ਦਿੱਤੀ ਗਈ ਹੈ ਜੀਐਨ ਪ੍ਰੋਗਰਾਮ ਵਿੱਚ।
9: ਥੈਂਕ ਯੂ ਬਲਜਿੰਦਰ ਜੀ, ਇਟਸ ਗੁੱਡ ਟੂ ਬੀ ਔਨ ਯੂਰ ਪ੍ਰੋਗਰਾਮ ਐਂਡ ਯੂਅਰ ਰਾਈਟ 2025 ਵਾਲੀ ਇਲੈਕਸ਼ਨ ਦੇ ਵਿੱਚ ਇਸ ਰਾਈਡਿੰਗ ਦੀ ਰੀਡਿਸਟ੍ਰੀਬਿਊਸ਼ਨ ਹੋਈ ਹੈਗੀ, ਸਾਰੀ ਰਾਈਡਿੰਗਸ ਦੀ ਹੋਈ ਹੈਗੀ ਅਕ੍ਰੋਸ ਕੈਨੇਡਾ, ਐਂਡ ਮੇਰੀ ਰਾਈਡਿੰਗ ਕੁਛ ਥੋੜੀਆਂ ਜਿਹੀਆਂ ਰਾਈਡਿੰਗਸ ਦੇ ਵਿੱਚੋਂ ਹੈਗੀ ਆ ਜਿਹੜੀ ਬਹੁਤ ਜ਼ਿਆਦਾ ਬਦਲ ਗਈ ਹੈਗੀ ਆ, ਆਲਮੋਸਟ 50% ਇਹਦੇ ਵਿੱਚ ਬਦਲਾਅ ਆਇਆ ਹੈਗਾ ਆ, ਐਂਡ ਇਟਸ ਅ ਗੁੱਡ ਚੇਂਜ ਫੋਰ ਮੀ ਬਿਕਾਜ਼ ਮੈਨੂੰ ਇੱਕ ਕੈਲੇਡਨ ਦਾ ਸਦਰਨ ਹਿੱਸਾ ਮਿਲਿਆ ਹੈਗਾ, ਸੋ ਪਹਿਲੀ ਵਾਰ ਮੈਨੂੰ ਕੈਲੇਡਨ ਦੇ ਲੋਕਾਂ ਨੂੰ ਰੈਪ੍ਰੈਜੈਂਟ ਕਰਨ ਦਾ ਵੀ ਮੌਕਾ ਮਿਲਿਆ ਹੈਗਾ।
8: Canada, what a wonderful country. It's beautiful.
9: It's a beautiful.
8: I've been here over almost 50 years and we want to keep it that way.
9: Yeah.
8: ਲੰਘੇ ਟਾਈਮ 'ਚ ਕਾਫੀ ਸਾਰੀਆਂ ਮੁਸ਼ਕਿਲਾਂ ਆਈਆਂ ਕਿਉਂਕਿ ਨਵੇਂ ਲੋਕ ਆਉਂਦੇ ਹਨ, ਸਾਰੇ ਆਪਣੇ ਹਨ, ਜਦੋਂ ਪਹੁੰਚ ਜਾਂਦੇ ਹਨ ਤੁਸੀਂ ਸਾਰਿਆਂ ਨੂੰ ਪ੍ਰੋਟੈਕਟ ਕਰਨਾ। ਜਿਹੜੀ ਵੱਡੀ ਮੁਸ਼ਕਿਲ ਆਈ ਸੀ ਇਮੀਗ੍ਰੇਸ਼ਨ ਦੇ ਵਿੱਚ, ਬਹੁਤ ਸਾਰੇ ਲਿਆਉਂਦੇ ਤੇ ਬਾਅਦ ਵਿੱਚ ਬਹੁਤ ਸਾਰੀਆਂ ਐਕਸਟੋਰਸ਼ਨ ਕਾਲਸ, ਆਟੋ ਥੈਫਟ, ਬਹੁਤ ਕੁਝ ਹੋਇਆ ਕੈਨੇਡਾ ਦੇ ਵਿੱਚ, ਬਹੁਤ ਕੁਝ ਹੋਇਆ। ਸੋ ਮੋਸਟਲੀ ਜੇ ਦੇਖਿਆ ਜਾਏ ਬਰੈਂਪਟਨ ਦੀ ਗੱਲਬਾਤ ਕੀਤੀ ਜਾਂਦੀ ਹੈ, ਸਰੀ ਦੀ ਗੱਲਬਾਤ ਕੀਤੀ ਜਾਂਦੀ ਆ, ਜਾਂ ਕੈਲਗਰੀ ਵਿਨਪੈਗ ਦੀ ਥੋੜੀ ਘੱਟ ਹੁੰਦੀ ਆ, ਪਰ ਇਹ ਸਿਟੀਆਂ ਲਾਈਮ ਲਾਈਟ ਵਿੱਚ ਆਈਆਂ ਤੇ ਲੋਕੀ ਕਹਿੰਦੇ ਕੋਈ ਬਦਲਾਅ ਲਿਆ, ਕੁਝ ਚੇਂਜ ਲਿਆ ਹੋਵੇ, ਅਸੀਂ ਅੱਕ ਗਏ ਹਾਂ, ਥੱਕ ਗਏ ਹਾਂ। ਤੁਸੀਂ ਡਿਬੇਟਸ ਕੀਤੀਆਂ, ਪੀਅਰ ਪੋਲਵਰ ਹੀ ਹੈਜ਼ ਦਾ ਰਾਈਟ ਟੂ ਡਿਬੇਟ ਆਲਸੋ, ਆਪੋਜੀਸ਼ਨ ਹੈਗਾ ਆ, ਬਹੁਤ ਸਾਰੇ ਸਵਾਲ ਉੱਠੇ ਵੀ ਰਿਪੀਟ ਅਫੈਂਡਰਸ ਬਾਰ ਬਾਰ ਆ ਕੇ ਸੇਮ ਕ੍ਰਾਈਮ ਕਰ ਰਹੇ ਹਨ, ਇਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਕੱਲ੍ਹ ਨਹੀਂ ਜਾ ਰਿਹਾ, ਕਈ ਕਹਿੰਦੇ ਡੱਗ ਫੋੜ ਨੇ, ਜੇਲ੍ਹਾਂ ਨਹੀਂ ਬਣਾਈਆਂ ਤੇ ਜੇਲ੍ਹ ਵਿੱਚ ਰੱਖਦੇ ਨਹੀਂ, ਸਾਡੇ ਕੋਲ ਕਪੈਸਿਟੀ ਹੈ ਨਹੀਂ। ਸੋ ਬਹੁਤ ਕੁਝ ਹੋਇਆ, ਆਪਾਂ ਕਿੱਥੇ ਤੱਕ ਪਹੁੰਚੇ ਹੁਣ?
9: ਬਹੁਤ ਪ੍ਰੋਗਰੈਸ ਪਿਛਲੇ ਇੱਕ ਸਾਲ ਦੇ ਵਿੱਚ ਬਣੀ ਹੈਗੀ ਆ, ਸੋ ਜਦੋਂ ਤੋਂ ਇਹ ਖਾਸ ਕਰਕੇ ਇਸ਼ੂ ਹੈ, ਪ੍ਰਾਇਓਰਿਟੀ ਇਸ਼ੂ ਬਣਿਆ ਹੈਗਾ ਆ, ਐਜ਼ ਵੀ ਸਾ ਪ੍ਰੋਪਰਟੀ ਕ੍ਰਾਈਮ ਤੇ ਐਕਸਟ੍ਰੈਕਸ਼ਨ ਦਾ ਇਸ਼ੂ ਜਿਹੜਾ ਤੁਸੀਂ ਕਹਿ ਰਹੇ ਹੈਗੇ ਹੋ, ਰਾਈਜ਼ ਇਨ ਆਰ ਕਮਿਊਨਿਟੀ, ਵੀ ਹੈਵ ਚੇਂਜਡ ਮੈਨੀ ਲਾਜ਼ ਸਿੰਸ ਦੈਨ। ਸੋ ਪਿਛਲੇ ਸਾਲ ਦੇ ਵਿੱਚ ਕੁਛ 9 ਨਵੇਂ ਕਾਨੂੰਨ ਲੈ ਕੇ ਆਉਂਦੇ ਹੈਗੇ ਜਿਹੜੇ ਪਬਲਿਕ ਸੇਫਟੀ ਦੇ ਰਿਲੇਟਡ ਹੈਗੇ ਨੇ, ਭਾਵੇਂ ਉਹ ਆਪਣੀ ਸਾਈਬਰ ਸਿਕਿਉਰਿਟੀ, ਆਪਣੀ ਕ੍ਰਿਟੀਕਲ ਇਨਫਰਾਸਟ੍ਰਕਚਰ ਨੂੰ ਪ੍ਰੋਟੈਕਟ ਕਰਨ ਦੀ ਗੱਲ ਹੋਵੇ, ਜਾਂ ਖਾਸ ਕਰਕੇ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੈਗੇ ਹੋ, ਆਪਣੀ ਕ੍ਰਿਮੀਨਲ ਕੋਡ ਆਫ ਕੈਨੇਡਾ ਨੂੰ ਅਪਡੇਟ ਤੇ ਮਾਡਰਨਾਈਜ਼ ਕਰਨਾ, ਉਹਦੇ ਵਿੱਚ ਹੰਡਰਡਸ ਆਫ ਡਿਫਰੈਂਟ ਚੇਂਜਸ ਲੈ ਕੇ ਆਉਂਦੇ ਹੈਗੇ ਆ। ਫੋਰ ਇੰਸਟੈਂਸ, ਬੇਲ ਐਂਡ ਸੈਂਟੈਂਸਿੰਗ ਰਿਫੋਰਮ ਬਿੱਲ ਦੇ ਵਿੱਚ ਓਵਰ 80 ਡਿਫਰੈਂਟ ਚੇਂਜਸ ਦੈਟ ਵੀ ਮੇਡ ਟੂ ਦ ਕ੍ਰਿਮੀਨਲ ਕੋਡ ਆਫ ਕੈਨੇਡਾ ਇਨ ਦੈਟ ਬਿੱਲ, ਜਿਹਦੇ ਵਿੱਚ ਰਿਪੀਟ ਵਾਇਲੈਂਟ ਅਫੈਂਡਰਸ ਨੂੰ ਡਿਫਰੈਂਟ ਰਿਸਟ੍ਰਿਕਸ਼ਨਸ ਲਾਈਆਂ ਜਾਂਦੀਆਂ ਹੈਗੀਆਂ ਨੇ, ਕੋਰਟ ਨੂੰ ਡਿਫਰੈਂਟ ਰਿਕੁਆਇਰਮੈਂਟਸ ਦਿੱਤੀਆਂ ਜਾਂਦੀਆਂ ਹੈਗੀਆਂ ਨੇ ਰਿਪੀਟ ਅਫੈਂਡਰਸ ਲਈ, ਤੇ ਜੇ ਉਹ ਅਫੈਂਡਰਸ ਜਿਹੜੇ ਬ੍ਰੇਕ ਐਂਡ ਐਂਟਰ ਕਰਦੇ ਹੈਗੇ ਆ, ਆਟੋ ਥੈਫਟ ਦੇ ਵਿੱਚ ਇਨਵੋਲਵ ਹੈਗੇ ਨੇ। ਇਸ ਦੇ ਨਾਲ ਨਾਲ ਅਸੀਂ ਆਪਣੀਆਂ ਵੀ ਕੁਛ ਪ੍ਰਾਇਓਰਟੀਜ਼ ਚੇਂਜ ਕੀਤੀਆਂ ਹੈਗੀਆਂ ਨੇ CBSA ਨੂੰ ਲੈ ਕੇ ਵੀ, ਸੋ ਜਿਹੜੇ ਲੋਕ ਇੱਥੇ ਟੈਂਪਰਰੀ ਬੇਸਿਸ ਤੇ ਆਏ ਹੋਏ ਹੈਗੇ ਨੇ, ਐਂਡ ਇਸ ਤਰ੍ਹਾਂ ਦੇ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਸਸਪੈਸ਼ਨ ਪਾਈ ਜਾਂਦੀ ਹੈਗੀ ਆ ਉਹਨਾਂ ਦੀ, ਐਂਡ ਦੇ ਆਰ ਰਿਮੂਵਬਲ ਫਰੋਮ ਦਿਸ ਕੰਟਰੀ, ਉਹਨਾਂ ਨੂੰ ਪਹਿਲੀ ਪ੍ਰਾਇਓਰਟੀ, ਆਈ ਮੀਨ ਵੈਸੇ ਕ੍ਰਿਮੀਨੈਲਿਟੀ ਨੂੰ ਪਹਿਲੀ ਪ੍ਰਾਇਓਰਟੀ ਪਹਿਲਾਂ ਵੀ ਦਿੱਤੀ ਜਾਂਦੀ ਸੀਗੀ, ਕ੍ਰਿਮੀਨਲ ਕੈਨ ਨਾਟ ਰਿਮੇਨ ਇਨ ਦਿਸ ਕੰਟਰੀ, ਪਰ ਖਾਸ ਕਰਕੇ ਪਹਿਲਾਂ ਜਿਹੜਾ ਰੂਟੀਨ ਸੀਗਾ ਉਹ ਇਹ ਸੀਗਾ ਵੀ ਚਾਰਜਸ ਲਏ ਹੁੰਦੇ ਆ, ਟ੍ਰਾਇਲ ਹੁੰਦੀ ਹੈਗੀ ਆ, ਉਹਨੂੰ ਕਾਫੀ ਵਕਤ ਕਈ ਵਾਰ ਲੱਗ ਜਾਂਦਾ ਹੈਗਾ ਆ, ਉਸ ਦੀ ਕੰਕਲੂਜਨ ਤੋਂ ਬਾਅਦ ਰਿਮੂਵਲ ਹੁੰਦੀ ਹੈਗੀ ਆ। ਵਟ ਵੀ ਆਰ ਡੂਇੰਗ ਨਾਓ ਐਂਡ ਵਟ ਵੀਵ ਡਨ ਇਨ ਦੀਸ ਐਕਸਟ੍ਰੈਕਸ਼ਨ ਕੇਸਿਸ ਇਸ, ਅਸੀਂ ਪਹਿਲਾਂ ਹੀ ਰਿਮੂਵ ਕਰ ਰਹੇ ਹੈਗੇ ਹਾਂ ਲੋਕਾਂ ਨੂੰ, ਜਿਹਨਾਂ ਦੇ ਚਾਰਜਸ ਸ਼ਾਇਦ ਉਨੀ ਐਵੀਡੈਂਸ ਨਹੀਂ ਹੈਗੀ, ਬਟ ਵੀ ਵਾਂਟ ਜਿਹੜੇ ਲੋਕ ਇਨਵੋਲਵਡ ਹੈਗੇ ਕ੍ਰਿਮੀਨੈਲਿਟੀ ਦੇ ਵਿੱਚ, ਗੈਂਗ ਲਾਈਫ ਦੇ ਵਿੱਚ ਇਨਵੋਲਵ ਹੈਗੇ ਨੇ, ਵੀ ਉਹਨਾਂ ਗੈਂਗਸ ਨੂੰ ਅਸੀਂ ਡਿਸਟਰਪਟ ਕਰੀਏ, ਕਿਉਂਕਿ ਜਿਸ ਤਰ੍ਹਾਂ ਅਮੈਰੀਕਾ ਤੇ ਕੈਨੇਡਾ ਇਸ ਇਸ਼ੂ ਨੂੰ ਲੈ ਕੇ ਇਕੱਠੇ ਕੰਮ ਕਰ ਰਿਹਾ ਹੈਗਾ ਆਪਣੀਆਂ ਪੁਲਿਸ ਏਜੰਸੀਜ਼, ਵੀ ਹੈਵ ਫਾਊਂਡ ਵੀ ਓਵਰਸੀਜ਼ ਲੋਕ ਪੇ ਕਰ ਰਹੇ ਹੈਗੇ ਇੱਥੇ ਕੈਨੇਡਾ ਦੇ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਦੇ ਸ਼ੂਟਿੰਗਸ ਦੇ ਵਿੱਚ ਇਨਵੋਲਵ ਹੋਣ ਲਈ। ਉਹ ਕਾਫੀ ਉਹ ਮਾਸਟਰ ਮਾਇੰਡ ਨਹੀਂ ਹੈਗੇ ਇਸ ਚੀਜ਼ ਦੇ, ਪਰ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਕਿਸੇ ਬੰਦੇ ਬਾਰੇ, ਐਂਡ ਉਸ ਘਰ ਤੇ ਜਾ ਕੇ ਜਾਂ ਉਸ ਬਿਜ਼ਨਸ ਤੇ ਜਾ ਕੇ ਉਹ ਹਮਲਾ ਕਰਦੇ ਹੈਗੇ, ਉਹਨਾਂ ਨੂੰ ਟਾਰਗੇਟ ਕਰਦੇ ਹੈਗੇ ਆ, ਐਂਡ ਸੋ ਐਨੀ ਵਨ ਇਨਵੋਲਵਡ ਇਨ ਦਿਸ ਵੀਵ ਬੀਨ ਰਿਮੂਵਿੰਗ ਦਮ, ਵੀਵ ਹੈਡ ਅ ਲੋਟ ਆਫ ਸਕਸੈਸ, ਵੀਵ ਰਿਮੂਵਡ ਹੰਡਰਡਸ ਆਫ ਪੀਪਲ ਆਲਰੇਡੀ ਇਨਵੋਲਵਡ ਇਨ ਕ੍ਰਿਮੀਨੈਲਿਟੀ, ਐਂਡ ਤੁਸੀਂ ਆਈ ਥਿੰਕ ਇਹਦਾ ਸਭ ਤੋਂ ਜ਼ਿਆਦਾ ਕੁਇਕ ਇੰਪੈਕਟ ਦੇਖ ਰਹੇ ਹੈਗੇ ਆ।
8: ਵੈਰੀ ਗੁੱਡ। ਕਈ ਵਾਰੀ ਏਦਾਂ ਲੱਗਦਾ ਕਹਿੰਦੇ ਵੀ ਬਹੁਤ ਸਾਰੇ ਗੈਂਗ, ਖੁਦ ਜਿਹੜੇ ਪ੍ਰਾਈਮ ਮਿਨਿਸਟਰ ਹਨ, ਟੀਮ ਇੰਡੀਆ ਜਾਂਦੀ ਆ, ਵੱਖ ਵੱਖ ਸ਼ਹਿਰਾਂ ਵਿੱਚ, ਦੇਸ਼ਾਂ ਵਿੱਚ ਜਾਂਦੀ ਹੈਗੀ ਆ, ਵੀ ਜੇਲ੍ਹਾਂ ਵਿੱਚ ਬੈਠ ਕੇ ਆ ਕੰਮ ਕਰ ਰਹੇ ਹਨ, ਤੇ ਜਿੱਦਾਂ ਆਪਾਂ ਟ੍ਰੇਡ ਡੀਲ ਕਦੇ ਕਰਦੇ ਹਾਂ, ਵਾਰ ਆਰ ਵੀ ਡੀਲ ਥੱਕ ਬਹੁਤ ਇਸ, ਆਰ ਵੀ ਟਾਕਿੰਗ ਅਬਾਊਟ, ਹਾਊ ਵੀ ਗੈਟ ਦੀਸ ਕ੍ਰਿਮੀਨਲਸ?
9: Yes, we are talking about it. So, you know, apne national security advisors bhi kai baar India ja chuke hai gene, ਨੈਸ਼ਨਲ ਸਿਕਿਉਰਿਟੀ ਐਂਡ ਪਬਲਿਕ ਸੇਫਟੀ ਹਮੇਸ਼ਾ ਹਰ ਇੱਕ ਡਾਇਲੋਗ ਦਾ ਇੱਕ ਹਿੱਸਾ ਹੁੰਦਾ ਆ। ਜਦੋਂ ਪ੍ਰਾਈਮ ਮਿਨਿਸਟਰ ਕਾਰਨੀ ਨੇ ਪ੍ਰਾਈਮ ਮਿਨਿਸਟਰ ਮੋਦੀ ਨਾਲ ਵੀ ਗੱਲ ਕੀਤੀ ਸੀਗੀ ਇੱਥੇ ਕੈਨਾਨਾਸਕਸ ਦੇ ਵਿੱਚ, ਉਦੋਂ ਵੀ ਇਹ ਇਸ਼ੂ ਏਜੰਡਾ ਤੇ ਸੀਗਾ ਤੇ ਹਮੇਸ਼ਾ ਹਰ ਇੱਕ ਬਾਇਲੈਟਰਲ ਮੀਟਿੰਗ ਦੇ ਵਿੱਚ ਇਹ ਏਜੰਡਾ ਤੇ ਹੁੰਦਾ। ਜਦੋਂ ਆਪਣੀ ਫੋਰਨ ਅਫੇਅਰਸ ਮਿਨਿਸਟਰ ਅਨੀਤਾ ਨੰਦ ਗਈ ਹੈਗੀ ਆ, ਉਦੋਂ ਵੀ ਖਾਸ ਕਰਕੇ ਇਸ ਚੀਜ਼ ਤੇ ਗੱਲਬਾਤ ਕੀਤੀ ਗਈ ਆ।
8: ਬਾਰਡਰ ਸਿਕਿਉਰਿਟੀ ਇਸ ਗੱਲ ਸੀਗਾ ਕਾਫੀ ਲੰਬੇ ਸਮੇਂ ਤੋਂ ਇੱਕਦਮ ਐਕਸ਼ਨ ਕਰ ਲੈਣਾ ਪਿਆ।
9: Border security, I think, you know, we have had a border with the United States that, you know, we share information with the United States, but bahut is tarah the outside factors bhi aa rahe hage ne jede, you know, guns that we're seeing, drugs that we're seeing, us ton bhi jo dangerous khatarnak drugs hage ne aajkal ban rahe ne, jis tarah fentanyl hai gaya, right? And fentanyl is causing a lot of deaths in our country, and so is reason de karke we had to do things differently a little bit. Khas karke also border safety nu jado aap, you know, when we consider that jehdi apniyan kaaran chori ho rahi hain sigiyan, right, assi mostly ਮੈਂਡੇਟ ਦਿੱਤਾ ਹੋਇਆ ਸੀ ਵੀ ਜਿਹੜੀਆਂ ਚੀਜ਼ਾਂ ਹਾਰਮਫੁਲ ਕੰਟਰੀ ਦੇ ਵਿੱਚ ਆ ਰਹੀਆਂ ਹੈਗੀਆਂ ਨੇ ਉਹਦੇ ਤੋਂ ਕੈਨੇਡੀਅਨਸ ਨੂੰ ਪ੍ਰੋਟੈਕਟ ਕਰਨਾ, ਪਰ ਜਿਹੜੇ ਬਾਹਰ ਜਾ ਰਹੀਆਂ ਹੈਗੀਆਂ ਨੇ ਦੈਟ ਵਾਜ ਨਾਟ ਮੋਸਟਲੀ ਇਟਸ ਟ੍ਰੇਡ, ਇਟਸ ਆਵਰ ਗੁੱਡਸ ਜਿਹੜੀ ਆਪਾਂ ਮੈਨੂਫੈਕਚਰ ਕਰਕੇ ਜਾਂ ਸਰਵਿਸਿਜ਼ ਬਾਹਰ ਭੇਜਦੇ ਹਾਂ। ਵੈਨ ਕਾਰ ਸਟਾਰਟਡ ਬੀਂਗ ਐਕਸਪੋਰਟਡ ਆਊਟ ਆਫ ਆਰ ਕੰਟਰੀ, ਉਹਦਾ ਅਨਸੇਫ ਇਨਵਾਇਰਮੈਂਟ ਕੈਨੇਡੀਅਨਸ ਲਈ ਵੀ ਬਣਨ ਲੱਗ ਗਿਆ ਸੀ, ਜਿਸ ਤਰ੍ਹਾਂ ਬ੍ਰੇਕ ਇਨ ਐਂਟਰੀਜ਼ ਖਾਸ ਕਰਕੇ ਕਾਰ ਚੋਰੀ ਕਰਨ ਲਈ ਹੀ ਹੁੰਦੀ ਸੀ, ਚਾਬੀ ਚੋਰੀ ਕਰਨ ਲਈ ਬ੍ਰੇਕ ਇਨ ਐਂਟਰੀ ਹੁੰਦੀ ਸੀ, ਐਂਡ ਉਸ ਦੇ ਨਾਲ ਨਾਲ ਲਾਈਫ ਨੂੰ ਵੀ ਰਿਸਕ ਹੈਗਾ ਆ, ਉਸ ਦੇ ਨਾਲ ਨਾਲ ਜਿਹੜੇ ਔਰਗਨਾਈਜ਼ ਕ੍ਰਾਈਮ ਗਰੁੱਪਸ ਨੇ ਉਹ ਹੋਰ ਵੀ ਤਾਕਤਵਰ ਹੁੰਦੀਆਂ ਹੈਗੀਆਂ ਨੇ, ਕਿਉਂਕਿ ਉਹਨਾਂ ਨੂੰ ਬਹੁਤ ਫਾਈਨੈਂਸ਼ੀਅਲ ਬੈਨੀਫਿਟ ਮਿਲ ਰਿਹਾ ਹੈਗਾ ਇਸ ਆਪਰੇਸ਼ਨ ਦੇ ਥਰੂ, ਐਂਡ ਸੋ ਵੀ ਹੈਵ ਪੁੱਟ ਸਕੈਨਰਸ, ਵੀ ਹੈਵ ਪੁੱਟ ਨਿਊ ਟੈਕਨੋਲੋਜੀਸ ਦੋਨੇ ਪਾਸੇ ਹੀ, ਜਿਹੜੀਆਂ ਚੀਜ਼ਾਂ ਬਾਹਰ ਵੀ ਜਾ ਰਹੀਆਂ ਨੇ ਤੇ ਜਿਹੜੀਆਂ ਜਿਹੜੀਆਂ ਅੰਦਰ ਵੀ ਆ ਰਹੀਆਂ ਨੇ। ਵੀ ਹੈਵ ਨਿਊ ਡੌਗ ਟੀਮਸ, ਵੀ ਹੈਵ ਡਰੋਨਸ, ਵੀ ਹੈਵ ਅ ਲੋਟ ਆਫ ਡਿਫਰੈਂਟ ਇਕੁਇਪਮੈਂਟ, ਐਂਡ ਅਸੀਂ ਹਯਾਰ ਆਫਿਸਰ ਵੀ ਨਵਾਂ ਹਾਇਰ ਕਰ ਰਹੇ ਹੈਗੇ ਹਾਂ, ਹਯਾਰ RCMP ਦਾ ਤੇ ਹਯਾਰ CDSA ਦਾ, ਸੋ ਦੈਟ ਉਹ ਨੈਸ਼ਨਲ ਸਿਕਿਉਰਿਟੀ ਤੇ ਹੀ ਫੋਕਸ ਰੱਖਣ। ਯੂ ਨੋ ਥਰੂ ਦੈਟ ਵੀ ਅਸੀਂ ਬੈਚਸ ਨਵੇਂ ਗ੍ਰੈਜੂਏਟ ਕਰ ਰਹੇ ਹਾਂ, ਇੱਕ ਲੱਖ ਸਾਰੇ ਨਹੀਂ ਗ੍ਰੈਜੂਏਟ ਹੋ ਸਕਦੇ ਹੈਗੇ, ਬਟ ਐਵਰੀ ਕਪਲ ਆਫ ਵੀਕਸ ਵੀ ਗ੍ਰੈਜੂਏਟਿੰਗ ਮੋਰ ਐਂਡ ਮੋਰ ਰਿਕਰੂਟਸ ਦੈਨ ਐਵਰ ਬਿਫੋਰ।
8: ਲੱਗਦਾ ਸੀਗਾ ਵੀ ਤੁਸੀਂ ਕ੍ਰਿਮੀਨਲ ਨੂੰ ਵੱਧ ਪ੍ਰੋਟੈਕਟ ਕਰਦੇ ਆ, ਜਿਹੜਾ ਵਿਕਟਿਮ ਹੁੰਦਾ ਉਹ ਘੱਟ ਪ੍ਰੋਟੈਕਟਡ ਹੁੰਦਾ ਆ, ਰਿਪੀਟਡ ਜਿਹੜੇ ਕ੍ਰਾਈਮ ਕੀਤੇ ਜਾਂਦੇ ਹਨ, ਬਹੁਤ ਵੀ ਲੱਗਦਾ ਬੰਦਾ ਘਰ ਚੋਰੀ ਕਰਨਾ, ਬੰਦੇ ਨੇ ਆਪਣੇ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਉੱਥੇ ਚਾਰਜਸ ਲੱਗ ਜਾਂਦੇ ਹਨ। ਦੁੱਖ ਬੜਾ ਲੱਗਦਾ, ਇੰਨੀ ਸੁੰਦਰ ਤੇ ਬਿਊਟੀਫੁਲ ਕੰਟਰੀ ਹੈਗੀ ਉਹ 'ਚ ਇਹ ਕੰਮ ਹੋ ਰਹੇ ਹਨ, ਪਰ ਜਿਹੜੇ ਕਰ ਰਹੇ ਹਨ ਉਹਨਾਂ ਨੂੰ ਆਪਾਂ ਵੱਧ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰੀ ਦੀ ਆ। ਇੱਥੇ ਬੜੀ ਮੁਸ਼ਕਲ ਆ ਰਹੀ ਹੈਗੀ ਆ, ਜੇ ਦੇਖਿਆ ਜਾਵੇ ਕਹਿੰਦੇ ਰਿਪੀਟ ਅਫੈਂਡਰ ਸੀਗਾ, ਡਰੰਕ ਡਰਾਈਵਰ ਸੀਗਾ, ਆ ਸੀਗਾ, ਚਾਹੇ ਮਿਊਨਿਸਪਲ ਲੈਵਲ ਦੇ ਹੋਵੇ, ਕਹਿੰਦੇ ਸਾਡੇ ਕੋਲ ਇੰਨੇ ਟੂਲ ਹੈ ਨਹੀਂ ਜਿਹੜੇ ਆਪਣੇ ਨੂੰ ਕੈਚ ਕਰ ਸਕੀ, ਜਾਂ ਸਾਡੇ ਕੋਲ ਰਿਸਟ੍ਰਿਕਸ਼ਨ ਬਹੁਤ ਹੈ, ਪਹਿਲਾਂ ਸਰਚ ਵਾਰੰਟ ਲੈਣਾ ਪੈਂਦਾ, ਰਾਹ ਕਰਨਾ ਪੈਂਦਾ, ਫੋਨ ਲਾਈਨਾਂ ਉਹਦੀਆਂ ਚੈੱਕ ਕਰਨ ਵਾਸਤੇ ਆਹ ਕੁਝ ਕਰਨਾ ਪੈਂਦਾ, ਇਹ ਫਾਸਟ ਟਰੈਕ ਕਿਉਂ ਨਹੀਂ ਹੋ ਸਕਦਾ, ਸਪੈਸ਼ਲੀ ਜੇ ਰਿਪੀਟ ਅਫੈਂਡਰ, ਦੇ ਸ਼ੁੱਡ ਬੀ ਨੋ ਕੁਐਸਚਨ ਆਸ, ਬੰਦਾ ਰਿਪੀਟ ਅਫੈਂਡਰ ਆ, ਡੂ ਵਟਐਵਰ ਯੂ ਵਾਂਟ
9: ਟੂ। ਸੋ ਫਰਸਟ ਪਾਰਟ ਆਫ ਯੂਰ ਕੁਐਸਚਨ, ਜਿਹੜਾ ਪ੍ਰੋਟੈਕਟਿੰਗ ਵਿਕਟਿਮਸ, ਇਹਦਾ ਵੀ ਜੋ ਮੈਂ ਨਵੇਂ ਬਿੱਲ ਕਹੇ ਸੀ ਨਾ, ਉਹਦੇ ਵਿੱਚ ਇੱਕ ਬਿੱਲ ਪ੍ਰੋਟੈਕਟਿੰਗ ਵਿਕਟਿਮਸ ਐਕਟ ਹੈਗਾ ਆ, ਉਸ ਦੇ ਵਿੱਚ ਵੀ ਕਾਫੀ ਚੇਂਜਸ, 90 ਤੋਂ ਉੱਤੇ ਚੇਂਜਸ ਉਸ ਬਿੱਲ ਦੇ ਵਿੱਚ ਹੈਗੇ ਆ, ਕ੍ਰਿਮੀਨਲ ਕੋਡ ਆਫ ਕੈਨੇਡਾ ਨੂੰ ਜੋ ਕੀਤੇ ਜਾਂਦੇ ਹੈਗੇ ਆ ਇਨ ਓਰਡਰ ਟੂ ਮੇਕ ਸ਼ੋਰ ਵੀ ਜਿਹੜੀਆਂ ਟ੍ਰਾਇਲਸ ਹੈਗੀਆਂ ਮਿਸ ਟ੍ਰਾਇਲ ਨਾ ਹੋ ਜਾਵੇ ਜਾਂ ਡਿਸਮਿਸ ਨਾ ਹੋ ਜਾਵੇ, ਕਈ ਕਾਰਨਾਂ ਕਰਕੇ ਕੰਪਲੈਕਸ ਟ੍ਰਾਇਲਸ ਹੋ ਜਾਂਦੀਆਂ ਸੀਗੀਆਂ, ਐਂਡ ਵੀ ਵਾਂਟ ਟੂ ਮੇਕ ਸ਼ੋਰ ਵੀ ਉਸ ਦੇ ਵਿੱਚ ਵਿਕਟਿਮ ਦਾ ਨੁਕਸਾਨ ਹੁੰਦਾ ਹੈਗਾ ਜਦੋਂ ਕੋਈ ਟ੍ਰਾਇਲ ਡਿਸਮਿਸ ਹੁੰਦੀ ਹੈਗੀ ਆ। ਸੋ ਉਹਦੇ ਵਿੱਚ ਉਸ ਚੀਜ਼ ਨੂੰ ਨਜ਼ਰ ਰੱਖ ਕੇ ਵੀ ਕਾਫੀ ਚੇਂਜਸ ਬਣਾਈਆਂ ਗਈਆਂ ਹੈਗੀਆਂ ਨੇ, ਨਵੇਂ ਕਾਨੂੰਨ ਵੀ ਉਸ ਦੇ ਵਿੱਚ ਵੀ ਬਣਾਏ ਗਏ ਹੈਗੇ ਨੇ, ਜਿਹੜੇ AI ਜਿਹੜੀਆਂ ਡੀਪ ਫੇਕਸ ਹੈਗੀਆਂ ਨੇ ਉਸ ਨੂੰ ਲੈ ਕੇ, ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੀਆਂ ਟੂਲਸ ਜਿਹੜੀਆਂ ਹੈਗੀਆਂ ਨੇ ਪੁਲਿਸ ਨੂੰ ਦੇਣ ਦੀਆਂ ਗੱਲਾਂ, ਯੂ ਨੋ ਐਵਰੀਥਿੰਗ ਵੀ ਬਿਨ ਡੂਇੰਗ ਇਨ ਦਿਸ ਲਾਸਟ ਯੂ ਨੋ ਈਅਰ ਐਂਡ ਅ ਹਾਫ ਹੈਜ਼ ਬਿਨ ਫੋਕਸਡ ਔਨ ਨਵੇਂ ਕਾਨੂੰਨ ਬਣਾਉਣਾ, ਦੂਸਰੀ ਪੁਲਿਸ ਨੂੰ ਤੇ ਆਪਣੀ ਲਾ ਇਨਫੋਰਸਮੈਂਟ ਨੂੰ ਉਹ ਟੂਲਸ ਤੇ ਉਹ ਕੇਪੇਬਿਲਿਟੀਜ਼ ਦੇਣੀਆਂ, ਐਂਡ ਤੀਸਰੀ ਚੀਜ਼ ਜਿਹੜੀਆਂ ਅਪਸਟ੍ਰੀਮ ਇਨਵੈਸਟਮੈਂਟਸ ਹੈਗੀਆਂ ਨੇ ਕਮਿਊਨਿਟੀ ਲਈ, ਟੂ ਮੇਕ ਸ਼ੋਰ ਵੀ ਜਿਹੜਾ ਰੂਟ ਕੋਜ਼ ਆ ਉਹਨੂੰ ਵੀ ਅਸੀਂ ਫੜ ਸਕੀਏ। ਸੋ ਜਿਹੜਾ ਸੈਕਿੰਡ ਯੂ ਨੋ ਪਿੱਲਰ ਹੈਗਾ ਸਾਡੇ ਪਲਾਨ ਦਾ, ਜਿਹੜਾ ਪੁਲਿਸ ਨੂੰ ਹੋਰ ਹਥਿਆਰ ਦੇਣਾ, ਉਹਨਾਂ ਨੂੰ ਟੂਲਸ, ਐਂਡ ਟੂ ਮੇਕ ਸ਼ੋਰ ਦੈਟ ਦੇ ਹੈਵ ਦ ਕੇਪੇਬਿਲਿਟੀਜ਼, ਯੂ ਨੋ ਜੋ ਮੈਂ ਬੋਰਡਰ ਦੀ ਇਕੁਇਪਮੈਂਟ ਦੀ ਗੱਲ ਕੀਤੀ ਹੈਗੀ ਆ, ਦੂਸਰੀ ਜਿਹੜੀ ਲੋਫਲ ਐਕਸੈਸ ਦਾ ਬਿੱਲ ਅਸੀਂ ਲੈ ਕੇ ਆਉਂਦਾ ਹੈਗਾ ਆ, ਉਹ ਬਿੱਲ ਹਾਊਸ ਆਫ ਕਾਮਨਸ ਦੇ ਥਰੂ ਤਾਂ ਪਾਸ ਹੋ ਗਿਆ ਹੈਗਾ, ਉਸ ਦੇ ਵਿੱਚ ਜੋ ਤੁਸੀਂ ਵਾਰੰਟਸ ਦੀ ਗੱਲ ਕਰ ਰਹੇ ਹੈਗੇ ਆ ਵੀ ਜਲਦੀ ਜਲਦੀ ਜੋ ਲੋਕ ਫੋਨ ਜਾਂ ਟੈਕਨੋਲੋਜੀ ਦੇ ਥਰੂ ਕਿਸੇ ਨੂੰ ਧਮਕਾ ਰਹੇ ਹੈਗੇ ਨੇ ਜਾਂ ਕਿਸੇ ਦੇ ਅਗੇਂਸਟ ਕੋਈ ਗਲਤ ਚੀਜ਼ਾਂ ਆਨਲਾਈਨ ਸਪਰੈਡ ਕਰ ਰਹੇ ਹੈਗੇ ਨੇ ਜਾਂ ਉਹਨਾਂ ਨਾਲ ਸੀਨੀਅਰਸ ਨਾਲ ਫਰਾਡ ਹੋ ਰਿਹਾ ਹੈਗਾ ਇੰਟਰਨੈਟ ਦੇ ਥਰੂ, ਯੂ ਨੋ ਦੇਅਰ ਆਰ ਸੋ ਮੈਨੀ ਥਿੰਗਸ, ਜੇ ਮਰਡਰ ਕੇਸ ਵੀ ਦੇਖ ਲਓ, ਉਹ ਵੀ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈਗੀ ਆ ਕਿਵੇਂ ਨਾ ਕਿਵੇਂ, ਖਾਸ ਕਰਕੇ ਜਦੋਂ ਤੁਸੀਂ ਕਿਸੇ ਸ਼ੂਟ ਕਿਸੇ ਸ਼ੂਟਰ ਨੂੰ ਵੀ ਹਾਇਰ ਕਰਦੇ ਹੈਗੇ ਆ, ਉਹ ਵੀ ਟੈਕਨੋਲੋਜੀ ਦੇ ਥਰੂ ਹਾਇਰ ਕੀਤੇ ਜਾ ਰਹੇ ਹੈਗੇ ਆ, ਐਂਡ ਸੋ ਇਨ ਦੈਟ ਬਿਲ ਇਹ ਕਾਫੀ ਫਾਸਟ ਟਰੈਕ ਪੁਲਿਸ ਨੂੰ ਅਥੋਰਿਟੀ ਦਿੱਤੀ ਜਾਂਦੀ ਹੈਗੀ ਆ, ਸੋ ਦੈਟ ਉਹ ਜਲਦ ਤੋਂ ਜਲਦ ਜੁਡੀਸ਼ਲ ਆਥੋਰਾਈਜੇਸ਼ਨ, ਜੁਡੀਸ਼ਲ ਓਵਰਸਾਈਟ ਦੇ ਨਾਲ ਆਪਦਾ ਵਾਰੰਟ ਲੈ ਸਕਣ ਤੇ ਵਾਰੰਟ ਤੋਂ ਬਾਅਦ ਉਹ ਚਾਰਜਿਸ ਲੇ ਕਰ ਸਕਣ ਜਿਹੜੇ ਕੇਸ ਹੁਣ ਐਕਸਟ੍ਰੋਸ਼ਨ ਦੇ, ਜਿਵੇਂ 17 ਬੰਦੇ ਜਿਹੜੇ ਇੱਥੇ ਪੀਲ ਰੀਜਨਲ ਪੁਲਿਸ ਨੇ ਇੱਕ ਅਨਾਊਂਸਮੈਂਟ ਕੀਤੀ ਸੀਗੀ ਨਾਟ ਟੂ ਲੋਂਗ ਅਗੋ, ਉਹਨਾਂ ਨੂੰ 8 ਮਹੀਨੇ ਲੱਗ ਗਏ ਸੀ ਉਸ ਕੇਸ ਦੇ ਵਿੱਚ, ਪੁਲਿਸ ਖੁਦ ਸਾਨੂੰ ਦੱਸਦੀ ਹੈਗੀ ਆ ਵੀ ਜਦੋਂ ਇਹ ਬਿੱਲ ਪਾਸ ਹੋ ਗਿਆ ਸੀ ਉਹ 1 ਮਹੀਨੇ ਚ ਉਹ ਕੰਮ ਕਰ ਸਕਦੇ ਹਾਂ ਜਿਹੜਾ ਸਾਨੂੰ 8 ਮਹੀਨੇ ਲੱਗਦੇ ਸੀਗੇ। ਇਹ ਬਿੱਲ ਹੁਣ ਸੈਨੇਟ ਦੇ ਵਿੱਚ ਹੈਗਾ ਆ, ਇਹ ਕਾਫੀ ਯੂ ਨੋ ਮਿਸ ਇਨਫੋਰਮੇਸ਼ਨ ਵੀ ਇਸ ਬਿੱਲ ਬਾਰੇ ਕਾਫੀ ਫੈਲ ਰਹੀ ਹੈਗੀ ਆ। ਇਹਦਾ ਬਿੱਲ ਦਾ ਨਾਂ C-22 ਲੋਫਲ ਐਕਸੈਸ ਬਿੱਲ ਹੈਗਾ, ਇਹਨੂੰ ਲੈ ਕੇ ਲੋਕ ਕਾਫੀ ਪ੍ਰਾਈਵੇਸੀ ਕੰਸਰਨ ਦੀਆਂ ਇਸ਼ੂਜ਼ ਉਠਾ ਰਹੇ ਹੈਗੇ ਆ, ਪਰ ਆਈ ਵੁੱਡ ਸੇ ਦੈਟ ਉਹ ਇਸ਼ੂਜ਼ ਮਿਸ ਕਮਿਊਨੀਕੇਟਡ ਹੈਗੇ ਨੇ, ਕਿਉਂਕਿ ਲੋਕ ਕਈ ਵਾਰ ਐਂਡ ਆਪੋਜੀਸ਼ਨ ਲੋਕਾਂ ਨੂੰ ਕਨਫਿਊਜ਼ ਕਰ ਰਹੀ ਹੈਗੀ ਆ ਇਸ ਗੱਲ ਨੂੰ ਲੈ ਕੇ। This does not give police the power to just go inside your computer. Je tusi koi crime de vich involved nahi hage, tusi suspect nahi hage kisi case de vich, or directly thodi information nahi access kar sakenge. What this does is make a system jide through jadon koi case hega ya police jald to jald within hours ek warrant la sakdi hai ya courts de through, and o jadi information ya o bhi required hai ya bhi jadi apni telecom te social media companies ਇਨਫੋਰਮੇਸ਼ਨ ਰਿਟੇਨ ਕਰਨ, ਐਂਡ ਉਹ ਰਿਟੇਨਮੈਂਟ ਪੀਰੀਅਡ ਵੀ ਇਸ ਬਿੱਲ ਦੇ ਵਿੱਚ ਲੇਆਊਟ ਕੀਤਾ ਜਾਂਦਾ ਹੈਗਾ ਆ। ਵਿਲ ਸੀ ਮੈਂ ਸਾਰੇ ਡਿਟੇਲਸ ਇਸ ਬਿੱਲ ਦੇ, ਕਿਉਂਕਿ ਸੈਨੇਟ ਦੇ ਵਿੱਚ ਕੁਛ ਚੇਂਜਸ ਵੀ ਆ ਸਕਦੀਆਂ ਹੈਗੀਆਂ ਨੇ, ਪਰ ਯੂ ਨੋ ਓਰਿਜਨਲੀ 1 ਈਅਰ ਪੀਰੀਅਡ ਦਿੱਤਾ ਗਿਆ ਸੀ ਰਿਟੈਂਸ਼ਨ ਪੀਰੀਅਡ। ਇਸ ਤਰ੍ਹਾਂ UK ਦੇ ਵਿੱਚ ਵੀ ਹੁੰਦਾ ਹੈਗਾ, ਆਸਟ੍ਰੇਲੀਆ ਦੇ ਵਿੱਚ ਵੀ ਹੁੰਦਾ, ਅਮੈਰੀਕਾ ਦੇ ਵਿੱਚ ਵੀ ਹੁੰਦਾ ਹੈਗਾ, ਇਟਸ ਇੰਪੋਰਟੈਂਟ ਵੀ ਕੈਨੇਡਾ ਦੇ ਵਿੱਚ ਵੀ ਸਾਡੇ ਕੋਲ ਇਸ ਤਰ੍ਹਾਂ ਦਾ ਸਿਸਟਮ ਹੋਵੇ ਵੀ ਜਲਦ ਤੋਂ ਜਲਦ ਜਿਹੜੀ ਇਨਫੋਰਮੇਸ਼ਨ ਪੁਲਿਸ ਨੂੰ ਚਾਹੀਦੀ ਆ ਜਦੋਂ ਅਪਰੋਪਰੀਏਟ ਹੈਗੀ ਆ ਤੇ ਕੋਰਟ ਕਹਿੰਦੀ ਹੈਗੀ ਆ ਵੀ ਅਪਰੋਪਰੀਏਟ ਆ, ਉਹ ਲੈ ਸਕਣ। ਇਸ ਵਕਤ ਬਹੁਤ ਇਨਫੋਰਮੇਸ਼ਨ ਉਹਨਾਂ ਦੇ ਹੱਥਾਂ ਚੋਂ ਨਿਕਲ ਜਾਂਦੀ ਆ ਜਦ ਤੱਕ ਡਿਲੀਟ ਹੋ ਜਾਂਦੀ ਆ, ਜਦ ਤੱਕ ਉਹਨਾਂ ਨੂੰ ਵਾਰੰਟਸ ਮਿਲਦੇ ਹੈਗੇ ਆ, ਐਂਡ ਉਸ ਪੀਰੀਅਡ ਦੇ ਵਿੱਚ ਵਿੱਚ ਜਿਵੇਂ ਤੁਸੀਂ 8 ਮਹੀਨੇ ਦਾ ਉਹ ਲਾ ਲਓ ਕੇਸ ਜਿਹਦੇ ਚ ਐਕਸਟ੍ਰੋਸ਼ਨ ਦੇ ਉਹ ਫੜੇ ਗਏ ਸੀਗੇ, ਉਹ 8 ਮਹੀਨਿਆਂ ਦੇ ਵਿੱਚ ਉਹਨਾਂ ਨੇ ਕਿੰਨੇ ਹੋਰ ਵਿਕਟਿਮਸ ਨੂੰ ਯੂ ਨੋ ਟੋਰਚਰ ਕੀਤਾ, ਉਹਨਾਂ ਨੂੰ ਥਰੈਟਨ ਕੀਤਾ ਹੈਗਾ। ਜੇ ਉਹ 1 ਮਹੀਨੇ ਦੇ ਵਿੱਚ ਕੇਸ ਰਿਜ਼ੋਲਵ ਹੁੰਦਾ ਸੀਗਾ ਤਾਂ ਬਹੁਤ ਲੋਕ ਬਚ ਸਕਦੇ ਹੈਗੇ ਆ ਇਸ ਤਰ੍ਹਾਂ ਦੇ ਇਸ਼ੂ ਦੇ ਵਿੱਚ ਵਿਕਟਿਮ ਬਣ ਤੋਂ।
8: ਬਹੁਤ ਸਾਰੇ ਸਵਾਲ ਰੇਡੀਓ ਟੀਵੀ ਤੇ ਆਉਂਦੇ ਹਨ, ਇੱਕ ਵੱਡਾ ਸਵਾਲ ਸੀਗਾ, ਬਹੁਤ ਸਾਰੇ ਬਿਜ਼ਨਸਮੈਨ ਨੂੰ ਮੈਂ ਮਿਲਦਾ ਇਸ ਵੇਲੇ, ਮੈਨੂੰ ਪਤਾ ਵੀ ਤੁਹਾਡੀ ਜਿਹੜੀ ਡਿਊਟੀ ਹੈਗੀ ਹੈ ਜਾਂ ਸਟੇਟ ਸੈਕਟਰ ਯੂ ਨੋ ਕੰਬੈਟਿੰਗ ਕ੍ਰਾਈਮ, ਬਟ ਇੱਕ ਜਿਹੜੀ ਮੁਸ਼ਕਲ ਹੋਣਾ ਹੀ ਪਈ ਹੈਗੀ ਹੈ ਨਾ, ਜਿੰਨੇ ਕੁ ਬੱਚੇ ਹਨ ਕੰਮ ਕਰਦੇ ਹਨ, ਵਰਕ ਪਰਮਿਟ ਐਕਸਪਾਇਰ ਹੋਣ ਲੱਗੇ ਹਨ, ਬਹੁਤ ਸਾਰੀ ਕੰਪਨੀ ਦੇ ਵਿੱਚ ਕੋਈ ਮਕੈਨਿਕ ਬਣਿਆ, ਕੋਈ ਇੰਜੀਨੀਅਰ ਬਣਿਆ, ਕੋਈ ਕੋਈ ਕੰਮ ਕਰਤਾ, ਕਹਿੰਦੇ 5 ਸਾਲ ਹੋ ਗਏ ਟ੍ਰੇਨਿੰਗ ਦਿੰਦੇ ਨੂੰ, ਸਾਡੀ ਆ ਵੀਡੀਓ ਚੈੱਕ ਕਰ ਲਓ, ਸਾਡੇ ਪੇਰੋਲ ਚੈੱਕ ਕਰ ਲਓ, ਇਹ ਬੱਚੇ ਤੜਫ ਰਹੇ, ਸਾਨੂੰ ਪੱਕਾ ਕੌਣ ਕਰੇਗਾ? ਸੋ ਸਾਨੂੰ ਪਤਾ ਤੁਸੀਂ ਕਲੀਨ ਅਪ ਕਰਨ ਲੱਗੇ ਹੋਏ ਹਨ, ਪਰ ਜਿਹੜੇ ਚੰਗੇ ਹਨ ਉਹਨਾਂ ਤੋਂ ਰੱਖਣ ਦੀ ਕੋਸ਼ਿਸ਼ ਕਰੋ, ਸਾਨੂੰ ਇਮੀਗ੍ਰੈਂਟਸ ਚਾਹੀਦੇ ਹਨ ਨੋ ਮੈਟਰ ਵਟ, ਥੋੜ੍ਹੀਆਂ ਸਾਲ ਕੁ ਹੋਰ ਦੇਖ ਲਓ, ਫਿਰ ਆਪਾਂ ਤੜਫਣਾ, ਫਿਰ ਆਪਾਂ ਭੱਜਣਾ, ਫਿਰ ਛੇਤੀ ਤੋਂ ਛੇਤੀ ਮੰਗਾਉਣ ਦੀ ਕੋਸ਼ਿਸ਼ ਕਰਨੀ ਆ। ਪਰ ਇਸ ਵੇਲੇ ਜਿਹੜਾ ਬੱਚਿਆਂ ਦਾ ਰੈਕਡ ਠੀਕ ਹੈਗਾ, ਜਿਹੜੇ ਇੱਥੇ ਰਹਿਣਾ ਚਾਹੁੰਦੇ ਹਨ, ਕੰਮ ਕਰਨਾ ਚਾਹੁੰਦੇ ਹਨ, ਜੇ ਉਹਨਾਂ ਦੇ ਚੈੱਕਅਪ ਕੀਤੀ ਜਾਵੇ ਤਾਂ ਕੰਪਨੀ ਦਾ ਹੀ ਫਾਇਦਾ ਤੇ ਤੁਹਾਡਾ ਹੀ ਫਾਇਦਾ। ਗਾਹ ਕਿੱਧਰ ਲੱਭਣ ਗਏ ਹੋ? 5 ਸਾਲ ਦੀ ਕੌਣ ਟ੍ਰੇਨਿੰਗ ਦਊਗਾ ਮਿਲਰਾਈਟ ਵਾਸਤੇ, ਮਕੈਨਿਕ ਵਾਸਤੇ ਕੌਣ ਟ੍ਰੇਨਿੰਗ ਦਊਗਾ? ਇਹਨਾਂ ਨੂੰ ਪੱਕੇ ਗੱਲ ਨਹੀਂ ਕਰ ਸਕਦੇ ਜਿਹੜੇ ਇੱਥੇ ਹਨ, ਜਿਹਨੇ ਕੋਈ ਕ੍ਰਾਈਮ ਨਹੀਂ ਕੀਤਾ, ਕੋਈ ਗਲਤ ਕੰਮ ਨਹੀਂ ਕੀਤਾ, ਜਿਹੜੇ ਕੰਮ ਕਰਦੇ ਹਨ, 5 ਸਾਲ ਸਿੱਖਿਆ, ਹੁਣ ਕਹਿੰਦੇ ਵੀ ਸਾਡਾ ਵਰਕ ਪਰਮਿਟ ਐਕਸਪਾਇਰ ਹੋਇਆ, ਵਿਚਾਰੇ ਤੜਫੇ ਪਏ ਹਨ, ਜੇ ਕਰੀਏ ਤਾਂ ਕੀ ਕਰੀਏ?
9: ਸੋ ਯੂ ਨੋ ਪ੍ਰੋਵਿੰਸਿਸ ਦੇ ਨਾਲ ਗੱਲਬਾਤ ਇਮੀਗ੍ਰੇਸ਼ਨ ਮਿਨਿਸਟਰ ਨੇ ਹੁਣ ਕੀਤੀ ਹੈਗੀ ਆ ਵੀ ਜਿਹੜੇ ਉਹ PNP ਦੇ ਨੰਬਰਸ ਕੁਆਂਟਿਟੀ ਚਾਹੁੰਦੇ ਹੈਗੇ ਆ ਵੀ ਉਹਨਾਂ ਨੂੰ ਦਿੱਤੀਆਂ ਜਾਣਗੀਆਂ, ਸੋ ਦੈਟ ਲੋਕ ਪੱਕੇ ਜਿਹੜੇ ਸਕਿੱਲਸ ਦੇ ਵਿੱਚ ਖਾਸ ਕਰਕੇ ਜਿਹੜੇ ਸਕਿੱਲਸ ਦੇ ਵਿੱਚ ਲੋਕ ਚਾਹੀਦੇ ਹੈਗੇ ਨੇ, ਇਸ ਜਿੱਥੇ ਲੇਬਰ ਸ਼ੋਰਟੇਜ ਹੈਗੀ ਆ, ਉਹ ਲੋਕਾਂ ਲਈ ਜ਼ਰੂਰ ਰਸਤਾ ਬਣ ਰਿਹਾ ਹੈਗਾ ਆ, ਬਣਦਾ ਵੀ ਆਇਆ ਹੈਗਾ ਆ। ਯੂ ਨੋ ਐਵਰੀ ਈਅਰ ਅਸੀਂ ਜਿਵੇਂ ਪਿਛਲੇ ਸਾਲ 395,000 ਲੋਕ ਪੱਕੇ ਕੀਤੇ ਹੈਗੇ ਆ, ਯੂ ਨੋ ਵੀ ਆਰ ਔਨ ਟ੍ਰੈਕ ਟੂ ਡੂਇੰਗ ਦ ਸੇਮ ਨੰਬਰ ਦਿਸ ਈਅਰ ਟੂ। ਉਹਦੇ ਵਿੱਚੋਂ ਅਸੀਂ ਅਸਾਈਲਮ ਤੇ ਰੈਫਿਊਜੀ ਦਾ ਤੇ ਹਿਊਮੈਨੀਟੇਰੀਅਨ ਦਾ ਵੀ ਕੋਟਾ ਘਟਾਇਆ ਹੈਗਾ ਆ, ਇਕਨੋਮਿਕ ਦਾ ਵਧਾਇਆ ਹੈਗਾ ਆ, ਸੋ ਦੈਟ ਜੇ ਓਵਰਆਲ ਲੈਵਲਸ ਵੀ ਥੋੜੇ ਜਿਹੇ ਘਟੇ ਹੈਗੇ ਆ, 4 ਲੱਖ ਹੁੰਦੇ ਸੀਗੇ, ਜਿਹੜਾ ਇਕਨੋਮਿਕ ਪੋਰਸ਼ਨ ਆ ਉਹ ਨਹੀਂ ਘਟਿਆ ਹੈਗਾ ਆ, ਇਕਨੋਮਿਕ ਅਸੀਂ ਓਨੇ ਹੀ ਲੈ ਰਹੇ ਹੈਗੇ ਆ। ਸੋ ਦੇਰ ਆਰ ਮੈਨੀ ਓਪਰਚੁਨਿਟੀਜ਼, ਐਂਡ ਆਈ ਵੁੱਡ ਟੈਲ ਪੀਪਲ ਵੀ ਜਿਹੜੇ ਜਨਰਲ ਡਰਾਜ ਐਂਡ ਐਡਮਿਨਿਸਟ੍ਰੇਟਿਵ ਜੋਬਸ ਦੇ ਨਾਲੋਂ ਬੈਟਰ ਹੈਗਾ ਆ ਵੀ ਤੁਸੀਂ ਉਸ ਏਰੀਆ ਦੇ ਵਿੱਚ ਐਕਸਪੀਰੀਅੰਸ ਐਂਡ ਸਕਿੱਲਸ ਲਵੋ ਜਿਸ ਏਰੀਆ ਦੇ ਵਿੱਚ ਇੱਥੇ ਸ਼ੋਰਟੇਜਸ ਹੈਗੀਆਂ ਨੇ।
8: ਇੱਕ ਕੁਐਸਚਨ ਦਾ ਕਹਿੰਦਾ ਕੈਨੇਡਾ ਖੁਦ ਆਪਣੀ ਇਕਾਨਮੀ ਚਲਾਉਣ ਨੂੰ ਕੋਸ਼ਿਸ਼ ਲੱਗਿਆ ਘੱਟ ਪ੍ਰਭਾਵ ਪੈਸੇ ਬੜੇ ਵੰਡਦੇ ਆ, ਯੂਕਰੇਨ ਦੇ ਬਹੁਤ ਬੜਾ ਸਵਾਲ ਉੱਠਿਆ, ਕਈ ਵਾਰ ਦੇਣੇ ਪੈਂਦੇ ਇੰਟਰਨੈਸ਼ਨਲ ਰੂਲਸ ਰੈਗੂਲੇਸ਼ਨ ਲਾਸ ਹੁੰਦੇ ਆ, ਪਰ ਇੰਨੇ ਪੈਸੇ ਬਾਹਰ ਵੰਡਣ ਨੂੰ ਆਪਣੀ ਇਕਾਨਮੀ ਕਿਉਂ ਨਹੀਂ ਸੰਭਾਲਦੇ, ਆਪਣੀ ਜਿਹੜੀ ਬਿਜ਼ਨਸ ਇਸ ਵੇਲੇ ਡੁੱਬ ਰਹੀਆਂ ਹਨ,
9: ਉਹਨਾਂ ਲਈ ਪ੍ਰੋਗਰਾਮਸ ਰੋਲ ਆਊਟ ਕੀਤੇ ਗਏ ਹੈਗੇ ਆ ਪਿਛਲੇ ਹਫ਼ਤੇ, ਉਹਨਾਂ ਨੂੰ ਹੁਣ ਵੀ ਅਸੀਂ ਓਪਨ ਹੈਗੇ ਆ ਉਹਨਾਂ ਨੂੰ ਅਮੈਂਡ ਕਰਨ ਨੂੰ, ਜਿਸ ਤਰ੍ਹਾਂ ਕੋਵਿਡ ਵੇਲੇ ਵੀ businesses ਦੀ ਬਹੁਤ ਸਪੋਰਟ ਕੀਤੀ ਹੈਗੀ ਆ through this tariff war we are
8: ਜਿਆਦਾ ਕਰਤੀ ਲੋਕ ਕਰੇ ਦੋ ਘਰ ਵੀ ਲੈਂਦੇ ਉਹ ਸਾਰੇ ਅੰਡਰਸਟੈਂਡ ਕਰਦੇ ਆ, ਬਹੁਤ ਕੁਝ ਹੋਇਆ ਉਸ ਵੇਲੇ ਪਰ ਕੰਟਰੋਲ ਨਹੀਂ ਸੀ
9: ਉਹਦੀ। we have to make sure that we protect our businesses, protect people, ਲੋਕ ਉਸ ਤੋਂ ਬਾਅਦ ਕ੍ਰਿਟਿਸਾਈਜ਼ ਜ਼ਰੂਰ ਕਰ ਸਕਦੇ ਹੈਗੇ ਆ, ਬਟ ਇਟ ਇਜ਼ ਇੰਪੋਰਟੈਂਟ ਫਾਰ ਅਸ ਟੂ ਮੇਕ ਸ਼ੋਰ ਵੀ ਅਸੀਂ ਆਪਣੇ ਉਹ ਕਿਸ ਚੀਜ਼ ਤੇ ਪੈਸਾ ਖਰਚਦੇ ਹੈਗੇ ਆ ਉਹ ਉਹਨਾਂ ਦਾ ਕੰਮ ਹੈਗਾ ਆ, ਰਾਈਟ? ਐਂਡ ਆਈ ਥਿੰਕ ਪੀਪਲ ਸ਼ੁੱਡ, ਯੂ ਨੋ, ਦੇਰ ਆਰ ਗੋਇੰਗ ਟੂ ਬੀ ਅ ਲੋਟ ਆਫ ਚੈਕਸ ਇਨ ਪਲੇਸ, ਬਟ ਯੂ ਨੋ ਇਟ ਜਸਟ ਮੇਕਸ ਇਟ ਮੋਰ ਡਿਫਿਕਲਟ ਫਾਰ ਬਿਜ਼ਨੈਸਿਸ ਟੂ। ਸੋ ਚੈਕਸ ਬਹੁਤ ਹੋਣਗੇ ਪਰ ਉਹੀ ਫਿਰ ਐਂਡ ਆਫ ਦ ਡੇ ਬਿਜ਼ਨੈਸਿਸ ਲਈ ਹੀ ਹੋਰ ਮੁਸ਼ਕਲ ਹੋ ਰਿਹਾ ਹੈਗਾ, ਬਟ ਵੀ ਆਰ ਗੋਇੰਗ ਟੂ ਹੈਲਪ ਥਰੂ ਸਪੈਸੀਫਿਕ ਸਪੋਰਟਸ ਫਾਰ ਬਿਜ਼ਨੈਸਿਸ। ਉਹਦੀਆਂ ਡੈਫੀਨੇਟਲੀ ਰਿਕੁਆਇਰਮੈਂਟਸ ਹੈਗੀਆਂ ਨੇ, ਐਲੀਜੀਬਿਲਿਟੀ ਕ੍ਰਾਈਟੇਰੀਆ ਹੈਗਾ ਆ, ਬੀ ਡੀ ਸੀ ਦੇ ਥਰੂ ਵੀ ਹੋਰ ਫੰਡਿੰਗ ਹੋ ਸਕਦੀ ਆ, ਸੋ ਦੇਰ ਇਜ਼ ਫੋਰਗਿਵਬਲ ਫੰਡਿੰਗ ਇਨ ਗ੍ਰਾਂਟਸ, ਬਟ ਦੇਰ ਇਜ਼ ਆਲਸੋ ਲੋਨਸ ਦੈਟ ਵਿਲ ਹੈਲਪ ਬਿਜ਼ਨੈਸਿਸ ਥਰੂ ਦਿਸ ਟਾਈਮ, ਐਂਡ ਆਈ ਥਿੰਕ ਦੈਟਸ ਇੰਪੋਰਟੈਂਟ ਬਿਕਾਜ਼ ਜਿਹੜਾ ਹੋ ਰਿਹਾ ਹੈਗਾ ਇਹ ਅਨਪ੍ਰੈਸੀਡੈਂਟਡ ਹੈਗਾ ਆ, ਬਹੁਤ ਬਿਜ਼ਨੈਸਿਸ ਨੂੰ ਟਾਈਮ ਲੱਗੂਗਾ ਟ੍ਰਾਂਜੈਕਸ਼ਨ ਕਰਨ ਨੂੰ, ਨਵੇਂ ਪਰਚੇਸਰਸ ਐਂਡ ਬਾਇਰਸ ਲੱਭਣ ਲਈ, ਹੋਰ ਕੰਟਰੀਜ਼ ਦੇ ਨਾਲ ਜਿਹੜੀਆਂ ਅਸੀਂ ਐਗਰੀਮੈਂਟਸ ਬਣਾ ਰਹੇ ਹੈਗੇ ਹਾਂ ਉਹਨਾਂ ਨੂੰ ਯੂਟੀਲਾਈਜ਼ ਕਰਨ ਲਈ ਵੀ ਅਤੇ ਸ਼ਿਫਟ ਕਰਨ ਲਈ ਬਿਜ਼ਨੈਸਿਸ ਨੂੰ ਟਾਈਮ ਲੱਗਦਾ ਹੈਗਾ। ਕੁਛ ਬਿਜ਼ਨੈਸਿਸ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਇੰਨੇ ਇੰਟੀਗ੍ਰੇਟਿਡ ਹੋ ਗਏ ਨੇ, ਇੰਨੇ ਇੰਟੀਗ੍ਰੇਟਿਡ ਹੋ ਗਏ ਹੈਗੇ ਆ ਵੀ ਉਹਨਾਂ 'ਤੇ ਨੈਗੇਟਿਵ ਇਫੈਕਟ ਪੈ ਰਿਹਾ ਹੈਗਾ, ਜਿਸ ਤਰ੍ਹਾਂ ਆਪਣੀ ਆਟੋ ਇੰਡਸਟਰੀ ਹੈਗੀ ਆ। ਸੋ ਇਨ ਓਰਡਰ ਟੂ ਪਿਵਟ ਫਰੋਮ ਦੈਟ ਇਨ ਟੂ ਡਿਫੈਂਸ ਐਂਡ ਅਦਰ ਥਿੰਗਸ, ਆਲ ਆਫ ਦੀਸ ਥਿੰਗਸ ਟੇਕ ਟਾਈਮ ਐਂਡ ਵੀ ਨੀਡ ਟੂ ਸਪੋਰਟ ਆਵਰ ਪੀਪਲ, ਐਂਡ ਸੋ ਇਹ ਸਾਡੀ ਨੰਬਰ 1 ਪ੍ਰਾਇਓਰਿਟੀ ਹੈਗੀ ਆ। ਪਰ ਓਬਵੀਅਸਲੀ ਐਟ ਦ ਸੇਮ ਟਾਈਮ, ਯੂ ਨੋ, ਇਕਨੋਮਿਕ ਆਪਣੀ ਜਿਹੜੀ ਇਕਾਨਮੀ ਹੈਗੀ ਆ ਆਪਣੀ ਨੈਸ਼ਨਲ ਸਿਕਿਉਰਿਟੀ ਤੇ ਵੀ ਡਿਪੈਂਡੈਂਟ ਹੈਗੀ ਆ, ਰਾਈਟ? ਐਂਡ ਸੋ ਇਟ ਇਜ਼ ਵੈਰੀ ਇੰਪੋਰਟੈਂਟ ਵੀ ਜਿਹੜੀ ਇਨਫੋਰਮੇਸ਼ਨ ਗਵਰਨਮੈਂਟ ਕੋਲ ਹੈਗੀ ਆ, ਜੋ ਐਕਟਰਸ ਆਪਣੇ ਆਰਟਿਕ ਨੂੰ ਥ੍ਰੈਟ ਕਰਦੇ ਹੈਗੇ ਆ, ਉਹ ਐਕਟਰਸ ਨੂੰ, ਯੂ ਨੋ, ਇੱਕ ਪਾਸੇ ਲਾ ਕੇ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈਗੀ ਆ, ਸੋ ਦੈਟ ਲੌਂਗ ਟਰਮ ਜਿਹੜੀ ਆਪਣੀ ਸੋਵਰਨਟੀ ਹੈਗੀ ਆ, ਆਪਣੀ ਸਟੈਬਿਲਿਟੀ ਹੈਗੀ ਆ ਇਸ ਕੰਟਰੀ ਦੀ, ਉਹ ਬਣੀ ਰਹੇ। ਐਂਡ ਸੋ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਵੀ ਜੇ ਲੜਾਈ ਕਿਤੇ ਹੋਰ ਲੱਗੀ ਹੋਈ ਹੈਗੀ ਆ, ਦੈਟ ਇਜ਼ ਇੰਪੋਰਟੈਂਟ ਟੂ ਕੈਨੇਡਾ, ਕਿਉਂਕਿ ਉਹ ਲੜਾਈ ਭਾਵੇਂ ਇਸ ਟਾਈਮ ਤੇ ਕਿਤੇ ਹੋਰ ਲੱਗੀ ਹੋਏਗੀ ਆ, ਕੱਲ ਨੂੰ ਆਪਣੇ ਬੋਰਡਰ ਤੇ ਆ ਕੇ ਲੱਗ ਸਕਦੀ ਹੈਗੀ ਆ। ਵੀ ਡੂ ਸ਼ੇਅਰ ਆ ਬੋਰਡਰ ਵਿਦ ਰਸ਼ਾ, ਐਂਡ ਇਟ ਇਜ਼ ਵੈਰੀ ਇੰਪੋਰਟੈਂਟ ਇਨ ਦ ਨੌਰਥ, ਜੋ ਐਕਟੀਵਿਟੀ ਇਸ ਵਕਤ ਹੋ ਰਹੀ ਹੈਗੀ ਆ, ਵੀ ਉਸ ਐਕਟੀਵਿਟੀ ਨੂੰ, ਯੂ ਨੋ, ਐਟ ਬੇ ਰੱਖਣ ਲਈ ਸਾਨੂੰ ਆਪਣੇ ਯੂਰੋਪੀਅਨ ਪਾਰਟਨਰਸ ਦੇ ਨਾਲ ਕੋਆਰਡੀਨੇਟ ਕਰਕੇ ਤੇ ਉਹਨਾਂ ਦੀ ਸਪੋਰਟ ਕਰਨੀ ਪੈਣੀ ਆ ਜਿਹੜੇ ਆਪਣੇ ਨੇਟੋ ਐਲਾਈਜ਼ ਨੇ, ਬਿਕਾਜ਼ ਇਫ ਵੀ ਡੋਂਟ ਹੈਲਪ ਦਮ ਨਾਓ, ਦੈਨ ਨੋਬਡੀ ਇਜ਼ ਗੋਇੰਗ ਟੂ ਹੈਲਪ ਅਸ ਟਮੋਰੋ।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते 416-213-1165।
1: रोकी, तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू,
2: 416-509-1509
3: और विजिट insuranceforyou.ca।
4: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। दुनिया विच किते भी घूमन फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200। कटारिया टूर्स एंड ट्रैवल दो लोकेशन तो अपनिया सेवावां प्रदान करदे ने। 2883 डेरी रोड ईस्ट मिसिसागा, सेकंड लोकेशन 4550 एबनेजर रोड ब्रैम्पटन।
5: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
4: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ।
6: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
4: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
5: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ। Top Auto Collision provide kardene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24-ghante towing service available hai. Har tarah de insurance claims nal deal kardene. Complete collision repair and car painting. Top Auto Collision.
8: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਸਾਡੀ ਗੱਲਬਾਤ ਚੱਲ ਰਹੀ ਹੈਗੀ ਆ ਰੂਬੀ ਸਹੋਤਾ ਜੀ ਦੇ ਨਾਲ, ਸੈਕਟਰੀ ਆਫ ਸਟੇਟ ਕੰਬੈਟਿੰਗ ਕ੍ਰਾਈਮ, ਕਾਫੀ ਲੰਬੇ ਸਮੇਂ ਤੋਂ ਮੈਂਬਰ ਆਫ ਪਾਰਲੀਮੈਂਟ ਬਰੈਂਪਟਨ ਤੋਂ ਰਹੇ ਅਤੇ ਹੁਣ ਜਿਹੜੀ ਜੀਓਗ੍ਰਾਫਿਕ ਏਰੀਆ ਚੇਂਜ ਹੋ ਗਿਆ ਸਾ, ਬਰੈਂਪਟਨ ਨੌਰਥ ਏ ਕੈਲਡਨ ਮੈਂਬਰ ਆਫ ਪਾਰਲੀਮੈਂਟ ਹਨ, ਉਹਨਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈਗੀ ਆ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਹੈ, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਕਾਲ ਕਰ ਰਹੇ ਹੋ ਤਾਂ ਕਾਲ ਅੱਜ ਸਟੂਡੀਓ 'ਚ ਆਪਾਂ ਲੈ ਨਹੀਂ ਸਕਣਾ, ਪਰ ਇਹਨਾਂ ਦੀ ਗੱਲਬਾਤ ਸੁਣੋ ਜ਼ਰੂਰ। ਜੋਬਾਂ ਦੀ ਭਾਲ ਵਿੱਚ ਹੋ ਤਾਂ ਨੰਬਰ ਦੇ ਦਿੰਦਾ 437-242-3158, 437-242-3158 'ਤੇ ਤੁਸੀਂ ਕਾਲ ਕਰਕੇ ਤੁਹਾਨੂੰ ਟਰੈਕਿੰਗ ਜੋਬਸ, ਨਾਲ ਨਾਲ ਇੰਜੀਨੀਅਰਿੰਗ ਜੋਬਸ, ਮਿਲ ਰਾਈਟਸ, ਵੈਲਡਰਸ, ਮਕੈਨਿਕਸ ਅਤੇ ਆਫਿਸ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਵੀ ਸਾਰੀਆਂ ਜੋਬਸ ਆਫਿਸ ਵਿੱਚ ਵੀ ਅਵੇਲੇਬਲ ਹਨ। 437-243-3158 'ਤੇ ਗੱਲਬਾਤ ਕਰ ਲੈਣੀ ਆ। ਮੋਰਗੇਜ ਚਾਹੀਦੀ ਹੈ, ਦਵਿੰਦਰ ਸਿੰਘ ਪਵਾਰ ਬੜੀ ਮਿਹਨਤ ਕਰਦੇ ਹਨ, ਪੈਸਾ ਧੇਲਾ ਚਾਹੀਦਾ, ਦਵਿੰਦਰ ਸਿੰਘ ਪਵਾਰ ਨਾਲ ਸੰਪਰਕ ਕਰ ਲੈਣਾ। ਅਤੇ ਮੋਗਾ ਮਹਿੰਗੀ ਜੀ, ਮੋਨਾ ਮਹਿੰਗੀ ਜੀ ਇੰਸ਼ੋਰੈਂਸ ਕਰਦੇ ਹਨ। ਤੁਹਾਨੂੰ ਲੈ ਚੱਲਦੇ ਹਾਂ ਫਿਰ ਸਟੂਡੀਓ ਦੇ ਵਿੱਚ, ਗੱਲਬਾਤ ਕਰਵਾਉਂਦੇ ਹਾਂ ਰੂਬੀ ਸਹੋਤਾ ਜੀ ਦੇ ਨਾਲ।
9: Lot of real cars can be built here, which is a good news after a long time we are bringing manufacturing here. So kanya cheezan mein Donald Trump ne respected sanu jagde vi kita kuch na kuch aap vi karo thad ko sab kuch hai ga par manufacturing ithe la rahe hai ya lokan nu job nahi get kar rahe hun lag paya kan
10: haan ji
9: ye trend chalda rahega
10: absolutely you know so whether it's through jede national projects announced kite ja rahe hai ya prime minister they through and jada sada national projects office hai ga ya oh independently projects nu select kar raha hai ga we are doing things now you're right jo assi bahut time to nahi kar rahe sige apni independence bahut zyada vadh gayi sige but I will tell you even when I was economic development minister of southern ontario you know it was very hard and even now to convince companies to do trade with other partners or to diversify jadon ek ਵੱਡੀ ਮਾਰਕੀਟ ਤੁਹਾਡੇ ਨੇਬਰਿੰਗ ਕੰਟਰੀ ਦੇ ਵਿੱਚ ਹੋਵੇ ਜਿੱਥੇ ਈਜ਼ ਆਫ ਡੂਇੰਗ ਬਿਜ਼ਨਸ ਬਹੁਤ ਚੰਗਾ ਸੀਗਾ ਐਟ ਦੈਟ ਟਾਈਮ ਇਟ ਵਾਸ ਹਾਰਡ ਸੋ ਨਾਓ ਕੰਪਨੀਜ਼ ਆਰ ਇੰਟਰਸਟਡ ਨਾਓ ਕੰਪਨੀਜ਼ ਵਾਂਟ ਟੂ ਡਾਈਵਰਸੀਫਾਈ ਸੋ ਜਿਹੜੇ ਪੈਥਵੇਜ਼ ਉਹਨਾਂ ਲਈ ਖੋਲ੍ਹੇ ਜਾ ਰਹੇ ਹੈਗੇ ਨੇ ਉਹ ਪੈਥਵੇਜ਼ ਦਾ ਹੋਰ ਐਡਵਾਂਟੇਜ ਲੈਣਾ ਚਾਹੁੰਦੇ ਹੈਗੇ ਆ ਉਹਨਾਂ ਨੂੰ ਸਪੋਰਟ ਵੀ ਦਿੱਤੀ ਜਾ ਰਹੀ ਹੈਗੀ ਆ ਅਤੇ ਨਾਲ ਦੀ ਨਾਲ ਡਿਫੈਂਸ ਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਐਂਡ ਮੈਨੂਫੈਕਚਰਿੰਗ ਦੇ ਵਿੱਚ ਜੋ ਹੁਣ ਯੂ ਨੋ jo pivot assi kar rahe hai gaya to buy canadian that is going to help us build up our own country as well
9: america ne ta down drop da jagrat kita hai gaya bahut sare sawal uthde han bhai apa cross canada hi business kar sakde ho inter provincial business hi kar sakde hai proper tarike na we have our work to be done can they be apa sutte rahe hun jag paye ha so hopefully the canada can work promises can work together
10: that's very very important so jadiya last meetings when you have first ministers meetings can they have jadiya then premiers sare the prime minister milde hai gaya ode vich ek saal pehla eh decide kita gaya siga bhi apanu interprovincial trade hor easy banoni chahidi hai ya jo skills ek province de vich kise kol hai gaya ne oh transferable honi chahidi ne jo apne items ਨੇ ਉਹਨਾਂ 'ਤੇ ਟੈਰਿਫਸ ਨਹੀਂ ਲੱਗਣੇ ਚਾਹੀਦੇ ਹੈਗੇ ਜਿਹੜੇ ਫੈਡਰਲ ਟ੍ਰੇਡ ਬੈਰੀਅਰ ਸੀਗੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਨੂੰ ਉਹ ਸਾਰੇ ਰਿਮੂਵ ਅਸੀਂ ਕਰ ਚੁੱਕੇ ਹੈਗੇ ਹਾਂ ਵੀ ਹੈਵ ਡਨ ਦੈਟ ਇਨ ਦ ਲਾਸਟ ਈਅਰ ਉਹ ਲੈਜਿਸਲੇਸ਼ਨ ਵੀ ਪਾਸ ਹੋ ਚੁੱਕਿਆ ਹੈਗਾ ਆ ਨਾਓ ਜਿਹੜੇ ਬੈਰੀਅਰਸ ਲੈਫਟ ਹੈਗੇ ਆ ਉਹ ਪ੍ਰੋਵਿੰਸ ਟੂ ਪ੍ਰੋਵਿੰਸ ਵਾਲੇ ਹੈਗੇ ਨੇ ਐਂਡ ਸੋ ਦ ਪ੍ਰੋਵਿੰਸਿਸ ਹੈਵ ਟੂ ਵਰਕ ਔਨ ਦੈਟ ਐਂਡ ਯੂ ਨੋ ਐਂਡ ਵੀ ਆਰ ਸੀਇੰਗ ਸਮ ਚੇਂਜਸ ਉੱਥੇ ਤੱਕ ਉਸ ਲੈਵਲ ਤੱਕ ਨਹੀਂ ਪਹੁੰਚੇ ਵੀ ਉਹਨਾਂ ਨੇ ਸਭ ਕੁਛ ਡਰੋਪ ਕਰ ਲਿਆ ਹੈਗਾ ਬਟ ਯੂ ਨੋ ਵੀ ਆਰ ਕੰਟੀਨਿਊ ਟੂ ਮੇਕ ਸ਼ੋਰ ਵੀ ਦੇ ਮੂਵ ਇਨ ਦ ਰਾਈਟ ਡਾਇਰੈਕਸ਼ਨ ਸੋ ਦੈਟ ਵੀ ਕੈਨ ਓਪਨ ਅਪ ਦੈਟ ਪੋਟੈਂਸ਼ੀਅਲ
9: ਰੋਨ ਕੰਟਰੀ ਰੋਨ ਕਮਿਊਨਿਟੀ ਇਜ਼ ਅ ਵਨ ਮੈਨ ਜੌਬ ਇੱਕ ਬੰਦੇ ਦਾ ਨਹੀਂ ਕੰਮ ਹੁੰਦਾ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਿਆਂ ਨੂੰ ਸਾਥ ਦੇਣਾ ਪੈਂਦਾ ਹੈਗਾ
10: ਬਿਲਕੁਲ
9: ਤੁਸੀਂ ਫੰਡਿੰਗ ਦਿੰਦੇ ਹੋ ਪ੍ਰੋਵਿੰਸ਼ੀਅਲ ਹੋ ਜਾਂਦੀ ਹੈ ਪ੍ਰੋਵਿੰਸ ਵਾਲੇ ਫੰਡਿੰਗ ਫਿਰ ਸੀਡੀਅਲ ਦਿੰਦੇ ਹਨ ਤੁਸੀਂ ਬਰੈਂਪਟਨ ਵਿੱਚ ਰਹਿੰਦੇ ਹੋ ਬਹੁਤ ਸਾਰਾ ਸਵਾਲ ਉੱਠ ਰਿਹਾ ਇਸ ਵੇਲੇ ਮਿਊਨਿਸਪਲ ਦਾ ਮੁੱਦਾ ਬਣ ਚੁੱਕਾ ਹੈਗਾ ਆ ਫੰਡ ਵੀ ਬਹੁਤ ਵਾਰੀ ਇਕੱਠੇ ਕੀਤੇ ਗਏ ਆ ਬਰੈਂਪਟਨ ਵਿੱਚ ਹੋਸਪਿਟਲ ਨਹੀਂ ਆ ਰਿਹਾ ਮਿਸਾਂ ਕੋਈ ਚੌਥਾ ਲੱਗਾ ਬਣ ਤੁਹਾਨੂੰ ਵੀ ਇੰਟਰਵਿਊ ਕਰਨਾ ਪੈਣਾ ਵੀ ਵਸ ਮੋਈ ਆਨ ਗਾਈਸ ਵੀ ਇੰਨੇ ਸਾਲ ਹੋ ਗਏ ਪ੍ਰੋਮਿਸ ਕਰਦਿਆਂ ਨੂੰ ਸਾਰੇ ਪਾਸੇ ਫੰਡਿੰਗ ਮੂਵ ਇਨ ਹੋ ਗਈ ਆ ਪਰ ਵਾਈ ਆਰ ਦੇ ਐਕਟਿੰਗ ਹੋਸਪਿਟਲ ਬੰਦ ਕਰ ਦੇ ਰਿਹਾ ਇੰਨੀ ਦੇਰ ਹਾਲੇ ਲੱਗ ਰਹੀ ਹੈਗੀ ਆ ਕਿਉਂਕਿ ਤੁਹਾਡੇ ਬਰੈਂਪਟਨ ਦੇ ਰੈਜ਼ੀਡੈਂਟਸ ਆ ਉਹ ਵੀ ਚਾਹੁੰਦੇ ਹਨ ਵੀ ਛੇਤੀ ਤੋਂ ਛੇਤੀ ਹੋਸਪਿਟਲ ਬਣੇ ਪਰ ਹਜੇ ਦੂਸਰਾ ਵੀ ਨਹੀਂ ਕੰਪਲੀਟ ਹੋਇਆ ਮਿਸਾਂ ਕੋਈ ਚੌਥੀ ਸ਼ੁਰੂ ਹੋਣ ਲੱਗੀ ਆ
10: ਸੋ ਮਿਸਾਂ ਦੇ ਵਿੱਚ ਉਹ ਹੋਸਪਿਟਲਸ ਕੌਣ ਬਣਾ ਰਿਹਾ ਹੈਗਾ province of ontario
9: Jee.
10: so is sawal na apanu apne mpps to puchna pehna hai ga kyunki hospitals are built by the province
9: yeah
10: ਉਹਨਾਂ ਦੀ ਜਿਹੜੀ ਆਪਰੇਟਿੰਗ ਕਾਸਟ ਹੈਗੀ ਆ ਉਹ ਸਭ ਪ੍ਰੋਵਿੰਸ ਅਪਰੂਵ ਕਰਦੀ ਹੈਗੀ ਆ ਐਜੂਕੇਸ਼ਨ ਐਂਡ ਹੈਲਥ ਕੇਅਰ ਇਜ਼ ਰਨ ਬਾਈ ਦ ਪ੍ਰੋਵਿੰਸਿਸ ਐਂਡ ਸੋ ਇਹ ਸਮਝ ਕਰ ਲਾਈਕ ਇਹ ਲੋਕਾਂ ਦੇ ਸਮਝ ਗੱਲ ਆਉਣੀ ਚਾਹੀਦੀ ਹੈਗੀ ਆ ਕਿਉਂਕਿ ਜਦੋਂ ਪ੍ਰੋਵਿੰਸ਼ੀਅਲ ਇਲੈਕਸ਼ਨ ਹੁੰਦੀ ਆ ਇਹ ਟੌਪ ਮੁੱਦਾ ਹੋਣਾ ਚਾਹੀਦਾ ਇਸ ਏਰੀਆ ਦਾ ਤੇ ਇਹ ਬਣਦਾ ਨਹੀਂ ਹੈਗਾ ਆਈ ਡੋਂਟ ਨੋ ਵਾਈ ਮੇਰੇ ਚ ਮੈਨੂੰ ਵੀ ਕਾਫੀ ਫਰਸਟ੍ਰੇਸ਼ਨ ਆ ਕਿਉਂਕਿ ਮੈਂ ਹੁਣ ਚਾਰ ਇਲੈਕਸ਼ਨਸ ਦੇਖ ਚੁੱਕੀ ਹਾਂ ਤਿੰਨ ਤਾਂ ਇਸ ਪ੍ਰੋਵਿੰਸ਼ੀਅਲ ਯੂ ਨੋ ਗਵਰਨਮੈਂਟ ਦੀਆਂ ਦੇਖ ਚੁੱਕੀ ਹਾਂ ਐਂਡ ਉਹ ਮੁੱਦਾ ਕੁਛ ਨਾ ਕੁਛ ਹੋਰ ਬਣ ਜਾਂਦਾ ਆ ਪ੍ਰੋਵਿੰਸ਼ੀਅਲ ਲੈਵਲ ਤੇ ਆ ਕੇ ਇਹ ਬਣਨਾ ਚਾਹੀਦਾ
9: ਸੋਰੀ ਬਟ ਦਿਸ ਇਜ਼ ਵਾਟ ਆਈ ਸੇ ਵੀ ਗਾਟ ਟੂ ਵਰਕ ਟੂਗੇਦਰ
10: ਯਾ
9: ਜੇ ਨਹੀਂ ਕੰਮ ਕਰ ਰਹੇ ਇਹਨਾਂ ਨੂੰ ਬਿਠਾ ਲਓ ਟੇਬਲ ਤੇ ਤੁਸੀਂ ਕਰ ਕੀ ਰਹੇ ਹੈਗੇ ਆ ਤੁਹਾਡੀ
10: ਕੋਈ ਟੀਮ job, though. They should do it. So the voters should vote on that issue.
9: Very well. It depends on the voters, who they can select in the future. So, Brampton, Brampton promised Kita that the hospital will come, Barbara promised that the hospital will come, but it didn't come. I was in the ground, which was the most difficult, underground, but it didn't come. But one thing is that it's happening. But
10: look, land aside rakh sakde ya city wale hai na oh ab de city de future planning de vich rakh sakde hai gaya but at the end of the day province ne usno approve karna hai ga kyunki unna ne run and operate karna hai ga so jehda koi misogaj ban reha hai ga oh itthe hi khulwa den kyunki apni jehdi population hai ki us hisab nal apne kol proper sahulta nahi hai gi healthcare diya you know other areas are fighting with their provinces for it jadon main alberta jaake aayi si Edmonton ਹੁਣ ਮੈਂ ਜਾ ਕੇ ਆਈ ਹੈਗੀ ਆ ਉਹਨਾਂ ਕੋਲ ਚਾਰ ਹਸਪੀਟਲ ਨੇ ਐਡਮਿੰਟਨ ਦੇ ਵਿੱਚ ਉਹਨਾਂ ਦੀ ਪਾਪੂਲੇਸ਼ਨ 1.2 ਮਿਲੀਅਨ ਹੈਗੀ ਉਹਨਾਂ ਕੋਲ ਚਾਰ ਹਸਪੀਟਲ ਨੇ ਹੈਗੇ we have one right one and an urgent care center and that is not enough for our population up 800,000 to surpass kar chuke hai gaya official numbers jide hai gaya unofficially is to bhi vadh ho sakde hai gaya and so othe log ab bhi province nu keh reya it's time for Bramptonians to wake up and really talk about this issue in the next provincial election talk about this issue to their MPPs it's really really important and I just feel be you know this should be the number one priority
9: very well said because sanu bhi bahut sare mudde tackle karne pende sade di kehnde rubi ja ke gayi si hospital bare puchya nahi bahut clear karta hai hun eh municipal level te patrick brown nu baith ke unna gal karne mein sanu oh kehnde paise dete oh kehnde paise jo kuch bhi hega so municipal and provincial di problem hai gi je inna ne fast track te hospital leke aana te leke aange so rubi ji khor sawal uthda kai wari thodi ne zimmedari hundi ਆਪਾਂ ਇਕੱਠੇ ਕੰਟਰੀ ਨੂੰ ਚਲਾਉਣਾ ਦੁੱਖ ਬੜਾ ਹੈ ਸਪੈਸ਼ਲੀ ਜਦੋਂ ਕੌਮ ਵੀ ਡਾਊਨਲੋਡ ਹੋਵੇ ਨਾ ਤਾਂ ਲੋਕੀ ਉਂਗਲਾਂ ਉਠਾਉਣ ਲੱਗ ਪੈਂਦੇ ਆ ਕਹਿੰਦੇ ਜੀ ਵੀ ਆਹ ਕੰਪਨੀ ਚਲਾਉਂਦੀ ਸੀਗੀ ਹੁਣ ਕੰਪਨੀ ਬੰਦ ਕਰਤੀ ਆਪਣੀ ਵਾਈਫ ਨੇ ਉਹਦੇ ਖੋਲ ਕੇ ਡਰਾਈਵਰਾਂ ਦੇ ਪੈਸੇ ਨਹੀਂ ਦਿੱਤੇ ਉਹ ਕੰਪਨੀ ਫਿਰ ਫਲਸ਼ ਕਰ ਰਹੀ ਆ ਉਹਨਾਂ ਕੋਲ 10-15 ਮਿਲੀਅਨ ਦਾ ਘਰ ਹੈਗਾ ਉਹ ਡਰਾਈਵਰ ਵਿਚਾਰੇ ਪੈਸੇ ਮੰਗ ਰਹੇ ਆ ਸਾਨੂੰ ਪਤਾ ਕੋਰਟ ਸਿਸਟਮ ਹੁੰਦੇ ਆ ਲਾਸ ਹੁੰਦੇ ਉਹਦੇ ਸਰੂ ਜਾਣਾ ਪੈਂਦਾ ਪਰ ਉਹ ਹੈ ਤਾਂ ਆਪਣੇ ਨਾ ਸਾਰੇ ਆਪਣੇ ਜਿਹਨਾਂ ਦੇ ਪੈਸੇ ਮਰੇ ਆ ਜਾਂ ਮਾਰੇ ਗਏ ਹਨ ਉਹ ਦੂਸਰਾ ਬੰਦਾ ਵੀ 10-15 ਮਿਲੀਅਨ ਸਾਈਡ ਕਰਕੇ ਜਾਂ ਪ੍ਰੋਫਿਟ ਛੱਡ ਜਾਂਦਾ ਆ ਜਾਂ ਕੋਈ ਨਵੇਂ ਕਾਰਪੋਰੇਸ਼ਨ ਥੱਲੇ ਖੋਲ ਲੈਂਦਾ ਹੈਗਾ ਬੰਦੇ ਉਹੀ ਹੁੰਦੇ ਆ ਸੋ ਵਾਟ ਆਰ ਵੀ ਕੈਨ ਡੂ ਅਬਾਊਟ ਦੈਮ
10: ਯਾ Well, you know, thanks for raising this issue. Definitely, main hi encourage karungi bhi jadon bhi koi employer kise employee di pay withhold karta hai ga ya that you should report it right away. Na ki ek saal baad jadon tusi already bhi 30,000 da katta kha chuke hai ho. I know it might not
9: be normal hai ga koi nahi. Paaji ho ta ka time tight chal raha hai ga pa kar lende hai ge. Oh, bhi head to mouth hunde ha. Par phir ye kam ho rahe ha.
10: Yeah. Yeah, I know, and I ਉਹਦੇ ਵਿੱਚ ਵੀ ਸਿੰਪਥਾਈਜ਼ ਕਰ ਸਕਦੀ ਹੈਗੀ ਆ ਕਿਉਂਕਿ ਕਈ ਵਾਰ ਕਿਸੇ ਇੰਪਲੋਈ ਦੀ ਵੀ ਮਜਬੂਰੀ ਬਣ ਜਾਂਦੀ ਹੈਗੀ ਆ ਬਟ ਇਟ ਇਜ਼ ਸਟਿਲ ਇੰਪੋਰਟੈਂਟ ਐਜ਼ ਕੁਇਕਲੀ ਐਜ਼ ਪੋਸੀਬਲ ਵੀ ਤੁਸੀਂ ਬੈਡ ਐਕਟਰਸ ਨੂੰ ਰਿਪੋਰਟ ਕਰੋ ਬੈਡ ਐਕਟਰਸ ਜਿਹੜੇ ਹੈਗੇ ਨੇ ਉਹ ਸਿਸਟਮ ਦੇ ਵਿੱਚ ਡੈਫੀਨੇਟਲੀ ਰੈਕਗਨਾਈਜ਼ ਕੀਤੇ ਜਾਂਦੇ ਹੈਗੇ ਆ ਕਹਾਂ ਜਿਵੇਂ ਜੇ ਕਿਸੇ ਨੇ ਉਹਨਾਂ ਨੇ ਹਾਇਰ ਕਰਨਾ ਹੈਗਾ ਤੇ ਗਵਰਨਮੈਂਟ ਤੋਂ ਉਹਨਾਂ ਨੂੰ ਅਪਰੂਵਲ ਚਾਹੀਦੀ ਹੈਗੀ ਆ ਲਮਾਈ ਲਈ ਜਾਂ ਕਿਤੇ ਸੈਟਅਪ ਕਰਨਾ ਇਟਸ ਨਾਟ ਐਜ਼ ਈਜ਼ੀ ਐਜ਼ ਵਨ ਥਿੰਗਸ ਐਂਡ ਕਿਤੇ ਨਾ ਕਿਤੇ ਦਾ ਸਿਸਟਮ ਡਜ਼ ਕੈਚ ਅਪ ਵਿਦ ਪੀਪਲ ਐਂਡ ਸੋ ਰਿਪੋਰਟਿੰਗ ਇਜ਼ ਵੈਰੀ ਇੰਪੋਰਟੈਂਟ ਜੇ
9: because sorry yeah. to hold they got to have a corporation they got to have a business
10: yeah.
9: so je pata lag reha ve company aj company band karke ane lokan de paise wale kal khol ke fer baithe corporation kal ehnu lock kiti gayi aa family de vich mainu pata kai vari ho janda hega business vich jaan di koshish karde nahi bachda bankruptcy ho jandi hai kai vari jaan ke kite jande chalo apko itho to 2 million dollar chahiye te dusre passe chal jande hai so canada is beautiful ab haul haul sare cheeza de kam karda assi fok chahne aa
10: ke
9: kisi da paisa na mare kisi da paisa na dobe koi itthe ਤੰਗੀ ਨਾ ਕੱਟੇ ਵੀ ਕੁਝ ਨਾ ਕੋਈ ਚੇਂਜ ਲੈਣੀ ਚਾਹੀਦੀ ਹਨ
10: Yeah. So all of these things are illegal already. They're all illegal. You're not allowed to pay your employee. I'm happy to entertain any different changes that people want to see. But I think, you know, some of these changes will have to once again be provincial regulations in terms of employment law or provincial hai gaya. And kuch cheeza, you know, jehdi ਫੀਡਬੈਕ ਅਬਾਊਟ ਜਿਹੜੀ ਡਿਲੇਸ ਹੈਗੀਆਂ ਨੇ, ਜੇ ਕੋਈ ਇੰਟਰ ਪ੍ਰੋਵਿੰਸ਼ੀਅਲ ਕੰਮ ਕਰ ਰਿਹਾ ਹੈਗਾ ਆ, ਉਹਨਾਂ ਦਾ ਫਿਰ ਜਿਹੜੀ ਲੇਬਰ ਕੰਪਲੇਂਟ ਹੈਗੀ ਆ ਉਹ ਫੈਡਰਲ ਲੇਬਰ ਬੋਰਡ ਤੇ ਜਾਊਗੀ, ਐਂਡ ਦੈਨ ਆਈ ਵਿਲ ਡੈਫੀਨਟਲੀ ਟਾਕ ਟੂ ਦ ਲੇਬਰ ਮਿਨਿਸਟਰ ਅਬਾਊਟ ਦਿਸ ਇਸ਼ੂ ਐਜ਼ ਵੈਲ. ਆਈ ਵਿਲ ਸੇ be the number one sector that has the most labor complaints, unfortunately, is long haul trucking. Federal level te, provincial level te, province aap da dass sakdi hai ki ohna de data mutabik ki hega ya, par sade jinne vi federally regulated sectors hai gene, long haul trucking de vich sab to zyada complaints aa rahi hai.
9: Hopefully future vich rok jaan ਐਕਸਟੋਰਸ਼ਨ ਦੇ ਸਵਾਲ ਤੁਸੀਂ ਐਂਸਰ ਕਰਦੇ. ਇੱਕ ਸਵਾਲ ਸੀਗਾ ਮਨੀ ਲਾਂਡਰਿੰਗ ਦੇ, ਕਹਿੰਦੇ ਵੀ ਮਨੀ ਲਾਂਡਰਿੰਗ ਜਿਹੜੀ ਹੋ ਰਹੀ ਤੁਸੀਂ ਕੰਟਰੋਲ ਕਰ ਰਹੇ ਹੋ, ਉਹਦੇ ਵਿੱਚ ਕੋਈ ਨਵੀਂ ਚੇਂਜ ਆਈ ਮਨੀ ਲਾਂਡਰਿੰਗ ਦੇ ਵਿੱਚ?
10: There has been lots of different changes. Ek nami agency vi ban rahi hai, apni financial crimes agency. So it's a standalone agency, jo high level de national crime organizations de naal, the international crime organizations de naal deal karuga, jo money laundering ho rahi hai is country de vich. Asi extortion de cases de vich vi money laundering ho rahi si, ja money transfer kiti ja rahi si by illegal means, and us de vich vi cases nu resolve karn layi and to be able to catch people quicker, asi fin track the resources for the local police nu datte hege hai. ਇਸ ਤਰ੍ਹਾਂ ਹੀ ਕਈ ਚੇਂਜਸ ਵੀ ਲਾਜ਼ ਦੇ ਵਿੱਚ ਬਣਾਈਆਂ ਹੈਗੀਆਂ ਨੇ. ਸੋ ਜਿਹੜੇ ਬਿਲਸ ਦੀ ਗੱਲ ਮੈਂ ਕੀਤੀ ਹੈਗੀ ਆ ਉਹਦੇ ਵਿੱਚ ਮਨੀ ਲਾਂਡਰਿੰਗ ਨੂੰ ਲੈ ਕੇ ਵੀ ਕਈ ਚੇਂਜਸ ਸੀਗੀਆਂ, ਜੇ ਕਿੱਥੇ ਤੁਸੀਂ ਕੈਸ਼ ਯੂਜ ਕਰ ਸਕਦੇ ਹੈਗੇ ਹੋ. ਸੋ ਈਵਨ ਔਨ ਕਾਰਸ ਐਂਡ ਔਨ depositing money into third party accounts, that they be pabandiyan lagiyan hoyi hagiyan ne. These are all new changes that we're making, and I think in this budget you're going to see even more changes.
9: So saal 2 saal de vich keh sakde hage ha appa ghar de darwaje khulle rakh sakde ha, bachiyan da bike bahar pe ko fikr karne di lod hai nahi, sade rishtedar aaye han khoob enjoy kan, par bahut sara saath sanu vi dena pena hai ga. Canada is built by volunteers, built by people like you and her and myself. We all gotta work together. ਮੈਨੂੰ ਇਹੀ ਲੱਗਦਾ ਜਦੋਂ ਬੰਦੇ ਕਹਿੰਦੇ ਇਹਦਾ ਥੱਲੇ ਵਾਲੀ ਜੋਬ ਹੈ, ਇਹਦਾ ਉਹਦੇ ਥੱਲੇ ਵਾਲੀ ਜੋਬ ਹੈਗੀ ਆ. ਜੇ ਆਪਾਂ ਰਲ ਕੇ ਦੇਖੀਏ ਨਾ, ਆਪਾਂ ਰਲ ਮਿਲ ਕੇ ਟੇਬਲ ਤੇ ਬੈਠੇ ਕਿ ਜਿਵੇਂ ਇੱਥੇ ਮੁਸ਼ਕਲ ਆਈ ਪਈ ਹੈਗੀ ਆ, ਸਾਡੇ ਕੈਨੇਡਾ ਨੂੰ ਮੁਸ਼ਕਲ ਆਈ ਪਈ ਹੈਗੀ, ਸਾਡੇ ਕੈਨੇਡਾ ਦੇ ਲੋਕਾਂ ਨੂੰ ਮੁਸ਼ਕਲ ਆਈ ਪਈ, ਕਿਉਂ ਨਹੀਂ ਆਪਾਂ ਰਲ ਕੇ ਕੰਮ ਕਰਦੇ? ਇਸੇ ਤਰ੍ਹਾਂ ਹੌਸਪੀਟਲ ਦਾ ਮੁੱਦਾ ਸੀਗਾ, ਸਾਡੀ ਸਿਟੀ ਤੇ ਸਾਡੀ ਪ੍ਰੋਵਿੰਸ ਨੂੰ ਇਕੱਠੇ ਕੰਮ ਕਰਨਾ ਪੈਣਾ ਆ, ਤੇ ਇਹਨਾਂ ਨੂੰ ਛੇਤੀ ਤੋਂ ਛੇਤੀ ਇੱਕ ਨਹੀਂ ਦੋ ਹੌਸਪੀਟਲ ਬਣਾਉਣੇ ਪੈਣੇ ਆ. ਇੱਕ ਵੱਡਾ ਮੁੱਦਾ ਹੈਗਾ ਆ ਟ੍ਰੈਫਿਕ ਦਾ, ਤੇ ਕਹਿੰਦੇ ਅਮਰੀਕਾ ਵਿੱਚ ਜਾਲ ਵਸੇ ਪਏ ਹਨ ਹਾਈਵੇ ਦੇ, ਇਕਾਨਮੀ ਡਾਊਨ ਹੈ, ਕਿਉਂ ਨਹੀਂ ਇੱਕ ਨਹੀਂ ਸਾਨੂੰ ਦੋ ਤਿੰਨ ਹਾਈਵੇ ਚਾਹੀਦੇ ਹਨ, ਕਿਉਂ ਨਹੀਂ ਬਣ ਰਹੇ? ਇਹ ਵੀ ਭਾਵੇਂ ਪ੍ਰੋਵਿੰਸ਼ੀਅਲ ਹੈਗਾ, ਬਟ ਵੀ ਗਾਟ ਵਰਕ ਟੂਗੇਦਰ.
10: Absolutely, and jo province jo federal changes chonde sige, especially mere area de vich jo reforms chonde sige, jo police recommend kar rahe si, oh sare reforms assi hun is bills de through pass karale hegeya. So this is us working together. Province ne kuch mang kiti sige bhi federal government is area de vich changes kare. I would say we have done those things. Now jehde changes hun ohna ne karniya hegiya ne, so that oh cases nu bina matlab to dismiss na karan, charges nu ਵੈਸੇ ਹੀ ਯੂ ਨੋ ਛੱਡ ਦਿੰਦੇ ਹੈਗੇ ਆ. ਕਈ ਚੀਜ਼ਾਂ ਬੇਲ ਤੱਕ ਹੀਅਰਿੰਗ ਤੱਕ ਜਾਂਦੀਆਂ ਹੀ ਨਹੀਂ ਹੈਗੀਆਂ, ਵੈਸੇ ਹੀ ਉਹਨਾਂ ਨੂੰ ਪਹਿਲਾਂ ਹੀ ਹੀਅਰਿੰਗ ਤੋਂ ਪਹਿਲਾਂ ਹੀ ਛੱਡ ਦਿੰਦੇ ਹੈਗੇ ਆ. ਨਾਓ ਦੀਸ ਆਰ ਥਿੰਗਸ ਦੈਟ ਆਰ ਵੈਰੀ ਵੈਰੀ ਇੰਪੋਰਟੈਂਟ ਟੂ ਐਡਰੈਸ, ਐਂਡ ਜੇ ਲਾਅ ਅਪਲਾਈ ਹੀ ਨਹੀਂ ਕਰਨਾ ਹੈਗਾ ਦੈਨ ਲਾਅ ਚੇਂਜ ਕਿਸ ਲਈ ਕਰਨਾ ਹੈਗਾ ਆ? ਸੋ ਦੈਟਸ ਅਪਲਾਈ ਕਰਨਾ ਹੁਣ ਉਹਨਾਂ ਦਾ ਫਰਜ਼ ਬਣਦਾ ਹੈਗਾ, ਕਿਉਂਕਿ ਜਿਹੜੇ ਕ੍ਰਿਮੀਨਲ ਕੋਰਟਸ ਚਲਾਉਂਦੇ ਹੈਗੇ ਆ ਦੈਟ ਇਜ਼ ਦ ਪ੍ਰੋਵਿੰਸ, ਐਂਡ ਸੋ ਇਹਨਾਂ ਲਾਜ਼ ਨੂੰ ਚੰਗੀ ਤਰ੍ਹਾਂ ਕਿਸ ਤਰ੍ਹਾਂ ਅਪਲਾਈ ਕਰਨਾ ਉਹਨਾਂ ਨੇ ਕਰਨਾ ਹੈਗਾ. ਸੋ ਦਿਸ ਇਜ਼ ਅ ਪਾਰਟ ਆਫ ਅਸ ਬੀਂਗ ਏਬਲ ਟੂ ਵਰਕ ਟੁਗੈਦਰ. ਆਈ ਡੂ ਹੀਅਰ ਦੈਟ ਉਹ ਕੁਛ ਸਪੇਸ ਵੀ ਇੰਕਰੀਜ ਕਰ ਰਹੇ ਹੈਗੇ ਆ ਪ੍ਰੋਵਿੰਸ਼ੀਅਲ ਜੇਲਸ ਦੇ ਵਿੱਚ, ਐਂਡ ਦੈਟਸ ਵੈਰੀ ਇੰਪੋਰਟੈਂਟ, ਕਿਉਂਕਿ ਜਿਹੜੇ ਬੇਲ ਹੀਅਰਿੰਗਸ ਤੋਂ ਪਹਿਲਾਂ ਜਿਹੜੇ ਕੈਦੀ ਰੱਖੇ ਜਾਂਦੇ ਹੈਗੇ ਆ ਟ੍ਰਾਇਲ ਤੋਂ ਪਹਿਲਾਂ, ਪ੍ਰੀ ਟ੍ਰਾਇਲ ਹੀਅਰਿੰਗ ਤੋਂ ਪਹਿਲਾਂ ਉਹ ਪ੍ਰੋਵਿੰਸ਼ੀਅਲ ਜੇਲਸ ਦੇ ਵਿੱਚ ਰੱਖੇ ਜਾਂਦੇ ਹੈਗੇ ਆ, ਐਂਡ ਸੋ ਇਟਸ ਇੰਪੋਰਟੈਂਟ ਟੂ ਹੈਵ ਸਪੇਸ. ਸੋ ਆਈ ਐਮ ਗਲੈਡ ਦੈਟ ਦੇ ਆਰ ਵਰਕਿੰਗ ਔਨ ਦੋਜ਼ ਇਸ਼ੂਜ਼, ਐਂਡ ਕੁਛ ਹੋਰ ਵੀ ਉਹ ਚੇਂਜਸ ਲਿਆ ਰਹੇ ਹੈਗੇ ਆ ਐਡਮਿਨਿਸਟ੍ਰੇਟਿਵਲੀ ਬਿਲ ਨੂੰ ਲੈ ਕੇ ਪ੍ਰੋਵਿੰਸ਼ੀਅਲ ਕੋਰਟਸ ਦੇ ਵਿੱਚ, ਐਂਡ ਆਈ ਥਿੰਕ ਆਲ ਆਫ ਦੀਸ ਥਿੰਗਸ ਕੁੱਲ ਮਿਲਾ ਕੇ ਕਾਫੀ ਇੰਪੈਕਟ ਪਾਉਣਗੇ.
9: ਬਹੁਤ ਵਧੀਆ ਗੱਲਬਾਤ ਕੀਤੀ ਆ ਵੱਖ ਵੱਖ ਲੈਵਲ ਦੇ ਗਵਰਨਮੈਂਟ ਦੇ ਨਾਲ. ਇੱਕਦਮ ਚ ਸਿਟੀ ਆਫ ਬਰੈਂਪਟਨ ਵਿੱਚ 2-3 ਲੱਖ ਪਾਪੂਲੇਸ਼ਨ ਆ ਗਈ, ਉਹ ਸਾਂਭਣੀ ਕਿਵੇਂ ਸੀ, ਇਨਫਰਾਸਟ੍ਰਕਚਰ ਨੇ ਸਾਂਭਣੀ ਸੀਗੀ ਤੇ ਸਾਨੂੰ ਸਾਰਿਆਂ ਨੂੰ ਉੱਥੇ ਖਿਆਲ ਰੱਖਣਾ ਪੈਣਾ ਸੀਗਾ ਵੀ ਆਪਾਂ ਕਿੰਨੇ ਕੁ ਸੱਦਣੇ ਆ, ਕਿੰਨੇ ਕੁ ਲੈਣੇ, ਕਿੱਥੇ ਲਾਉਣੇ ਚਾਹੀਦੇ ਹਨ। ਹੋਪਲੀ ਫਿਊਚਰ ਦੇ ਵਿੱਚ ਆਪਾਂ ਜੇ ਸਾਡੇ ਦੇ ਵਿੱਚ ਲੋੜ ਹੈ ਉੱਥੇ ਹੀ ਸੱਦ ਲਵੋ, ਕਹਿਣਾ ਉੱਥੇ ਹੀ ਰਹੋ, ਉੱਥੇ ਹੀ ਆਪਣਾ ਕੰਮ ਕਰੋ, ਤੇ ਜੇ ਤੁਸੀਂ ਮੂਵ ਹੋਣਾ ਚਾਹੁੰਦੇ ਹੋ ਗੋ ਬੈਕ ਇਫ ਯੂ ਨੀਡ ਯੂ ਹੇਅਰ ਇਨ ਟੋਰਾਂਟੋ ਵਰਕ ਐਚ ਯੂ ਟੋਰਾਂਟੋ। ਜੇ ਆਪਾਂ ਇਨਫਰਾਸਟ੍ਰਕਚਰ ਸਹੀ ਤਰੀਕੇ ਨਾਲ ਕ੍ਰੀਏਟ ਕੀਤਾ ਹੁੰਦਾ ਨਾ ਤਾਂ ਬ੍ਰੈਂਪਟਨ ਵਿੱਚ ਇੱਕ ਗਰਾਜ ਇੱਕ ਘਰ 25-25 ਬੰਦਿਆਂ ਨੂੰ ਰੈਂਟ ਤੇ ਲੋਕਾਂ ਨੇ ਨਹੀਂ ਦੇ ਸਕਦਾ, ਕਿਉਂਕਿ ਲੋਕਾਂ ਨੂੰ ਵੀ ਲਾਲਚ ਪੈ ਗਿਆ ਆਪਣੇ ਪੈਸੇ ਕਮਾਈਏ, ਆਪਣੇ ਗਰਾਜ ਵੀ ਰੈਂਟ ਤੇ ਦੇ ਦੇਈਏ, ਆਪਣੇ ਘਰ ਵੀ ਰੈਂਟ ਤੇ ਦੇ ਦੇਈਏ। ਲੋਕਾਂ ਦੀ ਗਲਤੀ ਸੀਗੀ ਉੱਥੇ, ਸਿਟੀ ਦੀ ਗਲਤੀ ਸੀਗੀ ਵੀ ਦੋ ਦੋ ਕਮਰੇ ਵਿੱਚ ਇਹਨਾਂ ਨੇ 2,000 ਸਟੂਡੈਂਟ ਵਾੜ ਦਿੱਤੇ, ਜਿੰਨੇ ਵੀ 1,000 ਤੋਂ ਉੱਪਰ ਸ਼ੁਰੂ ਕਲੈਕਟਰ ਨੇ ਕੰਮ ਕਰਨਾ ਪੈਣਾ ਨਾ, ਕਿਉਂਕਿ ਸਾਨੂੰ ਦਿਸਦਾ ਸੀਗਾ ਇਨਫਰਾਸਟ੍ਰਕਚਰ ਇੰਨੇ ਬੱਚਨ ਇੰਨੇ ਇਮੀਗ੍ਰੇਸ਼ਨ ਨਹੀਂ ਸਾਂਭ ਸਕਦਾ, ਇਹ ਬਹੁਤੀ ਦੇਰ ਨਹੀਂ ਚੱਲਣਾ।
10: ਸੋ ਇਹ 2 ਸਾਲ ਪਹਿਲਾਂ ਅਸੀਂ ਕਾਫੀ ਇਸ ਤੇ ਚੇਂਜ ਲਿਆਂਦਾ ਹੈਗਾ ਆ, ਕਿਉਂਕਿ ਸਭ ਤੋਂ ਪਹਿਲਾਂ ਜੋ ਸਟੂਡੈਂਟ ਪ੍ਰੋਗਰਾਮ ਸੀਗਾ ਉਹ ਇਸ ਤਰ੍ਹਾਂ ਕੰਮ ਕਰਦਾ ਸੀ, ਐਂਡ ਸਿੰਸ ਇਟਸ ਬੀਨ ਕ੍ਰੀਏਟਡ ਵੀ ਫੈਡਰਲ ਲੈਵਲ ਤੇ ਅਸੀਂ ਵੀਜ਼ਾ ਅਪਰੂਵ ਕਰਦੇ ਹੈਗੇ ਹਾਂ ਐਜ਼ ਲੌਂਗ ਐਜ਼ ਦ ਸਟੂਡੈਂਟ ਇਜ਼ ਇਨ ਅ ਪ੍ਰੋਵਿੰਸ਼ਲੀ ਰੈਗੂਲੇਟਡ ਸਕੂਲ। ਹੁਣ ਪ੍ਰੋਵਿੰਸ ਨੇ ਬ੍ਰੈਂਪਟਨ ਜਿੰਨੇ ਸਕੂਲ ਖੋਲਦੇ ਨੇ ਹੈਗੇ ਆ, ਇਹ ਫੈਡਰਲ ਗਵਰਨਮੈਂਟ ਦਾ ਨਹੀਂ ਕੰਮ ਹੈਗਾ, ਉਹਨਾਂ ਨੇ ਦੇਖਣੇ ਉਹਨਾਂ ਨੇ ਸਕੂਲ ਕਿੰਨੇ ਕਿੱਥੇ ਖੋਲਣੇ ਹੈਗੇ ਆ, ਰਾਈਟ? ਐਂਡ ਸੋ ਵੀ ਉਹ ਲੋਕ ਸਾਰੇ ਬ੍ਰੈਂਪਟਨ ਹੋਣਗੇ, ਦਿਸ ਇਜ਼ ਨੋਟ ਇਨ ਦ ਕੰਟਰੋਲ ਆਫ ਇੱਕ ਜਿਹੜਾ ਟੈਂਪਰੇਰੀ ਵੀਜ਼ਾ ਦਿੱਤਾ ਜਾਂਦਾ ਹੈਗਾ ਆ, ਰਾਈਟ? ਦੇਰ ਗੋਇੰਗ ਟੂ ਅ ਸਕੂਲ ਦੈਟ ਇਜ਼ ਰੈਗੂਲੇਟਡ, ਕਿੰਨੇ ਸਕੂਲ ਬ੍ਰੈਂਪਟਨ ਚਾਹੀਦੇ ਹੈਗੇ ਨੇ, ਕਿੰਨੇ ਹੋਸਪਿਟਲ ਚਾਹੀਦੇ ਹੈਗੇ, ਇਹ ਪ੍ਰੋਵਿੰਸ ਨੇ ਡਿਸਾਈਡ ਕਰਨਾ ਹੁੰਦਾ ਹੈਗਾ। ਐਂਡ ਕਿਉਂਕਿ ਅਸੀਂ ਹੁਣ ਕੈਪ ਲਾ ਦਿੱਤਾ ਹੈਗਾ ਵੀ ਪ੍ਰੋਵਿੰਸਿਸ ਤੁਸੀਂ ਆਪਣੀ ਜ਼ਿੰਮੇਵਾਰੀ ਅਕੋਰਡਿੰਗ ਟੂ ਮੀ ਯੂ ਨੋ ਸਹੀ ਤਰੀਕੇ ਦੇ ਨਾਲ ਨਹੀਂ ਸਾਂਭੀ ਹੈਗੀ, ਵੀ ਇੰਨੇ ਜ਼ਿਆਦਾ ਸਕੂਲ ਖੋਲ ਦਿੱਤੇ ਕੁਛ ਸਾਲਾਂ ਦੇ ਵਿੱਚ, ਕੀ ਇਹ ਸਕੂਲਾਂ ਦੀ ਲੋੜ ਸੀਗੀ, ਕੀ ਇਹ ਜਿਹੜੇ ਪ੍ਰੋਗਰਾਮਸ ਟੀਚ ਕਰ ਰਹੇ ਹੈਗੇ ਆ ਇਹ ਕੋਈ ਦੇਖ ਰਿਹਾ ਹੈਗਾ ਵੀ ਸਕੂਲ ਦੇ ਵਿੱਚ ਲੋਕ ਆ ਰਹੇ ਹੈਗੇ ਨੇ ਜਾਂ ਜਾ ਰਹੇ ਹੈਗੇ ਨੇ, ਜਾਂ ਪੜ੍ਹਾਈ ਸਹੀ ਤਰੀਕੇ ਨਾਲ ਹੋ ਰਹੀ ਹੈਗੀ ਆ? ਸੋ ਕੈਂਪ ਲਾਤਾ
9: ਮਾਰਗਰ ਵਿੱਚ ਵੈਲ ਸੈਡ, ਬਹੁਤ ਵਾਰੀ ਸਵਾਲ ਆਇਆ, ਮੈਂ ਬਹੁਤ ਵਾਰੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਆ। ਗਵਰਨਮੈਂਟ ਨੂੰ ਲੋਕ ਚਾਹੀਦੇ ਸੀਗੇ ਸੱਦ ਲੈ, ਸਾਂਭਣੇ ਤਾਂ ਪ੍ਰੋਵਿੰਸ ਤੇ ਸਿਟੀ ਨੇ ਹੈਗੀ ਆ ਨਾ, ਸੋ ਉਹ ਆਪਾਂ ਕੰਮ ਨਹੀਂ ਕਰਦੀ ਸੀ,
10: ਬਲਾਈ ਵੀ ਉਹਨਾਂ ਨੇ ਹੈਗੀ ਆ। ਦੇਖੋ ਅਸੀਂ ਅਪਰੂਵਲ ਦਿੱਤੀ ਹੈਗੀ ਆ, ਪਰ ਜੇ ਸਕੂਲ ਨਹੀਂ ਖੁੱਲੂਗਾ ਤੇ ਉਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟਸ ਨਹੀਂ ਅਪਰੂਵ ਕਰਨਗੇ, ਉਹ ਕਹਿੰਦੇ ਸੀ ਸਾਨੂੰ ਇੰਟਰਨੈਸ਼ਨਲ ਸਟੂਡੈਂਟਸ ਚਾਹੀਦੇ ਹੈਗੇ ਆ, ਰਾਈਟ? ਸੋ ਪ੍ਰੋਵਿੰਸ ਨੇ ਆਪਾਂ ਦੇਖਣਾ ਹੈਗਾ ਵੀ ਸਾਨੂੰ ਬਾਕੀ ਚਾਹੀਦੇ ਹੈਗੇ ਆ, ਕਿੰਨੇ ਚਾਹੀਦੇ ਆ, ਕਿੰਨੀਆਂ ਸੀਟਾਂ ਤੁਸੀਂ ਕਿੱਥੇ ਚਾਹੀਦੇ ਹੈਗੇ ਆ, ਕਿੰਨੀਆਂ ਸੀਟਾਂ ਤੁਸੀਂ ਇੰਟਰਨੈਸ਼ਨਲ ਤੋਂ ਦੋਗੇ, ਦਿਸ ਦ ਪ੍ਰੋਵਿੰਸ ਕੰਟਰੋਲਸ ਦਿਸ, ਕਿੰਨੇ ਡੋਮੈਸਟਿਕ ਸਟੂਡੈਂਟਸ ਹੋਣਗੇ ਤੇ ਕਿੰਨੇ international honge.
9: But this so is sare the sare spenders had to step in. So listen, I can handle all this.
10: Well,
9: they had to step in. Maybe aap handle hi kar sakte hain, sare the rush pa deta hai gaya, aap ne student rakhi hai kithe, inna ne college allow kar de, do do cover college vich do do hair student bar ta baithe bhi online se ga,
10: je
9: online pad sakde hai ki ta sadne gall se ki.
10: So we don't go into the schools.
9: Understood.
10: Right, to go look at CBS school kis tarah hai ga, sanu province dasdi hai ki ha sada school theek hai, eh sadi list hai ki assi already schools no approve kita ਹੋਇਆ, ਕਿਉਂਕਿ ਇਹ ਉਹਨਾਂ ਦੇ ਪ੍ਰਿਵਿਊ ਦੇ ਥੱਲੇ ਆਉਂਦਾ ਹੈਗਾ। ਜਦੋਂ ਦੇਖਿਆ ਵੀ ਇੰਨੇ ਜ਼ਿਆਦਾ ਆ ਗਏ, ਐਂਡ ਆਈ ਵਿਲ ਐਡਮਿਟ ਵੀ ਗਵਰਨਮੈਂਟ ਨੂੰ ਆਪਣੀ ਪਾਲਿਸੀਜ਼ ਚੇਂਜ ਕਰਨ ਨੂੰ ਬਹੁਤ ਟਾਈਮ ਲੱਗਿਆ ਹੈਗਾ, ਉਹਨਾਂ ਨੂੰ ਕਾਫੀ ਚਿਰ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀਗਾ, ਪਰ ਉਹ ਕਹਿੰਦੇ ਸੀ ਵੀ ਇਹ ਅਸੀਂ ਕਦੇ ਕੀਤਾ ਹੀ ਨਹੀਂ ਹੈਗਾ। ਜੋ ਟੈਂਪਰੇਰੀ ਲੋਕ ਆਉਂਦੇ ਜਿੱਦਾਂ ਫੀਫਾ ਲਈ ਆਏ ਨੇ ਇਸ ਸਾਲ, ਰਾਈਟ? ਕਦੇ ਇਹ ਇਨਕਰੀਜ ਹੋ ਜਾਂਦਾ ਨੰਬਰ ਕੋਈ ਇਵੈਂਟ ਦੇ ਕਰਕੇ, ਕਦੇ ਉਹ ਡੀਕਰੀਜ ਹੋ ਜਾਂਦਾ। ਜੇ ਪ੍ਰੋਵਿੰਸ ਕਹਿ ਰਹੀ ਹੈਗੀ ਆ ਵੀ ਉਹਨਾਂ ਕੋਲ ਇਹ ਸਕੂਲ ਠੀਕ ਨੇ, ਦੈਨ ਯੂ ਨੋ ਵੀ ਜਸਟ ਅਪਰੂਵ ਅਕੋਰਡਿੰਗ ਟੂ ਵਟ ਦ ਪ੍ਰੋਵਿੰਸ ਸੇਜ਼। ਪਰ ਜਦੋਂ ਯੂ ਨੋ ਕਨਵਿੰਸ ਕਰਾਇਆ ਇਮੀਗ੍ਰੇਸ਼ਨ ਮਿਨਿਸਟਰ ਨੂੰ ਵੀ ਨਹੀਂ ਇਹ ਕੁਛ ਯੂ ਨੋ ਜੋ ਨੋਰਮਲੀ ਹੁੰਦਾ ਸੀ ਇੱਕ ਟਾਈਮ ਤੇ ਉਹ ਸਿਸਟਮ ਚੱਲ ਰਿਹਾ ਸੀਗਾ, ਪਰ ਇਸ ਸਿਸਟਮ ਦੇ ਵਿੱਚ ਇੰਨੀ ਗ੍ਰੇਡ ਆ ਗਈ ਹੈਗੀ ਤੇ ਇੰਨੇ ਸਕੂਲਸ ਖੁੱਲ ਚੁੱਕੇ ਹੈਗੇ ਆ ਵੀ ਆਪਾਂ ਨੂੰ ਪਹਿਲੀ ਵਾਰ ਕੋਈ ਨਵਾਂ ਕਦਮ ਚੱਕਣਾ ਪੈਣਾ ਹੈਗਾ ਆ। ਇਹਨੇ ਨਵਾਂ ਕਦਮ ਇਹ ਕੈਪ ਸਿਸਟਮ ਦਾ ਹੋਇਆ ਵੀ ਹਰੇਕ ਪ੍ਰੋਵਿੰਸ ਨੂੰ ਦੱਸਿਆ ਗਿਆ ਹੈਗਾ ਵੀ ਸਾਨੂੰ ਨਹੀਂ ਪਤਾ ਤੁਸੀਂ ਕਿੱਥੇ ਇੰਟਰਨੈਸ਼ਨਲ ਸਟੂਡੈਂਟਸ ਦੇਣੇ ਆ, ਕਿਹੜੇ ਸਕੂਲ ਨੂੰ ਦੇਣੇ ਆ, ਕਿਹੜੇ ਨਹੀਂ ਦੇਣੇ, ਪਰ ਅਸੀਂ ਤੁਹਾਡੇ ਪ੍ਰੋਵਿੰਸ ਤੇ ਕੈਪ ਲਾ ਦੇਣਾ ਵੀ ਇੰਨੇ ਨੰਬਰ ਤੁਹਾਨੂੰ ਮਿਲਣੇ ਹੈਗੇ, ਇਸ ਤੋਂ ਬਾਅਦ ਨਹੀਂ ਮਿਲ ਸਕਦੇ ਤੇ ਇੰਨਾ ਪ੍ਰੋਗਰਾਮਸ ਲਈ ਸਿਰਫ ਮਿਲ ਸਕਦੇ ਹੈਗੇ ਆ। ਉਹ ਗੱਲਬਾਤ ਪ੍ਰੋਵਿੰਸ ਦੇ ਨਾਲ ਹੋਈ ਆ, ਤੁਸੀਂ ਯੂਨੀਵਰਸਿਟੀ ਆਫ ਟੋਰਾਂਟੋ ਨੂੰ ਦੇਣੇ ਹੈਗੇ ਆ ਜਾਂ ਵੈਸਟਰਨ ਨੂੰ ਦੇਣੇ ਹੈਗੇ ਆ ਜਾਂ ਤੁਸੀਂ ਇੱਥੇ ਕੋਈ ਨੋ ਨੇਮ ਕਾਲਜ ਨੂੰ ਦੇਣੇ ਹੈਗੇ ਆ, ਦੈਨ ਦੈਟ ਇਜ਼ ਅਪ ਟੂ ਯੂ ਵੀ ਤੁਸੀਂ ਕਿੱਥੇ ਉਹ ਅਪਰੂਵਲਸ ਦੇਣੀਆਂ ਹੈਗੀਆਂ ਨੇ। ਪਿਛਲੇ 2 ਸਾਲ ਤਾਂ ਤੁਸੀਂ ਦੇਖਿਆ ਹੈਗਾ ਵੀ ਸਟੂਡੈਂਟਸ ਦਾ ਨੰਬਰ ਬਹੁਤ ਜ਼ਿਆਦਾ ਘੱਟ ਗਿਆ ਹੈ।
9: ਜੀ, ਬੱਚੇ ਜਿਹੜੇ ਇੱਥੇ ਹਨ ਉਹ ਸਾਰੇ ਹੀ ਆਪਣੇ ਹਨ, ਉਹਨਾਂ ਨੂੰ ਵੀ ਘੁਮਾਇਆ ਗਿਆ, ਈਵਨ ਉਹ ਸਿਰਫ ਪੜ੍ਹਨ ਆਏ ਸੀਗੇ, ਪੜ੍ਹ ਕੇ ਐਜੂਕੇਸ਼ਨ ਲਓ, ਗੋ ਬੈਕ ਟੂ ਯੂਰ ਕੰਟਰੀ, ਇਫ ਯੂ ਨੀਡ ਯੂ ਵਿਲ ਕੀਪ ਯੂ। ਸੋ ਪਰ ਉਹਨਾਂ ਨੂੰ ਘੁਮਾਇਆ ਗਿਆ, ਤੁਸੀਂ ਏਦਾਂ ਪੱਕੇ ਹੋ ਸੇ ਏਦਾਂ ਪੱਕੇ, ਬੇਚਾਰੇ ਘੁੰਮ ਘੁੰਮ ਕੇ ਥੱਕ ਗਏ, ਸਾਰੇ ਹੀ ਆਪਣੇ ਹਨ। ਹੋਪਲੀ ਇਨ ਦ ਫਿਊਚਰ ਆਪਾਂ ਪੈਰੈਂਟ ਦੀ ਕਿਹੜਾ ਕੰਟਰੋਲ ਕਰ ਲਈ, ਤੁਸੀਂ ਆਪਣਾ ਕੰਮ ਕਰ ਦਿੱਤਾ, ਪ੍ਰੋਬਲਮਸ ਨੇ ਸਿਟੀ ਨੇ ਨਹੀਂ ਕੰਮ ਕੀਤਾ, ਹੋਪਲੀ ਇਨ ਦ ਫਿਊਚਰ ਦੇ ਵਰ ਦੇ ਵਰ ਵਰਕ ਲੋ ਬੈਟਰ।
10: ਵੀ ਆਰ ਗੋਇੰਗ ਟੂ ਟ੍ਰਾਈ ਆਰ ਬੈਸਟ ਬੀ ਇਕਨੋਮਿਕ ਸਟੂਡੈਂਟ, ਅਸੀਂ ਇਕਨੋਮਿਕ ਕਲਾਸ ਦੇ ਵਿੱਚ ਵੱਧ ਤੋਂ ਵੱਧ ਕੈਨੇਡੀਅਨ ਐਕਸਪੀਰੀਅੰਸ ਵਾਲੇ ਲੋਕ ਲਈਏ ਜਿਹੜੇ ਆਪਣੇ ਇੱਥੇ ਸਮਾਂ ਤੇ, ਖਾਸ ਕਰਕੇ ਜਿਹੜੇ ਬੱਚੇ ਹੈਗੇ ਨੇ ਜਿਨ੍ਹਾਂ ਨੇ ਐਕਸਪੀਰੀਅੰਸ ਲਿਆ ਹੈਗਾ. ਵੀ ਗੋਇੰ ਟੂ ਕੰਟੀਨਿਊ ਟੂ ਟ੍ਰਾਈ ਡੂਇੰਗ ਆਰ ਬੈਸਟ ਇਨ ਅ ਮੈਨੇਜਡ ਵੇ, ਕਿਉਂਕਿ ਪਿਛਲੀ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਅਸੀਂ ਲੋਕਾਂ ਨੂੰ ਪ੍ਰੋਮਿਸ ਕੀਤਾ ਵੀ ਅਸੀਂ ਇਮੀਗ੍ਰੇਸ਼ਨ ਇੱਕ ਕੰਟਰੋਲਡ ਤਰੀਕੇ ਦੇ ਨਾਲ ਚਲਾਵਾਂਗੇ. ਐਂਡ ਸੋ ਵੀ ਹੈਵ ਟੂ we have promised to the people be a system de vich assi control le amange, and this is a part of that control.
9: Karare price ghat jane ghat jana affordability utthi ho gayi a ghat rahiyan hal e vi kamre ne karta immigration control kita jave oh vi hon lagde e vi kam karta hai hun baki level of government de kam reh gaye han hauli karan lag painge thonu lagda koi kam nahi karda thode hath bahut vaddi ek pencil hunde a ਡੋਨਲਡ ਟਰੰਪ ਵਾਲੀ ਇਹਨੇ ਜਿਹੜਾ ਬੈਠ ਕੇ ਮੈਪ ਬਣਾਉਣ ਲੱਗ ਪੈਂਦੇ ਆ ਵੀ ਆਹ ਵੀ ਮੇਰਾ ਆਹ ਵੀ ਮੇਰਾ, ਪਰ ਤੁਹਾਡੇ ਹੱਥ ਬਹੁਤ ਵੱਡੀ ਪੈਨਸਲ ਹੁੰਦੀ ਆ ਕਿਹਨੂੰ ਚੂਜ਼ ਕਰਨਾ ਲੇਖਕ ਸਮੇਂ ਉਹ ਸਾਈਨ ਦੀ ਕਿੰਨੀ ਕੋਸਟ ਲੱਗੀ ਮੈਂ ਉਹਦੀ ਗੱਲ ਨਹੀਂ ਕਰਨੀ, ਉਹਦੀ ਗੱਲ ਨਹੀਂ ਕਰਨੀ ਵੀ 25,000 ਇੱਕ ਸਾਈਨ 'ਤੇ ਲਾ ਦਿੱਤਾ ਹੈਗਾ, ਪਰ ਟੈਕਸਪੇਅਰ ਦਾ ਪੈਸਾ, ਲੋਕਾਂ ਦਾ ਪੈਸਾ ਵਧੀਆ ਤਰੀਕੇ ਨਾਲ ਇਹਨੂੰ ਹੈਂਡਲ ਕਰੋਗੇ ਤਾਂ ਲੋਕਾਂ ਦੀ ਜ਼ਿੰਦਗੀ ਸੌਖੀ ਹੋ ਜਾਵੇਗੀ. ਰੂਪੀ ਜੀ ਤੁਸੀਂ ਬਹੁਤ ਸਵਾਲ ਵਾਲੇ ਸਵਾਲ ਦਿੱਤੇ, ਇਹ ਜਿਹੜੇ ਸੀਗੇ ਮੈਂ ਪੁੱਛ ਲਏ. ਬਹੁਤ ਬਹੁਤ ਧੰਨਵਾਦ. ਯੂ ਕੀ ਵਕਤ ਗੁਰਵਰਤ 5 ਮਿੰਟ ਮੰਗੇ ਸੀਗੇ ਪਰ ਕਦੇ ਮੈਨੂੰ ਸਟੋਪ ਨਹੀਂ ਕਰਦੇ, ਇਸ ਡੂ ਰਿਸਪੈਕਟ ਕਿਉਂਕਿ ਸਕੇਜਲ ਇਹਨਾਂ ਦਾ ਵੀ ਬਹੁਤ ਬਿਜ਼ੀ ਹੈਗਾ ਆ. ਸੋ ਧੰਨਵਾਦ ਤੁਹਾਡਾ. ਕੀਪ ਔਨ ਡੂਇੰਗ ਦ ਵਰਕ ਯੂ ਡੂਇੰਗ, ਰਲ ਮਿਲ ਕੇ ਕੰਮ ਕਰੋ. ਇੰਨੀ ਸੁੰਦਰ ਕੰਟਰੀ ਹੈ, ਲੋਕ ਤਰਸ ਰਹੇ ਇੱਥੇ ਪਹੁੰਚਣ ਵਾਸਤੇ, ਅਤੇ ਆਪਾਂ ਕਿਉਂ ਨਹੀਂ ਰਲ ਮਿਲ ਕੇ ਨੂੰ ਸੰਭਾਲੀ? ਮੈਂ ਕਹਿੰਦਾ ਰਲ ਮਿਲ ਕੇ ਸੰਭਾਲੀਏ, ਬਹੁਤ ਸਾਰੀਆਂ ਕੰਪਨੀਆਂ ਡੁੱਬ ਰਹੀਆਂ ਹਨ, ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰੀਏ. ਜਿਹੜੀਆਂ ਕੰਪਨੀਆਂ ਡੁੱਬ ਰਹੀਆਂ ਆ ਕੇ ਮਿਲੋ, ਸ਼ਾਇਦ ਤੁਹਾਡੀ ਮਦਦ ਹੋ ਸਕੇ ਵੀ ਤੁਹਾਨੂੰ ਕੰਪਨੀ ਬੰਦ ਕਰਕੇ ਹੋਰ ਖੋਲ੍ਹਣੀ ਨਾ ਪਵੇ, ਸ਼ਾਇਦ ਤੁਹਾਡੀ ਸਰਕਾਰ ਮਦਦ ਕਰ ਸਕੇ. ਜੇ ਆਪਾਂ ਆਵਾਜ਼ ਹੀ ਉਠਾਵਾਂਗੇ ਤਾਂ ਕੁਝ ਬਣ ਨਹੀਂ ਸਕਦਾ. ਅਸੀਂ ਆਵਾਜ਼ ਲਈ ਤੁਹਾਡੇ ਲਈ ਬੈਠੇ ਹੈਗੇ ਹਾਂ. ਰੂਬੀ ਜੀ ਤੁਹਾਡੇ ਲਈ ਹਾਲ 4 ਵਾਰੀ ਚੁਣੇ ਗਏ ਹਨ ਅਤੇ ਉਹ ਰੈਕਡ ਵੀ ਪੈਦਾ ਹੋ ਜਾਵੇਗਾ. ਜ਼ਰੂਰ ਬੈਸਟ ਆਫ ਲੱਕ. ਤੁਸੀਂ ਅਖੀਰ ਵਿੱਚ ਕੁਝ ਕਹਿਣਾ ਚਾਹੁੰਦੇ?
10: ਹਾਂਜੀ, ਮੈਂ ਇਹੀ ਕਹਿਣਾ ਚਾਹੁੰਦੀ ਹੈਗੀ ਹਾਂ ਦੈਟ I know that this time whether it's for businesses or individuals apni country de vich and around the world things are tough, but we are taking different steps and Prime Minister Carney jede hage ne I think is time de vich apan nu gadan layi ek bahut change leader hage ne, and he is doing everything possible. Unale kush dinan de vich bahut vadda ithe international investment da summit vi kara rahe hage ne jide vich assi target rakhya hai ਇੱਕ ਟ੍ਰਿਲੀਅਨ ਦੀ ਇਨਵੈਸਟਮੈਂਟ ਲੈ ਕੇ ਆਉਣੀ ਆਪਣੀ ਕੰਟਰੀ ਦੇ ਵਿੱਚ, ਸੋ ਦੈਟ ਇੱਥੇ ਜੋਬਸ ਇਨਕਰੀਜ਼ ਹੋ ਸਕਣ. ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਆ, ਵੀ ਆਰ ਡੂਇੰਗ ਐਵਰੀਥਿੰਗ ਪੋਸੀਬਲ ਵੀ ਇੱਥੇ ਅਸੀਂ ਆਪਣੇ ਨਵੇਂ ਪ੍ਰੋਜੈਕਟਸ ਵਰਕ ਕਰ ਸਕੀਏ, ਮੈਨੂਫੈਕਚਰਿੰਗ ਸ਼ੁਰੂ ਕਰ ਸਕੀਏ, ਸੋ ਦੈਟ ਮੁੜ ਕੇ ਆਪਣੀ ਇਕਾਨਮੀ ਬੈਕ ਔਨ ਟਰੈਕ ਲੈ ਕੇ ਆ ਸਕੀਏ.
9: ਥੈਂਕ ਯੂ ਵੈਰੀ ਮੱਚ, ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਲ ਪੁੱਛਣ ਦਾ. ਸਵਾਲਾਂ ਦੇ ਜਵਾਬ ਹੁੰਦੇ ਹਨ, ਹਰ ਰੋਜ਼ ਬੰਦਾ ਕੁਝ ਨਾ ਕੁਝ ਸਿੱਖਦਾ, ਅਸੀਂ ਵੀ ਸਿੱਖ ਰਹੇ ਹਾਂ. ਮੈਂ ਸਿੱਖ ਦੇ ਘਰ ਪੈਦਾ ਹੋਇਆ, ਮੇਰੇ ਵਾਸਤੇ ਸਾਰੇ ਬਰਾਬਰ ਹਨ, ਮੈਂ ਵੀ ਕੁਝ ਨਾ ਕੁਝ ਸਿੱਖਦਾ. ਸਵਾਲ ਨੇ ਮੈਂ ਤੁਹਾਡਾ ਪੁੱਛੇ ਸੀਗੇ, ਜਵਾਬ ਮਿਲ ਗਏ. ਅੱਜ ਇੱਕ ਹੋਰ ਵੀ ਸਵਾਲ ਹੋਊਗਾ, ਇੱਥੇ ਹੀ ਹਨ ਕਿਤੇ ਨਹੀਂ ਗਏ, ਅਪਾਇੰਟਮੈਂਟ ਬਣਾ ਕੇ ਪਹੁੰਚ ਸਕਦੇ ਹੋ. ਮੈਂ ਕਦੇ ਅਪਾਇੰਟਮੈਂਟ ਤੋਂ ਬਗੈਰ ਨਹੀਂ ਆਇਆ, ਤੁਸੀਂ ਵੀ ਕੋਸ਼ਿਸ਼ ਕਰੋ ਅਪਾਇੰਟਮੈਂਟ ਬਣਾਓ ਇਸ ਟਫ ਟਾਈਮ ਦੇ ਵਿੱਚ. ਇਹਨਾਂ ਨੂੰ ਕਦੇ ਆਟੋਵਾ, ਕਦੇ ਕਿਤੇ ਰੈੱਡ ਕ੍ਰੋਸ ਕੈਨੇਡਾ ਵੀ ਜਾਣਾ ਪੈਂਦਾ, ਕਿਉਂਕਿ ਇਹਨਾਂ ਨੂੰ ਕਾਫੀ ਸਾਰੀਆਂ ਡਿਊਟੀਜ਼ ਦਿੱਤੀਆਂ ਹੋਈਆਂ ਹਨ. ਸੋ ਰਿਸਪੈਕਟ ਦੇ ਨਾਲ ਹਰ ਇੱਕ ਦੀ ਮਦਦ ਕਰਨਗੇ, ਪਰ ਤੁਸੀਂ ਵੀ ਆਪਣਾ ਯੋਗਦਾਨ ਹੈ ਜ਼ਰੂਰ ਪਾਓ ਇਸ ਕੰਟਰੀ ਨੂੰ ਹੋਰ ਵਧੀਆ ਅਤੇ ਸੁੰਦਰ ਬਣਾਉਣ ਵਾਸਤੇ. ਦੇਖਦੇ ਰਹੋ ਵਿਰਾਸਤ ਟੀਵੀ ਅਤੇ ਸੁਣਦੇ ਰਹੋ ਵਿਰਾਸਤ ਰੇਡੀ. ਬਹੁਤ ਬਹੁਤ
10: ਥੈਂਕ ਯੂ.
8: ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ. ਆਸ ਕਰਦੇ ਹਾਂ ਤੁਸੀਂ ਪਸੰਦ ਕੀਤਾ ਹੋਵੇਗਾ. ਪ੍ਰੋਗਰਾਮ ਸਪੌਂਸਰ ਕੀਤਾ ਗਿਆ ਸੀ ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਤੋਂ. ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹੁੰਦੇ ਹਨ. ਤੁਸੀਂ ਸਰਜੀਤ ਜਾਂ ਬਲਕਾਰ ਜੀ ਨਾਲ ਗੱਲਬਾਤ ਕਰ ਲੈਣੀ ਆ. ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਇਹ ਟਰੱਕਾਂ ਦੀ ਰਿਪੇਅਰ ਕੀਤੀ ਜਾਂਦੀ ਹੈ, ਨਾਲ ਨਾਲ ਟਰੱਕਾਂ ਦੇ ਪਾਰਟਸ ਵੀ ਮਿਲਦੇ ਹਨ. ਕਰੋਮ ਦੇ ਪਾਰਟਸ ਚਾਹੀਦੇ ਆ, ਰੇਡੀਏਟਰ ਚਾਹੀਦੇ ਹਨ. ਨੰਬਰ ਦੇ ਦਿੰਦਾ ਸੁਰਜੀਤ ਬਲਕਾਰ ਜੀ ਨਾਲ 905-212-9200 'ਤੇ ਗੱਲਬਾਤ ਕਰ ਲੈਣੀ ਹੈ ਤੁਸੀਂ ਜ਼ਰੂਰ. ਅਤੇ ਬੀ ਕੇ ਟੈਕਸ ਐਂਡ ਅਕਾਊਂਟਿੰਗ ਜਸਪਾਲ ਗੋਨੀਆ, ਐਲ ਪੀ ਰੂਫੀ, ਸਟਾਰ ਲੇਨ ਪੇਂਟਿੰਗ, ਘਰ ਬਾਰ

0: ਸੇਵਾਵਾਂ ਵੀ ਮਿਲਦੀਆਂ ਹਨ। 905-799-5858 ਐਲਏ ਟਰੱਕ ਤੋਂ ਰਾਜਾ ਭਾਈ ਜੀ ਗੱਲਬਾਤ ਕਰ ਲੈਂਦੇ ਹਾਂ। ਟਰੱਕਾਂ ਦੇ ਓਇਲ ਚੇਂਜ ਕਰਾਉਣਾ ਹੋਵੇ ਟਰੱਕਾਂ ਜਾਂ ਕਾਰਾਂ ਦਾ ਅਤੇ ਟਾਇਰ ਵੀ ਚੇਂਜ ਕਰ ਦਿੰਦੇ ਹਾਂ। 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਹਨ। 1776 ਮਾਇਰ ਸਾਈਡ 'ਤੇ ਹਨ, ਮਿਸਾਗਾ ਦੇ ਵਿੱਚ। ਅਤੇ ਇਸ ਦੇ ਨਾਲ ਨਾਲ ਮਨਜੀਤ ਚੀਮਾ ਜੀ ਕੋਲ ਕਾਫੀ ਸਾਰੇ ਘਰ ਅਵੇਲੇਬਲ ਹੁੰਦੇ ਹਨ। ਪ੍ਰੋਪਰ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ, 18 ਸਾਲ ਦਾ ਐਕਸਪੀਰੀਅੰਸ ਮਨਜੀਤ ਕੌਰ ਚੀਮਾ ਜੀ, 416-357-9965, 416-357-9965। ਸੀਧਾ ਤੁਸੀਂ ਇਮੀਗ੍ਰੇਸ਼ਨ ਗਰੁੱਪ ਜੀ ਖਹਿਰਾ ਸਾਹਿਬ ਦਾ ਨੰਬਰ 905-670-4444 ਸਟਾਰਗੇਟ ਜੈਸੀ, 905-564-9992 ਟੋਪ ਆਟੋ ਕੋਲੀਜਨ ਦੁਆਬਾ ਸਵੀਸ ਕੈਂਟਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ। ਕੰਮ ਔਖਾ ਚੱਲ ਰਿਹਾ ਹੈਗਾ, ਸੌਖਾ ਕਰ ਦੇਣਗੇ ਜਸਵੀਰ ਸਿੰਘ ਹੁਣ ਸਾਹਿਬ ਚਾਰ।
1: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ। ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਵੀਰਵਾਰ ਦਾ ਦਿਨ ਆ, ਸਤੰਬਰ ਮਹੀਨੇ ਦੀ 10 ਤਰੀਕ ਸੰਨ 2026। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ ਰੋਜ਼ਾਨਾ ਮੋਰਨਿੰਗ 7 ਤੋਂ 8 ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ। ਪ੍ਰੋਗਰਾਮ ਦੇ ਸਟਾਰਟ 'ਤੇ ਅਰਵਿੰਦ ਸਿੰਘ ਭੱਟੀ ਜੀ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੁੰਦੇ ਆ। ਇਸ ਤੋਂ ਬਾਅਦ ਖਬਰਾਂ 'ਤੇ ਚਰਚਾ ਕਰਦੇ ਹਾਂ, ਫਿਰ ਸੈਗਮੈਂਟ ਖੁੰਡ ਚਰਚਾ ਦੇ ਵਿੱਚ ਆਪਾਂ ਕਿਸੇ ਟਾਕ ਸ਼ੋਅ 'ਤੇ ਗੱਲਬਾਤ ਕਰਦੇ ਹਾਂ। ਸੋ ਚਾਹੇ ਤੁਸੀਂ ਭੱਟੀ ਸਾਹਿਬ ਨਾਲ ਗੱਲਬਾਤ ਕਰਨੀ ਹੋਵੇ, ਚਾਹੇ ਤੁਸੀਂ ਖੁੰਡ ਚਰਚਾ ਦੇ ਵਿੱਚ ਗੱਲਬਾਤ ਕੋਈ ਕਰਨੀ ਹੋਵੇ, ਜਾਂ ਫਿਰ ਸਾਡੇ

ਕੋਈ ਚੱਲਦੇ ਗੀਤ ਦੀ ਫਰਮਾਇਸ਼ ਹੋਵੇ, ਕੋਈ ਟ੍ਰੈਫਿਕ ਦੀ ਅਪਡੇਟ ਹੋਵੇ ਤਾਂ ਸਟੂਡੀਓ ਦਾ ਨੰਬਰ ਇੱਕੋ ਇੱਕ ਆ 416-233-7368 416-233-7368 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅੱਜ ਦਾ ਪ੍ਰੋਗਰਾਮ ਸਪੈਸ਼ਲ ਸਪੋਂਸਰ ਕੀਤਾ ਜਾ ਰਿਹਾ ਡੀ ਜੀ ਗ੍ਰਾਫਿਕ ਵੱਲੋਂ। ਸੋ ਡੀ ਜੀ ਗ੍ਰਾਫਿਕ ਤੋਂ ਗੁਰਮਨ ਜੀ ਅੱਜ ਸਾਡੇ ਨਾਲ ਸਟੂਡੀਓ 'ਚ ਜੁੜਨਗੇ ਅਤੇ ਅੱਜ ਜਿਨ੍ਹਾਂ ਨੇ ਪ੍ਰਿੰਟਿੰਗ ਰਿਲੇਟਡ ਸਰਵਿਸ ਲੈਣੀ ਆ ਉਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ, ਉਹ ਚਾਹੇ ਸਾਡੇ ਇਲੈਕਸ਼ਨ ਦੇ ਕੈਂਡੀਡੇਟ ਨੇ ਜਾਂ ਫਿਰ ਸਾਡੇ ਬਿਜ਼ਨਸ ਅਦਾਰੇ ਨੇ। ਸੋ ਜੁੜੋ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਨਿਊ ਸੈਗਮੈਂਟ ਅਰਵਿੰਦਰ ਸਿੰਘ ਪੱਟੀ ਲੈ ਕੇ ਹਾਜ਼ਰ ਹੋ ਰਹੇ ਨੇ।

0: ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਕੈਨੇਡਾ ਚ ਵਸਦੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਖਬਰਾਂ ਦੇ ਸਪਲਿਟਨ ਵਿੱਚ ਤੁਹਾਡਾ ਸਵਾਗਤ ਹੈ, ਮੈਂ ਹਾਂ ਅਰਵਿੰਦਰ ਸਿੰਘ ਪੱਟੀ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਅਮਰੀਕਾ ਇਰਾਨ ਜੰਗ ਨੇ ਮੁੜ ਫੜੀ ਹਵਾ, ਅਮਰੀਕਾ ਦਾ 5 ਇਰਾਨੀ ਟੈਂਕਰਾਂ ਤੇ ਹਮਲਾ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਕਈ ਮੰਗਾਂ ਤੇ ਜਿਤਾਈ ਸਹਿਮਤੀ, ਹੜਤਾਲ ਹੋਈ ਖਤਮ। ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ED ਅੱਗੇ ਹੋਏ ਪੇਸ਼, ਮੋਹਾਲੀ ਜ਼ਮੀਨ ਘੁਟਾਲੇ ਸਬੰਧੀ 10 ਘੰਟੇ ਹੋਈ ਪੁੱਛਗਿੱਛ। ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮਕੋਟ ਵਿੱਚ ਪੰਜਾਬ ਬਚਾਓ ਰੈਲੀ, ਸੁਖਬੀਰ ਬਾਦਲ ਨੇ ਸਰਕਾਰ ਨੂੰ ਲਾਏ ਰਗੜੇ। ਤੇ ਦਲਬੀਰ ਗਿੱਲ ਦੀ ਪੁਲਿਸ ਤੇ SP ਨਾਲ ਹੋਈ ਤਿੱਖੀ ਝੜਪ, ਗ੍ਰਿਫ਼ਤਾਰ ਵਰਕਰ ਨੂੰ ਛਡਾਉਣ ਲਈ ਪੁੱਜੇ ਸਨ ਥਾਣੇ, ਵੀਡੀਓ ਹੋਈ ਵਾਇਰਲ। ਤੇ ਹੁਣ ਇਹਨਾਂ ਖ਼ਬਰਾਂ ਦਾ ਵਿਸਥਾਰ। ਅਮਰੀਕਾ ਤੇ ਇਰਾਨ ਵਿਚਾਲੇ ਤਣਾਅ ਫਿਰ ਵੱਧ ਗਿਆ। ਅਮਰੀਕੀ ਫੌਜ ਨੇ ਇਰਾਨ ਨਾਲ ਜੁੜੇ 5 ਤੇਲ ਟੈਂਕਰਾਂ ਤੇ ਹਮਲਾ ਕੀਤਾ। ਤਬਾਹ ਕੀਤੇ ਗਏ ਇਰਾਨੀ ਤੇਲ ਟੈਂਕਰਾਂ ਚ ਓਮਾਨ ਦੀ ਖਾੜੀ ਚ ਮੌਜੂਦ ਕਿਵਿਕ, ਚਾਰ ਮੀਨਾਰ, ਹੈਰੋਇਜ਼ਨ 1 ਤੇ ਰਿਸਕੋ ਸ਼ਾਮਲ ਨੇ। ਅਮਰੀਕੀ ਫੌਜ ਨੇ ਦਰਿਆ ਨਾਂ ਦੇ ਬੇੜੇ ਨੂੰ ਵੀ ਤਬਾਹ ਕਰ ਦਿੱਤਾ ਜੋ ਹੌਰਮੁਜ਼ ਸਟੇਟ ਵਿੱਚ ਖਾਰਕ ਟਾਪੂ ਨੇੜੇ ਸੀ। ਇਸ ਦੇ ਕੁਝ ਘੰਟਿਆਂ ਬਾਅਦ ਇਰਾਨ ਨੇ ਜਾਰਡਨ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਵੱਲ 20 ਬੈਲਿਸਟਿਕ ਮਿਜ਼ਾਈਲਾਂ ਤਾਕੀਆਂ। ਜਾਰਡਨ ਦੀ ਫੌਜ ਨੇ ਦਾਅਵਾ ਕੀਤਾ ਕਿ ਉਸਦੇ ਏਅਰ ਡਿਫੈਂਸ ਸਿਸਟਮ ਨੇ 18 ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨਾਲ ਜੁੜੇ DA ਦੇ ਮੁੱਦੇ ਤੇ ਚੱਲ ਰਿਹਾ ਵਿਵਾਦ ਬੁੱਧਵਾਰ ਸਰਕਾਰ ਤੇ ਮੁਲਾਜ਼ਮ ਸੰਗਠਨਾਂ ਵਿਚਾਲੇ ਹੋਈ ਬੈਠਕ ਤੋਂ ਬਾਅਦ ਖਤਮ ਹੋ ਗਿਆ। ਮੁੱਖ ਸਕੱਤਰ KAP ਸਿਨਹਾ ਨਾਲ ਹੋਈ ਬੈਠਕ ਵਿੱਚ ਦੋਵਾਂ ਧਿਰਾਂ ਵਿਚਾਲੇ ਕਈ ਮੁੱਦਿਆਂ ਤੇ ਸਹਿਮਤੀ ਬਣਨ ਤੋਂ ਬਾਅਦ ਮੁਲਾਜ਼ਮ ਸੰਗਠਨਾਂ ਨੇ ਆਪਣੀ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ। ਸਰਕਾਰ ਨੇ ਮੁਲਾਜ਼ਮਾਂ ਦੀ ਮੁੱਖ ਮੰਗ ਮੰਨਦਿਆਂ 27 ਅਗਸਤ ਨੂੰ ਜਾਰੀ ਕਾਰਨ ਦੱਸੋ ਨੋਟਿਸ ਵਾਪਸ ਲੈਣ ਦਾ ਫੈਸਲਾ ਕੀਤਾ। ਸੁਪਰੀਮ ਕੋਰਟ ਨੇ ਜੰਤਰ ਮੰਤਰ ਚ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਚ ਹੋਏ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਸੰਬੰਧੀ ਇੱਕ ਵਿਦਿਆਰਥੀ ਨੂੰ ਨੋਟਿਸ ਜਾਰੀ ਕਰਨ ਤੇ ਗ੍ਰੇਟਰ ਨੋਇਡਾ ਦੀ ਕਾਰਜਕਾਰੀ ਮੈਜਿਸਟ੍ਰੇਟ ਨੂੰ ਸਖ਼ਤ ਝਾੜ ਪਾਈ ਹੈ। ਅਦਾਲਤ ਨੇ ਸਖ਼ਤ ਰੁੱਖ ਅਪਣਾਉਂਦੇ ਹੋਏ ਪੁੱਛਿਆ ਕਿ ਉਸਦੇ ਪਹਿਲੇ ਹੁਕਮ ਦੇ ਬਾਵਜੂਦ ਮੈਜਿਸਟ੍ਰੇਟ ਨੇ ਅਜਿਹਾ ਨੋਟਿਸ ਜਾਰੀ ਕਰਨ ਦੀ ਹਿੰਮਤ ਕਿਵੇਂ ਕੀਤੀ। ਚੀਫ ਜਸਟਿਸ ਸੂਯਾ ਕਾਂਤ ਨੇ ਪੁੱਛਿਆ ਕਿ ਕਾਰਜਕਾਰੀ ਮੈਜਿਸਟ੍ਰੇਟ ਅਜਿਹਾ ਨੋਟਿਸ ਕਿਵੇਂ ਜਾਰੀ ਕਰ ਸਕਦੀ ਹੈ ਜਦਕਿ ਚੋਟੀ ਦੀ ਅਦਾਲਤ ਪਹਿਲਾਂ ਹੀ ਹੁਕਮ ਦੇ ਚੁੱਕੀ ਹੈ ਕਿ ਵਿਦਿਆਰਥੀਆਂ ਦੇ ਖਿਲਾਫ਼ ਕੋਈ ਸਜ਼ਾਯੋਗ ਕਾਰਵਾਈ ਨਹੀਂ ਕੀਤੀ ਜਾਵੇਗੀ। ਮੋਹਾਲੀ ਚ ਜ਼ਮੀਨ ਦੀ ਵਰਤੋਂ ਤਬਦੀਲ ਕਰਨ ਦੀਆਂ ਮਨਜ਼ੂਰੀਆਂ ਦੇ ਲੇਆਊਟ ਬਦਲਾਅ ਨਾਲ ਜੁੜੀਆਂ ਬੇਨੀਮੀਆਂ ਦੀ ਜਾਂਚ ਦੇ ਸਬੰਧ ਵਿੱਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਤੇ ਸੀਨੀਅਰ IAS ਅਧਿਕਾਰੀ ਅਨੁਰਾਗ ਵਰਮਾ ਜਲੰਧਰ ਸਥਿਤ ED ਦਫ਼ਤਰ ਚ ਪੇਸ਼ ਹੋਏ। ਕਰੀਬ 10 ਘੰਟੇ ਚੱਲੀ ਪੁੱਛਗਿੱਛ ਚ ਉਹਨਾਂ ਤੋਂ ਤਿੱਖੇ ਸਵਾਲ ਪੁੱਛੇ ਗਏ ਤੇ ਦਸਤਾਵੇਜ਼ਾਂ ਸੰਬੰਧੀ ਜਾਣਕਾਰੀ ਮੰਗੀ ਗਈ। ਹੁਣ ਇਸ ਮਾਮਲੇ ਚ SSP ਮੋਹਾਲੀ ਵਰੁਣ ਕੁਮਾਰ ਨੂੰ ਸੰਮਨ ਜਾਰੀ ਕੀਤੇ ਗਏ ਨੇ। ਉਹਨਾਂ ਦੀ ਵੀਰਵਾਰ ਨੂੰ ਪੇਸ਼ ਹੋਣ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਈ ਜਾ ਰਹੀ ਪੰਜਾਬ ਬਚਾਓ ਮੁਹਿੰਮ ਤਹਿਤ ਧਰਮਕੋਟ ਚ ਆਯੋਜਿਤ ਰੈਲੀ ਚ ਵੱਡੀ ਗਿਣਤੀ ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਮੌਜੂਦਾ ਸਰਕਾਰ ਤੋਂ ਪਰੇਸ਼ਾਨ ਹੈ ਤੇ ਵੱਖ ਵੱਖ ਵਰਗ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਨੇ। ਉਹਨਾਂ ਕਿਹਾ ਕਿ ਮਾਨ ਸਰਕਾਰ ਦੇ ਕਾਰਜਕਾਲ ਚ ਭ੍ਰਿਸ਼ਟਾਚਾਰ ਤੇ ਗੈਂਗਸਟਰਵਾਦ ਵਧਿਆ। ਪੰਜਾਬ ਨੂੰ ਬਚਾਉਣ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਬੜਾ ਜ਼ਰੂਰੀ ਹੈ। ਇਸ ਮੌਕੇ ਵਾਰਸ ਪੰਜਾਬ ਦੇ ਜਥੇਬੰਦੀ ਤੇ ਨਿਸ਼ਾਨਾ ਵਿੰਦਿਆਂ ਉਹਨਾਂ ਕਿਹਾ ਕਿ ਇਹ ਇਸ ਲਈ ਬਣਾਈ ਗਈ ਹੈ ਤਾਂ ਜੋ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜਾ ਸਕੇ। ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜੱਜ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਖਿਲਾਫ਼ ਰਿਸ਼ਵਤਖੋਰੀ ਦੇ ਦੋਸ਼ਾਂ ਦੇ ਮਾਮਲੇ ਚ ਪੋਸਟਾਂ ਕਰਨ ਤੋਂ ਰੋਕ ਦਿੱਤਾ। ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਪਟੀਸ਼ਨ ਚੱਕਿਆ ਸੀ ਕਿ ਸਾਬਕਾ ਜੱਜ ਰਣਜੀਤ ਸਿੰਘ ਸਮੇਤ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਉਹਨਾਂ ਖਿਲਾਫ਼ 5 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਤੇ ਸੋਸ਼ਲ ਮੀਡੀਆ ਤੇ ਪੋਸਟਾਂ ਤੇ ਵੀਡੀਓਜ਼ ਰਾਹੀਂ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੁੱਧਵਾਰ ਨੂੰ ਦਿੱਲੀ ਚ ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਇੰਚਾਰਜ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ। ਬੈਠਕ ਵਿੱਚ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਦੇ ਨਾਲ ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੜੇ ਵਿਸਥਾਰ ਨਾਲ ਚਰਚਾ ਹੋਈ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਇੱਕ ਸਮਰੱਥ ਆਗੂ ਨੂੰ ਜ਼ਿੰਮੇਵਾਰੀ ਦੇ ਕੇ ਚੰਗਾ ਫੈਸਲਾ ਲਿਆ। ਇਸ ਨਾਲ ਪਾਰਟੀ ਵਰਕਰਾਂ ਚ ਨਵਾਂ ਉਤਸ਼ਾਹ ਪੈਦਾ ਹੋਇਆ ਤੇ ਉਹਨਾਂ ਨੂੰ ਉਮੀਦ ਬੱਝੀ ਹੈ ਕਿ ਕਾਂਗਰਸ ਆਉਂਦੀਆਂ ਚੋਣਾਂ ਚ ਪੰਜਾਬ ਚ ਸਰਕਾਰ ਬਣਾਉਣ ਚ ਸਫਲ ਹੋਵੇਗੀ। 8 ਸਾਲ ਪੁਰਾਣੇ ਧੋਖਾਧੜੀ ਦੇ ਇੱਕ ਮਾਮਲੇ ਚ ਭਗੌੜੇ ਐਲਾਨੇ ਗਏ ਵਿਅਕਤੀ ਨੂੰ ਛਡਾਉਣ ਲਈ ਸਦਰ ਥਾਣੇ ਪਹੁੰਚੇ ਆਮ ਆਦਮੀ ਪਾਰਟੀ ਦੇ ਮਜੀਠਾ ਹਲਕਾ ਦਾ ਇੰਚਾਰਜ ਤਲਵੀਰ ਸਿੰਘ ਗਿੱਲ ਦੀ ਪੁਲਿਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋ ਗਈ। ਘਟਨਾ ਦੀ 34 ਸਕਿੰਟ ਦੀ ਵੀਡੀਓ ਇੰਟਰਨੈਟ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਸਦਰ ਪੁਲਿਸ ਨੇ ਸਾਲ 2018 ਚ ਹਰਪਾਲ ਸਿੰਘ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਗ੍ਰਿਫਤਾਰੀ ਨਾ ਹੋਣ ਕਰਕੇ ਅਦਾਲਤ ਨੇ ਉਸਨੂੰ ਭਗੌੜਾ ਐਲਾਨ ਕਰ ਦਿੱਤਾ ਸੀ। ਐਤਵਾਰ ਰਾਤ ਨੂੰ ਪੁਲਿਸ ਨੇ ਕਾਰਵਾਈ ਕਰਦਿਆਂ ਉਸਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾਂਦਾ ਹੈ ਕਿ ਹਰਪਾਲ ਸਿੰਘ ਪਹਿਲਾਂ ਆਪ ਆਮ ਆਦਮੀ ਪਾਰਟੀ ਦਾ ਵਲੰਟੀਅਰ ਰਹਿ ਚੁੱਕੇ ਹੈ। ਗ੍ਰਿਫਤਾਰੀ ਦੀ ਸੂਚਨਾ ਮਿਲਣ ਤੇ ਤਲਵੀਰ ਸਿੰਘ ਗਿੱਲ ਆਪਣੇ ਇੱਕ ਦਰਜਨ ਸਮਰਥਕਾਂ ਸਮੇਤ ਥਾਣੇ ਪਹੁੰਚੇ। ਦੋਸ਼ ਹੈ ਕਿ ਉਹਨਾਂ ਨੇ ਪੁਲਿਸ ਅਧਿਕਾਰੀਆਂ ਨਾਲ ਬਹਿਸ ਕਰਦਿਆਂ ਹਰਪਾਲ ਸਿੰਘ ਨੂੰ ਆਪਣੇ ਨਾਲ ਲਿਜਾਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ। ਅਗਲੇ ਦੀ ਕਾਰਵਾਈ ਲਈ ਹਰਬੀਰ ਸਿੰਘ ਭੁੱਲਰ।
0: ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਪ੍ਰੋਗਰਾਮ ਦਾ ਇਹ ਸੈਗਮੈਂਟ ਮੂਜ਼ ਬਲਾਇੰਡ ਵੱਲੋਂ ਵੀ ਸਪੌਂਸਰ ਕੀਤਾ ਜਾ ਰਿਹਾ ਜੀ। ਤੁਸੀਂ ਪਰਦੇ ਘਰ ਦੇ ਵਿੱਚ ਬਲਾਇੰਡਸ ਲਵਾਉਣੇ ਆ ਤਾਂ ਇਹਦੇ ਲਈ ਮੂਜ਼ ਬਲਾਇੰਡ ਨੂੰ ਕਾਲ ਕਰਨਾ 647-399-4646 ਇਹਨਾਂ ਦਾ ਨੰਬਰ ਆ। ਅਤੇ ਆਓ ਹੁਣ ਭੱਟੀ ਸਾਹਿਬ ਨਾਲ ਗੱਲਬਾਤ ਕਰੀਏ, ਖਬਰਾਂ 'ਤੇ ਚਰਚਾ ਕਰੀਏ। ਸਟੂਡੀਓ ਦਾ ਨੰਬਰ 416-233-7368 416-233-7368। ਭੱਟੀ ਸਾਹਿਬ ਦਾ ਖਬਰਾਂ ਸੁਣਾਉਣ ਦਾ ਅੰਦਾਜ਼ ਬੜਾ ਵੱਖਰਾ ਅਤੇ ਬੜੇ ਵਧੀਆ ਤਰੀਕੇ ਨਾਲ ਖਬਰਾਂ ਅੱਜ ਤੋਂ ਨਹੀਂ ਲੰਮੇ ਸਮੇਂ ਤੋਂ ਜਿਹੜੇ ਪੰਜਾਬ ਵਾਸੀ ਨੇ, ਪੰਜਾਬੀ ਨੇ, ਉਹ ਕਾਇਲ ਨੇ ਇਹਨਾਂ ਦੇ ਅੰਦਾਜ਼ ਦੇ। ਸੋ ਭੱਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਸੋ ਇੱਕ ਰਾਜਵੀਰ ਘੁੰਮਣ ਦੀ ਖਬਰ ਆ ਰਹੀ ਆ ਜੋ OST ਨੇ, ਅਤੇ ਉਹ ਕੀ ਆ ਪੂਰੀ ਖਬਰ ਕਿ ਉਹ ਆ ਗਏ ਨੇ, ਅਮਨ ਅਰੋੜਾ ਆਊਟ ਨੇ, ਇਹ ਕੀ ਹੈ ਜੀ ਪੂਰੀ ਖਬਰ?
1: ਸਰ ਜਿਹੜੀ ਆਮ ਆਦਮੀ ਪਾਰਟੀ ਦੀ ਪੋਲੀਟੀਕਲ ਅਫੇਅਰਸ ਕਮੇਟੀ ਹੈ PAC, ਉਹਦੇ ਚੋਂ ਅਮਨ ਅਰੋੜਾ ਜੀ ਨੂੰ ਵਾਪਸ ਲੈ ਲਿਆ ਗਿਆ ਤੇ ਉਹਨਾਂ ਦੀ ਥਾਂ ਤੇ ਰਾਜਵੀਰ ਘੁੰਮਣ ਨੂੰ ਜਿਹੜੇ OSD ਰਹੇ ਨੇ, ਰਹੇ ਨੀ ਇਸ ਵੇਲੇ ਵੀ ਨੇ ਜਿਹੜੇ CM ਸਾਹਿਬ OSD ਹੈ, ਤੇ ਅੱਜ ਕੱਲ੍ਹ ਪੋਲੀਟੀਕਲੀ ਕਾਫੀ ਵਿਚਰ ਰਹੇ ਆ। ਮੈਨੂੰ ਤੇ ਲੱਗਦਾ ਸ਼ਾਨਾ MLA ਦੀ ਟਿਕਟ ਹਾਸਲ ਕਰਨ ਦਾ, ਕਿਉਂਕਿ ਬਹੁਤ ਸਾਰੇ ਪ੍ਰੋਗਰਾਮਾਂ ਚ ਉਹ ਅੱਜ ਕੱਲ੍ਹ ਸ਼ਾਮਿਲ ਹੋ ਰਹੇ ਆ CM ਸਾਹਿਬ ਤੋਂ ਬਗੈਰ ਵੀ। ਸੋ ਉਹਨਾਂ ਨੂੰ ਪੋਲੀਟੀਕਲ ਅਫੇਅਰ ਕਮੇਟੀ ਹੈ ਆਮ ਆਦਮੀ ਪਾਰਟੀ ਦੀ, ਉਹ ਚ ਸ਼ਾਮਿਲ ਕੀਤਾ ਗਿਆ।
0: ਸਟੂਡੀਓ ਨੰਬਰ 416-233-7368 ਤੇ ਭੱਟੀ ਸਾਹਿਬ ਅਗਲੇ ਤਕਰੀਬਨ 5-7-10 ਮਿੰਟ ਸਾਡੇ ਨਾਲ ਨੇ। ਤੁਸੀਂ ਗੱਲਬਾਤ ਕੋਈ ਵੀ ਖਬਰ ਪੁੱਛਣੀ ਹੋਵੇ ਤਾਂ ਜ਼ਰੂਰ ਕਾਲ ਸਟੂਡੀਓ ਕਰ ਸਕਦੇ। ਸਾਡੇ ਨਾਲ ਸਤਨਾਮ ਸਿੰਘ ਜੀ ਨੇ, ਸਤਿ ਸ਼੍ਰੀ ਅਕਾਲ ਜੀ GIN ਨੂੰ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਜੀ
2: ਭੱਟੀ ਸਾਹਿਬ, ਮੈਂ ਤਾਂ ਇੰਨਾ ਪੁੱਛਣਾ ਸੀ ਜਿਹੜਾ ਉਹ ਤਲਵੀਰ ਗਿੱਲ ਉਹ ਚ ਮਜੀਠੀ ਦੀ ਰੂਹ ਭੜਕਦੀ ਹੈ ਕਿ ਜਾਂ ਭਗਵੰਤ ਮਾਨ ਦੀ ਰੂਹ ਭੜਕਦੀ ਹੈ ਜੀ, ਇਹ ਗੱਲ ਦੱਸੋ। ਸਮਾਂ ਦੇਣ ਦਾ ਧੰਨਵਾਦ ਜੀ।
0: ਬਹੁਤ ਸ਼ੁਕਰੀਆ ਜੀ, ਧੰਨਵਾਦ। ਜਿਹੜੇ ਨੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਸਾਡੇ ਨਾਲ ਜੁੜੇ ਹੋਏ ਨੇ ਭੱਟੀ ਸਾਹਿਬ ਜੋ ਕਿ ਖਬਰਾਂ ਦੇ ਉੱਤੇ ਇਸ ਸਮੇਂ ਵਿਸ਼ੇਸ਼ ਚਰਚਾ ਕਰ ਰਹੇ ਨੇ। ਭੱਟੀ ਸਾਹਿਬ, ਸਤਨਾਮ ਸਿੰਘ ਜੀ ਦਾ ਦਲਵੀਰ ਗੋਲਡੀ ਬਾਰੇ ਪੁੱਛਣਾ ਹੈਗਾ, ਕੀ ਸਤਨਾਮ ਜੀ ਦੁਬਾਰਾ ਦੱਸਿਓ ਕੁਸ਼ਚਨ ਆਪਣਾ, ਰਿਪੀਟ ਕਰਿਓ ਸਤਨਾਮ ਜੀ। ਦਲਵੀਰ ਗੋਲਡੀ ਬਾਰੇ ਕੁਛ ਪੁੱਛਣਾ ਚਾਹੁੰਦੇ ਆ, ਕਹਿੰਦੇ ਇਹਦੇ ਵਿੱਚ ਪਤਾ ਨੀ ਕਿਹਦੀ ਆਤਮਾ ਭਟਕਦੀ ਆ, ਸਮਝਿਆ ਨੀ ਭੱਟੀ ਸਾਹਿਬ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ?
1: ਸਰ ਤੁਹਾਡੀ ਆ ਰਹੀ ਹੈ, ਪਰ
0: ਉਹਨਾਂ ਦਾ ਦਲਵੀਰ ਗਿੱਲ ਬਾਰੇ ਸਵਾਲ ਆ।
1: ਦਲਵੀਰ ਗਿੱਲ?
0: ਜੀ ਜੀ ਜੀ
1: ਜੀ ਜੀ,
0: ਉਹਨਾਂ ਬਾਰੇ ਸਵਾਲ ਆ। ਮੈਨੂੰ ਦੁਬਾਰੇ ਕਾਲ ਆ ਗਈ, ਸਤਨਾਮ ਜੀ ਦੀ ਦੁਬਾਰੇ ਕਾਲ ਪਹੁੰਚਦਾ ਤੁਹਾਡਾ ਨਾ। ਹਾਂਜੀ ਸਤਨਾਮ ਜੀ, ਕੀ ਕਹਿਣਾ ਚਾਹੁੰਦੇ ਹੋ?
2: ਤਲਵੀਰ ਗਿੱਲ ਜੀ, ਤਲਵੀਰ ਗਿੱਲ ਜਿਹੜਾ ਉਧਰ ਹੋਇਆ ਮਜੀਠੀਆ ਵੱਲ ਰੌਲਾ ਪਿਆ ਜੀ ਜਿਹੜਾ।
0: ਕੀ ਸਵਾਲ ਆ ਤੁਹਾਡਾ?
2: ਮੈਂ ਕਿਹਾ ਸਵਾਲ ਇਹ ਸੀਗਾ ਜੀ, ਮੈਂ ਕਿਹਾ ਉਹ ਚ ਮਜੀਠੀਆ ਸਾਹਿਬ ਦੀ ਰੂਹ ਭੜਕਦੀ ਹੈ ਤੇ ਜਾਂ ਮਾਨ ਸਾਹਿਬ ਦੀ ਰੂਹ ਭੜਕਦੀ ਹੈ ਜੀ ਇੱਧਰ ਉਹਦੇ ਤਲਵੀਰ ਗਿੱਲ ਦੇ ਵਿੱਚ?
1: ਭਾਜੀ ਇਸ ਤਰ੍ਹਾਂ, ਮੈਂ ਤੁਹਾਨੂੰ ਪਹਿਲਾਂ ਖਬਰਾਂ ਚ ਵੀ ਜ਼ਿਕਰ ਕਰ ਚੁੱਕਿਆ, ਇੱਕ ਕੋਈ 8 ਸਾਲ ਪੁਰਾਣਾ ਕੇਸ ਸੀਗਾ, ਹਰਪਾਲ ਸਿੰਘ ਨਾਂ ਦਾ ਕੋਈ ਬੰਦਾ ਸੀ ਆਮ ਆਦਮੀ ਪਾਰਟੀ ਦਾ ਵਰਕਰ, ਉਹਦੇ ਤੇ ਧੋਖਾਧੜੀ ਦਾ ਕੇਸ ਸੀ। ਉਹ ਭਗੌੜਾ ਸੀ ਕਾਫੀ ਦੇਰ ਤੋਂ, ਕਿਉਂਕਿ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਸੀ ਕਰ ਸਕੀ। ਇਹ ਐਤਵਾਰ ਨੂੰ ਜਿਹੜੀ ਥਾਣਾ ਸਦਰ ਦੀ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਸੀ, ਤੇ ਉਹਦੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਤਲਵੀਰ ਸਿੰਘ ਜੀ ਬਿਨਾਂ ਤਿਆਰ ਹੋਏ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਹੋ, ਉਹਨਾਂ ਨੇ ਦਸਤਾਰ ਵੀ ਨਹੀਂ ਸਜਾਈ ਹੋਈ ਤੇ ਪਰਨੇ ਨਾਲ ਹੀ ਉਹ ਦਾਲਾ ਵੀ ਉਹਨਾਂ ਦਾ ਖੁੱਲਾ ਸੀਗਾ, ਉਹਦੇ ਚ ਹੀ ਉਹ ਉੱਥੇ ਸ਼ਾਮਲ ਹੋਏ ਤੇ ਕਿਹਾ ਇਹ ਵੀ ਜਾ ਰਿਹਾ ਕਿ ਉਹਨਾਂ ਨੇ ਦਾਰੂ ਦਾ ਸੇਵਨ ਕੀਤਾ ਹੋਇਆ ਸੀ। ਸੋ ਤੁਸੀਂ ਵੀਡੀਓ ਸਾਰਿਆਂ ਨੇ ਦੇਖੀ ਵੀ ਹੈ ਤੇ ਹੁਣ ਆਤਮਾ ਇਹਨਾਂ ਚ ਕਿਹਦੀ ਆਈ ਹੈ ਇਹ ਤੇ ਹੁਣ ਰੱਬ ਹੀ ਜਾਣੇ। ਬਾਕੀ ਖ਼ਬਰ ਇਹੀ ਹੈ ਕਿ ਉਹ ਉਹਨੂੰ ਛਡਾਉਣ ਲਈ ਪਹੁੰਚੇ ਸੀ ਤੇ ਉੱਥੇ ਐਸ ਪੀ ਨਾਲ ਉਹਨਾਂ ਦੀ ਤਿੱਖੀ ਝੜਪ ਹੋਈ।
0: ਅਗਲੀ ਕਾਲ 8777 ਨੰਬਰ ਆ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਭਾਜੀ, ਬਹੁਤ ਵਧੀਆ ਆਵਾਜ਼ ਆ ਰਹੀ ਅੱਜ ਤੇ। ਮੇਰਾ ਸਵਾਲ ਇਹ ਹੈ ਵੀ ਹੁਣ ਇਲੈਕਸ਼ਨ ਆ ਰਹੀਆਂ ਤੇ ਬੀਜੇਪੀ ਵੀ ਆ ਗਈ ਪੰਜਾਬ ਚ, ਜਿਸ ਤਰ੍ਹਾਂ ਤੇ ਇਹ ਆਪਣੇ ਪੰਜਾਬੀ ਯਾਦ ਰੱਖਣਗੇ ਜੀ, ਜਦੋਂ ਕਹਿੰਦਾ ਕਿਸਾਨਾਂ ਨੇ ਉੱਥੇ ਧਰਨਾ ਲਾਇਆ ਸੀ ਤੇ ਏਡਾ ਬੁਰਾ ਹਾਲ ਕੀਤਾ ਸੀ ਬੀਜੇਪੀ ਵਾਲਿਆਂ ਨੇ, ਕਿ ਲੱਕਾਂਟੇ ਲਾ ਤੇ ਸੀ, ਪਾਣੀ ਦੀਆਂ ਬਰਸ਼ਾਰਾਂ ਕੀਤੀਆਂ ਸੀ ਤੇ ਅਕਾਲੀ ਦਲ ਵੀ ਨਾਲ ਲੱਗ ਗਿਆ, ਹੁਣ ਯਾਦ ਰੱਖਣਗੇ ਜਾਂ ਇਹਨਾਂ ਨੂੰ ਭੁੱਲ ਕੇ ਵੋਟਾਂ ਪਾ ਦੇਣਗੇ? ਇਹ ਯਾਦ ਰੱਖਣਾ ਪੈਣਾ 700 ਬੰਦਾ ਮਰਿਆ ਸੀ ਸਾਡਾ ਕਿਸਾਨ। ਥੈਂਕ ਯੂ ਸਰ
0: ਜੀ। ਪੱਟੀ ਸਰ
1: ਦੇਖੋ ਜੀ, ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਜਿੰਨਾ ਮਰਜ਼ੀ ਜ਼ੋਰ ਬੀਜੇਪੀ ਲਾ ਲਵੇ, ਕਿਉਂਕਿ ਕਿਸਾਨਾਂ ਦੇ ਜ਼ਖਮ ਅਜੇ ਅੱਲੇ ਨੇ। ਕਿਉਂਕਿ ਹੁਣ ਵੀ ਪਰਸੋਂ ਜਿਹੜਾ ਧਰਨਾ ਖਤਮ ਹੋਇਆ ਚੰਡੀਗੜ੍ਹ ਦੀਆਂ ਬਰੂਹਾਂ ਤੇ, ਪੰਜਾਬ ਸਰਕਾਰ ਨੇ ਉਹਨਾਂ ਦੀਆਂ ਕੁੱਝ ਮੰਗਾਂ ਮੰਨ ਲਈਆਂ, ਪਰ ਹੁਣ ਉਹਨਾਂ ਦੀ ਜਿਹੜੀ ਗੇਂਦ ਹੈ ਉਹ ਕੇਂਦਰ ਦੇ ਪਾਲੇ ਚ ਹੈ ਤੇ ਉਹਨਾਂ ਨੇ ਇਹੀ ਕਿਹਾ ਕਿ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਮੰਗਾਂ ਨੇ ਹੁਣ ਉਹਦੇ ਲਈ ਉਹ ਕੇਂਦਰ ਤੇ ਦਬਾਅ ਪਾਉਣਗੇ ਤੇ ਪੰਜਾਬ ਦੇ ਜਿਹੜੇ ਖਾਸ ਤੌਰ ਤੇ ਕਿਸਾਨ ਵਰਗ ਹੈ, ਕਿਉਂਕਿ 750 ਸ਼ਹੀਦੀਆਂ ਉਦੋਂ ਹੋਈਆਂ ਸੀ ਤੇ ਇਹ ਵੀ ਸਾਰਿਆਂ ਨੂੰ ਯਾਦ ਹੈ ਕਿ ਉਦੋਂ ਹਰਿਆਣੇ ਚ ਜਿਹੜੀ ਭਾਜਪਾ ਸਰਕਾਰ ਸੀ ਉਹਨੇ ਕਿੱਦਾਂ ਰਸਤੇ ਚ ਰੋੜੇ ਅਟਕਾਏ ਤੇ ਕਿਸਾਨਾਂ ਨੂੰ ਆਪਣੀ ਹੱਕੀ ਮੰਗਾਂ ਵਾਸਤੇ ਦਿੱਲੀ ਵੀ ਨਹੀਂ ਜਾਣ ਦਿੱਤਾ, ਉਹ ਬੜੀ ਮੁਸ਼ਕਲ ਦਿੱਲੀ ਪਹੁੰਚੇ ਸੀ। ਸੋ ਤੁਹਾਡੀ ਗੱਲ ਠੀਕ ਹੈ, ਇਹ ਪੰਜਾਬੀ ਹਮੇਸ਼ਾ ਇਸ ਚੀਜ਼ ਨੂੰ ਯਾਦ ਰੱਖਣਗੇ।
0: ਕੈਪਟਨ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਈ ਨੂੰ ਗੁੱਡ ਮਾਰਨਿੰਗ।
4: ਹਾਂਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਪੱਤਰਕਾਰ ਬੜੀ ਸੋਹਣੀਆਂ ਖਬਰਾਂ ਦੇ ਰਹੇ ਆ। ਕੱਲ ਕਿਸੇ ਨੇ ਸਵਾਲ ਕੀਤਾ ਸੀ ਵੀ ਤੁਸੀਂ ਥੋੜਾ ਜਿਹਾ ਆਪ ਪਾਰਟੀ ਦੇ ਪੱਖ ਚ ਬੋਲਦੇ, ਬਿਲਕੁਲ ਕਿਸੇ ਦਾ ਪੱਖ ਨਾ ਕਰਿਆ ਜੀ, ਬੜੀ ਚੰਗੀ ਗੱਲ ਹੈਗੀ ਹੈ। ਫੇਰ ਹੀ ਲੋਕ ਦਿਲਚਸਪੀ ਦੇ ਨਾਲ ਸੁਣਦੇ ਹੈਗੇ ਆ। ਦੇਖੋ ਹੁਣ ਸੁਖਬੀਰ ਕਹਿ ਰਿਹਾ ਪੰਜਾਬ ਬਚਾਓ ਮੋਰਚਾ ਲਾਉਣਾ ਹੈਗਾ। ਮੈਂ ਉਸ ਵੇਲੇ ਅੰਮ੍ਰਿਤਸਰ ਦੀ ਧਰਤੀ ਸੀ ਜਦੋਂ ਇਹਨਾਂ ਨੇ ਧਰਮ ਯੁੱਧ ਮੋਰਚਾ ਲਾਇਆ ਸੀ, ਅਸਲੀ ਉਹ ਕੁਰਸੀ ਯੁੱਧ ਮੋਰਚਾ ਸੀਗਾ। ਹੁਣ ਸੁਖਬੀਰ ਦੀ ਪੇਸ਼ੀ ਹੋਣ ਵਾਲੀ ਹੈ 11 ਤਰੀਕ ਨੂੰ, ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਤਾਂ ਸਰੋਤਿਆਂ ਅੱਗੇ ਇਹੀ ਬੇਨਤੀ ਕਰੂੰਗਾ, ਸੋਚ ਸਮਝ ਕੇ ਇਹਨਾਂ ਸਿਆਸੀ ਲੋਕਾਂ ਦੇ ਮਗਰ ਲੱਗਿਆ ਕਰੋ, ਚਾਹੇ ਕੋਈ ਵੀ ਹੈਗਾ। ਹੁਣ ਮੇਰਾ ਸਵਾਲ ਇਹ ਹੈ ਵੀ ਕੱਲ ਤੁਸੀਂ ਕਿਹਾ ਸੀ ਜਿਹੜਾ ਮੁਕਾਬਲਾ ਹੈ ਉਹ ਆਪ ਪਾਰਟੀ ਅਤੇ ਅੰਮ੍ਰਿਤਪਾਲ ਜੋ ਹੈਗਾ ਉਹਨਾਂ ਦੀ ਪਾਰਟੀ ਚ ਹੋ, ਮੇਰੇ ਖਿਆਲ ਚ ਇਸ ਤਰ੍ਹਾਂ ਨੀ। ਜਿਹੜਾ ਮੁਕਾਬਲਾ ਹੈ ਉਹ ਕਾਂਗਰਸ ਅਤੇ ਆਪ ਪਾਰਟੀ ਦੇ ਵਿੱਚ ਹੋਊਗਾ। ਅੰਮ੍ਰਿਤਪਾਲ ਦੀ ਪਾਰਟੀ ਨੇ ਕਿਹੜਾ ਕੰਮ ਚੰਗਾ ਕਰਤਾ? ਆਉਂਦਿਆਂ ਸਾਰ ਇਹਨਾਂ ਨੇ ਰੋਡੇ ਪਿੰਡ ਦੇ ਅੰਦਰ ਖੜੇ ਸੀਗਾ ਆਪਣਾ ਪ੍ਰੋਗਰਾਮ। ਪਹਿਲਾਂ ਤਾਂ ਸੰਵਿਧਾਨ ਨੂੰ ਕਹਿੰਦੇ ਅਸੀਂ ਮੰਨਦੇ ਨੀ, ਫਿਰ ਸੰਵਿਧਾਨ ਤੇ ਹੱਥ ਰੱਖ ਕੇ ਕਸਮ ਖਾਤੀ ਉਹ ਇਹ ਆਪਣਾ ਐਮ ਪੀ ਬਣ ਜਾਂਦੇ ਆ। ਫਿਰ ਇੱਕ ਬੰਦੇ ਨੂੰ ਛਡਾਉਣ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦੀ ਬੇੜ ਲੈ ਕੇ ਚੱਲ ਰਹੇ ਆ। ਧੰਨ ਉਹ ਸਾਡੀ ਬੀਬੀਆਂ ਪੁਲਿਸ ਮੁਲਾਜ਼ਮ ਜਿਹਨਾਂ ਨੂੰ ਮੈਂ ਅੱਖੀ ਦੇਖਿਆ ਸਾਹਮਣੇ, ਐਸ ਪੀ ਐਸ ਪੀ ਧੱਕਾ ਮਾਰਦੀਆਂ ਪਿੱਛੇ ਅਗਰੋਂ ਦੇ ਗੋਲੀ ਚੱਲ ਜਾਂਦੀ ਤੇ ਉਲਟਾ ਫੁਲਟਾ ਕੰਮ ਹੋ ਜਾਣਾ ਸੀ। ਤੁਸੀਂ ਦੱਸੋ ਵੀ ਕਿਹਦੇ ਕਿਹਦੇ ਵਿੱਚ ਮੁਕਾਬਲਾ ਹੋ, ਕਾਂਗਰਸ ਦੇ ਵਿੱਚ ਔਰ ਇਹਦੇ ਵਿੱਚ ਆਪ ਪਾਰਟੀ ਵਿੱਚ?
0: ਜੀ ਪੱਟੀ ਸਰ।
1: ਭਾਜੀ ਤੁਸੀਂ ਬੜਾ ਸੋਹਣਾ ਬੋਲਦੇ ਹੋ, ਬੜੇ ਵਧੀਆ ਟਰਮੇ ਨਾਲ ਆਪਣੀ ਗੱਲ ਕਰਦੇ ਹੋ। ਮੈਂ ਜਿਹੜੀ ਇਹ ਗੱਲ ਕਹੀ ਸੀ ਉਹ ਸਿਰਫ ਇਸ ਤਰ੍ਹਾਂ ਇਹ ਦੱਸਿਆ ਸੀਗਾ, ਇਹ ਨਹੀਂ ਸੀ ਕਿਹਾ ਕਿ ਕਾਂਗਰਸ ਆਪਣਾ ਵਾਰਸ ਪੰਜਾਬ ਦੇ ਤੇ ਆਪ ਚ ਮੁਕਾਬਲਾ ਹੋਏਗਾ। ਮੈਂ ਇਹ ਕਿਹਾ ਸੀ ਕਿ ਵਾਰਸ ਪੰਜਾਬ ਦੀ ਇਸ ਵੇਲੇ ਹਵਾ ਕਾਫੀ ਚੱਲ ਰਹੀ ਹੈ ਪਿੰਡਾਂ ਚ, ਕਿਉਂਕਿ ਅਕਸਰ ਅਸੀਂ ਜ਼ਮੀਨੀ ਪੱਧਰ ਤੇ ਰਹਿੰਦੇ ਹਾਂ, ਲੋਕਾਂ ਦੀਆਂ ਗੱਲਾਂ ਜਿਹੜੀਆਂ ਲੋਕਾਂ ਦੀ ਚਰਚਾਵਾਂ ਸੁਣਦੇ ਆ ਉਹਦੇ ਆਧਾਰ ਤੇ ਮੈਂ ਕਿਹਾ ਸੀ ਕਿ ਜਿਹੜੇ ਵਾਰਸ ਪੰਜਾਬ ਦੀ ਜਥੇਬੰਦੀ ਹੈ ਇਹ ਜ਼ਰੂਰ ਕੋਈ ਨਾ ਕੋਈ ਵੋਟਾਂ ਸੀਟਾਂ ਲੈ ਕੇ ਜਾਏਗੀ।
0: ਜਿਹੜੇ ਹੋਏ ਆ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਸਟੂਡੀਓ ਦਾ ਨੰਬਰ ਆ 416-233-7368, 416-233-7368। ਜੇ ਤੁਹਾਡੇ ਪੱਟੀ ਸਾਹਿਬ ਨਾਲ ਕੋਈ ਗੱਲ ਕਰਨਾ ਚਾਹੁੰਦੇ ਹੋ, ਕੋਈ ਕਿਸੇ ਖਬਰ ਤੇ ਵਿਸ਼ੇਸ਼ ਇਹਨਾਂ ਨਾਲ ਕੋਈ ਸਵਾਲ ਜਵਾਬ ਨੇ ਤਾਂ ਅਗਲੇ 2-3 ਮਿੰਟ ਸਾਡੇ ਨਾਲ ਨੇ, ਫਿਰ ਇਹਨਾਂ ਤੋਂ ਇਜਾਜ਼ਤ ਲੈਂਦੇ ਹਾਂ। ਪੱਟੀ ਸਾਹਿਬ ਜਾਂਦੇ ਹੋਏ ਇੱਕ 5 ਕਰੋੜ ਵਾਲੇ ਮਸਲੇ ਤੇ ਇੱਕ ਵਾਰ ਫਿਰ ਦੱਸ ਦਿਓ, ਕਿਉਂਕਿ ਇਹ ਖਬਰਾਂ ਲਗਾਤਾਰ ਇਹ ਚਰਚਾ ਬਣੀ ਹੋਈ ਆ।
1: ਸਰ ਚਰਚ 10 ਦਿਨ ਚੱਲ ਰਹੀ ਹੈ, ਸੀਐਮ ਸਾਹਿਬ ਦੀ ਜਿਹੜੀ ਪਤਨੀ ਆ ਉਹਨੇ ਰੇਪ ਦੇ ਕੇਸ ਨੂੰ ਰਫਾ ਦਫਾ ਕਰਨ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਸੀ। ਮਜੀਠੀਆ ਸਾਹਿਬ ਨੇ ਵੀ ਕੁਛ ਤੱਥ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਕੁਛ ਫੋਟੋਆਂ ਵੀਡੀਓ ਜਾਰੀ ਕੀਤੀਆਂ। ਗੁਰਪ੍ਰੀਤ ਕੌਰ ਮਾਨ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਇਹ ਦੋਸ਼ ਨੇ ਇਹਨਾਂ ਤੇ ਝੂਠੇ ਨੇ ਤੇ ਇਹਨਾਂ ਨੂੰ ਵਰਜਿਆ ਜਾਵੇ ਕਿ ਉਹ ਵੀਡੀਓ ਨਾ ਪਾਉਣ। ਸੋ ਉਹਦੇ ਅਗੇਂਸਟ ਅਦਾਲਤ ਨੇ ਇਹ ਹੁਕਮ ਜਾਰੀ ਕੀਤਾ। ਬਾਈ ਨੇਮ ਉਹਨਾਂ ਨੇ ਕਿਹਾ ਕਿ ਜਸਟਿਸ ਰਿਟਾਇਰਡ ਜਸਟਿਸ ਰਣਜੀਤ ਸਿੰਘ, ਵਿਕਰਮ ਜੀਠੀਆ ਤੇ ਸੁਖਪਾਲ ਖਹਿਰਾ, ਉਹਨਾਂ ਨੂੰ ਬਾਈ ਨੇਮ ਇਹ ਕਿਹਾ ਕਿ ਤੁਸੀਂ ਜਿਹੜੇ ਉਹਨਾਂ ਵਿਰੁੱਧ ਪੋਸਟਾਂ ਨਾ ਪਾਓ ਅਗਲੇ ਹੁਕਮਾਂ ਤੱਕ।
0: ਸਟੂਡੀਓ ਨੰਬਰ 416-233-7368 416-233-7368 ਜੇ ਤੁਹਾਡੇ ਸਵਾਲ ਮੈਨੂੰ ਲੱਗਦਾ ਹੋ ਗਏ ਨੇ ਤਾਂ ਫਿਰ ਭੱਟੀ ਸਾਹਿਬ ਆਪਣੇ ਨਾਲ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜੁੜਨਗੇ ਅਤੇ ਜੁੜੇ ਰਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਭੱਟੀ ਸਾਹਿਬ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਵੈਰੀ ਮੱਚ।
1: ਥੈਂਕ ਯੂ ਸਰ, ਥੈਂਕ ਯੂ ਸਾਰਿਆਂ ਦਾ ਧੰਨਵਾਦ ਜੀ,
0: ਬਹੁਤ ਬਹੁਤ ਧੰਨਵਾਦ ਜੀ। ਸੁਰਿੰਦਰ ਸਿੰਘ ਭੱਟੀ ਜੀ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੁੰਦੇ ਨੇ, ਸੋ ਤੁਹਾਡੇ ਸਵਾਲ ਤਾਂ ਭੱਟੀ ਸਾਹਿਬ ਦੇ ਜਵਾਬ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਦੇ ਹਾਂ। ਜੁੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਬੜੀ ਜਲਦੀ ਸੈਗਮੈਂਟ ਖੁੰਡ ਚਰਚਾ, ਅੱਜ ਦੀ ਖੁੰਡ ਚਰਚਾ ਬੜੀ ਇੰਪੋਰਟੈਂਟ ਆ, ਜਿਹਦੇ ਵਿੱਚ ਆਪਾਂ ਡਿਸਕਸ ਕਰਨਾ ਅਤੇ ਪ੍ਰੋਗਰਾਮ ਦੇ ਅਖੀਰ 'ਤੇ, ਕਿਉਂਕਿ ਖੁੰਡ 'ਤੇ ਜਦੋਂ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਨੇ ਅਤੇ ਉਹਦੇ ਅਖੀਰ 'ਤੇ ਸਾਡੇ ਜਿਹੜੇ ਬਜ਼ੁਰਗ ਨੇ, ਸਾਡੇ ਲੋਕ ਨੇ, ਉਹ ਮਿਲ ਜੁਲ ਕੇ ਕਿਸੇ ਸਿੱਟੇ ਤੱਕ ਪਹੁੰਚ ਜਾਂਦੇ ਨੇ। ਸੋ ਅੱਜ ਦਾ ਖੁੰਡ ਚਰਚਾ ਦਾ ਟੌਪਿਕ ਬੜਾ ਜਲਦੀ ਅਸੀਂ ਲੈ ਕੇ ਆ ਰਹੇ ਹਾਂ। ਜੁੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ।

0: ਸਟੂਡੀਓ ਦੇ ਵਿੱਚ ਮੂਜ਼ ਬਲਾਈਂਡ ਤੋਂ ਮਾਨ ਸਾਹਿਬ ਜੁੜੇ ਨੇ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਕੰਮ ਬੜਾ ਲਾਜਵਾਬ ਆ, ਬੜਾ ਸੋਹਣਾ ਕੰਮ ਕਰਦੇ ਹੋ। ਘਰ ਦੇ ਵਿੱਚ ਜਦੋਂ ਪਰਦੇ ਲਵਾਉਣੇ ਹੁੰਦੇ ਆ, ਖਾਸ ਤੌਰ 'ਤੇ ਜੈਬਰਾ ਬਲਾਈਂਡ, ਰੋਲਰ ਸ਼ੇਡ ਬਲਾਈਂਡ, ਤਾਂ ਤੁਹਾਨੂੰ ਪਹਿਲੇ ਨੰਬਰ 'ਤੇ ਡਾਇਲਿਸਟ 'ਚ ਤੁਹਾਡਾ ਨੰਬਰ ਹੁੰਦਾ, ਕਿਉਂਕਿ ਹੋਲਸੇਲ ਵਾਲੇ ਪ੍ਰਾਈਸ ਹੀ ਤੁਸੀਂ ਪਬਲਿਕ ਨੂੰ ਦੇ ਦਿੰਦੇ ਹੋ, ਅਤੇ ਨਾਲ ਦੇ ਨਾਲ ਵਰੰਟੀ ਵੀ ਦਿੰਦੇ ਹੋ। ਕਿੰਨੇ ਟਾਈਮ ਦੀ ਵਰੰਟੀ ਹੁੰਦੀ?
1: 5 ਸਾਲ ਦੀ ਵਰੰਟੀ ਹੁੰਦੀ ਹੈ ਜੀ, ਅਤੇ ਆਪਣੇ ਕਸਟਮ ਮੇਡ ਕੈਨੇਡੀਅਨ ਮੇਡ ਬਲਾਈਂਡਸ ਨੇ, ਅਤੇ 50 ਤਰ੍ਹਾਂ ਦੀ ਆਪਣੇ ਕੋਲ ਕਲਰ ਆਪਸ਼ਨਸ ਆ, ਤੇ ਪ੍ਰੀਮੀਅਮ ਕੁਆਲਿਟੀ ਹੈ ਜੀ। ਮੈਟਲ ਦਾ ਫਰੇਮ ਹੋਏਗਾ ਤੇ ਮੈਟਲ ਦੀ ਹੀ ਚੇਨ ਹੋਏਗੀ, ਕੁਛ ਪਲਾਸਟਿਕ ਨਹੀਂ ਹੋਏਗਾ।
0: ਵੈਰੀ ਗੁੱਡ।
1: ਤੇ ਕੰਮ ਦੀ ਪੂਰੀ ਆਪਣੀ ਵਾਰੰਟੀ ਹੈ ਜੀ।
0: ਤੇ ਇਹਦੇ ਵਿੱਚ ਜੇ ਹੁਣ ਅੱਜ ਰੇਡੀਓ ਚੜ੍ਹਦੀ ਕਲਾ ਦੇ ਰੈਫਰੈਂਸ ਤੋਂ ਪਰਿਵਾਰਾਂ ਨੇ ਕਾਲ ਕਰਦੇ, ਉਹਨਾਂ ਦਾ ਕੀ ਫਾਇਦਾ ਹੋ ਸਕਦਾ?
1: ਉਹਨਾਂ ਦਾ ਫਾਇਦਾ ਇਹ ਕਰ ਰਹੇ ਜੀ, ਤੁਸੀਂ ਸਾਨੂੰ ਜੇ ਕਾਲ ਕਰਦੇ ਹੋ ਤੇ ਜ਼ੈਬਰਾ ਬਲਾਈਂਡ ਦਾ ਰੋਲਰ ਸ਼ੇਡ ਲਗਵਾਉਂਦੇ ਹੋ ਤਾਂ 50% ਡਿਸਕਾਊਂਟ ਸਾਰੇ ਭੈਣਾਂ ਤੇ ਭਰਾਵਾਂ ਲਈ,
0: 50% ਡਿਸਕਾਊਂਟ
1: ਡਿਸਕਾਊਂਟ ਜੀ, ਜਿੰਨਾ ਤੁਹਾਡੇ ਸਾਹਮਣੇ ਕੋਟ ਆਏਗਾ ਉਹਦੇ 50% ਆਫ ਕਰਕੇ ਆਪਾਂ ਤੁਹਾਡੇ ਇੰਸਟਾਲੇਸ਼ਨ ਕਰਾਂਗੇ ਜ਼ੈਬਰਾ ਬਲਾਈਂਡਸ ਦੀ।
0: ਅੱਛਾ।
1: ਪਲੱਸ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ ਤੇ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਦਿੰਦੇ ਹੋ, ਅੱਜ ਦੇ ਸਾਰੇ ਦਿਨ ਦੇ ਵਿੱਚ ਜਿੰਨੀਆਂ ਸਾਨੂੰ ਕਾਲਸ ਆਉਂਦੇ ਨੇ ਤੁਹਾਡੇ ਥਰੂ, ਅਸੀਂ ਉਹਨਾਂ ਨੂੰ ਫਲੈਟ 50% ਡਿਸਕਾਊਂਟ ਦੇ ਨਾਲ ਨਾਲ ਇੱਕ ਬਲਾਈਂਡ 'ਤੇ ਫ੍ਰੀ ਆਫ ਕੋਸਟ ਮੋਟਰ ਐਂਡ ਰਿਮੋਟ ਇੰਸਟਾਲ ਕਰਕੇ ਦੇਵਾਂਗੇ।
0: ਉਹ ਵੈਰੀ ਗੁੱਡ। ਜਿਹੜਾ ਉਹ ਜਿਵੇਂ ਕਿਚਨ ਦੇ ਬਾਹਰ ਪੈਟੀ ਡੋਰ ਹੁੰਦਾ ਜਾਂ ਫਿਰ ਆਪਣਾ ਟੈਲੀਵਿਜ਼ਨ, ਕਈ ਵਾਰ ਬੈਠਾ ਹੁੰਦਾ ਕਿ ਗੈਸਟ ਬੈਠੇ ਨੇ, ਆਪਣਾ ਉੱਠ ਕੇ ਆਪਾਂ ਰਿਮੋਟ ਨਾਲ ਬੈਠ ਕੇ ਵਿੰਡੋ ਨੂੰ ਸ਼ਟ ਆਫ ਕਰ ਲਈਏ, ਔਨ ਕਰ ਲਈਏ, ਉਹ ਬੜਾ ਸੋਹਣੀ ਚੀਜ਼ ਲੱਗਦੀ ਹੈ।
1: ਬਿਲਕੁਲ।
0: ਉਹ ਵਿੰਡੋ ਤੁਸੀਂ ਫ੍ਰੀ ਅਪਗ੍ਰੇਡ ਕਰ ਦੋਗੇ ਮੋਟਰਾਈਜ਼ਡ?
1: ਫ੍ਰੀ ਅਪਗ੍ਰੇਡ ਕਰਕੇ ਦੇਵਾਂਗੇ ਜੀ। ਪੈਟੀ ਡੋਰ ਜਾਂ ਬੈਕਯਾਰਡ ਦੇ ਡੋਰ ਨੂੰ ਮੇਨਲੀ ਆਪਾਂ ਰੈਕਮੈਂਡ ਕਰਦੇ ਹੁੰਦੇ ਹਾਂ, ਰਿਮੋਟ ਨਾਲ ਅਪ ਕਰੋ, ਰਿਮੋਟ ਨਾਲ ਡਾਊਨ ਕਰੋ, ਤੁਸੀਂ
0: ਇਹ ਫ੍ਰੀ ਹੋਊਗਾ, 50% ਡਿਸਕਾਊਂਟ ਹੋਊਗਾ, 5 ਸਾਲ ਦੀ ਵਾਰੰਟੀ ਹੋਊਗੀ।
1: 5 ਸਾਲ ਦੀ
0: ਨੰਬਰ ਬੋਲ ਦਿਓ,
1: 647-399-4646, 647-389-4646, 647-399-4646, 647-389-4646।
0: ਦੋਸਤੋ, ਘਰ ਦੇ ਵਿੱਚ ਤੁਸੀਂ ਬਲਾਈਂਡਸ ਲਵਾਉਣੇ ਆ ਤਾਂ ਦੇਰੀ ਨਾ ਕਰੋ, ਮੂਜ਼ ਬਲਾਈਂਡ ਨੂੰ ਕਾਲ ਕਰੋ, 50% ਡਿਸਕਾਊਂਟ ਵੀ ਮਿਲੂਗਾ ਤੇ ਇੱਕ ਵਿੰਡੋ ਨੂੰ ਫ੍ਰੀ ਅਪਗ੍ਰੇਡ ਵੀ ਕਰਕੇ ਦੇਣਗੇ, ਇਹ ਰਿਮੋਟ ਵਾਲੀ ਦੇ ਨਾਲ ਚੱਲਦਾ ਕਰਕੇ ਦੇਣਗੇ। ਨੰਬਰ 647-399-4646, 647-399-4646।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ,
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509,
4: ਔਰ ਵਿਜ਼ਿਟ insuranceforyou.ca।
5: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
3: ਬਸ ਇੰਨੀ ਗੱਲ।

0: ਦੋਸਤੋ ਮੈਂ ਨਾ ਪਿਛਲੇ 2 ਕੁ ਮਹੀਨੇ ਪਹਿਲਾਂ ਵਾਲੇ ਪ੍ਰੋਗਰਾਮ ਤੇ ਇੱਕ ਟੌਪਿਕ ਕੀਤਾ ਸੀ ਤੇ ਅੱਜ ਫਿਰ ਕਿਉਂਕਿ ਸਾਡੇ ਨਾਲ ਨਵੇਂ ਸਰੋਤੇ ਜੁੜੇ ਨੇ ਤੇ ਅੱਜ ਇਹ ਟੌਪਿਕ ਤੁਹਾਡੇ ਨਾਲ ਕਰਨ ਜਾ ਰਿਹਾ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਸੁਣ ਰਹੇ ਹੋ, ਖੁੰਡ ਚਰਚਾ ਸੈਗਮੈਂਟ। ਜਦੋਂ ਨਾ ਸਿਟੀ ਨੇ ਕੈਮਰੇ ਲਾਏ ਸੀ ਥਾਂ ਥਾਂ ਤੇ, ਆਪਾਂ ਨੂੰ ਸ਼ਿਕਾਇਤਾਂ ਆ ਰਹੀਆਂ ਸੀ ਕਿ ਓਵਰ ਸਪੀਡਿੰਗ ਹੋ ਰਹੀ ਹੈ, ਤਾਂ ਸਿਟੀ ਨੇ ਥਾਂ ਥਾਂ ਤੇ ਕੈਮਰੇ ਲਾਤੇ ਸੀ, ਸਪੀਡਿੰਗ ਕੈਮਰੇ ਲਾਤੇ ਸੀ। ਇਸ ਤੋਂ ਬਾਅਦ ਲਗਾਤਾਰ ਰੇਡੀਓ 'ਤੇ ਸਾਨੂੰ ਕਾਲਾਂ ਆਉਂਦੀਆਂ ਸੀ, ਕਹਿੰਦੇ ਜੀ ਅਸੀਂ ਤਾਂ 40 ਦੇ ਜ਼ੋਨ 'ਚ 42 'ਤੇ ਹੋਈ ਹੈ, ਸਾਨੂੰ ਟਿਕਟ ਆ ਜਾਂਦੀ ਆ। ਲਗਾਤਾਰ ਕੰਪਲੇਂਟਸ ਹੋਈਆਂ ਰੇਡੀਓ 'ਤੇ, ਟਾਕ ਸ਼ੋ ਹੋਏ ਕਿ ਭਾਈ ਹਰ ਕਿਸੇ ਨੂੰ ਹੀ ਟਿਕਟਾਂ ਆ ਰਹੀਆਂ ਨੇ, ਇੱਕ ਬੰਦੇ ਨੂੰ 5-5 ਟਿਕਟਾਂ, 6-6 ਟਿਕਟਾਂ ਆ ਰਹੀਆਂ ਨੇ, ਕਿ ਇਹਦਾ ਹੱਲ ਕੀ ਆ? ਉਹ ਜਦੋਂ ਰੌਲਾ ਇੰਨਾ ਵੱਧ ਗਿਆ ਤਾਂ ਡੱਗ ਫੋਰ ਸਾਹਿਬ ਨੇ ਪੂਰੇ ਅੰਟਾਰੀਓ ਦੇ ਵਿੱਚ ਸਪੀਡਿੰਗ ਕੈਮਰੇ, ਉਹਨਾਂ ਨੇ ਕਹਿ ਤਾ ਭਾਈ ਹੁਣ ਚੱਕ ਦਿਓ, ਇਹਨਾਂ ਦੀ ਕੋਈ ਟਿਕਟ ਨਹੀਂ ਆਊਗੀ। ਲੋਕ ਬੜੇ ਖੁਸ਼ ਹੋਏ। ਪਰ ਜੇ ਅੱਜ ਆਪਾਂ ਤਕਰੀਬਨ ਇੰਨੇ ਇੱਕ ਵਕਫੇ ਤੋਂ ਬਾਅਦ ਬੈਠੇ ਹਾਂ, ਤਾਂ ਤੁਹਾਨੂੰ ਕੀ ਲੱਗਦਾ, ਫੈਸਲਾ ਸਹੀ ਸੀ ਜਾਂ ਗਲਤ ਸੀ? ਸਪੀਡਿੰਗ ਕੈਮਰੇ ਅੱਜ ਸਿਟੀ ਦੇ ਵਿੱਚ ਨਹੀਂ ਨੇ, ਅਤੇ ਪਰ ਕੀ ਲੱਗਦਾ ਗਾ ਸਪੀਡ ਕੰਟਰੋਲ ਹੋ ਚੁੱਕੀ ਆ? ਕਿਉਂਕਿ ਮੈਂ ਤਾਂ ਪਿਛਲੇ ਮਹੀਨੇ ਅਸੀਂ ਸਕੂਲ ਜਾਣ ਹੀ ਸੀਗਾ, ਪਾਰਕ ਆ ਉਹਦੇ ਨਾਲ ਸਾਈਡ ਦੇ ਉੱਤੇ, ਅਤੇ ਉਹ ਪਾਰਕ ਵਾਲੀ ਲਾਈਨ ਦੇ ਉੱਤੇ ਸੀਗੇ ਜਿਹੜੀ ਇੰਟਰਸੈਕਸ਼ਨ ਆ, ਉੱਥੋਂ ਕੋਰਵੈਟ ਗੱਡੀ ਸੀਗੀ, ਇੰਨੀ ਤੇਜ਼ ਗੱਡੀ ਲੰਘੀ, ਮਿਊਜ਼ਿਕ ਛੱਤ ਲਾਹੀ ਹੋਈ, ਅਤੇ ਸੰਤ ਲੱਗਿਆ ਯਾਰ ਇਹ ਆਪਣਾ ਰੈਜੀਡੈਂਸ਼ਲ ਏਰੀਏ ਦੇ ਵਿੱਚ ਇੰਨਾ ਜ਼ਿਆਦਾ ਸਪੀਡ 'ਤੇ, 40 ਦੇ ਜ਼ੋਨ 'ਤੇ 70-80 'ਤੇ ਸਪੀਡ ਜਾ ਰਹੀ ਆ। ਹੁਣ ਰੋਡ ਹੰਪਸ ਬਣਨੇ ਚਾਹੀਦੇ ਨੇ, ਜਾਂ ਤਾਂ ਉਹ ਵੀ ਨਹੀਂ ਬਣੇ, ਅਤੇ ਸਪੀਡਿੰਗ ਕੈਮਰਿਆਂ ਦੀ ਗੈਰ ਮੌਜੂਦਗੀ ਦੇ ਵਿੱਚ ਆਪਾਂ ਕਿੰਨੇ ਕੁ ਜ਼ਿੰਮੇਵਾਰ ਜ਼ਿੰਮੇਵਾਰੀ ਨਾਲ ਹੋ ਕੇ ਗੱਡੀਆਂ ਚਲਾ ਰਹੇ ਹਾਂ? ਜਾਂ ਤੁਸੀਂ ਦੇਖ ਰਹੇ ਹੋ ਕਿ ਭਾਈ ਸਾਡੇ ਲੋਕ ਓਵਰ ਸਪੀਡਿੰਗ ਕਰਨ ਨੂੰ ਘੱਟ ਗਏ ਨੇ, ਤੁਹਾਡੀ ਕੀ ਟਿੱਪਣੀ ਆ? ਅੱਜ ਪ੍ਰੋਗਰਾਮ ਵਿੱਚ ਚਰਚਾ ਕਰਦੇ ਹਾਂ। ਸਟੂਡੀਓ ਦਾ ਨੰਬਰ ਆ 416-233-7368, 416-233-7368 'ਤੇ ਸਟੂਡੀਓ ਕਾਲ ਕੀਤੀ ਜਾ ਸਕਦੀ ਆ। ਅਤੇ ਸਾਲਿਆਂ ਜੋ ਚੁੱਕੀ ਆ ਰਸ਼ਮੀਤ ਜੀ ਨਾਲ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ।
1: ਬਹੁਤ ਬਹੁਤ ਧੰਨਵਾਦ ਹੈਰੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ, ਕੀ ਕਹਿਣਾ ਚਾਹੋਗੇ?
1: ਬਿਲਕੁਲ ਜੀ, ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6477-539-4499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਅੱਜ ਗੱਲਬਾਤ ਕਰਾਂਗੇ ਜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ। ਸਿਕਿਓਰਡ ਮਤਲਬ ਜਿਹੜੀ ਘਰ ਦੇ ਅਗੇਂਸਟ ਬਣਦੀ, ਘਰ ਦੀ ਸਿਕਿਓਰਿਟੀ ਬੈਂਕ ਰੱਖਦਾ ਹੈਗਾ, ਇਹਨੂੰ ਅਸੀਂ ਹੀਲੋਕ ਵੀ ਕਹਿੰਦੇ ਹਾਂ। ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਵਧੀਆ ਪ੍ਰੋਡਕਟ ਹੈ, ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੌਰਗੇਜ ਨੂੰ ਤੋੜਨਾ ਨਹੀਂ ਚਾਹ ਰਹੇ। ਕੀ ਹੁੰਦਾ ਹੈਗਾ ਕਿ ਬੈਂਕ ਕਈ ਵਾਰ ਸਾਨੂੰ, ਅਸੀਂ ਆਪਣੇ ਬੈਂਕਾਂ ਕੋਲ ਵੀ ਵਾਪਿਸ ਜਾਂਦੇ ਹੈਗੇ ਹਾਂ ਕਿ ਘਰ 'ਚ ਐਕੁਇਟੀ ਬਣ ਗਈ ਹੈ, ਪਰ ਬੈਂਕ ਸਾਨੂੰ ਲਾਈਨ ਆਫ ਕ੍ਰੈਡਿਟ ਨਹੀਂ ਬਣਾ ਕੇ ਦਿੰਦਾ, ਸਪੈਸ਼ਲੀ ਸੈਲਫ ਇੰਪਲੋਇਡ ਕਲਾਇੰਟਸ ਵਾਸਤੇ, ਕਿਉਂਕਿ ਬੈਂਕ ਜਿਹੜੇ ਨੇ ਨੋਟਿਸ ਆਫ ਅਸੈਸਮੈਂਟ ਲਾਈਨ 150 ਦੀ ਇਨਕਮ ਦੇਖਦੇ ਨੇ। ਬਟ ਐਟ ਦ ਸੇਮ ਟਾਈਮ ਜਦੋਂ ਅਸੀਂ ਇਹ ਲਾਈਨ ਬਣਾਉਂਦੇ ਹੈਗੇ ਹਾਂ, ਤੁਹਾਡੀ ਬਿਜ਼ਨਸ ਇਨਕਮ ਦੇ ਹਿਸਾਬ ਦੇ ਨਾਲ, ਬਿਨਾਂ ਤੁਹਾਡੀ ਮੌਰਗੇਜ ਤੋੜੇ, ਸੈਕਿੰਡ ਪੋਜੀਸ਼ਨ ਤੇ ਕਿਸੇ ਹੋਰ ਬੈਂਕ ਦੇ ਨਾਲ ਜਿਹੜਾ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹਾਂ। ਪ੍ਰੋਡਕਟ ਉਹੀ ਹੈਗਾ ਕਿ ਜਦੋਂ ਵਰਤੋਗੇ ਤਦੋਂ ਕਿਸ਼ਤ ਬਣੇਗੀ, ਮਿਨੀਮਮ ਕਿਸ਼ਤ ਮਤਲਬ ਕਿ ਸਿਰਫ ਵਿਆਜ ਦੇ ਸਕਦੇ ਹੋ, ਜਾਂ ਜਿੰਨਾ ਐਕਸਟਰਾ ਪਾਓਗੇ ਉਹ ਸਾਰਾ ਜਿਹੜਾ ਪ੍ਰਿੰਸੀਪਲ ਵੱਲ ਜਾਏਗਾ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਤੁਹਾਡਾ ਮੌਰਗੇਜ ਸੰਬੰਧ ਚ ਕੋਈ ਵੀ ਕੁਐਸਚਨ ਆ ਤਾਂ ਰਸ਼ਮੀਤ ਜੀ ਤੁਹਾਡੀ ਹੈਲਪ ਕਰਨਗੇ। ਨੰਬਰ 647-544-99, 6475394499 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਾਈ ਗਗਨ ਜੀ ਸੀ, ਤੁਹਾਡੀ ਕਾਲ ਡਰੋਪ ਹੋ ਗਈ, ਤੁਸੀਂ ਦੁਬਾਰਾ ਕਾਲ ਕਰ ਲਓ। ਬਾਈ ਗੁਰਮੀਤ ਜੀ ਦੀ ਆਫ ਏਅਰ ਕਾਲ ਆਈ ਸੀ, ਬਾਈ ਜੀ ਕਹਿੰਦੇ ਸਪੀਡ ਕੈਮਰੇ ਦੁਬਾਰੇ ਸਿਟੀ ਦੇ ਵਿੱਚ ਲੱਗ ਜਾਣੇ ਚਾਹੀਦੇ ਆ, ਐਟਲੀਸਟ ਸਕੂਲ ਜ਼ੋਨ ਦੇ ਵਿੱਚ। ਸੋ ਤੁਹਾਨੂੰ ਕੀ ਲੱਗਦਾ, ਸਕੂਲ ਜ਼ੋਨ ਦੇ ਵਿੱਚ ਸਿਟੀ ਸਪੀਡਿੰਗ ਕੈਮਰੇ ਲੱਗਣੇ ਚਾਹੀਦੇ ਆ? ਕਿਉਂਕਿ ਨਾ ਅਸੀਂ ਵੀ ਜਦੋਂ ਹੁਣ ਇਲੈਕਸ਼ਨ ਦੇ ਦਿਨ ਨੇ, ਜਦੋਂ ਕੈਂਡੀਡੇਟ ਸਾਡੇ ਕੋਲ ਆਉਣਗੇ, ਉਹਨਾਂ ਨੂੰ ਵੀ ਪੁੱਛਾਂਗੇ ਕਿ ਭਾਈ ਤੁਹਾਡਾ ਕੀ ਮਤ ਆ, ਤੁਸੀਂ ਕੀ ਟਿੱਪਣੀ ਕਰਦੇ ਹੋ, ਕਿਉਂਕਿ ਇੱਕ ਵੱਡਾ ਇਸ਼ੂ ਆ ਸਾਡੇ ਨਾਲ। ਮਾਨ ਸਾਹਿਬ ਵੀ ਨੇ, ਮਾਨ ਸਾਹਿਬ ਤੁਹਾਨੂੰ ਕੀ ਲੱਗਦਾ, ਸਪੀਡਿੰਗ ਕੈਮਰਿਆਂ 'ਤੇ ਸਪੀਡ ਤੁਸੀਂ ਕੰਟਰੋਲ 'ਚ ਦੇਖਦੇ ਹੋ ਕਿ ਹੁਣ ਡਰਾਈਵਰ ਬਿਲਕੁਲ ਸੱਜੇ ਤਰੀਕੇ ਨਾਲ ਡਰਾਈਵ ਕਰ ਰਹੇ ਨੇ?
2: ਦੇਖੋ ਜੀ, ਕਿਤੇ ਨਾ ਕਿਤੇ ਜਦੋਂ ਸਪੀਡ ਕੈਮਰਾ ਲੱਗੇ ਹੁੰਦੇ ਨੇ ਤਾਂ ਬੰਦਾ ਥੋੜ੍ਹਾ ਜਿਹਾ ਅਲਰਟ ਹੋ ਕੇ ਚੱਲਦਾ, ਫਿਰ ਵੀ ਕਿਤੇ ਨਾ ਕਿਤੇ ਹੁੰਦਾ ਕਿ ਬੰਦਾ ਥੋੜ੍ਹਾ ਧਿਆਨ ਨਾਲ ਚੱਲਦਾ। ਬਟ ਇਹ ਜ਼ਰੂਰ ਹੈ ਕਿ ਜਿਹੜੀ ਸਪੀਡਿੰਗ ਕੈਮਰਾ ਪ੍ਰੋਪਰ ਇੱਕ ਪਰਫੈਕਟ ਟੈਕਨੋਲੋਜੀ ਨਹੀਂ ਹੈਗੀ, ਮੰਨ ਲਓ ਤੁਹਾਡੀ ਗੱਡੀ ਕੋਈ ਹੋਰ ਡਰਾਈਵ ਕਰ ਰਿਹਾ ਤਾਂ ਟਿਕਟ ਤੁਹਾਨੂੰ ਆਏਗੀ ਜੇ ਓਵਰ ਸਪੀਡਿੰਗ ਕਰ ਰਿਹਾ। ਪਲੱਸ ਜਿੱਦਾਂ ਤੁਸੀਂ ਕਿਹਾ ਕਿ ਵੀ 40 ਦੇ ਜ਼ੋਨ ਦੇ ਵਿੱਚ ਜੇ ਤੁਸੀਂ 41 ਜਾਂ 42 ਤੇ ਕਈ ਲੋਕਾਂ ਨੂੰ ਟਿਕਟਾਂ ਆਈਆਂ ਨੇ ਤਾਂ ਮੇ ਬੀ ਜੇ ਉਹਦੀ ਜਗ੍ਹਾ ਤੇ ਜੇ ਉੱਥੇ ਨੂੰ ਕੋਈ ਪੁਲਿਸ ਆਫਿਸਰ ਪੁੱਲ ਕਰਦਾ ਤਾਂ ਮੇ ਬੀ ਉਸਨੂੰ ਵਾਰਨਿੰਗ ਦੇ ਕੇ ਛੱਡ ਸਕਦਾ ਸੀਗਾ, ਜਾਂ ਮੇ ਬੀ ਉਸਨੂੰ ਪੁੱਲ ਹੀ ਨਾ ਕਰਦਾ ਜੇ ਤੁਸੀਂ +1 ਜਾਂ +2 ਦੇ ਵਿੱਚ ਨਾ ਸਪੀਡਿੰਗ ਓਵਰ ਸਪੀਡ ਕਰ ਰਹੇ ਹੋ
0: ਜੀ।
2: ਸੋ ਇੱਕ ਪਰਫੈਕਟ ਟੈਕਨੋਲੋਜੀ ਤਾਂ ਨਹੀਂ ਹੈਗੀ, ਬਟ ਇਹ ਜ਼ਰੂਰ ਹੈ ਕਿ ਵੀ ਹਾਂਜੀ ਹਾਂਜੀ ਕੈਮਰਾ ਲੱਗੇ ਨੇ ਤਾਂ ਫਿਰ ਵੀ ਕਿਤੇ ਨਾ ਕਿਤੇ ਬੰਦਾ ਥੋੜ੍ਹਾ ਜ਼ਿਆਦਾ ਧਿਆਨ ਨਾਲ ਚੱਲਦਾ ਅਤੇ ਹੈਲਪਫੁਲ ਹੁੰਦਾ ਕਮਿਊਨਿਟੀ ਵਾਸਤੇ।
0: ਸਟੂਡੀਓ ਦਾ ਨੰਬਰ 416-233-7368। ਕੈਪਟਨ ਸਾਹਿਬ ਸਤਿ ਸ਼੍ਰੀ ਅਕਾਲ ਜੀ।
3: ਭੁੱਲੋ ਸਾਹਿਬ ਸਤਿ ਸ਼੍ਰੀ ਅਕਾਲ। ਦੇਖੋ ਭੁੱਲੋ ਸਾਹਿਬ, ਸਾਡੇ ਵੀ ਪਰਿਵਾਰ ਚ 4 ਜੀ ਜਿਹੜੇ ਹੈਗੇ ਕੰਮਾਂ ਤੇ ਜਾਂਦੇ ਰਹੇ ਆ। ਇੱਕ ਟਿਕਟ ਜ਼ਰੂਰ ਮਿਲੀ ਸੀ, ਉਹ ਵੀ ਪਹਿਲੀਆਂ ਪਹਿਲੀਆਂ ਚ ਇਹਨਾਂ ਨੂੰ ਪਤਾ ਨੀ ਸੀ ਕਿ ਕੈਮਰੇ ਲੱਗ ਚੁੱਕੇ। ਇਹ ਫਾਲਤੂ ਗੱਲ ਹੈ, ਮੈਂ ਨਾ ਵੀ 4-4 ਟਿਕਟਾਂ ਮਿਲੀਆਂ ਹੁਣ, ਕੈਮਰੇ ਲੱਗ ਜਾਣੇ ਚਾਹੀਦੇ। ਦੇਖੋ ਹੁਣ ਹੰਬ ਬਣਾ ਰੱਖੇ ਸਪੀਡ ਬਰੇਕਰ, ਤੁਸੀਂ ਮੈਨੂੰ ਇਹ ਦੱਸੋ ਕਿਸੇ ਮਰੀਜ਼ ਨੂੰ ਲੈ ਕੇ ਜਾਣਾ, ਉਹ ਬਹੁਤੀ ਤਕਲੀਫ ਵਾਲਾ ਹੈ, ਐਂਬੂਲੈਂਸ ਆਈ ਹੈ ਤੇ ਸਪੀਡ ਬ੍ਰੇਕਰ ਤੇ ਉਹਨੂੰ ਹੌਲੀ ਕਰਨਾ ਪੈਂਦਾ। ਮੈਂ ਇੱਕ ਦਿਨ ਇੱਕ ਘਟਨਾ ਆਪ ਦੇਖੀ, ਕੰਨ ਹੈ ਉਹ ਐਂਬੂਲੈਂਸ ਵਾਲਾ, ਬਵੇੜ ਤੇ ਮੈਂ ਜਾ ਰਿਹਾ, ਆਪਦੇ ਸਨ ਲਾ ਦੇ ਨਾਲ ਚਾਰੇ ਲੈਣਾ ਰੁਕੀਆਂ ਹੋਈਆਂ, ਉਹ ਐਂਬੂਲੈਂਸ ਦੇ ਡਰਾਈਵਰ ਨੇ ਫੁੱਟਪਾਥ ਤੇ ਚਾੜਦੀ ਆਪਦੀ ਐਂਬੂਲੈਂਸ ਔਰ ਉਹ ਲੈ ਗਿਆ। ਦੇਖੋ ਉਸਨੇ ਅੱਗੇ ਜਾ ਕੇ ਕੋਈ ਮਰੀਜ਼ ਚੱਕਣਾ ਹੋਊਗਾ।
0: ਸਪੀਡ ਹੰਪ ਇਹ ਸੋਲੂਸ਼ਨ ਦਾ ਹੱਲ ਨਹੀਂ ਹੈਗੇ, ਪ੍ਰੋਬਲਮ ਦਾ ਹੱਲ ਨਹੀਂ ਹੈਗੇ।
3: ਨਹੀਂ ਫਿਰ ਸਾਨੂੰ ਕੁਛ ਸੋਚਣਾ ਚਾਹੀਦਾ, ਕੋਈ ਜਗ੍ਹਾ ਛੱਡ ਕੇ ਰੱਖੋ। ਇਸ ਕੈਮਰੇ ਤਾਂ ਲੱਗ ਜਾਣੇ ਚਾਹੀਦੇ।
0: ਚਲੋ ਸ਼ੁਕਰੀਆ। ਖਾਸ ਕਰਕੇ ਦੋ ਕਾਲਾਂ ਚ ਦੂਜੀ ਕਾਲ ਆ ਕੈਪਟਨ ਸਾਹਿਬ, ਜਿਹੜੇ ਕਹਿੰਦੇ ਨੇ ਕਿ ਕੈਮਰੇ ਲੱਗ ਜਾਣੇ ਚਾਹੀਦੇ ਨੇ ਐਟਲੀਸਟ ਸਕੂਲ ਜ਼ੋਨ ਦੇ ਵਿੱਚ। ਬਹੁਤ ਸ਼ੁਕਰੀਆ ਜੀ, ਧੰਨਵਾਦ।
3: ਕੈਮਰੇ ਸਾਰੇ ਹੀ ਲੱਗਣੇ ਚਾਹੀਦੇ।
0: ਅੱਛਾ,
3: ਕੀ ਚੱਲਦੇ ਆ।
0: ਥੈਂਕ ਯੂ ਜੀ, ਧੰਨਵਾਦ। ਰੇਸ਼ਮ ਬਰਾੜ ਜੀ ਸਤਿ ਸ਼੍ਰੀ ਅਕਾਲ। ਫੈਸਲਾ ਪੂਰੇ ਅੰਟਾਰੀਓ ਲਈ ਵੱਖਰਾ ਹੋ ਸਕਦਾ, ਪਰ ਸਿਟੀ ਆਫ ਬ੍ਰੈਂਪਟਨ ਲੋਕ ਕਹਿੰਦੇ ਵੱਖਰੀ ਆ ਭਾਈ, ਇੱਥੇ ਇਹ ਸਿਟੀ ਨੂੰ ਅਲੱਗ ਰੱਖੋ ਤੁਸੀਂ।
4: ਮੇਰਾ ਵੀ ਇਹੀ ਮੰਨਣਾ ਜੀ, ਕੈਮਰੇ ਡੈਫੀਨੇਟਲੀ ਲੱਗਣੇ ਚਾਹੀਦੇ। ਇੱਕ ਸਾਡੀ ਟੈਕਸ ਮਨੀ ਇਨਵੈਸਟ ਹੋਈ ਹੋਈ ਹੈ ਕੈਮਰਿਆਂ ਤੇ। ਨੰਬਰ 2, ਮੈਨ ਇਜ਼ ਅ ਸੋਸ਼ਲ ਐਨੀਮਲ, ਡੰਡਾ ਨਾ ਰੱਖਿਆ ਤੇ ਇਹਨੇ ਵਿਗੜ ਜਾਣਾ, ਔਰ ਵਿਗੜਿਆ ਹੋਇਆ ਇੰਸ਼ੋਰੈਂਸਾਂ ਵਧੀ ਜਾਂਦੀਆਂ। ਕਿਹਾ ਇਹ ਜਾਂਦਾ ਏਰੀਆ ਅਨਸੇਫ ਆ, ਏਰੀਏ ਨੂੰ ਸੇਫ ਕਿੱਦਾਂ ਬਣਾਇਆ ਜਾਵੇ। ਮੇਰੀ ਸਰ ਪਿਛਲੇ ਕਿੰਨੇ ਸਾਲਾਂ ਦੇ ਵਿੱਚ ਕੋਈ ਟਿਕਟ ਨਹੀਂ ਹੈ ਜੀ, ਕੋਈ ਸਪੀਡਿੰਗ ਟਿਕਟ ਨਹੀਂ, ਈਵਨ ਪਾਰਕਿੰਗ ਟਿਕਟ ਨਹੀਂ, ਕੁਛ ਨਹੀਂ ਹੈਗਾ ਜੀ, ਕੋਈ ਐਕਸੀਡੈਂਟ ਨਹੀਂ। ਸਟਿਲ ਆਏ ਸਾਲ ਇੰਸ਼ੋਰੈਂਸ ਵੱਧ ਕੇ ਆਉਂਦੀ ਆ, ਔਰ ਸੋਰੀ ਟੂ ਸੇ, ਮੈਨੂੰ ਵਰਡ ਯੂਜ਼ ਕਰਨਾ ਪੈ ਰਿਹਾ, ਗੁੰਡਾਗਰਦੀ ਚ ਕਹਿੰਦੇ ਇਹ ਆ ਕਿ ਤੁਹਾਡਾ ਏਰੀਆ ਅਨਸੇਫ ਆ। ਤੇ ਮੇਰਾ ਸਵਾਲ ਹੁੰਦਾ ਜੀ ਵੀ ਮੈਂ ਕੀਤਾ ਅਨਸੇਫ, ਮੈਨੂੰ ਦੱਸੋ ਜੀ ਮੇਰਾ ਕਿੱਥੇ ਆ ਕਸੂਰ। ਸੋ ਡੈਫੀਨੇਟਲੀ ਕੈਮਰੇ ਲੱਗਣੇ ਚਾਹੀਦੇ, ਦੇਰ ਸ਼ੁੱਡ ਬੀ
0: ਪਿਛਲੇ 6 ਮਹੀਨਿਆਂ ਤੋਂ ਕਿੰਨੇ ਕੁ ਡਰਾਈਵਰਾਂ ਨੇ ਸਟੱਜੇ ਤਰੀਕੇ ਦੇ ਨਾਲ ਗੱਡੀ ਚਲਾ ਰਹੇ ਨੇ। ਉਹ ਤਾਂ ਹੁਣ ਰੈਜੀਡੈਂਸ਼ੀਅਲ ਏਰੀਏ ਚ ਵੀ ਆਪਾਂ 70-80 ਦੀ ਸਪੀਡ ਦੇ ਉੱਤੇ ਗੱਡੀਆਂ ਚੱਲਦੀਆਂ ਦੇਖੀਆਂ ਨੇ। ਸੋ ਕਈ ਲੋਕਾਂ ਦਾ ਕਹਿਣਾ ਕਿ ਐਟਲੀਸਟ ਸਕੂਲ ਜ਼ੋਨ ਦੇ ਵਿੱਚ ਕੈਮਰੇ ਜ਼ਰੂਰ ਲੱਗਣੇ ਚਾਹੀਦੇ ਨੇ। ਕੁਝ ਕਾਲਰ ਕਹਿ ਰਹੇ ਨੇ ਕਿ ਦੁਬਾਰੇ ਆ ਜਾਣੇ ਚਾਹੀਦੇ ਨੇ, ਪਰ ਕਿਉਂਕਿ ਇਹਦੇ ਵਿੱਚ ਲੋਕ ਡਿਵਾਈਡਰ ਨੇ ਕੀ ਕਹਿਣਗੇ ਜੀ ਟਿਕਟਾਂ, ਹਾਂ ਜਾਂ ਤਾਂ ਇਹ 40 ਦੇ ਜ਼ੋਨ 'ਚ 41-42-43 ਐਟਲੀਸਟ ਥੋੜ੍ਹੀ ਜਿਹੀ ਰਿਆਇਤ ਹੋਵੇ। ਤੁਹਾਡਾ ਕੀ ਮੰਨਣਾ, ਕੀ ਹੋਣਾ ਚਾਹੀਦਾ? ਸਟੂਡੀਓ ਨੰਬਰ 416-233-7368। ਅਗਲੀ ਕਾਲ ਰੇਸ਼ਮ ਜੀ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ, ਮੈਂ ਇਹਨਾਂ ਕੈਮਰਿਆਂ ਦੀ ਵਰਤੋਂ ਲਾ ਰਿਹਾ ਜੀ। ਜਿੱਥੇ 4-4 ਲੇਨਾਂ ਦੇ ਆ ਰੋਡ ਨੇ ਉੱਥੇ 40 ਤੇ ਜਾਓ, ਤੇ ਸਕੂਲ ਦੇ ਜ਼ੋਨ ਚ ਵੀ ਨਹੀਂ ਲੱਗਣੀਆਂ ਚਾਹੀਦੀਆਂ। ਫਲੈਸ਼ਰ ਲਾਓ ਤੁਸੀਂ, ਸਾਡੇ ਕਾਲਰ ਸਟੋਨ ਦੇ ਉੱਤੇ ਸਕੂਲ ਅਵਰ ਦੇ ਵਿੱਚ ਫਲੈਸ਼ਰ ਲਗਾਇਆ, ਫਲੈਸ਼ਰ ਦੇ ਉੱਤੇ ਜਾ ਕੇ ਫਲੈਸ਼ਰ ਜੇ ਤੁਸੀਂ ਨਹੀਂ ਫੋਲੋ ਕਰਦੇ ਦੈਨ ਯੂ ਗੈਟ ਟਿਕਟ ਦੈਟਸ ਓਕੇ। ਪਰ ਇਹ ਆ ਵੀ ਵਾਰਨਿੰਗ ਜਿਹੜੀ ਫਲੈਸ਼ਰ ਦੀ ਹੋਣੀ ਚਾਹੀਦੀ, ਨਾ ਕਿ ਕੈਮਰਿਆਂ ਦੀ। ਕੈਮਰੇ ਹੈ ਮਨੀ ਬਣਾਉਣ ਲਈ ਲਾਏ ਗਏ ਆ, ਇਹ
0: ਕੈਸ਼ ਗ੍ਰੈਬ ਹੀ ਆ ਕੈਮਰੇ।
5: ਹਾਂ, ਦੇਖੋ ਫਲੈਸ਼ਰ ਲਾਏ ਆ ਉੱਥੇ ਕਾਰਲਸਟੋਨ ਤੇ ਚੱਲਦੇ, ਹੋਰ ਵੀ ਕਈਆਂ ਥਾਂ ਦੇਖੇ ਆ ਤੇ ਸਕੂਲ ਅਵਲ ਜਾਂ ਫਲੈਸ਼ਰ ਲੱਗੇ ਚੱਲਦੇ ਜਾਓ ਜੀ।
0: ਤੇ ਜਿਹੜੇ ਕੈਪਟਨ ਸਾਹਿਬ ਕਹਿੰਦੇ ਜਿਵੇਂ ਰੋਡ ਸਪੀਡ ਬੰਪਰ ਜੇ ਬਣ ਜਾਂਦੇ ਨੇ ਉਹ ਵੀ ਕਹਿੰਦੇ ਇੰਨੇ ਫਾਇਦੇਮੰਦ ਨਹੀਂ ਹੈਗੇ, ਉਹਦਾ ਨੁਕਸਾਨ ਐਂਬੂਲੈਂਸਾਂ ਨੂੰ ਹੁੰਦਾ?
5: ਨਹੀਂ, ਸਪੀਡ ਬੰਪਰ ਜਿਹੜੇ ਚਾਰ ਲੇਨਾਂ ਵਾਲੇ ਜਿਹੜੇ ਰੋਡ ਹੈ ਨਾ, ਜਿੱਦਾਂ ਮਕਵੀਨ ਹੈ ਸਾਡੇ ਜਾਂ ਕੋਟਰੇਲ ਹੈ, ਇੱਥੇ ਚਾਰ ਲੇਨਾਂ ਤੇ ਸਪੀਡ ਬੰਪਰ ਲਾਉਣੇ ਬਹੁਤੇ ਖਰੇ ਨਹੀਂ ਲੱਗਦੇ। ਫਲੈਸ਼ਰ ਇਜ਼ ਦ ਬੈਸਟ ਡੀਲ,
6: ਸਕੂਲ
0: ਬੰਦ ਹੁੰਦੇ ਤੇ ਤੁਹਾਨੂੰ ਉਹ ਟਿਕਟ ਮਿਲੀ?
6: ਹਾਂਜੀ, ਮੈਂ ਪੈਟਰਿਕ ਓਰੋਨ ਨੂੰ ਮਿਲਿਆ ਮੰਦਿਰ ਦੇ ਵਿੱਚ ਜਾ ਕੇ, ਮੰਦਿਰ ਚ ਪ੍ਰੋਗਰਾਮ ਸੀ ਤੇ ਓਹਦਾ ਆਨਸਰ ਸੀ ਸਪੈਸ਼ਲ ਕਲਾਸ ਵੀ ਹੋ ਸਕਦੀ ਆ ਤੇ ਅੱਗੇ ਹਿਸਾਬ ਲਾ ਲਓ ਤੁਸੀਂ 750 ਦੀ ਟਿਕਟ ਜੀ, ਥੋੜੀ ਨਪੋਤੀ ਨਾ।
0: ਅੱਛਾ, ਕਿੰਨੇ ਦੇ ਕਿੰਨੀ ਚਲਾ ਕਿੰਨੇ ਰਹੇ ਸੀ ਤੁਸੀਂ, ਸਪੀਡ ਕਿੰਨੀ ਸੀ?
6: 42 ਓਵਰ ਸੀ।
0: ਨਹੀਂ, ਆਈ ਡੋਨਟ ਬਲੀਵ ਦਿਸ, ਇੰਨੀ ਮਹਿੰਗੀ ਤਾਂ ਨਹੀਂ ਹੋਊਗੀ ਹੈ?
6: ਨੰਬਰ ਤੁਹਾਨੂੰ ਟਿਕਟ ਭੇਜ ਦਿੰਦਾ ਜੀ ਜੇ ਹੋਈ ਮੇਰੇ ਫੋਨ 'ਚ।
0: ਸੋ ਤੁਸੀਂ ਕਹਿੰਦੇ ਕੈਮਰੇ ਵਾਪਸ ਲੈ ਕੇ ਆਉਣਾ, ਹੱਲ ਨਹੀਂ? ਪਰ ਇਹਦਾ ਹੱਲ ਕੀ ਹੈ ਬਾਈ ਜੀ, ਕਿਉਂਕਿ ਸਪੀਡਿੰਗ ਇਹ ਨਹੀਂ ਹੈਗਾ, ਸਪੀਡਿੰਗ ਤਾਂ ਆਪਾਂ ਦੇਖ ਰਹੇ ਹਾਂ ਕਿ ਹਰ ਦੂਜੀ ਹਰ ਚੌਥੀ ਗੱਡੀ ਹਰ ਰੋਜ਼ ਕਿਸੇ ਨਾ ਕਿਸੇ ਰੋਡ 'ਤੇ ਐਕਸੀਡੈਂਟ ਵੀ ਦੇਖਦੇ ਹਾਂ ਅਤੇ ਓਵਰ ਸਪੀਡ ਡਰਾਈਵਰ ਆਪਾਂ ਇੱਕ ਨਾ ਤਾਂ ਜ਼ਰੂਰ ਦੇਖਦੇ ਹਾਂ, ਇਹਦਾ ਫਿਰ ਹੱਲ ਕੀ ਆ? ਹਰਵਿੰਦਰ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਭਾਅ ਜੀ।
0: ਸਤਿ ਸ਼੍ਰੀ ਅਕਾਲ
7: ਭਾਅ ਜੀ। ਦੇਖੋ, ਜਦ ਕੈਮਰੇ ਲੱਗੇ ਹੋਏ ਸੀ, ਕੋਈ ਦੱਸੋ ਤੁਸੀਂ ਐਕਸੀਡੈਂਟ ਘਟੇ? ਕੁਛ ਘਟਿਆ, ਕੁਛ ਨਹੀਂ ਘਟਿਆ, ਇਹ ਤਾਂ ਸਿਰਫ ਨਾ ਆਪਣੀ ਸੋਚਣੀ। ਹੁਣ ਮੇਰੇ ਕੋਲ ਕੋਈ ਟਿਕਟ ਨਹੀਂ ਹੈ, ਹੁਣ ਸਕੂਲ ਚ ਸਾਨੂੰ ਪਤਾ ਵੀ ਇਹ 40 ਦੀ ਸਪੀਡ ਉੱਥੇ 40 ਤੇ ਕਰਨੀ ਕਿਉਂਕਿ ਲਿਖਿਆ ਹੋਇਆ, 40 ਦੇ ਵੱਧ ਤੋਂ ਵੱਧ 45 ਤੇ ਚਲੇ ਜਾਓਗੇ ਤੁਸੀਂ। ਜੇ ਬੰਦੇ ਦਾ ਹੁਣ ਜਿਹੜੇ ਤੇਜ਼ ਚਲਾਉਂਦੇ ਨੇ ਉਹ ਤੇ ਜੋ ਮਰਜ਼ੀ ਕਰ ਲਓ, ਟਿਕਟਾਂ ਵੀ ਲਈ ਜਾਣਗੇ ਫਿਰ ਵੀ ਕਈਆਂ ਦਾ, ਸੋਰੀ ਸਰ, ਚਾਰ ਚਾਰ ਟਿਕਟਾਂ ਨੇ, ਪੰਜ ਪੰਜ ਟਿਕਟਾਂ ਜਾਂ ਕੈਮਰੇ ਹੁੰਦੇ ਸੀ ਉਹ ਫੇਰ ਨੀ ਹਟੇ। ਇਹ ਤਾਂ ਬੰਦੇ ਦੀ ਆਪਣੀ ਸੋਚਣੀ ਹੈ।
0: ਸੋ ਜਿਹਨੇ ਨਹੀਂ ਹਟਣਾ ਉਹਨੇ ਕੈਮਰੇ ਨਾਲ ਵੀ ਨਹੀਂ ਹਟਣਾ, ਰੋਡ ਹੰਪਸ ਨਾਲ ਵੀ ਨਹੀਂ ਹਟਣਾ, ਉਹਦਾ ਕੋਈ ਹੱਲ ਨਹੀਂ,
7: ਉਹਦਾ ਕੋਈ ਹੱਲ ਨਹੀਂ। ਥੈਂਕ ਯੂ ਸਰ।
0: ਥੈਂਕ ਯੂ ਜੀ। ਅਗਲੀ ਕਾਲ 2657 ਨੰਬਰ ਆ, ਸਤਿ ਸ਼੍ਰੀ ਅਕਾਲ ਜੀ।
8: ਹੈਲੋ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
8: ਹਾਂਜੀ, ਗੁੱਡ ਮਾਰਨਿੰਗ ਸਰ।
0: ਗੁੱਡ ਮਾਰਨਿੰਗ ਜੀ।
8: ਸਰ, ਆਈ ਵੁੱਡ ਸੇ ਕਿ ਆ ਕੈਮਰਾ ਟੋਟਲੀ ਸਕੈਮ ਹੈ ਸਰ ਸਾਰਾ ਜੀ। ਹਨਾ, ਇਟ ਜਸਟ ਕਿ ਗਵਰਨਮੈਂਟ ਨੂੰ ਇਹ ਹੁੰਦਾ ਕਿ ਕਿਸੇ ਵੀ ਜੇਬ ਚ ਲਾ ਲੋ ਜਾਂ ਅਕਾਊਂਟ ਚ ਕੁਛ ਰਹਿ ਨਾ ਜਾਵੇ, ਬਸ ਇਹ ਬਿਲਕੁਲ ਨਹੀਂ ਲੱਗਣੇ ਚਾਹੀਦੇ ਸਰ।
0: ਨਹੀਂ ਲੱਗਣੇ ਚਾਹੀਦੇ। ਹੁਣ 50-50 ਕਾਲਾਂ ਆ ਗਈਆਂ, ਹੁਣ 50% ਆ ਗਈਆਂ, ਨਹੀਂ ਲੱਗਣੇ ਚਾਹੀਦੇ, 50% ਨਹੀਂ ਲੱਗਣੇ ਚਾਹੀਦੇ ਨੇ।
8: ਆਈ ਵੁੱਡ ਸੇ ਸਰ ਲਾਈਕ, ਆਈ ਮੀਨ, ਆਮ ਨੋਟ ਟਾਰਗੇਟ ਐਨੀਵਨ, ਬਟ ਆਈ ਵੁੱਡ ਸੇ ਲਾਈਕ, ਡੋਨਟ ਬੀ ਅ ਸ਼ੀਪ।
0: ਨਹੀਂ ਭਾਈ ਜੀ, ਫਿਰ ਜਿਹੜੇ ਡਰਾਈਵਰ ਹਜੇ ਵੀ ਸਪੀਡਿੰਗ ਕਰ ਰਹੇ, ਕੀ ਉਹਦੇ ਲਈ ਪੈਟਰੋਲਿੰਗ ਜ਼ਿਆਦਾ ਹੋਣੀ ਚਾਹੀਦੀ ਆ, ਉਹਦੇ ਲਈ ਕਿ ਉਹ ਏਰੀਏ ਦੇ ਵਿੱਚ ਪੁਲਿਸ ਜ਼ਿਆਦਾ ਹੋਣੀ ਚਾਹੀਦੀ ਆ, ਜਾਂ ਫਲੈਸ਼ ਲੱਗਣੇ ਚਾਹੀਦੇ ਨੇ, ਰੋਡ ਹੰਪ ਹੋਣੇ ਚਾਹੀਦੇ ਨੇ, ਕਿਉਂਕਿ ਜਿਹੜੇ ਜਾਂ ਉਹਨਾਂ ਦੇ ਫਾਈਨ ਵਧਣੇ ਚਾਹੀਦੇ ਨੇ, ਜਿਹੜਾ ਰਿਪੀਟ ਅਫੈਂਡਰ ਆ ਉਹ ਰਿਪੀਟ ਅਫੈਂਡਰ ਦੇ ਤਾਂ ਫਿਰ ਵਧਣੇ ਚਾਹੀਦੇ ਨੇ ਫਾਈਨ। ਸ਼ੁਕਰੀਆ ਜੀ, ਥੈਂਕ ਯੂ।
8: ਥੈਂਕ ਯੂ ਸਰ,
0: ਧੰਨਵਾਦ ਜੀ। ਸਟੂਡੀਓ ਨੰਬਰ 416-233-7368, ਸਾਡੇ ਨਾਲ ਕੁਝ ਹੋਰ ਲਾਈਨਾਂ ਨੇ, ਤੁਸੀਂ ਲਾਈਨ ਨੂੰ ਇੱਦਾਂ ਹੀ ਹੋਲਡ ਰੱਖੋ। ਸਾਡੇ ਨਾਲ ਸਟੂਡੀਓ 'ਚ ਅੱਜ ਡੀਜ਼ੀ ਗ੍ਰਾਫਿਕ ਤੋਂ ਬਾਈ ਜੀ ਗੁਰਮਨ ਜੀ ਜੁੜੇ ਨੇ। ਸੋ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
9: ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ, ਸਭ ਤੋਂ ਪਹਿਲਾਂ ਸਾਰੇ ਤੁਹਾਡੇ ਸਰੋਤਿਆਂ ਨੂੰ ਗੁੱਡ ਮਾਰਨਿੰਗ ਤੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਤੇ ਮਾਨਸਾ, ਤੁਹਾਡਾ ਜਿਹੜਾ ਮੇਨ ਚੀਜ਼ ਆ ਡੀਜ਼ੀ ਗ੍ਰਾਫਿਕ
9: ਜੀ,
0: ਬਹੁਤ ਇਲੈਕਸ਼ਨ ਦੇ ਕੈਂਡੀਡੇਟ ਨੇ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਫਲਾਇਰ ਤੁਹਾਡੇ ਤੋਂ ਪ੍ਰਿੰਟ ਕਰਵਾ ਰਹੇ ਨੇ
9: ਜੀ,
0: ਉਹਦਾ ਰੀਜ਼ਨ ਕੀ ਆ?
9: ਉਹਦਾ ਸਭ ਤੋਂ ਵੱਡਾ ਰੀਜ਼ਨ ਆਪਣਾ ਟਾਈਮ ਭੁੱਲਰ ਸਾਹਿਬ, ਕਿ ਆਪਾਂ ਇੱਕ ਵੀਕ ਦੇ ਵਿੱਚ ਤੁਹਾਨੂੰ ਫਲਾਇਰ ਬਣਾ ਕੇ ਡਿਲੀਵਰ ਕਰਦੇ ਹਾਂ ਜੀ ਫ੍ਰੀ ਆਫ ਕਾਸਟ।
0: ਓਕੇ।
9: ਤੇ ਦੂਸਰਾ ਸਭ ਤੋਂ ਵੱਡਾ ਰੀਜ਼ਨ ਆ ਕਿ ਆਪਾਂ ਇਨ ਹਾਊਸ ਡਿਜ਼ਾਈਨ ਵੀ ਕਰਦੇ ਹਾਂ।
0: ਓਕੇ।
9: ਤੁਹਾਨੂੰ ਡਿਜ਼ਾਈਨ ਬਾਹਰੋਂ ਕਰਾ ਕੇ ਲਿਆਉਣ ਦੀ ਲੋੜ ਨਹੀਂ, ਤੁਹਾਡੇ ਸਾਹਮਣੇ ਡਿਜ਼ਾਈਨ ਬਣਾ ਕੇ ਉਹਨੂੰ ਪ੍ਰਿੰਟ ਕਰਕੇ ਉਹਦੀ ਕਾਪੀ ਪ੍ਰੂਫ ਦਿਖਾ ਕੇ ਤੇ ਉਹਨੂੰ ਪ੍ਰੋਡਕਸ਼ਨ ਦੇ ਵਿੱਚ ਪਾਇਆ ਜਾਊਗਾ।
0: ਮੰਨ ਲਓ ਕਿਸੇ ਦਾ ਬਜਟ $1,000 ਆ, $999, ਉਹਦੇ ਵਿੱਚ ਕਿੰਨੇ ਫਲਾਇਰ ਬਣ ਜਾਣਗੇ?
9: 999 ਚ ਭੁੱਲਰ ਸਾਹਿਬ ਆਪਾਂ 50,000 ਫਲਾਇਰ ਬਣਾ ਕੇ ਦੇ ਸਕਦੇ ਹਾਂ ਜੀ।
0: $650 ਤੁਹਾਡੇ ਮੈਂ ਹੁਣ ਦੇਖਿਆ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਆਰਡਰ ਆਏ ਹੋਏ ਨੇ, ਹਜ਼ਾਰਾਂ ਤੋਂ ਵੱਧ ਕੇ ਗਿਣਤੀ, ਲੱਖਾਂ, ਡੇਢ ਲੱਖ, ਦੋ ਲੱਖ ਫਲਾਇਰ ਇਹਨਾਂ ਦੇ ਕੋਲ ਡੇਲੀ ਪ੍ਰਿੰਟ ਹੋ ਰਹੇ ਨੇ। ਚਾਹੇ ਤੁਹਾਡਾ ਇਲੈਕਸ਼ਨ ਕੈਂਡੀਡੇਟ ਹੋ ਤੁਸੀਂ ਜਾਂ ਤੁਸੀਂ ਬਿਜ਼ਨਸ ਓਨਰ ਹੋ ਤਾਂ ਡੀਜ਼ੀ ਗ੍ਰਾਫਿਕ ਨੂੰ ਜ਼ਰੂਰ ਕਾਲ ਕਰ ਸਕਦੇ ਹੋ। ਅੱਛਾ, ਲੋਨ ਸਾਈਨ ਬਾਰੇ ਕੁਇਕਲੀ ਦੱਸ ਦਿਓ।
9: ਲੋਨ ਸਾਈਨ ਵੀ ਭੁੱਲਰ ਸਾਹਿਬ ਆਪਾਂ ਬਣਾਉਂਦੇ ਹਾਂ, ਇਨ ਹਾਊਸ ਪ੍ਰੋਡਕਸ਼ਨ ਹੈ ਜੀ। ਲੋਨ ਸਾਈਨ ਦਾ ਰੇਟ $3 ਤੋਂ ਸਟਾਰਟ ਹੈ ਜੀ ਆਪਣੇ ਕੋਲ, ਡਬਲ
0: ਜਿਹੜਾ
9: ਜੀ ਬਿਲਕੁਲ ਐਚ ਸਟੇਕਸ ਨਾਲ ਦਿੱਤੀਆਂ ਜਾਣਗੀਆਂ, $3 ਤੋਂ ਸਟਾਰਟਿੰਗ ਪ੍ਰਾਈਸ ਹੈ ਜੀ।
0: ਵੈਰੀ ਗੁੱਡ। ਤੇ ਜੇ ਕਹਿੰਦੇ ਬਿਜ਼ਨਸ ਕਾਰਡ ਵਗੈਰਾ ਬਣਾਉਣੇ ਹੋਣ,
9: ਬਿਜ਼ਨਸ ਕਾਰਡ ਵੀ ਬਣਾਏ ਜਾਣਗੇ ਭੁੱਲਰ ਸਾਹਿਬ। ਤੁਸੀਂ ਬਿਜ਼ਨਸ ਕਾਰਡ, ਤੁਹਾਨੂੰ ਟੀ ਸ਼ਰਟਸ ਚਾਹੀਦੀਆਂ ਨੇ, ਤੁਹਾਨੂੰ ਸੋਸ਼ਲ ਮੀਡੀਆ ਤੇ ਪੋਸਟ ਕਰਨ ਲਈ, ਤੁਹਾਨੂੰ ਡਿਜੀਟਲ ਪੋਸਟਾਂ ਚਾਹੀਦੀਆਂ ਤੁਹਾਡੇ ਇਲੈਕਸ਼ਨਸ ਦੇ ਲਈ, ਸਾਰਾ ਕੁਝ ਤੁਹਾਨੂੰ ਇੱਕੋ ਛੱਤ ਦੇ ਥੱਲੇ ਮਿਲੂਗਾ।
0: ਵੈਰੀ ਗੁੱਡ।
9: ਡੀਜੀ ਗ੍ਰਾਫਿਕਸ
0: ਨੰਬਰ ਬੋਲ ਦਿਓ ਜੀ।
9: 647-549-7017
0: 647-549-7017 ਵੈਰੀ ਗੁੱਡ ਹੋ ਗਿਆ ਯਾਦ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕਰ ਰਹੇ ਨੇ ਨਾਨਕ ਪ੍ਰੋਡਕਟਸ, ਨਾਨਕ ਘਿਓ, ਨਾਨਕ ਪਨੀਰ। ਜੇ ਤੁਸੀਂ ਗਰੋਸਰੀ ਕਰਨ ਜਾਓ ਤਾਂ ਨਾਨਕ ਪ੍ਰੋਡਕਟ ਨੂੰ ਜ਼ਰੂਰ ਯਾਦ ਰੱਖਿਓ। ਨਾਲ ਦੇ ਨਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਇਸ ਪ੍ਰੋਗਰਾਮ ਦਾ ਸਪੈਸ਼ਲ ਹਿੱਸਾ ਸਪੋਂਸਰ ਕਰ ਰਹੇ ਨੇ ਜੀ। ਤੇ ਕਟਾਰੀਆ ਟੂਰਸ ਐਂਡ ਟਰੈਵਲ, ਸਸਤੀਆਂ ਟਿਕਟਾਂ ਲੈਣੀਆਂ ਨੇ, ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈ। ਕਟਾਰੀਆ ਟੂਰਸ ਐਂਡ ਟਰੈਵਲ 905-600-7800 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜਿਓ ਖੁੰਡ ਚਰਚਾ ਸੈਗਮੈਂਟ ਤੇ। ਅੱਜ ਦੀ ਖੁੰਡ ਚਰਚਾ ਆਪਾਂ ਕਰ ਰਹੇ ਹਾਂ ਸਪੀਡਿੰਗ ਕੈਮਰਿਆਂ ਤੇ, ਕਿਉਂਕਿ ਇੱਕ ਸਮਾਂ ਸੀ ਜਦੋਂ ਕੈਮਰੇ ਲੱਗੇ ਤਾਂ ਬਹੁਤ ਲੋਕ ਪਰੇਸ਼ਾਨ ਹੋਏ, ਬਹੁਤੇ ਲੋਕਾਂ ਨੂੰ ਟਿਕਟਾਂ ਮਿਲੀਆਂ, ਤਾਂ ਉਹਨਾਂ ਨੇ ਕਿਹਾ ਜੀ ਸਪੀਡਿੰਗ ਕੈਮਰੇ ਬੰਦ ਹੋਣੇ ਚਾਹੀਦੇ ਆ, ਤੇ ਗੌਰਮੈਂਟ ਨੇ ਬੰਦ ਕਰਤੇ। ਤੇ ਅੱਜ ਆਪਾਂ ਇੱਕ ਲੰਮੇ ਟਾਈਮ ਪੀਰੀਅਡ ਬਾਅਦ ਦੁਬਾਰਾ ਗੱਲ ਕਰ ਰਹੇ ਹਾਂ ਕਿ ਜਿਹਦੇ ਵਿੱਚ ਬਹੁਤ ਸਾਰੀਆਂ ਕਾਲਾਂ ਇਹ ਆ ਰਹੀਆਂ ਨੇ ਕਿ ਭਾਈ ਦੁਬਾਰਾ ਲੱਗਣੇ ਚਾਹੀਦੇ ਨੇ, ਕਿਉਂਕਿ ਹੁਣ ਇਹ ਲੱਗ ਰਿਹਾ ਕਿ ਰੱਸਾ ਹੱਥ ਖੋਲ ਦਿੱਤਾ ਗਿਆ ਤੇ ਬੇਲਗਾਮ ਹੋ ਕੇ ਡਰਾਈਵਰ ਗੱਡੀਆਂ ਚਲਾ ਰਹੇ ਨੇ। ਤੁਹਾਡੀ ਕੀ ਟਿੱਪਣੀ ਆ, ਸਟੂਡੀਓ ਕਾਲ ਕਰ ਸਕਦੇ ਹੋ 416-233-7368। ਅਗਲੀ ਕਾਲ 74-79 ਨੰਬਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
10: ਅੱਜ ਤੋਂ ਕੁਛ ਸਾਲ ਪਿੱਛੇ ਚਲ ਜਾਓ, ਕੋਈ ਕੈਮਰਾ ਨੇ ਕੋਈ ਸਪੀਡ ਬੰਪ ਨਹੀਂ ਸੀ, ਉਹਦਾ ਸਪੀਡਿੰਗ ਹੁਣ ਬੰਦੇ ਹੀ ਅਨੋਖੇ ਜੇ ਆ ਗਏ ਆ, ਕਰੀਏ ਕੀ? ਇਹਨਾਂ ਦਾ ਹੱਲ ਇਹ ਆ ਵੀ ਕੈਮਰੇ ਲੱਗਣ, ਜ਼ਰੂਰ ਲੱਗਣ। ਹਾਂ, ਸਕੂਲ ਦੇ ਟਾਈਮ ਤੋਂ ਬਾਅਦ ਉਹਨਾਂ ਦੀ ਸਪੀਡ ਚੇਂਜ ਹੋਣੀ ਚਾਹੀਦੀ ਆ, ਛੁੱਟੀਆਂ ਚ ਉਹਨਾਂ ਦੀ ਸਪੀਡ ਡਿਫਰੈਂਟ ਹੋਣੀ ਚਾਹੀਦੀ ਸਕੂਲ ਜੋਨ ਨਾਲੋਂ, ਪਰ ਫਾਈਨ ਮੈਂ ਤਾਂ ਕਹਿੰਦਾ ਜਿੱਥੇ 100
0: ਅੱਛਾ ਸਕੂਲ ਜੋਨ ਦੇ ਵਿੱਚ ਤੁਸੀਂ ਕਹਿੰਦੇ ਲੱਗਣੇ ਚਾਹੀਦੇ ਨੇ ਨੰਬਰ ਇੱਕ।
10: ਹਾਂਜੀ,
0: ਤੇ ਦੂਜਾ ਜੇ ਕੋਈ 40 ਦੇ ਜੋਨ ਚ 42 ਤੇ 43 ਤੇ ਆ, ਉਹਦੀ ਮਾਫੀ ਹੋਣੀ ਚਾਹੀਦੀ ਐਟ ਲੀਸਟ 45 ਤੱਕ।
10: 2-3 ਕਿਲੋਮੀਟਰ ਚਲੋ ਹੋ ਜਾਂਦੀ ਐ, ਐਕੂਰੇਟ ਤਾਂ ਕੋਈ ਵੀ ਨਹੀਂ ਚੱਲ ਸਕਦਾ ਨਾ।
0: ਠੀਕ ਹੈ, ਠੀਕ ਹੈ।
10: 2-3 ਕਿਲੋਮੀਟਰ ਦੇ,
0: ਕਿਉਂਕਿ ਨਾ ਮਾਰਨਿੰਗ ਸਟਾਰ ਤੇ ਬਹੁਤ ਲੋਕਾਂ ਨੂੰ ਗਿਫਟ ਆ, ਉੱਥੇ 30 ਦੀ ਸਪੀਡ ਸੀ, ਉਹ ਲੋਕਾਂ ਲਈ ਬੜਾ ਹੁੰਦਾ ਸੀ।
10: ਸਕੂਲ ਜੋਨ ਚ ਜੀ 40 ਦੀ ਆ ਤੇ ਬਾਅਦ ਚੋਂ 50 ਦੀ ਆ, ਆਫਟਰ ਸਕੂਲ 50 ਦੀ ਹੋਣੀ ਚਾਹੀਦੀ।
0: ਸ਼ੁਕਰੀਆ ਜੀ, ਧੰਨਵਾਦ ਬਾਈ ਜੀ, ਥੈਂਕ ਯੂ ਵੈਰੀ ਮੱਚ। ਇਹਨਾਂ ਨੇ ਸੋਲਿਊਸ਼ਨ ਆਪਣਾ ਬਾਈ ਜੀ ਨੇ ਦੱਸਿਆ ਕਿ ਇਹ ਸੋਲਿਊਸ਼ਨ ਹੋਣਾ ਚਾਹੀਦਾ। ਤੁਹਾਡੇ ਕੋਲ ਕੋਈ ਸੋਲਿਊਸ਼ਨ ਆ ਤਾਂ ਆਪਣੇ ਕੋਲ 15 ਮਿੰਟ ਦਾ ਸਮਾਂ, 416-233-7368। ਅਗਲੇ ਕਾਲ ਜਸਪਲਰ ਜੀ, ਸਤਿ ਸ਼੍ਰੀ ਅਕਾਲ ਜੀ।
11: ਥੈਂਕ ਯੂ ਭੁੱਲਰ ਸਾਹਿਬ, ਕੀ ਹਾਲ ਚਾਲ ਹੈ?
0: ਬਹੁਤ ਵਧੀਆ ਚੜ੍ਹਦੀ ਕਲਾ ਜੀ, ਕੀ ਹਾਲ ਚਾਲ ਹੈ?
11: ਬਸ ਠੀਕ ਠਾਕ, ਚੜ੍ਹਦੀ ਕਲਾ ਵਧੀਆ
0: ਜੀ।
11: ਚਲੋ ਮੈਂ ਵੀ ਹੁਣ ਚਰਚਾ ਹਿੱਸਾ ਪਾ ਦਿਆਂ ਜੀ।
0: ਹਾਂਜੀ ਹਾਂਜੀ, ਜ਼ਰੂਰ।
11: ਕੈਮਰੇ ਵੀ ਲੱਗਣੇ ਚਾਹੀਦੇ ਆ, ਪਰ ਪ੍ਰੋਬਲਮ ਇਹ ਸੀ ਕਿ ਕੈਮਰੇ ਤਾਂ ਲਾਤੇ ਇਹਨਾਂ ਨੇ, ਵਾਰਨਿੰਗ ਕੋਈ ਨੀ ਹੈਗੀ। ਹੁਣ ਜਦੋਂ ਕਿਸੇ ਨੇ ਗੱਲ ਕਰਦੇ ਕਿ ਸੇਫਟੀ ਜ਼ੋਨ ਸੀ, ਹੁਣ ਸੇਫਟੀ ਜ਼ੋਨ ਦੇ ਵਿੱਚ 50 ਦੀ ਸਪੀਡ ਹੈ, ਬੰਦਾ 70-80 ਦੇ ਲੰਘ ਗਿਆ ਉੱਥੋਂ ਦੀ, ਉਹਨੂੰ ਟਿਕਟ ਆ ਗਈ ਘਰੇ, ਠੀਕ ਹੈ ਨਾ, ਚਲੋ ਟਿਕਟ ਵੀ ਪੇ ਕਰ ਦੂ, ਉਸ ਟਾਈਮ ਸੇਫਟੀ ਕਿੱਥੇ ਸੀ ਫਿਰ? ਗੱਲ ਤਾਂ ਜੀ, ਜਾਂ ਤਾਂ ਮੂਹਰੇ ਕੋਈ ਲਾਈਟ ਲਾਉਂਦੇ ਕਿਲੋਮੀਟਰ ਪਹਿਲਾਂ, ਅੱਧਾ ਕਿਲੋਮੀਟਰ ਜਾਂ ਕੁਛ ਟਾਈਮ ਪਹਿਲਾਂ ਕੋਈ ਲਾਈਟ ਫਲੈਸ਼ ਕਰਦੀ, ਪਤਾ ਲੱਗਦਾ ਵੀ ਸੇਫਟੀ ਜ਼ੋਨ ਹੈ ਇਹ, ਤੇ ਕੈਮਰਾ ਵੀ ਲੱਗਿਆ। ਬਿਲਕੁਲ ਜੀ ਬਿਲਕੁਲ, ਲੁਕੋ ਕੇ ਕੈਮਰਾ ਲਾਤਾ, ਤੁਸੀਂ ਲੰਘ ਗਏ ਉੱਥੋਂ ਦੀ, ਬਾਅਦ ਚ ਆਇਆ ਜੀ ਕਿਸੇ ਗੱਲ ਕੀਤੀ, ਕੋਰਟ ਚ ਵੀ ਗਏ ਤਾਂ ਵੀ ਇਹ ਸੇਫਟੀ ਜ਼ੋਨ ਸੀਗਾ, ਪਰ ਸੇਫਟੀ ਜ਼ੋਨ ਦੇ ਵਿੱਚ 50 ਦੀ ਸਪੀਡ ਦੇ ਬੰਦਾ 90 ਦੇ ਲੰਘ ਗਿਆ, ਉਹਨੂੰ ਟਿਕਟ ਭਾਵੇਂ 500 ਦੀ ਆ ਗਈ, ਚਲੋ 500 ਪੇ ਵੀ ਕਰ ਦੂ, ਪਰ ਉਸ ਟਾਈਮ ਜੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ, ਸੇਫਟੀ ਕਿੱਥੇ ਸੀ? ਚਾਹੀਦਾ ਨਾ ਸੀ ਕਿ ਉਦੋਂ ਪਹਿਲਾਂ ਇੱਕ ਲਾਈਟ ਫਲੈਸ਼ ਕਰਦੀ, ਪਰ ਲਿਖਿਆ ਹੁੰਦਾ ਵੱਡੇ ਅੱਖਰਾਂ ਦੇ ਵਿੱਚ ਵੀ ਇੱਥੇ ਸੇਫਟੀ ਜ਼ੋਨ ਹੈ, ਕੈਮਰਾ ਲੱਗਿਆ, ਜੇ ਸਪੀਡ ਕਰੋ ਟਿਕਟ ਮਿਲੂਗੀ, ਤਾਂ ਬੰਦਾ ਸੋਚ ਕੇ ਲੰਘਦਾ। ਮੈਂ ਕਈ ਬੈਂਕ ਬਹੁਤ ਸਜਾ ਜਾਣਦਾ, ਮੈਨੂੰ ਖੁਦ ਨੂੰ ਵੀ ਮਿਲੀ ਹੈ, ਮੈਂ ਬਾਅਦ ਚ ਜਾ ਕੇ ਉੱਥੇ ਦੇਖਿਆ, ਉੱਥੇ ਕੈਮਰਾ ਉੱਥੇ ਲੁਕੋ ਕੇ ਲਾਇਆ ਪਿਆ, ਠੀਕ ਹੈ ਨਾ, ਤੁਸੀਂ
0: ਕੀ ਕਰੋ, ਉੱਚੇ ਜੇ ਕਰਕੇ ਵੀ ਕੈਮਰੇ ਲਾਏ ਹੋਏ ਸੀ, ਲੋਕਾਂ ਨੂੰ ਪਤਾ ਹੀ ਨੀ ਲੱਗਦਾ ਸੀ ਵੀ ਲੱਗਿਆ ਕਿੱਥੇ ਆ, ਉਹ ਟਿਕਟ ਆਈ ਤੇ ਪਤਾ ਲੱਗਦਾ ਸੀ।
11: ਸੋਨੂੰ ਟਿਕਟ ਆਏ ਜੀ, ਕਦੇ ਜਾ ਕੇ ਦੁਬਾਰੇ ਦੇਖਦੇ ਵੀ ਤੇ ਕੈਮਰਾ ਹੈਗਾ ਕਿਤੇ, ਦੇਖਣ ਉੱਤੇ ਆਇਆ ਪਿਆ ਜੀ ਕੈਮਰਾ, ਉਹ ਲਾਈਟ ਦੇ ਕੋਲੇ।
0: ਬਹੁਤ ਲੋਕ ਉਹ ਸਿਟੀ ਕਹਿੰਦੇ ਜਿਹੜੇ ਜਦੋਂ ਸਾਹਮਣੇ ਹੁੰਦਾ ਕੈਮਰਾ, ਕਹਿੰਦੇ ਲੋਕ ਸਪਰੇ ਮਾਰ ਦਿੰਦੇ ਆ ਕਾਲੀ ਜੀ ਵੀ ਟਿਕਟ ਨਾ ਆਵੇ, ਕਹਿੰਦੇ ਤਾਂ ਅਸੀਂ ਲੁਕੋ ਕੇ ਲਾਉਣੇ ਹੁਣ।
11: ਨਹੀਂ ਉਹ ਇੰਨਾ ਸਪਰੇ ਵਾਲਾ ਕੰਮ ਨਹੀਂ ਸੀ, ਜਿਹਨੇ ਸਪਰੇ ਮਾਰਨੀ ਉਹਦਾ ਫਿਰ ਖੰਭੇ ਚੜ ਕੇ ਮਾਰਿਆ ਹੋਊਗਾ, ਪਰ ਉਹ ਥੋੜੇ ਬੰਦੇ ਹੁੰਦੇ ਇਹ ਜੇ ਸ਼ਰਾਰਤੀ ਹੁੰਦੇ, ਮੈਨੂੰ ਪਤਾ ਇੱਕ ਦੋ ਥਾਂ ਮਾਰੀ ਸੀ ਸਪਰੇ, ਪਰ ਸਾਨੂੰ ਦੇਖੋ ਇਹਦੇ ਵਿੱਚ ਬਸਾਇਡ ਇੱਕ ਹੋਰ ਚੀਜ਼ ਭੁੱਲ ਸਾਹਿਬ ਦੱਸਦਾ ਮੈਂ, ਥੋੜੇ ਸਿਆਣੇ ਸਾਨੂੰ ਵੀ ਹੋਣਾ ਪੈਣਾ ਹਰ ਚੀਜ਼ ਤੇ, ਪੁਲਿਸ ਡੰਡਾ ਲੈ ਕੇ ਸਾਡੇ ਮੈਂ ਉਤਰ ਪਈ, ਇਹ ਕੈਨੇਡਾ ਨੀ ਹੈਗਾ, ਉਹ ਤਾਂ ਇੰਡੀਆ ਸੀ, ਡੰਡਿਆਂ ਨਾਲ ਹੀ ਸਮਝਾਉਣਾ ਹੈ, ਇਹ ਤਾਂ ਯਾਰ ਅਸੀਂ ਕੈਨੇਡਾ ਚ ਰਹਿੰਦੇ ਹਾਂ, ਸਾਨੂੰ ਖੁਦ ਨੂੰ ਸਿਆ ਪਤਾ ਹੋਣਾ ਚਾਹੀਦਾ ਸੇਫਟੀ ਕੀ ਹੈ, ਕੱਲ ਨੂੰ ਜੇ ਤੁਹਾਡਾ ਬੱਚਾ ਨਹੀਂ ਬੱਚਾ ਤੁਹਾਡੇ ਬੱਚੇ ਵੱਡੇ ਹੋਏ ਤਾਂ ਕੱਲ ਨੂੰ ਗ੍ਰੈਂਡ ਕਿਡ ਵੀ ਤੁਹਾਡੇ ਉੱਥੇ ਹੋ ਸਕਦੇ ਆ, ਠੀਕ ਹੈ ਨਾ, ਕੱਲ ਨੂੰ ਉਹ ਹੈਬਿਟ ਬਣ ਗਈ, ਤੁਸੀਂ ਚੋਰ ਦੀ ਕਿਹੜਾ ਹੈਬਿਟ ਬਣ ਗਈ ਨਾ, ਉਹ ਚੋਰੀ ਤੋਂ ਜਾਊ ਤੇ ਹੇਰਾ ਫੇਰੀ ਕਰੂ ਕਰੂ
0: ਜੀ, ਤੇ ਰਿਪੀਟ ਅਫੈਂਡਰ ਨੂੰ ਜ਼ਿਆਦਾ ਟਿਕਟਾਂ ਮਿਲਣੀਆਂ ਚਾਹੀਦੀਆਂ ਨੇ,
11: ਬਿਲਕੁਲ ਜੀ ਬਿਲਕੁਲ, ਉੱਥੇ ਹੋਣਾ ਚਾਹੀਦਾ ਹੈ ਕਿ ਜੇ ਪਲੇਟ ਤੇ ਪਹਿਲਾਂ ਟਿਕਟ ਮਿਲ ਗਈ ਦੁਆਰੇ ਆਈ ਹੈ, ਦੁਆਰੇ ਡਬਲ ਆਵੇ ਤਾਂ ਉਹਨੂੰ ਪਤਾ ਹੋਵੇ ਕਿ ਹਾਂ ਮੈਂ ਦੁਆਰੇ ਲੰਘਿਆ,
0: ਤਾਂ ਫਿਰ ਉਹਨਾਂ ਨੇ ਕੰਟਰੋਲ ਕਰਨਾ ਰਿਪੀਟ ਅਫੈਂਡਰ ਨੇ,
11: ਐਗਜੈਕਟਲੀ ਰਿਪੀਟ ਅਫੈਂਡਰ ਨੂੰ ਹਰ ਥਾਂ ਤੇ ਹੋਣਾ ਚਾਹੀਦਾ, ਇਕੱਲਾ ਇੱਕ ਥਾਂ ਨਹੀਂ, ਹਰ ਸੈਕਸ਼ਨ ਦੇ ਵਿੱਚ ਹੀ ਹੋਣਾ ਚਾਹੀਦਾ ਕਿ ਉਹਨੂੰ ਡਬਲ ਫਾਈਨ ਹੋਣਾ ਚਾਹੀਦਾ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਬੰਦੇ ਨੂੰ, ਚਲੋ ਇੱਕ ਗਲਤੀ ਹੋ ਗਈ ਮੰਨਦੇ ਹਾਂ ਆਪਾਂ, ਸਪੀਡ ਟਿਕਟ ਮਿਲ ਗਈ ਤੁਹਾਨੂੰ, ਪਰ ਥੋੜਾ ਸਿਟੀ ਨੂੰ ਵੀ ਚਾਹੀਦਾ ਵੀ ਜੇ ਕੈਮਰੇ ਲਾਉਣੇ ਹੈਗੇ, ਮੈਂ ਕੈਮਰੇ ਦੇ ਹੱਕ ਚ ਹਾਂ, ਮੈਂ ਕੈਮਰੇ ਦੇ ਵਿਰੋਧ ਨਹੀਂ ਹੈਗਾ, ਪਰ ਮੈਂ ਇਸ ਹੱਕ ਚ ਨਹੀਂ ਕਿ ਕੈਮਰਾ ਲੁਕੋ ਕੇ ਲਾਓ, ਕੈਮਰਾ ਸਿਰਿਆਂ ਸਾਹਮਣੇ ਹੋਵੇ ਕੈਮਰਾ, ਉਹਨੂੰ ਲਾਓ ਕੈਮਰੇ ਨੂੰ, ਤੁਸੀਂ ਉੱਤੇ ਕਵਰ ਵੀ ਲਾ ਸਕਦੇ ਹੋ ਤਾਂ ਕਿ ਸਪਰੇ ਨਾ ਕਰੇ, ਔਰ ਐਡੀ ਕੋਈ ਖਾਸ ਗੱਲ ਵੀ ਨਹੀਂ, ਪਰ ਦੂਰੋਂ ਪਤਾ ਹੋਵੇ ਕਿ ਸੇਫਟੀ ਜ਼ੋਨ ਹੈ, ਇੱਥੇ ਕੈਮਰਾ ਹੋਊਗਾ,
0: ਵੈਰੀ ਗੁੱਡ,
11: ਉਹ ਤਾਂ ਫੋਨ ਤੇ ਆਉਣ ਲੱਗ ਗਿਆ ਸੀ, ਫੋਨ ਦੇ ਉੱਤੇ ਆ ਜਾਂਦਾ ਸੀ ਕਿ ਇੱਥੇ ਕੈਮਰਾ ਲੱਗਿਆ, ਹੌਲੀ ਕਰਕੇ ਫੇਰ ਭਜਾ ਲਓ ਕਾਰ, ਹਨਾ, ਸੋ ਉਹ ਕੋਈ ਸਿਆਣਪ ਨੀ ਹੈਗੀ, ਹੁਣ ਆਪਾਂ ਹਰ ਥਾਂ ਤੇ ਹਰ ਬੰਦੇ ਨੇ ਇੱਕ ਪੁਲਿਸ ਵਾਲੇ ਤੋਂ ਰੈਫਰੀ, ਉਹ ਨੀ ਹੈਗਾ, ਅਸੀਂ ਸਾਨੂੰ ਸਾਨੂੰ ਮੈਂ ਹੁਣ ਜ਼ਰੂਰ ਤੇ ਜਾ ਰਿਹਾ, ਮੈਨੂੰ ਥੋੜੀ ਡਿਊਟੀ ਆਪਦੀ ਆਪ ਸਮਝਣੀ ਚਾਹੀਦੀ ਯਾਰ, ਮੇਰੀ ਡਿਊਟੀ ਹੈ ਇਹ ਵੀ ਮੈਂ ਸਪੀਡ ਨਹੀਂ ਕਰਨੀ ਜਾਂ ਮੈਂ ਸੇਫਟੀਆਂ ਚੱਲਣਾ, ਮੇਰੀ ਆਪਣੀ ਜਾਨ ਵੀ ਮੇਰੇ ਹੱਥ ਚ ਹੈਗੀ ਤੇ ਦੂਜੇ ਦੀ ਜਾਨ ਵੀ ਮੇਰੇ ਹੱਥ ਚ ਹੈ,
0: ਬਿਲਕੁਲ ਜੀ, ਪਰ ਇੱਥੇ ਕਈ ਡਰਾਈਵਰ ਨੇ ਜਿਹੜੇ ਜਿਵੇਂ ਕਹਿੰਦੇ ਉਹ ਸਮਝਦੇ ਨਹੀਂ, ਉਹਨਾਂ ਨੇ ਤਾਂ ਆਪਦੀ ਜਾਨ ਰਿਸਕ ਦੇ ਨਾਲ ਦੂਜਿਆਂ ਦੀ ਜਾਨ ਨੂੰ ਵੀ ਰਿਸਕ ਤੇ ਪਾਉਂਦੇ ਨੇ, ਉਹ ਗੱਲ ਉਹ ਵੀ ਸਹੀ, ਉਹ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਪੀਡਿੰਗ ਕਰਨੀ ਆ, ਅੰਟਲ ਅਨਲੈਸ ਉਹ ਰਿਪੀਟ ਅਫੈਂਡਰ ਦਾ ਫਾਈਨ ਵੱਧਦਾ ਨਹੀਂ, ਉਹਨਾਂ ਦੇ ਲਾਇਸੈਂਸ ਤੇ ਟਿਕਟਾਂ ਨਹੀਂ ਆਉਣ ਲੱਗਦੀਆਂ, ਪੁਆਇੰਟ ਘੱਟਣ ਨਹੀਂ ਲੱਗਦੇ, ਉਹਨਾਂ ਟਾਈਮ ਉਹਨਾਂ ਨੇ ਹਟਣਾ ਨਹੀਂ, ਇਹ ਕਾਨੂੰਨ 'ਚ ਸੁਧਾਰ ਡੈਫੀਨੇਟਲੀ ਹੋਣਾ ਚਾਹੀਦਾ,
11: ਬਿਲਕੁਲ ਜੀ,
0: ਬਹੁਤ ਸ਼ੁਕਰੀਆ ਭੁੱਲਰ ਸਾਹਿਬ, ਬੜੀ ਇੰਪੋਰਟੈਂਟ ਗੱਲ ਤੁਸੀਂ ਜਿਵੇਂ ਕਹਿੰਦੇ ਖੁੰਡ ਚਰਚਾ ਨੂੰ ਸਮਰਾਈਜ਼ ਕਰ ਦਿੰਦੇ ਹੋ, ਤੇ ਜਸ ਭੁੱਲਰ ਜੀ ਬਹੁਤ ਉੱਗੇ ਮੌਰਗੇਜ ਬ੍ਰੋਕਰ ਨੇ ਦੋਸਤੋ, ਤੁਸੀਂ ਮੌਰਗੇਜ ਸੰਬੰਧਿਤ ਚ ਭੁੱਲਰ ਸਾਹਿਬ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨੰਬਰ 416-732-2611 ਇਹਨਾਂ ਦਾ ਨੰਬਰ ਆ, ਭੁੱਲਰ ਸਾਹਿਬ ਕੱਲ ਨੂੰ ਆਪਾਂ ਮੌਰਗੇਜ ਰਿਲੇਟਡ ਗੱਲਬਾਤ ਪ੍ਰੋਗਰਾਮ ਦੇ ਵਿੱਚ ਕਰਾਂਗੇ, ਸ਼ੁਕਰੀਆ ਜੀ,
11: ਥੈਂਕ ਯੂ,
0: ਬਹੁਤ ਧੰਨਵਾਦ ਜੀ, 416-732-2611 ਭੁੱਲਰ ਸਾਹਿਬ ਦਾ ਨੰਬਰ ਆ, 416-732-2611, ਅਗਲੀ ਕਾਲ ਸਤਪਾਲ ਥਿੰਡ ਜੀ, ਸਤਿ ਸ੍ਰੀ ਅਕਾਲ ਜੀ,
12: ਕੈਮਰੇ ਨੀ ਹੋਣੇ ਚਾਹੀਦੇ ਸਿਟੀ ਦੇ ਵਿੱਚ, ਇਹ ਸਿੱਧਾ ਸਿੱਧਾ ਇਹਨਾਂ ਦਾ ਮਨੀ ਬਣਾਉਣ ਵਾਲਾ ਚੱਕਰ ਆ ਜੀ,
0: ਅੱਛਾ ਜੀ,
12: ਹੋਰ ਕੁਛ ਨੀ ਇਹਦਾ ਫਾਇਦਾ ਜੀ, ਜਿੰਨੇ ਐਕਸੀਡੈਂਟ ਹੋਣੇ ਸੀ ਉਹ ਹੋ ਰਹੇ ਜੀ, ਸਿਟੀ ਬਾਈ ਜੀ ਇੰਨਾ ਕੁ ਪੈਸਾ ਖਾਈ ਆਉਂਦੀ, ਜਿੰਨੇ ਮੇਅਰ ਕੌਂਸਲਰ ਸਾਰੇ ਰਲ ਕੇ ਨਾ, ਮੈਂ ਥੋੜਾ ਚਿਰ ਡਾਊਨ ਟਾਊਨ ਚ ਇੱਕ ਸਟੋਰ ਚ ਕੰਮ ਕੀਤਾ ਜੀ, ਨਿਤ ਦੂਏ ਤੀਏ ਦਿਨ ਉੱਥੇ ਪ੍ਰੋਗਰਾਮ ਹੁੰਦਾ ਜਿੱਥੇ ਸਿਟੀ ਪੈਸਾ ਖਰਚ ਕਰਦੀ, ਇੰਨਾ ਕੁ ਪੈਸੇ ਦੀ ਬਰਬਾਦੀ ਹੋ ਰਹੀ ਟੈਕਸ ਪੇਅਰ ਦੀ ਜੀ,
0: ਬਰਬਾਦੀ
12: ਕਰ ਰਹੇ ਜੀ ਇਹ, ਤੇ ਮੈਂ ਉੱਥੇ ਸਟੋਰ ਵਿੱਚ ਕੰਮ ਕੀਤਾ, ਨਿਤ ਤੀਏ ਦਿਨ ਉੱਥੇ ਫੰਕਸ਼ਨ ਹੁੰਦਾ ਜਿੱਥੇ ਸਿਟੀ ਖਰਚ ਕਰਦੀ ਜੀ ਪੈਸਾ ਸਾਰਾ, ਇਹਨਾਂ ਨੂੰ ਅੱਜ ਤੁਸੀਂ $1 billion ਲਿਆ ਕੇ ਦੇ ਦਿਓ, ਇਹਨਾਂ ਉਹ ਵੀ ਖਾ ਜਾਣਾ ਜੀ,
0: ਚਲੋ ਲਾ ਰਹੇ ਨੇ ਸਿਟੀ ਲਈ ਲਾ ਰਹੇ ਨੇ, ਅਸੀਂ ਸਾਡੀ ਕੋਸ਼ਿਸ਼ ਪਤਾ ਕੀ ਆ ਸਤਪਾਲ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਹੁਣ ਇਲੈਕਸ਼ਨ ਦਾ ਟਾਈਮ ਆ, ਇੱਕ ਤਾਂ ਮੈਂ ਨੰਬਰ ਜ਼ਰੂਰ ਦੱਸਦਾ, ਜੇ ਕਿਸੇ ਵੀ ਕੈਂਡੀਡੇਟ ਨੇ ਆਪਣਾ ਪੱਖ ਰੱਖਣਾ ਗਾ ਕਿ ਤੁਹਾਨੂੰ ਸਾਡੇ ਜਨਤਾ ਕਿਉਂ ਚੁਣੇ, ਤੁਹਾਡੀ ਕੀ ਸੋਚ ਆ, ਆਪਣੇ ਵਾਰਡ ਦੇ ਲਈ ਕੀ ਜ਼ਿੰਮੇਵਾਰੀ ਹੈ, ਕੀ ਕੰਮ ਤੁਸੀਂ ਕਰਨਾ ਚਾਹੁੰਦੇ ਹੋ, ਤੇ ਜੇ ਤੁਸੀਂ ਪਹਿਲਾਂ ਵਾਲੇ ਵਾਰਡ ਰਹਿ ਚੁੱਕੇ ਹੋ ਤਾਂ ਤੁਸੀਂ ਕੀ ਕੰਮ ਕੀਤਾ, ਤਾਂ ਜ਼ਰੂਰ ਤੁਸੀਂ ਸਾਡੇ ਨਾਲ ਰੇਡੀਓ ਚੜ੍ਹਦੀ ਕਲਾ 'ਤੇ ਅਸੀਂ ਤੁਹਾਨੂੰ ਮੌਕਾ ਦੇਵਾਂਗੇ, ਪਲੇਟਫਾਰਮ 'ਤੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ, ਮੇਰਾ ਨੰਬਰ ਆ 647-921-2032, 647-921-2032, 6479212032, ਬਸ ਅਸੀਂ ਕੁਐਸਚਨ ਜੋ ਪਬਲਿਕ ਦੇ ਅੱਜ ਸਾਡੇ ਕੋਲ ਆ ਰਹੇ ਨੇ ਕੈਮਰਿਆਂ 'ਤੇ ਵੀ ਅਸੀਂ ਜ਼ਰੂਰ ਪੁੱਛਾਂਗੇ ਕਿ ਭਾਈ ਇਹਦੇ 'ਤੇ ਤੁਹਾਡਾ ਕੀ ਮਤ ਆ, ਤੁਸੀਂ ਸਿਟੀ 'ਚ ਜਾ ਕੇ ਕੀ ਕਰੋਗੇ, ਐਂਡ ਜੋ ਜੋ ਸਾਨੂੰ ਅਗਲੇ ਕਿਉਂਕਿ ਇੱਕ ਦੋ ਦਿਨ ਆਪਾਂ ਪੋਲੀਟੀਕਲ ਸੈਗਮੈਂਟ ਜ਼ਰੂਰ ਰੱਖਿਆ ਕਰਾਂਗੇ, ਜਿਹਦੇ ਸਵਾਲ ਤੁਹਾਡੇ ਹੋਣਗੇ ਉਹ ਆਪਾਂ ਕੈਂਡੀਡੇਟਸ ਨੂੰ ਵੀ ਜ਼ਰੂਰ ਕਰਾਂਗੇ, ਅਗਲੀ ਕਾਲ 8777 ਨੰਬਰ, ਸਤਿ ਸ਼੍ਰੀ ਅਕਾਲ ਜੀ,
13: ਸਤਿ ਸ਼੍ਰੀ ਅਕਾਲ ਭਾਜੀ, ਭਾਜੀ ਕਾਲਰ ਕਹਿ ਰਹੇ ਸੀ ਵੀ ਉੱਥੇ ਹੋਣਾ ਚਾਹੀਦਾ ਵੀ ਅੱਗੇ ਕੈਮਰਾ, ਤੇ ਉਹ ਭਾਜੀ ਉਹਨਾਂ ਬੋਰਡ ਤੇ ਲਾਇਆ ਹੁੰਦਾ ਵਾ,
0: ਲਿਖਿਆ ਤਾਂ ਹੁੰਦਾ ਕੈਮਰਾ ਹੈਡ ਸਪੀਡਿੰਗ ਕੈਮਰਾ ਹੈਡ, ਪਰ ਓਹਦੇ ਨਾਲ ਸਕੂਲ ਜੋਨ ਦੇ ਵਿਚ ਜੇ ਆਪਾਂ ਚਾਹੁੰਦੇ ਆ ਐਕਸਟਰਾ ਸੇਫਟੀ ਹੋਵੇ, ਉਹ ਫਲੈਸ਼ਰ ਕਹਿੰਦੇ ਲਾਉਣੇ ਚਾਹੀਦੇ ਨੇ ਸਕੂਲ ਜੋਨ ਚ।
14: ਕਹਿਣਾ ਚਾਹੁੰਦੇ ਵੀ ਕੈਮਰੇ ਲੱਗ ਗਏ, ਕੋਈ ਸਪੀਕਰ ਲੱਗਾ ਹੋਵੇ, ਪਲੀਜ਼ ਸਲੋ ਡਾਊਨ, ਮੈਂ ਕੈਮਰਾ ਹਾਂ,
0: ਬਾਰਨਿੰਗ ਤਾਂ ਉਹਦੀ ਵੀ ਆ ਜਾਂਦੀ, ਉਹ ਗੱਡੀ ਤੇ ਵੀ ਅੱਜ ਕੱਲ ਦੀਆਂ ਗੱਡੀਆਂ ਇੰਨੀਆਂ ਸੈਂਸਰ ਲੱਗੇ ਆ, ਉਹ ਗੱਡੀ ਤੇ ਵੀ ਆ ਜਾਂਦਾ ਕਿ 40 ਦਾ ਜ਼ੋਨ ਸ਼ੁਰੂ ਹੋ ਗਿਆ, ਉਹ ਬੰਦਾ ਦੇਖ ਵੀ ਲੈਂਦਾ। ਪਰ ਉਹਨਾਂ ਦਾ ਕੀ ਕਰੀਏ ਜਿਹੜੇ ਫੋਨ ਚਲਾਉਂਦੇ ਨੇ, ਉਹ ਮਿਸ ਕਰ ਜਾਂਦੇ ਨੇ
14: ਮਾਹੌਲ। ਪਤਾ ਕੀ ਆ, ਕੱਲ ਕੈਮਰਿਆਂ ਦੇ ਨੀ ਆ, ਗੱਲ ਸਾਡੀ ਇਮੀਗ੍ਰੇਸ਼ਨ ਦੀ, ਜਿਹੜਾ ਬੱਚਾ ਆਉਂਦਾ ਉਹਨੂੰ ਉਹਦੀ ਇੰਟਰਵਿਊ ਲਓ ਚੰਗੀ ਤਰ੍ਹਾਂ, ਕੌਣ ਆ, ਕਿਸ ਤਰ੍ਹਾਂ ਵਾ। ਹਾਂਜੀ, ਸਾਡੇ ਇਲਾਕੇ
0: ਇਹਦੇ ਤੇ ਨਾ ਬਾਜੀ, ਤੁਹਾਡਾ ਨਾਮ ਕੀ ਬਾਜੀ?
14: ਗੁਰਦੇਵ
0: ਜੀ, ਬਹੁਤ ਸ਼ੁਕਰੀਆ। ਮੈਂ ਨਾ ਪ੍ਰੋਗਰਾਮ ਸਮਾਪਤੀ ਵਾਲਾ, ਪਰ ਕੱਲ ਦੇ ਪ੍ਰੋਗਰਾਮ ਚ ਜਿਹੜੀ ਆਹ ਇਮੀਗ੍ਰੇਸ਼ਨ ਦੀ ਗੱਲ ਕਰ ਰਹੇ ਹੋ ਨਾ, ਇਹ ਤੇ ਮੈਂ ਇੱਕ ਟੋਪਿਕ ਲੈ ਕੇ ਆ ਰਿਹਾ, ਕੱਲ ਖੁੰਡ ਚਰਚਾ ਦੇ ਵਿੱਚ ਜ਼ਰੂਰ ਸੁਣਿਓ, ਇਹ ਤੇ ਖੁੱਲੀ ਚਰਚਾ ਆਪਾਂ ਕਰਾਂਗੇ ਕੱਲ ਦੇ ਪ੍ਰੋਗਰਾਮ, ਤੁਸੀਂ ਜ਼ਰੂਰ ਸੁਣਨਾ ਇੱਕ ਅਜਿਹਾ ਰੈਲੇਵੈਂਟ ਟੋਪਿਕ, ਉਹਦੇ ਤੇ ਆਪਾਂ ਗੱਲਬਾਤ ਕੱਲ ਦੇ ਪ੍ਰੋਗਰਾਮ ਚ ਕਰਾਂਗੇ। ਅੱਜ ਸਾਡੇ ਸਟੂਡੀਓ ਚ ਖਾਸ ਤੌਰ ਤੇ ਪਹੁੰਚੇ ਨੇ ਦਾ ਮੈਪਲ ਕਲੀਨਿਕ ਤੋਂ ਢੀਂਡਸਾ ਸਾਹਿਬ। ਢੀਂਡਸਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ।
15: ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸੋ ਬਹੁਤ ਸਾਰੇ ਪਰਿਵਾਰ ਨੇ, ਬਹੁਤ ਸਾਰੀਆਂ ਕੰਪਨੀਆਂ ਨੇ, ਡੀਲਰਸ਼ਿਪਾਂ ਨੇ ਜਿਹੜੀਆਂ ਤੁਹਾਨੂੰ ਹਾਇਰ ਕਰਦੀਆਂ ਨੇ, ਤੁਸੀਂ ਹਨੇਰੇ ਸਵੇਰੇ ਰਾਤ ਨੂੰ ਜਾ ਕੇ ਕਲੀਨਿੰਗ ਲਈ ਬੰਦੇ ਭੇਜਦੇ ਹੋ, ਬਹੁਤ ਸਾਰੇ ਕਮਰਸ਼ੀਅਲ ਆਫਿਸਾਂ ਨੂੰ ਕਲੀਨ ਕਰਦੇ ਹੋ, ਬਹੁਤ ਸਾਰੇ ਰੈਜੀਡੈਂਸ਼ੀਅਲ ਘਰ ਨੇ ਜਿੱਥੇ ਤੁਹਾਡੀ ਵੀਕਲੀ ਬਾਈ ਵੀਕਲੀ ਤੁਸੀਂ ਇੰਪਲੋਈ ਭੇਜਦੇ, ਜਿਹੜੇ ਉੱਥੇ ਜਾ ਕੇ ਘਰ ਦੀ ਕਲੀਨਿੰਗ ਕਰਦੇ ਨੇ ਰੈਗੂਲਰ ਬੇਸਿਸ ਤੇ।
15: ਬਿਲਕੁਲ।
0: ਐਂਡ ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਡੀ ਡੀਪ ਕਲੀਨਿੰਗ ਸਰਵਿਸ ਦੀ ਕਾਇਲ ਨੇ, ਡੀਪ ਕਲੀਨਿੰਗ ਬਾਰੇ ਦੱਸੋ। ਉਹ ਤਾਂ ਕਿਉਂਕਿ ਰੈਂਟਲ ਪ੍ਰੋਪਰਟੀਆਂ ਨੂੰ ਜਦੋਂ ਡੀਪ ਕਲੀਨਿੰਗ ਨਾ ਕਰਾਈਏ, ਪ੍ਰੋਪਰਟੀ ਚਾਹੇ 5-6 ਸਾਲ ਪੁਰਾਣੀ ਆ, ਉਹਨਾਂ ਦੇ ਵਿੱਚ ਪੈਸਟ ਕੰਟਰੋਲ ਵਾਲੇ ਬਣਾਉਣੇ ਪੈ ਜਾਂਦੇ ਨੇ, ਉਹਨਾਂ ਦੇ ਵਿੱਚ ਐਂ ਲੱਗਦਾ ਕਿ ਉਹ ਸ਼ੈਂਕ ਦੇ ਹੇਠਾਂ ਜੇ ਸਲਾਬਾ ਹੋ ਗਿਆ, ਬਾਥਰੂਮ ਦਾ ਉਹ ਫੈਨ ਐਗਜ਼ੌਸਟ ਫੈਨ ਚੱਲਦਾ ਨਹੀਂ ਸੀ, ਉਹ ਖਰਾਬ ਹੋਣ ਲੱਗ ਗਿਆ, ਉਹ ਸਾਈਡ ਬੋਰਡ ਖਰਾਬ ਹੋ ਗਏ। ਸੋ ਡੀਪ ਕਲੀਨਿੰਗ ਦਾ ਕਿੰਨਾ ਕੁ ਰੈਲੇਵੈਂਟ ਤੁਸੀਂ ਸਮਝਦੇ?
15: ਬਿਲਕੁਲ ਜੀ, ਪਹਿਲਾਂ ਤਾਂ ਮੈਂ ਦੱਸਦਾ ਕਮਰਸ਼ੀਅਲ ਦੇ ਵਿੱਚ 7 ਦਿਨ 24 ਘੰਟੇ ਸਾਡੀਆਂ ਟੀਮਸ ਸਕੈਜੂਲ ਦੇ ਅਕੋਰਡਿੰਗ ਬਿਜ਼ੀ ਰਹਿੰਦੀਆਂ ਨੇ ਜੀ, ਅਤੇ ਘਰਾਂ ਦੀ ਡੀਪ ਕਲੀਨਿੰਗ ਹੈ ਜਿਹੜੀ, ਉਹਦੇ ਵਿੱਚ ਵਾਸ਼ਰੂਮਸ ਦੇ ਵਿੱਚ ਲਾਈਮ ਸਕੇਲ ਬਹੁਤ ਜ਼ਿਆਦਾ ਜੰਮ ਜਾਂਦਾ ਜੀ, ਜਾਂ ਜਿਹੜੇ ਆਪਣੇ ਫੈਨ ਹੁੰਦੇ ਹੈਗੇ ਛੱਤ ਵਾਲੇ, ਉਹਦੇ ਵਿੱਚ ਕਵਰ ਹੈ, ਨੋਰਮਲੀ ਉਹ ਕੋਈ ਛੇਤੀ ਕਲੀਨ ਹੀ ਨਹੀਂ ਕਰਦੀਆਂ, ਚਾਹੇ ਕਲੀਨਿੰਗ ਕੰਪਨੀਜ਼ ਵੀ ਕਲੀਨਿੰਗ ਦੇ ਲਈ ਆਉਂਦੀਆਂ ਨੇ, ਪਰ ਜਿਹੜੀ ਉਹਨਾਂ ਦੀ ਅਸੀਂ ਪ੍ਰੋਪਰ ਕਵਰ ਨੂੰ ਲਾ ਕੇ ਵਾਸ਼ ਕਰਕੇ ਕਲੀਨ ਕਰਕੇ, ਅਤੇ ਜੇ ਕਿਚਨ ਦੇ ਵਿੱਚ ਜਾਈਏ ਜੀ, ਕਿਚਨ ਦਾ ਜਿਹੜਾ ਟੋਪ ਆ ਉਹਨੂੰ ਡੀਗਰੀਸ ਕਰਨਾ ਪੈਂਦਾ ਪ੍ਰੋਪਰ ਉਹਦੇ ਲਈ, ਅਤੇ ਕਿਚਨ ਦੇ ਵਿੱਚ ਜਿਹੜਾ ਸਟੋਵ ਹੈ ਉਹਨੂੰ ਮੂਵ ਕਰਕੇ, ਉਹਦੇ ਪਿੱਛੇ ਬਹੁਤ ਜ਼ਿਆਦਾ ਮਤਲਬ ਕਿ ਵੀ ਮਟੀਰੀਅਲ ਇਕੱਠਾ ਹੋਇਆ ਹੁੰਦਾ ਜੀ, ਅਤੇ ਫਰਿੱਜ ਨੂੰ ਮੂਵ ਕਰਕੇ, ਮਤਲਬ ਕਿ ਡੀਪ ਕਲੀਨ ਦੇ ਵਿੱਚ ਟੋਪ ਟੂ ਬੋਟਮ ਪੂਰਾ ਘਰ ਰੀਸੈੱਟ ਹੋ ਜਾਂਦਾ, ਰੀਸੈੱਟ ਇਕੱਲਾ ਸੋਹਣਾ ਹੀ ਨਹੀਂ ਬਣਦਾ ਜੀ, ਜਿਹੜਾ ਮਾਹੌਲ ਹੈ ਇੰਟੀਰੀਅਰ ਉਹ ਵੀ ਪ੍ਰੋਪਰ ਪੂਰਾ ਵਧੀਆ ਬਣਦਾ, ਕਿਉਂਕਿ ਇਨਵਾਇਰਮੈਂਟ ਜਦੋਂ ਵਧੀਆ ਹੁੰਦਾ ਉਦੋਂ ਹੀ ਆਪਾਂ ਹੈਲਦੀ ਰਹਿ ਸਕਦੇ ਹਾਂ।
0: ਡੀਪ ਕਲੀਨਿੰਗ ਦੇ ਪਰਿਵਾਰਾਂ ਨੇ ਤੁਹਾਡੀ ਸਰਵਿਸ ਜਿਹੜੀ ਯੂਜ਼ ਕਰਦੇ ਨੇ, ਤੁਹਾਡਾ ਪੂਰੀ ਉਹ ਕੰਪਨੀ ਤੁਸੀਂ ਡੰਸ ਅਪਰੂਵਡ ਦੱਸਿਆ?
15: ਹਾਂਜੀ ਹਾਂਜੀ ਹਾਂਜੀ।
0: ਸੋ ਇਹਨਾਂ ਦੀ ਪੂਰੀ ਕਾਰਪੋਰੇਟ ਕੰਪਨੀਆਂ ਇਹ ਬਾਇਲਾ ਗੌਰਮੈਂਟ ਅਦਾਰਿਆਂ 'ਚ ਬੈਂਕਾਂ ਦੇ ਵਿੱਚ ਵੀ ਕਲੀਨਿੰਗ ਕਰਨ ਦੇ ਜਿਹੜੇ ਉਹ ਨੇ। ਐਂਡ ਇਹਦੇ ਵਿੱਚ ਬਾਈ ਜੀ ਖਾਸ ਤੌਰ 'ਤੇ ਡੀਪ ਕਲੀਨਿੰਗ ਜਦੋਂ ਘਰ ਦੀ ਹੋਵੇ,
15: ਹਾਂਜੀ,
0: ਇਹਦੇ ਨਾਲ ਕਈਆਂ ਨੂੰ ਕੈਮੀਕਲ ਤੋਂ ਅਲਰਜੀ ਹੁੰਦੀ ਆ?
15: ਸਰ ਸਾਡੀਆਂ ਟੀਮਸ ਨੇ ਜਿਹੜੀਆਂ ਪ੍ਰੋਪਰ ਹੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੋਈ ਆ, ਤੇ ਕਿਹੜਾ ਕੈਮੀਕਲ ਕਿੱਥੇ ਯੂਜ਼ ਕਰਨਾ, ਜੇ
0: ਕੈਮੀਕਲ ਐਨਵਾਇਰਮੈਂਟ ਫ੍ਰੈਂਡਲੀ,
15: ਐਨਵਾਇਰਮੈਂਟ ਫ੍ਰੈਂਡਲੀ,
0: ਟੋਟਲੀ
15: ਗਵਰਨਮੈਂਟ ਅਪਰੂਵ ਹੀ ਆ।
0: ਜੇ ਕਿਸੇ ਨੇ ਕੈਮੀਕਲ ਲਵਾਉਣੀ ਨਾ ਹੋਣ
15: ਸਰ, ਫਿਰ ਸਟੀਮ ਕਲੀਨਿੰਗ ਹੈਗੀ ਹੈ ਜੀ ਪ੍ਰੋਪਰ, ਬਿਨਾਂ ਸਟੀਮ ਮਤਲਬ ਕਿ ਵੀ ਕਿਸੇ ਵੀ ਕੈਮੀਕਲ ਤੋਂ।
0: ਓਕੇ, ਜੇ ਅੱਜ ਕੋਈ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਤੇ ਤੁਹਾਨੂੰ ਕਾਲ ਕਰੇ, ਉਹ ਚਾਹੇ ਡੀਪ ਕਲੀਨਿੰਗ ਲਈ, ਰੈਗੂਲਰ ਕਲੀਨਿੰਗ ਲਈ, ਮੂਵ ਇਨ ਮੂਵ ਆਊਟ ਕਲੀਨਿੰਗ ਲਈ, ਜੰਕ ਰਿਮੂਵ ਲਈ, ਕਿਸੇ ਵੀ ਤਰ੍ਹਾਂ ਦੀ ਕੋਈ ਕਲੀਨਿੰਗ ਆ,
15: ਹਾਂਜੀ,
0: ਕੋਈ ਏਅਰਬੀਐਨਬੀ ਆ, ਰੈਂਟਲ ਪ੍ਰੋਪਰਟੀ ਆ, ਕੀ ਖਾਸ ਹੋਊਗਾ?
15: ਸਰ ਜਿਹੜੇ ਵੀ ਸਰੋਤੇ ਸਾਡੇ ਤੋਂ ਅੱਜ ਦੇ ਦਿਨ ਕਾਲ ਕਰਕੇ ਤੁਹਾਡੇ ਰੇਡੀਓ ਦੀ ਰੈਫਰੈਂਸ 'ਤੇ ਡੀਪ ਕਲੀਨ ਬੁੱਕ ਕਰਨਗੇ, ਤਾਂ ਡੀਪ ਕਲੀਨ ਦੇ ਨਾਲ ਅਸੀਂ ਹਰ ਇੱਕ ਨੂੰ ਵੈਕਿਊਮ ਕਲੀਨਰ ਹੈ ਜਿਹੜਾ ਫ੍ਰੀ ਆਫ ਕੋਸਟ ਦੇ ਵਿੱਚ ਗਿਫਟ
0: ਕਰਾਂਗੇ। ਹੈਂਡ ਵੈਕਿਊਮ ਹੁੰਦਾ ਕਾਰ ਸਾਫ਼ ਕਰਨ ਵਾਲਾ?
15: ਨਹੀਂ ਨਹੀਂ ਜੀ, ਵੱਡਾ ਵੈਕਿਊਮ ਹੁੰਦਾ, ਚਾਹੇ ਤੁਸੀਂ ਕਾਰਪੇਟ ਸਾਫ਼ ਕਰਿਓ ਜੀ, ਚਾਹੇ ਤੁਸੀਂ ਫਲੋਰ ਸਾਫ਼ ਕਰਿਓ। ਬਿਲਕੁਲ ਜੀ, ਤੇ ਵਿੰਡੋਜ਼ ਕਲੀਨਿੰਗ ਤੇ 20% ਆਫ਼। ਆਊਟਸਾਈਡ।
0: ਅੱਛਾ ਜੇ ਵਿੰਡੋ ਕਲੀਨਿੰਗ ਵੀ ਤੁਸੀਂ ਕਰਦੇ?
15: ਹਾਂਜੀ ਵਿੰਡੋ।
0: ਸੋ ਦੋਸਤੋ ਤੁਸੀਂ ਵਿੰਡੋ ਕਲੀਨ ਕਰਾਉਣੀ ਆ ਆਊਟਸਾਈਡ ਵਿੰਡੋਜ਼, ਉੱਤੇ 20% ਆਫ, ਅਤੇ ਜੇ ਡੀਪ ਕਲੀਨਿੰਗ ਦੀ ਸਰਵਿਸ ਲੈਂਦੇ ਹੋ ਅੱਜ ਤੇ ਉਹਦੇ ਤੇ ਹਰ ਇੱਕ ਨੂੰ ਵੈਕਿਊਮ ਕਲੀਨਰ ਫ੍ਰੀ ਦੇਣਗੇ। ਨੰਬਰ ਬੋਲ ਦਿਓ ਜੀ।
15: ਨੰਬਰ ਹੈ ਜੀ 647-200-77 647-286-0077। ਸਾਨੂੰ ਤੁਸੀਂ ਟੈਕਸਟ ਕਰ ਦਿਓ ਰੇਡੀਓ ਚੜ੍ਹਦੀ ਕਲਾ ਲਿਖ ਕੇ, ਅਸੀਂ ਗੈਟ ਬੈਕ ਟੂ ਯੂ।
0: 647-200-77 ਤੇ ਕਾਲ ਦੋਸਤੋ ਕਰ ਲਓ, ਆਪਣੇ ਘਰ ਦੀ ਕਲੀਨਿੰਗ ਇੱਕ ਵਾਰੀ ਜ਼ਰੂਰ ਕਰਵਾ ਕੇ ਦੇਖੋ ਇਹਨਾਂ ਤੋਂ। 647-200-77 ਤੇ ਸਾਡੇ ਨਾਲ ਗੁਰਮਨ ਜੀ ਨੇ ਡੀ ਜੀ ਗ੍ਰਾਫਿਕ ਤੋਂ। ਬਾਈ ਜੀ 50,000 ਪ੍ਰਿੰਟ ਕਰਾਉਣਾ ਕਿਸੇ ਨੇ $999 ਦੇ ਵਿੱਚ, ਲੋਨ ਸਾਈਨ $3 ਤੋਂ ਸਟਾਰਟ ਨੇ, ਤੇ ਸਾਈਨ ਬੋਰਡ ਵਗੈਰਾ ਵੀ ਤੁਸੀਂ ਬਣਾਉਣੇ?
9: ਬਿਲਕੁਲ ਹਰਵੀਰ ਜੀ, ਕੋਈ ਤੁਸੀਂ ਨਵਾਂ ਬਿਜ਼ਨਸ ਸਟਾਰਟ ਕੀਤਾ ਜਿੱਥੇ ਤੁਹਾਨੂੰ ਸਟੋਰ ਫਰੰਟ ਸਾਈਨ ਚਾਹੀਦੇ ਨੇ, ਵਿੰਡੋ ਗ੍ਰਾਫਿਕਸ ਚਾਹੀਦੇ ਨੇ, ਸਟੋਰ ਫਰੰਟ ਦੇ ਉੱਪਰ ਆਪਣੀ ਜੋ ਡੀਲ ਹੈ ਹੁਣ ਉਹਤੇ 50% ਆਫ ਹੈ ਜੀ।
0: ਵੈਰੀ ਗੁੱਡ।
9: ਆਪਣੇ ਕੋਲ ਯੂਜ਼ਡ ਬਾਕਸ ਸਾਈਨਸ ਵੀ ਹੁੰਦੇ ਨੇ, ਸੋ ਸਾਰਾ ਕੁਛ ਤੁਹਾਨੂੰ ਇੱਕੋ ਛੱਤ ਦੇ ਥੱਲੇ ਮਿਲੂਗਾ। ਡੀ ਜੀ ਗ੍ਰਾਫਿਕਸ
0: ਨੰਬਰ ਬੋਲ ਦੇ।
9: 647-549-7017 647-549-7017
0: 999 ਚ 50,000 ਫਲਾਇਰ, 647-549-7017 ਤੇ ਕਾਲ ਕੀਤੀ ਜਾ ਸਕਦੀ ਆ। ਜੁੜੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਤੇ ਅੱਜ ਦੀ ਖੁੰਡ ਚਰਚਾ ਦੇ ਵਿੱਚ ਜੋ ਸਾਡੇ ਪਰਿਵਾਰਾਂ ਨੇ ਕਾਲਾਂ ਕੀਤੀਆਂ ਉਹਦੇ ਵਿੱਚ ਜੇ ਆਪਾਂ ਮੋਟਾ ਮੋਟਾ ਸਮਝੀਏ ਤਾਂ ਸਿੱਟਾ ਇਹੀ ਨਿਕਲਿਆ ਕਿ ਸਪੀਡਿੰਗ ਕੈਮਰੇ ਜੇ ਲੱਗਣੇ ਚਾਹੀਦੇ ਨੇ ਵੀ ਨੇ ਤਾਂ ਇਕੱਲਾ ਸਕੂਲ ਜ਼ੋਨ ਦੇ ਵਿੱਚ। ਬਹੁਤੇ ਪਹਿਲਾਂ ਤਾਂ ਸਟਾਰਟਿੰਗ 'ਚ ਕਾਲਾਂ ਇਹੀ ਸੀ ਕਿ ਭਾਈ ਨਹੀਂ ਲੱਗਣੇ ਚਾਹੀਦੇ, ਬਟ ਬਾਅਦ ਵਿੱਚ ਜੋ ਕਾਲਾਂ ਆਈਆਂ ਪਰਿਵਾਰਾਂ ਨੇ ਕਿਹਾ ਜੀ ਬਸ ਤਾਂ ਮਸਾਂ ਖੇੜਾ ਛਡਾਇਆ, ਸਪੀਡਿੰਗ ਕੈਮਰੇ ਨਹੀਂ ਵਾਪਸ ਆਉਣੇ ਚਾਹੀਦੇ। ਹਾਂ, ਸਕੂਲ ਜ਼ੋਨ ਦੀ ਬਿਹਤਰੀ ਲਈ ਧਿਆਨ ਦੇਣਾ ਚਾਹੀਦਾ, ਉੱਥੇ ਚਾਹੇ ਐਕਸਟਰਾ ਫਲੈਸ਼ ਲਾਈਟ ਲਾ ਦਿੱਤੇ ਜਾਣ, ਉੱਥੇ ਤੁਸੀਂ ਜੋ ਵੀ ਕਰਨਾ ਸਕੂਲ ਜ਼ੋਨ ਨੂੰ ਸੇਫ ਹੋਰ ਬਣਾਉਣਾ ਚਾਹੀਦਾ, ਕਿਉਂਕਿ ਸਪੀਡਿੰਗ ਕੈਮਰੇ ਜੇ ਨਹੀਂ ਹੈਗੇ ਤਾਂ ਸਕੂਲ ਜ਼ੋਨ ਸਾਨੂੰ ਅਨਸੇਫ ਲੱਗਦੇ ਨੇ, ਸਾਡੇ ਪਰਿਵਾਰਾਂ ਦਾ ਕਹਿਣਾ। ਅਤੇ ਸਾਡੇ ਕੋਲ ਜਦੋਂ ਕੋਈ ਵੀ ਇਲੈਕਸ਼ਨ ਕੈਂਡੀਡੇਟ ਆਉਣਗੇ ਅਸੀਂ ਉਹਨਾਂ ਤੋਂ ਵੀ ਇਹ ਸਵਾਲ ਕਰਾਂਗੇ। ਐਵਰੈਸਟ ਟ੍ਰੇਡਰਸ ਵੀ ਇਸ ਪ੍ਰੋਗਰਾਮ ਸਪੋਂਸਰ ਕਰਦੇ ਨੇ। ਤੁਸੀਂ ਕੋਈ ਵੀ ਪ੍ਰੋਡਕਟ ਆ ਤੁਹਾਡਾ ਹੋਲਸੇਲ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਆਪਣਾ ਪ੍ਰੋਡਕਟ ਲਾਂਚ ਕਰਨਾ ਅਤੇ ਥਾਂ ਥਾਂ ਹਰ ਗਰੋਸਰੀ ਸਟੋਰ 'ਤੇ ਪਹੁੰਚਾਉਣਾ ਚਾਹੁੰਦੇ ਹੋ ਤਾਂ ਐਵਰੇਜ ਟ੍ਰੇਡਰ 647-551-5758 647-551-5758 ਅਤੇ ਨਾਲ ਦੇ ਨਾਲ ਨਾਨਕ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਜੀ। ਫੈਸ਼ਨ ਆਈ ਕਿਊ ਇਸ ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕਰ ਰਹੇ ਨੇ। ਕੱਪੜੇ ਬਾਏ ਕਰਨੇ ਨੇ, ਵਿਆਹ ਸ਼ਾਦੀਆਂ ਲਈ ਲਹਿੰਗੇ ਲਾਚੇ ਗਰਾਰੇ ਸ਼ਰਾਰੇ ਤਾਂ ਫੈਸ਼ਨ ਆਈ ਕਿਊ, ਬਾਕੀ ਕਿਸੇ ਵੀ ਹੋਰ ਸਪੋਂਸਰ ਸੇਵਾ ਦਾ ਨੰਬਰ ਚਾਹੀਦਾ ਤਾਂ

0: ਕਾਲ ਕਰ ਸਕਦੇ। ਨੰਬਰ ਆ 647-921-2032 647-921-2032 ਏਸੀ ਅੱਜ ਦਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ। ਕੱਲ੍ਹ ਨੂੰ ਫਿਰ ਹਾਜ਼ਰ ਹੋਵਾਂਗੇ 7 ਵਜੇ ਅਰਵਿੰਦਰ ਸਿੰਘ ਪੱਟੀ ਜੀ ਨਿਊਜ਼ ਸੈਗਮੈਂਟ ਲੈ ਕੇ ਵੀ ਹਾਜ਼ਰ ਹੋਣਗੇ ਅਤੇ ਇਸ ਤੋਂ ਬਾਅਦ ਕੱਲ੍ਹ ਨੂੰ ਬੜਾ ਇੰਪੋਰਟੈਂਟ ਖੁੰਡ ਚਰਚਾ ਕਰਾਂਗੇ, ਕੱਲ੍ਹ ਨੂੰ ਜੁੜਿਓ ਜ਼ਰੂਰ। ਧੰਨਵਾਦ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾ ਪੰਜਾਬੀਅਤ ਦੀ ਸੇਵਾ ਵਿੱਚ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ

जे तुसी या थोड़े लव्ड वंस कैटरैक्ट्स दे नाल परेशान हो तां अज ही कॉल करो लूमिया ऑफिसेज इन वॉन डाउनटाउन टोरंटो एंड बेरी डॉक्टर संगेड़ा अते डॉक्टर खान थोड़ी बोली पंजाबी उर्दू अते हिंदी बोलदे ने होर जानकारी लई ईमेल करो punjabi@lumia.io punjabi@lumia.io 289-982-9597 289-982-9597 Tech Spirit हजे तक भी तुसी अगर अपने सिक्योरिटी कैमरे नहीं लगवाए ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313

0: ਪੰਜਾਬੀ ਪ੍ਰੋਗਰਾਮ ਹੈ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਦਾ ਵੈਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ ਐਂਡ ਸਵੇਰ ਦੇ ਵਿੱਚ ਵੈਲਕਮ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਐਂਡ ਹੈਪੀ ਫਰਾਈਡੇ ਜੂਨੀਅਰ। ਸੋ ਖੂਬਸੂਰਤ ਸਵੇਰ ਹੈ, ਕਈ ਵਾਰ ਨਾ ਗਲਤੀ ਨਾਲ ਮੇਰੇ ਤੋਂ ਕਿਹਾ ਉਹਨਾਂ ਖੂਬਸੂਰਤ ਸ਼ਾਮ, ਬਟ ਕਈ ਹੁਣ ਤਾਂ ਕਹਿੰਦੇ ਹੋਣਗੇ ਨਵੀਂ ਯਾਰ ਇੰਨਾ ਚਾਨਣਾ ਬਾਹਰ, ਧੁੱਪ ਨਿਕਲੀ ਹੋਈ ਹੈ, ਬਟ ਚਲੋ ਸਵੇਰੇ ਸਵੇਰੇ ਬੰਦਾ ਥੋੜ੍ਹਾ ਜਿਹਾ ਕਨਫਿਊਜ਼ ਜਿਹਾ ਰਹਿੰਦਾ। ਸੋ ਖੈਰ, ਵੈਲਕਮ, ਗੁੱਡ ਮਾਰਨਿੰਗ, ਹੈਪੀ ਫਰਾਈਡੇ ਜੂਨੀਅਰ। ਸੋ ਵੀਕੈਂਡ ਬਸ ਆਇਆ ਹੀ ਲਓ, ਕੱਲ੍ਹ ਤੋਂ ਵੀਕਐਂਡ ਸ਼ੁਰੂ ਹੈ, ਐਂਡ ਇਸ ਵੀਕਐਂਡ ਨੂੰ ਵੀ ਤੁਸੀਂ ਖੂਬ ਇੰਜੋਏ ਕਰਿਓ। ਮੌਸਮ ਬੜਾ ਖੂਬਸੂਰਤ ਹੈ, ਕੱਲ੍ਹ ਦੀ ਇੱਕ ਬੱਦਲਵਾਈ, ਕੱਲ੍ਹ ਦੀਆਂ ਕਣੀਆਂ, ਕੱਲ੍ਹ ਥੋੜ੍ਹਾ ਜਿਹਾ ਯਾਰ ਉਦਾਸੀ ਜਿਹਾ ਵਾਲਾ ਮੌਸਮ ਸੀਗਾ, ਅੱਜ ਲੱਗ ਰਿਹਾ ਕਿ ਹਾਂ ਬਈ ਸਮਰ ਤਾਂ ਹਜੇ ਹੈਗੀ ਹੈ, ਸਮਰ ਤਾਂ ਕਿਤੇ ਨਹੀਂ ਗਈ। ਸੋ ਇੰਜੋਏ ਕਰੋ, ਐਂਡ ਸਾਰਾ ਦਿਨ ਕਾਫੀ ਖੂਬਸੂਰਤ ਟੈਂਪਰੇਚਰ ਰਹਿਣਗੇ, ਅਤੇ ਹੈਵ ਅ ਗੁੱਡ ਵਨ, ਇੰਜੋਏ ਕਰੋ, ਅਸੀਂ ਤੁਹਾਡੇ ਨਾਲ ਹਾਂ, ਲਾਉਂਦੇ ਹਾਂ ਰੌਣਕਾਂ। ਸਵੇਰੇ ਸਵੇਰੇ ਹੁੰਦਾ ਕਿ ਤੁਹਾਨੂੰ ਕੁਛ ਵਧੀਆ ਜਿਹਾ ਸੁਣਾ ਦੀ ਯਾਰ, ਪਹਿਲੀ ਗੱਲ ਤਾਂ ਕਿ ਜੋ ਵੀ ਹੈ ਸਭ ਤੇਰਾ ਮਾਲਕ ਹੈ, ਜੋ ਵੀ ਹੈ ਸਭ ਤੇਰਾ। ਸੋ ਸ਼ੁਕਰ ਕਰਿਆ ਕਰੋ, ਸਵੇਰੇ ਉੱਠੋ, ਉੱਠਣ ਸਾਰ ਅੱਖਾਂ ਖੁੱਲਦੀਆਂ, ਸਿਹਤ ਠੀਕ ਹੈ, ਇਸ ਤੋਂ ਵਧੀਆ ਕੀ ਹੋ ਸਕਦਾ। ਕਹਿੰਦੇ ਆ ਨਾ ਵੀ ਯਾਰ ਮੈਨੂੰ ਲੋਟਰੀ ਨਿਕਲੇ ਆਵੇ, ਮੈਨੂੰ ਆਹ ਮਿਲ ਜੇ, ਰੋਜ਼ ਯਾਰ ਲੋਟਰੀ ਹੀ ਲੋਟਰੀ ਹੈ। ਜਿਹੜੇ ਬੰਦੇ ਦੀ ਸਵੇਰੇ ਅੱਖ ਖੁੱਲ ਗਈ, ਬੰਦਾ ਆਰਾਮ ਨਾਲ ਬੈੱਡ 'ਚੋਂ ਉੱਠਿਆ, ਇਸ ਤੋਂ ਵੱਡਾ ਕੀ ਹੋ ਸਕਦਾ। ਸੋ ਕੋਸ਼ਿਸ਼ ਕਰਿਆ ਕਰੀਏ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਕਿਤੇ ਨਾ ਕਿਤੇ ਜ਼ਰੂਰ ਐਕਨੋਲੇਜ ਕਰੀਏ, ਕਿਉਂਕਿ ਬਹੁਤ ਸਾਰੇ ਲੋਕ ਨਾ ਕਦੇ ਸ਼ੁਕਰਾਨਾ ਕਰਦੇ ਨਹੀਂ ਵੀ ਥੈਂਕਸ ਗੋਡ ਵੀ ਯਾਰ ਮੈਂ ਠੀਕ ਹਾਂ, ਸਾਰਾ ਕੁਛ, ਮੇਰਾ ਇਹ ਅੰਗ ਪੈਰ ਸਾਰੇ ਚੱਲ ਰਹੇ ਆ। ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਦੁਨੀਆ 'ਚ ਲੋਕ ਕਿਵੇਂ ਸਫ਼ਰ ਕਰ ਰਹੇ ਨੇ, ਲੋਕਾਂ ਨੂੰ ਕੀ ਇਸ਼ੂਜ਼ ਆ ਰਹੇ ਨੇ। ਸੋ ਜਸਟ ਬੀ ਥੈਂਕਫੁਲ, ਆਈ ਥਿੰਕ ਇਹ ਅੱਜ ਦਾ ਆਪਣਾ ਮੈਸੇਜ ਜ਼ਰੂਰ ਹੈ। ਸੋ ਗੱਲਾਂ ਬਾਤਾਂ ਮਾਰਦੇ ਹਾਂ, ਅਤੇ ਕੁਆਲਿਟੀ ਕਾਰ ਰਿਪੇਅਰ ਦਾ ਨੰਬਰ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ ਐਜ਼ ਆਲਵੇਜ਼। ਤੁਸੀਂ ਅਗਰ ਗੱਡੀ ਦਾ ਕੋਈ ਵੀ ਕੰਮ ਕਰਵਾਉਣਾ ਨਾ, ਬਹੁਤ ਹੀ ਓਨੈਸਟ, ਅਫੋਰਡੇਬਲ, ਰਿਲਾਇਬਲ ਅਤੇ ਟਰੱਸਟਵਰਦੀ ਇਹ ਗੱਡੀਆਂ ਦੀ ਮਕੈਨਿਕ ਸ਼ੋਪ ਹੈ, ਕੁਆਲਿਟੀ ਕਾਰ ਰਿਪੇਅਰ, 171 ਰਦਰਫਰਡ ਰੋਡ ਸਾਊਥ 'ਤੇ ਲੋਕੇਟਡ ਨੇ। ਸੋ ਤੁਸੀਂ ਅਗਰ ਕੋਈ ਓਇਲ, ਲੂਬ, ਫਿਲਟਰ ਦਾ ਕੰਮ ਕਰਵਾਉਣਾ, ਬ੍ਰੇਕਾਂ ਨਵੀਆਂ ਪਵਾਉਣੀਆਂ, ਊਬਰ ਲਿਫਟ ਦੀ ਸੇਫਟੀ ਕਰਵਾਉਣੀ ਆ, ਗੱਡੀ ਦੀ ਹੁਣ ਹੀਟ ਨਹੀਂ ਚੱਲ ਰਹੀ, ਕੋਈ ਵੀ ਏਸੀ ਠੀਕ ਕਰਵਾਉਣਾ, ਬੈਟਰੀਆਂ, ਸਸਪੈਂਸ਼ਨ, ਟਾਈਮਿੰਗ ਬੈਲਟ, ਇੰਜਨ, ਟ੍ਰਾਂਸਮਿਸ਼ਨ, ਕੁਛ ਵੀ, ਤਾਂ ਕੁਆਲਿਟੀ ਕਾਰ ਰਿਪੇਅਰ 905-460-1111 9054-60-1111 9054-60-1111। ਤੁਸੀਂ ਦੇਖੋ ਪਿਛਲੇ ਵੀਕ ਦੇ ਮੌਸਮ ਨੇ ਕਿੱਡਾ ਪੰਗਾ ਪਾਇਆ। ਇੱਕ ਬਹੁਤ ਹੀ ਵੱਡਾ ਕੌਂਸਰਟ ਹੈ ਜਿਹੜਾ ਕਿ ਰੋਜਰ ਸਟੇਡੀਅਮ 'ਚ ਹੋਣਾ ਸੀਗਾ, ACDC, ਬੜਾ ਵੱਡਾ ਕੌਂਸਰਟ ਹੈ, ਬੜੀ ਵੱਡੀ ਬੈਂਡ ਹੈ ACDC, ਐਂਡ ਨੌਰਥ ਅਮੈਰੀਕਾ ਦਾ, ਸਾਊਥ ਅਮੈਰੀਕਾ ਦਾ ਪੂਰਾ ਟੂਰ ਕਰ ਰਿਹਾ ਹੈ। 1973 ਤੋਂ ਇਹ ਬੈਂਡ ਮਿਊਜ਼ਿਕ ਪਲੇ ਕਰ ਰਹੀ ਹੈ, ਦੇਖ ਲਓ ਤੁਸੀਂ, ਅਤੇ 1973 ਇਹਨਾਂ ਦੇ 5 ਮੈਂਬਰ ਸੀ, ਹੁਣ 5 ਦੇ 3 ਹਜੇ ਵੀ ਜੀ ਰਹੇ ਨੇ ਅਤੇ ਪਰਫੋਰਮ ਕਰ ਰਹੇ ਆ। ਬਟ ਪਿਛਲੇ ਵੀਕ ਜੋ ਮੌਸਮ ਆਇਆ, ਬਾਰਿਸ਼, ਟ੍ਰੀ ਟਰੂ ਡਿੱਗੇ, ਐਂਡ ਉਸ ਤੋਂ ਬਾਅਦ ਹੁਣ ਸਟੇਡੀਅਮ ਡੈਮੇਜ ਬਹੁਤ ਹੋਇਆ, ਬੜੀ ਸਵੀਅਰ ਡੈਮੇਜ ਰੋਜਰ ਸਟੇਡੀਅਮ ਨੇ ਫੇਸ ਕੀਤੀ, ਅਤੇ ਹੁਣ ਕੌਂਸਰਟ 16 ਤਰੀਕ ਨੂੰ ਹੋਣਾ ਸੀਗਾ ਨੈਕਸਟ ਵੀਕ, ਐਂਡ ਦੇ ਹੈਵ ਟੂ ਕੈਂਸਲ ਇਟ। ਕਹਿੰਦੇ ਯਾਰ ਸਾਡੇ ਲਈ ਤਾਂ ਸੇਫਟੀ ਪ੍ਰਾਇਓਰਟੀ ਆ, ਬੜੀਆਂ ਸੀਟਾਂ ਜਿਹੜੀਆਂ ਡੈਮੇਜ ਹੋਈਆਂ, ਹੋਰ ਵੀ ਛੱਤ ਡੈਮੇਜ ਹੋਈ। ਸੋ ਮੌਸਮ ਨੇ ਯਾਰ ਬੜਾ ਪੰਗਾ ਪਾਇਆ, ਹਜੇ ਵੀ GTA ਦੇ ਬਹੁਤ ਸਾਰੇ ਏਰੀਆਜ਼ ਸਟੋਰਮ ਦੇ ਆਫਟਰ ਮੈਥ ਨਾਲ ਡੀਲ ਕਰ ਰਹੇ ਆ, ਸਟੋਰਮ ਕਰਕੇ ਹੁਣ ਥਾਂ ਥਾਂ 'ਤੇ ਹੁਣ ਵੀ ਟਰੀਜ਼ ਦਾ ਕਲੀਨ ਅਪ ਹੋ ਰਿਹਾ। ਸੋ ਤੁਹਾਡੇ ਏਰੀਆ ਦੇ ਵਿੱਚ ਵੀ ਅਜੇ ਨਹੀਂ ਹੋਇਆ, ਜਸਟ ਬੀ ਪੇਸ਼ੈਂਟ, ਐਂਡ ਹੌਲੀ ਹੌਲੀ ਸਭ ਕੁਝ ਰਿਪੇਅਰ ਅਤੇ ਠੀਕ ਹੋ ਜਾਵੇਗਾ, ਟੇਕਸ ਟਾਈਮ, ਬਟ ਚਲੋ ਸ਼ੁਕਰ ਕਰੋ ਕਿ ਆਪਣਾ ਸਿਸਟਮ ਬੜਾ ਤਕੜਾ ਅਤੇ ਆਪਣੀ ਕਲੀਨ ਅਪ ਟੀਮਸ ਬਹੁਤ ਸਟਰੋਂਗ ਨੇ, and everything will be fine very soon. So 905-673-3333 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ। ਗੱਲਬਾਤ ਕਰਦੇ ਹਾਂ ਸੌਰਵ ਬਰਤਨ ਜੀ ਦੇ ਨਾਲ। ਸੌਰਵ ਜੀ ਦਾ ਨੰਬਰ ਹੈ 416-833-8533 'ਤੇ ਤੁਸੀਂ ਸੌਰਵ ਜੀ ਦੇ ਨਾਲ ਐਨੀ ਟਾਈਮ ਗੱਲਬਾਤ ਕਰ ਸਕਦੇ ਹੋ। ਸੋ ਸਟਾਕ ਮਾਰਕੀਟ ਦੇ ਵਿੱਚ ਬੜੀ ਇੱਕ ਹਲਚਲ ਜੀ ਮਚੀ ਹੋਈ ਹੈ ਅਤੇ ਹਿਲਜੁਲ ਬਹੁਤ ਹੋ ਰਹੀ ਹੈ ਅਤੇ ਹਰ ਇੱਕ ਮਾਰਕੀਟ ਡਾਊਨ ਨਜ਼ਰ ਆ ਰਿਹਾ। ਸੋ ਸੌਰਵ ਜੀ ਵੈਲਕਮ।
1: Thank you Navi, good morning to you and all the listeners. Bilkul tusi gal sahi kahi hai and I will address this thing over the next few years as well, a few days sorry. Pehli gal eh hai ki market uncertainty like nahi kardi. So 2018 de vich market takriban 22 to leke 26% down gayi si te 2022 de vich takriban S&P 500 vi 25% down si. Isde bawajood markets ne kinna high touch kita te ajj AI di situation ki hai, ਚਿਪਸ ਮਾਰਕੀਟ ਦੇ ਵਿੱਚ ਕਿੰਨਾ ਜ਼ਿਆਦਾ ਜਿਹੜਾ ਹੈਗਾ ਵਾ ਮੋਮੈਂਟਮ ਬਣਿਆ ਹੋਇਆ, ਸਟੋਰੇਜ ਸਟਾਕਸ ਜਿਹੜੇ ਹੈਗੇ ਨੇ, ਮੈਮਰੀ ਸਟੋਰੇਜ ਸਟਾਕਸ ਉਹ ਆਲ ਟਾਈਮ ਹਾਈ ਨੇ ਅਤੇ ਫਰਦਰ ਜਿਹੜੀ ਹੈਗੀ ਆ ਇੱਕ ਡੈਫੀਸਿਟ ਜਿਹੜਾ ਹੈਗਾ ਸਪਲਾਈ ਦਾ ਉਹ ਦਿਖ ਰਿਹਾ ਹੈਗਾ। ਡਿਸਪਾਈਟ ਆਲ ਦਿਸ ਵੇਅਰ ਡੂ ਇਕਾਨਮੀ ਸਟੈਂਡ? ਸੋ ਇਸ ਵੇਲੇ 62% ਤੋਂ ਜ਼ਿਆਦਾ ਚਾਂਸ ਹੈਗੇ ਨੇ ਕਿ ਸਪਟੰਬਰ 16 ਨੂੰ ਇੰਟਰਸਟ ਰੇਟ ਫੈਡਰਲ ਰਿਜ਼ਰਵ ਵਧਾਵੇਗਾ, ਉਸ ਤੋਂ ਬਾਅਦ ਅਕਤੂਬਰ 28 ਅਤੇ ਦਸੰਬਰ 9, ਕਿਉਂਕਿ ਦਸੰਬਰ 9 ਨੂੰ ਉਹਨਾਂ ਨੇ ਇਕਨੋਮਿਕ ਜਿਹੜੇ ਕੰਡੀਸ਼ਨ ਹੈਗੀਆਂ ਨੇ ਉਹਨਾਂ ਉੱਪਰ ਵਾਈਟ ਪੇਪਰ ਰਿਲੀਜ਼ ਕਰਨਾ ਹੈਗਾ। ਸੋ ਮਾਰਕੀਟ ਕੀ ਦੇਖ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ? ਤਿੰਨ ਚੀਜ਼ਾਂ। ਪਹਿਲੀ ਗੱਲ ਕਿ ਕੰਜ਼ਿਊਮਰਿਜ਼ਮ ਕਿਸ ਤਰਫ ਜਾ ਰਿਹਾ ਹੈਗਾ, ਦੂਸਰੀ ਚੀਜ਼ ਹੈਲਥ ਆਫ ਦਾ ਇਕੋਨਮੀ ਕੀ ਹੈਗੀ ਹੈ, ਜਿਹੜੇ ਅੰਡਰਲਾਈਨ ਨੰਬਰ ਹੈਗੇ ਨੇ ਇੰਪਲੋਇਮੈਂਟ ਦੇ, ਇਨਫਲੇਸ਼ਨ ਦੇ, ਔਰ ਖਾਸ ਕਰਕੇ ਉਹਨਾਂ ਦਾ ਲੌਂਗ ਟਰਮ ਵਿਊ ਕੀ ਹੈਗਾ ਵਾ। ਸੋ ਇਸ ਕਰਕੇ ਮਾਰਕੀਟ ਨੇ ਹਜੇ US ਇਲੈਕਸ਼ਨ ਨੂੰ ਪ੍ਰਾਈਸ ਇਨ ਨਹੀਂ ਕੀਤਾ ਹੈਗਾ, ਇਨਕਰੀਜ਼ ਇਨ ਇੰਟਰਸਟ ਰੇਟ ਹੈਗਾ ਇਹਨੂੰ ਪ੍ਰਾਈਸ ਇਨ ਕਰ ਲਿਆ ਹੈਗਾ। ਸੋ ਇੱਥੇ ਮੈਂ ਦੱਸਦਾ ਕਿ 1938 ਤੋਂ ਲੈ ਕੇ ਜੇ ਹੁਣ ਤੱਕ ਦਾ ਡੇਟਾ ਅਗਰ ਆਪਾਂ ਦੇਖੀਏ ਤੇ ਮਾਰਕੀਟ 12 ਮਹੀਨੇ ਦੇ ਰੋਲਿੰਗ ਪੀਰੀਅਡ ਦੇ ਵਿੱਚ ਕਾਫੀ ਅੱਛੀ ਰਿਟਰਨ ਦਿੱਤੀ ਹੈਗੀ ਆ ਆਫਟਰ ਦਾ US ਇਲੈਕਸ਼ਨ। ਇਹ ਅੱਜ ਦੀ ਗੱਲ ਨਹੀਂ ਹੈਗੀ, ਓਵਰ 80 ਈਅਰਸ ਦਾ ਜਿਹੜਾ ਹੈਗਾ ਹਿਸਟੋਰੀਕਲ ਪਰਸਪੈਕਟਿਵ ਮੈਂ ਸ਼ੇਅਰ ਕਰ ਰਿਹਾ ਹੈਗਾ। ਸੋ ਮਾਰਕੀਟ ਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ, ਹਾਂ ਇਹ ਓਪਰਚੁਨਿਟੀ ਮੂਮੈਂਟਸ ਹੈਗੇ ਨੇ। ਉਹ ਮੂਮੈਂਟਸ ਨੇ ਜਦੋਂ ਤੁਹਾਨੂੰ ਇੱਕ ਖਾਸ ਓਪਰਚੁਨਿਟੀ ਮਿਲਦੀ ਹੈਗੀ ਹੈ ਟੂ ਬਾਈ ਈਵਨ ਦੋਸ ਗੁੱਡ ਸਟਾਕਸ ਜਿਹੜੇ ਕਿ ਲੋਅਰ ਟ੍ਰੇਡ ਕਰ ਰਹੇ ਹੈਗੇ ਆ। ਸੋ ਇਸ ਕਰਕੇ ਜਿਵੇਂ ਹੁਣ ਫੋਰ ਇਗਜ਼ਾਮਪਲ ਮੈਂ ਇੱਕ, ਵੈਸੇ ਤਾਂ ਮੈਂ ਗੱਲ ਕਰਦਾ ਨਹੀਂ, ਮੇਟਾ ਦਾ ਸਟਾਕ ਹੈ, ਕੁਛ ਮਹੀਨੇ ਪਹਿਲਾਂ ਵੋਲੇਟਿਲਿਟੀ ਦੇ ਕਰਕੇ ਲੋਟ ਆਫ ਪੀਪਲ ਸੋਲਡ, ਪਰ ਚੰਗੇ ਪੋਰਟਫੋਲੀਓ ਮੈਨੇਜਰ ਨੇ ਉਹਨੂੰ ਸੈਲ ਨਹੀਂ ਕੀਤਾ ਬਿਕੋਜ਼ ਦਾ ਕੰਪਨੀ ਡਿਮਾਂਡਸ ਲੋਟ ਆਫ ਐਕੁਇਟੀ ਇਨ ਟਰਮਸ ਆਫ ਦਰ ਅਪਰੋਚ ਐਜ ਵੈਲ ਐਜ ਪੋਜੀਸ਼ਨਿੰਗ ਇਨ ਦਾ ਕੰਜ਼ਿਊਮਰ ਮਾਰਕੀਟ, ਕਿਉਂਕਿ AI ਦੇ ਲੈਵਲ ਦੇ ਉੱਪਰ ਮੇਟਾ ਦੇ ਕੋਲ ਕਾਫੀ ਜ਼ਿਆਦਾ ਜਿਹੜੀ ਹੈਗੀ ਪੋਸੀਬਿਲਿਟੀਜ਼ ਹੈਗੀਆਂ ਨੇ। ਸੋ ਡੂ ਨੋਟ ਸੈਲ ਅਬਰਪਟਲੀ ਐਂਡ ਡੂ ਨੋਟ ਬਾਏ ਅਗਰੈਸਿਵਲੀ, ਬੀ ਮੋਰ ਪੇਸ਼ੈਂਟ ਐਂਡ ਬੀ ਮੋਰ ਐਜੂਕੇਟਿਡ, ਇਹੀ ਆਪਣਾ ਥੀਮ ਹੈ ਐਂਡ ਵਿਲ ਕੀਪ ਸ਼ੇਅਰਿੰਗ ਦਾ ਡੇਟਾ। ਅੱਜ ਦੇ ਲਿੰਕਡਇਨ ਦੇ ਹੈਂਡਲ ਦੇ ਉੱਪਰ ਮੈਂ 4 ਆਰਟੀਕਲ ਸ਼ੇਅਰ ਕਰੂੰਗਾ ਵਿਚ ਵਿਲ ਬੀ ਫੁੱਲ ਆਫ ਇਨਫੋਰਮੇਸ਼ਨ ਇਨ ਅ ਵੈਰੀ ਕੰਸਾਈਜ਼ ਮੈਨਰ, ਜਿਹੜੇ ਕਿ ਕਾਫੀ ਐਜੂਕੇਟਿਵ ਹੋਣਗੇ ਔਰ ਰਿਸਰਚ ਓਰੀਐਂਟਡ ਹੋਣਗੇ। ਨੰਬਰ ਬੜਾ ਸਿੰਪਲ ਹੈ, ਮੇਰੇ ਨਾਲ ਕਿਸੇ ਵੀ ਨੇ ਗੱਲਬਾਤ ਕਰਨੀ ਹੈ 416-833-8533 416-833-8533 ਜੀ ਨਾ।
0: ਸਰਬ ਜੀ ਦਾ ਇੱਕ ਨੰਬਰ ਹੈ 416-833-8533। ਸਰਬ ਜੀ ਬਹੁਤ ਲੋਕਾਂ ਨੂੰ ਦੇਖੋ ਫਿਕਰ ਹੋ ਜਾਂਦਾ ਕਿ ਯਾਰ ਕੈਨੇਡੀਅਨ ਹੁਣ ਆਪਣਾ ਯੂਨੋ ਮਾਰਕੀਟ TSX ਲੋਐਸਟ ਲੈਵਲ 'ਤੇ ਅੱਜ ਓਪਨ ਹੋ ਸਕਦਾ, ਵਿਦ ਇਨ 6 ਵੀਕਸ ਹਾਈ ਹੋਏ, ਕਰੈਸ਼ ਆ ਗਿਆ, ਕੀ ਕਰੀਏ, ਪੈਸੇ ਕੱਢ ਲਈਏ, ਐਂਡ ਦੈਟਸ ਵਾਈ ਫਾਈਨੈਂਸ਼ੀਅਲ ਗਾਈਡੈਂਸ ਦੀ ਲੋੜ ਹੈ। ਵੀ ਡਰਿਆ ਨਾ ਕਰੋ, ਦਿਸ ਇਜ਼ ਅ ਪਾਰਟ ਆਫ ਦ ਗੇਮ ਕਿ ਨਹੀਂ?
1: ਬਿਲਕੁਲ ਜੀ, ਦਿਸ ਇਜ਼ ਪਾਰਟ ਆਫ ਦ ਗੇਮ, ਕਿਉਂਕਿ ਲੌਂਗ ਟਰਮ ਸਰਟਨਟੀ ਆਪਾਂ ਦੇਖਣੀ ਹੁੰਦੀ ਹੈ ਨਵੀਂ। ਲੌਂਗ ਟਰਮ ਦੇ ਵਿੱਚ ਕੈਨੇਡੀਅਨ ਜਿਹੜੀ ਮੈਂ ਕਹਾਂਗਾ ਇਕਨੋਮੀ ਹੈ, ਇਹਦਾ ਫਿਊਚਰ ਬ੍ਰਾਈਟ ਹੈਗਾ। ਕਾਫੀ ਸਾਰੀਆਂ ਵਰਟੀਕਲ ਤੇ ਹੋਰੀਜ਼ੋਂਟਲ ਅਲਾਈਨਮੈਂਟਸ ਹੋ ਰਹੀਆਂ ਹੈਗੀਆਂ ਨੇ, ਇੱਕ ਦਿਨ ਜਾਂ ਇੱਕ ਰਾਤ ਦੇ ਵਿੱਚ ਨਹੀਂ ਹੁੰਦਾ। ਨਾਲੇ ਜਦੋਂ ਤੁਹਾਡਾ ਹੋਰਾਈਜ਼ਨ ਜਿਹੜਾ ਹੈਗਾ ਲੌਂਗ ਟਰਮ ਦਾ, ਭਾਵ ਕਿ ਤੁਸੀਂ 5 ਸਾਲ ਤੋਂ ਵੱਧ ਲਈ ਪੈਸਾ ਇਨਵੈਸਟ ਕੀਤਾ, ਆਪਣੀ ਰਿਟਾਇਰਮੈਂਟ ਨੂੰ ਦੇਖ ਰਹੇ ਹੋ, ਹੋਰ ਜ਼ਿੰਦਗੀ ਦੇ ਇਵੈਂਟਸ ਨੂੰ ਦੇਖ ਰਹੇ ਹੋ, ਤੇ ਸ਼ਾਰਟ ਟਰਮ ਫਲਕਚੁਏਸ਼ਨ ਤੁਹਾਡੇ ਲਈ ਇੰਪੈਕਟਫੁਲ ਹੋਣੀ ਨਹੀਂ ਚਾਹੀਦੀ। ਸੋ ਯੂ ਨੀਡ ਟੂ ਬੀ ਪੇਸ਼ੈਂਟ। ਹਾਂ, ਇੱਕ ਚੀਜ਼ ਜ਼ਰੂਰ ਹੈ ਕਿ ਤੁਹਾਡੀ ਜਿਹੜੀ ਬਾਇੰਗ ਹੈ, ਚਾਹੇ ਤੁਸੀਂ ਸਟਾਕ ਲਿੱਤਾ, ETF ਲਿੱਤਾ ਜਾਂ ਜੋ ਵੀ ਲਿੱਤਾ, ਉਹਦੇ ਵਿੱਚ ਤੁਹਾਡੀ ਸਮਝ ਪ੍ਰੋਪਰ ਹੋਣੀ ਚਾਹੀਦੀ ਹੈ, ਤਾਂ ਕਿ ਤੁਸੀਂ ਸ਼ਾਰਟ ਟਰਮ ਫੀਅਰ ਦੇ ਜਿਹੜੀਆਂ ਆਪਣੀਆਂ ਹੈਗੇ ਨੇ ਯੂ ਨੋ ਇੰਪਲਸਿਸ ਹੈਗੇ ਨੇ, ਉਹਨਾਂ ਨੂੰ ਹਮੇਸ਼ਾ ਹੋਲਡ ਕਰ ਸਕੋ।
0: ਬਿਲਕੁਲ, ਸੋ ਹਮੇਸ਼ਾ ਦੇਖੋ ਜੇ ਤੁਹਾਡੇ ਕੋਲ ਇੱਕ ਵਧੀਆ ਫਾਈਨੈਂਸ਼ੀਅਲ ਐਡਵਾਈਜ਼ਰ ਹੋਵੇ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਕਲੈਰਿਟੀ ਮਿਲਦੀ ਰਹੇਗੀ। ਸੌਰਭ ਜੀ ਨੂੰ ਕਾਲ ਕਰੋ 416-833-8533-416-833-8533। ਬਹੁਤ ਸ਼ੁਕਰੀਆ ਸਰ, ਥੈਂਕ ਯੂ।
1: ਥੈਂਕ ਯੂ ਜੀ।
0: ਸੋ ਪ੍ਰੋਗਰਾਮ ਪੰਜਾਬੀ ਲਹਿਰਾ ਜਾ ਰਹੇ ਹੋ ਸਕੂਲਾਂ ਨੂੰ ਛੱਡ ਕੇ ਆ ਰਹੇ ਹੋ ਬੱਚਿਆਂ ਨੂੰ, ਹੁਣ ਤਾਂ ਰੌਣਕਾਂ ਲੱਗੀਆਂ ਹੋਈਆਂ ਨੇ ਚਾਰੇ ਪਾਸੇ ਦੇਖੋ, ਸਕੂਲ ਬੱਸਿਸ ਵੱਡੀਆਂ ਛੋਟੀਆਂ ਤੇ ਬੱਚਿਆਂ ਨੇ ਬੈਗ ਪੈਕ ਪਾਏ ਆ, ਨਵੇਂ ਨਵੇਂ ਕੱਪੜੇ ਪਾਏ ਆ। ਦੇ ਇੰਜੋਇੰਗ ਦੇ ਟਾਈਮ ਯਾਰ, ਵਧੀਆ ਸਮਾਂ ਇੰਜੋਏ ਕਰੋ ਤੇ ਇਹ ਜੋ ਮੋਮੈਂਟਸ ਨੇ, ਇਹ ਜੋ ਬਚਪਨ ਨੇ ਦੀਆਂ ਯਾਦਾਂ ਨੇ ਸਦਾ ਲਈ ਤੁਹਾਡੇ ਨਾਲ ਰਹਿਣਗੀਆਂ। ਤੇ ਹੁਣ ਦੇਖੋ ਆਪਾਂ ਵੱਡੇ ਹੋ ਗਏ, ਕਰਦੇ ਨਾ ਮਿਸ ਯਾਰ ਕਿ ਕਿਵੇਂ ਬੈਗ ਬੁੱਗ ਲੈ ਕੇ ਸਕੂਲਾਂ ਨੂੰ ਜਾਂਦੇ ਸੀਗੇ, ਦੋਸਤਾਂ ਨਾਲ ਖੇਡਦੇ ਸੀ ਤੇ ਰੀਸੈਸ ਹੁੰਦੀ ਸੀ, ਲੰਚ ਲੁੰਚ ਖਾਂਦੇ ਸੀ ਸਾਰੇ ਇਕੱਠੇ ਬਹਿ ਕੇ। ਸੋ ਬੜੇ ਐਕਸਾਈਟਿੰਗ ਮੂਮੈਂਟਸ ਨੇ ਐਂਡ ਇਹਨਾਂ ਨੂੰ ਚੇਰਿਸ਼ ਕਰੋ। ਮੈਂ ਨਾ ਕੱਲ੍ਹ ਇੱਕ ਇੰਨੀ ਸੈਡ ਨਹੀਂ ਇਮੋਸ਼ਨਲ ਜੀ ਕਲਿੱਪ ਸੁਣੀ। ਇੱਕ ਲੇਡੀ ਹੈ, ਤੁਸੀਂ ਮੇ ਬੀ ਸੁਣੀ ਹੋਣੀ ਹੈ, ਉਹ ਨਾ ਇੱਕ ਕਹਿ ਲਓ ਕਿ ਲੇਖ ਜਿਹਾ ਪੜ੍ਹ ਰਹੀ ਹੈ ਤੇ ਉਹ ਪੜ੍ਹ ਰਹੀ ਹੈ ਫਰੋਮ ਇੱਕ 82 ਸਾਲ ਦੀ ਲੇਡੀ ਦੇ ਪਰਸਪੈਕਟਿਵ ਤੋਂ। ਕਹਿੰਦੀ ਕਿ ਮੈਂ ਭਾਵੇਂ 82 ਸਾਲ ਦੀ ਹਾਂ, ਅੱਜ ਮੈਂ ਉੱਠੀ ਹਾਂ ਅਤੇ ਅੱਜ ਮੈਂ ਜਿਵੇਂ 32 ਸਾਲ ਦੀ ਸੀਗੀ ਮੈਂ ਉਵੇਂ ਉੱਠੀ ਹਾਂ। ਮੇਰੇ ਬੱਚੇ ਆ ਰਹੇ ਆ ਮੇਰੇ ਕਮਰੇ 'ਚ, ਮੇਰੀਆਂ ਬੈੱਡ ਸ਼ੀਟਾਂ ਨੂੰ ਖਿੱਚ ਰਹੇ ਆ ਵੀ ਮੋਮ ਵੇਕ ਅਪ, ਆ ਜਾਓ ਥੱਲੇ ਚੱਲੀਏ ਬ੍ਰੈਕਫਾਸਟ ਕਰੀਏ। ਕਹਿੰਦੀ ਅਸੀਂ ਥੱਲੇ ਜਾਂਦੇ ਹਾਂ ਅਤੇ ਘਰ ਦੇ ਵਿੱਚ ਰੌਲਾ ਰੱਪਾ, ਇੱਕ ਬੱਚਾ ਦੂਜੇ ਨਾਲ ਲੜ ਰਿਹਾ, ਦੂਜਾ ਤੀਜੇ ਨਾਲ ਲੜ ਰਿਹਾ, ਕੋਈ ਕਹਿ ਰਿਹਾ ਮੈਂ ਜੂਸ ਪੀਣਾ, ਕੋਈ ਕਹਿ ਰਿਹਾ ਮੈਂ ਖਾਣਾ। ਅਤੇ ਕਹਿੰਦੀ ਫਿਰ ਮੈਂ ਆਪਣੇ ਹਸਬੈਂਡ ਦੀ ਆਵਾਜ਼ ਸੁਣਦੀ ਹਾਂ, ਬਹੁਤ ਹੀ ਐਨਰਜੈਟਿਕ, ਬਹੁਤ ਹੀ ਫੁੱਲ ਆਫ ਤਾਕਤ ਵਾਲੀ ਆਵਾਜ਼ ਮੇਰੇ ਲਈ ਕੌਫੀ ਬਣਾ ਰਿਹਾ ਅਤੇ ਇੱਕ ਦੂਜੇ ਨੂੰ ਅਸੀਂ ਹੱਗ ਕਰਦੇ ਹਾਂ ਅਤੇ ਯੂਨੋ ਅਸੀਂ ਆਲੇ ਦੁਆਲੇ ਦੇਖ ਰਹੇ ਹਾਂ ਕਿ ਕਿਆ ਰੌਲਾ ਪੈ ਰਿਹਾ ਅਤੇ ਬੱਚੇ ਫਿਰ ਸਕੂਲ ਨੂੰ ਜਾ ਰਹੇ ਹਾਂ, ਅਸੀਂ ਕੰਮਾਂ ਨੂੰ ਜਾ ਰਹੇ ਹਾਂ, ਫੁੱਲੀ ਹੈਲਥੀ, ਫੁੱਲੀ ਮੋਬਾਈਲ। ਅਤੇ ਉਸ ਆਡੀਓ ਦਾ ਜਾਂ ਇਹ ਵੀਡੀਓ ਦਾ ਮਤਲਬ ਇਹ ਸੀ ਕਿ ਤੁਸੀਂ ਯਾਰ ਮੋਮੈਂਟ ਨੂੰ ਇੰਜੋਏ ਕਰੋ, ਕੁਛ ਨਹੀਂ ਪਤਾ ਕਿੰਨੀ ਛੇਤੀ ਉਹ ਸਮਾਂ ਲੰਘ ਜਾਣਾ। ਹੁਣ 82 ਸਾਲ ਦੀ ਲੇਡੀ ਯਾਦ ਕਰ ਰਹੀ ਹੈ 50 ਈਅਰਸ ਪਹਿਲਾਂ, 50 ਸਾਲ ਪਹਿਲਾਂ 32 ਸਾਲ ਦੀ ਉਹਦੀ ਲਾਈਫ ਕਿੱਦਾਂ ਦੀ ਸੀਗੀ, ਹੁਣ ਕਿਵੇਂ ਬਦਲ ਗਈ ਆ। ਸੋ ਅੱਜ ਤੁਹਾਡੀ 30, 35, 40, 50 ਸਾਲ ਦੀ ਉਮਰ ਹੈ, ਤੁਸੀਂ ਯੂਨੋ ਇਸ ਮੂਮੈਂਟ ਨੂੰ ਇੰਜੋਏ ਕਰੋ ਕਿਉਂਕਿ ਮੁੜ ਕੇ ਨਹੀਂ ਦਿਨ ਆਉਂਦੇ। ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨਾਲ ਦੀ ਨਾਲ ਤੁਸੀਂ ਇੱਕ ਤਾਂ ਯਾਦ ਰੱਖੋ HK ਮੂਵਰਸ ਨੂੰ, ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ ਹੈ। ਪਿਛਲੇ ਤਕਰੀਬਨ 30 ਸਾਲਾਂ ਤੋਂ 30 ਈਅਰਸ ਦਾ ਐਕਸਪੀਰੀਅੰਸ ਹੈ HK ਮੂਵਰਸ। 416-524-6704 HK ਮੂਵਰਸ। ਤੁਸੀਂ ਗਰੋਸਰੀ ਕਰਨੀ ਹੈ ਤਾਂ ਕੱਲ੍ਹ ਨੂੰ ਸ਼ਾਮ ਨੂੰ ਤੁਸੀਂ ਇੱਕ ਗੇੜਾ ਲਗਾਉਣਾ, ਸੋਰੀ ਗਰੋਸਰੀ ਨਹੀਂ, ਤੁਸੀਂ ਖਾਣਾ ਪੀਣਾ ਖਾਣਾ। ਕੱਲ੍ਹ ਨੂੰ ਅਸੀਂ ਨਾ ਸ਼ਾਮੀ 6 ਵਜੇ ਸਬਜ਼ੀ ਮਾਰਕੀਟ ਦੀ 3rd location ਦੀ ਗ੍ਰੈਂਡ ਓਪਨਿੰਗ ਕਰਵਾ ਰਹੇ ਹਾਂ। ਸੋ ਕੱਲ੍ਹ ਨੂੰ ਤੁਸੀਂ ਵਧੀਆ ਖਾਣਾ ਪੀਣਾ ਇੰਜੋਏ ਕਰੋਗੇ ਸ਼ਾਮੀ 6 ਤੋਂ ਲੈ ਕੇ 9 ਵਜੇ ਤੱਕ ਵਿਲੀਅਮਸ ਪਾਰਕਵੇ ਅਤੇ ਟੋਰਬਰਮ ਦੇ ਬਿਲਕੁਲ ਕੋਰਨਰ 'ਤੇ ਤੁਸੀਂ ਆਉਣਾ। ਨਵੀਂ ਲੋਕੇਸ਼ਨ ਇਹਨਾਂ ਨੇ 3rd ਖੋਲ੍ਹੀ ਹੈ, ਵਿਲੀਅਮਸ ਪਾਰਕਵੇ ਟੋਰਬਰਮ ਸਬਜ਼ੀ ਮਾਰਕੀਟ। ਅਤੇ ਕੱਲ੍ਹ ਦੀਆਂ ਡੀਲਾਂ ਪਾਓ ਭਾਜੀ 1 ਕਿਲੋ ਦੂਜੀ ਫ੍ਰੀ, ਤੁਸੀਂ ਗੰਨੇ ਦਾ ਰਸ ਇੰਜੋਏ ਕਰੋ ਬਾਏ 1 ਗੇਟ 1 ਫ੍ਰੀ, ਜਲੇਬੀ 1 ਪਾਉਂਡ ਨਾਲ 1 ਪਾਉਂਡ ਫ੍ਰੀ, ਅਤੇ ਜਿਹੜੇ ਪਹਿਲੇ 5 ਜਾਣੇ ਜਾਣਗੇ 1 ਪਾਉਂਡ ਮੱਛੀ ਫ੍ਰੀ, ਪਹਿਲੇ 5 ਜਾਣਗੇ 1 ਪਾਉਂਡ ਜਲੇਬੀ ਫ੍ਰੀ, ਪਹਿਲੇ 5 ਜਾਣਗੇ 1 ਬਿਰਿਆਨੀ ਬਿਲਕੁਲ ਫ੍ਰੀ ਫ੍ਰੀ ਫ੍ਰੀ ਫ੍ਰੀ, ਠੀਕ ਹੈ। ਸੋ ਫ੍ਰੀ ਦੇ ਸਮਾਨ ਨੂੰ ਚਲੋ ਕਿਤੇ ਨਾ ਕਿਤੇ ਆਪਾਂ ਨੂੰ ਹੁੰਦਾ ਕਰੇਜ਼ ਯਾਰ ਕਿ ਨਵੀਂ ਦੇ ਰਿਹਾ, ਕਿਉਂ ਨਾ ਇੰਜੋਏ ਕਰ ਲਈਏ। ਸੋ ਸਬਜ਼ੀ ਮਾਰਕੀਟ 3rd location ਤੋਂ ਤੁਹਾਡੀ ਸੇਵਾ ਦੇ ਵਿੱਚ ਹੁਣ ਕੱਲ੍ਹ ਤੋਂ ਹਾਜ਼ਰ ਹੋ ਰਹੇ ਨੇ ਵਿਲੀਅਮਸ ਪਾਰਕਵੇ ਅਤੇ ਟੋਰਬਰਮ ਦੇ ਬਿਲਕੁਲ ਕੋਰਨਰ 'ਤੇ ਤੁਸੀਂ ਪਹੁੰਚਣਾ ਅਤੇ ਕੱਲ੍ਹ ਨੂੰ ਸ਼ਾਮੀ 6 ਵਜੇ ਆ ਜਾਇਓ। ਗੱਲਬਾਤ ਅਸੀਂ ਕੱਲ੍ਹ ਸ਼ਾਮੀ ਕਰ ਰਹੇ ਸੀ ਐਂਡ ਅਸੀਂ ਨਾ ਕੱਲ੍ਹ ਡਿਸਕਸ ਕਰ ਰਹੇ ਸੀ ਇੱਕ ਹਸਬੈਂਡ ਵਾਈਫ ਦੀ ਪੇ ਅਤੇ ਸੈਲਰੀ ਨੂੰ ਲੈ ਕੇ। ਕੱਲ ਮੈਨੂੰ ਇੱਕ ਕਾਲ ਵੀ ਆਈ ਇੱਕ ਭਾਜੀ ਹੁਣਾਂ ਦੀ, ਕਹਿੰਦੇ ਨਵੀਂ ਜਿਸ ਬੰਦੇ ਦੀ ਘਰ ਵਾਲੀ ਉਸ ਤੋਂ ਵੱਧ ਪੈਸਾ ਕਮਾਉਂਦੀ ਹੈ ਨਾ ਉਹ ਕਦੇ ਉਹਨੂੰ ਟਿਕਟ ਨਹੀਂ ਦੇਵੇਗੀ। ਮੈਂ ਕਿਹਾ ਕੀ ਗੱਲ? ਤੇ ਕਹਿੰਦੇ ਯਾਰ ਘਰ ਵਾਲੀ ਨੂੰ ਹੋਊਗਾ ਕਿ ਮੈਂ ਹੀ ਲੀਡਰ ਹਾਂ, ਮੈਂ ਹੀ ਕਮਾਈ ਕਰਦੀ ਹਾਂ, ਵੀ ਇਹ ਮੇਰੇ ਅੱਗੇ ਕਿੱਦਾਂ ਬੋਲ ਦੇਗਾ। ਦੂਜੇ ਪਾਸੇ ਕਈ ਲੋਕ ਕਹਿੰਦੇ ਨਵੀਂ ਯਾਰ ਏਡੀ ਕਿਹੜੀ ਗੱਲ ਹੈ, ਜੇ ਘਰ ਵਾਲੀ ਵੱਧ ਕਮਾ ਰਹੀ ਹੈ ਸਗਾ ਤੇ ਬੰਦੇ ਨੂੰ ਤਾਂ ਚਾਹ ਚੜ ਜਾਣਾ ਚਾਹੀਦਾ ਕਿ ਮੇਰੀ ਵਾਈਫ ਇੰਨੀ ਕੁਆਲੀਫਾਈਡ ਹੈ, ਮੇਰੀ ਵਾਈਫ ਵਧੀਆ ਡਾਲਰ ਕਮਾਉਂਦੀ ਹੈ ਤੇ ਮੇਰੀ ਵਾਈਫ ਯੂਨੋ ਬਰਾਬਰ ਨਹੀਂ ਸਗਾ ਤੇ ਵੱਧ ਕੇ ਸਾਡੇ ਰਿਸ਼ਤੇ ਦੇ ਵਿੱਚ ਯੋਗਦਾਨ ਪਾ ਰਹੀ ਹੈ। ਇੱਕ ਹੋਰ ਕਾਲ ਆਈ ਕਿ ਨਵੀਂ ਨਹੀਂ ਯਾਰ ਬੰਦੇ ਦੀ ਈਗੋ ਇਸ ਤਰ੍ਹਾਂ ਦੀ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਕਿਹਾ ਕੀ ਮਤਲਬ? ਕਹਿੰਦੇ ਜੈਨੈਟਿਕਲੀ ਤੇ ਹਿਊਮਨ ਐਵੋਲੂਸ਼ਨ ਨੂੰ ਦੇਖਿਆ ਜਾਵੇ ਬੰਦਾ ਹਮੇਸ਼ਾ ਪ੍ਰੋਵਾਈਡਰ ਮੰਨਿਆ ਗਿਆ ਤੇ ਬੰਦਾ ਹੀ ਯੂਨੋ ਮੇਨ ਬ੍ਰੈਡ ਵਿਨਰ ਹੋਣਾ ਚਾਹੀਦਾ, ਨਹੀਂ ਤਾਂ ਬੰਦੇ ਦੀ ਜ਼ਿੰਦਗੀ ਬਹੁਤ ਮੁਸ਼ਕਿਲ ਹੈ। ਉਹਨੂੰ ਚੀਜ਼ਾਂ ਸੁਣਨ ਨੂੰ ਮਿਲਣਗੀਆਂ, ਉਹਨੂੰ ਲੋਕ ਤਾਨੇ ਮਹਿਣੇ ਮਾਰਨਗੇ, ਉਹਨੂੰ ਘਰ ਵਾਲੀ ਕੁਛ ਨਾ ਕੁਛ ਕਹੀ ਜਾਵੇਗੀ। ਮੈਂ ਕਿਹਾ ਯਾਰ ਏਡੀ ਕਿਹੜੀ ਗੱਲ ਹੈ, ਜੇ ਹੁਣ ਅੱਜ ਕੱਲ੍ਹ ਲੇਡੀਜ਼ ਵੀ ਸਰਜਨਸ ਨੇ, ਲੇਡੀਜ਼ ਵੀ ਲੋਇਰਸ ਨੇ, ਲੇਡੀਜ਼ ਵੀ ਡਾਕਟਰਸ ਨੇ, ਲੇਡੀਜ਼ ਵੀ ਹੁਣ ਕਹਿ ਲਓ ਕਿ ਕੋਈ ਸਿੰਗਰ ਨੇ, ਐਕਟਰ ਨੇ ਅਤੇ ਟੌਪ ਦੀ ਕਮਾਈ ਕਰ ਰਹੀਆਂ ਨੇ। ਬਟ ਕਈ ਲੋਕਾਂ ਦੇ ਮਨਾਂ 'ਚ ਇਹ ਚੀਜ਼ ਹੈ ਕਿ ਨਹੀਂ ਯਾਰ ਬੰਦਾ ਜਿਹੜਾ ਉਸਨੂੰ ਵੱਧ ਕਮਾਉਣਾ ਚਾਹੀਦਾ ਕਿਉਂਕਿ ਬੰਦੇ ਦੀ ਈਗੋ ਕਿਤੇ ਨਾ ਕਿਤੇ ਹਰਟ ਹੁੰਦੀ ਹੈ, ਬੰਦਾ ਯੂਨੋ ਹੈਂਡਲ ਨਹੀਂ ਕਰ ਸਕਦਾ ਜੇ ਉਹਦੀ ਵਾਈਫ ਉਸ ਤੋਂ ਵੱਧ ਕਮਾਉਂਦੀ ਹੈ। ਸੋ ਤੁਹਾਡਾ ਕੀ ਖਿਆਲ ਹੈ, ਤੁਹਾਡਾ ਕੀ ਓਪੀਨੀਅਨ ਹੈ? ਤੁਹਾਨੂੰ ਲੱਗਦਾ ਕੋਈ ਏਡੀ ਵੱਡੀ ਗੱਲ ਹੈ ਜੇ ਲੇਡੀ ਬੰਦੇ ਤੋਂ ਵੱਧ ਕਮਾ ਰਹੀ ਹੈ? ਮੈਂ ਬੜਾ ਹੈਰਾਨ ਹੋਇਆ ਸੁਣ ਕੇ ਭਾਜੀ ਹੁਣੇ ਕਹਿੰਦੇ ਨਵੀਂ ਬੰਦੇ ਦੀ ਜਿਹੜੀ ਈਗੋ ਹੈ ਉਹ ਬਰਦਾਸ਼ਤ ਨਹੀਂ ਕਰ ਸਕਦੀ। ਇੱਕ ਕਹਿੰਦੇ ਕਿ ਨਵੀਂ ਮੈਂ ਤੁਹਾਨੂੰ ਵੈਸੇ ਹਾਸੇ ਵਾਲੀ ਗੱਲ ਕਹਿ ਰਿਹਾ, ਇੱਕ ਭਾਜੀ ਕਹਿੰਦੇ ਨਵੀਂ ਜਿਹੜੀ ਘੱਟ ਕਮਾਉਂਦੀ ਹੈ ਉਹ ਨਹੀਂ ਟਿਕਣ ਦਿੰਦੀ, ਜੇ ਵੱਧ ਕਮਾਉਣ ਲੱਗ ਜਾਵੇ ਤਾਂ ਉਹ ਕੀ ਕਰੇਗੀ? ਮੈਂ ਕਿਹਾ ਭਾਜੀ ਐਂ ਨਾ ਸਾਡੀ ਲੇਡੀਜ਼ ਨੂੰ ਕਿਹਾ ਕਰੋ ਕਿ ਲੇਡੀਜ਼ ਟਿਕਣ ਨਹੀਂ ਦਿੰਦੀਆਂ। ਖੈਰ ਨੰਬਰ ਹੈ ਆਪਣਾ 905-673-3337 9056733337 'ਤੇ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ, 905-673-3337। ਯਾਦ ਰੱਖੋ ਬਿਯੋਂਡ ਆਈਵਰ ਨੂੰ ਐਨਕਾਂ ਚਾਹੀਦੀਆਂ, ਹੰਬਰ ਵੈਸਟ ਗੋਰਵੇ ਦਾ ਕੋਰਨਰ ਪੈਂਦਾ। ਬਿਯੋਂਡ ਆਈਵਰ ਨੇ ਬਾਏ ਵਨ ਗਿੱਟ ਵਨ ਫਰੀ ਡੀਲ ਲਾਈ ਹੈ ਬੈਕ ਟੂ ਸਕੂਲ ਦੀ, ਅਤੇ ਬਾਕੀ ਸਿੰਗਲ ਵਿਜ਼ਨ ਦੀ ਐਨਕਾਂ ਰੈਗੂਲਰ 400 ਵਾਲੀਆਂ ਤੁਹਾਡੇ ਲਈ $99 'ਚ, ਪ੍ਰੋਗਰੈਸਿਵ ਐਨਕਾਂ ਰੈਗੂਲਰ 600 ਵਾਲੀਆਂ ਤੁਹਾਡੇ ਲਈ 249 'ਚ, ਅਤੇ ਨੰਬਰ ਹੈ 905-793-3937-905-793-3937 ਬਿਯੋਂਡ ਆਈ ਵੇਅਰ ਜੀ 1661 ਹੈਲੋ
2: ਨਵੀਂ ਬਾਈ ਬਾਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਬਾਈ ਜੀ ਲਖਵਿੰਦਰ ਮਲਤਾਨੀ ਬੋਲ ਰਿਹਾ ਵੀਰ ਜੀ ਆ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਨਾ ਇਹ ਗੱਲ ਤੇ ਕੋਈ ਜੱਚੀ ਨਹੀਂ ਹੈ ਕਿਉਂਕਿ ਲੇਡੀ ਮੋਸਟਲੀ ਪੈਸੇ ਜ਼ਿਆਦਾ ਬਣਾਉਂਦੀਆਂ ਨੇ ਇਹ ਕਿੱਦਾਂ ਹੋ ਸਕਦਾ ਵੀ ਬੰਦੇ ਦੇ ਵਿੱਚ ਇੱਦਾਂ ਇਹ ਗੱਲ ਮੇਰੇ ਤਾਂ ਪਸੰਦ ਨਹੀਂ ਮੇਰੀ
0: ਨਹੀਂ ਤੁਸੀਂ ਤੁਸੀਂ ਕਿੱਥੇ ਦੇਖਿਆ ਕਿ ਲੇਡੀ ਮੋਸਟਲੀ ਜ਼ਿਆਦਾ ਕਮਾਉਂਦੀ ਹੈ
2: ਜਨਾਨੀ ਜ਼ਿਆਦਾ ਪੈਸੇ ਕਮਾਵੇ ਤੇ ਬੰਦੇ ਈਗੋ ਆ ਗਈ ਹੱਦ ਮੁੱਕੀ ਯਾਰ ਕਮਾਲ ਦੀ ਗੱਲ
0: ਸੋ ਤੁਹਾਡੀ ਵਾਈਫ ਤੁਹਾਡੇ ਤੋਂ ਜ਼ਿਆਦਾ ਕਮਾਉਂਦੀ ਹੈ ਤੇ ਤੁਹਾਨੂੰ ਉਹਨੇ ਕਦੇ ਨੀ ਸੁਣਾਇਆ ਕਿ ਵੀ ਤੂੰ ਵੀ ਮੇਰੇ ਬਰਾਬਰ ਹੋ ਜਾਂ ਮੈਂ ਤੇਰੇ ਤੋਂ ਜ਼ਿਆਦਾ ਕਮਾਉਣੀ ਆ? ਤੁਹਾਨੂੰ ਕਦੇ
2: ਵੀ ਨਹੀਂ ਭਾਜੀ ਨਵੀਂ ਬਾਈ ਕਦੇ ਇਹੋ ਜੀ ਗੱਲ ਹੋਈ ਹੋਈ ਨੀ, ਮੈਂ ਤੇ ਹੈਰਾਨ ਹੋ ਗਿਆ ਗੱਲ ਹੀ ਸੁਣ ਕੇ ਤੁਹਾਡੇ ਵੱਲ।
0: ਹਾਂ ਨਹੀਂ ਮੈਂ ਵੀ ਹੈਰਾਨ ਹੋਇਆ ਸੁਣ ਕੇ।
2: ਬਸ ਫਿਰ ਬਾਈ ਜੀ ਇਹ ਗੱਲ ਬਿਲਕੁਲ ਮੈਨੂੰ ਤੇ ਨਹੀਂ ਜਚੀ ਆ ਤੇ ਬਾਕੀ ਅੱਗੇ ਹੋਰ ਸਰੋਤਿਆਂ ਦਾ ਵੀ ਸੁਣ ਲੈਂਦੇ।
0: ਚਲੋ ਦੇਖ ਠੀਕ ਹੈ ਦੇਖਦੇ ਹਾਂ। ਥੈਂਕ ਯੂ 7114 ਹੈਲੋ
3: ਹਾਂਜੀ ਨਵੀਂ ਜੀ ਬੇਸਿਕਲੀ ਇਹ ਬੜੀ ਓਨੈਸਟ ਐਂਡ ਰੀਅਲ ਟਾਈਮ ਸਿਨੈਰੀਓ ਹੁੰਦਾ ਇਹ ਤੇ ਆਈ ਥਿੰਕ ਦੇਰ ਇਜ਼ ਮਤਲਬ 100% ਰਿਐਲਿਟੀ ਇਹ ਗੱਲ ਚ। ਮੈਂ ਮੁਲਤਾਨੀ ਸਾਹਿਬ ਜੋ ਕਹਿ ਰਹੇ ਸੀ ਆਮ ਵੈਰੀ ਸਰਪ੍ਰਾਈਜ਼ ਦੈਟ ਹੀ ਸਰਪ੍ਰਾਈਜ਼ ਲਿਸਨਿੰਗ ਟੂ ਦਿਸ ਬਟ ਈਵਨ ਮੇਰੀ ਵਾਈਫ ਮੇਰੇ ਫਰੈਂਡਸ ਦੀ ਵਾਈਫ ਵੀ ਇਹੀ ਆ ਇਹ ਬੇਸਿਕਲੀ ਉਹ ਇਹੀ ਗੱਲ ਕਹਿੰਦੀਆਂ ਨੇ ਕਿ ਯੂ ਨੋ ਈਵਨ ਉਹਨਾਂ ਦੇ ਬਿਹੇਵੀਅਰ ਚ ਬਚਪਨ ਤੋਂ ਆਪਣੇ ਪੇਰੈਂਟਸ ਨੂੰ ਵੀ ਕੰਮ ਕਰਦੇ ਹੋਏ ਦੇਖਿਆ। ਆਈ ਥਿੰਕ ਇਟਸ ਫੋਰ ਗੁੱਡ, ਯੂ ਕੈਨ ਗੋ ਇਨ ਐਨੀ ਕਮਿਊਨਿਟੀ, ਯੂ ਕੈਨ ਗੋ ਇਨ ਕੌਕੇਸ਼ੀਅਨਸ, ਕਿਤੇ ਵੀ ਤੁਸੀਂ ਚੱਲ ਜਾਓ ਰਾਈਟ। ਆਈ ਹੈਵ ਸੀਨ ਅਗੇਨ I might be a little more traditional, a little more conservative, but those marriages sustain the best where the man is the prime breadwinner.
0: Achha.
3: Period.
0: ਪਰ ਕਿਉਂ ਕਿਉਂ ਤੁਹਾਨੂੰ ਲੱਗਦਾ ਹੈ ਹੇ ਵੀ ਅੱਛਾ ਤੁਸੀਂ ਕਹਿ ਰਹੇ ਹੋ ਕਿ ਗੋਰਿਆਂ ਕਾਲਿਆਂ ਚੀਨਿਆਂ 'ਚ ਸਾਰਿਆਂ 'ਚ ਇਹ ਮਾਇੰਡ ਸੈੱਟ ਹੈ ਬਟ ਹੁਣ ਦੇਖੋ ਆਪਾਂ ਕੈਨੇਡਾ 'ਚ ਰਹਿ ਰਹੇ ਹਾਂ ਅਤੇ ਨਾਲ ਇੰਨੀ ਐਡਵਾਂਸਮੈਂਟ ਹੋ ਚੁੱਕੀ ਹੈ ਸਾਲ 2026 ਆ ਗਿਆ ਬਟ ਤੁਸੀਂ ਹਜੇ ਵੀ ਕਹਿੰਦੇ ਹੋ ਕਿ ਇਹ ਮਾਇੰਡ ਸੈੱਟ ਹੈ
3: ਨਹੀਂ ਨਹੀਂ ਨਹੀਂ ਉਹ ਗੱਲ ਇਟਸ ਨਾਟ ਓਨਲੀ ਮੇਲ ਈਗੋ ਇਟ ਇਜ਼ ਫੀਮੇਲਸ insecurity as well that if my man is not making more money than me wo lead kime karega kar nu
0: acha
3: e kalle bandiyan te nahi hega bhaji e that's the way society has evolved right that's it period end of the story tusi dekho bill clinton who cheated on hillary clinton bill clinton cheated na hillary clinton ne wapas ta nahi cheat kita hi I don't know if I'm able to portray it the way I want to, but basically it is a male ego nahi hai, a female insecurity bhi hai.
0: Theek hai, chalo. Thank you so paaji, unhe kehnde ki sirf banda nahi kehnda, ghar wali di vi eh soch phir ho jandi hai ke eh banda keh reha hai jehda mere to ghat kama reha ki eh mere barabar da ban nahi sakda. So lady vi kehndi hai paaji hunne kehnde sirf banda nahi eh cheez kehnda. ਫੈਸ਼ਨ ਆਈ ਕਿਊ ਲੇਡੀਜ਼ ਤੁਹਾਨੂੰ ਖੁਸ਼ ਕਰਦੀ ਹੈ ਨੀ ਤੈਨੂੰ ਸੂਟ ਸੂਟ ਕਰਦਾ ਨੀ ਤੂੰ ਲੱਗਦੀ ਪੰਜਾਬਣ ਲੱਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨਹੀਂ ਸੂਟ ਤਾਂ ਹੀ ਸੂਟ ਕਰੋ ਜੇ ਵਧੀਆ ਪਾਇਆ ਹੋਵੇ ਤੇ ਵਧੀਆ ਤੁਹਾਨੂੰ ਰੇਟ ਤੇ ਮਿਲਿਆ ਹੋਵੇ ਨਹੀਂ ਤਾਂ ਮਹਿੰਗਾ ਸੂਟ ਲੈ ਕੇ ਉਹੀ ਟੈਨਸ਼ਨ ਜੀ ਰਹਿੰਦੀ ਯਾਰ ਕਿ ਮੇਰਾ ਮੈਂ ਤਾਂ ਹਜੇ ਕ੍ਰੈਡਿਟ ਕਾਰਡ ਦਾ ਬਿੱਲ ਤਾਰਨਾ ਸੋ ਲੇਡੀਜ਼ ਇੱਕ ਸੂਟ ਲਓ ਫੈਸ਼ਨ ਆਈ ਕਿਊ ਤੇ ਦੂਜਾ ਅੱਧੀ ਪ੍ਰਾਈਸ 'ਚ ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ ਸਾਡੇ ਵੀਰਾਂ ਲਈ ਵੀ ਕੁੜਤੇ ਪਜਾਮੇ ਕੋਟ ਪੈਂਟ ਤੇ ਜੁੱਤੀਆਂ ਬਾਏ ਵਨ ਦੂਜਾ 25% ਆਫ ਤਿੰਨ ਪੀਸ ਲਗੇਜ ਟੈਚੀ ਦਾ ਸੈੱਟ 149 ਦਾ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਲਡ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਨੂੰ ਯਾਦ ਰੱਖੋ 905-453-2225 ਫੈਸ਼ਨ ਆਈ ਕਿਊ 6248 ਹੈਲੋ
4: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
4: ਹਾਂਜੀ ਬਹੁਤ ਵਧੀਆ ਠੀਕ ਠਾਕ ਜੀ ਤੇ ਬਾਕੀ ਆਈ ਥਿੰਕ ਲਾਈਕ ਇੱਕ ਥੋੜਾ ਬਹੁਤ ਆਪਣੇ ਸਾਈਕੋਲੋਜੀ ਤੇ ਵੀ ਡਿਪੈਂਡ ਕਰਦਾ ਤੇ ਦੂਜਾ ਤੁਸੀਂ ਸਾਡਾ ਫੋਰਨ ਪ੍ਰੋਡਕਟ ਕਿਵੇਂ ਨਾ ਉਹਦੇ ਤੇ ਵੀ ਡਿਪੈਂਡ ਕਰਦਾ ਹੈ ਤੇ ਤੀਜੀ ਗੱਲ ਕਾਫੀ ਲੰਬਾ ਸਮਾਂ ਪਹਿਲਾਂ ਮੈਨੂੰ ਕਿਸੇ ਨੇ ਗੱਲ ਕਿਸੇ ਨੇ ਕਹੀ ਸੀ ਇਹ ਕਿ ਜਿਹੜੀ ਹੈਗੀ ਹੈ ਦੁਨੀਆਂ ਦੇ ਵਿੱਚ ਜ਼ਿਆਦਾ ਕਹਿ ਲਓ ਕਿ ਗਰੀਬੀ ਦਾ ਕਾਰਨ ਜਾਂ ਅਨਇੰਪਲਾਇਮੈਂਟ ਦਾ ਕਾਰਨ ਉਹ ਕਿਸੇ ਦਾ ਆਪਣਾ ਵਿਊ ਸੀ ਕਿ ਫੀਮੇਲ ਹੈ ਹੁਣ ਕਹਿੰਦਾ ਕਿ ਦੇਖੀਏ ਇੱਕ ਮੇਲ ਜੇ ਅਰਨ ਕਰਦਾ ਹੈ ਘਰ ਚ ਚਾਰ ਮੈਂਬਰ ਹੈਗੇ ਆ ਜਾਂ ਪੰਜ ਮੈਂਬਰ ਜਿੰਨੇ ਵੀ ਹੈਗੇ ਆ ਕੱਲਾ ਮੇਲ ਅਰਨ ਕਰਦਾ ਤੇ ਸਾਰੀ ਫੈਮਿਲੀ ਉਤੋਂ ਕਈ ਵਾਰੀ ਉਠਾਉਂਦੀ ਹੈ
0: ਰਾਈਟ
4: ਕਿ ਮੇਲ ਨੇ ਇੱਕ ਅਨਇੰਪਲਾਇਡ ਫੀਮੇਲ ਦੇ ਨਾਲ ਮੈਰਿਜ ਕੀਤੀ ਹੋਈ ਹੈ ਪਰ ਜੇ ਕੋਈ ਫੀਮੇਲ ਇੰਪਲਾਇਡ ਹੈ ਉਹ ਕਦੀ ਵੀ ਅਨਇੰਪਲਾਇਡ ਬੰਦੇ ਨਾਲ ਮੈਰਿਜ ਨਹੀਂ ਕਰਦੀ ਜਾਂ ਜਿਹੜਾ ਬੰਦਾ ਕਹੂਗਾ ਮੈਂ ਕੰਮ ਕਰਨਾ ਹੀ ਨਹੀਂ ਮੈਂ ਤਾਂ ਪੌਸਾ ਸਪੈਂਡ ਰਹਿਣਾ
0: ਐਂਡ ਕਿਤੇ ਨਾ ਕਿਤੇ ਇਹ ਵੀ ਹੈ ਭਰੀ ਕਿ ਘਰ ਦੇ ਵੀ ਦੇਖਦੇ ਆ ਕਿ ਮੁੰਡਾ ਕਮਾਉਂਦਾ ਮੁੰਡਾ ਪੜ੍ਹਿਆ ਲਿਖਿਆ ਬਟ ਕਿਤੇ ਨਾ ਕਿਤੇ ਆਪਣੀ ਕਮਿਊਨਿਟੀ 'ਚ ਜੇ ਲੇਡੀ ਚਲੋ ਘੱਟ ਕਮਾ ਰਹੀ ਹੈ ਉਹ ਬਾਲ ਨਹੀਂ ਦੇਖਿਆ ਜਾਂਦਾ
4: ਹਾਂਜੀ ਇਹ ਨਹੀਂ ਚਲੋ ਹਾਂਜੀ ਲੇਡੀ ਨਾਲ ਤਾਂ ਜ਼ਿਆਦਾ ਨਹੀਂ ਆਪਣੇ ਦੇਖਦੇ ਦੂਜਾ ਜੇ ਆਪਾਂ ਹੁਣ ਗੋਰੇ ਮੈਨ ਦੀ ਕਮਿਊਨਿਟੀ 'ਚ ਦੇਖੀਏ ਉਹ ਦਰਅਸਲ ਕੋਈ ਗੱਲ ਕਰਦੇ ਨਾ ਉਹ ਗੱਲ ਕਰਨਗੇ ਪਹਿਲਾਂ ਕਿ ਹੈਪੀਨੈਸ ਇਸ ਬੰਦੇ ਨਾਲ ਮੈਂ ਹੈਪੀ ਹਾਂ ਜਾਂ ਨਹੀਂ ਪੈਸੇ ਨੂੰ ਫਿਰ ਉਹ ਥੋੜ੍ਹੇ ਜਿਹੇ ਪਿੱਛੇ ਕਰ ਲੈਂਦੇ ਆ ਕਿ ਠੀਕ ਹੈ ਜੇ ਘੱਟ ਨਹੀਂ ਕਮਾਉਂਦਾ ਕੋਈ ਗੱਲ ਨਹੀਂ ਵੀ ਉਹ ਵੀ ਆ ਹੈਪੀ
0: ਵਗੈਰਾ
4: ਸਾਡੇ ਕੋਲ ਹੈਪੀਨੈਸ ਵਾਲੀ ਗੱਲ ਹੁੰਦੀ ਨੀ ਅਸੀਂ ਜ਼ਿਆਦਾ ਸਾਡੇ ਮਾਪਦੰਡ ਜਿਹੜੇ ਹੈਗੇ ਸਾਡੀ ਸੋਸਾਇਟੀ 'ਚ ਕੁਛ ਹੋਰ ਹੈਗੇ
0: ਰਾਈਟ
4: ਤੇ ਸਾਡੇ ਉਹ ਕਹਿ ਲਓ ਕਿ ਜਿੱਦਾਂ ਜੇ ਕਿਸੇ ਦੇ ਓਲਡ ਜਿਹੜੇ ਕਹਿ ਲਓ ਕਿ ਜਿਹੜੇ ਵਿਊਜ਼ ਹੈਗੇ ਆ ਜਿੱਦਾਂ ਉਹ ਇਹ ਵੀ ਕਹਿਣ ਲੱਗ ਪਹਿਲਾਂ ਟੀਜ ਕਰਨਾ ਸ਼ੁਰੂ ਕਰ ਦਿੰਦੇ ਆ ਲੈ ਤੂੰ ਤਾਂ ਘਰ ਘੱਟ ਕਮਾਉਣਾ ਮੇਰੀ ਸਿਸਟਰ ਦੀ ਮੈਰਿਜ ਹੋਈ ਸੀ ਤਾਂ ਮੇਰੀ ਸਿਸਟਰ ਇੰਪਲਾਇਡ ਸੀ ਪਰ ਉਹਨਾਂ ਦਾ ਹਸਬੈਂਡ ਸੀ ਉਹਨਾਂ ਨੇ ਜੋਬ ਛੱਡ ਦਿੱਤੀ ਸੀ ਉਸ ਟਾਈਮ ਤੇ ਤੇ ਮੈਨੂੰ ਯਾਦ ਹੈ ਕਿ ਉਹ ਜਦੋਂ ਮੈਰਿਜ ਹੋ ਗਈ ਸੀ ਉਹ ਤੋਂ ਬਾਅਦ ਉਹ ਚਲੋ ਕਾਫੀ ਵਧੀਆ ਜੋਬ ਤੇ ਚਲੇ ਗਏ ਉਹ ਕਹਿੰਦੇ ਸੀ ਕਿ ਮੈਨੂੰ ਮੇਰੇ ਆਂਢੀ ਗੁਆਂਢੀ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਤਾਏ ਚਾਚੇ ਉਹ ਕਰਨ ਲੱਗ ਗਏ ਸੀ ਕਿ ਲੋਕਾਂ ਨੇ ਕਹਿਣਾ ਕਿ ਮਤਲਬ ਬਿਨਾਂ ਕੰਮ ਤੋਂ ਮੁੰਡਾ ਵਿਆਹ ਤਾਂ
0: ਆਲੇ ਦੁਆਲੇ ਦੇ ਕਹਿੰਦੇ ਆ ਅਗਲੇ ਨੂੰ ਕੋਈ ਬਾਲੀ ਤਕਲੀਫ ਨਹੀਂ ਹੁੰਦੀ ਚਲੋ ਸਰ ਥੈਂਕ ਯੂ ਤੁਹਾਡਾ ਥੈਂਕਸ ਫੋਰ ਯਰ ਕਾਲ ਓਕੇ ਸੋ ਅਗਲੀ ਕਾਲ ਵੀ ਲੈਣੀ ਆ ਜਸਟ ਹੋਲਡ ਕਰ ਲਿਆ ਕਰੋ ਦੋ ਚਾਰ ਕਾਲਾਂ ਥੋੜੀ ਇਕੱਠੀਆਂ ਗਈਆਂ ਨੰਬਰ ਹੈ ਆਪਣਾ 9056733337 9056733 3337 ਆਪਣਾ ਸਟੂਡੀਓ ਦਾ ਇੱਕ ਫੋਨ ਨੰਬਰ ਹੈ। ਯਾਦ ਰੱਖੋ ਜ਼ਰੂਰ ਤੁਸੀਂ ਕੈਲਡਨ ਮਿਤਸੂਬਿਸ਼ੀ ਨੂੰ। ਦੇਖੋ ਅੱਜ ਕੱਲ੍ਹ ਨਹੀਂ, ਬੜੇ ਚਿਰ ਤੋਂ ਚੱਲ ਰਹੀ ਹੈ ਗੱਲ ਕਿ ਗੱਡੀਆਂ ਵਾਲੇ ਜਿਹੜੇ ਡੀਲਰ ਨੇ ਨਾ, ਉਹ ਵਾਰੰਟੀ ਦੇ ਕੇ ਖੁਸ਼ ਨੇ, ਉਹਨਾਂ ਨੂੰ ਪਤਾ ਗੱਡੀ ਖਰਾਬ ਹੋਈ ਰਹਿੰਦੀ ਹੈ, ਸਾਨੂੰ ਪੰਗਾ। ਬਟ ਕੈਲਡਨ ਮਿਤਸੂਬਿਸ਼ੀ ਵਾਲੇ ਤੁਹਾਨੂੰ ਡਬਲ ਵਾਰੰਟੀ ਦੇ ਰਹੇ ਆ 10 ਸਾਲ ਦੀ। ਬੇਫਿਕਰ ਹੋ, 10 ਸਾਲ ਯਾਰ ਗੱਡੀ ਨੂੰ ਕੁਛ ਹੁੰਦਾ, ਕਰਨਗੇ ਠੀਕ ਤੁਹਾਡੇ ਲਈ। ਸੋ ਜੀਵਨ ਨੂੰ ਕਾਲ ਕਰੋ, ਜੀਵਨ ਇੱਥੋਂ ਦੇ CEO ਨੇ 6476782754 6476782754 Calidin Mitsubishi। ਸਾਡੇ ਨਾਲ ਹਰਮਨ ਜੁੜਿਆ। ਹਰਮਨ ਸਾਡੇ ਨੰਬਰ 1 ਮੋਰਗੇਜ ਨੰਬਰ 1 ਫਾਈਨੈਂਸ ਦੇ ਐਕਸਪਰਟ ਨੇ। ਮੋਰਗੇਜ ਚਾਹੀਦੀ ਹੈ, ਤੁਸੀਂ ਪਹਿਲਾਂ ਹੀ ਹਰਮਨ ਕੋਲ ਚਲ ਜਾਓ, ਨਹੀਂ ਤਾਂ ਬਾਅਦ ਚੋਂ ਭੱਜਦੇ ਫਿਰਦੇ ਰਹੋਗੇ। ਨਵੀਂ ਯਾਰ ਦਿਓ ਹਰਮਨ ਦਾ ਨੰਬਰ, ਸਾਡੇ ਦੂਜੇ ਮੋਰਗੇਜ ਐਡਵਾਈਜ਼ਰ ਨੇ ਤਾਂ ਸਾਨੂੰ ਪੰਗੇ 'ਚ ਪਾ ਤਾ। ਸੋ ਪਹਿਲਾਂ ਵਿਜ਼ਿਟ ਕਰੋ ਹਰਮਨ ਨੂੰ, ਸਟ੍ਰੈਸ ਫ੍ਰੀ। ਹਰਮਨ ਕਿਵੇਂ ਹੋ?
5: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਜੇ ਫਸਟ ਟਾਈਮ ਹੋਮ ਬਾਇਰਸ ਦੀ ਗੱਲ ਕਰੀਏ, ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ, ਕੁਛ ਕੁ ਕਲਾਇੰਟਸ ਕਈ ਵਾਰ ਇੱਦਾਂ ਦੇਖਣ ਨੂੰ ਮਿਲਦਾ ਕਿ ਜਿਹੜੇ ਡਾਊਨ ਪੇਮੈਂਟ ਤੋਂ ਘਰ ਦਾ ਪ੍ਰਾਈਸ ਡਰਾਈਵ ਕਰਾਉਂਦੇ ਨੇ ਕਿ ਸਾਡੇ ਕੋਲ ਜੀ $2,00,000 ਹੈਗਾ, ਅਸੀਂ 20% ਡਾਊਨ ਕਰ ਸਕਦੇ ਹਾਂ, ਅਸੀਂ ਮਿਲੀਅਨ ਤੱਕ ਦਾ ਘਰ ਲੈ ਲਈਏ ਜਾਂ 12 ਲੱਖ ਦਾ। ਜਿਹੜੀ ਮੇਰੀ ਕਨਵਰਸੇਸ਼ਨ ਹੁੰਦੀ ਹੈ ਉਹਨਾਂ ਨਾਲ, ਉਹ ਇਹ ਹੁੰਦੀ ਹੈ ਕਿ ਤੁਸੀਂ ਪਹਿਲਾਂ ਇਹ ਦੇਖੋ ਕਿ ਤੁਹਾਡੀਆਂ ਰਿਕੁਆਇਰਮੈਂਟਸ ਕਿੱਦਾਂ ਦਾ ਘਰ ਫੁਲਫਿਲ ਕਰ ਰਿਹਾ। ਫੋਰ ਐਗਜ਼ਾਮਪਲ 2022 ਜਾਂ 2023 ਦੀ ਗੱਲ ਕਰੀਏ, ਜਿਹੜੇ ਉਦੋਂ ਘਰ 15 ਲੱਖ ਦੇ ਸੀਗੇ, ਉਹ ਅੱਜ ਦੀ ਡੇਟ ਚ 900,000 to 1,000,000 ਈਜ਼ੀਲੀ ਮਿਲ ਜਾਂਦੇ ਨੇ। ਜੇ ਆਪਣੇ ਕੋਲ ਡਾਊਨ ਪੇਮੈਂਟ ਹੈਗੀ ਆ, ਦੈਟ ਡਜ਼ਨਟ ਮੀਨ ਕਿ ਤੁਸੀਂ ਵੱਡਾ ਘਰ ਲੈਣਾ। ਤੁਸੀਂ ਇਹ ਦੇਖੋ ਕਿ ਅਗਲੇ 4-5 ਸਾਲ ਜਿਹੜਾ ਘਰ ਤੁਹਾਡੇ ਰਿਕੁਆਇਰਮੈਂਟ ਫੁਲਫਿਲ ਕਰ ਰਿਹਾ, ਉਹ ਤੁਸੀਂ ਕਰ ਲਓ, ਚਾਹੇ ਉਹ ਤੁਹਾਨੂੰ 8 ਲੱਖ ਦਾ ਮਿਲ ਜਾਵੇ ਜਾਂ 7 ਦਾ। ਸੋ ਡਾਊਨ ਪੇਮੈਂਟ ਤੋਂ ਡਰਾਈਵ ਨਾ ਕਰੋ ਕਦੇ ਵੀ ਪ੍ਰਾਈਸ ਘਰ ਦਾ। ਜੇ ਡਾਊਨ ਪੇਮੈਂਟ ਜ਼ਿਆਦਾ ਹੈਗੀ ਆ ਤੁਹਾਡੇ ਕੋਲ, ਦੈਨ ਤੁਸੀਂ ਸਭ ਤੋਂ ਪਹਿਲਾਂ ਆਪਣੀਆਂ ਰਿਕੁਆਇਰਮੈਂਟਸ ਦੇਖੋ। ਅਦਰ ਜਿਹੜੇ 3 ਫੈਕਟਰਸ ਬਹੁਤ ਇੰਪੋਰਟੈਂਟ ਨੇ ਫਸਟ ਟਾਈਮ ਹੋਮ ਬਾਇਰਸ ਲਈ, ਕਾਫੀ ਦੇਖਣ ਨੂੰ ਮਿਲਦਾ ਜੀ ਜਦੋਂ ਮੋਰਗੇਜ ਲਈ ਕੰਸਲਟੇਸ਼ਨ ਲਈ ਸਾਡੇ ਕੋਲ ਕਲਾਇੰਟਸ ਆਉਂਦੇ ਨੇ ਕਿ ਭਾਜੀ ਸਾਡੇ ਫਰੈਂਡ ਨਾਲ ਇਹ ਹੋ ਗਿਆ ਸੀਗਾ, ਲਾਸਟ ਮਿੰਟ ਉਹਨਾਂ ਦੀ ਡਿਕਲਾਈਨ ਹੋ ਗਈ ਮੋਰਗੇਜ, ਅਸੀਂ ਤਾਂ ਬਿਜ਼ਨਸ ਮਾਡਲ ਹੀ ਨਵੀਂ ਚੇਂਜ ਕਰਤਾ ਕਿ ਫਸਟ 5 ਡੇ ਦੇ ਵਿੱਚ ਤੁਹਾਡੀ ਅਪਰੂਵਲ ਤੁਹਾਡੇ ਹੱਥ 'ਚ ਹੋਗੀ ਵਿਦ ਇਨ ਕੰਡੀਸ਼ਨਲ ਪੀਰੀਅਡ। ਅੱਜ ਦੀ ਜਿਹੜੀ ਮਾਰਕੀਟ ਆ ਉਹਦੇ 'ਚ ਕੋਈ ਵੀ ਘਰ ਇੱਦਾਂ ਨਹੀਂ ਵਿਕ ਰਿਹਾ ਜਿੱਥੇ ਕੰਡੀਸ਼ਨ ਨਾ ਹੋਵੇ ਫਾਈਨੈਂਸਿੰਗ ਦੀ, ਬਿਕਾਜ਼ ਬਾਇਰ ਦੀ ਮਾਰਕੀਟ ਆ। ਹਮੇਸ਼ਾ ਤੁਸੀਂ ਇੰਸਪੈਕਸ਼ਨ ਤੇ ਫਾਈਨੈਂਸਿੰਗ ਕੰਡੀਸ਼ਨ ਪਾਓ ਤੇ ਸਾਡੀ ਟੀਮ ਫਸਟ 5 ਡੇਜ਼ ਦੇ ਵਿੱਚ ਵਿਦ ਇਨ ਕੰਡੀਸ਼ਨਲ ਪੀਰੀਅਡ ਤੁਹਾਡੇ ਹੱਥ 'ਚ ਅਪਰੂਵਲ ਲੈਟਰ ਦੇ ਦਿੰਦੀ ਹੈ, ਤਾਂ ਕਿ ਤੁਸੀਂ ਵੀ ਸਟ੍ਰੈਸ ਫ੍ਰੀ ਹੋ ਕੇ ਅੱਗੇ ਘਰ ਦੀ ਤਿਆਰੀ ਕਰੋ ਆਪਣੀ। ਸੋ ਜੇ ਤੁਸੀਂ ਪਹਿਲਾਂ ਫੁੱਲੀ ਪ੍ਰਪੇਅਰਡ ਹੋ, ਤੁਹਾਡੀ ਇਨਕਮ, ਡਾਊਨ ਪੇਮੈਂਟ ਐਂਡ ਕ੍ਰੈਡਿਟ ਸਕੋਰ ਠੀਕ ਆ, ਦੈਨ ਤੁਸੀਂ ਸਟ੍ਰੈਸ ਫ੍ਰੀ ਹੋ ਕੇ ਘਰ ਆਪਣਾ ਲੈ ਸਕਦੇ ਹੋ। ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਜੀ ਲਾਸਟ ਮਿੰਟ ਸਾਡੀ ਕਲੋਜ਼ਿੰਗ ਹੋਊਗੀ ਜਾਂ ਨਹੀਂ। ਜ਼ਿਆਦਾ ਜਾਣਕਾਰੀ ਚਾਹੀਦੀ ਹੈ ਜਾਂ ਕੋਈ ਕੁਐਸਚਨ ਆ ਮੋਰਗੇਜ ਦੇ ਰਿਲੇਟਡ, ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਟੀਮ ਹਰਮਨ ਬੱਤਾ 6476859000 6475685 9000 ਥੈਂਕ ਯੂ ਨਵੀ।
0: ਥੈਂਕ ਯੂ ਹਰਮਨ। 6476859000 6476859000 ਜੀ 2078 ਹੈਲੋ।
6: ਹਾਂਜੀ ਨਵੀ ਜੀ, ਮੇਰਾ ਕੋਈ ਹੋਰ ਵਿਊ ਹੈਗਾ ਜਿਹੜਾ ਪਹਿਲੇ ਜਿਹਨਾਂ ਨੇ ਦੱਸਿਆ ਸੀ, ਆਈ ਐਗਰੀ ਵਿਦ ਦੈਟ। ਰੀਜ਼ਨ ਇਹ ਆ ਕਿ ਕਿਹਾ ਜਾਂਦਾ ਕਿ ਮਦਰ ਇਜ਼ ਦੀ ਹਾਰਟ ਆਫ ਦਾ ਫੈਮਿਲੀ ਐਂਡ ਫਾਦਰ ਇਜ਼ ਦੀ ਬ੍ਰੇਨ ਆਫ ਦਾ ਫੈਮਿਲੀ ਜਨਰਲੀ। ਜੋ ਉਹਦੀ ਪਲੈਨਿੰਗ ਜਿਹੜੀ ਆ ਉਹ ਜਿਹੜਾ ਹਸਬੈਂਡ ਆ ਉਹ ਕਰਦਾ ਤੇ ਲੇਡੀਜ਼ ਜਨਰਲੀ ਫੋਲੋ ਕਰਦੇ ਆ। ਨੰਬਰ 2 ਕਿ ਜਿਹੜੀ ਇਨਕਮ ਆ, ਜੇ ਇਨਕਮ ਆਦਮੀ ਦੀ ਘੱਟ ਆ ਤੇ ਉਹ ਲੇਡੀਜ਼ ਦੀ ਇਨਕਮ ਜ਼ਿਆਦਾ ਤੇ ਉਹ ਵੈਸੇ ਵੀ ਫਖਰ ਜਿਹਾ ਮਹਿਸੂਸ ਕਰਨਗੀਆਂ ਵੀ ਅਸੀਂ ਇਹ ਤੋਂ ਉੱਪਰ ਆ ਤੇ ਜੋ ਵੀ ਪਲੈਨਿੰਗ ਹੋਊਗੀ ਉਹਦੇ ਵਿੱਚ ਉਹ ਇੰਟਰਫੇਅਰ ਜ਼ਰੂਰ ਕਰੂਗੇ। ਉਹਦੇ ਨਾਲ ਆਦਮੀ ਜਿਹੜਾ ਨਾ ਡਿਸਟਰਬ ਹੋ ਜਾਂਦਾ, ਕਿਉਂਕਿ ਪਿਛਲੀ ਟਾਈਮ ਤੁਸੀਂ ਪਿਛਲੀ ਜਨਰੇਸ਼ਨ ਤੁਸੀਂ ਦੇਖੋ ਆਪਣੇ ਤੋਂ ਪਹਿਲਾਂ ਜਿਹਨਾਂ ਦੀ ਚੰਗੀ ਜਾਇਦਾਦ ਆ, ਜ਼ਮੀਨ ਆ ਤੇ ਉਹਨਾਂ ਦੀਆਂ ਜਿਹੜੀਆਂ ਵਾਈਫਸ ਨੇ ਉਹ ਘਰ ਹੋਮ ਵਾਈਫ ਹੁੰਦੀਆਂ ਔਰ ਉਹ ਸੇਵਾ ਵੀ ਪੂਰੀ ਕਰਦੀਆਂ ਤੇ ਕੋਪਰੇਟ ਵੀ ਪੂਰਾ ਕਰਦੀਆਂ ਕਿ ਉਹਨਾਂ ਨੂੰ ਹੁੰਦਾ ਕਿ ਮੇਰੀ ਬ੍ਰੈਡ ਐਂਡ ਬਟਰ ਵੀ ਇਹੋ ਹੀ ਆ ਤੇ ਮੇਰੀ ਅਦਰਵਾਈਜ਼ ਵੀ ਮੈਂ ਡਿਪੈਂਡੈਂਟ ਆ। ਸੋ ਇਸ ਕਰਕੇ ਲੇਡੀਜ਼ ਜਿਹੜੀਆਂ ਥੋੜਾ ਜਿਹਾ ਡੋਂਟ ਮਾਇੰਡ ਕਿ ਉਹ ਥੋੜਾ ਜਿਹਾ ਉਹਨਾਂ ਚ ਕੰਪਲੈਕਸ ਆ ਜਾਂ ਵੀਕਨੈਸ ਹੈਗੀ ਆ ਕਿ ਜੇ ਉਹਨਾਂ ਨੂੰ ਥੋੜੀ ਵੀ ਉਹਨਾਂ ਦੀ ਇਨਕਮ ਜ਼ਿਆਦਾ ਤੇ ਉਹ ਤੁਹਾਡੇ ਤੇ ਓਵਰ ਪਾਵਰ ਜ਼ਰੂਰ ਕਰੂਗੀ।
0: ਅੱਛਾ,
6: ਸੋ ਇਸ ਕਰਕੇ ਇਹ ਮੈਂ ਤਾਂ ਇਹ ਸਹਿਮਤ ਆ ਕੇ ਲੇਡੀਜ਼ ਨੂੰ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਇਨਕਮ ਆ ਘੱਟ ਹੀ ਹੋਣੀ ਚਾਹੀਦੀ ਆ ਤੇ ਘਰ ਤੁਸੀਂ ਠੀਕ ਠਾਕ
0: ਚਲਾਉਣਾ। ਓਕੇ ਚਲੋ ਠੀਕ ਹੈ, ਥੈਂਕ ਯੂ, ਸ਼ੁਕਰੀਆ ਸਰ। ਸੋ ਭਾਜੀ ਕੀ ਵੀ ਕਹਿੰਦੇ ਕਿ ਲੇਡੀ ਦੀ ਇਨਕਮ ਜੇ ਜ਼ਿਆਦਾ ਹੋਵੇ ਤਾਂ ਇਹਨਾਂ ਦਾ ਕਹਿਣਾ ਅਗੇਨ ਮੇਰਾ ਕਹਿਣਾ ਨਹੀਂ ਕਿ ਉਹ ਰਿਸ਼ਤਾ ਕਹਿ ਲਓ ਕਿ ਨਹੀਂ ਉਨਾ ਸਟਰੋਂਗ ਹੋ ਸਕਦਾ। ਸੋ ਦੇਖਿਆ ਮੈਂ ਨਾ ਜਦੋਂ ਗੱਲਬਾਤ ਸ਼ੁਰੂ ਕੀਤੀ ਸੀ ਮੈਨੂੰ ਲੱਗਿਆ ਕਿ ਨਹੀਂ ਯਾਰ ਇੱਦਾਂ ਕਿੱਦਾਂ ਹੋ ਸਕਦਾ, ਪਰ ਬਹੁਤ ਸਾਰੇ ਲੋਕਾਂ ਦੇ ਚਲੋ ਖੈਰ ਓਪੀਨੀਅਨਸ ਕਿਤੇ ਨਾ ਕਿਤੇ ਵੱਖਰੇ ਨੇ। ਜੀ 1921 ਹੈਲੋ
7: ਹਾਂਜੀ ਭਾਈ ਕੀ ਹਾਲ ਨੇ?
0: ਹਾਂਜੀ ਕਿਵੇਂ ਹੋ?
7: ਠੀਕ ਹੈ ਠੀਕ ਹੈ ਭਾਜੀ। ਭਾਜੀ ਮੈਨੂੰ ਸੁਣ ਕੇ ਨਾ ਹਾਸਾ ਹੀ ਆਉਂਦਾ ਸੀਗਾ। ਮੈਂ ਕਿਹਾ ਭਾਜੀ ਕਹਿੰਦੇ ਆ ਕਿ ਨਾ ਜਿਹੜੀ ਲੇਡੀਜ਼ ਦੀ ਆ ਇਨਕਮ ਨਾ ਹੋਣੀ ਘੱਟੀ ਚਾਹੀਦੀ ਆ। ਮੈਂ ਕਿਹਾ ਪਰ ਮੈਨੂੰ ਭਾਜੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ, ਭਾਵੇਂ ਮੇਰੀ ਮੇਰੀ ਮੇਰੀ ਵਾਈਫ ਦੀ 3 ਗੁਣਾ ਇਨਕਮ ਹੋ ਜਾਏ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ।
0: ਠੀਕ ਹੈ, ਨਹੀਂ ਉਹ ਟੈਨਸ਼ਨ ਕਾਹਦੀ ਹੋਣੀ ਹੈ ਯਾਰ, ਘਰੇ ਪੈਸਾ ਆ ਰਿਹਾ ਕਿਹਨੂੰ ਮਾੜਾ ਲੱਗਦਾ।
7: ਮੈਨੂੰ ਐ ਲੱਗਦਾ ਮੈਨੂੰ ਤੇ ਉਹ ਚ ਫਾਇਦਾ ਹੀ ਆ, ਮੈਨੂੰ ਕੀ ਨੁਕਸਾਨ ਹੈ ਉਹਦੇ।
0: ਹਾਂ ਬਿਲਕੁਲ
7: ਮੈਨੂੰ ਹਾਂ ਇਹ ਜਰੂਰ ਹੋਣਾ ਚਾਹੀਦਾ ਕਿ ਬੰਦਾ ਕਮਾਉਂਦਾ ਹੋਵੇ, ਇਹ ਨੀ ਕਿ ਵੀ ਹਾਂ ਵੀ ਉਹ ਹਾਡਰਾ ਹੋਜੂ, ਉਹ ਇੱਕ ਅਲੱਗ ਐਂਗਲ ਆ ਸੋਚ ਦਾ।
0: ਚਲੋ ਕਈ ਬੰਦੇ ਹੈਗੇ ਆ ਕਹਿੰਦੇ ਕਿ ਤੂੰ ਕਮਾਉਣੀ ਆ ਜ਼ਿਆਦੇ, ਤੂੰ ਜਾ ਕੰਮ ਕਰ ਤੇ ਮੈਂ ਬੱਚਿਆਂ ਨਾਲ ਘਰੇ ਰਹਿਣਾ। ਹੈਗੇ ਆ ਕਿ ਸਟੇ ਐਟ ਹੋਮ ਹਸਬੈਂਡ।
7: ਭਾਜੀ ਪਤਾ ਕੀ ਗੱਲ ਹੈ, ਇਹ ਕੰਟਰੀ ਇਸ ਤਰ੍ਹਾਂ ਦਾ ਆ ਕਿ ਬੱਚਿਆਂ ਵਾਸਤੇ ਇੱਕ ਬੰਦੇ ਨੂੰ ਥੋੜਾ ਜਿਹਾ ਸੈਕਰੀਫਾਈਸ ਕਰਨਾ ਹੀ ਪੈਂਦਾ, ਭਾਵੇਂ ਉਹ ਲੇਡੀਜ਼ ਹੋ ਜੇ ਭਾਵੇਂ ਉਹ ਬੰਦਾ ਹੋ ਜੇ, ਕਿਉਂਕਿ ਬੰਦੇ ਕਈ ਵਾਰੀ ਇੱਥੇ ਫਲੈਕਸੀਬਲ ਜੋਬ ਜਿਹੜੀ ਹੈ ਉਹ ਬੰਦੇ ਨੂੰ ਲੈਣੀ ਪੈ ਜਾਂਦੀ ਹੈ ਬੱਚਿਆਂ ਵਾਸਤੇ, ਭਾਵੇਂ ਜੇ ਉਹ ਭਾਵੇਂ ਲੇਡੀਜ਼ ਨੂੰ ਲੈਣਾ ਹੀ ਪੈ ਜੇ ਭਾਵੇਂ ਉਹ ਬੰਦੇ ਨੂੰ ਲੈਣੀ ਪੈ ਜੇ, ਕਿਉਂਕਿ ਬੱਚੇ ਵੀ ਇੱਥੇ ਦੇਖਣੇ ਆ, ਕਿਉਂਕਿ ਹਰ ਕਿਸੇ ਦੇ ਮਾਂ ਪਿਓ ਇੱਥੇ ਆ ਨੀ ਸਕਦੇ। ਸੋ ਮੈਨੂੰ ਹਾਂ ਤੇ ਬਾਕੀ ਰਹੀ ਗੱਲ ਇਨਕਮ, ਕਿਹੜਾ ਬੰਦਾ ਜ਼ਿਆਦਾ ਕਮਾਉਂਦਾ ਜਾਂ ਘੱਟ ਕਮਾਉਂਦਾ ਆ, ਇਹਦੇ ਚ ਤੇ ਕੋਈ ਪ੍ਰੋਬਲਮ ਵਾਲੀ ਗੱਲ ਹੀ ਨੀ। ਇੱਥੇ ਤੇ ਬੰਦਾ ਭਾਵੇਂ ਜਿਹੜਾ ਮਰਜ਼ੀ ਜ਼ਿਆਦਾ ਕਮਾ ਲੇ, ਭਾਵੇਂ ਬੰਦਾ ਕਮਾ ਲੇ ਜਨਾਨੀ ਕਮਾ ਲੇ, ਮੈਨੂੰ ਲੱਗਦਾ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਆਪਸ ਦੇ ਵਿੱਚ ਕਿ ਵੀ ਉਹਦੇ ਪੈਸੇ ਦੇ ਨਾਲ ਤੇ ਕੋਈ ਏਡੀ ਵੱਡੀ ਗੱਲ ਹੈ ਨੀ। ਸਾਨੂੰ ਤੇ ਭਾਜੀ ਕੋਈ ਫਰਕ ਪੈਂਦਾ ਨੀ ਹੈਗਾ, ਆਪਾਂ ਇੱਕ ਅਕਾਊਂਟ ਆ, ਇੱਕ ਖਾਤਾ ਆ, ਇੱਕੋ ਪੈਸੇ ਆਉਂਦੇ ਆ, ਉਹਦੇ ਜ਼ਿਆਦਾ ਆ ਜਾਣ, ਮੇਰੇ ਜ਼ਿਆਦਾ ਆ ਜਾਣ, ਆਪਾਂ ਨੂੰ ਕੋਈ ਫਰਕ ਨੀ। ਆਪਾਂ ਤੇ ਉਹੀ ਤੁਹਾਨੂੰ ਪਤਾ ਸ਼ਾਮ ਨੂੰ ਗਲਾਸੀ ਲੈਣੀ ਹੁੰਦੀ ਮਾੜੀ
0: ਮੋਟੀ, ਘਰ ਵਾਲੀ ਵੱਧ ਕਮਾਉਂਦੀ ਹੈ ਫਿਰ ਬੰਦਾ ਥੋੜੀ ਜਿਹੀ ਦਾਰੂ ਵੀ ਮਹਿੰਗੀ ਲੈ ਆਉਂਦਾ।
7: ਸੋਚ ਵੱਖਰੀ ਹੈ, ਲੇਕਿਨ ਸਾਡੇ ਆਪਾਂ ਜਦੋਂ ਇੰਡੀਆ ਦੇ ਵਿੱਚ ਹੈ ਨਾ, ਸਾਡੇ ਅਸੀਂ ਉੱਥੇ ਸਾਡੀ ਅਪਬ੍ਰਿੰਗਿੰਗ ਇਸ ਤਰ੍ਹਾਂ ਦੀ ਹੋਈ ਹੁੰਦੀ ਹੈ ਕਿ ਵੀ ਹਾਂ ਵੀ ਠੀਕ ਹੈ ਡੈਡੀ ਹੋ ਜਾਂਦੇ ਆ, ਡੈਡੀ ਨੇ ਹੀ ਕਮਾਉਣਾ ਆ, ਮੰਮੀ ਹਾਊਸ ਵਾਈਫ, ਉਹ ਤੇ ਜ਼ਿਆਦਾਤਰ ਹਨਾ। ਹਾਲਾਂਕਿ ਉੱਥੇ ਵੀ ਬਹੁਤ ਬਹੁਤ ਗਵਰਨਮੈਂਟ ਇੰਪਲੋਈਜ਼ ਲੇਡੀਜ਼ ਹੈਗੀਆਂ ਨੇ, ਲੇਕਿਨ ਜ਼ਿਆਦਾਤਰ ਉੱਥੇ ਇਸ ਤਰ੍ਹਾਂ ਹੀ ਚੱਲਦਾ। ਸੋ ਸਾਡੀ ਉਸ ਤਰ੍ਹਾਂ ਸੋਚ ਉੱਦਾਂ ਬਣ ਜਾਂਦੀ ਹੈ।
0: ਬਿਲਕੁਲ ਨਹੀਂ, ਠੀਕ ਹੈ ਸਰ, ਇਹ ਦੇਖੋ ਉੱਥੋਂ ਦੀਆਂ ਗੱਲਾਂ ਸੀਗੀਆਂ, ਇੱਥੇ ਥੋੜ੍ਹਾ ਹੋਰ ਹੈ ਸਿਸਟਮ। ਸਾਡੇ ਨਾਲ ਜੁੜ ਚੁੱਕੇ ਨੇ ਸੁੱਖ ਭਾਜੀ ਗ੍ਰੈਂਡ ਹੋਮ ਫਰਨੀਚਰ ਤੋਂ। ਕੱਲ੍ਹ ਨੂੰ ਸ਼ਾਮੀ 6 ਵਜੇ ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਏਅਰਪੋਰਟ ਐਂਡ ਕੁਈਨ ਵਾਲੀ ਲੋਕੇਸ਼ਨ ਤੋਂ। ਸੋ ਵੈਲਕਮ ਸੁੱਖ ਭਾਜੀ,
8: ਬਹੁਤ ਸ਼ੁਕਰੀਆ, ਧੰਨਵਾਦ ਨਬੀ ਬਾਈ ਜੀ। ਬਿਲਕੁਲ, ਕੱਲ ਸ਼ਾਮ ਨੂੰ 6 ਵਜੇ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, 30% ਦੀ ਸੇਵਿੰਗ ਤੁਸੀਂ ਕਰ ਸਕਦੇ ਹੋ, ਕਿਉਂਕਿ ਨੈਕਸਟ ਵੀਕ ਤੋਂ ਜਿਹੜਾ ਟੈਰਿਫ ਲੱਗਣ ਜਾ ਰਿਹਾ, ਸੋ 30% ਪ੍ਰਾਈਸਿਸ ਜਿਹੜੀਆਂ ਉੱਪਰ ਜਾਣੀਆਂ ਫਰਨੀਚਰ ਦੀਆਂ, ਸੋ 30% ਦੀ ਜੇ ਪਰਿਵਾਰ ਸਾਡੇ ਸੇਵਿੰਗ ਕਰਨਾ ਚਾਹੁੰਦੇ ਨੇ ਤੇ ਇਸ ਵੀਕਐਂਡ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵੀਆਂ ਕਰ ਸਕਦੇ ਹੋ। ਤੁਸੀਂ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, 4 ਚੇਅਰਾਂ ਦੇ ਨਾਲ ਸਾਈਡ ਤੇ ਬੈਂਚ ਵੀ ਲੱਗਾ ਹੋਇਆ, ਸੋ ਟੇਬਲ ਸੋਲਿਡ ਵੁੱਡ ਦਾ ਟੇਬਲ ਪਲੱਸ 4 ਚੇਅਰ, ਸਾਈਡ ਤੇ ਤੁਹਾਡੇ ਲਈ ਬੈਂਚ ਵੀ ਲੱਗਾ, ਸੋ 6 ਸੀਟਾਂ ਜਾਣੀਆਂ 6 ਸੀਟਰ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਸਿਰਫ 399 ਦਾ ਮਿਲੂਗਾ। ਜੀ ਹਾਂ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ 4 ਚੇਅਰਾਂ ਸਾਈਡਾਂ ਤੇ ਬੈਂਚ ਸਿਰਫ 399 ਦੇ ਵਿੱਚ ਦਿੱਤਾ ਜਾਊਗਾ। ਤੇ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਮਾਈਕਰੋਵੇਵ ਜਿਹੜਾ ਬਿਲਕੁਲ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦਾ ਵੀ ਭਾਜੀ।
0: ਕੀ ਬਾਤ ਹੈ, 294 ਵਾਕਰ ਡਰਾਈਵ, ਕੱਲ ਨੂੰ ਸ਼ਾਮ ਨੂੰ ਪਹੁੰਚ ਜਿਓ ਵੀ, ਗੇਟ ਰੈਡੀ, ਡੀਲਾਂ ਤੇ ਡੀਲਾਂ, ਤੋਹਫੇ ਤੇ ਤੋਹਫੇ ਤੇ ਤੁਹਾਡੇ ਲਈ ਆ ਸਭ ਕੁਝ ਯਾਰ, ਸਿੱਧੀ ਜੀ ਗੱਲ ਹੈ। ਸੋ ਡੋਂਟ ਮਿਸ ਇਟ, ਅਸੀਂ ਹੋਵਾਂਗੇ ਤੁਹਾਡੇ ਲਈ ਲਾਈਵ। ਸੋ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਜੀ, ਐਸੀ ਕਿਚਨ ਤਿਆਰ ਕਰਾਓ ਕਿ ਜਿਹੜਾ ਵੀ ਬੰਦਾ ਤੁਹਾਡੇ ਘਰ ਆਵੇ ਉਹ ਬੰਦਾ ਦੇਖਦਾ ਰਹਿ ਜਾਵੇ ਕਿ ਬੱਲੇ ਬੱਲੇ ਬੱਲੇ ਯਾਰ ਇੰਨੀ ਸੋਹਣੀ ਕਿਚਨ ਹੈ। ਸੋ ਨਿਊ ਹਾਈਟਸ ਕਿਚਨ ਜਸਪਾਲ ਰਾਏ
9: 416-859-1920-416-859-1920 ਵੀ ਲੇਡੀਜ਼ ਨਹੀਂ ਕਮਾਉਣੀਆਂ ਚਾਹੀਦੀਆਂ, ਵੀ ਬ੍ਰੇਨ ਹੈ ਬੰਦਾ ਤੇ ਜਨਾਨੀ ਹਾਰਟ, ਏਦਾਂ ਆਈ ਥਿੰਕ ਬਹੁਤ ਪੁਰਾਣੀ ਸੋਚ ਹੈ ਭਾਈ ਸਾਹਿਬ ਦੀ, ਬਹੁਤ ਜ਼ਿਆਦਾ ਪੁਰਾਣੀ ਗੱਲ ਕਰਕੇ ਟਾਈਮ ਦੇ ਨਾਲ ਚੇਂਜ ਹੋ ਜਾਂਦਾ। ਇੱਥੇ ਕੈਨੇਡਾ ਦੇ ਸਿੰਗਲ ਹੈਂਡ ਤੁਸੀਂ ਜਦੋਂ ਅਰਨ ਕਰਦੇ ਹੋ ਨਾ ਹੈਂਡ ਟੂ ਮਾਊਥ ਰਹਿੰਦੇ
0: ਹੋ,
9: ਜਦੋਂ ਦੋਨੋਂ ਜਿਹਨੇ ਮਿਲ ਕੇ ਅਰਨ ਕਰਦੇ ਨਾ ਤੁਸੀਂ ਬੱਚਿਆਂ ਵਾਸਤੇ ਵੀ ਐਗਜ਼ਾਮਪਲ ਸੈਟ ਕਰਦੇ ਹੋ, ਬੇਟੀ ਹੁੰਦੀ ਹੈ ਬੇਟੀ ਦਾ ਵੀ ਕੋਨਫੀਡੈਂਸ ਲੈਵਲ ਵੱਧ ਜਾਂਦਾ ਵੀ ਮੇਰੀ ਮਾਂ ਕੰਮ ਕਰਦੀ ਤੇ ਮੈਂ ਵੀ ਜੋਬ ਕਰਾਂਗੀ, ਤੁਸੀਂ ਉਹ ਕੰਸੈਪਟ ਨੂੰ ਭੁੱਲ ਰਹੇ ਹੋ ਬਿਲਕੁਲ।
0: ਕੀ ਕਹਿੰਦੇ ਹੁੰਦੇ ਆ ਵੀ ਕੀ ਆਪਾਂ ਬ੍ਰੇਕ ਕਰਨਾ ਹੁੰਦਾ, ਜੈਨਰੇਸ਼ਨਲ ਕੁਛ ਆਈ ਨੋ ਜੈਨਰੇਸ਼ਨਲ ਟਰਾਮਾ ਜਾਂ ਕੁਛ ਏਦਾਂ ਦਾ ਕਹਿੰਦੇ ਹੁੰਦੇ ਵੀ ਬ੍ਰੇਕ ਕਰਨਾ ਜ਼ਰੂਰੀ ਹੈ।
9: ਆਈ ਥਿੰਕ ਉਹ ਸੋਚ ਬਹੁਤ ਜ਼ਿਆਦਾ ਪੁਰਾਣੀ ਹੋ ਗਈ ਜਿਹੜੀ ਵੀ ਬੰਦੇ ਜਨਾਨੀ ਕੰਮ ਕਰੇਗੀ ਤੇ ਉਹ ਇੰਡੀਵਿਜੁਅਲ ਦਾ ਬ੍ਰੇਨ ਹੁੰਦਾ, ਇੰਡੀਵਿਜੁਅਲ ਦੀ ਮੈਂਟੈਲਿਟੀ ਹੁੰਦੀ ਹੈ, ਥਿੰਕਿੰਗ ਹੁੰਦੀ ਹੈ, ਸੋਚ ਹੁੰਦੀ ਹੈ, ਉਹਦੇ ਤੇ ਚੇਂਜਿਸ ਆਉਂਦੀਆਂ ਹੁੰਦੀਆਂ। ਚੇਂਜਿਸ ਇੱਦਾਂ ਨਹੀਂ ਹੁੰਦੀਆਂ ਵੀ ਇਨਕਮ ਵੱਧ ਗਈ ਤੇ ਸੋਚ ਸਡਨਲੀ ਚੇਂਜ ਹੋ ਜਾਣੀ ਹੋਣਗੇ। ਕੁਛ ਇੰਡੀਵਿਜੁਅਲ ਜਿੰਨਾ ਕੋ ਪੈਸੇ ਆਉਂਦਾ ਤੇ ਕਹਿੰਦਾ ਨਾ ਪੈਸਾ ਆ ਗਿਆ ਤੇ ਬੰਦੇ ਦਾ ਰੂਪ ਰੰਗ ਬਦਲ ਜਾਂਦਾ, ਉਹ ਚੀਜ਼ਾਂ ਵੀ ਹੁੰਦੀਆਂ, ਬਟ ਉਹ ਇਸ ਰੀਜ਼ਨ ਕਰਕੇ ਆਪਾਂ ਨਹੀਂ ਕਹਿ ਸਕਦੇ ਵੀ ਉਹ ਤੁਸੀਂ ਜਨਰਲਾਈਜ਼ ਕਰ ਦੋ ਵੀ ਸਾਰੀ ਲੇਡੀਜ਼ ਨੂੰ ਇਹਦੇ ਵਿੱਚ ਇਨਕਲੂਡ ਕਰ ਦੋ ਤੇ ਜਾਂ ਸਾਰੀਆਂ ਫੈਮਿਲੀਜ਼ ਨੂੰ ਕਹਿ ਦੋ ਵੀ ਘਰ ਟੁੱਟ ਜਾਣਗੇ ਵੀ ਜੇ ਲੇਡੀਜ਼ ਜ਼ਿਆਦਾ ਕਮਾਉਣ ਜਾਏਗੀ। ਸਾਡੇ ਘਰ ਤਾਂ ਇੱਦਾਂ ਦਾ ਕੁਛ ਵੀ ਨਹੀਂ ਆ, ਮੈਂ ਤਾਂ ਬਸ ਕਾਲ ਅੱਜ ਮੈਂ ਇੰਜੋਏ ਕਰਨੀ ਸੀਗੀ, ਸਾਰੀ ਕਨਵਰਸੇਸ਼ਨ ਸੁਣਨੀ ਸੀ ਪਰ ਮੇਰੇ ਕੋਲ ਰਿਹਾ ਨਹੀਂ ਆ, ਮੈਂ ਕਿਹਾ ਤੇਰੀ ਕਾਲ ਮੈਂ ਵੀ ਕਰ ਲੈਂਦਾ।
0: ਨਹੀਂ ਚਲੋ ਕਿਉਂ ਨਹੀਂ ਕਰਿਆ ਕਰੋ ਜ਼ਰੂਰ। ਸੋ ਆਈ ਡੋਨਟ ਨੋ, ਆਈ ਥਿੰਕ ਬੜੇ ਲੋਕਾਂ ਨੂੰ ਨਾ ਕਈਆਂ ਨੇ ਕਿਹਾ ਨਾ ਵੀ ਬਾਇਓਲੋਜੀਕਲੀ ਆਪਾਂ ਇੱਦਾਂ ਬੜੇ ਹੋਏ ਆ ਵੀ ਬੰਦੇ ਨੂੰ ਚਾਹੀਦਾ ਕਿ ਉਹ ਬਰਾਬਰ ਦਾ ਕਮਾਵੇ। ਹੁਣ ਦੋ ਚਾਰ ਕਾਲ ਆਈਆਂ ਵੀ ਨਵੀਂ, ਸਿਰਫ ਬੰਦਾ ਨਹੀਂ ਲੇਡੀ ਵੀ ਕਹੂਗੀ ਵੀ ਮੇਰਾ ਤਾਂ ਯਾਰ ਘਰ ਵਾਲਾ ਮੇਰੇ ਤੋਂ ਘੱਟ ਕਮਾਉਂਦਾ। ਲੋਕਾਂ ਨੂੰ ਲੱਗਦਾ ਕਿ ਬਾਇਓਲੋਜੀਕਲੀ ਜੈਨੇਟਿਕਲੀ ਆਪਾਂ ਇੱਦਾਂ ਵਾਇਰ ਕੀਤੇ ਗਏ ਆ।
9: ਨਹੀਂ ਨਵੀਂ, ਬਾਇਓਲੋਜੀਕਲੀ ਜਾਂ ਜੈਨੇਟਿਕਲੀ ਜੇ ਕਰਨ ਲੱਗ ਪੋ ਨਾ ਤੁਸੀਂ ਤੇ ਤੁਸੀਂ ਸਾਰੀ ਸਾਰੇ ਦੇ ਸਾਰੇ ਹਿਊਮਨ ਬੀਇੰਗਸ ਨੂੰ ਵਿੱਚ ਲੈ ਰਹੇ ਹੋ। ਉਹ ਮਾਇੰਡ ਸੈਟ ਹੁੰਦਾ ਤੁਹਾਡੀ, ਤੁਹਾਡੀ ਪਰਸਨਲ ਗਰੋਥ ਕਿੱਥੇ ਹੋਈ ਆ, ਤੁਸੀਂ ਕਿੱਥੇ ਪਲੇ ਵਧਿਓ, ਕਿੱਦਾਂ ਦੀ ਫੈਮਿਲੀ ਤੁਹਾਡੀ ਗਰੋਥ ਹੋਈ ਆ, ਕਿਹੜੇ ਕਲਚਰ ਦੀ ਤੁਹਾਡੀ ਗਰੋਥ, ਉਹਦੇ ਵਿੱਚ ਫਰਕ ਪੈਂਦਾ ਹੁੰਦਾ। ਜੇ ਤੁਸੀਂ ਕਹੋ ਵੀ ਸਾਰੇ ਬਾਇਓਲੋਜੀਕਲੀ ਸੇਮ ਨੇ, ਨਹੀਂ ਇੱਦਾਂ ਕਦੀ ਵੀ ਨਹੀਂ ਹੁੰਦਾ ਹੁੰਦਾ। ਜੇ ਸਾਰੇ ਬਾਇਓਲੋਜੀਕਲੀ, ਮੈਂ ਹੁਣ ਪਬਲਿਕਲੀ ਜੇ ਮਤਲਬ ਸਾਰੇ ਬਾਇਓਲੋਜੀਕਲੀ ਇੱਕੋ ਜਿਹੇ ਹੋਣ ਤੇ ਫਿਰ ਸਾਰੇ ਬੰਦੇ ਇੱਕੋ ਜਿਹੇ ਕੰਮ ਕਰਨ।
0: ਠੀਕ ਹੈ, ਥੈਂਕ ਯੂ ਮੈਨੀ, ਬਹੁਤ ਸ਼ੁਕਰੀਆ ਤੁਹਾਡਾ, ਥੈਂਕਸ ਫੋਰ ਯਰ ਕਾਲ, ਹੈਵ ਅ ਗ੍ਰੇਟ ਡੇ। ਤੇ ਅਗਲੀ ਕਾਲ ਵੀ ਲੈਣੇ ਆ, ਨਾਲ ਦੀ ਨਾਲ ਤੁਸੀਂ ਯਾਦ ਰੱਖੋ ਹਮੇਸ਼ਾ ਦੀ ਤਰ੍ਹਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਮਿਲਟਨ ਦੇ ਵਿੱਚ, ਸਟੀਲਸ ਅਤੇ ਜੇਮਸਨੋ ਪਾਰਕਵੇ ਦਾ ਕੋਰਨਰ ਪੈਂਦਾ ਇਨ ਮਿਲਟਨ, 10874 ਸਟੀਲਸ ਐਵਨਿਊ ਈਸਟ। ਤੁਸੀਂ 401 ਤੇ ਹੋ ਉੱਤਰਨਸਾਰ ਜੇਮਸਨੋ ਤੇ ਨਾਲ ਹੀ ਤੁਹਾਡੇ ਲਈ ਈਗਲ ਟਰੱਕ ਵਾਲੇ ਨੇ, ਟਰੱਕ ਦੀ ਅਲਾਈਨਮੈਂਟ, ਟਰੱਕ ਦੇ ਟਾਇਰ, ਟਰੱਕ ਦੀ ਕੋਈ ਵੀ ਰਿਪੇਅਰ ਤਾਂ ਮਨੂ ਜੀ ਨੂੰ ਫੋਨ ਕਰ ਲਓ 647-234-6293 ਮਨੂ ਐਟ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ। ਬਹੁਤ ਸੋਹਣੇ ਯਾਰ ਘਰ ਡੇਰੀ ਤੇ ਹਰਨ ਡੇਰੀ, ਉਹ ਇੰਨੀ ਜ਼ਬਰਦਸਤ ਲੋਕੇਸ਼ਨ ਤੇ ਆ ਰਹੇ ਆ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਸੋ ਵੈਬਸਾਈਟ ਤੇ ਜਾਓ ਤੇ ਰਜਿਸਟਰ ਕਰੋ, ਪੁੱਛਣਗੇ ਕਿੱਥੋਂ ਤੁਸੀਂ ਸੁਣਿਆ, ਉੱਥੇ ਕਲਿੱਕ ਕਰ ਦਿਓ ਰੇਡੀਓ ਤੇ ballymorehomes.com, ballymorehomes.com। ਜੀ 4839, ਹਾਂਜੀ,
10: ਗੁਡ ਮਾਰਨਿੰਗ ਨਵੀ, ਬਹੁਤ ਅੱਛਾ ਪ੍ਰੋਗਰਾਮ, ਬਹੁਤ ਅੱਛਾ ਟਾਪਿਕ ਤੇਰਾ,
0: ਥੈਂਕ ਯੂ ਸਰ।
10: ਤੇ ਬਹੁਤ ਘੱਟ ਇੰਜ ਦੀਆਂ ਗੱਲਾਂ ਤੁਸੀਂ ਕਰਦੇ ਹੁੰਦੇ ਹੋ, ਇਹ ਬਹੁਤ ਹੀ ਅੱਛਾ ਟਾਪਿਕ ਅੱਜ ਦਾ ਹੈ
0: ਜੀ ਸਰ।
10: ਤੇ ਮੇਰੇ in my opinion, or my wisdom, there is nothing wrong agar tuhadi karali is making same money or more money or less money. It doesn't matter. Ek gaddi de do pahiye ne aur barabar da saath denda ne oh te balle balle bada khush kismat kar hai ohnu inu positive lena chahida hai na ke negative. ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਦੱਸਦਾ ਵਾਂ ਪਲੀਜ਼. ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸਨ ਮੁੰਡਾ ਤੁਹਾਡਾ ਪੜ੍ਹਦਾ ਏ ਅੱਛੀ ਗੱਲ ਏ, ਨਹੀਂ ਪੜ੍ਹਦਾ ਕੋਈ ਗੱਲ ਨੀ, ਕੁੜੀਆਂ ਨੂੰ ਜ਼ਰੂਰ ਪੜ੍ਹਾ ਲੈਣਾ. ਕਿਉਂ ਪੜ੍ਹਾ ਲੈਣਾ ਕੁੜੀਆਂ ਨੂੰ? ਕਿਉਂਕਿ ਪਤਾ ਨਹੀਂ ਕਿ ਜਿਸ ਘਰ ਉਹਨਾਂ ਨੇ ਜਾਣਾ ਹੈ ਉੱਥੇ ਉਹਨਾਂ ਦੀ ਇਨਕਮ ਜਾਂ ਉਹਨਾਂ ਦੇ ਰਿਸੋਰਸਿਸ ਕੈਸੇ ਹੋਣੇ ਨੇ. ਔਰ ਉਹਨਾਂ ਦੀ ਗੱਲ ਅੱਜ ਤੱਕ ਮੈਨੂੰ ਯਾਦ ਏ ਕਿ ਉਹ ਬਿਲਕੁਲ ਬਿਲਕੁਲ ਫਿੱਟ ਬਹਿੰਦੀ ਏ ਹਰ ਘਰ ਦੇ ਵਿੱਚ, ਉਹ ਹੋਣਾ ਚਾਹੀਦਾ. ਅਗਰ ਤੁਹਾਡੀ ਭੈਣ ਮਾਂ ਘਰ ਵਾਲੀ ਕੰਮ ਕਰਦੀਆਂ ਨੇ ਨਾਲ ਸਾਥ ਦਿੰਦੀਆਂ ਨੇ ਉਹ ਤੇ ਬੱਲੇ ਖੁਸ਼ਕਿਸਮਤ ਘਰ ਏ,
0: ਖੁਸ਼ਕਿਸਮਤ
10: ਘਰਾਨਾ ਏ, ਹਸਬੈਂਡ ਖੁਸ਼ਕਿਸਮਤ ਏ, ਔਰ ਉਹੀ ਚੀਜ਼ ਅੱਗੇ ਉਹਨਾਂ ਦੀ ਫੈਮਿਲੀ ਪੂਰੀ ਚ ਚੱਲੇਗੀ. ਐਂਡ ਦੈਟਸ ਆਲ.
0: ਬਿਲਕੁਲ ਨਹੀਂ, ਬਿਲਕੁਲ 100%. ਥੈਂਕ ਯੂ ਸਰ. ਆਪਾਂ ਤਾਂ ਸਕਦੇ ਤੇ ਦੇਖੋ ਗੱਲ ਤੁਹਾਡੀ ਠੀਕ ਹੈ, ਆਪਾਂ ਤਾਂ ਆਪਣੀਆਂ ਧੀਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਇੰਨੇ ਕਾਬਲ ਬਣੋ ਕਿ ਮੀਨੋ ਦੁਨੀਆ ਕਹੇ ਕਿ ਬੱਲੇ ਯਾਰ ਇਸਨੇ ਲੜਕੀਆਂ ਦਾ ਨਾਮ ਰੋਸ਼ਨ ਕੀਤਾ. ਅਤੇ ਸਾਡੇ ਬੰਦਿਆਂ ਨੂੰ ਵੀ ਮੈਂ ਕਹਿੰਦਾ ਯਾਰ ਕਿ ਤੁਹਾਡੀ ਘਰ ਵਾਲੀ ਜੇ ਉਸ ਲੈਵਲ 'ਤੇ ਪਹੁੰਚੀ ਹੈ ਤੁਸੀਂ ਸਗਾ 'ਤੇ ਖੁਸ਼ੀ ਮਨਾਓ. ਤੁਸੀਂ ਤੁਹਾਨੂੰ ਤਾਂ ਚਾਹ ਚੜ੍ਹ ਜਾਣਾ ਚਾਹੀਦਾ ਯਾਰ ਕਿ ਮੇਰੀ ਤਾਂ, ਤੁਸੀਂ ਲੋਕਾਂ ਨੂੰ ਦੱਸੋ ਜਾ ਕੇ ਕਿ ਹਾਂ ਬਈ ਮੇਰੀ ਘਰ ਵਾਲੀ ਤਾਂ ਵੀ ਯੂ ਨੋ ਮੈਂ ਉਹਦੇ ਅੱਗੇ ਕੱਖ ਨਹੀਂ. ਬਟ ਆਪਾਂ ਨੂੰ ਕਹਿਣ ਵੇਲੇ ਇਹ ਚੀਜ਼ ਕਿਤੇ ਨਾ ਕਿਤੇ ਸੰਗ ਸ਼ਰਮ ਮਹਿਸੂਸ ਹੁੰਦੀ ਹੈ ਕਿ ਯਾਰ ਜੇ ਮੈਂ ਲੋਕਾਂ ਨੂੰ ਕਹੂੰਗਾ ਕਿ ਮੇਰੀ ਵਾਈਫ ਮੇਰੇ ਤੋਂ ਜ਼ਿਆਦਾ ਕਮਾਉਂਦੀ ਹੈ, ਮੇਰੀ ਵਾਈਫ ਮੇਰੇ ਤੋਂ ਜ਼ਿਆਦਾ ਕੁਆਲੀਫਾਈਡ ਹੈ, ਉਹਨੂੰ ਆਪਾਂ ਕਿਉਂ ਇੰਬੈਰਸਡ ਫੀਲ ਕਰਦੇ ਹਾਂ? ਹਜੇ ਹੈ ਯਾਰ ਇਹ ਗੱਲ, ਕਿੰਨੇ ਕਿੰਨੀਆਂ ਕਾਲਾਂ ਆਈਆਂ ਹਜੇ ਇਸ ਚੀਜ਼ ਨੂੰ ਲੈ ਕੇ. ਸੋ ਏਰੀਅਨ ਮੈਲਸ, ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ ਲੈਣੀ ਆ ਤਾਂ ਜਗਦੀਪ ਭੱਲਾ ਅਤੇ ਕਰਨ ਸ਼ਰਮਾ. ਏਰੀਅਨ ਮੈਲਸ, ਐਕਿਰਾ ਦਾ ਨੰਬਰ ਹੈ 9058285800, 9058285800. ਏਰੀਅਨ ਮੈਲਸ, ਐਕਿਰਾ, ਜਗਦੀਪ ਭੱਲਾ, ਕਰਨ ਸ਼ਰਮਾ ਐਟ ਵਨ ਐਂਡ ਓਨਲੀ ਏਰੀਅਨ ਮੈਲਸ, ਐਕਿਰਾ. ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨੂੰ ਟਾਈਮ ਸਿਰ ਕਰ ਲਓ ਫੋਨ, ਵੀ ਬੈਨੀਫਿਟ ਤੁਹਾਨੂੰ ਹੀ ਹੋ ਰਿਹਾ, ਤੇ ਅੱਖਾਂ ਦੀ ਸਰਜਰੀ ਕਰਾ ਲਓ. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਕਿਆ ਬਾਤ ਹੈ, ਵੈਰੀ ਗੁੱਡ ਜੀ. 1981, ਹੈਲੋ.
11: ਹਾਂਜੀ ਵੀਰ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
11: ਬਸ ਵਧੀਆ ਵੀਰੇ. ਮੇਰੇ, ਮੈਂ ਤਾਂ ਸੋਚਦਾ ਵਾਂ ਮਤਲਬ ਹਰੇਕ ਘਰ ਦੀ ਡਿਫਰੈਂਟ ਡਿਫਰੈਂਟ ਫਾਈਨੈਂਸ਼ੀਅਲੀ ਪਲੈਨਿੰਗ ਹੁੰਦੀ ਆ, ਤੇ ਜੇ ਡੇਰੀ ਵੱਧ ਕਮਾਉਂਦੀ, ਬੰਦਾ ਵੱਧ ਕਮਾਉਂਦਾ, ਉਹ ਮੈਟਰ ਨੀ ਕਰਦਾ. ਗੱਲ ਹੁੰਦੀ ਤੁਹਾਡੀ ਫਾਈਨੈਂਸ਼ੀਅਲੀ ਪਲੈਨਿੰਗ ਕਿੰਨੀ ਕੁ ਜ਼ਿਆਦਾ ਹੈਗੀ ਆ. ਤੇ ਲਾਈਕ ਲੇਡੀ ਵੱਧ ਕਮਾਉਂਦੀ ਆ, ਤੁਸੀਂ ਉਹਦੇ ਪੈਸੇ ਸੇਵ ਕਰ ਸਕਦੇ ਹੋ, ਤੇ ਜੇ ਲਾਈਕ ਬੰਦਾ ਵੱਧ ਕਮਾਉਂਦਾ ਹਨਾ, ਬੰਦੇ ਪੈਸੇ ਸੇਵ ਕਰ ਸਕਦੇ ਹੋ. ਇੱਕ ਬੰਦਾ ਪੈਸੇ ਖਰਚ ਕਰਦਾ ਘਰ ਚ, ਇੱਕ ਬੰਦਾ ਸੇਵ ਕਰ ਸਕਦਾ, ਤੇ ਹੈ ਤਾਂ ਫੈਮਿਲੀ ਆ. ਮਤਲਬ ਇੱਕ ਬੰਦਾ ਜੇ ਕੱਲ ਨੂੰ ਕੁਛ ਆਪਾਂ ਕੋਈ ਬਿਜ਼ਨਸ ਖੋਲਣਾ ਜਾਂ ਕਿਤੇ ਇਨਵੈਸਟ ਕਰਨੇ ਆ, ਤੁਸੀਂ ਉਹ ਪੈਸੇ ਸੇਵ ਤਾਂ ਕਰ ਸਕਦੇ ਹੋ ਨਾ. ਜੇ ਆਪਾਂ ਕਹਿੰਦੇ ਯਾਰ ਉਹ ਬੰਦਾ ਵੱਧ ਕਮਾਉਂਦਾ, ਆਪਾਂ ਘੱਟ ਕਮਾਉਣੇ ਆ, ਠੀਕ ਹੈ, ਉਹ ਫਿਰ ਇੱਕ ਕੰਪੀਟੀਸ਼ਨ ਜਿਹਾ ਹੋ ਜਾਂਦਾ ਯਾਰ, ਬਈ ਇਹ ਚੀਜ਼ ਕਾਹਤੋਂ ਹੋ ਰਹੀ ਆ. ਤੇ ਮੈਨੂੰ ਤਾਂ ਨਹੀਂ ਲੱਗਦਾ.
0: ਠੀਕ ਹੈ, ਦੇਖੋ ਤੁਹਾਨੂੰ ਐਜ਼ ਅ ਟੀਮ, ਐਜ਼ ਇੱਕ ਯੂਨਿਟ ਚੱਲਣਾ ਚਾਹੀਦਾ. ਵੀ ਆਈ ਨਹੀਂ ਵੀ ਉਹ ਵੱਧ ਕਮਾ ਰਹੀ ਹੈ, ਮੈਂ ਵੱਧ ਕਮਾ ਰਿਹਾ, ਵੀ ਸਾਡੀ ਹਾਊਸ ਹੋਲਡ ਦੀ ਇਨਕਮ ਵੱਧ ਰਹੀ ਹੈ, ਬਸ ਇਹੀ ਮੇਨ ਗੱਲ ਹੈ.
11: ਹਾਂਜੀ ਤੇ ਉਹਨਾਂ ਐਕਸਪਲੋਰ ਥੋੜਾ ਵੱਧ ਹੋਊਗਾ ਜੇ ਹਨਾ ਹੁਣ ਜਿੱਦਾਂ ਮੈਂ ਆਪਣੇ ਆਪਣੀ ਲਾਈਫ ਦੀ ਮੈਂ ਗੱਲ ਕਰਾਂ ਆਪਣੀ ਫੈਮਿਲੀ ਦੀ ਗੱਲ ਕਰਾਂ ਹੁਣ ਮੇਰੀ ਵਾਈਫ ਵੀ ਕੰਮ ਕਰਦੇ ਮੈਂ ਵੀ ਕੰਮ ਕਰਦਾ ਹੁਣ ਮੇਰੀ ਵਾਈਫ ਕਹਿੰਦੇ ਛੁੱਟੀ ਲੈਣਾ ਮੈਂ ਨਾ ਹੀ ਛੁੱਟੀ ਕਾਹਤੋਂ ਲੈਣੀ ਆ ਕੋਈ ਨੀ ਆਪਾਂ ਖਿੱਚ ਕੇ ਘਰ ਚੱਲ ਜਾਂਗੇ ਪਰ ਤੁਸੀਂ ਆਪਣਾ ਜਾ ਵੱਡਾ ਛੁੱਟੀ ਰਹਿਣ ਦੇ ਲੈਣ ਨੂੰ ਮੈਂ ਹੁਣ ਕੁਛ ਕਰਦਾ ਤੂੰ ਕੰਮ ਕਰ ਲਾ ਠੀਕ ਹੈ ਤੇ ਅਸੀਂ ਕਦੇ ਦੇਖਿਆ ਨੀ ਉਹਦੀ ਇਨਕਮ ਵੱਧ ਹੋ ਰਹੀ ਹੈ ਮੇਰੀ ਇਨਕਮ ਵੱਧ ਹੋ ਰਹੀ ਆ ਸਗੋਂ ਵੀ ਫਾਈਨੈਂਸ਼ੀਅਲੀ ਬ੍ਰੇਕਡਾਊਨ ਕੀਤਾ ਹੋਇਆ ਆਹ ਖਰਚੇ ਮੈਂ ਚੱਕਣੇ ਆ ਆਹ ਖਰਚੇ ਤੁਸੀਂ ਚੱਕਣੇ ਆ ਤੇ ਆਹ ਪੈਸੇ ਸੇਵ ਕਰਨੇ ਆ
0: ਬਿਲਕੁਲ ਸਹੀ ਗੱਲ
11: ਬਹੁਤ ਸੋਹਣੀ ਫਾਈਨੈਂਸ਼ੀਅਲੀ ਪਲੈਨਿੰਗ ਥੋੜੀ ਸੋਹਣੀ ਚੱਲ ਰਹੀ ਆ ਤੇ ਆਹ ਰੈਂਟ ਮੈਂ ਦੇਣਾ ਕਰਦਾ ਤੇ ਆਹ ਖਰਚਾ ਤੁਸੀਂ ਚੱਕਣਾ ਵਾ ਤੇ ਇਸ ਨਾਲ ਤੁਸੀਂ ਸੇਵ ਵੀ ਪੈਸੇ ਸੇਵ ਵੀ ਕਰ ਸਕਦੇ ਹੋ ਤੇ ਨਾਲੇ ਥੋੜਾ ਮਾਇੰਡ ਸੈਟ ਵੀ ਥੋੜਾ ਬਿਲਕੁਲ ਵਧੀਆ ਰਹਿੰਦਾ ਬਈ ਤੁਸੀਂ
0: ਰਿਲੇਸ਼ਨਸ਼ਿਪ ਬਣਾ ਸਕਦਾ ਕਿਉਂਕਿ ਉਹ ਮੇਰੇ ਤੋਂ ਜ਼ਿਆਦਾ ਕਮਾਉਂਦੀ ਆ ਤੇ ਮੇਰੀ ਬੇਵਕੂਫੀ ਆ ਫਿਰ ਸਗਾ ਤੇ ਮੇਰੇ ਘਰ ਦੀ ਇਨਕਮ ਘਟੇਗੀ ਮੈਨੂੰ ਹੀ ਪ੍ਰੋਬਲਮ ਹੈ ਨਾ ਬਿੱਲ ਬੱਤੀਆਂ ਮੋੜਗੇ ਟੈਕਸਿਸ ਯੇ ਵੋ ਤੁਸੀਂ ਕਿੱਥੋਂ ਪੇ ਕਰੋਗੇ ਫਿਰ ਤੁਹਾਨੂੰ ਸਗਾ ਦੇ ਬੰਦੇ ਨੂੰ ਦੂਜੀ ਜੋਬ ਲੈਣੀ ਪੈਂਦੀ ਕਈ ਬੰਦੇ ਹੈਗੇ ਵੀ ਇੱਦਾਂ ਦੇ ਆ ਕਿ ਤੂੰ ਰਹਿਣ ਦੇ ਬਈ ਮੈਂ ਹੀ ਦੂਜੀ ਜੋਬ ਲੈ ਲੈਣਾ ਮੈਂ ਆਪਣੀ ਇਨਕਮ ਵਧਾ ਲੈਣਾ ਦੱਸ ਇਕੱਠੇ ਇੱਕ ਜੁੱਠੋ ਕੇ ਚੱਲੋ ਯਾਰ ਹੋਰ ਕੀ ਚਾਹੀਦਾ ਕੁਆਲਿਟੀ ਕਾਰ ਰਿਪੇਅਰ ਵਧੀਆ ਨੰਬਰ ਵਨ ਮਕੈਨਿਕ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਜੀ ਅਫੋਰਡੇਬਲ ਓਨੈਸਟ ਰਿਲਾਇਬਲ ਤੇ ਬੜੀ ਟਰੱਸਟਵਰਦੀ ਟੀਮ ਹੈ ਕੁਆਲਿਟੀ ਕਾਰ ਰਿਪੇਅਰ 905-460-1111 905-460-1111 ਕੁਆਲਿਟੀ ਕਾਰ ਰਿਪੇਅਰ ਰਦਰਫੋਰਡ ਕੈਨੇਡੀ ਕੋਈ ਵੀ ਊਬਰ ਲਿਫਟ ਦੀ ਸੇਫਟੀ ਇੰਜਨ ਟ੍ਰਾਂਸਮਿਸ਼ਨ ਦਾ ਕੰਮ ਓਇਲ ਲੂਬ ਫਿਲਟਰ ਸਸਪੈਂਸ਼ਨ ਬੈਟਰੀਜ਼ ਦਾ ਕੁਛ ਵੀ ਯਾਦ ਰੱਖੋ 8248 ਹੈਲੋ ਸੋਚ ਹੈ ਅੱਜ ਵੀ ਨਾ ਵੀ ਨਹੀਂ ਯਾਰ ਘਰ ਵਾਲੀ ਜੇ ਜ਼ਿਆਦਾ ਕਮਾਊਗੀ ਤਾਂ ਬੰਦੇ ਤੋਂ ਜਰ ਨਹੀਂ ਹੋਣਾ ਮੈਨੂੰ ਲੱਗਦਾ ਇਹ ਬੜੀਆਂ ਪੁਰਾਣੀਆਂ ਗੱਲਾਂ ਨੇ ਯਾਰ ਜਰਨ ਨੂੰ ਗਾਹਾਂ ਕਿਹੜਾ ਉਹਨੇ ਕੋਈ ਧੋਖਾ ਦੇ ਤਾਂ ਤੁਹਾਨੂੰ ਕਮਾਈ ਹੋਈ ਕਰ ਰਹੀ ਆ ਕੁਆਲੀਫਿਕੇਸ਼ਨ ਹੈ ਅਗਲੀ ਵਿੱਚ ਤੁਹਾਨੂੰ ਯੂ ਨੋ ਐਡੀ ਪ੍ਰੋਬਲਮ ਕਿਹੜੀ ਆ ਬਟ ਗੋਸ ਟੂ ਸ਼ੋ ਤੁਸੀਂ ਹੁਣ ਸੁਣੀਆਂ ਇਹਨੇ ਗੱਲਾਂ ਬਾਤਾਂ ਕਈਆਂ ਨੂੰ ਲੱਗਦਾ ਕਿ ਨਹੀਂ ਯਾਰ ਨਵੀਂ ਬੰਦਿਆਂ ਤੋਂ ਜਰ ਨਹੀਂ ਹੋਣਾ ਜਾਂ ਇਸ਼ੂ ਹੈ ਕਈਆਂ ਲਈ ਯੇ ਆ ਵੋ ਆ ਬਟ ਇਹਨਾਂ ਸੋਚਾਂ ਤੋਂ ਥੋੜ੍ਹੇ ਆਪਾਂ ਨੂੰ ਹੁਣ ਉੱਠਣਾ ਪੈਣਾ ਯਾਰ ਕੁੜੀਆਂ ਅੱਜ ਕੱਲ੍ਹ ਬੜੀਆਂ ਸਕਸੈਸਫੁਲ ਨੇ ਬੜੇ ਵੱਡੇ ਵੱਡੇ ਅਹੁਦਿਆਂ 'ਤੇ ਨੇ ਬੜੀਆਂ ਵੱਡੀਆਂ ਵੱਡੀਆਂ ਬਿਜ਼ਨਸਿਸ ਖੋਲੀਆਂ ਫਿਰਦੀਆਂ ਨੇ ਬਿਲੀਨੇਅਰਸ ਬਣੀਆਂ ਫਿਰਦੀਆਂ ਨੇ ਹੁਣ ਜੇ ਕਾਇਲੀ ਜੈਨਰ ਹੈ ਉਹ ਕਵੇ ਬੰਦੇ ਨੂੰ ਵੀ ਮੈਂ ਤੈਨੂੰ ਪਿਆਰ ਕਰਦੀ ਹਾਂ ਬੰਦਾ ਕਹੂਗਾ ਨਹੀਂ ਬਈ ਤੂੰ ਤਾਂ ਮੇਰੇ ਤੋਂ ਜ਼ਿਆਦਾ ਕਮਾਉਂਦੀ ਹੈ ਸੋਰੀ ਅਗਲਾ ਤਾਂ ਡੁੱਲੂਗਾ ਉਹਦੇ ਉੱਤੇ ਅੱਗੇ ਡੁੱਲੇ ਫਿਰਦੇ ਨੇ ਸੋ ਖੈਰ ਸੁਣਦੇ ਰਹੋ ਇੰਜੋਏ ਕਰਦੇ ਰਹੋ ਅਤੇ ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਦਾਰਾ PUNJABI LEHORAN ਐਚ ਕੇ ਮੂਵਰਸ ਨੰਬਰ ਵਨ ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ ਪਿਛਲੇ 30 ਸਾਲਾਂ ਤੋਂ ਐਚ ਕੇ ਮੂਵਰਸ ਰਿਮੂਵ ਹੋ ਰਹੇ ਹੋ 416-524-6704 416-524-67

0: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45। ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850। ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750 ਐਂਡ ਏਸੀ ਰੀਚਾਰਜ ਇਜ ਐਟ ਜਸਟ $180। ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
2: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
3: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
2: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
3: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
2: 905-671-2000-9056712000।
3: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
4: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
5: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
6: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
7: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
8: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया, 6476562810।

काज करे मेरा सतगुरु, मैनू चिंत ना कोई, करनी हारा करदा आपे, जो होना सो होए। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਤੋਸ਼ ਕੌਰ ਅਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੁਹਾਡੇ ਹੀ ਆਪਣੇ ਸ਼ੋਅ ਰੇਡੀਓ ਆਵਾਜ਼ 'ਤੇ। ਅਤੇ ਉਮੀਦ ਕਰਦੀ ਹਾਂ ਅੱਜ ਤੁਹਾਡਾ ਦਿਨ ਪੂਰੇ ਪੂਰੇ ਚੜ੍ਹਦੀ ਕਲਾ ਵਾਲਾ ਹੋਏਗਾ। ਅਤੇ ਪਿਆਰੀ ਜੀ, ਸਵੇਰ ਦੇ ਵਿੱਚ ਪਿਆਰੇ ਜੇ ਲਿਸਨਰ ਦਾ ਬਹੁਤ ਬਹੁਤ ਸਵਾਗਤ।

0: ਚਲੋ ਜੀ, ਸ਼ੁਰੂਆਤ ਕਰਦੇ ਹਾਂ ਅੱਜ ਪਿਆਰੇ ਜਿਹੇ ਸਵੇਰ ਦਾ, ਅਤੇ ਤੁਹਾਡਾ ਅਤੇ ਸਾਡਾ ਸਾਥ ਬਣਿਆ ਰਹੇਗਾ ਪੂਰੇ 10 ਵਜੇ ਤੱਕ, ਅਤੇ ਸਾਡੇ ਸਟੂਡੀਓਜ਼ ਦੇ ਨੰਬਰ ਨੋਟ ਕਰ ਲਓ। ਸੋ ਨੰਬਰ ਹੈਗਾ 905-673-3337, 905-673-3337 ਸਾਡੇ ਸਟੂਡੀਓ ਦਾ ਨੰਬਰ ਹੈਗਾ, ਅਤੇ ਤੁਸੀਂ ਸਾਨੂੰ ਇਸ ਨੰਬਰ 'ਤੇ ਕਾਲ ਕਰਕੇ ਚੜ੍ਹਦੀ ਕਲਾ ਦਾ ਮੈਸੇਜ ਦੇ ਸਕਦੇ ਹੋ ਅਤੇ ਦੱਸ ਸਕਦੇ ਹੋ ਕਿ ਤੁਸੀਂ ਸਾਨੂੰ ਵਧੀਆ ਸੁਣ ਰਹੇ ਹੋ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜਾਂ ਨਹੀਂ ਆ ਰਹੀ ਹੈ। ਆਲਵੇਜ਼ ਮੈਂ ਟੈਸਟਿੰਗ ਕਰਦੀ ਹਾਂ ਸ਼ੋਅ ਦੀ ਸ਼ੁਰੂਆਤ 'ਚ, ਕਿਉਂਕਿ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਸੁਣ ਰਹੇ ਹੋ ਜਾਂ ਨਹੀਂ ਸੁਣ ਰਹੇ ਹੋ। ਸੋ ਜੇ ਤੁਸੀਂ ਸਾਡੀ ਰੇਡੀਓ ਦੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਹੋਏਗਾ ਤਾਂ ਤੁਸੀਂ ਡਾਇਲ ਕਰ ਸਕਦੇ ਹੋ ਆਪਣੇ ਫੋਨ ਤੋਂ 416-477-2040 416-477-2040 'ਤੇ ਤੁਸੀਂ ਸੁਣ ਸਕਦੇ ਹੋ ਰੇਡੀਓ ਆਵਾਜ਼ ਔਨਲਾਈਨ। ਅਤੇ ਤੁਹਾਨੂੰ ਦੱਸਣਾ ਚਾਹਾਂਗੀ ਕਿ ਅੱਜ ਬਹੁਤ ਪਿਆਰਾ ਦਿਨ ਚੜਿਆ ਹੈ, ਠੰਡੀ ਠੰਡੀ ਜੀ ਸਵੇਰ ਹੈ, ਧੁੱਪ ਵੀ ਨਾਲ ਹੈ। ਸੋ ਤੁਸੀਂ ਮੇਰੇ ਨਾਲ ਹੋ ਜਾਂ ਨਹੀਂ ਨਾਲ ਹੋ, ਇਹ ਹੁਣੇ ਪਤਾ ਚੱਲ ਜਾਏਗਾ। ਤੁਸੀਂ ਕਾਲ ਕਰਕੇ ਦੱਸਣੀ ਹੈ 905-673-3337, 905-673-3337। ਅੱਜ ਮੇਰੇ ਮਨ 'ਚ ਇੱਕ ਕੁਐਸਚਨ ਹੈਗਾ ਆ, ਟ੍ਰਿਕੀ ਕੁਐਸਚਨ ਹੈ, ਇੱਕ ਨੋਰਮਲ ਜਿਹਾ ਐਕਸਪੀਰੀਅੰਸ ਤੁਸੀਂ ਸਾਰਿਆਂ ਨੇ ਸਾਡੇ ਨਾਲ ਸ਼ੇਅਰ ਕਰਨਾ ਹੈ। ਸੋ ਜਦੋਂ ਅੱਜ ਮੈਂ ਆਪਣੀ ਦਾਦੀ ਜੀ ਨਾਲ ਗੱਲ ਕਰ ਰਹੀ ਸੀ, ਸੋ ਮੇਰੀ ਦਾਦੀ ਜੀ ਨੇ ਮੈਨੂੰ ਇੱਕ ਗੱਲ ਕਹੀ। ਮੈਂ ਫੋਨ ਕਰਕੇ ਉਹਨਾਂ ਦਾ ਹਾਲ ਚਾਲ ਪੁੱਛਿਆ ਕਿ ਤੁਸੀਂ ਕਿਵੇਂ ਹੋ। ਸੋ ਉਹਨਾਂ ਨੇ ਦੱਸਿਆ ਕਿ ਮੈਂ ਤਾਂ ਪੁੱਤ ਬਹੁਤ ਵਧੀਆ ਹਾਂ। ਅਤੇ ਪੁੱਤ ਬਹੁਤ ਵਧੀਆ ਗੱਲ ਆ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਫੋਨ ਹੈਗੇ ਆ, ਸੋ ਤੁਸੀਂ ਸਾਨੂੰ ਕਾਲ ਕਰਕੇ ਅਸੀਂ ਸਾਰੇ ਇੱਕ ਦੂਜੇ ਦਾ ਹਾਲ ਚਾਲ ਪੁੱਛ ਸਕਦੇ ਹਾਂ। ਹੁਣ ਸਾਨੂੰ ਚਿੱਠੀਆਂ ਦੀ ਲੋੜ ਨਹੀਂ ਪੈਂਦੀ, ਪਹਿਲਾਂ ਅਸੀਂ ਚਿੱਠੀਆਂ ਭੇਜਦੇ ਹੁੰਦੇ ਸੀਗੇ। ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਸਕੂਲ 'ਚ ਪੜ੍ਹਦੀ ਹੁੰਦੀ ਸੀ, ਬਹੁਤ ਛੋਟੀ ਸੀ, ਉਦੋਂ ਇੱਕ ਚਿੱਠੀ ਬਲੂ ਕਲਰ ਦੀ ਹੁੰਦੀ ਸੀ। ਸੋ ਮੈਨੂੰ ਨਹੀਂ ਪਤਾ ਕਿ ਉਹ ਰੀਜਨ ਵਾਈਜ਼ ਕਲਰਿੰਗ ਕਰਦੇ ਸੀ ਅਕੋਰਡਿੰਗ ਜਾਂ ਕਿਵੇਂ ਸੀਗਾ, ਬਟ ਮੈਨੂੰ ਯਾਦ ਹੈ ਇੱਕ ਬਲੂ ਕਲਰ ਦੀ ਚਿੱਠੀ ਹੁੰਦੀ ਸੀ ਜਿਹਦੇ ਵਿੱਚ ਮੈਂ ਲੈਟਰ ਲਿਖਦੀ ਸੀ, ਅਤੇ ਫਿਰ ਉਹ ਚਿੱਠੀ ਪਹੁੰਚਦੀ ਸੀ ਸਾਡੇ ਰਿਸ਼ਤੇਦਾਰਾਂ ਕੋਲ। ਅਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਪਲੱਸ ਸਾਨੂੰ ਆਹ ਫੋਨਾਂ ਦੀ ਸੁਵਿਧਾ ਮਿਲ ਗਈ ਆ, ਉਹਦੇ ਨਾਲ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਬਹੁਤ ਹੀ ਸੈਕਿੰਡਸ ਦੇ ਵਿੱਚ ਕਨੈਕਟ ਕਰ ਸਕਦੇ ਹਾਂ। ਲੇਕਿਨ ਮੇਰਾ ਅੱਜ ਦਾ ਸਵਾਲ ਸਾਰਿਆਂ ਨੂੰ ਇਹ ਹੈ, ਤੁਹਾਨੂੰ ਕੀ ਲੱਗਦਾ ਕਿ ਸੋਸ਼ਲ ਮੀਡੀਆ ਐਂਡ ਫੋਨ ਹੋ ਗਏ ਆ ਅਤੇ ਸਾਡੀ ਲਾਈਫ ਸੌਖੀ ਹੋਈ ਆ, ਜਾਂ ਤੁਹਾਨੂੰ ਲੱਗਦਾ ਕਿ ਸੌਖੀ ਤਾਂ ਹੋਈ ਆ ਬਟ ਜ਼ਿਆਦਾ ਸਾਨੂੰ ਲੱਗ ਰਿਹਾ ਔਖੀ ਹੋਈ ਆ? ਕਿਉਂਕਿ ਕਈਆਂ ਦੀ ਹੋਰ ਹੀ ਸਟੋਰੀ ਹੁੰਦੀ ਆ। ਸੋ ਸਾਰਿਆਂ ਦੀ ਆਪਣੀ ਆਪਣੀ ਸੋਚ ਹੁੰਦੀ ਆ, ਔਰ ਸਾਰਿਆਂ ਨੇ ਮੈਨੂੰ ਕੁਛ ਗੱਲਾਂ ਦੱਸਣੀਆਂ ਕਿ ਤੁਹਾਨੂੰ ਕੀ ਲੱਗਦਾ ਕਿ ਮੇਰੀ ਦਾਦੀ ਵਰਗੋਂ ਤੁਹਾਨੂੰ ਲੱਗਦਾ ਕਿ ਜਿਹੜਾ ਫੋਨ ਹੈਗਾ ਆ ਉਹਨੇ ਸਾਡੀ ਲਾਈਫ ਨੂੰ ਬਹੁਤ ਈਜ਼ੀ ਕਰ ਦਿੱਤਾ ਹੈ, ਜਾਂ ਜਿਹੜਾ ਫੋਨ ਜਾਂ ਸੋਸ਼ਲ ਮੀਡੀਆ ਹੈਗਾ ਹੈ ਇਹਨਾਂ ਨੇ ਸਾਨੂੰ ਬਹੁਤ ਅਨਈਜ਼ੀ ਕਰ ਦਿੱਤਾ ਹੈ? ਤੁਸੀਂ ਸਾਰੇ ਕੀ ਸੋਚਦੇ ਹੋ? ਹੈਜ਼ੀਟੇਟ ਨਹੀਂ ਕਰਨਾ ਕਾਲ ਕਰਨ ਲਈ, ਇੱਕ ਨੋਰਮਲ ਡਿਸਕਸ਼ਨ ਚੱਲ ਰਹੀ ਹੈ, ਔਰ ਦੇਖਣਾ ਚਾਹੁੰਦੀ ਹਾਂ ਮੈਂ ਕਿ ਤੁਹਾਡੀ ਐਕਸਪੀਰੀਅੰਸ ਦੇ, ਤੁਹਾਡੇ ਐਕਸਪੀਰੀਅੰਸ ਦੇ ਅਕੋਰਡਿੰਗ ਕਿ ਇਹ ਚੀਜ਼ ਸਹੀ ਹੈ ਕਿ ਫੋਨ ਹੋਣੇ ਜਾਂ ਸੋਸ਼ਲ ਮੀਡੀਆ, ਇੰਸਟਾਗ੍ਰਾਮ ਜਾਂ ਫੇਸਬੁੱਕ ਜਾਂ ਹੋਰ ਟਿਕਟੋਕ, ਇਹ ਸਾਰੀਆਂ ਜਿਹੜੇ ਪਲੈਟਫਾਰਮਸ ਹੈਗੇ ਆ ਵਧੀਆ ਆ ਜਾਂ ਪਹਿਲਾਂ ਵਾਲੀ ਲਾਈਫ ਜ਼ਿਆਦਾ ਵਧੀਆ ਸੀ? ਸੋ ਤੁਸੀਂ ਸਾਰਿਆਂ ਨੇ ਮੈਨੂੰ ਕਾਲ ਕਰਨੀ ਹੈ ਅਤੇ ਮੇਰੇ ਨਾਲ ਆਪ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਹੈ। ਹੋ ਸਕਦਾ ਕਈ ਕਹਿਣ ਕਿ ਵਧੀਆ ਹੈ, ਕਈ ਕਹਿਣ ਨਹੀਂ ਵਧੀਆ, ਬਟ ਮੈਂ ਜਾਣਨਾ ਚਾਹੁੰਦੀ ਹਾਂ। 905-673-3337, 905-673-3337 'ਤੇ ਤੁਸੀਂ ਕਾਲ ਕਰਕੇ ਸਾਨੂੰ ਦੱਸਣਾ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਸੋਸ਼ਲ ਮੀਡੀਆ ਜਾਂ ਹੁਣ ਜਿਹੜੇ ਫੋਨ ਹੈਗੇ ਆ ਇਹਨਾਂ ਨੇ ਲਾਈਫ ਈਜ਼ੀ ਕੀਤੀ ਹੈ ਜਾਂ ਅਨਈਜ਼ੀ ਕੀਤੀ ਆ? ਸਿੰਪਲ ਜਿਹਾ ਕੁਐਸਚਨ ਹੈਗਾ, ਜ਼ਿਆਦਾ ਟਾਈਮ ਨਾ ਲਗਾਇਓ ਕਿਉਂਕਿ ਬਾਅਦ 'ਚ ਸਾਡੇ ਸਟੂਡੀਓ ਦੇ ਨੰਬਰਸ ਹੋ ਜਾਂਦੇ ਆ ਬਿਜ਼ੀ। ਸੋ ਤੁਸੀਂ ਕਾਲ ਕਰਨੀ ਹੈ ਰੇਡੀਓ ਆਵਾਜ਼, ਐਂਡ ਤੁਸੀਂ ਕਿਹੜੇ ਨੰਬਰ 'ਤੇ ਕਾਲ ਕਰਨੀ ਹੈ? ਕਾਲ ਕਰਨੀ ਹੈ 905-673-3337, 905-673-3337 'ਤੇ ਤੁਸੀਂ ਕਾਲ ਕਰਨੀ ਹੈ। ਅਤੇ ਸਾਡੇ ਨਾਲ ਹੈਗੇ ਆ ਸ਼ੁਭਾਨੂ ਜੀ। ਸ਼ੁਭਾਨੂ ਜੀ, ਆਪ ਔਨ ਏਅਰ ਹੋ?
1: ਹਾਂਜੀ ਹਾਂਜੀ, ਸੰਤੋਸ਼ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੈਸੇ ਹੋ ਆਪ?
1: ਬਿਲਕੁਲ ਬੜੀਆ, ਫਸਟ ਕਲਾਸ ਜੀ
0: ਜੀ। ਸੋ ਸ਼ੁਭਾਨੂ ਜੀ, ਆਪ ਪਹਿਲੇ ਮੇਰੇ ਕੁਐਸਚਨ ਕਾ ਆਂਸਰ ਦੇ, ਫਿਰ ਹਮ ਆਗੇ ਜਾਏਂਗੇ। ਤੋ ਆਪ ਇੱਕ ਬਾਰ ਕੁਐਸਚਨ ਸੁਣਨਾ, ਫਿਰ ਆਪਨੇ ਮੁਝੇ ਵੀ ਆਂਸਰ ਦੇਣਾ, ਫਿਰ ਮੈਂ ਆਪਕੇ ਬਾਰੇ ਮੈਂ ਬਤਾਤੀ ਹੂੰ, ਠੀਕ ਹੈ? ਔਰ ਹਮਾਰੇ ਸਾਥ ਸਾਡੇ ਨੈਕਸਟ ਕਾਲਰ ਹੈਗੇ ਆ ਨਿਰਮਲ ਸਿੰਘ ਜੀ, ਤੁਸੀਂ ਔਨ ਏਅਰ ਹੋ?
2: ਹੈਲੋ
0: ਨਿਰਮਲ ਜੀ, ਥੋੜਾ ਜਿਹਾ ਤੁਹਾਨੂੰ ਵੋਇਸ ਆਪਣੀ ਲਾਊਡ ਕਰਨੀ ਪਏਗੀ, ਸੋਰੀ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ।
1: ਸੋਰੀ ਮੈਂ ਡਰਾਈਵ ਕਰ ਰਿਹਾ ਸੀ। ਮੈਂ ਕਿਹਾ ਵੀ ਸਭ ਤੋਂ ਪਹਿਲਾਂ ਤਾਂ ਵੀ ਜ਼ਿੰਦਗੀ ਫੋਨਸ ਨੇ ਬਹੁਤ ਈਜ਼ੀ ਕੀਤੀ ਆ।
0: ਹੁਣ
1: ਤੁਸੀਂ ਦੇਖੋ ਵੀ ਤੁਸੀਂ ਰੇਡੀਓ ਚਲਾ ਰਹੇ ਆ, ਮੇਰੇ ਕੋਲ ਫੋਨ ਆ ਤਾਂ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਤੇ ਕਈ ਸਮੱਸਿਆ ਦਾ।
0: ਵੈਰੀ ਨਾਈਸ, ਬਹੁਤ ਵਧੀਆ ਜਵਾਬ ਹੈ।
1: ਦੂਜੇ ਨੰਬਰ ਤੇ ਹੁਣ ਮੈਂ ਇੱਥੇ ਬੈਠਾ, ਮੇਰੇ ਪੇਰੈਂਟਸ ਇੰਡੀਆ ਬੈਠੇ ਆ, ਮੈਂ ਵੀਡੀਓ ਕਾਲ ਕਰਦਾ ਉਹਨਾਂ ਨੂੰ ਤਾਂ ਉਹ ਮੈਨੂੰ ਲਾਈਵ ਦੇਖ ਸਕਦੇ ਆ, ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀ ਹੈ ਜੋ ਦੂਰੀ ਆ ਸਾਡੇ ਵਿੱਚ ਕਿ ਨਹੀਂ।
0: ਬਹੁਤ ਵਧੀਆ, ਬਹੁਤ ਵਧੀਆ ਜਵਾਬ ਹੈ ਤੁਹਾਡਾ ਨਿਰਮਲ ਜੀ। ਸਭ ਤੋਂ ਵਧੀਆ ਐਗਜ਼ਾਮਪਲ ਦਿੱਤਾ ਕਿ ਤੁਸੀਂ ਸਾਨੂੰ ਕਾਲ ਕਰ ਰਹੇ ਹੋ, ਇਹ ਵੀ ਇਸ ਫੋਨ ਦੀ ਹੀ ਮਿਹਰਬਾਨੀ ਆ। ਸੋ ਬਹੁਤ ਵਧੀਆ ਲੱਗਿਆ ਤੁਹਾਡਾ, ਤੁਹਾਡੀ ਵਿਚਾਰ ਤੁਹਾਡੇ ਸੁਣ ਕੇ। ਸੋ ਸ਼ੋ ਸੁਣਦੇ ਰਹੋ, ਦੇਖਦੇ ਹਾਂ ਬਾਕੀ ਕੀ ਕਹਿੰਦੇ ਆ। ਨਿਰਮਲ ਜੀ ਨੇ ਤੇ ਨੰਬਰ ਮਾਰ ਲਿਆ, ਫਸਟ ਨੰਬਰ ਆ ਗਏ ਨਿਰਮਲ ਜੀ ਸਾਨੂੰ ਦੱਸ ਕੇ। ਤੋ ਥੈਂਕ ਯੂ ਸੋ ਮਚ ਨਿਰਮਲ ਜੀ ਕਾਲ ਕਰਨ ਲਈ। ਤੇ ਬਾਕੀ ਸਾਡੇ ਭੈਣ ਭਰਾ ਕਿੱਥੇ ਕਿੱਥੇ ਹੋ, ਤੁਸੀਂ ਇਸ ਕੁਐਸਚਨ ਦਾ ਆਂਸਰ ਨਹੀਂ ਦੇ ਸਕਦੇ। ਆਲਵੇਸ ਸੰਤੋਸ਼ ਦੇ ਮੈਥ ਦੇ ਕੁਐਸਚਨ ਦਾ ਹੀ ਆਂਸਰ ਦੇਣਾ ਹੁੰਦਾ। ਕਦੀ ਕਦੀ ਸੰਤੋਸ਼ ਕੋਲ ਹੋਰ ਵੀ ਸਵਾਲ ਹੁੰਦੇ ਆ, ਉਹਦੇ ਵੀ ਜਵਾਬ ਦਿਆ ਕਰੋ। ਸੋ ਜਵਾਬ ਕਿੱਥੇ ਦੇਣਾ, ਤੁਸੀਂ ਇੱਕੋ ਇੱਕ ਨੰਬਰ ਹੈ 905-673-3337-905-673-3337 ਤੇ ਕਾਲ ਕਰਕੇ ਦੱਸਣਾ ਹੈ ਫੋਨਾਂ ਨੇ ਜਾਂ ਸੋਸ਼ਲ ਮੀਡੀਆ ਨੇ ਸਾਡੀ ਲਾਈਫ ਨੂੰ ਈਜ਼ੀ ਕੀਤਾ ਜਾਂ ਅਨਈਜ਼ੀ। ਨਿਰਮਲ ਜੀ ਦੀ ਸੋਚ ਅਸੀਂ ਸੁਣ ਲਈ, ਹੁਣ ਤੁਸੀਂ ਵੀ ਕਾਲ ਕਰਨਾ ਹੈ ਔਰ ਮੈਨੂੰ ਦੱਸਣਾ ਹੈ। ਸੋ ਅਸੀਂ ਨਾਲ ਦੇ ਨਾਲ ਸ਼ਿਵਾਨੂ ਜੀ, ਆਪਸੇ ਕੁਐਸਚਨ ਹੈ, ਆਪਕੋ ਕਿਆ ਲੱਗਤਾ ਹੈ ਕਿ ਸੋਸ਼ਲ ਮੀਡੀਆ ਜਾਂ ਫੋਨ ਨੇ ਹਮਾਰੀ ਲਾਈਫ ਕੋ ਈਜ਼ੀ ਕੀਆ ਹੈ ਜਾਂ ਅਨਈਜ਼ੀ?
1: ਦੇਖੋ ਜੀ, ਸੋਸ਼ਲ ਮੀਡੀਆ ਕਾ ਤਾਂ ਮੈਂ ਬਹੁਤ ਬੜਾ ਫੈਨ ਨਹੀਂ ਹੂੰ, ਬਟ ਹਾਂ ਡੈਫੀਨੇਟਲੀ ਫੋਨ ਨੇ ਬਹੁਤ ਸਾਰੇ ਲੋਕੋ ਕੀ ਜ਼ਿੰਦਗੀ ਚੇਂਜ ਕੀ ਰਹੀ ਹੈ। ਜੈਸੇ ਹਮ ਆਪਸ ਮੇਂ ਅਭੀ ਬਾਤ ਕਰ ਰਹੇ ਹੈ, ਔਰ ਮੈਂ ਕਿਤਨੇ ਸਾਰੇ ਲੋਕੋ ਕੋ ਆਜ ਸੇ 150 ਸਾਲ ਪਹਿਲੇ ਹਮ ਏਕ ਟੈਲੀਫੋਨ ਕਾਲ ਸੇ 500 या 1000 या 5000 कस्टमर्स को नहीं रीच कर सकते थे। आज आपके रेडियो के एड के थ्रू, अभी हम रेडियो पे ही हैं लेकिन हम बात तो फोन पे कर रहे हैं
0: जी, बिल्कुल।
1: इसके थ्रू आई थिंक 5-7 हजार लोग तो आपको आराम से सुन रहे होंगे इस समय। सो एक फोन कॉल से मैं 6000 लोगों को रीच कर पाता हूँ। आई थिंक सोशल मीडिया से फार सुपीरियर जो है वो ਫੋਨ ਕਾਲਸ ਹੈ
0: ਜੀ, ਬਿਲਕੁਲ। ਸੋ ਸ਼ਿਵਾਨੂ ਜੀ ਨੇ ਬਹੁਤ ਵਧੀਆ ਗੱਲ ਕਹੀ ਆ ਕਿ ਫੋਨ ਦੇ ਨਾਲ ਦੇਖੋ ਹਰ ਬੰਦੇ ਨੇ ਆਪਣੇ ਪੁਆਇੰਟ ਆਫ ਵਿਊ ਤੋਂ ਆਨਸਰ ਦੇਣਾ। ਸੋ ਸੋਸ਼ਲ ਮੀਡੀਆ ਜਾਂ ਫੋਨ ਵਾਲੀ ਗੱਲ ਜਿਹੜੀ ਸ਼ਿਵਾਨੂ ਜੀ ਨੇ ਕਿਹਾ, ਉਹ ਉਹਨਾਂ ਨੇ ਆਪਣੇ ਪੁਆਇੰਟ ਆਫ ਵਿਊ ਤੋਂ ਕਿਹਾ। ਸੋ ਬਿਜ਼ਨਸ ਚਲਾ ਰਹੇ ਆ, ਬਿਜ਼ਨਸ ਉਹਨਾਂ ਦਾ ਤਾਂ ਓਬਵੀਅਸਲੀ ਉਹਨਾਂ ਨੇ ਬਿਜ਼ਨਸ ਦੇ ਪੁਆਇੰਟ ਆਫ ਵਿਊ ਤੋਂ ਗੱਲ ਦੱਸੀ ਕਿ ਉਹਨਾਂ ਦੇ ਫੋਨਾਂ ਕਰਕੇ ਹੀ ਉਹਨਾਂ ਦਾ ਬਿਜ਼ਨਸ ਚੱਲ ਰਿਹਾ ਔਰ ਉਹਨਾਂ ਨੂੰ ਕਲਾਇੰਟਸ ਮਿਲ ਰਿਹਾ। ਵਾਓ, ਵੈਰੀ ਨਾਈਸ ਥਿੰਕਿੰਗ। ਸੋ ਸ਼ਿਵਾਨੂ ਜੀ ਹੈਗੇ ਆ ਰਾਈਟ ਵਿੰਡੋ ਫੋਰਸ ਤੋਂ, ਤੇ ਸ਼ਿਵਾਨੂ ਜੀ ਹੈਲਪ ਕਰਦੇ ਆ ਸਾਡੀ ਇਲੈਕਟ੍ਰਿਸਿਟੀ ਦਾ ਬਿੱਲ ਰਿਡਿਊਸ ਕਰਨ 'ਚ। ਉਹ ਕਿਵੇਂ, ਉਹ ਸ਼ਿਵਾਨੂ ਜੀ ਦੱਸਣਗੇ। ਸ਼ਿਵਾਨੂ ਜੀ ਆਪ ਬਤਾਏ ਆਪਣਾ ਮੈਸੇਜ ਦੇ
1: ਜੀ। ਸੋ ਹਮਾਰੀ ਵਿੰਡੋਜ਼ ਔਰ ਡੋਰ ਸੰਤੋਸ਼ ਜੀ ਐਨਰਜੀ ਸਟਾਰ ਸਰਟੀਫਾਈਡ ਹੈ ਮੋਸਟਲੀ। ਬਹੁਤ ਸਾਰੀ ਕੰਪਨੀਜ਼ ਹੈ ਜੋ ਕੈਨੇਡਾ ਆਪਣਾ ਟੋਰੋਂਟੋ ਕੇ ਅੰਦਰ ਹੈ, ਕੈਨੇਡਾ ਮੇ ਹੈ, ਜੋ ਵਿੰਡੋਜ਼ ਬਣਾਤੇ ਹੈ, ਬਟ ਉਨਕੇ ਪਾਸ ਐਨਰਜੀ ਸਟਾਰ ਨਹੀਂ ਹੋਤਾ। ਯੇ ਐਨਰਜੀ ਸਟਾਰ ਹੋਤਾ ਕਿਆ ਹੈ, ਐਨਰਜੀ ਸਟਾਰ ਸਰਟੀਫਾਈਡ ਜੋ ਵਿੰਡੋਜ਼ ਹੋਤੀ ਹੈ ਉਸਮੇ ਗਵਰਨਮੈਂਟ ਕੀ ਗਾਈਡਲਾਈਨਸ ਕੇ ਮੁਤਾਬਿਕ 40 ਤੱਕ ਆਪਕੀ ਵਿੰਡੋਜ਼ ਟੈਂਪਰੇਚਰ ਕੋ ਸਸਟੇਨ ਕਰ ਸਕਤੀ ਹੈ। ਸੋ ਅਗਰ ਆਪ ਐਨਰਜੀ ਸਟਾਰ ਵਿੰਡੋਜ਼ ਖਰੀਦਤੇ ਹੈ, ਦੈਟ ਮੀਨਸ ਯੂ ਆਰ ਕੰਪਲੀਟਲੀ ਏਅਰ ਟਾਈਟਨਿੰਗ ਯਰ ਹਾਊਸ। ਸੋ ਏਅਰ ਸੀਲਿੰਗ ਜਿਸਕੋ ਕਹਤੇ ਹੈ, ਘਰ ਕੀ ਏਅਰ ਸੀਲਿੰਗ ਹੋ ਜਾਤੀ ਹੈ। ਏਕ ਚੀਜ਼ ਔਰ ਵੀ ਮੈਂ ਆਪਕੋ ਬਤਾਊਂਗਾ ਕਿ ਬਹੁਤ ਸਾਰੇ ਲੋਕ ਜੋ ਹੈ ਵੋ ਜਬ ਠੰਡੀ ਆਤੀ ਹੈ ਤੋ ਉਨਕੋ ਲਗਤਾ ਹੈ ਕਿ ਭਾਈ ਹਮੇ ਕੋਕਿੰਗ ਕਰਾ ਲੈਣੀ ਚਾਹੀਏ ਔਰ ਕੋਕਿੰਗ ਸੇ ਹਮਾਰੀ ਪ੍ਰੋਬਲਮ ਸੋਲਵ ਹੋ ਜਾਏਗੀ। ਅਗਰ ਤੋ ਆਪਕਾ ਘਰ 15-18 ਸਾਲ ਪੁਰਾਨਾ ਹੈ ਔਰ ਉਸਕੀ ਵਿੰਡੋਜ਼ ਆਲਰੇਡੀ ਚੇਂਜ ਨਹੀਂ ਹੋਈ ਹੈ ਇੱਕ ਬਾਰ, ਤੋ ਆਪ ਆਪਣਾ ਕੋਕਿੰਗ ਪੇ ਪੈਸਾ ਮਤ ਵੇਸਟ ਕਰੀਏ, ਕਿਉਂਕਿ ਉਹ ਅਨਨੈਸੈਸਰੀਲੀ 3-4 ਹਜ਼ਾਰ ਡਾਲਰ ਜਾਂ 2 ਹਜ਼ਾਰ ਜੋ ਵੀ ਹੈ ਆਪ ਪਾਣੀ ਮੇਂ ਡਾਲੇਂਗੇ। ਰੀਜ਼ਨ ਕਿਆ ਹੈ ਕਿ ਕੋਕਿੰਗ ਹੋਤੀ ਹੈ ਬ੍ਰਿਕ ਕੇ ਉੱਪਰ, ਆਪਕੀ ਹਵਾ ਬ੍ਰਿਕ ਸੇ ਨਹੀਂ ਆਤੀ। ਜਬ ਵਿੰਡੋ ਲੀਕ ਹੋਤੀ ਹੈ ਵੋ ਐਕਸਪੈਂਸ਼ਨ ਔਰ ਕੰਟ੍ਰੈਕਸ਼ਨ ਕੀ ਵਜਹ ਸੇ ਆਪਕੇ ਫਰੇਮਸ ਛੋੜਤੀ ਹੈ ਔਰ ਫਰੇਮਸ ਕੇ ਬਾਅਦ ਗਲਾਸ ਛੂਟਤਾ ਹੈ। ਸੋ ਯੇ ਏਕ ਆਜ ਕਾ ਏਕ ਗਿਆਨ ਸਮਝ ਲੀਜੀਏ,
0: ਬਿਲਕੁਲ ਸਹੀ ਹੈ
1: ਕਿ ਯੂ ਨੋ ਵਿੰਡੋਜ਼ ਡੋਰ ਹਰ ਕੋਈ ਵੇਚ ਹੀ ਰਿਹਾ ਹੈ ਓਬਵੀਅਸਲੀ, ਲੇਕਿਨ ਇਨ ਡੈਪਥ ਨੌਲੇਜ ਹੋਣੀ ਕਿਆ ਚੀਜ਼ ਸਹੀ ਹੈ ਕਿਆ ਚੀਜ਼ ਗਲਤ ਹੈ ਵੋ ਏਕ ਜ਼ਿਆਦਾ ਜ਼ਰੂਰੀ ਹੈ ਬਜਾਏ ਪ੍ਰੋਡਕਟ ਕੋ ਵੇਚਣਾ। ਆਪਕੋ ਸਰਵਿਸ ਕਰਨੀ ਹੋਤੀ ਹੈ ਔਰ ਐਸੇ ਮੈਂ ਬੋਲਤਾ ਹੂੰ ਕਿ ਜਿਨਕੇ ਗਰਾਊਂਡ ਫਲੋਰ ਹੈ ਜਹਾਂ ਪੇ ਕੁਛ ਪਾਕਿਟਸ ਹੈ ਜਹਾਂ ਪੇ ਬਹੁਤ ਬ੍ਰੇਕਿੰਗ ਵਗੈਰਾ ਕੀ ਸਮੱਸਿਆ ਹੋ ਰਹੀ ਹੈ ਤੋ ਹਮ ਏਕ ਲੈਮੀਨੇਟ ਗਲਾਸ ਪ੍ਰੋਵਾਈਡ ਕਰਤੇ। ਤੋ ਐਸੇ ਬਹੁਤ ਸਾਰੀ ਆਪਸ਼ਨਸ ਹੈ ਹਮਾਰੇ ਪਾਸ ਜਿਸਕੇ ਅੰਦਰ ਹਮ ਆਪਕੀ ਪ੍ਰੋਬਲਮ ਕੋ ਦੇਖ ਕੇ ਆਪਕੋ ਸੋਲਿਊਸ਼ਨ ਦੇਤੇ ਹੈ ਨਾ ਕਿ ਵਿੰਡੋ ਵੇਚਨੇ ਆਤੇ। ਸੋ ਡੈਫੀਨੇਟਲੀ ਵਿੰਡੋਜ਼ ਐਂਡ ਡੋਰਸ ਜੋ ਹੈ ਬਹੁਤ ਬੜਾ ਪਾਰਟ ਹੈ ਘਰ ਕਾ ਜਿਸਕੇ ਅੰਦਰ ਏਅਰ ਟਾਈਟਨਿੰਗ ਹੋਤੀ ਹੈ। ਔਰ ਸੰਤੋਸ਼ ਜੀ ਏਕ ਚੀਜ਼ ਮੈਂ ਔਰ ਆਪ आपको बताता हूँ कि जो भी लोग यू नो बजट की जिनको दिक्कत है
0: जी.
1: तो हम फाइनेंसिंग भी करते हैं जिसके अंदर आपको हार्डली $70 to $100 के अंदर आप सारे घर की विंडोज चेंज करा सकते हो पर मंथ जी.
0: सो बहुत बढ़िया है इन्हां दी फाइनेंसिंग दी सर्विसेज जिहड़ियां हैगियां ओहदी इनफॉर्मेशन लई तुसीं शुभानो जी नूं जरूर कॉल करियो और आप दे पैसे बचायो
1: जी. सो 416-206-3200 416-206-3200 कोई भी विंडोज या डोर्स के रिगार्डिंग आपके कोई भी क्वेश्चंस हो क्वेरीज हो प्लीज फील फ्री टू कॉल एंड वी गिव फ्री एस्टिमेट. तो हमारा फ्री एस्टिमेट का कोई चार्ज नहीं है. 416-206-3200.
0: सो शुभानु जी दी टीम नु सारे ने रीच आउट करना है. शुभानु जी एक बहुत ही इन्हां दी गुडविल हैगी है मार्केट च. ये नहीं है कि अज तुसी काम करवाया ते कल गायब, क्योंकि अजकल बहुत जाने नाल इदा हो रहा है कि काम कराते हैं अद्धा काम करके पैसे लैके गायब हो जाते हैं. सो इन्हां दी लोकेशन हैगी 8810 जेन स्ट्रीट कॉनकॉर्ड दे विच, ते तुसी कॉल करनी है 416-206-3200 416-206-3200. ते शुभानु जी नु कॉल करनी है. चोर का गोड्डा टूट जाएगा लेकिन शुभानु जी की लगाई हुई विंडोज या डोर्स चोर नहीं तोड़ सकते. सो कॉल करनी है राइट विंडो फोर्स. थैंक यू सो मच शुभानु जी.
1: थैंक यू. थैंक यू.
0: सो साडे नाल साडे नेक्स्ट कॉलर हैगे आ जी. नंबर हैगा लास्ट दा. तुसी प्लीज जे तो सारे कॉल कर दियो. रिक्वेस्ट है छोटी जी, तुसी प्लीज होल्ड करके रख लिया करो थोड़ा जा. काफी कॉल आईया सी मेनू लेकिन सारे ने डिस्कनेक्ट कर दी. सो लास्ट जे नंबर हैगा 4161. तुसी ऑन एयर हो.
2: ओके, मैं सोशल मीडिया बोलना चाहना. सोशल मीडिया ठीक और फोन से इज ओके, बट कि तुम कहते अपनी सोशल लाइफ नो डिस्टर्ब बहुत कर रहे हैं बच्चा ना, या फिर आप कोई भी हो देखिए अपना टाइम बहुत ज्यादा स्पेंड कर रहे हैं. तो बिजनेस पहले भी हो रहे हैं, एडवर्टाइजमेंट बोर्ड पहला भी सीखा हूं भी है, या कोई वे ऑफ लाइक कम्युनिकेशन मोड जो भी बोल सकते पहला भी सीखे हूं भी है. आई लव द
0: मैं अपनी गल दस दी. जो मैं छोटी होंगी सी मेरा बर्थ वेस्ट बंगाल कोलकाता दे लागे होया. सो मैं अपनी सिस्टर नू पंजाब दे विच उन्हां दा व्याह होया सी, मैं उन्हां चिट्ठियां लिखदी सी. मेरी एंड मेरी सिस्टर दा बहुत ज्यादा एज गैप है 12-13 साल का. सो मैं दीदी नू चिट्ठियां लिखदी सी. हुण छोटे बच्चे नू चिट्ठी लिखनी किवें आएगी, ते जो स्कूल च सिखांदे आ उही असीं लिखना. सो मैं हिंदी च इदां लिखदी सी, आदरणीय दीदी और जीजा जी, उम्मीद करती हूँ आप और आपका सारा परिवार खुशी और सुख मंगल से अपना दिन व्यतीत कर रहे हैं. ऐदा दी हुंदी सी मेरी चिट्ठी. गल दसी है तुसी. सो अजकल जिद्दां साडी लड़ाई जी हुंदी है तां असीं इमीडिएटली मैसेज करदे आं और वो लड़ाई मैनूं लगदा होर ज्यादा वध जांदी है. चिट्ठियां वाला सिस्टम सही सी जदों तक पहुंचनी कहानी खत्म. थोड़ी आवाज कट रही है देव जी, थोड़ी ना आवाज बहुत कट कट के आ रही है. That's very nice. So, tusi bahut sohni story sanje kiti. Thank you so much for your call and I hope you have a good day ahead. So, sade naal sade next caller hai gaya ji 2481. Tusi on air ho. Hello? Hello ji, 2481. Tusi on air ho.
3: ਹਾਂਜੀ, ਮੈਂ ਜਗਜੀਤ ਸਾਚਾ ਬੋਲ ਰਿਹਾ ਜੀ ਪੰਜਾਬ ਤੋਂ।
0: ਜਗਜੀਤ ਸਾਚਾ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜਗਜੀਤ ਜੀ?
3: ਬਿਲਕੁਲ ਠੀਕ ਹੈ ਜੀ।
0: ਸੋ ਜਗਜੀਤ ਜੀ ਆ ਗਏ ਹੈ ਔਰ ਕਿਸੇ ਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਜਗਜੀਤ ਜੀ ਤੁਹਾਡੀ ਹੈਲਪ ਕਰਦੇ ਆ ਭੂਰੀਆਂ ਚਿੱਠੀਆਂ ਤੋਂ ਬਚਾਉਣ ਲਈ। ਸੋ ਜਗਜੀਤ ਸਾਚਾ ਦੀ ਟੀਮ ਹਰ ਪਾਸੇ ਛਾਈ ਹੋਈ ਆ ਔਰ ਸਾਡੀ ਵੀ ਬਹੁਤ ਹੈਲਪ ਕਰਦੇ ਆ ਜਗਜੀਤ ਜੀ। ਯੂਜੁਅਲੀ ਕੀ ਹੁੰਦਾ, ਸਾਡੇ ਅਕਾਊਂਟੈਂਟ ਸਾਡੀ ਕਾਲ ਪਿੱਕ ਨਹੀਂ ਕਰਦੇ, ਹੋ ਸਕਦਾ ਬਹੁਤ ਜ਼ਿਆਦਾ ਬਿਜ਼ੀ ਹੋਣ ਜਾਂ ਭੁੱਲ ਜਾਂਦੇ ਆ, ਬਟ ਬਿਜ਼ੀ ਚਾਹੇ ਤੁਸੀਂ ਜਿੰਨੇ ਮਰਜ਼ੀ ਹੋਵੋ ਆਪਣੇ ਬਿਜ਼ਨਸ 'ਚ, ਬਟ ਤੁਹਾਡੇ ਕਲਾਇੰਟਸ ਯੋਰ ਕਸਟਮਰਸ ਆਰ ਯੋਰ ਗੋਡ, ਸੋ ਯੂ ਹੈਵ ਟੂ ਗਿਵ ਦੈਮ ਫਸਟ ਪ੍ਰੈਫਰੈਂਸ। ਸੋ ਕਾਲ ਬੈਕ ਕਰਨੀ ਬਹੁਤ ਇੰਪੋਰਟੈਂਟ ਹੈ। ਸੋ ਜੋ ਕਿ ਜਗਜੀਤ ਸਾਚਾ ਜੀ ਐਂਡ ਉਹਨਾਂ ਦੀ ਟੀਮ ਨੰਬਰ 1 ਹੈਗਾ, ਜਦੋਂ ਵੀ ਮੇਰੀ ਕਾਲ ਜਾਏਗੀ ਇਮੀਡੀਏਟਲੀ ਕਾਲ ਬੈਕ ਆਏਗੀ, ਨਹੀਂ ਆਏਗੀ ਤਾਂ ਕੋਈ ਹੋਰ ਟੀਮ ਮੈਂਬਰ ਕਾਲ ਕਰੇਗਾ। ਸੋ ਦੈਟ ਇਜ਼ ਦਾ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ, ਪਲੱਸ ਹੈਲਪ ਵੀ ਕਰਦੇ ਆ। ਔਰ ਕਿਵੇਂ ਹੈਲਪ ਕਰਦੇ ਆ, ਚਲੋ ਜੀ ਸੁਣਦੇ ਹਾਂ ਅਸੀਂ ਜਗਜੀਤ ਸਾਚਾ ਜੀ ਕੋਲੋਂ। ਸੋ ਤੁਸੀਂ ਔਨ ਏਅਰ ਹੋ ਐਂਡ ਤੁਸੀਂ ਆਪਣਾ ਮੈਸੇਜ ਦਿਓ ਪਲੀਜ਼।
3: ਥੈਂਕ ਯੂ ਜੀ। ਪਹਿਲਾਂ ਤਾਂ ਸਾਰੇ ਲਿਸਨ ਨੂੰ ਸੁਣਨ ਵਾਲੇ ਸਰੋਤਿਆਂ ਨੂੰ ਜਗਜੀਤ ਸਾਚਾ ਵੱਲੋਂ ਤੇ ਪੰਜਾਬ ਟੈਕਸ ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜਿੱਦਾਂ ਤੁਸੀਂ ਪੂਰੀਆਂ ਚਿੱਠੀਆਂ ਦਾ ਜ਼ਿਕਰ ਕੀਤਾ, ਅੱਜ ਕੱਲ੍ਹ ਬਹੁਤ ਜ਼ਿਆਦਾ ਪੂਰੀਆਂ ਚਿੱਠੀਆਂ ਈਮੇਲ ਦੇ ਵਿੱਚ ਹੀ ਆ ਰਹੀਆਂ, ਉਹ ਕਹਿੰਦੇ ਸਾਨੂੰ ਦੇਖਣ ਦੀ ਵੀ ਲੋੜ ਨਹੀਂ, ਈਮੇਲ 'ਚ ਹੀ ਭੇਜ ਰਹੇ ਆ ਉਹ। ਹਾਂ, ਤੇ ਜਿਹਦੇ ਵਿੱਚ ਕਾਫੀ ਟਾਰਗੇਟਡ ਆਪਣੀ ਟਰੱਕਿੰਗ ਇੰਡਸਟਰੀ ਬਹੁਤ ਜ਼ਿਆਦਾ ਟਾਰਗੇਟਡ ਹੋਈ ਹੋਈ ਆ, ਜਿਹਦੇ ਵਿੱਚ ਉਹਨਾਂ ਦਾ PSB ਦੇ ਆਡਿਟਸ ਵਗੈਰਾ ਬਹੁਤ ਜ਼ਿਆਦਾ ਆ ਰਹੇ ਆ ਈਵਨ। ਤੇ ਕਿਉਂਕਿ ਆਲਰੇਡੀ ਇਹ ਜਿਹੜੇ ਆਡਿਟਸ ਵਗੈਰਾ ਚੱਲ ਰਹੇ ਆ 23, 24, 25 ਦੇ ਆ, ਬਟ ਸਾਡਾ ਹੁੰਦਾ ਕਿ ਅਸੀਂ ਇਹ ਅਗਲਾ ਵੀ ਖਰਾਬ ਨਾ ਹੋਵੇ, ਇਸ ਲਈ ਪਹਿਲਾਂ ਹੀ ਜੇ ਤੁਸੀਂ ਓਨਰ ਪੈਟਰੋਲ ਟਰੱਕਿੰਗ ਇੰਡਸਟਰੀ ਦੇ ਵਿੱਚ ਹੋ ਤਾਂ ਅਸੀਂ ਦੇਖੋ ਜੀ ਜੋ ਡਾਕੂਮੈਂਟ ਆਉਂਦੇ ਆ ਪਹਿਲਾਂ ਹੀ ਚੈੱਕ ਕਰੀਦੇ ਆ ਕਿ ਵਾਕਈ ਤੁਹਾਡੇ ਡਾਕੂਮੈਂਟ ਪ੍ਰੋਪਰ ਹੈਗੇ ਆ, ਤੁਹਾਡਾ ਐਗਰੀਮੈਂਟ ਸਹੀ ਹੈਗਾ, ਤੁਹਾਡੀ ਪੇ ਸਟੇਟਮੈਂਟ ਸਹੀ ਆ ਰਹੀ ਹੈ, ਤਾਂ ਕਿ ਕੱਲ੍ਹ ਨੂੰ ਸਾਨੂੰ ਫਿਊਚਰ 'ਚ ਪ੍ਰੋਬਲਮ ਨਾ ਆਵੇ। ਇਹ ਜਿਹੜੀ ਹੁਣ ਪ੍ਰੋਬਲਮ ਆ ਰਹੀ ਹੈ, ਜਿਹੜੀਆਂ ਅਸੀਂ ਪਿੱਛੇ ਗਲਤੀਆਂ ਕੀਤੀਆਂ ਸੀ, ਟਾਈਮ ਨਾਲ ਚੈੱਕ ਨਹੀਂ ਕੀਤਾ ਹੈਗਾ, ਉਹ ਚੀਜ਼ਾਂ ਦੀ ਮਿਸਟੇਕਸ ਵੀ ਹੋ ਸਕਦੀਆਂ। ਕੁਛ CRA ਵੀ ਜਿਹੜੀ ਰਿਪ੍ਰੈਜੈਂਟੇਟਿਵ ਪ੍ਰੈਜੈਂਟੇਸ਼ਨ ਹੁੰਦੀ ਹੈ, ਉਹ ਵੀ ਕਈ ਵਾਰੀ ਪ੍ਰੋਪਰ ਨਹੀਂ ਹੁੰਦੀ ਹੈਗੀ, ਤਾਂ ਜੇ ਕਿਸੇ ਨੂੰ ਪਿੱਛੇ ਵੀ ਕੋਈ ਲੈਟਰ ਆਈ ਹੈਗੀ ਆ, ਤੁਹਾਨੂੰ ਲੱਗ ਰਿਹਾ ਕਿ ਤੁਹਾਡੀ ਪ੍ਰੈਜੈਂਟੇਸ਼ਨ ਸਹੀ ਨਹੀਂ ਹੋ ਰਹੀ, ਤੁਹਾਨੂੰ ਕਿਤੇ ਗੈਪ ਲੱਗ ਰਿਹਾ, ਤੇ ਸਾਡੇ ਨਾਲ ਐਨੀ ਟਾਈਮ ਕੰਟੈਕਟ ਕਰ ਸਕਦੇ ਆ। ਸਾਡਾ ਸਕਸੈਸ ਰੇਟ ਆਡਿਟ ਦਾ 100% ਹੈਗਾ ਜੀ, ਤੁਸੀਂ ਐਨੀ ਟਾਈਮ ਕਾਲ ਕਰੋ 416-720-3642 ਤੇ ਅਸੀਂ 3 ਲੋਕੇਸ਼ਨਾਂ ਤੋਂ ਵਰਕਆਊਟ ਕਰਦੇ ਹਾਂ, ਕੈਂਬਰਿਜ ਤੇ ਮਿਸਾਗਾ, ਤੇ ਐਨੀ ਟਾਈਮ ਤੁਸੀਂ ਐਡਮਿੰਟਨ ਵੀ ਜੇ ਕੋਈ ਕਲਾਇੰਟ ਸੁਣ ਰਿਹਾ ਆ ਰਿਹਾ ਇੱਧਰ ਨੂੰ ਤਾਂ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ ਉਸ ਬ੍ਰਾਂਚ ਦੇ ਵਿੱਚ। ਥੈਂਕ ਯੂ ਜੀ।
0: ਜੀ ਬਹੁਤ ਵਧੀਆ ਮੈਸੇਜ ਦਿੱਤਾ ਜਗਜੀਤ ਸਾਚਾ ਜੀ ਨੇ। ਸੋ ਟੀਮ ਹੈਗੀ ਹੈ ਇਹਨਾਂ ਦੀ ਬਹੁਤ ਹੀ ਸਿੰਸੀਅਰ, ਔਰ ਕਾਲ ਕਰਨਾ ਹੈ ਜਗਜੀਤ ਸਾਚਾ ਜੀ ਨੂੰ 416-720-3642, 416-720-3642। ਥੈਂਕ ਯੂ ਸੋ ਮਚ ਜਗਜੀਤ ਜੀ।
3: ਥੈਂਕ ਯੂ ਜੀ।
0: ਸੋ ਭੂਰੀਆਂ ਚਿੱਠੀਆਂ ਦੀ ਹੋ ਗਈ ਗੱਲ
4: ਜੀ।
0: ਸੋ ਮੈਂ ਗੱਲ ਕਰਦੀ ਹਾਂ ਪੰਕਜ
4: ਜੀ,
0: ਸਬਸੇ ਪਹਿਲੇ ਵੈਲਕਮ ਟੂ ਦਾ ਸ਼ੋ।
4: ਥੈਂਕ ਯੂ ਸੋ ਮਚ ਸੰਤੋਸ਼
0: ਜੀ। ਐਂਡ ਤੁਸੀਂ ਵੀ ਸ਼ੋ ਸੁਣਦੇ ਹੀ ਆ ਰਹੇ ਹੋਗੇ, ਸੋ ਮੇਰਾ ਕੁਐਸਚਨ ਤਾਂ ਤੁਸੀਂ ਸੁਣ ਲਿਆ ਹੋਗਾ, ਸੋ ਮੈਂ ਰਿਪੀਟ ਕਰ ਦਿੰਦੀ ਹਾਂ। ਰਿਪੀਟ ਕਰਕੇ ਮੇਰਾ ਕੁਐਸਚਨ ਇਹ ਹੈਗਾ ਕਿ ਕਿਆ ਆਪਕੋ ਲਗਤਾ ਹੈ ਕਿ ਜੋ ਸੋਸ਼ਲ ਮੀਡੀਆ ਹੈ ਜਾਂ ਜੋ ਇਹ ਫੋਨ ਹਮਾਰੇ ਹੈ,
4: ਜੀ ਜੀ ਜੀ,
0: ਇਸਨੇ ਹਮਾਰੀ ਲਾਈਫ ਕੋ ਈਜ਼ੀ ਕਰ ਦਿਆ ਹੈ ਜਾਂ ਹਮਾਰੀ ਲਾਈਫ ਕੋ ਬਹੁਤ ਜ਼ਿਆਦਾ ਅਨਈਜ਼ੀ ਕਰ ਦਿਆ। ਤੋ ਹਮੇ ਕਾਲਰਸ ਕੀ ਕਾਲ ਆਈ ਔਰ ਉਨਕੇ ਵਿਊ ਸੁਣ ਕੇ ਮੈਨੂੰ ਬਹੁਤ ਵਧੀਆ ਲੱਗਿਆ, ਕਿਉਂਕਿ ਕਈਆਂ ਦਾ ਕਹਿਣਾ ਸੀਗਾ ਕਿ ਅਨਈਜ਼ੀ ਕੀਤੀ ਹੈ, ਕਿਸ ਪੁਆਇੰਟ ਤੋਂ ਕੀਤੀ ਹੈ ਕਿ ਅਸੀਂ ਸਾਰਾ ਟਾਈਮ ਸੋਸ਼ਲ ਮੀਡੀਆ 'ਚ ਦੇਖਦੇ ਰਹਿੰਦੇ ਹਾਂ, ਔਰ ਬਟ ਉਹਦੇ ਤੋਂ ਚੀਜ਼ਾਂ ਸਿੱਖਣ ਨੂੰ ਵੀ ਮਿਲਦੀਆਂ, ਔਰ ਚਿੱਠੀਆਂ ਵਾਲਾ ਟਾਈਮ ਵੀ ਬੜਾ ਵਧੀਆ ਹੁੰਦਾ ਸੀ। ਮੈਨੂੰ ਉਹ ਆਨਸਰ ਬੜਾ ਵਧੀਆ ਲੱਗਿਆ ਕਿ ਸਾਡੀ ਜੀ ਵਾਈਫ ਤੇ ਸੱਸ ਦੀ, ਮਤਲਬ ਨੌਂ ਤੇ ਸੱਸ ਦੀ ਲੜਾਈ ਹੋਈ ਆ, ਚਿੱਠੀ ਤੇ ਲਿਖ ਰਹੇ ਆ ਸਟੋਰੀ, ਜਦੋਂ ਤੱਕ ਉਹਨਾਂ ਦੇ, ਮੰਨ ਲਓ ਜਦੋਂ ਤੱਕ ਉਹਨਾਂ ਦੇ ਮੰਮੀ ਪਾਪਾ ਕੋ ਕੁੜੀ ਦੇ ਪਹੁੰਚੀ ਉਦੋਂ ਤੱਕ ਉਹਨਾਂ ਦੀ ਸੁਲਾ ਸਫਾਈ ਹੋ ਜਾਂਦੀ ਆ। ਸੋ ਆਪ ਬਤਾਓ, ਆਪਕੇ ਅਕੋਰਡਿੰਗ ਐਸਾ ਹੈ, ਆਪਕੋ ਕਿਆ ਲੱਗਤਾ ਹੈ ਕਿ ਸੋਸ਼ਲ ਮੀਡੀਆ ਜਾਂ ਫੋਨ ਨੇ ਲਾਈਫ ਕੋ ਸਹੀ ਕੀਆ ਜਾਂ ਨਹੀਂ ਸਹੀ ਕੀਆ?
4: ਜੀ ਜੀ, ਸਭਸੇ ਪਹਿਲੇ ਸੰਤੋਸ਼ ਜੀ ਆਪਕੋ ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਆਦਾਬ, ਨਮਸਤੇ ਸਾਰੇ ਲਿਸਨਰਸ ਕੋ ਵੀ ਮੇਰੀ ਤਰਫ ਸੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੋ ਸੰਤੋਸ਼ ਜੀ, ਜੋ ਟੌਪਿਕ ਆਪਨੇ ਕਹੇ ਨੇ ਬਹੁਤ ਹੀ ਬੜੀਆ, ਔਰ ਆਈ ਥਿੰਕ ਰਿਲੇਟਡ ਟੌਪਿਕ ਸੇ ਸਾਰੇ ਜੋ ਵੀ ਲਿਸਨਰਸ ਹੈ ਉਸਕੇ ਲਈ ਦੋ ਤਿੰਨ ਵਿਊਜ਼ ਮੈਨੇ ਆਪ ਜੋ ਕਾਲਰਸ ਆਏ ਤੇ ਮੈਨੇ ਸੁਣੇ ਹੈ
0: ਜੀ।
4: ਤੋ ਬਹੁਤ ਹੀ ਉਹਨਾਂ ਨੇ ਦੋ ਚੀਜ਼ ਕਹੀ ਕਿ ਅਗਰ ਇੱਕ ਸੋਸ਼ਲ ਮੀਡੀਆ ਕੇ ਦੋ ਐਂਗਲਸ ਹੈ
0: ਜੀ,
4: ਇੱਕ ਪੋਜ਼ਿਟਿਵ ਐਂਗਲ ਹੈ ਜੋ ਸ਼ਿਵਾਨੀ ਜੀ ਨੇ ਕਿਹਾ ਤਾ, ਜੋ ਦੂਸਰਾ ਥਾ ਕਿ ਮਤਲਬ ਕਾਫੀ ਜੋ ਅਨਨੈਸੇਸਰੀ ਯੂਸੇਜ ਹੋ ਜਾਤਾ ਹੈ, ਉਹ ਵੀ ਬਾਤ ਮਤਲਬ ਬਹੁਤ ਅੱਛੀ ਲੱਗੀ ਮੁਝੇ, ਬਟ ਲੇਕਿਨ ਮੇਰੀ ਥੋੜੀ ਰਾਏ ਅਲੱਗ ਹੈ।
0: ਅੱਛਾ, ਆਪਕੀ ਰਾਏ ਹਮੇਸ਼ਾ ਹੀ ਅਲੱਗ ਹੋਤੀ ਹੈ ਪੰਕਜ ਜੀ। ਸੋ ਪੰਕਜ ਜੀ ਆਪਣੀ ਰਾਏ ਦੇਣ ਲੱਗੇ ਆ, ਤੁਸੀਂ ਵੀ ਆਪਣੀ ਰਾਏ ਸੋਚ ਕੇ ਰੱਖੋ ਤੇ ਕਾਲ ਕਰਕੇ ਫਿਰ ਸਾਨੂੰ ਦੱਸਣੀ ਹੈ 905-673-3377 ਪੇ ਕਾਲ ਕਰਕੇ ਆਪਣਾ ਜਵਾਬ ਦੇਣਾ ਹਮੇ ਨਾ ਭੁੱਲੇ, ਸ਼ੇਅਰ ਜ਼ਰੂਰ ਕਰੋ। ਮਤਲਬ ਇੰਜੋਏ ਕਰੋ, ਤੁਸੀਂ ਕਿਉਂ ਇੰਨੇ ਸਟ੍ਰੈਸ 'ਚ ਹੋ, ਕਿਉਂ ਨਹੀਂ ਕਾਲ ਕਰ ਰਹੇ ਹੋ, ਕਾਲ ਕਰੋ ਤੇ ਦੱਸੋ ਮੈਨੂੰ, ਉਹਨਾਂ ਚਿਰ ਮੈਂ ਸੁਣਦੀ ਹਾਂ ਪੰਕਜ ਜੀ ਦੀ ਗੱਲ।
4: ਜੀ ਜੀ ਜੀ, ਤੋ ਮੇਰਾ ਕਹਿ ਸਕੇ ਸੰਤੋਸ਼ ਜੀ, ਮੈਂ ਜੋ ਵੀ ਅਗਰ ਕਿਸੇ ਆਦਮੀ ਸੇ ਬਾਤ ਕਰੋ ਜਾਂ ਕਿਸੇ ਬੰਦੇ ਸੇ ਬਾਤ ਕਰੋ, ਕਿਸੇ ਪ੍ਰੋਫੈਸ਼ਨਲ ਸੇ ਬਾਤ ਕਰੋ, ਉਸ ਸੇ ਮੈਂ ਪੋਜ਼ਿਟਿਵ ਚੀਜ਼ੇ ਲੇਤਾ ਹੂੰ। ਤੋ ਸੋਸ਼ਲ ਮੀਡੀਆ ਕਾ ਵੀ ਪੋਜ਼ਿਟਿਵ ਚੀਜ਼ ਹੈ, ਹੋਤਾ ਕਿਆ ਹੈ ਕਿ ਘਰ ਮੇ ਆਪਕੋ ਪਤਾ ਕਿ ਸਾਰੇ ਲੋਕ ਸੋਸ਼ਲ ਮੀਡੀਆ ਬਰਾਊਜ਼ ਕਰਤੇ ਰਹਤੇ
0: ਜੀ।
4: ਤੋ ਉਹ ਮੇਰੇ ਬੱਚੇ ਕਹਤੇ ਗਾ, ਆਪ ਹਮੇ ਰੋਕਤੇ ਹੋ ਸੋਸ਼ਲ ਮੀਡੀਆ ਦੇਖਣੇ ਕੇ ਲਈ, ਫਿਰ ਆਪ ਕਿਉਂ ਦੇਖਤੇ ਹੋ
0: ਜੀ।
4: ਮੈਂ ਬੋਲਾ ਮੈਂ ਐਸੇ ਨਹੀਂ ਦੇਖਤਾ ਹੂੰ, ਮੈਂ ਉਸਮੇ ਸੇ ਜੋ ਚੀਜ਼ੇ ਪੋਜ਼ਿਟਿਵ ਲੈਣੀ ਵੋ ਲੇ ਲੇਤਾ ਹੂੰ
0: ਜੀ।
4: ਮਤਲਬ ਮੈਂ ਉਹ ਟਿਪਸ ਵਗੈਰਾ, ਟਿਪਸ ਜੋ ਆਤੀ ਹੈ ਨਾ, ਉਹ ਕਾਫੀ ਯੂਜ਼ ਕਰ ਲੇਤਾ ਹੂੰ ਡੇ ਟੂ ਡੇ ਲਾਈਫ ਮੈਂ। ਤੋ ਉਨਕੋ ਮੈਂ ਐਸੇ ਕਹਤਾ ਹੂੰ ਕਿ ਚਲੋ ਮੈਂ ਉਸਕੋ ਦੇਖਤਾ ਹੂੰ, ਲੇਕਿਨ ਉਸਮੇ ਜੋ ਸਿੱਖਤਾ ਹੂੰ ਮੈਂ ਇੰਪਲੀਮੈਂਟ ਕਰਤਾ ਹੂੰ। ਆਪ ਕਿਆ ਕਰਤੇ ਹੋ?
0: ਬਿਲਕੁਲ, ਮੈਂ ਵੀ ਸਿੱਖਤੀ ਹੂੰ, ਇੰਪਲੀਮੈਂਟ ਕਰਤੀ
4: ਹੂੰ। ਜੀ ਜੀ,
0: ਤੋ ਕਰਨਾ ਵੀ ਚਾਹੀਦਾ ਸਿੱਖ ਕੇ, ਲੇਕਿਨ ਕਈ ਵਾਰ ਕੁਛ ਇੱਦਾਂ ਦੀਆਂ ਚੀਜ਼ਾਂ ਆ ਜਾਂਦੀਆਂ ਤੇ ਫਿਰ ਬੰਦਾ ਸਟ੍ਰੈਸ 'ਚ ਵੀ ਚਲਾ ਜਾਂਦਾ ਹੈ।
4: ਜੀ ਜੀ, ਔਰ ਦੂਸਰੀ ਮਜ਼ੇਦਾਰ ਚੀਜ਼ ਹੈ ਕਿ ਜੈਸੇ ਆਪਨੇ ਕਹਾ ਨਾ ਚਿੱਠੀ ਦੀ, ਉਹ ਸੁਲਾ ਹੋ ਗਈ। ਤੋ ਸੋਸ਼ਲ ਮੀਡੀਆ ਪੇ ਜਬ ਵੀ ਹੋਤਾ ਹੈ, ਮਤਲਬ ਮੇ ਵੀ ਆਪਨੇ ਵੀ ਦੇਖਾ ਹੋਗਾ, ਕਿਸੀ ਫ੍ਰੈਂਡ ਕੇ ਸਾਥ ਆਪਕੇ ਅਨਮਨ ਹੋ ਗਏ, ਉਹ ਸਿੱਧਾ ਬਲੌਕ ਕਰ ਦਿਆ।
0: ਇੱਕ ਇੱਕ ਬਲੌਕ ਕਰ ਦਿੱਤੇ ਪੰਕਜ ਜੀ, ਇੱਕ ਔਰ ਚੀਜ਼ ਆਪਨੇ ਬਿਲਕੁਲ ਸਹੀ ਕਹੀ, ਬਲੌਕ ਕਰਕੇ ਉਸਕੇ ਬਾਅਦ ਸਟੇਟਸ ਡਾਲਤੇ ਹੈ।
4: ਜੀ ਜੀ,
0: ਮੇਰੀ ਤੁਹਾਡੇ ਸਾਥ ਨਹੀਂ ਬਣਤੀ, ਤੂਨੇ ਮੇਰੇ ਨਾਲ ਵਧੀਆ ਨਹੀਂ ਕੀਤਾ, ਰੱਬ ਦੇਖਦਾ ਹੈ। ਮਤਲਬ ਐਸਾ ਸਟੇਟਸ ਬਦਲਦੇ ਹੈ, ਔਰ ਉਹ ਸਟੇਟਸ ਦੇਖ ਕੇ ਫਿਰ ਹਮੇ ਪਤਾ ਚਲ ਜਾਤਾ ਕਿ ਇਹ ਤੂੰ ਮੇਰੇ ਲਈ ਡਾਲਾ, ਔਰ ਉਹ ਇੱਕ ਅਲੱਗ ਸੀ ਸਟ੍ਰੈਸ ਹੋ ਜਾਤੀ ਹੈ ਨਾ। ਬਟ ਮੁਝੇ ਹੋਤਾ ਹੈ ਕਿ ਆਪਣੀ ਲਾਈਫ 'ਚ ਜੋ ਚੱਲ ਰਿਹਾ ਹੈ, ਤੁਸੀਂ ਸਟੇਟਸ 'ਚ ਪਾ ਕੇ ਕਿਉਂ ਦੱਸਦੇ ਹੋ ਕਿ ਤੁਸੀਂ ਕਿਸੇ ਤੋਂ ਦੁਖੀ ਹੋ? ਆਲਵੇਸ ਪੋਜ਼ਿਟਿਵ ਚੀਜ਼ਾਂ ਪਾਓ ਤੇ ਕੀ ਕਹਿੰਦੇ ਆ। ਬਾਕੀ ਪੰਕਜ ਜੀ ਕੀ ਕਹਿ ਰਹੇ ਸੁਣ ਲੈਂਦੇ ਹਾਂ।
4: ਉਹ ਇੱਕ ਦੂਸਰੀ ਚੀਜ਼ ਮਜ਼ੇਦਾਰ ਸੀ, ਮਤਲਬ ਬਲੌਕ ਕੀਆ ਉਤਨਾ ਹੋ ਗਿਆ, ਫਿਰ ਦੋ ਦਿਨ ਬਾਅਦ ਅਨਬਲੌਕ ਕਰਕੇ ਫਿਰ ਉਹ ਸ਼ੁਰੂ ਹੋ ਜਾਤਾ ਹੈ। ਜੈਸੇ ਉਹ ਚਿੱਠੀਓ ਕਾ ਜ਼ਮਾਨਾ ਥਾ ਨਾ, ਚਿੱਠੀ ਪਹੁੰਚਤੇ ਪਹੁੰਚਤੇ ਸੁਲਾਹ ਹੋ ਗਿਆ। ਤੋ ਇਹ ਸਿਸਟਮ ਐਸਾ ਥੋੜਾ ਸਾ ਰੀਸੈਂਟ ਆ ਗਿਆ।
0: ਤੁਸੀਂ ਵੀ ਕਾਲ ਕਰਕੇ ਦੱਸੋ ਸਾਰੇ ਜੀ, 905-673-3337 9056-733-3337 ਤੇ ਕੀ ਫੋਨ ਜਾਂ ਸੋਸ਼ਲ ਮੀਡੀਆ ਨੇ ਲਾਈਫ ਨੂੰ ਈਜ਼ੀ ਕੀਤਾ ਹੋਇਆ ਜਾਂ ਅਨਈਜ਼ੀ ਕੀਤਾ ਹੋਇਆ। ਤੁਸੀਂ ਕਦੀ ਦੇਖਿਆ ਸਾਡੇ ਗਰੁੱਪ ਦੇ ਵਿੱਚ ਇੱਦਾਂ ਹੁੰਦਾ, ਤੁਸੀਂ ਕਹਿਣਾ ਕਿ ਕਿੱਦਾਂ ਦੀਆਂ ਗੱਲਾਂ ਕਰ ਰਹੀ ਹੈ ਸੰਤੋਸ਼। ਸਾਡੇ ਗਰੁੱਪ 'ਚ ਹੁੰਦਾ ਕਿ ਉਹਨੇ ਮੇਰਾ ਮੈਸੇਜ ਰੀਡ ਕਰ ਲਿਆ, ਇੰਨੇ ਵਜੇ ਉਹ ਬਲੂ ਟਿਕ ਵੱਜ ਗਈ, ਅਜੇ ਤੱਕ ਉਹਨੇ ਰਿਪਲਾਈ ਨਹੀਂ ਕੀਤਾ। ਸਾਡੀ ਫਰੈਂਡਸ ਦਾ ਗਰੁੱਪ ਹੈਗਾ ਆ। ਫਿਰ ਅਸੀਂ ਕਹਿਣਾ ਉਹਨੇ ਅੱਜ ਮੇਰੇ ਮੈਸੇਜ 'ਚ ਕਮੈਂਟ ਨਹੀਂ ਕੀਤਾ, ਅੱਜ ਉਹਨੇ ਮੇਰਾ ਮੈਸੇਜ ਲਾਈਕ ਨਹੀਂ ਕੀਤਾ। ਇਹ ਬੜੀਆਂ ਟੈਨਸ਼ਨਾਂ ਐਕਸਟਰਾ ਵੱਧ ਗਈਆਂ ਕਿ ਜੇ ਤੁਸੀਂ ਇੰਨੇ ਬਿਜ਼ੀ ਹੋ, ਮੈਂ ਕਈ ਵਾਰ ਕਿਸੇ ਦੀ ਫੋਟੋ ਲਾਈਕ ਕਰਨਾ ਜਾਂ ਕਮੈਂਟ ਕਰਨਾ ਭੁੱਲ ਜਾਂਦੀ ਹੈ, ਬਟ ਮੈਂ ਫਿਰ ਵਾਪਸ ਉਹ ਸ਼ਿਟ ਉਹਨੇ ਫੋਟੋ ਪਾਈ ਸੀਗੀ, ਮੈਂ ਤਾਂ ਕਮੈਂਟ ਵੀ ਨਹੀਂ ਕੀਤਾ, ਲਾਈਕ ਵੀ ਨਹੀਂ ਕੀਤਾ, ਉਹਨੇ ਨਾਰਾਜ਼ ਹੋ ਜਾਣਾ। ਮਤਲਬ ਇੰਨੀ ਛੋਟੀ ਛੋਟੀ ਗੱਲ ਤੇ ਅੱਜ ਕੱਲ੍ਹ ਅਸੀਂ ਨਾਰਾਜ਼ ਹੋਣਾ ਸ਼ੁਰੂ ਹੋ ਗਏ ਆ। ਸੋ ਤੁਸੀਂ ਕਿੱਥੇ ਹੋ, ਤੁਸੀਂ ਵੀ ਦੱਸੋ ਤੁਹਾਡੀ ਲਾਈਫ 'ਚ ਇੱਦਾਂ ਹੁੰਦਾ। ਹਸਬੈਂਡਸ ਲਈ ਕੁਐਸਚਨ ਹੈਗਾ, ਤੁਹਾਡੀਆਂ ਵਾਈਫ ਤੁਹਾਨੂੰ ਕਹਿੰਦੀਆਂ ਮੈਂ ਇੰਸਟਾਗ੍ਰਾਮ ਤੇ ਫੋਟੋ ਪਾਈ ਲੋਕਾਂ ਦੀਆਂ ਤਾਂ ਲਾਈਕ ਕਰਦੇ ਹੋ, ਮੇਰੀ ਕਿਉਂ ਨਹੀਂ ਲਾਈਕ ਕਰਦੇ? ਇਹਦੇ ਕਰਕੇ ਲੜਾਈ ਹੁੰਦੀ ਹੈ ਕਿ ਨਹੀਂ ਹੁੰਦੀ? ਤੇ ਤੁਸੀਂ ਕਾਲ ਕਰਨੀ ਹੈ ਤੇ ਦੱਸਣਾ ਹੈ 905-673-3337। ਸੋਚਣ ਦਾ ਮੈਂ ਤੁਹਾਨੂੰ ਟਾਈਮ ਦੇ ਰਹੀ ਹਾਂ। ਦੇਖੋ ਜੀ, ਇੰਨਾ ਟਾਈਮ ਹਮੇਸ਼ਾ ਨਹੀਂ ਮਿਲਦਾ ਸਾਰਿਆਂ ਨੂੰ, ਸੋ ਤੁਹਾਨੂੰ ਟਾਈਮ ਮਿਲ ਰਿਹਾ ਤੇ ਤੁਸੀਂ ਮੈਨੂੰ ਦੱਸਣਾ ਕਿ ਤੁਹਾਡੀ ਵਾਈਫ ਨਾਲ ਲੜਾਈ ਹੋ ਰਹੀ ਹੈ ਇਸ ਟੌਪਿਕ ਤੇ ਕਿ ਨਹੀਂ ਹੋ ਰਹੀ ਹੈ।

0: ਟੁੱਟੇ ਹੋ ਗਿਆ, ਦਿਲ ਟੋਟੇ ਟੁੱਟੇ ਹੋ ਗਿਆ, ਇੰਸਟਾਗ੍ਰਾਮ ਤੇ ਪਾਈ ਰੀਲ ਤੇ ਕਿਸੇ ਨੇ ਕੀਤਾ ਨੀ ਕਮੈਂਟ ਤੇ ਸਾਡਾ ਦਿਲ ਟੋਟੇ ਟੁੱਟੇ ਹੋ ਗਿਆ। ਸੋ ਸੁਣਦੇ ਆ ਸਾਡੀ ਨੈਕਸਟ ਕਾਲ, ਲਾਸਟ ਨੰਬਰ ਹੈਗਾ 9525, ਤੁਸੀਂ ਆਨ ਏਅਰ ਹੋ ਜੀ।
1: ਤੁਸੀਂ
0: ਆਪਣਾ ਨਾਮ ਦੱਸ ਦੋ ਜੀ।
1: ਹਾਂਜੀ, ਮੇਰਾ ਨਾਮ ਨੈਵ ਹੈ।
0: ਓਕੇ, ਹਾਂਜੀ ਨਵ ਜੀ। ਸੋ ਨਵ ਜੀ, ਤੁਸੀਂ ਦੱਸੋ ਮੇਰੇ ਸਵਾਲ ਦਾ ਜਵਾਬ, ਕੀ ਤੁਹਾਨੂੰ ਲੱਗਦਾ ਕਿ ਸੋਸ਼ਲ ਮੀਡੀਆ ਜਾਂ ਫੋਨ ਨੇ ਸਾਡੀ ਲਾਈਫ ਨੂੰ ਈਜ਼ੀ ਕੀਤਾ ਜਾਂ ਅਨਈਜ਼ੀ ਕੀਤਾ?
1: ਮੈਨੂੰ ਤਾਂ ਲੱਗਦਾ ਜੀ ਸੋਸ਼ਲ ਮੀਡੀਆ ਦਾ ਨੈਗੇਟਿਵ ਇੰਪੈਕਟ ਜ਼ਿਆਦਾ ਹੈ।
0: ਅੱਛਾ ਜੀ।
1: ਕਿਉਂਕਿ ਕੱਲ ਨੂੰ ਗੂਗਲ ਹੈਗਾ ਸੀ, ਕਿਸੇ ਨੇ ਕੁਛ ਵੀ ਲਰਨ ਕਰਨਾ, ਜਿਹੜਾ ਇੰਟਰਸਟ ਹੁੰਦਾ ਸੀ ਫਿਰ ਉਹ ਜਾ ਲੈਂਦਾ ਸੀ
0: ਜੀ,
1: ਰਾਈਟ। ਸੋ ਜੋ ਵੀ ਉਹਨੂੰ ਚਾਹੀਦਾ ਉਹ ਉਨੀ ਕੀ ਚਾਹੀਦੀ ਸੀ ਇਨਫੋਰਮੇਸ਼ਨ ਉਹ ਲੈ ਲੈਂਦਾ ਸੀ। ਅੱਜ ਦੀ ਡੇਟ ਚ ਇੰਨਾ ਕੁ ਜ਼ਿਆਦਾ ਐਕਸੈਸਿਵ ਹੋ ਗਿਆ ਕਿ ਆਹ ਜਿਹੜਾ ਹੇਟਰਡ ਵੀ ਵੱਧ ਰਿਹਾ ਨਾ, ਰੇਸਿਜ਼ਮ ਵਗੈਰਾ ਜਾਂ ਹੇਟਰਡ ਵੇ, ਇਹ ਸਾਰਾ ਕੁਛ ਕਿਉਂ ਆ? ਅੱਗੇ ਆਪਣੀ ਕਮਿਊਨਿਟੀ ਕਿਤੇ ਇੱਕ ਜਗ੍ਹਾ ਤੇ ਗਈ ਹੈ, ਉਹਨੇ ਕਿਤੇ ਬਹੁਤ ਚੰਗੇ ਕੰਮ ਵੀ ਕੀਤੇ ਆ, ਕਿਤੇ ਇਹਨਾਂ ਨੂੰ ਥੋੜੀ ਐਕਸਾਈਟਮੈਂਟ ਹੁੰਦੀ ਸੀ ਕਿ ਨਵੇਂ ਕਲਚਰ ਦੇ ਲੋਕ ਆਏ ਆ, ਇਹਨਾਂ ਤੋਂ ਕੁਛ ਸਿੱਖਣ ਨੂੰ ਮਿਲ ਰਿਹਾ ਕਿ ਅੱਛਾ ਇੰਡੀਆ ਕੀ ਚੱਲਦਾ ਕਿਸ ਤਰ੍ਹਾਂ ਨਹੀਂ।
0: ਉਹਨੇ
1: ਕਿ ਇੱਕ ਅੱਧੇ ਨੇ ਕਿਸੇ ਨੇ ਗਲਤ ਕੀਤਾ, ਉਹ ਇੰਨਾ ਕੁ ਵਾਇਰਲ ਕਰੀ ਜਾ ਰਹੇ, ਮਤਲਬ ਸਾਰੇ ਕੋਲ ਸਾਰਿਆਂ ਦੀ ਇੱਕ ਨਾ ਸਟੀਰੀਓਟਾਈਪ ਬਣ ਗਿਆ ਹੋਇਆ ਕਿ ਸਾਰੇ ਇਦਾਂ ਦੇ ਹੀ ਆ
0: ਜੀ, ਬਿਲਕੁਲ। ਸੋ ਨਵ ਜੀ ਨੇ ਬਹੁਤ ਸੋਹਣਾ ਆਂਸਰ ਦਿੱਤਾ ਹੈ। ਸੋ ਇਹ ਤੇ ਆਂਸਰਸ ਮਿਕਸਡ ਹੀ ਆਣੇ ਆ ਪੰਕਜ ਜੀ, ਕਿਉਂਕਿ
1: ਚਿੱਠੀ ਦੀ ਬਾਜੀ, ਚਿੱਠੀ ਦੀ ਤੁਸੀਂ ਗੱਲ ਕਰ ਰਹੇ ਹੋ, ਚਿੱਠੀ ਦੀ ਮੈਨੂੰ ਬਹੁਤ ਵਧੀਆ ਲੱਗਦੀ ਹੈ। ਮੈਨੂੰ ਅੱਜ ਤੱਕ, ਮੈਂ
0: 35, 36 years. ਮੰਮੀ ਨੇ ਮੈਨੂੰ ਆ ਨੀ ਲੈ ਕੇ ਦਿੱਤਾ, ਤੁਸੀਂ ਮੈਨੂੰ ਆਹ ਭੇਜ ਦੋ ਵੈਸਟ ਬੰਗਾਲ ਚ, ਉਦੋਂ ਦੀਦੀ ਮੇਰੇ ਅੰਮ੍ਰਿਤਸਰ ਰਹਿੰਦੇ ਹੁੰਦੇ। ਸੋ ਬਹੁਤ ਹੀ ਵਧੀਆ ਵਧੀਆ ਯਾਦਾਂ ਆ। ਸੋ ਸੁਣਦੇ ਆ ਬਾਕੀ ਸਾਰੇ ਕੀ ਕਹਿੰਦੇ। ਥੈਂਕ ਯੂ ਸੋ ਮਚ ਨਵ ਜੀ ਕਾਲ ਕਰਨ ਲਈ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਜੀ ਯਾਦਵਿੰਦਰ ਕੁੱਲਰ ਜੀ। ਯਾਦਵਿੰਦਰ ਜੀ, ਤੁਸੀਂ ਆਨ ਏਅਰ ਹੋ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਮੈਡਮ, ਆਪਾਂ ਆਰ ਐਸ ਜੀ ਕਸਟਮ ਸੋਫਾ ਤੋਂ ਕਾਲ ਕਰ ਰਹੇ ਹਾਂ।
0: ਵਾਓ, ਆਰ ਐਸ ਜੀ ਕਸਟਮ ਸੋਫਾ ਤੋਂ ਸਾਡੇ ਕੋਲ ਰਾਜ ਗਰੇਵਾਲ ਜੀ ਹੁਣਾਂ ਦੀ ਟੀਮ ਹੈ। ਸੋ ਪੰਕਜ ਜੀ, ਇਹਨਾਂ ਦੀ ਜਿੰਨੀ ਮੈਂ ਤਾਰੀਫ ਕਰਾਂ ਨਾ ਉਨੀ ਘੱਟ ਹੈ
3: ਜੀ ਜੀ ਜੀ,
0: ਕਿਉਂਕਿ ਪੁਰਾਣੀਆਂ ਯਾਦਾਂ ਦੀ ਜਿਵੇਂ ਮੈਂ ਚਿੱਠੀਆਂ ਦੀ ਗੱਲ ਕਰਦੀ ਸੀ, ਜ਼ਰੂਰੀ ਨਹੀਂ ਹੈ ਕਿ ਸਿਰਫ ਚਿੱਠੀਆਂ ਹੀ। ਸੋ ਪੁਰਾਣੀਆਂ ਯਾਦਾਂ ਸਾਡੇ ਸਾਡੇ ਫਰਨੀਚਰ ਦੇ ਨਾਲ ਜੁੜੀਆਂ ਹੁੰਦੀਆਂ। ਸੋ ਫਰਨੀਚਰ ਕਈ ਵਾਰ ਸਾਡੇ ਪੇਰੈਂਟਸ ਨੇ ਸਾਡਾ ਬਣਵਾਇਆ ਹੁੰਦਾ ਕਿ ਜਿਹਦੀ ਲੱਕੜ ਬਹੁਤ ਮਜ਼ਬੂਤ ਹੁੰਦੀ ਆ
3: ਯਾ,
0: ਸੋ ਉਹ ਤੁਸੀਂ ਸਿੱਟਣਾ ਨਹੀਂ ਚਾਹੁੰਦੇ ਹੋ ਐਂਡ ਆਪਣੇ ਪੇਰੈਂਟਸ ਦੀਆਂ ਜਾਂ ਹੋਰ ਵੀ ਬਹੁਤ ਯਾਦਾਂ ਹੈਗੀਆਂ ਤੁਹਾਡੀਆਂ, ਤੁਸੀਂ ਉਹਨੂੰ ਹਟਾਉਣਾ ਨਹੀਂ ਚਾਹੁੰਦੇ, ਬਟ ਚਾਹੁੰਦੇ ਉਹੀ ਰਵੇ ਲੇਕਿਨ ਲੁੱਕ ਚੇਂਜ ਹੋ ਜਾਏ। ਸੋ ਲੁੱਕ ਚੇਂਜ ਕਰਾਉਣ ਲਈ ਤੁਸੀਂ ਪਹੁੰਚਣਾ ਹੈ ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਲਸਟਰੀ ਤੇ, ਤੇ ਮੈਸੇਜ ਦਿਓ ਯਾਦਵਿੰਦਰ ਜੀ, ਤੁਸੀਂ ਕਿਵੇਂ ਯਾਦਾਂ ਨੂੰ ਜੋੜਨ ਦੇ ਵਿੱਚ ਹੈਲਪ ਕਰਦੇ ਹੋ?
2: ਅਸੀਂ, ਮੈਂ ਹਜੇ ਹੁਣੇ ਆਪਣੇ ਇੱਥੇ ਡੈਕਸੀ ਐਂਡ ਸੈਂਡਲਵੁੱਡ ਤੋਂ ਕਿਸੇ ਦਾ ਮਾਲਾ ਸੋਫਾ ਪਿਕ ਕੀਤਾ, ਉਹ ਵੀ ਬੜਾ 15 ਸਾਲ ਪੁਰਾਣਾ ਸੋਫਾ ਸੀਗਾ
0: ਜੀ।
2: ਕਹਿੰਦੇ ਅਸੀਂ ਨਹੀਂ ਸਿੱਟਣਾ ਚਾਹੁੰਦੇ ਤੇ ਅਸੀਂ ਨਵਾਂ ਬਣ ਸਕਦਾ ਸੀਗਾ ਵੀ ਹਾਂਜੀ ਬਣ ਸਕਦਾ, ਮੈਂ ਹੁਣੇ ਪਿਕ ਕਰਕੇ ਆਇਆ ਤੇ ਅਸੀਂ ਸੈਚਰਡੇ ਨੂੰ ਕਰਕੇ ਉਹਦਾ ਮਾਲਾ ਰੀਪੋਸਟ ਸੀ ਤੇ ਉਹਨਾਂ ਨੂੰ ਡ੍ਰੌਪ ਕਰਤਾ।
0: ਵਾਓ, ਸੋ ਪ੍ਰਾਈਸ ਵੀ ਬਚਦਾ ਤੁਹਾਡਾ, ਤੁਹਾਡੀ ਆਪ ਦੀ ਜਿਹੜੀ ਮੈਮਰੀਜ਼ ਆ ਤੁਹਾਡੇ ਨਾਲ ਰਹਿੰਦੀਆਂ। ਮੈਨੂੰ, ਮੈਂ ਇਹਨਾਂ ਦਾ ਕੰਮ ਦੇਖਿਆ ਹੋਇਆ, ਅਮਨ ਜੀ ਹੁਣਾਂ ਦੇ ਘਰੇ ਇਹਨਾਂ ਨੇ ਕੰਮ ਬਹੁਤ ਵਧੀਆ ਕੀਤਾ, ਆਪਨੇ ਦੇਖਿਆ?
3: ਹਾਂ, ਮੈਂ ਦੇਖਿਆ ਜੀ।
0: ਯਾ, ਬਹੁਤ ਹੀ ਵਧੀਆ, ਪੈਸੇ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਤੁਸੀਂ ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਲਸਟਰੀ ਤੇ ਪਹੁੰਚਣਾ ਹੈ। ਜੇਕਰ ਚੇਂਜ ਕਰ ਰਹੇ ਹੋ, ਸੋਫਾ ਉਹੀ ਲੈ ਕੇ ਜਾਣਾ ਹੈ ਬਟ ਲੁੱਕ ਵਧੀਆ ਕਰਨੀ ਹੈ, ਤੇ ਤੁਸੀਂ ਕਾਲ ਕਰਨੀ ਹੈ 6477051317। ਲੋਕੇਸ਼ਨ ਕਿੱਥੇ ਇਹਨਾਂ ਦੀ? ਲੋਕੇਸ਼ਨ ਦੱਸਣਗੇ ਯਾਦਵਿੰਦਰ ਜੀ ਕਿੱਥੇ ਹੈਗੀ ਤੁਹਾਡੀ?
2: ਹਾਂਜੀ, ਆਪਣਾ ਹੈਗਾ ਬ੍ਰਾਂਟਨ ਜਾਂ ਸਟੀਲ ਐਂਡ ਮੈਲਨੀ ਤੇ 20 ਮੈਲਨੀ ਡਰਾਈਵ ਯੂਨਿਟ 10
0: ਜੀ। ਸੋ 20 ਮੈਲਨੀ ਡਰਾਈਵ ਯੂਨਿਟ 10 ਬ੍ਰੈਂਪਟਨ ਦੇ ਵਿੱਚ, ਨੰਬਰ ਹੈਗਾ 647-705-1313 ਤੇ ਕਾਲ ਕਰਨੀ ਹੈ ਤੇ ਆਪਣੀਆਂ ਯਾਦਾਂ ਨੂੰ ਸਾਂਭ ਕੇ ਰੱਖਣਾ ਹੈ ਤੇ ਪੈਸੇ ਵੀ ਬਚਾ ਕੇ ਰੱਖਣੇ ਆ। ਸੋ ਕਾਲ ਕਰਨੀ ਹੈ ਤੁਸੀਂ ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਲਸਟਰੀ। ਥੈਂਕ ਯੂ ਸੋ ਮਚ ਯਾਦਵਿੰਦਰ ਜੀ ਕਾਲ ਕਰਨ ਲਈ। ਸੋ ਪੰਕਜ ਜੀ ਯਾਦਾਂ ਤਾਂ ਬਹੁਤ ਹੀ ਹੁੰਦੀਆਂ ਹੈ, ਯਾਦਾਂ ਤੋਂ ਹੁਣ ਮੈਨੂੰ ਦੱਸੋ ਕਿ ਕਿਸੇ ਨੇ ਚਿੱਠੀ ਲਿਖੀ ਆ, ਹੁਣ ਮੈਂ ਚਿੱਠੀ ਵਾਲੀ ਕੁਐਸਚਨ ਕਰਦੀ ਹਾਂ, ਤੇ ਚਿੱਠੀ ਤੁਹਾਡੀ ਵੀ ਉਹ ਬਲੂ ਕਲਰ ਦੀ ਹੁੰਦੀ ਸੀ ਜਿਹਨੂੰ ਏਦਾਂ ਕਰਕੇ ਚਿਪਕਾ ਦਈਦਾ ਸੀ ਪਾਣੀ ਦੇ ਨਾਲ, ਤੇ ਤੁਸੀਂ ਕਾਲ ਕਰਕੇ ਦੱਸਣਾ ਹੈ। ਔਰ ਪੰਕਜ ਜੀ ਇਸ਼ਾਰੇ ਕਰ ਰਹੇ ਕਿ ਮੈਂ ਵੀ ਸ਼ੇਅਰ ਕਰਤਾ ਹੂੰ ਸੰਤੋਸ਼, ਅਕੇਲੇ ਤੁਮ ਬੋਲ ਰਹੇ ਹੋ।
3: ਟੀਚਰ ਕੇ ਨਾਮ ਸਰ,
0: ਸ਼ੋਰ ਸ਼ੋਰ, ਗੋ ਹੈਡ ਮਾਈ ਸਟੂਡੈਂਟ।
3: ਜੀ ਹਮਾਰ ਆਪਨੇ ਆਈ ਥਿੰਕ ਜੋ ਚਿੱਠੀ ਕਹੀ ਨਾ, ਆਈ ਥਿੰਕ ਬਲੂ ਚਿੱਠੀ ਹੈ। ਮੈਂ ਵੀ ਯੂ ਨੋ ਮੇਰੀ ਦਾਦੀ ਕੋ ਚਿੱਠੀ ਲਿਖਤਾ ਥਾ
0: ਜੀ,
3: ਵੋ ਤਬ ਵੋ ਬਰਾਊਨ ਕਲਰ ਕੀ ਚਿੱਠੀ ਆਤੀ ਥੀ।
0: ਅੱਛਾ, ਆਪਕੀ ਬਰਾਊਨ ਥੀ, ਮੇਰੀ ਬਲੂ ਥੀ।
3: ਹਾਂ, ਇੱਕ ਪੋਸਟਕਾਰਡ ਟਾਈਪ ਕਹਤੇ ਨਾ।
0: ਹਾਂਜੀ ਹਾਂਜੀ, ਪੋਸਟਕਾਰਡ ਵੀ।
3: ਪਹਿਲੇ ਵੋ ਪਲੇਨ ਆਤੇ ਥੇ
0: ਜੀ,
3: ਉਸਕੇ ਬਾਅਦ ਪੀਛੇ ਵੋ ਡਿਜ਼ਾਈਨਰਸ ਵਾਲੇ ਆਨੇ ਲਗੇ
0: ਸੀਨਰੀ ਕੇ ਸਾਥ। ਜੋ ਪੋਸਟਕਾਰਡ ਹੋਤੇ ਥੇ ਨਾ, ਉਹ ਮਹਿੰਗੇ ਹੁੰਦੇ ਸੀਗੇ। ਮੇਰੀ ਮੰਮੀ ਮੈਨੂੰ ਸਸਤੇ ਵਾਲੇ ਬਲੂ ਵਾਲੇ ਲਿਆ ਕੇ ਦਿੰਦੇ ਸੀ, ਕਿਉਂਕਿ ਉਹਦੇ 'ਚ ਕੁਝ ਸੈਂਟ ਵਾਲੀ ਲੱਗਦੀ, ਸੈਂਟ ਨਹੀਂ ਕੀ ਕਹਿੰਦੇ, ਉਹ
3: ਸਟੈਂਪ ਲੱਗਦੀ,
0: ਪੈਸੇ ਵਾਲੀ ਸਟੈਂਪ ਲੱਗਦੀ,
3: ਸਟੈਂਪ ਲੱਗਦੀ ਸੀ ਜੀ।
0: ਸੋ ਤੁਹਾਡੀ ਪੋਸਟਕਾਰਡ ਮੈਨੂੰ ਲੱਗਦਾ ਸਿੱਧਾ ਔਰ ਫਾਸਟ ਸਰਵਿਸ
3: ਹੋਣੀ। ਹਾਂ, ਮੇ ਵੀ ਕੁਝ ਹੋਤਾ ਹੋਗਾ, ਬਿਕੋਜ਼ ਅਭੀ ਕਾਫੀ ਯਾਦ ਨਹੀਂ ਆ ਰਹਾ। ਬਸ ਉਸਮੇ ਨਾ ਉਹ ਲਿਖ ਕੇ ਆਤੇ ਥੇ, ਫਿਰ ਚਲੋ ਮਤਲਬ ਖਤ ਆਇਆ ਹੈ ਪੜ੍ਹਤੇ ਥੇ, ਫਿਰ ਉਸਕੇ ਬਾਅਦ ਮੈਂ, ਫਿਰ ਮੁਝੇ ਆਈ ਥਿੰਕ ਕਾਫੀ ਸਾਲੋਂ ਬਾਅਦ, ਅਭੀ ਐਗਜ਼ੈਕਟਲੀ ਡੇਟ ਯਾਦ ਨਹੀਂ ਹੈ
0: ਜੀ,
3: ਲੇਕਿਨ 3-4 ਸਾਲ ਬਾਅਦ ਫਿਰ ਉਹ ਬਲੂ ਚਿੱਠੀਆਂ ਉਹ ਲਿਖਣੇ ਲੱਗੇ।
0: ਬਲੂ ਚਿੱਠੀ ਇਸ ਲਈ ਆਈ ਥੀ, ਬਲੂ ਚਿੱਠੀ ਮੇਰੇ ਜੈਸੇ ਲੋਗੋ ਕੇ ਲਈ ਆਈ ਥੀ ਜਿਨ੍ਹਾਂ ਨੇ ਜ਼ਿਆਦਾ ਲਿਖਣੀ ਹੈ। ਪੋਸਟ ਕਾਰਡ ਮੈਂ ਕਿਆ ਹੁੰਦਾ ਹੈ ਕਿ ਆਪ ਕੁਝ ਲਿਮਿਟੇਡ ਹੀ ਲਿਖ ਸਕਦੇ ਹੋ। ਜਬ ਹਮ ਸਕੂਲ ਮੈਂ ਪੜ੍ਹਤੇ ਥੇ, ਆਪਕੋ ਯਾਦ ਹੈ ਇੰਗਲਿਸ਼ ਮੈਂ ਹਮਾਰਾ ਇੱਕ ਚੈਪਟਰ ਹੋਤਾ ਥਾ ਪੋਸਟ ਕਾਰਡ ਰਾਈਟਿੰਗ, ਲੈਟਰ ਰਾਈਟਿੰਗ ਵੀ ਸਿਖਾਤੇ ਥੇ ਪੋਸਟ ਕਾਰਡ। ਪੋਸਟ ਕਾਰਡ ਚ ਤੁਸੀਂ ਲਿਮਿਟੇਡ ਵਰਡਸ ਜਿਹਦਾ ਥੋੜਾ ਬਹੁਤਾ ਮੀਨਿੰਗ ਹੋ ਜਾਏ, ਜੈਸੇ ਮਾਈ ਨੇਮ ਇਜ਼ ਸੰਤੋਸ਼, ਪੂਰਾ ਨਹੀਂ ਲਿਖਣਾ, ਨੇਮ ਸੰਤੋਸ਼, ਮਤਲਬ ਉਹ ਸ਼ਾਰਟ ਵਰਡਸ ਲਿਖਦੇ ਸੀ, ਕਿਉਂਕਿ ਇੱਕ ਇੱਕ ਵਰਡ ਦੇ ਸ਼ਾਇਦ ਪੈਸੇ ਲੱਗਦੇ ਸੀ।
3: ਆਮ ਨਹੀਂ ਵੈਸਾ ਨਹੀਂ, ਤੁਹਾਨੂੰ ਜਗ੍ਹਾ ਕਮ ਹੋਦੀ ਸੀ ਲਿਖਣ ਦੀ, ਜਗ੍ਹਾ ਹੀ ਨਹੀਂ।
0: ਯਾ ਬਟ ਸਕੂਲ ਮੈਂ ਮੈਨੂੰ ਯਾਦ ਹੈ ਕਿ ਅਸੀਂ ਪੋਸਟ ਕਾਰਡ ਰਾਈਟਿੰਗ ਕਰਦੇ ਸੀ, ਉਹਦੇ ਵਿੱਚ ਕੁਛ ਕੁਛ ਸਿਰਫ ਚੀਜ਼ਾਂ ਲਿਖਦੇ ਸੀ। ਸੋ ਨੈਕਸਟ ਕਾਲਰ ਸਾਡੇ ਨਾਲ ਹੈਗੇ ਤੇਗ ਬਹਾਦਰ ਜੀ, ਤੁਸੀਂ ਆਉਣੇ ਆਰੋ।
4: ਹਾਂਜੀ, ਤੁਹਾਨੂੰ ਦੋਨਾਂ ਨੂੰ ਤੇ ਸਾਰਿਆਂ ਨੂੰ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ।
4: ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਕੱਲ ਤੁਸੀਂ ਸੰਤੋਸ਼ ਜੀ ਕੰਪਲੇਂਟ ਕਰਦੇ ਸੀ ਨਾ, ਫਿਰ ਰੇਡੀਓ ਬੰਦ ਕਰੋ ਲੋਕਾਂ ਨੂੰ ਕਹਿੰਦੇ ਸੀ
0: ਜੀ।
4: ਉਹ ਲੋਕਾਂ ਦਾ ਫਾਲਟ ਨਹੀਂ ਸੀ
0: ਜੀ,
4: ਜਿੱਦਾਂ ਹੁਣ ਤੁਹਾਡੀ ਮੈਂ ਨਾ ਆਵਾਜ਼ ਸੁਣਦਾ ਸੀ ਜਦੋਂ ਮੈਂ ਔਨ ਦਾ ਹੋਲਡ ਸੀ
0: ਜੀ,
4: ਕੱਲ ਤੁਹਾਡੀ ਆਵਾਜ਼ ਨਹੀਂ ਆਉਂਦੀ ਸੀ, ਰੇਡੀਓ ਲਾਉਣਾ ਪੈਂਦਾ ਸੀ।
0: ਅੱਛਾ ਜੀ, ਓਕੇ, ਬਹੁਤ ਬਹੁਤ ਮਾਫੀ ਮੰਗਦੀ ਹਾਂ ਜਿਨ੍ਹਾਂ ਨੂੰ ਮੈਂ ਕੰਪਲੇਨ ਕੀਤੀ, ਮੈਂ ਕੰਪਲੇਨ ਵਾਪਸ ਲੈਂਦੀ ਹਾਂ। ਸੋ ਤੇਗ ਬਹਾਦਰ ਜੀ, ਇਹ ਤੁਹਾਡੀ ਡਿਊਟੀ ਹੈ, ਤੁਸੀਂ ਮੈਨੂੰ ਚੈੱਕ ਕਰਕੇ ਦੱਸਣਾ ਹੋਏਗਾ ਕਿ ਸੰਤੋਸ਼ ਤੁਹਾਡੀ ਆਵਾਜ਼ ਆ ਰਹੀ ਹੈ ਕਿ ਨਹੀਂ। ਸਭ ਤੋਂ ਪਹਿਲਾਂ ਕਾਲ ਕਰਕੇ
4: ਬਹੁਤ ਵਧੀਆ ਆਵਾਜ਼ ਆ ਰਹੀ ਜੀ, ਅੱਜ ਤਾਂ ਜਾਨੀ ਕਿ ਫੋਨ ਤੇ ਵੀ ਸੁਣਦਾ ਸਾਰੀ ਗੱਲ
0: ਜੀ।
4: ਤੇ ਚਿੱਠੀਆਂ ਦਾ ਆਪਾਂ ਸਟਾਰਟ ਕਰੀ ਦਾ ਲਿਖ ਤੋਂ ਤੇਗ ਬਹਾਦਰ ਸਿੰਘ
0: ਜੀ,
4: ਇੱਦਾਂ ਸਟਾਰਟ ਕਰੀ ਦਾ ਜੀ। ਬੜੀਆਂ ਚਿੱਠੀਆਂ ਪਹਿਲਾਂ ਜਦ ਮੈਂ ਕੈਨੇਡਾ ਚ ਆਇਆ
0: ਜੀ,
4: ਬਹੁਤ ਬਹੁਤ ਲਿਖੀਆਂ ਜੀ ਇੰਡੀਆ ਨੂੰ ਮੈਂ,
3: ਤੇ
4: ਬਹੁਤ ਵਧੀਆ ਲੱਗਦਾ ਇਹ ਚਿੱਠੀ ਲਿਖਣ ਚ, ਤੇ ਪੜ੍ਹਨ ਚ ਉਹ ਤੋਂ ਵੀ ਵਧੀਆ ਲੱਗਦਾ ਜੀ।
3: ਜੀ ਜੀ ਜੀ,
0: ਤੁਹਾਡੀ ਲਿਖਤਮ ਤੋਂ ਸ਼ੁਰੂ ਹੁੰਦੀ ਆ, ਮੇਰੀ ਥੋੜੀ ਡਿਫਰੈਂਟ ਸ਼ੁਰੂ ਹੁੰਦੀ ਸੀ ਕਿਉਂਕਿ ਮੈਨੂੰ ਹਿੰਦੀ ਤੋਂ ਸਿਖਾਇਆ ਸੀਗਾ ਵੈਸਟ ਬੰਗਾਲ ਚ, ਤਾਂ ਕਰਕੇ। ਤੇ ਆਦਰਨੀਏ ਵਾਲੇ ਵੀ ਹੋਣਗੇ, ਉਹ ਵੀ ਫੋਨ ਕਰਕੇ ਜ਼ਰੂਰ ਦੱਸੋ। ਤੇ ਤੇਗ ਬਹਾਦਰ ਜੀ, ਤੁਹਾਡੀ ਡਿਊਟੀ ਹੈ, ਪਲੀਜ਼ ਕਾਲ ਕਰਕੇ ਦੱਸਿਆ ਕਰਨੀ ਆਵਾਜ਼ ਸਹੀ ਆ ਰਹੀ ਹੈ ਕਿ ਨਹੀਂ ਆ ਰਹੀ ਹੈ।
4: ਚਲੋ ਠੀਕ ਹੈ ਜੀ, ਅੱਜ ਤਾਂ ਡਿਊਟੀ ਲੱਗ ਗਈ
0: ਜੀ, ਥੈਂਕ ਯੂ ਸੋ ਮਚ,
4: ਬਹੁਤ ਧੰਨਵਾਦ ਜੀ,
0: ਥੈਂਕ ਯੂ ਜੀ। ਸੋ ਹਮਾਰੇ ਸਾਥ ਹਮਾਰੇ ਨੈਕਸਟ ਕਾਲਰ, ਸਾਡੇ ਨੈਕਸਟ ਕਾਲਰ ਹੈਗੇ ਆ, ਨੰਬਰ ਹੈਗਾ 2065, ਤੁਸੀਂ ਆਉਣੇ ਆਰੋ
5: ਜੀ। ਆਪਨੇ ਇਹ ਬੜਾ ਅੱਛਾ ਚਿੱਠੀਆਂ ਵਾਲਾ ਟੋਪਿਕ ਸ਼ੁਰੂ ਕੀਤਾ, ਪੁਰਾਣੀ ਯਾਦਾਂ ਤਾਜ਼ਾ ਕਰਵਾ ਦੀਆਂ ਆਪ
0: ਜੀ, ਬਿਲਕੁਲ,
5: ਬਹੁਤ ਚਿੱਠੀਆਂ ਲਿਖੀਆਂ ਔਰ ਬਹੁਤ, ਬਲਕਿ ਕਈ ਚਿੱਠੀਆਂ ਕਾ ਤੋ ਇਤਨਾ ਇੰਤਜ਼ਾਰ ਹੋ ਰਹਾ ਥਾ ਕਿ ਜਾ ਜਾ ਕੇ ਸੜਕ ਪੇ ਦੇਖਤੇ ਥੇ ਕਿ ਵੋ ਪੋਸਟਮੈਨ ਜੋ ਹੈ ਵੋ ਆ ਗਿਆ ਕਿ ਨਹੀਂ ਆਇਆ
0: ਜੀ।
5: ਤੋ ਮੁਝੇ ਯਾਦ ਹੈ ਇੱਕ ਚਿੱਠੀ ਜਬ ਮੁਝੇ ਆਈ ਥੀ, ਮੈਨੇ ਇੱਕ ਜਗ੍ਹਾ ਟੈਸਟ ਦਿਆ ਥਾ ਕੈਡਿਟ ਕਾਲਜ ਮੈਂ ਐਡਮਿਸ਼ਨ ਕੇ ਲੀਏ, ਤੋ ਬੜੀ ਐਕਸਾਈਟਮੈਂਟ ਥੀ, ਬੜਾ ਮੁਝੇ ਸ਼ੌਕ ਥਾ ਉਧਰ ਜਾਣੇ ਕਾ। ਤੋ ਮੁਝੇ ਵੋ ਚਿੱਠੀ ਜੋ ਆਈ ਥੀ, ਵੋ ਰਜਿਸਟਰਡ ਚਿੱਠੀਆਂ ਵੀ ਆਤੀ ਥੀ, ਕਈ ਹੋਤੀ ਥੀ ਆਪਕੋ ਲੈ ਕੇ ਸਾਈਨ ਕਰਕੇ ਤੋ ਫਿਰ ਵੋ ਦੇਣਾ ਹੋਤਾ ਥਾ ਪੋਸਟਮੈਨ ਕੋ। ਵੋ ਰਜਿਸਟਰਡ ਚਿੱਠੀ ਆਈ ਥੀ, ਤੋ ਵੋ ਮੈਨੇ ਦੇਖਾ ਕਿ ਮੈਂ ਕੁਆਲੀਫਾਈ ਕਰ ਗਿਆ ਹੂੰ। ਵੋ ਮੁਝੇ ਆਜ ਤੱਕ ਨਹੀਂ ਭੁੱਲਦੀ ਵੋ ਚਿੱਠੀ ਜੋ ਮੈਨੇ ਰਿਸੀਵ ਕੀ ਥੀ।
0: ਦੇਖੋ ਜੀ, ਕਿਤਨੀ ਪਿਆਰੀ ਯਾਦਾਂ ਹੈ। ਪੋਸਟਮੈਨ ਅੰਕਲ ਕੋ ਮੇਰੀ ਮੰਮਾ ਸਪੈਸ਼ਲੀ ਚਾਏ ਚੂਏ ਪਿਲਾ ਕੇ ਰੱਖਦੇ ਥੇ ਕਿ ਹਮਾਰੀ ਚਿੱਠੀ ਕਹੀਂ ਕੋਈ ਮਿਸ ਨਾ ਕਰਦੇ। ਜੀ,
5: ਪੋਸਟ ਕਾਰਡ ਕੀ ਆਪਣੇ ਜੋ ਬਾਤ ਕੀ ਹੈ ਨਾ, ਪੋਸਟ ਕਾਰਡ ਕੀ ਔਰ ਦੂਸਰੇ ਪ੍ਰੂਫ ਵਾਲੇ ਕੀ, ਇਹ ਜੋ ਪੋਸਟ ਕਾਰਡ ਹੋਤਾ ਥਾ ਨਾ, ਯੇ ਓਪਨ ਹੋਤਾ ਥਾ, ਮਤਲਬ ਯੇ ਆਪ ਕਿਸੀ ਐਨਵੈਲਪ ਪੇ ਨਹੀਂ ਦੱਸਤਾ ਥਾ,
0: ਤੋ
5: ਇਸ ਕੇ ਉਪਰ ਯੇ ਆਪ ਸਹੀ ਕਹਿ ਰਹੀ ਹੈ, ਥੋੜਾ ਸੀ ਲਿਖਣਾ ਹੋਤਾ ਥਾ, ਆਪਨੇ ਜਗ੍ਹਾ ਵੀ ਕਮ ਹੋਤੀ ਥੀ, ਲੇਕਿਨ ਯੇ ਸਸਤੇ ਹੋਤੇ ਥੇ, ਯੇ ਮਹਿੰਗੇ ਨਹੀਂ ਹੋਤੇ ਥੇ। ਆਪਨੇ ਮੇਰੇ ਖਿਆਲ ਅਭੀ ਕਹਾ ਕਿ ਸ਼ਾਇਦ ਜੀ ਪੋਸਟ ਕਾਰਡ ਮਹਿੰਗੇ ਹੋਤੇ ਥੇ, ਯੇ ਪੋਸਟ ਕਾਰਡ ਸਸਤੇ ਹੋਤੇ ਥੇ, ਮਤਲਬ मुझे अच्छी तरह याद है, क्योंकि ये सारा आपका मैटर जो है था ओपन होता था ना
0: जी,
5: वो उसमें कोई प्राइवेसी नहीं
0: है, आपने ओके ओके ठीक है
5: ऐसे ही डाल दिया एड्रेस लिख के छोटा सा पोस्ट कार्ड, तो लेकिन वो जो एनवेलप के अंदर तो आप जितने मर्जी पेजेस
0: वाओ, सो अच्छी बात पता चली कि वो सीक्रेट कुछ नहीं होता था उसमें इसलिए था। अच्छा पंकज जी फिर आप लिख सकते हो आपका सीक्रेट नहीं होता होगा, मेरी तो शिकायतें होती थी। ठीक है, थैंक यू सो मच, आपने कॉल किया बहुत अच्छा लगा,
5: बहुत शुक्रिया,
0: थैंक यू जी। सो साढ़े नौ साढ़े नेक्स्ट कॉलर है, नंबर है जी 8777।
6: ਸਤਿ
0: ਸ੍ਰੀ ਅਕਾਲ ਜੀ, ਨੰਬਰ ਬਹੁਤ ਪਿਆਰਾ ਤੁਹਾਡਾ 777 ਐਟ ਦ ਐਂਡ।
6: ਅੱਛਾ
0: ਜੀ,
3: ਇਹ ਆਈਐਲਟੀਐਸ ਦਾ ਸਕੋਰ ਹੁੰਦਾ 777।
0: ਯਾ ਇਸੇ ਲਈ ਮੈਨੂੰ ਚਾਹੀਏ ਥਾ ਨਾ 777, ਜਬ ਮੈਂ ਕੈਨੇਡਾ ਪੀਆਰ ਕੇ ਲਈ ਫਾਈਲ ਲਗਾਈ ਸੀ ਬਹੁਤ ਸਦੀਆਂ ਪਹਿਲੇ, ਤੋ ਆਈ ਲਵ ਦਿਸ ਨੰਬਰ।
6: ਅੱਛਾ ਮੈਂ ਵਿਕਰਮ, ਮੇਰਾ ਨੰਬਰ ਮੈਂ ਪਰ ਦਿੰਦਾ ਨੀ, 2.25 ਲੱਖ ਦਾ ਜੀ।
0: ਅੱਛਾ ਜੀ, ਸੋ ਤੁਸੀਂ ਆਪਣਾ ਨਾਮ ਦੱਸਿਓ ਮੈਨੂੰ।
6: ਗੁਰਦੇਵ ਸਿੰਘ ਫਰੋਮ ਅੰਮ੍ਰਿਤਸਰ ਜੀ।
0: ਗੁਰਦੇਵ ਸਿੰਘ ਜੀ ਫਰੋਮ
6: ਅੰਮ੍ਰਿਤਸਰ।
0: ਓ ਵਾਓ, ਅੱਜ ਤਾਂ ਅੰਮ੍ਰਿਤਸਰ ਤੋਂ ਕਾਲਸ ਹੀ ਕਾਲਸ ਆ ਰਹੀਆਂ, ਵੈਰੀ ਨਾਈਸ ਗੁਰਦੇਵ ਜੀ।
6: ਮੈਂ ਪਿੰਡਾਂ ਚੋਂ ਆ ਜੀ, ਪਿੰਡ ਸਾਡਾ ਲਾਗੇ ਸੀ ਅੰਮ੍ਰਿਤਸਰ ਤੋਂ 10 ਕਿਲੋਮੀਟਰ ਦੂਰ।
0: ਅੱਛਾ ਜੀ, ਕਿਹੜੇ ਪਿੰਡ ਤੋਂ ਤੁਸੀਂ?
6: ਮੂਦਲ।
0: ਮੂਦਲ ਮੈਂ ਮੁਦਲ ਗਈ ਹੋਈ ਆ, ਆਈ ਨੋ ਦੈਟ ਪਿੰਡ ਕਿਉਂਕਿ ਮੇਰੇ ਮਾਸੀ ਜੀ ਉੱਥੋਂ ਆ। ਸੋ ਬਹੁਤ ਹੀ ਪਿਆਰਾ ਔਰ ਬਹੁਤ ਹੀ ਵਧੀਆ ਪਿੰਡ ਆ, ਛੋਟਾ ਜਿਹਾ ਪਿੰਡ ਹੈ, ਗੁਰਦੁਆਰਾ ਹੈ ਬਹੁਤ ਹੀ ਪਿਆਰਾ, ਉੱਥੇ ਦੇ ਬਾਬਾ ਜੀ ਵੀ ਬਹੁਤ ਨਾਈਸ, ਮੈਨੂੰ ਯਾਦ ਹੈ ਉਹਨਾਂ ਦੇ ਬੇਟੇ ਨੂੰ ਅਸੀਂ ਟਿਊਸ਼ਨ ਪੜ੍ਹਾਉਂਦੇ ਹੁੰਦੇ ਸੀ ਇੱਕ ਟਾਈਮ ਚ। ਸੋ
6: ਅਸੀਂ
0: ਨਰਸਿੰਗ ਕਾਲਜ ਐਂਟਰੀ ਤੇ ਹੈ ਜਦੋਂ ਅਸੀਂ ਉੱਤਰ ਕੇ ਰੋਡ ਤੇ ਜਾਈਦਾ। ਸੋ ਮੇਰੀ ਮਾਸੀ ਜੀ ਨੂੰ ਮੈਂ ਕਦੀ ਕਦੀ ਮਿਲਣ ਜਾਂਦੀ ਹੁੰਦੀ ਸੀ ਔਰ ਬਹੁਤ ਵਧੀਆ ਹੈ ਤੇ ਬਹੁਤ ਵਧੀਆ ਲੱਗਿਆ। ਗੁਰਦੇਵ ਜੀ ਤੁਸੀਂ ਦੱਸੋ ਚਿੱਠੀਆਂ ਕੀ ਯਾ ਹਾਂ ਤੁਹਾਨੂੰ ਵਧੀਆ ਲੱਗਦੀਆਂ ਹੈ, ਚਿੱਠੀਆਂ ਵਾਲਾ ਟਾਈਮ ਜਾਂ ਫੋਨ ਵਾਲਾ ਟਾਈਮ?
6: ਚਿੱਠੀਆਂ ਬਹੁਤ ਵਧੀਆ ਵੀ ਲੱਗਦੀਆਂ। ਮੈਂ ਤੁਹਾਨੂੰ ਚਿੱਠੀ ਦੀ ਗੱਲ ਸੁਣਾਉਣਾ ਵਾ, ਮੈਂ ਮਰਚਨ ਨੇਵੀ ਜੀ
0: ਜੀ
6: ਤੇ ਗੱਲ ਹੈਗੀ ਆ 92 ਦੀ 93 ਦੀ ਤੇ ਸਾਨੂੰ ਮੈਨੂੰ ਚਿੱਠੀ ਆਈ ਵੀ ਮੇਰੇ ਬੇਟਾ ਹੋਇਆ ਤੇ ਪਰ ਉਹ ਚਿੱਠੀ ਜਿਹੜੀ ਆ ਨਾ ਜਿਹੜਾ ਸਾਡਾ ਇੱਕ ਸਰਦਾਰ ਹੀ ਸੀ ਉਹਨੂੰ ਬੜੇ ਉਹਨੇ ਆਪਣੇ ਕੋਲ ਹੀ ਰੱਖ ਛੱਡੀ, ਉਹਨੂੰ ਜਦ ਭਲੇ ਚਿੱਠਾ ਭੁੱਲ ਗਿਆ ਮੈਨੂੰ 15 ਨਾਮਾਂ ਦਿੱਤੀ
0: ਜੀ
6: ਤੇ ਮੈਂ ਉਹ ਚਿੱਠੀ ਇੰਨੀ ਐਕਸਾਈਟਡ ਹੁੰਦੀ ਸੀ ਜਦੋਂ ਮੈਂ ਪੜ੍ਹੀ ਤੇ ਉਹ ਮਾਈ ਗੋਡ ਮੈਂ ਉੱਥੇ ਫਿਰ ਪਾਰਟੀ ਹੋਈ ਮੈਂ ਅਟਲਾਂਟ
0: ਵਾਹ ਵੈਰੀ ਨਾਈਸ ਬਹੁਤ ਵਧੀਆ ਲੱਗਿਆ ਗੁਰਦੇਵ ਜੀ ਤੁਹਾਡਾ ਵੀ ਜਿਹੜੀ ਤੁਹਾਡੀ ਯਾਦ ਤਾਜ਼ੀ ਕੀਤੀ ਅਸੀਂ ਔਰ ਸਾਨੂੰ ਵੀ ਸੁਣ ਕੇ ਬਹੁਤ ਵਧੀਆ ਲੱਗਿਆ, ਇੰਜੋਏ ਕਰੋ ਅੱਜ ਦਾ ਦਿਨ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਜੀ 7088। ਹੈਲੋ ਬੰਗਾਲੀ ਆਂਦੀ ਹੈ ਤੁਹਾਨੂੰ ਹਰਪ੍ਰੀਤ ਜੀ?
7: ਇੰਨੀ ਨੀ ਆਂਦੀ ਕਿਉਂਕਿ ਅਸੀਂ ਜਿਹੜਾ ਰਹੇ ਸੀ ਨਾ
0: ਜੀ
7: ਅਸੀਂ ਰਹੇ ਸੀਗੇ ਪੰਜਾਬੀਆਂ ਦੇ ਏਰੀਆ ਚ ਰਹੇ ਸੀਗੇ ਤਾਂ ਇੰਨੀ ਕ ਨੀ ਆਂਦੀ।
0: ਵੈਸੇ ਵੈਸਟ ਬੰਗਾਲ ਕਿੱਥੋਂ ਸੀ ਤੁਸੀਂ? ਤੁਸੀਂ ਵੈਸਟ ਬੰਗਾਲ ਕਿੱਥੋਂ?
7: ਖੜਕਪੁਰ।
0: ਖੜਕਪੁਰ ਓਕੇ, ਮੇਰਾ ਬਰਥ ਹੋਇਆ ਦੁਰਗਾਪੁਰ। ਸੋ ਬਹੁਤ ਹੀ ਪਿਆਰਾ ਸ਼ਹਿਰ ਹੈ ਦੁਰਗਾਪੁਰ, ਮੇਰੇ ਦਿਲ ਦੇ ਬਹੁਤ ਕਰੀਬ ਆ। ਸੋ
7: ਬਹੁਤ ਗਈ ਆ ਉੱਥੇ ਵੀ।
0: ਅੱਛਾ ਉੱਥੇ ਗਏ ਹੋ, ਵੈਰੀ ਨਾਈਸ। ਸੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸੋ ਤੁਸੀਂ ਦੱਸੋ ਮੈਨੂੰ ਅੱਜ ਕੀ ਤੁਸੀਂ ਸਾਡਾ ਟੌਪਿਕ ਸੁਣਿਆ ਕਿ ਤੁਹਾਨੂੰ ਕੀ ਲੱਗਦਾ ਸੋਸ਼ਲ ਮੀਡੀਆ ਨੇ ਫੋਨ ਨੇ ਲਾਈਫ ਈਜ਼ੀ ਕੀਤੀ ਹੈ ਜਾਂ ਅਨਈਜ਼ੀ ਕੀਤੀ ਆ?
7: ਹਾਂਜੀ, ਮੇਰਾ ਪਹਿਲੇ ਫੋਨ ਡਿਸਕਨੈਕਟ ਹੋ ਗਿਆ ਸੀਗਾ ਤੇ ਮੈਂ ਰੂਰਲ ਏਰੀਆ ਸੀ, ਮੈਂ ਕਿਹਾ ਚਲੋ ਇਸ ਤੋਂ ਬਾਹਰ ਨਿਕਲਦੀ ਹਾਂ ਕਾਲ ਕਰਦੀ ਹਾਂ ਕਿਉਂਕਿ ਮੇਰੀ ਗੱਲ ਥੋੜੀ ਸ਼ਾਇਦ ਲੰਬੀ ਹੋ ਜੂਗੀ।
0: ਮੈਂ ਤੁਹਾਡੇ ਟੌਪਿਕ ਸੁਣਿਆ ਤਾਂ ਸੋ ਆਪਾਂ ਨੂੰ ਥੋੜਾ ਜਿਹਾ ਫਾਸਟ ਕਰਨਾ।
7: ਮੈਂ ਠੀਕ ਹੈ, ਮੈਂ ਸ਼ਾਰਟ ਕਰ ਜੀ ਦੱਸ ਦੀ। ਮੈਂ ਤੁਹਾਡਾ ਟੌਪਿਕ ਸੁਣਿਆ ਸੀਗਾ, ਤੁਸੀਂ ਪੁੱਛਿਆ ਸੀਗਾ ਫੋਨ ਕਾਲ ਨੇ ਲਾਈਫ ਈਜ਼ੀ ਕੀਤੀ ਕਿ ਨਹੀਂ। ਇਹ ਤਾਂ ਟਰੂ ਆ ਕਿ ਫੋਨ ਕਾਲਸ ਨੇ ਲਾਈਫ ਬਹੁਤ ਜਣਾ ਦੀ ਈਜ਼ੀ ਕੀਤੀ ਆ, ਜਿਹਨਾਂ ਨੂੰ ਕਈ ਵਾਰ ਨਾ ਸੁਨੇਹਾ ਚਿੱਠੀਆਂ ਰਾਹੀਂ ਬਹੁਤ ਲੇਟ ਪਹੁੰਚਦਾ ਹੁੰਦਾ ਸੀ ਕਿਸੇ ਵੀ ਚੀਜ਼ ਦਾ ਜੋ ਕਿ ਫੋਨ ਰਾਹੀਂ ਆਪਾਂ ਨੂੰ ਈਜ਼ੀ ਹੋ ਗਿਆ ਹਨਾ।
0: ਤੇ
7: ਕਈ ਵਾਰ ਆਪਣੇ ਕੋਈ ਪੁਰਾਣੇ ਜਿੱਦਾਂ ਮੇਰੇ ਮਾਮਾ ਜੀ ਇੱਕ ਬਹੁਤ ਬਿਮਾਰ ਸੀ ਕੈਨੇਡਾ ਚ ਤੇ ਮੇਰੀ ਮੰਮੀ ਬਹੁਤ ਤਰਸਦੀ ਸੀ ਉਹਨੂੰ ਦੇਖਣ ਨੂੰ ਹਨਾ, ਤਾਂ ਉਹ ਵੀ ਈਜ਼ੀ ਹੋ ਗਿਆ ਕਿ ਆਪਾਂ ਵੀਡੀਓ ਕਾਲ ਕਰਕੇ ਅੱਜ ਕੱਲ ਆਪਾਂ ਝੱਟ ਦੇਖ ਲੈਂਦੇ ਹਾਂ।
0: ਬਿਲਕੁਲ।
7: ਔਰ ਜੇ ਗੱਲ ਕਰੀਏ ਚਿੱਠੀਆਂ ਦੀ ਤੇ ਚਿੱਠੀਆਂ ਦਾ ਲਾਈਕ ਮੈਨੂੰ ਲੱਗਦਾ ਸੀਜ਼ਨ ਫੋਰਐਵਰ ਆ ਮੇਰੇ ਲਈ, ਜੋ ਕਿ ਅਸੀਂ ਹੁਣ ਵੀ ਘਰ ਚ ਕਰਦੇ ਰਹਿੰਦੇ ਜਦੋਂ ਮੇਰਾ ਬੇਟੇ ਦਾ ਬਰਥਡੇ ਹੁੰਦਾ ਆ ਜਾਂ ਫਿਰ ਉਹਨਾਂ ਨੂੰ ਕਿਤੇ ਜਾਣਾ ਹੁੰਦਾ ਤੇ ਮੈਂ ਉਹਨੂੰ ਛੋਟੀ ਛੋਟੀਆਂ ਚਿੱਠੀਆਂ ਲੈ ਕੇ ਰਿਮਾਇੰਡ ਕਰਵਾਉਣ ਨੂੰ ਲਿਖ ਦਿੰਦੀ ਆ ਹਨਾ।
0: ਸੋ ਸਵੀਟ।
7: ਇਹ ਬਰਥਡੇ ਵਾਲੇ ਦਿਨ ਵੀ ਬੜੇ ਪਿਆਰੀਆਂ ਪਿਆਰੀਆਂ ਉਹਨੂੰ ਨਾ 2-3 ਚਿੱਠੀਆਂ ਜਗ੍ਹਾ ਜਗ੍ਹਾ ਲਕੋ ਕੇ ਲਾਈਕ ਦੱਸੇ ਹੁੰਦੇ ਕਿ ਹਿਡਨ ਸਪੋਟ ਆ ਤੇਰੇ ਤੂੰ ਲੱਭਣੇ ਪੈਣੇ, ਤਾਂ ਉਹ ਸਾਡਾ ਹਜੇ ਘਰ ਚ ਮੈਂ ਚੱਲਦੀ ਰਹਿੰਦੀ ਕਿਉਂਕਿ ਮੈਂ ਉਹਨੂੰ ਕਹਿੰਦੀ ਹੁੰਦੀ ਕਿ ਜੋ ਚੀਜ਼ ਪੜ ਕੇ ਫੀਲਿੰਗ ਆਉਂਦੀ ਹੈ ਨਾ ਉਹ ਕਿਸੇ ਵੀ ਚੀਜ਼ ਤੋਂ ਫੀਲਿੰਗ ਨਹੀਂ ਆਉਂਦੀ।
0: ਬਿਲਕੁਲ ਸਹੀ ਬੋਲਿਆ।
7: ਇੱਕ ਵਾਰ ਆਪਣੇ ਇੱਥੇ ਬ੍ਰੈਂਪਟਨ ਚ ਤੁਹਾਨੂੰ ਯਾਦ ਹੋਊਗਾ ਕਿ ਹਡਸਨ ਵੇ ਬਿਲਡਿੰਗ ਢਾਈ ਗਈ ਸੀ
0: ਜੀ ਜੀ
7: ਤੇ ਮੈਂ ਉੱਥੇ ਗਈ ਸੀ ਅਸੀਂ ਸਮਾਨ ਲੈਣ ਗਏ ਸੀ ਤੇ ਮੈਨੂੰ ਉੱਥੋਂ ਵੀ ਬਹੁਤ ਸਾਰੀਆਂ ਨਾ ਉਹਨਾਂ ਦੀਆਂ ਚਿੱਠੀਆਂ ਮਿਲੀਆਂ ਸੀ ਜੋ ਕਿ ਆਪਾਂ ਪੜ੍ਹ ਸਕਦੇ ਸੀਗੇ ਜਿੱਦਾਂ ਡਿਫਰੈਂਟ ਟਾਈਪ ਦੀਆਂ ਜਿਹੜਾ ਪੜ੍ਹ ਕੇ ਵਾਲੀ ਇੱਕ ਪਾਸੇ ਐਡਰੈਸ ਲਿਖਿਆ ਹੁੰਦਾ ਸੀ
0: ਬਿਲਕੁਲ ਬਿਲਕੁਲ
7: ਤੇ ਮੈਂ ਨਾ ਲੈਣ ਸਮਾਨ ਗਈ ਸੀ ਤੇ ਚਿੱਠੀਆਂ ਪੜ੍ਹਨ ਬਹਿ ਗਈ ਜਿਹੜਾ ਮੇਰੇ ਨਾਲ ਗਿਆ ਸੀ ਕਹਿੰਦਾ ਤੂੰ ਤਾਂ ਬੈਠ ਕੇ ਪੜ੍ਹਨ ਲੱਗ ਪਈ ਮੈਂ ਕਿਹਾ ਬੜਾ ਮਜ਼ਾ ਆਉਂਦਾ ਹੈ ਉਹਨਾਂ ਦੀਆਂ ਸਟੋਰੀਆਂ ਸੁਣ ਕੇ ਕਿ ਏਦਾਂ ਹੁੰਦਾ ਸੀ
0: ਬਹੁਤ ਵਧੀਆ ਲੱਗਿਆ ਬਿਲਕੁਲ ਆਈ ਵਿਸ਼ ਤੁਹਾਡੇ ਨਾਲ ਮੈਨੂੰ ਗੱਲ ਕਰਨ ਦਾ ਹੋਰ ਟਾਈਮ ਮਿਲਦਾ ਤੁਸੀਂ ਕੱਲ ਕਾਲ ਕਰ ਲਿਓ 9 to 10 ਤੱਕ ਸ਼ੋਅ ਹੈ ਔਰ ਸੈਟਰਡੇ ਸਾਡਾ 3 ਘੰਟੇ ਦਾ ਸ਼ੋਅ ਹੈ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਸੀਰੀਅਸਲੀ ਬਹੁਤ ਗੱਲਾਂ ਕਰਨਾ ਚਾਹੁੰਦੀ ਹਾਂ ਮੈਂ ਤੁਹਾਡਾ ਰਾਜਵਿੰਦਰ ਜੀ ਸਤਿ ਰਾਜਵਿੰਦਰ ਜੀ ਅੱਛਾ ਜੀ ਅੱਜ ਤੇ ਸਾਰਿਆਂ ਨੇ ਲਾਈਨ ਲਗਾਈ ਹੋਈ ਆ ਆਪਣੇ ਪਿੰਡਾਂ ਦੀ ਵਾਹ ਬਹੁਤ ਵਧੀਆ ਲੱਗ ਰਿਹਾ ਸਾਰੇ ਪੰਜਾਬ ਤੋਂ ਵੱਖ ਵੱਖ ਸ਼ਹਿਰਾਂ ਤੋਂ ਸਾਨੂੰ ਸੁਣ ਰਹੇ ਹੋ ਆਲ ਓਵਰ ਦਾ ਵਰਲਡ ਕਹੀਂ ਕਹੀਂ ਕਹਾਂ ਕਹਾਂ ਸੇ ਸੁਣ ਰਹੇ ਸਾਨੂੰ ਸਾਰਿਆਂ ਨੇ ਦੱਸਣਾ ਹੈ ਸੋ ਰਾਜਵਿੰਦਰ ਜੀ ਬਹੁਤ ਵਧੀਆ ਲੱਗਿਆ ਤੁਸੀਂ ਸਾਨੂੰ ਕਾਲ ਕੀਤੀ ਐਂਡ ਅੱਜ ਦਾ ਦਿਨ ਤੁਸੀਂ ਇੰਜੋਏ ਕਰੋ ਰਾਜਵਿੰਦਰ ਜੀ ਮੈਂ ਢਿਲਵਾਂ ਹੋ ਕੇ ਆਉਂਗੀ ਔਰ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗੀ ਬਟ ਬਹੁਤ ਵਧੀਆ ਹੈਗਾ ਇੰਨਾ ਮੈਨੂੰ ਮਾਮਾ ਜੀ ਕਹਿੰਦੇ ਹੁੰਦੇ ਅਸੀਂ ਢਿਲਵਾਂ ਵਿਆਹ ਦਾ ਕਾਰਡ ਦੇਣਗੇ ਢਿਲਵਾਂ ਵਾਲੇ ਕੋਈ ਰਿਸ਼ਤੇਦਾਰ ਹੈਗੇ ਬਟ ਉਹ ਕਿਹੜੇ ਆ ਸੋਰੀ ਮੈਂ ਗਈ ਨੀ ਇਸ ਕਰਕੇ ਪਤਾ ਨੀ
8: ਬਿਆਸ ਲੱਗ ਗਿਆ ਜੀ ਜਦੋਂ ਅੰਮ੍ਰਿਤਸਰ ਨੂੰ ਜਾਂਦੇ ਨਾ ਮੇਨ ਜੀ ਦੀ ਰੋਡ ਤੇ ਪੈ ਜਾਂਦਾ ਬਿਆਸ
0: ਜੀ ਜੀ ਨੈਕਸਟ ਟਾਈਮ ਅਸੀਂ ਗਏ ਤੇ ਮਿਲ ਕੇ ਆਵਾਂਗੇ ਸਾਰਿਆਂ ਨੂੰ
8: ਹਾਂਜੀ ਮੈਂ ਕਹਿੰਦਾ ਮੇਰੇ ਬ੍ਰਦਰ ਸੀ ਉਦੋਂ ਇੱਥੇ ਬਾਹਰ ਹੀ ਕੈਨੇਡਾ ਜਾਈ ਛੋਟੇ ਛੋਟੇ ਹੁੰਦੇ ਉਹਨਾਂ ਨੇ ਤਾਰ ਪਾਈ ਵੀ ਮੈਂ 19 ਤਰੀਕ ਨੂੰ ਆਉਣਾ ਹਨ
0: ਜੀ
8: ਉਦੋਂ ਤਾਰਾਂ ਚੱਲਦੀਆਂ ਨੇ ਛੋਟਾ ਜਿਹਾ ਵਰਡ ਲਿਖਿਆ ਹੁੰਦਾ ਆਈ ਐਮ ਕਮਿੰਗ ਦਿਸ ਵੀ ਡੇਟ ਲਿਖੀ ਹੁੰਦੀ ਹਨਾ
0: ਬ੍ਰਦਰ
8: ਮੇਰਾ ਘਰ ਆ ਗਿਆ ਤਾਰ ਬਾਅਦ ਚ ਆਈ ਹਨਾ ਜਿਦਾਂ ਹੈਰਾਨ ਹੋ ਗਏ ਤੁਸੀਂ ਕਿੱਦਾਂ ਦੱਸਿਆ ਨੀ ਕੁਛ ਵੀ ਹਨਾ
0: ਜੀ
8: ਤੇ ਉਹ ਕਹਿੰਦਾ ਮੈਂ ਤਾਰ ਪਾਈ ਸੀ ਤਾਰ ਉਹ ਬਾਅਦ ਚ ਮਿਲੀ ਸਾਨੂੰ
0: ਰਾਜਵਿੰਦਰ ਜੀ ਕਾਲ ਕੀਤੀ ਤਾਰ ਨੇ ਵੀ ਸਰਪ੍ਰਾਈਜ਼ ਕੀਤਾ ਜਿਵੇਂ ਅੱਜ ਕੱਲ ਸਾਰੇ ਸਰਪ੍ਰਾਈਜ਼ ਦਿੰਦੇ ਆ ਤੇ ਤਾਰ ਨੇ ਵੀ ਤੁਹਾਨੂੰ ਸਰਪ੍ਰਾਈਜ਼ ਕਰਤਾ ਕਿ ਅੱਜ ਪਹਿਲਾਂ ਬ੍ਰਦਰ ਪਹੁੰਚੇ ਫਿਰ ਮੈਂ ਸਰਪ੍ਰਾਈਜ਼ ਕਰਦੀ ਹਾਂ ਸਾਰਾ
8: ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ ਕੀਪ ਕੰਟੀਨਿਊ
0: ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਟਾਈਮ ਸਾਡੇ ਕੋਲ ਛੋਟਾ ਥੋੜਾ ਹੁਣ ਆ ਲਾਸਟ ਕਾਲ ਲੈਣੀ ਆ ਫਿਰ ਅਸੀਂ ਥੋੜੀਆਂ ਜਿਹੀਆਂ ਡੀਲਸ ਵੀ ਦੱਸਣੀਆਂ 5959 ਲਾਸਟ ਦੇ ਨੰਬਰ ਹੈਗਾ ਜੀ
9: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
9: ਸਾਡੇ ਟਾਈਮ ਦੀ ਮੈਨੂੰ ਚਿੱਠੀ ਮਿਲਦੀ ਹੁੰਦੀ ਸੀਗੀ ਡੇਢ ਮਹੀਨੇ ਬਾਅਦ
0: ਡੇਢ ਮਹੀਨੇ ਬਾਅਦ
9: ਹਾਂਜੀ ਤੇ ਮੇਰੀ ਚਿੱਠੀ ਘਰ ਦੇ ਮਿਲ ਜਾਂਦੀ ਮਹੀਨੇ ਬਾਅਦ
0: ਤੇ ਤੁਸੀਂ ਨਾਮ ਨੀ ਦੱਸਿਆ ਆਪਣਾ
9: ਮੇਰਾ ਨਾਮ ਬਲਵੰਤ ਗਿੱਲ
0: ਹਾਂਜੀ ਸਾਰੇ ਕੀ ਕਹਿ ਰਹੇ ਆ

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
0: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955।
2: ਰਾਤ ਆ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ?
3: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
2: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼ ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9898।

0: 5:30 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੇ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਸਤੰਬਰ ਮਹੀਨੇ ਦੀ 10 ਤਰੀਕ, ਸਾਲ ਚੱਲ ਰਿਹਾ 2026 ਦਾ ਦਿਨ ਅੱਜ ਹੋ ਗਿਆ ਜੀ ਵੀਰਵਾਰ ਦਾ, ਤੇ ਤੁਹਾਡਾ ਨਿੱਘਾ ਨਿੱਘਾ ਸਵਾਗਤ ਹੈ। ਅੱਜ ਹੋ ਗਿਆ ਹੈਪੀ ਥਰਸਡੇ, ਤੇ ਲਓ ਜੀ ਹੈਪੀ ਥਰਸਡੇ, ਅੱਜ ਹੋ ਗਿਆ ਵੀਰਵਾਰ ਦਾ ਦਿਨ ਹੈ ਤੇ ਆਪਾਂ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਜਾਂਦੇ ਹਾਂ ਪੰਜਾਬ ਵੱਲ ਨੂੰ। ਪੰਜਾਬ ਦੀ ਗੱਲਬਾਤ ਕਰਾਂਗੇ ਔਰ ਅਹਿਮ ਗੱਲਬਾਤ ਕਰਾਂਗੇ ਤੁਹਾਡੇ ਨਾਲ, ਤੇ ਤੁਸੀਂ ਵੀ ਗੱਲਬਾਤ ਜਦੋਂ ਕਰਨੀ ਹੈ ਫਿਰ ਤੁਹਾਨੂੰ ਸਟੂਡੀਓ ਦੇ ਵਿੱਚ ਨੰਬਰ ਘੁਮਾਉਣਾ ਪੈਣਾ ਜੀ 647-874-1313 ਆਪਣੇ ਸਟੂਡੀਓ ਦਾ ਨੰਬਰ ਹੈ 6478741313 ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ ਇਹ ਨੰਬਰ ਘੁਮਾ ਕੇ। ਤੇ ਲਓ ਜੀ ਪਹਿਲਾਂ ਹੁਣ ਆਪਾਂ ਦੇਖੀਏ ਮੌਸਮ ਕੀ ਕਹਿੰਦਾ। ਪਹਿਲਾਂ ਆਪਾਂ ਦੇਸੀ ਮਹੀਨੇ ਦੀ ਵੀ ਗੱਲ ਕਰੀਏ ਜੀ। ਅੱਜ ਭਾਦੋਂ ਦੇ ਮਹੀਨੇ ਦੀ ਹੋ ਗਈ ਜੀ 25 ਤਰੀਕ, ਤੇ ਸਾਲ ਚੱਲ ਰਿਹਾ ਸੰਮਤ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:08:11 ਤਾਂ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲੀ ਜਾਣਗੀਆਂ। ਤੇ ਫਿਰ ਮੌਸਮ ਦੇਖੀਏ, ਮੌਸਮ ਹੈ 20°C ਟੈਂਪਰੇਚਰ ਹੈ, ਸਨੀ ਡੇ ਰਹਿਣ ਵਾਲਾ ਅੱਜ, ਵਾਹ ਜੀ ਵਾਹ। ਤੇ ਧੁੱਪ ਦੇ ਨਜ਼ਾਰੇ ਲੈ ਲਓ ਜਿੰਨੇ ਲਏ ਜਾਂਦੇ ਆ, ਕਿਉਂਕਿ ਨਾ ਇੱਕ ਤਾਂ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ ਜਿਹੜੇ ਧੁੱਪ ਨਹੀਂ ਲੈਂਦੇ, ਕਿਉਂਕਿ ਨਾ ਇੱਥੇ ਆਪਾਂ ਨੂੰ ਇਹ ਲੱਗੀ ਜਾਂਦਾ ਜੇ ਧੁੱਪ ਲੱਗੀ ਤਾਂ ਟੈਨਿੰਗ ਹੋ ਜਾਣੀ ਹੈ, ਤੇ ਸਨਸਕ੍ਰੀਨ ਵਗੈਰਾ ਲਗਾ ਕੇ ਰੱਖੋ ਤੇ ਆਪਣਾ ਜ਼ਰੂਰ ਜਿੰਨਾ ਧੁੱਪ ਹੋ ਸਕਦੀ ਹੈ ਓਨੀ ਲਓ। ਜੇ ਆਪਾਂ ਇੱਥੇ ਦੇ ਜਿਹੜੇ ਲੋਕ ਹੈ ਨਾ ਉਹਨਾਂ ਨੂੰ ਦੇਖੀਏ, ਉਹ ਕਹਿੰਦੇ ਕੋਈ ਨਹੀਂ ਟੈਨ ਹੁੰਦੀ ਹੈ ਸਕਿੰਨ, ਹੋ ਲੈਣ ਦਿਓ, ਪਰ ਜਿਹੜੀ ਧੁੱਪ ਹੈ ਨਾ ਉਹ ਆਪਾਂ ਲੈ ਲਈਏ ਤਾਂ ਜ਼ਿਆਦਾ ਹੀ ਵਧੀਆ। ਬਸ ਇੱਕ ਜਿਵੇਂ ਥੋੜ੍ਹਾ ਚਲੋ ਫੇਸ ਦਾ ਹੁੰਦਾ, ਕਈ ਵਾਰੀ ਫੇਸ 'ਤੇ ਪਿਗਮੈਂਟੇਸ਼ਨ ਬੜੀ ਹੋ ਜਾਂਦੀ ਹੈ ਧੁੱਪ ਦੇ ਨਾਲ, ਹੈ ਨਾ, ਯੂਵੀ ਜਿਹੜੀਆਂ ਰੇਜ਼ ਹੁੰਦੀਆਂ ਉਹਦੇ ਕਰਕੇ। ਸੋ ਉਹ ਤੁਸੀਂ ਬਸ ਆਪਣਾ ਥੋੜ੍ਹਾ ਜਿਹਾ ਧਿਆਨ ਰੱਖੋ, ਸਨਸਕ੍ਰੀਨ ਲਗਾਓ, ਪਾਣੀ ਪੀ ਜਾਓ ਜ਼ਿਆਦਾ, ਪਰ ਧੁੱਪ ਜਿਹੜੀ ਬੜੀ ਜ਼ਰੂਰੀ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਧੁੱਪ ਦੇ ਪੂਰੇ ਨਜ਼ਾਰੇ ਲਓ ਜਿੰਨੇ ਲੈ ਸਕਦੇ ਆ। ਅਤੇ ਕਈ ਵਾਰ ਆਪਾਂ, ਮੈਂ ਨਾ ਕਈ ਵਾਰ ਦੇਖ ਰਹੀ ਹੁੰਦੀ ਹਾਂ ਮੋਰਨਿੰਗ ਟਾਈਮ ਕਈਆਂ ਦੇ ਨਾ, ਜਦੋਂ ਚਲੋ ਦੁਪਹਿਰ ਹੋ ਗਈ, ਕਈ ਵਾਰ ਗਰਮੀ ਜ਼ਿਆਦਾ ਹੋ ਜਾਂਦੀ, ਉਦੋਂ ਆਪਾਂ ਕਰਟਨਸ ਬਲਾਈਂਡਸ ਵਗੈਰਾ ਬੰਦ ਕਰ ਦਿੰਦੇ ਹਾਂ, ਕੋਈ ਗੱਲ ਨਹੀਂ, ਹੈ ਨਾ, ਕਿਉਂਕਿ ਅੰਦਰ ਜੇ ਏ ਸੀ ਚੱਲ ਰਿਹਾ ਤੁਹਾਡੇ ਅਤੇ ਧੁੱਪ ਆ ਰਹੀ ਹੈ ਤਾਂ ਫਿਰ ਉਹ ਏ ਸੀ ਵੀ ਜਿਹੜਾ ਨਾਕਾਮਯਾਬ ਹੀ ਹੁੰਦਾ, ਫਿਰ ਜਾਂ ਤਾਂ ਬੰਦ ਹੀ ਕਰ ਦਿਉ ਉਹਨੂੰ, ਹੈ ਨਾ, ਕਿਉਂ ਬਿਜਲੀ ਇੰਨੀ ਤੁਸੀਂ ਫੂਕਣੀ। ਅਤੇ ਪਰ ਕਈ ਨਾ ਮੋਰਨਿੰਗ ਦੇ ਵਿੱਚ ਕਿੰਨਾ ਵਧੀਆ ਮੌਸਮ ਹੁੰਦਾ, ਤੁਸੀਂ ਜਿਹੜੇ ਚਲੋ ਜਿਹੜੇ ਘਰ ਹੈਗੇ ਆ ਉਹ ਆਪਣਾ ਉਸ ਵੈਦਰ ਦਾ ਲੁਤਫ ਲੈ ਸਕਦੇ, ਧੁੱਪ ਦਾ ਲੈ ਸਕਦੇ ਲੁਤਫ, ਜੇ ਧੁੱਪ ਉਹਨਾਂ ਦੇ ਚਾਹੇ ਕਿਸੇ ਵੀ ਰੂਮ ਦੇ ਵਿੱਚ, ਡਰਾਇੰਗ ਰੂਮ, ਬੈਡਰੂਮ, ਕਿਚਨ, ਕਿੱਥੇ ਵੀ ਜਿੱਥੇ ਧੁੱਪ ਆ ਰਹੀ ਹੈ ਬੈਠੋ, ਆਪਣੀ ਚਾਹ ਦੀਆਂ ਲਓ ਚੁਸਕੀਆਂ, ਹੈ, ਅਤੇ ਸਵੇਰ ਦੀ ਧੁੱਪ ਤਾਂ ਵੈਸੇ ਹੀ ਇੰਨੀ ਵਧੀਆ ਹੁੰਦੀ ਹੈ। ਦੇਖੋ ਕਈ ਪੂਜਾ ਕਰਦੇ ਆ ਉਸ ਟਾਈਮ ਧੁੱਪ ਦੀ, ਸੂਰਜ ਦੀ, ਕਿ ਉਹ ਜਿਹੜੀ ਰੇਜ਼ਿਜ਼ ਹੈ ਨਾ ਉਹ ਬੜੀਆਂ ਕਮਾਲ ਦੀਆਂ ਹੁੰਦੀਆਂ। ਪਰ ਕਈਆਂ ਨੂੰ ਮੈਂ ਦੇਖਦੀ ਹਾਂ ਉਹਨਾਂ ਦੇ ਘਰ 'ਚ ਸਵੇਰੇ ਸਵੇਰੇ ਧੁੱਪ ਆ ਰਹੀ ਹੁੰਦੀ, ਉਹਨਾਂ ਨੇ ਬਲਾਈਂਡਸ ਕਰਟਨ ਬੰਦ ਕੀਤੇ ਹੁੰਦੇ, ਧੁੱਪ ਨਾ ਆ ਜਾਏ ਅੰਦਰ, ਪਰ ਨਹੀਂ ਸਵੇਰ ਵਾਲੀ ਤਾਂ ਜ਼ਿਆਦਾ ਵਧੀਆ, ਹੈ ਨਾ। ਹਾਲੇ ਦੁਪਹਿਰ ਦੀ ਜਿਵੇਂ ਮੈਂ ਕਿਹਾ ਵੀ ਉਹ ਤਾਂ ਚਲੋ ਹੋ ਸਕਦਾ ਵੀ ਅੰਦਰ ਗਰਮ ਹੋ ਜਾਂਦਾ ਅਤੇ ਏ ਸੀ ਫਿਰ ਉਹ ਕੋਈ ਕੰਮ ਨਹੀਂ ਕਰਦਾ ਤਾਂ ਕਰਕੇ, ਪਰ ਚਲੋ ਹਰੇਕ ਦੀ ਆਪਣੀ ਆਪਣੀ ਇੱਛਾ ਹੈਗੀ। ਵੈਸੇ ਇੱਦਾਂ ਆਪਾਂ ਕਰ ਸਕਦੇ ਹਾਂ, ਹੈ ਨਾ, ਸੁਜੈਸ਼ਨ ਹੈ ਇਹ। ਕਈ ਵਾਰ ਆਪਾਂ ਕਿਸੇ ਨੂੰ ਕੋਈ ਸੁਜੈਸ਼ਨ ਦਿੰਦੇ ਹਾਂ ਜਾਂ ਸੁਣਦੇ ਹਾਂ, ਫਿਰ ਆਪਾਂ ਨੂੰ ਲੱਗਦਾ ਵੀ ਗੱਲ ਤਾਂ ਠੀਕ ਹੈ, ਹੈ ਨਾ। ਸੋ ਜ਼ਰੂਰ ਇਹ ਗੱਲ ਦਾ ਵੀ ਤੁਸੀਂ ਧਿਆਨ ਰੱਖ ਸਕਦੇ ਹੋ। ਸੋ ਅੱਜ ਸਨੀ ਡੇ ਆ, ਪੂਰੀ ਧੁੱਪ ਚਮਕਣੀ ਹੈ, 20°C ਇਸ ਸਮੇਂ ਆ, ਅਤੇ ਹਾਈ ਅੱਜ ਜਾਣਾ ਜੀ 25°C, ਲੋਅ ਜਾਣਾ ਅੱਜ 15°C, ਅਤੇ ਕਲਾਊਡੀ ਪੀਰੀਅਡਸ ਜਿਹੜੀਆਂ ਉਹ ਐਕਸਪੈਕਟ ਕੀਤੀਆਂ ਜਾ ਰਹੀਆਂ 11:00 AM। ਸੋ ਹਵਾ ਜਿਹੜੀ 32 km/h ਦੇ ਹਿਸਾਬ ਦੇ ਨਾਲ ਚੱਲ ਰਹੀ ਹੈ, ਅਤੇ ਫਿਰ ਜ਼ਿਆਦਾ ਵੈਸੇ ਬੱਦਲਵਾਈ ਹੈ ਅੱਜ, ਧੁੱਪ ਸਿਰਫ 3:00 AM ਥੋੜ੍ਹੀ ਜਿਹੀ ਨਿਕਲਣੀ ਹੈ, ਬਾਕੀ ਬੱਦਲਵਾਈ ਹੈ। ਸੋ ਇਸ ਸਮੇਂ ਤਾਂ ਬੜੀ ਵਧੀਆ ਧੁੱਪ ਹੈ ਜੀ, ਨਜ਼ਾਰੇ ਲਓ ਪੂਰੇ। 7:38 'ਤੇ ਅੱਜ ਸਨਸੈੱਟ ਜਿਹੜਾ ਹੋਵੇਗਾ, ਦਿਨਾਂ ਦੀ ਲੰਬਾਈ ਜਿਹੜੀ ਘੱਟਦੀ ਜਾ ਰਹੀ ਹੈ ਜੀ, ਕਿਉਂਕਿ ਆਪਾਂ ਫਾਲ ਵੱਲ ਵੱਧ ਰਹੇ ਹਾਂ, ਉਸ ਤੋਂ ਬਾਅਦ ਵਿੰਟਰ ਆ ਜਾਣੀ ਹੈ। ਵਿੰਟਰ ਵੈਸੇ ਕਹਿੰਦੇ ਇਸ ਵਾਰ ਮਾਇਲਡ ਜੀ ਹੈ, ਠੀਕ ਹੀ ਹੈ, ਅਤੇ ਰਾਤ ਦਾ ਟੈਂਪਰੇਚਰ ਵੀ 16, 15, 14, 13, 12 ਸਵੇਰੇ ਹੋਊਗਾ ਜੀ, 12°C ਸਵੇਰੇ 6:00 AM। 6:54 'ਤੇ ਸਵੇਰੇ ਸਨਰਾਈਜ਼ ਹੋਣਾ। ਕੱਲ੍ਹ ਨੂੰ ਪੂਰੀ ਧੁੱਪ ਚਮਕ ਰਹੀ ਹੈ ਕੱਲ੍ਹ ਨੂੰ, ਕਿਉਂਕਿ ਫਰਾਈਡੇ ਹੈ ਨਾ, ਸੂਰਜ ਦੇਵਤਾ ਨੂੰ ਵੀ ਪਤਾ ਵੀ ਬੰਦੇ ਬੜੇ ਖੁਸ਼ ਹੁੰਦੇ ਆ, ਫਰਾਈਡੇ ਆ ਗਿਆ, ਵੀਕਐਂਡ ਆ ਗਿਆ ਉਸ ਤੋਂ ਬਾਅਦ, ਹੈ। ਅਤੇ ਲਓ ਜੀ ਇਹ ਸੀ ਮੌਸਮ ਦਾ ਹਾਲ, ਹਵਾ ਬੜੀ ਵਧੀਆ ਚੱਲ ਰਹੀ ਬਾਹਰ। ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਅੱਜ ਦਿਨ ਹੈਗਾ ਵੀਰਵਾਰ ਦਾ, ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਆਪਾਂ ਨੇ ਜਾਣਾ ਪੰਜਾਬ ਵੱਲ ਨੂੰ। ਪਰ ਉਸ ਤੋਂ ਪਹਿਲਾਂ ਤੁਹਾਨੂੰ ਜਿਹੜੀ ਇੱਕ ਵਧੀਆ ਜਿਹੀ ਖਬਰ ਦੇ ਦਈਏ, ਇਹ ਵਧੀਆ ਖਬਰ ਹੈਗੀ ਕਿ ਜੇ ਤਾਂ ਤੁਸੀਂ ਤੁਹਾਡੀ ਗੱਡੀਆਂ 'ਚ ਜਿਹੜਾ ਗੈਸ ਹੈ ਪੈਟਰੋਲ ਆਪਾਂ ਕਹਿ ਦਿੰਦੇ ਹਾਂ, ਜੇ ਤਾਂ ਉਹ ਹੈਗਾ ਭਰਾਉਣ ਵਾਲਾ ਹੋਣੀ, ਵੀ ਕਈਆਂ ਦਾ ਤਾਂ ਜਮੇ ਹੀ ਸੂਈ ਥੱਲੇ ਤੱਕ ਆਈ ਹੋਈ ਹੁੰਦੀ, ਉਹ ਤਾਂ ਚਲੋ ਹੈ ਨਾ ਥੋੜ੍ਹਾ ਬਹੁਤਾ ਪਵਾ ਲਓ, ਜ਼ਿਆਦਾ ਨਾ ਭਰਵਾਓ, ਕਿਉਂਕਿ ਅੱਜ ਰਾਤ ਨੂੰ ਗੈਸ ਦੀ ਕੀਮਤ ਘੱਟ ਜਾਣੀ, ਕਿੰਨੇ ਸੈਂਟ ਘੱਟਣੀ ਹੈ, ਪੂਰੇ 8 ਸੈਂਟ। ਸੋ ਇਸ ਕਰਕੇ ਅੱਜ ਦਾ ਦਿਨ ਲਓ ਕੱਢ, ਜਾਂ ਥੋੜ੍ਹਾ ਬਹੁਤਾ ਪਵਾ ਲਓ ਜੇ ਜਮੀ ਖਾਲੀ ਹੋਣ ਵਾਲੀ ਟੈਂਕੀ, ਅਤੇ ਪੈਟਰੋਲ ਦੀ ਕੀਮਤ ਜਿਹੜੀ 8 ਸੈਂਟ ਥੱਲੇ ਆ ਜਾਣੀ ਹੈ ਅੱਜ ਰਾਤ ਨੂੰ 12 ਵਜੇ ਤੋਂ ਬਾਅਦ। ਸੋ ਵਧੀਆ, ਫਿਰ ਤੁਸੀਂ ਆਪਣੀ ਐਨ ਪੂਰੀਆਂ ਗੱਡੀ ਦੀ ਟੈਂਕੀ ਕਰਾਓ ਫੁੱਲ, ਫਿਰ ਅੱਗੇ ਆ ਗਿਆ ਵੀਕਐਂਡ, ਵੀਕਐਂਡ 'ਤੇ ਲਓ ਪੂਰੇ ਨਜ਼ਾਰੇ, ਠੀਕ ਹੈ ਨਾ? ਅਤੇ ਲਓ ਜੀ, ਸਾਡੇ ਕਾਲਰ ਆ ਚੁੱਕੇ ਹੈ। ਹਾਂਜੀ, ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਬਹਿਣ ਜੀ, ਕੈਸੀ ਹੈ ਆਪ?
0: ਜੀ, ਬਹੁਤ ਅੱਛੇ ਹੈ। ਆਜ ਆਪਕਾ ਫੋਨ ਮੁਝੇ ਸਹੀ ਲੱਗ ਰਿਹਾ, ਆਵਾਜ਼ ਹੈ ਨਾਰੀ ਗੜਕਰੀ।
1: ਜੀ ਜੀ, ਥੈਂਕ ਯੂ ਸੋ ਮਚ। ਕੱਲ ਕੁਛ ਟੈਕਨੀਕਲ ਉਸਮੇ ਡਿਫੈਕਟ ਥਾ, ਯੇ ਕਭੀ ਕਭਾਰ ਹੋ ਜਾਤਾ, ਔਰ ਬਹੁਤ ਸੀ ਚੀਜ਼ੋਂ ਕਾ ਤਾਲੁਕ ਹਮ ਜੋ ਹੱਦ ਸੇ ਜ਼ਿਆਦਾ ਵਾਈ ਫਾਈ ਇਸ ਕਿਸਮ ਕੀ ਚੀਜ਼ੋਂ ਮੇ ਲਗੇ ਹੋਏ ਹੈ, ਵਾਇਰਿੰਗ ਵਗੈਰਾ। ਔਰ ਫਿਰ ਇੱਕ ਔਰ ਇੱਕ ਚੀਜ਼ ਵੀ ਹੈ ਬਹਿਣ ਜੀ,
0: ਜੀ
1: ਆਪ ਚਾਹੇ ਕੋਈ ਵੀ ਕੰਪਨੀ ਕਾ ਫੋਨ ਇਸਤੇਮਾਲ ਕਰੇ, ਕੋਈ ਵਾਈ ਫਾਈ ਇਸਤੇਮਾਲ ਕਰੇ, ਉਸਕਾ ਵੀ ਇੱਕ ਲੋਡ ਯਾਨੀ ਜੋ ਵਜ਼ਨ ਹੈ ਉਸਕੀ ਵੀ ਇੱਕ ਕੈਪੈਸਿਟੀ ਹੈ ਨਾ। ਜਿਤਨੀ ਚਾਹੇ ਡਾਲਨੇ ਸੇ ਯਾ ਤੋ ਓਵਰ ਲੋਡ ਹੋਣੇ ਸੇ ਕਾਮ ਕਰਨਾ ਵੀਕ ਹੋ ਜਾਤਾ, ਸਲੋ ਹੋ ਜਾਤਾ, ਵਰਨਾ ਆਪ ਅਕਸਰ ਸੁਣੇਂਗੇ ਬੜੇ ਬੜੇ ਬੈਂਕੋ ਮੇ ਮੈਂ ਸੁਣਾ ਲਾਈਨ ਮੇ ਲਗਾ, ਮਤਲਬ ਕਿਆ ਹੁਆ, ਸਿਸਟਮ ਸਲੋ ਹੈ ਬੋਲਤੇ।
0: ਜੀ ਜੀ,
1: ਕਿਤਨੀ ਖਤਰਨਾਕ ਬਾਤ ਹੈ, ਸਿਸਟਮ ਸਲੋ, ਕੱਲ ਕੇ ਦਿਨ ਸਿਸਟਮ ਡਾਊਨ ਹੋ ਗਿਆ ਤੋ ਸਾਰੇ ਪੈਸੇ ਗਾਇਬ ਹੋ ਜਾਏਂਗੇ, ਚੀਖਾ ਮਾਰੇਂਗੇ ਲੋਕ ਜਬ। ਖੈਰ ਬਹਰਾਲ, ਮੇਰੀ ਫੋਨ ਕਰਨੇ ਕੀ ਵਜ੍ਹਾ ਯੇ ਥੀ ਬਹਿਣ ਜੀ, ਆਪ ਬੋਲੇ ਗੈਸ ਪ੍ਰਾਈਸ, ਤੋ ਟਰੰਪ ਨੇ ਅਨਾਊਂਸ ਕੀਆ ਹੈ ਜਬ ਤੱਕ ਗੈਸ ਪ੍ਰਾਈਸ ਕਮ ਨਹੀਂ ਹੋਂਗੇ, ਅਮਰੀਕਾ ਮੇ ਇਸ ਵਕਤ $4.5 ਹੈ ਜੋ ਹਮਾਰੇ ਸੇ ਜ਼ਿਆਦਾ ਮਿਲਤਾ ਉਨਕੋ, ਯਾਨੀ ਕਿ ਉਹ ਗੈਲਨ ਕੇ ਹਿਸਾਬ ਕੀ ਬਾਤ ਕਰਤੇ ਔਰ ਹਮ ਜੋ ਹੈ ਲੀਟਰ ਕੀ ਬਾਤ ਕਰਤੇ, ਤੋ ਵੋ $4, $4.5 ਗੈਲਨ ਬੋਲੇ ਤੋ ਵੀ ਬਹੁਤ ਹੋਤਾ, ਬਹੁਤ ਹੋਤਾ ਵਹਾਂ ਪੇ। ਤੋ ਵੋ ਕਹਿ ਰਹੇ ਕਿ ਜਬ ਤੱਕ ਮੈਂ ਟੋਟਲੀ ਈਰਾਨ ਸੇ ਟੋਟਲੀ ਮੈਂ ਬੰਦ ਨਹੀਂ ਕਰ ਦੂੰਗਾ ਜੰਗ, ਇਹ ਪ੍ਰਾਈਸ ਕਮ ਨਹੀਂ ਹੋਂਗੇ, ਨੰਬਰ ਵਨ। ਨੰਬਰ ਟੂ, ਜਬ ਤੱਕ ਮੇਰਾ ਨਾਮ ਵੋ ਸਟੇਟ ਆਫ ਹੋਰਮੋਸ ਮੇ ਮੇਰਾ ਨਾਮ ਹੋਣਾ, ਯੇ ਉਨਕੀ ਖਵਾਹਿਸ਼ ਸ਼ਾਇਦ ਕਭੀ ਨਹੀਂ ਪੂਰੀ ਹੋਂਗੀ, ਉਮਰ ਹੋ ਜਾਏਗੀ ਨਹੀਂ ਹੋ ਸਕਤੀ ਪੂਰੀ, ਕਿਉਂਕਿ ਸਦੀਓਂ ਸੇ ਚਲੀ ਆ ਰਹੀ। ਕੱਲ ਕੇ ਦਿਨ ਕੋਈ ਬੋਲੇਗਾ, ਟਰੰਪ ਬੋਲੇਗਾ ਅੰਮ੍ਰਿਤਸਰ ਕਾ ਨਾਮ ਬਦਲ ਦੋ, ਬਦਲ ਦੇਗਾ, ਕੋਈ ਮਾਨ ਲੇਗਾ, ਵੈਸੀ ਬਾਤ ਹੈ। ਦੂਸਰੀ ਬਾਤ ਇਹ ਕਿ ਕੱਲ ਇੱਕ ਅਜੀਬ ਚੀਜ਼ ਕਰੇ ਵੋ, ਤੋ ਜਿਸਸੇ ਮੁਝੇ ਸੁਣ ਕੇ ਅੰਦਾਜ਼ਾ ਹੋਆ ਕਿ ਯੇ ਜੋ ਹੈ ਕਾਪੀ ਮਾਰਨੇ ਜਾ ਰਹੇ ਇੰਡੀਅਨ ਪੋਲੀਟਿਕਸ ਕੀ, ਇਨਕੋ ਅੰਦਾਜ਼ਾ ਨਹੀਂ ਹੈ। ਕੱਲ ਵੋ ਬਾਤ ਐਸੀ ਬੋਲੇ ਜੋ ਨਰਿੰਦਰ ਮੋਦੀ 2014 ਮੇ ਉਨ੍ਹੋਂਨੇ ਕਹਾ ਥਾ ਕਿ ਏਕ ਏਕ ਆਦਮੀ ਕੋ 15 ਲੱਖ ਰੁਪਏ ਦੂੰਗਾ, ਸਬਕੀ ਫੈਮਿਲੀ ਬੈਂਕੋ ਮੇ ਆਏਗੀ, ਬੋਲ ਕੇ ਐਸਾ ਪ੍ਰੋਮਿਸ ਕੀਏ ਥੇ ਮੋਦੀ ਜੀ, ਰਾਈਟ? ਆਪਕੋ ਯਾਦ ਹੋਗਾ। ਤੋ ਕੱਲ ਟਰੰਪ ਨੇ ਅਨਾਊਂਸ ਕੀਆ ਏਕ ਏਕ ਬੰਦੇ ਕੋ $5,000 ਅਮੇਰੀਕਨ ਦੂੰਗਾ ਮੈਂ, ਐਡਲਟ ਕੋ, ਜਿਤਨੇ ਅਟੈਂਡੀਸ ਥੇ। ਤੋ ਆਪ ਸੋਚੀਏ $5,000 ਕਿਸੀ ਕੋ ਦੇ ਰਹੇ, ਇੱਕ ਮਾਨੋ ਮੈਂ ਹਥੇਲੀ ਪੇ ਮੈਂ ਆਪਕੋ ਜੰਨਤ ਸਵਰਗ ਦਿਖਾ ਰਹਾ ਹੂੰ, ਬੋਲੋ ਦੇਖੋ ਕਿਤਾ ਚੰਗਾ ਹੈ, ਬੋਲੇ ਕਹਾਂ ਹੈ ਨਜ਼ਰ ਹੀ ਨਹੀਂ ਆ ਰਹਾ ਮੁਝੇ। ਯਾਨੀ ਆਪ ਸੋਚੀਏ ਆਪ ਕਿਸ ਤਰ੍ਹਾਂ ਬੇਵਕੂਫ ਬਣਾ ਰਹੇ, ਯਾਨੀ ਆਪ ਕਾਪੀ ਮਾਰ ਰਹੇ ਇੰਡੀਅਨ ਪੋਲੀਟਿਕਸ ਕੀ, ਯੇ ਭੂਲ ਰਹੇ ਕਿ ਇੰਡੀਆ ਕੀ ਪੋਲੀਟਿਕਸ ਕਾ ਮਾਮਲਾ ਅਲਗ ਹੈ, ਯਹਾਂ ਕਾ ਮਾਮਲਾ ਅਲਗ ਹੈ। ਅਗਰ ਆਪ ਆਪਣੇ ਦੋਸਤ ਕੀ ਮਿੱਤਰ ਕੀ ਅਗਰ ਕਾਪੀ ਮਾਰ ਰਹੇ, ਅਗਰ ਕੋਈ ਲੰਬਾ ਹੋ ਕੇ ਬੋਲੇਗਾ ਮੈਂ ਵੀ ਅਮਿਤਾਬ ਕੇ ਉਤਨਾ ਲੰਬਾ ਹੂੰ, ਤੋ ਮੈਂ ਪੁੱਛੂੰਗਾ ਅਮਿਤਾਬ ਕੇ ਐਸੀ ਐਕਟਿੰਗ ਕਰਤੇ ਆਪ? ਨਹੀਂ ਜੀ, ਮੈਂ ਵੋ ਤੋ ਨਹੀਂ ਕਰ ਸਕਤਾ, ਬਾਤ ਖਤਮ ਹੋ ਗਈ ਫਿਰ। ਤੋ ਪੁਆਇੰਟ ਮੇਰਾ ਇਹ ਹੈ ਕਿ ਯੇ ਝੂਠ ਝਾਟ ਕਬ ਤੱਕ ਚਲਤੇ ਰਹੇਗਾ, ਯੇ ਉੱਪਰ ਵਾਲਾ ਜਾਣੇ ਟਾਇਲਟ ਰੋਲਸ ਕੇ ਤੱਕ ਕਾ ਪੇਪਰ ਟੈਕਸ ਬੜਾਏ ਉਨ੍ਹੋਂਨੇ, ਉਸਪੇ ਵੀ ਜੋ ਅਮਰੀਕਾ ਸੇ ਆਤੇ ਟਾਇਲਟ ਰੋਲ, ਉਨਕੋ ਥੋੜੀ ਸੀ ਲੱਜਾ, ਥੋੜੀ ਸੀ ਸ਼ਰਮ ਵੀ ਨਹੀਂ ਆ ਰਹੀ ਉਨਕੋ ਕਿ ਹਮ ਕਿਆ ਕਿਆ ਕਰਤੇ ਜਾ ਰਹੇ, ਔਰ ਫਿਰ ਉਸਪੇ ਬੋਲਤੇ ਕਿ ਮੇਰਾ ਨਾਮ ਹਮੇਸ਼ਾ ਰਹੇਗਾ। ਅਰੇ ਹਮੇਸ਼ਾ ਤੋ ਦੂਰ ਕੀ ਬਾਤ ਹੈ, ਯੇ ਜੋ ਮਿਡ ਟਰਮ ਇਲੈਕਸ਼ਨ ਹੈ ਨਾ, ਉਸਮੇ ਆਪ ਆਪਣੀ ਜ਼ਮਾਨਤ ਅਗਰ ਬਚਾ ਲੀਏ ਤੋ ਮੁਝੇ ਕਹਿਣਾ ਆਪ।
0: ਜੀ ਬਿਲਕੁਲ ਜੀ, ਥੈਂਕ ਯੂ ਜੀ, ਬੜੀ ਵਧੀਆ
1: ਦੈਟਸ ਆਲ ਯੂਰ ਆਨਰ
0: ਇਨਫੋਰਮੇਸ਼ਨ ਦਿੱਤੀ, ਥੈਂਕ ਯੂ,
1: ਦੈਟਸ ਆਲ ਯੂਰ ਆਨਰ
0: ਜੀ ਜੀ, ਥੈਂਕ ਯੂ ਸਰ ਜੀ। ਤੇ ਲਓ ਜੀ, ਬਿਲਕੁਲ ਇਹ ਹੈਗੀ ਆ ਖਬਰ, ਤੇ ਜਿਵੇਂ ਆਪਾਂ ਦੇਖਦੇ ਆ ਨਾ, ਇੱਥੇ ਵੀ ਕੋਈ ਨਾ ਕੋਈ ਕੁਛ ਕਰੀ ਜਾਂਦੇ ਵੀ ਹਾਂਜੀ ਤੁਹਾਨੂੰ ਆਹ ਦਵਾਂਗੇ, ਅਸੀਂ ਜਿੱਤ ਜਾਈਏ, ਸਾਡੀ ਸਰਕਾਰ ਬਣ ਜਾਏ, ਸਾਡੀ ਪਾਰਟੀ ਜਿੱਤ ਜਾਏ ਹੈ। ਤੇ ਇੰਡੀਆ 'ਚ ਤਾਂ ਚਲੋ ਆਉਂਤੀ ਨਹੀਂ ਹੈ, ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਹੈ ਉਹ ਕਹਿ ਦਿੰਦੇ ਆਹ ਦੇਵਾਂਗੇ ਤੁਹਾਨੂੰ ਫਰੀ, ਆਹ ਦੇਵਾਂਗੇ, ਹੈ ਜਿਵੇਂ ਬੱਸਾਂ 'ਚ ਫਰੀ ਬੀਬੀਆਂ ਨੂੰ ਬਿਠਾਉਣ ਦਾ ਕੀਤਾ ਸੀਗਾ। ਸੋ ਉਹ ਸਫ਼ਰ ਜਿਹੜਾ ਉਹਨਾਂ ਨੇ ਕੀਤਾ ਸੀਗਾ ਵੀ ਹਾਂ ਬੀਬੀਆਂ ਫਰੀ ਬੱਸਾਂ ਦੇ ਵਿੱਚ ਜਾਣਗੀਆਂ, ਹੈ ਨਾ, ਪੰਜਾਬ 'ਚ ਕੀਤਾ ਸੀ ਨਾ ਹੁਣ ਜਦੋਂ ਇਲੈਕਸ਼ਨ ਹੋਏ ਸੀਗੇ, ਤੇ ਹੁਣ ਇਹ ਬਿਲਕੁਲ ਅਪਡੇਟ ਇਹਨਾਂ ਨੇ ਦਿੱਤੀ ਹੈ ਭਾਅ ਜੀ ਨੇ। ਡੋਨਲਡ ਟਰੰਪ ਸਾਹਿਬ ਕਹਿੰਦੇ ਆ ਵੀ ਜੇ ਸਾਡੀ ਪਾਰਟੀ ਆ ਗਈ ਨਾ ਹੁਣ ਜਦੋਂ ਇਲੈਕਸ਼ਨ ਹੋ ਗਿਆ ਸਾਨੂੰ ਮੈਜੋਰਟੀ ਮਿਲ ਗਈ ਤੇ $5,000 ਮਿਲਣਗੇ ਜਿਹੜੇ ਅਡਲਟ ਹੈਗੇ ਉਹਨਾਂ ਨੂੰ $5,000, ਪਰ ਸ਼ਰਤ ਵੀ ਨਾਲ ਹੈ। ਸ਼ਰਤ ਕੀ ਹੈ ਕਿ ਇਹ ਜਿਹੜੇ ਡੋਲਰ ਹੈ ਨਾ ਕੇਵਲ ਅਮੈਰੀਕਾ ਦੇ ਵਿੱਚ ਹੀ ਖਰਚ ਕਰਨੇ ਪੈਣਗੇ, ਬਾਹਰ ਜਾ ਕੇ ਨਹੀਂ ਖਰਚ ਕਰ ਸਕਦੇ ਉਹ $5,000, ਯਾਨੀ ਕਿ ਅਮੈਰੀਕਾ ਨੂੰ ਹੀ ਫਾਇਦਾ ਹੋਵੇ, ਬਾਹਰ ਨਾ ਉਹ ਪੈਸੇ ਜਾਣ ਕਿਤੇ ਵੀ। ਵੈਸੇ ਇਹਨੂੰ ਕਹਿੰਦੇ ਤਮਾ, ਹੈ ਨਾ, ਪੰਜਾਬੀ 'ਚ ਤਮਾ ਕਹਿੰਦੇ ਇਹਨਾਂ ਨੂੰ ਕਿ ਹੋਰ ਕੋਈ ਵਰਡ ਵੀ ਹੁੰਦਾ। ਅੱਜ ਗੋਲਡਨ ਕਲਚਰ ਔਫ ਪੰਜਾਬ ਦੇ ਤਹਿਤ ਆਪਾਂ ਗੱਲਬਾਤ ਕਰ ਰਹੇ ਹਾਂ, ਸੋ ਅੱਜ ਇਹ ਵੀ ਵਰਡ ਦੱਸੋ। ਜਿਵੇਂ ਜਿਹਨੂੰ ਬਹੁਤ ਜ਼ਿਆਦਾ ਲਾਲਚ ਹੁੰਦਾ, ਪੰਜਾਬੀ 'ਚ ਇੱਕ ਵਰਡ ਹੈਗਾ ਤਮਾ, ਵੀ ਤਮਾ ਲੱਗੀ ਰਹਿੰਦੀ ਵੀ ਮੈਂ ਕੀ ਲੈ ਲਵਾਂ, ਕੀ ਮੇਰਾ ਹੋ ਜਾਵੇ। ਸੋ ਇਹ ਮਿਸਟਰ ਡੋਨਲਡ ਟਰੰਪ ਨੂੰ ਹੋਇਆ ਔਰ ਨਿੱਤ ਪ੍ਰਤੀ ਡੇਲੀ ਉਹਨਾਂ ਦੀ ਕੋਈ ਨਾ ਕੋਈ ਜਿਹੜੀ ਸਟੇਟਮੈਂਟ ਹੁੰਦੀ ਹੈ, ਭਾਵੇਂ ਉਹ ਕਿਸੇ ਸੰਬੰਧ ਦੇ ਵਿੱਚ ਵੀ ਹੋਵੇ। ਅਤੇ ਹੁਣ ਤਾਂ ਚਾਹੇ ਇੰਡੀਆ ਦੀ ਤਰਜ਼ 'ਤੇ ਕਹਿ ਲਓ, ਉਹ 'ਤੇ ਤੁਰਨਾ ਸ਼ੁਰੂ ਕਰਤਾ ਉਹਨਾਂ ਨੇ ਵੀ ਹਾਂ ਜਦੋਂ ਹੁਣ ਇਲੈਕਸ਼ਨ ਹੋਣੇ ਆ ਅਤੇ ਸਾਡੀ ਜੇ ਪਾਰਟੀ ਨੂੰ ਬਹੁਮਤ ਮਿਲ ਗਿਆ। ਹੁਣ ਦੇਖੋ $5,000 ਕਾਫੀ ਹੁੰਦੇ ਆ, ਅਤੇ ਜਿਹਨੂੰ ਅਗਲਾ ਕਹਿੰਦਾ ਨਾ ਫ੍ਰੀ 'ਚ ਮਿਲਣੇ ਦੇ ਪਾ ਦਿਓ ਵੋਟ, ਅਤੇ ਇਹ ਵੀ ਦੇਖੋ ਇੱਕ ਵੋਟਾਂ ਬਟੋਰਨ ਦਾ ਇੱਕ ਤਰੀਕਾ ਹੈਗਾ। ਸੋ ਤਮਾਂ ਦੇ ਹੋਰ ਕਿਹੜੇ ਕਿਹੜੇ ਵਰਡ ਹੈ ਜੀ ਪੰਜਾਬੀ 'ਚ, ਹੈ ਕੋਈ ਹੋਰ ਵਰਡ? ਆ ਜਾਓ ਹੁਣ ਕਰੀਏ ਗੱਲਬਾਤ ਹੋਰ, ਅਤੇ ਬਾਕੀ ਮੈਂ ਚਲੋ ਇੱਧਰ 8 ਸੈਂਟ ਬਚਾਉਣ ਦੀ ਗੱਲਬਾਤ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਹੈ। ਅਤੇ $5,000 ਜਿਹੜੇ ਅਮਰੀਕਾ 'ਚ ਰਹਿੰਦੇ ਆ ਜੀ ਅਤੇ ਅਡਲਟ ਹੋਣਗੇ ਉਹਨਾਂ ਨੂੰ ਮਿਲੂਗੇ $5,000। ਸੋ ਇੱਕ ਤੋਂ ਇੱਕ ਜਿਹੜੀ ਉਹਨਾਂ ਦੀ ਉਹ ਆਉਂਦੀ ਹੈ ਸਟੇਟਮੈਂਟ, ਇੱਕ ਇਹੀ ਕਿਹਾ ਉਹਨਾਂ ਨੇ, ਕਹਿੰਦੇ ਇਰਾਨ ਦੇ ਨਾਲ ਜਦੋਂ ਜੰਗ ਅਸੀਂ ਜਿੱਤ ਜਾਵਾਂਗੇ ਫਿਰ ਤੇਲ ਦੀਆਂ ਕੀਮਤਾਂ ਘੱਟ ਹੋ ਜਾਣਗੀਆਂ, ਅਤੇ ਉਹ ਤਾਂ ਹੁਣ ਭਵਿੱਖ ਦੀ ਗੱਲ ਆ, ਪਤਾ ਨਹੀਂ ਕਦੋਂ ਇਰਾਨ ਨਾਲ ਜੰਗ ਖਤਮ ਹੋਊਗੀ, ਕਿਉਂਕਿ ਜਦੋਂ ਸ਼ੁਰੂ ਹੋਈ ਸੀ ਨਾ ਇਹਨਾਂ ਨਾਲ ਜੰਗ ਇਰਾਨ ਨਾਲ, ਕਹਿੰਦੇ ਆ ਲੈ ਬਸ ਉਹਨਾਂ ਨੂੰ ਤਾਂ ਅਸੀਂ ਦਬਾ ਲਿਆ, ਕਰਤਾ ਖਤਮ ਇੱਕ ਦੋ ਦਿਨ 'ਚ, ਅਤੇ ਇੱਕ ਦੋ ਦਿਨ ਕਿੱਥੇ ਕਿੰਨਾ ਸਮਾਂ ਲੰਘ ਗਿਆ, ਅਤੇ ਹਾਲੇ ਕੁਛ ਨਹੀਂ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਕਦੋਂ ਕੀ ਹੋਊਗਾ। ਸੋ ਉੱਧਰ ਪਹਿਲਾਂ ਅਫਗਾਨਿਸਤਾਨ ਨੇ ਧੂਲ ਚਟਾਈ ਸੀਗੀ ਅਤੇ ਹੁਣ ਇਰਾਨ ਵਾਲੇ ਚਟਾ ਰਹੇ, ਹੈ ਨਾ, ਉਹ ਕਹਿੰਦੇ ਅਸੀਂ ਨਾ ਹਾਰਦੇ ਹਾਂ। ਸੋ ਬਾਕੀ ਦੇਖਦੇ ਹਾਂ, ਕਿਉਂਕਿ ਇਹਨਾਂ ਦੀਆਂ ਸਟੇਟਮੈਂਟਾਂ ਕੋਈ ਨਾ ਕੋਈ ਤਾਂ ਆਉਂਦੀਆਂ ਰਹਿੰਦੀਆਂ, ਬਾਕੀ ਸਮਾਂ ਦੱਸੂਗਾ। ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਿਹਾ, ਤਮਾ ਪੰਜਾਬੀ ਦੇ ਵਿੱਚ ਹੋਰ ਕਿਹੜੇ ਵਰਡਸ ਹੈਗੇ ਜਿਹੜੇ ਤਮਾ ਦੇ ਆਪਾਂ ਕਹਿ ਸਕਦੇ ਹਾਂ ਸਮਾਨ ਆਰਥਿਕ ਸ਼ਬਦ, ਇਹੀ ਕਹਿੰਦੇ ਹੁੰਦੇ ਨਾ ਪੰਜਾਬੀ 'ਚ, ਸੇਮ ਸਿਨੋਨੀਮਸ, ਸੇਮ ਉਹੀ ਵਰਡ ਮੀਨਿੰਗ ਹੋਵੇ ਜਿਹਦਾ, ਜਿਵੇਂ ਲਾਲਚ ਜੇ ਬਹੁਤ ਹੁੰਦਾ ਨਾ, ਕਹਿੰਦੇ ਇਹਨੂੰ ਤਾਂ ਤਮਾ ਹੀ ਬਹੁਤ ਹੈ, ਬੀਬੀਆਂ ਪਿੰਡਾਂ ਵਿੱਚ ਕਹਿੰਦੀਆਂ ਹੁੰਦੀਆਂ ਤਮਾ ਲੱਗੀ ਪਈ ਹੈ, ਜੇ ਕੋਈ ਜ਼ਮੀਨ ਪਿੰਡਾਂ 'ਚ ਹੁੰਦਾ ਨਾ, ਜ਼ਮੀਨ ਜਿਹੜੀ ਆਪਣੀ ਹੁੰਦੀ ਹੈ ਨਾਲ ਲੱਗਦੀ, ਚਾਹੇ ਉਹ ਖੇਤ ਹੋਣ, ਜਿਹੜੀ ਵੱਟ ਹੁੰਦੀ ਆ ਉਹ ਕਹੀਆਂ ਨਾਲ ਕੱਟ ਕੱਟ ਕੇ ਵੱਢ ਵੱਢ ਕੇ ਮਿੱਟੀ ਦੂਜੇ ਪਾਸੇ ਨੂੰ ਕਰੀ ਜਾਂਦੇ, ਯਾਨੀ ਕਿ ਆਪਣਾ ਖੇਤ ਵਧਾਈ ਜਾਂਦੇ ਦੂਜਿਆਂ ਦਾ ਘਟਾਈ ਜਾਂਦੇ, ਇੱਦਾਂ ਹੀ ਬੜਾ ਹੁੰਦਾ। ਜਾਂ ਜਿਹੜੀਆਂ ਵੱਟਾਂ ਹੁੰਦੀਆਂ ਨਾ ਉਹ ਜਮਾਂ ਹੀ ਮਾੜੀਆਂ ਜਿਹੀਆਂ ਰਹਿ ਜਾਂਦੀਆਂ, ਨਹੀਂ ਤਾਂ ਨਾ ਜੇ ਤੁਸੀਂ ਜਿਹੜੇ ਪਿੰਡਾਂ 'ਚ ਚਲੋ ਰਹਿੰਦੇ ਆ, ਪਹਿਲਾਂ ਹੁੰਦਾ ਸੀਗਾ ਕਿ ਵੱਟ ਇੰਨੀ ਚੌੜੀ ਹੁੰਦੀ ਸੀ ਕਾਫੀ, ਜਿਹਦੇ 'ਤੇ ਬੰਦਾ ਆਰਾਮ ਨਾਲ ਚੱਲ ਸਕਦਾ ਸੀ, ਹੁਣ ਤਾਂ ਇੱਕ ਵਾਰ ਪੈਰ ਦੂਜੇ ਖੇਤ ਜਿਹਨੂੰ ਸਲਿੱਪ ਹੋ ਜਾਂਦਾ, ਦੂਜੀ ਵਾਰ ਦੂਜੇ ਖੇਤ ਨੂੰ ਸਲਿੱਪ ਹੋ ਜਾਂਦਾ, ਹੁੰਦਾ ਨਾ ਇੱਦਾਂ। ਸੋ ਤਮਾਂ ਦੇ ਵਰਡ ਦੱਸੋ ਬਈ ਜੇ ਪਤਾ ਤਾਂ, ਤੇ ਰਾਜਵਿੰਦਰ ਭਾਜੀ ਆਏ, ਇਹਨਾਂ ਨੇ ਤਾਂ ਜ਼ਰੂਰ ਸਾਨੂੰ ਦੱਸਣਾ। ਹਾਂਜੀ ਭਾਜੀ, ਕੀ ਹਾਲ ਚਾਲ?
2: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ।
2: ਮੈਂ ਕਿਹਾ ਜੀ ਇਹ ਵੀ ਭਗਵੰਤ ਮਾਨ ਵਾਂਗੂ ਟੋਲੀਪੋਪ ਦੇਣ ਲੱਗ ਪਿਆ ਜੀ।
0: ਬਿਲਕੁਲ,
2: ਤੇ ਉਹਦਾ ਇੱਕ ਹੈਗੀ ਆ ਤਮਾ ਜੀ, ਲੋਭ ਲਾਲਚ। ਹਾਂਜੀ
0: ਬਸ ਨਿਆਣਿਆਂ ਵਾਲਾ ਕੰਮ ਹੋ ਗਿਆ, ਜਿਵੇਂ ਦੋ ਤਿੰਨ ਵਾਰ ਇੱਕੋ ਨਾਮ ਲੈ ਦੋ, ਲਾਲਚ ਲਾਲਚ ਲਾਲਚ, ਤੇ ਪੰਜ ਛੇ ਵਰਡ ਹੋ ਗਏ ਆ।
2: ਤੁਹਾਡੀ ਆਵਾਜ਼ ਜਿਹੜੀ ਆਉਂਦੀ ਸੀ ਨਾ ਉਹ ਡਬਿੰਗ ਹੋ ਕੇ ਸੁਣਿਆ ਨੀ।
0: ਅੱਛਾ ਅੱਛਾ,
2: ਹਾਂਜੀ ਮੈਂ ਬਲੂਟੁੱਥ ਲਾਈ।
0: ਠੀਕ ਆ, ਠੀਕ ਹੈ, ਥੈਂਕ ਯੂ ਭਾਜੀ। ਹਾਂ ਦੇਖਦੇ ਹਾਂ ਹੋਰ ਕਿਹੜੇ ਕਿਹੜੇ ਵਰਡ ਆ ਜੀ, ਥੈਂਕ ਯੂ। ਤੇ ਲਓ ਜੀ ਦੱਸੋ ਤਮਾ ਤੇ ਆ ਗਿਆ ਆਪਾਂ ਕੋਲ, ਲੋਭ ਲਾਲਚ ਤਾਂ ਚਲੋ ਮੈਂ ਪਹਿਲਾਂ ਕਹਿਤਾ ਸੀ, ਖੁਦ ਗਰਜ਼, ਹੋਰ ਕੀ ਆ, ਹੈ ਇੰਗਲਿਸ਼ ਚ ਵੀ ਕਰ ਲਈ ਗ੍ਰੀਡੀ, ਇੰਗਲਿਸ਼ ਚ ਗ੍ਰੀਡੀ, ਗ੍ਰੀਡੀ ਡੋਗ ਯਾਦ ਹੈ ਯਾਦ ਕਰਦੇ ਹੁੰਦੇ ਸੀ, ਪੜ੍ਹਦੇ ਹੁੰਦੇ ਸੀ ਜਦੋਂ ਆਪਾਂ, ਗ੍ਰੀਡੀ ਡੌਗ ਦੀ ਸਟੋਰੀ ਆਉਂਦੀ ਸੀ, ਚਲੋ ਬਈ ਇਹ ਕਰੋ ਹੈ, ਸਟੋਰੀਆਂ ਐਸੇ ਤੇ ਲੈਟਰਸ ਬੜੇ ਯਾਦ ਕਰਦੇ ਹੁੰਦੇ ਸੀ, ਜਿਹੜੀ ਆਪਣੀ ਲੈਟਰ ਹੁੰਦੀ ਸੀਗੀ, ਆਪਣੀ ਬਿਮਾਰੀ ਦੀ ਲੈਟਰ ਹੈ ਨਾ ਇੰਗਲਿਸ਼ 'ਚ, ਉਹ ਤਾਂ ਰੱਟੀ ਪਈ ਸੀ, ਆਈ ਐਮ ਇਲ ਸੋ ਆਈ ਕੈਨੋਟ ਕਮ ਟੂ ਸਕੂਲ, ਤੇ ਪ੍ਰੇਮ ਭਾਜੀ ਆ ਗਏ ਸਾਡੇ ਨਾਲ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ ਭਾਜੀ ਕੀ ਹਾਲ ਚਾਲ?
3: ਬਹੁਤ ਵਧੀਆ। ਕਹਿੰਦੇ ਫਰੀਦ ਸਾਹਿਬ ਕਹਿੰਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਛੱਡ ਵਜੂਦੋਂ ਬਾਹਰ, ਇਹਨਾਂ ਰੱਖਣਾ ਮੋਹ ਫਰੀਦਾ ਆਪੇ ਅੱਲਾ ਨੂੰ
0: ਜੀ।
3: ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਛੱਡ ਵਜੂਦੋਂ ਬਾਹਰ, ਇਹਨਾਂ ਰੱਖਣਾ ਮੋਹ ਫਰੀਦਾ ਆਪੇ ਅੱਲਾ ਹੋ। ਜ਼ਿੰਦਗੀ ਬਲਾਸ ਦੇ ਵਿੱਚ ਬਹੁਤ ਵਧੀਆ ਲਿਖਿਆ ਭੈਣ ਜੀ, ਕਹਿੰਦੇ ਤੇਰੇ ਵਿੱਚ ਨਾ ਜੇਕਰ ਤਮਾ ਹੁੰਦੀ, ਬਿਨਾਂ ਪਰਾਂ ਦੇ ਕੁਸਮ ਉਡਾਰ ਸੀ ਤੂੰ, ਲਾਲਚ ਜਿਹਨੂੰ ਕਹਿੰਦੇ ਨਾ ਲਾਲਚ, ਤੇਰੇ ਵਿੱਚ ਨਾ ਜੇਕਰ ਤਮਾ ਹੁੰਦੀ, ਬਿਨਾਂ ਬੇੜੀਓ ਲੰਘਣਾ ਪਾਰ ਸੀ ਤੂੰ, ਤੇਰੇ ਵਿੱਚ ਨਾ ਜੇਕਰ ਤਮਾ ਹੁੰਦੀ, ਐਟੋਮੈਟਿਕ ਹੀ ਖੋਜਾਂ ਹਥਿਆਰ ਸੀ ਤੂੰ, ਤੇਰੇ ਵਿੱਚ ਨਾ ਜੇਕਰ ਤਮਾ ਹੁੰਦੀ, ਜਿੱਤ ਛੱਡ ਕੇ ਮੰਨਣੀ ਹਾਰ ਸੀ ਤੂੰ, ਤੇਰੇ ਵਿੱਚ ਨਾ ਜੇਕਰ ਤਮਾ ਹੁੰਦੀ, ਤੁਹਾਨੂੰ ਝਗੜਨਾ ਵਿੱਚ ਸਰਕਾਰ ਸੀ ਤੂੰ, ਕਹਿੰਦੇ ਦਾਣੇ ਅਦਬ ਦੇ ਆਦਮਾ ਭੁੱਲ ਗਏ ਹੋ, ਸਾਰੀ ਖਲਕ ਦਾ ਦੇਖ ਬਿਮਾਰ, ਕਹਿੰਦੇ ਰੋਟੀ ਖਾਣੀ ਭੁੱਲ ਗਿਆ, ਬੁੱਟੀ ਨੂੰ ਪੈ ਗਿਆ, ਅਦਰਵਾਈਜ਼ ਤੂੰ ਸਾਰੀ ਦੁਨੀਆਂ ਤੇ ਰਾਜ ਕਰਨਾ
0: ਜੀ,
3: ਤਮਾ ਦੇ ਚੱਕਰ ਕਰਕੇ ਤਾਂ ਸਾਰਾ ਇਸ ਵੇਲੇ ਜਿੰਨਾ ਵੀ ਖਰਾਬ ਹੋਇਆ ਨਾ ਕੰਮ, ਇਹ ਸਾਰਾ ਲਾਲਚ ਕਰਕੇ ਹੋਇਆ ਭੈਣ ਜੀ, ਇਹਦੇ ਕਰਕੇ ਤਾਂ ਲੀਡਰਸ਼ਿਪ ਬਦਨਾਮ ਹੋਈ ਆ, ਕਿਉਂਕਿ ਲੀਡਰ ਜਿਹੜੇ ਆ ਉਹ ਕਾਰਪੋਰੇਟ ਘਰਾਣੇ
0: ਪੁਆਇੰਟ ਤੇ ਆ ਗਏ, ਜਿਹੜੇ ਲੀਡਰ ਆ ਉਹੀ ਲਾਲਚ ਦੇ ਚੱਕਰਾਂ ਚ ਫਸਾਉਂਦੇ ਆ ਹਨਾ।
3: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਉਹ ਲੀਡਰ ਜਿਹੜੇ ਆ ਉਹਨਾਂ ਦੇ ਆਪਣੇ ਲਾਲਚ ਉਹਨਾਂ ਨੂੰ ਸਤਾ ਰਹੇ ਆ, ਉਹ ਲੋਕਾਂ ਨੂੰ ਤੰਗ ਕਰ ਰਹੇ ਆ
0: ਜੀ।
3: ਅੱਜ ਦੇਖਿਆ ਜਾਵੇ ਹੁਣ ਸਾਡੇ ਕਾਰਨੀ ਸਾਹਿਬ ਕਰਦੇ ਕੀ ਪਏ ਆ, ਇਹ ਸਭ ਲਾਲਚ ਦਾ ਚੱਕਰ ਹੈ, ਇਹਨਾਂ ਦੀ ਆਪਣੀ ਬਰੁਕਫੀਲਡ ਕੰਪਨੀ ਆ ਉੱਥੇ ਅਮੇਰਿਕਾ ਦੇ ਵਿੱਚ, ਉੱਥੇ ਇਹਨਾਂ ਦਾ ਵੱਡਾ ਆਫਿਸ ਆ ਨਾ, ਉਹ ਲਾਲਚ ਇਹਨਾਂ ਨੂੰ ਦੁਖੀ ਕਰ ਰਿਹਾ, ਕਿ ਹੁਣ ਟਰੰਪ ਕਿਤੇ ਮਿਲਣ ਲੱਗਦੇ ਪੱਧਰੇ ਨਾ ਉੱਥੋਂ, ਜੇ ਉੱਥੇ ਕਰ ਦਿੱਤਾ ਤਾਂ ਮੇਰਾ ਕੀ ਬਣੂਗਾ, $90 ਬਿਲੀਅਨ ਦੀ ਇਹਨਾਂ ਦੀ ਕੰਪਨੀ ਸੀਗੀ ਜਦੋਂ ਇਹ ਆਏ ਸੀਗੇ, $25 ਬਿਲੀਅਨ ਇਹਨਾਂ ਦਾ ਬਰਮੁਡਾ ਜਿੱਤਿਆ ਟੈਕਸ ਫ੍ਰੀ, ਇਹ ਔਨ ਰੈਕਰਡ ਆ, ਰੈਬਲ ਨਿਊਜ਼ ਨੇ ਸਾਰੇ ਰੈਕਰਡ ਇਹਨਾਂ ਦੇ ਫਰੋਲੇ ਆ, ਆਇਰਲੈਂਡ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਮੈਂਸ਼ਨ ਆ, ਐਫਟੀਨ ਫਾਈਲ ਦੇ ਵਿੱਚ ਇਹਨਾਂ ਦਾ 69 ਟਾਈਮਸ ਇਹਨਾਂ ਦਾ ਨਾਮ ਆ ਚੁੱਕਾ, ਇਹਨਾਂ ਦੀ ਵਾਈਫ ਦਾ ਵੀ, ਕਿੱਥੇ ਜਾਉਂਗੇ, ਤਮਾ ਹੀ ਆ, ਲਾਲਚ ਹੀ ਆ ਨਾ
0: ਜੀ ਜੀ,
3: ਜਿਹੜਾ ਬੰਦੇ ਨੂੰ ਜੀ ਨਹੀਂ ਦਿੰਦਾ, ਲੀਡਰਸ਼ਿਪ ਇਹਨੂੰ ਥੋੜੋ ਕਹਿੰਦੇ ਆ, ਲੋਕਾਂ ਦੇ ਪਿੱਛੇ ਤੁਸੀਂ ਹੋਰ ਕੁਛ ਕਰਦੇ ਆ, ਪਿੱਛੇ ਪਿੱਛੇ ਤੁਸੀਂ ਹੋਰ ਕੁਛ ਕਰਦੇ ਆ, ਉਹ ਭਾਈ ਸਾਹਮਣੇ ਆਓ ਨਾ ਬਲੈਕ ਐਂਡ ਵਾਈਟ ਹੋ ਕੇ, ਫੇਰ ਪਤਾ ਲੱਗਦਾ ਨਾ ਕਿ ਲੀਡਰਸ਼ਿਪ ਕਿਹਨੂੰ ਕਹਿੰਦੇ ਆ, ਕਰਕੇ ਦਿਖਾਓ ਗਰਾਊਂਡ ਲੈਵਲ ਤੇ, ਇਹ ਲੀਡਰਸ਼ਿਪ ਜਹਾਜ਼ਾਂ ਲਈ ਤਾਂ ਰਹਿੰਦੇ ਆ ਉੱਪਰ, ਤੇ ਤਮਾ ਵੀ ਉਹ ਤਮਾ ਹੀ ਲੈ ਕੇ ਜਾਂਦੀ ਨਾ ਉੱਪਰ, ਥੱਲੇ ਨੀ ਆਉਂਦੇ, ਮੈਂ ਤਾਂ ਕਈ ਵਾਰੀ ਗੱਲ ਕਰਦਾ ਉਹਨਾਂ ਪਾਰਕਾਂ ਦੇ ਵਿੱਚ, ਮੇਰੇ ਨਾਲ ਕੋਈ ਗੱਲਬਾਤ ਕਰਦੇ, ਮੈਂ ਕਿਹਾ ਵੀ ਦੇਖੋ ਜਿਹੜਾ ਬੰਦਾ ਸਾਡੇ ਚ ਉੱਠ ਕੇ ਗਿਆ, ਉਹਨੂੰ ਕੀ ਉਹਨੂੰ ਮਸਲਿਆਂ ਦਾ ਨੀ ਪਤਾ, ਇਸ ਕਰਕੇ ਉਹ ਆਪਣੇ ਰਾਜਨੀਤੀ ਵਿੱਚ ਆਇਆ ਨਾ, ਤੇ ਜਦੋਂ ਉਹ ਬਣ ਜਾਂਦਾ ਤਾਂ ਫੇਰ ਕੀ ਉਹਨੂੰ ਸੱਚੀ ਪਰ ਲੱਗ ਜਾਂਦੇ ਆ, ਫੇਰ ਉਹਨੂੰ ਕੰਪਲੇਂਟਾਂ ਕਰਦੇ ਆ ਲੋਕ, ਕੰਪਲੇਂਟਾਂ ਦੇ ਵੀ ਨੀ ਜਾਂਦਾ, ਕੰਪਲੇਂਟ ਕਰਨ ਦੀ ਲੋੜ ਹੀ ਕਿਉਂ ਪਵੇ ਭੈਣ ਜੀ, ਹੁਣ ਸਾਡੇ ਸਿਟੀ ਦੇ ਮਸਲੇ ਆ, ਕਿਸੇ ਦੇ ਘਰ ਚੋਰੀ ਹੁੰਦੀ ਆ ਕੁਛ ਹੁੰਦਾ ਹਨਾ, ਤੇ ਇੰਨੀਆਂ ਚੋਰੀਆਂ ਹੁੰਦੀਆਂ, ਗੱਡੀਆਂ ਚੋਰੀਆਂ ਹੁੰਦੀਆਂ, ਤੇ ਲੋਕੀ ਕੰਪਲੇਂਟਾਂ ਕਰਦੇ ਹੋ, ਉਹ ਮੈਨੂੰ ਦੱਸ ਦਿੰਦੇ, ਕਹਿੰਦੇ ਜੀ ਅਸੀਂ ਕੰਪਲੇਂਟ ਕੀਤੀ, ਅਸੀਂ ਈਮੇਲ ਕੀਤੀ, ਅਸੀਂ ਫੋਨ ਕੀਤਾ, ਕੋਈ ਕੋਈ ਸੁਣਦੇ ਨੀ, ਮੈਂ ਕਿਹਾ ਇਹ ਜਿਹੜੇ ਮਸਲੇ ਕੀ ਉਹਨਾਂ ਨੂੰ ਪਤਾ ਨੀ ਹੈਗੇ, ਇਹ ਕੰਮ ਤਾਂ ਆਪ ਹੀ ਹੋਣੇ ਚਾਹੀਦੇ ਆ, ਉਹਨਾਂ ਦੇ ਐਕਸ਼ਨ ਹੋਣਾ ਚਾਹੀਦਾ, ਪੁਲਿਸ ਦੀ ਪੈਟਰੋਲਿੰਗ ਵਧਾਉਣੀ ਚਾਹੀਦੀ ਆ ਸਿਟੀ ਨੂੰ, ਜੇ ਪਹਿਲਾਂ ਸਿਟੀ ਪੈਟਰੋਲਿੰਗ ਇੰਨੀ ਸੀਗੀ ਤੇ ਹੁਣ ਕਿਉਂ ਨੀ,
0: ਕੋਈ ਵਲੰਟੀਅਰ ਜਾਂ ਕਿਸੇ ਵੀ ਤਰੀਕੇ ਦੀ ਕਿਸੇ ਨੂੰ ਲੋੜ ਹੋਵੇ ਤੁਹਾਡੀ ਹੈ ਨਾ, ਤੇ ਤੁਹਾਨੂੰ ਕੰਟੈਕਟ ਕਰ ਸਕਦਾ। ਹਾਂਜੀ
3: ਮੇਰਾ ਫੋਨ ਨੰਬਰ ਹੈਗਾ 647-604-931-647-606-5931 ਮੇਰਾ ਨੰਬਰ ਹੈ ਭੈਣ ਜੀ। ਵਲੰਟੀਅਰ ਦੀ ਵੀ ਲੋੜ ਹੈ ਜੀ, ਤੇ ਵੈਸੇ ਵੀ ਕੋਈ 2-6 ਵਾਰਡ ਦੇ ਵਿੱਚੋਂ ਮੈਂ ਰੀਜਨਲ ਕੌਂਸਲਰ ਲਈ ਆ ਰਿਹਾ, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸਵਾਲ ਹੈ ਨਾ ਮੈਨੂੰ ਕਰੋ ਜੀ, ਆਪਾਂ ਬੈਠੇ ਹਾਂ ਡਿਬੇਟ ਕਰਨ ਬੈਠੇ ਹਾਂ, ਖੁੱਲਾ ਸੱਦਾ ਜੀ ਭੈਣ ਜੀ, ਜਦੋਂ ਵੀ ਤੁਸੀਂ ਡਿਬੇਟ ਵੀ ਕਰਾਉਣੀ ਆ ਹੋਰ ਕੈਂਡੀਡੇਟ ਨੂੰ ਲੈ ਕੇ ਤੇ ਪਲੀਜ਼ ਆਪਾਂ ਹਮੇਸ਼ਾ ਹਾਜ਼ਰ ਹਾਂ।
0: ਠੀਕ ਹੈ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ, ਇਹ ਪ੍ਰੇਮਪਾਲ ਗਿੱਲ ਸੀਗੇ, ਸੋ ਇਹਨਾਂ ਦੇ ਆਪਣੇ ਵਿਚਾਰ ਹੈ, ਬਿਲਕੁਲ ਹਰੇਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੇ ਜਿਹੜੇ ਹੱਕ ਹੈਗਾ, ਸੋ ਇਹਨਾਂ ਨੇ ਆਪਣੇ ਵਿਚਾਰ ਦਿੱਤੇ। ਪਰ ਉਂਝ ਜੇ ਓਵਰਆਲ ਆਪਾਂ ਦੇਖੀਏ ਨਾ, ਇਸ ਸਮੇਂ ਲਿਬਰਲਸ ਜਿਹੜੇ ਆ ਬੜੇ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਆ। ਮਿਸਟਰ ਮਾਰਕ ਕਾਰਨੀ, ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਜਿਵੇਂ ਉਹ ਕੰਮ ਕਰ ਰਹੇ ਆ ਨਾ, ਸੋ ਮੇਰੇ ਹਿਸਾਬ ਨਾਲ, ਔਰ ਤੁਸੀਂ ਵੀ ਜ਼ਿਆਦਾਤਰ ਇਸ ਚੀਜ਼ ਨਾਲ ਸਹਿਮਤ ਹੋਵੋਗੇ ਕਿ ਡੋਨਲਡ ਟਰੰਪ ਦੇ ਸਾਹਮਣੇ ਜੇ ਝੁਕੇ ਨਹੀਂ ਤਾਂ ਉਹ ਮਿਸਟਰ ਮਾਰਕ ਕਾਰਨੀ ਸੀਗੇ। ਅਦਰਵਾਈਜ਼ ਜਿਸ ਤਰੀਕੇ ਦੇ ਨਾਲ ਉਹ ਟੈਕਲ ਕਰ ਰਿਹਾ ਸੀ ਡੋਨਲਡ ਟਰੰਪ, ਹੈ ਨਾ, ਕੈਨੇਡਾ ਨੂੰ, ਤਾਂ ਕੁਛ ਵੀ ਹੋ ਸਕਦਾ ਸੀ ਹੁਣ ਤੱਕ। ਸੋ ਜੇ ਆਪਾਂ ਗੱਲ ਕਰੀਏ ਨਾ, ਮਿਸਟਰ ਮਾਰਕ ਕਾਰਨੀ, ਚਲੋ ਅਰਥ ਸ਼ਾਸਤਰੀ ਹੈ, ਇਕਨੋਮਿਸਟ ਹੈ, ਪਤਾ ਇਹਨਾਂ ਨੂੰ, ਹੈ ਨਾ, ਅਰਥ ਵਿਵਸਥਾ ਕਿਵੇਂ ਹੈ, ਕੀ ਕਰਨੀ ਹੈ, ਕਿੱਥੇ ਸਟੈਪ ਕਿਵੇਂ ਚੱਕਣਾ। ਸੋ ਹੁਣ ਇਹਨਾਂ ਨੇ 1 ਟ੍ਰਿਲੀਅਨ ਡਾਲਰ ਦੀ ਜਿਹੜੀ ਫੋਰਨ ਇਨਵੈਸਟਮੈਂਟ ਕਰਨੀ ਹੈ ਅਗਲੇ ਹਫ਼ਤੇ, ਜਿਹੜੀ ਹੈ ਕਾਨਫਰੰਸ ਹੋਊਗੀ ਅਤੇ ਫਿਰ ਉਹ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਦੇਵਾਂਗੇ। ਪਰ ਮੇਰੇ ਹਿਸਾਬ ਨਾਲ ਤਾਂ ਜਿਹੜਾ ਜੋ ਕਰ ਰਿਹਾ ਨਾ ਉਹ ਠੀਕ ਕਰ ਰਿਹਾ। ਜੇ ਵੈਸੇ ਅੱਜ ਇਲੈਕਸ਼ਨ ਹੋ ਜਾਂਦੇ ਆ ਅਤੇ ਜਿਹੜੀ ਲਿਬਰਲ ਹੈ ਨਾ ਉਹ 60% ਤੋਂ ਵੱਧ ਜਿਹੜੀਆਂ ਵੋਟਾਂ ਨਾ ਉਹ ਲੈ ਕੇ ਜਾ ਸਕਦੀ ਹੈ, ਕਿਉਂਕਿ ਮਿਸਟਰ ਮਾਰਕ ਕਾਰਨੀ ਨੇ ਜਿਹੜਾ ਹੁਣ ਗੱਲਬਾਤ ਕੀਤੀ ਹੈ, ਚਾਹੇ ਫੋਰਨ ਕੰਟਰੀ ਜਿਹੜੇ ਹੋਰ ਹੈਗੇ ਉਹਨਾਂ ਨਾਲ ਟ੍ਰੇਡ ਡੀਲਸ ਬਾਰੇ, ਅਤੇ ਇੱਧਰ ਮਿਸਟਰ ਡੋਨਲਡ ਟਰੰਪ ਦੇ ਨਾਲ, ਅਤੇ ਦਬੇ ਨਹੀਂ ਹੈਗੇ, ਬੜੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਕੀਤੀ। ਅਦਰਵਾਈਜ਼ ਤਾਂ ਕੁਛ ਵੀ ਹੋ ਸਕਦਾ ਸੀ, ਜੇ ਤੁਸੀਂ, ਕਿਉਂਕਿ ਕਈ ਵਾਰ ਤਾਂ ਆਪਾਂ ਕਿਸੇ ਪਾਰਟੀ ਨਾਲ ਜੁੜੇ ਹੁੰਦੇ ਹਾਂ ਤਾਂ ਆਪਾਂ ਨੂੰ ਲੱਗ ਰਿਹਾ ਹੁੰਦਾ ਨਹੀਂ ਵੀ ਆਪਾਂ ਨੁਕਤਾਚੀਨੀ ਹੀ ਕਰਨੀ ਹੈ, ਪਰ ਜੇ ਤੁਸੀਂ ਓਵਰਆਲ ਦੇਖੋ, ਤੁਸੀਂ ਦੇਖੋ ਵੀ ਇਹ ਹਾਲਾਤ ਕੀ ਸੀਗੇ ਅਤੇ ਕਿਵੇਂ ਉਹਦੇ ਵਿੱਚੋਂ ਇਹ ਬਾਹਰ ਕੱਢ ਰਹੇ ਆ, ਤਾਂ ਉਹ ਮਿਸਟਰ ਮਾਰਕ ਕਾਰਨੀ ਹੀ ਕਰ ਪਾਏ। ਜੇ ਕੋਈ ਹੋਰ ਕੋਈ ਲੀਡਰ ਹੁੰਦਾ ਤਾਂ ਮੈਂ ਵੀ ਇੱਦਾਂ ਨਾ ਕਰ ਸਕਦਾ ਅਤੇ ਪਤਾ ਨਹੀਂ ਕੀ ਹੋ ਸਕਦਾ ਸੀ, ਹੈ ਨਾ। ਸੋ ਕਿਉਂਕਿ ਜਿਹੜੇ ਡੋਨਲਡ ਟਰੰਪ ਸਾਹਿਬ ਹੈ ਨਾ ਉਹ ਡਰਾਉਂਦੇ ਆ, ਅਤੇ ਬਾਕੀ ਜਿਹੜੇ ਲੀਡਰ ਹੈ ਨਾ ਉਹਨਾਂ 'ਚ ਇੰਨਾ ਦਮਖਮ ਹੈ ਨਹੀਂ ਜਿੰਨਾ ਮਾਰਕ ਕਾਰਨੀ 'ਚ। ਸੋ ਇਹ ਮੇਰੇ ਵਿਚਾਰ ਹੈ, ਅਤੇ ਇੱਕ ਕਾਲ ਹੋਰ ਲੈ ਲੈਂਦੇ ਹਾਂ ਅਤੇ ਫਿਰ ਅਗਲੀ ਗੱਲਬਾਤ ਆਪਾਂ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਬਹਿਣ ਜੀ, 3 ਲਫ਼ਜ਼ ਹੋਰ ਹੈ ਇਸੇ ਮਿਲਤੇ ਹੋਏ, ਮਫਾਦ ਪਰਸ, ਮਤਲਬ ਹੀ ਖੁਦਗਰਜ਼।
0: अच्छा, मतलब ही भी है इसमें खुदगर्ज़ तो?
1: हाँ, मतलब ही, हाँ जाहिर है, मतलब के लिए करते ना, मतलब के लिए अपने टैरिफ लगा रहे, मतलब ही है ना उनका
0: जी,
1: तो उसको बोलते मतलब ही, मफाद खुदगर्ज़ भी बोलते हैं। दूसरी बात, कारनी साहब की जो बात आप कर रहे थे, वो बहुत पढ़े लिखे आदमी है कंपेरेटिव ट्रम्प के मुकाबले में, क्योंकि वो 2 बार गवर्नर रह चुके हैं कनाडा के और 1 दफा इंग्लैंड के भी थे। मैं काफी हिस्ट्री पढ़ता हूँ, पॉलिटिक्स मेरा सब्जेक्ट है। दूसरी गल ये है, बड़ी चंगी गल है, हर आदमी नहीं समझता, वो ये कि दुनिया में कितने क्रिकेट प्लेयर आप अपने अपनी जिंदगी में देखे, छोटे से छोटा, वड्डे से वड्डा। उस क्रिकेटर से पूछिए जो बैट्समैन है, उससे पूछिए क्या हर गोला खेलने का होता है, वो बोलेगा नहीं नहीं नहीं, हर गोला खेलने का नहीं होता, कभी बढ़ गया आगे बढ़ के मारे तो कैच आउट हो जाते, फील्डिंग देखना पड़ता, कभी बास बॉल को प्लेट करना पड़ता, बास को चौका मारना पड़ता, बास को दो, बास को नहीं मारना पड़ता, ठहरना पड़ता। तो उसी तरीके से मार्क कार्नी साहब जो बॉलिंग कर रहे हैं ट्रम्प, वो हर गोला नहीं खेल रहे, वो बोल रहे हैं यार तुसी नहीं मालूम कि मेरे को आउट नहीं होना है, सेंचुरी बनाना है। दैट्स ऑल योर ऑनर
0: जी। थैंक यू, बिल्कुल। कई जड़ियां बोला होंदी ना वाइड भी होंदिया, जे ओना ना पंगा ला लो ते जड़ा प्ले कर रहा है ना, क्रिकेट खेल रहा ते वो आउट भी हो सकदा, सो इस करके कोई कोई बॉल बिल्कुल छड़नी भी पंदी है। हां जी, सत श्री अकाल।
4: हां जी बेटा, सत श्री अकाल।
0: हां जी, की हाल चाल जी?
4: बहुत वधिया। मैं क्या, मैं ਸੁਣ ਲਏ ਸੀ ਸਾਰੇ ਤਮਾ ਲਾਲ ਚਲੋ ਗਰੀਡੀ, ਤੇ ਇਹ ਵੀ ਹੈਗਾ ਮੇਰਾ ਮੇਰਾ ਕਰਦੇ ਆਪਾਂ, ਹਨਾ, ਆ ਵੀ ਹੋ ਜਾਏ ਮੇਰਾ ਨਾਲੇ, ਆ ਵੀ ਹੋ ਜਾਏ ਮੇਰਾ, ਹੋਰ ਹੋਰ ਭੁੱਖਾਪਣ ਹੁੰਦਾ ਆਪਣਾ ਪੈਸੇ ਦਾ, ਪੈਸੇ ਦੀ ਚਾਹਨਾ ਨੀ ਮੁੱਕਦੀ, ਲਾਲਸਾ ਨੀ ਮੁੱਕਦੀ, ਤੇ ਕਹਿੰਦੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਹਨਾ, ਜੈਸੇ ਸਰਵਰ ਪੰਥ ਬਥੇਰਾ, ਤੇ ਏਕ ਬਿਨਾਂ ਦੇ ਦਸ ਫੀਰ ਲੈ ਗੁਰਬਾਣੀ ਸੁਖਮਨੀ ਸਾਹਿਬ ਚ ਹੈ ਨਾ, ਸੋ ਮੂੜਾ ਕਹੋ ਕਿਆ ਕਰੀਏ ਕਾ ਕਰੇ, ਹਨਾ, ਜੇ ਇੱਕ ਵੀ ਨਾ ਦੇਵੇ ਤਾਂ ਸਾਡੇ ਕੋਲ ਜਿਹੜੇ ਦਸ ਆ ਉਹ ਵੀ ਖੋਲ ਹੋਏ, ਤੇ ਆਪਾਂ ਕੀ ਕਰ ਸਕਦੇ ਫਿਰ।
0: ਬਿਲਕੁਲ, ਥੈਂਕ ਯੂ ਜੀ।
4: ਇਸ ਕਰਕੇ ਜਿੰਨਾ ਹੋ ਸਕਦਾ ਆਪਾਂ ਸਿੱਧਕ ਸਬਰ ਦੇ ਵਿੱਚ ਰਵਾਂਗੇ ਤੇ ਫਿਰ ਸਾਰਾ ਕੁਛ ਹੀ ਠੀਕ ਹੋਵੇਗਾ
0: ਜੀ। ਬਿਲਕੁਲ, ਮੇਰਾ ਮੇਰਾ ਨਹੀਂ ਤੇਰਾ ਤੇਰਾ ਹੋਣਾ ਚਾਹੀਦਾ, ਹਨਾ, ਬਿਲਕੁਲ, ਇਹ ਬਿਲਕੁਲ ਸਹੀ ਗੱਲ ਹੈ, ਤੇ ਥੈਂਕ ਯੂ ਤੁਹਾਡਾ, ਬਹੁਤ ਬਹੁਤ ਧੰਨਵਾਦ। ਤੇ ਇਹਦੇ ਵਿੱਚ ਜਿਵੇਂ ਹੁਣ ਸਤਿੰਦਰ ਸਰਤਾਜ ਦਾ ਸੌਂਗ ਬੜਾ ਵਧੀਆ ਹੈਗਾ ਕਿ ਬੰਦਾ ਜੇ ਕੰਮ ਕਰਾਉਣਾ ਹੈ ਨਾ, ਤੇ ਮੈਂ ਤੁਹਾਨੂੰ ਸੁਣਾਉਂਦੀ ਹਾਂ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਹੈ ਨਾ, ਤੇ ਉਹਦੇ ਵਿੱਚ ਲਾਲਚ ਵੀ ਹੈਗਾ, ਪਰ ਲਾਲਚ ਜਿਹੜਾ ਹੈਗਾ ਇੱਕ ਉਹਦਾ ਦਾਇਰਾ ਹੁੰਦਾ ਉਹ ਚੀਜ਼ ਦੇ ਲਈ, ਜੇ ਕਿਸੇ ਤੋਂ ਤੁਸੀਂ ਕੰਮ ਕਰਾਉਣਾ ਜਾਂ ਕੰਮ ਕਰਦਾ ਕੋਈ, ਹੈ ਨਾ, ਜਿਵੇਂ ਹੁਣ ਬੱਚੇ ਨੂੰ ਆਪਾਂ ਕੋਈ ਉਹ ਤੋਂ ਕੰਮ ਕਰਾਉਣਾ, ਉਹਨੂੰ ਆਪਾਂ ਥੋੜ੍ਹਾ ਜਿਹਾ ਲਾਲਚ ਦਿੰਦੇ ਹਾਂ, ਪਰ ਉਹ ਇੱਕ ਸੀਮਾ ਹੁੰਦੀ ਆ। ਜਿਹੜੀ ਤਮਾ ਹੁੰਦੀ ਆ ਉਹਦੀ ਮੈਨੂੰ ਲੱਗਦਾ ਕੋਈ ਸੀਮਾ ਹੀ ਨਹੀਂ ਹੈਗੀ, ਉਹ ਤਾਂ ਐਂ ਵੀ ਹੋਰ ਹੋਰ ਹੋਰ ਹੋਰ ਹੋਰ ਹੋਰ ਹੈ, ਅਤੇ ਉੱਦਾਂ ਉਹ ਹਿਸਾਬ ਕਿਤਾਬ ਹੈ ਜਿਵੇਂ ਮਿਸਟਰ ਡੋਨਲਡ ਟਰੰਪ ਕਰਦੇ ਆ, ਜਿਵੇਂ ਕਹਿੰਦੇ ਨਾ ਵੀ ਜੱਫੇ ਪਾਉਣਾ, ਮੈਨੂੰ ਲੱਗਦਾ ਜੱਫੇ ਪਾਉਣਾ ਵੀ ਹੋਊਗਾ, ਹੈ ਨਾ, ਤਮਾ, ਜਿਵੇਂ ਜਿਹੜੀ ਵੀ ਚੀਜ਼ ਵੀ ਉਹ ਮੇਰੀ ਹੈ ਮੇਰੀ ਹੈ ਮੇਰੀ ਹੈ, ਇੱਕ ਹੁੰਦਾ ਨਾ ਵੀ ਹਾਂ ਇਹ ਮੇਰੇ ਹਿੱਸੇ ਆਉਂਦੀ ਹੈ, ਇਹ 'ਤੇ ਮੇਰਾ ਅਧਿਕਾਰ ਆ, ਓਨੀ ਕੁ ਚੀਜ਼ ਆ। ਜਦੋਂ ਤੁਸੀਂ ਦੂਜਿਆਂ ਦੀ ਚੀਜ਼ 'ਤੇ ਵੀ ਨਜ਼ਰ ਰੱਖਦੇ ਆ, ਚਾਹੇ ਉਹ ਕੋਈ ਵੀ ਚੀਜ਼ ਆ, ਚਾਹੇ ਆਪਣੇ ਕੋਈ ਘਰ ਦੀ ਹੈ, ਕੋਈ ਖਾਣ ਪੀਣ ਦੀ ਹੈ, ਕੋਈ ਬਾਹਰ ਆਪਾਂ ਲੈਣ ਜਾਂਦੇ ਹਾਂ, ਜਾਂ ਪ੍ਰੋਪਰਟੀ ਲਾ ਲਓ ਤੁਸੀਂ, ਪ੍ਰੋਪਰਟੀ ਵੀ ਹੋ ਗਈ ਵੀ, ਜਿਹੜਾ ਤੁਹਾਡਾ ਹਿੱਸਾ ਉਹ ਤਾਂ ਠੀਕ ਹੈ, ਪਰ ਜਦੋਂ ਤੁਸੀਂ ਦੂਜੇ ਦਾ ਹਿੱਸਾ ਵੀ ਲੈ ਰਹੇ ਹੋ ਉਹ ਤਮਾ ਹੈ, ਉਹ ਤਾਂ ਐਂ ਵੀ ਹੁਣ ਮੈਂ ਹੁਣ ਦੇਖੋ ਜੇ ਆਪਾਂ ਪੰਜਾਬ ਦੀ ਗੱਲ ਕਰਦੇ, ਜਿਹੜੇ ਬਾਹਰ ਆ ਜਾਂਦੇ ਆ ਉਹਨਾਂ ਨੂੰ ਉਹ ਕਹਿੰਦੇ ਬਸ ਇਹ ਤਾਂ ਗਏ, ਖਤਮ ਕਹਾਣੀ ਇਹਨਾਂ ਦੀ, ਕਹਿ ਦਿੰਦੇ ਤੁਸੀਂ ਕੀ ਕਰਨਾ, ਹੈ ਨਾ, ਵੀ ਦੱਸੋ ਜਿਹੜੇ ਬਾਹਰ ਗਏ ਉਹਨਾਂ ਨੇ ਉੱਥੇ ਕਿੰਨੀ ਮਿਹਨਤ ਕਰਨੀ, ਜ਼ੀਰੋ ਤੋਂ ਸਟਾਰਟ ਕੀਤਾ, ਪਰ ਇਹ ਤਾਂ ਨਹੀਂ ਉਹ ਆਪਣੀਆਂ ਜੜ੍ਹਾਂ ਨੂੰ ਆਪਣੇ ਘਰ ਨੂੰ ਆਪਣੇ ਅਧਿਕਾਰਾਂ ਨੂੰ ਭੁੱਲ ਜਾਣਗੇ, ਹੈ ਨਾ। ਸੋ ਇਹ ਇੱਦਾਂ ਵੀ ਬਹੁਤ ਕੁਛ ਹੈ, ਹੈਂ, ਪ੍ਰੋਪਰਟੀ 'ਤੇ ਪੂਰਾ ਕਬਜ਼ਾ, ਕਹਿੰਦੇ ਆ ਲੈ ਉਹ ਤਾਂ ਗਏ ਹੁਣ ਸਾਡੀ। ਸੋ ਸਤਿੰਦਰ ਸਰਤਾਜ ਦਾ ਥੋੜ੍ਹਾ ਜਿਹਾ ਗੀਤ ਸੁਣਦੇ ਹਾਂ, ਉਹ ਤੋਂ ਬਾਅਦ ਅਗਲੀ ਕਾਲ ਆਪਾਂ ਲਵਾਂਗੇ।

0: ਜੀ 10:35 ਹੋ ਚੁੱਕੇ ਆ। ਗੀਤ ਬੜਾ ਵਧੀਆ ਹੈ, ਹਨਾ? ਆਪਾਂ ਥੋੜਾ ਜਿਹਾ ਹੋਰ ਸੁਣਾਂਗੇ, ਕਿਉਂਕਿ ਮੈਂ ਨਾ ਇੱਧਰ ਮਿਸਟਰ ਮਾਰਕ ਕਾਰਨੀ ਦਾ ਮੈਂ ਦੇਖ ਰਹੀ ਸੀ। ਦੇਖੋ, ਇਹ ਰਹੇ ਆ ਗਵਰਨਰ ਆਫ ਬੈਂਕ ਆਫ ਇੰਗਲੈਂਡ 2013-20 ਤੱਕ, ਹਨਾ, 2013 ਤੋਂ ਲੈ ਕੇ 2020 ਤੱਕ ਗਵਰਨਰ ਆਫ ਦਾ ਬੈਂਕ ਆਫ ਕੈਨੇਡਾ ਰਹੇ ਆ, 2008 ਤੋਂ 2013 ਤੱਕ। ਸੀਨੀਅਰ ਐਸੋਸੀਏਟ ਡਿਪਟੀ ਮਿਨਿਸਟਰ ਆਫ ਫਰਾਂਸ ਰਹੇ ਆ, 2004 ਤੋਂ ਲੈ ਕੇ 2007 ਤੱਕ। ਡਿਪਟੀ ਗਵਰਨਰ ਆਫ ਦਾ ਬੈਂਕ ਆਫ ਕੈਨੇਡਾ 2003 ਤੋਂ ਲੈ ਕੇ 2004 ਤੱਕ। ਚੇਅਰ ਆਫ ਦਾ ਫਾਈਨੈਂਸ਼ੀਅਲ ਸਟੇਬਿਲਿਟੀ ਬੋਰਡ 2011 ਤੋਂ ਲੈ ਕੇ 2018 ਤੱਕ। UN ਸਪੈਸ਼ਲ ਐਨਵੋਏ ਫੋਰ ਕਲਾਈਮੇਟ ਐਕਸ਼ਨ ਇਨ ਫਰਾਂਸ 2020 ਤੋਂ ਲੈ ਕੇ 2025 ਤੱਕ। ਸੋ ਬੜਾ ਵਧੀਆ ਇਹਨਾਂ ਦਾ ਜਿਹੜਾ ਰੋਲ ਹੈ ਜੀ, ਉਹ ਰਿਹਾ ਹੁਣ ਤੱਕ ਗਵਰਨਰ ਆਫ ਦਾ ਬੈਂਕ ਆਫ ਇੰਗਲੈਂਡ, ਗਵਰਨਰ ਆਫ ਦਾ ਬੈਂਕ ਆਫ ਕੈਨੇਡਾ, ਸੀਨੀਅਰ ਐਸੋਸੀਏਟ ਡਿਪਟੀ ਮਿਨਿਸਟਰ ਆਫ ਫਾਈਨਾਂਸ ਆਫ ਕੈਨੇਡਾ, ਹੈ ਨਾ? ਕਾਫੀ ਕੁਛ ਇਹਨਾਂ ਨੇ ਵਧੀਆ ਕੀਤਾ। ਸੋ ਹੋਪ ਹੈ ਹੁਣ ਜਿਹੜਾ ਆਹ ਜਿਵੇਂ ਕਹਿੰਦੇ ਨਾ, ਹੁਣ ਰਿਸੈਸ਼ਨ ਦਾ ਸਮਾਂ ਹੀ ਚੱਲ ਰਿਹਾ ਤੇ ਅੱਗੇ ਅੱਗੇ ਹੋਰ ਵੀ ਜਿਹੜੀ ਬਦਤਰ ਸਥਿਤੀ ਹੋ ਸਕਦੀ ਹੈ, ਪਰ ਉਹਦੇ ਚੋਂ ਕੱਢਣਾ ਪਤਾ ਕਿਹਨੇ ਆ, ਮਿਸਟਰ ਮਾਰਕ ਕਾਰਨੀ ਹੀ ਕੱਢ ਸਕਦੇ ਆ, ਜੇ ਕੋਈ ਹੋਰ ਮਿਨਿਸਟਰ ਹੋਊਗਾ ਨਹੀਂ ਪੋਸੀਬਲ ਲੱਗਦਾ। ਸੋ 61 ਈਅਰਸ ਓਲਡ ਹੈ। ਸੋ ਵਧੀਆ ਜੀ ਇਹਨਾਂ ਦਾ ਕੰਮ, ਬਾਕੀ ਦੇਖਦੇ ਹਾਂ ਜੀ ਆਉਣ ਵਾਲੇ ਸਮੇਂ 'ਚ ਕਿਵੇਂ ਸਾਰਾ ਕੁਛ ਹੁੰਦਾ। ਅਤੇ ਲਓ ਜੀ ਹੁਣ ਮੈਂ ਜੇ ਗੱਲ ਕਰਾਂ ਤੁਹਾਡੇ ਨਾਲ, ਅਤੇ ਤੁਸੀਂ ਕੰਟੈਕਟ ਕਰਨਾ ਜੀ ਦੀਪਾਂਸ਼ ਨੂੰ। ਇਹ ਕਹਿੰਦੇ ਆ ਕਿ ਨਾ ਤੁਸੀਂ ਜਨਵਰੀ ਦੇ ਵਿੱਚ ਜਾਣਾ ਚਾਹੁੰਦੇ ਹੋ ਨਾ, ਟਿਕਟਾਂ ਲੈਣੀਆਂ ਚਾਹੁੰਦੇ ਹੋ ਅਤੇ ਜਾਣਾ ਤੁਸੀਂ ਜਨਵਰੀ ਮਿਡ ਤੋਂ ਬਾਅਦ, ਫਿਰ ਤੁਸੀਂ ਕੰਟੈਕਟ ਕਰੋ। ਅਤੇ ਕੰਟੈਕਟ ਕਰਨ ਦੇ ਲਈ ਦੀਪਾਂਸ਼ ਦਾ ਨੰਬਰ ਤੁਸੀਂ ਪਹਿਲਾਂ ਨੋਟ ਕਰ ਲਓ, 905-673-1400। ਅਤੇ ਕਹਿੰਦੇ ਟਿਕਟਾਂ ਬੜੀਆਂ ਵਧੀਆ ਆਈਆਂ ਹੋਈਆਂ, ਜੇ ਤੁਸੀਂ ਜਨਵਰੀ ਦੀਆਂ ਡੀਲਸ ਦੀ ਵੇਟ ਕਰ ਰਹੇ ਸੀ ਨਾ, ਸੋ ਇਹ ਬੜੀ ਵਧੀਆ ਡੀਲ ਹੈ। ਟੋਰੋਂਟੋ ਟੂ ਡੈਲੀ ਡਾਇਰੈਕਟ ਫਲਾਈਟ ਹੈ, ਫਰਵਰੀ ਮਾਰਚ ਅਪ੍ਰੈਲ ਦੇ ਵਿੱਚ ਵਾਪਸੀ ਹੈ। ਜਨਵਰੀ ਮਿਡ ਤੋਂ ਬਾਅਦ ਜਾਂ ਫਰਵਰੀ ਫਸਟ ਵੀਕ 'ਚ ਤੁਸੀਂ ਜਾਣਾ ਅਤੇ ਫਰਵਰੀ ਮਾਰਚ ਅਪ੍ਰੈਲ 'ਚ ਵਾਪਸ ਆਉਣਾ। $1570 ਦੀ ਟਿਕਟ ਹੈ, 1570 ਦੀ, ਦੋ ਬੈਗ ਲੈ ਕੇ ਜਾ ਸਕਦੇ ਹੋ ਤੁਸੀਂ ਅਤੇ ਡਾਇਰੈਕਟ ਫਲਾਈਟ ਹੈ। ਮਜ਼ੇ ਨਾਲ ਬੈਠੋ, ਸਿੱਧਾ ਉੱਥੇ ਦਿੱਲੀ ਉਤਰਨਾ, ਜਦੋਂ ਆਉਣਾ ਦਿੱਲੀ ਤੋਂ ਸਿੱਧਾ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ, ਠੀਕ ਹੈ ਜੀ? 905-673-1400 'ਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ। ਅਤੇ PL ਪ੍ਰਾਈਮ ਲੁੱਕ ਸਟੂਡੀਓ ਦਾ ਨੰਬਰ ਨੋਟ ਕਰੋ, ਜੇ ਤੁਸੀਂ ਵਧੀਆ ਟ੍ਰੀਟਮੈਂਟ ਕਰਾਉਣਾ ਆਪਣੇ ਵਾਲਾਂ ਦਾ, ਵਧੀਆ ਵਧੀਆ ਤੁਸੀਂ ਹਾਈਲਾਈਟਸ, ਕੋਈ ਬੋਟੋਕਸ, ਕੋਈ ਕੈਰਟੀਨ, ਜਾਂ ਤੁਸੀਂ ਫੇਸ਼ੀਅਲ ਕਰਾਉਣੇ ਹੈ, ਜਾਂ ਤੁਸੀਂ ਵੈਕਸਿੰਗ ਥਰੈਡਿੰਗ ਕੁਛ ਵੀ ਕਰਾਉਣਾ ਚਾਹੁੰਦੇ ਹੋ, ਤੁਸੀਂ ਨੰਬਰ ਨੋਟ ਕਰ ਲਓ। ਨੰਬਰ ਹੈਗਾ ਜੀ PL ਪ੍ਰਾਈਮ ਲੁੱਕ ਸਟੂਡੀਓ ਦਾ। ਚਰਨਜੀਤ ਭੈਣ ਜੀ ਕਹਿੰਦੇ ਆ ਕਿ ਮੈਨੂੰ ਕਾਲ ਕਰ ਲਿਆ ਕਰੋ ਪਹਿਲਾਂ, ਕਿਉਂਕਿ ਤੁਹਾਨੂੰ ਕਈ ਵਾਰੀ ਨਾ ਵੇਟ ਕਰਨੀ ਪੈਂਦੀ ਹੈ, ਕਿਉਂਕਿ ਨਵਾਂ ਨਕੋਰ ਇਹ ਆਪਣਾ ਸੈਲੂਨ ਖੁੱਲ੍ਹਿਆ ਫੋਰ ਮੈਨ ਵੀਮੈਨ ਦੋਨਾਂ ਵਾਸਤੇ ਹੀ ਆ। ਤੁਸੀਂ ਵਧੀਆ ਵਧੀਆ ਸਰਵਿਸਿਜ਼ ਜੇ ਲੈਣੀ ਹੈ, ਡਿਸਕਾਊਂਟਡ ਪ੍ਰਾਈਸ ਲੈਣੇ ਆ, ਫਿਰ ਤੁਹਾਨੂੰ ਅਪੁਆਇੰਟਮੈਂਟ ਬੁੱਕ ਕਰਾਉਣੀ ਪੈਣੀ ਪਹਿਲਾਂ। ਚਰਨਜੀਤ ਭੈਣ ਜੀ ਦਾ ਨੰਬਰ ਨੋਟ ਕਰ ਲਓ, 416-722-4215, 416-722-4215 'ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ ਭਾਜੀ, ਹੋਰ ਕੀ ਕਹਿਣਾ ਚਾਹੁੰਦੇ ਹੋ?
1: ਹਾਂਜੀ ਹਾਂਜੀ ਹਾਂਜੀ
0: ਜੀ,
1: ਮੈਂ ਕਿਹਾ ਚਲੋ ਮਾਰਕ ਕਰਨੀ ਬਾਰੇ ਆਪਾਂ ਗੱਲ ਕਰਾਂਗੇ। ਮੈਂ ਬਹੁਤ ਸਪੋਰਟ ਪਿਆ ਤੇ ਮੈਂ ਤੁਹਾਨੂੰ ਮੈਂ ਉਹ ਨਹੀਂ ਗੱਲ ਕਰਨੀ।
0: ਨਹੀਂ ਨਹੀਂ ਕੋਈ ਗੱਲ ਨਹੀਂ, ਉਹ ਤੁਹਾਡੇ ਆਪਣੇ ਵਿਚਾਰ ਹੈ ਜੋ ਵੀ ਹੈ, ਹਨਾ? ਕੋਈ ਗੱਲ
1: ਨਹੀਂ, ਮੈਂ ਵੈਸੇ ਗੱਲ ਕਰਦਾ ਕਿਉਂਕਿ ਮੈਂ ਤਾਂ ਨਾ ਆਪਣੀ ਮੈਂ ਤਾਂ ਇੰਦੀ ਕੋਈ ਨਹੀਂ, ਕਿਉਂਕਿ ਪਤਾ ਕੀ ਹੈ ਕਿ
0: ਹਾਂਜੀ ਤੁਸੀਂ ਆਨਲਾਈਨ ਹੋ ਸਰ। ਹਾਂਜੀ ਹਾਂਜੀ ਤੁਸੀਂ ਆਉਂਦੇ ਹੋ, ਕੋਈ ਗੱਲ ਨੀ, ਆਪਾਂ ਕਰਾਂਗੇ ਭਾਜੀ ਗੱਲ। ਥੈਂਕ ਯੂ।
1: ਮੈਂ ਗੱਲ ਕਰਨੀ ਚਾਹੁੰਦਾ ਜੇ ਆਪਾਂ ਜਿਹੜੀਆਂ ਤਮਾਂ ਵੀ ਕਹਿੰਦੇ ਨਾ ਭਾਈ, ਤਮਾਂ ਲਾਲਚ ਨੇ ਕਹਿੰਦੇ ਆ।
0: ਬਿਲਕੁਲ, ਤਮਾਂ ਲਾਲਚ ਹੀ ਹੈ। ਹਾਂਜੀ
1: ਸਿਰਫ ਹਾਂਜੀ, ਤਮਾਂ ਜਿਹੜੀ ਹੈ ਨਾ ਉਹ ਤਾਂ ਹੋਰ ਕੋਈ ਉਹਦਾ ਕੋਈ ਅੰਤ ਨੀ ਹੈਗਾ। ਲਾਲਚ ਤੇ ਤਮਾਂ ਇੱਕੋ ਹੀ ਆ। ਇਹ ਕਰਕੇ ਆਏ ਤੇ ਮੈਂ ਥੋੜਾ ਜਿਹਾ ਕਲੈਰਿਟੀ ਦਾ
0: ਜੀ ਜੀ ਜੀ ਤਮਾਂ ਜੀ ਥੈਂਕ ਯੂ ਭਾਜੀ, ਥੈਂਕ ਯੂ ਆਪਾਂ ਹੋਰ ਕਾਲ ਲੈ ਲਈਏ, ਟਾਈਮ ਹੋ ਗਿਆ
1: ਆਪਣਾ
0: ਜੀ ਜੀ ਜੀ ਬਹੁਤ ਬਹੁਤ ਧੰਨਵਾਦ। 10:40 ਹੋ ਗਏ ਤੇ ਲਓ ਜੀ ਸਾਡੇ ਨਾਲ ਸਰਾਂਸ਼ ਜੁੜੇ ਆ। ਸਰਾਂਸ਼ ਤੋਂ ਆਪਾਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਗੱਲਬਾਤ ਕਰਾਂਗੇ, ਕਿਉਂਕਿ ਨਾ ਬਹੁਤ ਵਧੀਆ ਜਿਹੜਾ ਲੋਨ ਹੈ ਨਾ ਤੁਹਾਨੂੰ ਪ੍ਰੋਵਾਈਡ ਕਰ ਰਿਹਾ, ਤੇ ਪਹਿਲਾਂ ਤਾਂ ਇਹ ਥੋੜਾ ਸੀਗਾ, ਹੁਣ ਇਹ ਡਬਲ ਹੋ ਗਿਆ ਪਹਿਲਾਂ ਨਾਲੋਂ। ਔਰ ਕਦੋਂ ਇਹ ਖਤਮ ਹੋ ਜੇ, ਕਿਉਂਕਿ ਕੁਛ ਨਹੀਂ ਪਤਾ ਹੁੰਦਾ ਕਿ ਪਹਿਲਾਂ ਘੱਟ ਸੀ ਚੀਜ਼ ਫਿਰ ਜ਼ਿਆਦਾ ਹੋ ਗਈ, ਤੇ ਕਈ ਵਾਰ ਬੰਦਾ ਸੋਚਦਾ ਕਿ ਹੋਰ ਜ਼ਿਆਦਾ ਹੋ ਜੂਗੀ, ਹੈ ਨਾ, ਫਿਰ ਆਪਾਂ ਅਪਲਾਈ ਕਰਾਂਗੇ। ਨੋ, ਕਈ ਵਾਰੀ ਬੰਦ ਹੀ ਹੋ ਜਾਂਦਾ ਸਿਸਟਮ, ਕਿਉਂਕਿ ਕੁਛ ਨਹੀਂ ਪਤਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਗੌਰਮੈਂਟ ਆ ਉਹ ਕੰਮ ਕਰ ਰਹੀ ਹੈ, ਕਿਉਂਕਿ ਇਹ ਤੁਹਾਨੂੰ ਜਿਹੜਾ ਲੋਨ ਮਿਲ ਰਿਹਾ ਨਾ, ਇਹ ਤੁਹਾਨੂੰ ਗੌਰਮੈਂਟ ਹੈਲਪ ਕਰ ਰਹੀ ਹੈ ਆਪਣੇ ਆਪ ਨੂੰ ਅਪਗ੍ਰੇਡ ਕਰਨ ਵਾਸਤੇ, ਆਪਣੇ ਆਪ ਨੂੰ ਤੁਸੀਂ ਪੜ੍ਹਾਈ ਕਰੋ ਉਹਦੇ ਲਈ, ਇਹ ਬੜਾ ਵਧੀਆ ਲੋਨ ਮਿਲ ਰਿਹਾ, ਡਬਲ ਹੋ ਗਿਆ ਪਹਿਲਾਂ ਨਾਲੋਂ ਜ਼ਿਆਦਾ। ਅਤੇ ਜਿਹੜਾ ਜਦੋਂ ਤੁਸੀਂ ਵਾਪਸ ਕਰਨਾ, ਇੱਕ ਤਾਂ 2.5 ਸਾਲ ਬਾਅਦ ਕਰਨਾ, ਇੱਕ 0% ਇੰਟਰਸਟ ਰੇਟ ਹੈ, ਅਤੇ ਇਹ ਤੋਂ ਵਧੀਆ ਹੋਰ ਕੀ ਹੋ ਸਕਦਾ। ਸਰਾਜ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਿਲਕੁਲ ਸਹੀ ਸਮਝਾਇਆ ਆਪਨੇ।
0: ਜੀ, ਤੇ ਪਹਿਲਾਂ ਨਾ ਆਪਣਾ ਆਫਿਸ ਦਾ ਐਡਰੈਸ ਦੱਸ ਦਿਓ ਤੇ ਫੋਨ ਨੰਬਰ ਦੇ ਦਿਓ।
1: ਬਿਲਕੁਲ ਜੀ, ਆਫਿਸ ਐਡਰੈਸ ਹੈ ਜੀ 218 ਐਕਸਪੋਰਟ ਬੁਲੇਵਰਡ, ਹਰਿੰਦਾ ਦੀ ਗਲੀ ਤੇ, ਮਿਸਤਾਜ਼ਾ ਮੇਂ। ਐਂਡ ਦੈਨ ਨੰਬਰ ਹੈ ਜੀ 437-264-3175, 437-264-3175।
0: ਜੀ, ਤੇ ਸਾਰਾਂਸ਼ ਜਿਹੜੀ ਐਲੀਜੀਬਿਲਿਟੀ ਆ ਉਹ ਦੱਸੋ ਥੋੜੀ ਜਿਹੀ, ਵੀ ਕੌਣ ਕੌਣ ਐਲੀਜੀਬਲ ਹੈ ਜਿਹੜੇ ਇਸ ਲੋਨ ਦੇ ਲਈ ਕਾਬਿਲ ਹੈਗੇ ਆ, ਜਿਹੜੇ ਅਪਲਾਈ ਕਰ ਸਕਦੇ ਆ।
1: हाँ जी, तो जिनका स्टेटस कनाडा में पीआर है, सिटीजन है, प्रोटेक्टेड पर्सन है, कोई एज लिमिट नहीं है इसमें, कहीं भी अपन ओंटारियो में रहते हैं आप एलिजिबल है इसके लिए। और लाइक फंडिंग की रेंज है 50,000 से 1,70,000 डॉलर, डायरेक्ट आपके खाते में आती है, गवर्नमेंट देती है, बैंक नहीं है इन्वॉल्व यहाँ पे कहीं भी। तो आपका लाइक कोई भी लाइक क्रेडिट चेक या कोई कागजी काम या कोई फेरा फेरी नहीं है, क्योंकि कागज एडिट होने की जरूरत है, गवर्नमेंट पे आपके कागज पहले से ही है, साफ पता मैं 8 साल से कर रहे हैं, हजारों प्रोसेस कर चुके हैं
0: जी। ਇਹਦੇ ਨਾਲ ਨਾਲ ਸਾਰਾਂਸ਼ ਥੋੜਾ ਜਿਹਾ ਇਹ ਵੀ ਦੱਸੋ ਕਿ ਜਿਸ ਤਰ੍ਹਾਂ ਹੁਣ ਜਦੋਂ ਇਹ ਲੋਨ ਲੈ ਲਿਆ ਤੇ ਜਿਹੜੀ ਵੀ ਐਜੂਕੇਸ਼ਨ ਲੈਣੀ ਸੀ, ਕੋਰਸ ਕਰਨਾ ਸੀਗਾ, ਉਹ ਕੋਰਸ ਕਿਹੜੇ ਕਿਹੜੇ ਆ?
1: ਹਾਂਜੀ, ਸੋ ਇਸ ਮੇ ਹੋ ਗਿਆ ਆਪਣਾ ਬਿਜ਼ਨਸ ਦਾ ਕੋਰਸ ਹੋ ਗਿਆ ਜੋ ਕਿ ਮੋਸਟ ਪਪੂਲਰ ਹੈ, ਅਕਾਊਂਟਿੰਗ ਦਾ ਵੀ ਹੈ ਔਰ ਲਾਈਕ ਹਾਸਪਿਟੈਲਿਟੀ ਕਾ ਹੈ ਔਰ ਸਪਲਾਈ ਚੇਨ ਕਾ ਹੈ। ਫੁਲੀ ਆਨਲਾਈਨ ਕੋਰਸਿਸ ਨੇ, ਕਹੀਂ ਨਹੀਂ ਜਾ ਰਹੇ ਆਪ, ਫੋਨ ਤੇ ਲੈਪਟਾਪ ਤੇ ਕਲਾਸ ਲਗਾ ਰਹੇ ਹੈ। ਔਨ ਅਦਰ ਹੈਂਡ ਆਪਕੇ ਪਾਸ 50,000 ਸੇ 1,70,000 ਡਾਲਰ ਕੀ ਫੰਡਿੰਗ 0% ਪੇ ਬਿਨਾ ਕਿਸੀ ਗਾਰੰਟੀ ਕੇ ਆਪਕੇ ਖਾਤੇ ਮੇਂ ਠਾ ਕਰਕੇ 1 ਸੇ 3 ਮਹੀਨੇ ਮੇਂ ਆ ਜਾਤੀ ਹੈ।
0: ਠੀਕ ਹੈ, ਅੱਛਾ, ਬਿਲਕੁਲ ਜੀ। ਔਰ ਅੱਛਾ, ਵਾਪਿਸ ਕਦੋਂ ਕਰਨਾ ਹੈ? 2.5 ਸਾਲ ਬਾਅਦ ਕਰਨਾ ਹੈ ਵਾਪਿਸ?
1: ਹਾਂਜੀ, ਪਹਿਲੀ ਕਿਸ਼ਤ ਸਟਾਰਟ ਹੈ 2.5 ਸਾਲ ਕੇ ਬਾਅਦ, ਔਰ ਤਬ ਤੱਕ ਇਹ ਲੋਨ 0% ਪੇ ਹੈ। 2.5 ਸਾਲ ਬਾਅਦ ਵੀ ਇਸਕਾ ਵਿਆਜ ਪੂਰੇ ਸਾਲ ਕਾ 2.5% ਹੈ, ਮਤਲਬ ਮਹੀਨੇ ਕਾ $200। 15 ਸਾਲ ਕੀ ਆਸਾਨ ਕਿਸ਼ਤੇ ਬਣਤੀ ਹੈ। ਅਗਰ ਹਾਥ ਤੰਗ ਹੈ ਤੋ ਆਪਕਾ ਲੋਨ ਰੈਫਰ ਹੋ ਜਾਤਾ ਹੈ 1 ਸਾਲ 2 ਸਾਲ 3 ਸਾਲ, ਯੇ ਬੈਂਕ ਕੀ ਤਰ੍ਹਾਂ ਨਹੀਂ ਹੈ ਕਿ ਉਠਾ ਲੇਂਗੇ ਜੋ ਦਿਆ ਹੁਆ ਹੈ। ਤੋ ਯੇ ਬੜਾ ਸਾਫ ਤਰੀਕਾ ਹੈ, ਇਸਤੇ ਬੜੀਆ ਆਪ ਵੀ ਫਾਈਨੈਂਸਿੰਗ ਹੈ, ਕ੍ਰੈਡਿਟ ਕਾਰਡ ਇਨ ਸਭ ਚੱਕਰੋਂ ਸੇ ਬਾਹਰ ਨਿਕਲੇ, ਯੇ ਕਾਮ ਕਰੇਂ, ਗਾਰੰਟੀ ਦੇ ਰਹਾ ਹੂੰ, ਕੋਈ ਚਲਾਕੀ ਕੋਈ ਮਿੱਠੀ ਬਾਤੇ ਨਹੀਂ ਹੈ, ਆਫਿਸ ਆਏ, ਪ੍ਰੋਪਰ ਆਫਿਸ ਹੈ, ਹਾਈ ਕਲਾਸ ਜਗ੍ਹਾ ਤੇ 6 ਬੰਦੇ ਆਪਕੇ ਲਈ ਕਾਮ ਕਰ ਰਹੇ ਹੈ।
0: ਠੀਕ ਹੈ, ਅੱਛਾ, ਜਿਨ੍ਹਾਂ ਦਾ ਕਰੰਟ ਕੋਰਸ ਖਤਮ ਹੋਣ ਵਾਲਾ ਹੈ ਨਾ, ਉਹ ਵੀ ਤੁਹਾਡੇ ਕੋਲ ਆ
1: ਹਾਂਜੀ
0: ਸਕਦੇ ਆ ਫੋਰ ਨੈਕਸਟ?
1: ਬਿਲਕੁਲ ਜੀ, ਉਹ ਲੋਕ ਤੋਂ ਬੈਸਟ ਰਹਿਤੇ, ਕਿਉਂਕਿ ਉਹ ਪ੍ਰੋਸੈਸ ਸੇ ਗੁਜ਼ਰ ਚੁੱਕੇ, ਉਨਕੇ ਲਈ ਈਜ਼ੀ ਅੰਡਰਸਟੈਂਡ ਕਰਨਾ, ਬਾਕੀ ਲੋਗੋਂ ਕੋ ਲਗਤਾ ਰਹੇ ਯੇ ਹੋ ਜਾਏਗਾ ਵੋ ਹੋ ਜਾਏਗਾ। ਠੀਕ ਹੈ, ਹਮਨੇ 1.5 ਸਾਲ ਪਹਿਲੇ ਜਬ ਇਸਕੋ ਐਡਵਰਟਾਈਜ਼ ਕਰਨਾ ਸ਼ੁਰੂ ਕਰਾ ਥਾ, ਲੋਗੋਂ ਕੋ ਸ਼ੱਕ ਥਾ ਹੋਣਾ ਚਾਹੀਏ, ਬਟ ਐਸੀ ਫੰਡਿੰਗ ਆਪਕੋ ਕਹੀਂ ਔਰ ਨਹੀਂ ਮਿਲ ਸਕਤੀ, ਲੋਗੋਂ ਕੋ ਪਤਾ ਲੱਗ ਗਿਆ। ਅਬ ਜੋ ਮੈਂ ਸੁਣ ਰਹੀ 30% ਉਨਮੇ ਸੇ ਹਮਾਰੇ ਕਲਾਇੰਟਸ ਹੀ ਹੈ, ਪਿੱਛੇ ਨਾ ਰਹੀ ਹੈ, ਆਪਕੇ ਸਾਰੇ ਦੋਸਤ ਫਰੈਂਡ ਲੈ ਚੁੱਕੇ ਇਸ ਫੰਡਿੰਗ ਕੋ, ਫੰਡਿੰਗ ਹਾਸਿਲ ਕਰੇ 50,000 ਸੇ 1,70,000 ਡਾਲਰ, ਬਿਨਾ ਗਾਰੰਟੀ ਕੇ, ਆਸਾਨ ਸੇ ਕੋਰਸ ਹੈ, ਐਗਜ਼ਾਮ ਨਹੀਂ ਹੈ ਸਰ, ਫੋਨ ਤੇ ਕਲਾਸ ਲਗਾਣੀ ਹੈ, ਦੈਟਸ ਇਟ, 20 ਘੰਟੇ ਕਿਸੇ ਵੀ ਟਾਈਮ, ਰਾਤ ਕੋ, ਸਵੇ, ਹਫਤੇ ਮੇਂ 20 ਘੰਟੇ, ਦੈਟਸ ਇਟ।
0: ਠੀਕ ਹੈ, ਅੱਛਾ, ਥੋੜਾ ਐਗਜ਼ਾਮਪਲ ਦੇ ਕੇ ਵੀ ਬਤਾ ਦੇ ਕਿ ਅਗਰ ਫੈਮਿਲੀ ਆਫ 4 ਹੈ, ਹੈ ਨਾ, ਜਾਂ 5 ਹੈ, ਤੋ ਉਨਕੇ ਲਈ ਕਿਤਨਾ ਕ ਜੋ ਇਹ ਲੋਨ ਕਾ ਅਮਾਉਂਟ ਹੈ ਬਣ ਜਾਏਗਾ?
1: ਹਾਂਜੀ, ਜਿਤਨੇ ਜ਼ਿਆਦਾ ਬੱਚੇ ਹੈ, ਜਿਤਨਾ ਜ਼ਿਆਦਾ ਫੈਮਿਲੀ ਸਾਈਜ਼ ਹੈ, ਉਤਨੀ ਫੰਡਿੰਗ ਗਵਰਨਮੈਂਟ ਆਪਕੋ ਜ਼ਿਆਦਾ ਦੇਤੀ ਹੈ, ਕਿਉਂਕਿ ਆਪਕੇ ਲਿਵਿੰਗ ਐਕਸਪੈਂਸਿਸ ਕੇ ਲਈ ਫੰਡਿੰਗ ਆਪਕੋ ਗਵਰਨਮੈਂਟ ਦੇ ਰਹੀ ਹੈ। ਕਈ ਵੀ ਆਪ ਉਸ ਪੈਸੇ ਕੋ ਖਰਚ ਕਰ ਸਕਤੇ ਹੈ, ਗ੍ਰੋਸਰੀ ਕਰੇ ਬੈਕ ਹੋਮ ਭੇਜੇ, ਫੈਮਿਲੀ ਆਫ 5 ਕੋ $270,000, ਫੈਮਿਲੀ ਆਫ 4 ਕੋ $1.5 ਲੱਖ ਆਤਾ ਹੈ। ਕੱਲ ਆਪ ਮਾਨੋਗੇ ਤਾਂ ਛੋਟ 10 ਸੇ ਵੀ ਜ਼ਿਆਦਾ ਲੋਕੋ ਕੇ ਅਕਾਊਂਟ ਫੰਡਿੰਗ ਗਿਰੀ ਹੈ, ਐਗਜੈਕਟ ਨੰਬਰ ਤਾਂ ਬਹੁਤ ਬੜਾ ਹੈ, ਬਟ ਕੱਲ ਤਾਂ ਛੋਟ ਗਵਰਨਮੈਂਟ ਮਿਹਰਬਾਨ ਹੋਈ, ਠਾ ਕਰਕੇ ਇੱਕ ਦਿਨ ਮੇਂ ਮੋਟਾ ਮੋਟਾ ਬੈਚ ਨਿਕਲ ਗਿਆ ਮੇਰਾ ਜੂਨ ਕਾ। ਇਸ ਲਈ ਆਪ ਪਿੱਛੇ ਨਾ ਰਹੀਏ, ਫੰਡਿੰਗ ਹਾਸਿਲ ਕਰੇ, ਅਭੀ ਗਵਰਨਮੈਂਟ ਦੇ ਰਹੀ ਹੈ, ਨਖਰੇ ਨਾ ਕਰੇ, ਯੇ ਬੈਸਟ ਟਾਈਮ ਆਪਕੋ ਇਸ ਬੜੀਆ ਲੋਨ ਧਰਤੀ ਪੇ ਵੀ ਨਹੀਂ ਮਿਲੇਗਾ, ਕੈਨੇਡਾ ਭੁੱਲ ਜਾਈਏ ਆਪ।
0: ਠੀਕ ਹੈ, ਅੱਛਾ, ਇਸ ਮੇਂ ਕ੍ਰੈਡਿਟ ਚੈੱਕ ਹੋਤਾ ਹੈ?
1: ਨਹੀਂ ਨਹੀਂ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ, ਗਵਰਨਮੈਂਟ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਬੈਂਕ ਤੋਂ ਆਪਣੇ ਇੰਪਲੋਈ ਕੋ $20 ਦੇ ਕੇ ਟੈਲਰ ਲਗਾ ਦਿੱਤਾ ਹੈ, ਬੇਚਾਰੇ ਇਤਨੇ ਅੱਛੇ ਕੱਪੜੇ ਪਹਿਨੇ ਪੜਤੇ ਉਨਕੋ, ਔਰ $20 ਦੇਤੇ ਘੰਟੇ ਕੇ, $18-20। ਯਹਾਂ ਪੇ ਕ੍ਰੈਡਿਟ ਚੈੱਕ ਨਹੀਂ ਹੈ, ਕੋਈ ਇਸ ਮੇਂ ਲਾਈਕ ਗਾਰੰਟੀ ਨਹੀਂ ਹੈ, ਔਰ ਆਪ ਇਸ ਲੋਨ ਕੋ ਹਾਸਿਲ ਕਰੇ, ਕਾਲ ਕਰੇ, ਆਫਿਸ ਹੈ, ਪ੍ਰੋਪਰ ਆਫਿਸ ਹੈ।
0: ਠੀਕ ਹੈ ਬਿਲਕੁਲ ਜੀ, ਆਫਿਸ ਹੈ ਪ੍ਰੋਪਰ ਇਹਨਾਂ ਦਾ, ਅਤੇ ਤੁਸੀਂ ਕਾਲ ਕਰੋ, ਅਪੁਆਇੰਟਮੈਂਟ ਬਣਾਓ, ਅੱਧਾ ਪੌਣਾ ਘੰਟਾ ਬੈਠੋ ਆਰਾਮ ਦੇ ਨਾਲ, ਅਤੇ ਜਿਹੜੇ ਜਿਹੜੇ ਕੁਸ਼ਚਨ ਤੁਹਾਡੇ ਮਾਇੰਡ ਦੇ ਵਿੱਚ ਹੈਗੇ ਬਿਲਕੁਲ ਉਹ ਤੁਸੀਂ ਪਤਾ ਕਰੋ, ਅਤੇ ਤੁਹਾਨੂੰ ਵਧੀਆ ਜਿਹੜਾ ਇਹ ਲੋਨ ਮਿਲ ਜੂਗਾ, ਚਾਹੇ ਉਹਨੂੰ ਤੁਸੀਂ ਜਿੱਥੇ ਮਰਜ਼ੀ ਖਰਚੋ, ਕਿਉਂਕਿ ਕੋਰਸਿਸ ਤੇ ਤਾਂ ਚਲੋ ਜਿਹੜੇ ਲੱਗਣੇ ਲੱਗਣੇ ਜਿਹੜਾ ਵੀ ਤੁਸੀਂ ਕਰਨਾ ਹੈ ਨਾ, ਤੇ ਪਰ ਤੁਹਾਡੇ ਖਰਚ ਜਿਹੜਾ ਘਰ ਦਾ ਹੈਗਾ ਉਹ ਵੀ ਤੁਸੀਂ ਉਹਤੇ ਵੀ ਇਹ ਖਰਚ ਕਰ ਸਕਦੇ, ਕਿਉਂਕਿ ਕੋਈ ਇਦਾਂ ਨਹੀਂ ਹੈਗਾ ਵੀ ਸਿਰਫ ਪੜ੍ਹਾਈ ਵਾਸਤੇ ਇਹ ਲੋਨ ਮਿਲਿਆ ਤਾਂ ਉੱਥੇ ਹੀ ਤੁਸੀਂ ਖਰਚ ਕਰਨੇ ਆ, ਇਹ ਤੁਹਾਡੀ ਵਿਸ਼ ਹੈ, ਜਿਵੇਂ ਵੀ ਤੁਸੀਂ ਉਹਨੂੰ ਖਰਚ ਕਰਨਾ ਚਾਹੁੰਦੇ ਹੋ ਬਿਲਕੁਲ ਕਰ ਸਕਦੇ ਹੋ। ਸਾਰਾਂਸ਼ ਨੰਬਰ ਦੇ ਦਿਓ ਆਪਣਾ।
1: ਬਿਲਕੁਲ ਜੀ, ਛੋਟੀ ਸੀ ਚੀਜ਼, ਫੀਸ ਹਮਾਰੀ 199 ਹੈ ਕੰਮ ਹੋਣੇ ਕੇ ਬਾਅਦ, ਕੋਈ ਵੀ ਹਿਡਨ ਫੀਸ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ, ਕੋਈ ਚਲਾਕੀ ਨਹੀਂ ਹੈ। ਨੰਬਰ ਨੋਟ ਕਰਿਓ 4037 234 3175 4372643175। ਹੁਣੇ ਕਾਲ ਕਰੋ, ਐਸਟੀਮੇਟ ਲੋ ਆਫਿਸ ਆਓ, 4037 234 3175 4372643175। ਨੰਬਰ ਇੱਕ ਹੋਰ ਵਾਰ 4037 234 3175।
0: ਜੀ ਥੈਂਕ ਯੂ ਸਰਾਸ਼,
1: ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਦੇਖੋ ਕਿੰਨਾ ਵਧੀਆ, 199 ਤਾਂ ਕੁਛ ਵੀ ਨਹੀਂ ਹੈ ਹਨਾ, ਬੜੀ ਜੈਨੂਇਨ ਜੀ ਫੀਸ ਹੈ, ਜਿਵੇਂ ਆਪਾਂ ਕਹਿ ਸਕਦੇ ਹਾਂ ਜਿਵੇਂ ਸਰਕਾਰੀ ਸਕੂਲਾਂ 'ਚ ਹੁੰਦੀ ਸੀਗੀ, ਅਤੇ ਉਵੇਂ ਇਹ ਸਕੂਲ ਦੀ ਫੀਸ ਤੁਸੀਂ ਆਪਣਾ ਕਹਿ ਸਕਦੇ ਹੋ ਹੈ, ਸਰਾਜ ਦੀ ਫੀਸ 199। ਸੋ ਬਿਲਕੁਲ ਜੀ, ਜ਼ਰੂਰ ਤੁਸੀਂ ਕਾਲ ਕਰੋ ਅਤੇ ਪਤਾ ਕਰੋ, ਬੜੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਤੁਹਾਡੇ ਨਾਲ ਕਰਨਗੇ, ਅਤੇ ਕੋਰਸ ਕਰੋ, ਨਾਲੇ ਪੈਸੇ ਮਿਲ ਰਹੇ ਆ ਹੈ ਨਾ, ਅਤੇ ਜਦੋਂ ਵਾਪਸ ਕਰਨੇ ਆ ਹੈ ਨਾ, 0% ਇੰਟਰਸਟ ਰੇਟ ਆ, 2.5 ਸਾਲ ਬਾਅਦ ਕਰਨੇ ਆ। 4372643175 4372643175 'ਤੇ ਤੁਸੀਂ ਸਰਾਂਸ਼ ਨਾਲ ਗੱਲਬਾਤ ਕਰ ਲਓ। ਅਤੇ ਲਓ ਜੀ, ਆਪਾਂ ਹੁਣ ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਚੱਲੀਏ, ਕਿਉਂਕਿ ਪਰਮਜੀਤ ਦਿਓਲ ਜੀ ਦੇ ਕੋਲ ਹਮੇਸ਼ਾ ਲਿਸਟਿੰਗਸ ਹੈ ਬੜੀਆਂ ਕਮਾਲ ਦੀਆਂ ਹੁੰਦੀਆਂ, ਅਤੇ ਤੁਹਾਡੇ ਨਾਲ ਗੱਲਬਾਤ ਵੀ ਬੜੀ ਵਧੀਆ ਕਰਦੇ ਆ, ਬੜਾ ਐਕਸਪੀਰੀਅੰਸ ਹੈ, ਬੜਾ ਤਜਰਬਾ ਹੈ, ਬੜੇ ਲੰਬੇ ਸਮੇਂ ਤੋਂ ਰੀਅਲ ਅਸਟੇਟ ਦੇ ਵਿੱਚ ਹੈਗੇ ਆ ਜੀ, ਰੀਅਲ ਅਸਟੇਟ ਬ੍ਰੋਕਰ ਪਰਮਜੀਤ ਦਿਓਲ। ਅਤੇ ਲਓ ਜੀ, ਲਿਸਟਿੰਗ ਸੁਣਦੇ ਆ ਜੀ। ਭਾਅ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਰਦਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤੇ ਦੇ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਰੈਸਟੋਰੈਂਟ ਜਿਹੜਾ ਕਿ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਰੈਸਟੋਰੈਂਟ ਤੁਹਾਨੂੰ ਡੈਨਫੋਰਥ ਐਵਨਿਊ ਤੇ ਮਿਲ ਰਿਹਾ ਵਾ, ਅਤੇ ਇਸਦੀ ਖਾਸੀਅਤ ਇਹ ਹੈ ਕਿ ਇਸਦੀ ਰੀਸੇਲ ਜਿਹੜੀ ਆ $70,000 ਪਰ ਮੰਥ ਗਰੰਟੀ ਦਾ ਮਿਲੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਲੀਜ ਲੌਂਗ ਟਰਮ ਤੇ 5+5 ਤੇ ਪ੍ਰਾਈਸ ਜਿਹੜੀ ਆ ਉਹ ਸਿਰਫ ਆਸਕਿੰਗ ਪ੍ਰਾਈਸ $149,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਇਸਦੀ ਖਾਸੀਅਤ ਇਹ ਕਿ ਇਸਦੇ ਵਿੱਚ ਲਿਕਰ ਲਾਇਸੈਂਸ ਆ, 78% ਦੀ ਸੀਟਿੰਗ ਆ, ਬਹੁਤ ਹੀ ਖੂਬਸੂਰਤ ਇਹ ਰੈਸਟੋਰੈਂਟ ਤੁਹਾਨੂੰ ਮਿਲ ਰਿਹਾ ਵਾ। ਇਹਦੀ ਹੋਰ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਕੌਰਬ੍ਰਮ ਅਤੇ ਬੁਬੇੜ ਦੇ ਨਜ਼ਦੀਕ ਤੁਹਾਨੂੰ ਬੜੇ ਪਲਾਜ਼ੇ ਦੇ ਵਿੱਚ 1400 square feet ਦਾ ਕਮਰਸ਼ੀਅਲ ਯੂਨਿਟ ਮਿਲ ਰਿਹਾ ਵਾ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ। ਅਗਰ ਤੁਸੀਂ ਇਕੱਲਾ ਯੂਨਿਟ ਖਰੀਦਣਾ ਚਾਹੁੰਦੇ ਹੋ, ਨਹੀਂ ਬਿਜ਼ਨਸ ਨਹੀਂ ਖਰੀਦਣਾ ਚਾਹੁੰਦੇ ਤਾਂ ਵੀ ਤੁਹਾਨੂੰ ਆਪਸ਼ਨ, ਅਗਰ ਬਿਜ਼ਨਸ ਨਾਲ ਖਰੀਦਣਾ ਚਾਹੁੰਦੇ ਤਾਂ ਵੀ ਤੁਹਾਨੂੰ ਦੋਵੇਂ ਹੀ ਮਿਲ ਸਕਦੇ ਹਨ। ਪ੍ਰਾਈਸ ਦੋਵਾਂ ਦੀ ਬੜੀ ਲੋਅ ਰੱਖੀ ਗਈ ਆ। ਹੋਰ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਬਿਊਟੀ ਸਲੋਨ ਜਿਹੜਾ ਕਿ ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਬਿਊਟੀ ਸਲੋਨ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਕੈਨੇਡੀ ਬਗਵੇੜ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ। ਇਸਦੀ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਹੋਵੇਗੀ। ਰੈਂਟ ਸਿਰਫ ਤੇ ਸਿਰਫ $4,100 ਪਰ ਮੰਥ ਹੋਵੇਗਾ। ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ। ਤੁਹਾਨੂੰ ਇਹਦੀ ਬੈਸਟ ਪ੍ਰਾਈਸ ਮਿਲ ਸਕਦੀ ਹੈ, ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਮਿਸ਼ੀਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ, ਜਾਂ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕ ਜੀ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਤੇ ਲਓ ਜੀ, ਅੱਛਾ ਐਪਲ ਦਾ ਨਵਾਂ ਫੋਨ ਵੀ ਬਈ ਆਉਣ ਵਾਲਾ, ਲੋਕਾਂ ਨੂੰ ਬੜੀ ਕਿਉਰਿਓਸਿਟੀ ਹੈ, ਪਰ ਮਹਿੰਗਾ ਹੀ ਕਹਿੰਦੇ ਬੜਾ ਹੈਗਾ, ਕਾਫੀ ਮਹਿੰਗਾ ਹੈ। ਔਰ ਇੱਕ 1300 ਦਾ, ਇੱਕ 1900 ਦਾ, ਇੱਕ ਫਲਿੱਪ ਵਾਲਾ ਹੈ ਨਾ, ਕਹਿੰਦੇ ਉਹਦੇ 'ਚ ਕੈਮਰੇ ਇੱਦਾਂ ਹੈਗੇ ਕਿ ਦੋ ਤਿੰਨ ਬੰਦੇ ਜਿਹੜੇ ਆ ਇਕੱਠੇ ਉਹਦੇ ਵਿੱਚ ਗੱਲ, ਨਹੀਂ ਤਾਂ ਹੁੰਦਾ ਨਾ ਆਪਣੇ ਵੱਲ ਤਾਂ ਆਪਾਂ ਜੇ ਆਪਣੀ ਫੋਟੋ ਆ ਰਹੀ ਆ ਉਹਦੇ 'ਚ, ਹੈ ਨਾ, ਆਪਾਂ ਹੀ ਦਿਖ ਰਹੇ ਹਾਂ, ਉਹਦੇ ਵਿੱਚ ਤਿੰਨ ਬੰਦੇ ਜਿਹੜਾ ਦੂਜੇ ਪਾਸੇ ਬੈਠਾ ਉਹ ਵੀ ਸੇਮ ਉਹਦੇ 'ਚ ਦਿਖ ਸਕਦਾ, ਹੈ ਨਾ, ਅਤੇ ਕਹਿੰਦੇ ਫਲਿੱਪ ਵਾਲਾ ਇਹ ਉਹ 3,000 ਦਾ, ਸੋ ਬੜੀ ਕਹਿੰਦੇ ਕਿਉਰੋਸਿਟੀ ਹੈ ਲੋਕਾਂ ਨੂੰ ਵੀ ਕਦੋਂ ਹੁਣ ਲਾਂਚ ਹੋ ਜਾਵੇ ਫਟਾਫਟ, ਅਤੇ ਫਿਰ ਅਸੀਂ ਬੁੱਕ ਕਰਾਈਏ ਜਾਂ ਬੁੱਕ ਕਰਾਉਣ ਵਾਲੇ ਆ ਜਾਂ ਜਾ ਕੇ ਐਪਲ ਸਟੋਰ 'ਤੇ, ਉੱਥੇ ਐਡੀ ਲੰਬੀ ਲਾਈਨ ਲੱਗੀ ਹੁੰਦੀ ਹੈ, ਸੋ ਕਰਾਂਗੇ ਇਹਦੀ ਗੱਲਬਾਤ ਕੱਲ੍ਹ ਨੂੰ ਕਰਾਂਗੇ। ਹੋਰ ਕਾਫੀ ਜਿਹੜਾ ਹੈਗਾ ਕਹਿੰਦੇ ਐਪਲ ਦਾ ਜਿਹੜਾ ਨਿਊ ਫੋਨ ਹੈ ਨਾ ਉਹਦੇ ਸਾਰਿਆਂ ਨੂੰ ਕਿਉਰਿਓਸਿਟੀ ਕਿਉਂ ਰਹਿੰਦੀ, ਕਹਿੰਦੇ ਸਟੇਟਸ ਸਿੰਬਲ ਆਪਾਂ ਮੰਨਦੇ ਹਾਂ ਵੀ ਸਾਡੇ ਕੋਲ ਐਪਲ ਦਾ ਫੋਨ ਹੈ, ਹੈ ਪਰ ਕਈ ਕਹਿੰਦੇ ਲਾਈਕ ਵੀ ਨਹੀਂ ਕਰਦੇ, ਕਈਆਂ ਨੂੰ ਲੱਗਦਾ ਕਿਉਂ, ਕਿਉਂਕਿ ਇਹ ਬਸ ਜਦ ਇਹਨਾਂ ਨੇ ਨਵਾਂ ਲਾਂਚ ਕਰਨਾ ਹੁੰਦਾ ਨਾ ਜਿਹੜਾ ਪਿਛਲਾ ਮਾਡਲ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਖਰਾਬੀਆਂ ਆਉਣ ਲੱਗ ਜਾਂਦੀਆਂ, ਉਹਨਾਂ ਨੇ ਉਨੇ ਕੁ ਤੱਕ ਹੀ ਰੱਖਿਆ ਹੋਇਆ ਹੁੰਦਾ ਵੀ ਇੰਨੀ ਕੁ ਦੇਰ ਹੀ ਠੀਕ ਚੱਲੇ, ਉਹ ਤੋਂ ਬਾਅਦ ਜਦ ਨਵਾਂ ਆ ਜਾਵੇ ਫਿਰ ਬੰਦਾ ਉੱਧਰ ਸਵਿੱਚ ਕਰ ਲਵੇ, ਚੱਲ ਛੱਡੋ ਇਹਨੂੰ ਅਤੇ ਹੁਣ ਮੈਂ ਨਵਾਂ ਲਵਾਂ, ਇਹਦੇ 'ਚ ਆਹ ਪ੍ਰੋਬਲਮ ਆਉਣ ਲੱਗ ਗਈ, ਇਹਦੇ 'ਚ ਆਹ ਆਉਣ ਲੱਗ ਗਈ, ਅਤੇ ਕਹਿੰਦੇ ਉਹ ਸਿਸਟਮ ਨੂੰ ਸਲੋਅ ਕਰ ਦਿੰਦੇ ਆ। ਸੋ ਇਹ ਵੀ ਦੇਖੋ ਇੱਕ ਆਪਣੀਆਂ ਚੀਜ਼ਾਂ ਨੂੰ ਵੇਚਣ ਦਾ ਇੱਕ ਤਰੀਕਾ ਹੈਗਾ, ਹੈ ਨਾ, ਵੀ ਕਿਵੇਂ ਲੋਕਾਂ ਨੂੰ ਲੁਭਾਉਣਾ, ਅਤੇ ਲੋਕ ਫਿਰ ਉੱਧਰ ਹੀ ਲੱਗ ਜਾਂਦੇ ਆ, ਅਤੇ ਬਸ ਹਰ ਇੱਕ ਨੂੰ ਇਹ ਹੁੰਦੇ ਚੱਲ ਕੋਈ ਨਹੀਂ, ਜਿਵੇਂ ਕਹਿੰਦੇ ਆ ਵੀ ਕਿਸ਼ਤਾਂ 'ਤੇ ਮਿਲ ਜਾਂਦੇ ਆ ਵੀ ਬਸ ਲੈ ਲਓ ਜਿਵੇਂ ਤਿਵੇਂ ਕਰਕੇ, ਬਾਕੀ ਬਾਅਦ 'ਚ ਦੇਖੀ ਜਾਊਂਗੀ, ਹੈ ਇੱਦਾਂ ਵੀ ਬੜਾ ਹੁੰਦਾ। ਪਰ ਨਾ ਉਂਝ ਆਪਣੀ ਜੇਬ ਦੇਖ ਕੇ ਆਪਾਂ ਨੂੰ ਕੋਈ ਵੀ ਚੀਜ਼ ਆਪਾਂ ਖਰੀਦਦੇ ਹਾਂ ਨਾ, ਜੇਬ ਦੇਖੋ ਫਿਰ ਖਰੀਦੋ, ਅਦਰਵਾਈਜ਼ ਤਾਂ ਕਈ ਵਾਰੀ ਫਿਰ ਮੁਸ਼ਕਲ ਆ ਜਾਂਦੀ ਹੈ, ਜਾਂ ਉਹੀ ਗੱਲ ਵੀ ਚੀਜ਼ ਲੈਣ ਦੀ ਇਹ ਵੀ ਤਵੇਂ ਹੀ ਹੈ ਵੀ ਨਾ ਲੈ ਲੈਣੀ ਹੈ, ਲੈ ਹੋਵੇ ਭਾਵੇਂ ਨਾ ਲੈ ਹੋਵੇ, ਹੈ।

0: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨੀ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
3: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
4: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ, ਕਾਲ 905-450-0054 905-450-0054।
5: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5557 647-292-5757।
6: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ E&O ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ 647-919-1002 647-919-1002 ਤੇ।
7: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
8: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ, ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340 647-765-2340।
5: ਜੇਕਰ ਤੁਸੀਂ ਟਰੱਕਿੰਗ ਕੰਪਨੀ ਰਨ ਕਰਦੇ ਹੋ ਤੇ ਆਪਣੇ ਆਪ ਨੂੰ ਤੇ ਆਪਣੇ ਇੰਪਲੋਈਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤਾਂ ਗਰੁੱਪ ਪਲਾਨ ਲੈ ਸਕਦੇ ਹੋ, ਤਾਂ ਕਿ ਜੇਕਰ ਕੱਲ ਨੂੰ ਕੋਈ ਇੰਜਰੀ ਜਾਂ ਐਕਸੀਡੈਂਟ ਹੁੰਦਾ ਹੈ ਤਾਂ ਮੰਥਲੀ ਬੈਨੀਫਿਟਸ ਮਿਲਦੇ ਰਹਿਣ। ਇਸ ਦੇ ਨਾਲ ਨਾਲ ਗਰੁੱਪ ਬੈਨੀਫਿਟਸ, ਜਿਸ ਵਿੱਚ ਹੈਲਥ ਐਂਡ ਡੈਂਟਲ ਪਲਾਨ ਆਫਰ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਨੀਡ ਦੇ ਅਕੋਰਡਿੰਗ ਪਲਾਨ ਡਿਜ਼ਾਈਨ ਕਰ ਸਕਦੀ ਹਾਂ। ਮੇਰਾ ਨਾਮ ਜਸਵਿੰਦਰ ਕੌਰ ਤੱਗੜ ਹੈ, ਫੋਨ ਨੰਬਰ ਹੈ 647-765-2340 647-765-2340। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340 647-765-2340।
9: ਜੀ ਤੁਸੀਂ ਜੁੜਿਆ ਜੀ ਗੁਰਤਾਸ ਰੇਡੀਓ ਦੇ ਨਾਲ ਤੇ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ। ਅੱਜ ਵੀਰਵਾਰ ਦਾ ਦਿਨ ਹੋ ਗਿਆ ਤੇ ਫਿਰ ਅੱਜ ਆਪਾਂ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਪੰਜਾਬ ਦੀ ਗੱਲਬਾਤ ਕੀਤੀ। ਸੋ ਗੱਲਾਂ 'ਚ ਗੱਲ ਨਿਕਲ ਕੇ ਆਈ ਕਿ ਤਮਾ ਹੈ ਨਾ, ਤਮਾ ਦੇ ਆਪਾਂ ਬੜੇ ਸਾਰੇ ਵਰਡ ਜਿਹੜੇ ਆ ਉਹ ਦੇਖੇ ਆ, ਮਤਲਬ ਵੀ ਤਮਾ, ਲੋਭ, ਲਾਲਚ, ਖੁਦਗਰਜ਼, ਮੋਹ ਵੀ ਆਪਾਂ ਕਹਿ ਸਕਦੇ। ਮੋਹ ਵੈਸੇ ਚਲੋ ਦੂਜੇ ਤਰੀਕੇ ਨਾਲ ਹੋ ਜਾਂਦਾ ਪਰ ਕਈ ਵਾਰੀ ਲਾਲਚ ਦਾ ਰੂਪ ਵੀ ਉਹ ਧਾਰਨ ਕਰ ਲੈਂਦਾ ਹੈ ਨਾ, ਗਰੀਡੀ ਹੋ ਗਿਆ। ਤੇ ਵੈਸੇ ਤਾਂ ਵਰਡ ਹੋਰ ਕਈ ਹੋਣੇ, ਕਈ ਬੜੇ ਔਖੇ ਵਰਡ ਹੁੰਦੇ ਜਿਹੜੇ ਆਪਾਂ ਨੂੰ ਨਹੀਂ ਪਤਾ ਹੁੰਦੇ ਹੈ ਨਾ, ਪਰ ਲਾਲਚ ਜਿਹੜਾ ਥੋੜ੍ਹੀ ਇੱਕ ਜਿਵੇਂ ਕਹਿੰਦੇ ਆ ਮਿਕਦਾਰ ਤੱਕ ਠੀਕ ਹੁੰਦਾ, ਪਰ ਜਦੋਂ ਬਹੁਤ ਜ਼ਿਆਦਾ ਵੱਧ ਜਾਂਦਾ ਨਾ ਫਿਰ ਮੈਨੂੰ ਲੱਗਦਾ ਲਾਲਚ ਜਿਹੜਾ ਤਮਾ ਦਾ ਰੂਪ ਧਾਰਨ ਕਰ ਲੈਂਦਾ, ਵੀ ਜਿਹਦੇ ਵਿੱਚ ਆਪਾਂ ਨਾ ਦੂਜੇ ਨੂੰ ਦਾ ਨੁਕਸਾਨ ਦੀ ਸਾਨੂੰ ਇਲਮ ਹੁੰਦਾ, ਨਾ ਆਪ ਨੂੰ ਕੋਈ ਨੁਕਸਾਨ ਹੋ ਸਕਦਾ ਇਸ ਚੀਜ਼ ਦਾ ਇਲਮ ਹੁੰਦਾ, ਬਸ ਆਪਾਂ ਕਹਿੰਦੇ ਹਾਂ ਵੀ ਹੋਰ ਹੋਰ ਹੋਰ ਹੋਰ ਹੋਰ, ਉਹਨੂੰ ਆਪਾਂ ਤਮਾ ਕਹਿੰਦੇ ਹਾਂ ਹੈ ਨਾ। ਤੇ ਲਓ ਜੀ ਬਿਲਕੁਲ ਗੱਲਾਂ ਬਾਤਾਂ ਤੁਹਾਡੇ ਨਾਲ ਹੋਈਆਂ ਬੜੀਆਂ ਵਧੀਆ ਲੱਗੀਆਂ। ਤੇ ਇੱਕ ਨਿਊਜ਼ ਵੀ ਹੈਗੀ ਆ, ਔਰ ਇਹ ਹੈਗਾ ਕੈਨੇਡੀਅਨ ਹੋਕੀ ਆਈਕੋਨ ਹੈ ਜਿਹੜੇ ਬੈਰੀ ਮੈਲਰੋਜ਼, ਉਹਨਾਂ ਦਾ ਦੇਹਾਂਤ ਹੋ ਗਿਆ ਜੀ। ਉਹ 70 ਸਾਲ ਦੇ ਸੀਗੇ। ਉਹਨਾਂ ਨੂੰ ਮੈਨੂੰ ਲੱਗਦਾ ਪਾਰਕਿੰਸਨ ਦੀ ਜਿਹੜੀ ਬਿਮਾਰੀ ਆ ਉਹ ਹੋ ਗਈ ਸੀਗੀ। ਪਰ ਕਹਿੰਦੇ ਬੜਾ ਵਧੀਆ ਉਹ ਸਸਕੈਚਵਾਨ ਦੇ ਨੇਟਿਵ ਉਹਨਾਂ ਨੇ ਪਲੇਅ ਕੀਤਾ ਹੋਣਾ NHL ਦੇ ਵਿੱਚ। ਸੋ ਐਜ਼ ਏ ਕੋਚ ਵੀ ਉਹਨਾਂ ਨੇ ਕੰਮ ਕੀਤਾ ਹੈ ਨਾ, ਅਤੇ ਸਟੈਨਲੇ ਕੱਪ ਫਾਈਨਲ ਦੇ ਵਿੱਚ 1993 ਦੇ ਵਿੱਚ। ਸੋ ਬੜੇ ਵਧੀਆ ਉਹ ਸੀਗੇ ਜੀ, ਹੋਕੀ ਦੇ ਆਈਕੋਨ ਆਪਾਂ ਕਹਿ ਸਕਦੇ, ਕੈਨੇਡੀਅਨ ਹੋਕੀ ਦੇ ਆਈਕੋਨ। ਬੈਰੀ ਮੈਲਰੋਜ਼ ਹੈਜ਼ ਡਾਇਡ ਐਟ ਦਾ ਏਜ ਆਫ 70। ਸੋ ਇਹ ਇੱਕ ਸੈਡ ਨਿਊਜ਼ ਆ। ਅਤੇ ਜਿਹੜੇ ਪਲੇਅਰ ਹੁੰਦੇ ਆ ਜੀ ਜਾਂ ਜੁੜੇ ਹੋਏ ਹੁੰਦੇ ਆ, ਚਾਹੇ ਕੋਚ ਹੁੰਦੇ ਆ ਹੈ ਨਾ, ਇਹ ਐਜ਼ ਏ ਕੋਚ ਸੀਗੇ, ਅਤੇ ਉਹਨਾਂ ਦਾ ਵੀ ਬਹੁਤ ਯੋਗਦਾਨ ਹੁੰਦਾ ਆਪਣੀ ਸੁਸਾਇਟੀ ਵਾਸਤੇ, ਆਪਣੇ ਸਮਾਜ ਵਾਸਤੇ, ਆਪਣੇ ਦੇਸ਼ ਵਾਸਤੇ। ਅਤੇ ਫਿਰ ਉਹਨਾਂ ਨੂੰ ਯਾਦ ਰੱਖਿਆ ਜਾਂਦਾ ਬਹੁਤ ਸਦੀਆਂ ਤੱਕ। ਔਰ ਜਿੰਨੇ ਪਲੇਅਰ ਹੋਏ ਆ ਜੀ, ਚਾਹੇ ਆਪਾਂ ਕਿਸੇ ਵੀ ਗੇਮ ਦੇ ਕਹਿ ਲਈਏ ਜਾਂ ਕੋਚ, ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੁੰਦੀ ਆ, ਜਿਹੜੇ ਪਲੇਅਰ ਹੁੰਦੇ ਆ ਉਹਨਾਂ ਨੂੰ ਨਿਖਾਰ ਕੇ ਅੱਗੇ ਤੱਕ ਭੇਜਦੇ ਆ ਹੈ ਨਾ, ਵੀ ਉਹਨਾਂ ਦੀ ਕੰਟਰੀ ਦੇ ਲਈ ਖੇਲਣ। ਸੋ ਸਾਰਿਆਂ ਨੂੰ ਸਿੱਝਦਾ ਜੀ, ਜਿਹੜੇ ਵੀ ਖੇਲਦੇ ਆ ਉਹ ਵੀ, ਜਿਹੜੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ, ਕੋਚਿੰਗ ਦਿੰਦੇ ਆ, ਜਿਹੜੇ ਕੋਚ ਹੁੰਦੇ ਆ ਉਹ ਵੀ। ਸੋ ਲਓ ਜੀ, ਬਿਲਕੁਲ ਹੁਣ ਆਪਣਾ ਸਮਾਂ ਬਿਲਕੁਲ ਜਿਹੜਾ ਹੈਗਾ ਸਮਾਪਤ ਹੈ, ਅਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਕੱਲ੍ਹ ਨੂੰ। ਕੱਲ੍ਹ ਨੂੰ ਫਰਾਈਡੇ ਆ, ਤੁਹਾਡਾ ਕਰਾਂਗੇ ਐਂਟਰਟੇਨਮੈਂਟ। ਅਤੇ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ, ਕੋਈ ਇੰਸ਼ੋਰੈਂਸ ਦੀ ਨੀਡ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰੋ, ਜਾਂ ਬਿਜ਼ਨਸ ਨੂੰ ਪ੍ਰਮੋਟ ਕਰਨਾ 647523340, 6477634040। ਤੁਹਾਡਾ ਦਿਨ ਹੋਵੇ ਵਧੀਆ ਜੀ, ਸਤਿ ਸ਼੍ਰੀ ਅਕਾਲ।

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

ਬਿਲਡਿੰਗ ਕੈਨੇਡੀਅਨ ਜਾਂ ਪਰ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰੋਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰੋਪਰਟੀ ਲਿਸਟ ਕਰਦੇ ਨੇ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰੋਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰੋਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6470 9600 647 740 9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ

ਰੇਡੀਓ ਨਾਲ ਤੁਸੀਂ ਜੁੜ ਗਿਆ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਲਾਮ ਨਮਸਤੇ, ਜੈ ਸ਼੍ਰੀ ਰਾਮ ਤੇ ਜੈ ਸ਼੍ਰੀ ਕ੍ਰਿਸ਼ਨਾ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ, ਸਭ ਸੁੱਖ ਸਾਂਦ ਆ, ਪਰਿਵਾਰਾਂ ਚ ਰਾਜੀ ਖੁਸ਼ੀ ਹੋ ਸਾਰਿਆਂ ਵਾਸਤੇ। ਸਭ ਤੋਂ ਪਹਿਲਾਂ ਬਾਬਾ ਜੀ ਅੱਗੇ ਅਰਦਾਸ ਬੇਨਤੀ ਹੈ ਆਪ ਸਾਰਿਆਂ ਵਾਸਤੇ ਕਿ ਆਪ ਸਾਰੇ ਜਣੇ ਖੁਸ਼ ਰਹੋ, ਗੁਰੂ ਸਾਹਿਬ ਆਪ ਦੇ ਕੰਮਾਂ ਕਾਰਾਂ ਚ ਤਰੱਕੀਆਂ ਬਰਕਤਾਂ ਔਰ ਆਪ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇਹ ਸਵੇਰੇ ਸਵੇਰੇ ਜਿਹੜੀ ਅਰਦਾਸ ਹੁੰਦੀ ਹੈ ਤੁਹਾਡੇ ਸਾਰਿਆਂ ਵਾਸਤੇ ਆ ਕੇ ਕਰਦੇ ਹਾਂ, ਭਾਵੇਂ ਕੋਈ ਸ਼੍ਰੀ ਰਾਮ ਬੋਲੇ, ਭਾਵੇਂ ਕੋਈ ਅੱਲਾਹ ਬੋਲੇ, ਭਾਵੇਂ ਕੋਈ ਵਾਹਿਗੁਰੂ ਬੋਲੇ, ਭਾਵੇਂ ਕੋਈ ਜੀਸਸ ਬੋਲੇ, ਭਾਵੇਂ ਕੋਈ ਵੀ ਦੇਵੀ ਦੇਵਤਿਆਂ ਨੂੰ ਜਿਹੜਾ ਵੀ ਉਹ ਮੰਨਦਾ ਹੈ, ਸਾਰਿਆਂ ਵਾਸਤੇ ਗੁੱਡ ਵਿਸ਼ਿਜ਼ ਫਰੋਮ ਪੰਜਾਬੀ ਵਿਰਸਾ ਰੇਡੀਓ। ਸਿੰਘ ਹਰਜੀਤ ਸ਼ੋਧਨਾ ਤੁਸੀਂ ਜੁੜ ਗਏ ਹੋ ਔਰ ਤਕਰੀਬਨ 11:08 ਸਟੂਡੀਓ ਦੀ ਘੜੀ ਦੇ ਮੁਤਾਬਕ ਹੋ ਗਏ ਹੈ। ਗੱਲਾਂ ਬਾਤਾਂ ਸਿਲਸਿਲਾ ਪੂਰੇ 12 ਵਜੇ ਇਸੇ ਤਰ੍ਹਾਂ ਜਾਰੀ ਰਹੇਗਾ। ਟਿਕਟਾਂ ਤੁਸੀਂ ਲੈ ਰਹੇ ਹੋ, ਤੁਹਾਡਾ ਥੈਂਕ ਯੂ, ਔਰ ਹੁਣ ਮੈਨੂੰ ਪਤਾ ਲੱਗ ਰਿਹਾ ਕਿ ਤੁਸੀਂ ਟਿਕਟਸ ਲੈ ਰਹੇ ਹੋ। ਉਹੀ ਗੱਲ ਆ ਗਈ ਹੈ ਕਿ ਅਸੀਂ ਮੈਸੇਜ ਬਾਰ ਬਾਰ ਡਿਲੀਵਰ ਕਰਦੇ ਸੀ, ਪਰ ਤੁਹਾਡਾ ਪਿਆਰ ਆ ਔਰ ਤੁਸੀਂ ਮਾਣ ਬਖਸ਼ਦੇ ਹੋ ਹਰ ਸ਼ੋਅ ਨੂੰ ਸਾਡੇ ਨੂੰ, ਜਿੰਨੇ ਵੀ ਸ਼ੋਅ ਅਸੀਂ ਲੈ ਕੇ ਆਉਂਦੇ ਹਾਂ। ਗਾਣਾ ਲਾਉਣ ਤੋਂ ਪਹਿਲਾਂ ਮੈਂ ਇੱਕ ਗੱਲ ਇੱਥੇ ਜ਼ਰੂਰ ਕਹੂੰਗਾ। ਠੀਕ ਆ, ਸਾਡਾ ਥੋੜ੍ਹਾ ਜਿਹਾ ਮਾਹੌਲ ਇੱਦਾਂ ਦਾ ਹੈ, ਸਾਡਾ ਕੁਛ ਵਾਤਾਵਰਨ ਇੱਦਾਂ ਦਾ ਹੈ, ਸਾਡਾ ਕੁਛ ਖਿਆਲਾਤ ਇੱਦਾਂ ਦੇ ਹੁੰਦੇ ਆ, ਚਲੋ ਯਾਰ ਨੇੜੇ ਜਾ ਕੇ ਟਿਕਟਾਂ ਲੈ ਲਾਂਗੇ। ਪਰ ਅਗੇਨ ਆਈ ਵੁੱਡ ਸੇ ਕਿ ਇਹ ਥੀਏਟਰ ਹੈ, ਇਹਦੇ ਵਿੱਚ ਇੱਕ ਪਰਸਨ ਵੀ ਐਕਸਟਰਾ ਨਹੀਂ ਜਾ ਸਕਦਾ। ਬੈਂਕਟ ਹਾਲ 'ਚ ਕੀ ਹੁੰਦਾ, ਚਲੋ ਜੀ ਕੁਰਸੀ ਸੱਜੋ ਖੱਬਿਓ ਕਿਤੋਂ ਖਿੱਚ ਲਓ ਤੇ ਠੀਕ ਆ। ਇੱਥੇ ਸਾਰੇ ਜਿਹੜੇ ਬਰਦੁਆ ਟਿਕਟ ਚੈਕਿੰਗ ਹੋਣੀ ਆ, ਤੁਹਾਡੀਆਂ ਟਿਕਟਾਂ ਸਕੈਨ ਹੋਣੀਆਂ, ਤੁਹਾਨੂੰ ਬਕਾਇਦਾ ਤੁਹਾਡੀਆਂ ਸੀਟਾਂ ਦੇ ਨੰਬਰ ਲੱਗੇ ਹੋਏ ਆ, ਤੁਹਾਡੀ ਟਿਕਟ ਦੇ ਉੱਤੇ ਨੰਬਰ ਲੱਗੇ ਹੋਏ ਆ, ਉਹ ਨੰਬਰਸ ਦੇ ਉੱਤੇ ਹੀ ਤੁਸੀਂ ਜਾ ਕੇ ਬੈਠ ਸਕਦੇ ਆ। ਇਹ ਨਹੀਂ ਤੁਸੀਂ ਆਪਣੀ ਮਰਜ਼ੀ ਜਿਹੜੀ ਮਰਜ਼ੀ ਚੇਅਰ ਤੇ ਬੈਠ ਸਕਦੇ ਆ। ਔਰ ਇਸ ਕਰਕੇ ਮੈਂ ਤੁਹਾਨੂੰ ਬਾਰ ਬਾਰ, ਮੇਰਾ ਸਿਰਫ ਕਹਿਣ ਦਾ ਮਕਸਦ ਇਹੀ ਹੁੰਦਾ ਕਿਉਂਕਿ ਫਿਰ ਮੈਨੂੰ ਬਾਅਦ 'ਚ ਫੀਲ ਹੋਣਾ ਇਸ ਗੱਲ ਦਾ ਕਿ ਯਾਰ ਸਾਨੂੰ ਪਿਆਰ ਕਰਨ ਵਾਲੇ ਸੀ ਉਹ ਅੰਦਰ ਨਹੀਂ ਆ ਸਕੇ ਥੀਏਟਰ ਦੇ, ਕਿਉਂਕਿ ਇਹ ਮਿਊਜ਼ੀਕਲ ਥੀਏਟਰ ਹੈ। ਬਹੁਤਿਆਂ ਨੇ ਇਸ ਥੀਏਟਰ ਦੇ ਵਿੱਚ ਅੱਗੇ ਸ਼ੋਅ ਦੇਖੇ ਹੋਣਗੇ, ਸ਼ਾਇਦ ਨਹੀਂ ਵੀ ਦੇਖੇ ਹੋਣਗੇ, ਪਰ ਜਿਨ੍ਹਾਂ ਨੇ ਨਹੀਂ ਦੇਖੇ ਉਹਨਾਂ ਵਾਸਤੇ ਤਾਂ ਸਰਪ੍ਰਾਈਜ਼ ਹੋਏਗਾ ਥੀਏਟਰ ਜਿਸ ਵੇਲੇ ਤੁਸੀਂ ਇਸ ਥੀਏਟਰ ਦੇ ਵਿੱਚ ਬੈਠ ਕੇ ਇਸ ਖੂਬਸੂਰਤ ਮਾਹੌਲ ਦੇ ਵਿੱਚ, ਕਿਉਂਕਿ ਸੰਗੀਤ ਜਿਹੜਾ ਹੈ ਨਾ ਬਹੁਤ ਵਧੀਆ ਹੋਵੇ ਤੇ ਵਧੀਆ ਨਾਲ ਉੱਤੋਂ ਕਲਾਕਾਰ ਵਧੀਆ ਹੋਵੇ ਤੇ ਕਲਾਕਾਰ ਦੇ ਨਾਲ ਉੱਤੋਂ ਵੈਨਿਊ ਵਧੀਆ ਹੋ ਜਾਵੇ ਤੇ ਫਿਰ ਸਾਰੀਆਂ ਚੀਜ਼ਾਂ ਇਕੱਠੀਆਂ ਮੈਚ ਹੋ ਜਾਣਾ, ਫਿਰ ਇੱਕ ਨਜ਼ਾਰਾ ਅਲੱਗ ਹੀ ਹੋ ਜਾਂਦਾ। ਜਿਸ ਵੇਲੇ ਰਿਧਮ ਦੇ ਨਾਲ ਤਬਲੇ ਦੀਆਂ ਤਾਲਾਂ ਵੱਜਣੀਆਂ ਉੱਥੇ, ਜਿਸ ਵੇਲੇ ਹਾਰਮੋਨੀਅਮ ਹੰਸਰਾਜ ਹੰਸ ਸਾਹਿਬ ਨੇ ਆਪ ਵਜਾਉਣਾ ਉੱਥੇ, ਤੋ ਇੱਕ ਨਜ਼ਾਰਾ ਹੋਏਗਾ, ਇੱਕ ਵੱਖਰਾ ਹੀ ਕਹਿੰਦੇ ਮਾਹੌਲ ਹੋਏਗਾ। ਉਹ ਈਵਨਿੰਗ ਜਿਹੜੀ ਹੋਏਗੀ ਤੁਹਾਡੇ ਨਾਮ ਦੀ ਹੋਏਗੀ ਔਰ ਤੁਸੀਂ ਵੀ, ਫਰਾਈਡੇ ਦਾ ਦਿਨ ਹੈ, ਨਾਈਟ ਹੈ ਫਰਾਈਡੇ, 7 ਵਜੇ ਉੱਥੇ ਪਹੁੰਚ ਜਾਓ। ਅਸੀਂ 8 ਵਜੇ ਸ਼ੋਅ ਸਟਾਰਟ ਕਰ ਦਾਂਗੇ, 7:45, ਠੀਕ ਹੈ। ਫਿਰ ਟਿਕਟ ਚੈਕਿੰਗ ਸਕੈਨਿੰਗ ਹੋ ਗਏ ਤੁਹਾਡੇ ਸਾਰੇ ਅੰਦਰ ਜਾਣਗੇ। ਔਰ ਇਸ ਦੇ ਨਾਲ ਨਾਲ ਹੀ ਮੈਂ ਇੱਥੇ ਫਿਰ ਦੱਸਣਾ ਚਾਹੁੰਦਾ, ਮਿਸੀ ਸਾਗਾ ਦੇ ਵਿੱਚ ਹੈ ਥੀਏਟਰ, ਆਪਾਂ ਨੂੰ ਸਾਰਿਆਂ ਨੂੰ ਕਨਵੀਨਸ ਹੈ, ਕੋਈ ਆਪਾਂ ਭਾਵੇਂ ਬ੍ਰੈਂਪਟਨ ਵਿੱਚ ਰਹਿ ਰਹੇ ਹਾਂ ਜਾਂ ਈਟੋਬੇਕੋ ਰਹਿ ਰਹੇ ਹਾਂ, ਸਕੇਰਵਨ ਦੇ ਕੋਲ ਬਿਲਕੁਲ ਇਹ ਜਿਹੜਾ ਥੀਏਟਰ ਹੈ ਮਿਸੀ ਸਾਗਾ ਦੇ ਵਿੱਚ, ਔਰ ਇਹ ਇੰਨਾ ਕੁ ਅਗੇਨ ਜਿਨ੍ਹਾਂ ਨੇ ਉੱਥੇ ਥੀਏਟਰ ਦੇਖਿਆ, ਪਾਰਕਿੰਗ ਜਿਹੜੀ ਇਹਦੀ ਮੈਨੂੰ ਕੁਐਸਚਨ ਆ ਰਿਹਾ ਸੀ, ਕੱਲ੍ਹ ਵੀ ਮੈਨੂੰ 2-4 ਕਾਲਸ ਆਈਆਂ, ਕਹਿੰਦੇ ਹਰਜੀਤ ਜੀ ਪਾਰਕਿੰਗ ਹੈ ਤਾਂ ਇਹਦੀ ਪਾਰਕਿੰਗ ਬੇਸਮੈਂਟ ਦੇ ਵਿੱਚ ਆ, ਤੁਸੀਂ ਪਾਰਕਿੰਗ ਇਹਦੇ ਬਾਹਰ ਨਹੀਂ ਕਰਨੀ, ਉੱਥੇ ਫਲੋਰਸ ਬਣੇ ਹੋਏ ਆ, ਤੁਸੀਂ ਫਸਟ ਫਲੋਰ ਸੈਕਿੰਡ ਫਲੋਰ ਇਸ ਤਰ੍ਹਾਂ ਪਾਰਕਿੰਗ ਉੱਥੇ ਬਣੀ ਹੋਈ ਹੈ, ਜਿੰਨੀ ਮਰਜ਼ੀ ਤੁਸੀਂ ਇੱਥੇ ਪਾਰਕਿੰਗ ਆਪਣੀ ਲਾ ਸਕਦੇ ਹੋ ਔਰ ਗੱਡੀਆਂ ਤੁਹਾਡੀਆਂ ਸੇਫ ਆ। ਗੱਡੀ ਇਹ ਨਹੀਂ ਤੁਹਾਨੂੰ ਉੱਥੇ ਕੋਈ ਟਿਕਟ ਲੱਗ ਜਾਣੀ ਜਾਂ ਕੁਛ ਹੋਣਾ, ਔਰ ਗੱਡੀਆਂ ਤੁਹਾਡੀਆਂ ਸੇਫ ਆ। ਅੰਡਰਗਰਾਊਂਡ ਜਿਹੜੀ ਪਾਰਕਿੰਗ ਤੁਹਾਡੀ ਹੋਏਗੀ ਇਸ ਥੀਏਟਰ ਦੇ, ਤੁਸੀਂ ਸਾਰੇ ਪਰਿਵਾਰਾਂ ਨੇ, ਲੇਡੀਜ਼ ਦੀ ਮੈਨੂੰ ਕਾਲ ਹੁਣ ਬਹੁਤ ਆਉਣੀਆਂ ਸ਼ੁਰੂ ਹੋ ਗਈਆਂ ਕੱਲ੍ਹ ਤੋਂ, ਬਹੁਤ ਕਹਿੰਦੇ ਹਰਜੀਤ ਜੀ ਅਸੀਂ ਆਪਣੀਆਂ ਸਹੇਲੀਆਂ ਨਾਲ ਗੱਲ ਕੀਤੀ ਹੈ ਅਤੇ ਅਸੀਂ ਹੁਣ 5 ਜਣੀਆਂ ਆ ਰਹੀਆਂ, ਅਸੀਂ 2 ਦੀ ਹੋਰ ਵੇਟ ਕਰ ਰਹੇ ਹਾਂ ਕਨਫਰਮੇਸ਼ਨ, ਅਸੀਂ ਕੋਸ਼ਿਸ਼ ਕਰ ਰਹੇ ਹਾਂ 7 ਜਣੀਆਂ ਹੋ ਜਾਣ, 10 ਜਣੀਆਂ ਹੋ ਜਾਣ, 7 ਹੋ ਗਈਆਂ, ਅਸੀਂ 2 ਦੀ ਵੇਟ ਕਰਦੇ, 9 ਹੋ ਗਏ, ਕਹਿੰਦੇ 1 ਅੱਧੀ ਅਸੀਂ ਹੋਰ ਨਾਲ ਲੈਣੀ ਹੈ। ਚਲੋ ਚੰਗੀ ਗੱਲ ਆ ਜੀ, ਥੈਂਕ ਯੂ ਵੈਰੀ ਮੱਚ। ਔਰ ਅਗੇਨ ਮੈਂ ਤੁਹਾਨੂੰ ਦੱਸਦਾ, ਟਿਕਟ ਦੀ ਜਿਹੜੀ ਪ੍ਰਾਈਜ਼ ਹੈ 49 ਵਾਲੀ ਟਿਕਟਾਂ ਥੋੜ੍ਹੀਆਂ ਜਿਹੀਆਂ ਪਈਆਂ, ਕਿਉਂਕਿ ਇੱਥੇ ਮੈਂ ਫਿਰ ਦੁਬਾਰਾ ਤੁਹਾਨੂੰ ਦੱਸ ਰਿਹਾ, ਸਟਾਰਟਿੰਗ ਪ੍ਰਾਈਜ਼ 49 ਦੀ ਹੈ, ਉਸ ਤੋਂ ਬਾਅਦ $69 ਹੈ, ਉਸ ਤੋਂ ਬਾਅਦ ਹੋਰ ਮਹਿੰਗੀਆਂ ਚਲੇ ਜਾਂਦੀਆਂ ਜਿਵੇਂ ਜਿਵੇਂ ਤੁਸੀਂ ਨੇੜੇ ਹੋਈ ਜਾਂਦੇ ਹੋ ਸਟੇਜ ਦੇ, ਉਦੋਂ ਟਿਕਟਾਂ ਥੋੜੀਆਂ ਮਹਿੰਗੀਆਂ ਹੋ ਜਾਂਦੀਆਂ। ਪਰ ਦੂਸਰੇ ਪਾਸੇ ਗੱਲ ਇਹ ਹੈ ਕਿ ਜਿਹੜਾ ਇਹ ਥੀਏਟਰ ਹੈ, ਇੱਥੇ ਜਿਹੜੀ ਮਰਜ਼ੀ ਸੀਟ ਤੇ ਬੈਠ ਜਾਓ, ਉਸ ਸੀਟ ਤੇ ਇੱਕ ਐਸਾ ਇੱਕ ਕਹਿੰਦੇ ਹੁੰਦੇ ਨਾ ਕਿ ਸਟੇਜ ਦੀ ਕਰੀਬੀ ਤੋਂ ਦਿਸਣੀ ਹੈ ਕਿ ਹੰਸ ਰਾਜ ਹੰਸ ਸਾਡੇ ਸਾਹਮਣੇ ਬੈਠ ਕੇ ਹੀ ਗਾ ਰਿਹਾ। 18 ਸਤੰਬਰ ਦਿਨ ਫਰਾਈਡੇ ਈਵਨਿੰਗ ਸ਼ਾਮ ਨੂੰ 7 ਵਜੇ ਦਾ ਲਿਵਿੰਗ ਆਰਟ ਸੈਂਟਰ, ਅਸੀਂ ਬਾਰ ਬਾਰ ਤੁਹਾਨੂੰ ਦੱਸ ਰਹੇ ਹਾਂ। ਹਾਂ, ਜੇ ਕਿਸੇ ਨੇ ਗਰੁੱਪਸ ਦੇ ਵਿੱਚ ਟਿਕਟਾਂ ਲੈਣੀਆਂ ਉਹ ਮੈਨੂੰ ਸਿੱਧਾ ਵੀ ਕੰਟੈਕਟ ਕਰ ਸਕਦਾ, 6474481000। ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਇਹ ਬਹੁਤ ਹੀ ਪਿਆਰਾ ਔਰ ਖੂਬਸੂਰਤ ਗੀਤ ਲਾਲੀ ਨੈਣਾ ਚ ਰੜਕਦੀ ਛੱਡ ਗਏ ਤੇ ਸੁਪਨੇ ਗੁਲਾਬੀ ਰੰਗ ਦੇ।

0: ਨੇੜੇ ਦੀ ਕਾਲ ਆਈ ਸਾਡੇ ਬਹੁਤ ਹੀ ਸਤਿਕਾਰਯੋਗ ਆ ਮੈਂ ਇੱਕ ਮਿੰਟ ਬੰਦ ਕਰਦਾ ਗਾਣਾ ਪਿੱਛੋਂ ਕੱਲ ਮੈਂ ਗਾਣਾ ਲਾਇਆ ਸੀ ਹੰਸਰਾਜ ਹੰਸਦਾ ਧੀਆਂ ਵਾਲਾ ਔਰ ਉਹ ਸਾਡੇ ਲੇਡੀ ਇੰਨੇ ਜ਼ਿਆਦਾ ਪਿਆਰ ਦੇ ਵਿੱਚ ਸੀ ਇੰਨੇ ਜ਼ਿਆਦਾ ਉਹ ਉਹਨਾਂ ਦੀਆਂ ਫੀਲਿੰਗ ਜਿਹੜੀਆਂ ਸੀ ਮੈਂ ਫੋਨ 'ਤੇ ਸਮਝ ਸਕਦਾ ਸੀ ਪ੍ਰੋਗਰਾਮ ਸੁਣ ਵੀ ਰਹੇ ਹੋਣੇ ਹੁਣ ਹਰਸਿਮਰਤ ਉਹਨਾਂ ਨਾਂ ਸੀ ਹਰਸਿਮਰਤ ਕੌਰ ਮੈਨੂੰ ਕੱਲ੍ਹ ਉਹਨਾਂ ਦਾ ਫੋਨ ਆਇਆ ਕਹਿੰਦੇ ਹਰਜੀਤ ਜੀ ਮੇਰਾ ਬਿਲਕੁਲ ਪ੍ਰੋਗਰਾਮ ਨਹੀਂ ਸੀ ਆਉਂਦਾ ਸ਼ੋਅ 'ਤੇ ਆਉਂਦਾ ਪਰ ਜਦੋਂ ਤੁਸੀਂ ਉਹ ਗਾਣਾ ਲਾਇਆ ਨਾ ਹੰਸ ਭਾਈ ਦਾ ਕਹਿੰਦੇ ਮੈਂ ਗਾਣਾ ਸੁਣਿਆ ਨਹੀਂ ਸੀ ਉਹਲਾ ਜਿਹੜਾ ਧੀਆਂ ਨੂੰ ਕੋਖਾਂ ਵਿੱਚ ਨਾ ਮਾਰੋ ਅਤੇ ਉਹ ਗੀਤ ਜਦੋਂ ਤੁਸੀਂ ਲਾਇਆ ਤਾਂ ਤੁਸੀਂ ਇੰਨੀ ਗੱਲ ਵੀ ਕਹੀ ਕੱਲ੍ਹ ਕਿ ਜਿਹੜੀਆਂ ਸਾਡੀਆਂ ਧੀਆਂ ਧਿਆਣੀਆਂ ਸੁਣ ਰਹੀਆਂ ਜੇ ਉਹਨਾਂ ਨੂੰ ਇਹ ਗੀਤ ਚੰਗਾ ਲੱਗਾ ਤਾਂ ਉਹ ਜ਼ਰੂਰ ਆਉਣ ਮੈਨੂੰ ਕਹਿਣ ਲੱਗੇ ਹਰਜੀਤ ਜੀ ਤੁਸੀਂ ਟਿਕਟ ਮਾਸਟਰ ਔਨ ਕਰ ਲਓ ਮੈਂ ਉਦੋਂ ਵੈਬਸਾਈਟ ਟਿਕਟ ਮਾਸਟਰ ਦੀ ਖੋਲ੍ਹ ਲਈ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਔਰਚੈਸਟਰ ਦਾ ਇਸ ਬਲੋਕ ਦੀਆਂ ਅਸੀਂ ਟਿਕਟਸ ਖਰੀਦ ਰਹੇ ਹਾਂ 5 ਅਤੇ ਵਾਕਈ ਸਹੀ ਗੱਲ ਹੋਈ ਮੈਂ 2 ਮਿੰਟ ਬਾਅਦ ਦੇਖਿਆ ਉਹ ਟਿਕਟਾਂ ਉੱਥੇ ਨਹੀਂ ਸੀ 5 ਟਿਕਟਾਂ ਔਰ ਇਹ ਤੁਹਾਡਾ ਸਤਿਕਾਰ ਹੈ ਹਰਸਿਮਰਤ ਜੀ ਤੁਸੀਂ ਕੱਲ੍ਹ 5 ਟਿਕਟਸ ਲਈਆਂ ਔਰ ਮੈਨੂੰ ਦੱਸ ਕੇ ਲਈਆਂ ਕਿ ਹਰਜੀਤ ਜੀ ਆਹ ਲਓ ਆ ਤੁਸੀਂ ਬਲੋਗ ਸੈਕਸ਼ਨ ਖੋਲ੍ਹ ਲਓ ਆਪਣਾ ਅਤੇ ਅਸੀਂ ਇੱਥੋਂ 5 ਟਿਕਟਾਂ ਲੈਣ ਲੱਗੇ ਹਾਂ ਮੈਂ ਹਰਸਿਮਰਤ ਜੀ ਦਾ ਥੈਂਕ ਯੂ ਕਰ ਰਿਹਾ ਔਰ ਜਿਹੜੀਆਂ ਬੱਚਿਆਂ ਦੀਆਂ ਮਾਵਾਂ ਸੁਣ ਰਹੀਆਂ ਜਿਹੜੇ ਸਾਡੇ ਪਰਿਵਾਰ ਸੁਣ ਰਹੇ ਆ ਸਾਡੇ ਵੀਰ ਸੁਣ ਰਹੇ ਆ ਔਰ ਜੇ ਤੁਸੀਂ ਵੀ ਇੱਕ ਅੱਛੇ ਆਰਟਿਸਟ ਦਾ ਅੱਛੇ ਸਿੰਗਰ ਦਾ ਆਪਾਂ ਸਾਥ ਦੇਣਾ ਹੈ ਸਾਰਿਆਂ ਨੇ ਔਰ ਕਿਉਂਕਿ ਫਿਰ ਅਸੀਂ ਬਾਅਦ ਵਿੱਚ ਕਈ ਵਾਰ ਝੰਡੇ ਚੱਕ ਲੈਂਦੇ ਹਾਂ ਯਾਰ ਉਹ ਬੰਦੇ ਨੇ ਇੱਦਾਂ ਗਾਇਆ ਜੇ ਤੁਸੀਂ ਮੇਰਾ ਪੁਆਇੰਟ ਫੋਲੋ ਕਰ ਗਏ ਹੋਣੇ ਆ ਮੈਂ ਕਿੱਥੋਂ ਬੋਲਣਾ ਚਾਹੁੰਦਾ ਪਰ ਜਿਸ ਵੇਲੇ ਇਸ ਤਰ੍ਹਾਂ ਦੇ ਆਰਟਿਸਟ ਹੁੰਦੇ ਆ ਜਿਸ ਵੇਲੇ ਇਸ ਤਰ੍ਹਾਂ ਦੇ ਗਵੱਈਏ ਆਉਂਦੇ ਆ ਸਾਡੇ ਸ਼ਹਿਰ ਦੇ ਵਿੱਚ ਅਤੇ ਇਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਿਰਫ ਅਤੇ ਸਿਰਫ ਮਿਊਜ਼ਿਕ ਨੂੰ ਦਿੱਤੀ ਹੁੰਦੀ ਹੈ ਔਰ ਸਿਆਸਤ ਦੇ ਜੇ ਗਏ ਸੀ ਹੰਸਰਾਜ ਜੀ ਐਮ ਪੀ ਬਣ ਗਏ ਬਾਅਦ 'ਚ ਆ ਗਏ ਉਹਨਾਂ ਨੇ ਬੜਾ ਇਸ ਚੀਜ਼ ਦਾ ਰਿਲਾਈਜ਼ ਕੀਤਾ ਕਿ ਯੈਸ ਆਈ ਡੋ ਮਿਸਟੇਕ ਕਿ ਮੈਂ ਸਿਆਸਤ 'ਤੇ ਚਲਾ ਗਿਆ ਸੀ ਮੇਰਾ ਜਾਣਾ ਬੰਦਾ ਨਹੀਂ ਸੀ ਔਰ ਉਹ ਚੀਜ਼ ਨੂੰ ਉਹਨਾਂ ਨੇ ਰਿਲਾਈਜ਼ ਕੀਤਾ ਹੈ ਜਦੋਂ ਕਹਿੰਦੇ ਕੋਈ ਬੰਦਾ ਗਲਤੀ ਮੰਨ ਲੈਂਦਾ ਅਤੇ ਫਿਰ ਉਹਦੇ ਵਿੱਚ ਬੜਾ ਵੱਡਾਪਨ ਆ ਜਾਂਦਾ ਅਤੇ ਇਸ ਕਰਕੇ ਆਪਾਂ ਜਿੰਨੇ ਵੀ ਪਰਿਵਾਰ ਸੁਣ ਰਹੇ ਹਾਂ ਔਰ ਟਿਕਟਾਂ ਹੁਣ ਮੂਵ ਹੋ ਰਹੀਆਂ ਟਿਕਟ ਮਾਸਟਰ ਤੋਂ ਮੈਂ ਉਹ ਗਾਣਾ ਅੱਜ ਵੀ ਜੋੜ ਲਾਊਂਗਾ ਜਿਹੜੇ ਕਹਿੰਦੇ ਸੀ ਕੁੱਕਾਂ ਵਿੱਚ ਧੀਆਂ ਨਾ ਮਾਰੋ ਔਰ ਵਾਕਈ ਸਹੀ ਗੱਲ ਆ ਕਹਿੰਦੇ ਸੀ ਕਿ 700 ਕਿੰਨੇ ਮੁੰਡਿਆਂ ਦੇ ਪਿੱਛੇ ਅਤੇ ਜਿਹੜੇ ਕੁੜੀਆਂ ਦੇ ਪਿੱਛੇ ਮੁੰਡੇ ਇੰਨੇ ਜ਼ਿਆਦਾ ਆ ਅਤੇ ਅੱਜ ਵੀ ਤੁਸੀਂ ਪੰਜਾਬ ਦੇ ਵਿੱਚ ਹਾਲਾਤ ਦੇਖ ਲਓ ਬਿਕਾਜ਼ ਵੀ ਆਰ ਬੋਰਨ ਇਨ ਪੰਜਾਬ ਜਿਹੜੇ ਵੀ ਸਾਡੀਆਂ ਫੈਮਿਲੀ ਸੁਣ ਰਹੀਆਂ ਆਪਾਂ ਨੂੰ ਅੱਜ ਵੀ ਪਤਾ ਕਿ ਉੱਥੇ ਕੁੜੀਆਂ ਲੰਬਣ ਦੀ ਦਿੱਕਤ ਹੋ ਰਹੀ ਹੈ ਮੁੰਡਿਆਂ ਨੂੰ ਤੁਸੀਂ ਆਪਣੇ ਪਰਿਵਾਰਾਂ ਵਿੱਚ ਆਪਣੇ ਪਿੰਡ ਦੇ ਵਿੱਚ ਆਪਣੇ ਰਿਸ਼ਤੇਦਾਰਾਂ 'ਚ ਫੋਨ ਕਰਕੇ ਪੁੱਛ ਲਓ ਕਿ ਅੱਜ ਵੀ ਜਿਨ੍ਹਾਂ ਦੇ ਮੁੰਡੇ ਕੁਆਰੇ ਬੈਠੇ ਆ ਨਾ ਉਹਨਾਂ ਨੂੰ ਕੁੜੀਆਂ ਲੱਭਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਕਿਉਂਕਿ ਕਿੰਨੀਆਂ ਕੁੜੀਆਂ ਦੇ ਇੱਧਰ ਆ ਗਈਆਂ ਉਸ ਤੋਂ ਬਾਅਦ ਜਿਹੜੀ ਧੀਆਂ ਦੀ ਰੇਸ਼ੋ ਘਟਦੀ ਗਈ ਔਰ ਐਸਾ ਗੀਤ ਹੰਸ ਰਾਜ ਹੰਸ ਜੀ ਨੇ ਗਾਇਆ ਏ ਔਰ ਤੁਹਾਡੇ ਤਾਂ ਮਨ ਵਿਰਾਗ ਹੋ ਜਾਂਦਾ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਆ ਕਿ ਕਿਉਂ ਇੱਦਾਂ ਉਹਨਾਂ ਮਾਵਾਂ ਨੇ ਕੀਤਾ ਜਾਂ ਉਹਨਾਂ ਦੀਆਂ ਸੱਸਾਂ ਨੇ ਉਹਨਾਂ ਨੂੰ ਕਹਿ ਕੇ ਇੱਦਾਂ ਕਰਾਇਆ ਕਿ ਕੁੜੀ ਤੇਰੀ ਕੋਖ ਦੇ ਵਿੱਚ ਆ ਇਹਨੂੰ ਅਸੀਂ ਮਾਰ ਦਈਏ ਇਹਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਈਏ ਅਸੀਂ ਇਹ ਪਰਿਵਾਰਾਂ ਨਾਲ ਹੋਇਆ ਔਰ ਆਈ ਐਮ ਸ਼ੋਰ ਕਿ ਇੱਥੇ ਵੀ ਪਰਿਵਾਰ ਉਹ ਸੁਣਦੇ ਹੋਣੇ ਆ ਜਿਨ੍ਹਾਂ ਨੇ ਇੱਥੇ ਤਾਂ ਮੈਨੂੰ ਪਤਾ ਨਹੀਂ ਇੱਦਾਂ ਹੁੰਦਾ ਨਹੀਂ ਹੁੰਦਾ ਪਰ ਆਈ ਹੈਵ ਨੋ ਆਈਡੀਆ ਪਰ ਪਤਾ ਨਹੀਂ ਅਸੀਂ ਸਕੀਮਾਂ ਸਕੂਮਾਂ ਲਾ ਹੀ ਲੈਂਦੇ ਹੁੰਦੇ ਹਾਂ ਇਹ ਖਾਸ ਕਰਕੇ ਸੱਸਾਂ ਹੀ ਕਹਿੰਦੀਆਂ ਹੁੰਦੀਆਂ ਕਿ ਮੈਨੂੰ ਧੀ ਨਹੀਂ ਚਾਹੀਦੀ ਮੈਨੂੰ ਪੁੱਤ ਚਾਹੀਦਾ ਇੱਕ ਮੂਵੀ ਆਈ ਸੀ ਗੁਰਪ੍ਰੀਤ ਘੁੱਗੀ ਸਾਹਿਬ ਦੀ ਹਰਪ੍ਰੀਤ ਕੀ ਹਾਲ ਚਾਲ
1: ਥੈਂਕ ਯੂ ਸੋ ਮਚ ਹਰਜੀਤ ਜੀ
0: ਪਹਿਲਾਂ ਠੀਕ ਆ
1: ਬਿਲਕੁਲ ਜੀ ਠੀਕ ਠਾਕ
0: ਤੁਹਾਨੂੰ ਯਾਦ ਇੱਕ ਮੂਵੀ ਆਈ ਸੀ ਗੁਰਪ੍ਰੀਤ ਘੁੱਗੀ ਵਾਲਾ ਜਿਹਦੇ 'ਚ ਉਹ ਆਪਣੀ ਨੂੰਹ ਨੂੰ ਕਹਿੰਦੀ ਹੈ ਕਿ ਮੈਨੂੰ ਆਹ ਧੀ ਨਹੀਂ ਚਾਹੀਦੀ ਮੈਨੂੰ ਮੁੰਡਾ ਹੀ ਚਾਹੀਦਾ ਉਹ ਫਿਰ ਉਹ ਧੀ ਵੀ ਉਹਦੀ ਮੈਨੂੰ ਲੱਗਦੀ ਡੈਥ ਹੋ ਜਾਂਦੀ ਹੈ ਉਹਦੀ ਮਾਂ ਦੀ ਵੀ ਡੈਥ ਹੋ ਜਾਂਦੀ ਅਰਦਾਸ ਮੂਵੀ ਸੀ ਮੇਰਾ ਖਿਆਲ ਯੈਸ ਜਦੋਂ ਮੋਟਰਸਾਈਕਲ ਚੱਕ ਕੇ ਮਾਸਟਰ ਹੁੰਦਾ ਕਿਸੇ ਨੂੰ ਯਾਦ ਆ ਮੂਵੀ ਕਿਹੜੀ ਸੀ ਯਾਰ ਮੈਨੂੰ ਉਹਦੀ ਮਾਂ ਉਹਦੀ ਵਾਈਫ ਵੀ ਡੈਥ ਹੋ ਜਾਂਦੀ ਹੈ ਅਤੇ ਪਤਾ ਨਹੀਂ ਕੁੜੀ ਨੂੰ ਜਨਮ ਦੇ ਦਿੰਦੀ ਜਾਂ ਕਿੱਦਾਂ ਮੈਨੂੰ ਯਾਦ ਨਹੀਂ ਮੂਵੀ ਉਹ ਮੂਵੀ ਦਾ ਨਾਮ ਮੇਰਾ ਖਿਆਲ ਤਾਂ ਅਰਦਾਸ ਮੂਵੀ ਸੀ ਆਈ ਥਿੰਕ ਔਰ ਉਹ ਮੂਵੀ ਕੈਸੀ ਕਮਾਲ ਦੀ ਮੂਵੀ ਬਣਾਈ ਸੀ ਔਰ ਦੇਖੋ ਉਹਦੇ ਵਿੱਚ ਐਮੀ ਵਿਰਕ ਸਾਹਿਬ ਵੀ ਸੀ ਗਾਣਾ ਉਹਦਾ ਐਮੀ ਵਿਰਕ ਸਾਹਿਬ ਦਾ ਵੀ ਉਦੋਂ ਯੂਟਿਊਬ 'ਤੇ ਪਾਇਆ ਉਹਨਾਂ ਨੇ ਹਿੱਟ ਹੋ ਗਿਆ ਮੂਵੀ ਦਿਖਾਇਆ ਗਿਆ ਉਹ ਜੇ ਕਿਸੇ ਨੂੰ ਪਤਾ ਹੋਵੇ ਮੂਵੀ ਕਿਹੜੀ ਮੈਨੂੰ ਦੱਸਿਓ ਯਾਰ ਪਲੀਜ਼ ਆਈ ਹੈਵ ਟੂ ਮੇਕ ਸ਼ੋਰ ਕਿ ਉਹ ਮੂਵੀ ਕਿਹੜੀ ਸੀ ਮੇਰਾ ਖਿਆਲ ਉਹ ਗੁਰਪ੍ਰੀਤ ਘੁੱਗੀ ਜੀ ਦੀ ਮੂਵੀ ਸੀ ਹੋਲੀ ਮੇਰਾ ਖਿਆਲ ਅਰਦਾਸ ਮੂਵੀ ਸੀ ਹੈਲੋ
2: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ
2: ਬਸ ਠੀਕ ਠਾਕ ਸੁਣਾ ਕਿਦਾਂ ਜੀ
0: ਯਾਦ ਆ ਮੂਵੀ ਕਿਹੜੀ ਸੀ ਵੀਰੇ ਉਹ
2: ਹਾਂਜੀ ਹਾਂਜੀ ਲਾਸਟ ਮੂਵੀ ਸੀਗੀ ਜੀ, ਗੁਰਪ੍ਰੀਤ ਘੁੱਗੀ ਸੀਗੇ, ਉਹ ਮਾਸੇ ਜੀ ਸੀਗੇ, ਤੇ ਉਹਦੀ ਵਾਈਫ ਐਕਸਪਾਇਰ ਹੋ ਜਾਂਦੀ ਹੈ ਡਿਊਰਿੰਗ ਪ੍ਰੈਗਨੈਂਸੀ.
0: ਅੱਛਾ, ਤੇ ਉਹਦੀ ਜਿਹੜੀ ਬੇਟੀ ਦੇ ਜਨਮ ਉਹ ਵੀ ਐਕਸਪਾਇਰ ਹੋ ਜਾਂਦੀ ਨਾਲ ਹੀ, ਡੈਥ ਹੋ ਜਾਂਦੀ ਉਹਦੀ?
2: ਹਾਂਜੀ ਹਾਂਜੀ ਹਾਂਜੀ ਹਾਂਜੀ ਉਹਨਾਂ ਦੀ ਵੀ ਡੈਥ ਹੋ ਜਾਂਦੀ. ਹਾਂਜੀ.
0: ਅੱਛਾ, ਦੋਨੇ ਹੀ ਮਾਂ ਬੇਟੀ ਦੀ ਡੈਥ ਹੋ ਜਾਂਦੀ ਸੀ?
2: ਹਾਂਜੀ ਹਾਂਜੀ, ਤਾਂ ਹੀ ਉਹਨਾਂ ਨੂੰ ਫਿਰ ਜਿਵੇਂ ਆਪਣੇ ਟੀਮ ਦੇ ਵਿੱਚ ਲੱਭਦੇ ਹੁੰਦਾ ਸੀ ਨਾ, ਗੁਰਪ੍ਰੀਤ ਘੁੱਗੀ ਹਮੇਸ਼ਾ ਉਹਨਾਂ ਨਾਲ ਉਹਨਾਂ ਸੇ ਗੱਲ ਕਰਦਾ ਹੁੰਦਾ ਸੀਗਾ.
0: ਹਾਂ ਹਾਂ, ਤੁਹਾਡੇ ਖਿਆਲ ਨਾਲ ਜਿਹੜਾ ਹੰਸ ਜੀ ਨੇ ਗੀਤ ਗਾਇਆ ਸੀ ਧੀਆਂ ਦਾ ਕੁੱਖਾਂ ਵਿੱਚ ਨਾ ਮਾਰੋ, ਕਿਵੇਂ ਦਾ ਗੀਤ ਸੀ ਤੁਹਾਨੂੰ ਲੱਗਦਾ ਭਾਜੀ?
2: ਮੈਂ ਓਨੈਸਟਲੀ ਇੰਨਾ ਜਾਨੀ ਕਿ ਪੁਰਾਣੇ ਸੌਂਗ ਨਹੀਂ ਸੁਣੇ, ਬਟ ਮੈਂ ਲਾਈਨਾਂ ਸੁਣੀਆਂ ਹੋਈਆਂ ਨੇ, ਧੀਆਂ ਕੁੱਖ ਨਾ ਮਾਰੋ ਇਹ ਨਾ ਕਹਿਰ ਗੁਜ਼ਾਰੋ, ਇੰਨੀ ਕਲੈਨ ਮੈਂ ਸੁਣੀ ਹੋਈ ਆ ਜੀ.
0: ਹਾਂ ਹਾਂ,
2: ਤੇ ਹਾਂਜੀ ਇੰਨਾ ਹੀ ਪਤਾ ਜੀ ਮੈਨੂੰ, ਬਾਕੀ ਅਰਦਾਸ ਮੂਵੀ ਦਾ ਪਤਾ ਸੀ, ਸੋ ਮੈਂ ਕਿਹਾ ਚਲੋ ਮੈਂ ਆਪਣੀ ਇਨਪੁਟ ਜ਼ਰੂਰ ਦੱਸਾਂਗਾ. ਉਹ ਮੂਵੀ ਅਰਦਾਸ ਸਾਰੀਆਂ ਬਹੁਤ ਸੋਹਣੀਆਂ ਲੱਗੀਆਂ ਮੈਨੂੰ ਜੀ.
0: ਬੜੀ ਮਿਹਰਬਾਨੀ,
2: ਬਹੁਤ ਵਧੀਆ ਮੈਸੇਜ.
0: ਥੈਂਕ ਯੂ ਵੈਰੀ ਮਚ ਸਰ, ਸੋ ਨਾਈਸ ਆਫ ਯੂ. ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਉਸ ਸਮੇਂ ਦੇ ਵਿੱਚ ਤਕਰੀਬਨ 1000 ਮੁੰਡਿਆਂ ਦੇ ਪਿੱਛੇ 793 ਕੁੜੀਆਂ ਸੀ ਉਦੋਂ ਪੰਜਾਬ ਦੇ ਵਿੱਚ, ਤੇ ਉਸ ਸਮੇਂ ਦਾ ਗੀਤ ਹੈ ਜਿਹੜਾ ਕਿ ਗੀਤ ਤੁਹਾਨੂੰ ਸੁਣ ਕੇ ਵੀ ਤੁਹਾਡਾ ਮਨ, ਪਰ ਕਈ ਵਾਰੀ ਕੀ ਹੁੰਦਾ ਨੌਵਾਂ ਦੀ ਵੀ ਨਹੀਂ ਚਲਦੀ ਹੁੰਦੀ ਤੇ ਮੁੰਡਾ ਦੀ ਵੀ ਨਹੀਂ ਚਲਦੀ, ਮੁੰਡਾ ਫਿਰ ਆਪਣੀ ਮਾਂ ਦੇ ਮਗਰ ਲੱਗਦਾ, ਤੇ ਉਹ ਫਿਰ ਆਪਣੀ ਵਾਈਫ ਨੂੰ, ਕੋਈ ਮਾਂ ਚਾਹੁੰਦੀ ਕਿ ਮੇਰੇ ਬੱਚੇ ਨੂੰ ਕੁੱਖ ਦੇ ਚ ਮਾਰ ਦਿੱਤਾ ਜਾਵੇ? ਕੋਈ ਵੀ ਨਹੀਂ ਚਾਹੁੰਦੀ ਮਾਂ ਇੱਦਾਂ ਦੀ. ਪਰ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਉਹ ਕਿਵੇਂ ਬੀਤਦੀ ਹੋਏਗੀ ਕਿ ਜਿਨ੍ਹਾਂ ਨੇ ਆਪਣੀਆਂ ਕੁੜੀਆਂ, ਆਪਣੀਆਂ ਜੰਮੀਆਂ ਕੁੜੀਆਂ ਜਿਨ੍ਹਾਂ ਨੇ ਕੁੱਖ ਦੇ ਵਿੱਚ ਹੀ ਮਾਰ ਦਿੱਤੀਆਂ, ਔਰ ਹੰਸ ਰਾਜ ਹੰਸੀ ਨੇ ਉਹ ਗੀਤ ਗਾ ਕੇ ਐਸੀ ਉਸ ਵੇਲੇ ਪ੍ਰਸਿੱਧੀ ਖੱਟੀ ਕਿ ਵਾਹ ਵਾਹ ਵਾਹ ਵਾਹ ਹੋ ਗਈ. ਔਰ ਉਹੀ ਹੰਸ ਰਾਜ ਹੰਸਾ ਜਿਹੜਾ ਆਪਣੇ ਸ਼ਹਿਰ ਦੇ ਵਿੱਚ ਆ ਰਿਹਾ 17 September ਨੂੰ. ਟਿਕਟਾਂ ticketmaster.co ਲਓ, ਔਰ ਜੇ ਤੁਸੀਂ ਆਪਣੀਆਂ ਬੱਚੀਆਂ ਨੂੰ, ਧੀਆਂ ਨੂੰ ਬਹੁਤ ਪਿਆਰ ਕਰਦੇ ਆ ਤੇ ਤੁਹਾਡੇ ਵਾਸਤੇ ਤਾਂ ਗੀਤ ਇਹ ਵਾਲਾ ਬਣਿਆ ਆ, ਤੁਹਾਡੇ ਵਾਸਤੇ ਗੀਤ ਹੀ ਬਣਾਇਆ ਹੰਸ ਰਾਜ ਹੰਸੀ ਨੇ. ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੀਆਂ ਸੱਸਾਂ ਨੇ ਕਦੇ ਤੁਹਾਡੇ ਨਾਲ ਇੱਦਾਂ ਕੀਤਾ ਤੇ ਤੁਸੀਂ ਇਹ ਸ਼ੋਅ ਦੇਖਣ ਵਾਸਤੇ ਜ਼ਰੂਰ ਆਉਣਾ.

ਜੇ ਆਪਾਂ ਨੂੰ ਹੰਸ ਜੀ ਦੇ ਗੀਤ ਚੰਗੇ ਲੱਗਦੇ ਆ ਤੇ ਆਪਾਂ ਸਾਰਿਆਂ ਨੂੰ ਆਉਣਾ ਚਾਹੀਦਾ ਔਰ ਟਿਕਟਾਂ ਦੋ ਦੋ ਚਾਰ ਚਾਰ ਲੈ ਕੇ ਸਮਾਪਤੀ ਕਰੋ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਸਾਨੂੰ ਰੋਜ਼ ਜਿਹੜਾ ਕਿ ਕਮਿਊਨਿਟੀ ਤੱਕ ਮੈਸੇਜ ਨਾ ਦੇਣਾ ਪਵੇ ਔਰ ਸ਼ਾਮ ਨੂੰ ਦੇਸ਼ ਪ੍ਰਦੇਸ਼ ਰੇਡੀਓ ਵਾਲੇ ਸਾਡੇ ਵੀਰ ਤਜਿੰਦਰ ਸਿੱਧੂ ਸਾਹਿਬ ਔਰ ਉਹਨਾਂ ਦਾ ਗੁੱਸ ਪੁੱਤਰ ਸਿਮਰਾਜ ਸਿੱਧੂ ਸਾਹਿਬ ਇਹਨਾਂ ਦੇ ਮੈਸੇਜ ਜਿਹੜੇ ਹੰਸ ਰਾਜ ਹੰਸ ਦੇ ਸ਼ੋਅ ਦੇ ਰਹੇ ਆਪਣੇ ਸ਼ੋਅ ਦੇ ਵਿੱਚ ਉਸ ਤੋਂ ਬਾਅਦ ਮੇਰਾ ਛੋਟਾ ਵੀਰ ਨਵੀਂ ਸਿੱਧੂ ਪੰਜਾਬੀ ਲਹਿਰਾਂ ਦੇ ਵਿੱਚ ਇਸ ਮੈਸੇਜ ਦੇ ਰਿਹਾ ਹੈ ਔਰ ਸਪੈਸ਼ਲ ਤੌਰ 'ਤੇ ਸਤਿੰਦਰਪਾਲ ਸਿੰਘ ਸਿੱਧੂਆਂ ਸਾਹਿਬ ਵੱਡੇ ਵੀਰ ਜੀ ਸਾਡੇ ਉਹ ਖੁਦ ਮੈਸੇਜ ਪੰਜਾਬੀ ਲਹਿਰਾਂ 'ਚ ਦੇ ਰਿਹਾ ਕਿ ਇਹ ਸ਼ੋਅ ਆਪਣਾ ਦੇਖਣ ਵਾਲਾ ਹੈ ਇਹ ਪਰਿਵਾਰਕ ਸ਼ੋਅ ਹੈ ਇਸ ਇਨਸਾਨ ਨੇ ਜਿੰਨੇ ਵੀ ਗੀਤ ਗਾਏ ਹੈ ਆਪਣੀ ਪੰਜਾਬੀਅਤ ਨੂੰ ਪੂਰਾ ਕਾਇਮ ਰੱਖੇ ਗਏ ਹੈ ਔਰ ਤੁਸੀਂ ਇਹ ਸ਼ੋਅ ਦਾ ਸਾਥ ਤੁਹਾਡੇ ਤੋਂ ਬਿਨਾਂ ਅਸੀਂ ਨਹੀਂ ਕੁਛ ਕਰ ਸਕਦੇ ਭਾਵੇਂ ਅਸੀਂ ਜਿੰਨੀਆਂ ਮਰਜ਼ੀ ਬੋਲੀ ਜਾਈਏ ਇੱਥੇ ਐਡਾਂ ਕਰੀ ਜਾਈਏ ਭਾਵੇਂ ਸਾਰੇ ਦੁਨੀਆਂ ਦੇ ਰੇਡੀਓ 'ਤੇ ਐਡ ਕਰ ਦਈਏ ਪਰ ਜਿੰਨੀ ਦੇਰ ਤੱਕ ਆਪ ਜੀ ਦੇ ਦਿਮਾਗ ਦੇ ਵਿੱਚ ਇਹ ਪਿਆਰ ਨਹੀਂ ਆਉਂਦਾ ਓਨੀ ਦੇਰ ਤੱਕ ਨਹੀਂ ਤੁਸੀਂ ਟਿਕਟਾਂ ਲੈਣੀਆਂ ਪਰ ਟਿਕਟਾਂ ਤੁਸੀਂ ਮੈਨੂੰ ਪਤਾ ਲੈ ਲੈਣੀਆਂ ਸਾਨੂੰ ਇੰਨਾ ਵੀ ਤੁਹਾਡੇ 'ਤੇ ਮਾਣ ਹੈ ਸਾਡਾ ਸਤਿਕਾਰ ਹੈ ਤੁਹਾਡੇ ਪ੍ਰਤੀ ਤੁਸੀਂ ਮੇਰਾ ਵੀ ਮਾਣ ਕਰਦੇ ਹੋ ਕਿ ਸਿੰਘ ਜੀ ਦੇ ਜਿੰਨੇ ਵੀ ਸ਼ੋਅ ਕੀਤੇ ਆ ਭਾਵੇਂ ਪੰਜਾਬੀ ਵਿਰਸਾ ਦੇ ਆਉਣ ਭਾਵੇਂ ਪੰਜਾਬੀ ਲਹਿਰਾਂ ਦੇ ਆਉਣ ਉਹ ਸਾਰੇ ਦੇ ਸਾਰੇ ਸ਼ੋਅ ਤੁਸੀਂ ਸੋਲਡ ਆਊਟ ਕੀਤੇ ਆ ਇਹ ਵੀ ਸੋਲਡ ਆਊਟ ਬੱਬਰ ਸ਼ੇਰੋ ਸ਼ੋਅ ਕਰ ਦਿਓ ਜਿਨ੍ਹਾਂ ਦੇ ਘਰਾਂ 'ਚ ਧੀਆਂ 'ਤੇ ਆਉਣੀਆਂ ਉਹ ਤਾਂ ਜ਼ਰੂਰ ਆਉਣਾ ਨਾ

0: ਰਾਜਨ ਜੀ ਆ ਗਏ ਲਾਈਨ ਤੇ, ਉਸ ਤੋਂ ਬਾਅਦ ਹਰਪ੍ਰੀਤ ਸੈਣ ਜੀ ਹਾਜ਼ਰ ਵੀ ਲਵਾਉਣਗੇ। ਰਾਜਨ ਜੀ ਕੀ ਹਾਲ ਚਾਲ ਹੈ ਸਰ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਜੀ ਸਰ।
1: ਸੋ ਅੱਜ ਦੱਸਣਾ ਚਾਹਾਂਗੇ ਜੀ, ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਸਾਡੀ ਕ੍ਰੈਡਿਟ ਵਿਊ ਤੇ ਸੈਂਟਰ ਰੋਡ ਵਾਲੀ ਲੋਕੇਸ਼ਨ ਦੇ ਉੱਤੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਨੇ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਖਾਸ ਕਰਕੇ ਹਜੀ ਜੀ ਟਿਊਜ਼ਡੇ ਨੂੰ, ਮੰਗਲਵਾਰ ਨੂੰ ਸਕੂਲ ਖੁੱਲ੍ਹਣੇ ਨੇ। ਸੋ ਜਿਹੜੇ ਵੀ ਬੱਚਿਆਂ ਨੇ ਆਪਣਾ ਐਗਜ਼ਾਮ ਕਰਵਾਉਣਾ ਤੇ ਨਵੇਂ ਕਲਾਸਿਸ ਆਰਡਰ ਕਰਨੇ ਨੇ, ਉਹ ਸਾਡੇ ਕੋਲ ਅੱਜ ਆ ਸਕਦੇ ਨੇ। ਜ਼ਿਲ੍ਹਾ ਬਹੁਤ ਵਧੀਆ ਵਧੀਆ ਲਿੱਤਿਆਂ ਅਸੀਂ ਬੱਚਿਆਂ ਵਾਸਤੇ ਬੈਕ ਟੂ ਸਕੂਲ ਕਰਕੇ ਆਪਣੇ ਵੈਂਡਰਸ ਦੇ ਕੋਲੋਂ। ਜਿੰਨੇ ਵੀ ਬੱਚੇ ਆ ਕੇ ਆਪਣੀ ਅੰਕਾਂ ਬਣਵਾ ਰਹੇ ਨੇ, ਸਾਰੇ ਹੀ ਬੱਚਿਆਂ ਨੂੰ ਸਿਰਫ ਆਪਣੀ ਗਲਾਸਿਸ ਉੱਤੇ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਪੈਣੀ ਹੈ ਤੇ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਿਹਾ ਜੀ। ਤੇ ਜਿਹੜਾ ਤੁਸੀਂ ਫਰੇਮ ਬਾਏ ਕਰ ਰਹੇ ਹੋ ਬੱਚਿਆਂ ਵਾਸਤੇ, ਉਹਨਾਂ ਦੇ ਉੱਤੇ ਵੀ ਬਹੁਤ ਵਧੀਆ ਵਧੀਆ ਡਿਸਕਾਊਂਟ ਮਿਲ ਰਿਹਾ ਜੀ। ਰੇਬਨ ਦੇ ਫਰੇਮ, ਮਾਈਕਲ ਕੋਰਸ ਦੇ, ਅਰਮਾਨੀ ਦੇ, ਕੋਚ ਦੇ, ਟੌਰੀ ਬਰਚ ਦੇ, ਕੇ ਐਚ ਪੇਅਰ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਟੌਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਟੀ ਦੇ ਤੇ ਵੈਲੈਂਟੀਨੋ ਦੇ ਫਰੇਮ, ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਲੰਡਨ ਫੌਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਤੇ ਹਰਜੀਤ ਜੀ, ਇਹਨਾਂ ਦੀ ਪ੍ਰਾਈਸ ਵੀ ਬਹੁਤ ਵਧੀਆ ਹੈ, $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਦੇ ਵਿੱਚ ਤੁਹਾਨੂੰ ਅਸੀਂ ਅੱਜ ਬ੍ਰਾਂਡਿਡ ਫਰੇਮ ਦੇ ਰਹੇ ਹਾਂ। ਤੇ ਚੋਇਸ ਕਰਨ ਦੇ ਲਈ ਤੁਹਾਡੇ ਕੋਲ 700 ਤੋਂ 800 ਫਰੇਮ ਸਾਡੇ ਕੋਲ ਡਿਸਪਲੇ ਤੇ ਲੱਗਿਆ। ਇਹਨਾਂ ਚੋਂ ਕੋਈ ਵੀ ਫਰੇਮ ਚੂਜ਼ ਕਰਕੇ ਤੁਸੀਂ ਆਪਣੀਆਂ ਗਲਾਸਿਸ ਬਣਵਾ ਸਕਦੇ ਹੋ। ਸੋ ਡੀਲਾ ਲੈਣ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਨੰਬਰ ਹੈ ਸਾਡਾ 905-460-8888 ਤੇ ਇਹੀ ਡੀਲਰ ਤੁਹਾਨੂੰ ਸਾਡੀ ਦੂਜੀ ਲੋਕੇਸ਼ਨ ਜਿਹੜੀ ਕਿ ਹੈ ਜੀ 10635 ਕ੍ਰੈਡਿਟ ਵੀ ਰੋਡ, ਕ੍ਰੈਡਿਟ ਵੀ ਤੇ ਸੈਂਡਲ ਰੋਡ ਦੀ ਇੰਟਰਸੈਕਸ਼ਨ ਹੈ, ਇੱਥੇ ਵੀ ਤੁਹਾਨੂੰ ਸੇਮ ਡੀਲਰ ਮਿਲਣਗੀਆਂ। ਔਰ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਅੱਗੇ ਨੇ ਦੱਸ ਦਈਏ, ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਆ। ਨੰਬਰ ਇੱਕ ਵਾਰੀ ਫਿਰ ਜੀ 905-460-8888, 905-460-8888।
0: ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ ਰਾਜਨ ਜੀ। ਪ੍ਰੋਗਰਾਮ ਪੰਜਾਬੀ ਵਿਰਸਾ ਜੀ, ਹਰਪ੍ਰੀਤ ਜੀ ਕੀ ਹਾਲ ਚਾਲ ਹੈ? ਠੀਕ ਹੋ?
2: ਬਿਲਕੁਲ ਠੀਕ ਠਾਕ ਹਰਜੀ ਜੀ।
0: ਅੱਜ ਕਿਹਦੇ ਬਾਰੇ ਗੱਲਬਾਤ ਕਰਨੀ ਹਰਪ੍ਰੀਤ ਜੀ ਆਪਾਂ?
2: ਹਰਜੀ ਜੀ, ਸੋ ਇੰਸ਼ੋਰੈਂਸ ਦੇ ਟੌਪਿਕ ਤੇ ਉੱਪਰ ਆਪਾਂ ਹਮੇਸ਼ਾ ਇਨਫੋਰਮੇਸ਼ਨ ਦਿੰਦੇ ਰਹਿੰਦੇ ਆ, ਇੰਪੋਰਟੈਂਸ ਦੀ ਗੱਲ ਕਰਦੇ ਆ ਲਾਈਫ ਇੰਸ਼ੋਰੈਂਸ ਦੇ।
0: ਮੈਂ ਸੌਰੀ ਤੁਹਾਡੀ ਗੱਲ ਵਿੱਚ, ਮੈਨੂੰ ਫਿਰ ਮੈਂ ਹੈਰਾਨ ਹੁੰਦਾ ਯਾਰ, ਅਸੀਂ ਰੋਜ਼ ਇੱਥੇ ਦੁਹਾਈ ਕਰਦੇ ਆ ਤੁਹਾਡੀ, ਰੋਜ਼ ਅਸੀਂ ਬੋਲਦੇ ਆ, ਪਤਾ ਨਹੀਂ ਫਿਰ ਨਹੀਂ ਸਮਝ ਆਉਂਦੀ। ਪਰਸੋਂ ਰਾਤੀ ਬੰਦਾ ਆਇਆ ਇੰਡੀਆ ਦਾ ਵਿਜ਼ਟਰ ਵੀਜ਼ੇ ਦੇ, ਮੈਂ 20 ਤਰੀਕ ਨੂੰ ਵਾਪਸ ਜਾਣਾ, 20 ਸਤੰਬਰ ਨੂੰ। ਤੇ ਮੈਂ ਅਚਾਨਕ ਪੁੱਛ ਬੈਠਾ, ਮੈਂ ਕਿਹਾ ਇੰਸ਼ੋਰੈਂਸ ਭਾਜੀ ਤੁਸੀਂ ਕਰਾ ਲਈ? ਕਹਿੰਦੇ ਨਹੀਂ ਸਾਨੂੰ ਵੀ ਲੋੜ ਹੈ ਇੰਸ਼ੋਰੈਂਸ। ਪਰ ਜਿਹਨਾਂ ਨੇ ਸੱਦਿਆ, ਜੇ ਕੋਈ ਪੰਗਾ ਪੈ ਗਿਆ ਤੇ ਕੌਣ ਜ਼ਿੰਮੇਵਾਰ ਇੱਥੇ? ਮੈਂ ਤਾਂ ਹੈਰਾਨ ਹਾਂ। ਅੱਛਾ, ਪਰਸੋਂ ਆਇਆ ਬੰਦਾ ਤੇ 20 ਤਰੀਕ ਨੂੰ ਵਾਪਸ ਚਲ ਜਾਣਾ, ਪਰਸੋਂ ਮੀਨਸ ਕਿੰਨੀ ਤਰੀਕ ਸੀ? 1 ਤਰੀਕ ਹੋਊਗੀ।
2: ਹਾਂਜੀ,
0: 20 ਦਿਨਾਂ ਦੀ ਕਿੰਨੀ ਹੋਏਗੀ ਜੇ ਬੰਦਾ 60 ਸਾਲ ਦਾ ਹੋਊਗਾ? ਤੇ $50 ਦੇ ਪਿੱਛੇ ਤੁਸੀਂ ਕਿੱਡਾ ਵੱਡਾ ਰਿਸਕ ਲੈ ਰਹੇ ਆਪਣੀ ਜ਼ਿੰਦਗੀ ਦਾ। ਮੈਂ ਉਹਨਾਂ ਨੂੰ ਕਿਹਾ, ਭਾਈ ਇੰਸ਼ੋਰੈਂਸ ਆਪਣੀ ਕਰਾ ਲਓ ਤੁਸੀਂ, ਹੁਣ ਆਉਣ ਲੱਗੀ, ਹੁਣ 48 ਘੰਟੇ ਬਹਿ ਜੂਗੇ ਤੁਹਾਨੂੰ, 2 ਦਿਨਾਂ ਦੇ ਬਾਅਦ ਇੰਸ਼ੋਰੈਂਸ ਸ਼ੁਰੂ ਹੋਣੀ ਉਹਨਾਂ ਦੀ। ਪਤਾ ਨਹੀਂ, ਮੈਂ ਹਲੇ ਕੱਲ ਪਰਸੋਂ ਪਿਛਲੇ ਹਫ਼ਤੇ ਸਟੋਰੀ ਸੁਣਾਈ ਸੀ, ਇੱਕ ਬਾਪ ਆਪਣੀ ਕੁੜੀ ਦੇ ਵਿਆਹ ਦੇ ਇੱਥੇ ਆਇਆ ਟੋਰਾਂਟੋ, 10 ਸਤੰਬਰ ਦੀ ਉਹਦੀ ਵਾਪਸੀ, ਅੱਜ ਹਸਪਤਾਲ 'ਚ ਪਿਆ, $2 ਲੱਖ ਦਾ ਖਰਚਾ, ਗੋ ਫੰਡ ਦੇ ਜਾ ਕੇ ਪੈਸੇ ਲੋਕਾਂ ਨੂੰ ਇਕੱਠੇ ਹੋ ਰਹੇ ਆ। ਪਤਾ ਨਹੀਂ ਪੱਲੇ ਕਿਉਂ ਨਹੀਂ ਪੈਂਦੀ ਗੱਲ। ਫਿਰ ਬਾਅਦ 'ਚ ਰੇਡੀਓ ਦਾ ਦੁਹਾਈਆਂ ਪਾਉਂਦੇ ਹਾਂ ਅਸੀਂ, ਪੈਸੇ ਭੇਜੋ। ਹੈਰਾਨਗੀ ਦੀ ਗੱਲ ਹੋ ਗਈ ਰਾਤੀ, ਮੈਂ ਫਿਰ ਸੁਣ ਕੇ, ਮੈਂ ਰਾਤੀ ਖੁਦ ਉੱਥੇ ਬੈਠਾ ਅਤੇ ਮੈਂ ਖੁਦ ਪੁੱਛਿਆ, ਮੈਂ ਕਿਹਾ ਤੁਹਾਡੀ ਇੰਸ਼ੋਰੈਂਸ ਹੋਈ? ਕਹਿੰਦੇ ਨਹੀਂ। ਕੀ ਕਰੋਗੇ? ਰੱਬ ਨਾ ਕਰੇ ਕੋਈ ਪੰਗਾ ਪੈ ਗਿਆ ਇੱਥੇ, ਕਿਹੜਾ ਬਾਪੂ ਬੈਠਾ ਤੁਹਾਡੇ ਆ ਕੇ $2-2 ਲੱਖ ਖਰਚੋਗੇ ਇੱਥੇ ਆ ਕੇ? ਉਹ ਯਾਰ, ਇਹਨਾਂ ਚੀਜ਼ਾਂ ਨੂੰ ਸਮਝ ਲਓ। ਅੱਜ ਜਿਵੇਂ ਹਰਪ੍ਰੀਤ ਜੀ ਨੂੰ ਮੈਂ ਰਫਲੀ ਆਈਡੀਆ ਪੁੱਛਿਆ, 1 ਤਰੀਕ ਨੂੰ ਬੰਦਾ ਆਇਆ ਇੰਡੀਆ ਤੋਂ, 20 ਤਰੀਕ ਨੂੰ ਉਹਨੇ ਵਾਪਸ ਚਲ ਜਾਣਾ। ਚਲੋ ਫਾਈਨ, ਉਹ ਹੈਲਥ ਵਾਈਜ਼ ਠੀਕ ਆ, ਵਧੀਆ ਹੋਣਗੇ, ਗੁੱਡ। ਪਰ ਨੈਵਰ ਨੋ, ਕੁਛ ਵੀ ਹੈਪਨ ਹੋ ਜਾਵੇ, ਤੁਸੀਂ ਹੁਣ $40-50 ਦੇ ਪਿੱਛੇ ਆਪਣੀ ਲਾਈਫ ਨੂੰ ਕਿੱਡਾ ਵੱਡਾ ਰਿਸਕ ਦੇ ਵਿੱਚ ਪਾ ਰਹੇ ਹੋ। ਹਰਪ੍ਰੀਤ ਸੈਣੀ ਨੂੰ ਕਾਲ ਕਰੋ, ਮੈਂ ਬਾਰ ਬਾਰ ਤੁਹਾਨੂੰ ਕਹਿੰਦਾ ਹੁੰਦਾ, ਜਿਹੜੇ ਵੀ ਪਰਿਵਾਰ ਇੰਡੀਆ ਤੋਂ ਅੱਜ ਕੱਲ੍ਹ ਤੁਰਨ ਵਾਲੇ ਉੱਥੋਂ ਦਿੱਲੀ ਜੇ ਏਅਰਪੋਰਟ 'ਤੇ ਬੈਠੇ ਆ, ਮੈਂ ਬਾਰ ਬਾਰ ਕਹਿੰਦਾ ਹੁੰਦਾ, ਜੇ ਦਿੱਲੀ ਏਅਰਪੋਰਟ ਤੇ ਹੱਲੇ ਵੀ ਆਪਣੀਆਂ ਫੈਮਿਲੀਆਂ ਬੈਠੀਆਂ, ਤੁਸੀਂ ਇਹ ਨਾ ਸੋਚਿਓ ਕਿ ਉਹ ਤੁਹਾਡੇ ਘਰ ਆ ਗਏ। ਏਅਰਪੋਰਟ ਜਦੋਂ ਉਤਰਨਾ ਨਾ, ਪਲੇਨ ਦੇ ਐਡਰੈਸ ਤੁਹਾਡੇ ਘਰ ਦਾ ਜਾਣਾ, ਉੱਥੇ ਐਡਰੈਸ ਉਹਨਾਂ ਲਿਖਿਆ ਹੁੰਦਾ ਨਾ, ਉੱਥੇ ਹੋਰ ਤਾਂ ਐਡਰੈਸ ਲਿਖਿਆ ਹੁੰਦਾ ਕੋਈ
2: ਨਹੀਂ, ਸਪੌਂਸਰ ਦਾ ਹੀ ਹੋਣਾ,
0: ਸਪੌਂਸਰ ਐਡਰੈਸ ਹੁੰਦਾ ਨਾ। ਤੇ ਮੁੜ ਕੇ ਪੰਗਾ ਉੱਥੇ ਹਸਪੀਟਲ ਤੁਸੀਂ ਜਾਣਾ, ਉੱਥੇ ਵੀ ਸਾਈਨ ਕਿਸ ਰੰਗੇ ਤੇ ਕਰਾਉਣੇ ਆ।
2: ਹਾਂਜੀ,
0: ਤੇ ਉੱਥੇ ਜਿਹਦੇ ਸਾਈਨ ਹੋ ਗਿਆ ਫਸ ਗਿਆ ਬੰਦਾ, ਉਹਨਾਂ ਦੇ ਘਰਾਂ ਦੇ ਲੀਨ ਪੈਣੀ ਆ। ਮੁੜ ਕੇ ਦੇਖ ਲਓ ਜਿਹੜੇ ਮੇਰੇ ਵੀਰ ਮੇਰੇ ਉਹ ਆਪਣੀਆਂ ਫੈਮਿਲੀਆਂ ਇੰਡੀਆ ਤੋਂ ਆ ਰਹੀਆਂ, ਹਰਪ੍ਰੀਤ ਸੈਣੀ ਨੂੰ ਫੋਨ ਕਰੋ, ਯਾਰ ਤੁਸੀਂ ਇੰਨੇ ਸਮਝਦਾਰ ਆ, ਆਉਂਦਿਆਂ ਨਾਲ ਘੜੇ ਖੋਲ ਲੈਣੇ ਦੋ ਦੋ ਦਾਰੂ ਦੇ, ਜਿਹੜੀ ਦੋ ਢਾਈ ਸੌ ਦਾਰੂ ਨਾਲ ਮੱਛੀ ਵੀ ਬਣਾਉਣੀ ਆ, ਫਿਰ ਘਰ ਨੂੰ ਕਹਿਣਾ ਗੋਡ ਮੀਟ ਵੀ ਬਣਾ, ਉਹ ਲੱਗਣੇ ਨਾ ਪੈਸੇ, ਫਰੀ ਤਾਂ ਆਉਣੀ ਤੁਸੀਂ ਦਾਰੂ ਕਿਤੇ, ਜਾਂ ਘਰੇ ਕੱਢ ਲੈਣੀ ਦਾਰੂ, ਤੁਸੀਂ ਇੰਡੀਆ ਤੋਂ ਲੈ ਆਓ ਦਾਰੂ ਕੈਨੀ ਭਰ ਕੇ, ਪੀਪਾ ਭਰ ਕੇ ਲੈ ਆਓ, ਉਹ ਵੀ ਪੈਸੇ ਲੱਗਣੇ ਇੱਥੇ। ਇਹ ਵੀਰ ਮੇਰੇ ਇੱਕ ਮੈਸੇਜ ਆ, ਪਲੀਜ਼ ਇਹਨੂੰ ਫੋਲੋ ਅਪ ਕਰੋ, ਹਰਪ੍ਰੀਤ ਸੈਣੀ ਨੂੰ ਹੁਣੇ ਕਾਲ ਕਰੋ, ਜਿਹੜੇ ਪਰਿਵਾਰ ਸਾਡੇ ਅੱਜ ਕੱਲ ਪਰਸੋਂ ਵੀਕਐਂਡ ਦੇ ਇੰਡੀਆ ਤੋਂ ਆ ਰਹੇ ਆ, ਵੀਰ ਬਣ ਕੇ ਕਰੋ ਕਾਲ, ਇਹ 'ਚ ਫਾਇਦਾ ਤੁਹਾਡਾ ਹੀ ਹੈ, ਹੋਰ ਕਿਸੇ ਦਾ ਨਹੀਂ ਫਾਇਦਾ। 416-817-6500 ਹਰਪ੍ਰੀਤ ਸੈਣੀ ਜੀ।
2: ਬਿਲਕੁਲ ਜੀ, ਸੋ ਜਿਹੜੀ ਇਹ ਵਿਜ਼ਿਟਰ ਇੰਸ਼ੋਰੈਂਸ ਦੀ ਆਪਾਂ ਗੱਲ ਕਰ ਰਹੇ ਹਾਂ, ਸੋ ਇਹਦੇ ਵਿੱਚ ਅੱਗੇ ਡਿਫਰੈਂਟ ਪਲਾਨਸ ਹੈਗੇ ਆ। ਸੋ ਤੁਸੀਂ ਕਿੰਨੀ ਅਮਾਊਂਟ ਦੀ ਕਵਰੇਜ ਲੈਣੀ ਆ, ਅਗਰ ਤੁਹਾਨੂੰ ਲੱਗ ਰਿਹਾ ਹੋਵੇ ਕਿ ਹਾਂਜੀ ਜੀ ਲੱਖ, ਦੋ ਲੱਖ, ਪੰਜ ਲੱਖ ਡਾਲਰ ਦੀ ਕਵਰੇਜ ਚਾਹੀਦੀ ਆ, ਬਟ ਉਹਦਾ ਪ੍ਰੀਮੀਅਮ ਤੁਹਾਨੂੰ ਲੱਗਦਾ ਕਿ ਜ਼ਿਆਦਾ ਹੈਗਾ, ਤਾਂ ਡਿਡਕਟੀਵਲ ਐਡ ਕਰ ਸਕਦੇ ਆ, ਕਿਉਂਕਿ ਰੈਦਰ ਦੈਨ ਜਿੱਦਾਂ ਹੁਣ ਤੁਸੀਂ ਕਿਹਾ ਕਿ ਕਿਸੇ ਦਾ ਲੱਖ ਦੋ ਲੱਖ ਡਾਲਰ ਦਾ ਖਰਚਾ ਆ ਗਿਆ, ਹੁਣ ਜਾਂ ਲੱਖ ਦੋ ਲੱਖ ਡਾਲਰ ਆਪਣੀ ਪਾਕਿਟ ਚੋਂ ਕਵਰ ਕਰਨਾ ਸੌਖਾ ਆ, ਜਾਂ ਹਜ਼ਾਰ ਦੋ ਹਜ਼ਾਰ ਦਾ ਡਿਡਕਟੀਵਲ, ਬਿਲਕੁਲ। ਸੋ ਇਸ ਕਰਕੇ ਤੁਸੀਂ ਡਿਡਕਟੀਵਲ ਪਾ ਸਕਦੇ ਆ, ਉਹਦੇ ਨਾਲ ਇਹ ਹੈਗਾ ਕਿ ਤੁਹਾਨੂੰ ਡਿਸਕਾਊਂਟ ਐਡ ਹੋ ਜਾਂਦੇ ਆ, $1,000 ਦੇ ਉੱਪਰ 20% ਡਿਸਕਾਊਂਟ ਆ, $2,000-$3,000 ਪਾਓਗੇ ਅੱਗੇ 25-30% ਦੇ ਡਿਸਕਾਊਂਟ ਮਿਲ ਜਾਣੇ ਆ ਤੁਹਾਨੂੰ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ, ਜਦੋਂ ਵੀ ਉਹ ਆ ਰਹੇ ਉਹਨਾਂ ਦੀ ਆਉਣ ਤੋਂ ਪਹਿਲਾਂ ਕਵਰੇਜ ਕਰਵਾਓ, ਤਾਂ ਕਿ ਕੋਈ ਵੇਟਿੰਗ ਪੀਰੀਅਡ ਨਾ ਹੋਵੇ ਪਾਲਿਸੀ ਦੇ ਵਿੱਚ। ਦੂਜੀ ਮੇਨ ਚੀਜ਼ ਇਹ ਹੈਗੀ ਆ ਕਿ ਉਹਨਾਂ ਦੀ ਕੋਈ ਵੀ ਐਗਜ਼ਿਸਟਿੰਗ ਕੰਡੀਸ਼ਨ ਆ ਉਹਨੂੰ ਜ਼ਰੂਰ ਡਿਸਕਲੋਜ਼ ਕਰੋ, ਤਾਂ ਕਿ ਜਿਹੜਾ ਐਡਵਾਈਜ਼ਰ ਹੈਗਾ ਆ ਉਹ ਤੁਹਾਨੂੰ ਪ੍ਰੋਪਰ ਪਲਾਨ ਰਿਕਮੈਂਡ ਕਰ ਸਕੇ, ਕਿਉਂਕਿ ਕਈ ਵਾਰੀ ਉਹ ਬਹੁਤ ਸਾਰੀਆਂ ਮੈਡੀਕੇਸ਼ਨ ਲੈਂਦੇ ਹੁੰਦੇ ਆ, ਬਲੱਡ ਪ੍ਰੈਸ਼ਰ ਦੀ ਲੈਂਦੇ ਆ, ਕੋਲੈਸਟ੍ਰੋਲ ਦੀ ਲੈਂਦੇ, ਪਰ ਬੰਦੇ ਨੂੰ ਇਦਾਂ ਲੱਗਦਾ ਹੁੰਦਾ ਨਹੀਂ ਉਹ ਮੈਡੀਕੇਸ਼ਨ ਤਾਂ ਉਹਨਾਂ ਨੇ ਪਿੱਛੋਂ ਲੈ ਕੇ ਆਉਣੀ ਹੈ, ਇਸ ਕਰਕੇ ਆਪਾਂ ਨੂੰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਕਰਨ ਦੀ ਲੋੜ ਨਹੀਂ ਹੈਗੀ। ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਕਿਸੇ ਵੀ ਇੰਸ਼ੋਰੈਂਸ ਕੰਪਨੀ ਨੇ ਉਹਨਾਂ ਦੀ ਬਲੱਡ ਪ੍ਰੈਸ਼ਰ ਦੀ ਦਵਾਈ ਕਵਰ ਕਰਨੀ ਹੈ, ਉਹ ਤਾਂ ਉਹਨਾਂ ਨੂੰ ਪਿੱਛੋਂ ਹੀ ਲਿਆਉਣੀ ਪੈਣੀ ਆ, ਪਰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦਾ ਮਤਲਬ ਇਹ ਹੈਗਾ ਆ ਕਿ ਉਸ ਬਲੱਡ ਪ੍ਰੈਸ਼ਰ ਦੇ ਕਰਕੇ ਇੱਥੇ ਕੋਈ ਕੰਡੀਸ਼ਨ ਆ ਗਈ, ਬੰਦੇ ਦਾ ਬਲੱਡ ਪ੍ਰੈਸ਼ਰ ਸਡਨਲੀ ਹਾਈ ਹੋ ਗਿਆ, ਉਹਨੂੰ ਹਾਰਟ ਅਟੈਕ ਹੋ ਗਿਆ, ਕੰਪਨੀ ਨੇ ਕਵਰ ਤਾਂ ਕਰਨਾ ਆ ਜੇ ਤੁਸੀਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲਾ ਪਲਾਨ ਲਿਆ ਹੋਇਆ ਤੇ ਉਹ ਬੰਦਾ ਜਿਹੜਾ ਹੈਗਾ ਆ ਉਹ ਸਟੇਬਲ ਹੋਵੇ। ਸੋ ਜਿਹੜੇ ਵੀ ਸਟੇਬਿਲਿਟੀ ਕਲੋਜ਼ ਵਾਲੀ ਤੁਸੀਂ ਕਵਰੇਜ ਲਈ ਆ, ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਇਹਦੀਆਂ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500, 416-817-6500।
0: ਇੱਕ ਨੰਬਰ ਤੁਹਾਨੂੰ ਮੈਂ ਦੁਬਾਰਾ ਵੀ ਦੇ ਦਿੰਦਾ ਹਰਪ੍ਰੀਤ ਸੈਣ ਜੀ ਦਾ, ਮੈਂ ਤੁਹਾਨੂੰ ਫਿਰ ਦੱਸ ਰਿਹਾ, ਇਹ ਜ਼ਰੂਰੀ ਆ, ਬਹੁਤ ਜ਼ਰੂਰੀ ਆ। ਜੇ ਹਰ ਹਫਤੇ ਹਰਪ੍ਰੀਤ ਸੈਣੀ ਜੀ ਇੱਥੇ ਆਉਂਦੇ ਆ ਨਾ, ਚਲੋ ਇਹਨਾਂ ਦਾ ਕੰਮ ਹੈ, ਇਹਨਾਂ ਦਾ ਬਿਜ਼ਨਸ ਹੈ, ਜੇ 2-3 ਮਹੀਨੇ ਦੇ ਇੰਸ਼ੋਰੈਂਸ ਤੁਸੀਂ ਕਰਾ ਵੀ ਲਈ, $400-500 ਲਾਭ ਦਿੱਤਾ, $400-500 ਜਿਹਨਾਂ ਨੂੰ ਕਿਹੜਾ 4-5 ਹਜ਼ਾਰ ਬਣ ਜਾਣਾ, ਕਿਤੇ 100-150 ਬਣ ਜੂ ਇਹਨਾਂ ਨੂੰ, ਹੋਰ ਉੱਥੇ ਕੀ ਬਣ ਜੂ, ਤੇ ਉਹਦੇ 'ਚ ਫਾਇਦਾ ਕਿਹਦਾ, ਤੁਹਾਡਾ, ਤੁਹਾਡੀ ਫੈਮਿਲੀ ਦਾ, ਤੁਸੀਂ ਰਿਲੈਕਸ ਹੋ ਜਾਓਗੇ। 416-817-6500, 416-817-6500 ਦੇ ਕਾਲ ਕੀਤੀ ਜਾ ਸਕਦੀ ਹੈ। ਮਾਸਟਰ ਜੂਲਰ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ, ਔਰ ਮਾਸਟਰ ਜੂਲਰ ਤੁਹਾਡੇ ਵਾਸਤੇ ਸੋਨੇ ਦੇ ਬਿਸਕੁਟ ਬਹੁਤ ਜ਼ਿਆਦਾ ਆ ਗਏ ਆ, ਕਿਉਂਕਿ ਅੱਗੇ ਦੀਵਾਲੀ ਆ ਰਹੀ ਹੈ, ਕਈ ਵਾਰੀ ਪਰਿਵਾਰਾਂ ਨੇ ਆਪਣੀਆਂ ਧੀਆਂ ਧਿਆਨੀਆਂ ਨੂੰ ਦੀਵਾਲੀ ਦਾ ਗਿਫਟ ਦੇਣਾ ਹੁੰਦਾ, ਤੇ ਇਹ ਬੜਾ ਜ਼ਰੂਰੀ ਹੁੰਦਾ, ਕੋਈ ਆਪਾਂ ਕਈ ਵਾਰੀ ਘਰ ਦੇ ਵਿੱਚ ਵਧੀਆ ਗਿਫਟ ਵੀ ਖਰੀਦਦੇ ਹਾਂ ਦੀਵਾਲੀ ਵਾਲੇ ਦਿਨ, ਚਾਂਦੀ ਦਾ ਗਿਫਟ ਵੀ ਖਰੀਦਦੇ ਹਾਂ, ਤੇ ਤੁਸੀਂ ਮਾਸਟਰ ਜੂਲਰ ਤੇ ਪਹੁੰਚੋ, 905-906-2424 ਦੇ ਕਾਲ ਕੀਤੀ ਜਾ ਸਕਦੀ ਹੈ। ਦੋ ਲੋਕੇਸ਼ਨ ਤੁਹਾਡੀ ਸੇਵਾ ਚ ਹਾਜ਼ਰ ਹੈ, ਏਅਰਪੋਰਟ ਐਂਡ ਮੇ ਫੀਲਡ ਦੇ ਕਾਰਨਰ ਤੇ ਹੈ, ਬਹੁਤ ਵੱਡਾ ਪਲਾਜ਼ਾ ਬਣਿਆ ਉਹਦੇ ਵਿੱਚ ਹੈ, ਦੂਸਰੀ ਲੋਕੇਸ਼ਨ ਜਿਹੜੀ ਬਵੇੜ ਐਂਡ ਮਾਊਂਟ ਐਸ਼ ਦੇ ਕਾਰਨਰ ਜਿੱਥੇ ਫਟੀਨੋਸ ਵਾਲਾ ਪਲਾਜ਼ਾ ਹੈ, ਉੱਥੇ ਤੁਸੀਂ ਪਹੁੰਚਣਾ ਹੈ, ਤੁਹਾਡੇ ਵਾਸਤੇ ਹਾਜ਼ਰ ਹੈ ਮਾਸਟਰ ਜੂਲਰ, 22 ਕੈਰਟ ਦੀ ਜੂਲਰੀ ਦੁਬਈ ਦੀ, ਮੇਡ ਇਨ ਦੁਬਈ। ਕਹਿੰਦੇ ਹਰਜੀਤ ਜੀ ਅਸੀਂ ਦੁਬਈ ਦਾ ਮਾਲ ਜ਼ਿਆਦਾ ਵੇਚਦੇ ਹਾਂ, ਕਿਉਂਕਿ ਦੁਬਈ ਚ ਜੂਲਰੀ ਕੈਸੀ ਕਮਾਲ ਦੇ ਡਿਜ਼ਾਈਨ, ਉਹ ਕਿਤੇ ਹੋਰ ਨਹੀਂ ਬਣਦੇ, ਤੇ ਜੇ ਤੁਸੀਂ ਵੀ ਵਧੀਆ ਦੁਬਈ ਦੀ ਜੂਲਰੀ ਲੈਣੀ ਹੈ ਤੇ ਮਾਸਟਰ ਜੂਲਰ ਦਾ ਨਾਮ ਯਾਦ ਰੱਖੋ, 905-906-2424 ਦੇ ਕਾਲ ਕੀਤੀ ਜਾ ਸਕਦੀ ਹੈ, 905-906-2424। ਇੰਡੀਅਨ ਫਰੂਟ ਲੈਂਡ ਦੇ ਬੜੀ ਜ਼ਬਰਦਸਤ ਸੇਲ ਲੱਗੀ ਹੈ, ਥਾਲੀ 499 ਦੀ ਮਿਲ ਰਹੀ ਹੈ ਇੰਡੀਅਨ ਫਰੂਟ ਲੈਂਡ ਦੇ।
3: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰਹਮਚੰਡ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ

0: Brampton या फिर तीजे लोकेशन 9985 Macwin Drive Unit 9 Brampton Indian Fruitland ते हुण चौथी नवी लोकेशन 1465 Mayfield Road Brampton वधिया ग्रोसरी सब तो नेड़े Indian Fruitland 905-456-9900
1: HK Movers का हो साथ लोकल एंड लॉन्ग डिस्टेंस के लिए टेंशन लेने की नहीं है बात HK Movers होम ऑफिस अपार्टमेंट्स एंड डिलीवरी बिग और स्मॉल वी मूव इट ऑल वी ऑल्सो शिप कार्स वी ऑल्सो डू स्टोरेज 30 इयर्स एक्सपीरियंस वी सर्व विद अ स्माइल HK Movers गिव अस अ कॉल मिस्टर हरमिंदर 416-524-6704 416-524-6704
2: हासल फ्री मूविंग के लिए HK Movers
3: A to Z किचन कैबिनेट भाई वाह क्या किचन कैबिनेट तैयार करदे हन लक्की भाजी दीआं बनियां किचन कैबिनेट देख के गुआंढ वी बहाने नाल तुहाडे घरे आउंदे हन शीशे नाल भरियां किचन कैबिनेट वास्ते डिजाइनर किचन कैबिनेट वास्ते A to Z किचन कैबिनेट 416-720-7073 905-720-7073 ते कॉल कर सकदे हो
4: आज
5: बॉलीवुड मूवीज ने टीवी शोज वेब सीरीज हिंदी पंजाबी लाइव टीवी चैनल इंजॉय करने वर्ल्ड्स बेस्ट हाईएस्ट क्वालिटी वाला आईपीटीवी बॉक्स है ते नाले टिल्लो वीडियो को गुरबानी रेडियो भी है ते डिलीवरी बिल्कुल फ्री होर दस क्या चाहिए सेलिब्रेशन 40 इयर्स इन एंटरटेनमेंट बिजनेस
6: डॉन को पकड़ना मुश्किल ही नहीं नामुमकिन
5: पर टिलो वीडियो ते जदों मर्जी आ जाओ एबनीजर एंड गोर रोड 905-204-1313 जां tillovideo.com होर कोई सेवा
7: You're listening to Punjabi Versa, Monday to Friday, 11 a.m. to 12 p.m. For more information, call 647-448-1000.
3: ਸੱਤ ਤਰੀਕ ਨੂੰ ਵਾਈਲਡ ਵਰਲਡ ਪਾਰਕ ਦੇ ਵਿੱਚ ਤੁਹਾਨੂੰ ਪਤਾ ਕਿ ਮੇਲਾ ਕਿਰਤੀਆਂ ਦਾ ਹੋ ਰਿਹਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਮੇਲ ਸਿੰਘ ਜੀ ਸੱਗੂ ਕਮਿਊਨਿਟੀ ਦਾ ਮਾਣ ਹੈ ਕਮਿਊਨਿਟੀ ਦਾ ਪਿਆਰ ਹੈ ਉਹਨਾਂ ਨਾਲ ਔਰ ਹਰ ਸਾਲ ਇਹ ਮੇਲਾ ਕਿਰਤੀਆਂ ਦਾ ਕਰਾਉਂਦੇ ਆ ਬਿਲਕੁਲ ਫ੍ਰੀ ਤੁਸੀਂ ਉੱਥੇ ਝੋਲਾ ਟੰਗਿਆ ਹੁੰਦਾ ਇਹਨਾਂ ਨੇ ਕਢਾਈ ਵਾਲਾ ਵਧੀਆ ਜਿਹੜਾ ਕਿ ਬੁਣਿਆ ਹੁੰਦਾ ਇੰਡੀਆ ਦਾ ਉਹ ਝੋਲੇ ਤੁਸੀਂ ਆਪਣੇ 10-20-50 ਡਾਲਰ ਜੋ ਵੀ ਤੁਹਾਡੀ ਮਰਜ਼ੀ ਆ ਉਹ ਤੁਸੀਂ ਪਾ ਸਕਦੇ ਆ ਖਰਚਾ ਖੁਰਚਾ ਤਾਂ ਦੇਖੋ ਪੂਰਾ ਕਰਨਾ ਹੀ ਹੁੰਦਾ ਫਿਰ ਵੱਡੀ ਗੱਲ ਇਹ ਹੈ ਕਿ ਕਿੱਡੀ ਵੱਡੀ ਹਿੰਮਤ ਹੈ ਇਹਨਾਂ ਦੀ ਇਹ ਸੁਮਰੇ ਆ ਕੇ ਵੀ ਆਪਣੀ ਕਿਰਤ ਨੂੰ ਨਹੀਂ ਭੁੱਲੇ ਜਿਹੜੇ ਗੁਰਮੁਖ ਲੋਕ ਹੁੰਦੇ ਆ ਨਾ ਜਿਹੜੇ ਬੜੇ ਸੰਤ ਲੋਕ ਹੁੰਦੇ ਆ ਜਿਹਨਾਂ ਦਾ ਸੰਤ ਸੁਭਾਅ ਹੁੰਦਾ ਉਹ ਇਹ ਚੀਜ਼ਾਂ ਦੇ ਨਾਲ ਨਾ ਉਹਨਾਂ ਨੂੰ ਦੁਨੀਆਦਾਰੀ ਦਾ ਫਿਕਰ ਖਤਮ ਹੋ ਜਾਂਦਾ ਸਿਰਫ ਉਹ ਆਪਣੇ ਕੰਮ ਦੇ ਉੱਤੇ ਤੇ ਆਪਣੇ ਉਸ ਗੁਰੂ ਦੇ ਨਾਲ ਮੇਲ ਨੂੰ ਮਿਲਾਪ ਨੂੰ ਲੈ ਕੇ ਇਕੱਠੇ ਹੁੰਦੇ ਆ ਤੇ ਮੇਲਾ ਕਿਰਤੀਆਂ ਦਾ ਇੱਕ ਐਸਾ ਮੇਲਾ ਹੈ ਜਿਹੜਾ ਕਿ ਪਤਾ ਨਹੀਂ ਕਿੰਨੇ ਹੀ ਸਾਲਾਂ ਤੋਂ ਸੱਗੂ ਸਾਹਿਬ ਕਰਦੇ ਆ ਰਹੇ ਆ ਔਰ ਮੈਂ ਸੱਗੂ ਸਾਹਿਬ ਦੀ ਹਿੰਮਤ ਦੀ ਦਾਤ ਦੇਣਾ ਇੱਥੇ ਔਨ ਏਅਰ ਤੁਸੀਂ ਪਿਆਰ ਕਰਦੇ ਹੋ ਸੱਗੂ ਸਾਹਿਬ ਨੂੰ ਕਮਿਊਨਿਟੀ ਦੇ ਵਿੱਚ ਬੜੇ ਪੁਰਾਣੇ ਆ ਪੌਲ ਮਾਰਟੀ ਦੇ ਨਾਲ ਇਹਨਾਂ ਦੀ ਯਾਰੀ ਹੁੰਦੀ ਸੀ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਦੇ ਨਾਲ ਤੇ ਇੰਨੇ ਪੁਰਾਣੇ ਬੰਦੇ ਆ ਔਰ ਮੈਂ ਸਮਝਦਾ ਕਿ ਜੋ ਤੁਸੀਂ ਵੀ ਸਾਥ ਦਿਆ ਕਰੋ ਕੋਈ 5 ਕੇਸ ਪਾਣੀ ਦੇ ਉਹਨਾਂ ਨੂੰ ਲੈ ਦਿਓ ਉੱਥੇ ਕੀ 10 ਡਾਲਰ ਦਾ ਫਰਕ ਪੈਂਦਾ ਯਾਰ ਹੈ ਉੱਥੇ ਸੰਗਤਾਂ ਨੇ ਛਕਣਾ ਉੱਥੇ ਜਿਹੜੀ ਕਹਿੰਦੇ ਹੁੰਦੇ ਆ ਕਿ ਜੇ ਤੁਸੀਂ ਕਿਸੇ ਨੂੰ ਖਵਾ ਦੇਣੇ ਆ ਨਾ ਇਹ ਤੁਸੀਂ ਨਹੀਂ ਖਵਾ ਰਹੇ ਘਰ ਦੇ ਵਿੱਚ ਕਈ ਵਾਰੀ ਕੋਈ 4 ਪ੍ਰਾਹੁਣੇ ਆ ਜਾਂਦੇ ਆ ਨਾ ਇਹ ਤੁਹਾਡੀ ਨਹੀਂ ਕੋਈ ਉਹਦੇ 'ਚ ਹੈ ਬੰਦੇ ਵੱਡੀ ਵੱਡੀ ਗੱਲ ਕਿ ਤੁਸੀਂ ਉਹਨੂੰ ਖਵਾ ਰਹੇ ਆ ਉਹਦੇ ਕਰਮ ਲਿਖੇ ਸੀ ਕਿ ਉਸਨੇ ਤੁਹਾਡੇ ਘਰ ਦਾ ਆ ਕੇ ਪਾਣੀ ਪੀਣਾ ਤੁਹਾਡੇ ਘਰ ਦੇ ਜਗ੍ਹਾ ਉਹਨੇ ਅੰਨ ਖਾਣਾ ਹੈ ਜਿਹੜਾ ਤੁਸੀਂ ਬਣਾ ਕੇ ਖਵਾਉਣਾ ਉਹਨਾਂ ਨੂੰ ਇਹ ਚੀਜ਼ਾਂ ਸਿਆਣੇ ਬੰਦਿਆਂ ਨੂੰ ਪੁੱਛੋ ਕੱਲ ਵੀ ਮਿਸਿਸ ਕਪੂਰ ਆਏ ਸੀ ਰੇਡੀਓ ਦੇ ਔਰ ਕੈਸੀਆਂ ਕਮਾਲ ਦੀਆਂ ਗੱਲਾਂ ਕਰ ਕਰਕੇ ਗਏ ਬਜ਼ੁਰਗਾਂ ਦਾ ਸਤਿਕਾਰ ਬਜ਼ੁਰਗਾਂ ਦੇ ਜਿਹੜੀਆਂ ਕਲਚਰ ਹੈ ਜਿਹੜੇ ਉਹਨਾਂ ਦੇ ਰੀਤੀ ਦੇ ਰਿਵਾਜ਼ ਹੁੰਦੇ ਆ ਮੈਂ ਅੱਜ ਵੀ ਦੱਸਾਂ ਤੁਹਾਨੂੰ ਕਿਚਨ ਦੇ ਵਿੱਚ ਇੰਡੀਆ 'ਚ ਬਹੁਤ ਗੁਜਰਾਤੀ ਫੈਮਿਲੀ ਹੈ ਜਿਨ੍ਹਾਂ ਦੇ ਘਰਾਂ ਵਿੱਚ ਚਿਕਨ ਨਹੀਂ ਬਣਦਾ ਕਿਚਨ ਦੇ ਵਿੱਚ ਨਾ ਜੁੱਤੀ ਲੈ ਕੇ ਜਾਣ ਦਿੰਦੇ ਅਤੇ ਤੁਲਸੀ ਦਾ ਬੂਟਾ ਲੱਗਾ ਹੁੰਦਾ ਉੱਥੇ ਘਰਾਂ ਦੇ ਵਿੱਚ ਜਿਹਦੀ ਉਹ ਪੂਜਾ ਕਰਦੇ ਆ ਪਾਠ ਪੂਜਾ ਕਰਦੇ ਆ ਅਤੇ ਜਿਹੜੇ ਬਿਜ਼ਨਸਮੈਨ ਲੋਕ ਹੁੰਦੇ ਆ ਨਾ ਸਵੇਰੇ ਜਦੋਂ ਆਪਣੀਆਂ ਦੁਕਾਨਾਂ ਖੋਲ੍ਹਦੇ ਆਪਣੀ ਗੱਦੀ ਨੂੰ ਆ ਕੇ ਮੱਥਾ ਟੇਕਦੇ ਆ ਕਹਿੰਦੇ 6ਵਾਂ ਦੀ ਗੱਦੀ ਹੁੰਦੀ ਹੈ ਵਾਲੀ ਸਤਿਕਾਰ ਅਤੇ ਜਦੋਂ ਤਾਲਿਆਂ ਨੂੰ ਹੱਥ ਲਾਉਂਦੇ ਆ ਤਾਲਿਆਂ ਨੂੰ ਮੱਥਾ ਟੇਕ ਕੇ ਦੁਕਾਨਾਂ ਖੋਲ੍ਹਦੇ ਆ ਇੱਥੇ ਕੀ ਹੈ ਚਾਬੀ ਮਾਰੋ ਗੱਬੇ ਤਾਲਾ ਲੱਗਾ ਉਹ ਅੰਦਰ ਗਏ ਅਤੇ ਉਹ ਗਏ ਇਹ ਚੀਜ਼ਾਂ ਜਿਹੜਾ ਕਲਚਰ ਹੈ ਸਾਡਾ ਇੱਥੇ ਬਿਲਕੁਲ ਅਸੀਂ ਭੁੱਲ ਗਏ ਹਾਂ ਅਸੀਂ ਇਸ ਵੈਸਟਰਨ ਮੁਲਕ ਜਾ ਕੇ ਖੁਦ ਆਪਣੇ ਨੂੰ ਸ਼ੋਅ ਅਪ ਕਰਦੇ ਹਾਂ ਕਿ ਅਸੀਂ ਵੀ ਯਾਰ ਇਹ ਮੁਲਕ ਦੇ ਵਸਨੀਕ ਹਾਂ। ਨਹੀਂ, ਸਾਨੂੰ ਇਸ ਮੁਲਕ ਨੇ ਸ਼ਰਨ ਦਿੱਤੀ ਹੈ, ਸਾਨੂੰ ਇਸ ਮੁਲਕ ਨੇ ਆਪਣਾ ਬਣਾਇਆ, ਸਤਿਕਾਰ ਹੈ ਮੁਲਕ ਦਾ, ਥੈਂਕ ਯੂ ਵੈਰੀ ਮੱਚ। ਪਰ ਦੂਜੇ ਪਾਸੇ ਗੱਲ ਇਹ ਹੈ ਕਿ ਜਿਹੜਾ ਮੇਲਾ ਕਿਰਤੀਆਂ ਦਾ ਹੋ ਰਿਹਾ ਇੰਨੇ ਸਾਲਾਂ ਤੋਂ, ਇਹ ਸੱਗੂ ਸਾਹਿਬ ਦੀ ਸ਼ਲਾਘਾ ਕਰਕੇ ਹੋ ਰਿਹਾ, ਹੋਰ ਕੋਈ ਨਹੀਂ ਕਰਾ ਲੈਂਦਾ, ਮੈਂ ਨਹੀਂ ਕਰਾ ਲਿਆ, ਹੋਰ ਇੱਥੇ ਕਿੰਨੇ ਬੰਦੇ ਆ ਸ਼ੋਅ ਲਾਈਨ ਦੇ ਵਿੱਚ, ਉਹ ਨਹੀਂ ਕਰਾਉਂਦੇ। ਇਹ ਮੇਲਾ ਕਿਰਤੀਆਂ ਦਾ ਜਾ ਕੇ ਸਾਥ ਦਿਆ ਕਰੋ ਗੁਰਮੇਲ ਸਿੰਘ ਸੱਗੂ ਸਾਹਿਬ ਦਾ, ਪਿਆਰ ਵਾਲੇ ਸੱਜਣ ਆ, ਗੁਰਮੁਖ ਬੰਦੇ ਆ, ਔਰ ਮੈਂ ਸਮਝਦਾ ਕਿ ਤੁਹਾਡਾ ਫਰਜ਼ ਬਣਦਾ ਇਹਨਾਂ ਨੂੰ $10-20-50 ਦਾ ਫੋਨ ਕਰਕੇ ਕਹੋ ਕਿ ਯਾਰ ਹਰਜੀਤ ਭਾਈ ਦਾ ਸ਼ੋਅ ਸੁਣਿਆ ਸੱਗੂ ਸਾਹਿਬ, ਅਸੀਂ ਉੱਥੇ ਆਵਾਂਗੇ ਵੀ, ਤੁਹਾਡਾ ਨਾਲ ਮਾਣ ਸਿੱਜਤ ਵੀ ਕਰਾਂਗੇ। ਟੈਂਟ ਦੀ ਉੱਥੇ ਖਰਚੇ ਹੁੰਦੇ ਭਾਅ ਜੀ, ਸਾਊਂਡ ਦੇ ਖਰਚੇ ਹੁੰਦੇ ਆ, ਆ ਜਿਹੜਾ ਸਿੰਗਰ ਮੁੰਡੇ ਨੇ ਆਉਣਾ ਉਹਦੇ ਖਰਚੇ ਹੁੰਦੇ, ਕੋਈ ਬੰਦਾ ਫ੍ਰੀ ਨਹੀਂ ਗਾਉਂਦਾ, ਨਾ ਕਿਸੇ ਨੇ ਫ੍ਰੀ ਉੱਥੇ ਢੋਲਕੀ ਵਜਾਉਣੀ, ਠੀਕ ਹੈ ਨਾ। ਹਰ ਚੀਜ਼ ਦਾ ਪੈਸਾ ਲੱਗਦਾ, $10-20-50-100 ਦੀ ਸੇਵਾ ਜ਼ਰੂਰ ਕਰਿਆ ਕਰੋ। ਬਿਜ਼ਨਸਮੈਨ ਜਿਹੜੇ ਸੁਣ ਰਹੇ ਆ, ਸੱਗੂ ਸਾਹਿਬ ਦਾ ਨੰਬਰ ਮੈਂ ਤੁਹਾਨੂੰ ਦੇ ਦਿੰਦਾ, ਕੋਈ ਉੱਥੇ ਖਾਣ ਪੀਣ ਦਾ ਸਮਾਨ ਹੀ ਲੈ ਜਾਓ, ਜਿਹੜੇ ਉੱਥੇ ਬੈਠੇ ਹੋਣਗੇ ਉਹ ਖਾ ਪੀ ਲੈਣਗੇ, ਪਾਣੀ ਦੀਆਂ ਬੋਤਲਾਂ ਲੈ ਦਿਓ, 10 ਕੇਸ ਲੈ ਜਾਓ, ਕੀ ਹੈ, $10-20, $2 ਦਾ, $3, $30 ਲੱਗ ਗਏ। 647-200-1300, 647-200-1300 ਦੇ ਕਾਲ ਕੀਤੀ ਜਾ ਸਕਦੀ ਹੈ। ਸੱਗੂ ਸਾਹਿਬ ਨੂੰ ਜਲਦੀ ਤੋਂ ਪਹਿਲਾਂ ਕਾਲ ਕਰ ਲਿਓ।

0: ਲੋ ਜੀ, ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ, ਖਾਲੀ ਦਿਲ ਨਹੀਂ ਹੈ, ਜਾਨ ਵੀ ਹੈ ਮੰਗਦਾ। ਹੰਸਰਾਜ ਹੰਸੀ ਦੇ ਇੰਨੇ ਮਕਬੂਲ ਗੀਤ ਜਿਹੜੇ ਕਿ ਇਹ ਮੂਵੀ ਕੱਚੇ ਦਾਗੇ ਦੇ ਵਿੱਚ ਇਹ ਗੀਤ ਆਇਆ ਸੀ ਔਰ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਇਸ ਨੂੰ ਮਿਊਜ਼ਿਕ ਦਿੱਤਾ ਹੈ ਔਰ 18 ਸਤੰਬਰ ਦਾ ਦਿਨ ਤੁਸੀਂ ਰਾਖਵਾਂ ਕਰ ਲਓ ਬਈ, 18 ਸਤੰਬਰ ਟਿਕਟਾਂ ticketmaster.co ਤੁਹਾਨੂੰ ਮਿਲ ਰਹੀਆਂ। ਜੀ ਰਾਜਨ ਜੀ, ਹੋਰ ਕੀ ਕਹਿਣਾ ਚਾਹੋਗੇ ਸਰ?
1: ਬਹੁਤ ਬਹੁਤ ਧੰਨਵਾਦ ਜੀ। ਸੋ ਸਾਡੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਦੱਸ ਦਈਏ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਸਾਡੀ ਕ੍ਰੈਡਿਟ ਵਿਊ ਅਤੇ ਸੈਂਟਰਲ ਰੂਰਲ ਲੋਕੇਸ਼ਨ ਉੱਤੇ ਅਵੇਲੇਬਲ ਨੇ। ਡੀਲਾਂ ਬਹੁਤ ਵਧੀਆ ਲੈ ਕੇ ਆਏ ਹਾਂ, ਖਾਸ ਕਰਕੇ ਬੈਕ ਟੂ ਸਕੂਲ ਜਿਹੜੀ ਸੇਲ ਹੈ ਉਹਦੇ ਕਰਕੇ ਜਿੰਨੇ ਵੀ ਬੱਚੇ ਆ ਰਹੇ ਨੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ, ਤੁਸੀਂ ਸਿਰਫ ਆਪਣੀਆਂ ਐਨਕਾਂ ਦੇ ਉੱਤੇ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਅਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਅਸੀਂ ਬਿਲਕੁਲ ਫ੍ਰੀ ਦੇ ਰਹੇ ਹਾਂ। ਨਾਲ ਦੀ ਨਾਲ ਜਿਹੜਾ ਸਾਡਾ ਵੈਲਿਊ ਪੈਕੇਜ ਹੈ ਉਹ ਲੈਣਾ ਨਾ ਭੁੱਲੋ। ਵੈਲਿਊ ਪੈਕੇਜ ਦੇ ਵਿੱਚ ਤੁਹਾਨੂੰ ਅਸੀਂ ਸਿਲੈਕਟਡ ਬ੍ਰਾਂਡਡ ਫਰੇਮ ਦੇ ਰਹੇ ਹਾਂ, ਇਹਦੇ ਵਿੱਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਵਰ, ਰੂਟਸ, ਆਈਜ਼ੋਡ, ਤਕਰੀਬਨ 35-40 ਬ੍ਰਾਂਡ ਨੇਮ ਨੇ ਅਤੇ 700-800 ਫਰੇਮ ਡਿਸਪਲੇ 'ਤੇ ਲੱਗਾ। ਕੋਈ ਵੀ ਫਰੇਮ ਚੂਜ਼ ਕਰ ਲਓ, $300 ਦੀ ਕੀਮਤ ਦਾ ਫਰੇਮ ਹੈ ਜੀ। ਅਤੇ ਇਹਦੇ ਵਿੱਚ ਨਾਲ ਸਿੰਗਲ ਵਿਜ਼ਨ ਲੈਂਸਿਸ ਪਾ ਕੇ ਦੇ ਰਹੇ ਹਾਂ ਜਿਹੜੇ ਕਿ ਡਿਸਟੈਂਸ ਦੇ ਜਾਂ ਰੀਡਿੰਗ ਦੇ ਕੋਈ ਵੀ ਪਾ ਸਕਦੇ ਹੋ, $100 ਦੇ ਲੈਂਸਿਸ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਤੁਹਾਨੂੰ ਸਿਰਫ $129 'ਚ ਦੇ ਰਹੇ ਹਾਂ ਜੀ। ਅਤੇ ਜੇ ਤੁਸੀਂ ਪ੍ਰੋਗਰੈਸਿਵ ਐਨਕ ਲੈਣੀ ਹੈ, ਦੂਰ ਨੇੜੇ ਦੀ ਜਿਹੜੀ ਇਕੱਠੀ ਐਨਕ ਹੁੰਦੀ ਹੈ, ਅਤੇ ਐਸਿਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਦੇ ਰਹੇ ਹਾਂ। $300 ਦੀ ਕੀਮਤ ਦੇ ਲੈਂਸਿਸ ਨੇ, $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 'ਚ ਦਿੱਤਾ ਜਾ ਰਿਹਾ। ਨਾਲ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਅਤੇ ਜੇ ਤੁਸੀਂ ਦੋ ਪੇਅਰ ਬਣਵਾਉਣਾ ਚਾਹੁੰਦੇ ਹੋ ਤਾਂ ਪਹਿਲੇ ਪੇਅਰ 'ਤੇ ਕੋਟਿੰਗਾਂ 50% ਆਫ ਨੇ ਅਤੇ ਦੂਜੇ ਪੇਅਰ 'ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਤੁਹਾਨੂੰ ਪਹੁੰਚਣਾ ਪੈਣਾ ਸਪੈਕਸ ਐਕਸਪ੍ਰੈਸ ਦੇ ਉੱਤੇ। ਦੋ ਲੋਕੇਸ਼ਨ ਨੇ, ਦੋਨਾਂ 'ਚੋਂ ਜਿਹੜੀ ਮਰਜ਼ੀ ਲੋਕੇਸ਼ਨ 'ਤੇ ਜਾ ਕੇ ਤੁਸੀਂ ਇਹ ਡੀਲਾਂ ਦਾ ਫਾਇਦਾ ਲੈ ਸਕਦੇ ਹੋ। ਪਹਿਲੀ ਲੋਕੇਸ਼ਨ ਹੈ ਜੀ 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਅਤੇ ਨੰਬਰ ਹੈ ਸਾਡਾ 905-460-8888। ਅਤੇ ਦੂਜੀ ਲੋਕੇਸ਼ਨ ਹੈ ਸਾਡੀ 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਅਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ। ਅਤੇ ਇੱਕ ਵਾਰੀ ਫਿਰ ਦੱਸ ਦਈਏ ਵੀ ਜੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅੱਜ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਨੇ, ਕ੍ਰੈਡਿਟ ਵਿਊ ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ। ਜੇ ਅੱਜ ਨਹੀਂ ਆ ਸਕਦੇ ਤਾਂ ਕੱਲ੍ਹ ਨੂੰ ਫਰਾਈਡੇ ਨੂੰ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ 'ਤੇ ਅਵੇਲੇਬਲ ਹੈ। ਜੇ ਫਰਾਈਡੇ ਵੀ ਨਹੀਂ ਆ ਸਕਦੇ ਤਾਂ ਸੈਟਰਡੇ ਨੂੰ ਵੀ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ। ਸੋ ਜਿਹੜਾ ਵੀ ਦਿਨ ਤੁਹਾਨੂੰ ਸੂਟ ਕਰਦਾ ਤੁਸੀਂ ਉਸ ਦਿਨ ਆ ਕੇ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਵਾ ਸਕਦੇ ਹੋ। ਨੰਬਰ ਇੱਕ ਵਾਰੀ ਫਿਰ ਅਪੋਇੰਟਮੈਂਟ ਬੁੱਕ ਕਰਵਾਉਣ ਦੇ ਲਈ ਤਾਂ ਕਿ ਤੁਹਾਡਾ ਟਾਈਮ ਸੇਵ ਹੋਏ, 905-460-8888, 905-460-8888।
0: ਪ੍ਰੋਗਰਾਮ ਪੰਜਾਬੀ ਵਿਰਸਾ ਔਰ ਨੀਲਮ ਜੀ ਵੀ ਲਾਈਨ ਤੇ ਆ ਗਿਆ, ਨੀਲਮ ਨਾਲ ਗੱਲਬਾਤ ਵੀ ਕਰਾਂਗੇ। ਔਰ ਹਰਪੀ ਜੀ, ਉਹਨਾਂ ਦਾ ਮੈਸੇਜ ਆ ਗਿਆ, ਕਹਿੰਦੇ ਜੀ ਅਸੀਂ 12 ਤੋਂ ਬਾਅਦ ਹਰਪੀ ਜੀ ਨੂੰ ਕਾਲ ਕਰ ਰਹੇ ਹਾਂ ਜਿਹੜੇ 1 ਤਰੀਕ ਨੂੰ ਆਏ ਆ ਇੱਥੇ। ਹੁਣ ਜੀ, ਹੁਣ ਅੱਜ ਇੰਸ਼ੋਰੈਂਸ ਕਰਾਉਂਦੇ, ਉਹਨਾਂ ਦੀ ਕਦੋਂ ਸ਼ੁਰੂ ਹੋਏਗੀ?
2: 48 ਆਵਰਸ ਤੋਂ ਬਾਅਦ,
0: ਯਾਨੀ ਕਿ 1 ਦਿਨ ਅੱਜ ਦਾ,
2: ਹਾਂਜੀ,
0: ਤੇ 1 ਦਿਨ ਕੱਲ੍ਹ ਦਾ,
2: ਪੂਰੇ ਜਿਸ ਵੇਲੇ ਕਰਾਉਣਗੇ ਉਤੋਂ 48 ਆਵਰਸ।
0: ਜੇ ਸਪੋਜ਼ ਅੱਜ 1 ਵਜੇ ਕਰਾਉਂਦੇ ਆ ਤੇ ਪਰਸੋਂ 1 ਵਜੇ ਸਟਾਰਟ ਹੋ ਗਿਆ, ਓਕੇ। ਉਹ ਕਹਿੰਦੇ ਹਰਜੀਤ ਜੀ ਤੁਸੀਂ ਚੰਗਾ ਕੀਤਾ ਸਾਨੂੰ ਇੱਕ ਤਰ੍ਹਾਂ ਦਾ ਮੈਸੇਜ ਦੇ ਦਿੱਤਾ, ਔਰ ਹੁਣ ਤਾਂ ਪੈਸੇ ਵੀ ਘੱਟ ਲੱਗਣੇ, 40 ਰੁਪਏ ਲੱਗਣੇ, ਹੁਣ ਤਾਂ ਹੋਰ ਘੱਟ ਜਾਣੇ ਹਨਾ। ਦੱਸੋ ਯਾਰ, ਥੋੜੇ ਜਿਹੇ ਪੈਸੇ ਨੇ ਤੁਸੀਂ ਆਪਣੇ ਨੂੰ ਕਿਉਂ ਨੀ ਸੇਵ ਕਰਦੇ ਨਾ? ਚਲੋ ਕੋਈ ਗੱਲ ਨੀ, 12 ਤੋਂ ਬਾਅਦ ਕਾਲ ਕਰ ਲਿਓ ਜੀ, 416-817-6565 ਦਾ ਨੰਬਰ। ਨੀਲਮ ਜੀ ਕੀ ਹਾਲ ਚਾਲ ਹੈ?
3: ਆਈ ਐਮ ਵੈਰੀ ਗੁੱਡ, ਥੈਂਕ ਯੂ ਸਰ।
0: ਬਹੁਤ ਅੱਛੀ ਗੱਲ ਹੈ। ਔਰ ਨੀਲਮ ਜੀ ਮੋਰਗ ਦੇ ਸਪੈਸ਼ਲਿਸਟ ਹੈ, ਨੀਲਮ ਜੀ ਅੱਜ ਕਿਹੜੀ ਗੱਲਬਾਤ ਕਰਨੀ, ਪਲੀਜ਼ ਦੱਸੋ ਜੀ।
3: ਅੱਜ ਆਪਾਂ ਗੱਲ ਕਰਦੇ ਜੀ ਸਵਿਚਿੰਗ, ਵਾਟਸ ਦਾ ਬੈਨੀਫਿਟ ਆਫ ਸਵਿਚਿੰਗ ਇਨ ਦਾ ਬੈਂਕਸ। ਆਈ ਐਮ ਸੋ ਸੌਰੀ, ਸਭ ਤੋਂ ਪਹਿਲੇ ਤੁਹਾਨੂੰ ਹਰਪ੍ਰੀਤ ਨੂੰ ਦਾ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਜੀ ਜੀ, ਸਤਿ ਸ੍ਰੀ ਅਕਾਲ ਜੀ।
3: ਸਵਿਚਿੰਗ ਇਸ ਮੀਨਿੰਗ, ਉਹਦੇ ਬੈਨੀਫਿਟਸ ਸਾਨੂੰ ਕਿੱਦਾਂ ਹੋ ਸਕਦੇ ਆ? ਜਦੋਂ ਆਪਾਂ ਸਵਿਚ ਕਰਦੇ ਹਾਂ ਤਾਂ ਜਿਹੜਾ ਨਵਾਂ ਲੈਂਡਰ ਹੈ ਤੁਹਾਨੂੰ ਕਾਫੀ ਸਾਰੇ ਬੈਨੀਫਿਟਸ ਦੇ ਸਕਦਾ। ਹੋ ਸਕਦਾ ਤੁਹਾਨੂੰ ਚੀਪ ਰੇਟ ਦੇ ਦੇਵੇ, ਤੁਹਾਨੂੰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਦੇਵੇ, ਤੁਹਾਨੂੰ ਸਮ ਕੈਸ਼ ਬੈਕ ਦੇ ਦੇ, ਐਂਡ ਸਪੈਸ਼ਲੀ ਜਦੋਂ ਰਿਨਿਊਅਲ ਦਾ ਟਾਈਮ ਹੈ ਤਾਂ ਉਹਦੇ ਤੇ ਤੁਹਾਨੂੰ ਦੂਜੇ ਪਾਸੇ ਕੋਈ ਪੈਨਲਟੀ ਵੀ ਨਹੀਂ ਪੈਣੀ। ਸੋ ਸ਼ੋਪ ਅਰਾਊਂਡ ਇਜ਼ ਆਲਵੇਜ਼ ਦੀ ਬੈਸਟ ਆਪਸ਼ਨ ਐਟ ਟਾਈਮ ਆਫ ਰਿਨਿਊਅਲ। ਤੁਹਾਡੀ ਰਿਨਿਊਅਲ ਆ ਗਈ, ਡੋਂਟ ਜਸਟ ਸਾਈਨ ਇਟ ਐਂਡ ਸੈਂਡ ਇਟ, ਯੂ ਜਸਟ ਟਾਕ ਟੂ ਮੀ, ਲੈਟ ਸੀ what benefits you can have by just switching. Jadon switching up karde ha ohde te jehdi qualification hai is much easier, so now that the stress test nahi hunda, stress test ta nahi hunda kyunki it's just a straight switch, te tonu ਉਸ ਵੇਲੇ ਆਪਸ਼ਨ ਹੁੰਦੀ ਹੈ ਕਿ ਬੈਟਲ ਉਹਦੇ ਨਾਲ ਉਹਨਾਂ ਨਾਲ ਨੈਗੋਸ਼ੀਏਟ ਕਰਨ ਦੀ। ਸੋ ਬਾਈ ਆਲ ਮੀਨਸ ਤੁਹਾਡੀ ਰਿਨਿਊਅਲ ਆ ਗਈ ਹੈ, ਡੋਂਟ ਜਸਟ ਸਾਈਨ ਇਟ, ਬਟ ਹਾਂ ਇਨ ਕੇਸ ਯੂ ਹੈਵ ਟੂ ਡੂ ਅ ਰੀਫਾਈਨਾਂਸ ਐਟ ਅ ਰਿਨਿਊਅਲ, ਦੈਟਸ ਅ ਕੰਪਲੀਟਲੀ ਡਿਫਰੈਂਟ ਸਿਨੇਰੀਓ। ਉਹਦੇ ਚ ਆਪਾਂ ਤੁਹਾਡੀਆਂ ਸਾਰੀਆਂ ਡੈਬਟਸ ਪੇ ਕਰ ਸਕਦੇ ਹੁੰਦੇ ਹਾਂ, ਵਨ ਮੋਰਗੇਜ ਦੇ ਵਿੱਚ ਰਲਾ ਕੇ ਛੋਟੀ ਪੇਮੈਂਟ ਬਣਾ ਕੇ ਦੇ ਸਕਦੇ ਹਾਂ, ਵੱਡੀ ਅਮੋਰਟਾਈਜੇਸ਼ਨ ਲੈ ਕੇ ਦੇ ਸਕਦੇ ਹੁੰਦੇ ਹਾਂ, ਕਿਉਂਕਿ ਜੇ ਤੁਹਾਡੀਆਂ ਇਸ ਵੇਲੇ ਅਫੋਰਡੇਬਿਲਿਟੀ ਨਹੀਂ ਬੈਟਰ ਹੈਗੀ ਤਾਂ ਡੈਫੀਨੇਟਲੀ ਉਹਦੇ ਨਾਲ ਅਫੋਰਡੇਬਿਲਿਟੀ ਬੈਟਰ ਹੋ ਜਾਂਦੀ ਹੈ। ਸੋ ਕੋਈ ਵੀ ਕੁਐਸਚਨ ਹੈ ਇਨ ਰਿਗਾਰਡਸ ਟੂ ਮੋਰਗੇਜ ਦਾ, ਤੁਸੀਂ ਫਸਟ ਮੋਰਗੇਜ ਹੈ, ਸੈਕਿੰਡ ਮੋਰਗੇਜ ਹੈ, ਇਸ ਵੇਲੇ ਫਸਟ ਟਾਈਮ ਦੇ ਲਈ, ਫਸਟ ਟਾਈਮ ਬਾਇਰ ਦੇ ਲਈ ਇਟਸ ਦੀ ਬੈਸਟ ਓਪਰਚੁਨਿਟੀ ਟੂ ਐਂਟਰ ਇਨ ਦਾ ਮਾਰਕੀਟ। ਘਰਾਂ ਦੀ ਮਾਰਕੀਟ ਤੁਰ ਪਈ ਹੈ, ਇਟਸ ਗੋਨ, ਜਿੱਦਾਂ ਕਿ ਤੁਹਾਡੇ ਸਾਹਮਣੇ ਜਿਹੜੇ ਰੇਟਸ ਨੇ ਬੜੇ ਕਾਫੀ ਸਾਰੇ ਇਸ ਸਾਰੇ ਸਾਲ ਹੀ ਸਟੇਬਲ ਰਹਿਣੇ ਆ ਐਕਚੁਅਲੀ, ਬਾਕੀ ਦੇ ਦੋ ਜਿਹੜੀਆਂ ਨੈਕਸਟ ਅਨਾਊਂਸਮੈਂਟਸ ਨੇ ਉਹਦੇ ਚ ਵੀ ਸਟੇਬਲ ਰਹਿਣਗੇ। ਸੋ ਆਪਣੇ ਆਪ ਨੂੰ ਸੋਚੋ, ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਵਾਂਟ ਟੂ ਐਂਟਰ ਇਨ ਦਾ ਮਾਰਕੀਟ, ਸਟੈਪ ਇਨ ਦਾ ਮਾਰਕੀਟ, ਵਾਂਟ ਟੂ ਮੇਕ ਸਮ ਮਨੀ, ਬਾਈ ਯੋਰ ਪ੍ਰੋਪਰਟੀ, ਦਿਸ ਇਜ਼ ਦਾ ਰਾਈਟ ਟਾਈਮ ਐਂਡ ਵੀ ਕੈਨ ਟਾਕ ਫਰਦਰ। ਮੋਰਗੇਜ ਬ੍ਰੋਕਰ, ਮੋਰਗੇਜ ਅਲਾਇੰਸ, ਮੋਰਗੇਜ ਕੁਈਨ ਨੀਲਮ ਸਰਾਓ, 647-739-8710।
0: ਥੈਂਕ ਯੂ ਸਰ। ਜੀ ਨੀਲਮ ਜੀ, ਇੱਕ ਵਾਰੀ ਨੰਬਰ ਦੁਬਾਰਾ ਦਿਓ ਪਲੀਜ਼।
3: 647-739-8710।
0: ਇੱਕ ਗੱਲ ਹੋਰ ਨੀਲਮ ਜੀ, ਜਿਵੇਂ ਆਪਾਂ ਪਿਛਲੇ ਦਿਨੋਂ ਤੇ ਕਰਦੇ ਆ ਰਹੇ ਹਾਂ ਲਾਈਨ ਆਫ ਕ੍ਰੈਡਿਟ ਬਾਰੇ, ਪਲੀਜ਼ ਉਹਦੇ ਬਾਰੇ ਵੀ ਥੋੜਾ ਜਿਹਾ ਜ਼ਰੂਰ ਦੱਸੋ।
3: ਲਾਈਨ ਆਫ ਕ੍ਰੈਡਿਟ, ਤੁਸੀਂ ਯੂ ਕੈਨ ਹੈਵ ਅ ਹੀਲੋਕ, ਯੂ ਕੈਨ ਹੈਵ ਅ ਲਾਈਨ ਆਫ ਕ੍ਰੈਡਿਟ। ਹੀਲੋਕ ਚ ਕਈ ਵਾਰੀ ਜਦੋਂ ਆਪਾਂ ਐਜ਼ ਅ ਸਵਿਚਿੰਗ ਤੇ ਗੱਲ ਕੀਤੀ ਹੈ ਤਾਂ ਹੀਲੋਕ ਕਈ ਪੀਪਲ ਪ੍ਰੀਫਰ ਕਰਦੇ ਆ $1 ਦੀ। $1 ਦਾ ਕੀ ਮਤਲਬ ਹੁੰਦਾ, ਜਿੱਦਾਂ ਜਿੱਦਾਂ ਤੁਸੀਂ ਮੋਰਗੇਜ ਨੂੰ ਪੇ ਕਰੀ ਜਾਣਾ ਓਦਾਂ ਓਦਾਂ ਤੁਹਾਡੀ ਜਿਹੜੀ ਹੈ ਲਾਈਨ ਆਫ ਕ੍ਰੈਡਿਟ ਵਧਦੀ ਜਾਣੀ ਹੈ, ਜਿੰਨੀ ਜਿੰਨੀ ਮੋਰਗੇਜ ਘਟੇਗੀ ਓਦਾਂ ਦੀ ਲਾਈਨ ਆਫ ਕ੍ਰੈਡਿਟ ਵਧੇਗੀ। ਦੇ ਫੀਲ ਵੈਰੀ ਵੈਰੀ ਕੰਫਰਟੇਬਲ। ਬਾਕੀ ਜੇ ਤੁਹਾਨੂੰ ਸੈਪਰੇਟ ਐਕਚੁਅਲੀ ਸੈਪਰੇਟ ਚਾਹੀਦੀ ਲਾਈਨ ਆਫ ਕ੍ਰੈਡਿਟ, ਅਫਕੋਰਸ ਤੁਸੀਂ ਟਾਕ ਟੂ ਮੀ, ਤੁਹਾਡੇ ਘਰ ਦੇ ਵਿੱਚ ਐਕੁਇਟੀ ਹੈਗੀ ਆ ਤਾਂ ਵਿਲ ਡੈਫੀਨੇਟਲੀ ਕੈਨ ਲੁੱਕ ਇਨਟੂ ਇਟ ਐਂਡ ਵਿਲ ਕੈਨ ਗੈਟ ਦਿਸ ਡਨ। ਜੇ ਬਣਾ ਕੇ ਰੱਖ ਲਓ ਉਹਦਾ ਕੋਈ ਨੁਕਸਾਨ ਨਹੀਂ, ਬਣੀ ਰਹੇਗੀ ਜਦੋਂ ਵੈਨਐਵਰ ਯੂ ਵਾਂਟ ਟੂ ਯੂਜ਼ ਇਟ ਵਿਦਆਊਟ ਪੇਇੰਗ ਐਨੀ ਇੰਟਰਸਟ ਉਹਨੇ ਜਦ ਤੇ ਬਣੀ ਹੋਈ ਹੈ। ਓਨਲੀ ਸਿਰਫ ਅਮਾਊਂਟ ਤੇ ਇੰਟਰਸਟ ਪੈਂਦਾ ਜਿੰਨੇ ਕੁ ਤੁਸੀਂ ਯੂਜ਼ ਕਰਦੇ ਹੋ। ਅਗੇਨ ਮੋਰਗੇਜ ਬ੍ਰੋਕਰ, ਮੋਰਗੇਜ ਅਲਾਇੰਸ, ਮੋਰਗੇਜ ਕੁਈਨ ਨੀਲਮ ਸਰਾਓ, 647-739-8710।
0: ਬੜੀ ਮਿਹਰਬਾਨੀ ਨੀਲਮ ਜੀ, ਥੈਂਕ ਯੂ ਵੈਰੀ ਮੱਚ। ਔਰ $35 ਸਕੇਅਰ ਫੁੱਟ ਕੁਆਰਟਸ ਆਪਣੇ ਘਰ ਦੇ ਵਿੱਚ, ਆਪਣੇ ਆਫਿਸ ਵਿੱਚ ਲਵਾਉਣਾ ਹੈ, ਤੁਸੀਂ ਕੋਈ ਵੀ ਕੰਸਟਰਕਸ਼ਨ ਦਾ ਕੰਮ ਕਰਾਉਣਾ ਹੈ ਤੇ ਨੰਬਰ ਤੁਸੀਂ ਯਾਦ ਰੱਖੋ, PSN ਸਾਡੇ ਵੀਰ ਭਾਜੀ ਹੈ, ਔਰ ਤੁਸੀਂ ਇਹਨਾਂ ਨੂੰ ਕਾਲ ਕੀਤੀ ਜਾ ਸਕਦੀ ਹੈ, ਤੁਹਾਡੇ ਵਾਸਤੇ ਹਾਜ਼ਰ ਆ। ਨੰਬਰ ਮੈਂ ਤੁਹਾਨੂੰ ਦੇ ਰਿਹਾ, $35 ਸਕੇਅਰ ਫੁੱਟ ਕੁਆਰਟਸ ਜੇ ਆਪਣੇ ਘਰ ਦੇ ਵਿੱਚ ਤੁਸੀਂ ਲਵਾਉਣਾ, ਬਹੁਤ ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ ਤੁਹਾਨੂੰ ਕੁਆਰਟਸ ਮਿਲ ਜਾਣਾ ਹੈ, ਵਾਈਟ ਦੇ ਵਿੱਚ, ਵਾਈਟ ਔਰ ਗ੍ਰੇ ਦਾ ਕੰਬੀਨੇਸ਼ਨ, ਔਰ ਲਾਈਟ ਬੇਸ਼ ਕਲਰ ਦੇ ਵਿੱਚ, ਔਰ ਕ੍ਰੀਮੀ ਕਲਰ ਦੇ ਵਿੱਚ, ਸਾਰੇ ਜਿਹੜੇ ਕਲਰ ਆ ਤੁਹਾਡੇ ਵਾਸਤੇ ਆ ਜਾ। ਰੇਟ ਇੱਕੋ ਹੀ ਹੈ, $35 ਸਕੇਅਰ ਫੁੱਟ ਤੁਹਾਡੀਆਂ ਘਰ ਦੀਆਂ ਕਿਚਨ ਨੂੰ ਸ਼ਿੰਗਾਰ ਦੇਣਗੇ। ਜਿਨ੍ਹਾਂ ਦੇ ਕਾਊਂਟਰ ਟੋਪ ਲੱਕੜ ਦੇ ਲੱਗੇ ਆ ਉਹ ਕਾਊਂਟਰ ਟੋਪ ਜਿਹੜੇ ਹੁਣ ਲਵਾ ਦਿਓ, ਤੇ ਤੁਹਾਨੂੰ ਲਾਉਣ ਦੀ ਲੋੜ ਨਹੀਂ, ਉਹਨੇ ਆਪੇ ਹੀ ਲਾ ਕੇ ਚੱਕੇ ਮਾਰਨੇ ਗਾਰਬੇ ਦੇ ਚ, ਤੇ ਨਵੇਂ ਪੱਥਰ ਲਾ ਕੇ ਜਾਣਗੇ ਕੁਆਰਟਸ ਦਾ $35 ਸਕੇਅਰ ਫੁੱਟ ਦੇ ਵਿੱਚ। ਨੰਬਰ ਤੁਸੀਂ ਯਾਦ ਰੱਖੋ, 647-400-4550। ਦੀਵਾਲੀ ਆ ਰਹੀ ਹੈ ਅੱਗੋਂ, ਘਰ ਨੂੰ ਮਾੜਾ ਜਿਹਾ ਸ਼ਿੰਗਾਰੋ, ਪੇਂਟ ਪੂੰਟ ਕਰਾਓ, ਕੰਸਟਰਕਸ਼ਨ ਨਵੇਂ ਵਾਸ਼ਰੂਮ ਬਣਾਉਣੇ ਆ, ਫਿਰ ਵੀ ਇਹਨਾਂ ਨੂੰ ਕਾਲ ਕਰ ਸਕਦੇ ਹਾਂ, 647-400-4550 ਦੇ ਕਾਲ ਕੀਤੀ ਜਾ ਸਕਦੀ ਹੈ। ਹਰਪ੍ਰੀਤ ਘਈ ਲੰਡਨ ਸ਼ਹਿਰ ਦੇ ਵਿੱਚ, 7,49,000 ਦਾ ਘਰ ਤੁਹਾਨੂੰ ਮਿਲ ਰਿਹਾ, ਬ੍ਰੈਂਡ ਨਿਊ ਘਰ ਮਿਲ ਰਿਹਾ, 4 ਕਾਰਾਂ ਦੀ ਗਰਾਜ ਪਾਰਕਿੰਗ ਵਾਲਾ, ਇਹ ਡੀਟੈਚ ਘਰ ਆ, ਬਿਲਡਰ ਦਾ ਘਰ ਆ, ਇਹ ਥੋੜੇ ਜਿਹੇ ਲੋਟ ਰਹਿ ਗਿਆ ਬਾਕੀ, ਔਰ ਕਹਿੰਦੇ ਹਰਜੀਤ ਜੀ 6 ਘਰ ਆਲਰੇਡੀ ਮੈਂ ਵੇਚਤੇ ਆ ਤੁਹਾਡੇ ਪ੍ਰੋਗਰਾਮ ਤੋਂ, ਥੋੜੇ ਜਿਹੇ ਘਰ ਰਹਿ ਗਏ ਆ, ਇਹ ਘਰ ਜੇ ਚੱਕਣੇ ਆ ਚੱਕ ਲਓ, ਲੰਡਨ ਸ਼ਹਿਰ ਦੇ ਵਿੱਚ, ਕਿਉਂਕਿ ਜਿਹੜੇ ਰੈਲਟਰ ਆ ਰਹਿੰਦੇ ਵੀ ਲੰਡਨ ਦੇ ਵਿੱਚ, ਇਹਨਾਂ ਨੂੰ ਏਰੀਆ ਪਤਾ ਹੈ, ਲੋਕੇਸ਼ਨ ਪਤਾ ਹੈ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਆ। ਗੁਰਦੁਆਰਾ ਸਾਹਿਬ ਨੇੜੇ ਆ, ਹਿੰਦੂ ਟੈਂਪਲ ਨੇੜੇ ਆ, ਹਾਈਵੇ 401 ਨੇੜੇ ਆ, ਪਲਾਜ਼ਾ ਨੇੜੇ ਆ, ਸਕੂਲ ਸਾਰੇ ਹੀ ਨੇੜੇ ਆ, ਇਹ ਘਰ ਜਿੱਥੇ ਬਣਨ ਜਾ ਰਿਹਾ, 519-685-6061। ਇਹ ਇਨਵੈਸਟਮੈਂਟ ਬੰਦਿਆਂ ਵਾਸਤੇ ਬੜੀ ਵਧੀਆ ਪ੍ਰੋਪਰਟੀ ਹੈ, ਲੰਡਨ ਸ਼ਹਿਰ ਦੇ ਡੀਟੈਚ ਘਰ, 7,49,000 ਦਾ ਨਹੀਂ ਮਿਲਦਾ, ਨਵਾਂ ਬ੍ਰੈਂਡ ਨਿਊ ਘਰ, ਡੀਟੈਚ ਘਰ, 519-685-6061, 519-685-6061 ਤੇ ਕਾਲ ਕੀਤੀ ਜਾ ਸਕਦੀ ਹੈ। ਦਿਨ ਰਹਿ ਗਏ ਥੋੜੇ ਬਈ ਹੰਸਰਾਜ ਹੰਸ ਦੇ ਸ਼ੋਅ ਨੂੰ, 17 September 2018 ਬਸ ਆ ਗਈ।

0: ਕਲਾਕਾਰ ਦੇ ਗੀਤ ਬਾਕੀ ਕਲਾਕਾਰ ਗਾਉਣ ਤੇ ਫਿਰ ਸਮਝ ਲੈਣਾ ਚਾਹੀਦਾ ਕਲਾਕਾਰ ਕਿੱਡਾ ਵੱਡਾ। ਆ ਪਿੱਛੇ ਕਰਕੇ ਐਮੀ ਵਿਰਕ ਸਾਹਿਬ ਦਾ ਸ਼ੋਅ ਆ ਸਟੇਜ ਤੇ, ਦੋ ਗਾਣੇ ਹੰਸਰਾਜ ਹੰਸ ਸਾਹਿਬ ਦੇ ਗਾਏ ਉਹਨਾਂ ਨੇ, ਕਮਾਲ ਕਰਦੀ। ਆ ਵੀ ਗਾਣਾ ਗਾਇਆ ਸੀ ਉਹਨਾਂ ਨੇ। ਹਾਪੀ ਜੀ, ਹੋਰ ਕਹਿਣਾ ਚਾਹੋਗੇ?
1: ਬਿਲਕੁਲ ਜੀ ਜੀ, ਸੋ ਜਿੱਥੇ ਆਪਾਂ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕੀਤੀ ਆ, ਵਿਜ਼ਿਟਰਸ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਜਾਂ ਜਿਹੜੇ ਪਰਸਨ ਜਿਨ੍ਹਾਂ ਦੇ ਕੋਲ ਇੱਥੇ ਹੈਲਥ ਕਾਰਡ ਨਹੀਂ ਹੈਗਾ, ਚਾਹੇ ਤੁਸੀਂ ਵਰਕ ਪਰਮਿਟ ਦੇ ਅਪਲਾਈਡ ਸਟੇਟਸ 'ਤੇ ਹੈਗੇ ਆ, ਚਾਹੇ ਵਰਕ ਪਰਮਿਟ ਹੈਗਾ ਬਟ ਹੈਲਥ ਕਾਰਡ ਨਹੀਂ ਮਿਲਿਆ ਹੈਗਾ, ਸਟੂਡੈਂਟ ਵੀਜ਼ਾ ਦੇ ਉੱਪਰ ਹੈਗੇ ਆ, ਤੁਹਾਡੇ ਕੋਲ ਕਾਲਜ ਵੱਲੋਂ ਕੋਈ ਕਵਰੇਜ ਨਹੀਂ ਹੈਗੀ ਜਾਂ ਤੁਹਾਡੀ ਆਪਣੀ ਕੋਈ ਪਰਸਨਲ ਕਵਰੇਜ ਨਹੀਂ ਹੈਗੀ, ਇਹਨਾਂ ਸਾਰੇ ਕੈਟਾਗਰੀਜ਼ ਨੂੰ ਵਿਜ਼ਿਟਰ ਇੰਸ਼ੋਰੈਂਸ ਹੀ ਮਿਲਦੀ ਹੈਗੀ ਆ। ਸੋ ਐਮਰਜੈਂਸੀ ਮੈਡੀਕਲ ਕਵਰੇਜ ਹੁੰਦੀ ਆ, ਇਨ ਕੇਸ ਇੱਥੇ ਆ ਕੇ ਕੋਈ ਵੀ ਇੱਦਾਂ ਦੀ ਸਿਚੁਏਸ਼ਨ ਆ ਜਾਵੇ ਜਿਹਦੇ ਕਰਕੇ ਆਪਾਂ ਨੂੰ ਕਿਸੇ ਡਾਕਟਰ ਨੂੰ ਦੇਖਣ ਦੀ ਲੋੜ ਆ। ਐਮਰਜੈਂਸੀ ਦਾ ਮਤਲਬ ਇਹ ਨਹੀਂ ਹੈਗਾ ਕਿ ਹੋਸਪਿਟਲ ਹੀ ਜਾਣਾ ਹੈ, ਐਮਰਜੈਂਸੀ ਦਾ ਮਤਲਬ ਇਹ ਹੈਗਾ ਕਿ ਕੋਈ ਵੀ ਇੱਦਾਂ ਦੀ ਮੈਡੀਕਲ ਸਿਚੁਏਸ਼ਨ ਜਿਹਦੇ ਲਈ ਕਿਸੇ ਨੂੰ ਕਿਸੇ ਰਜਿਸਟਰਡ ਡਾਕਟਰ ਨੂੰ ਦੇਖਣ ਦੀ ਲੋੜ ਹੈਗੀ ਆ, ਐਂਡ ਉਹ ਫੀਵਰ ਫਲੂ ਵੀ ਹੋ ਸਕਦਾ ਹੈ ਕਿ ਜਿਹਦਾ ਐਡਵਲ ਟੈਰਾਨੋਲ ਨਾਲ ਨਹੀਂ ਠੀਕ ਹੋ ਰਿਹਾ, ਆਪਾਂ ਨੂੰ ਐਂਟੀਬਾਇਓਟਿਕਸ ਦੀ ਲੋੜ ਹੈਗੀ ਆ। ਸੋ ਉਹਦੇ ਕਰਕੇ ਵੀ ਅਗਰ ਆਪਾਂ ਨੂੰ ਕਿਸੇ ਡਾਕਟਰ ਨੂੰ ਦੇਖਣ ਦੀ ਜ਼ਰੂਰਤ ਪੈਂਦੀ ਆ, ਉਹ ਵੀ ਕਵਰਡ ਹੁੰਦਾ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਇਹਨਾਂ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਰਿਲੇਟਡ, ਜ਼ਰੂਰ ਤੁਸੀਂ ਕਾਲ ਕਰਕੇ ਕੋਟੇਸ਼ਨ ਲੈ ਸਕਦੇ ਆ। ਐਂਡ ਇਸ ਤੋਂ ਇਲਾਵਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਲਾਈਫ ਇੰਸ਼ੋਰੈਂਸ ਦੇ ਬਹੁਤ ਤਰ੍ਹਾਂ ਦੇ ਪਲਾਨ ਹੈਗੇ ਆ, ਤੁਹਾਡੇ ਕੋਲ ਬਿਲਕੁਲ ਕੋਈ ਕਵਰੇਜ ਨਹੀਂ ਹੈਗੀ, ਤੁਸੀਂ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਆ। ਤੁਹਾਡੇ ਕੋਲ ਟਰਮ ਇੰਸ਼ੋਰੈਂਸ ਪਾਲਿਸੀ ਹੈਗੀ ਸੀਗੀ, ਉਹਦੀ ਰਿਨਿਊਵਲ ਆਈ ਹੋਈ ਆ, ਉਹਦੇ ਰੇਟਸ ਐਕਸਪੈਂਸਿਵ ਹੋ ਗਏ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਰਿਨਿਊਵਲ ਦੇ ਪ੍ਰੈਕਟੀਕਲ ਜਿਹੜੇ ਹੈਗੇ ਆ ਉਹ ਡਿਸਕਸ ਕਰ ਸਕਦੇ ਆ, ਕਿਉਂਕਿ ਰਿਨਿਊਵਲ ਦੇ ਟਾਈਮ ਦੇ ਉੱਪਰ ਅਗਰ ਤੁਹਾਨੂੰ ਕੋਈ ਹੈਲਥ ਇਸ਼ੂ ਨਹੀਂ ਹੈਗਾ ਤਾਂ ਤੁਸੀਂ ਸੇਮ ਪਾਲਿਸੀ ਜਿਹੜੀ ਹੈਗੀ ਆ ਉਹਦੀ ਅੰਡਰ ਰਾਈਟਿੰਗ ਦੁਆਰਾ ਤੋਂ ਕਰਾ ਕੇ ਆਪਣੀ ਰੇਟਸ ਜਿਹੜੇ ਹੈਗੇ ਆ ਉਹ ਕਾਫੀ ਡਿਕਰੀਜ਼ ਕਰਵਾ ਸਕਦੇ ਆ। ਐਂਡ ਜਾਂ ਫਿਰ ਜਿਹੜੀ ਤੁਸੀਂ ਟਰਮ ਪਾਲਿਸੀ ਲਈ ਆ ਉਹਨੂੰ ਤੁਸੀਂ ਪਰਮਾਨੈਂਟ ਚ ਕਨਵਰਟ ਕਰਨਾ ਸੀਗਾ ਤਾਂ ਵੀ ਤੁਹਾਨੂੰ ਕੋਈ ਦੁਆਰਾ ਤੋਂ ਮੈਡੀਕਲ ਦੀ ਜ਼ਰੂਰਤ ਨਹੀਂ ਹੈਗੀ। ਸੋ ਇਸ ਕਰਕੇ ਜ਼ਰੂਰ ਇੱਕ ਵਾਰੀ ਤੁਸੀਂ ਡਿਸਕਸ ਕਰੋ ਰੈਦਰ ਦੈਨ ਪਾਲਿਸੀਜ਼ ਇੱਦਾਂ ਰਿਨਿਊ ਹੋ ਜਾਣ, ਕਿਉਂਕਿ ਜਦੋਂ ਵੀ ਇੰਸ਼ੋਰੈਂਸ ਪਾਲਿਸੀ ਦੀ ਰਿਨਿਊਵਲ ਹੁੰਦੀ ਆ ਇੱਕ ਮਹੀਨਾ ਪਹਿਲਾਂ ਤੁਹਾਨੂੰ ਲੈਟਰ ਆਉਂਦੀ ਆ, ਅਗਰ ਇੰਸ਼ੋਰੈਂਸ ਕੰਪਨੀ ਕੋਲ ਤੁਹਾਡਾ ਐਡਰੈਸ ਅਪਡੇਟਡ ਨਹੀਂ ਹੈਗਾ ਤਾਂ ਕਈ ਵਾਰ ਆਪਾਂ ਨੂੰ ਲੈਟਰ ਮਿਲਦੀ ਵੀ ਨਹੀਂ ਆ, ਬਟ ਉਹਦੀ ਆਟੋਮੈਟਿਕ ਪੇਮੈਂਟ ਜਿਹੜੀ ਹੈਗੀ ਉਹ ਤੁਹਾਡੇ ਅਕਾਊਂਟ 'ਚੋਂ ਚਾਰਜ ਹੋ ਜਾਣੀ ਆ, ਕਿਉਂਕਿ ਰਿਨਿਊਵਲ ਜਿਹੜੀ ਹਮੇਸ਼ਾ ਆਟੋਮੈਟਿਕਲੀ ਹੁੰਦੀ ਆ। ਸੋ ਤੁਹਾਨੂੰ ਕੋਈ ਵੀ ਪੇਪਰ ਵਰਕ ਦੁਆਰਾ ਤੋਂ ਸਾਈਨ ਨਹੀਂ ਕਰਨ ਦੀ ਜ਼ਰੂਰਤ ਪੈਂਦੀ, ਬਟ ਅਗਰ ਇੱਦਾਂ ਦੀ ਕੋਈ ਸਿਚੁਏਸ਼ਨ ਹੋ ਵੀ ਗਈ ਆ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਕਿਸ ਤਰ੍ਹਾਂ ਉਸ ਪਲਾਨ ਦੇ ਵਿੱਚ ਆਪਾਂ ਕਿਹੜੇ ਚੇਂਜਿਸ ਕਰ ਸਕਦੇ ਹਾਂ ਉਹ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, ਬ੍ਰੈਮਟਨ ਦੇ ਵਿੱਚ ਮੈਕਵੀਨ ਅਤੇ ਮੇਫਿਲ ਦਾ ਇੰਟਰਸੈਕਸ਼ਨ ਅਤੇ ਪੈਟਰੋ ਕੈਨੇਡਾ ਦੇ ਬਿਲਕੁਲ ਬਿਸਾਈਡ ਦੇ ਉੱਪਰ ਟੋਪ ਚੋਇਸ ਇੰਸ਼ੋਰੈਂਸ ਦੇ ਸਾਈਨ ਲੱਗੇ ਹੋਏ ਆ। ਸੋ ਜ਼ਰੂਰ ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹਾਂ। ਐਂਡ ਤੁਹਾਡੇ ਕੋਈ ਵੀ ਰੈਲੇਟਿਵ ਜਿਹੜੇ ਹੈਗੇ ਓਨਟੈਰੀਓ ਤੋਂ ਬਾਹਰ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਅਲਬਰਟਾ, ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ ਰਹਿੰਦੇ ਆ, ਉਹਨਾਂ ਨੂੰ ਵੀ ਜ਼ਰੂਰ ਤੁਸੀਂ ਮੇਰਾ ਨੰਬਰ ਪਾਸ ਔਨ ਕਰ ਸਕਦੇ ਹਾਂ। ਸੋ ਇਹਨਾਂ ਪ੍ਰੋਵਿੰਸਿਸ ਦੇ ਵਿੱਚ ਵੀ ਮੈਂ ਲਾਇਸੈਂਸਡ ਹਾਂ। ਨੰਬਰ ਅਗੇਨ 416-817-6500-416-817-6500।
0: ਹਾਪੀ ਜੀ, ਨੰਬਰ ਇੱਕ ਵਾਰੀ ਫਿਰ ਦੋ ਦੁਬਾਰਾ ਪਲੀਜ਼।
1: 416-817-6500।
0: ਵੈਰੀ ਗੁੱਡ। 416-817-6500 ਦੇ ਹਾਪੀ ਦੇ ਸੈਨ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ। ਜੀ ਰਾਜਨ ਜੀ,
2: ਬਿਲਕੁਲ ਜੀ, ਜਾਂਦੇ ਜਾਂਦੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਕੰਪਲੀਟ ਕੰਪਰੀਹੈਂਸਿਵ ਸਾਡੇ ਇੱਥੇ ਐਗਜ਼ਾਮ ਹੁੰਦਾ ਹੈ, ਅਲੱਗ ਅਲੱਗ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਮੰਗਾਈਆਂ ਹੋਈਆਂ ਜਿਹਦੇ 'ਚ ਓ ਸੀ ਟੀ, ਟੋਪੋਗ੍ਰਾਫੀ, ਰੈਟਨੋਗ੍ਰਾਫੀ, ਏ ਆਰ, ਐਨ ਸੀ ਟੀ, ਸਲਿਟ ਲੈਂਪ, ਵਿਜੁਅਲ ਫੀਲਡ, ਇਹ 7 ਅਲੱਗ ਅਲੱਗ ਮਸ਼ੀਨਾਂ ਨੇ ਜਿਹਦੇ ਨਾਲ ਤੁਹਾਡੀ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਹੈ, ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਡਿਜੀਟਲੀ ਤੁਹਾਨੂੰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਅਤੇ ਕੀ ਪ੍ਰੋਬਲਮ ਚੱਲ ਰਹੀ ਹੈ। ਖਾਸ ਕਰਕੇ ਬੱਚਿਆਂ ਨੇ ਜਾਣਾ ਹੈ ਸਕੂਲ ਅਤੇ ਉਹਨਾਂ ਵਾਸਤੇ ਜੇ ਤੁਸੀਂ ਕੰਪਲੀਟ ਐਗਜ਼ਾਮ ਕਰਵਾਉਣਾ ਹੈ ਤਾਂ ਜ਼ਰੂਰ ਕਾਲ ਕਰ ਲਓ 905-405-8888। ਇੱਕ ਵਾਰੀ ਫਿਰ ਦੱਸ ਦਈਏ ਕਿ ਜਿਹੜੀ ਬੈਕ ਟੂ ਸਕੂਲ ਬੱਚਿਆਂ ਦੀ ਸੇਲ ਚੱਲ ਰਹੀ ਹੈ, ਜਿੰਨੇ ਵੀ ਬੱਚੇ ਆ ਕੇ ਆਪਣੀ ਐਨਕਾਂ ਬਣਵਾ ਰਹੇ ਨੇ, ਤੁਸੀਂ ਆਪਣੀ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਤੁਹਾਨੂੰ ਬਿਲਕੁਲ ਫ੍ਰੀ ਮਿਲ ਰਹੀ ਹੈ। ਫਰੇਮਾਂ ਦੇ ਉੱਤੇ ਬਹੁਤ ਵਧੀਆ ਵਧੀਆ ਡਿਸਕਾਊਂਟ ਚੱਲ ਰਹੇ ਨੇ, ਰੇਬਨ ਦੇ ਫਰੇਮ, ਅਰਵਾਨੀ ਦੇ ਫਰੇਮ, ਮਾਈਕਰੋਕੋਸ ਦੇ ਫਰੇਮ, ਫਲੈਟ 50% ਚੱਲ ਰਹੇ ਨੇ, ਟੋਮੀ ਹਿਲ ਫਿਗਰ ਦੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ, ਵੈਲੈਂਟੀਨੋ ਦੇ ਫਰੇਮ, ਫਲੈਟ 75% ਆਫ ਚੱਲ ਰਹੇ ਨੇ, ਤੇ ਨਾਲ ਲੰਡਨ ਫੌਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਬਰ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ। $300 ਦਾ ਫਰੇਮ 90% ਆਫ ਕੇ ਸਿਰਫ $29 ਮਿਲ ਰਿਹਾ। ਸੋ ਜੇ ਇਹ ਡੀਲਾਂ ਲੈਣੀ ਚਾਹੁੰਦੇ ਹੋ ਤੇ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਸਾਡਾ 905-460-8888। ਤੇ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅੱਜ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਨੇ, ਪਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਜ਼ਰੂਰ ਬੁੱਕ ਕਰਵਾ ਲਿਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। 905-460-8888, 905-460-8888, 8888
0: ਰਹਿ ਗਏ ਦਿਨ ਥੋੜੇ ਬਈ ਹੰਸਰਾਜ ਹੰਸ ਨੇ ਆਪਣੇ ਸ਼ਹਿਰ ਦੇ ਵਿੱਚ ਆ ਜਾਣਾ ਹੈ ਔਰ ਹੰਸਰਾਜ ਹੰਸ ਜੀ ਨੇ ਫਿਰ ਇਹੋ ਜਿਹੇ ਗੀਤ ਗਾ ਕੇ ਜਿੱਥੇ ਤੁਹਾਨੂੰ ਬਹੁਤ ਜ਼ਿਆਦਾ ਤੁਹਾਡੇ ਮਨ ਦੇ ਵਿੱਚ ਖੁਸ਼ੀਆਂ ਵੀ ਹੋਣਗੀਆਂ ਨਾਲ ਤੁਹਾਡੇ ਵਾਸਤੇ ਕਵਾਲੀਆਂ ਵੀ ਗਾਉਣਗੇ ਗਜ਼ਲਾਂ ਵੀ ਗਾਉਣਗੇ ਨਾਲ ਪੰਜਾਬੀ ਗੀਤ ਵੀ ਗਾਉਣਗੇ ਹੰਸ ਰਾਜ ਹੰਸ ਸਤੰਬਰ 18 ਫਰਾਈਡੇ ਸ਼ਾਮ ਨੂੰ 7 ਵਜੇ ਲਿਵਿੰਗ ਆਰਟ ਸੈਂਟਰ ਦੇ ਵਿੱਚ ਇਹ ਸ਼ੋਅ ਹੋ ਰਿਹਾ ਹੈ ਔਰ ਸੱਦਾ ਹੈ ਤੁਹਾਨੂੰ ਟਿਕਟ ਬਸ ਤੁਸੀਂ ਚੱਕ ਲਓ ਪਤਾ ਲੱਗਿਆ ਕਿ ਯਾਰ ਸਾਡੇ ਸ਼ੇਰਾਂ ਨੇ ਬੱਬਰ ਸ਼ੇਰਾਂ ਨੇ ਸਾਡੀਆਂ ਲੇਡੀਜ਼ ਨੇ ਜਿਹੜੇ ਹੰਸ ਹੰਸ ਦੇ ਗੀਤਾਂ ਨੂੰ ਪਿਆਰ ਕਰਦੇ ਆ ਜਿਹੜੇ ਪੰਜਾਬੀ ਵਿਰਸਾ ਰੇਡੀਓ ਨੂੰ ਪਿਆਰ ਕਰਦੇ ਆ ਜਿਹੜੇ ਸਿੰਘ ਹਰਜੀਤ ਦੀ ਆਵਾਜ਼ ਨੂੰ ਪਿਆਰ ਕਰਦੇ ਆ ਜਿਹੜੇ ਸਿੰਘ ਹਰਜੀਤ ਦੇ ਸ਼ੋਅ ਨੂੰ ਪਿਆਰ ਕਰਦੇ ਆ ਤੇ ਫਿਰ ਜੇ ਤੁਸੀਂ ਵੀ ਮੈਨੂੰ ਪਿਆਰ ਕਰਦੇ ਆ ਵੀ ਟਿਕਟਾਂ ticketmaster.ca ਜਲਦੀ ਜਲਦੀ ਜਲਦੀ ਜਲਦੀ ਲੈ ਲਓ ਘਰ ਦੇ ਵਿੱਚ ਜੇ ਤੁਸੀਂ ਫਰਨਸ ਕੋਈ ਲਵਾਉਣੀ ਹੈ ਤੁਹਾਡੇ ਵਾਸਤੇ ਹਾਜ਼ਰ ਹੈ ਨੰਬਰ ਔਰ ਏਅਰ ਪ੍ਰੋ ਮਕੈਨੀਕਲ ਕੰਪਨੀ ਵਾਲਿਆਂ ਦਾ 416-720-2081 ਦੇ ਕੋਕ ਦੀ ਜਾ ਸਕਦੀ ਹੈ 416-720-2081 ਦੇ ਕੋਕ ਦੀ ਜਾ ਸਕਦੀ ਹੈ ਘਰਾਂ ਵਿੱਚ ਏਸੀ ਜੇ ਹੱਲੇ ਵੀ ਬਈ ਥੋੜੀ ਫੂਕ ਨਿਕਲ ਗਈ ਹੈ ਗੈਸ ਭਰਾਉਣੀ ਹੈ ਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਅੱਗੋਂ ਹੀਟ ਸ਼ੁਰੂ ਹੋ ਜਾਣੀ ਹੈ ਹੁਣੇ ਠੀਕ ਕਰਾ ਲਓ ਏਅਰ ਪ੍ਰੋ ਮਕੈਨੀਕਲ ਕੰਪਨੀ ਵਾਲਿਆਂ ਨੂੰ ਕਾਲ ਕੀਤੀ ਜਾ ਸਕਦੀ ਹੈ ਸਰਦਾਰ ਪਰਮਜੀਤ ਸਿੰਘ ਹਰਾਂ ਨੂੰ 416-720-2081 ਦੇ ਕਾਲ ਕੀਤੀ ਜਾ ਸਕਦੀ ਹੈ ਲਓ ਜੀ ਮੈਂ ਟਿਕਟ ਮਾਸਟਰ ਨਾਲ ਨਾਲ ਹੀ ਦੇਖ ਰਿਹਾ ਤੁਸੀਂ ਲੈ ਰਹੇ ਟਿਕਟਾਂ ਥੈਂਕ ਯੂ ਵੈਰੀ ਮਚ ਤੁਹਾਡਾ ਸਾਰਿਆਂ ਦਾ ਔਰ ਕਿਉਂਕਿ ਮੈਨੂੰ ਵੀ ਫਿਰ ਖੁਸ਼ੀ ਹੁੰਦੀ ਹੈ ਯਾਰ ਤੁਸੀਂ ਮੇਰੀ ਗੱਲ ਦਾ ਮੇਰੀ ਗੱਲ ਸੁਣਦੇ ਆ ਮੇਰੀ ਗੱਲ ਮੰਨ ਲੈਂਦੇ ਆ ਜ਼ਰੂਰੀ ਨਹੀਂ ਕਿ ਤੁਹਾਡਾ ਮੇਰਾ ਸਾਥ ਸਿਰਫ ਪੰਜਾਬੀ ਵਿਰਸਾ ਚ ਗੀਤਾਂ ਦਾ ਹੀ ਹੈ ਤੁਸੀਂ ਮੇਰਾ ਵੀ ਮਾਣ ਕਰਦੇ ਹੋ ਤੁਹਾਡੀ ਬੜੀ ਮਿਹਰਬਾਨੀ ਟਿਕਟਾਂ ticketmaster.ca ਤੋਂ ਜਾਣ ਲੱਗੇ ਆਪਾਂ ਇੱਕੋ ਗੱਲ ਕਹਿੰਦੇ ਹੁੰਦੇ ਆ ਭਾਈ ਜੇ ਹੰਸ ਰਾਜ ਹੰਸ ਵਾਲਾ ਨੇ ਚੰਗਾ ਗਾਇਆ ਹੈ ਜੇ ਕਮਿਊਨਿਟੀ ਵਾਸਤੇ ਉਹਨਾਂ ਨੇ ਪੰਜਾਬੀ ਕੌਮ ਵਾਸਤੇ ਪੰਜਾਬੀ ਬੋਲੀ ਵਾਸਤੇ ਕੁਛ ਅੱਛਾ ਗੀਤ ਗਾਏ ਹੈ ਤੇ ਤੁਸੀਂ ਜ਼ਰੂਰ ਇਹ ਸ਼ੋਅ ਦਾ ਆਨੰਦ ਮਾਣਿਓ ਤੁਹਾਨੂੰ ਸਾਰਿਆਂ ਨੂੰ ਮੈਸੇਜ ਹੈ ਟਿਕਟਾਂ ticketmaster.ca ਜਾਂ ਮੇਰਾ ਨੰਬਰ ਤੁਹਾਡੇ ਕੋਲ ਹਾਜ਼ਰ ਹੈ 647-448-1000 ਲਵ ਯੂ ਆਲ

0: कर दिया। वधेरी जानकारी लई कॉल हरप्रीत सैनी 416-817-4168176500।
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
1: 647-10-647-739-8710।
3: ਮੈਂ ਕਿਆ ਕਿੱਥੇ ਜਾ ਰਹੀ ਹੈ?
4: 10 ਵਾਰੀ ਕਿਆ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
5: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
6: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
8: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
9: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
10: ਆ ਭੈਣੇ, ਖਰੀਦ ਲਿਆ ਗਹਿਣੇ?
11: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
10: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
11: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
12: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
13: ਜਨਕ ਜਵੈਲਰਸ, ਕਾਲ 905-230-8800।
14: ਤੂੰ ਕਦੇ ਝੂਠ ਫੜਨ ਵਾਲੀ ਮਸ਼ੀਨ ਦੇਖੀ ਹੈ?
15: ਦੇਖੀ ਕਿਉਂ ਨੀ, ਆ ਸਾਡੇ ਘਰੇ ਹੈਗੀ ਆ।
14: ਹੈ, ਉਹ ਕਿੱਥੋਂ ਆਈ?
15: ਮੇਰੇ ਪਾਪੇ ਨੇ ਵਿਆਹ ਕਰਾਇਆ ਉਹਦੇ ਨਾਲ।
16: ਫਿੱਟੇ ਮੂੰਹ ਤੇਰੇ।
17: ਵਿਸ਼ਨ ਵੈਨਿਟੀਜ਼ ਦੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
18: ਕੰਡੀਸ਼ਨਸ ਅਪਲਾਈ।
19: Ladies and gentlemen, introducing from CHLO AM 530, the number one radio host in the world.

0: ਮਾਮਾ ਚੰਦ ਸਿੰਘ ਲਾਵਾਰਸ ਜਿਹਾ ਹੈਗਾ, ਅੱਜ ਸਵੇਰੇ 6:09 ਤੇ ਹੈਗਾ, 7:23 ਤੇ ਸ਼ਾਮ ਨੂੰ ਚਲੇ ਜਾਣਾ। ਤਾਪਮਾਨ 26 ਡਿਗਰੀ, ਮਿਕਸ ਆਫ ਸਨ ਐਂਡ ਕਲਾਊਡ। ਕੱਲ ਨੂੰ ਤਾਪਮਾਨ 25 ਡਿਗਰੀ, ਸਾਰਾ ਦਿਨ ਸੂਰਜ ਚਮਕੇਗਾ। ਸੈਟਰਡੇ ਨੂੰ 27 ਡਿਗਰੀ, ਮਿਕਸ ਆਫ ਸਨ ਐਂਡ ਕਲਾਊਡ। ਸੰਡੇ ਨੂੰ ਤਕਰੀਬਨ ਸੂਰਜ ਚਮਕਦਾ ਰਹੇਗਾ, ਤਾਪਮਾਨ 27 ਡਿਗਰੀ। ਮੰਡੇ ਨੂੰ 25 ਡਿਗਰੀ ਔਰ ਟਿਊਜ਼ਡੇ ਨੂੰ 27 ਡਿਗਰੀ ਤਾਪਮਾਨ ਹੋਣਗੇ। ਹੋਰ ਖਬਰਾਂ ਵਿੱਚ ਇਹ ਹੈ, ਜਿਹੜਾ ਆਪਣੇ ਡੋਨਲਡ ਟਰੰਪ ਨੇ ਬੈਨ ਲਾਇਆ ਕਿ ਸ਼ਰਾਬ ਵਾਈਨ ਜਿਹੜੀ ਕੈਨੇਡੀਅਨ ਆ ਉਧਰ ਨਹੀਂ ਜਾਏਗੀ। ਜਿਹੜੇ ਮਾਹਰ ਲੋਕ ਆ ਉਹ ਦੱਸਦੇ ਨੇ ਇਹਦੇ ਨਾਲ ਸਾਨੂੰ ਕੋਈ ਬੜਾ ਫਰਕ ਨਹੀਂ ਪੈਣ ਲੱਗਿਆ, ਲੇਕਿਨ ਜਿਹੜਾ ਜਾਲੀ ਮੀਡੀਆ ਉਹ ਚੀਕਾਂ ਮਾਰੀ ਜਾਂਦਾ। ਰਾਤ ਬਲੂਜੀ ਵਾਲੇ 2-0 ਦੇ ਫਰਕ ਨਾਲ ਹਾਰੇ, ਉਧਰ ਕਲੀਵਲੈਂਡ ਵਾਲੇ ਵੀ ਹਾਰ ਗਏ। ਇਸ ਤਰ੍ਹਾਂ ਆਪਾਂ ਇੱਕ ਗੇਮ ਪਿੱਛੇ ਆ, ਮੇਰੇ ਖਿਆਲ 15 ਗੇਮਾਂ ਰਹਿ ਗਈਆਂ, ਇੱਕ ਗੇਮ ਪਿੱਛੇ ਆ ਪਲੇ ਆਫ ਦੇ ਵਿੱਚ ਜਾਣ ਲਈ। ਬਹੁਤ ਸਾਰੇ ਕੌਂਸਲਰ, ਰੀਜਨਲ ਕੌਂਸਲਰ ਖੜੇ ਨੇ, ਮੇਅਰ ਲਈ ਖੜੇ ਨੇ, ਸਕੂਲ ਟਰਸਟੀ ਲਈ ਖੜੇ ਆ। ਇਹਨਾਂ ਦਾ ਪਿਛੋਕੜ ਦੇਖਣਾ ਬੜਾ ਜ਼ਰੂਰੀ ਹੈ, ਕਿੱਧਰੋਂ ਆਏ ਨੇ, ਕੀ ਇਹਨਾਂ ਨੇ ਕੰਮ ਕੀਤੇ ਨੇ, ਕਿਹੜੀਆਂ ਹੇਰਾ ਫੇਰੀਆਂ ਕੀਤੀਆਂ, ਕਿਹੜੀਆਂ ਠੱਗੀਆਂ ਮਾਰੀਆਂ, ਕਿਹੜੀਆਂ ਠੱਗੀਆਂ ਅਜੇ ਵੀ ਮਾਰ ਰਹੇ ਨੇ, ਕਿਹੜੇ ਕਿਹੜੇ ਗਲਤ ਕੰਮ ਕੀਤੇ ਨੇ। ਹੁਣ ਇੱਕ ਮੁੰਡਾ ਸੀ ਜਿਹੜਾ ਨਿਊਯਾਰਕ ਸਿਟੀ ਵਿੱਚ ਜਾ ਕੇ ਉੱਥੇ ਬਹੁਤ ਜ਼ਿਆਦਾ ਭੜਥੂ ਪਾਉਣ ਲੱਗਿਆ ਸੀ, ਖੂਨ ਵਹਾਉਣ ਲੱਗਿਆ ਸੀ। ਮੈਨਹੈਟਨ ਦੇ ਜਿਹੜੇ ਲੈਂਡਮਾਰਕ ਆ ਸਬਵੇ, ਟਾਈਮ ਸਕੁਆਇਰ, ਉੱਥੇ ਇਹਨੇ ਜਾ ਕੇ ਬੰਬ ਬੁੰਬ ਚਲਾਉਣੇ ਸੀ। ਉਹਦੀ ਜਿਹੜੀ ਮਦਰ ਹੈ ਉਹ ਹਾਲਟਨ ਸਕੂਲ ਟਰੱਸਟ ਦੇ ਲਈ ਖੜੀ ਹੈ, ਜੇ ਤਾਂ ਉਹ ਕਲੀਨ ਹੈ, ਸ਼ੀ ਕੈਨ। ਜੇ ਹੁਣ ਨਹੀਂ ਪਤਾ ਮੇਰਾ ਪਿਓ, ਮੇਰਾ ਬੇਟਾ ਕੀ ਕਰ ਰਿਹਾ, ਸ਼ੀ ਸ਼ੁਡ ਬੀ ਅਲਾਊਡ ਇਫ ਸ਼ੀ ਇੱਕ ਕੈਨੇਡੀਅਨ ਸਿਟੀਜ਼ਨ। ਪਰ ਜਿੰਨੇ ਵੀ ਇੱਥੇ ਆਪਣੇ ਖੜੇ ਨੇ, ਚਾਹੇ ਕੈਲਡਨ ਮਿਸਾਗਾ, ਬ੍ਰੈਂਪਟਨ, ਇਹਨਾਂ ਦੇ ਪਿਛੋਕੜ ਚਾਨਣਾ ਜ਼ਰੂਰੀ ਹੈ।
1: ਜ਼ੀਰੋ ਜਾਂ quicktrucklube.com QTL ਬਿਕਾਜ਼ ਵੀ ਕੈਨ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL ਬਿਕਾਜ਼ ਵੀ ਕੈਨ।
0: ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 6474294040 647-429-4040
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
3: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਵੇ, ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
4: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਤੇ ਗੋ ਰੂਟ 9057944667
5: ਫੋਰ ਦਾ ਡੇਵ ਟਾਟਲਾ ਨਿਊਜ਼ ਡੈਸਕ, ਲੋਕਲੀ ਕਵਰਡ, ਨੈਸ਼ਨਲੀ ਕਨੈਕਟਡ।
0: ਗੱਲ ਇਹ ਤਾਂ ਬਾਈ ਜੀ, ਬਹੁਤ ਸਾਰੇ ਸਾਡੇ ਜਿਹੜੇ ਆਪਦੇ ਆਪ ਨੂੰ ਮਾਹਰ ਕਹਿੰਦੇ ਨੇ, ਜਾਲੀ ਮੀਡੀਆ ਹੈ, ਉਹ ਕਹਿੰਦੇ ਕੈਨੇਡਾ ਨੂੰ ਡਿਵਰਸੀਫਾਈ ਕਰਨਾ ਚਾਹੀਦਾ, ਜਿਹੜਾ ਟ੍ਰੇਡ ਆ ਸਾਰੇ ਮੁਲਕਾਂ ਨਾਲ ਕਰਨਾ ਚਾਹੀਦਾ, ਅਮੈਰੀਕਾ ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਕਹਿੰਦੇ ਦੂਜੇ ਪਾਸੇ ਪਤਾ ਕੀ ਕਹਿੰਦੇ, ਅਮੈਰੀਕਾ ਤੋਂ ਬਿਨਾਂ ਸਰਦਾ ਵੀ ਨਹੀਂ ਹੈ। ਮੇਕਅਪ ਯੂਅਰ ਮਾਈਂਡ, ਗੋਡੇ ਟੇਕ ਦੀ ਅਮਰੀਕਾ, ਮੂਹਰੇ ਘਾਲ ਦਾ ਕੰਮ ਕਰੀਏ। ਇੰਡੀਅਨ ਫਰੂਟ ਲੈਂਡ ਦੀ ਸੈਂਡਲਵੁੱਡ ਅਤੇ ਹੈਵਿਟਨ ਵਾਲੀ ਲੋਕੇਸ਼ਨ ਤੇ ਉਹਨਾਂ ਨੇ ਸੁਪਰ ਡੁਪਰ ਸੇਲ ਲਾ ਦਿੱਤੀ ਹੈ, ਜਿੱਥੇ ਕਿ ਸ਼ੇਅਰ ਆਟਾ 6.99 ਦਾ ਲਾਤਾ ਔਰ ਸਵਰਨਾ ਚੱਕੀ ਆਟਾ ਜਿਹੜਾ ਹੈ 10.99 ਦਾ ਲਗਾਇਆ ਹੈ। ਇੰਡੀਅਨ ਗੇਟ ਰੋਜ਼ਾਨਾ ਜਿਹੜੇ ਰਾਈਸ ਆ 8.99 ਦੇ 10 ਪਾਊਂਡ ਹੈ। ਦਹੀਂ 5.99 ਦਾ, 1.8 ਕਿਲੋ ਵਾਲੀ ਵੱਡੀ ਸਾਰੀ ਜਿਹੜੀ ਬਾਲਟੀ ਜੀ ਹੈ। ਦੇਸੀ ਘਿਓ 22.99 ਦਾ ਲਾਤਾ, 1.8 ਕਿਲੋ ਬਰਾੜ ਵਾਲਿਆਂ ਦਾ। ਔਰ ਇਹਦੇ ਨਾਲ ਨਾਲ ਹੋਰ ਜਿਹੜੀ ਸੇਲ ਆ ਉਹਦਾ ਵੇਰਵਾ ਵੀ ਸੁਣ ਲਓ ਜੀ। ਹਲਦੀਰਾਮ ਦੇ ਜਿਹੜੇ ਸਨੈਕ ਨੇ, ਸਵੇਰੇ ਦੁਪਹਿਰੇ ਵੀ ਖਾਓ, ਸ਼ਾਮ ਨੂੰ ਮੂਡ ਵੀ ਬਣਾਓ, 2 ਮਿਲਣਗੇ ਪੈਕਟ $3 ਦੇ। ਪਰਾਂਠੇ 4.99 ਦੇ ਨੇ, ਇਹ ਫੈਮਿਲੀ ਪੈਕ ਹੈ। ਇਹਦੇ ਨਾਲ ਜਿਹੜਾ ਪਨੀਰ ਹੈ 3.99 ਦਾ ਲਾਇਆ ਹੈ। ਸਾਗ ਦਾ ਵੱਡਾ ਸਾਰਾ ਡੱਬਾ $1.99 ਦਾ ਲਾਇਆ ਹੈ। ਤੜਕਾ ਲਾ ਕੇ ਸਾਗ ਰੈਡੀ ਹੈ ਤੁਹਾਡਾ, ਖਾਓ ਪੀਓ ਐਸ਼ ਕਰੋ। ਅਤੇ ਇੰਡੀਅਨ ਡੈਲੀ ਬਾਈਟ ਉੜਦ ਸਪਲਿਟ ਜਿਹੜੀ ਦਾਲ ਹੈ 3.99 ਦੀ, 4 ਪਾਊਂਡ। ਇੰਡੀਅਨ ਡੈਲੀ ਵਾਈਟ, ਮਸੂਰ ਦਾਲ 299 ਦੀ ਹੈ ਤੇ ਚਨਾ ਦਾਲ ਵੀ 299 ਦੀ ਹੈ। ਜਿਹੜਾ ਇਹਨਾਂ ਦਾ ਸੈਰੇਮੋਨੀਅਲ ਇੰਡੀਅਨ ਤੰਦੂਰੀ ਗ੍ਰਿਲ ਹੈ, ਵੈਜੀ ਥਾਲੀ 499, ਚਿਕਨ ਬਿਰਿਆਨੀ 699, ਆਲੂ ਮੂਲੀ ਪਰੌਂਠੇ 299, ਵੈਜੀ ਮੀਡੀਅਮ ਪੀਜ਼ਾ ਦੋ ਟੋਪਿੰਗ ਨਾਲ 699, ਈ ਚਨਾ ਭਟੂਰਾ 399, ਵੈਜੀ ਬਰਗਰ 399 ਦਾ।

0: ਉਮਰਪ੍ਰੀਤ ਜੀ ਪੁਰਾਣ ਸਵਾਗਤ ਹੈ, ਕੀ ਹਾਲ ਚਾਲ ਨੇ?
1: ਥੈਂਕ ਯੂ ਸੋ ਮਚ ਦੇਵ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕੱਲ ਮੇਨ ਸਟ੍ਰੀਮ ਚ ਇੱਕ ਸਰਵੇ ਹੋਇਆ, ਸ਼ੁਡ ਕੈਨੇਡਾ ਸਟ੍ਰਾਈਕ ਨਿਊ ਟ੍ਰੇਡ ਡੀਲ ਵਿਦ ਅਦਰ ਕੰਟਰੀ, ਜਿਹੜੀ ਹੁਣ ਆਪਾਂ ਗੱਲ ਕਰਕੇ ਹਟੇ ਹਾਂ। 48% ਯੈਸ ਕਹਿੰਦੇ, 52% ਨੋ ਕਹਿੰਦੇ। ਜੇ ਕੱਲ ਨੂੰ ਜਿਹੜਾ ਕੁਛ ਵੀ ਅਮਰੀਕਾ ਕਹੀ ਜਾਏ, ਆਪਾਂ ਜੇ ਉਹਦੇ ਆਖੇ ਲੱਗੀ ਗਏ, ਇਸ ਕਰਨ ਵੀ ਆ ਬੈਡ ਡੀਲ। ਅੱਗੇ ਚੱਲੇ ਡੱਗ ਫੋਰਡ ਨੇ ਡੀਲ ਬਾਰੇ ਕੀ ਕਿਹਾ, ਉਹਦੀ ਵੀ ਜਾਣਕਾਰੀ ਦਿੰਦੇ ਹਾਂ। ਔਰ ਜਿਹੜੇ ਮਾਹਰ ਲੋਕ ਆ ਉਹਨਾਂ ਦੀ ਸੁਣੋ, ਜਿਹੜਾ ਜਾਲੀ ਮੀਡੀਆ ਉਹਨਾਂ ਦੀ ਨਾ ਸੁਣੋ। ਮਾਹਰ ਲੋਕ ਕਹਿੰਦੇ ਨੇ, ਜਿਹੜਾ ਡੈਰੀ ਤੇ ਇਹਨਾਂ ਨੇ ਟੈਰਿਫ ਲਾਇਆ ਡੋਨਲਡ ਟਰੰਪ ਨੇ, ਸਾਡੀ ਡੈਰੀ ਇੰਡਸਟਰੀ ਜਿਹੜੀ ਵਿਲ ਸਰਵਾਈਵ, ਕੁਛ ਨਹੀਂ ਹੋਣ ਲੱਗਿਆ ਹੁਣ। ਮਾੜਾ ਮੋਟਾ ਔਖਾ ਟਾਈਮ ਤਾਂ ਆਉਂਦਾ ਹੀ ਆ, ਲੇਕਿਨ ਕੁਝ ਜ਼ਿਆਦਾ ਨਹੀਂ ਹੋਣ ਲੱਗਿਆ। ਜੇ ਆਪਾਂ ਗੱਲ ਕਰੀਏ, ਜਿਹੜੇ ਸਾਡੇ ਇੱਥੇ ਕਾਉਂਸਲਰ ਖੜੇ ਨੇ, ਰੀਜਨਲ ਕਾਉਂਸਲਰ, ਸਕੂਲ ਟਰੱਸਟੀ ਜਾਂ ਮੇਅਰ, ਇਹਨਾਂ ਦਾ ਪਿੱਛਾ ਪੁੱਛਾ ਦੇ ਚੈੱਕ ਕਰ ਲਓ, ਕਿੱਥੋਂ ਆਏ ਨੇ, ਕਿਹੜੀਆਂ ਹੇਰੀਆਂ ਫੇਰੀਆਂ ਕਰਕੇ ਆਏ ਨੇ, ਕਿਹੜੀਆਂ ਹੇਰੀਆਂ ਫੇਰੀਆਂ ਅਜੇ ਵੀ ਕਰ ਰਹੇ ਨੇ, ਉਹਨਾਂ ਨੂੰ ਵੋਟ ਪਾਇਓ। ਤੇ ਇਹਨਾਂ ਨੂੰ ਇਹ ਜ਼ਰੂਰ ਪੁੱਛਿਓ ਜਦੋਂ ਆਏ ਵੀ ਸਾਨੂੰ ਵੋਟ ਪਾਓ, ਕਿਹਾ ਕੰਜ਼ਰਵੇਟਿਵ, ਜੇ ਇਹਨਾਂ ਕਿਹਾ ਕੰਜ਼ਰਵੇਟਿਵ, ਫਿਰ ਤੁਹਾਨੂੰ ਪਤਾ ਹੀ ਵੋਟ ਕਿਹਨੂੰ ਪਾਉਣੀ ਹੈ। ਮੇਅਰ ਲਈ 12 ਖੜੇ ਆ, ਵਾਰਡ 1-5 ਲਈ 9 ਖੜੇ ਆ, ਵਾਰਡ 2-6 ਲਈ 9 ਖੜੇ ਆ, 3-4 ਲਈ 6 ਖੜੇ ਆ, 7-8 ਲਈ 7 ਖੜੇ ਆ, 9 ਤੇ ਵਾਰਡ 10 ਲਈ 8 ਲੋਕ ਅਜੇ ਖੜੇ ਨੇ।

0: ਕੁਵਰਪ੍ਰੀਤ ਜੀ
1: ਜੀ,
0: ਇੱਕ ਬੜੀ ਖੂਬਸੂਰਤ ਲੜਕੀ ਹੈ ਮਿਸ ਆਸਟ੍ਰੀਆ ਦੀ, ਲੂਸੀਆ ਸਿਸਕ, 22 ਸਾਲ ਦੀ ਉਹਦੀ ਉਮਰ ਹੈ, ਡੈਥ ਹੋ ਗਈ 22 ਸਾਲ ਦੀ ਬੱਚੀ। ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਉਹਨਾਂ ਦੀ ਕਰਦੇ ਹਾਂ ਜਿਹੜੇ ਜੀ ਤੁਹਾਡੇ ਕੋਲ ਘਰ ਆ, ਉਹਦੀ ਲਾਇਬਿਲਟੀ ਆ, ਯੇ ਆ, ਵੋ ਆ, ਜਿਹੜੇ ਛੋਟੇ ਬੱਚਿਆਂ ਦੀ ਆ ਉਹਨਾਂ ਦੀ ਵੀ ਕਰ ਸਕਦੇ ਹਾਂ ਆਪਾਂ
1: ਇੰਸ਼ੋਰੈਂਸ? ਤਾਂ ਦੇਖੋ ਦੇਵ ਜੀ, ਕਿਸੇ ਦੀ ਵੀ ਆਪਾਂ ਕਰ ਸਕਦੇ ਹਾਂ ਇੰਸ਼ੋਰੈਂਸ। ਐਕਚੁਅਲੀ ਮੈਂ ਕਹੂੰਗੀ ਵੀ ਅੱਜ ਕੱਲ ਜਿਹੜੇ ਆਪਾਂ ਪੇਰੈਂਟਸ ਦੀ ਮੈਂ ਗੱਲ ਕਰਾਂ, ਨਿਊ ਬੋਰਨ ਦੀ ਵੀ ਇੰਸ਼ੋਰੈਂਸ ਉਹ ਕਰਾ ਦਿੰਦੇ ਆ। ਸੋ ਇਹ ਨਹੀਂ ਕਿ ਆਪਾਂ ਕੋਈ ਇੰਸ਼ੋਰੈਂਸ ਦਾ ਬੈਨੀਫਿਟ ਲੈਣਾ ਹੁੰਦਾ ਬੱਚੇ ਦਾ, ਮੇਨ ਇਹ ਆ ਕਿ ਉਹਦੀ ਤੁਸੀਂ ਹੈਲਥ ਲੋਕ ਕਰਤੀ, ਬੱਚੇ ਦਾ ਫਿਊਚਰ ਵੀ ਸਿਕਿਓਰ ਹੋ ਗਿਆ, ਕੱਲ ਨੂੰ ਜਿਵੇਂ ਜਿਵੇਂ ਬੱਚੇ ਦੀ ਏਜ ਵਧਣੀ ਆ, ਲਾਇਬਿਲਟੀਜ਼ ਆਣੀ ਆ, ਤਾਂ ਮਤਲਬ ਇੱਕ ਤੁਸੀਂ ਪੇਡ ਅਪ ਇੱਕ ਬਹੁਤ ਵੱਡਾ, ਜਿਹੜੀ
0: ਜਿਵੇਂ ਬੱਚੇ ਦਾ ਜਨਮ ਹੋਇਆ ਉਹਦੀ ਸ਼ੁਰੂਆਤ ਹੋਈ, ਉਸ ਤਰ੍ਹਾਂ ਜਿਹੜੀ ਆ ਇੰਸ਼ੋਰੈਂਸ ਆ ਉਹਦੀ ਨਾਲ ਸ਼ੁਰੂਆਤ ਹੋ ਗਈ, ਉਹਨੇ ਵੀ ਵੱਡਾ ਹੋ ਜਾਣਾ, ਇਹ ਵੀ ਕੰਮ ਆਏਗੀ।
1: ਹਾਂਜੀ, ਇਹ ਵੀ ਕੰਮ ਆਏਗੀ ਔਰ ਕੈਸ਼ ਵੈਲਿਊ ਵਧੀਆ ਬਣੇਗੀ, ਜਿਹੜੀ ਬੱਚੇ ਲਈ ਤੁਸੀਂ ਇੱਕ ਵੈਲਥ ਜਨਰੇਟ ਕਰਕੇ ਦੇ ਰਹੇ ਹੋ, ਕੱਲ ਨੂੰ ਬੱਚੇ ਨੇ ਉਹ ਕੈਸ਼ ਵੈਲਿਊ ਨੂੰ ਯੂਜ਼ ਕਰ ਲੈਣਾ ਤੇ ਉਸ ਤੋਂ ਅਗਲੀ ਜਨਰੇਸ਼ਨ ਨੂੰ ਡੈਥ ਬੈਨੀਫਿਟ ਮਿਲ ਜਾਣਾ। ਸੋ ਬੇਸਿਕਲੀ ਇਹ ਇੱਕ ਕਨਸੈਪਟ ਹੈ ਇੰਟਰ ਜਨਰੇਸ਼ਨਲ ਵੈਲਥ ਟ੍ਰਾਂਸਫਰ ਦਾ। ਦੇਵ ਜੀ, ਹੁਣ ਦੇਖੋ ਡੈਥ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜ਼ਿੰਦਗੀ ਦੀ ਇੱਕ ਸੱਚਾਈ ਹੈ ਵੀ ਜਾਣਾ ਸਾਰਿਆਂ ਨੇ ਹੀ ਹੈ, ਹੈਨਾ? ਮਤਲਬ ਦੋ ਹੀ ਸਿਨੈਰੀਓ ਹੋ ਸਕਦੇ ਆ, ਜਾਂ ਪ੍ਰੀ ਮੈਚਿਓਰ ਡੈਥ ਹੋਗੀ ਜਾਂ ਟਾਈਮਲੀ ਡੈਥ ਹੋਈ ਹੈ। ਸੋ ਪ੍ਰੀ ਮੈਚਿਓਰ ਦੀ ਜੇ ਮੈਂ ਗੱਲ ਕਰਾਂ, ਪ੍ਰੀ ਮੈਚਿਓਰ ਡੈਥ ਦਾ ਕੀ ਮਤਲਬ ਹੁੰਦਾ ਕਿ ਮਤਲਬ ਜ਼ਿਆਦਾ ਮੈਂ ਕਹੂੰਗੀ ਵੀ ਪੇਨਫੁਲ ਹੁੰਦੀ ਹੈ,
0: ਪ੍ਰੀ ਮੈਚਿਓਰ ਹੀ ਆ ਜਿਹੜੀ 22 ਸਾਲ ਦੀ ਲੜਕੀ ਮੇਰੀ।
1: ਹਾਂਜੀ, ਇਹ ਤਾਂ ਚਲੋ ਮਤਲਬ ਤਾਂ ਬਹੁਤ ਹੀ ਯੰਗ ਹੋ ਗਈ, ਕਿਉਂਕਿ ਪਿੱਛੋਂ ਫੈਮਿਲੀ ਨੂੰ, ਹੁਣ ਦੇਖੋ ਬੱਚਿਆਂ ਨੂੰ ਆਪਾਂ ਵੱਡੇ ਕਰਦੇ ਆ, ਬੱਚਿਆਂ ਨੂੰ ਪੜ੍ਹਾਉਂਦੇ ਲਿਖਾਉਂਦੇ ਆ, ਕਿਤੇ ਨਾ ਕਿਤੇ ਪੇਰੈਂਟਸ ਦੀ ਐਕਸਪੈਕਟੇਸ਼ਨ ਹੁੰਦੀ ਆ ਵੀ ਕੱਲ ਨੂੰ ਅਸੀਂ ਬੁੱਢੇ ਹੋ ਜਾਵਾਂਗੇ, ਕੋਈ ਬੱਚੇ ਸਾਡੀ ਟੇਕ ਕੇਅਰ ਕਰਨਗੇ।
0: ਇਸੇ ਤਰ੍ਹਾਂ ਹੀ ਕਰਦੇ ਆ,
1: ਹਾਂਜੀ, ਆਪਾਂ ਸੋਚ ਕੇ ਤਾਂ ਇਹੀ ਕਰਦੇ ਆ, ਚਲੋ ਜੋ ਵੀ ਹੋਣਾ। ਕਈ ਵਾਰ ਬੱਚੇ ਫਾਈਨੈਂਸ਼ੀਅਲ ਸਪੋਰਟ ਦੇ ਦਿੰਦੇ ਆ ਜਾਂ ਇਮੋਸ਼ਨਲ ਸਪੋਰਟ ਦੇ ਦਿੰਦੇ ਆ। ਸੋ ਪ੍ਰੀ ਮੈਚਿਓਰ ਜਿਹੜੀ ਡੈਥ ਹੁੰਦੀ ਆ ਦੇਵ ਜੀ, ਬਹੁਤ ਪੇਨਫੁਲ ਹੁੰਦੀ ਆ, ਕਿਉਂਕਿ ਫੈਮਿਲੀ ਪ੍ਰਪੇਅਰਡ ਨਹੀਂ ਹੁੰਦੀ ਉਸ ਡੈਥ ਲਈ। ਮੇ ਬੀ ਪਿੱਛੇ ਬੱਚੇ ਹੋ ਸਕਦੇ ਆ ਸਾਡੇ ਛੋਟੇ, ਸਾਡੀਆਂ ਲਾਇਬਿਲਟੀਜ਼ ਹੋ ਸਕਦੀਆਂ। ਦੇਖੋ ਹਸਬੈਂਡ ਵਾਈਫ ਪੇਰੈਂਟ ਉਦੋਂ ਹੀ ਬਣਦੇ ਆ ਜਦੋਂ ਆਪਾਂ ਮੈਂਟਲੀ ਪ੍ਰਪੇਅਰਡ ਹੁੰਦੇ ਆ, ਆਪਾਂ ਤਾਂ ਹੀ ਬੱਚਿਆਂ ਨੂੰ ਬਰਥ ਦਿੰਦੇ ਆ ਕਿ ਕੱਲ ਨੂੰ ਮੈਨੂੰ ਪਤਾ ਕਿ ਮੈਂ ਰਿਸਪੋਂਸੀਬਿਲਟੀ ਲੈਣ ਲਈ ਮੈਂ ਹੁਣ ਰੈਡੀ ਆ, ਤਾਂ ਆਪਣੇ ਬੱਚੇ ਆ, ਕੱਲ ਨੂੰ ਆਪਾਂ ਉਹਨਾਂ ਨੂੰ ਅਪਬ੍ਰਿੰਗਿੰਗ ਕਰਨੀ ਆ, ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ, ਉਹਨਾਂ ਨੂੰ ਸੈੱਟ ਕਰਨਾ। ਹੁਣ ਜੇ ਪ੍ਰੀਮੈਚਿਓਰ ਡੈਥ ਹੋ ਜਾਂਦੀ ਆ ਤਾਂ ਪਿੱਛੋਂ ਫੈਮਿਲੀ ਚ ਜਿਹੜਾ ਇੱਕ ਸਪਾਊਸ ਰਹਿ ਗਿਆ ਉਹਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਆ, ਕਿਉਂਕਿ ਹੁਣ ਤੁਸੀਂ ਦੋਨਾਂ ਨੇ ਮਿਲ ਕੇ ਡਿਸੀਜਨ ਲਏ ਸੀਗੇ। ਹੁਣ ਸੋਚ ਕੇ ਦੇਖੋ ਵੀ ਜੇ ਮੈਂ ਅੱਜ ਨਹੀਂ ਆ ਤਾਂ ਪਿੱਛੋਂ ਮੇਰੇ ਬੱਚਿਆਂ ਦੀ ਅਪਬ੍ਰਿੰਗਿੰਗ ਕਿਨੇ ਕਰਨੀ ਆ, ਉਹ ਮੇਰੀ ਰਿਸਪੋਂਸੀਬਿਲਟੀ, ਕਿਸੇ ਹੋਰ ਨੇ ਤਾਂ ਕਰਨੀ ਨਹੀਂ। ਤੁਸੀਂ ਆਪਣਾ ਕੀ ਬੈਕਅਪ ਪਲਾਨ ਰੱਖਿਆ ਆਪਣਾ, ਜੇ ਮੈਂ ਕੱਲ ਨਹੀਂ ਆ ਤਾਂ ਪਿੱਛੋਂ ਕੀ ਹੋਣਾ? ਦੇਖੋ ਪੈਸਾ ਨਾ ਮੈਂ ਬਿਲਕੁਲ ਮੰਨਦੀ ਹਾਂ ਵੀ ਦੁੱਖ ਘਟਾਉਂਦਾ ਨਹੀਂ, ਪਰ ਦੁੱਖ ਨਾਲ ਸਹਿਣ ਦੀ ਹਿੰਮਤ ਜ਼ਰੂਰ ਦੇ ਦਿੰਦਾ ਪੈਸਾ, ਕਿ ਵੀ ਤੁਸੀਂ ਪੈਸਾ ਹੈਗਾ, ਫਾਈਨੈਂਸ਼ੀਅਲੀ ਤੁਸੀਂ ਠੀਕ ਹੋ, ਤਾਂ ਚਲੋ ਦੁੱਖ ਹੌਲੀ ਹੌਲੀ ਕਿਸੇ ਦੇ ਗਏ ਦਾ ਜੋ ਇਮੋਸ਼ਨਲ ਹੈ ਉਹ ਤਾਂ ਰਹਿਣਾ ਹੀ ਆ। ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜਦੋਂ ਆਪਾਂ ਫਾਈਨੈਂਸ਼ੀਅਲੀ ਨਹੀਂ ਹਾਰਡਸ਼ਿਪ ਚ ਹੁੰਦੇ, ਆਪਾਂ ਨੂੰ ਕਿਸੇ ਦਾ ਮੂੰਹ ਨਹੀਂ ਦੇਖਣਾ ਪੈਂਦਾ ਵੀ ਕੋਈ ਭੈਣ ਭਰਾ ਆ ਕੇ ਸਾਡੀ ਹੈਲਪ ਕਰੂਗਾ, ਜਾਂ ਸਾਨੂੰ ਫਿਰ ਆਪਣੇ ਪੇਰੈਂਟਸ ਤੋਂ ਆਪਣੀ ਹੈਲਪ ਮੰਗਣੀ ਪਊਗੀ, ਜਾਂ ਸਾਨੂੰ ਦੁਬਾਰਾ ਤੋਂ ਬੇਸਮੈਂਟ ਚ ਜਾਣਾ ਪਏਗਾ। ਸੋ ਪ੍ਰੀ ਮੈਚਿਓਰ ਡੈਥ ਦੇ ਰਿਸਕ ਨੂੰ ਕਵਰ ਕਰਨਾ ਹੁੰਦਾ ਟਰਮ ਇੰਸ਼ੋਰੈਂਸ ਨੇ। ਹੁਣ ਪ੍ਰੀ ਮੈਚਿਓਰ ਡੈਥ ਆਪਾਂ ਕੀ ਮੰਨਦੇ ਆ? 65 ਸਾਲ ਤੱਕ, ਕਿ 65 ਸਾਲ ਤੱਕ, ਵੈਸੇ ਤਾਂ 65 ਸਾਲ ਕੋਈ ਵੀ ਉਮਰ ਨਹੀਂ ਆ ਜਾਣ ਦੀ, ਬਟ ਪ੍ਰੀ ਮੈਚਿਓਰ ਜਦੋਂ ਡੈਥ ਦੀ ਗੱਲ ਕਰਦੇ ਹਾਂ, ਕਿਉਂਕਿ ਆਪਾਂ ਕੰਮ 65 ਸਾਲ ਤੱਕ ਕਰਨਾ, 65 ਦੀ ਏਜ ਤੱਕ ਆਪਣੇ ਬੱਚੇ ਸੈੱਟ ਹੋ ਜਾਣੇ ਆ, ਘਰ ਸਾਡੇ ਪੇ ਆਫ ਹੋ ਜਾਣੇ ਆ, ਸੋ 65 ਸਾਲ ਤੱਕ ਆਪਣੀ ਟਰਮ ਇੰਸ਼ੋਰੈਂਸ ਲੈ ਕੇ ਰੱਖੋ। ਹੁਣ ਉੱਥੇ ਕਈ ਵਾਰ ਇਹ ਵੀ ਹੋ ਜਾਂਦਾ ਕਿ 65 ਸਾਲ ਤੱਕ ਦੀ ਇੰਸ਼ੋਰੈਂਸ ਦਾ ਵੀ ਸਾਨੂੰ ਪ੍ਰੀਮੀਅਮ ਜ਼ਿਆਦਾ ਲੱਗਦਾ ਹੁੰਦਾ, 10 ਸਾਲ ਦੀ ਟਰਮ ਤੋਂ ਸ਼ੁਰੂ ਕਰ ਲਓ, ਪਹਿਲੇ 5 ਜਾਂ 7 ਸਾਲ ਦੇ ਵਿੱਚ ਆਪਣੇ ਕੋਲ ਆਪਸ਼ਨ ਹੁੰਦੀ ਆ, ਆਪਾਂ ਉਹਨੂੰ ਚੇਂਜ ਕਰਕੇ ਲੌਂਗਰ ਟਰਮ ਦੇ ਵਿੱਚ ਕਰ ਸਕਦੇ ਹੁੰਦੇ ਆ, 2 ਸਾਲ 5 ਸਾਲ ਨੂੰ, ਜਦੋਂ ਵੀ ਤੁਹਾਨੂੰ ਲੱਗੇ ਕਿ ਆਪਾਂ ਫਾਈਨੈਂਸ਼ੀਅਲੀ ਠੀਕ ਆ ਤਾਂ ਆਪਾਂ ਨੂੰ ਲੌਂਗਰ ਟਰਮ ਚ ਚੇਂਜ ਕਰ ਲਾਂਗੇ। ਬਟ ਮੇਨ ਚੀਜ਼ ਇਹ ਹੈ ਵੀ ਆਪਣੀ ਇੰਸ਼ੋਰੈਂਸ ਸਟਾਰਟ ਕਰੋ ਔਰ ਆਪਣੀਆਂ ਸਾਰੀਆਂ ਲਾਇਬਿਲਟੀਜ਼ ਨੂੰ ਕਵਰ ਕਰੋ। ਕਵਰੇਜ ਇਹ ਨਹੀਂ ਕਿ ਆਪਾਂ ਪਰਮਾਨੈਂਟ ਛੋਟਾ ਪਲਾਨ ਲੈ ਲਈਏ, ਮੈਂ ਕਹੂੰਗੀ ਟਰਮ ਲਓ ਲੇਕਿਨ ਕਵਰੇਜ ਆਪਣੀ ਪ੍ਰੋਪਰ ਲਓ। ਨੰਬਰ ਹੈ ਜੀ ਮੇਰਾ 6474616 1616, 6474416 1616।
0: 16 16 ਇਹਨਾਂ ਦਾ ਨੰਬਰ ਹੈ, ਗਏ ਤੇ ਆਏ ਤੇ ਤੁਹਾਨੂੰ ਜੋਕ ਵੀ ਸੁਣਾਉਣਾ।
2: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ।
3: ਜਸ਼ਨ ਟੈਂਟਸ ਦੇ ਨਾਲ
2: ਵਿਆਹ ਹੋਵੇ, ਬਰਥਡੇ ਪਾਰਟੀ,
3: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
2: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
3: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
2: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 4162942857,
3: 4162928857।
2: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
2: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
3: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
3: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
2: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ।
3: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
2: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
3: 905-671-8400 or 905-796-8800 or visit giltravels.ca।
4: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
0: I am Dev Takla and you are not।
4: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।

0: पीती खादी फिर पता नहीं लगता ना वाइदियां दा
1: फिट्टे मुतेरे

0: ਨਾ ਤੁਹਾਨੂੰ ਨਾ ਮੈਨੂੰ ਕੋਈ ਸਲਾਹ ਦੁਨੀਆਂ ਤੇ ਪਿਆਰ ਨਹੀਂ ਕਰਦਾ, ਸਭ ਝੂਠੀਆਂ ਗੱਲਾਂ ਨੇ, ਸਭ ਬਨਾਵਟੀ ਗੱਲਾਂ ਨੇ। ਪਿਆਰ ਕਰਦਾ ਤਾਂ ਆਪਣੀ ਮੌਤ ਕਰਦੀ ਆ, ਉਹਨੇ ਨਾਲ ਲੈ ਕੇ ਜਾਣਾ ਆਪਾਂ ਨੂੰ, ਉਹਨੇ ਇਕੱਲਿਆਂ ਨੂੰ ਛੱਡ ਕੇ ਨਹੀਂ ਜਾਣਾ, ਜਾਣਾ ਵੀ ਜ਼ਰੂਰ ਆ ਤੇ ਹਰੇਕ ਨੂੰ ਲੈ ਕੇ ਜਾਣਾ ਉਹਨੇ। ਅਸੀਂ ਤਾਂ ਇੱਕ ਅੱਧੇ ਨਾਲ ਪਿਆਰ ਕਰਦੇ, ਉਹ ਸਾਰਿਆਂ ਨਾਲ ਹੀ ਪਿਆਰ ਕਰਦੀ ਆ, ਮੌਤ ਕਿਸੇ ਨੂੰ ਨਹੀਂ ਛੱਡਣਾ, ਕਿਸੇ ਨੂੰ ਨਹੀਂ ਬਖਸ਼ਣਾ। ਲੇਕਿਨ ਜਦੋਂ ਉਹ ਆਵੇ ਉਸ ਤੋਂ ਪਹਿਲਾਂ ਕੀ ਕਰਨਾ ਉਹ ਤੁਸੀਂ ਦੱਸੋ।
1: ਬਿਲਕੁਲ ਦੇਵ ਜੀ, ਸੋ ਪ੍ਰੀ ਮੈਚਿਓਰ ਡੈਥ ਦੀ ਆਪਾਂ ਗੱਲ ਕੀਤੀ ਆ, ਮੈਂ ਜਿਵੇਂ ਪਹਿਲੇ ਵੀ ਕਿਹਾ ਵੀ ਆਪਾਂ ਨਹੀਂ ਪ੍ਰਿਪੇਅਰਡ ਹੁੰਦੇ ਉਸ ਟਾਈਮ ਤੇ, ਇੱਕ ਆਪਣਾ ਬੈਕਅਪ ਪਲਾਨ ਰੱਖੋ, ਕਿਸੇ ਵੀ ਫੈਮਿਲੀ ਤੇ ਕਿਸੇ ਵੀ ਫਰੈਂਡ ਤੇ ਤੁਹਾਨੂੰ ਰਿਲਾਈ ਹੋਣ ਦੀ ਲੋੜ ਨਹੀਂ ਵੀ ਕੱਲ ਨੂੰ ਜੀ ਮੇਰੇ ਤਾਂ ਮੇਰੇ ਯਾਰ ਦੋਸਤ ਮੇਰੇ ਭਰਾਵਾਂ ਵਰਗੇ ਆ, ਸਾਰਿਆਂ ਦੇ ਦੇਖੋ ਆਪਣੇ ਘਰਾਂ ਦੇ ਖਰਚੇ ਆ। ਸੋ ਆਪਾਂ
0: ਰੁਪਏ ਜੀ ਜਦੋਂ ਨਾ ਡੈਥ ਹੁੰਦੀ ਆ
1: ਜੀ,
0: ਕੋਈ ਨਾ ਪੁੱਤ ਮੈਂ ਤੇਰੇ ਬਾਪ ਵਰਗਾ, ਕੋਈ ਨਾ ਬੇਟੇ ਮੈਂ ਤੇਰੀ ਮਾਂ ਵਰਗੀ ਆ, ਜੇ ਦੂਜੇ ਮਾਂ ਬਾਪ ਬਣ ਲੱਗ ਜਾਣ ਆਪਦਿਆਂ ਨੂੰ ਕੌਣ ਰੋਵੇ ਫਿਰ, ਤਾਂ ਰੋਣ ਦੀ ਲੋੜ ਹੀ ਨਹੀਂ ਹੈ, ਦੋ ਚਾਰ ਹੋਰ ਖੜੇ ਆ ਇੱਥੇ।
1: ਜੀ ਜੀ, ਸੋ ਫਾਈਨੈਂਸ਼ੀਅਲੀ ਜਿਹੜਾ ਹੈਗਾ ਨਾ, ਦੇਖੋ ਇਮੋਸ਼ਨਲ ਸਪੋਰਟ ਤਾਂ ਚਲੋ ਸਾਨੂੰ ਸਾਰੇ ਹੀ ਦੇ ਦਿੰਦੇ ਹੁੰਦੇ ਆ, ਬਟ ਜਿਹੜੀ ਫਾਈਨੈਂਸ਼ੀਅਲ ਸਪੋਰਟ ਆ ਉਹ ਸਿਰਫ ਤੁਹਾਡਾ ਬੈਕਅਪ ਪਲਾਨ ਜਿਹੜਾ ਹੈਗਾ ਉਹ ਇੰਸ਼ੋਰੈਂਸ ਹੀ ਕਰ ਸਕਦੀ ਆ, ਜਿਹਨੇ ਕੋਈ ਫੁਬਟ ਨਹੀਂ ਕਰਨਾ। ਜੇ ਕੁਛ ਹੋ ਜਾਂਦਾ ਤਾਂ ਤੁਹਾਡੀ ਫੈਮਿਲੀ ਨੂੰ ਚੈੱਕ ਆ ਜਾਣਾ ਟੈਕਸ ਫਰੀ। ਹੁਣ ਦੂਜਾ ਆਪਾਂ ਪ੍ਰੀ ਮੈਚਿਓਰ ਡੈਥ ਦੀ ਤਾਂ ਗੱਲ ਕਰ ਹੀ ਲਈ, ਹੁਣ ਜੇ ਲੈਸੇ ਅੱਜ ਆਪਣੇ ਜਿਹੜੇ ਲਿਸਨਰ ਆ ਉਹਨਾਂ ਚੋਂ ਕਿਸੇ ਦੀ ਏਜ 60-65 ਹੈ, ਤੁਸੀਂ ਰਿਟਾਇਰ ਹੋ ਰਹੇ ਹੋ, ਤੁਹਾਨੂੰ ਲੱਗਦਾ ਕਿਉਂਕਿ ਪ੍ਰੀ ਮੈਚਿਓਰ ਡੈਥ ਵਾਲਾ ਸਨੈਰੀਓ ਤਾਂ ਆਪਣਾ ਨਿਕਲ ਚੁੱਕਾ, ਹੁਣ ਆਪਾਂ ਕੀ ਕਰਨਾ। ਸੋ 65 ਤੋਂ ਮੈਂ ਕਹੂੰਗੀ 90 ਜੇ ਆਪਾਂ ਲਾਈਫ ਐਕਸਪੈਕਟੈਂਸੀ ਲਗਾ ਕੇ ਚੱਲੀਏ ਤਾਂ ਇਹ 20-25 ਸਾਲ ਹੈਗੇ ਜਦੋਂ ਮਤਲਬ ਆਪਾਂ ਦੋਨੋਂ ਸਪਾਊਸਿਸ ਇੱਕ ਦੂਜੇ ਤੇ ਡਿਪੈਂਡੈਂਟ ਹੁੰਦੇ ਆ। ਬਹੁਤ ਮੈਂ ਫੈਮਿਲੀਜ਼ ਦੇਖੀਆਂ ਦੇਵ ਜੀ, ਚਲੋ ਘਰ ਤੁਹਾਡੇ ਪੇ ਆਫ ਹੈ, ਸਾਰਾ ਕੁਝ ਠੀਕ ਹੈ, ਲੇਕਿਨ ਸਾਡੇ ਖਰਚੇ ਦੋਨਾਂ ਦੀ ਪੈਨਸ਼ਨ ਦੇ ਨਾਲ ਚੱਲ ਰਹੇ ਆ। ਹੁਣ ਇਸ ਟਾਈਮ ਤੇ ਆਪਾਂ ਦੋ ਚੀਜ਼ਾਂ ਕਰਨੀਆਂ ਹੁੰਦੀਆਂ, ਇੱਕ ਤਾਂ ਫਿਨਰਲ ਕੋਸਟ ਨੂੰ ਕਵਰ ਕਰਨਾ ਹੁੰਦਾ, ਜਿਹੜੀ ਵੀ 20-25 ਹਜ਼ਾਰ ਦੀ ਤੁਹਾਨੂੰ ਲੱਗਦਾ ਫਿਨਰਲ ਕੋਸਟ ਤੁਹਾਡੀ ਹੋਣੀ ਹੈ, ਇੰਸਟਡ ਆਫ ਆਪਾਂ ਉਹ ਪੈਸਾ ਜੋੜੀਏ ਆਪਾਂ ਫਿਨਰਲ ਇੰਸ਼ੋਰੈਂਸ ਕਰਵਾ ਲਈਏ ਵੀ ਸਾਡਾ ਜਿਹੜਾ ਸਰਵਾਈਵਿੰਗ ਸਪਾਊਸ ਹੈ ਉਹਨੂੰ ਉਹ ਕੋਸਟ ਪੇ ਹੋ ਜਾਣੀ ਆ, ਉਹਨੂੰ ਕਿਤੇ ਕੋਈ ਟੈਨਸ਼ਨ ਨਹੀਂ ਰਹਿਣੀ। ਦੂਜਾ ਮੈਂ ਇੱਕ ਬਹੁਤ ਇੰਪੋਰਟੈਂਟ ਚੀਜ਼ ਕਹਿੰਦੀ ਹੁੰਦੀ ਆ, ਤੁਹਾਡੇ ਸਰਵਾਈਵਿੰਗ ਸਪਾਊਸ ਦੀ ਹੈਲਪ। ਉਹਦਾ ਕੀ ਮਤਲਬ ਹੈ ਵੀ ਕਈ ਵਾਰ ਸਾਡੇ ਕੋਲ ਪੈਸਾ ਹੁੰਦਾ ਜਾਂ ਬਿਜ਼ਨਸ ਹੈਗਾ, ਲੇਕਿਨ ਉਹ ਦੁੱਖ ਚੋਂ ਨਿਕਲਣ ਨੂੰ ਜਾਂ ਉਹਨਾਂ ਚੀਜ਼ਾਂ ਨੂੰ ਸੰਭਾਲਣ ਨੂੰ 6 ਮਹੀਨੇ-ਸਾਲ ਲੱਗ ਜਾਂਦੇ ਆ। ਤੁਹਾਡੇ ਸਰਵਾਈਵਿੰਗ ਸਪਾਊਸ ਕੋਲ 50,000-1,00,000 ਮਤਲਬ ਇੰਨਾ ਕੁ ਅਮਾਊਂਟ ਹੋਣਾ ਚਾਹੀਦਾ ਕਿ ਉਹ ਆਰਾਮ ਨਾਲ ਘਰ ਦੇ ਖਰਚੇ ਚਲਾ ਸਕੇ ਉਨੇ ਟਾਈਮ ਲਈ। ਉਸ ਤੋਂ ਬਾਅਦ ਫਿਰ ਜਦੋਂ ਸੋਚਣ ਸਮਝਣ ਦੀ ਹਿੰਮਤ ਆ ਜਾਂਦੀ ਹੈ ਕਿ ਓਕੇ ਹਾਂ ਹੁਣ ਮੇਰੇ ਐਸੈਟ ਹੈਗੇ ਆ ਜਾਂ ਬੱਚਿਆਂ ਨੂੰ ਆਪਾਂ ਕਿਵੇਂ ਕਰਨਾ, ਕੀ ਦੇਣਾ, ਬਿਜ਼ਨਸ ਹੈ ਤਾਂ ਉਹ ਕਿਵੇਂ ਸੰਭਾਲਣਾ ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀਜ਼ ਹੈ ਉਹਦਾ ਆਪਾਂ ਕੀ ਕਰਨਾ। ਸੋ ਮੈਂ ਕਹੂੰਗੀ ਵੀ $1,00,000 ਜ਼ਰੂਰ ਤੁਹਾਡੀ ਇੰਸ਼ੋਰੈਂਸ ਦੋਨਾਂ ਦੀ ਹੋਣੀ ਚਾਹੀਦੀ ਹੈ, ਜਿਹੜਾ ਵੀ ਸਰਵਾਈਵਿੰਗ ਸਪਾਊਸ ਹੈ ਉਹਦੀ ਹੈਲਪ ਲਈ। ਸੋ ਜੇ ਤੁਸੀਂ ਇਸ ਫੇਜ਼ ਦੇ ਵਿੱਚੋਂ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616, 6474416-1616।
2: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
3: ਹੈ। ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
2: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 4163561870, 416-355-1870। ਪੈਗੀ ਪੱਲੇ।
4: ਟਰੈਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
5: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
6: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜੈਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜੈਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222, 2662 2222।

0: ਇਹ ਮੇਰੇ ਖਿਆਲ ਐਵੇਂ ਵਿਰਕ ਦਾ ਗਾਣਾ ਜੀ।
1: ਹਾਂਜੀ।
0: ਕੋਈ ਕਹਿੰਦਾ ਉਹਦੇ ਗੋਲੀਆਂ ਚਲਾਤੀਆਂ, ਕੋਈ ਕਹਿੰਦਾ ਉਹਦੀ ਗੱਡੀ ਚ ਵੱਜੀਆਂ, ਕੋਈ ਕਹਿੰਦਾ ਜੀ ਝੂਠ ਬੋਲੀ ਜਾਂਦੇ ਆ, ਕੋਈ ਕਹਿੰਦਾ ਜੀ ਉਹਦੇ ਨੀ ਮਾਰੀਆਂ, ਉਹਦੇ ਪ੍ਰਮੋਟਰ ਦੀ ਗੱਡੀ ਸੀ ਉਹਨਾਂ ਦੇ ਮਾਰੀਆਂ। ਰੱਬ ਜਾਣੇ ਕੀ ਹੈ, ਇੰਨਾ ਵਧੀਆ ਕਿ ਜਾਨ ਬਚੀ, ਜਾਨ ਬਚੀ ਲੱਖੋਂ ਪਾਏ। ਤੁਹਾਨੂੰ ਲੈ ਕੇ ਚੱਲਦੇ ਆ ਗ੍ਰੈਂਡ ਫਰਨੀਚਰ ਤੇ, ਔਰ ਸੁੱਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜਨਾਬ।
2: ਬਹੁਤ ਸ਼ੁਕਰੀਆ, ਧੰਨਵਾਦ ਜੀ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਨੈਕਸਟ ਵੀਕ ਤੋਂ ਜਿਹੜੀ ਟੈਰਿਫ ਦੀਆਂ ਪ੍ਰਾਈਸਿਸ ਵਧਣ ਜਾ ਰਹੀਆਂ, ਸੋ 30% ਜਿਹੜੀਆਂ ਫਰਨੀਚਰ ਦੇ ਉੱਪਰ ਪ੍ਰਾਈਸ ਵਧਣ ਜਾ ਰਹੀਆਂ, ਸੋ ਇਸ ਵੀਕਡ ਤੱਕ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਚਾਹੀਦੇ ਨੇ, ਕਸਟਮਾਈਜ਼ ਸੋਫਾ ਸੈੱਟ ਚਾਹੀਦੇ ਨੇ, ਰੀਅਲ ਮਾਰਬਲ ਤੇ ਡਾਇਨਿੰਗ ਟੇਬਲ ਚਾਹੀਦੇ ਨੇ, ਸੰਡੇ ਤੱਕ ਤੁਸੀਂ ਆ ਕੇ ਡੀਲਾਂ ਨੂੰ ਲੌਕ ਕਰ ਸਕਦੇ ਹੋ, ਕਿਉਂਕਿ ਨੈਕਸਟ ਵੀਕ ਤੋਂ, ਜੀ ਹਾਂ, ਅਗਲੇ ਵੀਕ ਤੋਂ ਇਹ ਸੇਮ ਫਰਨੀਚਰ ਦੀਆਂ 30% ਪ੍ਰਾਈਜ਼ਾਂ ਤੁਹਾਨੂੰ ਵੱਧ ਜਾਣੀਆਂ, ਕਿਉਂਕਿ ਡਿਲੀਵਰੀ ਤੁਹਾਨੂੰ ਅਕਤੂਬਰ, ਨਵੰਬਰ, ਦਸੰਬਰ ਜਦੋਂ ਤੱਕ ਵੀ ਚਾਹੀਦੀ ਹੈ, ਤੁਸੀਂ ਇਸ ਵੀਕਡ ਤੱਕ ਆ ਕੇ ਡੀਲ ਨੂੰ ਲੌਕ ਕਰ ਸਕਦੇ ਹੋ। 30% ਤੱਕ ਦੀ ਸੇਵਿੰਗ ਹੋਣੀ ਹੈ, ਕਿਉਂਕਿ ਸੇਮ ਫਰਨੀਚਰ ਨੈਕਸਟ ਵੀਕ 30% ਜਿਹੜੀਆਂ ਪ੍ਰਾਈਜ਼ ਅਪ ਜਾਣਗੀਆਂ, ਸੋ ਤੁਸੀਂ ਆ ਵੀਕਡ ਤੱਕ ਆਪਣੀਆਂ ਡੀਲਾਂ ਨੂੰ ਆ ਕੇ ਰਾਖਵਾਂ ਕਰ ਸਕਦੇ ਹੋ। 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਨੂੰ ਯਾਦ ਰੱਖਣਾ, ਤੇ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਗੱਲਬਾਤ ਕਿਉਂ ਨਾ ਹੋਵੇ, ਰੀਅਲ ਮਾਰਬਲ, ਰੀਅਲ ਪੱਥਰ, ਰੀਅਲ ਮਾਰਬਲ, ਰੀਅਲ ਪੱਥਰ ਦਾ ਟੇਬਲ 6 ਚੇਅਰਾਂ ਦੇ ਨਾਲ ਸਿਰਫ 399 ਦਾ। ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ 399 ਦਾ ਮਿਲੂਗਾ ਇਸ ਸੰਡੇ ਤੱਕ। ਜੇ ਅਗਲੇ ਵੀਕ ਆਉਂਦੇ ਹੋ ਤੇ ਇਹਦੀਆਂ ਵੀ ਪ੍ਰਾਈਜ਼ਾਂ 30% ਵੱਧ ਜਾਣੀਆਂ, ਸੋ ਆ ਕੇ ਡੀਲਾਂ ਨੂੰ ਰਾਖਵਾਂ ਕਰ ਲਓ। 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਭਾਜੀ।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਸੋ ਮਚ। ਅਮਰਪ੍ਰੀਤ ਜੀ, ਇੱਕ ਗੱਲ ਵੀਡੀਓ ਵਾਇਰਲ ਹੋ ਰਹੀ ਹੈ, ਹੈਮਿਲਟਨ ਦੀ ਦੱਸੀ ਜਾ ਰਹੀ ਹੈ। ਆਪਣੇ ਦੇਸੀ ਬੰਦੇ ਨੇ, ਹਿੰਦੁਸਤਾਨੀ, ਮੈਂ ਹੁਣ ਇਹ ਨਹੀਂ ਕਹਿੰਦਾ ਵੀ ਉਹ ਕਿਹੜੀ ਕੌਮ ਜਾਂ ਨਸਲ ਹੈ, ਉਹ ਛੱਡੋ, ਉਹਦਾ ਕੋਈ ਬੜਾ ਫਾਇਦਾ ਨਹੀਂ ਹੈ। ਆਪਦੇ ਬੱਚਿਆਂ ਨੂੰ ਕਹਿ ਰਹੇ ਗੜਬੜ ਜਿਹੜਾ ਹੈਗਾ ਲੇਕ ਅਮੈਰੀਕਾ, ਆਈ ਮੀਨ ਲੇਕ ਓਟੇਰੀਓ, ਉਹ ਚ ਸੁੱਟੋ। ਗੋਰੀਆਂ ਦੀ ਵਟ ਯੂ ਡੂਇੰਗ, ਨਥਿੰਗ ਮੈਨ, ਨਥਿੰਗ ਨਥਿੰਗ। ਹੁਣ ਅੰਗਰੇਜ਼ੀ ਵੀ ਨਹੀਂ ਕਹਾਉਂਦੀ ਤੇ ਮੇਰੇ ਵਰਗੇ ਨੂੰ, ਉਹ ਤੁਸੀਂ ਗੜਬੜ ਕਿਉਂ ਸੁੱਟਦੇ ਹੋ, ਤੁਹਾਨੂੰ ਹੋਇਆ ਕੀ ਹੈ, ਕੋਈ ਦਿਮਾਗ ਦਮੂਗ ਦੇ ਸਰੂ ਜੇ ਢਿੱਲਿਆ, ਮੈਂ ਆ ਜਾਓ ਮੈਂ ਕੱਸ ਦੂੰਗਾ। ਗਰਬਜ ਪਾਰਕਾਂ ਚ ਸਿੱਟੇ ਹੁੰਦੇ, ਜਾ ਕੇ ਪਿਕਨਿਕ ਕਰਦੇ ਹੋ, ਪਿਕਨਿਕ ਕਰੋ, ਰੱਜ ਕੇ ਕਰੋ, ਇੱਕ ਵਾਰ ਨਹੀਂ ਦੋ ਵਾਰ ਕਰੋ ਹਫ਼ਤੇ ਚ, ਗਰਬਜ ਵਾਪਸ ਲੈ ਆਓ। ਜਿੱਥੇ ਲਿਖਿਆ ਵੀ ਅੱਗ ਨਾ ਲਾਓ, ਆਪਣੇ ਨੌਰਥ ਚ ਨਾ ਜਿੱਥੇ ਕੈਂਪਿੰਗ ਹੁੰਦੀ ਆ, ਉੱਥੇ ਲਿਖਿਆ ਵੀ ਤੁਸੀਂ ਅੱਗ ਨਹੀਂ ਲਾ ਸਕਦੇ, ਉੱਥੇ ਅੱਗ ਲਾ ਕੇ ਮੁਰਗੇ ਬਣਾਉਣ ਲੱਗ ਜਾਂਦੇ ਆ, ਉਹ ਕਿਹੜਾ ਦਿਮਾਗ ਹਿੱਲਿਆ ਤੁਹਾਡਾ। ਲੇਕ ਆ, ਲੇਕ ਦੇ ਵਿੱਚ ਨਹਾਉਣਾ ਵਾ, ਨਹੀਂ ਚੱਲੋ ਚੁੱਭੀਆਂ ਮਾਰੀ ਚੱਲੋ, ਅੱਛਾ ਸ਼ੈਂਪੂ ਲਾ ਕੇ ਸਾਬਣ ਲਾ ਕੇ ਲੇਕ ਚ ਵੜ ਜਾਂਦੇ ਆ, ਇਹ ਗੰਗਾ ਮਈਆ ਨਹੀਂ ਹੈ। ਫਿਰ ਲਿਖਿਆ ਹਰ ਪਲਾਜ਼ੇ ਚ, ਇੱਕ ਦੋ ਪਲਾਜ਼ੇ ਹੁੰਦੇ ਆ ਡੋਨੇਸ਼ਨ ਬਾਕਸ, ਉੱਥੇ ਲਿਖਿਆ ਸਿਰਫ ਕੱਪੜੇ, ਅਸੀਂ ਸੂਟ ਕੀਸ ਕੀ, ਬੱਚਿਆਂ ਦੇ ਸਟਰੋਲਰ ਕੀ, ਭਾਂਡੇ ਕੀ, ਉੱਥੇ ਸੁੱਟੇ ਹੁੰਦੇ ਮੂਹਰੇ ਜਾ ਕੇ। ਕਿਉਂ ਕਿਉਂ ਬਰੈਂਪਟਨ ਚ ਗੰਦ ਪਾਉਣ ਲੱਗੇ ਆ, ਮੂਰਤੀਆਂ ਨੇ ਜਲ ਪ੍ਰਵਾਹ ਕਰਨੀ ਆ, ਇਹੋ ਜਿਹੜੇ ਮੰਦਰ ਵਾਲੇ ਆ ਇਹਨਾਂ ਦੀ ਵੀ ਕਮੇਟੀ ਹੋਣੀ ਆ, ਓਟੇਰੀਓ ਮੰਦਰ ਕਮੇਟੀ, ਉਹਨਾਂ ਨੂੰ ਚਾਹੀਦਾ ਵੀ ਇਹਨਾਂ ਨੂੰ ਮੂਰਤੀਆਂ ਨਾ ਦਿਓ, ਜੇ ਮੂਰਤੀਆਂ ਦੇਣੀਆਂ ਇਹਨਾਂ ਨੂੰ ਸਾਨੂੰ ਸਾਡੇ ਕੋਲ ਮੋੜ ਜਾਇਆ ਕਰੋ, ਜਲ ਪ੍ਰਵਾਹ ਅਸੀਂ ਕਰਾਂਗੇ, ਤੁਸੀਂ ਕੋਈ ਛੱਪੜ ਖਰੀਦੋ ਉਹ ਚ ਮੂਰਤੀਆਂ ਜਲ ਪ੍ਰਵਾਹ ਕਰੋ, ਜਦੋਂ ਜਲ ਪ੍ਰਵਾਹ ਆ ਗਏ ਛੱਪੜ ਚੋਂ ਕੱਢ ਕੇ ਬਲਡੋਜ਼ਰ ਨਾਲ ਚੱਕੇ ਡੰਪ ਚ ਸੁੱਟਿਓ, ਕਿਸੇ ਦੇ ਫਾਰਮ ਚ ਨਾ ਸੁੱਟਿਓ। ਇੱਥੇ ਸਟੋਰ ਨੇ, ਫੀਮ ਵੇਚਦੇ ਨੇ, ਡੋਡੇ ਵੇਚਦੇ ਨੇ, ਉਹ ਵੀ ਵੇਚਦੇ ਨੇ, ਇਹਨਾਂ ਦਾ ਕੀ ਕਰੀਏ। ਫਿਰ ਕਹਿੰਦੇ ਕੈਨੇਡਾ ਪਹਿਲਾਂ ਰਖਾ ਨਹੀਂ ਰਿਹਾ, ਇਹਨੂੰ ਖਰਾਬ ਕੌਣ ਕਰਦਾ, ਅਸੀਂ ਕਰਦੇ ਹਾਂ, ਸ਼ਰਾਬ ਚੋਰੀ ਕੌਣ ਕਰਦਾ, ਅਸੀਂ ਕਰਦੇ ਹਾਂ, ਨਸ਼ਿਆਂ ਦੇ ਗੇੜੇ ਕੌਣ ਲਾਉਂਦਾ, ਅਸੀਂ ਲਾਉਂਦੇ ਹਾਂ। ਫਿਰ ਕਹਿੰਦੇ ਬਰੈਂਪਟਨ ਪਹਿਲਾਂ ਰਖਾ ਨਹੀਂ ਰਿਹਾ, ਕੈਨੇਡਾ ਪਹਿਲਾਂ ਰਖਾ ਨਹੀਂ ਰਿਹਾ। ਕੋਈ ਨੀ, ਗਏ ਤੇ ਆਏ, ਅਨੀਸ਼ਾ ਜੀ ਸਾਡੇ ਨਾਲ ਹਾਜ਼ਰ ਨੇ।
3: ਸਤਿ ਸ੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
1: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
4: ਮੰਮੀ ਮੰਮੀ, ਅੱਜ ਨਾ ਮੈਨੂੰ ਨਾ ਸਕੂਲ ਵਿੱਚ ਨਾ ਇੱਕ ਐਸੇ ਸਵਾਲ ਦਾ ਜਵਾਬ ਦੇਣ ਦਾ ਮੌਕਾ ਮਿਲਿਆ ਜਿਹਦਾ ਨਾ ਕਿਸੇ ਨੂੰ ਜਵਾਬ ਨਹੀਂ ਸੀ ਆਉਂਦਾ।
5: ਓਏ ਵਾਹ, ਤੂੰ ਤਾਂ ਫਿਰ ਮੇਰਾ ਹੁਸ਼ਿਆਰ ਪੁੱਤਰ ਹੈ ਨਾ। ਅੱਛਾ ਪੁੱਤ, ਇਹਦਾ ਸਵਾਲ ਕੀ ਸੀ?
4: ਸਵਾਲ ਇਹ ਸੀ ਵੀ ਚਿੰਟੂ ਦੇ ਸਾਈਕਲ ਦੀ ਹਵਾ ਕਿੰਨੀ ਕੱਢੀ ਆ।
6: ਫਿੱਟੇ ਮੂੰਹ ਤੇਰੇ।
7: From the Dave Tatlin News Desk, locally covered, nationally connected.
0: All right, ਗੱਲਾਂ ਚ ਗੱਲ ਇਹ ਹੈ, ਖਬਰਾਂ ਚ ਖਬਰ ਇਹ ਹੈ, ਕੈਨੇਡਾ ਅਮਰੀਕਾ ਵਪਾਰਕ ਟਕਰਾਅ ਦਰਮਿਆਨ ਕਾਰਨੀ ਨੇ ਸੱਦੀ ਮੰਤਰੀ ਮੰਡਲ ਦੀ ਬੈਠਕ। ਬਹੁਤ ਗਰਮ ਚਾਹ ਕਾਫੀ ਪੀਣ ਨਾਲ 3 ਗੁਣਾ ਵੱਧ ਸਕਦਾ ਹੈ ਭੋਜਨ ਨਲੀ ਦਾ ਕੈਂਸਰ ਦਾ ਖਤਰਾ। ਕਈ ਤਾਂ ਗਰਮ ਗਰਮ ਪੀ ਜਾਂਦੇ ਆ, ਠੰਡੀ ਵੀ ਨਹੀਂ, ਫੂਕਾ ਵੀ ਨਹੀਂ ਮਾਰਦੇ, ਕਈ ਤਾਂ ਪਤੀਲੇ ਨੂੰ ਮੂੰਹ ਲਾ ਲੈਂਦੇ ਆ। ਨਹੀਂ, ਹੁਣ ਜਿਆਦਾ ਹੋ ਗਿਆ ਥੋੜਾ ਜਿਹਾ। ਟੋਰਾਂਟੋ ਦਾ ਨਿਊ ਨਾਜੀ ਵਿਅਕਤੀ ਅਤਿਵਾਦੀ ਗਤੀਵਿਧੀਆਂ ਵਿੱਚ ਦੋਸ਼ੀ ਕਰਾਰਤਾ, ਕੈਨੇਡੀਅਨ ਪਰਮਾਨੈਂਟ ਰੈਜੀਡੈਂਟ ਦੇ ਜਾਅਲੀ ਕਾਰਡਾਂ ਸਣੇ ਸ਼ੱਕੀ ਬਰਾਮਦ ਕਰ ਲਿਆ ਗਿਆ ਹੈ। ਇੰਡੀਅਨ ਫਰੂਟਲੈਂਡ ਦੀ ਐਡ ਦੱਸੀ ਹੈ ਤੁਹਾਨੂੰ, ਸ਼ੇਰ ਜੈਸੀ ਸਟਾਈਲ ਆਟਾ 699 ਦਾ ਤੇ ਸਵਰਨਾ ਚੱਕੀ ਆਟਾ 1099 ਦਾ, ਰਾਈਸ ਆ ਜਿਹੜੇ ਇੰਡੀਅਨ ਗੇਟ ਵਾਲੇ 899 ਦੇ ਨੇ, ਦੁੱਧ ਹੈ 4 ਲੀਟਰ 499 ਦਾ ਹੈ, ਇੰਡੀਅਨ ਡੈਲੀਬੈਟ ਐਵਰੀ ਡੇ ਰਾਈਸ 599 ਦੇ ਨੇ। ਇਹ ਜਿਹੜੀ ਸੇਲ ਹੈ ਸਿਰਫ ਤੇ ਸਿਰਫ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੈ, ਸੈਂਡਲਵੁੱਡ ਅਤੇ ਹਾਈਵੇ 10 ਤੇ। ਵੈਜੀ ਥਾਲੀ ਜਿਹੜੀ ਤੰਦੂਰੀ ਗ੍ਰਿਲ ਹੈ, ਵੈਜੀ ਥਾਲੀ 499 ਦੀ, ਚਿਕਨ ਬਿਰਿਆਨੀ 699 ਦੀ, ਆਲੂ ਮੂਲੀ 299 ਦਾ, ਇਹ ਸਿਰਫ ਆਪਣੇ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੈ। ਗਏ ਤੇ ਆਏ ਜੀ।
8: ਭਾਜੀ, ਮੈਂ ਅਭਿਸ਼ੇਕ ਰਿਐਲਟਰ ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 647-792-7000।
0: ਖਬਰਾਂ ਚ ਖਬਰ ਹੈ, ਫਿਲਪੀਨ ਤੋਂ ਆਈ ਹੈ 134 ਮੁਸਾਫਰਾਂ ਨੂੰ ਲਿਜਾ ਰਹੀ ਕਿਸ਼ਤੀ ਸਮੁੰਦਰ ਦੇ ਐਨ ਵਿਚਕਾਰ ਲਾਟਾਂ ਵਿਚ ਘਿਰ ਗਈ, ਜਿਸ ਮਗਰੋਂ ਦਰਜਣਾ ਮੌਤ ਦਾ ਖਾਸ਼ਾ ਕੀਤਾ ਜਾ ਰਿਹਾ ਹੈ। ਜਦੋਂ ਬੋਟ ਕਰੂਜ਼ ਵਗੈਰਾ ਹੁੰਦੇ ਆ ਉਦੋਂ ਧਿਆਨ ਰੱਖਿਆ, ਪਹਿਲਾਂ ਮੈਂ ਨਾ ਜਦੋਂ ਬੋਟ ਕਰੂਜ਼ ਤੇ ਜਾਂਦਾ ਹੁੰਦਾ ਸੀ, ਪਹਿਲਾਂ ਉਹ ਪਤਾ ਵੀ ਉਹ ਜਿਹੜੀਆਂ ਜੈਕਟਾਂ ਉਹ ਕਿੱਥੇ ਲਕੋਈਆਂ ਹੋਈਆਂ, ਖੁਬ ਪੰਗਾ ਪੈ ਗਿਆ, ਕੀ ਕਰਾਂਗੇ ਕਿ ਨਹੀਂ, ਮਾਂ ਨੂੰ ਮਸਤੀ ਕਹਾਂਗੇ। ਪੰਜਾਬ ਤੋਂ ਖਬਰ ਆਈ ਆ, ਬਾਣਾਵਾਲਾ ਤਾਪ ਘਰ ਦੇ 2 ਯੂਨਿਟ ਹੋਏ ਬੰਦ, ਬਿਜਲੀ ਉਤਪਾਦਨ 1300 ਮੈਗਾਵਾਟ ਤੱਕ ਡਿੱਗਿਆ। ਚੀਨ ਦੇ ਬੰਦਰਗਾਹ ਦੇ ਮਾਲਵਾਕ ਜਹਾਜ਼ ਵਿੱਚ ਅੱਗ ਲੱਗਣ ਨਾਲ 25 ਮੌਤਾਂ ਹੋ ਗਈਆਂ। ਦੇਖਿਆ, ਰੈਂਟਸ ਆਰ ਡਾਊਨ ਕੰਪੇਅਰ ਟੂ ਲਾਸਟ ਈਅਰ ਇਨ ਮਿਸਿਸਾਗਾ ਜੀ। ਬਰੈਂਪਟਨ ਹਾਦਸੇ ਵਿੱਚ ਗੱਡੀ ਪਲਟ ਗਈ ਚਿੰਗਯੂਸੀ ਅਤੇ ਕੁਈਨ ਸਟਰੀਟ ਦੇ ਇਲਾਕੇ 'ਚ, ਜਿਹੜੇ ਕੈਮਰੇ ਬੰਦ ਕੀਤੇ ਸੀ ਡੱਗ ਫੋਰ ਨੇ, ਗਲਤ ਕੰਮ ਇੱਕੋ ਹੀ ਕੀਤਾ ਉਹਨੇ ਹਜੇ ਤੱਕ ਮੇਰੇ ਹਿਸਾਬ 'ਚ। ਇੱਕ ਉਹਨਾਂ ਨੇ ਇਹ ਕੀਤਾ, ਜਿਹੜੇ ਜਿਨ੍ਹਾਂ ਨੇ ਪੈਸੇ ਜਿਹੇ ਲਏ ਸੀ ਹੋਟਲਾਂ 'ਚ ਰਹਿਣ ਲਈ, ਉਹਨਾਂ ਨੂੰ ਕੱਢਿਆ ਨਹੀਂ ਆਪਦੀ ਸੰਸਥਾ 'ਚੋਂ, ਕਮੇਟੀ ਜੀ 'ਚੋਂ। ਖੈਰ, 35 ਕੈਮਰੇ ਬ੍ਰੈਂਪਟਨ ਚ ਰੈਡ ਲਾਈਟ ਕੈਮਰਾ ਨੈਟਵਰਕ ਚੱਲਣਗੇ ਹੁਣ। ਚੰਗੀ ਗੱਲ ਆ, ਰੈਡ ਲਾਈਟਾਂ ਚ ਐਂ ਭਜਾਉਂਦੇ ਹੁੰਦੇ ਜਿਵੇਂ ਗ੍ਰੀਨ ਲਾਈਟਾਂ ਹੁੰਦੀਆਂ, ਜਾਂ ਇਹ ਕਲਰ ਬਲਾਈਂਡ ਹੋਣੇ ਆ, ਕੋਈ ਤਾਂ ਗੱਲ ਹੈਗੀ ਆ ਅਮਰਪ੍ਰੀਤ ਜੀ। ਐਨੀਵੇ ਸਾਡੇ ਨਾਲ ਅਮਰਪ੍ਰੀਤ ਜੀ, ਜਿਹੜਾ ਕਿ ਤੁਸੀਂ ਸਰਟੀਫਾਈਡ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਹੋ, ਹੋਰ ਕੀ ਕਹਿਣਾ ਚਾਹੋਗੇ?
6: ਬਿਲਕੁਲ ਦੇਵ ਜੀ, ਸੋ ਆਪਣੇ ਨਾਲ ਨਵੇਂ ਲਿਸਨਰ ਜੁੜਦੇ ਰਹਿੰਦੇ ਆ। ਮੈਂ ਦੱਸਦਾ ਵੀ ਇੰਸ਼ੋਰੈਂਸ ਪਲੈਨਿੰਗ ਇੱਕ ਪਾਰਟ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ, ਬਟ ਮੈਂ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ। ਸੋ ਤੁਹਾਡਾ ਕੋਈ ਵੀ ਕੁਐਸਚਨ ਹੈ, ਚਾਹੇ ਉਹ ਕੋਈ ਇੰਸ਼ੋਰੈਂਸ ਹੈ, ਕੋਈ ਇਨਵੈਸਟਮੈਂਟਸ ਹੈ, ਤੁਸੀਂ ਕੋਈ ਬੈਂਕ ਨਾਲ ਇਨਵੈਸਟਮੈਂਟਸ ਕੀਤੀਆਂ ਹੋਈਆਂ, RRSPs ਹੈ, TFSAs ਹੈ, ਜਾਂ ਰਿਟਾਇਰਮੈਂਟ ਪਲੈਨਿੰਗ ਕਰਨੀ ਹੈ। ਕਈ ਵਾਰ ਅਸੀਂ ਸੇਵਿੰਗਸ ਕੀਤੀਆਂ ਹੁੰਦੀਆਂ, ਸਾਨੂੰ ਪਤਾ ਨਹੀਂ ਹੁੰਦਾ ਵੀ ਰਿਟਾਇਰਮੈਂਟ 'ਚ ਸਾਨੂੰ ਕਿੰਨਾ ਪੈਸਾ ਚਾਹੀਦਾ, ਜਾਂ RRSP ਮੈਲਡਾਊਨ ਕਿਵੇਂ ਹੋਣੀ ਆ, ਕਿਹੜਾ ਟਾਈਮ ਵਧੀਆ RRSP 'ਚੋਂ ਪੈਸੇ ਕਢਾਉਣ ਲਈ ਜਦੋਂ ਆਪਾਂ ਰਿਟਾਇਰ ਹੋਣਾ, ਜਾਂ ਕੋਈ ਤੁਹਾਡਾ ਬਿਜ਼ਨਸ ਤੁਸੀਂ ਓਨ ਕਰਦੇ ਹੋ, ਸਕਸੈਸ਼ਨ ਪਲੈਨਿੰਗ ਆਪਾਂ ਅਗਲੀ ਜਨਰੇਸ਼ਨ ਨੂੰ ਬਿਜ਼ਨਸ ਦੇਣਾ, ਜਾਂ ਮੈਂ ਕਹੂੰਗੀ ਵੀ ਜੇ ਤੁਹਾਡੀਆਂ ਕੋਈ ਇਨਵੈਸਟਮੈਂਟਸ ਹੈ, ਇਨਵੈਸਟਮੈਂਟ ਕੋਈ ਰੀਅਲ ਸਟੇਟ ਹੈ, ਕੋਈ ਰੈਜੀਡੈਂਸ਼ੀਅਲ ਹੈ, ਕਮਰਸ਼ੀਅਲ ਹੈ, ਕੋਈ ਯੂਨਿਟ ਹੈ, ਕੋਈ ਪਲਾਜ਼ੇ ਹੈ, ਅਗਲੀ ਜਨਰੇਸ਼ਨ ਤੱਕ ਜਦੋਂ ਜਾਣੇ ਆ, ਇੱਕ ਬਹੁਤ ਵੱਡੇ ਟੈਕਸ ਬਿੱਲ ਨਾਲ ਜਾਣੇ ਆ। ਸੋ ਦੇਵ ਜੀ, ਬਹੁਤ ਵਾਰ ਹੁੰਦਾ ਕਿ ਸਾਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਕਾਰਪੋਰੇਸ਼ਨ ਚ ਆਪਾਂ ਆਪਣੇ ਜੀ ਇਨਵੈਸਟਮੈਂਟਸ ਕਰ ਦਾਂਗੇ। ਮੈਂ ਬਹੁਤ ਵਾਰ ਸੁਣਿਆ ਹੈ ਕਿ ਉਮਰਪ੍ਰੀਤ ਕਾਰਪੋਰੇਸ਼ਨ ਚ ਪਾ ਦਾਂਗੇ ਇਨਵੈਸਟਮੈਂਟਸ ਨੂੰ, ਅਗਲੀ ਜਨਰੇਸ਼ਨ ਤੱਕ ਉਹ ਚੱਲੀਆਂ ਜਾਣਗੀਆਂ, ਜਾਂ ਆਪਾਂ ਟਰੱਸਟ ਚ ਪਾ ਲਾਂਗੇ ਅਗਲੀ ਜਨਰੇਸ਼ਨ ਤੱਕ ਚੱਲੀਆਂ ਜਾਣਗੀਆਂ। ਸੋ ਹਰ ਇੱਕ ਚੀਜ਼ ਦੇ ਟੈਕਸੇਬਲ ਕੋਨਸੀਕੁਐਂਸਿਸ ਹੈ। ਤੁਸੀਂ ਟੈਕਸਿਸ ਨੂੰ ਡੈਫਰ ਜ਼ਰੂਰ ਕਰ ਸਕਦੇ ਹੋ, ਥੋੜੇ ਬਹੁਤ ਆਪਾਂ ਬਚਾ ਸਕਦੇ ਹਾਂ, ਬਟ ਤੁਸੀਂ ਟੈਕਸਿਸ ਨੂੰ ਇਲੀਮੀਨੇਟ ਨਹੀਂ ਕਰ ਸਕਦੇ। ਜੋ ਕੈਪੀਟਲ ਗੇਨ ਟੈਕਸਿਸ ਹੈ ਉਹ ਪੈਣੇ ਹੀ ਪੈਣੇ ਆ, ਉਹਦਾ ਆਪਾਂ ਨੂੰ ਅੱਜ ਹੀ ਅਰੇਂਜਮੈਂਟ ਕਰਨਾ ਪੈਣਾ। ਜਾਂ ਤਾਂ ਤੁਸੀਂ ਆਪ ਉਨਾ ਕੁ ਪੈਸਾ ਸੇਵ ਕਰ ਲਓ, ਆਪਾਂ ਅੱਜ ਕੈਲਕੂਲੇਟ ਕਰ ਲੈਣਾ ਵੀ ਤੁਹਾਡੇ ਕਿੰਨੇ ਟੈਕਸਿਸ ਪੇਏਬਲ ਹੈ। ਤੁਸੀਂ ਅਸਟੇਟ ਫਰੀਜ਼ ਕਰਤੀ, ਉਹਦਾ ਮਤਲਬ ਇਹ ਆ ਵੀ ਅੱਜ ਤੱਕ ਦੇ ਟੈਕਸਿਸ ਜਿਹੜੇ ਹੈਗੇ ਤੁਹਾਡੇ ਤੇ ਪੈ ਗਏ, ਅੱਜ ਤੋਂ ਬਾਅਦ ਵਾਲਾ ਜਿਹੜਾ ਗਰੋਥ ਹੈ ਉਹ ਬੱਚਿਆਂ ਤੇ ਹੋ ਜਾਣੀ ਆ। ਉਹ ਵੀ ਇੱਕ ਸਟ੍ਰੈਟਜੀ ਹੁੰਦੀ ਆ ਸਟੇਟ ਪਲੈਨਿੰਗ ਦੇ ਵਿੱਚ। ਜਾਂ ਦੂਜਾ ਇਹ ਹੈਗਾ ਕਿ ਆਪਾਂ ਚੱਲਣ ਦਈਏ ਉਹਨੂੰ, ਤੇ ਐਂਡ ਦੇ ਵਿੱਚ ਆਪਾਂ ਟੈਕਸਿਸ ਪੇ ਕਰ ਲਈਏ। ਸੋ ਲੈਸ ਸੇ ਜੇ ਤੁਹਾਡਾ ਲੱਖ ਦੇ ਟੈਕਸਿਸ ਹੈ ਜਾਂ ਮਿਲੀਅਨ ਦੇ ਟੈਕਸਿਸ ਹੈ, ਤੁਹਾਨੂੰ ਉਨਾ ਹੀ ਪੇ ਕਰਨਾ ਪਏਗਾ। ਬਟ ਦੂਜੀ ਇੱਕ ਆਪਸ਼ਨ ਹੁੰਦੀ ਆ ਸਟੇਟ ਪਲੈਨਿੰਗ ਦੇ ਵਿੱਚ, ਇੱਕ ਸਪੈਸ਼ਲ ਪਲਾਨ ਹੁੰਦਾ ਜਿਹਦੇ ਚ ਹਸਬੈਂਡ ਵਾਈਫ ਦੀ ਆਪਾਂ ਜੁਆਇੰਟ ਪਲਾਨ ਕਰਦੇ ਹੁੰਦੇ ਆ, ਔਰ ਸੈਕਿੰਡ ਡੈਥ ਤੇ ਜਿਹੜਾ ਪੇ ਆਊਟ ਹੁੰਦਾ, ਉਹਦਾ ਮਤਲਬ ਇਹ ਹੈ ਵੀ ਟੈਕਸਿਸ ਪੇ ਹੋਣ ਲਈ ਉਹ ਪਲਾਨ ਤੁਹਾਡਾ ਹੈਗਾ। ਹੁਣ ਹੋ ਸਕਦਾ ਤੁਸੀਂ 5 ਲੱਖ ਟੈਕਸਿਸ ਪੇ ਕਰਨ ਵਾਲੇ ਆ, ਤਾਂ ਉਹਦੇ ਲਈ ਤੁਸੀਂ 50,000 ਪੇ ਕਰੋ, 1,00,000 ਪੇ ਕਰੋ, 2,00,000 ਪੇ ਕਰੋ, ਲੇਕਿਨ ਫਿਰ ਵੀ ਬਹੁਤ ਵੱਡਾ ਫਾਇਦਾ ਹੁੰਦਾ ਇਹਨਾਂ ਪਲੈਨਿੰਗ ਦੇ ਨਾਲ। ਸੋ ਤੁਸੀਂ ਜੇ ਇਸ ਸਿਚੁਏਸ਼ਨ ਚੋ, ਤੁਹਾਡੇ ਆਲਰੇਡੀ ਐਸੈਟਸ ਹੈਗੇ ਆ, ਤੁਹਾਨੂੰ ਪਤਾ ਵੀ ਕੈਪੀਟਲ ਗੇਨ ਟੈਕਸਿਸ ਪੇ ਕਰਨ ਵਾਲੇ ਆ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474416 1646, 6474416 1646.
0: ਜਿਹੜਾ ਅਮਰੀਕਾ ਨਾਲ ਸਾਡਾ ਟੈਰਿਫ ਦਾ ਚੱਕਰ ਚੱਲਿਆ
6: ਜੀ,
0: ਜਿਹੜਾ ਕੰਜ਼ਰਵੇਟਿਵ ਦਾ ਲੀਡਰ ਆ, ਮੈਨੂੰ ਦੱਸੋ ਜੀ ਕੀ ਹੋਇਆ ਸੀ ਉਦੋਂ, ਕੀ ਹੋਇਆ, ਕਿਵੇਂ ਹੋਇਆ? ਉਹ ਤੂੰ ਕੌਣ ਆ ਯਾਰ, ਆਪਦੀ ਸੀਟ ਤਾਂ ਤੂੰ ਹਾਰ ਗਿਆ ਸੀ, ਕਿਸੇ ਹੋਰ ਦੀ ਸੀਟ ਤੇ ਜਾ ਕੇ ਮਸਾਂ ਜਿੱਤਿਆ ਤੂੰ, ਅੱਧੇ ਤੇਰੇ MP ਭੱਜ ਗਏ, ਅੱਧੇ ਨੀ 7-8 ਭੱਜੇ ਆ, ਅੱਧੇ ਥੋੜੇ, ਪਰ ਜ਼ਿਆਦਾ ਹੋ ਜਾਂਦਾ ਕੰਮ ਕਈ ਵਾਰ। ਡੱਗ ਫੋਰਡ ਨੂੰ ਪਤਾ ਇਸ ਚੀਜ਼ ਬਾਰੇ, ਉਹ ਕਹਿੰਦਾ ਜੇ ਅਮਰੀਕਾ ਨਾਲ ਵਪਾਰਕ ਸਮਝੌਤਾ ਅਸੀਂ ਕਰ ਲੈਂਦੇ ਸਾਡੀ ਆਰਥਿਕਤਾ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਇਹ ਤਾਂ ਉਹ ਕਹਿੰਦਾ ਸੀ ਆਪਣੇ ਟਰੰਪ ਹੋਣੀ, ਬਈ ਤੁਸੀਂ ਕੋਈ ਵੀ ਡੀਲ ਕਰਨੀ ਹੈ ਕਿਸੇ ਦੇਸ਼ ਨਾਲ ਪਹਿਲਾਂ ਮੈਨੂੰ ਪੁੱਛੋ। ਹੁਣ ਜੇ ਮੈਂ ਕੱਲ ਨੂੰ ਕਹਾਂ ਜੀ ਮੈਂ ਤਾਂ ਲਾਈਫ ਇੰਸ਼ੋਰੈਂਸ ਲਾਇਸੈਂਸ ਲੈਣਾ, ਤੁਸੀਂ ਕਹੋ ਮੈਨੂੰ ਕਿਉਂ ਨੀ ਪੁੱਛਿਆ ਬਈ? ਜਾਂ ਰੇਡੀਓ ਚਲਾਉਣਾ, ਤੁਸੀਂ ਕੱਲ ਨੂੰ ਰੇਡੀਓ ਚਲਾਉਣ ਲੱਗੇ, ਮੈਂ ਤੁਹਾਨੂੰ ਕਿਹਾ ਰੇਡੀਓ ਕਿਉਂ ਚਲਾਇਆ ਬਈ, ਮੈਨੂੰ ਕਿਉਂ ਨੀ ਪੁੱਛਿਆ? ਜਾਂ ਰੀਅਲ ਸਟੇਟ ਦਾ ਲਾਇਸੈਂਸ ਕੋਈ ਲੈਂਦਾ ਤੇ ਤੁਸੀਂ ਕਹੋ ਰੀਅਲ ਸਟੇਟ ਦਾ ਲਾਇਸੈਂਸ ਕਿਉਂ ਲਿਆ ਬਈ? ਇਹ ਤਾਂ ਮੇਰਾ, ਮੈਨੂੰ ਚਾਹੀਦਾ ਸੀਗਾ, ਮੇਰੇ ਕੋਲ ਹੈਗਾ, ਮੇਰਾ ਨੁਕਸਾਨ ਹੋਏਗਾ। ਸੋ ਦੈਟਸ ਰੋਂਗ ਡੱਗ ਫੋਰਡ, ਥੈਂਕ ਯੂ ਫੋਰ ਡੂਇੰਗ ਆਲ ਦੈਟ ਮੈਨ। ਐਨੀਵੇ ਜਿਹੜੀ ਸਿਹਤ ਚੱਲ ਰਹੀ ਹੈ ਇੰਡੀਅਨ ਫਰੂਟ ਲੈਂਡ ਤੇ, ਹਲਦੀ ਰਾਮ ਦੇ ਜਿਹੜੇ ਸਨੈਕ ਆ, 2 ਪੈਕਟ ਮਿਲਦੇ ਆ ਜੀ ਇਹ ਤੁਹਾਨੂੰ 3.99 ਦੇ, ਸਵੇਰੇ ਦੁਪਹਿਰੇ ਸ਼ਾਮ ਨੂੰ ਖਾਓ, ਸ਼ਾਮ ਨੂੰ ਮੂਡ ਵੀ ਬਣਾਓ। ਤੇ ਜਿਹੜੇ ਪਰੌਂਠੇ ਨੇ ਫੈਮਿਲੀ ਪੈਕ 4.99 ਦਾ, ਪੋਹਾ ਜਿਹੜਾ ਥਿੱਕ ਹੈ ਜਾਂ ਥਿਨ ਹੈ 1.99 ਦਾ, 2 ਪਾਊਂਡ ਹੈ। ਵੈਜੀ ਬਰਗਰ 4.99 ਦੇ ਨੇ, ਪਨੀਰ 3.99 ਦਾ, ਸਾਗ ਦਾ ਵੱਡਾ ਸਾਰਾ ਡੱਬਾ $1.99 ਦਾ, ਤੜਕਾ ਲਾਓ ਸਾਗ ਤਿਆਰ ਹੈ। ਅਤੇ ਗੁੜ ਦੀ ਬਾਲਟੀ 8.99 ਦੀ 5 ਕਿਲੋ ਮਿਲਦੀ ਹੈ। ਔਰ ਰਾਈਟ, ਜਾਣੇ ਆਉਂਦੇ ਹਾਂ, ਸਟੇ ਟਿਊਨ। ਆਪਣੇ ਵੀਰ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਨਿਜਰ ਨੂੰ ਕਾਲ ਕਰੋ ਜੀ 6472016002, 6472016002,

0: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫ੍ਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫ੍ਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care. Quick Truck You!
1: From the Dave Tatla News Desk, locally covered, nationally connected.
2: ਮਹਿਲਾ ਸਟਾਫ ਦੀ ਸੀਮਾ ਨੂੰ ਲੈ ਕੇ ਹੜਤਾਲ ਖਤਮ, ਔਰ ਇਹ ਜਿਹੜਾ ਟਾਵਰ ਸੀ ਆਫਿਲ ਟਾਵਰ ਹੁਣ ਖੋਲ ਦਿੱਤਾ ਗਿਆ ਹੈ। ਜਿਹੜੇ ਵੀ ਇਹ ਹਿੰਦੂ ਸੰਸਥਾ ਆਈ ਸੀ, ਕਹਿੰਦੇ ਜੀ ਉੱਥੇ ਬੀਬੀਆਂ ਨਾ ਹੋਣ। ਪੁੱਛਣ ਵਾਲੀ ਗੱਲ ਆ, ਇਹਨਾਂ ਨੂੰ ਮਾਵਾਂ ਵੀ ਬੀਬੀਆਂ ਨੇ, ਭੈਣਾਂ ਵੀ ਬੀਬੀਆਂ ਨੇ, ਬੀਵੀ ਵੀ ਬੀਬੀ ਹੈ, ਬੇਟੀਆਂ ਵੀ ਬੀਬੀ ਹੈ। ਕਹਿੰਦੇ ਉਹ ਰਹੇ ਹੋ, ਉਹਨਾਂ ਨੇ ਕੀ ਕੀਤਾ, ਜਿਹੜੇ ਐਫਲ ਟਾਵਰ ਹੈ ਉਹਨਾਂ ਨੇ ਬੀਬੀਆਂ ਨੂੰ ਛੁੱਟੀ ਕਰ ਦਿੱਤੀ, ਤੁਸੀਂ ਜਾਓ ਘਰਾਂ ਨੂੰ। ਜਿਹੜਾ ਸਟਾਫ ਸੀ ਸਾਰਾ ਸਟਾਫ ਦੁਖੀ ਹੋ ਗਿਆ, ਵੀ ਹੈ ਇਹ ਕੀ ਗੱਲ ਹੋਈ, ਉਹਨਾਂ ਨੇ ਆਉਣਾ ਸਾਡੇ ਸਟਾਫ ਨੂੰ ਤੁਸੀਂ ਬਾਹਰ ਕੱਢਤਾ। ਸਾਡੀਆਂ ਸੜਕਾਂ ਤੋਂ ਉਤਰ ਜਾਓ ਮਿਸਟਰ ਸਿੰਘ। ਇਹ ਮੈਂ ਨਹੀਂ ਕਿਹਾ, ਅਮਰੀਕਾ ਹੋਮਲੈਂਡ ਸਿਕਿਉਰਿਟੀ ਪੋਸਟਰ ਲਾਇਆ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲਈ, ਮਿਸਟਰ ਸਿੰਘ ਉੱਤੇ ਲਿਖਿਆ ਉਹਨਾਂ ਨੇ। ਕੈਨੇਡਾ ਨੇ ਅਮਰੀਕਾ ਵਿੱਚ ਬਾਲਡ ਈਗਲ ਨੂੰ ਅਲੋਪ ਹੋਣ ਤੋਂ ਬਚਾਇਆ ਸੀ, ਇਹ ਵਾਈਟ ਹਾਊਸ ਨੂੰ ਨਹੀਂ ਪਤਾ ਹੈ। ਡੋਨਲਡ ਟਰੰਪ ਨੂੰ ਇਹ ਵੀ ਨਹੀਂ ਪਤਾ ਹੈ, 9/11 ਕੱਲ੍ਹ ਹੋਣਾ ਨਾ, ਅੱਧਿਆਂ ਨੂੰ ਜਿਹੜੇ ਆਪਣੇ ਅੱਜ ਕੱਲ੍ਹ 9/11 ਦਾ ਨਹੀਂ ਪਤਾ ਕੀ ਆ। 9/11 ਜਦੋਂ ਹਾਦਸਾ ਹੋਇਆ, ਟਵਿਨ ਟਾਵਰ ਦੇ ਦੋ ਜਹਾਜ਼ ਵਿੱਚ ਜਾ ਕੇ ਡਰਾਏ, 3000 ਤੋਂ ਉੱਪਰ ਬੰਦੇ ਮਰੇ, ਜਿਨ੍ਹਾਂ 'ਚ ਬਹੁਤ ਸਾਰੇ ਕੈਨੇਡੀਅਨ ਸੀ। ਸਾਰੀਆਂ ਫਲਾਈਟਾਂ ਅਮੈਰੀਕਾ ਨੂੰ ਜਾਣ ਤੋਂ ਰੋਕਦੇ ਸੀ, ਅਮੈਰੀਕਾ ਬਾਰਡਰ ਨਹੀਂ ਜਾਂਦੇ ਸੀ। ਨਿਊ ਫਿਨਲੈਂਡ ਅਤੇ ਉਸ ਇਲਾਕੇ 'ਚ ਪਤਾ ਨਹੀਂ ਹਜ਼ਾਰਾਂ ਜਿਹੜੀਆਂ ਏਅਰਲਾਈਨਾਂ ਨੇ ਆਪਦੇ ਜਹਾਜ਼ ਉਤਾਰੇ, ਉਹਨਾਂ ਨੂੰ ਅਸੀਂ ਸਾਂਭਿਆ ਸੀਗਾ। ਇਹ ਘੁੱਗੂ ਜਾਂ ਇਹਨੂੰ ਇਹ ਵੀ ਨਹੀਂ ਪਤਾ ਹੋਣਾ, ਇਹਦਾ ਕਰੀਆ ਟੈਰਫ ਲਾ ਦਿਓ, ਟੈਰਫ ਲਾ ਦਿਓ ਇਹਨੂੰ। ਅੱਛਾ, ਕੱਲ ਕਦੇ ਭਾਸ਼ਣ ਦੇ ਰਿਹਾ ਸੀਗਾ, ਮਿਡਟਰਮ ਇਲੈਕਸ਼ਨ ਆ ਰਹੀ ਹੈ ਨਵੰਬਰ 'ਚ, ਕਹਿੰਦਾ ਜੇ ਮੇਰੀ ਪਾਰਟੀ ਨੂੰ ਜਿਤਾਓਗੇ, ਮੈਨੂੰ ਜਿਤਾਓਗੇ, ਖਣੀ ਕਿੰਨੇ ਕਿੰਨੇ ਹਜ਼ਾਰ ਡਾਲਰ ਦਊ। ਮੈਂ ਕਿਹਾ ਯਾਰ, ਇਹ ਤਾਂ ਮੋਦੀ ਹੋਣਾ ਦਾ ਕੰਮ ਆ, ਸਾਡੀ ਸਰਕਾਰਾਂ ਦਾ, ਇਹ ਕਿਉਂ ਕਿੱਥੋਂ ਕਰਨ ਲੱਗ ਗਿਆ। ਐਨੀਵੇ, ਜਾਂਦੇ ਆਉਂਦੇ, ਸਟੇ ਟਿਊਨ।
3: ਆਪਣੇ ਵੀਰ ਜੇ ਜੇ ਨਿੱਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ, 647-201-6002, 647-201-6002, 201-6002।

0: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
1: अगर तुम मुझे पसंद नहीं करते, अगर तुम मुझे पसंद नहीं करते, ये मेरी समस्या नहीं है, ये आपकी समस्या है। इज योर प्रॉब्लम। दैट्स राइट, इज योर प्रॉब्लम।
2: फ्रॉम द डेव पैटला न्यूज डेस्क, लोकली कवर्ड, नेशनली कनेक्टेड।
1: ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਕੈਨੇਡਾ ਪਹੁੰਚ ਗਏ ਜੀ ਕੱਲ। ਕੈਨੇਡੀਅਨ ਸਿਟੀਜ਼ਨ ਸਰਟੀਫਿਕੇਟ ਐਪਲੀਕੇਸ਼ਨ ਜਿਹੜੀ 3 ਸਾਲ ਡਿਲੇ ਚੱਲ ਰਿਹਾ ਹੈ, ਔਰ ਇਹਦੇ ਨਾਲ ਨਾਲ ਜਿਨਪਿੰਗ ਅਤੇ ਪੂਤਨ ਦੋਵੇਂ ਬ੍ਰਿਕਸ ਚ ਆਉਣਗੇ। ਗਲਵਾਨ ਝੜਪ ਤੋਂ ਬਾਅਦ ਚੀਨੀ ਰਾਸ਼ਟਰਪਤੀ ਦੀ ਪਹਿਲੀ ਭਾਰਤ ਫੇਰੀ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਵੀ ਮੁਲਾਕਾਤ ਸੰਭਵ ਹੈ। ਅਮਰੀਕੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਕੋਲ 190 ਪਰਮਾਣੂ ਬੰਬ ਨੇ, 35 ਹੋਰ ਵੀ ਨੇ, ਕਾਫੀ ਜਿਹੜਾ ਮਟੀਰੀਅਲ ਹੈ ਉਹ ਵੀ ਇਹਨਾਂ ਕੋਲ ਹੈ। ਆ ਇੱਕ ਨਹੀਂ ਸਮਝ ਆਈ ਉਮਰਪ੍ਰੀਤ ਜੀ, ਜੂਨੀਅਰ ਏਸ਼ੀਆ ਕੱਪ ਹੋ ਰਿਹਾ ਹੈ, ਭਾਰਤੀ ਮਹਿਲਾ ਟੀਮ ਨੇ ਪਾਕਿਸਤਾਨ ਨੂੰ 19-0 ਨਾਲ ਹਰਾਇਆ। 19-0 ਨਾਲ, ਆਈ ਐਮ ਸੋ ਸਰਪ੍ਰਾਈਜ਼, ਪਹਿਲੀ ਵਾਰ ਹੋਇਆ। ਬਿਹਾਰ ਦੇ 14 ਜ਼ਿਲ੍ਹਿਆਂ ਵਿਚ ਹੜ੍ਹ, 5,000 ਸਕੂਲ ਬੰਦ। ਯੂਪੀ ਦੇ ਬਾਰਾਬੰਕੀ ਵਿਚ ਘਰ ਵਹਿ ਗਏ, ਬਰੇਲੀ ਵਿਚ ਮੰਦਰ ਡੁੱਬ ਗਿਆ, MP ਚ ਰਾਜਸਥਾਨ ਵਿਚ ਮੀਂਹ ਆ ਜਿਹੜਾ ਉਹ ਰੁਕ ਗਿਆ ਹੈ।
3: ਬਿਲਕੁਲ ਦੇਵ ਜੀ, ਸੋ ਆਪਾਂ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕੀਤੀ ਹੈ ਵੀ ਡਿਫਰੈਂਟ ਫੇਸਿਸ ਆਫ ਲਾਈਫ ਦੇ ਵਿੱਚ ਇੰਸ਼ੋਰੈਂਸ ਤੁਹਾਡੇ ਲਈ ਕਿਵੇਂ ਬੈਨੀਫਿਸ਼ੀਅਲ ਹੋ ਸਕਦੀ ਆ। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਹਾਡੀਆਂ ਕੋਈ ਐਗਜ਼ਿਸਟਿੰਗ ਪਾਲਿਸੀਜ਼ ਹੈ, ਤੁਸੀਂ ਉਹਨਾਂ ਨੂੰ ਰਿਵਿਊ ਕਰਵਾਉਣਾ ਹੈ, ਉਹਦੇ 'ਚ ਕੁਛ ਅਪਡੇਟ ਹੋਣ ਵਾਲਾ, ਜਾਂ ਤੁਹਾਡੀਆਂ ਆਲਰੇਡੀ ਤੁਸੀਂ ਅਪਲਾਈ ਕੀਤਾ ਸੀ ਔਰ ਇੰਸ਼ੋਰੈਂਸ ਕੰਪਨੀ ਨੇ ਡਿਕਲਾਈਨ ਕਰਤਾ, ਜਾਂ ਤੁਸੀਂ ਇਹ ਸੋਚ ਕੇ ਅਪਲਾਈ ਨਹੀਂ ਕਰ ਰਹੇ ਵੀ ਸ਼ਾਇਦ ਤੁਹਾਨੂੰ ਇੰਸ਼ੋਰੈਂਸ ਮਿਲਣੀ ਹੀ ਨਹੀਂ। ਕਈ ਵਾਰ ਸਾਨੂੰ ਕੋਈ ਹੈਲਥ ਇਸ਼ੂਜ਼ ਆਏ ਹੁੰਦੇ ਆ, ਜਾਂ ਕਈ ਵਾਰ ਨੋਨ ਮੈਡੀਕਲ ਕੋਈ ਚਾਰਜਿਜ਼ ਹੈ, ਕੋਈ ਡਰਿੰਕ ਐਂਡ ਡਰਾਈਵ ਦੇ, ਕੋਈ ਕ੍ਰਿਮੀਨਲ ਚਾਰਜਿਜ਼ ਹੈ, ਕੋਈ ਬੈਂਕਰਪਸੀ ਕੀਤੀ ਹੋਈ ਆ, ਉਸ ਸਿਚੁਏਸ਼ਨ ਦੇ ਵਿੱਚ ਵੀ ਤੁਸੀਂ ਇੰਸ਼ੋਰੇਬਲ ਹੋ। ਹਾਂ, ਸਾਨੂੰ ਸਪੈਸ਼ਲ ਕੰਪਨੀਜ਼ ਵੱਲ ਜਾਣਾ ਪੈਂਦਾ ਹੁੰਦਾ, ਲੇਕਿਨ ਇੰਸ਼ੋਰੈਂਸ ਹਰ ਇੱਕ ਦੀ ਹੋ ਜਾਂਦੀ ਹੈ। ਜਾਂ ਤੁਹਾਡਾ ਕੋਈ ਵੀ ਕੁਐਸਚਨ ਹੈ RESP ਨੂੰ ਲੈ ਕੇ, ਘਰ 'ਚ ਕੋਈ ਨਿਊ ਬੋਰਨ ਹੈ, ਜਾਂ ਬੱਚੇ ਹੁਣ ਸਕੂਲ ਗਏ ਆ, ਨਵਾਂ ਸਕੂਲ ਉਹਨਾਂ ਨੇ ਸਟਾਰਟ ਕੀਤਾ, ਤਾਂ RESP ਦੇ ਵਿੱਚ ਜ਼ਰੂਰ ਉਹਦਾ ਦੀ ਕੰਟਰੀਬਿਊਸ਼ਨ ਸਟਾਰਟ ਕਰੋ। ਗਵਰਨਮੈਂਟ ਦਾ ਬੈਨੀਫਿਟ ਆ ਰਿਹਾ, ਉਸੇ ਪੈਸੇ ਨੂੰ ਆਪਾਂ RESP 'ਚ ਇਨਵੈਸਟ ਕਰਕੇ ਔਨ ਟੋਪ ਆਪਾਂ ਗਵਰਨਮੈਂਟ ਗ੍ਰਾਂਟ ਨੂੰ ਲੈ ਸਕਦੇ ਹੁੰਦੇ ਹਾਂ, ਜਾਂ ਕਿਸੇ ਵੀ ਤਰ੍ਹਾਂ ਦੀਆਂ ਸੇਵਿੰਗਸ ਦੀ ਤੁਸੀਂ ਗੱਲ ਕਰਨੀ ਹੈ, ਜਿਹਦੇ 'ਚ RRSP ਹੈ, TFSA ਹੈ, FHSA ਪਹਿਲਾਂ ਕਰ ਲੈਣਾ, RDSP ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਹੈ, ਜਾਂ ਤੁਹਾਡਾ ਕੋਈ ਵੀ ਕੁਐਸਚਨ, ਤੁਹਾਨੂੰ ਇਹ ਲੱਗਦਾ ਕਿ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੁਛ ਅਪਡੇਟ ਹੋਣ ਵਾਲਾ ਤੁਹਾਡੀ ਇੰਸ਼ੋਰੈਂਸ ਦੇ ਵਿੱਚ, ਤਾਂ ਵੀ ਤੁਸੀਂ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ। ਐਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾਸਕੋਸ਼ੀਆ ਅਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸਿਸ 'ਚ ਮੈਂ ਲਾਇਸੈਂਸਡ ਹਾਂ। ਤੁਸੀਂ ਆਪ ਇੱਥੇ ਹੋ ਜਾਂ ਤੁਹਾਡੀ ਫੈਮਿਲੀ ਫਰੈਂਡਸ ਇਹਨਾਂ ਪ੍ਰੋਵਿੰਸਿਸ 'ਚ ਹੈ, ਤਾਂ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 647-446-1616। ਵੈਬਸਾਈਟ ਹੈ uchawla.com ਤੇ ਨੰਬਰ ਅਗੇਨ 647-446-1616।
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ। ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ, ਨੀਅਰ ਟੋਪ ਰੂਮ, ਯੂਨਿਟ 32। 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। And you are not. ਲਓ ਜੀ, ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ TV ਅਪਲਾਇੰਸਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
4: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
1: ਸੁਲਤਾਨ ਜੀ, ਕੀ ਅਪਡੇਟ ਹੈ?
4: ਦੇਪਾ ਜੀ, ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ, 25% ਦਾ ਟੈਰਿਫ ਸੀਗਾ, ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ 'ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1,000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫ੍ਰਿਜ, ਟੈਰਿਫ ਲੱਗੀ ਪ੍ਰਾਈਸ $1,300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2,000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2,600 ਹੈ, ਪਰ ਅੱਜ ਵੀ $1,799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ, 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ, ਅੱਜ ਵੀ $1,499 ਚ ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ, ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99, ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ, ਟੈਰਿਫ ਲੱਗੇ 30% ਪ੍ਰਾਈਸਿਸ ਤੋਂ, ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। BremptonAppliances.com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਹੈ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 ਟੀਵੀ ਅਵੇਲੇਬਲ ਹੈ, $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1,599 ਦਾ, ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828, 905-450-2828 ਜੀ।
1: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸੁਲਤਾਨ ਜੀ, ਥੈਂਕ ਯੂ ਸੋ ਮਚ।
4: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
5: ਦੇ ਦਿੰਦੇ ਹੋ, ਟਰੱਕ ਖਰੀਦਿਆ ਆ, ਮਕੈਨਿਕ ਨੂੰ ਗੋਦ ਲੈ ਲਿਆ।
6: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
5: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
7: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
5: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
7: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
1: ਐਵਰੇਜ ਟਰਾਂਸਪੋਰਟ ਨਾਲ ਕੰਮ ਕਰਨ ਦਾ ਸੁਨਹਿਰੀ ਮੌਕਾ ਜੀ, ਇਹਨਾਂ ਨੂੰ ਏਜਡ ਡਰਾਈਵਰ ਚਾਹੀਦੇ ਨੇ। ਆਟੋ ਪਾਰਟਸ ਦੇ ਡੈਡੀਕੇਟਡ ਰਾਨੇ 3,000 ਮੀਲ ਵੀਕ ਦੇ ਮਿਲਣਗੇ, ਸੇਮ ਟਰੱਕ ਟ੍ਰੇਲਰ ਹੋਏਗਾ। ਨਾਲ ਦੀ ਨਾਲ ਮਿਡ ਵੈਸਟ ਅਤੇ ਯੂ ਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਨੰਬਰ ਇੱਕੋ ਹੀ ਹੈ, 905-846-2229, 846-2229 ਹੈ ਜੀ। ਔਰ ਇਹਦੇ ਨਾਲ ਨਾਲ ਆਪਣੇ AAA ਲੈਂਡਸਕੇਪਿੰਗ ਵਾਲੇ ਵੀਰ ਪਤਝੜ ਆ ਰਿਹਾ, ਜਦੋਂ ਪੱਤੇ ਪੁੱਤੇ ਡੈਗ ਪੰਟਾਣੀਆਂ ਜੀ ਸੁੱਕ ਜਾਣ, ਜਿਹੜੇ ਬੂਟੇ ਬਾਟੇ ਲੱਗੇ ਕੱਟਣੇ ਵੱਢਣੇ ਹੁੰਦੇ ਆ, ਤਾਂ ਕਿ ਆਉਣ ਵਾਲੇ ਵਰੇ ਤੁਹਾਡਾ ਜਿਹੜਾ ਘਾਹ ਹੈ, ਤੁਹਾਡੀ ਜਿਹੜੀ ਲੈਂਡਸਕੇਪਿੰਗ ਆ ਵਧੀਆ ਹੋਵੇ, ਉਹਦੇ ਲਈ ਨੰਬਰ ਹੈ 647-784-1213, 784-1213।
3: ਪੇਰੈਂਟਸ ਨੂੰ ਸੁਪਰ ਵੀਜ਼ਾ ਤੇ ਸਪੋਂਸਰ ਕਰਨਾ ਮੈਂਡੇਟੋਰੀ ਹੈਗਾ ਕਿ 1 ਲੱਖ ਦੀ ਮਿਨੀਮਮ ਕਵਰੇਜ ਹੋਏ ਔਰ 1 ਸਾਲ ਦੀ ਕਵਰੇਜ ਹੋਣੀ ਚਾਹੀਦੀ ਹੈ। ਸੋ ਹੁਣ ਜ਼ਰੂਰੀ ਨਹੀਂ ਵੀ ਆਪਾਂ ਸਾਲ ਦਾ ਪੂਰਾ ਪੇ ਕਰਨਾ, ਮੰਥਲੀ ਪੇਮੈਂਟ ਆਪਾਂ ਕਰ ਸਕਦੇ ਹਾਂ। 2 ਮੰਥ ਦਾ ਅਪਫਰੰਟ ਪੇ ਕਰਕੇ ਆਪਾਂ ਨੂੰ ਲੈਟਰ ਮਿਲ ਜਾਣੀ ਹੈ, ਤੁਸੀਂ ਸੁਪਰ ਵੀਜ਼ਾ ਅਪਲਾਈ ਕਰ ਲਓ ਜੇ ਤੁਸੀਂ ਕੁਆਲੀਫਾਈ ਕਰਦੇ ਹੋ। ਸਿਰਫ 1 ਚੀਜ਼ ਦਾ ਧਿਆਨ ਰੱਖੋ ਕਿ ਉਹਨਾਂ ਦੀਆਂ ਜੋ ਵੀ ਹੈਲਥ ਕੰਡੀਸ਼ਨਸ ਹੈ ਉਹ ਜ਼ਰੂਰ ਪ੍ਰੋਪਰਲੀ ਡਿਸਕਲੋਜ਼ ਕਰੋ। ਤੁਹਾਨੂੰ ਲੱਗਦਾ ਪ੍ਰੀਮੀਅਮ ਜ਼ਿਆਦਾ ਆ ਰਿਹਾ, ਡਿਡਕਟੇਬਲ ਵਧਾ ਲਓ, ਉਹ ਆਪਣੇ ਕੋਲ ਆਪਸ਼ਨਸ ਹੁੰਦੀਆਂ, ਲੇਕਿਨ ਉਹਨਾਂ ਦੀਆਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਦੇ ਨਾਲ ਕਰੋ। ਕੋਈ ਵੀ ਕੁਐਸਚਨ ਤੁਹਾਡਾ ਸੁਪਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ, ਚਾਹੇ ਪੇਰੈਂਟਸ ਨੇ ਰੀਵਿਜ਼ਿਟ ਕਰਨਾ ਤਾਂ ਵੀ ਇਹ ਇੰਸ਼ੋਰੈਂਸ ਜਿਹੜੀ ਹੈਗੀ ਚੈੱਕ ਹੋ ਸਕਦੀ ਆ ਜਦੋਂ ਵੀ ਇਮੀਗ੍ਰੇਸ਼ਨ ਤੇ ਉਹਨਾਂ ਨੇ ਆਉਣਾ। ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ ਜਾਂ ਟਰੈਵਲ ਇੰਸ਼ੋਰੈਂਸ ਦੀ ਤੁਹਾਨੂੰ ਕੋਈ ਵੀ ਕੋਟੇਸ਼ਨ ਚਾਹੀਦੀ ਆ, ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ, ਨੰਬਰ ਹੈ ਜੀ 647-446-1616, 647-446-1616. ਥੈਂਕ ਯੂ ਸੋ ਮਚ ਦੇਵ ਜੀ,
1: ਬੜੀ ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਆਲਰਾਈਟ, ਕਟਾਰੀਆ ਟੂਰ ਐਂਡ ਟਰੈਵਲ, ਅਗਰ ਤੁਸੀਂ ਟੋਰਾਂਟੋ ਤੋਂ ਦਿੱਲੀ ਜਾਣਾ 98 ਦੀ ਟਿਕਟ ਹੈ, ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ 1399 ਦੀ ਹੈ। ਟੋਰਾਂਟੋ ਅੰਮ੍ਰਿਤਸਰ ਦੀ ਜਿਹੜੀ ਹੈ ਕੈਨੇਡੀਅਨ 2045 ਦੀ ਹੈ। ਇਹਦੇ ਨਾਲ ਨਾਲ ਪਾਕਿਸਤਾਨ ਦੀ ਇੱਥੋਂ ਕਰਾਚੀ ਜਾਓ 11:30 ਦੀ ਹੈ, ਇੱਥੋਂ ਇਸਲਾਮਾਬਾਦ ਜਾਓ 11:90 ਦੀ ਹੈ, ਔਰ ਇਸ ਦੇ ਨਾਲ ਨਾਲ ਜੀ ਤੁਸੀਂ ਡੋਮਿਨਿਕਨ ਰਿਪਬਲਿਕ ਜਾਣਾ 11:85, ਮੈਕਸੀਕੋ ਜਾਣਾ 10:60 ਦੀ ਮਿਲਦੀ ਹੈ। ਨੰਬਰ ਹੈ ਜੀ 905-678-1200 ਕਟਾਰੀਆ ਟੂਰ ਐਂਡ ਟਰੈਵਲ।
8: ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ, 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
9: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇ ਡਰਾਈਵ ਨੀਅਰ ਚੰਗੋਜ਼ੀ, ਕਾਲ 905-450-2828, 905-450-2828।
1: ਨੋਟ ਬਚਣਗੇ ਜੀ ਅੱਜ ਅੱਧੀ ਰਾਤੋਂ 8 ਸੈਂਟ ਜਿਹੜੀ ਪੈਟਰੋਲ ਦੀ ਪ੍ਰਾਈਸ ਥੱਲੇ ਆ ਰਹੀ ਹੈ, ਔਰ ਅੰਟੇਰੀਓ ਦਾ ਡੱਗ ਫੋਰਡ ਹੈ ਉਹਨੇ ਆਪਦੀ ਕੈਬਨਿਟ ਸ਼ਫਲ ਕੀਤੀ ਹੈ, ਇਧਰਲੇ ਮੰਤਰੀ ਉਧਰ, ਉਧਰਲੇ ਮੰਤਰੀ ਇਧਰ। ਜਨਕ ਜੂਲਰ ਦੇ ਸਹਿਯੋਗ ਨਾਲ ਦੱਸੀਏ ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਡਾਲਰ, ਸੋਨਾ ਥੱਲੇ ਆ, ਕਰੂਡ ਵਾਲੇ ਸਮੇਂ ਉੱਪਰ ਜਾ ਰਿਹਾ। ਸਾਡੇ ਕੋਲ ਇਹ ਟਾਈਮ ਅਵੇਲੇਬਲ ਹੈ ਜੀ ਵੀਕਐਂਡ ਤੇ, ਉਹਦੇ ਲਈ ਸੰਪਰਕ ਕਰ ਲਿਓ, ਆਪਣਾ ਰੇਡੀਓ ਪ੍ਰੋਗਰਾਮ ਸ਼ੁਰੂ ਕਰ ਸਕਦੇ ਹੋ। ਨੰਬਰ ਹੈ 905-450-2828, ਇਹ ਤਾਂ ਸੁਲਤਾਨ ਜੀ ਦਾ, 416-677-0609, 677-0609। ਕੋਈ ਨਾ, ਸੁਲਤਾਨ ਜੀ ਨਾਲ ਵੀ ਗੱਲ ਕਰ ਸਕਦੇ। ਸਾਡੇ ਪ੍ਰੋਗਰਾਮਾਂ 'ਚ ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ, ਨੰਬਰ ਸੇਮ ਹੈ ਜੀ 416-677-0609। ਇਸ ਤਰ੍ਹਾਂ ਜੁੜੇ ਰਹਿਣਾ ਵਤਨੋਂ ਦੂਰ ਤੁਹਾਡੇ ਲਈ ਹਾਜ਼ਰ। ਸੁਖੀ ਨਿੰਜਰ ਸਾਹਿਬ ਵੀ ਸਟੂਡੀਓ ਪਹੁੰਚ ਚੁੱਕੇ ਨੇ, ਉਹ ਵੀ ਆਪਣਾ ਅਗਲਾ ਪ੍ਰੋਗਰਾਮ ਬੜੀ ਜਲਦੀ ਤੁਹਾਡੇ ਲਈ ਪੇਸ਼ ਕਰਦੇ ਨੇ।
10: ਹੈਲੋ, ਕਟਾਰੀਆ ਟੂਰ ਐਂਡ ਟਰੈਵਲ।
11: ਹਾਂਜੀ, ਕਟਾਰੀਆ ਟੂਰ ਐਂਡ ਟਰੈਵਲ।
10: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ।
11: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ, ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
10: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ, ਕਟਾਰੀਆ ਟੂਰ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200, 905-678-1200, ਕਟਾਰੀਆ ਟੂਰ ਐਂਡ ਟਰੈਵਲ।
12: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
6: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
5: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
7: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
12: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
7: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-5।
13: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
14: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
15: ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
16: ਵਤਨੰਦੂ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਝੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
15: This is Vatno Dur Radio.

0: ਖੂਬਸੂਰਤ ਗੀਤ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ ਤੇ ਲਓ ਫਿਰ ਹੁਣ ਖੂਬਸੂਰਤ ਗੱਲਾਂ ਤੇ ਤੁਹਾਡੇ ਲਈ ਸੇਲ ਲੈ ਕੇ ਹਾਜ਼ਰ ਹੈ ਇਸ ਟਾਈਮ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ। ਰਾਜਨ ਜੀ ਜੀ ਆਨੂੰ ਕੀ ਹਾਲ ਚਾਲ?
1: ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਤੁਹਾਡੀ ਜਿਹੜੀ ਪਿਛਲੇ ਹਫ਼ਤਿਆਂ ਦੀ ਸੇਲ ਚੱਲ ਰਹੀ ਸੀ ਬੈਕ ਟੂ ਸਕੂਲ, ਕਿੱਦਾਂ ਰਹੀ ਉਹ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਸਾਨੂੰ ਕਾਲਸ ਬਹੁਤ ਆ ਰਹੀਆਂ ਕਿਉਂਕਿ ਬੜੇ ਬੱਚੇ ਜਿਹੜੇ ਨਾ ਉਹ ਇਸ ਹਫ਼ਤੇ ਵੀ ਸਕੂਲ ਜਾ ਰਹੇ ਨੇ, ਕਿਉਂਕਿ ਜਿਹੜੇ ਸਕੂਲ ਚ ਬੱਚੇ ਜਾਂਦੇ ਨੇ ਉਹਨਾਂ ਦਾ ਤਾਂ ਸ਼ੁਰੂ ਹੋ ਗਿਆ, ਪਰ ਜਿਹੜੇ ਕਾਲਜ ਜਾਂ ਯੂਨੀਵਰਸਿਟੀ ਵਾਲੇ ਹੁੰਦੇ ਨੇ ਕਈ ਉਹਦਾ ਜਿਹੜਾ ਹੁੰਦਾ ਉਹ ਵੀਕ ਬਾਅਦ ਸ਼ੁਰੂ ਹੁੰਦਾ ਪ੍ਰੋਗਰਾਮ, ਸੋ ਉਹਨਾਂ ਦੀ ਵੀ ਬਹੁਤ ਜ਼ਿਆਦਾ ਕਾਲਸ ਆ ਰਹੀਆਂ ਸਾਨੂੰ।
0: ਵਧੀਆ ਜੀ, ਫਿਰ ਉਹਨਾਂ ਲਈ ਖੁਸ਼ਖਬਰੀ ਦਿਓ ਕੋਈ ਅੱਜ।
1: ਬਿਲਕੁਲ ਜੀ, ਸੋ ਉਹਨਾਂ ਵਾਸਤੇ ਸਪੈਸ਼ਲ ਇੱਕ ਵਾਰੀ ਫਿਰ ਅਸੀਂ ਜਿਹੜੀ ਦੱਸਦੀ ਹੈ ਡੀਲ ਜਿਹੜੀ ਹੈਗੀ ਸੀ ਉਹ ਐਕਸਟੈਂਡ ਕੀਤੀ ਹੈ ਇਸ ਵੀਕ ਤੱਕ, ਸੋ ਜਿਹੜੇ ਵੀ ਸਾਡੇ ਬੱਚੇ ਸਕੂਲ ਕਾਲਜ ਯੂਨੀਵਰਸਿਟੀ ਜਾ ਰਹੇ ਨੇ ਔਰ ਆਪਣੀਆਂ ਨਵੀਆਂ ਗਲਾਸਿਸ ਬਣਵਾਉਣੀਆਂ ਨੇ, ਸਭ ਤੋਂ ਪਹਿਲੇ ਦੱਸ ਦਈਏ ਕਿ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਹੈ ਸਾਡੀ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ। ਤੁਸੀਂ ਉੱਥੇ ਆ ਕੇ ਆਪਣਾ ਐਗਜ਼ਾਮ ਕਰਾ ਸਕਦੇ ਹੋ, ਜੇ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਫਰਾਈਡੇ ਨੂੰ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੀ ਰੈਜ਼ੋਲੂਸ਼ਨ ਡਰਾਈਵ ਜਿਹੜੀ ਕਿ 35 ਰੈਜ਼ੋਲੂਸ਼ਨ ਡਰਾਈਵ ਲੋਕੇਸ਼ਨ ਹੈ ਉੱਥੇ ਡਾਕਟਰ ਹੋਣਗੇ। ਫਰਾਈਡੇ ਵੀ ਨਹੀਂ ਆ ਸਕਦੇ ਤੇ ਸੈਟਰਡੇ ਨੂੰ ਵੀ ਡਾਕਟਰ ਸਾਡੇ ਕੋਲ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਹੋਣਗੇ, ਔਰ ਜਿੰਨੇ ਵੀ ਬੱਚੇ ਆ ਰਹੇ ਨੇ ਸਾਡੇ ਕੋਲ ਚਾਹੇ ਸਕੂਲ ਗੋਇੰਗ ਹੈ, ਕਾਲਜ ਗੋਇੰਗ ਹੈ, ਯੂਨੀਵਰਸਿਟੀ ਗੋਇੰਗ, ਸਾਰਿਆਂ ਬੱਚੇ ਵਾਸਤੇ ਸੇਮ ਡੀਲ ਹੈ ਜੀ। ਤੁਸੀਂ ਆਪਣੀਆਂ ਗਲਾਸਿਸ ਜਦੋਂ ਬਾਏ ਕਰਨੀਆਂ ਸਿਰਫ ਉਹਦੇ ਉੱਤੇ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਸੋ ਸੁਖੀ ਜੀ, ਬਹੁਤ ਸਾਰੀ ਹੁੰਦਾ ਕਿ ਬੱਚੇ ਜਿਹੜੇ ਨਾ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਸਕਰੀਨ ਦੇ ਉੱਤੇ
0: ਜੀ,
1: ਉਹਨਾਂ ਨੂੰ ਸੈਲਫੋਨ ਦੇ ਉੱਤੇ ਕੰਮ ਕਰਦੇ ਨੇ ਜਾਂ ਉਹਨਾਂ ਨੂੰ ਸਕੂਲ ਤੋਂ ਜਾਂ ਕਾਲਜ ਤੋਂ ਅਸਾਈਨਮੈਂਟ ਮਿਲਦੀ ਹੈ ਜਿਹੜਾ ਉਹਨਾਂ ਨੇ ਕੰਪਿਊਟਰ ਤੇ ਲੈਪਟਾਪ ਦੇ ਉੱਤੇ ਕਰਨਾ ਹੁੰਦਾ ਟਾਈਮ ਸਪੈਂਡ, ਤੇ ਉਹਦੇ ਨਾਲ ਜਿਹੜੀ ਵੀ ਉਹਦੇ ਚੋਂ ਬਲੂ ਲਾਈਟ ਨਿਕਲਦੀ ਹੈ ਸਕਰੀਨ ਦੇ ਵਿੱਚੋਂ ਉਹ ਅੱਖਾਂ ਨੂੰ ਡੈਮੇਜ ਕਰਦੀ ਹੈ। ਸੋ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬੜੀ ਜ਼ਰੂਰੀ ਹੁੰਦੀ, ਕਈ ਵਾਰੀ ਫੈਮਲੀਜ਼ ਅਫੋਰਡ ਨਹੀਂ ਕਰ ਪਾਉਂਦੀਆਂ ਕਿਉਂਕਿ ਐਕਸਪੈਂਸਿਵ ਹੁੰਦੀ ਹੈ। ਅਸੀਂ ਵੈਂਡਰਸ ਦੇ ਨਾਲ ਸਪੈਸ਼ਲ ਨੈਗੋਸ਼ੀਏਟ ਕਰ ਲਿਆ ਕਿ ਸਿਰਫ ਤੁਸੀਂ ਐਂਟੀ ਗਲੇਅਰ ਕੋਟਿੰਗ ਹੀ ਬਾਏ ਕਰੋ, ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਮਿਲੇਗੀ, ਤੇ ਜਿਹੜਾ ਤੁਸੀਂ ਫਰੇਮ ਬਾਏ ਕਰਨੇ ਨੇ ਉਹਨਾਂ ਉੱਤੇ ਵੀ ਬਹੁਤ ਭਾਰੀ ਡਿਸਕਾਊਂਟ ਹੈ ਜੀ। ਰੇਬਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕਿਡ ਸਪੇਡ ਦੇ, ਟੋਰੀ ਬਰਡਸ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨੋ ਦੇ ਫਰੇਮ, ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਲੰਡਨ ਫੋਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ, ਵੈਨ ਹਿਊਸਨ, ਐਡੀਬਾਵਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਫਲੈਟ 90% ਡਿਸਕਾਊਂਟ ਦਿੱਤੇ ਜਾ ਰਹੇ ਨੇ। ਸੋ ਸੁਖੀ ਜੀ, ਇੱਥੇ ਦਿਮਾਗ 'ਚ ਆਉਂਦਾ ਵੀ ਜੇ 90% ਆਫ ਕਰੇ ਕਿਤੇ ਇਹ ਨਾ ਹੋਵੇ ਵੀ ਫਰੇਮ 2000 ਦਾ ਹੋਵੇ ਤੇ 90% ਆਫ ਕਰਕੇ 200 ਦਾ ਮਿਲਦਾ ਹੋਵੇ, ਇਹ $299 ਦਾ ਫਰੇਮ ਹੈ ਜੀ, 90% ਆਫ ਕਰਕੇ ਸਿਰਫ $29 'ਚ ਦਿੱਤਾ ਜਾ ਰਿਹਾ। ਤੇ ਵਰਾਇਟੀ ਵੱਲੋਂ ਦੱਸਦਾ ਕਿ ਤਕਰੀਬਨ 700 ਤੋਂ 800 ਫਰੇਮ ਲੱਗੇ ਹੋਏ ਨੇ ਡਿਸਪਲੇ 'ਚ, ਇਹਦੇ 'ਚ ਲੇਡੀਜ਼ ਦੇ, ਜੈਂਟਸ ਦੇ, ਬੱਚਿਆਂ ਦੇ, ਤੁਸੀਂ ਮੈਟਲ ਦੇ ਫਰੇਮ ਲੈਣਾ ਚਾਹੁੰਦੇ ਜਾਂ ਪਲਾਸਟਿਕ ਦੇ, ਹਰ ਕਿਸਮ ਦੇ ਫਰੇਮ ਪਏ ਹੋਏ ਨੇ। ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਆ ਕੇ ਬ੍ਰਾਂਡਿਡ ਫਰੇਮ ਚੂਜ਼ ਕਰ ਸਕਦੇ ਹੋ ਸਿਰਫ ਤੇ ਸਿਰਫ $29 ਦੇ ਵਿੱਚ। ਸੋ ਇਹ ਡੀਲ ਲੈਣੀ ਹੈ ਤੇ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਫੋਨ ਨੰਬਰ ਹੈ ਸਾਡਾ 905-460-8888। ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਦੱਸ ਦਈਏ ਕਿ ਸੇਮ ਡੀਲ ਤੁਹਾਨੂੰ ਸਾਡੀ ਦੂਜੀ ਲੋਕੇਸ਼ਨ ਜਿਹੜੀ ਕਿ 10635 ਕ੍ਰੈਡਿਟ ਵੀ ਰੋਡ ਹੈ ਉੱਥੇ ਵੀ ਮਿਲਣਗੀਆਂ, ਤੇ ਉੱਥੇ ਡਾਕਟਰ ਅੱਜ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ। ਨੰਬਰ ਉੱਥੇ ਵਾਸਤੇ ਵੀ ਸੇਮ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਨੰਬਰ ਫਿਰ ਜੀ 905-460-8888, 905-460-8888
0: ਜੀ। ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਦੇ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਹੀ ਇਹਨਾਂ ਦੀ ਮੇਨ ਬ੍ਰਾਂਚ ਹੈਗੀ ਆ, ਜਿੱਥੇ ਆ ਕੇ ਤੁਸੀਂ ਕਈ ਤਰ੍ਹਾਂ ਦੇ ਕੋਰਸਿਸ ਕਰ ਸਕਦੇ ਹੋ, ਜਿਨ੍ਹਾਂ ਦੇ ਵਿੱਚ ਗੌਰਮੈਂਟ ਤੁਹਾਡੀ ਫਾਈਨੈਂਸ਼ਲੀ ਹੈਲਪ ਕਰਦੀ ਹੈ, ਤੁਹਾਨੂੰ ਗ੍ਰਾਂਟ ਵੀ ਦਿੰਦੀ ਹੈ, ਲੋਨ ਵੀ ਦਿੰਦੀ ਹੈ। ਸੋ ਨੰਬਰ ਹੈ 6474-9910-09, ਇਹਨਾਂ ਦਾ ਨੰਬਰ ਹੈ। ਅਪੁਆਇੰਟਮੈਂਟ ਬਣਾਓ ਤੇ ਆਪਣੇ ਫਿਊਚਰ ਨੂੰ ਤੁਸੀਂ ਵਧੀਆ ਜਿਹੜਾ ਬਣਾ ਸਕਦੇ ਹੋ। ਤੇ ਜੇਕਰ ਤੁਸੀਂ ਆਟੋ ਜਾਂ ਘਰ ਦੀ ਇੰਸ਼ੋਰੈਂਸ ਬਹੁਤ ਜ਼ਿਆਦਾ ਦੇ ਰਹੇ ਹੋ ਤੇ ਇੱਕ ਫੋਨ ਨੰਬਰ ਤੁਹਾਡੀ ਇੰਸ਼ੋਰੈਂਸ ਦੇ ਵਿੱਚ ਕਾਫੀ ਪੈਸਿਆਂ ਦੀ ਬਚਤ ਕਰ ਸਕਦਾ ਹੈ, ਉਹ ਹੈ ਜੇਡੀ ਇੰਸ਼ੋਰੈਂਸ। ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਤੁਸੀਂ ਚਾਹੁੰਦੇ ਹੋ ਵਧੀਆ ਰੇਟਾਂ ਦੇ ਉੱਤੇ ਤੇ ਵਧੀਆ ਕਵਰੇਜ, ਤੇ ਜੇਡੀ ਇੰਸ਼ੋਰੈਂਸ ਦਾ ਨੰਬਰ ਯਾਦ ਰੱਖੋ 416-9020706 9 4 1 6 9 0 2 0 7 0 6 9 0 4 1 6 9 0 2 0 7 0 6।
2: ਬਿਲਕੁਲ ਜੀ, ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਅਸੀਂ ਤੁਹਾਡੇ ਤੱਕ ਕੀਆ 427 QW ਦੀ ਸਯੋਗਨਾ ਵੀ ਪੇਸ਼ ਕਰ ਰਹੇ ਹੈਗੇ ਹਾਂ, ਜਿੱਥੇ ਕਿ ਇਹਨਾਂ ਦਾ ਗ੍ਰੈਂਡ ਓਪਨਿੰਗ ਹੋਈ ਸੀਗੀ ਨਵੇਂ ਸ਼ੋਰੂਮ ਦੀ, ਅਤੇ ਇਹਨਾਂ ਨੇ ਜਿਹੜਾ ਜੀ ਸ਼ੋਰੂਮ ਮੂਵ ਕੀਤਾ ਹੈ। ਬਹੁਤ ਸਾਰੀਆਂ ਕੀਆ ਦੀਆਂ ਜਿਹੜੀਆਂ ਜੀ ਗੱਡੀਆਂ ਸੇਲ 'ਤੇ ਆਈਆਂ ਹੋਈਆਂ ਆ, ਤੁਸੀਂ ਭਾਵੇਂ ਕੋਈ ਹਾਈਬ੍ਰਿਡ ਗੱਡੀ ਲੈਣੀ ਆ, ਕੋਈ ਇਲੈਕਟ੍ਰਿਕ ਗੱਡੀ ਲੈਣੀ ਆ, ਜਾਂ ਕੋਈ ਤੁਸੀਂ ਦੂਜੀ ਗੱਡੀ ਲੈਣੀ ਆ EV, ਨਾ ਇੰਨੀਆਂ ਕੋਈ ਵੀ, ਅਤੇ ਸਾਰੀਆਂ ਜਿਹੜੀਆਂ ਜੀ ਬਹੁਤ ਹੀ ਘੱਟ ਕੀਮਤਾਂ 'ਤੇ ਇਸ ਟਾਈਮ ਕੀਆ 'ਤੇ ਜਿਹੜੀਆਂ ਜੀ ਅਵੇਲੇਬਲ ਹੈਗੀਆਂ, ਤੁਸੀਂ ਐਨੀ ਟਾਈਮ ਜਾ ਕੇ ਇਹ ਡੀਲਸ ਗ੍ਰੈਬ ਕਰ ਸਕਦੇ ਹਾਂ। ਔਰ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਆਪਣੀ ਰੀਅਲ ਸਟੇਟ ਦੀ ਟੀਮ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਦੱਸ ਦਈਏ ਕਿ ਤੁਸੀਂ ਕੋਈ ਵੀ ਪ੍ਰੋਪਰਟੀ, ਚਾਹੇ ਤੁਹਾਡੀ ਪ੍ਰੋਪਰਟੀ ਇੱਥੇ ਆ ਇੰਡੀਆ ਦੇ ਵਿੱਚ ਆ, ਤੁਸੀਂ ਕੁਛ ਪਰਚੇਸ ਕਰਨਾ ਜਾਂ ਕੁਛ ਸੈਲ ਆਊਟ ਕਰਨਾ ਹੈ, ਤਾਂ ਬਿਲਕੁਲ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ। ਔਰ ਇੱਕ ਸਾਡੇ ਕੋਲ ਪਲਾਜ਼ਾ ਆਇਆ ਹੈ, ਉਹਦੇ ਵਿੱਚ ਯੂਨਿਟਸ ਅਵੇਲੇਬਲ ਹੈਗੇ ਆ, ਉਹ ਹੈਗਾ ਆ ਹਾਈਵੇ 10 ਐਂਡ ਮੇਫਿਲ 'ਤੇ, ਅਤੇ ਅੱਜ ਤੁਸੀਂ ਬੁਕਿੰਗ ਕਰਕੇ 2 ਸਾਲ ਬਾਅਦ ਇਹਦੀ ਕਲੋਜ਼ਿੰਗ ਲੈਣੀ ਆ। ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਤੇ ਤੁਸੀਂ ਇਹਨੂੰ ਆਪਣਾ ਬਣਾ ਸਕਦੇ ਹਾਂ, ਕਿਸੇ ਤਰੀਕੇ ਦਾ ਵੀ ਜਿਹੜਾ ਜੀ ਵਪਾਰ ਕਰ ਸਕਦੇ ਹਾਂ। ਉਹਦੇ ਰਿਲੇਟਡ ਗੱਲਬਾਤ ਕਰਨ ਲਈ ਨੰਬਰ 416-881-7070 'ਤੇ ਗੱਲਬਾਤ ਕਰ ਸਕਦੇ ਹਾਂ
0: ਜੀ। ਔਰ ਲਓ ਫਿਰ ਜਲੰਧਰ ਨਾਲ ਸਾਡੀ ਲਾਈਨ ਜੁੜ ਚੁੱਕੀ ਹੈ, ਮਨਪ੍ਰੀਤ ਹੋਰੀ ਸਾਡੇ ਨਾਲ ਆ ਗਏ ਨੇ। ਮਨਪ੍ਰੀਤ ਜੀ ਆਇਆਂ ਨੂੰ
3: ਬਹੁਤ ਬਹੁਤ ਸ਼ੁਕਰੀਆ ਸੁੱਖੀ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ ਆਇਆਂ ਨੂੰ।
0: ਸਤਿ ਸ਼੍ਰੀ ਅਕਾਲ ਜੀ, ਔਰ ਕਿੱਥੋਂ ਗੱਲਬਾਤ ਸ਼ੁਰੂ ਕਰੀਏ? ਪਹਿਲਾਂ ਤਾਂ ਚਲੋ ਇਹ ਕਰਦੇ ਹਾਂ ਇੱਕ ਖਬਰ ਕਿ ਤੁਹਾਨੂੰ ਵੀ, ਤੁਸੀਂ ਵੀ ਜਦੋਂ ਸਕੂਲਾਂ 'ਚ ਜਾਂਦੇ ਹੋਣੇ ਆ, ਔਰ ਹੋਰ ਵੀ ਜਿਹੜੇ ਵਿਦਿਆਰਥੀ ਜਾਂਦੇ ਆ, ਕਈ ਵਾਰ ਸਕੂਲ 'ਚੋਂ ਕੋਈ ਨਾ ਕੋਈ ਪੀਰੀਅਡ ਦਾ ਬੰਕ ਮਾਰ ਦਿੰਦੇ, ਕਹਿੰਦੇ ਚਲੋ ਜੀ ਅੱਜ ਆਪਾਂ ਉੱਥੇ ਚੱਲੀਏ। ਕੋਈ ਸਾਡੇ ਟਾਈਮ ਤਾਂ ਫਿਲਮ ਦੇਖਣ ਚਲੇ ਜਾਂਦੇ ਹੁੰਦੇ ਸੀ, ਚੋਰੀ ਕਹਿਣਾ ਜੀ ਚਲੋ ਫਿਲਮ ਦੇਖ ਕੇ ਆਉਂਦੇ ਹਾਂ। ਅਤੇ ਅੱਜ ਕੱਲ੍ਹ ਜਿਹੜੇ ਬੱਚੇ ਵੀ ਇਹ ਕੰਮ ਕਰਦੇ ਆ, ਵੈਸੇ
3: ਮੈਨੂੰ ਲੱਗਦਾ ਸੁੱਖੀ ਜੀ ਅੱਜ ਕੱਲ ਜ਼ਿਆਦਾ ਕਰਦੇ ਹੋਣੇ ਆ। ਉਦੋਂ ਤਾਂ ਮਤਲਬ ਸੋਰਸਸ ਘੱਟ ਹੁੰਦੇ ਸੀ, ਬਹਾਨੇ ਜਿਹੜੇ ਮਾਰ ਲੈਣੇ, ਕਈਆਂ ਨੇ ਅੰਬਾਂ ਥੱਲੇ ਜਾ ਕੇ ਬੈਠ ਜਾਣਾ, ਤੇ ਕਈਆਂ ਨੇ ਬੀਰਾਂ ਥੱਲੇ ਬੈਠ ਜਾਣਾ, ਤੇ ਕਈਆਂ ਨੇ ਜਿਵੇਂ ਤੁਸੀਂ ਕਿਹਾ ਕਿ ਫਿਲਮਾਂ ਦੇਖਣ ਦੇ ਸ਼ੌਕੀਨ ਹੁੰਦੇ ਸੀ ਤੇ ਉਹ ਚਲੇ ਜਾਂਦੇ ਸੀ, ਪਰ ਜਿਨ੍ਹਾਂ ਦੇ ਘਰਾਂ ਨੇੜੇ ਸਿਨੇਮਾ ਨਹੀਂ ਸੀ ਹੁੰਦਾ ਤਾਂ ਉਹ ਬਸ ਬੰਕ ਮਾਰ ਕੇ ਫਿਰ ਏਦਾਂ ਹੀ ਜਿਵੇਂ ਤੁਹਾਨੂੰ ਦੱਸਿਆ ਕਿ ਰਸਤਿਆਂ 'ਚ ਮੁੜ ਆਉਣਾ। ਤੇ ਅੱਜ ਕੱਲ ਜ਼ਿਆਦਾ ਹੋ ਗਿਆ ਕਿਉਂਕਿ ਸੁੱਖੀ ਜੀ ਅੱਜ ਕੱਲ ਜਿਹੜੀ ਨੇ ਕਾਰਾਂ ਗੱਡੀਆਂ ਸਕੂਟਰ ਲੈ ਕੇ ਬੱਚੇ ਕਿਤੇ ਨਾ ਕਿਤੇ ਸਕੂਲੇ ਜਾਂਦੇ ਨੇ। ਫਿਰ ਦੂਸਰਾ ਇਹ ਕਿ ਫੋਨ ਨੇ ਹਰ ਬੱਚੇ ਦੇ ਕੋਲ, ਸਲਾਹ ਮਸ਼ਵਰਾ ਕਰਨਾ ਵੀ ਸਵੇਰੇ ਕਿੱਧਰ ਨੂੰ ਨਿਕਲਣਾ ਉਹ ਵੀ ਸੌਖਾ ਹੋ ਗਿਆ ਡਿਜੀਟਲ ਜ਼ਮਾਨੇ ਦੇ ਵਿੱਚ। ਤੇ ਉਹਦਾ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦਾ ਬੰਕ ਲਗਾਉਣਾ ਜਿਹੜਾ ਆ ਹੁਣ ਥੋੜਾ ਜਿਹਾ ਮੁਸ਼ਕਲ ਹੋ ਗਿਆ, ਕਿਉਂਕਿ ਸਰਕਾਰੀ ਸਕੂਲਾਂ ਨੇ ਸਖਤਾਈ ਕੀਤੀ ਆ। ਵਿਦਿਆਰਥੀ ਘਰੋਂ ਸਕੂਲ ਦੇ ਲਈ ਆਉਂਦੇ ਨੇ, ਹਾਜ਼ਰੀ ਲੱਗਣ ਤੱਕ ਸਕੂਲ ਨਹੀਂ ਪਹੁੰਚਦੇ ਜਦੋਂ, ਤਾਂ ਕੁਝ ਸਕਿੰਟਾਂ ਦੇ ਵਿੱਚ ਸਾਰੀ ਜਾਣਕਾਰੀ ਉਹਨਾਂ ਦੇ ਮਾਪਿਆਂ ਦੇ ਰਾਹੀਂ, ਜੇ ਡਿਜੀਟਲ ਜ਼ਮਾਨਾ ਹੈ ਤੇ ਡਿਜੀਟਲ ਤਰੀਕੇ ਦੇ ਨਾਲ ਹੀ ਪਹੁੰਚਦੀ, ਇੱਕ ਮੈਸੇਜ ਜਿਹੜਾ ਛੱਡ ਦਿੱਤਾ ਜਾਊਗਾ। ਇਹ ਹਰ ਮਾਪਿਆਂ ਦੇ ਮਤਲਬ ਬੱਚਿਆਂ ਦੇ ਜਿਹੜੇ ਮਾਪੇ ਨੇ ਉਹਨਾਂ ਦੇ ਮੋਬਾਈਲ ਨੰਬਰ ਲੈ ਲਏ ਹੋਏ ਨੇ, ਵਟਸਐਪ ਗਰੁੱਪ ਜਿਹੜੇ ਨੇ ਉਹ ਟੀਚਰਾਂ ਨੇ ਬਣਾ ਲਏ ਹੋਏ ਨੇ, ਤੇ ਇੱਥੇ ਸਖਤਾਈ ਜਿਹੜੀ ਚੰਗੀ ਤਰ੍ਹਾਂ ਲਾਗੂ ਕੀਤੀ ਗਈ ਆ। ਹੁਣ ਦੇਖੋ ਕਿੰਨੀ ਕੁ ਠੱਲ ਪੈਂਦੀ ਆ, ਕਿੰਨੀ ਕੁ ਨਹੀਂ, ਪਰ ਜੇ ਫੈਸਲਾ ਲੈਣਾ ਪਿਆ ਆ ਤੇ ਓਬਵੀਅਸਲੀ ਜੀ ਗੱਲ ਆ ਵੀ ਬੱਚੇ ਬੰਕ ਜਿਹੜਾ ਨੇ ਉਹ ਪਹਿਲਾਂ ਨਾਲੋਂ ਜ਼ਿਆਦਾ ਮਾਰਦੇ ਹੋਣੇ ਤਾਂ ਹੀ ਲਿਆ ਗਿਆ।
0: ਪਰ ਹੁਣ ਤਾਂ ਜੀ ਬੱਚਿਆਂ ਦੀ ਲੋਕੇਸ਼ਨ ਵੀ ਚੈੱਕ ਹੋ ਜਾਂਦੀ ਹੋਣੀ ਆ, ਫੋਨ ਤੇ ਵੀ ਕਿੱਥੇ ਗਏ ਆ, ਜਾਂ ਉਹਨਾਂ ਨੂੰ ਮਾਪੇ ਕਹਿੰਦੇ ਹੋਣੇ ਫੇਸ ਟਾਈਮ ਕਰ ਵੀ, ਦਿਖਾ ਕਿੱਥੇ ਆ।
3: ਹਾਂ ਬਿਲਕੁਲ ਸੁੱਖੀ ਜੀ, ਇਹ ਵੀ ਕਿਉਂਕਿ ਸੌਖਾ ਤਰੀਕਾ ਹੋ ਗਿਆ ਨਾ ਹੁਣ ਪੜ੍ਹਨਾ, ਉਹੀ ਗੱਲ ਵੀ ਜੇ ਮਾਪਿਆਂ ਨੂੰ ਨੀ ਪਤਾ ਲੱਗੂਗਾ ਤਾਂ ਟੀਚਰਾਂ ਨੇ ਦੱਸ ਦੇਣਾ, ਟੀਚਰਾਂ ਨੇ ਦੱਸਿਆ ਤੇ ਮਾਪਿਆਂ ਨੇ ਆਪੇ ਕਢਵਾ ਲੈਣਾ ਵੀ ਸਕੂਲੋਂ ਗਾਇਬ ਸੀ ਤੇ ਆਪਾਂ ਕਿੱਥੇ ਸੀ।
0: ਚਲੋ ਅੱਛਾ, ਮੇਰੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਕਿਰਨ ਹੋਣੀ ਵੀ ਆ, ਰਾਜਨ ਜੀ ਵੀ ਆ, ਚਲੋ ਇਹਨਾਂ ਨੂੰ ਵੀ ਪੁੱਛਦੇ ਆ ਵੀ ਇਹਨਾਂ ਨੇ ਉਸ ਟਾਈਮ ਸਕੂਲ ਦੇ ਵਿੱਚ ਕੀ ਕੀ ਸ਼ਰਾਰਤਾਂ। ਰਾਜਨ ਜੀ ਪਹਿਲਾਂ ਤੁਸੀਂ ਦੱਸੋ, ਕਦੀ ਤਾਂ ਗੈਰ ਹਾਜ਼ਰੀ ਲਾਈ?
4: ਬਹੁਤ ਜੀ।
0: ਅੱਛਾ, ਤੇ ਤੁਹਾਡੇ ਫਿਰ ਤੁਸੀਂ ਅੰਮ੍ਰਿਤਸਰ ਤੇ ਫਿਰ ਉੱਥੇ ਕਿੱਥੇ ਦਰਬਾਰ ਸਾਹਿਬ ਚਲੇ ਜਾਂਦੇ ਸੀ ਜਾਂ ਹੋਰ ਕਿਤੇ?
4: ਨਹੀਂ ਤੁਹਾਨੂੰ ਲੱਗਦਾ ਬੰਕ ਮਾਰ ਕੇ ਬੰਦਾ ਦਰਬਾਰ ਸਾਹਿਬ ਜਾਏਗਾ?
0: ਨਹੀਂ, ਕਈ ਵਾਰੀ ਹੁੰਦਾ ਚਲੋ ਕਹਿਣਾ ਜੀ ਉੱਥੇ ਰੌਣਕ ਮੇਲਾ ਦੇਖਦੇ ਆ, ਪ੍ਰਸ਼ਾਦ ਛੱਕ ਕੇ ਆਉਂਦੇ ਆ ਜਾਂ ਹੋਰ।
4: ਇੱਕ ਇੰਟਰਸਟਿੰਗ ਫੈਕਟ ਹੈਗਾ, ਜਿਸ ਨੂੰ ਬੰਕ ਮਾਰਿਆ ਸੀ ਪਰ 2-3 ਮਿੰਟ ਲੰਬਾ ਹੋ ਜਾਣਾ, ਠੀਕ ਹੈ
0: ਕੋਈ ਗੱਲ ਨੀ, ਕੋਈ ਸੁਣਾਓ ਤੁਸੀਂ ਆਪਣਾ ਤਜਰਬਾ।
4: ਬਿਲਕੁਲ ਜੀ, ਸੋ ਉਦੋਂ ਸਮਾਂ ਸੀ 9ਵੀਂ ਕਲਾਸ 'ਚ ਪੜ੍ਹਦੇ ਸੀ, ਤੇ ਮੈਂ ਸੀ, ਮੇਰਾ ਨਾਲ ਇੱਕ ਫਰੈਂਡ ਸੀ ਤੇ ਨਾਲ ਮੇਰੇ ਚਾਚਾ ਜੀ ਦਾ ਬੇਟਾ ਸੀ, ਅਸੀਂ ਤਿੰਨਾਂ ਨੇ ਬੰਕ ਮਾਰਿਆ। ਉਦੋਂ ਫਿਲਮ ਰਿਲੀਜ਼ ਹੋਈ ਹਮ,
0: ਅੱਛਾ,
4: ਤੇ ਉਹਦਾ ਅਮਿਤਾਭ ਬੱਚਨ ਦਾ ਗਾਣਾ ਸੀ ਬੜਾ ਮਸ਼ਹੂਰ ਜਿਹੜਾ, ਤੁਹਾਨੂੰ ਪਤਾ ਹੀ ਆ, ਜੁਮਾ ਚੁਮਾ ਵਾਲਾ।
0: ਅੱਛਾ,
4: ਤੇ ਉਹ ਬੜੀ ਉਦੋਂ ਕਿਹੜਾ ਟੀਵੀ ਆਉਂਦੇ ਤੇ ਆਉਂਦਾ ਹੁੰਦਾ ਸੀ, ਬਸ ਇਹ ਹੁੰਦਾ ਸੀ ਵੀ ਸੁਣੀਦਾ ਸੀ ਤੇ ਹੁੰਦਾ ਸੀ ਵੀ ਉਹ ਮੂਵੀ ਦੇਖਣ ਜਾਣਾ। ਤੇ ਫਸਟ ਡੇ ਫਸਟ ਸ਼ੋ ਅਸੀਂ ਸੀ ਵੀ ਸ਼ੁੱਕਰਵਾਰ ਬੰਕ ਮਾਰਿਆ, ਫਸਟ ਡੇ ਫਸਟ ਸ਼ੋ ਦੇਖਣਾ, 10 ਵਜੇ ਸ਼ੋ ਸ਼ੁਰੂ ਹੋਣਾ ਸੀ ਸੰਗਮ ਸਿਨੇਮਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ। ਅਸੀਂ 9 ਵਜੇ ਉੱਥੇ ਪਹੁੰਚ ਗਏ ਸਭ ਤੋਂ ਪਹਿਲੇ, ਲਾਈਨ 'ਚ ਜੀ ਮੇਰਾ ਦੋਸਤ ਸੀ ਉਹ ਬਿਲਕੁਲ ਅੱਗੇ ਲੱਗ ਗਿਆ, ਉਸ ਤੋਂ ਬਾਅਦ ਚੋਂ ਪਿੱਛੇ ਭੀੜ ਪੈਣੀ ਸ਼ੁਰੂ ਹੋ ਗਈ, ਲਾਈਨ ਤੇ ਲਾਈਨ ਬੰਦੇ ਤੇ ਬੰਦੇ, ਤੇ ਅਸੀਂ ਬਾਹਰ ਖੜੇ ਸੀ ਵੀ ਉਹ ਟਿਕਟਾਂ ਲੈ ਕੇ ਆਏਗਾ। ਉਹ ਉਸ ਸਮੇਂ ਟਿਕਟਾਂ ਬਲੈਕ 'ਚ ਵਿਕਦੀਆਂ,
0: ਬਲੈਕ 'ਚ ਹੁੰਦੀਆਂ,
4: ਤੇ ਉਹ ਵਿੰਡੋ ਖੋਲਦੇ ਨਹੀਂ ਸੀ ਪਏ, ਵਿੰਡੋ ਉਹਨਾਂ ਨੇ ਖੋਲੀ ਨਹੀਂ,
1: ਤੇ ਬਲੈਕ ਸਟ੍ਰਿਕਟਾਂ ਬਾਹਰ ਵਿਕਣੀਆਂ ਸ਼ੁਰੂ ਹੋ ਗਈਆਂ। ਉਹ ਜਿਹੜੇ ਵੀ ਲੋਕੀ ਆਣ ਬਲੈਕ ਸਟ੍ਰਿਕਟਾਂ ਲੈ ਲੈ ਕੇ ਤੇ ਅੰਦਰ ਜਾਈ ਜਾਣ, ਉੱਥੇ ਰਸ਼ ਵਧੀ ਜਾਵੇ ਨਾ, ਸਾਡੀ ਉਹਦੇ ਨਾਲ ਗੱਲਬਾਤ ਹੋ ਸਕੇ ਵੀ ਅਸੀਂ ਇੱਥੋਂ ਬਲੈਕ ਸਟ੍ਰਿਕਟਾਂ ਲੈ ਲਈਏ, ਉਧਰੋਂ ਉਹ ਵੀ ਟਿਕਟ ਲੈ ਕੇ ਆ ਜਾਏ, ਕਿਉਂਕਿ ਉੱਥੇ ਟਿਕਟ ਸੀ 10 ਰੁਪਏ ਦੀ, ਬਲੈਕ ਸਟ੍ਰਿਕਟ ਹੋਈ ਸੀ ਉੱਥੇ ਬਾਹਰ ਤਕਰੀਬਨ 45-50 ਰੁਪਏ ਦੀ। ਤੇ ਅਸੀਂ ਉਹ ਵੇਟ ਕਰਦੇ ਰਹੇ, ਤਕਰੀਬਨ 10 ਵਜੇ ਦਾ ਸ਼ੋਅ ਸੀ ਤੇ 10:30 ਵੱਜ ਗਏ ਤੇ ਟਿਕਟ ਸਾਨੂੰ ਪਤਾ ਨੀ ਲੱਗਿਆ ਮਿਲੀ ਕਿ ਨਹੀਂ ਮਿਲੀ। 10:35 ਤੇ ਸਾਡਾ ਦੋਸਤ ਜੀ ਉਹ ਬਾਹਰ ਆਇਆ, ਪੱਗ ਉਹਦੀ ਲੱਥੀ ਹੋਈ ਸੀ, ਕੱਛਿਓ ਨੇ ਪੱਗ ਮਾਰੀ ਹੋਈ ਤੇ ਹਾਲਤ ਉਹਦੀ ਖਸਤਾ, ਕਮੀਜ਼ ਉਹਦੀ ਫਟੀ ਇੱਥੋਂ ਜੇਬ ਤੋਂ, ਕਹਿੰਦਾ ਵੀ ਵਿੰਡੋ ਨੀ ਖੁੱਲੀ। ਤੇ ਫਿਰ ਅਸੀਂ ਕਿਹਾ ਹੁਣ ਅਸੀਂ ਫਟਾਫਟ ਜਾ ਕੇ ਤੇ ਬਲੈਕ 'ਚ ਟਿਕਟਾਂ ਲਿੱਤੀਆਂ, ਬਲੈਕ 'ਚ ਜਦੋਂ ਟਿਕਟਾਂ ਲੈ ਕੇ ਅੰਦਰ ਵੜੇ ਤੇ ਅੰਦਰ ਤਕਰੀਬਨ ਪੂਰਾ ਸ਼ੋਅ ਫੁੱਲ ਹੋਇਆ ਪਿਆ ਸੀ। ਅਸੀਂ ਸਾਨੂੰ ਬੈਨ ਨੂੰ ਸੀਟ ਵੀ ਨੀ ਮਿਲੀ, ਉਹ ਜਿਹੜਾ ਟਾਰਚ ਮਾਰਦਾ ਹੁੰਦਾ ਬੰਦਾ ਕਹਿੰਦਾ ਜੀ ਸੀਟਾਂ ਤੇ ਸਾਰੀਆਂ ਵਿਕ ਗਈਆਂ ਹੋਈਆਂ, ਆ ਤੁਸੀਂ ਪੌੜੀਆਂ 'ਚ ਬਹਿ ਜਾਓ। ਅਸੀਂ ਪੌੜੀਆਂ 'ਚ ਬਹਿ ਕੇ ਤੇ ਪਿੱਛੇ ਦੇਖਣੀ ਸ਼ੁਰੂ ਕੀਤੀ ਤੇ ਫਿਰ ਅਸੀਂ ਨਾਲ ਦੇ ਕਿਸੇ ਨੂੰ ਪੁੱਛਿਆ ਵੀ ਜਿਹੜਾ ਉਹ ਸੌਂਗ ਸੀ ਜਿਹੜਾ ਅਸੀਂ ਦੇਖਣ ਲਈ ਆਏ ਹਾਂ, ਕਹਿੰਦੇ ਜੀ ਉਹ ਸੌਂਗ ਤੇ ਸ਼ੁਰੂ 'ਚ ਸੀ, ਉਹਦੇ ਪਹਿਲੇ ਲੱਗ ਗਿਆ,
0: ਉਹ ਪਹਿਲੇ ਨਿਕਲ ਗਿਆ।
1: ਸੋ ਉਹ ਇੱਕ ਬੜਾ ਐਕਸਪੀਰੀਅੰਸ ਜਿਹੜਾ ਅੱਜ ਵੀ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਸੁਣਾਉਂਦੇ ਹਾਂ ਵੀ ਜ਼ਮਾਨੇ 'ਚ ਅਸੀਂ ਵੀ ਕੀਤੀਆਂ, ਪਰ ਇਹੋ ਜਿਹਾ ਵੀ ਹੋ ਜਾਂਦਾ ਕਈ ਵਾਰੀ ਵੀ ਬੰਕ ਮਾਰ ਕੇ ਤੁਸੀਂ ਜਾਂਦੇ ਹੋ ਪਰ ਤਾਂ ਵੀ ਤੁਹਾਨੂੰ ਮੂਵੀ 'ਚ ਦੇਖਣ ਨੂੰ ਮਿਲਦਾ ਨਹੀਂ।
0: ਅੱਛਾ, ਹੁਣ ਦੇਖੋ ਜ਼ਮਾਨਾ ਇਹੋ ਜਿਹਾ, ਹੁਣ ਆਪਾਂ ਆਪ ਬੱਚਿਆਂ ਨੂੰ ਨਾਲ ਲੈ ਕੇ ਜਾਈਦਾ ਵੀ ਚਲੋ ਆਪ ਮੂਵੀ ਦੇਖ ਕੇ
1: ਆਈਏ,
0: ਹੈਨਾ, ਉਦੋਂ ਚੋਰੀ ਕਰਦਿਆਂ ਤੋਂ ਜਾਂਦੇ ਸੀ
1: ਜੀ,
0: ਹੈਨਾ। ਤੇ ਕਿਰਨ ਜੀ ਤੁਸੀਂ, ਤੁਹਾਡੇ ਕੀ ਹਾਲਾਤ ਨੇ?
1: ਕਿਰਨ ਜੀ ਸ਼ੇਅਰ ਨਹੀਂ ਕਰਾਂਗੇ ਮੈਂ।
2: ਨਹੀਂ ਸਿੱਖੀ ਜੀ, ਮੈਂ ਹਨਾ ਬੋਰਡਿੰਗ ਦੇ ਵਿੱਚ ਪੜਿਆ, ਉੱਥੇ ਅਸੀਂ ਬੰਕ ਨਹੀਂ ਮਾਰ ਸਕਦੇ ਸੀ ਕਿਉਂਕਿ ਹੋਸਟਲ ਦੇ ਵਿੱਚ ਰਹਿੰਦੇ ਸੀਗੇ ਤੇ ਬਹਾਨਾ ਬਸ ਕਿੰਨਾ ਕੁ ਚੱਲਦਾ ਸੀ, ਜੇ ਕਿਸੇ ਦਿਨ ਬਹੁਤਾ ਜੀ ਨਹੀਂ ਹੈਗਾ ਤਾਂ ਕਹਿ ਦੇਣਾ ਅਸੀਂ ਅੱਜ ਠੀਕ ਨਹੀਂ ਹੈਗੇ, ਮੈਮ ਜਿਹੜੀ ਵਾਰਡਨ ਹੁੰਦੀ ਸੀ ਅਸੀਂ ਠੀਕ ਨਹੀਂ ਹੈਗੇ, ਅਸੀਂ ਜਾਣਾ ਨਹੀਂ ਹੈਗਾ, ਬਸ ਇੱਕ ਇਹੀ ਬਹਾਨਾ ਚੱਲਦਾ ਹੁੰਦਾ ਸੀ, ਜਾਂ ਕਦੇ ਪੇਰੈਂਟਸ ਨੂੰ ਕਹਿਣਾ ਸਾਨੂੰ ਲੈ ਜਾਓ ਅਸੀਂ ਬਿਮਾਰ ਹਾਂ, ਇੱਦਾਂ ਬਸ ਇਹੀ ਬਹਾਨੇ ਹੁੰਦੇ ਸੀ।
0: ਚਲੋ ਆਪਾਂ ਦੇਖਦੇ ਹਾਂ ਜੀ, ਸਾਡੇ ਕੋਈ ਹੋਰ ਲਿਸਨਰ ਵੀ ਆਪਣਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਤੇ 9057990999 ਤੇ ਕਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਦਾ ਹਿੱਸਾ ਅਸੀਂ ਢਿੱਲੋ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਅਗਰ ਤੁਸੀਂ ਕੋਈ ਵੀ IP ਬਾਕਸ ਲੈਣਾ, IP TV ਦਾ ਕੋਈ ਸਿਸਟਮ ਲੈਣਾ, ਐਪ ਬਾਰੇ ਜਾਣਨਾ, ਜਾਂ ਫਿਰ ਤੁਸੀਂ ਰੇਡੀਓ ਲੈਣਾ, ਕੋਈ ਪਲੱਗ ਇਨ ਰੇਡੀਓ ਲੈਣਾ ਜਾਂ ਗੁਰਬਾਣੀ ਰੇਡੀਓ ਲੈਣਾ ਤੇ ਅਬਨੇਜ਼ਰ ਰੋਡ ਦੇ ਉੱਤੇ ਪਹੁੰਚ ਸਕਦੇ ਹੋ। 9052041313 ਇਹਨਾਂ ਦਾ ਨੰਬਰ ਹੈ। ਆਉਣ ਵਾਲੇ ਦਿਨਾਂ 'ਚ ਕੋਈ ਪਾਰਟੀ ਕਰਨੀ ਚਾਹੁੰਦੇ ਹੋ ਤੇ ਵੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਇੱਕੋ ਹੀ ਮੈਨੇਜਮੈਂਟ, ਨੰਬਰ 416-700-43 ਹੈ। ਇੰਸ਼ੋਰੈਂਸ ਸੰਬੰਧੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਕੋਈ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਬੱਚਿਆਂ ਦੀ ਇੰਸ਼ੋਰੈਂਸ ਚਾਹੀਦੀ ਹੈ, ਸੇਵਿੰਗਸ ਪਲਾਨ ਦੇ ਬਾਰੇ ਜਾਣਕਾਰੀ ਚਾਹੀਦੀ ਹੈ, ਮੋਨਾ ਮਹਿੰਗੀ ਹੋਰੀ 416-509-1509 ਤੇ ਗੱਲ ਕਰ ਸਕਦੇ ਹੋ। ਜੁਵਲਰੀ ਦੀ ਸ਼ਾਪਿੰਗ ਕਰਨੀ ਹੈ ਤਾਂ ਫਿਰ ਸਿੰਘਾਪੁਰ ਜੁਵਲਰ 9056121500 ਹੈ। ਤੇ ਇਲੈਕਟ੍ਰੋਨਿਕ ਦੀ ਕੋਈ ਵੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤੇ ਟੈਲੀਟਾਈਮ ਤੇ ਪਹੁੰਚੋ। ਬਹੁਤ ਜਲਦੀ ਅਸੀਂ ਸੋਨੂੰ ਹਰਾਣਾ ਵੀ ਜੁੜ ਰਹੇ ਹਾਂ, ਇਸ ਵੀਕ ਜਿਹੜੀ ਹੈਗੀ ਹੈ ਉਹਨਾਂ ਦੀ ਐਨਵਰਸਰੀ ਸੇਲ ਚੱਲ ਰਹੀ ਹੈਗੀ ਆ, ਔਰ ਇਲੈਕਟ੍ਰੋਨਿਕ ਦੇ ਨਾਲ ਨਾਲ ਫਰਨੀਚਰ ਦੀਆਂ ਬਹੁਤ ਵਧੀਆ ਡੀਲਸ ਤੁਹਾਨੂੰ ਉੱਥੋਂ ਮਿਲ ਰਹੀਆਂ ਨੇ। ਔਰ ਪ੍ਰੋਗਰਾਮ ਦਾ ਹਿੱਸਾ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ। ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਤੇ ਅਗਲੀ ਖ਼ਬਰ ਵੱਲ ਚੱਲਦੇ ਹਾਂ। ਮਨਪ੍ਰੀਤ ਜੀ, ਉਧਰੋਂ ਜਦੋਂ ਹੁਣ ਇਲੈਕਸ਼ਨਾਂ ਦਾ ਦੌਰ ਸ਼ੁਰੂ ਹੋ ਗਿਆ, ਵੋਟਾਂ ਦਾ ਦੌਰ ਸ਼ੁਰੂ ਹੋ ਗਿਆ ਤੇ ਪਤਾ ਲੱਗਿਆ ਕਿ ਆਮ ਪਾਰਟੀ ਕੁਝ ਜਿਹੜੇ ਮੇਨ ਅਹੁਦੇਦਾਰ ਨੇ ਜਿਨ੍ਹਾਂ ਦੇ ਵਿੱਚੋਂ ਮਾਨ ਸਾਹਿਬ ਜਾਂ ਚੀਮਾ ਸਾਹਿਬ, ਇਹਨਾਂ ਨੂੰ ਕਾਫ਼ੀ ਜ਼ਿੰਮੇਵਾਰੀਆਂ ਅੱਗੇ ਸੌਂਪੀਆਂ ਜਾ ਰਹੀਆਂ ਨੇ।
3: ਜੀ ਸੁਖੀ ਜੀ, ਆਮ ਆਦਮੀ ਪਾਰਟੀ ਨੇ ਜੋ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਉਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣਾ ਨੂੰ ਪਾਰਟੀ ਦੀਆਂ ਅਹਿਮ 10 ਮੈਂਬਰੀ ਸਿਆਸੀ ਮਾਮਲਿਆਂ ਦੇ ਬਾਰੇ ਕਮੇਟੀ ਦੇ ਵਿੱਚ ਜਿਹੜਾ ਸ਼ਾਮਿਲ ਕੀਤਾ ਆ, ਔਰ ਦਿੱਲੀ ਦੇ ਸਾਬਕਾ ਮੰਤਰੀ ਤੇ ਪੰਜਾਬ ਵਿੱਚ ਪਾਰਟੀ ਮਾਮਲਿਆਂ ਦੇ ਸਹਿ ਇੰਚਾਰਜ ਜਤਿੰਦਰ ਜੈਨ ਨੂੰ ਵੀ ਮੈਂਬਰ ਦੇ ਵਜੋਂ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਆ। ਔਰ ਸਾਰਾ ਦਾ ਸਾਰਾ ਕੁੱਝ ਸੁਖੀ ਜੀ ਕੀ ਤਰ੍ਹਾਂ ਕਿਤੇ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਹੀ ਕੀਤਾ ਜਾ ਰਿਹਾ, ਕਿਉਂਕਿ ਆਪਾਂ ਸਭ ਨੂੰ ਪਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਪਾਰਟੀ ਦਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਚਿਹਰਾ ਨੇ, ਜਿਨ੍ਹਾਂ ਦੇ ਉੱਤੇ ਪੰਜਾਬ ਚੋਣਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਵੀ ਇਸ ਵਕਤ ਟਿਕੀ ਹੋਈ ਆ। ਔਰ ਮੁੱਖ ਮੰਤਰੀ ਮਾਨ ਦੇ OSD ਰਾਜਵੀਰ ਘੁੰਮਣ ਹੋਣੀ ਜਿਹੜੇ ਨੇ ਉਹ ਵੀ 23 ਮੈਂਬਰੀ ਕੌਮੀ ਕਾਰਜਕਾਰਨੀ ਵਿੱਚ ਜਿਹੜੇ ਸ਼ਾਮਿਲ ਕੀਤੇ ਗਏ ਨੇ, ਤੇ ਇਹ ਹੁਣ ਖ਼ਬਰਾਂ ਨਿੱਤ ਨਿੱਤ ਆਉਣੀਆਂ ਨੇ, ਕਿਤੇ ਨਾ ਕਿਤੇ ਇੱਧਰੋਂ ਮੈਂਬਰ ਕੱਢ ਕੇ ਉੱਧਰ ਪਾਏ ਜਾਣੇ ਨੇ, ਉੱਧਰੋਂ ਇੱਧਰ ਕਮੇਟੀਆਂ ਤਰ੍ਹਾਂ ਤਰ੍ਹਾਂ ਦੀਆਂ ਬਣ ਰਹੀਆਂ ਨੇ, ਤੇ ਹੌਲੀ ਹੌਲੀ ਸਾਰੀਆਂ ਪਾਰਟੀਆਂ ਦੇ ਵੱਲੋਂ ਸੁਖੀਆਂ ਦੀਆਂ ਖ਼ਬਰਾਂ ਆਉਣੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ।
0: ਜੀ ਦੋਸਤੋ, ਸਾਡੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਮਨਪ੍ਰੀਤ ਹੋਰਾਂ ਦੇ ਨਾਲ ਚੱਲਦੀਆਂ ਰਹਿਣਗੀਆਂ। ਔਰ ਅੱਜ ਦੇ ਪ੍ਰੋਗਰਾਮ 'ਚ ਇਸ ਟਾਈਮ ਤੁਹਾਡੇ ਪੈਸਿਆਂ ਦੀ ਬਚਤ ਕਰਾਈਏ, JD ਇੰਸ਼ੋਰੈਂਸ ਦੇ ਸਹਿਯੋਗ ਦੇ ਨਾਲ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। ਸਾਡੇ ਨਾਲ JD ਇੰਸ਼ੋਰੈਂਸ ਤੋਂ JD ਸਾਹਿਬ ਪਹੁੰਚ ਗਏ ਨੇ, ਕੁਝ ਗੱਲਾਂ ਬਾਤਾਂ ਇਹਨਾਂ ਨਾਲ ਕਰਦੇ ਹਾਂ। ਜੀ ਆਇਆਂ ਨੂੰ ਜੀ, ਲਾਜ਼ਮੀ ਹੁੰਦੀ ਆ, ਕਰਾਉਣੀ ਹੀ ਪੈਂਦੀ ਆ। ਆਟੋ ਇੰਸ਼ੋਰੈਂਸ ਤੋਂ ਬਿਨਾਂ ਤੁਸੀਂ ਗੱਡੀ ਨਹੀਂ ਰੋਡ ਤੇ ਲਿਜਾ ਸਕਦੇ, ਤੇ ਘਰ ਦੀ ਇੰਸ਼ੋਰੈਂਸ ਤੋਂ ਬਿਨਾਂ ਤੁਹਾਨੂੰ ਮੋਰਗੇਜ ਨਹੀਂ ਮਿਲਦੀ ਜਾਂ ਘਰ ਚ ਤੁਸੀਂ ਮੂਵ ਨਹੀਂ ਹੋ ਸਕਦੇ ਜਦੋਂ ਘਰ ਲੈਂਦੇ ਹੋ। ਸੋ ਇਹਨਾਂ ਦੋਨਾਂ ਇੰਸ਼ੋਰੈਂਸਾਂ ਨੂੰ ਅਹਿਮ ਰੱਖਦੇ ਹੋਏ ਥੋੜਾ ਜਿਹਾ ਦੱਸੋ ਕਿ ਇਹ ਜਦੋਂ ਇਹ ਦੋ ਇੰਸ਼ੋਰੈਂਸਾਂ ਲੈਣੀਆਂ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ।
5: ਬੇਸਿਕਲੀ ਸ਼ੋਪ ਰਾਊਂਡ ਕਰਨਾ ਚਾਹੀਦਾ ਹਰ ਰਿਨਿਊਅਲ ਤੋਂ ਪਹਿਲਾਂ। ਸੋ ਕੈਨੇਡਾ ਚ ਇੰਸ਼ੋਰੈਂਸ ਤੁਸੀਂ ਦੋ ਤਰੀਕੇ ਨਾਲ ਲੈ ਸਕਦੇ ਹੋ। ਇੱਕ ਤੁਸੀਂ ਡਾਇਰੈਕਟ ਰਾਈਟਰ ਕੋਲ ਲੈ ਸਕਦੇ ਹੋ। ਡਾਇਰੈਕਟ ਰਾਈਟਰ ਹੁੰਦੇ ਆ ਜਿੱਦਾਂ RBC ਹੋ ਗਿਆ, TD ਕੰਪਨੀ, ਜਿਹਨੂੰ ਤੁਸੀਂ ਫੋਨ ਕਰਕੇ ਲੈ ਲਈ। ਦੂਜੀ ਆਪਸ਼ਨ ਹੁੰਦੀ ਆ ਬ੍ਰੋਕਰ ਨੂੰ ਜਾ ਸਕਦੇ ਹੋ। ਸੋ ਬ੍ਰੋਕਰ ਕੋਲ ਇਹ ਫਾਇਦਾ ਆ ਕਿ 10-15 ਕੰਪਨੀਆਂ ਹੁੰਦੀਆਂ, ਉਹਨਾਂ ਕੋਲ ਤੁਸੀਂ ਸ਼ੋਪ ਰਾਊਂਡ ਕਰ ਸਕਦੇ ਆ। ਦੂਜਾ ਇਹ ਲੀਗਲ ਕੰਟਰੈਕਟ ਹੈ, ਡਜ਼ਨਟ ਮੈਟਰ ਕਿਤੋਂ ਵੀ ਲਓ, ਮਤਲਬ ਇਹ ਨਹੀਂ ਆਪਾਂ ਕਲੇਮ ਨਹੀਂ ਮਿਲਣਾ, ਕਲੇਮ ਮਿਲਣਾ ਮਿਲਣਾ, ਆਪਾਂ ਕੋਈ ਮਿਸਰੈਪ ਨਹੀਂ ਕੀਤਾ। ਤੇ ਸ਼ੋਪ ਬ੍ਰੋਕਰ ਨਾਲ ਇਹ ਫਾਇਦਾ ਹੋ ਜਾਂਦਾ ਕਈ ਵਾਰੀ ਤੁਹਾਨੂੰ ਕਾਲ ਸੈਂਟਰ 2-3 ਘੰਟੇ ਵੇਟ ਕਰਨੀ ਪੈਂਦੀ, ਇੱਥੇ ਤੁਹਾਡਾ ਪਰਸਨਲ ਕਨੈਕਸ਼ਨ ਹੁੰਦਾ, ਮੇਨ ਪਰਸਨ ਵੀ ਆ ਕੇ ਮਿਲ ਸਕਦੇ ਆ।
0: ਸਾਡੇ ਕੋਲੋਂ ਤੁਸੀਂ ਘਰ ਦੀ ਇੰਸ਼ੋਰੈਂਸ ਲੈ ਲਓ, ਉਹ ਬੈਟਰ ਹੈ ਜਾਂ ਬ੍ਰੋਕਰ ਕੋਲੋਂ ਲਈਏ?
5: ਵੈਸੇ ਤਾਂ ਭਾਈ ਬੈਂਕਿੰਗ ਤੇ ਇੰਸ਼ੋਰੈਂਸ ਡਿਫਰੈਂਟ ਆਪਣੇ ਟਾਕ ਪਰ ਇਦਾਂ TD ਮੋਰਗੇਜ ਲਈ ਆ, TD ਇੰਸ਼ੋਰੈਂਸ ਵੀ ਵੇਚਦਾ। ਪਰ ਆਈ ਥਿੰਕ ਬੈਟਰ ਤਾਂ ਵੇਖੋ ਐਂਡ ਆਫ ਦਾ ਡੇ ਕਲਾਇੰਟ ਵਾਸਤੇ ਜਿੱਥੇ ਵੀ ਉਹਨੂੰ ਵਧੀਆ ਲੱਗਦਾ। ਪਰ ਇਹ ਆ ਵੀ ਜੇ ਤੁਸੀਂ ਬ੍ਰੋਕਰ ਨਾਲ ਡੀਲ ਕਰਦੇ ਹੋ, ਉਹਨਾਂ ਕੋਲ ਮਲਟੀਪਲ ਕੰਪਨੀਆਂ ਹੁੰਦੀਆਂ ਤਾਂ ਜ਼ਿਆਦਾ ਕਈ ਵਾਰੀ ਸੇਵਿੰਗਸ ਹੋ ਜਾਂਦੀਆਂ। ਬੰਦਾ ਸਮਝਦਾ ਵੀ ਹਾਂ ਸਾਰੀਆਂ ਇਹ ਲੀਗਲ ਕੰਟਰੈਕਟ ਆ, ਸੋ ਇਹ ਨਹੀਂ ਆ ਵੀ ਕੰਪਨੀ ਨੇ ਪੇ ਆਊਟ ਕਰਨਾ ਹੈ, ਦੂਜੇ ਨੇ ਨਹੀਂ ਕਰਨਾ, ਹਰੇਕ ਨੇ ਪੇ ਆਊਟ ਕਰਨਾ ਹੈ। ਕਈਆਂ ਦੀ ਕਲੇਮ ਸਰਵਿਸ ਵਧੀਆ ਹੁੰਦੀ ਆ, ਸੋ ਹੁਣ ਮੈਨੂੰ ਬ੍ਰੋਕਰ ਵਾਲੇ ਚ ਪਤਾ ਵੀ ਇੱਥੇ $10 ਕਲਾਇੰਟ ਵੱਧ ਵੀ ਦੇਣ ਡਿਆ, ਮੈਨੂੰ ਪਤਾ ਕੱਲ੍ਹ ਨੂੰ ਫੋਨ ਨਹੀਂ ਆਉਣਾ, ਇਹਨਾਂ ਨੇ ਕਲਾਇੰਟ ਦਾ ਕਲੇਮ ਵਧੀਆ ਤਰੀਕੇ ਨਾਲ ਹੈਂਡਲ ਕਰ ਲੈਣਾ।
0: ਬਿਲਕੁਲ ਜੀ। ਤੇ ਹੁਣ ਜਿਹੜੀ ਦੂਜੀ ਗੱਲ ਕਰਦੇ ਆ ਕਮਰਸ਼ੀਅਲ ਇੰਸ਼ੋਰੈਂਸ, ਇਹਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਅਣਗਹਿਲੀ ਕਰ ਲੈਂਦੇ ਨੇ, ਕਹਿੰਦੇ ਕਿ ਯਾਰ ਕੋਈ ਗੱਲ ਨਹੀਂ, ਸਾਡੇ ਕਿਹੜਾ ਇੱਥੇ ਵਪਾਰ ਤੇ ਕੋਈ ਚੋਰੀ ਹੋਣੀ ਆ ਜਾਂ ਕੋਈ ਹੈਪਨ ਹੋਣਾ, ਤੇ ਜਦੋਂ ਹੈਪਨ ਹੁੰਦਾ ਫਿਰ ਬਾਅਦ ਚ ਪਛਤਾਉਂਦੇ ਆ। ਸੋ ਉਹਨਾਂ ਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ?
5: ਪਹਿਲਾਂ ਤਾਂ ਮੇਕ ਸ਼ੋਰ ਹਰ ਭਾਜੀ ਹਰ ਬਿਜ਼ਨਸ ਦੀ ਕਸਟਮਾਈਜ਼ ਪਾਲਿਸੀ ਹੁੰਦੀ ਹੈ। ਸੋ ਰੈਸਟੋਰੈਂਟ ਦੀ ਪਾਲਿਸੀ ਡਿਫਰੈਂਟ ਹੈ, ਤੁਹਾਡਾ ਲੈਟਸ ਸੇ ਤੁਹਾਡਾ ਬਿਜ਼ਨਸ ਹੈ ਉਹਦੀ ਵੱਖਰੀ ਹੈ, ਇੰਸ਼ੋਰੈਂਸ ਆਫਿਸ ਦੀ ਵੱਖਰੀ ਹੈ, ਡੈਂਟਲ ਆਫਿਸ ਦੀ ਵੱਖਰੀ ਹੈ। ਸੋ ਮੇਕ ਸ਼ੋਰ ਪ੍ਰੋਪਰ ਕਵਰੇਜਸ ਹੋਣ, ਕੱਲ ਨੂੰ ਕੋਈ ਪ੍ਰੋਬਲਮ ਆਵੇ ਤੇ ਬਹੁਤ ਸਰਪ੍ਰਾਈਜ਼ ਨਹੀਂ ਆ। ਇਹ ਮੈਂ ਉਦਾਂ ਹੱਸੇ ਵਾਲੀ ਗੱਲ ਤੁਹਾਨੂੰ ਦੱਸਦਾ ਵੀ ਕਲਾਇੰਟ ਨੇ ਨਾ ਮਹੀਨਾ ਕੁ ਪਹਿਲਾਂ ਕੋਰਟ ਲਿਆ ਸੀਗਾ ਇੰਡੀਆ ਤੋਂ, ਮਤਲਬ ਹੈਗੇ ਤੇ ਇੱਥੇ ਪੁਰਾਣੇ ਸੀ, ਇੰਡੀਆ ਵਿਜ਼ਿਟ ਕਰਦਾ ਸੀ ਮੈਂ, ਕੋਰਟ ਦਿੱਤਾ ਵੀ, ਪਰ ਆਈ ਥਿੰਕ ਉਹਨਾਂ ਨੇ ਪਸੰਦ ਨਹੀਂ ਆਇਆ ਜਾਂ ਫਾਈਨੈਂਸ਼ਲੀ ਟਾਈਟ ਸੀਗੇ ਤੇ ਇੰਸ਼ੋਰੈਂਸ ਬਗੈਰ ਗੱਡੀ ਚਲਾਉਣ ਡੇ। ਮਾੜੀ ਕਿਸਮਤ ਨੂੰ ਉਹਨਾਂ ਨੇ ਰੇਅਰ ਐਂਡ ਕੀਤਾ ਹੁਣ ਦੂਸਰੀ ਗੱਡੀ ਚ ਫਰੰਟ ਵਾਲੀ ਚ, ਤੇ ਹੁਣ ਉਹ ਬੰਦਾ $15,000 ਮੰਗਣ ਡਿਆ, ਪਲੱਸ ਉਹ ਕੱਲ ਨੂੰ ਜੇ ਇਹਨਾਂ ਨੂੰ ਸੂ ਕਰੂਗਾ ਉਹਦੇ ਲਈ ਪਰਸਨਲੀ ਰਿਸਪੋਂਸੀਬਲ ਹੋਣਗੇ। ਸੋ ਕਾਫੀ ਹੁਣ ਸਟ੍ਰੈਸਡ ਆਊਟ ਪੋਜੀਸ਼ਨ ਚ ਹੈਗੇ ਆ, ਪਰ ਉਹ ਮੈਂ ਹੁਣ ਕੁਛ ਕਰ ਨਹੀਂ ਸਕਦਾ,
2: ਸਪੈਸੀਫਿਕਲੀ ਕੀ ਚੀਜ਼ਾਂ ਦੀ ਜਿਹੜੀ ਜੀ ਲੋੜ ਹੈਗੀ ਆ। ਇਹਨੂੰ ਪਹਿਲਾਂ ਤਾਂ ਰੀਬੋ ਲਾਇਸੈਂਸ ਆ, ਸੋ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਵੀ ਦਿਓ।
5: ਰੀਬੋ ਲਾਇਸੈਂਸ ਚਾਹੀਦਾ ਜੀ ਹੋਮ ਐਂਡ ਆਟੋ ਇੰਸ਼ੋਰੈਂਸ ਵਾਸਤੇ, ਤੋਂ ਜਿਸੇ ਕਿਸੇ ਵੀ ਭੈਣ ਭਰਾ ਕੋ ਹੈਗਾ ਜੇ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਆ, 2010 ਤੋਂ ਅਸੀਂ ਇਸੇ ਲਾਈਨ ਚ ਹਾਂ, ਆਪਾਂ ਨੂੰ ਟ੍ਰੇਨ ਵੀ ਕਰ ਸਕਦੇ ਹਾਂ, ਤੇ ਜੇ CSR ਸੈਲਰੀ ਪੋਜੀਸ਼ਨ ਚਾਹੀਦੀ ਆ ਉਹਦੇ ਵਾਸਤੇ ਵੀ ਆਪਾਂ ਹਾਇਰਿੰਗ ਕਰ ਰਹੇ ਹਾਂ। ਸੋ ਤੁਸੀਂ ਸੈਲਫ ਇੰਪਲੋਇਡ ਤਰੀਕੇ ਨਾਲ ਹਾਇਰ ਹੋਣਾ ਚਾਹੁੰਦੇ ਜਾਂ ਸੈਲਰੀਡ, ਅਸੀਂ ਪੋਜੀਸ਼ਨ ਓਪਨ ਹੈਗੀਆਂ, ਮੇਰੇ ਨਾਲ ਕੰਟੈਕਟ ਕਰ ਲੈਣ, ਮੈਂ ਉਹਨਾਂ ਦੀ ਹੈਲਪ ਕਰੂੰਗਾ
0: ਜੀ। ਕੰਟੈਕਟ ਲਈ ਨੰਬਰ ਮੈਂ ਦੱਸ ਦਿੰਦਾ, 416-9020706, 416-902-07-06 ਦੇ ਉੱਤੇ ਤੁਸੀਂ ਜਿਹੜੀ ਹੈਗੀ ਕਾਲ ਕਰ ਸਕਦੇ ਹੋ
2: ਜੀ। ਔਰ ਜਿਹੜੀ ਜੀ ਇੱਕ ਮੇਰਾ ਹੋਰ ਸਵਾਲ ਹੈਗਾ ਹੈ ਕਿ ਜੇ ਕਿਸੇ ਨੇ ਜਿਹੜਾ ਜੀ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਗੱਲ ਕਰਨੀ ਆ ਜਾਂ ਕੋਈ ਗਰੁੱਪ ਬੈਨੀਫਿਟਸ ਲੈਣੇ ਆ, ਤੇ ਉਹਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਦੱਸਿਓ।
5: ਸੋ ਬੇਸਿਕਲੀ ਅਸੀਂ ਆਫਰ ਕਰਦੇ ਹਾਂ ਤੇ ਜੇ ਤੁਸੀਂ ਸੈਲਫ ਇੰਪਲੋਇਡ ਹੋ ਤੁਹਾਡੀ ਟੀਮ ਹੈ ਥੱਲੇ, ਜੇ ਗਰੁੱਪ ਬੈਨੀਫਿਟ ਸੈਟਅਪ ਕਰਾਉਣੇ ਆ ਤਾਂ ਆਪਾਂ ਉਹਨਾਂ ਦੇ ਕਲਾਇੰਟਸ ਦੀ ਹੈਲਪ ਕਰ ਸਕਦੇ ਹਾਂ। ਤੇ ਜੇ ਸੈਕ ਫੰਡ ਵਗੈਰਾ ਚ ਇਨਵੈਸਟਮੈਂਟ ਕਿਸੇ ਤਰ੍ਹਾਂ ਦੀ ਕੋਈ ਨੌਲੇਜ ਚਾਹੀਦੀ, RESP, RRSP, ਕਿਸੇ ਵੀ ਤਰ੍ਹਾਂ ਦਾ ਇਨਵੈਸਟਮੈਂਟ ਰਿਲੇਟਡ ਕੁਐਸਚਨ, ਮੈਨੂੰ ਕੰਟੈਕਟ ਕਰ ਸਕਦੇ ਹੋ।
2: ਬਿਲਕੁਲ ਜੀ, ਤੁਸੀਂ ਜੇਡੀ ਜੀ ਨੂੰ ਕੰਟੈਕਟ ਕਰ ਸਕਦੇ ਆ 4169020706 ਦੇ ਨਾਲ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਜੇ ਤੁਸੀਂ ਦੱਸੋਗੇ ਕਿ ਅਸੀਂ ਵਤਨੋ ਦੂਰ ਰੇਡੀਓ ਜਿਹੜਾ ਜੀ ਸੁਣ ਕੇ ਕਾਲ ਕੀਤੀ ਆ, ਤੇ ਤੁਹਾਨੂੰ ਜਿਹੜਾ ਜੀ ਹੋਰ ਵੀ ਡਿਸਕਾਊਂਟ, ਤੁਹਾਡੀਆਂ ਕੋਈ ਵੀ ਸਰਵਿਸਿਸ, ਭਾਵੇਂ ਤੁਸੀਂ ਗੱਡੀਆਂ ਦੇ ਇੰਸ਼ੋਰੈਂਸ, ਘਰਾਂ ਦੇ ਇੰਸ਼ੋਰੈਂਸ ਜਾਂ ਕੋਈ ਕਮਰਸ਼ੀਅਲ ਜਾਂ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਗੱਲਬਾਤ ਕਰਦੇ ਆ, ਸੋ ਡੈਫੀਨੇਟਲੀ ਤੁਹਾਨੂੰ ਕੁਛ ਨਾ ਕੁਛ ਜਿਹੜਾ ਜੀ ਆਫ ਜ਼ਰੂਰ ਮਿਲੂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀਡੀ ਜੀ, ਆਪਾਂ ਦੁਬਾਰਾ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਕਰਦੇ ਹਾਂ।
5: ਥੈਂਕ ਯੂ,
2: ਥੈਂਕ ਯੂ।
6: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
7: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
6: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
7: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। pizzadepot, ਸਵਾਦ ਵਿੱਚ ਚੌਪ, ਟੌਪਿੰਗਸ ਨਾਨਸਟੌਪ।
8: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
9: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
8: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
9: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
10: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
9: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
10: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
9: 416-509-1509
10: ਔਰ ਵਿਜ਼ਿਟ insuranceforyou.ca।
11: ਇੱਕ ਲਾਈਫ ਹੈ ਜਿਸ ਲਵ ਹੈ,
12: ਯੇ ਕਹਤੇ ਮੁਝਸੇ ਸਭ ਹੈ,
13: ਅਰ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan.
2: Ji dosto, Mukesh Chauhan hora naal bhi bahut jaldi aapa galbaat karawange. Aur Manpreet Huri bhi saade naal ne. Rajan ji bhi, Kiran Huri aur naal hi bahut saare saade listener ne. Unna da bhi assi dhanwaad karde haan. So Manpreet ji, aaya nu ek vari phir. चलो कोई गल नहीं, अज थोड़ा जिहा खबरां दे करदे, तुहानू वी मैनू पता बहुत ज्यादा बुझारतां आउंदियां, क्यों ना फिर इक बुझारत पाई। अच्छा जे मनप्रीत होरां ने ओहदा आंसर देता जी, फिर इन्हां नू ऐनकां कित्थे पहुंचाओगे? शर्त सारे एक ही है ना, बिस्टोर तो आके लेके क्या बात। सो नंबर साडा 9057990999 है। लो फिर बुझारत, मैं पहला एक सौखी जी पाउना, बड़ी सौखी आ, मैनू लगदा लब लैनी है साडे लिसनर ने। वो हैगा जी, निक्का जिहा काका बूहे दा राखा। अच्छा सौखी है, मैं ता करके सा निक्का जिहा काका ते बूहे दा राखा। सो ठीक है,
3: पता लग गया। हां जाके तुसी,
2: हां जी,
3: मैं कहा मेरे वालों जाके तुसी ऐनका लै आनियां बस।
2: अच्छा, पर उन्होंने निगाह टेस्ट करनी है।
3: मेरी निगाह तो बिल्कुल वैसे सही है, कोई ना तुसी जीरो नंबर दिया लै आए हो।
2: अच्छा जी, चलो दसो फिर की है दा जवाब। जिंदरा चाबी, क्योंकि मैं दस्या सी ना सौखी आ। चलो फिर अगली गल नू चलदे आ। आई सी पर देखी नहीं।
3: क्या बात, चलो किसी और नू मौका दिंदे आ।
2: चलो 9057990999 नंबर है, देखते हैं जी साढ़े किन्ने स्मार्ट जिहड़े स्रोते दर्शक ने इहदा जवाब दिंदे। बुझारत दा है बड़ी सौखी, आई सी पर देखी नहीं। देखते हैं हुण इहदा जवाब किहनू किहनू पता। और जद तक फिर राजन जी थोड़ा जिहा होर अपनी सेल दा वेरवा दे दिए।
4: बिल्कुल जी बिल्कुल। सो एक बार फिर दसदीए भी जिन्हां ने भी अखां दा चेकअप करवाना है, डॉक्टर साडे कोल अज अवेलेबल ने, कंप्लीट कॉम्प्रीहेंसिव ਤੁਸੀਂ ਆਪਣਾ ਐਗਜ਼ਾਮ ਕਰਾ ਸਕਦੇ ਹੋ। ਤੇ ਸੁਖੀ, ਜਦੋਂ ਅੱਖਾਂ ਦਾ ਚੈੱਕਅਪ ਕਰਵਾਉਣ ਲਈ ਸਾਡੇ ਕੋਲ ਆਉਂਦੇ ਨਾ ਲੋਕੀ, ਅਸੀਂ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਰੱਖੀਆਂ ਹੋਈਆਂ ਨੇ। ਸੋ ਹੁੰਦਾ ਕੀ ਹੈ, ਪਹਿਲਾਂ ਕਈ ਵਾਰ ਹੁੰਦਾ ਸੀ ਵੀ ਡਰੋਪਸ ਪਾਣੇ ਅੱਖਾਂ ਨੂੰ ਡਾਇਲੇਟ ਕਰਨਾ ਬੰਦੇ ਨੂੰ, ਉਸ ਤੋਂ ਬਾਅਦ ਚੋਂ ਅੱਧਾ ਦਿਨ ਛੁੱਟੀ ਲੈਣੀ ਪੈਂਦੀ ਸੀ ਜਾਂ ਕਿਸੇ ਨੂੰ ਡਰਾਈਵ ਕਰਕੇ ਤੁਹਾਨੂੰ ਘਰ ਲੈ ਕੇ ਜਾਣਾ ਪੈਂਦਾ ਸੀ। ਪਰ ਜਿਹੜੀਆਂ ਸਾਡੇ ਕੋਲ ਨਵੀਆਂ ਮਸ਼ੀਨਾਂ OCT ਤੇ ਟੋਪੋਗ੍ਰਾਫੀ ਰੈਟਨੋਗ੍ਰਾਫੀ, ਇਹਦੇ ਚ ਕੋਈ ਵੀ ਡਾਇਲੇਟ ਕਰਨ ਦੀ ਲੋੜ ਨਹੀਂ। ਡਾਕਟਰ ਜਿਹੜਾ OCT ਮਸ਼ੀਨ ਕਰਦੇ ਯੂਜ਼, ਇਹਦੇ ਨਾਲ ਅੱਖ ਦਾ ਜਿਹੜਾ ਪਿੱਛੇ ਪਰਦਾ ਹੈ ਉਹ ਸਕੈਨ ਹੋ ਜਾਂਦਾ ਹੈ, ਤੇ ਜਿਹੜੀ ਰੈਟਨੋਗ੍ਰਾਫੀ ਹੈ ਇਹ ਰੈਟਨਾ ਜਿਹੜਾ ਅੱਖ ਦਾ ਪਿੱਛੇ ਪਰਦਾ ਉਹਦੀਆਂ ਇਮੇਜਸ ਲੈ ਲੈਂਦੀ ਹੈ, ਤੇ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਤੁਹਾਨੂੰ ਦਿਖਾਉਂਦੇ ਨੇ ਵੀ ਅੱਖ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ। ਸੋ ਇਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ 905-460-8888। ਦੂਜੀ ਗੱਲ ਕਰ ਦੇਂਗੇ ਜੀ ਗਲਾਸਿਸ ਦੀ। ਸੋ ਜਿਹੜੇ ਵੀ ਸਾਡੇ ਭੈਣ ਭਰਾ ਵਧੀਆ ਬ੍ਰਾਂਡਡ ਫਰੇਮ ਤੇ ਬ੍ਰਾਂਡਡ ਸਨਗਲਾਸਿਸ ਲੈਣਾ ਚਾਹੁੰਦੇ ਨੇ, ਤੁਸੀਂ ਗੁੱਚੀ ਦੇ ਲੈਣਾ ਚਾਹੁੰਦੇ ਹੋ, ਪ੍ਰਾਡਾ ਦੇ, ਡੋਲਚੀ ਗਵਾਨਾ ਦੇ, ਟੌਮ ਫੋਰਡ ਦੇ, ਟਿਫਨੀ ਦੇ ਜਾਂ ਬੈਲੇਂਸੀਆਗਾ ਦੇ, ਇਹ ਸਾਰੇ ਦੇ ਸਾਰੇ ਸਾਡੇ ਕੋਲ 2026 ਦੀ ਸਮਰ ਕਲੈਕਸ਼ਨ ਪਈ ਹੋਈ ਹੈ ਜੀ। ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਬਨ ਦੇ ਫਰੇਮ ਲੈਣੇ ਨੇ ਜਾਂ ਫਿਰ ਅਰਮਾਨੀ ਦੇ, ਮਾਈਕਲ ਕੋਰਸ ਦੇ, ਇਹਦੇ ਚ ਨਵੇਂ ਸਿਲੈਕਸ਼ਨ ਸਾਡੇ ਕੋਲ ਆ ਚੁੱਕੀ ਹੈ, ਬਲੈਕ ਐਂਡ ਗੋਲਡ ਦੇ ਫਰੇਮ ਜਾਂ ਪਲਾਸਟਿਕ ਦੇ ਫਰੇਮ, ਜਿਹੜੇ ਵੱਡੇ ਵੱਡੇ ਫਰੇਮ ਨੇ, ਇਹ ਸਾਰੇ ਦੇ ਸਾਰੇ ਲੇਟੈਸਟ ਕਲੈਕਸ਼ਨ ਦੇ ਫਰੇਮ ਇਹ ਤੁਹਾਨੂੰ ਮਿਲ ਰਿਹਾ ਜੀ ਫਲੈਟ 50% ਆਫ। ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨੋ ਦੇ ਫਰੇਮ, ਇਹ ਮਿਲ ਰਹੇ ਨੇ ਤੁਹਾਨੂੰ ਫਲੈਟ 75% ਆਫ। ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਇਹ ਸਾਰੇ ਵਧੀਆ ਬ੍ਰਾਂਡਡ ਫਰੇਮ ਨੇ, ਇਹ ਮਿਲ ਰਹੇ ਨੇ ਤੁਹਾਨੂੰ ਫਲੈਟ 90% ਆਫ, ਯਾਨੀ ਕਿ $300 ਦਾ ਫਰੇਮ 90% ਆਫ ਕਰਕੇ ਸਿਰਫ $29 ਚ ਲੈਣਾ ਚਾਹੁੰਦੇ ਹੋ ਤੇ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਉੱਤੇ। ਇਹ ਡੀਲ ਤੁਹਾਨੂੰ ਇਸ ਵੀਕ ਮਿਲੇਗੀ। ਜਿਹੜੇ ਸਾਡੇ ਭੈਣ ਭਰਾ ਇਸ ਵੀਕ ਅਵੇਲੇਬਲ ਨਹੀਂ ਹੈਗੇ, ਉਹ ਕਾਲ ਕਰਕੇ ਆਪਣਾ ਨਾਮ ਲਿਖਾ ਦੇਣ ਤੇ ਇਹੀ ਡੀਲ ਉਹਨਾਂ ਨੂੰ ਅਸੀਂ ਨੈਕਸਟ ਵੀਕ ਦਿਆਂਗੇ। ਨੰਬਰ ਹੈ ਸਾਡਾ 905-460-8888 ਤੇ ਪਹੁੰਚਣਾ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ ਹੈ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਅਤੇ ਇਹ ਡੀਲਾਂ ਤੁਹਾਨੂੰ ਸਾਡੀ ਦੂਜੀ ਲੋਕੇਸ਼ਨ ਜਿਹੜੀ ਕਿ 10635 ਕ੍ਰੈਡਿਟ ਵਿਊ ਰੋਡ ਹੈ, ਕ੍ਰੈਡਿਟ ਵਿਊ ਅਤੇ ਸੈਂਡਲ ਰੋਡ ਦੀ ਲੋਕੇਸ਼ਨ, ਉੱਥੇ ਵੀ ਤੁਹਾਨੂੰ ਸੇਮ ਡੀਲਾਂ ਮਿਲਣਗੀਆਂ। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ। ਸੋ ਅਪਾਇੰਟਮੈਂਟ ਬੁੱਕ ਕਰਵਾਉਣ ਲਈ, ਕਿਉਂਕਿ ਡਾਕਟਰ ਸਾਡੇ ਕੋਲ ਅੱਜ ਕੱਲ੍ਹ ਪਰਸੋਂ ਤਿੰਨੋਂ ਦਿਨ ਅਵੇਲੇਬਲ ਹੈ, ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। 905-460-8888-905-460-8888।
2: ਥੈਂਕ ਯੂ ਜੀ। ਔਰ 9057990999 ਸਾਡਾ ਨੰਬਰ ਹੈ। ਦੇਖੋ ਜੀ, ਬੁਝਾਰਤ ਤਾਂ ਸੌਖੀ ਹੈ, ਪਰ ਹਾਲੇ ਤੱਕ ਜਵਾਬ ਨਹੀਂ ਕਿਸੇ ਦਾ, ਕੋਈ ਕਾਲ ਨਹੀਂ ਆਈ, ਔਰ ਜਿਹੜਾ ਕਿ ਐਨਕਾਂ ਜਿੱਤ ਸਕਦਾ, ਔਰ ਜੇ ਕੋਈ ਸਹੀ ਜਵਾਬ ਦੇਵੇਗਾ ਤੇ ਸਪੈਕਸ ਐਕਸਪ੍ਰੈਸ ਵੱਲੋਂ ਤੁਹਾਨੂੰ ਐਨਕਾਂ ਸਨ ਗਲਾਸਿਸ ਬਹੁਤ ਹੀ ਵਧੀਆ ਜਿਹੜੀਆਂ ਉਹ ਤੋਹਫੇ ਚ ਮਿਲਣਗੀਆਂ। ਬੁਝਾਰਤ ਸੀਗੀ ਕਿ ਉਹ ਆਈ ਸੀ ਪਰ ਦੇਖੀ
4: ਨਹੀਂ,
2: ਔਰ ਜੇ ਔਖੀ ਲੱਗਦੀ ਹੈ ਤੇ ਇੱਕ ਹੋਰ ਦੋ ਪਾ ਦਿੰਦੇ ਦੋਨਾਂ ਚੋਂ ਜਿਹੜੀ ਜਿਹੜੀ ਜਿਹਦਾ ਵੀ ਜਵਾਬ ਦੇ ਦੇ। ਕਹਿੰਦਾ ਬਿੰਗੀ ਟੇਢੀ ਲੱਕੜੀ ਤੇ ਉਹਦੇ ਪੋਰੀ ਪੋਰੀ ਚ ਰਸ, ਵਿੰਗੀ ਟੇਢੀ ਲੱਕੜੀ ਤੇ ਪੋਰੀ ਪੋਰੀ ਵਿੱਚ ਰਸ,
4: ਔਖੀ ਕਿੱਥੇ ਤੇ ਔਖੀ ਹੈ।
2: ਨਹੀਂ ਦੇਖ ਲਓ, ਦੇਖ ਲਓ ਜੀ, ਦੇਖਦੇ ਇੱਕ ਕਾਲ ਆ ਗਈ ਆ, ਦੇਖਦੇ ਹਾਂ ਜੀ ਕਿਹੜੇ ਲੱਕੀ ਕਾਲਰ ਨੇ। ਜੀ ਆਇਆਂ ਨੂੰ ਜੀ
5: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ।
5: ਬੁਝਾਰਤ ਦਾ ਜਵਾਬ ਹੈ ਜੀ ਨੀਂਦ।
2: ਕਿਹੜੀ ਵਾਲੀ ਬੁਝਾਰਤ ਦਾ ਜੀ, ਪਹਿਲੇ ਵਾਲੀ ਦਾ?
5: ਹਾਂਜੀ, ਜਿਹੜੀ ਬੁਝਾਰਤ ਤੁਹਾਡੀ ਆਈ ਸੀ ਪਰ ਦੇਖੀ ਨੀ, ਨੀਂਦ ਆਈ ਆ ਬਟ ਦੇਖੀ ਨੀ, ਨੀਂਦ ਨਹੀਂ ਜਾਂਦੀ।
2: ਅੱਛਾ ਜੀ, ਕੀ ਬਾਤ, ਨੰਬਰ ਦੱਸੋ ਆਪਣਾ ਜੀ।
6: 6409-2531
2: ਜੀ, ਇੱਕ ਭਾਈ ਸਾਹਿਬ ਨੀਂਦ ਦੱਸ ਕੇ ਗਏ ਤੁਸੀਂ, ਹਵਾ ਤੁਹਾਡਾ ਨੰਬਰ?
6: ਮੇਰਾ ਹੈਗਾ ਜੀ 2559।
2: ਨਹੀਂ ਨਹੀਂ ਸਰ, ਪੂਰਾ ਹੀ ਦੱਸ ਦੋ, ਕਿਉਂਕਿ ਤੁਹਾਡਾ ਨਾਮ ਆ ਰਿਹਾ ਜਤਿੰਦਰ ਮਾਨ ਜੀ ਉੱਤੇ ਲਿਖ ਕੇ।
6: ਹਾਂਜੀ, 416-2359।
2: ਓਕੇ ਜੀ, ਥੈਂਕ ਯੂ। 9057990999 ਸਾਡਾ ਨੰਬਰ ਹੈ, ਤੁਸੀਂ ਜਿੱਤ ਸਕਦੇ ਹੋ ਜੀ ਸਨ ਗਲਾਸਿਸ ਜਿਹੜੇ ਸਪੈਕਸ ਐਕਸਪ੍ਰੈਸ ਵੱਲੋਂ। ਅਗਲੀ ਕਾਲ ਜੀ ਆਇਆਂ ਨੂੰ ਜੀ। ਹੈਲੋ।
7: ਹੈਲੋ
2: ਜੀ, ਜੀ ਜੀ
7: ਹਾਂਜੀ, ਇਹਦਾ ਆਨਸਰ ਹਵਾ ਹੈ ਜੀ।
2: ਠੀਕ ਹੈ ਜੀ, ਤੁਹਾਡਾ ਨੰਬਰ ਆ ਗਿਆ 7321। ਥੈਂਕ ਯੂ, ਦੱਸਦੇ ਹਾਂ ਜੀ ਸਹੀ ਆਨਸਰ ਕਿਹੜਾ ਹੋਊਗਾ। ਹੈਲੋ ਬਤਨੋਦੂਰ ਜੀ, ਜੀ ਜੀ ਜੀ
8: ਐਕਚੁਅਲੀ ਬੁਝਾਰਤ ਦਾ ਆਨਸਰ ਹੈ ਨੀਂਦ।
2: ਤੁਹਾਡਾ ਨੰਬਰ ਆ ਗਿਆ ਜੀ 3787 ਸਾਡੇ ਕੋਲ, ਕੋਈ ਦੱਸਦੇ ਹਾਂ ਜੀ, ਜੇ ਸਹੀ ਹੋਇਆ ਤਾਂ ਜ਼ਰੂਰ ਰਾਜਨ ਜੀ ਦੱਸਣਗੇ। ਥੈਂਕ ਯੂ ਕਾਲ ਕਰਨ ਲਈ। ਨੈਕਸਟ ਕਾਲ, ਹੈਲੋ ਜੀ 1717
9: ਨੰਬਰ ਆ ਗਿਆ ਜੀ 37।
2: ਆਪਣੀ ਰੇਡੀਓ ਦੀ ਆਵਾਜ਼ ਘੱਟ ਕਰ ਲਓ। ਹੈਲੋ
10: ਹਾਂਜੀ,
2: ਸਤਿ ਸ਼੍ਰੀ
10: ਅਕਾਲ। ਸਤਿ ਸ਼੍ਰੀ ਅਕਾਲ ਜੀ। ਚਲੋ ਭਾਜੀ, ਉਹਦੀ ਆਨਸਰ ਹਵਾ ਹੀ ਹੈ, ਤੇ ਦੂਜੀ ਜਿਹੜੀ ਤੁਸੀਂ ਬਾਤ ਪਾਉਣ ਲੱਗੇ ਸੀਗੇ,
2: ਹਾਂਜੀ
10: ਸੈਕੰਡ ਵਾਲੀ
2: ਬਿੰਗੀ ਟੇਢੀ ਲੱਕੜੀ, ਹਾਂਜੀ
10: ਹਾਂਜੀ ਉਹ ਹੈ ਗੰਨਾ।
2: ਹਾਂਜੀ
10: ਗੰਨਾ, ਗੰਨਾ ਸ਼ੂਗਰ ਕੈਨ ਜਿਹਨੂੰ ਕਹਿੰਦੇ।
2: ਓਕੇ ਜੀ, ਕੋਈ ਨੀ, ਦੱਸ ਦਿੰਦੇ ਜੀ, ਤੁਹਾਡਾ ਨੰਬਰ ਸਾਡੇ ਕੋਲ ਆ ਗਿਆ। ਥੈਂਕ ਯੂ,
10: ਥੈਂਕ ਯੂ, ਥੈਂਕ ਯੂ।
2: ਹਾਂਜੀ ਹੈਲੋ,
11: ਹੈਲੋ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
11: ਹਾਂਜੀ, ਪਹਿਲੀ ਜਿਹੜੀ ਆ ਬੁਝਾਰਤ ਉਹਦਾ ਤਾਂ ਹੈਗਾ ਜੀ ਹਵਾ, ਜਿਹੜੀ ਆਪਾਂ ਵੇਖ ਆਉਂਦੀ ਆ ਵੇਖ ਨੀ ਸਕਦੇ।
2: ਅੱਛਾ ਜੀ,
11: ਤੇ ਦੂਜੀ ਦਾ ਵੀ ਦੱਸਾਂ ਜੇ?
2: ਦੱਸੋ, ਦੱਸੋ ਜੀ, ਦੱਸੋ।
11: ਦੂਜੀ ਲੱਗਦਾ ਵੀ ਜਿੱਦਾਂ ਜੀਭ ਆ ਟੰਗ ਆ,
2: ਹਾਂਜੀ
11: ਪੋਰ ਪੋਰ ਚ ਰਸ ਆ, ਤੇ ਵਿੰਗੀ ਟੇਢੀ ਘੁੰਮ ਜਾਂਦੀ ਜਿੱਦਣ ਮਰਜੀ।
2: ਠੀਕ ਹੈ ਜੀ, ਕੋਈ ਗੱਲ ਨੀ, ਤੁਹਾਨੂੰ ਦੱਸ ਦਿੰਦੇ ਜੀ 4488 ਤੁਹਾਡਾ ਨੰਬਰ ਆ। ਥੈਂਕ ਯੂ, ਥੈਂਕ ਯੂ,
11: ਓਕੇ ਜੀ।
2: ਨੈਕਸਟ ਕਾਲ, ਹੈਲੋ ਪ੍ਰੋਗਰਾਮ
12: ਤਕਰੀਬਨ ਰੋਜ਼ ਹੀ। ਹਾਂਜੀ
2: ਚਲੋ ਜਰੂਰ ਜੀ, ਨੈਕਸਟ ਟਾਈਮ ਜੇ ਬਫਲੋ ਹੋਏ ਤੁਹਾਨੂੰ ਜਰੂਰ ਮਿਲਾਂਗੇ। ਤੇ ਕੀ ਉੱਥੇ ਕੀ ਕਾਰੋਬਾਰ ਕੀ ਕਰਦੇ ਜੀ ਬਫਲੋ?
12: ਸਾਡਾ ਏਅਰਪੋਰਟ ਤੇ ਟੈਕਸੀ ਹੈ ਜੀ ਕੰਪਨੀ ਸਾਡੀ।
2: ਓਕੇ, ਫਿਰ ਤੁਸੀਂ ਤਾਂ ਅਮੈਰੀਕਨ ਚ ਆ, ਤੁਸੀਂ ਥੋੜਾ ਬਹੁਤਾ ਟਰੰਪ ਨੂੰ ਕਹਿ ਕੇ ਕੈਨੇਡਾ ਨਾਲ ਥੋੜਾ ਸੰਬੰਧ ਠੀਕ ਕਰਾਓ, ਕੰਮ ਕਾਰ ਚੱਲਣ, ਹੋਰ ਟੈਕਸੀ ਇੱਧਰ ਲੋਕ ਜਾਣ ਉੱਧਰ ਤੇ ਵਪਾਰ ਚੱਲੇ।
12: ਅਸੀਂ ਤਾਂ ਪਰਮਾਤਮਾ ਅੱਗੇ ਇਹ ਦੁਆ ਕਰਦੇ ਹਾਂ ਜੀ ਸਭ ਠੀਕ ਹੋਵੇ, ਪਰ ਹੁਣ ਜੋ ਬਸ ਪੋਲੀਟੀਸ਼ੀਅਨ ਜੋ ਕਰਦੇ ਆ ਤੁਹਾਨੂੰ ਪਤਾ ਹੀ ਉਹਨਾਂ ਦੇ ਪੇਰਾ ਸੋਚਦੇ ਆ
2: ਜੀ ਬਿਲਕੁਲ। ਔਰ ਜਵਾਬ ਆ ਦੱਸੋ, ਬੁਝਾਰਤ ਦਾ ਜਵਾਬ ਦਿਓ ਫਿਰ।
12: ਜਵਾਬ ਮੇਰਾ ਵੀ ਨੀਂਦ ਆ ਜੀ।
2: ਠੀਕ ਆ ਜੀ, ਤੇ ਆਪਾਂ ਜ਼ਰੂਰ ਦੱਸ ਦਿੰਦੇ ਤੁਹਾਨੂੰ ਜਿੱਦਾਂ ਵੀ ਹੋਇਆ। 3631 ਤੁਹਾਡਾ ਨੰਬਰ ਆਪਣੇ ਕੋਲ ਆ ਗਿਆ, ਥੈਂਕ ਯੂ ਸਰ। ਨੈਕਸਟ ਕਾਲ, ਹੈਲੋ ਹੈਲੋ,
12: ਜ਼ਰੂਰ ਦੱਸ ਦਿੰਦੇ ਤੁਹਾਨੂੰ
2: ਆਪਣੀ ਰੇਡੀਓ ਦੀ ਆਵਾਜ਼ ਜੀ ਆਪਣੇ ਜੀ ਜੀ ਨਿਗਾਹ। ਠੀਕ ਆ ਜੀ, ਆਪਾਂ ਦੱਸ ਦਿੰਦੇ ਜੀ ਤੁਹਾਨੂੰ ਵੀ, ਤੁਹਾਡਾ ਨੰਬਰ ਵੀ ਆ ਗਿਆ ਸਾਡੇ ਕੋਲ, ਜਿਹੜਾ ਜੋ ਵੀ ਸਹੀ ਹੋਇਆ ਜਵਾਬ ਦੱਸ ਦਿੰਦੇ। 9057990999 ਸਾਡਾ ਨੰਬਰ ਹੈ ਜੀ ਇਸ ਟਾਈਮ ਸਟੂਡੀਓ ਦਾ, ਔਰ ਲਾਈਨਾਂ ਸਾਰੀਆਂ ਤਕਰੀਬਨ ਫੁੱਲ ਹੈ। ਔਰ ਰਾਜਨ ਹੋਰੀ ਅੱਜ ਦਿਆਲ ਹੋਇਆ, ਕਹਿੰਦੇ ਜੀ 5 ਜਿਹੜੀਆਂ ਸਨ ਗਲਾਸਿਸ ਜਿਹੜੀਆਂ ਉਹ ਸ਼ਾਹ ਸਾਹਿਬ ਤੁਸੀਂ ਐਨਕਾਂ ਲੈਣ ਆਏ ਹੋ।
13: ਸਰ ਮੈਂ ਤੇ ਐਨਕਾਂ ਬਾਈ ਕਰਨੀਆਂ ਸਨ, ਤੁਹਾਨੂੰ ਪਤਾ ਹੀ ਹੋ ਬੜੀ ਦੇਰ ਦੇ। ਅੱਛਾ ਮੈਂ ਸੁਖੇ ਰੋਂ ਬੜੀ ਵਾਰੀ ਕਿਹਾ ਸੁਖ ਜੀ ਮੈਨੂੰ ਲੈ ਚਲੋ ਉੱਥੇ, ਮੈਂ ਐਨਕਾਂ ਬਾਈ ਕਰਨੀਆਂ, ਮੇਰੀ ਵਾਕਈ ਨਜ਼ਰ ਵੀਕ ਹੋ ਗਈ।
2: ਨਹੀਂ ਮੈਂ ਫਿਰ ਇਹਨਾਂ ਨੂੰ ਇੱਕ ਸਲਾਹ
13: ਉਂਗਲ ਲਾ ਕੇ ਲੱਗ ਜਾਣਾ,
2: ਡੰਡਾ ਲੈ ਕੇ ਫੜ ਕੇ।
13: ਤੇ ਸੁਖ ਜੀ ਕਹਿੰਦੇ ਨਹੀਂ, ਉਹਨਾਂ ਨੂੰ ਪਹਿਲੇ ਮੇਕ ਸ਼ੋਰ ਕਰਨਾ ਪਏਗਾ ਉੱਥੇ ਹੈਗੇ ਨਹੀਂ ਹੈਗੇ, ਅਗਰ ਹੈਗੇ ਤੇ ਫਿਰ ਜਾਈਏ, ਫਿਰ ਜ਼ਿਆਦਾ ਅੱਛਾ ਲੱਗੇਗਾ।
2: ਬਿਲਕੁਲ ਜੀ,
13: ਤੁਹਾਨੂੰ ਸਰ ਪੁੱਛ ਕੇ ਅਸੀਂ ਆਵਾਂਗੇ।
2: ਹਾਂਜੀ, 9057990999 ਤੇ ਲਾਈਨਾਂ ਸ਼ਾਹ ਸਾਹਿਬ ਸਾਰੀਆਂ ਪੈਕ ਨੇ, ਦੇਖਦੇ ਅਗਲੀ ਕਾਲ।
13: ਕੀ ਬਾਤ
2: ਜੀ ਜੀ, ਮਨਜੀਤ ਜੀ
14: ਜਵਾਬ ਦੇਣਾ ਸੀ, ਆਈ ਸੀ ਤਾਂ ਦੇਖੀ ਨੀ, ਉਹ ਫੋਨ ਕਾਲ ਹੋ ਸਕਦੀ।
2: ਓਕੇ ਠੀਕ ਹੈ
14: ਜੀ, ਕਿਉਂਕਿ ਫੋਨ ਕਾਲ ਆਉਂਦੀ ਆ, ਦਿਸਦੀ ਨੀ ਨਾ ਯਾਦ ਜਾਂਦੀ।
2: ਠੀਕ ਹੈ ਜੀ, ਦਿਖ ਪੈਂਦੀ ਜਦੋਂ ਅਗਲੇ ਮੋਹਰਿਓ ਕਿਸੇ ਮੇਰੇ, ਮੈਨੂੰ ਤਾਂ ਦਿਸ ਪੈਂਦੀ ਜਦੋਂ ਕੋਈ ਪੈਸੇ ਮੰਗਣ ਵਾਲੇ ਦਿਆ। ਠੀਕ ਹੈ ਜੀ, ਥੈਂਕ ਯੂ ਥੈਂਕ ਯੂ। ਅਗਲੀ ਕਾਲ ਜਗਦੀਪ ਜੀ, ਜੀ ਆਇਆਂ ਨੂੰ
15: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
15: ਹਾਂਜੀ ਪਹਿਲੀ ਵਾਰ ਦਾ ਆਨਸਰ ਹੈ ਜੀ ਨੀਂਦ, ਤੇ ਦੂਸਰੀ ਵਾਰੀ ਦਾ ਆਨਸਰ ਹੈ ਗੰਨਾ।
2: ਦੂਸਰੀ ਦਾ ਕੀ ਆਨਸਰ ਹੈ ਜੀ?
15: ਗੰਨਾ।
2: ਗੰਨਾ ਜੀ, ਓਕੇ
15: ਹਾਂਜੀ,
2: ਚਲੋ ਦੇਖ ਲੈਂਦੇ ਆ ਜੀ ਆਪਾਂ, ਰਾਜਨ ਹੁਣੀ ਦੱਸ ਦੇ ਕਿਹੜੀ ਕਿਹੜੀ ਦਾ ਜਵਾਬ ਕਿਹੜਾ ਸਹੀ ਹੈਗਾ ਤੇ ਫਿਰ ਆਪਾਂ ਦੱਸ ਦਿੰਦੇ। ਥੈਂਕ ਯੂ। 9057990999 ਸਾਡਾ ਨੰਬਰ ਹੈ। ਸ਼ਾਹ ਸਾਹਿਬ ਤੁਸੀਂ ਵੀ ਪਾਰਟਿਸਪੇਟ ਕਰਨਾ ਤਾਂ ਕਰ ਸਕਦੇ ਹੋ ਬੁਝਾਰਤ ਚ।
13: ਅੱਛਾ ਜੀ, ਦੱਸੋ ਜੀ।
2: ਬੜੀ ਸੌਖੀ, ਕਹਿੰਦੇ ਉਹ ਆਈ ਸੀ ਪਰ ਦੇਖੀ ਨੇ।
13: ਅੱਛਾ, ਇਹ ਸੋਚਣਾ ਪੈਣਾ, ਇਹ ਬੜੀ ਵਧੀਆ ਬੁਝਾਰਤ ਜੀ। ਤੇ ਬਿਲਕੁਲ, ਜੋ ਵੀ ਜਿਹਦੇ ਕੋਲ ਵੀ ਆਨਸਰ ਹੈਗਾ ਪਲੀਜ਼ ਲਾਜ਼ਮੀ ਕਾਲ ਕਰੋ 9057990999 ਤੇ ਕਾਲ ਕਰਕੇ ਦੱਸੋ, ਔਰ ਲੱਗਦਾ ਵੀ ਕਿਹੜਾ ਬੰਦਾ ਅੱਜ ਦਾ ਵਿਨਰ ਹੈ।
2: ਵਿਨਰ ਹੈ। ਤੇ ਇੱਕ ਹੋਰ ਨਾਲ ਪਾਈ ਸੀ ਹੋਰ ਬੁਝਾਰਤ, ਉਹ ਸੀਗੀ ਬਿੰਗੀ ਟੇਢੀ ਲੱਕੜੀ ਤੇ ਪੋਰੀ ਪੋਰੀ ਉਹਦੇ ਵਿੱਚ ਰਸ।
13: ਅੱਛਾ ਜੀ, ਕੀ ਬਾਤ ਹੈ। ਲੋ ਜੀ ਦੇਖ ਲੈਂਦੇ ਹਾਂ ਕਿੰਨੇ ਲੋਕ ਇਹਨੂੰ ਪਤਾ ਹੈ ਚੀਜ਼ਾਂ ਦਾ, ਤੇ ਕਾਲ ਕਰੋ ਜੀ 9057990999 ਤੇ ਕਾਲ ਕਰੋ ਜੀ
2: ਜੀ। ਔਰ ਮਨਪ੍ਰੀਤ ਜੀ ਤੁਸੀਂ ਜਵਾਬ ਦੇਣਾ ਜਾਂ ਕਿਵੇਂ, ਕਿ ਜਵਾਬ ਹੀ ਆ?
16: ਨਹੀਂ ਸੁਖੀ ਜੀ, ਬਹੁਤ ਵਧੀਆ ਸਾਰੇ ਜਵਾਬ ਦੇ ਰਹੇ ਨੇ, ਔਰ ਵਾਕਈ ਦੂਸਰੀ, ਚਲੋ ਪਹਿਲੀ ਦਾ ਤਾਂ ਸਾਰਿਆਂ ਨੂੰ ਪਤਾ ਕਿ ਅੱਖਾਂ 'ਚ ਨੀਂਦ ਆਉਂਦੀ ਹੈ ਪਰ ਦਿਸਦੀ ਨਹੀਂ ਆ, ਅੱਖਾਂ ਮੂਹਰੇ ਨੀਂਦ ਆਉਂਦੇ ਹੀ ਦੇਖੋ ਸਾਨੂੰ ਹਨੇਰਾ ਹੋ ਜਾਂਦਾ। ਤੇ ਦੂਜਾ ਜਿਹੜਾ ਗੰਨਾ, ਬਿਲਕੁਲ ਸਹੀ। ਤੇ ਸੁਖੀ ਜੀ ਇੱਕ ਪੁਰਾਣੀ ਬੁਝਾਰਤ ਹੋਰ ਵੀ ਇਹਦੇ ਨਾਲ, ਨਹੀਂ ਰਹਿਣ ਦਿਓ ਆਪਾਂ ਫਿਰ ਕਿਸੇ ਦਿਨ ਪਾਵਾਂਗੇ, ਉਹ ਵੀ ਏਦਾਂ ਦੀ ਆ।
2: ਚਲੋ ਠੀਕ ਹੈ ਜੀ, ਥੈਂਕ ਯੂ, ਦੇਖਦੇ ਜੀ ਅਗਲੀ ਕਾਲ। ਹੈਲੋ
17: ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ।
17: ਹਾਂਜੀ, ਇੱਕ ਦਾ ਨੀਂਦ ਆ ਤੇ ਇੱਕ ਦਾ ਗੰਨਾ।
2: ਠੀਕ ਹੈ ਜੀ, ਦੱਸ ਦਿੰਦੇ ਤੁਹਾਨੂੰ। ਠੀਕ ਹੈ ਜੀ, ਥੈਂਕ ਯੂ। ਹੈਲੋ ਜੀ ਜੀ ਜੀ
18: ਹੈਲੋ
2: ਜੀ ਸਰ, ਤੁਸੀਂ ਲਾਈਨ ਤੇ ਹੋ।
18: ਸੁਖੀ ਜੀ, ਤੁਹਾਨੂੰ ਰੇਡੀਓ ਵਤਨ ਦੂਰ ਦੇ ਪਿਆਰੇ ਸਤਿਕਾਰਯੋਗ ਸਰੋਤਿਆਂ ਨੂੰ ਨਿੱਘੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਲਾਲੀ ਜੀ। ਔਰ ਤੁਸੀਂ ਬੁਝਾਰਤ ਚ ਹਿੱਸਾ ਲੈਣਾ ਜਾਂ ਕਿ ਹੋਰ ਕੁਛ ਇਨਫੋਰਮੇਸ਼ਨ?
18: ਮੈਂ ਬੁਝਾਰਤ ਤੁਹਾਡੀ ਹੁਣੇ ਹੁਣੇ ਸੁਣੀ ਆ, ਬਹੁਤ ਦੂਰੋਂ ਮੈਂ ਸੁਣ ਰਿਹਾ, ਲਗਭਗ ਆਲਮੋਸਟ ਵੀ ਆਰ ਇਨ ਅਮੈਰੀਕਨ ਬਾਰਡਰ ਨੀਅਰ।
2: ਓ ਵਾਹ ਜੀ, ਫਿਰ ਥੋੜਾ ਪਰੇ ਨੂੰ ਜਾਇਓ, ਲੈ ਆਓ ਥੋੜਾ ਸਮਾਨ ਡਿਊਟੀ ਫ੍ਰੀ।
18: ਕਲੀਅਰ ਸੁਣ ਰਹੀ ਹੈ?
2: ਅੱਛਾ ਜੀ,
18: ਤੇ ਮੈਂ ਨਾਸਿਰ ਸਾਹਿਬ ਨੇ ਰਿਪੀਟ ਕੀਤੀ, ਤੁਸੀਂ ਬੋਲਿਆ ਕਿ ਆਈ ਨੀ ਪਰ ਦੇਖੀ, ਆਈ ਸੀ ਪਰ ਦੇਖੀ ਨੀ, ਮੈਨੂੰ ਤੇ ਮੌਤ ਲੱਗਦੀ ਆ ਉਹ।
2: ਓ ਬੱਲੇ, ਕਿਉਂ ਏਦਾਂ ਦਾ ਨਾਮ ਲੈਣਾ ਜੀ?
18: ਨਹੀਂ ਇਹ ਸੱਚ ਹੈ ਸਰ, ਇਟਸ ਅ ਯੂਨੀਵਰਸਲ ਟਰੁੱਥ, ਇਹਦੇ ਤੋਂ ਡਰਨ ਦੀ ਲੋੜ ਨੀ ਹੈ। ਰਾਈਟ, ਗੁਰੂ ਸਾਹਿਬ ਨੇ ਤਾਂ ਇਹਦੇ ਚ ਵੀ ਆਨੰਦ ਦੱਸਿਆ।
2: ਹਾਂਜੀ,
18: ਤੇ ਵੱਡਾ ਨੀ ਹਾਓ, ਇਹ ਬੁਝਾਰਤ ਤਾਂ ਕੁਝ ਵੀ ਹੋ ਸਕਦਾ।
2: ਹਾਂਜੀ,
18: ਤੇ ਰਹੀ ਗੱਲ ਉਹ ਟੇਢੀ ਮੇਢੀ ਲੱਕੜੀ ਵਾਲੀ ਗੱਲ, ਮੇਰੀ ਜਾਚੇ ਗੰਨਾ ਹੈ ਨਾ।
2: ਓਕੇ, ਗੰਨਾ ਤਾਂ ਸਿੱਧਾ ਹੁੰਦਾ ਵੈਸੇ।
18: ਨਹੀਂ ਉਹ ਹੁੰਦਾ ਬਿੰਗਾ ਬਿੰਗ ਤੜਿੰਗਾ ਹੀ ਆ ਉਹ ਸਾਰੀ ਹਾਂ ਠੀਕ ਹੈ ਤੁਹਾਡੀ ਗੱਲ ਪਰ ਗੰਨਾ ਵੀ ਹੈ ਤੇ ਉਹ ਦੂਸਰੀ ਗੱਲ ਭਾਈ ਸਾਹਿਬ ਪਹਿਲਾਂ ਦੇ ਗਏ ਸੀ ਮੈਂ ਉਹਨਾਂ ਤੇ ਆਪਣੀ ਨੀ ਕਰਦਾ ਜਲੇਬੀ ਵਾਲੀ ਗੱਲ ਵੀ ਹੋ ਸਕਦੀ ਹੈ
2: ਉਹ ਤਾਂ ਉਹ ਤਾਂ ਫਿਰ ਤੁਹਾਡੇ ਤੇ ਹੋ ਗਈ ਨਾ ਤੁਸੀਂ ਵੀ ਜਲੇਬੀ ਵਾਂਗੂ ਸਿੱਧੇ ਹੋ
18: ਸਰ ਹਰ ਬੰਦਾ ਹੀ ਇੱਥੇ ਅੱਜ ਦੇ ਯੁੱਗ ਚ ਹਰ ਬੰਦਾ ਜਲੇਬੀ ਵਾਂਗੂ ਸਿੱਧਾ
2: ਜੀ
18: ਕਦੇ ਟੋਕੇ ਦੇਖੋ ਤੁਸੀਂ
2: ਅੱਛਾ ਤੇ ਲਾਲੀ ਜੀ ਥੋੜੀ ਜਿਹੀ ਗੱਲ ਹੋਰ ਆਪਾਂ ਕਰ ਲਈਏ ਰੀਅਲ ਸਟੇਟ ਸੰਬੰਧੀ ਵੀ ਕੋਈ ਲਿਸਟਿੰਗ ਅਗਰ ਜੇ ਸ਼ੇਅਰ ਕਰਨਾ ਚਾਹੋ
18: ਪਲੀਜ਼ ਪਲੀਜ਼ ਸਰ ਉਹ ਜ਼ਰੂਰੀ ਹੈ ਕਰਨੀ ਆ ਮੈਨੂੰ ਤੇ ਆਇਆ ਸੀ ਤੁਸੀਂ ਬਿਜ਼ੀ ਹੋ ਬਟ ਆਈ ਵਿਲ ਟੇਕ 2 ਮਿੰਟਸ
2: ਹਾਂਜੀ
18: ਆਪਣੇ ਕੋਲ ਕਿਚਨਰ ਦੇ ਵਿੱਚ ਬਹੁਤ ਸੋਹਣੀ ਇੱਕ ਪ੍ਰਾਪਰਟੀ ਹੈ ਇਟਸ ਅ ਫ੍ਰੀ ਹੋਲਡ ਟਾਊਨ ਹਾਊਸ 1850 ਸਕੁਅਰ ਫੀਟ ਦਾ 4 ਬੈਡਰੂਮ ਨੇ 4 ਵਾਸ਼ਰੂਮ ਨੇ 2 ਬੈਡਰੂਮ ਦੀ ਉਹਦੇ ਚ ਬੇਸਮੈਂਟ ਆ ਵਿਦ ਸੈਪਰੇਟ ਕਿਚਨ ਐਂਡ ਲਾਂਡਰੀ ਉਹਦੇ ਚ ਇੱਕ ਖਾਸੀਅਤ ਹੈ ਉਹਦੇ ਗਰਾਊਂਡ ਫਲੋਰ ਤੇ ਇੱਕ ਵਾਸ਼ਰੂਮ ਪੂਰਾ ਫੁੱਲ ਵਾਸ਼ਰੂਮ ਬਣਿਆ ਹੋਇਆ ਜੀ ਇਸ ਪ੍ਰਾਪਰਟੀ ਦਾ ਇਹ ਫਾਇਦਾ ਹੈਗਾ ਅਗਰ ਘਰ ਦੇ ਵਿੱਚ ਕੋਈ ਬਜ਼ੁਰਗ ਕਪਲ ਹੈ ਜਾਂ ਕੋਈ ਡਿਸੇਬਲ ਪਰਸਨ ਹੈ ਰੱਬ ਨਾ ਕਰੇ ਤੇ ਬਹੁਤ ਵਧੀਆ ਪ੍ਰਾਪਰਟੀ ਹੈ ਉਹਨਾਂ ਵਾਸਤੇ ਫ੍ਰੀ ਹੋਲਡ ਹੈ ਜੀ ਕਸਟੋਗਾ ਕਾਲਜ ਦੇ ਬਿਲਕੁਲ ਨੇੜੇ ਆ 401 ਦੇ ਬਿਲਕੁਲ ਨੇੜੇ ਹੈਗੀ ਹੈ ਔਰ ਬੜੀ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਫ੍ਰੀ ਹੋਲਡ 1850 ਸਕੁਅਰ ਫੀਟ ਦਾ ਟਾਊਨ ਹਾਊਸ ਕਿਚਨਰ ਦੇ ਵਿੱਚ ਮਿਲ ਸਕਦਾ ਹੈਗਾ ਤੁਸੀਂ ਨੰਬਰ ਦਿਓਗੇ ਆਪਣੀ ਟੀਮ ਦੇ ਉਹ ਮੈਂ ਇੱਕ ਪ੍ਰਾਪਰਟੀ ਹੋਰ ਦੱਸ ਦਿੰਦਾ
2: ਜੀ 416-881-7070
18: 25 ਫੀਟ ਫਰੰਟ ਹੈ ਉਹਦਾ ਔਰ 433 ਫਿੱਟ ਦੀ ਡੈਪਥ ਦਾ ਇਹ ਲੋਟ ਹੈ ਘਰ ਬਣਿਆ ਹੋਇਆ ਇਹਦੇ ਚ ਲੀਗਲ 3 ਬੈਡਰੂਮ ਦੀ ਬੇਸਮੈਂਟ ਬਣੀ ਹੋਈ ਹੈ $6,700 ਰੈਂਟ ਆ ਰਿਹਾ ਇਸ ਪ੍ਰਾਪਰਟੀ ਇਹ ਪ੍ਰਾਪਰਟੀ ਹੈਗੀ ਹੈ ਜੀ ਕ੍ਰੈਡਿਟ ਵਿਊ ਤੇ ਜਿਹੜਾ ਐਲਡੋਰਾਡੋ ਪਾਰਕ ਆ ਉਹਦੇ ਨਜ਼ਦੀਕ ਇਸ ਪ੍ਰਾਪਰਟੀ ਦੀ ਬਿਊਟੀ ਇਹ ਹੈਗੀ ਹੈ ਜੀ ਇਹਦੇ ਨਕਸ਼ੇ ਬਣੇ ਹੋਏ ਨੇ ਸਰਵੇ ਹੋਏ ਹੋਏ ਨੇ ਅਗਰ ਤੁਸੀਂ ਇਹਦੇ ਚ ਕਸਟਮਾਈਜ਼ ਘਰ ਬਣਾਉਣਾ ਚਾਹੁੰਦੇ ਹੋ ਪ੍ਰਾਪਰਟੀਜ਼ ਅਵੇਲੇਬਲ ਤੁਸੀਂ ਇਸ ਨੂੰ ਸੈਵਰੈਂਸ ਕਰਾ ਕੇ 2 ਇਹਦੇ ਯੂਨਿਟ ਬਣਾ ਸਕਦੇ ਹੋ ਇੱਕ ਯੂਨਿਟ ਵੇਚ ਕੇ ਤੁਸੀਂ ਆਪਣਾ ਘਰ ਫ੍ਰੀ ਹੋਲਡ ਮਤਲਬ ਫ੍ਰੀ ਦੇ ਵਿੱਚ ਬਣਾ ਸਕਦੇ ਹੋ ਸੋ ਇਹਦਾ ਮਜ਼ਾ ਹੀ ਮਜ਼ਾ ਪ੍ਰਾਪਰਟੀ ਦਾ ਜੇ ਤੁਸੀਂ ਸ਼ੌਕੀਨ ਹੋ ਕਸਟਮ ਘਰ ਬਣਾਉਣ ਦੇ ਉੱਤੇ ਸੋ ਇਹਨਾਂ ਦੋਨਾਂ ਪ੍ਰਾਪਰਟੀਜ਼ ਦੇ ਲਈ ਸੁੱਖੀ ਜੀ ਮੈਂ ਉਦਾਂ ਆਪਣਾ ਨੰਬਰ ਵੀ ਬੋਲ ਦਿੰਦਾ 416-500-9331 416-593-3131 ਤੇ ਆਪਣੀ ਟੀਮ ਦਾ ਨੰਬਰ ਤੁਸੀਂ ਦੱਸ ਦਿੰਦੇ ਹੋ
2: 416-881-7070 ਥੈਂਕ ਯੂ
18: 881-7070
2: ਤੇ ਸਾਨੂੰ ਕਾਲ ਕਰ ਸਕਦਾ ਹੈ ਹੈਵ ਅ ਵੰਡਰਫੁਲ ਡੇ ਸਰ ਥੈਂਕ ਯੂ ਸਰ ਥੈਂਕ ਯੂ ਜੀ ਔਰ ਅਗਲੀ ਲਾਈਨ ਤੇ ਜਾਣੇ ਜੀ ਜੀਆਂ ਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ
19: ਜਿਹੜੀ ਪਹਿਲੀ ਵੀ ਆਸਾ ਵੀ ਆਈ ਦੇਖੀ ਨਹੀਂ ਉਹ ਹੈਗੀ ਆ ਯਾਦ ਕਿਸੇ ਦੀ ਯਾਦ ਹੋਣੀ
2: ਵਾਹ ਤਾਂ ਕੋਈ ਆਈ ਪੁਰਾਣੀ ਯਾਦ ਭਾਜੀ
19: ਹਾਂਜੀ
2: ਕੋਈ ਯਾਦਾਂ ਪੁਰਾਣੀਆਂ ਕਾਲਜ ਦੀਆਂ ਸਕੂਲ ਦੀਆਂ
19: ਮਤਲਬ ਨਹੀਂ ਜੀ ਮੈਂ ਤਾਂ ਰੇਸਾ ਦਾ ਪ੍ਰੋਗਰਾਮ ਬਹੁਤ ਯਾਦ ਕਰਦਾ ਨਾ ਬੈਕ ਇਨ ਜੋ 89.5 ਤੇ ਹੁੰਦਾ ਹੁੰਦਾ
2: ਅੱਛਾ ਅੱਛਾ ਠੀਕ
19: ਹੈ ਬੜੀਆਂ ਫਨੀ ਗੱਲਾਂ ਕਰਦੇ ਹੁੰਦੇ ਸੀ ਨਾ
2: ਚਲੋ ਕੋਈ ਨਹੀਂ ਠੀਕ ਹੈ ਜੀ
19: ਤੇ ਜੇ ਦੂਸਰਾ ਹੈਗਾ ਆ ਉਹ ਮੇਰਾ ਅੰਦਰ ਥੋੜਾ ਡਿਫਰੈਂਟ ਹੋ ਗਿਆ ਕਿ ਹਿਊਮਨ ਬਾਡੀ ਜਿਹੜੀ ਆਪਣੀ ਹੈ ਨਾ ਵੀ ਲੱਕੜ ਦੀ ਬਾਡੀ ਆਪਣੀ ਸਾਰੀ ਅੰਦਰ ਹਨਾ ਤੇ ਉਹ ਚ ਆਪਣਾ ਖੂਨ ਜਿਹੜਾ ਆਪਣਾ ਰਸ ਜਿਹੜਾ ਕੁਝ ਵੀ ਕਹਿ ਲਓ
2: ਕੁਛ ਵੀ
19: ਇੰਜੋਏ ਕਰਦੇ ਪਏ ਕੋਈ ਆਪਾਂ ਕੰਪੀਟੀਸ਼ਨ ਨਹੀਂ
2: ਲੜ ਰਹੇ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਜੀ ਜੁੜਿਓ ਤੁਸੀਂ ਵਤਨ ਨੂੰ ਦੂਰ ਦੇ ਨਾਲ ਜੀ ਅਸਤਮ

0: ਜੀ ਦੋਸਤੋ, ਵਾਕਈ ਜ਼ਿੰਦਗੀ ਦੇ ਰੰਗ ਹੈ, ਅੱਜ ਹੋਰ ਤੇ ਕੱਲ ਨੂੰ ਕੁਛ ਹੋਰ, ਤੇ ਬਹੁਤ ਸਾਰੇ ਤੁਹਾਡੇ ਕਾਲ ਆਏ, ਬਹੁਤ ਬਹੁਤ ਧੰਨਵਾਦ ਆ। ਰਾਜਨ ਜੀ ਤੁਹਾਡਾ ਵੀ ਧੰਨਵਾਦ, ਤੁਸੀਂ ਜਿਹੜਾ ਗਿਫਟ ਉਹਨਾਂ ਨੂੰ ਦਿੱਤਾ। ਔਰ ਕਿਰਨ ਜੀ, ਕਿਹੜੇ ਕਿਹੜੇ ਵਿਨਰ ਨੇ ਉਹ ਤੁਸੀਂ ਥੋੜਾ ਜਿਹਾ ਦੱਸ ਦਿਓ।
1: ਪਹਿਲੇ ਤਾਂ ਹੈਗੇ ਆ ਜਤਿੰਦਰ ਮਾਨ ਜੀ, ਤੇ ਦੂਜੇ ਜਿਹੜੇ ਹੈਗੇ ਆ ਉਹ ਉਹਨਾਂ ਦਾ ਹੈਗਾ 3787 ਜਿਹੜਾ ਜੀ ਐਂਡਿੰਗ ਨੰਬਰ ਹੈਗਾ ਆ, ਔਰ ਇੱਕ ਹੈਗਾ 7321 ਤੇ ਇੱਕ ਹੈਗੇ ਆ 3631 ਜਿਹਨਾਂ ਦਾ ਐਂਡਿੰਗ ਨੰਬਰ ਹੈਗਾ, ਉਹ ਜਿਹੜੀ ਜੀ ਕਾਲ ਕਰਕੇ
0: ਰਾਜਨ ਜੀ ਹੋਰਾਂ ਦੀ ਕੋਲ ਸ਼ਾਪ ਤੇ ਜਾ ਕੇ ਆਪਣਾ ਗਿਫਟ ਲੈ ਲੈਣ। ਰਾਜਨ ਜੀ ਹੁਣ ਜਵਾਬ ਦੱਸ ਦਿਓ ਕੀ ਜੀ ਸਹੀ ਜਵਾਬ।
2: ਸੋ ਜੀ ਪਹਿਲੇ ਦਾ ਹੈਗਾ ਸੀ ਆਨਸਰ ਨੀਂਦ।
0: ਅੱਛਾ, ਨੀਂਦ।
2: ਤੇ ਦੂਜੇ ਦਾ ਆਨਸਰ ਸੀ ਜੀ ਜਲੇਬੀ।
0: ਵਾਹ ਜੀ ਵਾਹ। ਅੱਛਾ, ਆਈ ਸੀ ਪਰ ਦੇਖੀ ਨੀ, ਹੈ ਨਾ। ਕਈ ਵਾਰੀ ਮੇਰੇ ਵਰਗੇ ਨੂੰ ਆਉਂਦੀ ਨੀ ਸਾਰੀ ਰਾਤ, ਨੀਂਦ ਹੀ ਨੀ ਆਉਂਦੀ, ਪਾਸੇ ਮਾਰ ਮਾਰ ਕੇ ਰਾਤ ਕੱਢੀ ਦੀ। ਸੋ ਬਹੁਤ ਧੰਨਵਾਦ ਤੁਹਾਡਾ,
2: ਤੁਸੀਂ ਆਪਣੇ। ਸੋ ਜਿਹੜੇ ਹੈਗੇ ਨੇ ਸਰੋਤੇ ਸਾਡੇ ਕੋਲ, ਸਾਡੇ ਸਟੋਰ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਉੱਥੇ ਆ ਕੇ ਗਿਫਟ ਲੈ ਸਕਦੇ ਨੇ। ਨੰਬਰ ਇੱਕ ਵਾਰੀ ਫਿਰ ਦੱਸਣਾ ਚਾਹਾਂਗਾ, ਸਾਡੇ ਸਟੋਰ ਦਾ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
0: ਬਹੁਤ ਬਹੁਤ ਧੰਨਵਾਦ ਜੀ। ਔਰ ਐਡਰੈਸ ਦੱਸ ਦਿਓ ਇੱਕ ਵਾਰੀ।
2: ਬਿਲਕੁਲ ਜੀ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਸਪੈਕਸ ਐਕਸਪ੍ਰੈਸ ਸਟੋਰ ਹੈ ਜੀ। ਇਹ ਕੈਨੇਡੀ ਐਂਡ ਸਟੀਲਸ ਕਹਿ ਲਓ ਜਾਂ ਫੋਰਟਨ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ ਦੇ ਦਾ 905-460-8888, 905-460-8888।
0: ਥੈਂਕ ਯੂ ਜੀ ਤੋਹਫਿਆਂ ਦੇ ਲਈ। ਔਰ ਆਪਾਂ ਥੋੜੀ ਦੇਰ ਬਾਅਦ ਥੋੜੀ ਜਿਹੜੀ ਡੀਲ ਤੁਹਾਡੀ ਚੱਲ ਰਹੀ ਉਹਦੀ ਜਾਣਕਾਰੀ ਵੀ ਦੇਵਾਂਗੇ। ਸ਼ਾਹ ਸਾਹਿਬ, ਤੁਸੀਂ ਕੀ ਅੱਜ ਖੁਸ਼ਖਬਰੀ ਲੈ ਕੇ ਆਏ?
3: ਦੇਖੋ ਜੀ, ਖੁਸ਼ਖਬਰੀ ਹੈ ਕਮਰਸ਼ੀਅਲ ਮੋਰਗੇਜ ਕਿਸੇ ਤਰ੍ਹਾਂ ਦੀ ਹੋਵੇ, ਹੋਟਲ ਲੈਣਾ, ਮੋਟਲ ਲੈਣਾ, ਗੈਸ ਸਟੇਸ਼ਨ, ਪਲਾਜ਼ਾ, ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਜਾਂ ਆਲਰੇਡੀ ਤੁਹਾਡੇ ਕੋਲ ਕਮਰਸ਼ੀਅਲ ਮੋਰਗੇਜ ਉਹਨੂੰ ਰੀਫਾਈਨਾਂਸ ਕਰਕੇ ਪੈਸੇ ਕਰਨਾ ਚਾਹੁੰਦੇ ਹੋ, ਤੇ ਸਾਨੂੰ ਲਾਜ਼ਮੀ ਕਾਲ ਕਰੋ। ਅਸੀਂ ਪਿਛਲੇ 27 ਸਾਲਾਂ ਤੋਂ ਅਸੀਂ ਕਮਰਸ਼ੀਅਲ ਮੋਰਗੇਜ ਕਰ ਰਹੇ ਹਾਂ, ਰੈਜੀਡੈਂਸ਼ੀਅਲ ਮੋਰਗੇਜ ਕਰ ਰਹੇ ਹਾਂ, ਲੋਨਸ ਕਰ ਰਹੇ ਹਾਂ, ਲਾਈਨਸ ਕਰ ਰਹੇ ਹਾਂ, ਤੇ ਤੁਸੀਂ ਸਾਨੂੰ ਲਾਜ਼ਮੀ ਇੱਕ ਵਾਰੀ ਕਾਲ ਕਰੋ ਤਾਂ ਕਿ ਅਸੀਂ ਤੁਹਾਨੂੰ ਦੱਸੀਏ ਕਿਵੇਂ ਤੁਸੀਂ ਕਮਰਸ਼ੀਅਲ ਮੋਰਗੇਜ ਕਰਵਾ ਸਕਦੇ ਹੋ ਆਸਾਨੀ ਨਾਲ। ਹੁਣ ਅੱਜ ਵੀ ਸੁੱਖੀ ਜੀ ਅਪਰੂਵਲ ਲੈ ਕੇ ਬੈਠਾ ਆ ਆਪਣੇ ਹੱਥੀ ਚ, ਉਹ ਤੁਹਾਨੂੰ ਦਿਖਾਣ ਆਇਆ ਵੀ ਤੁਹਾਨੂੰ ਲੱਗੇ ਵੀ ਵਾਕਈ ਕੰਮ ਹੁੰਦੇ ਪਏ ਨੇ। ਇੱਕ ਕੰਮ ਬਹੁਤ ਕਿਸੇ ਦਾ ਫਸਿਆ ਸੀ,
0: ਮੈਨੂੰ ਕਾਹਦੇ ਦਿਖਾਉਣੀ, ਸਰੋਤਿਆਂ ਨੂੰ, ਦਰਸ਼ਕਾਂ ਨੂੰ ਦੱਸੋ।
3: ਰੇਡੀਓ ਦੇ ਫੋਟੋ ਨਹੀਂ ਵੇਖ ਸਕਦੇ ਤੁਸੀਂ, ਵੇਖ ਕੇ ਦੱਸ ਦਿਓ ਉਹਨਾਂ ਨੂੰ।
0: ਅੱਛਾ, ਮੇਰੇ ਤੇ ਵਿਸ਼ਵਾਸ ਕਰ ਲਓ।
3: ਹਾਂ, ਵਿਸ਼ਵਾਸ ਤੁਹਾਡੇ ਤੇ ਕਰ ਦੇਣ, ਤੇ ਉਹ ਇਸ ਵਾਸਤੇ ਜਿਹੜਾ ਨਾ, ਤੁਸੀਂ ਅਗਰ ਵਾਕਈ ਚਾਹੁੰਦੇ ਹੋ ਕਮਰਸ਼ੀਅਲ ਮੋਰਗੇਜ ਕਿਸੇ ਤਰ੍ਹਾਂ ਦੀ ਕਰਾਣੀ, ਤੇ ਸਾਨੂੰ ਕਾਲ ਕਰੋ 647-747-9000, 647-747-9000 ਤੇ ਕਾਲ ਕਰ ਸਕਦੇ ਹੋ। ਔਰ ਕੋਈ ਵੀ ਤੁਸੀਂ ਬਿਜ਼ਨਸ, ਜੇਕਰ ਬਿਜ਼ਨਸ ਬੈਟਰ ਕਰਨਾ ਚਾਹੁੰਦੇ ਹੋ, 2 ਮਿਲੀਅਨ ਤੱਕ ਤੁਹਾਨੂੰ ਅਸੀਂ ਬਿਜ਼ਨਸ ਲਾਈਨ ਵੀ ਦਵਾ ਸਕਦੇ ਹਾਂ। ਅੱਜ ਕੱਲ੍ਹ ਟਰੱਕਿੰਗ ਬਿਜ਼ਨਸ ਲਾਈਨ ਨਹੀਂ ਲੱਭਦੀ ਪਈ ਕੋਈ ਵੀ, ਉਹਨੂੰ ਛੱਡ ਕੇ ਟਰੱਕਿੰਗ ਬਿਜ਼ਨਸ ਕੋਈ ਕਿਸੇ ਤਰ੍ਹਾਂ ਦੇ ਤੁਸੀਂ ਬਿਜ਼ਨਸ ਹੋ, ਅਸੀਂ ਬਿਜ਼ਨਸ ਲਾਈਨ ਵੀ ਦਵਾ ਦਿੰਦੇ ਹਾਂ। ਫਿਰ ਉਹਦੇ ਨਾਲ ਨਾਲ ਤੁਸੀਂ ਕੋਈ 5 ਲੱਖ ਤੱਕ ਕੋਈ ਬਿਜ਼ਨਸ ਸਟਾਰਟ ਕਰਨਾ, ਕੋਈ ਵੀ ਤੁਸੀਂ ਕੋਈ ਇੰਡਸਟਰੀ ਲਗਾਉਣਾ ਚਾਹੁੰਦੇ ਹੋ, ਕੋਈ ਤੁਸੀਂ ਮਸ਼ੀਨ ਬਾਏ ਕਰਨਾ ਚਾਹੁੰਦੇ ਹੋ, ਲੇਜ਼ਰ ਮਸ਼ੀਨ ਬਾਏ ਕਰਨਾ ਚਾਹੁੰਦੇ, ਕਿਉਂਕਿ ਬਿਊਟੀ ਪਾਰਲਰ ਵਗੈਰਾ ਕਾਫੀ ਖੁੱਲ੍ਹੇ ਬੈਠੇ ਨੇ, ਉਹ ਲੇਜ਼ਰ ਮਸ਼ੀਨਾਂ ਬਾਏ ਕਰਨਾ ਚਾਹੁੰਦੀਆਂ ਲੇਡੀਜ਼, ਤੇ ਅਗਰ ਤੁਹਾਨੂੰ ਕੋਈ ਲੇਜ਼ਰ ਮਸ਼ੀਨ ਬਾਏ ਕਰਨੀ ਹੈ ਜਾਂ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਫਰੈਂਚਾਈਜ਼ ਬਾਏ ਕਰਨੀ ਹੈ, ਕੋਈ ਤੁਸੀਂ ਚੱਲਦਾ ਚਲਾਇਆ ਬਿਜ਼ਨਸ ਬਾਏ ਕਰਨਾ, 5 ਲੱਖ ਤੱਕ ਬੜੀ ਆਸਾਨੀ ਨਾਲ ਤੁਹਾਨੂੰ ਦਵਾ ਸਕਦੇ ਹਾਂ। ਕਾਲ ਕਰੋ 647-741-9000। ਔਰ ਮਾਵਾਂ ਧੀਆਂ ਭੈਣਾਂ ਵਾਸਤੇ ਖੁਸ਼ਖਬਰੀ ਆਇਆ ਵੇ, 50,000 ਤੋਂ ਲੈ ਕੇ 1 ਲੱਖ ਤੱਕ, 50,000 ਤੋਂ ਲੈ ਕੇ 1 ਲੱਖ ਤੱਕ ਤੁਹਾਨੂੰ ਅਗਰ ਲੋਨ ਚਾਹੀਦਾ, ਉਹਦੇ ਵੀ ਕਾਲ ਕਰੋ। ਕੋਈ ਵੀ ਤੁਸੀਂ ਬਿਜ਼ਨਸ ਘਰੋਂ ਬੈ ਕੇ ਅਗਰ ਰਨ ਕਰਨਾ ਚਾਹੁੰਦੇ ਹੋ, ਤੇ ਤੁਸੀਂ ਆਪਣਾ ਅਗਰ ਤੁਹਾਡਾ ਕ੍ਰੈਡਿਟ ਸਹੀ ਹੈ ਤੇ ਕਾਲ ਜ਼ਰੂਰ ਕਰੋ। ਅੱਜ ਕੱਲ੍ਹ ਇਹ ਲੋਕ ਸੋਚ ਕੇ ਬਹਿ ਗਏ ਨੇ, ਦੁਖੀ ਹੋ ਗਏ ਨੇ, ਪਤਾ ਨਹੀਂ ਪੈਸੇ ਲੱਭਣੇ ਨਹੀਂ ਲੱਭਣੇ, ਪੈਸੇ ਲੱਭਦੇ ਨੇ, ਸਿਰਫ ਤੁਸੀਂ ਰਾਈਟ ਪਰਸਨ ਕੋਲ ਜਾਣਾ। ਉੱਥੇ ਤੁਹਾਨੂੰ ਅਗਰ ਸਾਡੇ ਕੋਲ ਤੁਸੀਂ ਆਓਗੇ, ਤੁਹਾਨੂੰ ਅਸੀਂ ਪੂਰੀ ਤਸੱਲੀ ਕਰਾਂਗੇ, ਮੇਕ ਸ਼ੋਰ ਕਰਾਂਗੇ, ਤੁਹਾਨੂੰ ਅਸੀਂ ਗਰੰਟੀ ਇਹ ਕਰਨੇ ਆ, ਤੁਹਾਡਾ ਅਗਰ ਕ੍ਰੈਡਿਟ ਸਹੀ ਹੈ ਅਸੀਂ ਕੋਈ ਨਾ ਕੋਈ ਵੇਖ ਕੱਢਾਂਗੇ ਤੁਹਾਨੂੰ ਪੈਸੇ ਕਿਵੇਂ ਦਵਾ ਸਕਦੇ ਹਾਂ। ਪੈਸੇ ਦਵਾਉਣ ਦੇ ਕਈ ਤਰੀਕੇ ਹੈਗੇ ਨੇ, ਸਿਰਫ ਵੇ ਕੱਢਣਾ ਹੁੰਦਾ ਹੈ, ਔਰ ਉਹ ਵੇ ਉਦੋਂ ਹੀ ਨਿਕਲਦਾ ਜਦੋਂ ਤੁਹਾਡੀ ਪ੍ਰੈਕਟਿਸ ਹੋਵੇ, ਤੁਸੀਂ ਕੰਮ ਕਰਦੇ ਹੋ ਕਾਫੀ ਸਾਲਾਂ ਤੋਂ, ਤੁਹਾਨੂੰ ਸਮਝ ਬੂਝ ਹੋਵੇ। ਤੇ ਸਾਨੂੰ ਰੱਬ ਦੀ ਬੜੀ ਮਿਹਰਬਾਨੀ, 27 ਸਾਲ ਹੋ ਗਏ ਇਸ ਕੰਮ ਵਿੱਚ, ਔਰ ਬਹੁਤ ਸਾਰੇ ਕਲਾਇੰਟਸ, ਮੈਂ ਉਹਦਾ ਹਿਸਾਬ ਲਗਾਉਣਾ ਨਾ, ਓਵਰ 1000 ਨਵੇਂ ਬਿਜ਼ਨਸ ਮੈਂ ਸਟਾਰਟ ਕਰਾ ਕੇ ਦਿੱਤੇ
0: ਨੇ,
3: 1000 ਤੋਂ ਜ਼ਿਆਦਾ ਬਿਜ਼ਨਸ ਨਵੇਂ ਸਟਾਰਟ ਕਰਕੇ ਦਿੱਤੇ ਨੇ। ਗਲਾਸਿਸ ਦੇ ਬਿਜ਼ਨਸ ਅਗਰ ਕਿਸੇ ਨੇ ਓਪਨ ਕਰਨੇ ਨੇ, ਕਿਸੇ ਨੇ ਐਂਕਾਂ ਵੇਚਣੀਆਂ, ਕਿਸੇ ਨੇ ਕੋਈ ਵੀ ਬਿਜ਼ਨਸ ਸਟਾਰਟ ਕਰ ਸਕਦੇ ਹੋ, ਗਰੋਸਰੀ ਸਟੋਰ ਕਰ ਸਕਦੇ ਹੋ, ਰੈਸਟੋਰੈਂਟ ਕਰ ਸਕਦੇ ਹੋ, ਤੇ ਉਹਦੇ ਵਾਸਤੇ ਕਾਲ ਕਰੋ 647-741-9000। ਬਹੁਤ ਸ਼ੁਕਰੀਆ, 647-741-9000 ਤੇ ਕਾਲ ਕਰ ਸਕਦੇ ਜੀ।
0: ਬਿਲਕੁਲ ਜੀ, ਕੋਈ ਬਿਜ਼ਨਸ ਖੋਲਣ ਦੇ ਲਈ ਤੁਹਾਨੂੰ ਜਗ੍ਹਾ ਚਾਹੀਦੀ ਹੈ, ਤੇ ਫਿਰ ਸਾਡੀ ਟੀਮ ਨਾਲ ਗੱਲ ਕਰ ਲੈਣੀ ਹੈ। ਅਸੀਂ ਤੁਹਾਨੂੰ ਲੀਜ਼ ਤੇ ਵੀ ਲੈ ਕੇ ਦੇ ਸਕਦੇ ਹਾਂ, ਬਾਏ ਵੀ ਕਰਕੇ ਦੇਖ ਸਕਦੇ ਹਾਂ ਯੂਨਿਟ ਵਗੈਰਾ, ਜਿਸ ਵੀ ਏਰੀਏ ਦੇ ਵਿੱਚ ਆਉਂਦੇ ਹੋ, ਬ੍ਰੈਂਪਟਨ ਚ, ਮਿਸਾਗਾ ਦੇ ਵਿੱਚ, ਮਾਰਖਮ ਚ, ਲੰਡਨ ਚ, ਕਿਚਨਰ ਚ, ਨਾਗਰਾ, ਜਿੱਥੇ ਵੀ ਚਾਹੁੰਦੇ ਹੋ, ਸਾਡੀ ਟੀਮ ਤੁਹਾਡੀ ਹੈਲਪ ਕਰੇਗੀ। ਨੰਬਰ ਹੈ 416-881-7070, 416-881-7070। ਇਸ ਤੋਂ ਇਲਾਵਾ ਜੀ, ਕੁਇਕ ਇੱਕ ਫਿਕਸ ਮਾਸਟਰ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ। ਅਗਰ ਤੁਸੀਂ ਕਿਸੇ ਤਰੀਕੇ ਦਾ ਕੋਈ ਵੀ ਤੁਹਾਡਾ ਇਲੈਕਟ੍ਰੋਨਿਕ ਦਾ ਸਮਾਨ ਹੈ ਜਿਹਦੇ ਵਿੱਚ ਉਹ ਫਰਿੱਜ, ਸਟੋਵ ਹੋ ਸਕਦਾ, ਮਾਈਕ੍ਰੋਵੇਵ ਹੋ ਸਕਦਾ, ਵਾਸ਼ਰ ਹੋ ਸਕਦੀ ਹੈ, ਡਰਾਇਰ ਹੋ ਸਕਦੀ ਆ, ਉਹ ਕੰਮ ਕਰਨ ਤੋਂ ਰੁਕ ਗਈ ਆ, ਨਾ ਕਰ ਰਹੀ ਆ, ਖਰਾਬ ਹੈ, ਤੇ ਉਹਨੂੰ ਘਰ ਆ ਕੇ ਤੁਹਾਡੇ ਠੀਕ ਕਰ ਦਿੰਦੇ ਨੇ ਕੁਇਕ ਫਿਕਸ ਮਾਸਟਰ ਵਾਲੇ। ਔਰ ਜੇਕਰ ਤੁਸੀਂ ਟੀਵੀ ਵਗੈਰਾ ਇੰਸਟਾਲ ਕਰਵਾਉਣਾ ਜਾਂ ਹੋਰ ਵੀ ਕੋਈ ਹੈਲਪ ਚਾਹੀਦੀ ਆ, ਉਹ ਵੀ ਕਰਦੇ ਨੇ, ਉਹਨਾਂ ਦੀ ਟੀਮ ਆਸ ਪਾਸ ਤੁਹਾਡੇ ਹਰ ਸ਼ਹਿਰ ਦੇ ਵਿੱਚ ਆ। ਨੰਬਰ ਬੜਾ ਈਜ਼ੀ ਆ, 905-226-2425, 905-226-2425 ਤੇ ਗੱਲ ਕਰ ਸਕਦੇ
1: ਜੀ। ਔਰ ਅੱਜ ਦਾ ਪ੍ਰੋਗਰਾਮ ਜਿੱਦਾਂ ਕਿ ਅਸੀਂ ਜਿਹੜੀ ਜਿਹਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਈ ਸੀ, ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ, ਤੁਸੀਂ ਗੱਡੀਆਂ ਦੀ ਇੰਸ਼ੋਰੈਂਸ, ਘਰਾਂ ਦੀ ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਆ, ਤੇ ਬਿਲਕੁਲ ਸਾਡੇ ਸਰੋਤੇ ਜਿਹੜਾ ਜੀ ਉਹਨਾਂ ਦੀਆਂ ਸੇਵਾਵਾਂ ਲੈ ਸਕਦੇ ਨੇ। ਉਹਨਾਂ ਦਾ ਨੰਬਰ ਬਹੁਤ ਆਸਾਨ ਆ, 416-9020706 ਤੇ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਹੈ, 416-902-0706 ਤੇ। ਔਰ ਮੁਰਗੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੁਸੀਂ ਮੁਕੇਸ਼ ਚੌਹਾਨ ਦੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ। ਅੱਜ ਰੇਡੀਓ ਥੋੜਾ ਜਿਹਾ ਬਿਜ਼ੀ ਹੋ ਗਿਆ ਤਾਂ ਅੱਜ ਉਹਨਾਂ ਦੇ ਨਾਲ ਅਸੀਂ ਗੱਲਬਾਤ ਤੁਹਾਡੀ ਨਹੀਂ ਕਰਾ ਪਾਏ, ਬਟ ਕੱਲ ਨੂੰ ਫਰਾਈਡੇ ਦੇ ਰੇਡੀਓ ਪ੍ਰੋਗਰਾਮ ਦੇ ਵਿੱਚ ਸਾਰੀ ਗੱਲਬਾਤ ਹੋਊਗੀ। ਤਦ ਤੱਕ ਤੁਸੀਂ ਉਹਨਾਂ ਦਾ ਨੰਬਰ ਲਿਖ ਲਓ ਜੀ, 647-527-7000 ਤੇ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਹੈ।
0: ਬਿਲਕੁਲ ਜੀ, ਅੱਜ ਪਰ ਕਿਰਨ ਜੀ ਔਰ ਰਾਜਨ ਜੀ ਔਰ ਬੜਾ ਚੰਗਾ ਲੱਗਿਆ, ਬਹੁਤ ਸਾਰੇ ਸਾਡੇ ਜਿਹੜੇ ਲਿਸਨਰ ਨੇ, ਪਤਾ ਲੱਗਦਾ ਕਿ ਕਿੱਥੇ ਕਿੱਥੋਂ ਕਿੱਡੀ ਕਿੱਡੀ ਦੂਰੋਂ ਸੁਣ ਰਹੇ ਨੇ।
2: ਬਿਲਕੁਲ ਜੀ, ਬਫਲੋ ਤੋਂ ਵੀ ਤੇ ਬੜੀ ਦੂਰ ਦੂਰ ਤੱਕ ਸਾਡੇ ਪ੍ਰੋਗਰਾਮ ਨੂੰ ਸੁਣਦੇ ਹੋ, ਵਧਾਈ ਦੇ ਪਾਤਰ ਹੋ ਜੀ ਤੁਸੀਂ।
0: ਨਹੀਂ ਨਹੀਂ, ਇਸੇ ਕਰਕੇ ਅਸੀਂ ਬਿਜ਼ਨਸਮੈਨਾਂ ਨੂੰ ਬੇਨਤੀ ਕਰਾਂਗੇ ਕਿ ਜੇ ਉਹਨਾਂ ਨੇ ਆਪਣੇ ਬਿਜ਼ਨਸ ਦਾ ਸੁਨੇਹਾ ਐਡੀ ਦੂਰ ਦੂਰ ਤੱਕ ਪਹੁੰਚਾਉਣਾ ਤੇ ਉਹ ਸਾਨੂੰ ਐਡਵਰਟਾਈਜ਼ਮੈਂਟ ਦੇਣ, ਉਹਦੇ 'ਚ ਦੋ ਫਾਇਦੇ ਹੋਣਗੇ ਜੀ। ਇੱਕ ਤਾਂ ਸਾਡਾ ਫਾਇਦਾ ਹੋਊਗਾ, ਸਾਨੂੰ ਪੈਸੇ ਆਉਣਗੇ ਤੇ ਅਸੀਂ ਅੱਗੇ ਉਹ ਪੈਸੇ ਸਟੇਸ਼ਨ ਨੂੰ ਦੇ ਕੇ ਹੋਰ ਵਧੀਆ ਪ੍ਰੋਗਰਾਮ ਕਰਾਂਗੇ, ਤੇ ਦੂਜਾ ਉਹਨਾਂ ਨੂੰ ਫਾਇਦਾ ਹੋਊਗਾ ਕਿ ਉਹਨਾਂ ਨੂੰ ਹੋਰ ਗਾਹਕ ਆਉਣਗੇ, ਉਹਨਾਂ ਦਾ ਬਿਜ਼ਨਸ ਹੋਰ ਵਧੇਗਾ, ਉਹਨਾਂ ਦਾ ਨਾਮ ਜਿਹੜਾ ਪੂਰੀ ਕੈਨੇਡਾ ਭਰ ਦੇ ਵਿੱਚ ਅਸੀਂ ਪ੍ਰਮੋਟ ਕਰਾਂਗੇ ਜੀ। ਤੇ ਨੰਬਰ ਇੱਕੋ ਹੀ ਆ, 905-799-0999। ਤੇ ਰਾਜਨ ਜੀ, ਜਾਂਦੇ ਜਾਂਦੇ ਆਪਣੀ ਜਿਹੜੀ ਸੇਲ ਚੱਲ ਰਹੀ ਹੈ ਉਹਦੀ ਵੀ ਜਾਣਕਾਰੀ ਦੇ ਦਿਓ।
2: ਬਿਲਕੁਲ ਜੀ, ਸੋ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸ ਦਈਏ ਵੀ ਜਿਹੜੇ ਵੀ ਸਾਡੇ ਸਰੋਤੇ ਬੈਕ ਟੂ ਸਕੂਲ ਸੇਲ ਦਾ ਫਾਇਦਾ ਲੈਣਾ ਚਾਹੁੰਦੇ ਨੇ, ਬੱਚਿਆਂ ਦੀਆਂ ਗਲਾਸਿਸ ਆ ਕੇ ਬਣਵਾਓ, ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਮਿਲ ਰਹੀ ਹੈ। ਫਰੇਮਾਂ ਦੇ ਉੱਤੇ ਬਹੁਤ ਭਾਰੀ ਸੇਲ ਚੱਲ ਰਹੀ ਹੈ, ਰੇਬਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਰਸ ਦੇ, ਕੋਚ ਦੇ, ਇਹ ਸਾਰੇ ਫਰੇਮ ਤੁਹਾਨੂੰ ਅੱਧੇ ਮੁੱਲ ਦੇ ਉੱਤੇ ਦਿੱਤੇ ਜਾ ਰਹੇ ਨੇ। ਟੋਮੀ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ, ਵੈਲੰਟੀਨੋ, ਉਹ ਇਹ ਫਰੇਮ ਤੁਹਾਨੂੰ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਵਧੀਆ ਡੀਲ ਤੁਹਾਨੂੰ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਵਰ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਜਿਹੜੇ ਤਕਰੀਬਨ 700 ਤੋਂ 800 ਫਰੇਮ ਡਿਸਪਲੇ ਤੇ ਲੱਗਾ ਹੋਇਆ, 90% ਆਫ ਕਰਕੇ ਸਿਰਫ $29 ਦੇ ਵਿੱਚ ਦਿੱਤੇ ਜਾ ਰਹੇ ਨੇ। ਸੋ ਜੇ $29 ਚ ਬ੍ਰਾਂਡਡ ਫਰੇਮ ਲੈਣਾ ਹੈ ਤੇ ਜ਼ਰੂਰ ਸਾਨੂੰ ਕਾਲ ਕਰ ਲਓ, 905-460-8888 ਤੇ ਵਿਜ਼ਿਟ ਕਰੋ ਸਾਨੂੰ ਸਪੈਕਸ ਐਕਸਪ੍ਰੈਸ ਨੂੰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਅੱਜ, ਕੱਲ੍ਹ ਤੇ ਪਰਸੋਂ ਤਿੰਨੋਂ ਦਿਨ ਅਵੇਲੇਬਲ ਨੇ, ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। 905-460-8888, 905-460-8888।
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਔਰ ਇਸ ਦੇ ਨਾਲ ਨਾਲ ਸਾਰੇ ਲਿਸਨਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਜਾਂਦੇ ਆਉਂਦੇ ਦੱਸੀਏ ਕਿ ਸਾਡੀ ਰੀਅਲ ਸਟੇਟ ਦੀ ਟੀਮ, ਸਾਡੇ ਕੋਲ 2 ਪਲਾਜ਼ੇ ਇਸ ਟਾਈਮ ਹੈ ਜਿਹੜੇ ਕਿ 2 ਸਾਲ ਦੇ ਵਿੱਚ ਬਣ ਕੇ ਰੈਡੀ ਹੋਣੇ, ਇੱਕ ਮਿਸਾਗਾ ਦੇ ਵਿੱਚ ਜਿਹੜਾ ਕਿ ਹੈਰੀਟੇਜ ਅਤੇ ਸਟੀਲ ਦੇ ਇਲਾਕੇ ਦੇ ਵਿੱਚ, ਔਰ ਦੂਸਰਾ ਜਿਹੜਾ ਹੈਗਾ ਪਲਾਜ਼ਾ ਉਹ ਬ੍ਰਮਟਨ ਦੇ ਵਿੱਚ ਤੇ ਕੈਲੀਡਨ ਦੇ ਕਾਰਨਰ ਦੇ ਉੱਤੇ, ਹਾਈਵੇ 410 ਤੇ ਹਾਈਵੇ 10 ਦੇ ਉੱਤੇ, ਜਿੱਥੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਵਪਾਰ ਕਰਨ ਲਈ ਆਪਣਾ ਯੂਨਿਟ ਹੋਲਡ ਕਰਵਾ ਲਓ ਥੋੜੇ ਜਿਹੇ ਪੈਸੇ ਦੇ ਕੇ। ਨੰਬਰ ਸਾਡਾ ਹੈ 416-881-7070। ਜੇ ਤੁਸੀਂ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਲੀਜ਼ ਲਈ ਜਾਂ ਬਾਏ ਕਰਨ ਲਈ ਵੀ ਯੂਨਿਟ ਲੱਭ ਰਹੇ ਹੋ, ਇੱਥੇ ਵੀ ਸਾਡੇ ਕੋਲ 2 ਯੂਨਿਟ ਅਵੇਲੇਬਲ ਨੇ, ਉਹਨਾਂ ਨੂੰ ਤੁਸੀਂ ਲੀਜ਼ ਵੀ ਕਰਕੇ ਆਪਣਾ ਵਪਾਰ ਖੋਲ ਸਕਦੇ ਹੋ, ਜਾਂ ਫਿਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤੇ ਤੁਸੀਂ ਖਰੀਦ ਸਕਦੇ ਹੋ। ਹੈਲਪ ਕਰੇਗੀ ਸਾਡੀ ਟੀਮ, 905 ਤੇ ਵੀ ਕਰ ਸਕਦੇ ਹੋ, ਰੇਟ ਬਤਨੋਂ ਦੂਰ ਤੇ, 905-799-0999 ਜਾਂ ਫਿਰ 416-881-7070 ਦੇ ਉੱਤੇ। ਚਲੀਏ ਜੀ,
1: ਬਿਲਕੁਲ ਜੀ, ਸਤਿ ਸ਼੍ਰੀ ਅਕਾਲ, ਐਂਡ ਥੈਂਕ ਯੂ ਸੋ ਮਚ ਸਾਰੇ ਲਿਸਨਰਸ ਦਾ ਜਿਨ੍ਹਾਂ ਨੇ ਅੱਜ ਸਾਨੂੰ ਜਿਹੜੀ ਜੀ ਕਾਲ ਕੀਤੀ ਹੈ, ਥੈਂਕ ਯੂ।

ਦੋਸਤੋ ਜੁੜ ਚੁੱਕੇ ਹੋ ਆਪਣੇ ਮਨਪਸੰਦ ਪ੍ਰੋਗਰਾਮ ਸਾਰੰਗ ਦੇ ਵਿੱਚ। ਤੁਹਾਡਾ ਇਸ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡਾ ਦੋਸਤ ਅਤੇ ਹੋਸਟ ਜਗਜੀਤ ਮਾਹਲ, ਰਾਜਵੀਰ ਬੋਪਾ ਰਾਏ ਜੀ ਕੁਝ ਮਿੰਟਾਂ ਦੇ ਵਿੱਚ ਹੀ ਸਟੂਡੀਓ ਵਿੱਚ ਪਹੁੰਚਣ ਵਾਲੇ ਨੇਗੇ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅੱਜ ਦੇ ਪ੍ਰੋਗਰਾਮ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਵੇਗਾ। ਕੋਸ਼ਿਸ਼ ਕਰਾਂਗੇ ਪੰਜਾਬ ਦੀ ਧਰਤੀ ਤੋਂ ਸਵਰਨ ਸਿੰਘ ਟਹਿਣਾ ਵੀ ਆਪਣੇ ਨਾਲ ਖਬਰਾਂ ਦੀ ਸਾਂਝ ਪਾਉਣਗੇ। ਪੰਜਾਬ ਦੇ ਵਿੱਚ ਇਸ ਵਕਤ ਕੀ ਚੱਲ ਰਿਹਾ ਹੈਗਾ, ਕਿੱਦਾਂ ਦੀ ਰਾਜਨੀਤੀ ਹੈਗੀ, ਕਿੱਦਾਂ ਦਾ ਵੈਦਰ ਹੈਗਾ, ਉਹ ਸਾਰੀ ਜਾਣਕਾਰੀ ਆਪਾਂ ਸਵਰਨ ਸਿੰਘ ਟਹਿਣਾ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ, ਜੇਕਰ ਉਹਨਾਂ ਨਾਲ ਆਪਣੀ ਲਾਈਨ ਮਿਲਦੀ ਆ। ਜਿਵੇਂ ਆਪਾਂ ਦੇਖਦੇ ਹਾਂ ਕਿ ਜ਼ਿੰਦਗੀ ਇਹ ਬਹੁਤ ਛੋਟੀ ਹੈਗੀ, ਹਮੇਸ਼ਾ ਹਰੇਕ ਨੂੰ ਬੜੇ ਹੀ ਮਿੱਠੇ ਬੋਲਾਂ ਨਾਲ ਮਿਲੋ, ਤਾਂ ਕਿ ਇਹ ਨਾ ਹੋਵੇ ਵੀ ਤੁਹਾਡੀ ਜਿਹੜੀ ਇਹ ਮੁਲਾਕਾਤ ਆ ਵੀ ਹੋ ਸਕਦਾ, ਰੱਬ ਨਾ ਕਰੇ, ਆਖਰੀ ਮੁਲਾਕਾਤ ਹੋ ਸਕਦੀ ਆ। ਤੁਸੀਂ ਹਮੇਸ਼ਾ ਜਦੋਂ ਵੀ ਕਿਸੇ ਨੂੰ ਮਿਲਣਾ, ਆਪਣੇ ਕਿਸੇ ਭੈਣ ਭਰਾ ਨੂੰ, ਆਪਣੇ ਕਿਸੇ ਦੋਸਤ ਮਿੱਤਰ ਨੂੰ, ਆਪਣੇ ਤੁਸੀਂ ਬਿਜ਼ਨਸ ਕਰਦੇ ਹੋ, ਚਾਹੇ ਤੁਹਾਡਾ ਕੋਈ ਕਲਾਇੰਟ ਆਗਾ, ਤੁਸੀਂ ਕੋਈ ਕਿਸੇ ਸ਼ੋਪ 'ਤੇ ਜਾਂਦੇ ਹੋ, ਚਾਹੇ ਤੁਸੀਂ ਉੱਥੇ ਕਿਸੇ ਸੇਲਮੈਨ ਨਾਲ ਗੱਲਬਾਤ ਕਰਦੇ ਹੋ, ਤਾਂ ਹਮੇਸ਼ਾ ਮੁਸਕਰਾ ਕੇ ਮਿਲੋ। ਜਿਵੇਂ ਸਿਆਣੇ ਕਹਿੰਦੇ ਵੀ ਹੋ ਸਕਦਾ ਰੱਬ ਨਾ ਕਰੇ ਇਹ ਤੁਹਾਡੀ ਆਖਰੀ ਮੁਲਾਕਾਤ ਹੋਵੇ। ਸੋ ਜ਼ਿੰਦਗੀ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਅਸੀਂ ਆਪਣੇ ਕੰਮਾਂ ਕਾਰਾਂ ਵਿੱਚ, ਆਪਣੀਆਂ ਜ਼ਿੰਮੇਵਾਰੀਆਂ ਵਿੱਚ, ਆਪਣੀਆਂ ਚਿੰਤਾਵਾਂ ਵਿੱਚ ਇੰਨੇ ਕੁ ਡੁੱਬ ਜਾਂਦੇ ਹਾਂ, ਕਿ ਸਾਨੂੰ ਹਰੇਕ ਪਾਸੇ ਜਾਣੇ ਦੇ ਇਹ ਲੱਗਦਾ ਵੀ ਜ਼ਿੰਦਗੀ ਖਤਮ ਹੋ ਚੁੱਕੀ ਆ। ਸੋ ਹਮੇਸ਼ਾ ਆਪਣੇ ਮਿੱਠੇ ਬੋਲਾਂ ਨਾਲ ਹਰੇਕ ਬੰਦੇ ਨੂੰ ਮਿਲਦੇ ਰਹੋ। ਇਹ ਆਮ ਤੌਰ 'ਤੇ ਕਿਹਾ ਜਾਂਦਾ ਕਿ ਪੈਸਾ ਦੁਬਾਰਾ ਕਮਾਇਆ ਜਾ ਸਕਦਾ ਜ਼ਿੰਦਗੀ ਵਿੱਚ, ਪੈਸਾ ਘੱਟ ਹੋਊਗਾ ਕੋਈ ਚੱਕਰ ਨਹੀਂ, ਪੈਸਾ ਚਲਿਆ ਗਿਆ ਕੋਈ ਚੱਕਰ ਨਹੀਂ, ਪਰ ਜਿਹੜਾ ਸਮਾਂ ਗਾ ਨਾ ਉਹ ਕਦੇ ਵਾਪਸ ਨਹੀਂ ਆਉਂਦਾ। ਸੋ ਸਮੇਂ ਦੀ ਕਦਰ ਕਰੋ, ਹਰੇਕ ਨੂੰ ਮਿਲੋ। ਇਸ ਲਈ ਜਿਹੜੇ ਲੋਕ ਤੁਹਾਡੇ ਦਿਲ ਦੇ ਨੇੜੇ ਹੈ ਉਹਨਾਂ ਨੂੰ ਕਹੋ ਕਿ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਮਿਸ ਕਰਦੇ ਹਾਂ ਜਾਂ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂਗੇ। ਸੋ ਇੱਕ ਫੋਨ ਚੱਕੋ ਅਤੇ ਉਹਨਾਂ ਨੂੰ ਫੋਨ ਲਾਓ ਅਤੇ ਤੁਸੀਂ ਉਹਨਾਂ ਨੂੰ ਕਹੋ ਕਿ ਤੁਸੀਂ ਮੇਰੇ ਲਈ ਬਹੁਤ ਖਾਸ ਹੋ। ਕਈ ਵਾਰ ਇੱਕ ਛੋਟਾ ਜਿਹਾ ਚੰਗਾ ਬੋਲ ਕਿਸੇ ਦੇ ਪੂਰੇ ਦਿਨ ਨੂੰ ਬਦਲ ਸਕਦਾ ਗਾ। ਸੋ ਕੋਸ਼ਿਸ਼ ਕਰੀਏ ਆਪਾਂ ਜ਼ਿੰਦਗੀ ਵਿੱਚ ਹਮੇਸ਼ਾ ਆਪਣੇ ਬੋਲਾਂ ਨਾਲ, ਆਪਣੇ ਕੰਮਾਂ ਨਾਲ ਆਪਾਂ ਹਰੇਕ ਬੰਦੇ ਨੂੰ ਖੁਸ਼ ਕਰੀਏ। ਸੋ ਪ੍ਰੋਗਰਾਮ ਦੇ ਵਿੱਚ ਇਸਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬੜੇ ਹੀ ਖੂਬਸੂਰਤ ਗੀਤ ਦੇ ਨਾਲ। ਗੱਲਾਂ ਬਾਤਾਂ ਵੀ ਹੋਣਗੀਆਂ, ਗੀਤ ਸੰਗੀਤ ਵੀ ਹੋਵੇਗਾ, ਸਪੋਂਸਰ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ। ਸੋ ਚੱਲਦੇ ਹਾਂ ਇੱਕ ਮਿੱਠੇ ਜਿਹੇ ਗੀਤ ਵੱਲ।

ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਵਿੱਚ। ਪ੍ਰੋਗਰਾਮ ਦਾ ਇਹ ਹਿੱਸਾ ਮੁਸਕਾਨ ਦਿਓਲ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈਗਾ। ਤੁਸੀਂ ਲਾਈਫ ਇੰਸ਼ੋਰੈਂਸ ਦੀ ਭਾਲ ਦੇ ਵਿੱਚੋਂ, ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਭਾਲ ਦੇ ਵਿੱਚੋਂ, ਤੁਹਾਡਾ ਕੋਈ ਭੈਣ ਭਰਾ ਦੋਸਤ ਮਿੱਤਰ ਮੰਮੀ ਡੈਡੀ ਇੰਡੀਆ ਤੋਂ ਆ ਰਿਹਾ ਹੈਗਾ, ਉਹਦੇ ਵਾਸਤੇ ਤੁਸੀਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਭਾਲ ਦੇ ਵਿੱਚੋਂ, ਜਿਵੇਂ ਸੁਪਰ ਵੀਜ਼ਾ ਅਸੀਂ ਅਪਲਾਈ ਕਰਨਾ, ਸੁਪਰ ਵੀਜ਼ੇ ਵਿੱਚ ਗੌਰਮੈਂਟ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਸਾਨੂੰ ਫਾਈਲ ਦੇ ਵਿੱਚ ਲਾਉਣੀ ਜ਼ਰੂਰੀ ਹੁੰਦੀ ਆ। ਤੁਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਭਾਲ ਦੇ ਵਿੱਚੋਂ, ਤਾਂ ਤੁਸੀਂ ਇੱਕ ਵਾਰੀ ਇਹਨਾਂ ਨੂੰ ਕਾਲ ਕਰ ਲਿਓ, ਤੁਹਾਨੂੰ ਬਹੁਤ ਹੀ ਵਧੀਆ ਇਹ ਇੱਕ ਪਲਾਨ ਜਿਹੜਾ ਇਹ ਕਸਟਮਾਈਜ਼ ਕਰਕੇ ਦੇਣਗੇ, ਤੁਹਾਡੀਆਂ ਲੋੜਾਂ ਅਨੁਸਾਰ, ਤੁਹਾਡੀਆਂ ਕਿੰਨੀ ਕੁ ਲੋੜ ਹੈਗੀ ਆ, ਤੁਹਾਡਾ ਬਜਟ ਕਿੱਦਾਂ ਦਾ ਹੈਗਾ, ਇੱਦਾਂ ਦੇ ਕਾਫੀ ਸਾਰੇ ਪਲਾਨ ਇਹਨਾਂ ਕੋਲ ਹੁੰਦੇ ਹੈਗੇ। ਇਹ ਤਿੰਨੇ ਭਾਸ਼ਾਵਾਂ 'ਚ ਹੀ ਗੱਲ ਕਰ ਲੈਣਗੇ, ਤੁਹਾਡੇ ਨਾਲ ਇੰਗਲਿਸ਼ ਵਿੱਚ ਵੀ ਗੱਲ ਕਰ ਲੈਣਗੇ, ਪੰਜਾਬੀ ਵਿੱਚ ਵੀ ਗੱਲ ਕਰ ਲੈਣਗੇ। ਸੋ ਇਹਨਾਂ ਦਾ ਨੰਬਰ ਨੋਟ ਕਰੋ, 647-564-2733 6475642733। ਤੁਹਾਡੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਆ ਰਿਹਾ ਹੈਗਾ, ਤੁਹਾਡੇ ਕੋਈ ਡਿਸਪੋਜ਼ੇਬਲ

ਚਾਹੀਦੇ ਆ ਜਾਂ ਦਾਲਾਂ ਦੀਆਂ ਵੱਡੀਆਂ ਪੈਕਿੰਗਾਂ ਚਾਹੀਦੀਆਂ ਹੁੰਦੀਆਂ, ਤਾਂ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਨੂੰ ਹਮੇਸ਼ਾ ਯਾਦ ਰੱਖੋ। ਤੁਸੀਂ ਕੋਈ ਰੈਸਟੋਰੈਂਟ ਰਨ ਕਰ ਰਹੇ ਹੋਗੇ, ਕੋਈ ਟਿਫਨ ਸਰਵਿਸ ਕਰ ਰਹੇ ਹੋ, ਕਿਉਂਕਿ ਡਿਸਪੋਜ਼ਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ, ਕੋਈ ਕਲੀਨਿੰਗ ਪ੍ਰੋਡਕਟ ਚਾਹੀਦੇ ਨੇਗੇ, ਤੁਹਾਨੂੰ ਕੱਪ ਪਲੇਟਾਂ ਕੌਲੀਆਂ ਸਾਰਾ ਕੁਛ ਇਹਨਾਂ ਕੋਲ ਮਿਲ ਜੂਗਾ। ਤੁਹਾਡੇ ਘਰ ਦੇ ਵਿੱਚ ਬਰਥਡੇ ਪਾਰਟੀ ਆ, ਤੁਸੀਂ ਇਹਨਾਂ ਨੂੰ ਜਾ ਕੇ ਦੱਸਣਾ ਕਿ ਸਾਡੇ ਘਰ ਦੇ ਵਿੱਚ ਅੱਜ 25 ਜਾਂ 30 ਬੰਦਿਆਂ ਦੀ ਗੈਦਰਿੰਗ ਹੋਣੀ ਹੈਗੀ। ਉਸ ਹਿਸਾਬ ਦੇ ਨਾਲ ਤੁਹਾਨੂੰ ਇਹ ਕੱਪ ਪਲੇਟਾਂ ਕੌਲੀਆਂ ਸਾਰਾ ਸਮਾਨ ਰੈਡੀ ਕਰਕੇ ਦੇ ਦੇਣਗੇ। ਗੋਲਡਨ ਸਪਲਾਈ ਕੈਸ਼ ਐਂਡ ਕੈਰੀ, ਇਹਨਾਂ ਦਾ ਫੋਨ ਨੰਬਰ ਨੋਟ ਕਰੋ 416-7482116, 416-748-2116 ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਜੀ। ਦੋਸਤੋ, ਜਿਵੇਂ ਕੱਲ੍ਹ ਜਾਂ ਪਰਸੋਂ ਅਸੀਂ ਸਟੂਡੀਓ 'ਚ ਗੱਲ ਕਰ ਰਹੇ ਸੀ ਕਿ ਸਿੱਖਣਾ, ਕਿ ਸਿੱਖਣ ਦੀ ਕਲਾ ਬੰਦੇ ਵਿੱਚ ਹੋਣੀ ਚਾਹੀਦੀ ਆ, ਅਤੇ ਮੂਹਰਿਓਂ ਜਿਹੜਾ ਸਿਖਾਉਣ ਵਾਲਾ ਗਾ ਉਹ ਵੀ ਅੱਛਾ ਹੋਣਾ ਚਾਹੀਦਾ, ਤਾਂ ਹੀ ਬੰਦਾ ਕੋਈ ਨਾ ਕੋਈ ਚੀਜ਼ ਸਿੱਖ ਸਕਦਾ। ਜਿਵੇਂ ਰਾਜਵੀਰ ਜੀ ਮੈਨੂੰ ਕਹਿ ਰਹੇ ਸੀ ਕਿ ਪ੍ਰੋਗਰਾਮ ਦੀ ਸ਼ੁਰੂਆਤ ਦੇ ਬਾਰੇ ਕੁਛ ਉਹ ਮੈਨੂੰ ਦੱਸ ਰਹੇ ਸੀਗੇ। ਸੋ ਆਪਾਂ ਦੇਖਦੇ ਹਾਂ ਕਿ ਬੰਦਾ ਕਿਸੇ ਵੀ ਚੀਜ਼ ਤੋਂ ਸਿੱਖ ਸਕਦਾ ਗਾ, ਕੋਈ ਜ਼ਰੂਰੀ ਨਹੀਂ ਕਿ ਬੰਦਾ ਟੀਚਰ ਤੋਂ ਹੀ ਸਿੱਖਦਾ, ਅਸੀਂ ਆਪਣੇ ਛੋਟਿਆਂ ਤੋਂ ਵੀ ਸਿੱਖ ਸਕਦੇ ਹਾਂ, ਅਸੀਂ ਆਪਣੇ ਵੱਡਿਆਂ ਤੋਂ ਤਾਂ ਹਮੇਸ਼ਾ ਸਿੱਖਦੇ ਹੀ ਆਏਗੀ। ਸੋ ਮੇਰੇ ਇੱਕ ਕਹਾਣੀ ਯਾਦ ਆਈ ਛੋਟੀ ਜਿਹੀ, 2 ਮਿੰਟ ਦੀ ਮੈਂ ਤੁਹਾਨੂੰ ਦੱਸ ਰਿਹਾ ਹਾਂ। ਇੱਕ ਵਾਰੀ ਨਾ ਕੀ ਹੋਇਆ, ਇੱਕ ਖੇਤ ਦੇ ਵਿੱਚ ਇੱਕ ਕਿਸਾਨ, ਜਿਵੇਂ ਆਪਾਂ ਬੈਕ ਹੋਮ ਦੇਖਦੇ ਹਾਂ ਕਿ ਖੇਤਾਂ ਦੇ ਵਿੱਚ ਖੇਤੀ ਕਰਦੇ ਹੁੰਦੇ ਸੀਗੇ, ਦੁਪਹਿਰ ਦਾ ਟਾਈਮ ਸੀ ਤਾਂ ਇੱਕ ਕਿਸਾਨ ਭਰਾ, ਦੁਪਹਿਰ ਦਾ ਟਾਈਮ ਸੀ ਸੋ ਆਪਣੇ ਜਿਹੜੇ ਮੋਟਰ ਦੇ ਉੱਪਰ ਦਰਖਤ ਲੱਗੇ ਹੁੰਦੇ ਨੇ ਉਹਦੇ ਥੱਲੇ ਪਰਨਾ ਵਿਛਾ ਕੇ ਪੈ ਗਿਆ, ਤਾਂ ਪੈ ਪੈ ਨੂੰ ਉਹਨੇ ਆਕਾਸ਼ ਵੱਲ ਨੂੰ ਦੇਖਿਆ, ਉੱਪਰ ਦੇਖਿਆ ਤਾਂ ਇੱਕ ਜਾਨਵਰ, ਜੇ ਆਪਾਂ ਕਾਂ ਕਹਿ ਸਕਦੇ ਹਾਂ ਜਾਂ ਕੋਈ ਹੋਰ ਕੋਈ ਵੀ ਜਾਨਵਰ, ਇੱਕ ਨਾ ਉੱਪਰ ਉੱਡਿਆ ਫਿਰਦਾ ਸੀਗਾ, ਉਹਦੇ ਮੂੰਹ ਦੇ ਵਿੱਚ ਜਾਣੀ ਚੁੰਝ ਦੇ ਵਿੱਚ ਇੱਕ ਛੋਟਾ ਜਿਹਾ ਡੱਕਾ ਸੀਗਾ, ਸਟਿੱਕ ਜੀ ਸੀਗੀ। ਸੋ ਉਹ ਕਦੇ ਉਹਨੂੰ ਡੱਕੇ ਨੂੰ ਛੱਡ ਦਿਆ ਕਰੇ ਅਤੇ ਫਿਰ ਲੋਟਣੀ ਜਿਹੀ ਖਾ ਕੇ ਉਹਨੂੰ ਫਿਰ ਫੜ ਲਿਆ ਕਰੇ, ਛੱਡ ਦਿਆ ਕਰੇ ਫਿਰ ਫੜ ਲਿਆ ਕਰੇ। ਕਿਸਾਨ ਉਹਨੂੰ ਕਾਫੀ ਟਾਈਮ ਵਾਚ ਕਰੀ ਗਿਆ, ਉਹਨੇ ਸੋਚਿਆ ਵੀ ਯਾਰ ਜੇ ਇੱਕ ਜਾਨਵਰ ਇੱਦਾਂ ਕਰ ਸਕਦਾ ਤਾਂ ਮੈਂ ਕਿਉਂ ਨਹੀਂ ਕਰ ਸਕਦਾ। ਉਹ ਉੱਠਿਆ ਅਤੇ ਉਹਨੇ ਇੱਕ ਛੋਟਾ ਜਿਹਾ ਉੱਥੋਂ ਡੰਡਾ ਲਿਆ ਅਤੇ ਉੱਪਰ ਨੂੰ ਮਤਲਬ ਚਲਾਇਆ ਅਤੇ ਥੱਲੇ ਨੂੰ ਆਇਆ ਅਤੇ ਉਹਨੇ ਹੱਥ ਨਾਲ ਫੜ ਲਿਆ, ਫਿਰ ਚਲਾਇਆ ਫਿਰ ਫੜ ਲਿਆ, ਫਿਰ ਉਹਨੇ ਹੋਰ ਕੋਸ਼ਿਸ਼ ਕੀਤੀ, ਫਿਰ ਉਹਨੇ ਉੱਪਰ ਨੂੰ ਚਲਾਇਆ ਡੰਡਾ ਤਾਂ ਮੂੰਹ ਨੂੰ ਫੜ ਲਿਆ। ਹੌਲੀ ਹੌਲੀ ਕਰਦਾ ਉਹਨੇ ਪਹਿਲਾਂ 1 ਫੁੱਟ ਦਾ ਡੰਡਾ ਲਿਆ, ਫਿਰ ਉਹਨੇ 4 ਫੁੱਟ ਦੇ ਡੰਡੇ ਨਾਲ ਪ੍ਰੈਕਟਿਸ ਕੀਤੀ, ਹੌਲੀ ਹੌਲੀ ਕਰਦਾ ਕਰਦਾ ਉਹ 5-6 ਫੁੱਟ ਦੇ ਡਾਂਗ 'ਤੇ ਆ ਗਿਆ। ਉਸ ਤੋਂ ਬਾਅਦ ਉਹਨੇ ਕੀ ਕੀਤਾ, ਕਹਿੰਦਾ ਵੀ ਡਾਂਗ ਵਾਲਾ ਤਾਂ ਆਪਣਾ ਫਾਰਮੂਲਾ ਬਿਲਕੁਲ ਕਾਮਯਾਬ ਹੋ ਗਿਆ। ਫਿਰ ਉਹਨੇ ਕੀ ਕੀਤਾ, ਇੱਕ ਤਲਵਾਰ ਚੱਕ ਲਈ, ਤਲਵਾਰ ਉੱਪਰ ਨੂੰ ਚਲਾ ਕੇ ਮਾਰੀ, ਹੌਲੀ ਹੌਲੀ ਚੱਲ 1-2 ਵਾਰੀ ਉਹਦੇ ਮੂੰਹ ਮਾਂਜੇ 'ਤੇ ਵੱਜੀ ਥੋੜ੍ਹੀ ਮੋਟੀ, ਤਾਂ ਉਹਨੇ ਮੂੰਹ ਨਾਲ ਤਲਵਾਰ ਵੀ ਫੜ ਲਈ। ਕਰਦਾ ਕਰਦਾ ਕਰਦਾ ਭਾਈ ਉਹ ਪੂਰੇ ਇਲਾਕੇ ਦੇ ਵਿੱਚ ਮਸ਼ਹੂਰ ਹੋ ਗਿਆ, ਵੀ ਯਾਰ ਵੀ ਉਹ ਬੰਦਾ ਉੱਪਰ ਨੂੰ ਤਲਵਾਰ ਛੱਡਦਾ ਅਤੇ ਮੂੰਹ ਨਾਲ ਫੜ ਲੈਂਦਾ, ਉੱਪਰ ਨੂੰ ਛੱਡਦਾ ਅਤੇ ਮੂੰਹ ਨਾਲ ਫੜ ਲੈਂਦਾ। ਅਤੇ ਸਿੱਖਿਆ ਕੀ ਤੋਂ ਸੀ, ਸਿਰਫ ਇੱਕ ਜਾਨਵਰ ਤੋਂ। ਅਤੇ ਉਦੋਂ ਵੱਡੇ ਵੱਡੇ ਮੇਲੇ ਹੁੰਦੇ ਸੀ, ਟੂਰਨਾਮੈਂਟ ਹੁੰਦੇ ਸੀ, ਜਿੱਦਾਂ ਇੱਦਾਂ ਦੀ ਕਿਸੇ ਕੋਲ ਕਲਾ ਹੁੰਦੀ ਸੀ ਕਿਸੇ ਕੋਲ, ਤਾਂ ਟੂਰਨਾਮੈਂਟ ਵਿੱਚ ਜਾ ਕੇ ਆਪਣੀ ਕਲਾ ਨੂੰ ਉਜਾਗਰ ਕਰਦਾ ਸੀਗਾ, ਲੋਕਾਂ ਸਾਹਮਣੇ ਰੱਖਦਾ ਸੀਗਾ। ਰਾਜਿਆਂ ਮਹਾਰਾਜਿਆਂ ਦਾ ਟਾਈਮ ਸੀਗਾ, ਇੱਕ ਉੱਥੇ ਬਹੁਤ ਵੱਡਾ ਕੋਈ ਪ੍ਰੋਗਰਾਮ ਹੋ ਰਿਹਾ ਸੀ, ਉੱਥੇ ਉਸ ਹਲਕੇ ਦਾ ਰਾਜਾ ਵੀ ਆਇਆ ਹੋਇਆ ਸੀਗਾ। ਅਤੇ ਉਹ ਕਹਿੰਦੇ ਜੀ ਸਾਡੇ ਪਿੰਡ ਦਾ ਇੱਕ ਬਹੁਤ ਹੀ ਵੱਡਾ ਹੈਗਾ, ਮਤਲਬ ਕਹਿ ਸਕਦੇ ਹਾਂ ਖਿਡਾਰੀ ਹੈਗਾ, ਵੀ ਉਹ ਐਂ ਉੱਪਰ ਨੂੰ ਤਲਵਾਰ ਸੁੱਟਦਾ ਅਤੇ ਮੂੰਹ ਨਾਲ ਫੜ ਲੈਂਦਾ। ਉਹ ਰਾਜਾ ਕਹਿੰਦਾ ਜੀ ਪੇਸ਼ ਕੀਤਾ ਜਾਵੇ, ਅਤੇ ਰਾਜੇ ਦੇ ਸਾਹਮਣੇ ਭਾਈ ਸਾਰੇ ਪਿੰਡ ਦਾ ਇਕੱਠ, ਰਾਜਾ ਵੀ ਬੈਠਾ ਆਪਣੀ, ਅਤੇ ਉਹਨੇ ਭਾਈ ਉੱਪਰੋਂ ਤਲਵਾਰ ਸੁੱਟੀ ਅਤੇ ਮੂੰਹ ਨਾਲ ਫੜ ਲਈ, 3-4 ਵਾਰ ਸੁੱਟੀ ਫੜ ਲਈ। ਰਾਜਾ ਬੜਾ ਖੁਸ਼ ਹੋਇਆ, ਰਾਜਾ ਕਹਿੰਦਾ ਵੀ ਇਹਨੂੰ ਵੱਡਾ ਸਾਰਾ ਇਨਾਮ ਦੇਵੋ। ਅਤੇ ਰਾਜੇ ਨੇ ਚੱਲ ਉਹਨੂੰ ਇੱਕ ਵਾਰੀ ਪੁੱਛ ਲਿਆ, ਕਹਿੰਦਾ ਵੀ ਤੂੰ ਇਹ ਦੱਸ ਵੀ ਤੂੰ ਸਿੱਖਿਆ ਕਿੱਥੋਂ ਆ, ਤੂੰ ਸਿੱਖਿਆ ਕੀ ਤੋਂ। ਮਨ ਦੇ ਵਿੱਚ ਥੋੜ੍ਹਾ ਜਿਹਾ ਜਾਣੀ ਦੇ ਘਟੀਆਪਨ ਜਿਹਾ ਉਹਨੂੰ ਲੱਗਿਆ ਵੀ ਯਾਰ ਵੀ ਮੈਂ ਕੀ ਕਹੂੰਗਾ ਵੀ ਮੈਂ ਇੱਕ ਜਾਨਵਰ ਤੋਂ ਸਿੱਖਿਆ, ਵੀ ਲੋਕ ਹੱਸਣਗੇ ਮੇਰੇ 'ਤੇ ਵੀ ਯਾਰ ਤੂੰ ਇੱਕ ਜਾਨਵਰ ਤੋਂ ਸਿੱਖ ਗਿਆ, ਕੁਛ ਕਰਨ ਲੱਗ ਗਿਆ, ਵੀ ਤੂੰ ਤੇਰੇ ਦਿਮਾਗ 'ਚ ਕਿੱਦਾਂ ਆਇਆ, ਮਤਲਬ ਇੱਦਾਂ ਦੀਆਂ ਗੱਲਾਂ ਬਾਤਾਂ ਉਹਦੇ ਮਨ ਦੇ ਵਿੱਚ ਆਉਣ ਲੱਗ ਗਈਆਂ। ਸੋ ਮਨ ਦੇ ਵਿੱਚ ਜਦੋਂ ਇੱਦਾਂ ਦਾ ਵਿਚਾਰ ਆਇਆ ਤਾਂ ਉਹਨੇ ਭਾਈ ਰਾਜੇ ਨੂੰ ਝੂਠ ਬੋਲਤਾ, ਰਾਜੇ ਨੂੰ ਕਹਿੰਦਾ ਵੀ ਮੈਂ ਤਾਂ ਆਪਣੇ ਆਪ ਸਿੱਖਿਆ। ਰਾਜਾ ਕਹਿੰਦਾ ਬਹੁਤ ਵਧੀਆ ਵੀ ਤੂੰ ਆਪਣੇ ਆਪ ਸਿੱਖ ਗਿਆ ਯਾਰ, ਵੀ ਤੈਨੂੰ ਕਿਸੇ ਉਸਤਾਦ ਦੀ ਵੀ ਲੋੜ ਪਈ, ਅਤੇ ਉਹਨੂੰ ਭਾਈ ਇਨਾਮ ਵਗੈਰਾ ਦਿੱਤਾ। ਅਤੇ ਰਾਜਾ ਕਹਿੰਦਾ ਵੀ ਚੱਲ 1-2 ਵਾਰੀ ਹੋਰ ਕਰਕੇ ਦਿਖਾ ਕਰਤੱਬ ਸਾਨੂੰ। ਜਦੋਂ ਭਾਈ ਦੁਬਾਰਾ ਕਰਨ ਲੱਗਿਆ ਉਹ, ਜਦੋਂ ਉਹਨੇ ਉੱਪਰ ਨੂੰ ਤਲਵਾਰ ਸੁੱਟੀ ਅਤੇ ਜਦੋਂ ਤਲਵਾਰ ਮੂੰਹ ਨਾਲ ਫੜਨ ਲੱਗਿਆ ਤਾਂ ਜਿਹੜੀ ਤਲਵਾਰ ਉਹਦੀ ਗਲ 'ਤੇ ਵੱਜੀ ਅਤੇ ਉਹਦਾ ਗਲ ਉਹਦਾ ਵੱਢਿਆ ਗਿਆ। ਸੋ ਮੇਰਾ ਮਤਲਬ ਕਹਿਣ ਦਾ ਵੀ ਜਿਹੜਾ ਤੁਹਾਡਾ ਗੁਰੂ ਆ, ਜਿਹੜਾ ਤੁਹਾਡਾ ਉਸਤਾਦ ਹੈਗਾ, ਉਹਨੂੰ ਕਦੇ ਵੀ ਨਾ ਭੁੱਲੋ।
ਉਹ ਚਾਹੇ ਛੋਟਾ ਵੀ ਹੋ ਸਕਦਾ ਚਾਹੇ ਵੱਡਾ ਵੀ ਹੋ ਸਕਦਾ ਗਾ। ਸੋ ਗੁਰਬਾਣੀ ਵਿੱਚ ਵੀ ਲਿਖਿਆ, ਜਿਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਤੇ ਚੰਨ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਸੋ ਗੁਰੂ ਨੂੰ ਹਮੇਸ਼ਾ ਯਾਦ ਰੱਖੋ। ਜਿਤੋਂ ਵੀ ਤੁਸੀਂ ਸਿੱਖਦੇ ਹੋ ਉਹ ਕੋਈ ਪੰਛੀ ਵੀ ਹੋ ਸਕਦਾ, ਤੁਹਾਡੇ ਤੋਂ ਕੋਈ ਛੋਟਾ ਵੀ ਹੋ ਸਕਦਾ, ਤੁਹਾਡੇ ਤੋਂ ਕੋਈ ਵੱਡਾ ਵੀ ਹੋ ਸਕਦਾ ਗਾ। ਸੋ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਵੇਗਾ, ਅਤੇ ਇੱਕ ਛੋਟਾ ਜਿਹਾ ਗੀਤ ਉਸ ਤੋਂ ਬਾਅਦ ਫਿਰ ਹਾਜ਼ਰੀ ਲਵਾਉਣੇ ਆ।

ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੀਆਂ ਦੇ ਨਾਲ। ਤੁਸੀਂ ਇੰਡੀਆ ਨੂੰ ਜਾਣਾ ਗਾ ਜਾਂ ਇੰਡੀਆ ਤੋਂ ਆ ਰਹੇ ਹੋਗੇ ਤਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਘੁੰਮਣ ਜਾਣਾ ਗਾ ਤਾਂ ਤੁਸੀਂ ਦੁਬਾਬਾ ਟੂਰ ਐਂਡ ਟਰੈਵਲ ਨੂੰ ਹਮੇਸ਼ਾ ਯਾਦ ਰੱਖੋ। ਇਹ ਇੰਨੀ ਵਧੀਆ ਸਰਵਿਸ ਦਿੰਦੇ ਆ ਨਾ, ਇੰਨੇ ਵਧੀਆ ਇਹਨਾਂ ਕੋਲ ਪ੍ਰਾਈਜ਼ ਹੁੰਦੇ ਹੈਗੇ ਏਅਰਲਾਈਨ ਦੇ, ਅਤੇ ਲਾਜਵਾਬ ਹੁੰਦੇ ਹੈਗੇ। ਤੁਸੀਂ ਕਿਤੇ ਵੀ ਹੋਲੀਡੇ ਪੈਕੇਜ ਆਪਣਾ ਤਿਆਰ ਕਰਵਾਉਣਾ ਗਾ, ਕੋਈ 5-4 ਦਿਨ ਵਾਸਤੇ ਕਿਤੇ ਬਾਹਰ ਜਾਣਾ, ਫੈਮਿਲੀ ਨਾਲ ਘੁੰਮਣ ਜਾਣਾ, ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰੋ। ਦੁਬਾਬਾ ਟੂਰ ਐਂਡ ਟਰੈਵਲਸ 905-673-1400 905-673-1400 905-673-1400 ਤੁਸੀਂ ਉੱਪਰ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਅਸੀਂ 2 ਦਿਨ ਪਹਿਲਾਂ ਇੱਕ ਡੀਲ ਦਿੱਤੀ ਸੀ, ਤੁਹਾਡੇ ਘਰ ਦੇ ਵਿੱਚ ਕਿਸੇ ਪ੍ਰਕਾਰ ਦੇ ਕੋਈ ਡੱਟ ਕਲੀਨ ਕਰਵਾਉਣ ਵਾਲੇ ਹੈਗੇ ਤਾਂ ਤੁਸੀਂ ਅਮੇਜ਼ ਡੱਟ ਕਲੀਨ ਵਾਲਿਆਂ ਨੂੰ ਯਾਦ ਰੱਖੋ। ਉਹਨਾਂ ਦੀ ਡੀਲ ਚੱਲ ਰਹੀ ਸੀ 5000 ਸਕੁਅਰ ਫੁੱਟ ਤੱਕ, ਜੇਕਰ ਤੁਹਾਡਾ ਘਰ ਹੈਗਾ। ਅਸੀਂ ਸਪੈਸ਼ਲੀ ਡੀਲ ਲੈ ਕੇ ਦਿੱਤੀ ਸੀ ਆਪਣੇ ਲਿਸਨਰ ਲਈ ਵੀ ਤੁਸੀਂ ਸਾਰੰਗ ਰੇਡੀਓ ਦਾ ਹਵਾਲਾ ਦੇਣਾ, ਤੁਹਾਡੇ ਘਰ 5000 ਤੋਂ ਸਕੁਅਰ ਫੁੱਟ ਤੋਂ ਤੱਕ, ਉਸ ਤੋਂ ਜ਼ਿਆਦਾ ਨਹੀਂ, 5000 ਸਕੁਅਰ ਫੁੱਟ ਤੱਕ ਹੈ ਤਾਂ $80 ਦੇ ਵਿੱਚ ਇਹ ਤੁਹਾਡਾ ਜਿਹੜਾ ਘਰ ਹੈਗਾ ਕਲੀਨ ਕਰਕੇ ਜਾਣਗੇ। ਅਮੇਜ਼ ਡੱਟ ਕਲੀਨ ਫੋਨ ਨੰਬਰ ਇਹਨਾਂ ਯਾਦ ਰੱਖੋ 647-249-6667 647-249-6667 ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ। ਸੋ ਆਪਾਂ ਗੱਲ ਕਰ ਰਹੇ ਸੀਗੇ ਕਿ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈਗਾ। ਕੰਮ ਕਾਰ ਨੇ ਚੰਗੇ ਮਾੜੇ ਚੱਲਦੇ ਰਹਿੰਦੇ ਹੈਗੇ, ਜਿਵੇਂ ਹੁਣ ਟਰੰਪ ਸਾਹਿਬ ਉਧਰੋਂ ਟੈਰਫ ਲਾ ਰਹੇ ਨੇਗੇ, ਜਿਹਦੇ ਨਾਲ ਹਰੇਕ ਚੀਜ਼ ਦੀ ਪ੍ਰਾਈਜ਼ ਆ ਜਿਹੜੀ ਉਹ ਅਪ ਹੋਣ ਦੀ ਸੰਭਾਵਨਾ ਗੀ। ਗੱਲਾਂ ਮਤਾਂ ਚੱਲ ਰਹੀਆਂ ਨੇਗੀਆਂ, ਟਰੈਫਿਕ ਲਾਗੂ ਟੈਰਫ ਲਾਗੂ ਵੀ ਹੋ ਚੁੱਕਿਆ ਹੈਗਾ। ਸੋ ਇਹ ਨਹੀਂ ਹੈਗਾ ਕਿ ਆਪਾਂ ਜ਼ਿੰਦਗੀ 'ਚ ਆਪਣੀ 'ਚ ਖੜੋਤ ਆ ਜਾਊਗੀ। ਸੋ ਜ਼ਿੰਦਗੀ ਨੇ ਹਮੇਸ਼ਾ ਚੱਲਦੇ ਰਹਿਣਾ ਗਾ, ਚੱਲਦੇ ਦਾ ਨਾਮ ਇਹ ਕਹਿੰਦੇ ਹੁੰਦੇ ਵੀ ਗਾੜੀ ਹੈਗਾ। ਸੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ, ਪਿਆਰ ਮੁਹੱਬਤ ਦੇ ਨਾਲ ਰਹੋ। ਸੋ ਚੱਲਦੇ ਇੱਕ ਹੋਰ ਖੂਬਸੂਰਤ ਗਾਣੇ ਵੱਲ।

0: ਜਾਂ ਦੋਸਤੋ ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਤੇ ਇਸ ਵੇਲੇ ਸਵਰਨ ਸਿੰਘ ਟਹਿਣਾ ਸਾਹਿਬ ਸਾਡੇ ਨਾਲ ਜੁੜ ਚੁੱਕਿਆ। ਟਹਿਣਾ ਸਾਹਿਬ ਨੂੰ ਆਖੀਏ ਆਪਾਂ ਜੀਆਂ ਨੂੰ,
1: ਬਿਲਕੁਲ
0: ਟਹਿਣਾ ਸਾਹਿਬ ਨੂੰ ਜੀਆਂ ਆਖਦੇ ਹਾਂ। ਟਹਿਣਾ ਸਾਹਿਬ ਸਤਿ ਸ੍ਰੀ ਅਕਾਲ, ਜੀਆਂ ਨੂੰ ਵੈਲਕਮ ਸਰ।
2: ਸੰਬੰਧ ਰੱਖਣ ਵਾਲੇ ਸਾਰੇ ਹੀ ਭੈਣਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਪਹਿਲੀ ਸਭ ਤੋਂ ਵੱਡੀ ਖ਼ਬਰ ਇਹ ਆ ਕਿ ਸਾਬਕਾ ਡਿਪਟੀ ਸੀਐਮ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਨਾਲ ਲੰਮਾ ਚੌੜਾ ਵਾਅਦਾ ਕੀਤਾ। ਉਹ ਕਹਿੰਦੇ ਵੀ ਜੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਪਹਿਲਾ ਕੰਮ ਕਰਾਂਗੇ ਕਿ ਹਰ ਕੁੜੀ ਦੇ ਵਿਆਹ ਦੇ ਉੱਤੇ 1,00,000 ਰੁਪਇਆ ਦਿਆ ਕਰਾਂਗੇ ਸ਼ਗਨ ਦੇ ਤੌਰ ਤੇ। ਉਹ ਕਹਿੰਦੇ ਜੀ ਕਿ ਆਟਾ ਦਾਲ ਸਕੀਮ ਜਿਹੜੀ ਕਿ ਵਰਤਮਾਨ ਸਰਕਾਰ ਨੇ ਬੰਦ ਕੀਤੀ ਪਈ ਆ, ਮੁੜ ਕੇ ਸ਼ੁਰੂ ਕਰ ਦੇਵਾਂਗੇ ਤੇ ਆਟਾ 20 ਕਿਲੋ ਨਹੀਂ ਹੁਣ ਅਸੀਂ 50 ਕਿਲੋ ਦਿਆ ਕਰਾਂਗੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਲਾਲ ਲਕੀਰ ਦੇ ਅੰਦਰ ਆਉਂਦੇ ਹੋਏ ਮਕਾਨ ਨੇ ਜਿਹੜੇ ਉਹਨਾਂ ਦੇ ਮਾਲਕਾਨਾ ਹੱਕ ਉਹਨਾਂ ਲੋਕਾਂ ਨੂੰ ਦਿੱਤੇ ਜਾਣਗੇ ਜਿਹੜੇ ਲੰਮੇ ਸਮੇਂ ਤੋਂ ਰਹਿ ਰਹੇ ਆ। ਤੇ ਫਿਰ ਇਹਨਾਂ ਨੇ ਗੱਲ ਕਹੀ ਆ ਕਿ ਨਯਾ ਗਾਓ ਨੂੰ ਅਸੀਂ ਨਿਊ ਚੰਡੀਗੜ੍ਹ ਵਾਂਗੂ ਵਸਾਵਾਂਗੇ। ਬਹੁਤ ਵਧੀਆ ਗੱਲ ਹੈ। ਜੇਕਰ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਉਹਨਾਂ ਨੇ ਕਿਹਾ ਜੀ ਕਿ ਅਸੀਂ ਆਹ ਆਹ ਕੰਮ ਕਰਾਂਗੇ। ਪਰ ਹੁਣ ਇੱਥੇ ਇੱਕ ਟੈਕਨੀਕਲ ਤੌਰ ਦੇ ਉੱਤੇ ਸਵਾਲ ਪੈਦਾ ਹੁੰਦਾ ਵੀ ਆਮ ਆਦਮੀ ਪਾਰਟੀ ਨੇ 1,500 ਤੇ 1,000 ਰੁਪਇਆ ਦੇਣ ਦੀ ਗੱਲ ਕਰਤੀ ਤੇ ਪੰਜਾਬ ਦੇ ਸਿਰ ਕਰਜ਼ਾ ਚੜਾ ਕੇ ਤੇ ਵਾਜੇ ਵਜਾ ਤੇ। ਹੁਣ ਅਕਾਲੀ ਦਲ ਇਹ ਗੱਲ ਕਹਿ ਰਹੇ ਜੀ ਕਿ 1,00,000 ਰੁਪਇਆ ਕੁੜੀ ਦੇ ਵਿਆਹ ਤੇ ਦੇਵਾਂਗੇ, ਪੈਸੇ ਆਉਣੇ ਪੰਜਾਬ ਦੇ ਵਿੱਚ ਕਿੱਥੋਂ ਆ। ਪੰਜਾਬ ਦੀ ਸਥਿਤੀ ਇਸ ਵੇਲੇ ਇੰਨੀ ਭੈੜੀ ਹੋਈ ਪਈ ਆ ਆਰਥਿਕ ਪੱਖੋਂ ਵੀ ਪੁੱਛੋ ਕੁਜਰਾਂ ਤੇ ਪੰਜਾਬ ਦੇ ਵਿੱਚ ਪੈਸਾ ਆਊਗਾ ਕਿਧਰੋਂ, ਸਵਾਲ ਤਾਂ ਸਭ ਤੋਂ ਵੱਡਾ ਇਹ ਆ। ਇਸ ਵੇਲੇ ਪੰਜਾਬ ਦੇ ਵਿੱਚ ਬੀਜੇਪੀ ਦੇ ਵੱਲੋਂ, ਅਕਾਲੀਆਂ ਵੱਲੋਂ, ਕਾਂਗਰਸ ਵੱਲੋਂ, ਹੋਰ ਧਿਰਾਂ ਦੇ ਵੱਲੋਂ ਇੱਕੋ ਗੱਲ ਕਹੀ ਜਾਂਦੀ ਆ ਕਿ ਅਸੀਂ ਆਹ ਵੀ ਦੇ ਦਾਂਗੇ, ਅਸੀਂ ਆਹ ਵੀ ਦੇ ਦਾਂਗੇ, ਅਸੀਂ ਆਹ ਵੀ ਦੇ ਦਾਂਗੇ। ਪਰ ਉਹ ਕੁਛ ਦੇਣ ਦੇ ਲਈ ਰਕਮ ਆਉਣੀ ਕਿੱਥੋਂ ਆ, ਸਵਾਲ ਸਿਰਫ ਇਹ ਆ। ਜਿਹੜੇ ਸੂਬੇ ਦੇ ਉੱਤੇ 4,00,000 ਕਰੋੜ ਦਾ ਕਰਜ਼ਾ ਚੜਿਆ ਹੋਵੇ, ਜਿਹੜੇ ਸੂਬੇ ਦਾ ਵਾਜਾ ਵੱਜਿਆ ਪਿਆ ਹੋਵੇ, ਜਿਹੜਾ ਸੂਬਾ ਪੈਰਾਂ ਸਿਰ ਆਰਥਿਕ ਤੌਰ ਦੇ ਉੱਤੇ ਨਾ ਹੋ ਰਿਹਾ ਹੋਵੇ, ਜਿਹੜੇ ਸੂਬੇ ਦੇ ਵਿੱਚ ਮਸ਼ਹੂਰੀਆਂ ਨੇ ਪੰਜਾਬ ਨੂੰ ਕਮਲਾ ਕੀਤਾ ਪਿਆ ਹੋਵੇ, ਤੇ ਮਸ਼ਹੂਰੀਆਂ ਵੀ ਮੁਫ਼ਤ ਦੇ ਵਿੱਚ ਨਹੀਂ ਹੁੰਦੀਆਂ, ਉਹਦਾ ਪ੍ਰੈਕਟੀਕਲ ਤੌਰ ਦੇ ਉੱਤੇ ਕੀ ਬਣੂਗਾ। ਪੰਜਾਬ ਦੇ ਸਾਰੇ ਨੇਤਾਵਾਂ ਨੂੰ ਪੰਜਾਬ ਦੇ ਲੋਕ ਇੱਕ ਅਪੀਲ ਕਰਨ ਕਿ ਤੁਸੀਂ ਇਹ ਨਾ ਕਹੋ ਜੀ ਕਿ ਫਲਾਣਾ ਤਾਂ 1,500 ਦਿੰਦਾ ਹੈਗਾ ਔਰਤਾਂ ਨੂੰ, ਅਸੀਂ 2,500 ਦੇਵਾਂਗੇ, ਅਸੀਂ 5,500 ਦੇਵਾਂਗੇ। ਪਹਿਲਾਂ ਇਹ ਦੱਸਿਆ ਕਰੋ ਕਿ ਅਸੀਂ ਪੈਸੇ ਲੈ ਕੇ ਕਿੱਥੋਂ ਆਵਾਂਗੇ। ਇਹ ਕੇਜਰੀਵਾਲ ਵਾਲਾ ਧੋਖਾ ਨਾ ਕੀਤਾ ਜਾਵੇ ਜਿਹਨੇ ਕਿਹਾ ਸੀ ਕਿ ਹਮ ਤੋ ਰੇਤ ਸੇ 20,000 ਕਰੋੜ ਰੁਪਏ ਇੱਕ ਸਾਲ ਕਾ ਕਮਾਏਗੇ। ਇਸ ਹਿਸਾਬ ਨਾਲ 1,00,000 ਕਰੋੜ ਰੁਪਇਆ ਤਾਂ ਚਾਹੀਦਾ ਸੀਗਾ ਜੀ ਹੁਣ ਤੱਕ ਕੱਲੇ ਰੇਤ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਕਮਾਉਣਾ, ਪਰ ਆਇਆ ਇੱਥੋਂ ਧੇਲਾ ਨੀ ਗਾ ਤੇ ਵਾਜੇ ਪੰਜਾਬ ਦੇ ਵੱਜੇ ਪਏ। ਇਸ ਕਰਕੇ ਥੁੱਕ ਨਾਲ ਬੜੇ ਪਕਾਉਣ ਦੀ ਥਾਂ ਤੇ ਸਾਰੀਆਂ ਸਿਆਸੀ ਪਾਰਟੀਆਂ ਪ੍ਰੈਕਟੀਕਲ ਤੌਰ ਤੇ ਸੋਚਣ ਕਿ ਪੈਸਾ ਆਉਣਾ ਕਿੱਥੋਂ ਆ, ਪੈਸਾ ਲਿਆਉਣਾ ਕਿੱਥੋਂ ਆ, ਪੈਸਾ ਬਣੂਗਾ ਕਿੱਥੋਂ, ਪੈਸਾ ਬਣਾਉਣ ਦੇ ਲਈ ਪੰਜਾਬ ਦੇ ਖਜ਼ਾਨੇ ਵਿੱਚ ਲਿਆਉਣ ਦੇ ਲਈ ਸਾਨੂੰ ਕਰਨਾ ਕੀ ਚਾਹੀਦਾ। ਜੇ ਕਿਤੇ ਇਹਨਾਂ ਨੇ ਆਹ ਹੀ ਗੱਲਾਂ ਕਰਦੇ ਰਹੇ ਤਾਂ ਮੈਨੂੰ ਲੱਗਦਾ ਵੀ ਇਹਨਾਂ ਦੇ ਕੋਲੋਂ ਸਿੱਖਿਆ ਟਰੰਪ ਵੀ, ਕਿਉਂਕਿ ਟਰੰਪ ਨੇ ਗੱਲ ਕਹਿਤੀ ਹੈ ਕਿ ਮੈਨੂੰ ਮਿਡ ਟਰਮ ਚੋਣਾਂ ਜਿਤਾਓ ਜਿਹੜੀਆਂ ਕਿ ਨਵੰਬਰ ਦੇ ਵਿੱਚ ਅਮਰੀਕਾ 'ਚ ਹੋਣੀਆਂ, ਤੇ ਜਿੱਤਣ ਤੋਂ ਬਾਅਦ ਯਾਨੀ ਕਿ ਰਿਪਬਲਿਕਨ ਪਾਰਟੀ ਨੂੰ ਜਿਤਾਓ ਤੇ ਫਿਰ ਮੈਂ ਉੱਥੋਂ ਦੇ ਯਾਨੀ ਕਿ ਅਮਰੀਕਾ ਦੇ ਇਕੱਲੇ ਇਕੱਲੇ ਬਾਲਕ ਦੇ ਖਾਤੇ ਦੇ ਵਿੱਚ $5,000-5,000 ਪਾ ਦੂੰ। ਮੈਨੂੰ ਲੱਗਦਾ ਵੀ ਜਿਹੋ ਜਿਹਾ 15-15 ਲੱਖ ਰੁਪਇਆ ਸਾਡੇ ਵਾਲੇ ਨੇ ਪਾਇਆ ਸੀਗਾ ਤੇ ਉਵੇਂ ਟਰੰਪ ਨੇ ਵੀ ਪਾ ਦੇਣੇ, ਕਿਉਂਕਿ $30 ਟ੍ਰਿਲੀਅਨ ਜਿਹੜਾ ਉਹ ਬਣਦਾ ਜਿਹੜਾ ਕਿ ਟਰੰਪ ਦੇ ਵੱਲੋਂ ਐਲਾਨ ਕੀਤਾ ਗਿਆ ਉਹਦੇ ਮੁਤਾਬਕ, ਤੇ ਪਾਕਿਸਤਾਨ ਦੀ ਅਰਥ ਵਿਵਸਥਾ ਤੋਂ ਵੀ ਕਈ ਗੁਣਾ ਵੱਧ ਜਾਂਦੀ ਸਿਰਫ ਇਹੀ ਰਕਮ। ਸੋ ਸੋਚਣ ਵਿਚਾਰਨ ਵਾਲੀ ਗੱਲ ਆ ਵੀ ਭਾਈ ਚੱਲੀ ਕੀ ਕੀ ਜਾਂਦਾ, ਦੁਨੀਆ ਨੂੰ ਮੁਫ਼ਤ ਖੋਰਾ ਬਣਾਉਣ ਦੇ ਲਈ ਕੌਣ ਕੌਣ ਕੀ ਕੁਝ ਕਰ ਰਿਹਾ। ਉਸ ਤੋਂ ਅਗਲੀ ਗੱਲ ਹੈ ਜੀ ਕਿ ਤੂਰ ਬੰਜਾਰਾ ਪਿੰਡ ਦੇ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ। ਸੰਗਰੂਰ ਦੇ ਵਿੱਚ ਪਿੰਡ ਤੂਰ ਬੰਜਾਰਾ, ਉੱਥੇ ਵਿੱਤ ਮੰਤਰੀ ਸਾਹਿਬ ਆਏ ਸੀਗੇ
0: ਜੀ,
2: ਉੱਥੇ ਗੁਲਜ਼ਾਰ ਸਿੰਘ ਨੇ ਗੱਲ ਕਹੀ ਸੀ ਕਿ ਭਾਈ ਮੇਰਾ ਪੁੱਤ ਵੀ ਚਿੱਟਾ ਦਾ ਆਦੀ ਆ ਤੇ ਹੋਰ ਵੀ ਕਈ ਆ, ਤੇ ਭਾਈ ਨਸ਼ਾ ਮੁੱਕਦਾ ਨਹੀਂ ਤੇ ਮੁੱਕਿਆ ਨਹੀਂ। ਫਿਰ ਉਸ ਤੋਂ ਬਾਅਦ ਆਪਾਂ ਜਾਣਦੇ ਕਿ ਪਿੰਡ ਦੇ ਕਈ ਝੋਲੀ ਚੱਕ ਦੇ ਘਰੇ ਜਾ ਕੇ ਗੁਲਜ਼ਾਰ ਸਿੰਘ ਨੇ ਦਾਬਾ ਮਾਰ ਕੇ ਆਏ ਵੀ ਤੂੰ ਪਿੰਡ ਦੀ ਬਦਨਾਮੀ ਕਰਤੀ ਆ, ਮੰਤਰੀ ਸਾਹਿਬ ਗੁੱਸੇ ਹੋ ਗਏ ਆ, ਇਉਂ ਨਹੀਂ ਕੰਮ ਚੱਲਦੇ ਹੁੰਦੇ, ਤੂੰ ਜਾ ਕੇ ਮਾਫੀ ਮੰਗ। ਉਹਨੂੰ ਇੰਨਾ ਕੁ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਉਹ ਵਿਚਾਰਾ ਖੁਦਕੁਸ਼ੀ ਕਰ ਗਿਆ। ਹੁਣ ਉਹਦੀ ਖੁਦਕੁਸ਼ੀ ਤੋਂ ਬਾਅਦ ਪੁਲਿਸ ਨੇ ਜ਼ਬਰਦਸਤੀ ਕਹਿੰਦੇ ਸੰਸਕਾਰ ਕਰਵਾਤਾ, ਭਾਵੇਂ ਕਿ ਟੱਬਰ ਦੇ ਇੱਕ ਮੁੰਡੇ ਨੇ ਗੱਲ ਕਹੀ ਕਿ ਭਾਈ ਅਸੀਂ ਆਪਦੀ ਮਰਜ਼ੀ ਨਾਲ ਸੰਸਕਾਰ ਕੀਤਾ ਜਾਂ ਕਰਨ ਲੱਗੇ ਆ ਤੇ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਮੰਨ ਲਈਆਂ, ਸਾਡੇ ਉੱਤੇ ਦਬਾਅ ਕੋਈ ਨਹੀਂ। ਪਰ ਸੰਸਕਾਰ ਤੋਂ ਬਾਅਦ ਸਾਰਾ ਟੱਬਰ ਹੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਆਇਆ। ਉਹਨਾਂ ਨੇ ਕਿਹਾ ਜੀ ਕਿ ਪੁਲਿਸ ਪੰਜ ਜ਼ਿਲ੍ਹਿਆਂ ਦੀ ਪੁਲਿਸ ਆਈ ਸੀ, ਸਾਡੇ ਉੱਤੇ ਦਬਾਅ ਬਣਾਇਆ ਗਿਆ ਤੇ ਸਾਡੇ ਪਰਿਵਾਰਕ ਮੈਂਬਰ ਦਾ ਧੱਕੇ ਨਾਲ ਸੰਸਕਾਰ ਕਰਵਾਇਆ ਗਿਆ, ਘਰੇ ਵੀ ਬੋਡੀ ਨਹੀਂ ਲਿਆਉਣ ਦਿੱਤੀ, ਨਹਾਉਣ ਵੀ ਨਹੀਂ ਦਿੱਤਾ, ਮੂੰਹ ਵੀ ਨੀ ਵੇਖਣਾ ਤਾਂ ਤੇ ਜ਼ਬਰਦਸਤੀ ਸੰਸਕਾਰ ਕਰਤਾ ਸਾਨੂੰ, ਕਹਿੰਦੇ ਇੱਕ ਜੀ ਨੂੰ ਨੌਕਰੀ ਦੇਵਾਂਗੇ, 20 ਲੱਖ ਰੁਪਇਆ ਦੇਵਾਂਗੇ, ਸਾਨੂੰ ਹਾਲੇ ਤੱਕ ਕੁੱਝ ਨੀ ਮਿਲਿਆ। ਹੁਣ ਟੱਬਰ ਨੇ ਇਹ ਗੱਲ ਕਹੀ ਹੈ ਵੀ ਜੇਕਰ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਫਿਰ ਅਸੀਂ ਨਾ ਤਾਂ ਗੁਲਜ਼ਾਰ ਸਿੰਘ ਦਾ ਭੋਗ ਪਾਉਣਾ ਤੇ ਨਾ ਹੀ ਉਹਦੇ ਫੁੱਲ ਚੁਗਣੇ ਆ। ਯਾਨੀ ਕਿ ਪੇਚ ਇੱਕ ਵਾਰ ਫਿਰ ਫਸ ਰਿਹਾ। ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਹੁਣ ਪਰਿਵਾਰ ਦੀ ਗੱਲ ਢਿੱਲੀ ਪੈ ਗਈ ਆ। ਜਦੋਂ ਬੰਦਾ ਤੁਰ ਗਿਆ, ਤੁਸੀਂ ਸੰਸਕਾਰ ਕਰਤਾ, ਫਿਰ ਤਾਂ ਗੱਲ ਵੈਸੇ ਹੀ ਖਤਮ ਹੋ ਜਾਂਦੀ ਆ। ਹੁਣ ਤਾਂ ਜੇ ਸੱਤਾਧਾਰੀ ਧਿਰ ਨੂੰ ਸਵਾਲ ਹੋਊਗਾ, ਉਹਨਾਂ ਨੇ ਕਹਿਣਾ ਜੀ ਕਿ ਵਿਰੋਧੀ ਪਾਰਟੀਆਂ ਨੇ ਚੱਕ ਚੁਕਾ ਕੇ ਇਹਨਾਂ ਦੇ ਕੋਲੋਂ ਬਿਆਨ ਦਵਾਇਆ
0: ਜੀ,
2: ਤੇ ਟੱਬਰ ਭਾਵੇਂ ਸੱਚਾ ਵੀ ਹੋਵੇ ਤੇ ਹੁਣ ਉਹਨਾਂ ਪ੍ਰਭਾਵ ਗੱਲਦਾ ਰਹਿੰਦਾ ਨੀ, ਕਿਉਂਕਿ ਲੋਕਾਂ ਦੀ ਜਿਹੜੀ ਆ ਹਮਦਰਦੀ ਉਹ ਘੱਟ ਜਾਂਦੀ ਆ ਘਟਨਾ ਦੇ ਵਾਪਰਨ ਤੋਂ ਬਾਅਦ। ਉਸ ਤੋਂ ਅਗਲੀ ਗੱਲ ਇਹ ਜੀ ਕਿ ਇਸ ਮਾਮਲੇ ਦੇ ਵਿੱਚ ਹੁਣ ਸੁਖਪਾਲ ਸਿੰਘ ਖਹਿਰਾ ਨੇ ਤੇ ਬਾਕੀਆਂ ਨੇ ਗੱਲ ਕਹੀ ਆ ਕਿ ਇਹ ਆਮ ਆਦਮੀ ਪਾਰਟੀ ਦਾ ਸੱਚ ਆ। ਆਮ ਆਦਮੀ ਪਾਰਟੀ ਜਿਹੜੀ ਕਿ ਹਮੇਸ਼ਾ ਧੋਖਾ ਕਰਦੀ ਆ, ਉਹਨਾਂ ਨੇ ਗੁਰਦਾਰ ਸਿੰਘ ਨਾਲ ਵੀ ਧੋਖਾ ਕੀਤਾ। ਅਗਲੀ ਗੱਲ ਇਹ ਆ ਵੀ ਲੰਘੇ ਕੱਲ ਮੋਹਨਜੀਤ ਸਿੰਘ ਦੇ ਪਿਤਾ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਮੋਹਨਜੀਤ ਉਹ ਜਿਹਦੇ ਸ਼ੇਰੋਂ ਪਿੰਡ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਕਾਲੀ ਝੰਡੀ ਦਿਖਾਈ ਸੀ, ਉਸ ਤੋਂ ਬਾਅਦ ਪੁਲਿਸ ਨੇ ਉਹਨੂੰ ਕੁੱਟਿਆ ਤੇ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਹੁਣ ਦਾਖਲ ਆ। ਮੋਹਨਜੀਤ ਦੇ ਪਿਤਾ ਨੇ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਗੱਲ ਕਹੀ ਆ ਕਿ ਮੇਰੇ ਪੁੱਤ ਦਾ ਕਸੂਰ ਸਿਰਫ ਇੰਨਾ ਮੋਹਨਜੀਤ ਦਾ ਵੀ ਉਹਨੇ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕੀਤੇ ਆ। ਕੀ ਸਵਾਲ ਕਰਨਾ ਮਾੜੀ ਗੱਲ ਆ? ਕੀ ਨਸ਼ੇ ਦੇ ਖਿਲਾਫ ਆਵਾਜ਼ ਚੁੱਕਣਾ ਮਾੜੀ ਗੱਲ ਆ? ਜੇ ਮਾੜੀ ਗੱਲ ਆ ਤਾਂ ਫਿਰ ਚੰਗੀ ਗੱਲ ਕਿਹੜੀ ਆ? ਉਹਨਾਂ ਨੇ ਦੋ ਟੁੱਕ ਇਸ ਗੱਲ ਦੀ ਮੰਗ ਕੀਤੀ ਆ ਕਿ ਇਸ ਮਸਲੇ ਦੇ ਉੱਤੇ ਗੌਰ ਕੀਤੀ ਜਾਵੇ ਤੇ ਪੰਜਾਬ ਦੀ ਪੁਲਿਸ ਦੇ ਕੋਲੋਂ ਪੜਤਾਲ।
0: ਬਿਲਕੁਲ ਜੀ, ਪੰਜਾਬ ਦੀ ਪੁਲਿਸ ਆ ਜਿਹੜੀ ਉੱਥੋਂ ਪੜਤਾਲ ਕਰਕੇ। ਟੰਡਾ ਸਾਹਿਬ, ਤੁਹਾਡੀ ਆਵਾਜ਼ ਮੇਰੇ ਖਿਆਲ ਕੱਟ ਹੋ ਗਈ ਹੈ, ਕਿਉਂਕਿ ਉਹ ਮਸਲਾ ਜਿਹੜਾ ਉਹ ਕਾਫੀ ਉਲਝਿਆ ਹੋਇਆ ਬਾਲ ਸਾਹਿਬ, ਹੈ ਨਾ? ਉੱਥੇ ਉਹ ਮਸਲਾ ਜਿਹੜਾ, ਕਿਉਂਕਿ ਉਹ ਕਹਿ ਰਹੇ ਆ ਕਿ ਪੰਜਾਬ ਪੁਲਿਸ ਨੇ ਪਹਿਲਾਂ ਹੀ ਉਹ ਕ੍ਰਿਮੀਨਲ ਸੀਗੇ ਜੀ, ਤੇ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਨਹੀਂ ਪਹਿਲਾਂ ਵੀ ਕੇਸ ਉਹਨਾਂ ਦੇ ਚੱਲਦੇ ਸੀਗੇ, ਐਸਾ ਕੁਛ ਨਹੀਂ ਹੋਇਆ, ਪਰ ਉਹ ਕਹਿ ਰਹੇ ਆ ਕਿ ਵਾਹਵਾ ਕੁਛ ਹੋਇਆ, ਹੈ ਨਾ? ਸੋ ਪੜਤਾਲ ਕਰਨੀ ਬਣਦੀ ਹੈ, ਪੜਤਾਲ ਕਰਨੀ ਬਣਦੀ ਹੈ।
1: ਜਿਹਦਾ ਦੂਜੇ ਦਾ ਸੰਸਕਾਰ ਹੋਇਆ ਹੈਗਾ, ਮੰਤਰੀ ਸਾਹਿਬ ਨੂੰ ਕੁਐਸਚਨ ਕੀਤੇ ਸੀਗੇ, ਉਹ ਵੀ ਬਹੁਤ ਜ਼ਿਆਦਾ ਮਸਲਾ ਉਲਝਿਆ ਹੋਇਆ ਸੀਗਾ।
0: ਹਾਂ,
1: ਉਹ ਬਿਲਕੁਲ ਇਹ ਪੁਲਿਸ ਜਿਵੇਂ ਕਹਿੰਦੇ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਦੀ ਨਜ਼ਰਸਾਨੀ ਹੇਠ ਵੈਸੇ ਸੰਸਕਾਰ ਹੋਇਆ।
0: ਬਿਲਕੁਲ ਜੀ, ਸੋ ਅਸੀਂ ਯੂਨੀ ਗਲੋਬਲ ਤੇ ਵੀ ਚੱਲਾਂਗੇ ਨਾਲ ਦੀ ਨਾਲ ਹੀ ਪ੍ਰੋਗਰਾਮ ਦੇ ਵਿੱਚ। ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੌਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਹੋਣਾ ਵੱਲੋਂ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜੇ ਦੀ ਇੰਸ਼ੋਰੈਂਸ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਨੰਬਰ ਮੈਂ ਤੁਹਾਨੂੰ ਦੇ ਦਿੰਦਾ, 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਮੁਸਕਾਨ ਦਿਓਲ ਹੋਣਾ ਨਾਲ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਵੀ ਨੋਟ ਕਰਕੇ ਰੱਖ ਲਓ, ਵਨ ਸਟੋਪ ਹੋਲਸੇਲ ਸਟੋਰ ਤੁਸੀਂ ਇਹਨੂੰ ਕਹਿ ਸਕਦੇ ਹੋ। ਜੇ ਡਿਸਪੋਜੇਬਲ ਪ੍ਰੋਡਕਟ ਤੁਹਾਨੂੰ ਚਾਹੀਦੇ ਆ, ਟੇਕ ਆਊਟ ਕੰਟੇਨਰ ਚਾਹੀਦੇ ਆ, ਕੱਪ ਪਲੇਟਾਂ ਕਟਲਰੀ ਚਾਹੀਦੀਆਂ ਨੇ, ਕਲੀਨਿੰਗ ਸਪਲਾਈ ਚਾਹੀਦੀਆਂ ਨੇ, ਰੈਸਟੋਰੈਂਟ ਅਤੇ ਗਰੋਸਰੀ ਸਪਲਾਈ ਚਾਹੀਦੀਆਂ ਨੇ, ਤਾਂ ਨੰਬਰ ਤੁਹਾਨੂੰ ਇੱਕੋ ਦੇਵਾਂਗੇ, 416-748-2116 416-748-2116 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਨਾਗਪਾਲ ਸਾਹਿਬ ਸਾਡੇ ਨਾਲ ਹੈ। ਨਾਗਪਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਨਾਗਪਾਲ ਸਾਹਿਬ। ਜਿੱਥੇ ਗੱਲ ਸਾਡੇ ਬਹੁਤ ਸਾਰੇ ਜਿਹੜੇ ਲਿਸਨਰਸ ਨੇ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਚੱਲੇਗੀ ਯੂਨੀ ਗਲੋਬਲ ਤੋਂ। ਯੂਨੀ ਗਲੋਬਲ 'ਤੇ ਸਪੈਸ਼ਲੀ ਤੌਰ 'ਤੇ ਜੇਕਰ ਤੁਹਾਨੂੰ ਪੈਸੇ ਧੇਲੇ ਦੀ ਜ਼ਰੂਰਤ ਪੈ ਗਈ ਆ, ਲੋਨ ਤੁਸੀਂ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਲੋਨ ਜਿਹੜਾ ਸਿਰਫ 2.5% 'ਤੇ ਮਿਲਣਾ। 2.5% 2 ਸਾਲ ਜਾਂ 2.5 ਸਾਲ ਸਰ, ਜਿਹੜਾ ਕੁਛ ਨਹੀਂ ਪੇ ਕਰਨਾ।
3: 2.5 ਸਾਲ
0: 2.5 ਸਾਲ
3: ਹਾਂਜੀ।
0: ਲਓ ਜੀ, 2.5 ਸਾਲ ਬਾਜੀ, ਨਾ ਪ੍ਰਿੰਸੀਪਲ ਨਾ ਇੰਟਰਸਟ। ਹੈ ਕੋਈ ਇੱਦਾਂ ਦਾ ਲੋਨ ਪਹਿਲਾਂ?
1: ਬਿਲਕੁਲ ਹੀ ਨਹੀਂ ਹੈਗਾ ਜੀ।
0: ਨਹੀਂ ਮਿਲਦਾ ਨਾ?
1: ਨਹੀਂ ਮਿਲਦਾ
0: ਨਾ, ਤੁਹਾਡੀ ਲਾਈਨ ਆਫ ਕ੍ਰੈਡਿਟ ਅਗਲਾ ਕਹਿੰਦਾ ਬਾਈ ਜੀ ਨਾ ਤੁਸੀਂ ਕਿਸ ਤੋਂ ਮੰਗੇ ਹੋਣ ਉਹ, ਅਤੇ ਤੁਹਾਨੂੰ 2.5 ਸਾਲ ਨਾ ਤੁਸੀਂ ਪ੍ਰਿੰਸੀਪਲ ਨਾ ਤੁਸੀਂ ਇੰਟਰਸਟ ਕੁਛ ਨਹੀਂ ਪੇ ਕਰਨਾ। 2.5 ਸਾਲ ਬਾਅਦ 2.5% 'ਤੇ ਮੰਥਲੀ। ਸੋ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਲਾਹਾ ਲੈ ਰਹੇ ਆ। ਇੱਕ ਮੈਨੂੰ ਨਾਗਪਾਲ ਸਾਹਿਬ ਕੁਐਸਚਨ ਆਇਆ ਸੀ ਕਿ ਜੇ ਕਿਸੇ ਦਾ ਡਾਇਵੋਰਸ ਹੋਇਆ ਹੋਇਆ ਭੈਣ ਉਹਨਾਂ ਦਾ, ਅਤੇ ਉਹਨਾਂ ਦੇ ਬੇਟਾ ਵਾ ਅਤੇ ਡਾਇਵੋਰਸ ਉਹਨਾਂ ਦਾ ਹੋਇਆ ਹੋਇਆ, ਉਹਨਾਂ ਨੂੰ ਕਿੰਨਾ ਲੋਨ ਮਿਲ ਸਕਦਾ ਰਫਲੀ?
3: ਹਾਂਜੀ, ਉਨਕੋ ਜ਼ਿਆਦਾ ਮਿਲੇਗਾ ਕਿਉਂਕਿ ਉਹ ਸਿੰਗਲ ਮਦਰ ਹੋਏ ਐਂਡ ਸਿੰਗਲ ਮਦਰ ਕੋ ਜ਼ਿਆਦਾ ਬੈਨੀਫਿਟ ਆਤਾ। ਆਪ ਮਾਨ ਕੇ ਚੱਲਨੇ ਵਿਦ ਵਨ ਕਿਡ ਇਟ ਵਿਲ ਗੋ ਟੂ 2 ਸਾਲ ਕੇ ਕੋਰਸ ਮੇ ਅਰਾਊਂਡ 120,000 ਡਾਲਰ, 1,20,000 ਡਾਲਰ 2 ਸਾਲ ਕਾ।
0: ਓ ਰੀਅਲੀ?
3: ਬਿਲਕੁਲ ਜੀ, ਬਿਲਕੁਲ।
0: ਓ ਵਾਓ, ਮੈਨੂੰ ਇਹ ਲੱਗਿਆ, ਮੈਂ ਵੈਸੇ ਆਪਦਾ ਆਈਡੀਆ ਨੂੰ ਦੱਸਿਆ, ਮੈਂ ਕਿਹਾ ਜੀ ਸ਼ਾਇਦ ਹੋ ਸਕਦਾ ਵੀ ਤੁਹਾਨੂੰ ਘੱਟ ਮਿਲੇ ਕਿਉਂਕਿ ਇੱਕ ਬੰਦੇ ਕਰਕੇ, ਹੈ ਨਾ, ਵੀ ਸ਼ਾਇਦ ਉਹਨੂੰ ਘੱਟ ਮਿਲਦਾ ਹੋਵੇ, ਪਰ ਕਮਾਲ ਕਰਤੀ ਤੁਸੀਂ ਤਾਂ।
3: ਬਿਲਕੁਲ ਜੀ, ਸਿੰਗਲ ਮਦਰ ਕੋ ਬੈਨੀਫਿਟ ਹੈ ਇਸਮੇ, ਔਰ ਬਾਕੀ ਹਰ ਬੰਦੇ ਕੋ ਬੈਨੀਫਿਟ ਹੈ ਜੋ ਫੈਮਿਲੀ ਵਿਦ ਕਿਡਸ ਹੈ। एंड बड़ा लाइक 50,000 से 1,70,000 तक का लोन हासिल करे 0% पे बिना गारंटी के. ऐसा लोन एग्जिस्ट नहीं करता, ना पड़े रिफाइनेंसिंग या क्रेडिट कार्ड के चक्कर में. स्किल डेवलप करें, फंडिंग अपने अकाउंट में डायरेक्ट गवर्नमेंट से हासिल करें.
0: नंबर ਤੁਸੀਂ ਇੱਕ ਵਾਰ ਸਾਂਝਾ ਕਰ ਦਿਓ ਤਾਂ ਕਿ ਜਿਹੜੇ ਸਾਡੇ ਬਹੁਤ ਸਾਰੇ ਜਿਹੜੇ ਸਿੰਗਲ ਮਦਰ ਲਈ ਤੁਸੀਂ ਅੱਜ ਇੱਕ ਨਵੀਂ ਗੱਲ ਦੱਸੀ ਹੈ, ਮੈਂ ਤਾਂ ਆਪ ਹੈਰਾਨ ਹੋ ਗਿਆ ਸੀ ਸੁਣ ਕੇ.
1: ਬਿਲਕੁਲ,
0: ਕਿ ਸਿੰਗਲ ਮਦਰ ਲਈ ਵੀ ਜਿਹੜਾ ਲੋਨ ਆ ਉਹ 1,20,000 ਤੱਕ ਆ ਸਕਦਾ ਬਾਈ ਜੀ.
3: बिल्कुल जी बिल्कुल. एंड फंडिंग से हम लोग डरते हैं, लोन से हम डरते हैं, डरना चाहिए बिल्कुल, मैं भी डरता हूँ
0: जी.
3: बट यहाँ पे गारंटी के साथ बिना डाउट के, बिना किसी चलाकी के, बिना किसी हेरा फेरी के आपको पैसे आ रहे, कोई कागज नहीं हिल रहा. पीआर सिटीजन प्रोटेक्टेड पर्सन है. 2.5 साल बाद पहली किस्त स्टार्ट होती है. 1,00,000-1.5 लाख तक हासिल करें आज भी. अभी लाइक 2:30 बज रहे हैं, अभी तक 6 बंदों का अप्रूवल आ चुके, उनके खाते में पैसे गिर चुके हैं. ऑफिस आए, जितने अप्रूवल देख रहे हैं देखें, हमारी फीस काम होने के बाद.
0: अच्छा नागपाल साहब, थोड़ी ये गल ना, जे किसी वैसे बंदा गल करे, ये गल जो दसदे हैं भी फीस भाई सिर्फ 200 या, वो कहते नहीं नहीं आए थोड़ा होंगे 200 तो नहीं होनी, इन्हों का कोई कमीशन हो बिचों. मैं कहा भाई कोई कमीशन नहीं है इन्हों का, 200 भी तुम पैसे आने तो बाद देने, बंदा यकीन क्यों नहीं करता.
3: बिल्कुल जी, इसलिए हम थोक के बारी बारी यही कहते हैं कि मतलब हम बाद में फीस लेते हैं, कोई बंदा अपनी फीस नहीं बताता, हम मीठी मीठी बातें करते हैं. हम था करके अपनी फीस काम के बाद लेते हैं, क्योंकि मतलब हम कोई, हम कुछ डाउट आपके दिमाग में रखना ही नहीं चाहते.
0: बिल्कुल, नंबर 437-264-3175, 437-264-3175, 437-264-3175 ਤੇ 437-264-3175 ਤੇ ਤੁਸੀਂ ਕਾਲ ਕਰ ਲਿਓ. ਡਾਊਟ ਰੱਖਣਾ ਹੀ ਨਹੀਂ
1: ਜੀ, ਬਿਲਕੁਲ
0: ਡਾਊਟ ਕੋਈ ਹੈ ਹੀ ਨਹੀਂ. ਸੋ ਤੁਸੀਂ ਪਹਿਲੇ ਸਵਾਲ ਕਰ ਸਕਦੇ ਹੋ 437-264-3175. ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ.
3: ਧੰਨਵਾਦ ਜੀ.

0: ਲਓ ਜੀ, ਦੱਸ ਦਈਏ ਤੁਹਾਨੂੰ ਕਿ ਭਾਈ ਜੇਕਰ ਤੁਸੀਂ ਕੰਮ ਦੀ ਭਾਲ ਦੇ ਵਿੱਚ ਸੀ ਤੇ ਤੁਹਾਨੂੰ ਕੱਲ ਤੋਂ ਹੀ ਕੰਮ ਸਟਾਰਟ ਤੁਸੀਂ ਕਰ ਸਕਦੇ ਹੋ, ਚੰਗੀ ਤਨਖਾਹ ਮਿਲਣੀ ਹੈ, ਦਫ਼ਤਰ ਵਾਲੀ ਜੋਬ ਇੱਕ ਤਰ੍ਹਾਂ ਦੀ ਕਹਿ ਲਓ ਤੁਸੀਂ, ਸੋ ਚੰਗੀ ਤਨਖਾਹ ਤੁਹਾਨੂੰ ਮਿਲੂਗੀ। ਜੇਕਰ ਤੁਸੀਂ ਕੰਮ ਦੀ ਭਾਲ ਦੇ ਵਿੱਚ ਸੀ ਤਾਂ ਆਹ ਨੰਬਰ ਨੋਟ ਕਰਕੇ ਰੱਖ ਲਓ, 647-806-5951 6478065951 6478065951 6478065951 ਤੇ ਤੁਸੀਂ ਕਾਲ ਕਰ ਲਿਓ ਤਾਂ ਤੁਹਾਨੂੰ ਬਾਈ ਜੀ ਇਹ ਸਪੈਸ਼ਲੀ ਤੌਰ ਤੇ ਕੰਮ ਕੱਲ ਤੋਂ ਹੀ ਮਿਲ ਜਾਣਾ, ਚੰਗੀ ਤਨਖਾਹ ਵੀ ਮਿਲਣੀ ਹੈ।
1: ਹਾਂ ਤੇਰੀ ਮੇਰੀ ਜੋੜੀ ਨੇ ਗਰਦ ਠਾਲਣੀ ਜਿਵੇਂ ਧਰਮਿੰਦਰ ਤੇ ਹੀਮਾ ਮਾਲਣੀ
2: ਕੰਮ ਚੜੂ ਗੋਲੀਆਂ ਦੀ ਧਾਰ ਤਾਂ
0: ਇੱਕ ਵਾਰ ਫੇਰ ਨੰਬਰ ਨੋਟ ਕਰ ਲਓ ਬਾਈ ਜੀ, ਇੱਕ ਵਾਰ ਫੇਰ ਨੰਬਰ ਨੋਟ ਕਰ ਲਓ, ਜੇਕਰ ਕੰਮ ਦੀ ਭਾਲ ਦੇ ਵਿੱਚ ਸੀ 647-806-5951 6478065951 ਤੇ ਗੱਲਬਾਤ ਕੀਤੀ ਜਾ ਸਕਦੀ ਆ। ਰਾਜਨ ਜੀ ਸਾਡੇ ਨਾਲ ਆ ਚੁੱਕਿਆ। ਰਾਜਨ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਰ। ਮੇਰੇ ਖਿਆਲ ਰਾਜਨ ਜੀ ਦੀ ਕਾਲ ਆ ਜਿਹੜੀ ਉਹ ਕੱਟ ਹੋ ਗਈ ਹੈ, ਡਿਸਕਨੈਕਟ ਹੋ ਗਈ ਹੈ ਕਾਲ ਇਹਨਾਂ ਦੀ। ਸੋ ਦੁਬਾਰੇ ਆਪਾਂ ਰਾਜਨ ਜੀ ਨੂੰ ਕਾਲ ਲਾਉਂਦੇ ਹਾਂ ਅਤੇ ਤਾਂ ਕਿ ਜਿਹੜੇ ਬਹੁਤ ਸਾਰੇ ਵੀਰ ਨੇ, ਕਿਉਂਕਿ ਥਰਸਡੇ ਅਤੇ ਫਰਾਈਡੇ ਆ ਜਿਹੜਾ ਜੀ, ਉਹਨਾਂ ਦਾ ਸਪੈਸ਼ਲੀ ਤੌਰ 'ਤੇ ਡਾਕਟਰ ਉੱਥੇ ਅਵੇਲੇਬਲ ਹੁੰਦੇ ਆ। ਰਾਜਨ ਜੀ ਜੀ ਆਇਆਂ ਨੂੰ
3: ਬਹੁਤ ਬਹੁਤ ਧੰਨਵਾਦ ਜੀ, ਰਾਜਵੀਰ ਜੀ ਤੁਹਾਨੂੰ ਅਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
3: ਬਹੁਤ ਵਧੀਆ ਜੀ, ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਠੀਕ ਠਾਕ। ਸੋ ਅੱਛਾ, ਸਪੈਸ਼ਲੀ ਤੌਰ 'ਤੇ ਅੱਜ ਡਾਕਟਰ ਹੈਗੇ ਆ?
3: ਬਿਲਕੁਲ ਜੀ, ਅੱਜ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ 3 ਵਜੇ ਤੋਂ ਲੈ ਕੇ ਤੇ 6 ਵਜੇ ਤੱਕ ਅਵੇਲੇਬਲ ਨੇ ਜੀ।
0: ਰਾਜਨ ਜੀ ਤੁਹਾਨੂੰ ਮੈਂ 2 ਲਾਈਨਾਂ ਸੁਣਾਵਾਂ, ਬੜੀਆਂ ਕਮਾਲ ਦੀਆਂ ਮੈਨੂੰ ਲੱਗੀਆਂ।
3: ਬਿਲਕੁਲ ਜੀ ਬਿਲਕੁਲ।
0: ਕਹਿੰਦਾ ਮੁੱਲ ਤੂੰ ਨਹੀਂ ਪਾਇਆ ਤਾਂ ਕੀ ਹੋਇਆ, ਮੂਲ ਆਪਣਾ ਤਾਂ ਮੈਂ ਪਹਿਚਾਣਦਾ ਹਾਂ, ਮੈਨੂੰ ਸਮਝਣਾ ਔਖਾ ਨਹੀਂ ਜ਼ਿਆਦਾ, ਮੈਂ ਸਿੱਧਾ ਸਾਫ਼ ਪਿੰਡਾਂ ਦੇ ਹਾਣਦਾ ਹਾਂ, ਜਾਲੀ ਬਣ ਕੇ ਜਿਉਣਾ ਆਮਦਾ ਨਹੀਂ, ਪਰਦਾ ਮੂੰਹ ਤੇ ਕਦੇ ਨਾ ਤਾਣਦਾ ਹਾਂ, ਚਾਹੇ ਰਹਾਂ ਔਖਾ ਚਾਹੇ ਰਹਾਂ ਸੌਖਾ, ਰੰਗ ਹਰ ਹਾਲਾਤ ਦੇ ਮਾਣਦਾ ਹਾਂ, ਨਹੀਂ ਤੈਨੂੰ ਨਹੀਂ ਦੇਣਾ ਸਬੂਤ ਵਾਇਦਾ, ਕੰਡੇ ਤੇਰੇ ਹੀ ਮਿੱਟੀ 'ਚੋਂ ਛਾਣਦਾ ਹਾਂ, ਤੂੰ ਉਹੀ ਹੈ ਉਹੀ ਪਖੰਡ ਜਿਹੜਾ ਮੈਂ ਤੇਰੀ ਖੋਟ ਨੂੰ ਜੜਾਂ ਤੋਂ ਜਾਣਦਾ ਹਾਂ, ਉਮਰ ਪੜ੍ਹਨ ਸਿੱਖਣ ਦੀ ਕੋਈ ਨਾਹੀਂ, ਉਮਰ ਪੜ੍ਹਨ ਸਿੱਖਣ ਦੀ ਕੋਈ ਨਾਹੀਂ, ਅਕਲ ਲਾਜ਼ਮ ਹੈ ਇਹੀ ਬਿਆਨਦਾ ਹਾਂ, ਕਲਾਕਾਰ ਹਾਂ ਕਰਦਾ ਹਾਂ ਕਲਾਕਾਰੀ, ਕਲਾਕਾਰ ਹਾਂ ਕਰਦਾ ਹਾਂ ਕਲਾਕਾਰੀ, ਪਿੱਛੇ ਹਟਦਾ ਨਹੀਂ ਖਰੀ ਮੈਂ ਠਾਣਦਾ ਹਾਂ। ਕਿਉਂ ਬਾਈ ਜੀ,
3: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਵਧੀਆ,
0: ਬਣੀ ਗੱਲਬਾਤ,
3: ਬਹੁਤ ਵਧੀਆ ਜੀ, ਆਨੰਦ ਆ ਗਿਆ।
0: ਹਾਏ ਤੇਰਾ ਗਿਆ, ਤੇਰਾ ਗਿਆ, ਦਿਓ ਕਿ ਘੈਂਟ ਜੀ ਡੀਲ ਫਿਰ ਅੱਜ ਸਪੈਸ਼ਲੀ ਸਾਡੇ ਜਰਨਲਿਸਟ।
3: ਬਿਲਕੁਲ, ਸੋ ਬਹੁਤ ਸਾਰੇ ਸਾਡੇ ਬੱਚੇ ਨੇ ਜਿਹੜੇ ਲਾਸਟ ਵੀਕ ਜਿਹੜੇ ਕਿ ਇਹ ਸੋਮਵਾਰ ਤੋਂ ਮੰਗਲਵਾਰ ਤੋਂ ਸਕੂਲ ਜਾਣੇ ਸ਼ੁਰੂ ਕਰ ਦਿੱਤੇ ਨੇ, ਪਰ ਕਈ ਹਾਲੇ ਬੱਚੇ ਨੇ ਜਿਹੜੇ ਨੇ ਕਾਲਜ ਤੇ ਯੂਨੀਵਰਸਿਟੀ ਜਾਣਾ, ਜਿਹਨਾਂ ਨੇ ਅਗਲੇ ਹਫਤੇ ਜਾਣਾ, ਉਹਨਾਂ ਵਾਸਤੇ ਸਪੈਕਸ ਐਕਸਪ੍ਰੈਸ ਨੇ ਸਪੈਸ਼ਲੀ ਜਿਹੜੀ ਬੈਕ ਟੂ ਸਕੂਲ ਸੇਲ ਹੈ ਜੀ, ਇਹ ਐਕਸਟੈਂਡ ਕਰਵਾਈ ਹੈ। ਜਿੰਨੇ ਵੀ ਬੱਚੇ ਆ ਕੇ ਆਪਣੀ ਐਨਕਾਂ ਬਣਵਾ ਰਹੇ ਨੇ, ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ, ਸਿਰਫ ਤੁਸੀਂ ਆਪਣੀ ਐਨਕਾਂ ਦੇ ਉੱਤੇ ਐਂਟੀ ਗਲੇਅਰ ਕੋਡਿੰਗ ਬਾਏ ਕਰਨੀ ਹੈ, ਤੇ ਨਾਲ ਜਿਹੜਾ ਤੁਸੀਂ ਬ੍ਰਾਂਡਿਡ ਫਰੇਮ ਲੈ ਰਹੇ ਹੋ ਉਹਨਾਂ ਦੇ ਉੱਤੇ ਵੀ ਬਹੁਤ ਭਾਰੀ ਡਿਸਕਾਊਂਟ ਦਿੱਤੇ ਜਾ ਰਹੇ ਜੀ। ਗੁੱਚੀ ਦੇ ਫਰੇਮ, ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟੌਮ ਫੋਰਡ ਦੇ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਿਡ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਬਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਟੋਰੀਬਰਡਸ ਦੇ, ਕੇਟਸਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਟੋਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਜਿਹੜੀ ਬੈਕ ਟੂ ਸਕੂਲ ਸੇਲ ਹੈ ਜੀ, ਉਹਦੇ 'ਚ ਤੁਹਾਨੂੰ ਲੰਡਨ ਫੌਗ ਦੇ, ਲਿਵਾਈਸ ਦੇ, ਰੈਂਗਲਰ, ਵੈਨ ਹਿਊਸਨ, ਐਡੀ ਬਾਬਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਰਾਜਵੀਰ ਜੀ, $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਚ ਅੱਜ ਦਿੱਤਾ ਜਾ ਰਿਹਾ ਹੈ। ਤੇ ਨਾਲ ਦੀ ਨਾਲ ਇਹ ਵੀ ਦੱਸਦੇ ਜਾਈਏ ਕਿ ਤਕਰੀਬਨ 700 ਤੋਂ 800 ਫਰੇਮ ਡਿਸਪਲੇ ਤੇ ਲੱਗਾ, ਸੋ ਆਪਣੀ ਮਰਜ਼ੀ ਦਾ ਕੇ ਲੇਡੀਜ਼ ਦਾ, ਜੈਂਟਸ ਦਾ, ਬੱਚਿਆਂ ਦਾ, ਮੈਟਲ ਵਾਲਾ, ਪਲਾਸਟਿਕ ਵਾਲਾ, ਬਲੈਕ ਕਲਰ ਦਾ, ਜਿੱਦਾਂ ਦੀ ਵੀ ਤੁਹਾਡੀ ਚੋਇਸ ਹੈ ਜੀ, ਤੁਸੀਂ ਫਰੇਮ ਲੈ ਕੇ ਜਾ ਸਕਦੇ ਹੋ ਸਿਰਫ $29 ਚ। ਮਿਲਣਾ ਕਿੱਥੋਂ ਹੈ? ਸਪੈਕਸ ਐਕਸਪ੍ਰੈਸ ਤੋਂ, 35 ਰੈਜੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਸਾਡਾ 905 1065 460 88 88 ਤੇ ਸੇਮ ਡੀਲਾਂ ਮਿਲ ਰਹੀਆਂ ਨੇ ਤੁਹਾਨੂੰ ਸਾਡੀ ਦੂਜੀ ਲੋਕੇਸ਼ਨ ਜਿਹੜੀ ਕੀ ਹੈ 1065 ਕ੍ਰੈਡਿਟ ਵੀ ਰੋਡ, ਕ੍ਰੈਡਿਟ ਵੀ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ ਜੀ। ਤੇ ਇਸ ਲੋਕੇਸ਼ਨ ਦੇ ਉੱਤੇ ਡਾਕਟਰ ਅੱਜ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ੍ਹ ਫਰਾਈਡੇ ਨੂੰ ਤੇ ਸੈਟਰਡੇ ਨੂੰ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਨੇ। ਸੋ ਕਿਸੇ ਦਿਨ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ 905 460 88 88 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905 460 88 88 905 460 88 88 ਬਹੁਤ

0: ਮਾਲ ਸਾਹਿਬ ਇੱਕ ਮੈਨੂੰ ਸੀਗਾ ਕਿ ਮੈਂ ਸੁਣਦਾ ਸੀ ਬੜੀ ਕਮਾਲ ਦੀ ਗੱਲ ਸੀ
1: ਜੀ,
0: ਉਹ ਕਹਿੰਦੇ ਜੇ ਤੁਹਾਡਾ ਘਰ ਵਾਲਾ ਅਚਾਰ ਮੰਗ ਲਵੇ
1: ਅੱਛਾ
0: ਤਾਂ ਸਮਝ ਲਓ ਵੀ ਤੁਹਾਡੀ ਦਾਲ ਦੀ ਗੱਲ ਨਹੀਂ ਬਣੀ ਹੈਗੀ, ਹੈ ਨਾ
1: ਜੀ ਬਿਲਕੁਲ।
0: ਅਤੇ ਪਰ ਇਹ ਵੀ ਨਾਲ ਹੀ ਸਮਝ ਲਓ ਵੀ ਤੁਹਾਡੇ ਘਰ ਵਾਲੇ ਦੇ ਵਿੱਚ ਓਨੀ ਗੱਲ ਨਹੀਂ ਹੈਗੀ ਜਿਹੜੀ ਤੁਹਾਨੂੰ ਕਹਿ ਦੇਵੇ ਵੀ ਤੁਹਾਡੀ ਦਾਲ ਦੀ ਗੱਲ ਨਹੀਂ ਬਣੀ, ਅਚਾਰ ਮੰਗ ਲਿਆ ਸਮਝ ਲਓ ਵੀ ਹੈ ਗੱਲਬਾਤ ਤੇ ਦਾਲ ਅਜੇ ਓਨੀ ਵਧੀਆ ਨਹੀਂ ਬਣੀ, ਪਰ ਨਾਲ ਇਹ ਵੀ ਸਮਝ ਲੈਣਾ ਚਾਹੀਦਾ ਵੀ ਇਹਦੇ ਵਿੱਚ ਇਹਦੇ ਚ ਇੰਨੀ ਹਿੰਮਤ ਨਹੀਂ, ਮੈਨੂੰ ਕਹਿ ਦੇਵੇ ਦਾਲ ਨਹੀਂ ਗਾ
1: ਦਾਲ ਵਧੀਆ ਨਹੀਂ।
0: ਉਹਨੇ ਬੜੇ ਵਧੀਆ ਦੋ ਚੀਜ਼ਾਂ ਹੋਰ ਸੀ, ਕਹਿੰਦੀ ਜੇ ਤੁਸੀਂ ਸੇਵਾ ਕਰਦੇ ਹੋ ਆਪਣੇ ਹਸਬੈਂਡ ਦੀ
1: ਜੀ
0: ਤਾਂ ਤੁਸੀਂ ਸਵਰਗਨ ਜਾਓਗੇ,
1: ਬਿਲਕੁਲ।
0: ਜੇ ਹਸਬੈਂਡ ਤੁਹਾਡੀ ਸੇਵਾ ਕਰੇ ਜਾਂ ਤੁਸੀਂ ਸੇਵਾ ਨਹੀਂ ਕਰਦੇ ਕਹਿੰਦੇ ਸਵਰਗ ਤੁਹਾਡੇ ਕੋਲ ਇੱਥੇ ਹੈਗਾ, ਸੋ ਆਪੋ ਆਪਣੇ ਲੌਜਿਕ, ਹਰ ਇੱਕ ਬੰਦਾ ਆਪੋ ਆਪਣੇ ਲੌਜਿਕ ਦਿੰਦਾ। ਜਿਹੜੇ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ ਤੁਹਾਨੂੰ ਦੱਸੀਏ ਕਿ ਜਿਵੇਂ ਪਹਿਲਾਂ ਵੀ ਅਸੀਂ ਦੱਸ ਕੇ ਹਟਿਆ ਕਿ ਭਾਈ ਜੇ ਕੰਮ ਦੀ ਭਾਲ ਦੇ ਵਿੱਚੋਂ ਕੰਮ ਤੁਹਾਨੂੰ ਮਿਲ ਜਾਣਾ, ਕੰਮ 'ਤੇ ਪੇ ਵਧੀਆ ਮਿਲਣੀ ਹੈ, ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ, ਪੱਕਾ ਕੰਮ ਪੱਕ ਕੇ ਆਇਆ ਜਿਵੇਂ ਕਹਿੰਦੇ ਨਾ ਉਵੇਂ ਕੰਮ ਪੱਕਾ ਮਿਲਣਾ ਤੁਹਾਨੂੰ, ਨੰਬਰ ਨੋਟ ਕਰਕੇ ਰੱਖ ਲਓ ਇੱਕ ਵਾਰ ਫਿਰ ਤੋਂ 647-806-5951 6478065951 6478065951 'ਤੇ ਤੁਸੀਂ ਸੰਪਰਕ ਕਰ ਲਿਓ। ਅਤੇ ਤੁਹਾਨੂੰ ਕੰਮ ਆ ਜਿਹੜਾ ਮੰਡੇ ਟੂ ਫਰਾਈਡੇ ਕਰਨਾ ਚਾਹੁੰਦੇ ਹੋ, ਮੰਡੇ ਟੂ ਸੈਟਰਡੇ ਕਰਨਾ ਚਾਹੁੰਦੇ ਹੋ, 6478065951 ਅਤੇ ਇਸ 'ਤੇ ਕਾਲ ਕੀਤੀ ਜਾ ਸਕਦੀ ਆ। ਸੁਖਣਾ ਤੋਂ ਪੁੱਛੇ ਵੀ ਕੱਲ੍ਹ ਨੂੰ ਸਪੈਸ਼ਲ ਡੀਲ ਬਾਈ ਜੀ ਕਿਹੜੀ ਲੱਗਣੀ ਆ, ਸੁਖ ਜੀ ਜੀ ਆਇਆਂ ਨੂੰ
2: ਬਹੁਤ ਸ਼ੁਕਰੀਆ, ਧੰਨਵਾਦ ਬੋਪਾ ਸਰ, ਬਿਲਕੁਲ ਸਾਡੇ ਵੱਲੋਂ ਤਿਆਰੀਆਂ ਸੀ ਪੂਰੀਆਂ ਮੁਕੰਮਲ ਕਰ ਰਹੇ ਹਾਂ ਕਿਉਂਕਿ ਕੱਲ੍ਹ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਰੰਗ ਰੇਡੀਓ ਦਾ 294 ਵੋਕਲ ਡਰਾਈਵ ਦੇ ਉੱਪਰ 294 ਵੋਕਲ ਡਰਾਈਵ ਦੇ ਉੱਪਰ। ਤੇ ਨਾਲ ਦੀ ਨਾਲ ਭਾਜੀ ਪਰਿਵਾਰਾਂ ਨੂੰ ਇੱਕ ਅਪਡੇਟ ਦੇ ਦਈਏ ਵੀ ਜੇ ਤਾਂ ਤੁਸੀਂ ਸੰਡੇ ਤੱਕ ਆਉਂਦੇ ਹੋ ਤੇ ਤੁਹਾਨੂੰ ਸੇਮ ਪ੍ਰਾਈਜ਼ਾਂ ਮਿਲਣੀਆਂ, ਜੇ ਇਹ ਫਰਨੀਚਰ ਤੁਸੀਂ ਮੰਡੇ ਨੂੰ ਲੈਣ ਆਉਂਦੇ ਹੋ ਨੈਕਸਟ ਵੀਕ ਤਾਂ 30% ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ ਜੀ, ਹਾਂ 30% ਐਕਸਟਰਾ ਪੇ ਕਰਨਾ ਬਹੁਤ ਤੁਹਾਨੂੰ ਫਰਨੀਚਰ ਦੇ ਉੱਪਰ ਕਿਉਂਕਿ ਟੈਰਿਫ ਲੱਗਣ ਜਾ ਰਿਹਾ, ਤੁਹਾਨੂੰ ਡਿਲੀਵਰੀ ਅਕਤੂਬਰ ਨਵੰਬਰ ਦਸੰਬਰ ਤੱਕ ਚਾਹੀਦੀ ਆ, ਸੰਡੇ ਤੱਕ ਆ ਜਾਓ, ਆ ਕੇ ਡੀਲਾਂ ਨੂੰ ਲੌਕ ਕਰ ਲਓ, ਮਿਨੀਮਮ ਡਿਪੋਜ਼ਿਟ ਦੇ ਕੇ ਡਿਲੀਵਰੀ ਜਦੋਂ ਤੁਸੀਂ ਮਰਜ਼ੀ ਫਰਨੀਚਰ ਦੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਸੋ 30% ਦੀ ਸੇਵਿੰਗ ਤੁਹਾਡੀ ਸੰਡੇ ਤੱਕ ਹੋਣੀ ਆ। ਸੋ ਨਾਲ ਦੀ ਨਾਲ ਬੋਪਰਾ ਸਾਹਿਬ ਇੱਕ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੋਫੀ ਟੇਬਲ ਲੈਣਾ ਜੀ, ਹਾਂ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਕੋਫੀ ਟੇਬਲ ਜਿਹੜਾ ਤੁਸੀਂ 500-600 ਡਾਲਰ ਦਾ ਲੈਂਦੇ ਆਏ ਹੋ, ਜਿੰਨੇ ਵੀ ਪਰਿਵਾਰ ਸਾਡੇ ਕੋਲ ਕੱਲ੍ਹ ਨੂੰ ਪਹੁੰਚਣਗੇ ਸਿਰਫ 99 ਡਾਲਰ ਦਾ 99 ਡਾਲਰ ਦੇ ਵਿੱਚ ਸੋਲਿਡ ਵੁੱਡ ਦਾ ਕੋਫੀ ਟੇਬਲ ਮਿਲੂਗਾ, ਨਾਲ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਤੇ ਸੋਲਿਡ ਵੁੱਡ ਦਾ ਕੋਫੀ ਟੇਬਲ 99 ਡਾਲਰ ਦਾ ਮਿਲੂਗਾ ਪਰ ਸੰਡੇ ਤੱਕ। ਜੇ ਅਗਲੇ ਵੀਕ ਲੈਣ ਆਉਂਦੇ ਹੋ ਤੇ ਇੱਥੇ ਵੀ 30% ਐਕਸਟਰਾ ਪੇ ਕਰਨਾ ਪੈਣਾ, 294-294 ਵੋਕਲ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਬੋਪਰਾ ਸਾਹਿਬ,
0: ਗ੍ਰੈਂਡ ਹੋਮ ਫਰਨੀਚਰ ਤੇ ਇੱਕ ਵਾਰ ਬਾਜੀ ਪਹੁੰਚਿਓ ਜ਼ਰੂਰ, ਤੁਹਾਨੂੰ ਸਪੈਸ਼ਲ ਲਾਈਵ ਵਾਲੀ ਲੋਕੇਸ਼ਨ ਤੇ ਲੈ ਕੇ ਦੇਵਾਂਗੇ ਕੋਈ ਨਾ ਕੋਈ ਚੀਜ਼ਾਂ ਹੋਰ ਵੀ ਬਿਨਾਂ ਇਹ ਤੋਂ ਵੀ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਕੁਲਵਿੰਦਰ ਢਿੱਲੋਂ
1: ਜੀ
0: ਬੜਾ ਕਮਾਲ ਦਾ ਸਿੰਗਰ ਹੋਇਆ ਯਾਰ,
1: ਬਹੁਤ ਬਹੁਤ
0: ਅਨਫੋਰਚੁਨੇਟ ਇਹ ਚਲੇ ਗਏ ਤੇ ਬੜੇ ਕਮਾਲ ਕਮਾਲ ਦੇ ਗੀਤ ਸੀਗੇ, ਬਲਵੀਰ ਬੋਪਰਾ ਨੇ ਬੜੇ ਗੀਤ ਲਿਖੇ ਤੇ
1: ਬਿਲਕੁਲ,
0: ਤੇ ਰਵਿੰਦਰ ਰੰਗਵਾਲ ਉਹਨਾਂ ਨੇ ਵੀਡੀਓ ਇਹਨਾਂ ਦੀ ਕੀਤੀ ਗਹੌਰ ਪਿੰਡ ਦੇ ਵਿੱਚ, ਜਿਹੜੇ ਉਧਰੋਂ ਗਹੌਰੀਏ ਖੁਦ ਗਹੌਰੀਆ ਮੁੰਡਾ ਗੀਤਕਾਰ
1: ਬਿਲਕੁਲ,
0: ਗੁਲਾਬੀ ਬਾਗ ਬੰਨ ਮਿੱਤਰ ਬੜੇ ਚਿਰ ਤੋਂ ਮੈਂ ਰੀਝਾਂ ਹੀ ਰੱਖੀਆਂ, ਸੋ ਉਹਦੇ ਗੀਤ ਲਿਖੇ ਹੋਏ ਸੀਗੇ ਰਵਿੰਦਰ ਗਰੇਵਾਲ ਦੇ। ਉਹਨਾਂ ਦੇ ਘਰ ਦੇ ਕੋਲ ਇੱਕ ਬੋਹੜ ਦਾ ਦਰਖਤ ਹੁੰਦਾ ਸੀ, ਬੋਹੜ ਦੇ ਦਰਖਤ ਦੇ ਥੱਲੇ ਗੀਤ, ਹਾਂ ਗਹੌਰ ਪਿੰਡ ਦੇ ਵਿੱਚ ਗੀਤ ਪਿਕਚਰਾਈਜ਼ ਕੀਤਾ ਗਿਆ ਸੀ ਰਵਿੰਦਰ ਰੰਗੋਲ ਵੱਲੋਂ, ਫਾਈਨਟੋਨ ਦੇ ਵਿੱਚ ਕੰਪਨੀ 'ਚ ਟੇਪ ਆਈ ਸੀ ਤੇ ਗੀਤ ਦਾ ਨਾਮ ਸੀ ਕਚਹਿਰੀਆਂ 'ਚ ਮੇਲੇ ਲੱਗਦੇ, ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਵਾਲੇ ਗੀਤ। ਸੋ ਸ਼ਮਸ਼ੇਰ ਸੰਧੂ ਦਾ ਭਤੀਜਾ ਜਿਹੜਾ ਉਹਦੇ 'ਚ ਐਜ਼ ਏ ਮਾਡਲ, ਅੱਛਾ ਬਾਬਾ ਇਨਫੋਰਮੇਸ਼ਨ ਚੱਕੀ ਫਿਰਦਾ ਵੀ ਮੁੰਡਾ ਹੈ,
1: ਦੇਖ ਰਿਹਾ ਵੀ ਤੁਹਾਡੇ ਕੋਲ ਸਾਰਾ ਕੁਛ ਯਾਦ ਆ, ਤੁਹਾਡੇ
0: ਯਾਦ ਦੇਖ ਲਓ,
1: ਇਹਦਾ ਮਤਲਬ ਤੁਹਾਡਾ ਰੋਲ ਹੋਊ ਵਿੱਚ ਕੋਈ ਨਾ।
0: ਸ਼ਮਸ਼ੇਰ ਸੰਧੂ ਜਿਹੜਾ ਭਤੀਜਾ ਜੀ ਉਹ ਉਹਦੇ ਵਿੱਚ ਉਹਨੇ ਲੀਡ ਰੋਲ 'ਤੇ ਕੀਤਾ ਸੀ ਅਤੇ ਬੋਲੀਆਂ ਆਈਆਂ ਸੀਗੀਆਂ ਉਹਨਾਂ ਦੀਆਂ
1: ਜੀ,
0: ਹੈ ਨਾ ਖਾਧੀ ਬਰਫੀ ਕੈਵਨ ਓਹਲੇ ਨੀ ਕੁੜੀਏ, ਸੋ ਉਹ ਉਹ ਬੋਲੀਆਂ ਵੀ ਉੱਥੇ ਦਰਖਤ ਦੇ ਥੱਲੇ ਜਿਹੜੀਆਂ ਕੀਤੀਆਂ ਗਈਆਂ ਸੀਗੀਆਂ ਜੀ। ਸੋ ਬਹੁਤ ਕਮਾਲ ਕਮਾਲ ਦੇ ਗੀਤ ਇਹਨਾਂ ਦੇ ਆਇਆ, ਕੋਈ ਮਾਰਦਾ ਫੋਕੇ ਪਿੰਟਰ, ਕੋਈ ਮਾਰੇ ਲਲਕਾਰੇ ਨੀ ਤਰਵੈਲੀ ਯਾਰ ਤਾਂ ਦਿਨੇ ਦਿਖਾ ਦੂ
1: ਤਾਰੇ,
0: ਹੈਂ ਸੋ ਬੜੇ ਕਾਲਾ ਸੱਪ ਰੰਗਾ ਸੂਟ ਤੋਂ ਸਵਾਲਿਆਂ ਨੇ ਮੁੰਡਿਆਂ ਦੀ ਖੈਰ ਨਹੀਂ, ਹਾਂ ਸੋ ਇਹ ਇਹ ਕੁਲਵਿੰਦਰ ਢਿੱਲੋਂ ਦੇ ਗੀਤ ਆ ਜਿਹੜੇ ਫਾਈਨਟੋਨ ਕੰਪਨੀ ਦੇ ਵਿੱਚ ਆਏ, ਬਲਵੀਰ ਬੋਪਰਾ ਦੀ ਕਲਮ ਦੇ ਵਿੱਚੋਂ ਨਿਕਲੇ ਹੋਏ ਗੀਤਾਂ ਦੀ ਅਸੀਂ ਗੱਲਬਾਤ ਕਰ ਰਹੇ ਤੇ ਇਹਨਾਂ ਦੇ ਗੀਤ ਦੇ ਵਿੱਚ ਇੱਕ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੀ, ਉਹ ਸੀਗਾ ਨੀ ਤੂੰ ਲੱਗੀਆਂ ਨਾ ਤੋੜ ਨਿਭਾਈਆਂ ਕੱਚੀ ਹੈ ਜਵਾਨ ਦੀ, ਇਹ ਨੀ ਤੂੰ ਲੱਗੀਆਂ ਨਾ ਸੈਮੀ ਸੈਡ ਸੌਂਗ ਕਹਿ ਲਿਓ ਕਿਉਂਕਿ ਉਹ 'ਚ ਬੀਟ ਭੰਗੜੇ ਵਾਲੀ ਸੀਗੀ ਤੇ ਗੀਤ ਦੇ ਬੋਲ ਸਾਈਡ ਸੀ, ਕਿਉਂਕਿ ਬੋਲ ਤਾਂ ਸਾਈਡ ਆ ਵੀ ਤੂੰ ਲੱਗੀਆਂ ਨਾ ਤੋੜ ਨਭਾਈਆਂ ਕੱਚੀਏ ਜਵਾਨ ਦੀ,
1: ਟੁੱਟਣ ਦੀ ਗੱਲ ਹੋ
0: ਗੱਲ ਟੁੱਟਣ ਦੀ ਆ, ਪਰ ਪੈ ਭੰਗੜਾ ਰਿਹਾ। ਦੇਖੋ ਤੁਸੀਂ ਕੈਸਾ ਕੈਸਾ ਕੰਬੀਨੇਸ਼ਨ ਹੈ। ਸੋ ਇਹਨੂੰ ਸੈਮੀ ਸੈਡ ਕਹਿ ਦਿੰਦੇ ਸੀ ਕਿ ਮਿਊਜ਼ਿਕ ਦੇਣਾ ਦੇਣਾ ਇੱਕ ਨਵਾਂ ਐਕਸਪੈਰੀਮੈਂਟ ਸੀ, ਮਿਊਜ਼ਿਕ ਬੀਟ ਗੀਤ ਸੈਡ ਸੈਮੀ ਸੈਡ ਸੌਂਗ ਆ ਜਿਹੜੇ ਉਹ ਸੀ। ਸੋ ਆਪਣੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ, ਪਰ ਵਕਾਰ ਖਾਨ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ, ਇਹਨਾਂ ਨਾਲ ਆਪਾਂ ਥੋੜ੍ਹੀ ਜਿਹੀ ਕਰਾਂਗੇ ਗੱਲਬਾਤ। ਖਾਨ ਸਾਹਿਬ ਜੀ ਇਹਨੂੰ ਸਤਿ ਸ਼੍ਰੀ ਅਕਾਲ
3: ਜੀ। ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000, 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000, 6478000
0: ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
3: ਥੈਂਕ ਯੂ ਸੋ ਮੱਚ ਰਾਜਵੀਰ ਜੀ,
0: ਬਹੁਤ ਬਹੁਤ ਸ਼ੁਕਰੀਆ। ਸੋ ਅਸੀਂ ਆ ਲਓ ਢਿੱਲੋ ਸਾਹਿਬ ਦਾ ਗੀਤ ਥੋੜ੍ਹਾ ਜਿਹਾ ਇਹ ਸੁਣਾਈਏ, ਫਿਰ ਇਸ ਤੋਂ ਬਾਅਦ ਇੱਕ ਹੋਰ ਗੀਤ ਵੀ ਸੁਣਾਉਂ ਤੁਹਾਨੂੰ। ਇਹ ਤਾਂ ਉਹੀ ਗੀਤ ਆ ਬਈ, ਇਹ ਲੈ ਗਈ ਜੀ।

0: ਇਹਦੇ ਪਿੱਛੇ ਥੋੜੀ ਜਿਹੀ ਹੋਰ ਸਟੋਰੀ ਦੱਸਦਾ ਤੁਹਾਨੂੰ।
1: ਦੱਸੋ ਦੱਸੋ ਦੱਸੋ
0: ਹਾਂ, ਸਟੋਰੀ ਦੇ ਪਿੱਛੇ ਸਟੋਰੀ ਯਾਦ ਚੇਤੇ ਆ ਗਈ
1: ਜੀ।
0: ਅੱਛਾ, ਇਹ ਗੀਤ ਅਸਲ ਦੇ ਵਿੱਚ ਇਹਨੇ ਗਾਉਣਾ ਨਹੀਂ ਸੀ।
1: ਅੱਛਾ,
0: ਇਹ ਢਿੱਲੋ ਸਾਹਿਬ ਦੇ ਲਈ ਗੀਤ ਨਹੀਂ ਸੀਗਾ।
1: ਓਕੇ,
0: ਇਹ ਗੀਤ ਅੰਗਰੇਜ਼ ਵਾਲੀ ਨੇ ਗਾਉਣਾ ਸੀ।
1: ਅੱਛਾ ਜੀ,
0: ਅੰਗਰੇਜ਼ ਵਾਲੀ ਬਾਈ ਦਾ ਗੀਤ ਇਹ ਹੋਣਾ ਸੀ ਤੇ ਉਹਨਾਂ ਦਾ ਟੂਰ ਉਦੋਂ ਲੱਗ ਗਿਆ ਕੈਨੇਡਾ ਦਾ।
1: ਓਕੇ,
0: ਉਹਨਾਂ ਨੂੰ ਉਦੋਂ ਕੰਪਨੀ ਵਾਲੇ ਨੇ ਕਿਹਾ ਵੀ ਭਾਈ ਤੁਸੀਂ ਅਜੇ ਨਾ ਜਾਇਓ,
1: ਕਿਉਂਕਿ
0: ਹਾਂ ਸੱਚੀ ਗੱਲ ਇਹ ਸੀ ਕਿ ਉਹਨਾਂ ਦੇ ਨਾਲ ਇੱਕ ਵੀਜ਼ਾ ਹੋਰ ਲੱਗਣਾ ਸੀ, ਉਹ ਬੰਦਾ ਵੀਜ਼ਾ ਲੱਗਿਆ ਨਹੀਂ ਸੀ।
1: ਅੱਛਾ,
0: ਤੇ ਉਹ ਕਹਿੰਦੇ ਵੀ ਹਾਂ, ਉਹ ਕਹਿੰਦੇ ਯਾਰ ਜੇ ਦੋਨਾਂ ਦਾ ਲੱਗੂ ਤਾਂ ਜਾਣਾ ਨਹੀਂ, ਤੂੰ ਜਾਣਾ ਨਹੀਂ।
1: ਅੱਛਾ,
0: ਤੇ ਉਹ ਕਹਿੰਦਾ ਕੋਈ ਨਾ ਜੀ ਵੀਜ਼ਾ ਲੱਗਿਆ ਆਪਣਾ ਤਾਂ ਪਤਾ ਚੱਲੀਏ, ਤੁਹਾਡਾ ਕਿਸੇ ਦਾ ਨਹੀਂ ਲੱਗਿਆ ਤਾਂ ਕੋਈ ਚੱਕਰ ਨਹੀਂ, ਉਹ ਚੜ੍ਹਿਆ
1: ਜੀ।
0: ਫਿਰ ਉਹਨਾਂ ਨੂੰ ਕਹਿੰਦੇ, ਉਹ ਕਹਿੰਦੇ ਚੱਲ ਚੜ੍ਹ ਕੇ ਤਾਂ ਕੋਈ ਗੱਲ ਨਹੀਂ। ਫਿਰ ਗੀਤ ਉਹ ਇਹਦੇ ਹਿੱਸੇ ਆ ਗਿਆ ਕੁਲਵਿੰਦਰ ਢਿੱਲੋਂ ਦੇ, ਤੇ ਕੁਲਵਿੰਦਰ ਢਿੱਲੋਂ ਸਟਾਰ ਬਣ ਗਿਆ। ਉਹ ਇੱਥੇ ਆਏ ਰਹੇ ਤੇ ਉਹਦੇ ਗੈਰ ਹਾਜ਼ਰੀ ਦੇ ਵਿੱਚ ਕੁਲਵਿੰਦਰ ਢਿੱਲੋਂ ਬਣ ਗਏ ਸਟਾਰ। ਤੇ ਕਿਉਂਕਿ ਇਹ ਗੀਤ ਬੜਾ ਸੁਪਰ ਡੁਪਰ ਹਿੱਟ ਉਦੋਂ ਹੋ ਗਿਆ ਸੀ ਜਦੋਂ 35 ਤਰੀਕ ਕਿਸੇ ਜੱਟ ਦੀ ਕਚਹਿਰੀਆਂ ਚ ਮੇਲਾ। ਦੇਖੋ ਕਿਹਦੇ ਲਈ ਲਿਖਿਆ ਤੇ ਕਿੱਥੇ ਕਿੱਥੇ ਗੱਲਬਾਤ ਚਲੀ ਗਈ ਆ। ਦੇ ਲੈ ਕਿਹੜਾ ਗੀਤ ਵੀ ਫਿਰ ਦੱਸਦਾ ਸਟੋਰੀ,
1: ਉਹ ਵੀ ਆਉਣ ਦੋ
0: ਸਟੋਰੀ ਤੇ ਸਟੋਰੀ ਬੜੀ ਗਏ। ਅੱਛਾ, ਦੇ ਲੈ ਗੇੜਾ ਨੀ, ਦੇ ਲੈ ਗੇੜਾ ਸ਼ੌਂਕ ਦਾ ਨਨਾਨੇ ਗੋਰੀਏ। ਅਸਲ ਦੇ ਵਿੱਚ ਇਹ ਗੀਤ ਨਨਾਣ ਤੇ ਭਰਜਾਈ ਦੀ ਗੱਲ ਕਰ ਰਿਹਾ
1: ਜੀ। ਬਿਲਕੁਲ,
0: ਗੀਤ ਕੁੜੀ ਦੇ ਗਾਉਣ ਵਾਲਾ, ਨਵੀਂ ਕੁੜੀ ਸੀ ਕੋਈ, ਬਲਵੀਰ ਬੋਪਰ ਆਏ ਉਹਨਾਂ ਨੇ, ਉਹ ਕੁੜੀ ਕਰਨੀ ਸੀ, ਉਹਦੇ ਲਈ ਪ੍ਰੋਜੈਕਟ ਕਰਨਾ ਸੀ ਤਿਆਰ, ਉਹਦੇ ਕੋਲ ਗੀਤ ਪਿਆ ਰਿਹਾ।
1: ਅੱਛਾ,
0: ਬਾਬਾ ਟਾਈਮ
1: ਜੀ,
0: ਤੇ ਉਹ ਤੋਂ ਬਾਅਦ ਫਿਰ ਇੱਕ ਬਹੁਤ ਪੰਜਾਬ ਦੇ ਨਾਮਵਰ ਗਾਇਕਾ ਸੀ ਉਹਨਾਂ ਕੋਲ ਵੀ ਪਿਆ ਰਿਹਾ।
1: ਅੱਛਾ,
0: ਉਹ ਤੋਂ ਬਾਅਦ ਜਦੋਂ ਪਿਆ ਰਿਹਾ ਤੇ ਮੈਂ ਤੇ ਬਲਵੀਰ ਬਾਈ ਗਏ ਫਾਈਨ ਟੋਨ ਦੇ ਵਿੱਚ ਵੀ।
1: ਅੱਛਾ ਜੀ,
0: ਤੇ ਉਦੋਂ ਕੈਸਟ ਟੇਪ ਹੋਣੀ ਸੀਗੀ। ਉਹ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਬਲਵੀਰ ਟੇਪ ਕਰ ਦਿੰਦੇ ਆਪਾਂ। ਉਸ ਦਰਮਿਆਨ ਦਲਜੀਤ ਹਿੱਟ ਹੋ ਗਿਆ ਸੀ, ਬਲਵੀਰ ਦੇ ਗੀਤ ਲਿਖੇ ਹੋਏ ਸੀ, ਦਲਜੀਤ ਦੀ ਪੂਰੀ ਦੀ ਪੂਰੀ ਟੇਪ
1: ਜੀ।
0: ਉਹ ਕਹਿੰਦੇ ਯਾਰ ਦਲਜੀਤ ਹਿੱਟ ਹੋ ਗਿਆ, ਢਿੱਲੋਂ ਹਿੱਟ ਹੋ ਗਿਆ, ਪੀਟਰ ਹਿੱਟ ਹੋ ਗਿਆ
1: ਜੀ,
0: ਜਾਨ ਤੇਰੀ ਜਾਨ ਦੁੱਖਾਂ ਵਿੱਚ ਪਾਈ ਪੈ ਗਈ ਵੇ ਸੱਜਣਾ। ਇਹ ਇਹ ਬਲਵੀਰ ਬੋਪਰ ਦੀ ਕਲਮ ਚ ਨਿਕਲਿਆ ਹੈ, ਜੀ ਐਸ ਪੀਟਰ ਨੇ ਗਾਇਆ ਸੀ, ਜਾਨ ਤੇਰੀ ਜਾਨ ਦੁੱਖਾਂ ਵਿੱਚ ਪੈ ਗਈ ਵੇ ਸੱਜਣਾ, ਉਹ ਹਲਟੀ ਵਾਲਾ ਚੌਂਕ ਕੁੜੇ
1: ਜੀ,
0: ਮੈਨੂੰ ਅੱਜ ਵੀ ਚੇਤਾ ਆਉਂਦਾ ਹੈ। ਸੋ ਉਹ ਉਹ ਬੋਪਰ ਕਲਾਂ ਦੇ ਹਲਟੀ ਵਾਲੇ ਚੌਂਕ ਦੀ ਗੱਲਬਾਤ ਵੀ ਉਹਦੇ ਵਿੱਚ ਗੀਤ ਦੇ ਵਿੱਚ ਸੀ। ਸੋ ਜੀ ਐਸ ਪੀਟਰ ਵੀ ਹਿੱਟ ਹੋ ਗਿਆ ਸੀ।
1: ਉਹ
0: ਕਹਿੰਦੇ ਯਾਰ ਤੂੰ ਤਿੰਨ ਚਾਰ ਪ੍ਰੋਜੈਕਟ ਹਿੱਟ ਦੇ ਤੇ ਕੀ ਕਰੀਏ। ਕਹਿੰਦਾ ਜੀ ਮੇਰੀ ਟੇਪ ਹੀ ਕਰ ਦਿਓ। ਉਹ ਕਹਿੰਦੇ ਟੇਪ ਕਰ ਦਿੰਦੇ ਆ। ਕਹਿੰਦੇ ਟੇਪ ਦੇ ਵਿੱਚ, ਅੱਛਾ ਟੇਪ ਦਾ ਨਾਂ ਰੱਖਿਆ ਸੀ ਹੋਸਟਲ, ਮੁੰਡਿਆਂ ਦੇ ਹੋਸਟਲ ਵਿੱਚ ਨਾ ਕਰੋ ਨੀ ਤੇਰੇ ਨਾਂ ਤੇ ਵੱਜਣ
1: ਲਲਕਾਰੇ,
0: ਨਾਂ ਰੱਖਿਆ ਹੋਸਟਲ। ਤੇ ਦੇਲਾ ਗੇੜਾ ਬਾਅਦ ਚ ਆਇਆ, ਦੇਲਾ ਗੇੜਾ ਜ਼ਿਆਦਾ ਹਿੱਟ ਹੋ ਗਿਆ ਹੋਸਟਲ ਨਾਲੋਂ ਵੀ।
1: ਓਕੇ,
0: ਸੁਖਪਾਲ ਸੁੱਖ ਨੇ ਕੀਤਾ ਮਿਊਜ਼ਿਕ, ਸੁਖਪਾਲ ਸੁੱਖ ਕਮਾਲ ਦੇ ਗੀਤਾਂ ਦਾ ਮਿਊਜ਼ਿਕ ਸੀਗਾ, ਉਹ ਮਿਊਜ਼ਿਕ ਐਸਾ ਬਣ ਗਿਆ ਦੇਲਾ ਗੇੜਾ ਦਾ ਬਾਈ। ਦੇਲਾ ਗੇੜਾ ਜਿੱਥੇ ਪਿਆ ਸੀ ਜਿਸੀ ਤਾਂ ਕਿਸੇ ਨੇ ਹੋਰ ਹਿੱਟ ਹੋਣਾ ਸੀਗਾ, ਉਹ ਗੀਤ ਕਿਸੇ ਕੋਲ ਵੀ ਚਲੇ ਜਾਂਦਾ, ਉਹ ਗੀਤ ਹਿੱਟ ਸੀ, ਉਹਦਾ ਮਿਊਜ਼ਿਕ ਹਿੱਟ ਸੀ। ਸੋ ਉਹ ਅੱਜ ਵੀ ਜਿੱਥੇ ਮਰਜ਼ੀ ਬਲਵੀਰ ਬੋਪਰਾ ਸਾਹਿਬ ਜਾਣ ਤਾਂ ਉੱਥੇ ਉਹਨਾਂ ਤੋਂ ਉਹ ਗੀਤ ਦੀ ਫਰਮਾਇਸ਼ ਆਉਣੀ ਹੀ ਆਉਣੀ ਹੈ, ਦੇਲਾ ਗੇੜਾ ਸ਼ੌਂਕ ਦਾ ਨਨਾਨੇ ਗੋਰੀਏ। ਅਸਲ 'ਚ ਇਹ ਕੁੜੀ ਦੇ ਗਾਉਣ ਵਾਲਾ ਗੀਤ ਸੀ। ਇਹ ਫਿਰ ਬਿਰਬੀਰ ਨੂੰ ਕਹਿੰਦੇ ਵੀ ਕੋਈ ਚੀਜ਼ ਸੋਚੀ ਨਾ ਵੀ ਆਪਾਂ ਅਗਲੀ ਟੇਪ 'ਚ ਪਾਵਾਂਗੇ, ਦੇਖ ਲਾ। ਕਹਿੰਦਾ ਜੀ ਗੀਤ ਤਾਂ ਹੈਗਾ ਪਰ ਕੁੜੀ ਦਾ ਗਾਉਣ ਵਾਲਾ। ਉਹ ਕਹਿੰਦੇ ਛੱਡ ਕੁੜੀ ਤੋਂ ਲਿਆ ਦਿਖਾ ਕਰੀਏ। ਜਦੋਂ ਦੇਖਿਆ ਫਿਰ ਗੱਲਬਾਤ ਬਣੀ ਤਾਂ ਉਹਨੇ ਐਸਾ ਗੇੜਾ ਬਲਵੀਰ ਦਾ ਦਬਾਇਆ, ਐਸਾ ਗੇੜਾ ਬਲਵੀਰ ਦਾ ਦਬਾਇਆ, ਮੈਂ ਕਹਿੰਦਾ ਕੀ ਯੂਰਪ, ਕੀ USA, ਕੀ ਅਮਰੀਕਾ, ਕੀ ਕੈਨੇਡਾ, ਕੀ ਪੰਜਾਬ, ਕੀ ਇੰਡੀਆ, ਕੀ ਦਿੱਲੀ, ਕੀ ਗੁਜਰਾਤ, ਸਾਰੇ ਪਾਸੇ ਮੈਂ ਕਹਿੰਦਾ ਦੇਲਾ ਗੇੜਾ ਨੀ ਦੇਲਾ ਗੇੜਾ ਕਰਤੀ ਸੀ। ਜਿਹੜੇ ਰੇਡੀ ਪ੍ਰੋਗਰਾਮ ਸਾਰਿਆਂ ਦੇ ਨਾਲ ਗੀਤਾਂ ਦੇ ਪਿੱਛੇ ਦੀ ਕਹਾਣੀ ਜਾਣਨ ਲਈ ਤੁਸੀਂ ਟਿਊਨ ਇਨ ਕਰ ਰਹੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਰਾਜਵੀਰ ਪਪਾਰਾਏ ਦੀ ਜ਼ਬਾਨੀ। ਐਦਾਂ ਹੀ ਹੁੰਦਾ
1: ਜੀ, ਲਾਜਵਾਬ।
0: ਨਾਗਪਾਲ ਸਾਹਿਬ ਸਾਡੇ ਨਾਲ ਆ ਗਿਆ। ਨਾਗਪਾਲ ਸਾਹਿਬ ਆਨੰਦ ਲੈ ਰਹੇ ਹੋ?
2: ਬਿਲਕੁਲ ਜੀ, ਬਿਲਕੁਲ ਜੀ, ਇਤਨਾ ਠਾਕਾ ਮਾਰ ਕੇ ਹੱਸੇ, ਬੜਾ ਅੱਛਾ ਲੱਗਾ।
0: ਹਾਂ, ਕਿਉਂਕਿ ਅੱਛਾ ਮੈਂ ਰੇਡੀਓ ਨੂੰ ਪੈਸ਼ਨ ਦੇ ਤੌਰ ਤੇ ਲੈਣਾ, ਮੈਂ ਰੇਡੀਓ ਨਾਲ ਖੇਡਦਾ, ਹੱਸਦਾ, ਜਿਉਣਾ ਉਹਨਾਂ ਪਲਾਂ ਨੂੰ, ਹਨਾ। ਐਂ ਨਹੀਂ ਹੁੰਦਾ ਕਿ ਯਾਰ ਬਚਣ ਲਈਏ ਐਂ ਹੋ ਗਿਆ ਉਹ ਹੋ ਗਿਆ, ਨਾ। ਮੈਨੂੰ ਲੱਗਦਾ ਹੁੰਦਾ ਕਿ ਯਾਰ ਇੱਕ ਅਲੱਗ ਨਸ਼ਾ ਤੁਹਾਨੂੰ ਆਪਣੇ ਕੰਮ ਦੇ ਵਿੱਚੋਂ ਮਿਲਣਾ ਬੜਾ ਜ਼ਰੂਰੀ ਹੈ। ਕੋਈ ਵੀ ਕੰਮ ਤੁਸੀਂ ਕਰਦੇ ਹੋ, ਕੋਈ ਵੀ ਕਿਰਤ ਤੁਸੀਂ ਕਰਦੇ ਹੋ, ਅਤੇ ਇਹਨਾਂ ਨੂੰ ਆਪਣੇ ਕੰਮ ਦੇ ਨਾਲ ਨਸ਼ਾ,
1: ਬਿਲਕੁਲ
0: ਇਹਨਾਂ ਨੂੰ ਬੜਾ ਬੜਾ ਨਸ਼ਾ ਆਪਣੇ ਕੰਮ ਦੇ ਨਾਲ। ਜਿਵੇਂ ਅੱਜ ਇਹ ਨਵੀਆਂ ਗੱਲਾਂ ਕੱਢ ਕੇ ਲੈ ਕੇ ਆਉਂਦੇ ਹਰੇਕ ਵਾਰੀ, ਮੈਂ ਇਹਨਾਂ ਤੋਂ ਪੁੱਛਿਆ, ਮੈਂ ਕਿਹਾ ਸਰਕਾਰ ਕੋਲ ਜੇ ਇੰਨਾ ਪੈਸਾ ਮੋਰਗੇਜ ਘੱਟ, ਇਹ ਕਹਿੰਦੇ ਸਰਕਾਰ ਕੋਲ ਤਾਂ ਵਾਧੂ ਪੈਸਾ ਭਾਈ, ਇੱਦਾਂ ਦੀ ਗੱਲ ਨਹੀਂ ਵੀ ਪੈਸਾ ਨਹੀਂ। ਕਹਿੰਦੇ ਕਿੰਨੀਆਂ ਕੰਟਰੀ ਨੂੰ ਕਿੰਨੇ ਦਿੰਦੇ ਆ, ਮੈਨੂੰ ਉੱਦਾਂ ਇਹਨਾਂ ਨੇ ਦੱਸਿਆ ਕਿ $6 billion ਤਾਂ ਐਜੂਕੇਸ਼ਨ ਲਈ ਰੱਖਿਆ ਹੋਇਆ, ਜਿਹੜਾ 6 billion ਦੇ ਵਿੱਚੋਂ ਹੀ ਆਹ ਜਾਣਾ ਸਾਰਾ ਕੁਛ।
1: ਬਿਲਕੁਲ, ਸਾਰਾ ਕੁਛ।
0: ਨਾਗਪਾਲ ਸਾਹਿਬ ਇੱਦਾਂ ਹੀ ਹੈ ਨਾ?
2: ਬਿਲਕੁਲ ਜੀ, 6 billion ਮੈਂ ਪੂਰਾ ਕੈਨੇਡਾ ਪੜ੍ਹਾਈ ਕਰ ਲੈਤਾ ਇੱਕ ਸਾਲ ਮੈਂ ਸਭ ਮਿਲਾ ਕੇ, ਮਤਲਬ ਕਮ ਸੇ ਕਮ ਮੰਨ ਕੇ ਚੱਲੇ 2 lakh ਸਟੂਡੈਂਟਸ, ਰਾਈਟ? ਤੋ ਔਰ ਮਤਲਬ 30 billion, ਉਸਕਾ 5 guna ਤਾਂ ਗਵਰਨਮੈਂਟ ਨੇ ਯੂਕਰੇਨ ਕੋ ਦੇ ਦਿਆ। ਲੋਕ ਪੁੱਛਤੇ ਬਿਨਾਂ ਗਾਰੰਟੀ ਕੇ ਲੋਨ ਕਿਉਂ ਦੇ ਰਹੀ ਹੈ, ਯੇ ਹੋ ਜਾਏਗਾ, ਵੋ ਹੋ ਜਾਏਗਾ। ਭਾਈ ਸਾਹਿਬ, ਯੂਕਰੇਨ ਕਾ ਤੋ ਇੰਡੀਆ ਸੇ ਵੀ ਕਰਪਟਡ ਦੇਸ਼ ਹੈ ਵੋ, ਜੇ ਆਪਕੀ ਗਵਰਨਮੈਂਟ ਵਹਾਂ ਪੇ ਪੈਸੇ ਫੂਕ ਸਕਤੀ ਹੈ ਕਚਰੇ ਮੇਂ, ਤੋ ਆਪ ਪੇ ਲਗਾ ਦੀ ਤੋ ਆਪਕੋ ਲਗ ਰਿਹਾ ਡਾਊਟ ਹੋਤਾ ਆਪਣੇ ਆਪ ਪੇ ਹੀ।
0: ਅੱਛਾ ਨਾਗਪਾਲ ਸਾਹਿਬ, ਕਈ ਵਾਰ ਇਹ ਹੁੰਦਾ ਕਿ ਬੰਦਾ ਸੋਚਦਾ ਵੀ ਯਾਰ ਇਹ ਲੋਨ ਲੈ ਤਾਂ ਲਿਆ, ਕੱਲ੍ਹ ਨੂੰ ਮੈਂ ਘਰ ਲੈਣਾ ਹੋਇਆ ਜਾਂ ਮੈਂ ਕੁਛ ਹੋਰ ਕਰਨਾ ਹੋਇਆ ਵੀ ਫਿਰ ਮੈਨੂੰ ਕੋਈ ਦਿੱਕਤ ਤਾਂ ਨਹੀਂ ਆਊਗੀ, ਅਤੇ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ।
2: ਹਾਂਜੀ, ਇਸਮੇ ਇਹ ਕੁਐਸਚਨ ਹੋਤਾ ਹੈ ਲੋਗੋ ਕਾ, ਯੈਸ। ਦੇਖੀ ਜੀ, ਕ੍ਰੈਡਿਟ ਚੈੱਕ ਨਹੀਂ ਹੈ ਇਸਕੇ ਅੰਦਰ, ਪਹਿਲੀ ਬਾਤ। ਕ੍ਰੈਡਿਟ ਪੁੱਲ ਨਹੀਂ ਹੋਤਾ, ਦੂਸਰੀ ਬਾਤ। ਬਟ ਯੈਸ, ਕ੍ਰੈਡਿਟ ਪੇ ਲੋਨ ਸ਼ੋ ਹੋਤਾ ਹੈ, ਠੀਕ ਹੈ। ਅਬ ਆਪ ਦੇਖੀਏ, ਆਪਣਾ ਗਾੜੀ ਕਾ ਲੋਨ ਵੀ ਕ੍ਰੈਡਿਟ ਪੇ ਸ਼ੋ ਹੋਤਾ ਹੈ। ਤੋ ਲੋਕ ਕਹਿਤੇ ਸਰ ਹਮਨੇ ਇਸ ਲੋਨ ਸੇ ਗਾੜੀ ਕਾ ਲੋਨ ਸਾਈਡ ਕਰ ਦੀਆ। ਗਾੜੀ ਕਾ ਲੋਨ ਥਾ ਉਨਕਾ 7 ਸੇ ਲੇਕੇ 10% ਪੇ, ਯੇ ਵਾਲਾ ਲੋਨ 0% ਪੇ ਹੈ। 2.5 ਸਾਲ ਬਾਅਦ ਪਹਿਲੀ ਕਿਸ਼ਤ ਹੈ, ਉਸਕੇ ਬਾਅਦ ਵੀ ਵਿਆਜ ਕਿਆ ਹੈ 2.5% ਸਾਲ ਕਾ। ਸਮਾਰਟ ਲੋਕ ਐਸੇ ਕਾਮ ਕਰਤੇ, ਪੈਸੇ ਕੋ ਇਨਵੈਸਟ ਕਰੇ, ਕਹੀ ਵੀ ਯੂਜ਼ ਕਰੇ, ਕੋਈ ਵੀ ਰੈਸਟ੍ਰਿਕਸ਼ਨ ਨਹੀਂ ਹੈ। $50,000 ਸੇ $1,70,000 ਕਾ, $170,000 ਕਾ ਲੋਨ ਹਾਸਿਲ ਕਰੇ, ਕਾਲ ਕਰੇ, ਅਭੀ ਅਸੈਸਮੈਂਟ ਕਰਾਏ, ਆਫਿਸ ਆਏ।
0: ਸੋ ਤੁਸੀਂ ਇੱਕ ਵਾਰ ਬਾਈ ਅਸੈਸਮੈਂਟ ਕਰਵਾ ਲਿਓ, ਆਫਿਸ ਇਹ ਤਾਂ ਕਹਿੰਦੇ ਆਫਿਸ ਆਓ, ਜੇ ਤਾਂ ਤੁਹਾਡੇ ਕੋਲ ਟਾਈਮ ਆ ਤਾਂ ਚਲੇ ਜਾਇਓ, ਜੇ ਨਹੀਂ ਵੀ ਟਾਈਮ ਨਾ ਇਹਨਾਂ ਨੂੰ ਫੋਨ ਕਰ ਲਿਓ। ਫੋਨ ਦਾ ਵੀ ਫਾਇਦਾ ਹੋ ਜਾਣਾ ਤੁਹਾਨੂੰ, ਦੂਰ ਦੁਰੇਡੇ ਬੈਠੇ ਹੋ, ਬਹੁਤ ਸਾਰੇ ਲੋਕਾਂ ਨੇ ਆਪੋ ਆਪਣੇ ਰਿਸ਼ਤੇਦਾਰਾਂ ਦੇ ਵੀ ਕਰਵਾਏ ਨੇ, ਆਪਣੇ ਰਿਸ਼ਤੇਦਾਰਾਂ ਦੇ ਵੀ ਲੋਨ ਉਹਨਾਂ ਨੇ ਕਰਵਾ ਕੇ ਦਿੱਤੇ ਆ। ਜਿਵੇਂ ਅੱਜ ਇਹਨਾਂ ਨੇ ਦੱਸਿਆ ਕਿ ਜੇ ਸਿੰਗਲ ਮਦਰੋਂ, ਉਹਦੇ ਲਈ ਵੀ ਚੰਗੀ ਆਪਸ਼ਨ ਤੁਹਾਨੂੰ ਇਹ ਦੇ ਸਕਦੇ ਆ ਕਿ ਤੁਸੀਂ ਵੀ ਲੋਨ ਲੈ ਸਕਦੇ ਹੋ, ਇਹ ਨਹੀਂ ਕਿ ਤੁਸੀਂ ਲੋਨ ਨਹੀਂ ਲੈ ਸਕਦੇ, ਤੁਸੀਂ ਵੀ ਲੋਨ ਆ ਜਿਹੜਾ ਉਹ ਲੈ ਸਕਦੇ ਹੋ। ਉਹਨਾਂ ਨੂੰ ਵੀ ਇੱਦਾਂ ਹੀ ਹੋਊਗਾ, ਪ੍ਰੋਸੈਸ ਇਹੀ ਹੋਊਗਾ ਜੀ ਉਹਨਾਂ ਦਾ ਵੀ?
2: ਬਿਲਕੁਲ ਜੀ, ਸੇਮ ਪ੍ਰੋਸੈਸ ਹੈ। ਕੋਈ ਇਸਮੇ ਮਤਲਬ, ਅਗਰ ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਕੋਈ ਏਜ ਲਿਮਿਟ ਨਹੀਂ ਹੈ, ਸਕਿੱਲ ਹਾਸਿਲ ਕਰੇ, ਫੁੱਲੀ ਆਨਲਾਈਨ ਕੋਰਸਿਸ ਹੈ। ਵਹਾਂ ਪੇ ਵੀ ਕੋਈ ਚਾਬੀ ਨਹੀਂ ਰੱਖੀ ਹਮਨੇ, ਕੁਛ ਛੁਪਾ ਕੇ ਨਹੀਂ ਰੱਖਾ, ਫੁੱਲੀ ਆਨਲਾਈਨ ਕੋਰਸ ਹੈ। ਘਰ ਕੇ ਕੰਫਰਟ ਸੇ ਫੋਨ ਪੂਰੇ ਦਿਨ ਯੂਜ਼ ਕਰਤੇ ਹੀ ਹੈ, ਫੋਨ ਪੇ, ਰਾਈਟ, ਫੋਨ ਲੈਪਟਾਪ ਪੇ ਕਲਾਸ ਲਗਾਏ, ਆਪਣੇ ਮਰਜ਼ੀ ਸੇ 20 ਘੰਟੇ ਹਫਤੇ ਮੇਂ ਕਿਸੀ ਵੀ ਟਾਈਮ। ਔਨ ਅਦਰ ਹੈਂਡ, $50,000 ਸੇ $1,50,000 ਆਪਣੇ ਅਕਾਊਂਟ ਮੇਂ ਹਾਸਿਲ ਕਰੇ, 0% ਵਿਆਜ ਪੇ, ਹਮਾਰੀ ਫੀਸ ਵੀ ਸਾਫ ਹੈ, ਸਾਫ ਸਾਫ, ਕਿਤਨੀ $199 ਕਾਮ ਹੋਣੇ ਕੇ ਬਾਅਦ, ਤੋ ਇਮਾਨਦਾਰੀ ਆਪਕੀ ਚੈੱਕ ਹੋਤੀ, ਹਮਾਰੀ ਨਹੀਂ ਹੋਤੀ। 8 ਸਾਲ ਮੇਂ ਹਜ਼ਾਰੋਂ ਕੋ ਸਰਚ ਕਰ ਚੁਕੇ ਹੈ, ਕੱਲ 10 ਸੇ ਜ਼ਿਆਦਾ ਬੰਦੇ ਕੋ ਅਪਰੂਵਲ ਆਇਆ, ਐਗਜੈਕਟ ਨੰਬਰ ਨਹੀਂ ਬਤਾਊਂਗਾ ਮੈਂ ਕਿਤਨਾ ਆਇਆ। ਕੱਲ ਵਾਸ ਅ ਜੈਕਪੋਟ ਡੇ, ਬਹੁਤ ਲੋਕੋ ਕਾ ਹਮੇ ਗੁੱਡ ਵਿਸ਼ਿਜ਼ ਆਈ ਹੈ, ਐਂਡ ਪਿੱਛੇ ਨਾ ਰਹੀ ਹੈ, ਐਨਰੋਲ ਕਰੇ, ਬੈਚ ਸਟਾਰਟ ਹੋ ਰਿਹਾ 16 ਕੋ, ਉਸਕੇ ਬਾਅਦ ਆਪਕੋ 2 ਮਹੀਨੇ ਵੇਟ ਕਰਨਾ ਪੜੇਗਾ ਨਏ ਬੈਚ ਕੇ ਲੀਏ। ਨੰਬਰ 437-234-3175, 437-234-3175, 437-234-3175
0: ਤੇ ਤੁਸੀਂ ਸੰਪਰਕ ਕਰ ਲਿਓ। ਜਿਵੇਂ ਕਹਿੰਦੇ ਕਿ 2 ਮਹੀਨੇ ਫਿਰ ਵੇਟ ਕਰਨਾ ਪੈਣਾ, 2 ਮਹੀਨੇ ਵੇਟ ਕਰਨਾ, ਜਦ ਤੱਕ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਤੁਹਾਡੇ ਡਿੱਗ ਪੈਣੇ ਆ, ਆ ਜਾਣੇ ਆ, ਠਾ ਠਾ ਟੂੰ ਟੂੰ ਹੋ ਜਾਣੀ ਆ। 437-234-3175, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
2: ਥੈਂਕ ਯੂ,
0: ਬਹੁਤ ਬਹੁਤ ਧੰਨਵਾਦ। ਸੋ ਲਓ, ਜਿਹੜੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸਾਂ ਕਿ ਬਹੁਤ ਵਾਰ ਇਹ ਹੁੰਦਾ ਕਿ ਗੀਤ ਇੱਕ ਹਿੱਟ ਹੋ ਜਾਂਦਾ, ਇੰਨਾ ਹਿੱਟ ਹੋ ਜਾਂਦਾ ਕਿ ਦੁਬਾਰਾ ਉਹਦੇ ਤੱਕ ਪਹੁੰਚਣਾ ਥੋੜ੍ਹਾ ਜਿਹਾ ਮੁਸ਼ਕਲ ਹੋ ਜਾਂਦਾ। ਬਲਬੀਰ ਬੋਪਰਾ ਦਾ ਦਿਲ ਹੈ ਜਿਹੜਾ ਬਹੁਤ ਹਿੱਟ ਹੋ ਗਿਆ,
3: ਬਿਲਕੁਲ।
0: ਸੋ ਉਹ ਤੋਂ ਬਾਅਦ ਹੁਣ ਸੀਗਾ ਕਿ ਹੁਣ ਕੀ ਕਰੀਏ, ਹੁਣ ਜੇ ਉੱਥੇ ਤੱਕ ਪਹੁੰਚਣਾ ਉਹ ਮੁਸ਼ਕਲ ਸੀ
3: ਜੀ।
0: ਫਿਰ ਇਹਨਾਂ ਨੇ ਇੱਕ ਨਵਾਂ ਕਰਕੇ ਦੇਖਿਆ ਕਿ ਯਾਰ ਐਂ ਕਰਕੇ ਦੇਖਦੇ ਹਾਂ, ਸਾਰੀ ਸੈਡ ਸੌਂਗ ਵਾਲੀ ਕੱਢ ਦਿੰਦੇ ਹਾਂ।
3: ਅੱਛਾ,
0: ਸਾਰੀ ਸੈਡ ਕੱਢ ਦਿੰਦੇ ਹਾਂ
3: ਜੀ।
0: ਉਹ ਸਾਰੀ ਸੈਡ ਵਾਲੀ ਕੱਢੀ, ਪਰ ਉਹ ਬਹੁਤ ਹੀ ਚੱਲੀ
3: ਚੱਲੀ।
0: ਉਹ ਸੀਗੇ BA ਪਾਸ ਪੜਾਕੂ ਨੂੰ ਫੇਲ ਕਰਾਤਾ, BA ਪਾਸ ਪੜਾਕੂ ਨੂੰ, ਕੁਛ ਇੱਦਾਂ ਦਾ ਸੀਗਾ
3: ਜੀ।
0: ਤੇ ਮਤਲਬ ਉਹ 'ਚ ਸਾਰੇ ਗੀਤ ਜਿੰਨੇ ਸੀਗੇ ਉਹ ਸੈਡ ਸੀ, ਪਰ ਉਹ ਗੱਲਬਾਤ ਬਣਨੀ ਸੀਗੀ। ਫਿਰ ਉਹਨਾਂ ਦਿਮਾਗ 'ਚ ਆਇਆ ਕਿ ਯਾਰ ਆਪਾਂ ਉਹੋ ਜਿਹਾ ਹੀ ਕੱਢੀਏ, ਦੇਲੇ ਗੇੜੇ ਵਰਗਾ ਹੀ ਚੱਲੂਗਾ, ਦੇਲੇ ਗੇੜੇ ਵਰਗਾ ਕੱਢੀਏ। ਪਰ ਦੇਲੇ ਗੇੜੇ ਵਰਗਾ ਕੱਢਿਆ ਤਾਂ ਉਹ ਵੀ, ਪਰ ਦੇਲੇ ਗੇੜੇ ਵਰਗੀ ਗੱਲ ਨਹੀਂ ਬਣੀ, ਮੈਂ ਸੁਣਾ ਦਿੰਦਾ ਫਿਰ ਵੀ ਤੁਹਾਨੂੰ।
3: ਕਿਹੜਾ ਦਿੱਤਾ ਨਹੀਂ
0: ਉਹਨਾਂ? ਨਹੀਂ ਦਿੱਤਾ ਜਿੰਨਾ ਦੇਲੇ ਗੇੜਾ ਹੁਣ ਵੀ ਦਿੰਦਾ ਵਾ, ਪਰ ਕਮਾਲ ਆ, ਹਜੇ ਤੱਕ ਦੇਲੇ ਗੇੜਾ ਵਿਆਹ ਦੇ ਵਿੱਚ ਵੱਜਦਾ ਬਾਈ। ਹਾਂ, ਜਿਹੜਾ ਉਹਦੇ ਹੁਣ ਉਹਦੇ ਵਰਗਾ ਕੱਢਿਆ ਸੀ ਦੁਬਾਰੇ, ਉਹ ਸੁਣਾ ਦਈਏ ਕਿ ਪਹਿਲਾਂ ਦੇਲੇ ਗੇੜਾ ਸੁਣਾਵਾ?
3: ਨਹੀਂ ਨਹੀਂ, ਪਹਿਲਾਂ ਜਿਹੜਾ ਉਹਦੇ ਵਰਗਾ,
0: ਉਹਦੇ ਵਰਗਾ ਕੱਢਿਆ, ਆਹ ਲਓ ਉਹ ਸੁਣੋ ਫਿਰ।

ਹੁਣ ਲਾਣੇ ਦਿਲ ਹੈ ਕਿਹੜਾ, ਜਿਹੜਾ ਦਿਲ ਹੈ ਕਿਹੜਾ ਉਹਦੇ ਗੱਲ ਬਣੀ ਆ। ਹੁਣ ਤੁਸੀਂ ਦੇਖਿਓ ਫਿਰ ਦਿਲ ਹੈ ਕਿਹੜਾ, ਦੇਖਿਓ ਫਰਕ ਕਿਵੇਂ ਪੈਂਦਾ। ਦਿਲ ਹੈ ਕਿਹੜਾ, ਦਿਲ ਹੈ ਕਿਹੜਾ ਤਾਂ ਦਿਲ ਹੈ ਕਿਹੜਾ ਹੀ ਹੋਣੀ ਆ। ਦਿਲ ਹੈ ਕਿਹੜਾ ਆਪਾਂ ਹੁਣ ਕਰਾ ਕੇ ਦੇਖੀਏ, ਆਹ ਚੈੱਕ ਕਰਾਂ।

0: ਆ ਬੋਪਰਾ ਕਲਾਲਾ, ਕੋਈ ਤੈਨੂੰ ਕਾਫੀ ਕੋਈ ਠੰਡਾ ਪੁੱਛਦਾ
1: ਜੀ,
0: ਕੋਈ ਤੈਨੂੰ ਪੇਸਟੀ ਤੇ ਅੰਡਾ ਪੁੱਛਦਾ। ਮੁੰਡਾ ਬੋਪਰਾ ਵਾਲਾ ਕਹਿੰਦਾ ਜੁਗਤੀ ਵਾਲਾ ਕਹਿੰਦਾ ਕਰਨੀ ਆ ਗੱਲ ਚਾਹ ਦੇ ਕੱਪ ਨਾਲ ਨੀ, ਗੱਲ ਫੇਰ ਬਣੂਗੀ, ਤੇਰੀ ਅੱਖ ਵੀ ਨੋਚੂ ਜੇ ਸਾਡੀ ਅੱਖ ਨਾਲ ਨੀ, ਗੱਲ ਫੇਰ ਬਣੂਗੀ। ਐਸਾ ਗੇੜਾ ਦਿੱਤਾ ਦੁਨੀਆਂ ਭਰ ਦੇ ਵਿੱਚ ਬਲਬੀਰ ਬੋਪਰਾ, ਜਿੱਥੇ ਵੀ ਹੈਗੇ ਹੋ ਜਿਉਂਦੇ ਰਹੋ ਚੱਕ ਦੋ ਫਟੇ। ਤੇ ਸਾਡੇ ਨਾਲ ਇੱਕ ਗੇੜਾ ਆਪਾਂ ਕਿੱਥੇ ਦੇ ਕੇ ਆਉਣਾ ਵਾ, ਗ੍ਰੈਂਡ ਫਰਨੀਚਰ ਤੇ। ਬਾਜੀ ਆ ਜਾਓ ਜੀ ਆਇਆਂ ਨੂੰ।
2: ਬਹੁਤ ਸ਼ੁਕਰੀਆ ਧੰਨਵਾਦ ਬੋਪਰਾ ਸਰ, ਬਿਲਕੁਲ ਇੱਕ ਗੇੜਾ ਤੁਸੀਂ ਜ਼ਰੂਰ ਕੱਲ ਨੂੰ ਵੀ ਦੇਣਾ, ਕਿਉਂਕਿ ਜਿਹੜਾ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਗ੍ਰੈਂਡ ਫਰਨੀਚਰ ਦੇ ਉੱਪਰ, ਕਿਉਂਕਿ ਕੱਲ ਨੂੰ ਕੜਾਕੇ ਕੱਢਣੀਆਂ ਪ੍ਰਾਈਸ ਮਿਲਣੀਆਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਦੇ ਉੱਪਰ। ਤੁਸੀਂ ਪਾਵਰ ਰਿਕਲਾਈਨਰ ਲੈਣੇ ਆ, ਬੈਡਰੂਮ ਸੈੱਟ ਲੈਣੇ ਆ, ਸੋਫਾ ਸੈੱਟ ਲੈਣੇ ਆ, ਡਾਇਨਿੰਗ ਟੇਬਲ ਲੈਣੇ ਆ, ਕੱਲ ਦਾ ਸੱਦਾ ਪੱਤਰ, ਸੱਦਾ ਪੱਤਰ, ਸੱਦਾ ਪੱਤਰ ਦੇ ਰਹੇ ਹਾਂ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਉੱਪਰ ਸਾਹਿਬ।
0: ਹਾਂ, ਇੱਥੇ ਰੱਖ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚਣਾ ਭੁੱਲਿਓ ਨਾ ਬਾਈ ਜੀ, ਸੋ ਜ਼ਰੂਰ ਤੁਸੀਂ ਪਹੁੰਚਣਾ ਗ੍ਰੈਂਡ ਹੋਮ ਫਰਨੀਚਰ। ਬਲਵੀਰ ਕਹਿੰਦਾ ਹੁੰਦਾ ਯਾਰ ਆਹ ਗਿਟਾਰ ਦੇ ਪੀਸ ਨੇ ਮੈਨੂੰ ਦੁਨੀਆਂ ਦਿਖਾਤੀ, ਆਹ ਗਿਟਾਰ ਦਾ ਜਿਹੜਾ ਪੀਸ ਵੱਜਾ ਨਾ ਇਹਨੇ ਦੁਨੀਆਂ ਦਿਖਾਤੀ ਆ। ਸੱਚ ਗੱਲ ਵੀ ਸਹੀ ਆ ਨਾ, ਕਿਉਂਕਿ ਹੋਸਟਲ ਟੇਪ ਇੱਥੋਂ ਇਹ ਗਿਟਾਰ ਦਾ ਪੀਸ ਪਹਿਲਾਂ ਵੱਜਦਾ ਹੈ ਨਾ ਇਹਦੇ 'ਚ। ਲਓ ਜੀ, ਇੰਡੀਅਨ ਫਰੂਟਲੈਂਡ ਦੇ ਬਾਈ ਜੀ ਸੇਲ ਲੱਗ ਗਈ ਹੈ, ਬੜੀ ਵੱਡੀ ਸੇਲ ਆ। ਦੇਸੀ ਜਿਹੜਾ ਸ਼ੇਰ ਦੇਸੀ ਸਟਾਈਲ ਆਟਾ ਵਾ ਉਹ £10 $6.99 ਦੇ ਵਿੱਚ ਤੁਹਾਨੂੰ ਮਿਲ ਜਾਣਾ। ਚੱਕੀ ਦਾ ਆਟਾ ਜਿਹੜਾ ਹੈਗਾ ਸਵਰਨਾ ਇਹ $20.99 ਦੇ ਵਿੱਚ ਤੁਹਾਨੂੰ ਮਿਲ ਜਾਣਾ। ਇੰਡੀਆ ਗੇਟ ਜਿਹੜੇ ਹੈਗੇ ਆ ਜੀ ਰਾਈਸ ਨੇ ਉਹ $10.99 ਦੇ ਵਿੱਚ ਮਿਲ ਜਾਣੇ ਆ। 2% ਦੁੱਧ ਜਿਹੜਾ ਹੈਗਾ 4 ਲੀਟਰ ਉਹ $4.99 ਦੇ ਵਿੱਚ ਤੁਹਾਨੂੰ ਮਿਲ ਜਾਣਾ। ਬਰਾੜ ਵਾਲਿਆਂ ਦੀ ਰਸ ਮਲਾਈ $6.99 ਦੇ ਵਿੱਚ ਤੁਸੀਂ ਲੈ ਕੇ ਆ ਸਕਦੇ ਹੋ, ਅਤੇ ਨਾਲ ਦੀ ਨਾਲ ਹੀ ਬਰਾੜ ਵਾਲਿਆਂ ਦੇ ਜਿਹੜਾ ਦਹੀਂ ਆ 2% ਉਹ ਤੁਹਾਨੂੰ $5 ਅਤੇ $3.25 ਵੀ ਜਿਹੜਾ ਹੈਗਾ ਤੁਹਾਨੂੰ $5.99 ਦੇ ਵਿੱਚ ਮਿਲ ਜਾਣਾ ਵਾ। ਸੋ ਦੇਸੀ ਘਿਓ ਆ ਜਿਹੜਾ ਜੀ ਉਹ ਤੁਹਾਨੂੰ ਮਿਲ ਜਾਣਾ ਜੀ $22.99 ਦੇ ਵਿੱਚ। ਹੋਰ ਬਹੁਤ ਵੱਡੀ ਸੇਲ ਆ ਜਿਹੜੀ ਉਹ ਲੱਗੀ ਹੋਈ ਆ। ਸੋ ਬਰਾੜ ਵਾਲਿਆਂ ਦਾ ਜਿਹੜਾ ਘਿਓ ਆ ਤੁਸੀਂ ਉਹ ਵੀ ਲੈ ਕੇ ਆ ਸਕਦੇ ਹੋ। ਸੋ ਬਹੁਤ ਸਾਰੀਆਂ ਆਈਟਮਾਂ ਜਿਹੜੀਆਂ ਹੋਰ ਨੇ, ਬਹੁਤ ਸਾਰੀਆਂ ਦਾਲਾਂ ਨੇ ਜਿਹੜੀਆਂ ਉਹ $2.99 ਨੂੰ ਤੁਹਾਨੂੰ ਉੱਥੋਂ ਮਿਲ ਸਕਦੇ ਨੇ। ਪਨੀਰ ਜਿਹੜਾ ਹੈਗਾ $3.99 ਨੂੰ, ਹੈਪੀ ਦਾ ਡੈਰੀ ਪਨੀਰ ਆ ਜਿਹੜਾ ਉਹ ਤੁਹਾਨੂੰ ਮਿਲ ਜਾਣਾ। ਮਤਲਬ ਤੁਸੀਂ ਬਾਈ ਜੀ ਇੱਕ ਜੇਕਰ ਉਹ ਭਰ ਕੇ ਲੈ ਕੇ ਆਉਣੀ ਹੈ ਨਾ ਉਹਦੇ ਵਿੱਚੋਂ ਤੁਹਾਨੂੰ ਸੈਂਕੜੇ ਦੇ ਹਿਸਾਬ ਨਾਲ
1: ਬਿਲਕੁਲ
0: ਸੇਵਿੰਗ ਆ ਜਿਹੜੀ ਉਹ ਹੋ ਸਕਦੀ ਆ।

ਇੱਕ ਵਾਰ ਫਿਰ ਦੱਸ ਦਈਏ ਕਿ ਬਾਈ ਜੀ, ਤੁਸੀਂ ਜੇਕਰ ਇਹ ਸੇਵਿੰਗ ਕਰਨੀ ਚਾਹੁੰਦੇ ਹੋ ਗਰੋਸਰੀ ਸਟੋਰ ਦੀ, ਤਾਂ ਤੁਹਾਨੂੰ ਜਾਣਾ ਪੈਣਾ ਇੰਡੀਅਨ ਫਰੂਟ ਲੈਂਡ। ਇੰਡੀਅਨ ਫਰੂਟ ਲੈਂਡ ਦੀ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਜਾ ਸਕਦੇ ਹੋ, ਉੱਥੋਂ ਤੁਹਾਨੂੰ ਇਹ ਸੇਲ ਪ੍ਰਾਈਜ਼ ਮਿਲ ਜਾਣੀਆਂ ਨੇ। ਨਾਗਪਾਲ ਸਾਹਿਬ ਵੀ ਸਾਡੇ ਨਾਲ ਆ ਗਿਆ। ਜਾਂਦੇ ਜਾਂਦੇ ਨਾਗਪਾਲ ਸਾਹਿਬ ਤੋਂ ਪੁੱਛਦੇ ਆ ਕਿ ਇਹ ਕੀ ਐਡ ਕਰਨਾ ਚਾਹੁੰਦੇ। ਨਾਗਪਾਲ ਸਾਹਿਬ ਜੀ, ਇਹਨੂੰ ਇੱਕ ਵਾਰ ਫਿਰ ਤੋਂ। ਮੈਂ ਤਾਂ ਇਹ ਕਹਾਂਗਾ ਜੀ ਕਿ ਯੂਨੀ ਗਲੋਬਲ ਐਡਵਾਈਜ਼ਰੀ 'ਤੇ ਤੁਸੀਂ ਇੱਕ ਵਾਰ ਜਾਇਓ ਜ਼ਰੂਰ। ਫੋਨ ਨੰਬਰ ਇਹਨਾਂ ਦਾ ਨੋਟ ਕਰ ਲਓ, 437-264-3175, 437-264-3175। ਜੇ ਤੁਸੀਂ ਲੋਨ ਲੈਣਾ ਚਾਹੁੰਦੇ ਸੀਗੇ, ਤੁਹਾਨੂੰ ਲੱਗਦਾ ਕਿ ਤੁਸੀਂ 60-65 ਸਾਲ ਦੇ ਵੀ ਹੋ ਗਿਆ ਨਹੀਂ ਪੜ੍ਹ ਸਕਦੇ, ਔਨਲਾਈਨ ਕਲਾਸਿਸ ਨੇ, ਉੱਥੇ ਟੀਚਰ ਕੋਈ ਨਹੀਂ ਬੈਠਾ, ਸੋ ਤੁਸੀਂ ਆਪਣੀ ਮਰਜ਼ੀ ਨਾਲ ਕਲਾਸਿਸ ਚਾਹੇ ਰਾਤ ਨੂੰ ਲਾਓ, ਦਿਨੇ ਲਾਓ, ਸਵੇਰੇ ਲਾਓ, ਸ਼ਾਮ ਨੂੰ ਲਾਓ, ਫਲੈਕਸੀਬਿਲਟੀ ਪੂਰੀ ਤੁਹਾਨੂੰ ਉੱਥੇ ਮਿਲ ਜਾਣੀ ਹੈ। ਚਾਹੇ 2 ਦਿਨਾਂ ਦੇ ਵਿੱਚ ਘੰਟੇ ਪੂਰੇ ਕਰੋ, ਚਾਹੇ 4 'ਚ ਕਰੋ, ਚਾਹੇ 5 'ਚ ਕਰੋ, ਉਹ ਵੀ ਫਲੈਕਸੀਬਿਲਟੀ ਹੈਗੀ ਹੈ। ਸੋ ਇਹਨਾਂ ਦੀ ਪਰਸੈਂਟੇਜ ਕੋਈ ਨਹੀਂ ਹੈ, ਫੀਸ ਸਿਰਫ ਇਹਨਾਂ ਦੀ $200 ਤੁਹਾਡੇ ਕੋਲ ਲੋਨ ਆਉਣ ਤੋਂ ਬਾਅਦ। ਲੋਨ ਤੁਹਾਨੂੰ 20,000, 50,000, 1,00,000, 1.5 ਲੱਖ, 1,00,000, 78,000 ਤੱਕ ਇੱਕ ਦਿਨ ਦੱਸਦੇ ਜੇ 5 ਜਣਿਆਂ ਦੀ ਫੈਮਿਲੀ ਆ ਤਾਂ ਤੁਸੀਂ ਲੈ ਸਕਦੇ ਹੋ, ਜਿਹੜਾ 2 ਸਾਲ ਤੁਸੀਂ ਕੁਛ ਵੀ ਨਹੀਂ ਪੇ ਕਰਨਾ। ਨੰਬਰ ਇੱਕ ਵਾਰ ਦੇ ਦਿੰਦੇ ਹਾਂ, 437-264-3175, 437-264-3175, 437-264-3175, 437-264-3175। ਬਹੁਤ ਬਹੁਤ ਧੰਨਵਾਦ ਨਾਗਪਾਲ ਸਾਹਿਬ, ਥੈਂਕ ਯੂ ਵੈਰੀ ਮੱਚ।

0: ਜੀ ਤੁਸੀਂ ਆਪਣੇ ਵੀ ਨੰਬਰ ਸਾਂਝਾ ਕਰ ਦਿਓ
1: ਜੀ। ਬਿਲਕੁਲ, ਆਟੋ ਇੰਸ਼ੋਰੈਂਸ ਦੀ ਜ਼ਰੂਰਤ ਹੈ, ਹੋਮ ਇੰਸ਼ੋਰੈਂਸ ਦੀ ਜ਼ਰੂਰਤ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰੋ 647-627-8820 647-627-8820।
0: ਅੱਜ ਦੇ ਪ੍ਰੋਗਰਾਮ ਵਿੱਚ ਸਾਨੂੰ ਤੁਸੀਂ ਦੇ ਦਿਓ ਇੱਥੇ, ਜਦ ਕੱਲ੍ਹ ਨੂੰ ਲਾਈਵ ਲੋਕੇਸ਼ਨ 'ਤੇ ਮਿਲਾਂਗੇ ਆਪਾਂ।
1: ਬਿਲਕੁਲ ਜੀ, ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
3: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711 ਕੋਮਲ ਟ੍ਰੈਵਲ।
4: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ।

0: www.ftb.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7.
1: There are singers, there are performers, and then there are legends. A voice that has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticket.

ਕੀ ਹਾਲ ਚਾਲ ਨੇ? ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਪ੍ਰੋਗਰਾਮ ਦੇ ਵਿੱਚ। ਇਸ ਸਮੇਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜ ਚੁੱਕੇ ਹੋ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਬਹੁਤ ਕੁਝ ਹੋਏਗਾ ਪ੍ਰੋਗਰਾਮ ਦੇ ਵਿੱਚ। ਕੁਝ ਅਸੀਂ ਗੱਲਾਂ ਬਾਤਾਂ ਕਰਾਂਗੇ ਜੀ 4 ਵਜੇ ਤੱਕ, ਕੀ ਸੰਗੀਤ ਹੋਊਗਾ ਕੁਛ, ਅਤੇ ਫਿਰ ਖਬਰਾਂ ਵੀ ਹੋਣਗੀਆਂ ਬਹੁਤ ਸਾਰੀਆਂ ਨੌਰਥ ਅਮੈਰੀਕਾ ਦੀਆਂ ਢੇਰ ਸਾਰੀਆਂ। ਠੀਕ ਸ਼ਾਮ ਦੇ 6 ਵਜੇ ਤੱਕ ਜੁੜੇ ਰਹੋ। ਸਭ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ। ਅੱਜ ਹੋ ਗਿਆ ਜੀ 10 ਸਪਤੰਬਰ, ਅੱਜ ਹੈ ਸਾਡਾ ਤੁਹਾਡਾ ਫੇਵਰਟ ਦਿਨ ਹੈ, ਯੂਨੀਅਰ ਯੂਨੀਅਰ ਯੂਨੀਅਰ ਫਰਾਈਡੇ ਜਾਂ ਨਿੱਕਾ ਫਰਾਈਡੇ ਵੀਰਵਾਰ। ਅਤੇ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਜੁੜੇ ਰਹੋ ਸਾਡੇ ਨਾਲ। ਸਟੂਡੀਓ ਨੰਬਰ ਇੱਕ ਵੀ ਹੁੰਦਾ ਆਪਣਾ 905-564-6444। ਚਲੋ ਐਮ 5:30 ਤੋਂ ਇੱਕ ਦਸਤਾ ਹੈ, ਬੜੇ ਪਿਆਰੇ ਪਿਆਰੇ ਪ੍ਰੋਗਰਾਮ ਸੁਣਦੇ ਹੋ, ਵੱਖੋ ਵੱਖਰੇ ਹੋਸਟ ਤੁਹਾਡੇ ਲਈ ਰੰਗ ਬਿਖੇਰਦੇ ਨੇ, ਹਾਂਜੀ, ਅਤੇ ਤੁਸੀਂ ਸਾਰਿਆਂ ਨੂੰ ਇੰਜੋਏ ਕਰਦੇ ਹੋ। ਦੋ ਦੋ ਤਿੰਨ ਸਾਰੰਗ ਦੀ ਵਾਰੀ ਸੀ, ਹੁਣ ਦੇਸ਼ ਪ੍ਰਦੇਸ਼ ਤੁਹਾਡੇ ਲਈ 6 ਵਜੇ ਤੱਕ। ਇੱਕ ਘੰਟਾ ਮੇਰੀ ਮੁਲਾਕਾਤ ਤੁਹਾਡੇ ਨਾਲ ਰਹੇਗੀ, ਯਾਨੀ ਕਿ 4:10 ਤੱਕ, ਅਤੇ ਫਿਰ 6 ਵਜੇ ਤੱਕ ਪ੍ਰੋਗਰਾਮ ਚੱਲੇਗਾ। ਸਿਮਰਾਜ ਸਿੱਧੂ ਹੋਰ ਵੀ ਅਗਲੇ ਪ੍ਰੋਗਰਾਮ ਵਿੱਚ ਦੇਸ਼ ਪ੍ਰਦੇਸ਼ ਵਿੱਚ ਹਾਰ ਰਹੀ ਆਪਣੀ ਲਵਾਉਣਗੇ, ਜੁੜੇ ਰਹੋ। ਇਸ ਤੋਂ ਪਹਿਲਾਂ ਇੱਕ ਹੋਰ ਗੱਲਬਾਤ ਕਰੀਏ, ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਓਟ ਆਸਰਾ ਵੀ ਲੈ ਲਈਏ। ਹਾਂਜੀ, ਤੁਸੀਂ ਸਾਡੀ ਵੈਬਸਾਈਟ ਜਾ ਕੇ ਸੁਣ ਸਕਦੇ ਹੋ www.desh-pradesh-radio.com ਜਾਂ www.desh-pradesh-tv.com। ਉੱਥੇ ਜਾ ਕੇ ਕਲਿੱਕ ਕਰੋਗੇ ਵਾਚ ਲਾਈਵ, ਤਾਂ ਤੁਹਾਨੂੰ ਟੀ ਵੀ ਦਿਖੇਗਾ, ਲਾਈਵ ਵੀ ਵਾਚ ਕਰ ਸਕਦੇ ਹੋ, ਫੋਨ 'ਤੇ ਵੀ ਖੋਲ੍ਹ ਸਕਦੇ ਹੋ, ਅਤੇ ਜੇ ਸੁਣਨਾ ਹੋਇਆ ਤਾਂ ਗੱਲਾਂ ਸੁਣ ਵੀ ਸਕਦੇ ਹੋ। ਤੁਹਾਡੇ IPTV ਬਾਕਸ ਦੇ ਵਿੱਚ ਪੰਜਾਬੀ ਸੈਕਸ਼ਨ ਜਾ ਕੇ ਤੁਸੀਂ ਕਲਿੱਕ ਕਰੋ ਦੇਸ਼ ਪ੍ਰਦੇਸ਼ 'ਤੇ, ਸਟੂਡੀਓ ਫੋਟੇਜ ਦੱਸਣਗੇ ਅਤੇ ਅਸੀਂ ਵੀ ਬੈਠੇ ਤੁਹਾਨੂੰ ਦਿਸ ਪਾਂਗੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ।

ਕਰ ਰਹੇ ਸੀ ਭਾਈ ਹਰਮੀਤ ਸਿੰਘ ਜੀ ਜਬੱਦੀ ਕਲਮ ਵਾਲੇ, ਬੜਾ ਰਸ ਪਿੰਨਾ ਕੀਰਤਨ ਕਰਦੇ ਆ ਰੇਡੀਓ ਪ੍ਰੋਗਰਾਮ ਦੇ ਇਸ ਪਰਦੇ ਇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਸ਼ੋਰੈਂਸ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਉਮਰਪ੍ਰੀਤ ਚਾਵਲਾ ਹੋਰ ਵੀ ਆਪਣੇ ਹਾਜ਼ਰ ਹੋਣਗੇ। ਅੱਜ ਜੂਨੀਅਰ ਫਰਾਈਡੇ ਹੈਗਾ, ਵੀਰਵਾਰ ਦਾ ਦਿਨ ਹੈ। ਨੰਬਰ ਤੁਸੀਂ ਉਹਨਾਂ ਦਾ ਨੋਟ ਕਰ ਲਓ, ਲਾਈਫ ਇੰਸ਼ੋਰੈਂਸ ਕਰਾਉਣੀ ਹੋਵੇ, ਕ੍ਰਿਟੀਕਲ ਇੰਸ਼ੋਰੈਂਸ ਕਰਾਉਣੀ ਹੋਵੇ, ਡਿਸੇਬਿਲਟੀ ਇੰਸ਼ੋਰੈਂਸ ਅਤੇ ਰਿਟਾਇਰਮੈਂਟ ਪਲੈਨਿੰਗ ਤੁਸੀਂ ਆਪਣੀ ਕਰਨੀ ਹੈਗੀ ਆ। ਨੰਬਰ ਹੁੰਦਾ 6474461616। ਟੈਲੀਫੋਨ ਨੰਬਰ ਅੱਗੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪ੍ਰੋਗਰਾਮ ਦੌਰਾਨ। ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡ ਦੇ ਨਾਲ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ ਥੋੜ੍ਹੀ ਜਿਹੀ, ਅਤੇ ਫਿਰ ਅਸੀਂ ਆਉਂਦੇ ਹਾਂ ਵਾਪਸ। ਜੁੜੇ ਰਹੋ ਸਾਡੇ ਨਾਲ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ.ਐਨ.ਜੇ. ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਦੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8657-7596 ANJ Auto Repair, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਸਸਤੀ ਗਰੋਸਰੀ ਔਰ ਹੋਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬ੍ਰੈਂਪਟਨ, 9985 ਮਕਵੀਨ ਡਰਾਈਵ, ਬ੍ਰੈਂਪਟਨ, 1465 ਮੇਫੀਲਡ ਰੋਡ, ਬ੍ਰੈਂਪਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, ਔਰ 600 ਹੈਸਪਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ, ਬੜੀ ਜਲਦੀ ਉਮਰਪ੍ਰੀਤ ਚਾਵਲਾ ਹੋਣਾ ਦੇ ਨਾਲ ਗੱਲ ਕਰਾਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਮਿਊਜ਼ਿਕ ਥੋੜ੍ਹੀ ਜਿਹੀ ਲਾ ਲਿਆ, ਨਵਾਂ ਮਿਊਜ਼ਿਕ ਹੈਗਾ, ਅਤੇ ਕਰੋ ਜੋ ਆਏ ਇਹ ਗੀਤ ਨੂੰ, ਅਤੇ ਫਿਰ ਵਾਰਨ ਬਾਅਦ

0: ਡੈਡੀ ਬੀਟਸ ਉਹਦਾ ਗੀਤ ਨਵਾਂ ਬ੍ਰੇਕਥਰੂ ਬੈਂਡ ਯੂ ਐਸ ਏ ਵੀ ਰਿਲੀਜ਼ ਹੋਇਆ ਉਹ ਤੁਹਾਡੇ ਲਿਆ ਜੁੜ ਚੁੱਕੇ ਨੇ ਸਾਡੇ ਨਾਲ ਇਸ ਸਮੇਂ ਅਮਰਪ੍ਰੀਤ ਕੌਰ ਹੋ ਰਹੀ ਹੈ ਉਹਨਾਂ ਨੂੰ ਨਾਲ ਲੈਂਦੇ ਹਾਂ ਅਤੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਅਮਰਪ੍ਰੀਤ ਜੀ ਜੀ ਨੂੰ ਸਵਾਗਤ ਜੀ
1: ਥੈਂਕ ਯੂ ਸੋ ਮਚ ਜਿੰਦਰ ਜੀ ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਅਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਨੰਬਰ ਤੁਹਾਡਾ ਦੇ ਦਈਏ ਆਪਾਂ 6447446 1616 ਇਹਨਾਂ ਦਾ ਟੈਲੀਫੋਨ ਨੰਬਰ ਨੋਟ ਕਰ ਲਓ ਜੀ
1: ਬਿਲਕੁਲ ਤਜਿੰਦਰ ਜੀ ਸੋ ਆਪਣੇ ਨਾਲ ਨਵੇਂ ਲਿਸਨਰ ਜੁੜਦੇ ਰਹਿੰਦੇ ਆ ਮੈਂ ਦੱਸਦਾ ਕਿ ਮੈਂ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ ਸੋ ਬੇਸਿਕਲੀ ਡੈਜ਼ਿਗਨੇਸ਼ਨ ਦੇ ਵਿੱਚ ਸਾਰਾ ਕੁਝ ਆ ਜਾਂਦਾ ਤੁਹਾਡੀਆਂ ਇੰਸ਼ੋਰੈਂਸ ਤੁਹਾਡੀਆਂ ਇਨਵੈਸਟਮੈਂਟ ਰਿਟਾਇਰਮੈਂਟ ਪਲੈਨਿੰਗ ਤੁਹਾਡੇ ਕੋਈ ਕੈਪੀਟਲ ਗੇਨ ਟੈਕਸਿਸ ਆ ਤੁਹਾਨੂੰ ਲੱਗਦਾ ਕੱਲ੍ਹ ਨੂੰ ਉਹ ਕਿਵੇਂ ਪੇ ਹੋਣੇ ਆ ਕੋਈ ਤੁਹਾਡੇ ਬਿਜ਼ਨਸਿਸ ਹੈਗੇ ਅਗਲੀ ਜਨਰੇਸ਼ਨ ਤੱਕ ਜਾਣ ਦੀ ਸਟੇਟ ਫਰੀਜ਼ ਕਰਨਾ ਜਾਂ ਸਾਰੀਆਂ ਸਟੇਟ ਪਲੈਨਿੰਗ ਦੀਆਂ ਸਟ੍ਰੈਟਜੀਜ਼ ਆਪਾਂ ਡਿਸਕਸ ਕਰਦੇ ਹੁੰਦੇ ਹਾਂ ਅੱਜ ਮੈਂ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ ਪੋਲਿਸੀਜ਼ ਨੂੰ ਰਿਵਿਊ ਕਰਨ ਦੀ ਵੀ ਤੁਹਾਡੀ ਕੋਈ ਵੀ ਇੰਸ਼ੋਰੈਂਸ ਪੋਲਿਸੀ ਆ ਉਹਨੂੰ ਰਿਵਿਊ ਕਰਨ ਦਾ ਮੇਨ ਪਰਪਸ ਕੀ ਹੁੰਦਾ ਕਿ ਉਸ ਤੇ ਸਾਰਾ ਕੁਝ ਅਪਡੇਟਡ ਹੋਏ ਤੁਹਾਡਾ ਐਡਰੈਸ ਅਪਡੇਟਡ ਹੋਏ ਤਾਂ ਕਿ ਇੰਸ਼ੋਰੈਂਸ ਕੰਪਨੀ ਵੱਲੋਂ ਕੋਈ ਕੋਰਸਪੋਂਡੈਂਸ ਆ ਰਹੀ ਆ ਉਹ ਤੁਹਾਨੂੰ ਮਿਲਦੀ ਰਹੇ ਬੈਨੀਫਿਸ਼ਰੀ ਅਪਡੇਟਡ ਹੋਣ ਕਈ ਵਾਰ ਆਪਾਂ ਬੱਚੇ ਬੈਨੀਫਿਸ਼ਰੀ ਬਣਾਏ ਹੁੰਦੇ ਆ ਆਪਾਂ ਟਰੱਸਟੀ ਪਾਏ ਹੁੰਦੇ ਆ ਕਿਉਂਕਿ ਬੱਚੇ ਛੋਟੇ ਆ ਤੇ ਅੱਜ ਆਪਣੇ ਨਾਲ ਆਪਾਂ ਉਸ ਟਰੱਸਟੀ ਨਾਲ ਗੱਲ ਵੀ ਨਹੀਂ ਕਰਦੇ ਸੋ ਬੇਸਿਕਲੀ ਸਾਰਾ ਕੁਝ ਅਪਡੇਟਡ ਹੋਏ ਉਹਦੇ ਲਈ ਪੋਲਿਸੀ ਨੂੰ ਰਿਵਿਊ ਕਰਨਾ ਹੁੰਦਾ ਮੈਂ ਨਾ ਇੱਕ ਛੋਟੀ ਜਿਹੀ ਐਗਜ਼ਾਮਪਲ ਸ਼ੇਅਰ ਕਰਦੀ ਹਾਂ ਤਜਿੰਦਰ ਜੀ ਮੈਨੂੰ ਨਾ ਰੀਸੈਂਟਲੀ ਕਿਸੇ ਨੇ ਆਪਣੀ ਪੋਲਿਸੀ ਭੇਜੀ ਰਿਵਿਊ ਕਰਨ ਲਈ ਕਹਿੰਦੇ ਉਮਰ ਵਿੱਚ 5-5 ਲੱਖ ਦੀ ਸਾਡੇ ਦੋਨਾਂ ਦੀ ਹਸਬੈਂਡ ਵਾਈਫ ਦੀ ਕਵਰੇਜ ਹੈ ਔਰ ਸਾਡੀ ਇੱਕ ਇਨਵੈਸਟਮੈਂਟ ਪ੍ਰੋਪਰਟੀ ਆ ਅਸੀਂ ਬਸ ਉਹਦੀ ਇੰਸ਼ੋਰੈਂਸ ਨਹੀਂ ਕਰਵਾਈ ਸੀ ਮੋਰਗੇਜ ਦੀ 7.5 ਲੱਖ ਦੀ ਉਹਦੀ ਮੋਰਗੇਜ ਹੈ ਤਾਂ ਅਸੀਂ ਥੋੜ੍ਹੀ ਐਡ ਵੀ ਕਰਾਉਣੀ ਹੈ ਤਾਂ ਤੁਸੀਂ ਆ ਪੋਲਿਸੀ ਰਿਵਿਊ ਕਰ ਲਓ ਹੁਣ ਉਹਨਾਂ ਨੇ ਮੈਨੂੰ ਕਿਹਾ 5-5 ਲੱਖ ਦੀ ਕਵਰੇਜ ਹੈ ਸੋ ਬੇਸਿਕਲੀ ਉਹਨਾਂ ਦੀ ਜਿਹੜੀ ਪੋਲਿਸੀ ਸੀ ਉਹ ਜੁਆਇੰਟ ਫਸਟ ਟੂ ਡਾਈ ਪੋਲਿਸੀ ਸੀ ਉਹਦਾ ਕੀ ਮਤਲਬ ਹੈ ਵੀ 5 ਲੱਖ ਦੀ ਕਵਰੇਜ ਸੀਗੀ ਲੇਕਿਨ ਇੱਕ ਵਾਰ ਪੇ ਹੋਣੀ ਸੀ ਪਹਿਲੀ ਡੈਥ ਤੇ ਸੋ 5-5 ਲੱਖ ਦੀ ਅੱਡ ਅੱਡ ਪੋਲਿਸੀ ਨਹੀਂ ਸੀ ਇੱਕੋ ਹੀ ਪੋਲਿਸੀ ਇੱਕ ਹੀ ਪੇ ਹੋਣਾ ਸੀਗਾ 5 ਲੱਖ ਦਾ ਦੋ ਬੰਦਿਆਂ ਦਾ ਪੇ ਨਹੀਂ ਸੀ ਹੋਣਾ ਸੋ ਉਹ ਉਹਨਾਂ ਨੂੰ ਪਤਾ ਵੀ ਨਹੀਂ ਸੀ ਉਹਨਾਂ ਦੇ ਦਿਮਾਗ 'ਚ ਇਹ ਸੀ ਵੀ 5-5 ਲੱਖ ਲਈ ਅਸੀਂ ਦੋਨੋਂ ਅੱਡ ਅੱਡ ਕਵਰ ਹਾਂ ਸੋ ਜਿੰਨੀਆਂ ਵੀ ਲਾਈਫ ਇੰਸ਼ੋਰੈਂਸ ਦੀਆਂ ਪਾਲਿਸੀ ਜੁਆਇੰਟ ਪਾਲਿਸੀਜ਼ ਹੁੰਦੀਆਂ 3 ਤਰ੍ਹਾਂ ਦੀਆਂ ਹੁੰਦੀਆਂ ਇੱਕ ਹੁੰਦਾ ਮਲਟੀ ਲਾਈਫ ਮਤਲਬ ਉਹਦੇ 'ਚ ਹਸਬੈਂਡ ਵਾਈਫ ਦੋਨਾਂ ਦੀ ਅੱਡ ਅੱਡ ਕਵਰੇਜ ਹੁੰਦੀ ਹੈ ਇੱਕ ਨੂੰ ਕੁਝ ਹੋ ਗਿਆ ਬੈਨੀਫਿਟ ਮਿਲ ਜਾਣਾ ਦੂਜੇ ਨੂੰ ਕੁਝ ਹੋਇਆ ਉਹਦਾ ਵੀ ਬੈਨੀਫਿਟ ਮਿਲ ਜਾਣਾ ਆਪਾਂ ਦੋਨਾਂ ਦੇ ਬੈਨੀਫਿਸ਼ਰੀ ਅੱਡ ਡੈਜ਼ਿਗਨੇਟ ਕਰ ਸਕਦੇ ਹਾਂ ਜਿਵੇਂ ਮਰਜ਼ੀ ਕਰ ਸਕਦੇ ਹਾਂ ਦੂਜੀ ਜੁਆਇੰਟ ਫਸਟ ਟੂ ਡਾਈ ਪਾਲਿਸੀ ਹੁੰਦੀ ਹੈ ਜਿਹਦੇ 'ਚ ਐਕਚੁਅਲੀ ਮੋਰਗੇਜ ਨੂੰ ਕਵਰ ਕਰਨ ਲਈ ਆਪਾਂ ਇਹ ਪਾਲਿਸੀ ਕੀਤੀ ਹੁੰਦੀ ਹੈ ਬਟ ਇੱਕ ਟਾਈਮ 'ਤੇ ਪਹਿਲੀ ਡੈਥ 'ਤੇ ਜਿਹੜਾ ਪੇ ਆਊਟ ਹੋ ਜਾਂਦਾ ਤੁਹਾਡੀ ਮੋਰਗੇਜ ਤੁਸੀਂ ਪੇ ਕਰਨੀ ਹੈ ਉਹਦੇ ਨਾਲ ਮੋਰਗੇਜ ਪੇ ਕਰ ਲਓ ਬਟ ਦੂਜੀ ਡੈਥ 'ਤੇ ਮਤਲਬ ਕੁਝ ਵੀ ਨਹੀਂ ਹੋਣਾ ਮਤਲਬ ਦੂਜਾ ਬੰਦਾ ਐਕਚੁਅਲੀ ਇੰਸ਼ੋਰਡ ਹੀ ਨਹੀਂ ਰਹਿੰਦਾ ਉਹਦੇ ਨਾਲ ਤੀਜੀ ਪਾਲਿਸੀ ਹੁੰਦੀ ਹੈ ਜੁਆਇੰਟ ਲਾਸਟ ਟੂ ਡਾਈ ਇਹ ਸਪੈਸ਼ਲੀ ਆਪਾਂ ਸਟੇਟ ਪਲੈਨਿੰਗ ਦੇ ਵਿੱਚ ਯੂਜ਼ ਕਰਦੇ ਹਾਂ ਜਦੋਂ ਕੈਪੀਟਲ ਗੇਨ ਟੈਕਸਿਸ ਦਾ ਪੇ ਹੋਣ ਵਾਲੇ ਕਿਉਂਕਿ ਹਸਬੈਂਡ ਵਾਈਫ ਤੋਂ ਜਿਹੜੇ ਐਸੈਟਸ ਹੈ ਲਾਇਬਿਲਟੀਜ਼ ਹੈ ਸਭ ਕੁਝ ਰੋਲ ਓਵਰ ਹੋ ਜਾਂਦਾ ਲੇਕਿਨ ਸੈਕਿੰਡ ਡੈਥ ਤੋਂ ਬਾਅਦ ਟੈਕਸਿਸ ਪੇ ਕਰਨੇ ਹੁੰਦੇ ਆ ਇਹ ਪਾਲਿਸੀ ਦਾ ਇੱਕ ਬਹੁਤ ਵੱਡਾ ਫਾਇਦਾ ਹੈਗਾ ਤਜਿੰਦਰ ਜੀ ਕਿ ਇਹਦਾ ਨਾ ਪ੍ਰੀਮੀਅਮ ਬਹੁਤ ਘੱਟ ਹੁੰਦਾ ਇਸ ਪਾਲਿਸੀ ਸੋ ਜੇ ਆਪਣੇ ਕੋਈ ਲਿਸਨਰ ਹੈਗੇ ਜਿਨ੍ਹਾਂ ਦੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਹੈ ਕੋਈ ਪਲਾਜ਼ੇ ਆ ਕੋਈ ਬਿਲਡਿੰਗ ਹੈ ਔਰ ਕੈਪੀਟਲ ਗੇਨ ਟੈਕਸਿਸ ਤੁਹਾਨੂੰ ਪਤਾ ਇੱਕ ਵੱਡਾ ਟੈਕਸ ਬਿੱਲ ਆਉਣਾ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਆਪਾਂ ਬਹੁਤ ਹੀ ਘੱਟ ਪ੍ਰੀਮੀਅਮ ਦੇ ਵਿੱਚ ਇਹ ਪਲਾਨ ਡਿਜ਼ਾਈਨ ਕਰ ਸਕਦੇ ਹੁੰਦੇ ਹਾਂ ਸੋ ਨੰਬਰ ਹੈ ਜੀ ਮੇਰਾ 6474646 1616 4446 1616 ਥੈਂਕ ਯੂ ਸੋ ਮਚ ਜਿੰਦਰ
0: ਮਿਹਰਬਾਨੀ ਜੀ ਅੱਗੇ ਜਾ ਕੇ ਹੋਰ ਗੱਲਬਾਤ ਕਰਾਂਗੇ ਆਪਾਂ ਅਮਰਪ੍ਰੀਤ ਚਾਵਲਾ ਹੋਰਾਂ ਦੇ ਨਾਲ ਆਲਰੇਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਦੋਸਤੋ ਆਪਣੇ ਜੇਕਰ ਤੁਸੀਂ ਜੋਬ ਦੀ ਭਾਲ ਦੇ ਵਿੱਚੋਂ ਕਿਉਂਕਿ ਜੇਕਰ ਤੁਹਾਡੇ ਕੋਲ ਕੋਈ ਸਕਿੱਲ ਹੋਏਗਾ ਸਮੇਂ ਦੇ ਹਾਣੀ ਹੋਵੋ ਅਤੇ ਤੁਸੀਂ ਬੜੀ ਵਜੇ ਕੋਰਸਿਸ ਕਰੋ ਅਤੇ ਤੁਹਾਨੂੰ ਜੋਬਾਂ ਤੁਹਾਡੇ ਅੱਗੇ ਪਿੱਛੇ ਫਿਰਨਗੀਆਂ ਹਾਂਜੀ ਕਹਿਣ ਦਾ ਮਤਲਬ ਆ ਖੁਦ ਗੁੜ ਬਣਾਓ ਮੱਖੀ ਨਾ ਬਣਾਓ ਕਹਿਣ ਦਾ ਮਤਲਬ ਲੇਬਰ ਜੋਬਾਂ ਹੈ ਘੱਟ ਨੇ ਪਰ ਜਦੋਂ ਤੁਸੀਂ ਆਪਣੇ ਆਪ ਨੂੰ ਤਰਾਸ਼ ਲੈਂਦੇ ਹੋ ਉਹਦੇ ਵਾਸਤੇ ਮੈਂ ਦੱਸਦਾ ਕਿ ਕੁਈਨਜ਼ਵੁੱਡ ਕਾਲਜ ਤੁਹਾਡੀਆਂ ਸੇਵਾਵਾਂ ਦੇ ਰਿਹਾ ਉਹਨਾਂ ਨੇ ਨਾ ਫਾਰਮੇਸੀ ਅਸਿਸਟੈਂਟ ਦਾ ਕੋਰਸ ਕਰ ਲਓ ਇਹ 10 ਵੀਕ ਦਾ ਹੈਗਾ ਤੁਹਾਨੂੰ ਜੋਬ ਮਿਲ ਜੂਗੀ ਨੈਨੀ ਦਾ ਪ੍ਰੋਗਰਾਮ ਚੱਲ ਰਿਹਾ ਉਹਨਾਂ ਦੇ ਪਾਸ ਨਾਲ ਜਿਹੜਾ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਜਿਹੜਾ ਹੈਗਾ ਇਹ ਵੀ ਇਹਨਾਂ ਕੋਲ ਬੈਚ ਚੱਲ ਰਿਹਾ 17 ਨਾਲ ਜਿਹੜਾ ਆਪਣੀ ਜੋਬ ਕਰ ਸਕਦੇ ਤੁਸੀਂ ਜਿਹੜੀ ਵੀ ਕਰ ਰਹੇ ਹੋ ਅਤੇ ਨਾਲ ਦੇ ਨਾਲ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰ ਲਓ ਮੈਡੀਕਲ ਆਫਿਸ ਐਡਮਿਨ ਦਾ ਡਿਪਲੋਮਾ ਵੀ ਕਰਵਾ ਰਹੇ ਨੇ ਬੇਸਿਕ ਕੰਪਿਊਟਰ ਕਰਦਾ ਉਹਦਨ ਚੈਨਲ 'ਚ ਆ ਜਾਂਦੇ ਨੇ ਅਤੇ ਕੁਈਨਜ਼ਵੁੱਡ ਕਾਲਜ ਦਾ ਨੰਬਰ ਹੈ 905-872-0088 9058720088 ਕੁਈਨਜ਼ਵੁੱਡ ਕਾਲਜ ਦਾ ਟੈਲੀਫੋਨ ਨੰਬਰ ਹੈ ਜੁੜੇ ਹੋਏ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਦੇ ਨਾਲ, ਔਰ ਠੀਕ ਸ਼ਾਮ ਦੇ 6 ਵਜੇ ਤੱਕ ਸਾਡੀ ਮੁਲਾਕਾਤ ਹੈ ਅਤੇ ਅਗਲੇ ਹਾਫ ਦੇ ਵਿੱਚ ਆ ਕੇ ਯਾਨੀ ਕਿ 4 ਵਜੇ ਤੋਂ ਬਾਅਦ ਸਮਰਾਜ ਸਿੱਧੂ ਹੋਰ ਆਉਣਗੇ, ਉਹ ਤੁਹਾਡੇ ਲਈ ਖਬਰਾਂ ਹੋਣਗੀਆਂ ਢੇਰ ਸਾਰੀਆਂ। ਤਦ ਤੱਕ ਆਪਾਂ ਫੜੀਆਂ ਬਹੁਤੀਆਂ ਹਲਕੇ ਜਿਹੇ ਮੂਡ 'ਚ ਰੱਖਾਂਗੇ ਪ੍ਰੋਗਰਾਮ ਨੂੰ, ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ। ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ insuranceforyou.ca।
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ ਈ ਐਸ

0: ਜੇਕਰ ਤੁਸੀਂ ਕਸਟਮ ਮੇਡ ਸੋਫੇ ਬਣਵਾਉਣੇ ਨੇ 100 ਸਾਰ ਤਾਂ ਸੋਫਾ ਮਾਰਟ ਦੀ ਗੱਲਬਾਤ ਕਰਾਂਗੇ। ਸੋਫਾ ਮਾਰਟ ਅਬਾਊਟ 24 ਰੀਗਨ ਰੋਡ, ਰੀਗਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਨੇ। ਉੱਥੇ ਉਹਨਾਂ ਕੋਲ ਬਹੁਤ ਸਾਰੇ ਜਿਹੜੇ ਨਾ ਸ਼ੋਰੂਮ ਦੇ ਵਿੱਚ ਸੋਫਾ ਸੈੱਟ ਲੱਗੇ ਨੇ, ਬੈਡਰੂਮ ਸੈੱਟ ਲੱਗੇ ਨੇ, ਪੇਟੀ ਬੈੱਡ ਲੱਗੇ ਨੇ, ਉਹ ਸਾਰੇ ਉਹ ਕਲੀਅਰ ਆਊਟ 'ਚ ਲਗਾਏ ਨੇ। ਉਹ ਕਹਿੰਦੇ ਇੱਕ ਚੁੱਕਾ ਲਗਾ ਲਓ। ਜੇਕਰ ਤੁਸੀਂ ਮਤਲਬ ਕਸਟਮ ਮੇਡ ਸੋਫਾ ਬਣਾਉਣਾ, ਉਹ ਵੀ 2 ਕੁ ਹਫ਼ਤੇ 'ਚ ਤਿਆਰ ਹੋ ਜਾਂਦਾ, ਉਹਦੇ ਵਾਸਤੇ ਤੁਹਾਨੂੰ ਫਿਰ ਗਿਣਤੀ ਮਿਣਤੀ ਆਪਣੇ ਲਿਵਿੰਗ ਰੂਮ 'ਚ ਲੈ ਕੇ ਜਾਣਾ ਪਊਗਾ। ਅਤੇ ਡਿਮੈਂਸ਼ਨ ਕਹਿੰਦੇ ਨੇ ਇੰਗਲਿਸ਼ 'ਚ ਆਪਾਂ ਨੂੰ ਵੀ, ਹੈ ਨਾ, ਅਤੇ ਮਿਣ ਕੇ ਲੈ ਜਾਓ। ਅਤੇ ਤੁਸੀਂ ਉਹਨਾਂ ਦੀ ਫੈਕਟਰੀ ਹੈਗੀ 120 ਡੈਲਟਾ ਪਾਰਕ 'ਤੇ, ਪਰ ਮੇਨ ਉਹਨਾਂ ਦਾ ਰਿਗਨ ਰੋਡ 'ਤੇ ਹੈਗਾ। ਨੰਬਰ ਤੁਸੀਂ ਨੋਟ ਕਰ ਲਓ, ਪਰਮਜੀਤ ਹੋਰਾਂ ਦਾ 905-799-8056 ਟੈਲੀਫੋਨ ਨੰਬਰ ਹੈ ਪਰਮਜੀਤ ਹੋਰਾਂ ਦਾ। 2865 ਜੀ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਅੱਗੇ
0: ਜਾ ਕੇ ਸਮਰਾਜ ਨੇ ਪੂਰੀਆਂ ਖਬਰਾਂ ਦੇਣੀਆਂ, ਉਹਨੇ ਪੂਰੀਆਂ ਡਿਟੇਲ ਦੇ ਵਿੱਚ। ਫਿਰ ਮੈਂ ਤਾਂ ਨੀ ਖਬਰ ਜ਼ਿਆਦਾ ਕਰਦਾ, ਕਿਉਂਕਿ ਉਹਨੂੰ ਪਤਾ ਉਹਨੇ ਸਾਰੀ ਸਟੱਡੀ ਕੀਤੀ ਹੁੰਦੀ ਹੈ, ਪਰ ਤੁਹਾਡੇ ਤੱਕ ਪਹੁੰਚਾ ਦੇਣੀਆਂ ਸਾਰੀਆਂ ਖਬਰਾਂ 4 ਵਜੇ ਤੋਂ ਬਾਅਦ।
1: ਮੀਟਿੰਗ ਹੋਈ ਸੀ ਕਾਫੀ ਚਿਰ ਹੋ ਗਿਆ, ਮਾਨ ਕਾਰ ਸਿੰਘ ਆਪਣੇ ਪ੍ਰਧਾਨ ਮੰਤਰੀ ਦੇ ਜਿਹਦੇ,
0: ਹਾਂਜੀ ਹਾਂਜੀ,
1: ਆਪਣੇ ਦੀ ਟਰੰਪ ਦੀ ਸੀ, ਪਿਛਲੇ ਸਾਲ ਦੀ ਗੱਲ ਆ। ਕਹਿੰਦਾ ਸੀ ਟਰੰਪ, ਕਹਿੰਦਾ ਮੈਂ ਚੈੱਕ ਲਾ ਦੂੰ।
0: ਆਫਰ ਦਿੱਤੀ ਸੀ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਨਾ, ਹੁਣ ਤਾਂ ਭੰਬੜ ਭੁੱਸਾ ਹੀ ਸਾਰੇ ਪਾਸੇ।
1: ਬਿਲਕੁਲ ਨਾ ਤਾਂ ਗੱਲ ਕਰਦੇ ਆਪਣੇ ਮੇਰੇ ਢਿੱਲਿਆ, ਮੈਂ ਦੇਖਿਆ ਜੀ। ਤੇ ਸਿੱਧੂ ਸਾਹਿਬ ਸੁਣਦੇ, ਸਤਿ ਸ੍ਰੀ ਅਕਾਲ ਬਾਈ ਜੀ।
0: ਮਿਹਰਬਾਨੀ ਮਿਹਰਬਾਨੀ। ਬਾਕੀ ਤੁਸੀਂ ਭਾਈ ਦੱਸ ਸਕਦੇ ਹੋ ਕਿ ਕੀ, ਮੈਂ ਤਾਂ ਇਹ ਸੋਚਦਾ ਕਿ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਕਿਸੇ ਹੋਰ ਦੇਸ਼ ਨਾਲ ਟ੍ਰੇਡ ਦੀ ਹੁੰਦੀ ਆ, ਕਮ ਸੇ ਕਮ ਮੀਡੀਆ ਦੇ ਵਿੱਚ ਗੱਲਬਾਤ ਤਾਂ ਆਵੇ ਨਾ, ਦੱਸੋ ਵੀ ਕਿ ਆਹ ਚੀਜ਼ ਹੋਈ ਹੈ ਨਾ, ਤਾਂ ਕਿ ਸਾਰਾ ਪਤਾ ਲੱਗ ਜਾਵੇ ਆਪਾਂ ਸਾਰਿਆਂ ਨੂੰ। ਕਿਉਂਕਿ ਹੁਣ ਤਾਂ ਉਹ ਅਮੈਰੀਕਾ ਵਾਲੇ ਜਿਹੜੇ ਨੇ ਉਹ ਕਹਿੰਦੇ ਇਹ ਭੱਜੇ ਨੇ ਡੀਲ ਤੋਂ, ਟ੍ਰੇਡ ਦੀ ਤੋਂ ਮੁੱਕਰ ਗਏ ਨੇ ਕੈਨੇਡਾ ਵਾਲੇ। ਇਹ ਗਈ ਜਾਂਦੇ ਜੀ, ਉਹਨਾਂ ਦੀ ਡੀਲ ਚੰਗੀ ਨਹੀਂ ਸੀ, ਇਹ ਚੰਗੀ ਨਹੀਂ ਸੀ, ਦੱਸ ਦਿਓ ਸਾਨੂੰ ਵੀ ਕਿਹੋ ਜਿਹੀ ਸੀ, ਇਹ ਵਾਰ ਪਤਾ ਲੱਗ ਸਾਨੂੰ ਸਾਰਿਆਂ ਨੂੰ, ਹੈ ਨਾ, ਵੀ ਕਿਹੋ ਜਿਹੀ ਆ ਜਿਹੜੇ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਅੱਛਾ ਦੋਸਤੋ, ਮੈਂ ਤੁਹਾਨੂੰ ਜਾਣਕਾਰੀ ਦਿਆਂ ਕਲੀਅਰ ਵਿਊ ਆਈ ਕੇਅਰ ਦੀ। ਇਹ ਹੈਗੇ ਨੇ ਡਾਕਟਰ ਰਮਨਦੀਪ ਫੇਅਰ ਅਤੇ ਡਾਕਟਰ ਹਰਪ੍ਰੀਤ ਫੇਅਰ, 11615 ਮਕਵੀਨ ਡਰਾਈਵ 'ਤੇ ਨੇ। 905-913-4545 ਨੰਬਰ ਇਹਨਾਂ ਦਾ। ਮੇਫੀਲਡ 'ਤੇ ਜਿਹੜਾ ਨਵਾਂ ਪਲਾਜ਼ਾ ਬਣਿਆ ਉਹਦੇ ਵਿੱਚ ਨੇ, ਖੁਦ ਆਪ ਡਾਕਟਰ ਨੇ, ਸਾਰੇ ਦਿਨ ਖੁੱਲ੍ਹਦੇ ਨੇ, ਸਿਰਫ ਇੱਕ ਮੰਡੇ ਛੁੱਟੀ ਕਰਦੇ ਨੇ, ਬਾਕੀ ਸਾਰਾ ਦਿਨ ਮੰਗਲਵਾਰ ਤੋਂ ਲੈ ਕੇ ਫਰਾਈਡੇ ਤੱਕ, ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਹ ਡਾਕਟਰ ਉੱਥੇ ਅਵੇਲੇਬਲ ਹੁੰਦੇ ਨੇ। ਸੈਟਰਡੇ 11 ਤੋਂ 6 ਅਵੇਲੇਬਲ ਹੁੰਦੇ ਨੇ, ਸੰਡੇ 12 ਤੋਂ 5। ਨੰਬਰ ਤੁਸੀਂ ਨੋਟ ਕਰ ਲਓ, ਡਾਕਟਰ ਰਮਨਦੀਪ ਫੇਅਰ ਅਤੇ ਡਾਕਟਰ ਹਰਪ੍ਰੀਤ ਫੇਅਰ। ਤੁਹਾਡੇ ਬੱਚਿਆਂ ਨੂੰ ਹੁਣ ਸਕੂਲ ਲੈ ਗਏ ਨੇ, ਉਹਨਾਂ ਨੂੰ ਗਲਾਸਿਸ ਵਗੈਰਾ ਦੀ ਲੋੜ ਹੋਏਗੀ, ਆਪੇ ਇਹਨਾਂ ਕਦੇ ਚੈੱਕਅਪ ਕਰਾ ਲਓ, ਇੰਸ਼ੋਰੈਂਸ ਤੋਂ ਪੈਸੇ ਅਸੀਂ ਆਪੇ ਲੈ ਲੈਣੇ ਆ। 905-913-4545 905-913-4545 ਟੈਲੀਫੋਨ ਨੰਬਰ ਹੈ। ਜਿਹੜੀ ਪੋਲੀਟਿਕਸ ਨੇ, ਬੜੀ ਗੰਦੀ ਚੀਜ਼ ਆ ਹੁਣ ਆਪਾਂ, ਹੈਨੀ, ਅਤੇ ਵੈਸੇ ਤਾਂ ਆਪਾਂ ਤਾਂ ਹੁਣ ਕਿਉਂਕਿ ਕੈਨੇਡਾ 'ਚ ਰਹਿੰਦੇ ਹਾਂ, ਇਹੀ ਕਹਾਂਗੇ ਵੀ ਕਾਰਨੀ ਸਾਹਿਬ 'ਚ ਵੀ ਚੱਕੀ ਜਾਂਦੇ ਫੱਟੇ, ਹੈ ਨਾ। ਪਰ ਵੈਸੇ ਬੇਸਿਕਲੀ ਦੇਖਿਆ ਜਾਵੇ, ਜਿਹੜਾ ਯੂਰਪ 'ਚ ਜਾਣਾ ਉਹਨਾਂ ਨੇ ਸੰਧੀ ਸੁੰਧੀ ਕਰਨੀ ਆ, ਟ੍ਰੇਡ ਕਰਨਾ ਯੂਰਪ ਨਾਲ, ਉਹ ਹਲੇ ਦੂਰ ਦੀਆਂ ਗੱਲਾਂ ਨੇ। ਇਹ ਤਾਂ ਆਪਾਂ ਦਿਨੇ ਰਾਤੀ ਜਾ ਵੜਦੇ ਸੀ ਟ੍ਰੇਡ ਕਰਕੇ ਲੈ ਕੇ ਉੱਧਰ ਸਮਾਨ, ਹੈ ਨਾ। ਜਿਹੜਾ ਯੂਰਪ 'ਚ ਸਮਾਨ ਜਾਣਾ, ਉਹ ਤਾਂ ਸ਼ਿਪ ਰਾਹੀਂ ਜਾਣਾ, ਉਹਦੇ ਮਹੀਨੇ ਲੱਗ ਜਾਂਦੇ ਨੇ, ਅਤੇ ਫਿਰ ਜਾ ਕੇ ਕਿਤੇ ਟ੍ਰੇਡ ਉਹਦੇ ਪੈਸੇ ਪੂਸੇ ਵਾਪਸ ਹੁੰਦੇ ਆ, ਅਤੇ ਲੌਂਗ ਰਨ ਹੈਗਾ ਉਹ। ਬਾਕੀ ਭਾਈ ਜੇ ਤੁਸੀਂ ਵੀ ਐਕਸਪਾਇਰਡ ਹੈਗੇ ਬਾਹਰ ਸਰੋਤੇ, ਤੁਸੀਂ ਆਪਣੀ ਸਾਂਝ ਪਾ ਸਕਦੇ, ਤੁਸੀਂ ਕੀ ਸੋਚਦੇ ਹੋ ਇਸ ਟ੍ਰੇਡ ਬਾਰੇ। ਰੈਡੀ ਵੈਸੇ ਤਾਂ ਨੈਗੋਸ਼ੀਏਟ ਤਾਂ ਹੋਣਾ ਟੇਬਲ 'ਤੇ ਬੈਠ ਕੇ, ਕੋਈ ਮਸਲਾ ਵੀ ਨਾ ਜਿੰਨਾ ਮਰਜ਼ੀ ਲਮਕਾ ਲਓ, ਅਕਸਰ ਬੜਬੜੀਆਂ ਕੰਟਰੀਜ਼ ਲੜਾਈ ਵੀ ਕਰਕੇ ਹਟ ਜਾਂਦੇ ਨਾ। ਇਹ ਵੀ ਇੱਕ ਲੜਾਈ ਆ, ਹੁਣ ਲੜਾਈ ਦਾ ਰੂਪ ਬਦਲ ਗਿਆ। ਅੱਗੇ ਬੰਬ ਚੱਲਦੇ ਸੀ, ਜ਼ਿਆਦਾ ਚੱਲਦੇ ਸੀ, ਹੁਣ ਤਾਂ ਫੌਜਾਂ ਵੀ ਘੱਟ ਹੀ ਭੇਜਦੇ ਨੇ ਮੈਦਾਨ ਦੇ ਉੱਤੇ, ਕਹਿੰਦੇ ਸੇਫ ਰੱਖੋ ਇਹਨਾਂ ਨੂੰ। ਹੋਰ ਬੜੇ ਹਥਿਆਰ ਹੈਗੇ ਨੇ, ਮਿਜ਼ਾਈਲਾਂ ਹੈਗੀਆਂ, ਹੋਰ ਬੜਾ ਕੁਛ ਹੈਗਾ ਬਣਿਆ ਹੋਇਆ, ਤਰੱਕੀ ਕੀਤੀ ਸਾਇੰਸ ਨੇ, ਯਾਨੀ ਕਿ ਬਰੂਦ ਬੜਾ ਬਣਾਇਆ ਹੋਇਆ, ਅਤੇ ਉਹਦੇ ਨਾਲ ਹੀ ਮਸਲੇ ਹੱਲ ਜਾਂਦੇ ਨੇ। ਪਰ ਇਹ ਵੀ ਜਿਹਦੇ ਨਾਲ ਜਿਹੜਾ ਸੈਂਕਸ਼ਨਸ ਲਾਉਣੇ ਨੇ ਦੂਜੀਆਂ ਕੰਟਰੀਆਂ ਦੇ ਉੱਤੇ, ਇਹ ਵੀ ਇੱਕ ਉੱਤੇ ਤਰ੍ਹਾਂ ਦੀ ਵੋਰ ਹੀ ਆ। ਕਈ ਕੰਟਰੀਆਂ ਜਿਵੇਂ ਹੁਣ ਬਹੁਤ ਸਾਰੇ ਇਰਾਨ ਦੇ ਉੱਤੇ ਸੈਂਕਸ਼ਨ ਲਾਏ ਹੋਏ ਨੇ, ਰਸ਼ੀਆ 'ਤੇ ਲੱਗੇ ਹੋਏ ਨੇ, ਉਹ ਤਾਂ ਫਿਰ ਕੰਟਰੀਆਂ ਹੀ ਸਮਝਦੀਆਂ ਕਿ ਸਾਡੇ ਦੇ ਨਾਲ ਲੜਾਈ ਤਾਂ ਪਹਿਲਾਂ ਹੀ ਚੱਲ ਰਹੀ ਆ ਜੀ। ਭਾਵੇਂ ਕਿ ਲੜਾਈ ਦਾ ਰੂਪ ਬਦਲ ਗਿਆ ਅਤੇ ਹੁਣ ਜੇ ਆਪਣੇ 'ਤੇ ਲੱਗੇ ਨੇ ਕੈਨੇਡਾ 'ਤੇ, ਹਾਂ ਇਹ ਵੀ ਆਪਣੇ ਲੋਕ ਸੋਚਦੇ ਨੇ ਭਾਈ ਜਿਹੜੀ ਇਹ ਸੈਂਕਸ਼ਨ ਲਗਾਏ ਗਏ ਨੇ ਅਤੇ ਇੱਕ ਤਰ੍ਹਾਂ ਦੀ ਸਾਡੇ ਨਾਲ ਵੋਰ ਹੀ ਆ, ਭਾਵੇਂ ਕਿ ਕਾਰਨੀ ਸਾਹਿਬ ਨੇ ਕਿਹਾ ਤਾਂ ਇਹ ਵੋਰ, ਪਰ ਪਤਾ ਲੋਕ ਉਹਦੇ 'ਚ ਨਹੀਂ ਕਰਦੇ, ਪਰ ਟ੍ਰੇਡ ਵੋਰ ਤਾਂ ਹੈਗੀ ਆ ਵੀ ਪਲਾਨ ਦੇਸ਼ ਪ੍ਰਦੇਸ਼ ਨੂੰ ਤੁਜਣੇ ਹੋਏ ਹੋ। ਸਿੰਪਲੀ ਇੰਡੀਆ ਦੀ ਮੈਂ ਜਾਣਕਾਰੀ ਦੇ ਦਿਆਂ, ਅੱਜ ਉਹਨਾਂ ਨੇ ਕੀ ਲਾਇਆ ਸਪੈਸ਼ਲ ਮੈਂ ਦੱਸਦੇ ਹਾਂ। ਹਰ ਰੋਜ਼ ਕੋਈ ਨਾ ਕੁਛ ਨਾ ਸਪੈਸ਼ਲ ਲਾਉਂਦੇ ਹੁੰਦੇ ਆ। ਅੱਜ ਹਾਕਾ ਥਾਲੀ ਚਾਈਨੀਜ਼ ਖਾਣੀ ਆ, ਬਾਏ ਵਨ ਗੈਟ ਵਨ ਫਰੀ, ਅਤੇ ਬਾਕੀ ਜਿਹਨੇ ਵਾਕ ਇਨ ਬਹੁਤ ਵਧੀਆ ਵਧੀਆ ਹੁੰਦੇ ਉਹਨਾਂ ਕੋਲ, ਤੁਸੀਂ ਉਹ ਵੀ ਜਾ ਕੇ ਡੀਲ ਕਰ ਦਿਆ ਕਰੋ। ਅਤੇ 275 ਗਾਰਡਨ ਬਰੁੱਕ ਕੈਸਲ ਮੋੜ ਦੇ ਵਿੱਚ ਨੇ, ਹਾਈਵੇ 50 ਅਤੇ ਕੈਸਲ ਮੋੜ, ਉੱਥੋਂ ਦਾ ਨੰਬਰ 905-794-8811। ਫਿਰ 15 ਫੈਂਡਰ ਵੇ ਬਬੇੜ ਅਤੇ ਚੰਕੂਜ਼ੀ 905-840-2200। 85 ਮਾਊਂਟ ਪਿਲਰ ਮਿਸਟਰ ਗਰਡ ਫਾਈਨੈਂਸ਼ੀਅਲ 905-593-4400। ਅਤੇ ਕੁਝ ਜੇਕਰ ਘਰ ਵਿੱਚ ਕੋਈ ਫੰਕਸ਼ਨ ਆ ਰਿਹਾ, 10 ਟਰੱਕ ਨੇ ਇਹਨਾਂ ਦੇ ਪਾਸ, ਤੁਸੀਂ ਫਿਕਰ ਨਾਟ ਭੇਜ ਦੇਣਗੇ, ਇੱਕ ਟਰੱਕ ਇੱਕ ਦੂਜੇ ਪਾਸੇ, ਇੱਕ ਦੂਜੇ ਪਾਸੇ, ਅਤੇ ਉਹਦਾ ਫਾਇਦਾ ਬਹੁਤ ਹੁੰਦਾ ਟਰੱਕ ਦਾ, ਕਿਉਂਕਿ ਮਹਿਮਾਨ ਤੁਹਾਡੇ ਨੂੰ ਵਧੀਆ ਖਾਣਾ ਮਿਲਦਾ ਹੈ ਨਾ। ਜੇ ਕਬਾਬ ਬਣੇ ਉਹ ਵੀ ਤਾਜ਼ਾ ਤਾਜ਼ਾ ਕਬਾਬ ਬਣਾ ਕੇ ਦੇਣੇ ਨੇ, ਚਿਕਨ ਬਣਾ ਕੇ ਦੇਣਾ ਵਾ, ਫਿਰ ਸ਼ਾਮ ਨੂੰ ਡਿਨਰ ਵੀ ਸਰਵ ਕਰਨਗੇ। ਜੇ ਲੰਚ ਟਾਈਮ ਹੈ ਤਾਂ ਫਿਰ ਉਹ ਡਿਫਰੈਂਟ ਤਰ੍ਹਾਂ ਦਾ ਹੁੰਦਾ ਫੂਡ। ਲਓ ਫਾਈਨੈਂਸ਼ੀਅਲ ਐਡਵਾਈਜ਼ਰ ਸਾਡੇ ਨਾਲ ਨੇ ਉਮਰਪ੍ਰੀਤ ਚਾਵਲਾ ਜੀ। ਉਮਰਪ੍ਰੀਤ ਜੀ,
2: ਥੈਂਕ ਯੂ ਸੋ ਮਚ ਜਿੰਦਰ ਜੀ। ਸੋ ਆਪਾਂ ਪਹਿਲੇ ਗੱਲ ਕੀਤੀ ਆ ਪਾਲਿਸੀਜ਼ ਨੂੰ ਰਿਵਿਊ ਕਰਵਾਉਣ ਦੀ, ਮੈਂ ਨਾ ਇੱਕ ਸਪੈਸ਼ਲ ਗੱਲ ਕਰਨਾ ਚਾਹੁੰਦੀ ਹਾਂ ਜਿੰਦਰ ਜੀ। ਜਦੋਂ ਨਾ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰਦੇ ਹਾਂ, ਬੇਸਿਕਲੀ ਆਪਾਂ ਦੇਖਣਾ ਹੁੰਦਾ ਵੀ ਘਰ 'ਚ ਤੁਹਾਡੇ ਕੌਣ ਕੌਣ ਹੈ, ਕੀ ਸਨੈਰੀਓ ਹੈ, ਤਾਂ ਉਹਦੀ ਓਵਰਆਲ ਪਲੈਨਿੰਗ ਹੁੰਦੀ ਹੈ। ਸੋ ਥੋੜ੍ਹੀ ਜਿਹੀ ਮੈਂ ਇਨਫੋਰਮੇਸ਼ਨ ਦੇਣਾ ਚਾਹੁੰਦੀ ਹਾਂ, ਜੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ, ਕਿਉਂਕਿ ਜਦੋਂ ਕੋਈ ਬੱਚੇ ਹੁੰਦੇ ਆ ਸਪੈਸ਼ਲ ਨੀਡ ਨਾਲ, ਆਪਾਂ ਉਹਨਾਂ ਲਈ ਜ਼ਿਆਦਾ ਵਰੀਡ ਵੀ ਹੁੰਦੇ ਹਾਂ ਕਿ ਆਪਾਂ ਉਹਨਾਂ ਲਈ ਜ਼ਿਆਦਾ ਵਧੀਆ ਅਰੇਂਜਮੈਂਟ ਕਰਕੇ ਜਾਈਏ। ਮੈਨੂੰ ਰੀਸੈਂਟਲੀ ਇੱਕ ਫੈਮਿਲੀ ਨੇ ਕਨੈਕਟ ਕੀਤਾ, ਉਹਨਾਂ ਦੇ ਮਤਲਬ ਜੋ ਬੇਟੀ ਹੈ ਵਿਦ ਸਪੈਸ਼ਲ ਨੀਡਸ ਹੈ, ਔਰ ਦੋ ਉਹਨਾਂ ਦੇ ਮਤਲਬ ਓਲਡਰ ਸਨ, ਕਹਿੰਦੇ ਮਤਲਬ ਸਾਨੂੰ ਵੈਸੇ ਸਾਨੂੰ ਪਤਾ ਹੈ ਕਿ ਬੱਚੇ ਬਹੁਤ ਪਿਆਰ ਕਰਦੇ ਆਪਣੀ ਭੈਣ ਨੂੰ, ਧਿਆਨ ਵੀ ਰੱਖਣਗੇ, ਕਹਿੰਦੇ ਲੇਕਿਨ ਵੱਡੇ ਵਾਲੇ ਦੀ ਮੈਰਿਜ ਹੋਈ ਆ 2-3 ਸਾਲ ਪਹਿਲੇ, ਤਾਂ ਸਾਨੂੰ ਥੋੜਾ ਜਿਹਾ ਲੱਗਣ ਲੱਗ ਗਿਆ ਕਿ ਨਹੀਂ ਸਾਨੂੰ ਆਪ ਹੀ ਆਪਣੀ ਬੇਟੀ ਲਈ ਕੁਛ ਕਰਨਾ ਪੈਣਾ। ਕਹਿੰਦੇ ਲੇਕਿਨ ਅਸੀਂ ਮਤਲਬ ਐਵੇਂ ਨਹੀਂ ਚਾਹੁੰਦੇ ਕਿ ਅਸੀਂ ਇਸ ਟਾਈਮ ਤੇ ਕੋਈ ਡਿਵੀਜ਼ਨ ਦੀ ਗੱਲ ਕਰੀਏ ਵੀ ਬੱਚਿਆਂ ਨੂੰ ਕੋਈ ਇਨਸਿਕਿਉਰਿਟੀ ਨਾ ਆਏ ਕਿ ਜਾਂ ਕਿਸੇ ਤਰ੍ਹਾਂ ਦੀ ਉਹ ਨਾ ਹੋਏ ਕਿ ਸ਼ਾਇਦ ਸਾਡੇ ਪੇਰੈਂਟ ਸਾਡੇ 'ਤੇ ਟਰੱਸਟ ਨਹੀਂ ਕਰਦੇ, ਵੀ ਤੁਸੀਂ ਦੱਸੋ ਆਪਾਂ ਉਸ ਬੇਟੀ ਲਈ ਕੀ ਕਰ ਸਕਦੇ ਹਾਂ। ਸੋ ਵੈਸੇ ਠੀਕ ਹੈ, ਵੈਲਦੀ ਫੈਮਿਲੀ ਹੈ, ਸਾਰਾ ਕੁਛ ਠੀਕ ਹੈ, ਵਧੀਆ ਬਿਜ਼ਨਸ ਹੈ ਉਹਨਾਂ ਦਾ, ਬੱਚੇ ਆਪਣੇ ਆਪਣੇ ਘਰਾਂ ਦੇ ਵਿੱਚ ਹੈ, ਔਰ ਉਹਨਾਂ ਦਾ ਜਿਹੜਾ ਪ੍ਰਾਇਮਰੀ ਆਪਣਾ ਘਰ ਹੈ ਉਹ ਪੇਡ ਆਫ ਹੈ, ਤਾਂ ਨੈਚੁਰਲੀ ਉਹ ਬੇਟੀ ਉਸੇ ਘਰ 'ਚ ਰਹੇਗੀ ਕਿ ਕੱਲ੍ਹ ਨੂੰ ਜੇ ਸਾਨੂੰ ਕੁਝ ਹੋ ਜਾਂਦਾ ਬੇਟੀ ਇਸ ਘਰ 'ਚ ਰਹੇਗੀ। ਸੋ ਹੁਣ ਮੇਰੀ ਉਹਨਾਂ ਨੂੰ ਸੁਜੈਸ਼ਨ ਦੋ ਚੀਜ਼ਾਂ ਦੀ ਸੀ, ਇੱਕ ਤਾਂ ਸੀ ਵੀ RDSP ਓਪਨ ਕਰੋ, ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ, ਜਿਹਦੇ 'ਚ ਆਪਾਂ 2 ਲੱਖ ਤੱਕ ਦੀ ਆਪਾਂ ਕੰਟਰੀਬਿਊਸ਼ਨ ਕਰ ਸਕਦੇ ਹਾਂ, ਔਰ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਉਹਦੇ 'ਚ ਆ ਸਕਦੀ ਹੈ, ਔਰ ਵਧੀਆ ਪਲਾਨ ਗਰੋ ਕਰਦਾ ਔਰ ਕੱਲ੍ਹ ਨੂੰ ਉਹ ਬੈਨੀਫਿਸ਼ਰੀ ਲਈ ਯੂਜ਼ ਹੋਣਾ ਉਸ ਪਲਾਨ ਨੇ। ਦੂਜਾ ਹੈਗਾ ਵੀ ਆਪਾਂ ਇੱਕ ਸਪੈਸ਼ਲ ਟਰੱਸਟ ਬਣਾ ਸਕਦੇ ਹੁੰਦੇ ਹਾਂ, ਜਿਹੜਾ ਡਿਸੇਬਿਲਟੀ ਟਰੱਸਟ ਹੁੰਦਾ, ਜਿਹਨੂੰ ਹੈਂਸਨ ਟਰੱਸਟ ਵੀ ਕਹਿੰਦੇ ਹਾਂ। ਸੋ ਉਹ ਟਰੱਸਟ ਬਣਾਉਣ ਦਾ ਮੇਨ ਪਰਪਸ ਕੀ ਹੁੰਦਾ ਕਿ ਉਹਦੇ 'ਚ ਜਿਹੜਾ ਤੁਸੀਂ ਐਗਜੈਕਟਰ, ਉਹਨੂੰ ਕਿਸੇ ਨੂੰ ਵੀ ਬਣਾ ਸਕਦੇ ਹੋ, ਚਾਹੇ ਤੁਸੀਂ ਪੇਡ ਐਗਜੈਕਟਰ ਲੈ ਲਓ, ਔਰ ਉਹਨੇ ਮੇਕ ਸ਼ੋਰ ਕਰਨਾ ਹੁੰਦਾ ਵੀ ਉਹ ਟਰੱਸਟ ਦਾ ਜਿਹੜਾ ਵੀ ਪੈਸਾ, ਉਹ ਜਿਹੜਾ ਬੈਨੀਫਿਸ਼ਰੀ ਆ, ਉਹ ਡਿਸੇਬਿਲਟੀ 'ਤੇ ਹੋਏ ਔਰ ਉਹਦੇ ਲਈ ਹੀ ਯੂਜ਼ ਹੋਏ। ਹੁਣ ਮੇਨ ਇਹ ਸੀਗਾ ਵੀ ਉਸ ਟਰੱਸਟ ਦੀ ਫੰਡਿੰਗ ਕਿੱਥੋਂ ਹੋਣੀ ਆ, ਉਸ ਟਰੱਸਟ ਦੀ ਫੰਡ, ਉਹ ਕਹਿੰਦੇ ਕਿ ਸਾਨੂੰ ਚਾਹੀਦਾ ਵੀ ਘੱਟੋ ਘੱਟ ਮਿਲੀਅਨ ਜ਼ਰੂਰ ਹੋਏ ਉਸ ਟਰੱਸਟ 'ਚ, ਵੀ ਸਾਨੂੰ ਨਹੀਂ ਪਤਾ ਸਾਨੂੰ ਕਦੋਂ ਕੀ ਹੋਣਾ, ਬੱਚੇ ਨੇ ਕਿੰਨੀ ਦੇਰ ਰਹਿਣਾ, ਤਾਂ ਉਸ ਮਿਲੀਅਨ ਦੀ ਆਪਾਂ ਲਾਈਫ ਇੰਸ਼ੋਰੈਂਸ ਉਹਨਾਂ ਦੀ ਕਰਤੀ, ਜਿਹੜਾ ਮੈਂ ਤੁਹਾਨੂੰ ਕਿਹਾ ਵੀ ਸਪੈਸ਼ਲ ਪਲਾਨ ਸਟੇਟ ਪਲਾਨਿੰਗ ਦੇ ਵਿੱਚ ਹੁੰਦਾ, ਉਹ ਕਿਉਂਕਿ ਉਹਦਾ ਪ੍ਰੀਮੀਅਮ ਥੋੜਾ ਹੁੰਦਾ ਲੇਕਿਨ ਬੈਨੀਫਿਟ ਵਧੀਆ ਹੋ ਜਾਂਦਾ, ਔਰ ਸੈਕਿੰਡ ਡੈਥ 'ਤੇ ਉਹ ਪਲਾਨ ਆਉਣਾ। ਸੋ ਬੇਸਿਕਲੀ ਉਸ ਪਲਾਨ ਦਾ ਪੇ ਆਊਟ ਆਊਗਾ ਸੈਕਿੰਡ ਡੈਥ 'ਤੇ, ਔਰ ਉਹਦੇ 'ਚ ਆਪਾਂ ਬੈਨੀਫਿਸ਼ਰੀ ਜਿਹੜਾ ਹੈਗਾ ਟਰੱਸਟ ਨੂੰ ਪਾ ਦਿੰਦੇ ਹੁੰਦੇ ਹਾਂ, ਤਾਂ ਕਿ ਉਹ ਜਿਹੜਾ ਬੈਨੀਫਿਟ ਹੈ ਸਿੱਧਾ ਟਰੱਸਟ 'ਚ ਆਏ, ਔਰ ਕੱਲ੍ਹ ਨੂੰ ਉਹ ਟਰੱਸਟ ਦਾ ਪੈਸਾ ਤੁਹਾਡੇ ਜਿਹੜਾ ਸਪੈਸ਼ਲ ਨੀਡ ਵਾਲਾ ਚਾਈਲਡ ਹੈ ਸਿਰਫ ਉਹਦੇ ਲਈ ਯੂਜ਼ ਹੋਣਾ। ਸੋ ਤੁਹਾਡੇ ਘਰ ਦੇ ਵਿੱਚ ਕੋਈ ਬੱਚਾ ਹੈਗਾ ਵੀ ਸਪੈਸ਼ਲ ਨੀਡਸ, ਜਾਂ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਹੈ, ਤੁਹਾਨੂੰ ਲੱਗਦਾ ਕਿ ਉਹਨੂੰ ਕਿਸੇ ਤਰ੍ਹਾਂ ਦਾ ਬੈਨੀਫਿਟ ਹੋ ਸਕਦਾ RDSP ਤੋਂ, ਜਿਹਦੇ 'ਚ ਗਵਰਨਮੈਂਟ ਦੀ ਗ੍ਰਾਂਟ ਆਉਣੀ ਹੈ 90,000 ਤੱਕ ਦੀ, ਜਾਂ ਕੋਈ ਟਰੱਸਟ ਦੀ ਤੁਸੀਂ ਗੱਲ ਕਰਨਾ ਚਾਹੁੰਦੇ ਜਿਹੜਾ ਬੱਚੇ ਲਈ ਸਪੈਸ਼ਲ ਟਰੱਸਟ ਆਪਾਂ ਬਣਾਉਣਾ, ਨੰਬਰ ਤੁਸੀਂ ਮੇਰਾ ਸ਼ੇਅਰ ਕਰ ਸਕਦੇ ਹੋ ਜੀ। ਨੰਬਰ ਹੈ 647-446-1616, 647-446-1616।
0: ਥੈਂਕ ਯੂ ਸੋ ਮਚ ਰਜਿੰਦਰ ਜੀ। ਓਕੇ ਜੀ, ਮਿਹਰਬਾਨੀ ਜੀ, ਔਰ ਅੱਗੇ ਜਾ ਕੇ ਇਹਨਾਂ ਨੂੰ ਹੋਰ ਸਮਝ ਪਾਵਾਂਗੇ। 3056 ਤੋਂ ਛੱਡ ਗਏ ਹੋ। ਹਾਂ, ਟ੍ਰੇਡ ਵਾਲੇ ਜਿਹੜੇ ਆਪਣੇ ਲਗਾਏ ਹੋਏ ਨੇ ਉਹਦੇ ਵਾਸਤੇ ਤੁਹਾਨੂੰ ਅਸੀਂ ਇੱਕ ਸੇਲ ਦਿੰਦੇ ਹਾਂ, ਹੈ ਨਾ, ਤੁਹਾਡੀ ਫਾਇਦਾ ਕਰਾ ਸਕਦੇ ਹਾਂ ਅੱਜ ਤੋਂ ਹੀ। ਅਤੇ ਔਰ ਤੁਸੀਂ ਨਾ ਇੰਡੀਅਨ ਫਰੂਟ ਲੈਂਡ ਦੀ ਸੇਲ 'ਤੇ ਪਹੁੰਚੋ, ਮੈਂ ਤੁਹਾਨੂੰ ਦੱਸਦਿਆਂ ਕਿ ਇਹ ਸਿਰਫ 25 ਸੈਂਡਲਵੁੱਡ ਪਾਰਕਵੇ ਹਾਈਵੇ 10 ਜਿਹੜਾ ਸਟਾਰਬਕਸ ਬੋਲ ਪਲਾਜ਼ਾ ਇਸੇ ਬ੍ਰਾਂਚ 'ਤੇ ਅੱਜ ਤੋਂ ਸ਼ੁਰੂ ਹੈ ਸੇਲ। ਇਹਦੇ ਵਿੱਚ ਮੈਂ ਪ੍ਰਾਈਸਾਂ ਤੁਹਾਨੂੰ ਮੈਂ ਹਾਲੇ ਪ੍ਰਿੰਟ ਨਹੀਂ ਕੀਤੀਆਂ, ਮੈਂ ਫੋਨ ਦੇ ਵਿੱਚ ਹੀ ਮੇਰੇ ਚੈੱਕ ਕਰਦਾ ਕਿ 2% ਮਿਲਕ ਲਗਾਇਆ ਇਹਨਾਂ ਨੇ ਸੀਲ ਟੈਸਟ ਦਾ 4.99 ਅਤੇ ਸ਼ੇਰ ਆਟਾ 6.99 ਦਾ 10 ਪਾਉਂਡ, ਕਿਆ ਬਾਤ ਆ। ਅਤੇ ਇੱਕ ਹੋਰ ਆਟਾ ਕਿਹੜਾ ਆਸ਼ੀਰਵਾਦ ਸ਼ਾਇਦ ਹੈਗਾ ਹੈ, ਨਹੀਂ ਪਹਿਲ ਹੈਗਾ ਸਵਰਨ ਚੱਕੀ ਆਟਾ 10.99 ਦਾ 20 ਪਾਉਂਡ, ਕਿਆ ਬਾਤ ਹੈ, ਇਹ ਵੀ ਸਸਤਾ ਬਈ। ਹੋਰ ਕੀ ਸਸਤਾ ਲਾਇਆ, ਖਵਾਈਏ ਹੁਣ ਕੁਛ ਉੱਥੋਂ ਤੁਹਾਨੂੰ, ਹਾਂ ਇੱਧਰ ਆ ਜਾਈਏ ਇੱਥੇ ਖਵਾਉਣ ਵਾਲੇ ਸੈਕਸ਼ਨ 'ਚ। ਹਾਂ ਥਾਲੀ ਲੋਡਡ, ਕਿਆ ਬਾਤ ਆ, 4.99 ਦੀ ਲੱਗ ਗਈ ਇੰਨੇ ਫਰੂਟ ਲੈਣ 'ਤੇ, ਸਤੰਬਰ 10 ਤੋਂ ਲੈ ਕੇ ਅੱਜ ਤੋਂ ਲੈ ਕੇ 20 ਸਤੰਬਰ ਤੱਕ, ਪਰ ਇੱਕੋ ਬ੍ਰਾਂਚ 'ਤੇ ਆ 25 ਸੈਂਡਲਵੁੱਡ ਪਾਰਕਵੇ। ਬਾਕੀ ਥਾਂ 'ਤੇ ਜਾ ਕੇ ਨਾ ਉਹਨਾਂ ਨੂੰ ਕਿਹਾ ਕਿ ਵੀ ਭਾਈ ਵੈਜ ਬਰਗਰ 3.99 ਦਾ, ਚਿਕਨ ਬਿਰਿਆਨੀ 6.99 ਦੀ, ਚਨਾ ਭਟੂਰਾ 3.99 ਦਾ, ਆਲੂ ਮੂਲੀ ਦਾ ਪਰੌਂਠਾ, ਕਿਆ ਬਾਤ ਆ, ਮੱਖਣ ਨਾਲ ਆ ਹੈ 2.99 ਦਾ, ਇਹ ਨਵੀਂ ਐਡ ਕੀਤੀ ਇਹਨਾਂ ਚੀਜ਼ ਹੈ। ਪੀਜ਼ਾ ਹੈਗਾ 25 ਸੈਂਟਰਵੁੱਡ ਪਾਰਕਵੇ 'ਤੇ, ਵੈਜ ਮੇਰੀਆਂ ਪੀਜ਼ਾ 6.99 ਦਾ, ਹੈ ਨਹੀਂ ਸਸਤਾ ਕੰਮ, ਕਿਹਾ ਪੂਰਾ ਬੀਕ ਇੱਥੋਂ ਹੀ ਖਾਓ ਯਾਰ, ਸੋ ਚਾਰ ਪੈਸੇ ਬਣਾਈਏ ਆਪਾਂ ਵੀ, ਬਚਾਈਏ, ਇੱਕ ਬਚਾਉਣੇ ਪੈਂਦੇ, ਅੱਜ ਕੱਲ੍ਹ ਤਾਂ ਹਰ ਇੱਕ ਬੰਦਾ ਬਚਾਉਂਦਾ ਆ, ਕੋਈ ਫਰਕ ਕਿਉਂ ਨਹੀਂ ਪੈਂਦਾ, ਬਚਾਈਏ। ਮੂੰਗ ਦਾਲ ਮੈਂ ਅੱਗੇ ਜਾ ਕੇ ਦੱਸਦਾ ਕਿੰਨੇ 'ਚ ਲਈ ਆ, ਕਿੰਨੇ 'ਚ ਲਈ ਇਹਨਾਂ ਨੇ ਮੂੰਗ ਦਾਲ, ਵੱਡਾ ਕਰਕੇ ਦੇਖੀਏ। ਹਾਂਜੀ ਇੰਡੀਅਨ ਮੂੰਗ ਮਸਰਾਂ ਦੀ ਦਾਲ ਬੜੀ ਸਸਤੀ ਹੈ, 2.99 4 ਪਾਉਂਡ, ਬੇਸਣ 3.99 4 ਪਾਉਂਡ। ਚਲੋ ਮੈਂ ਪ੍ਰਿੰਟ ਕਰਕੇ ਬੋਲਦਾ। ਚਾਹ ਪੱਤੀ ਬਾਗ ਬੱਕਰੀ, ਇਹ ਮੈਂ ਵੀ ਪੀਂਦਾ ਬਹੁਤ, ਇਹੀ ਮੇਰਾ ਬ੍ਰਾਂਡ ਆ, 9.99 ਦੀ 2 ਪਾਉਂਡ। ਅਤੇ ਹੈਪੀ ਡੇਅਰੀ ਪਨੀਰ ਵੀ ਲੱਗਿਆ ਹੋਇਆ, ਟਾਟਾ ਪ੍ਰੀਮੀਅਰ ਚਾਹ ਪੱਤੀ, ਇਹ ਵੀ 9.99 ਦੀ 1 ਕਿਲੋ ਆ। ਜਿਹੜੀਆਂ ਸਵਾਣੀਆਂ ਨਾ, ਉਹਨਾਂ ਨੂੰ ਪਤਾ ਹੁੰਦਾ ਸੇਲ ਕਿੱਥੇ ਕਿਹੜੀ ਚੀਜ਼ ਕਿੰਨੇ ਚਾਹੀਦੇ, ਆਪਾਂ ਬਸ ਘੱਟ ਕੇ ਖਿਆਲ ਕਰਦੇ ਬੰਦੇ, ਉਹ ਫਿਰ ਕੀ ਕਰਦੀਆਂ, ਉਹਨਾਂ ਨੂੰ ਪਤਾ ਹੁੰਦਾ ਆਹ ਚੀਜ਼ ਸੇਲ 'ਤੇ ਲੱਗੀ ਆ, ਉਹ ਚੱਕ ਲੈਣੀ ਆ, ਉਹਨੂੰ ਸਟੋਕ ਕਰ ਲੈਣਾ। ਉਹਦੇ ਨਾਲ ਹੁੰਦਾ ਫਿਰ ਚਾਰ ਹੋਣਾ, ਚਾਹ ਪੱਤੀਆਂ ਤਾਂ ਹਰ ਚੀਜ਼ ਲੱਗਦੀ ਆ, ਆਪਣੇ ਦੁੱਧ ਵੀ ਲੱਗਦਾ ਵਾ, ਤੁਹਾਨੂੰ ਪਤਾ ਹੀ ਆ, ਹੈ ਨਾ ਇਹ ਚੀਜ਼ਾਂ, ਤਾਂ ਉਹ ਚੀਜ਼ਾਂ ਦੀ ਤਾਂ ਲੋੜ ਪੈਂਦੀ ਪੈਂਦੀ ਹੈ। ਅਤੇ ਇਹ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਦੇ ਹਾਂ ਕਿ ਇਹ ਜਿਹੜੀ ਸੇਲ ਇਹਨਾਂ ਦੀ 25 ਸੈਂਟਰਵੁੱਡ ਪਾਰਕਵੇ 'ਤੇ ਆ, ਇੰਡੀਅਨ ਫਰੂਟ ਲੈਂਡ, ਰਸ ਮਲਾਈ ਵੀ ਲੱਗੀ ਹੋਈ ਆ, 2% ਦੁੱਧ ਬੜਾ ਸਸਤਾ ਲਾਇਆ, ਅੱਗੇ ਆਮ ਤਾਂ $7 ਦੁੱਧ ਮਿਲਦਾ ਹੈ, ਇਹਨਾਂ ਨੇ ਲਾਇਆ 4.99 ਦਾ। ਅਤੇ ਚੱਕ ਲਿਆ ਔਫਰ ਭਾਈ, ਗੱਡੀਆਂ 'ਤੇ ਰੁੱਖ ਕਰ ਲਓ ਤੁਸੀਂ ਇੰਡੀਅਨ ਫਰੂਟ ਲੈਣ ਵੱਲ ਨੂੰ, ਅਤੇ 25 ਸੈਂਟਰਵੁੱਡ ਪਾਰਕਵੇ। ਅਤੇ ਜੇ ਕੁਲਫੀ ਲਿਆਉਣੀ ਹੋਈ ਤਾਂ ਕੁਲਫੀ ਲੈ ਆਇਓ, ਕੁਲਫੀਆਂ ਉਹਨਾਂ ਦੀ ਸਾਈਡ 'ਤੇ ਰੱਖੀਆਂ ਹੁੰਦੀਆਂ, ਫਲੂਦਾ ਕੁਲਫੀ ਬਹੁਤ ਵਧੀਆ ਮਿਲਦੀਆਂ ਪੈਕੇਜ 'ਚ, ਹੈ ਨਾ। ਮੈਨੂੰ ਯਾਦ ਆ ਇੰਡੀਆ 'ਚ ਨਾ ਕੁਲਫੀਆਂ ਕੁਲਫੀ ਖਾਂਦੇ ਸੀਗੇ, ਬੜਾ ਨਜ਼ਾਰਾ ਆਉਂਦਾ ਹੁੰਦਾ ਸੀ ਨਾ, ਇੱਕ ਹੁੰਦੀ ਸੀ ਕੁਲਫੀ ਜਿਹੜੀ ਮਲਾਈ ਜੀ 'ਚ ਦੁੱਧ ਜਿਹੇ 'ਚ ਭਿਉਂ ਕੇ ਦਿੰਦੇ ਹੁੰਦੇ ਸੀ, ਹੈ ਨਾ, ਪਿੰਡਾਂ ਪਿੰਡਾਂ 'ਚ ਆਉਂਦੇ ਹੁੰਦੇ ਸੀ। ਹੁਣ ਖੈਰ ਫਲੂਦਾ ਕੁਲਫੀ ਆ ਗਈ, ਹੁਣ ਤਾਂ ਖੈਰ ਹਰੇਕ ਥਾਂ 'ਤੇ ਜਾਓ ਤੁਸੀਂ ਇਹ ਚੀਜ਼ ਮਿਲ ਜਾਂਦੀ ਆ। ਅਤੇ ਮਿਲਕ ਬਾਰ ਵਾਲਿਆਂ ਦੀਆਂ ਸਪੈਸ਼ਲ ਕੁਲਫੀਆਂ ਹੁੰਦੀਆਂ ਸੀਗੀਆਂ, ਹਾਂਜੀ ਪੰਜਾਬ ਦੇ ਵਿੱਚ। ਪਰ ਮੈਂ ਤੁਹਾਨੂੰ ਗਾਣਾ ਸੁਣਾ ਦਿੰਦਾ ਕੇ ਦੀ ਬਣਾ ਪੁਰਾਣਾ ਕੁਲਫੀ ਦਾ,
3: ਲਓ ਜੀ ਪਿਆਰਿਓ। ਕਿਸੇ ਖਾਨਦਾਨੀ ਰੀਸ ਬੰਦੇ ਦਾ ਵਿਆਹ ਕਿਸੇ ਪੱਤੇ ਚੱਟ ਜਨਾਨੀ ਨਾਲ ਹੋ ਜਾਂਦਾ, ਤੁਹਾਨੂੰ ਪਤਾ ਹੀ ਹੈ ਜਨਾਨੀਆਂ ਦੀਆਂ ਫਰਮਾਇਸ਼ਾਂ, ਪਰ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ 2587 ਜੀ ਆਨੋ ਜੀ
1: ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਬੱਡੇ ਭਾਈ
0: ਸਤਿ ਸ਼੍ਰੀ ਅਕਾਲ ਕੀ ਹਾਲ ਵੀਰੇ
1: ਚੜ੍ਹਦੀ ਕਲਾ ਜੋ
0: ਪੂਰੀ ਪੂਰੀ ਪੂਰੀ ਚੜ੍ਹਦੀ ਕਲਾ
1: ਇੱਕ ਗੀਤ ਸੁਣਨਾ ਉਹ ਹੈਗਾ ਬੁਲਟ
0: ਕਿਹਦਾ ਗਾਇਆ ਹੋਇਆ ਬੁਲਟ ਇਹ
1: ਗਾਇਆ ਸਰਜੀਤ ਸੰਧੂ ਤੇ ਪ੍ਰਵੀਨ ਦਰਦੀ
0: ਅੱਛਾ ਸਰਜੀਤ ਸੰਧੂ ਹੈ
1: ਨੋ ਹਰਜੀਤ
0: ਹਰਜੀਤ ਸੰਧੂ ਹੈ
1: ਹਾਂਜੀ
0: ਕੋਈ ਲੱਭ ਲੈਂਦੇ ਆਪਾਂ ਲਾ ਦਿੰਦੇ ਹਾਂ ਠੀਕ ਹੈ
1: ਹੋਰ ਕੁਛ ਸੁਣਾਵਾਂ
0: ਸੁਣਾ ਦਿਓ ਸੁਣਾ ਕੁਛ ਸੁਣਾਉਣਾ ਸ਼ੇਅਰ ਸੁਣਾਉਣਾ ਕੁਛ
1: ਤੇਰੀਆਂ ਯਾਦਾਂ ਦਾ ਦਰਿਆ ਅੱਜ ਫੇਰ ਕਿਨਾਰੇ ਤੋੜ ਗਿਆ ਮੈਂ ਲਕਾ ਕੇ ਰੱਖਿਆ ਸੀ ਜੋ ਦਰਦ ਉਹ ਮੋਹਰਾ ਮੋੜ ਗਿਆ ਕਦੇ ਹੱਸਦੇ ਸੀ ਜਿਨ੍ਹਾਂ ਰਾਹਾਂ ਤੇ ਅੱਜ ਉੱਥੇ ਸੁਨਸਾਨ ਜਿਹੀ ਏ ਤੇਰੇ ਵਜੋਂ ਸੁੱਖ ਦੀ ਦੁਨੀਆ ਹੁਣ ਕਬਰਸਤਾਨ ਜਿਹੀ
0: ਓਹੋ ਕਿਆ ਬਾਤ ਕਿਆ ਬਾਤ
1: ਧੰਨਵਾਦ ਵੀਰੇ
0: ਮੈਂ ਬਹੁਤ ਖੂਬ ਰੈਡੀ ਪ੍ਰਾਈਮ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਨੇ 6556 ਜੀ ਆਨ ਜੀ
2: ਹਾਂਜੀ
0: ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ
0: ਤੁਸੀਂ ਕੁਝ ਸੁਣਾਓਗੇ ਅੱਜ
2: ਮੈਂ ਤਾਂ ਬੜਾ ਕੁਛ ਸੁਣਾ ਦੇਣਾ ਜੀ ਪਰ ਬਲਦੇਵ ਜੀ ਨੂੰ ਨਾ ਕਾਲ ਤੇ ਨਾ ਲਿਆ ਕਰੋ ਇਹਨਾਂ ਨੂੰ
0: ਬੜੇ ਪਿਆਰੇ ਇਨਸਾਨ ਨੇ ਖੜੇ ਹੋਏ ਤੁਸੀਂ ਵੀ ਮਜ਼ਾਕ ਚ ਕਹਿ ਰਹੇ ਹਾਂਜੀ ਤੁਸੀਂ ਕਿਸ ਸੁਣਾਓਗੇ ਅੱਜ
2: ਹਾਂਜੀ ਮੈਂ ਥੋੜੀ ਕਵਿਤਾ ਲਿਖੀ ਉਹ ਸੁਣਾਉਣਾ ਤੁਹਾਨੂੰ ਇੱਕ
0: ਨਾਮ ਵੀ ਦੱਸ ਦੇ ਆਪਣਾ ਬਲਦੇਵ ਜੀ ਵੀ ਸਾਨੂੰ ਸੁਣ ਲੈਣ ਪਿਆ ਧਿਆਨ ਨਾਲ
2: ਬਲਦੇਵ ਜੀ ਜਾਣਦੇ ਜੀ ਮੇਰੀ ਆਵਾਜ਼ ਪਛਾਣ
0: ਅੱਛਾ ਪਛਾਣਦੇ ਫਿਰ ਠੀਕ ਆ ਫਿਰ ਠੀਕ ਆ
2: ਹਾਂਜੀ ਹਾਂਜੀ
0: ਆਉਣ ਦਿਓ ਕਵਿਤਾ ਕੋਈ ਨੀ ਤੁਸੀਂ ਜਦ ਤੱਕ ਥੋੜ੍ਹੀ ਯਾਦ ਕਰ ਲਓ ਮੈਂ ਕੋਈ ਤੁਹਾਨੂੰ ਟਾਈਮ ਨਹੀਂ ਜਦ ਤੱਕ ਮੈਂ ਇੱਕ ਮੈਸੇਜ ਲੈ ਲਾਂ ਬਰਾਡ ਟੈਂਬਰ ਪਰਸਨਲ ਇੰਜਰੀ ਲਾਇਰ ਦਾ ਐਕਸੀਡੈਂਟ ਤੁਹਾਡੀ ਗਲਤੀ ਕਾਰਨ ਹੋਇਆ ਕਿਸੇ ਹੋਰ ਦੀ ਗਲਤੀ ਕਾਰਨ ਹੋਇਆ ਹੈਗਾ ਤਾਂ ਨੰਬਰ ਹੈ 416-991-6949 ਵੱਧ ਤੋਂ ਵੱਧ ਪੈਸੇ ਦਵਾਉਣਗੇ ਇੰਸ਼ੋਰੈਂਸ ਕੰਪਨੀ ਤੋਂ ਬਰਾਡ ਟੈਂਬਰ ਪਰਸਨਲ ਇੰਜਰੀ ਲਾਇਰ ਜੀ ਤੁਸੀਂ ਲਾਈਨ ਤੇ
2: ਜੀ ਹਾਂਜੀ ਚੱਲ ਅੱਜ ਤੁਰ ਚੱਲੀਏ ਅੱਜ ਤੁਰ ਚੱਲੀਏ ਲੰਮੀਆਂ ਵਾਟਾਂ ਦਰਦ ਦੇ ਖੋਲੋ ਸੁੱਖ ਨੀਂਦਰਾਂ ਮਹਿਲ ਮਨਾਰੇ ਦੇਖ ਲਿਆ ਬਹੁਤ ਕੁਝ ਚੱਲ ਅੱਜ ਤੁਰ ਚੱਲੀਏ ਮੈਂ ਦੀ ਗੱਲ ਛੱਡ ਤੂੰ ਹੰਕਾਰ ਤੇ ਹੋਮੇ ਛੱਡ ਤੂੰ ਚੱਲ ਅੱਜ ਸਿਵਿਆਂ ਵੱਲ ਤੁਰ ਚੱਲੀਏ ਚਾਰ ਜਣੇ ਜਿਹੜੇ ਦੇਣ ਸੀ ਆਏ ਮੋਢਾ ਘਰ ਜਾ ਕੇ ਕਹਿੰਦੇ ਸਾਡੇ ਮੋਢਿਓ ਭਾਰ ਲੱਥਾ ਅੱਜ ਸਾਰੀ ਜ਼ਿੰਦਗੀ ਜਿੰਨਾ ਭਾਰ ਸੀ ਚੁੱਕੀ ਫਿਰਦਾ ਅੱਜ ਅੱਗ ਵਿੱਚ ਸੜ ਕੇ ਰਾਖ ਨਾਲੋਂ ਵੀ ਹੋਲਾ ਹੋਇਆ ਫਿਰਦਾ ਇਹ ਸੀ ਕਵਿਤਾ
0: ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਕਾਫੀ ਬਹੁਤ ਦੀ ਸਟਾਈਲ ਬਿਆਨ ਕੀਤੀ ਆ ਰੈਡੀ ਪ੍ਰਾਈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਜੀ ਅਗਲੇ ਫਾਲੋ 38 ਜੀ ਸਤਿ ਸ਼੍ਰੀ
3: ਅਕਾਲ ਜੀ
0: ਬੜੀ ਵਧੀਆ ਜੀ ਸੁਣਾ ਕੇ
3: ਬਾਈ ਜੀ ਗੀਤ ਵੀ ਤੁਸੀਂ ਬਹੁਤ ਵਧੀਆ ਲਾਇਆ ਸੀ ਕੋਠੀ ਵਾਲਾ ਬਹੁਤ ਵਧੀਆ ਵੱਟ ਕੱਢੇ ਪਏ ਸੀ ਗੀਤਾਂ ਦੇ ਹਨਾ ਜੀ ਬਾਕੀ ਬਲਦੇਵ ਸਿੱਧੂ ਨੇ ਕਮਾਲ ਹੀ ਕਰਤੀ ਜੀ
0: ਨਹੀਂ ਨਹੀਂ ਬੜਾ ਸ਼ਾਇਰ ਨਾ ਬੰਦਾ ਮੈਂ ਤਾਂ ਕਹਿ ਰਹੀ ਹੁਣ ਹੋਰ ਬੜੀ ਵਧੀਆ ਨਾ ਲਿਖ ਕੇ ਗਾਇਆ ਕਰਕੇ ਰੱਜ ਯਾਦ ਕਰਕੇ ਨਾ ਪ੍ਰੋਪਰ ਹਾਂ ਗੀਤ ਮੈਂ ਸੁਣਾ ਦਿੰਦਾ ਪੁਰਾਣਾ ਪਰ ਮੈਂ ਬਲਦੇਵ ਹੋਣਾ ਦੇ ਗੀਤ ਵੀ ਕੱਢ ਲਈ ਨਾਲ ਦੀ ਨਾਲ ਉਹਨਾਂ ਕਿਹਾ ਸੀਗਾ ਹਰਜੀਤ ਸੰਧੂ

0: ਕੁਲਦੀਪ ਮਾਲੀ ਸਾਹਿਬ ਨੇ ਗਾਇਆ ਸੀ ਆਪਣੇ ਸਮੇਂ ਦਾ ਬਹੁਤ ਪਿਆਰਾ ਗੀਤ, ਅਤੇ ਵਰਿੰਦਰ, ਸਤੀਸ਼ ਕੌਰ, ਦਿਲਜੀਤ ਕੌਰ ਦੀ ਮੂਵੀ ਸੀ ਪੁਰਾਣੀ ਸਾਦਾ ਜੋਗਨ, ਸਦੀਕ ਸਾਹਿਬ ਵੀ ਸੀ ਉਹਦੇ ਵਿੱਚ, ਉਹਦੇ ਵਿੱਚ ਇਹ ਗੀਤ ਪਾਇਆ ਗਿਆ ਸੀ, ਬੜਾ ਚੱਲਿਆ ਸੀ ਗੀਤ, ਇਹ ਵਾਲਾ ਮੂਵੀ ਬਹੁਤ ਚੱਲੀ ਸੀ ਪੰਜਾਬੀ ਸਿਨੇਮਾ ਦੇ ਵਿੱਚ, ਵੀ ਜਿਹੜੇ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਲਓ ਸਾਡੇ ਫਾਈਨੈਂਸ਼ੀਅਲ ਐਡਵਾਈਜ਼ਰ ਆ ਗਏ ਨੇ ਉਮਰਪ੍ਰੀਤ ਚਾਵਲਾ ਇੱਕ ਵਾਰੀ ਫਿਰ ਉਹਨਾਂ ਨਾਲ ਜੀ। ਉਮਰਪ੍ਰੀਤ ਜੀ,
1: ਥੈਂਕ ਯੂ ਸੋ ਮਚ ਜਿੰਦਰ ਜੀ। ਸੋ ਲਾਈਫ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ, ਆਪਾਂ ਕੋਈ ਤੁਹਾਡੇ ਘਰ 'ਚ ਬੱਚਾ ਵਿਦ ਸਪੈਸ਼ਲ ਨੀਡਸ, ਆਪਾਂ ਆਰ ਡੀ ਐਸ ਪੀ ਦੀ ਗੱਲ ਕੀਤੀ ਆ। ਆਰ ਡੀ ਐਸ ਪੀ ਐਕਚੁਲੀ ਤਜਿੰਦਰ ਜੀ ਕੋਈ ਵੀ ਹੈ ਜਿਹੜਾ ਵਿਦ ਸਪੈਸ਼ਲ ਨੀਡਸ ਹੈ, ਏਜ ਉਹਨਾਂ ਦੀ 49 ਤੋਂ ਬਿਲੋ ਹੈ, ਕੈਨੇਡੀਅਨ ਰੈਜੀਡੈਂਟ ਜਾਂ ਸਿਟੀਜ਼ਨ ਹੈ, ਉਹ ਵੀ ਐਲੀਜੀਬਲ ਹੋ ਸਕਦੇ ਹੈ ਅਪ ਟੂ 90,000 ਦੀ ਗ੍ਰੈਂਟ ਦੇ ਲਈ। ਸੋ ਤੁਸੀਂ ਸਿਰਫ ਉਸ ਗ੍ਰੈਂਟ ਦੀ ਗੱਲ ਕਰਨੀ ਹੈ ਤਾਂ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਜਾਂ ਤੁਹਾਡਾ ਕੋਈ ਵੀ ਕੁਸ਼ਚਨ ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਨੂੰ ਲੈ ਕੇ, ਲਾਈਫ ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਤੁਸੀਂ ਤਿੰਨਾਂ ਦਾ ਕੰਬੀਨੇਸ਼ਨ 'ਚ ਪਲਾਨ ਲੈ ਸਕਦੇ, ਤੁਸੀਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਸਟਾਰਟ ਕਰਨਾ, ਬੱਚਾ ਤੁਹਾਡਾ ਹੁਣ ਸਕੂਲ ਜਾਣਾ ਸ਼ੁਰੂ ਹੋਇਆ ਜਾਂ ਬੱਚਾ ਨਿਊ ਬੋਰਨ ਹੈ, ਤਾਂ ਅੱਜ ਹੀ ਆਪਾਂ ਆਰ ਈ ਐਸ ਪੀ ਦਾ ਪਲਾਨ ਓਪਨ ਕਰਕੇ, ਮਤਲਬ ਗਵਰਨਮੈਂਟ ਦੇ ਦੇਖੋ ਬੈਨੀਫਿਟਸ ਆ ਰਹੇ ਹਾਂ ਹਰ ਘਰ ਦੇ ਵਿੱਚ, ਉਹੀ ਬੈਨੀਫਿਟਸ ਆਪਾਂ ਇਨਵੈਸਟ ਕਰੀਏ ਤਾਂ ਔਨ ਟੋਪ ਫਿਰ ਗਵਰਨਮੈਂਟ ਤੁਹਾਨੂੰ ਗ੍ਰਾਂਟ ਦਿੰਦੀ ਹੈ ਤੁਹਾਡੇ ਬੱਚਿਆਂ ਦੀ ਫਿਊਚਰ ਐਜੂਕੇਸ਼ਨ ਲਈ। ਬਹੁਤ ਬੱਚਿਆਂ ਦਾ ਜਿਹੜਾ ਹੈਗਾ ਹੁਣ ਪਲਾਨ ਮੈਚਿਓਰ ਹੋਇਆ, ਜਿਹੜੇ ਯੂਨੀਵਰਸਿਟੀ ਸਕੂਲ ਗਏ ਆ, 70,000-80,000 ਤੱਕ ਦੀ ਉਹਨਾਂ ਦੀ ਉੱਥੇ ਫੰਡਸ ਹੈਗੇ ਸੀਗੇ, ਮਤਲਬ ਕੋਈ ਟੈਨਸ਼ਨ ਨਹੀਂ ਹੁੰਦੀ ਆਪਾਂ ਨੂੰ, ਉਹਨਾਂ ਦੀ ਫੀਸ ਵੀ ਪੇ ਹੋ ਜਾਣੀ ਆ, ਉਹਨਾਂ ਦਾ ਰਹਿਣ ਕਹਿਣ ਆਉਣ ਜਾਣ ਦਾ ਸਾਰਾ ਖਰਚਾ ਪੂਰਾ ਹੋ ਜਾਣਾ। ਜਾਂ ਤੁਹਾਡਾ ਕੋਈ ਵੀ ਕੁਸ਼ਚਨ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟਸ ਨੂੰ ਲੈ ਕੇ, ਪਹਿਲਾਂ ਘਰ ਲੈਣਾ, ਐਸ ਐਚ ਐਸ ਏ ਬਹੁਤ ਵਧੀਆ ਪਲਾਨ ਹੈ, ਰਜਿਸਟਰ ਰਿਟਾਇਰਮੈਂਟ ਸੇਵਿੰਗਸ ਪਲਾਨ, ਟੀ ਐਫ ਐਸ ਏ, ਵੈਸੇ ਸਾਰਿਆਂ ਲਈ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਟੋਪ ਅਪ ਕਰਕੇ ਰੱਖੋ, ਕਿਉਂਕਿ ਇੱਕੋ ਹੀ ਕੋ ਪਲਾਨ ਹੈ ਜਿਹਦੇ 'ਚ ਜਿਹੜੀ ਜੋ ਵੀ ਤੁਸੀਂ ਤੁਹਾਡਾ ਪੈਸਾ ਗਰੋ ਕਰ ਰਹੇ ਆ ਉਸ 'ਤੇ ਕੋਈ ਵੀ ਟੈਕਸਿਸ ਤੁਸੀਂ ਨਹੀਂ ਪੇ ਕਰਨੇ, ਜਾਂ ਤੁਸੀਂ ਪੇਰੈਂਟਸ ਨੂੰ ਸੁਪਰਵੀਜ਼ਾ 'ਤੇ ਸਪੋਂਸਰ ਕਰਨਾ, ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਜਾਂ ਤੁਸੀਂ ਕਿਤੇ ਆਪ ਟਰੈਵਲ ਕਰਨਾ ਟਰੈਵਲ ਇੰਸ਼ੋਰੈਂਸ ਦੀ ਕੋਟੇਸ਼ਨ ਲੈਣੀ ਆ। ਨੰਬਰ ਹੈ ਜੀ ਮੇਰਾ 647-4461616, ਅਲਬਰਟਾ, ਬੀ ਸੀ, ਮੈਨੀਟੋਬਾ, ਸਸਕੈਚਵਾਨ, ਨੋਵਾਸਕੋਸ਼ੀਆ ਅਤੇ ਓਨਟਾਰੀਓ, ਇਹਨਾਂ 'ਚੋਂ ਕਿਸੇ ਵੀ ਪ੍ਰੋਵਿੰਸ 'ਚ ਹੋ ਤੁਸੀਂ, ਤੁਹਾਡੀ ਫੈਮਿਲੀ ਹੈ, ਫਰੈਂਡਸ ਹੈ, ਤੁਸੀਂ ਨੰਬਰ ਸ਼ੇਅਰ ਕਰ ਸਕਦੇ ਹੋ। ਵੈਬਸਾਈਟ ਹੈ ਜੀ ਮੇਰੀ youchawla.com, ਅਤੇ ਨੰਬਰ ਅਗੇਨ 647-4461616-647-4446-1616। ਥੈਂਕ ਯੂ ਸੋ ਮਚ ਜਿੰਦਰ।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ, ਔਰ ਨੰਬਰ ਨੋਟ ਕਰ ਲਓ ਤੁਸੀਂ ਇਹਨਾਂ ਦਾ, ਨੰਬਰ ਤੁਹਾਨੂੰ ਦੇ ਦਈਏ, ਉਮਰ ਪਿਛੜਨ ਦਾ ਨੰਬਰ ਹੈ 647-4461616 ਟੈਲੀਫੋਨ ਨੰਬਰ ਹੈ। ਅਗਲੇ ਕੱਲ੍ਹ ਸਾਡੇ ਨਾਲ ਨੇ 3531 ਜੀ। ਸਤਿ ਸ਼੍ਰੀ ਅਕਾਲ ਵੀਰੇ।
2: ਸਿੱਧੂ ਸਾਹਿਬ, ਮਾਨਕ ਦੀ ਕਲੀ ਲਾਉਣੀ ਜੀ।
0: ਮਾਨਕ ਦੀ ਕਲੀ ਕਿਹੜੀ ਸੁਣਨੀ ਆ?
2: ਕਿਆ
0: ਬਾਤ ਹੈ, ਜੱਟ ਨੂੰ ਹਲੂਣ ਜਗਾਤਾ ਸਾਹਿਬਾਂ ਬਣੀ ਭਰਾਵਾਂ ਦੀ ਯਾਰ ਮਰਾ ਤਾਂ। ਮੈਂ ਕਹਿੰਦਾ ਖਾੜਾ ਹੀ ਰੱਖ ਲਿਆ ਕਰੀ ਵੀਰਵਾਰ ਨੂੰ ਆਪਾਂ, ਹੈ ਨਾ, ਕਰਦੇ ਹਾਂ ਕੁਛ ਬੰਦੋਬਸਤ ਬਣਾਉਂਦੇ ਹਾਂ ਥੋੜ੍ਹਾ ਜਿਹਾ, ਹੈ ਨੀ, ਅਸੀਂ ਵੀ ਵਿੱਚ ਲਾ ਲਿਆ ਕਰਾਂਗੇ ਤੁਹਾਡੇ ਨਾਲ, ਦੋ ਚਾਰ ਸ਼ਹਿਬਰ ਹੈ ਨਾ, ਰੇਡੀ ਪ੍ਰਾਮ ਦੇਸ ਪ੍ਰਦੇਸ। ਹੁਣ ਨਾ ਦੋਸਤੋ, ਸਾਡੇ ਨਾਲ ਨੇ ਸਪੈਕਸ ਐਕਸਪ੍ਰੈਸ ਤੋਂ ਮੇਰੇ ਨਾਲ ਜੁੜੇ ਹੋਏ ਨੇ ਰਾਜਨ ਹੋਰੀ। ਰਾਜਨ ਜੀ, ਹੋਲਡ ਰੱਖੋ, ਤੁਸੀਂ ਲੇਟ ਹੋ ਗਏ ਅੱਜ ਫੜਿਆ, ਅਤੇ ਕਿਉਂਕਿ ਹੁਣ ਸਟੇਸ਼ਨ ਆਈ ਡੀ ਹੋ ਜਾਣੀ ਆ, ਮੈਂ ਨਹੀਂ ਚਾਹੁੰਦਾ ਤੁਹਾਨੂੰ ਕੱਟੀ ਜਾਵੇ, ਮੈਂ ਸਟੇਸ਼ਨ ਆਈ ਡੀ ਤੋਂ ਲੈ ਕੇ ਅੱਗੇ ਜਾ ਕੇ ਤੁਹਾਨੂੰ ਲਵਾਂਗਾ ਹੁਣ ਮੈਂ। ਰੇਡੀ ਪ੍ਰਾਮ ਦੇਸ ਪ੍ਰਦੇਸ।
3: ਮੇਰੀ ਬੇਟੀ ਕੀ ਕਲਾਸ ਮੇਂ 33 ਬੱਚੇ ਹੈ। ਵੋ ਬਤਾਤੀ ਹੈ ਕਿ ਕਿਸੀ ਵੀ ਚੀਜ਼ ਕੀ ਮਿਕਦਾਰ ਕਾਫੀ ਨਹੀਂ ਹੈ। ਤਲਬਾ ਸੇ ਭਰੀ ਹੋਈ ਕਲਾਸ, ਸ਼ੋਰ, ਇਹ ਸਭ ਬਹੁਤ ਜ਼ਿਆਦਾ ਭੋਜਲ ਮਹਿਸੂਸ ਹੋਤਾ ਹੈ। ਇਸਕੀ ਵਜ੍ਹਾ ਯੇ ਹੈ ਕਿ ਡਗ ਫੋਰਡ ਨੇ 2018 ਸੇ ਹਮਾਰੇ ਸਰਕਾਰੀ ਸਕੂਲੋਂ ਕੇ ਬਜਟ ਮੇਂ 6.5 ਬਿਲੀਅਨ ਡਾਲਰ ਕੀ ਕਟੌਤੀ ਕੀ ਹੈ। ਹਮਾਰੇ ਬੱਚੇ ਬਿਹਤਰ ਸਲੂਕ ਕੇ ਮੁਸਤਹਿਕ ਹੈ। ਹਕੂਮਤ ਸੇ ਕਹੇ ਹਮਾਰੇ ਬੱਚੋਂ ਮੇਂ ਸਰਮਾਇਆਕਾਰੀ ਕਰੇ, ਕਲਾਸ ਸਾਈਜ਼ ਦਰੁਸਤ ਕਰੇ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਕੀ ਜਾਨਬ ਸੇ ਏਕ ਪੈਗਾਮ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧੂ ਬੜਾ ਇਸ ਸਮੇਂ ਮੇਰੇ ਨਾਲ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਲਚਲੀ ਕੈਨੇਡੀ ਅਤੇ ਸਟੀਲ ਅਤੇ ਰਾਜਨ ਹੋਰ ਜੁੜ ਚੁੱਕੇ ਨੇ, ਉਹਨਾਂ ਦਾ ਮੈਸੇਜ ਲਈਏ। ਅਤੇ ਰਾਜਨ ਜੀ ਆਇਆਂ ਨੂੰ ਸਵਾਗਤ।
1: ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਸਿੱਧੂ ਸਾਹਿਬ, ਮੈਨੂੰ ਤਾਂ ਪਤਾ ਨਹੀਂ ਸੀ ਵੀ ਤੁਹਾਡੀ ਆਵਾਜ਼ ਇੰਨੀ ਸੋਹਣੀ, ਤੁਸੀਂ ਆਪ ਇੰਨਾ ਸੋਹਣਾ ਗਾਉਂਦੇ ਹੋ।
0: ਅੱਛਾ ਜੀ, ਚਲੋ ਆਪਾਂ ਕਹਿੰਦੇ ਲਾਉਣੇ ਮਹਿਫਲ ਬਣਾਉਣੇ ਕਿਸੇ ਨੂੰ।
1: ਬਿਲਕੁਲ ਬਿਲਕੁਲ ਜੀ, ਤੁਸੀਂ ਗਾਉਂਦੇ ਬਹੁਤ ਸੋਹਣਾ। ਸੋ ਜੀ, ਸਪੈਕਸ ਐਕਸਟਰਾ ਦਾ ਸੁਣਿਆ ਦੇਣਾ ਚਾਹੁੰਦੇ ਹਾਂ, ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਉਹ ਅੱਜ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵੀਡ ਵਾਲੀ ਲੋਕੇਸ਼ਨ ਉੱਤੇ ਆ ਸਕਦੇ ਨੇ। ਡਾਕਟਰ ਸਾਡੇ ਕੋਲ ਇੱਥੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ, ਕੱਲ੍ਹ ਨੂੰ ਸ਼ੁੱਕਰਵਾਰ ਤੇ ਪਰਸੋਂ ਸ਼ਨੀਵਾਰ ਦੋਨੋਂ ਦਿਨ ਸਾਡੀ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਹੋਣਗੇ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਚੈੱਕ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਾ ਸਕਦੇ ਹੋ, ਤੇ ਨਾਲ ਜਿਹੜਾ ਸਾਡੇ ਕੋਲ ਜੀ ਲੇਟੈਸਟ ਟੈਕਨੋਲੋਜੀ ਦੇ ਇਕਵਿਪਮੈਂਟ ਹੈਗੇ ਨੇ, ਉਹਦੇ ਦੇ ਨਾਲ ਅੱਖਾਂ ਦਾ ਡਿਜੀਟਲ ਐਗਜ਼ਾਮ ਕਰਾ ਸਕਦੇ ਹੋ। ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਉਂਦੇ ਨੇ ਸਾਰਾ, ਵੀ ਅੱਖ ਦਾ ਆਹ ਪਿਛਲਾ ਪਾਸਾ, ਇਹ ਤੁਹਾਡਾ ਪੜਦਾ, ਤੇ ਜੇ ਕਿਤੇ ਕੋਈ ਪ੍ਰੋਬਲਮ ਹੈਗੀ ਆ, ਵੀ ਕਿਤੇ ਬਲੱਡ ਲੀਕੇਜ ਕੁਛ ਹੈ, ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਾਉਣਾ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888 905-460-8888 ਤੇ ਸਿੱਧੂ ਸਾਹਿਬ, ਬਹੁਤ ਸਾਰੇ ਸਾਡੇ ਸਰੋਤਿਆਂ ਦੀ ਕਾਲਾਂ ਆਈਆਂ ਜਿਹੜੇ ਕਿ ਬਾਹਰ ਗਏ ਹੋਏ ਸੀ, ਤੇ ਜਿਹੜੇ ਕਈਆਂ ਦੇ ਬੱਚੇ ਇਸ ਹਫ਼ਤੇ ਕਾਲਜ ਜਾਣੇ ਨੇ ਜਾਂ ਯੂਨੀਵਰਸਿਟੀ ਜਾਣੇ ਨੇ, ਉਹਨਾਂ ਨੇ ਕਿਹਾ ਜੀ ਸਾਡੀ ਬੈਕ ਟੂ ਸਕੂਲ ਸੇਲ ਜਿਹੜੀ ਆ ਦੁਬਾਰਾ ਸਾਨੂੰ ਦਿਓ ਡੀਲਸ, ਤੇ ਉਹਨਾਂ ਵਾਸਤੇ ਸਪੈਸ਼ਲੀ ਐਕਸਟੈਂਡ ਕੀਤੀ ਗਈ ਹੈ। ਜਿੰਨੇ ਵੀ ਬੱਚੇ ਆ ਕੇ ਆਪਣੀ ਐਨਕਾਂ ਬਣਵਾ ਰਹੇ ਨੇ, ਸਾਰਿਆਂ ਨੂੰ ਹੀ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਉਹਨਾਂ ਦੇ ਗਲਾਸਿਸ ਉੱਤੇ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਤੁਸੀਂ ਸਿਰਫ ਐਂਟੀ ਗਲੇਅਰ ਕੋਟਿੰਗ ਜਿਹੜੀ ਜੀ ਉਹਦਾ ਪੇ ਕਰਨਾ ਹੈ, ਤੇ ਨਾਲ ਦੀ ਨਾਲ ਜਿਹੜੇ ਬ੍ਰਾਂਡਡ ਫਰੇਮ ਲੈ ਰਹੇ ਹੋ ਉਹਨਾਂ ਦੇ ਉੱਤੇ ਵੀ ਬਹੁਤ ਭਾਰੀ ਡਿਸਕਾਊਂਟ ਦਿੱਤੇ ਜਾ ਰਹੇ ਨੇ। ਰੇਬੈਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਸ ਦੇ, ਕੋਚ ਦੇ, ਕੇਟਸਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ ਜੀ। ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਇਹ ਤੁਹਾਨੂੰ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ, ਲੰਡਨ ਫੋਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਨ ਦੇ, ਐਡੀ ਬਾਵਰ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸਿੱਧੂ ਸਾਹਿਬ, $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ, ਤੇ ਤਕਰੀਬਨ 700 to 800 ਫਰੇਮ ਡਿਸਪਲੇ ਦੇ ਉੱਤੇ ਲੱਗਾ ਹੋਇਆ। ਸੋ ਜੇ ਤੁਸੀਂ ਇਹ ਡੀਲਾਂ ਲੈਣਾ ਚਾਹੁੰਦੇ ਜਿਸ ਚ ਬ੍ਰਾਂਡਡ ਫਰੇਮ ਸਿਰਫ $29 ਦੇ ਮਿਲਣ, ਤੇ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕੈਲਰ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਸਾਡਾ 905-460-8888 ਤੇ ਸੇਮ ਡੀਲਾਂ ਤੁਹਾਨੂੰ ਮਿਲ ਰਹੀਆਂ ਸਾਡੀ ਦੂਜੀ ਲੋਕੇਸ਼ਨ ਜਿਹੜੀ ਕੀ ਹੈ 10635 ਕ੍ਰੈਡਿਟ ਵੀ ਰੋਡ, ਇਹ ਕ੍ਰੈਡਿਟ ਵੀ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਅੱਖਾਂ ਦੀ ਅਪਾਇੰਟਮੈਂਟ ਦੇ ਲਈ ਜ਼ਰੂਰ ਕਾਲ ਕਰਕੇ ਆਪਣਾ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। 905-460-8888 905-460-8888
0: ਦੋਸਤੋ, ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੀ, ਠੀਕ ਸ਼ਾਮ ਦੇ 6 ਵਜੇ ਤੱਕ ਬਹੁਤ ਸਾਰੀਆਂ ਖਬਰਾਂ ਹੋਣੀਆਂ, ਕੀ ਕੁਛ ਹੋ ਰਿਹਾ ਨੌਰਥ ਅਮਰੀਕਾ ਦੇ ਵਿੱਚ, ਪੂਰੀ ਡਿਟੇਲ ਦੇ ਨਾਲ ਜਾਣੋਗੇ ਤੁਸੀਂ, ਅਤੇ ਨਾਲ ਗੀਤ ਸੰਗੀਤ ਵੀ ਤੁਹਾਡਾ ਪਸੰਦ ਦਾ ਹੋਏਗਾ, ਜਿਹੜਾ ਰਿਕੁਐਸਟ ਕਰੋਗੇ ਉਹ ਹੋਏਗਾ, ਅਤੇ ਮੇਰੀ ਮੁਲਾਕਾਤ

ਕਿ ਗੱਭਰੂ ਤੇ ਮਟਿਆਰ ਦੀ ਗੱਲ ਹੈ। ਸਾਰੀਆਂ ਗੱਲਾਂ ਸੁਣਨ ਵਾਲੀਆਂ ਨੇ। ਵੈਸੇ ਨਵਾਂ ਗੀਤ ਮੈਂ ਸੁਣਾਉਂਦਾ ਨਹੀਂ ਹੁੰਦਾ, ਅੱਜ ਤੁਹਾਨੂੰ ਦੇਖ ਕੇ ਸਾਡਾ ਵੱਡਾ ਬਾਈ ਰਾਮਾ, ਸਾਡੇ ਬਾਬਾ ਜੀ ਬਹੁਤ ਸਤਿਕਾਰਯੋਗ, ਥੋੜੇ ਜਿਹੇ ਦਿਨਾਂ ਦੇ ਵਿੱਚ ਤੁਹਾਡੀ ਕਚਹਿਰੀ 'ਚ ਪੇਸ਼ ਕਰਨਾ। ਗੱਭਰੂ ਮਟਿਆਰ ਨੂੰ ਮਾੜੀ ਆਖਦਾ ਤੇ ਮਟਿਆਰ ਗੱਭਰੂ ਨੂੰ ਆਖਦੇ, ਮਟਿਆਰ ਗੱਭਰੂ ਨੂੰ ਮਾੜਾ ਆਖਦੀ ਹੈ। ਲਓ, ਦੋਨਾਂ ਦੀ ਫੋਨ 'ਤੇ ਗੱਲਬਾਤ ਹੁੰਦੀ ਹੈ। ਬੜਾ ਪਿਆਰਾ ਜਿਹਾ ਸੌਂਗ ਤੁਹਾਡੇ ਨਜ਼ਰ ਕਰਾਂ।

0: 9 44 44 44
1: ਸੁਣਦੇ
0: ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 5:30 ਤੋਂ।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-8181 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-453-8181 416-457-3381।
5: Simply Indian brings you all simply delicious deals. Buy one get one free every day sure 10 to sham 7 baje tak on dine in and take outs. Maza lavo Sunday no paratha plate, Monday manpasand kulcha plate, Tuesday chana bhatura, Wednesday lajwab veg thali, Thursday yummy haka thali, Friday maza lavo saag makki di roti da. A yummy deals is Simply Indian this sariya hi locations te. Dine in, take out and catering also available. Call at 905-794-8111. Simply delicious. Matlab simply

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ ਚਲੋ AM 5:30 ਤੇ ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ।

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

ਸੁਰਖਸੁਤੀ AM ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ ਆਪਣਾ ਸਾਥ ਰਹੂਗਾ। ਜੇਕਰ 6 ਵਜੇ ਤੱਕ ਹੀ ਜਾਂ ਫਿਰ ਵੱਧ ਤੋਂ ਵੱਧ ਟਾਈਮ ਦੇ ਲਈ ਤੁਸੀਂ ਜੁੜ ਸਕਦੇ ਹੋ, ਫਿਰ ਜੁੜੇ ਰਹੋ। ਜਿਹੜੇ ਮਰਜ਼ੀ ਤਰੀਕੇ ਨਾਲ ਸਾਡੇ ਪ੍ਰੋਗਰਾਮ ਸੁਣ ਰਹੇ ਹੋ, ਵੇਖ ਰਹੇ ਹੋ, ਇਸੇ ਤਰ੍ਹਾਂ ਮੈਕਸੀਮਮ ਅਮਾਉਂਟ ਟਾਈਮ ਦੇ ਵਿੱਚ ਸਾਡੇ ਨਾਲ ਜੁੜੇ ਰਹੋ। ਜੇ ਤੁਸੀਂ ਆਪਦੇ ਗੱਡੀਆਂ ਦੇ ਵਿੱਚ, ਟਰੱਕਾਂ ਦੇ ਵਿੱਚ, ਟੈਕਸੀਆਂ ਦੇ ਵਿੱਚ, ਉਬਰਾਂ ਦੇ ਵਿੱਚ ਸੁਣ ਰਹੇ ਹੋ, ਜਾਂ ਫਿਰ ਆਪਦੇ ਕੰਮ 'ਤੇ ਜਾਂ ਘਰੇ ਰੇਡੀਓ 'ਤੇ ਸੁਣ ਰਹੇ ਹੋ, ਫਿਰ ਇਸੇ ਤਰ੍ਹਾਂ ਸਾਨੂੰ ਸੁਣਦੇ ਹੀ ਰਹੋ AM 530 ਫ੍ਰੀਕੁਐਂਸੀ 'ਤੇ। ਜੇ ਤੁਸੀਂ ਸਾਨੂੰ ਵੇਖ ਰਹੇ ਹੋ ਆਪਣੇ ਫੋਨ 'ਤੇ, ਕੰਪਿਊਟਰ 'ਤੇ, ਲੈਪਟਾਪ 'ਤੇ, ਟੈਬਲੇਟ 'ਤੇ, ਜਾਂ ਫਿਰ IPTV 'ਤੇ, ਫਿਰ ਸਾਨੂੰ ਦੇਖਦੇ ਹੀ ਰਹੋ ਅਤੇ ਜੁੜੇ ਹੀ ਰਹੋ ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ। ਕਿਉਂ? ਕਿਉਂਕਿ ਅੱਜ ਵੀ ਦੋਸਤੋ ਤੁਹਾਨੂੰ ਕੈਨੇਡਾ ਵਾਈਡ, ਇੰਟੀਰੀਅਰ ਵਾਈਡ ਅਤੇ ਲੋਕਲ GTA ਦੀਆਂ ਖਬਰਾਂ, ਕੁਛ ਨੈਸ਼ਨਲ, ਕੁਛ ਪ੍ਰੋਵਿੰਸ਼ਲ, ਕੁਛ ਲੋਕਲ, ਨਵੀਆਂ ਤਾਜ਼ੀਆਂ ਸਭ ਤੋਂ ਅਹਿਮ ਖਬਰਾਂ ਨਾਲ ਅਪਡੇਟ ਕਰਦੇ ਰਵਾਂਗੇ। ਖਬਰਾਂ ਤੋਂ ਇਲਾਵਾ ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਵੀ ਪੇਸ਼ ਕਰਾਂਗੇ, ਅਤੇ ਨਾਲ ਦੀ ਨਾਲ ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਉਹ ਵੀ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ, ਤੁਹਾਡੇ ਹੀ ਰਿਕੁਐਸਟਡ ਔਨ ਡਿਮੈਂਡ ਗੀਤ ਸੰਗੀਤ ਅਸੀਂ ਬਾਰੀ ਬਾਰੀ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਨਾਲ ਦੀ ਨਾਲ ਅੱਗੇ ਜਾ ਕੇ ਅਲੱਗ ਅਲੱਗ ਡਿਫਰੈਂਟ ਕੰਮ ਕਾਰੋਬਾਰ ਇੰਡਸਟਰੀ ਦੀ ਵੀ ਜਾਣਕਾਰੀ ਤੁਹਾਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਕੁਛ ਸਪਾਂਸਰ ਦੇ ਨਾਲ ਗੱਲਬਾਤ ਕਰਵਾਵਾਂਗੇ, ਡਿਫਰੈਂਟ ਇੰਡਸਟਰੀਜ਼ ਤੋਂ, ਡਿਫਰੈਂਟ ਡੇਜ਼, ਡਿਫਰੈਂਟ ਡੈਜ਼ਿਗਨੇਟਡ ਟਾਈਮਸ ਦੇ ਵਿੱਚ ਗੱਲਬਾਤ ਹੁੰਦੀ ਰਹਿੰਦੀ ਆ, ਜੋ ਕਿ ਰੇਂਜ ਕਰਦੀ ਹੁੰਦੀ ਆ ਰੀਅਲ ਇਸਟੇਟ ਤੋਂ ਲੈ ਕੇ ਮੋਰਗੇਜਿਸ, ਇੰਸ਼ੋਰੈਂਸ, ਇਮੀਗ੍ਰੇਸ਼ਨ, ਨੈਚੁਰਲ ਹੈਲਥ, ਹੋਮਿਓਪੈਥੀ, ਐਕਿਊਪੰਕਚਰ, ਐਜੂਕੇਸ਼ਨ, ਡੈਟ ਅਤੇ ਕੁਛ ਸੇਲਸ ਦੇ ਬਾਰੇ ਵੀ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਗੇ। ਕੁਛ ਬਹੁਤ ਹੀ ਸੋਹਣੇ ਸੋਹਣੇ ਸ਼ੋਅ ਵੀ ਹੋਣ ਲੱਗੇ ਨੇ ਸਾਡੇ ਸ਼ਹਿਰਾਂ ਦੇ ਵਿੱਚ, ਇਸੇ ਮਹੀਨੇ ਵਿੱਚ 2-3 ਡਿਫਰੈਂਟ ਸ਼ੋਅ ਨੇ, ਉਹਨਾਂ ਦੇ ਬਾਰੇ ਵੀ, ਲਾਈਵ ਮਿਊਜ਼ੀਕਲ ਸ਼ੋਅਜ਼ ਦੇ ਬਾਰੇ ਵੀ ਇਨਫੋਰਮੇਸ਼ਨ ਵੀ, ਟਿਕਟਸ ਦੇ ਬਾਰੇ ਵੀ ਇਨਫੋਰਮੇਸ਼ਨ ਵੀ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਦੇਵਾਂਗੇ। ਹਮੇਸ਼ਾ ਵਾਂਗੂ ਸਾਡੇ ਨਾਲ 6 ਵਜੇ ਤੱਕ ਸਾਡੇ ਸਟੂਡੀਓ ਦੇ ਵਿੱਚ ਆਫ ਦੀ ਏਅਰ ਖੁੱਲ੍ਹ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਜਦੋਂ ਮਰਜ਼ੀ ਤੁਹਾਡਾ ਜੀ ਕਰਦਾ ਹੈ ਨੰਬਰ ਘੁਮਾ ਸਕਦੇ ਹੋ, ਪਰ ਅਸੀਂ ਤਾਂ ਉਦੋਂ ਹੀ ਫੋਨ ਚੱਕਣਾ ਹੈ। ਤੁਸੀਂ ਤਾਂ ਜਦੋਂ ਮਰਜ਼ੀ ਕਾਲ ਕਰ ਲਓ, ਪਰ ਅਸੀਂ ਤਾਂ ਉਦੋਂ ਚੱਕਣਾ ਹੈ ਜਦੋਂ ਆਪ ਹੀ ਨਹੀਂ ਫੋਨ ਏਅਰ 'ਤੇ ਅਸੀਂ ਗੱਲਬਾਤ ਕਰ ਰਹੇ ਹਾਂ। ਸੋ ਜਦੋਂ ਅਸੀਂ ਆਫ ਵੀ ਏਅਰ ਹੁੰਦੇ ਹਾਂ, ਆਪ ਨਹੀਂ ਬੋਲ ਰਹੇ ਹਾਂ, ਕੋਈ ਵੀ ਰਿਕਾਰਡਡ ਕਮਰਸ਼ਲ ਬ੍ਰੇਕ, ਕੋਈ ਵੀ ਗੀਤ ਸੰਗੀਤ ਪੇਸ਼ ਹੋ ਰਿਹਾ ਹੈ, ਮਾੜੀ ਮੋਟੀ ਟਾਈਮਿੰਗ ਤਾਂ ਕਰਨੀ ਪੈਂਦੀ ਆ, ਪਰ ਟਾਈਮਿੰਗ ਕਰਕੇ ਫਿਰ ਗੱਲਬਾਤ ਜਿਹੜੀ ਮਰਜ਼ੀ ਕਰ ਸਕਦੇ ਹਾਂ। ਚਾਹੇ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਐਡਵਰਟਾਈਜ਼ਮੈਂਟ ਸੁਣੀ ਸੀ ਅਤੇ ਫੋਨ ਨੰਬਰ ਤੁਹਾਡੇ ਤੋਂ ਨਹੀਂ ਲਿਖਿਆ ਗਿਆ ਜਾਂ ਸੇਵ ਕੀਤਾ ਗਿਆ ਜਾਂ ਡਾਇਲ ਕੀਤਾ ਗਿਆ, ਜਾਂ ਕੋਈ ਪਹਿਲਾਂ ਐਡ ਸੁਣੀ ਸੀ ਅਤੇ ਹੁਣ ਤੁਹਾਨੂੰ ਅਚਾਨਕ ਕੋਈ ਜ਼ਰੂਰਤ ਪੈ ਗਈ ਹੈ, ਜਾਂ ਕੋਈ ਵੀ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਫਿਰ ਇੰਡਸਟਰੀ ਜਾਂ ਕੋਈ ਪ੍ਰੋਫੈਸ਼ਨਲ ਜਾਂ ਸਰਵਿਸ ਦੇ ਭਾਲ ਦੇ ਵਿੱਚੋਂ ਉਹਦੇ ਲਈ ਰੈਕਮੈਂਡੇਸ਼ਨ ਚਾਹੀਦਾ ਹੋਵੇ, ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਜੇ ਆਪਣਾ ਪਸੰਦ ਦਾ ਗੀਤ ਸੰਗੀਤ ਵੀ ਸੁਣਨਾ ਹੋਵੇ, ਨੰਬਰ ਹੈ ਸਟੂਡੀਓ ਦਾ 905-564-44, 905-564-44, 905-564-6444, 905-564-6444। ਜਾਂ ਫਿਰ ਦੋਸਤੋ, ਜੇਕਰ ਤੁਹਾਡੇ ਲਈ ਜ਼ਿਆਦਾ ਆਸਾਨ ਹੈ, ਜ਼ਿਆਦਾ ਕਨਵੀਨੀਅੰਟ ਹੈ, ਜੇ ਤੁਸੀਂ ਪਸੰਦ ਕਰਦੇ ਹੋ, ਫਿਰ ਤਾਂ ਆਪਣਾ ਟੈਕਸਟ ਔਰ ਵਟਸਐਪ 'ਤੇ ਵੀ ਮੈਸੇਜ ਸਾਨੂੰ ਲਾਈਵ ਭੇਜ ਸਕਦੇ ਹੋ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਰਾਈਟ ਅਵੇ ਤੁਹਾਨੂੰ ਜਵਾਬ ਦੇ ਦਈਏ। ਚਾਹੇ ਕੋਈ ਗੀਤ ਸੰਗੀਤੀ ਫਰਮਾਇਸ਼ ਆ, ਚਾਹੇ ਸਾਡੇ ਕੋਈ ਸਪਾਂਸਰ ਦਾ ਫੋਨ ਨੰਬਰ ਚਾਹੀਦਾ ਹੋਵੇ, ਜਾਂ ਉੱਦਾਂ ਹੀ ਮੈਸੇਜ ਭੇਜਣਾ, ਫੀਲ ਫਰੀ, ਯੂ ਕੈਨ ਟੈਕਸਟ ਵਟਸਐਪ 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, ਐਨਰਜੀ ਐਨਲਿਸਟ, ਪੈਟਰੋਲੀਅਮ ਐਨਲਿਸਟ ਦੱਸ ਰਹੇ ਨੇ, ਜਿੱਥੇ ਕਿ ਖੁਸ਼ਖਬਰੀ ਤਾਂ ਹੈਗੀ ਆ ਆਮ ਡਰਾਈਵਰਾਂ ਦੇ ਲਈ, ਕਿਉਂਕਿ ਅੱਜ ਓਵਰਨਾਈਟ ਕਾਫੀ ਵੱਡੀ ਗਿਣਤੀ ਦੇ ਨਾਲ ਹੀ ਗੈਸਲੀਨ ਪ੍ਰਾਈਸ ਘਟਣ ਵਾਲੀ ਹੈ, ਅਤੇ ਅਗਲੇ ਹਫ਼ਤੇ ਇੱਕ ਖਾਸ ਕਾਰਨ ਕਰਕੇ ਵੀ ਹੋਰ ਅਤੇ ਹੋਰ, ਕਾਫੀ ਜ਼ਿਆਦਾ ਹੋਰ ਗੈਸਲੀਨ ਪ੍ਰਾਈਸ ਘਟਣ ਵਾਲੀ ਹੈ। ਉਸ ਤੋਂ ਬਾਅਦ ਤਾਂ ਰੱਬ ਹੀ ਜਾਣਦਾ ਹੈ ਕਿ ਹੋਊਗਾ ਕੀ ਪ੍ਰਾਈਸਿਸ ਦੇ ਨਾਲ, ਪਰ ਇਸ ਹਫ਼ਤੇ ਅਤੇ ਅਗਲੇ ਹਫ਼ਤੇ ਤਾਂ ਕਾਫੀ ਸਿਗਨੀਫਿਕੈਂਟ ਡਰਾਪ ਇਨ ਰੈਗੂਲਰ ਗੈਸਲੀਨ ਪ੍ਰਾਈਸ ਤਾਂ ਪੇਸ਼ ਹੋਣ ਵਾਲੀ ਹੈ। ਪਰ ਸੇਮ ਟਾਈਮ 'ਤੇ
ਸਾਡੇ ਲਈ ਜ਼ਿਆਦਾ ਮਹਿੰਗਾ ਇਹ ਕੰਮ ਕਿਉਂ ਪੇਸ਼ ਹੋਣ ਲੱਗਿਆ ਹੈ ਪੂਰੇ ਇਕਾਨਮੀ ਦੇ ਵਿੱਚ, ਇਨਫਲੇਸ਼ਨ ਦੇ ਵਿੱਚ? ਉਹ ਹੈ ਕਿ ਡੀਜ਼ਲ ਪ੍ਰਾਈਸਿਸ ਹੁਣ ਰੈਕੋਰਡ ਸੈਟਿੰਗ ਤੇਜ਼ੀ ਦੇ ਨਾਲ ਵੱਧ ਰਹੇ ਹਨ, ਅਤੇ ਸ਼ਾਇਦ ਇੱਕ ਬ੍ਰੈਂਡ ਨਿਊ ਕਨੇਡੀਅਨ ਹਿਸਟਰੀ ਦੇ ਵਿੱਚ ਹੀ ਰੈਕੋਰਡ ਹਾਈ ਤੱਕ ਡੀਜ਼ਲ ਪ੍ਰਾਈਸਿਸ ਪਹੁੰਚ ਵੀ ਸਕਦੇ ਹਨ। ਜਿਹੜਾ ਇੱਕ ਖਾਸ ਕਾਰਨ ਹੈ ਕਿ ਗੈਸੋਲੀਨ ਪ੍ਰਾਈਸਿਸ ਅਗਲੇ ਹਫ਼ਤੇ ਘਟਣੀਆਂ, ਉਹਦੇ ਸੇਮ ਕਾਰਨ ਕਰਕੇ ਹੀ ਡੀਜ਼ਲ ਪ੍ਰਾਈਸਿਸ ਵਧਣੀਆਂ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਪਰ ਪਹਿਲਾਂ ਹੀ ਦੱਸ ਦਈਏ ਕਿ ਜੇ ਤੁਸੀਂ ਕੱਲ੍ਹ ਤੱਕ ਠਹਿਰ ਸਕਦੇ ਹੋ, ਵੇਟ ਕਰ ਸਕਦੇ ਹੋ, ਵੇਟ ਕਰ ਲਓ, ਕਾਫ਼ੀ ਜ਼ਿਆਦਾ ਪੈਸੇ ਬਚਣਗੇ। ਜੇਕਰ ਗੱਡੀ ਦੇ ਵਿੱਚ ਗੈਸ ਭਰਨੀ ਆ, ਡੀਜ਼ਲ ਭਰਨਾ ਹੈ ਤਾਂ ਹੁਣੇ ਭਰ ਲਓ ਯਾਰ, ਐਕਸਟਰੇ ਭਰ ਲਓ ਯਾਰ, ਕੱਲ੍ਹ ਨੂੰ ਜ਼ਿਆਦਾ ਇਹ ਕੰਮ ਮਹਿੰਗਾ ਹੋਣਾ ਨਾ। ਉਹਦੇ ਦੋਸਤੋ, ਪਿਛਲੇ ਲੌਂਗ ਵੀਕਐਂਡ 'ਤੇ ਗ੍ਰੈਂਡ ਬੈਂਡ ਦੇ ਬੀਚ ਏਰੀਆ ਦੇ ਵਿੱਚ ਖਾਧੀ ਪੀਤੀ ਦੇ ਵਿੱਚ ਆਪਣੇ ਬ੍ਰੈਂਪਟੇ ਦੇ ਦੋ ਦੇਸੀਆਂ ਨੇ ਕੁਛ ਭੰਨ ਤੋੜ ਕੀਤੀ, ਕਿਸੇ ਦੀ ਗੱਡੀ ਦਾ, ਕਿਸੇ ਨੂੰ ਕੁੱਟਿਆ, ਅਤੇ ਹੁਣ ਇਹਨਾਂ ਨੂੰ ਚਾਰਜ ਕੀਤਾ ਗਿਆ ਹੈ, ਬ੍ਰੈਂਪਟੇ ਦੇ ਦੋ ਦੇਸੀ ਬੰਦਿਆਂ ਨੂੰ, ਫੋਰ ਅਸੋਲਟ ਐਂਡ ਮਿਸਚੀਫ ਐਂਡ ਮੈਨੀ ਅਦਰ ਥਿੰਗਸ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ Canada Mortgage Housing Corporation CMHC ਇਹਨਾਂ ਦੇ ਵੱਲੋਂ ਅੱਜ ਹੀ ਇੱਕ ਬ੍ਰੈਂਡ ਨਿਊ, ਬਹੁਤ ਹੀ ਜ਼ਰੂਰੀ, ਬਹੁਤ ਹੀ ਅਹਿਮ ਫਾਲ 2026 ਹਾਊਸਿੰਗ ਸਪਲਾਈ ਰਿਪੋਰਟ ਪੇਸ਼ ਕੀਤੀ ਗਈ ਹੈ ਬਾਏ CMHC, ਜਿਸ ਦੇ ਮੁਤਾਬਕ ਜੇਕਰ ਅਸੀਂ ਇਸ ਮੁਲਕ ਦੇ ਵਿੱਚ ਪ੍ਰੀ ਪੈਂਡੈਮਿਕ 2019 ਦੀ ਲੈਵਲ ਦੀ ਘਰਾਂ ਦੀ ਅਫੋਰਡੇਬਿਲਿਟੀ ਲਿਆਉਣਾ ਚਾਹੁੰਦੇ ਹਾਂ, ਦੁਬਾਰਾ ਦੇਖਣਾ ਚਾਹੁੰਦੇ ਹਾਂ, ਫਿਰ ਤਾਂ ਦੋਸਤੋ ਸਾਨੂੰ ਅੱਜ ਦੇ ਅਤੇ ਅਗਲੇ 10 ਸਾਲ ਦੇ ਜੋ ਪ੍ਰੋਜੈਕਟਡ ਹਾਊਸਿੰਗ ਸਟਾਰਟਸ ਹਨ, ਕਿ ਘਰਾਂ ਦੀ ਕੰਸਟਰਕਸ਼ਨ, ਕਾਂਡੋਜ਼ ਦੀ ਕੰਸਟਰਕਸ਼ਨ ਸ਼ੁਰੂ ਹੋਣੀ ਹੈ ਪੂਰੇ ਮੁਲਕ ਦੇ ਵਿੱਚ 26 ਤੋਂ ਲੈ ਕੇ 31 ਤੱਕ 10 ਸਾਲ ਲਗਾਤਾਰ, ਉਹਨੂੰ ਇਹ ਕਹਿੰਦੇ ਨੇ ਕਿ ਐਵਰੀ ਸਿੰਗਲ ਈਅਰ 10 ਸਾਲ ਲਗਾਤਾਰ ਸਾਨੂੰ ਤਕਰੀਬਨ ਦੁੱਗਣੇ ਰੇਟ 'ਤੇ ਘਰ ਬਣਾਉਣੇ ਪੈਣੇ ਆ। ਪ੍ਰੋਜੈਕਸ਼ਨ ਕੀ ਹੈ ਅਤੇ ਇਹਨਾਂ ਦਾ ਕਹਿਣਾ ਕੀ ਹੈ, ਲਿਟਰਲੀ ਆਲਮੋਸਟ ਡਬਲ ਦੀ ਅਮਾਊਂਟ ਉਹੀ ਸੇਮ 10 ਸਾਲ ਦੇ ਵਿੱਚ, ਜੋ ਕਿ ਤੁਹਾਨੂੰ ਪਤਾ ਹੈ ਕਿ ਹੋਣ ਲੱਗਿਆ ਨਹੀਂ ਹੈਗਾ, ਕਦੇ ਵੀ ਨਹੀਂ ਹੋਣਾ, ਭਾਵੇਂ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਤਕਰੀਬਨ 2 ਸਾਲ ਪਹਿਲਾਂ ਕਿਹਾ ਸੀ ਕਿ ਜਦੋਂ ਮੈਂ ਪਾਵਰ 'ਚ ਆਊਂਗਾ, ਇੱਕ ਇੱਕ ਸਾਲ ਦੇ ਵਿੱਚ 5 ਲੱਖ ਘਰ ਬਣਾਵਾਂਗੇ ਕੈਨੇਡਾ ਦੇ ਵਿੱਚ। ਬਣ ਗਏ, ਮੈਨੂੰ ਲੱਗਦਾ 4 ਸਾਲ 'ਚ ਵੀ ਨਹੀਂ, 5 ਲੱਖ ਇਹ ਤੋਂ ਬਣਨੇ ਹੈਗੇ ਆ। ਅਤੇ ਜਿਹੜਾ ਹੁਣ ਨੰਬਰ ਹੈ ਉਹ ਤਾਂ 5 ਲੱਖ ਤੋਂ ਘੱਟ ਹੀ ਹੈ, ਲੈਸ ਦੈਨ 500,000 ਹੈ, ਜੋ ਕਿ CMHC ਦਾ ਕਹਿਣਾ ਹੈ ਕਿ ਦੁੱਗਣਾ ਕਰਕੇ ਵੀ 5 ਲੱਖ ਤੋਂ ਫਿਰ ਵੀ ਘੱਟ ਅਮਾਊਂਟ ਹੈ ਜਿਹਦੀ ਜ਼ਰੂਰਤ ਹੈ। ਸੋ ਜੇਕਰ ਮਾਰਕਾਣੀ ਵਾਕਈ ਹੀ ਆਪਦਾ ਪ੍ਰੋਮਿਸ ਤਾਂ ਪੱਕਾ ਨਿਕਲੇ ਕਿ 5 ਲੱਖ ਘਰ ਬਣਾ ਦੇਵੇ ਇੱਕ ਇੱਕ ਸਾਲ ਦੇ ਵਿੱਚ, ਫਿਰ ਤਾਂ 2019 ਛੱਡੋ, 2009 ਦੀਆਂ ਪ੍ਰਾਈਸਿਸ ਦੁਬਾਰਾ ਫਿਰ ਸ਼ਾਇਦ ਆ ਜਾਣਗੀਆਂ, ਅਤੇ ਜਿਹੜਾ ਮਰਜ਼ੀ ਜਿਹੜਾ ਖਰਾ ਵੀ ਫਿਰ ਘਰ ਲੈ ਸਕਦਾ ਹੈ, ਫਿਰ ਤਾਂ ਮੌਜਾਂ ਹੀ ਹੋ ਜਾਣਗੀਆਂ। ਬਟ ਦੈਟਸ ਨਾਟ ਗੋਇੰਗ ਟੂ ਹੈਪਨ। ਨਾਲ ਦੀ ਨਾਲ ਇੱਕ ਹੋਰ ਪ੍ਰੋਬਲਮ ਇਹ ਹੈ, ਅੱਜ ਦੇ ਇਸ CMHC ਰਿਪੋਰਟ ਦੇ ਵਿੱਚ ਸਾਫ਼ ਦੱਸਿਆ ਗਿਆ ਹੈ ਕਿ ਇੱਕ ਕੰਪਾਊਂਡਡ ਇਸ਼ੂ ਹੈ। ਜੇ ਅਸੀਂ ਹਾਊਸਿੰਗ ਅਫੋਰਡੇਬਿਲਿਟੀ ਪ੍ਰੀ ਪੈਂਡੈਮਿਕ ਲੈਵਲ 2019 ਤੱਕ ਦੀਆਂ ਪ੍ਰਾਈਸਿਸ ਦੁਬਾਰਾ ਦੇਖਣਾ ਚਾਹੁੰਦੇ ਹਾਂ, ਆਬਵੀਅਸਲੀ ਸਾਨੂੰ ਦੁੱਗਣੇ ਰੇਟ 'ਤੇ ਇੱਕ ਇੱਕ ਸਾਲ ਦੇ ਵਿੱਚ ਘਰ ਤਾਂ ਬਣਾਉਣੇ ਪੈਣੇ ਆ। ਪਰ ਪ੍ਰੋਬਲਮ ਇਹ ਹੈ ਕਿ ਸ਼ਾਇਦ ਟ੍ਰਿਪਲ, ਸ਼ਾਇਦ ਕੁਆਡਰੂਪਲ ਰੇਟ 'ਤੇ ਵੀ ਹੁਣ ਕੁਛ ਇੱਕ ਸਾਲ ਬਣਾਉਣੇ ਪੈਣੇ ਆ। ਕਿਉਂ? ਕਿਉਂਕਿ ਅਸੀਂ ਦੇਖਿਆ ਹੈ ਕਿ ਜਦੋਂ ਤੋਂ ਮਾਰਕੀਟ ਕ੍ਰੈਸ਼ ਹੋਈ ਹੈ, ਪੀਕ ਤੋਂ ਲੈ ਕੇ ਥੱਲੇ ਤੱਕ ਹੁਣ ਅਸੀਂ ਡਾਊਨਵਰਡ ਸਪਾਇਰਲ 'ਤੇ ਹਾਂ, ਲੋਕ ਕੋਈ ਵੀ ਇੱਥੇ ਡਿਮਾਂਡ ਹੈ ਨਹੀਂ, ਕੋਈ ਵੀ ਇੱਥੇ ਕੋਈ ਇਨਵੈਸਟਮੈਂਟ ਲਈ ਵੀ ਨਹੀਂ ਡਿਮਾਂਡ ਹੈਗੀ, ਪ੍ਰੀ ਕੰਸਟਰਕਸ਼ਨ ਤਾਂ ਡੈਡੀ ਹੈਗਾ। ਸੋ ਇੱਥੇ ਕੋਈ ਵੀ ਖਾਸ ਬਿਲਡਰ ਵੱਡੇ ਪ੍ਰੋਜੈਕਟ ਲਾਂਚ ਹੀ ਨਹੀਂ ਕਰ ਰਿਹਾ, ਇਸਪੈਸ਼ਲੀ ਕੋਈ ਵੀ ਖਾਸ ਖਾਂਡੋ ਬਿਲਡਿੰਗਸ ਨਹੀਂ ਵੀ ਲਾਂਚ ਕੀਤੀਆਂ ਜਾ ਰਹੀਆਂ ਨੇ। ਹੁਣ ਦੱਸਿਆ ਜਾ ਰਿਹਾ ਹੈ ਕਿ ਸ਼ੋਰਟ ਟਰਮ ਦੇ ਵਿੱਚ ਵੀ, ਲੌਂਗ ਟਰਮ ਦੇ ਵਿੱਚ ਵੀ ਸ਼ਾਇਦ ਲੱਖਾਂ ਹੀ ਘਰਾਂ 'ਤੇ ਕਾਂਡੋਜ਼ ਦੀ ਸਪਲਾਈ ਸ਼ੋਰਟੇਜ, ਸਪਲਾਈ ਇਹ ਜਿਹੜੀ ਫਰਕ ਹੈ, ਗੈਪ ਹੈ, ਉਹ ਵੀ ਪੇਸ਼ ਹੋ ਸਕਦਾ ਹੈ, ਜਿਹਦੇ ਨਾਲ ਵੱਧ ਡਿਮਾਂਡ ਆਉਣ ਵਾਲੇ ਸਾਲਾਂ ਦੇ ਵਿੱਚ ਜੇਕਰ ਕੋਈ ਇਕਨੋਮਿਕ ਰਿਕਵਰੀ ਹੁੰਦੀ ਆ, ਫਿਰ ਤਾਂ ਪ੍ਰਾਈਸਿਸ ਹੋਰ ਵੀ ਉੱਪਰ ਨੂੰ ਹੀ ਸਕਾਈ ਰਾਕਟ ਹੋਣਗੀਆਂ। ਸੋ ਕੰਪਾਊਂਡਡ ਇਸ਼ੂ ਹੈ, CMHC ਨੇ ਅੱਜ ਰਿਪੋਰਟ ਕੀਤਾ ਹੈ, ਅਤੇ ਜੋ ਵੀ ਇਸ ਰਿਪੋਰਟ 'ਚ ਪੇਸ਼ ਕੀਤਾ ਗਿਆ ਹੈ ਤੁਹਾਨੂੰ ਵੀ ਪੂਰੇ ਡੀਟੇਲ ਦੇ ਵਿੱਚ ਵੀ ਅੱਗੇ ਜਾ ਕੇ ਪ੍ਰੋਗਰਾਮ 'ਚ ਪੇਸ਼ ਕਰਾਂਗੇ। ਨਾਲ ਦੀ ਨਾਲ ਸਾਡੇ ਫੈਡਰਲ ਐਂਡ ਪ੍ਰੋਵਿੰਸ਼ੀਅਲ ਪੋਲਿਟਿਕਸ ਦੇ ਵਿੱਚ ਵੀ ਅੱਜ ਕਾਫੀ ਵੱਡੀਆਂ ਵੱਡੀਆਂ ਡਿਵੈਲਪਮੈਂਟਸ ਪੇਸ਼ ਹੋਈਆਂ ਹਨ, ਖਾਸ ਕੈਨੇਡਾ US ਟ੍ਰੇਡ ਵਾਰ ਦੇ ਵਿੱਚ। ਅੱਜ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਆਪਣੇ ਸਾਰੇ ਤੋਂ ਸਾਰੇ ਕੈਬਨਿਟ ਮਿਨਿਸਟਰਸ ਨੂੰ ਬੈਂਫ ਐਲਬਰਟਾ ਦੇ ਵਿੱਚ ਇਕੱਠਾ ਕੀਤਾ ਹੈ, ਜਿੱਥੇ ਕਿ ਕੈਬਨਿਟ ਰਿਟਰੀਟ ਦੇ ਵਿੱਚ ਹੁਣ ਸਲਾਹਾਂ ਕੀਤੀਆਂ ਜਾ ਰਹੀਆਂ ਨੇ ਕੈਨੇਡਾ US ਟ੍ਰੇਡ ਵਾਰ ਦੇ ਬਾਰੇ। ਪਰ ਨਾਲ ਦੀ ਨਾਲ ਕਿਉਂਕਿ ਹੋਰ ਵੀ
1000 different priorities ne is mulk de vich jo ke domestic issues ne jo ke 2015 to leke hun tak ta basically unte koi bhi khas kaam kita hi nahi gaya hai liberal sarkar de vallon te do haftiyan baad parliament di ਫਾਲ ਸਿਟਿੰਗ ਸ਼ੁਰੂ ਹੋਣੀ ਹੈ ਸੋ ਕੀ ਕੁਛ ਪ੍ਰਾਇਓਰਟੀਜ਼ ਹੋਣਗੀਆਂ ਇਸ ਮੈਜੋਰਿਟੀ ਕਰਨੀ ਸਰਕਾਰ ਦੇ ਲਈ ਕੀ ਪ੍ਰਾਇਓਰਟੀ ਹੋਣੀ ਹੈ ਸਨੈਪ ਇਲੈਕਸ਼ਨ ਟ੍ਰਿਗਰ ਕਰਨ ਲਈ ਜਾਂ ਫਿਰ ਕੋਈ ਚੱਜ ਦਾ ਕੰਮ ਕਰਨ ਦੇ ਲਈ ਅਤੇ ਯੂ ਐੱਸ ਨਾਲ ਟ੍ਰੇਡ ਡੀਲ ਬਣਾਉਣ ਲਈ ਉਹ ਤਾਂ ਹੁਣ ਅੱਜ ਹੀ ਬੈਂਫ ਐਲਬਰਟਾ ਵਿੱਚ ਸਲਾਹਾਂ ਕਰ ਰਹੇ ਨੇ ਪਰ ਨਾਲ ਦੀ ਨਾਲ ਮਲਟੀਪਲ ਹਾਈ ਰੈਂਕਿੰਗ ਗਵਰਨਮੈਂਟ ਸੋਰਸਿਸ ਦੱਸ ਚੁੱਕੇ ਨੇ ਕੈਨੇਡੀਅਨ ਪ੍ਰੈਸ ਨੂੰ ਕਿ ਆਮ ਤੌਰ 'ਤੇ ਜਦੋਂ ਵੀ ਕੋਈ ਵੀ ਪ੍ਰੀ ਬਜਟ ਸੈਸ਼ਨ ਹੁੰਦਾ ਹੈ ਜਾਂ ਪਾਰਲੀਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਜਿਹੜਾ ਆਹ ਟਾਈਮ ਹੁੰਦਾ ਹੈ ਆਮ ਤੌਰ 'ਤੇ ਤਾਂ ਜਿੰਨੇ ਵੀ ਕੈਬਨਿਟ ਮੰਤਰੀ ਨੇ ਇਮੀਗ੍ਰੇਸ਼ਨ ਦਾ ਹੋ ਗਿਆ ਇਨਫਰਾਸਟ੍ਰਕਚਰ ਦਾ ਹੋ ਗਿਆ ਨਾਲ ਦੀ ਨਾਲ ਐਗਰੀਕਲਚਰ ਦਾ ਹੋ ਗਿਆ ਫਿਸ਼ਰੀ ਦਾ ਹੋ ਗਿਆ ਜਿੰਨੇ ਵੀ ਇਹ ਕੈਬਨਿਟ ਮੰਤਰੀ ਹੁੰਦੇ ਨੇ ਆਮ ਤੌਰ 'ਤੇ ਤਾਂ ਇਹ ਫੈਡਰਲ ਫਾਈਨੈਂਸ ਮਿਨਿਸਟਰ ਨੂੰ ਇੱਕ ਖੱਤ ਭੇਜਦੇ ਨੇ ਕਿ ਭਾਈ ਅਸੀਂ ਹੁਣ ਆਉਣ ਵਾਲੇ ਪਾਰਲੀਮੈਂਟਰੀ ਸਿਟਿੰਗ ਦੇ ਵਿੱਚ ਆਹ ਕੁਛ ਪ੍ਰਾਇਓਰਟੀਜ਼ ਪੇਸ਼ ਕਰਨੀਆਂ ਸਾਨੂੰ ਆਹ ਕੁਛ ਪੈਸੇ ਚਾਹੀਦੇ ਆ ਅਤੇ ਸਾਨੂੰ ਇਹਨਾਂ ਕੰਮਾਂ ਲਈ ਇੰਨੇ ਕੁ ਪੈਸਿਆਂ ਦਾ ਪ੍ਰਬੰਧ ਕਰਕੇ ਦਿਓ ਪਰ ਕਿਉਂਕਿ ਇਹ ਥੋੜ੍ਹੀ ਜਿਹੀ ਡਿਫਰੈਂਟ ਤਰੀਕੇ ਦੇ ਨਾਲ ਸਰਕਾਰ ਚਲਾਈ ਜਾ ਰਹੀ ਆ ਇਟਸ ਬੀਇੰਗ ਰਨ ਲਾਈਕ ਅ ਸੋ ਕਾਲਡ ਬਿਜ਼ਨਸ ਐਂਡ ਮਾਰਕ ਕਾਰਨੀ ਪੀ ਐੱਮ ਕੱਟ ਐਜ਼ ਅ ਸੀ ਈ ਓ ਜ਼ਿਆਦਾ ਐਕਟ ਕਰ ਰਿਹਾ ਹੈ ਅਪੇਰੈਂਟਲੀ ਅਲੈਜਡਲੀ ਹੁਣ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਫੈਡਰਲ ਫਾਈਨੈਂਸ ਮਿਨਿਸਟਰ ਨੂੰ ਛੱਡੋ ਮੈਨੂੰ ਹੀ ਤੁਸੀਂ ਸਾਰੇ ਕੈਬਨਿਟ ਮੰਤਰੀ ਵਾਲਿਓ ਡਾਇਰੈਕਟਲੀ ਆਪਦੇ ਪੋਰਟਫੋਲੀਓ ਵਿੱਚ ਜੋ ਕੁਛ ਵੀ ਤੁਹਾਨੂੰ ਮੈਂਡੇਟ ਦਿੱਤੀ ਸੀ ਮੰਤਰੀ ਬਣਨ ਤੋਂ ਪਹਿਲਾਂ ਮੈਂਡੇਟ ਤਾਂ ਸਾਰਿਆਂ ਨੂੰ ਐਗਜ਼ੈਕਟ ਸੇਮ ਦਿੱਤੀ ਗਈ ਸੀ ਨਾ ਕਿ ਡਿਫਰੈਂਟ ਡਿਫਰੈਂਟ ਪਬਲਿਕਲੀ ਮੈਂਡੇਟ ਪੇਸ਼ ਕੀਤੀ ਗਈ ਸੀ ਉਹਦੇ ਹਿਸਾਬ ਨਾਲ ਹੁਣ ਤੁਸੀਂ ਆਪਦੇ ਪੋਰਟਫੋਲੀਓ ਵਿੱਚ ਕਿੰਨੀ ਕੁ ਤਰੱਕੀ ਕੀਤੀ ਹੈ ਕਿੰਨਾ ਕੁ ਪ੍ਰੋਗਰੈਸ ਪੇਸ਼ ਕੀਤਾ ਹੈ ਡਿਫਰੈਂਟ ਡਿਫਰੈਂਟ ਐਨਾਲਿਟਿਕਸ ਡਿਫਰੈਂਟ ਡਿਫਰੈਂਟ ਡਾਟਾ ਡਿਫਰੈਂਟ ਡਿਫਰੈਂਟ ਮਾਰਕਰਸ ਦੇ ਹਿਸਾਬ ਨਾਲ ਸਬੂਤ ਦੇ ਹਿਸਾਬ ਨਾਲ ਸਾਨੂੰ ਦਿਖਾਓ ਯਾਨੀ ਕਿ ਪੀ ਐੱਮ ਨੂੰ ਸਿੱਧੇ ਦਿਖਾਓ ਸਮਝਾਓ ਕਿ ਤੁਸੀਂ ਤੁਹਾਡੇ ਪੋਰਟਫੋਲੀਓ ਵਿੱਚ ਕੀਤਾ ਕੀ ਹੈ ਅਤੇ ਕਰਨ ਵਾਲਾ ਹੁਣ ਕੀ ਹੈ ਅਤੇ ਹੋ ਵੀ ਸਕਦਾ ਹੈ ਕਿ ਕਾਫੀ ਜ਼ਿਆਦਾ ਕੈਬਨਿਟ ਮੰਤਰੀ ਜਾਂ ਤਾਂ ਕੈਬਨਿਟ ਵਿੱਚੋਂ ਬਾਹਰ ਕੱਢੇ ਜਾਣ ਜਾਂ ਤਾਂ ਸ਼ਫਲ ਕੀਤੇ ਜਾਣ ਇਹਦੇ ਬਾਰੇ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਖਾਸ ਤਾਂ ਕੁਛ ਹਾਈ ਰੈਂਕਿੰਗ ਗਵਰਨਮੈਂਟ ਸੋਰਸਿਸ ਨੇ ਦੱਸਿਆ ਹੈ ਕਿ ਕਾਫੀ ਜ਼ਿਆਦਾ ਕੈਬਨਿਟ ਮੰਤਰੀਆਂ ਦੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦੇ ਸਟਾਫ ਨੇ ਉਹ ਆਪ ਹੀ ਹਿੱਲੇ ਹੋਏ ਨੇ ਜਿਵੇਂ ਚਿਕਨ ਜਿਵੇਂ ਕੁੱਕੜ ਦਾ ਸਿਰ ਵੱਢਿਆ ਜਾਂਦਾ ਹੈ ਅਤੇ ਭੱਜਦਾ ਫਿਰਦਾ ਹੈ ਹੈਡਲੈਸ ਚਿਕਨ ਇਸੇ ਤਰ੍ਹਾਂ ਇਹ ਭੱਜ ਰਹੇ ਨੇ ਪੈਨਿਕ ਸਟੇਟ ਦੇ ਵਿੱਚ ਕਿ ਸ਼ਾਇਦ ਉਹਨਾਂ ਦੇ ਹੀ ਡਿਪਾਰਟਮੈਂਟ ਦੇ ਵਿੱਚ ਹੀ ਚੇਂਜਸ ਆ ਜਾਣ ਸ਼ਾਇਦ ਮੰਤਰੀ ਹੀ ਬਦਲਿਆ ਜਾਵੇ ਅਤੇ ਫਿਰ ਸਾਡਾ ਵੀ ਕੰਮ ਗਿਆ ਸੋ ਕਾਫੀ ਜ਼ਿਆਦਾ ਵਰਡ ਫੋਰ ਵਰਡ ਇਨ ਏ ਪੈਨਿਕ ਕਿ ਸਾਨੂੰ ਦਿਖਾਉਣਾ ਪਊਗਾ ਕਿ ਅਸੀਂ ਕੀਤਾ ਕੀ ਹੈ ਇਹਨਾਂ 18-19 ਮਹੀਨਿਆਂ ਦੇ ਵਿੱਚ 545 ਦਿਨ ਵੈਸੇ ਹੋਏ ਨੇ ਅੱਜ 545 ਡੇਜ਼ 545 ਦਿਨ ਲੰਘੇ ਨੇ ਜਦੋਂ ਤੋਂ ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਬਣਿਆ ਟਾਈਮ ਫਲਾਈਜ਼ 545 days. Wow. Bohut kush hoya hai is mulk de vich. Nothing good really. Bohut kush ta hoya hai, but not very much good things have happened. Taayin ta si nik okay economic halatan de vich. Naal di naal, aaj Mark Carney sarkar ne vi, par naal di naal Ontario Premier Doug Ford de sarkar ne vi, cabinet shuffle pesh kiti hai. Jithe charcha hai ke federal level te ਸ਼ਫਲ ਪੇਸ਼ ਹੋਣੀ ਆ ਦੋ ਹਫ਼ਤਿਆਂ ਦੇ ਅੰਦਰ ਅੰਦਰ 21 ਤਰੀਕ ਤੋਂ ਪਹਿਲਾਂ ਅੱਜ ਅੰਟੇਰੀਓ ਪ੍ਰੋਵਿੰਸ਼ੀਅਲ ਸਰਕਾਰ ਨੇ ਤਾਂ ਕੈਬਨਿਟ ਸ਼ਫਲ ਪੇਸ਼ ਕਰ ਹੀ ਦਿੱਤੀ ਹੈ ਅਤੇ ਬਹਾਨਾ ਲਾਇਆ ਹੈ ਕਿ ਇਹਦੀ ਜ਼ਰੂਰਤ ਹੈ ਕਿਉਂਕਿ ਹੁਣ ਤਾਂ ਅਸੀਂ ਲੌਂਗ ਟਰਮ ਦੇ ਲਈ ਲੌਂਗ ਹਾਲ ਦੇ ਲਈ ਯੂ ਐੱਸ ਦੇ ਨਾਲ ਇਸ ਟ੍ਰੇਡ ਵਾਰ ਦੇ ਵਿੱਚ ਲੜਨ ਦੀ ਤਿਆਰੀ ਕਰ ਰਹੇ ਹਾਂ ਹੋਰਬਲ ਹੋਰਬਲ ਨਾਈਟਮੇਅਰ ਸਿਨੇਰੀਓ ਜੇਕਰ ਇਹ ਵਾਕਈ ਹੁੰਦਾ ਹੈ ਕੋਈ ਵੀ ਇਸ ਬੰਦੇ ਨੂੰ ਕੋਈ ਵੀ ਕ੍ਰੀਡੈਂਸ ਕੋਈ ਵੀ ਸਿਗਨੀਫਿਕੈਂਸ ਨਾ ਹੀ ਦਿਓ ਹੋਪਫੁਲੀ ਇਹ ਗਲਤ ਹੀ ਨਿਕਲੇ ਅੰਟੇਰੀਓ ਪ੍ਰੀਮੀਅਰ ਡੱਗ ਫੋਰ ਕੇ ਲੌਂਗ ਹਾ ਕੋਈ ਵੀ ਲੜਾਈ ਨਾ ਹੀ ਹੋਵੇ ਜਲਦ ਤੋਂ ਜਲਦ ਸਮਾਪਤ ਕੀਤੀ ਜਾਵੇ ਪਰ ਇਹਨੇ ਕਿਹਾ ਹੈ ਕਿ ਆਹੀ ਕਾਰਨ ਹੈ ਕਿ ਕੈਬਨਿਟ ਸ਼ਫਲ ਪੇਸ਼ ਕੀਤੀ ਗਈ ਆ ਨਾਲ ਦੀ ਨਾਲ ਸਾਡੇ ਅੰਟੇਰੀਓ ਪ੍ਰੀਮੀਅਰ ਡੱਗ ਫੋਰ ਨੇ ਅੱਜ ਡਿਫਰੈਂਟ ਡਿਫਰੈਂਟ ਟੈਰਿਫਸ ਨਾਲ ਅਫੈਕਟਡ ਬਿਜ਼ਨਸਿਸ ਦੇ ਲਈ ਅਤੇ ਵਰਕਰਸ ਲਈ ਜਿਹੜੇ ਪਹਿਲਾਂ ਹੀ ਪੈਸਿਆਂ ਦਾ ਪ੍ਰਬੰਧ ਅਤੇ ਪ੍ਰੋਗਰਾਮਸ ਪ੍ਰਬੰਧ ਕੀਤਾ ਹੈ ਉਹਦੀ ਹੁਣ ਐਲੀਜੀਬਿਲਿਟੀ ਹੁਣ ਵਧਾ ਦਿੱਤੀ ਹੈ ਹੋਰਾਂ ਵੀ ਡਿਫਰੈਂਟ ਬਿਜ਼ਨਸਿਸ ਤੱਕ ਵਿਦ ਕੱਟ ਰਿਸਟ੍ਰਿਕਸ਼ਨਸ ਲੈਸ ਰਿਸਟ੍ਰਿਕਸ਼ਨਸ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਨਾਲ ਦੀ ਨਾਲ ਜਿਹੜੀ ਇੱਕ ਗੱਲਬਾਤ ਕਾਫੀ ਹੁਣ ਮਹੀਨਿਆਂ ਤੋਂ ਮੇਨ ਸਟ੍ਰੀਮ ਅਤੇ ਪੋਲੀਟੀਕਲ ਸਰਕਲ ਵਿੱਚ ਚੱਲਦੀ ਆ ਰਹੀ ਹੈ ਕਿ ਜਦੋਂ ਤੋਂ
former president Barack Obama ਤੇ ਜਾਰਜ ਸੋਰੋਸ ਦਾ ਮੁੰਡਾ ਤੇ ਹੋਰ ਵੀ ਜਿਹੜੇ ਗਲੋਬਲਿਸਟ ਪਪਟ ਮਾਸਟਰ ਵਗੈਰਾ ਹੈਗੇ ਨੇ ਜਦੋਂ ਤੋਂ ਇਹ ਕੁਛ ਕੁ ਮਹੀਨੇ ਪਹਿਲਾਂ ਡਾਊਨ ਟਾਊਨ ਟੋਰਾਂਟੋ ਆ ਕੇ ਮਾਰਕ ਕਾਰਨੀ ਨਾਲ ਮਿਲੇ ਨੇ ਉਸ ਹੀ ਤਰੀਕ ਤੋਂ ਬਾਅਦ ਮਾਰਕ ਕਾਰਨੀ ਨੇ ਆਪਣੀ ਟੂਨ ਚੇਂਜ ਕੀਤੀ ਸੀ ਕਿ ਲੜਨਾ ਛੱਡੋ ਹੁਣ ਅਸੀਂ ਡੀਲ ਬਣਾਉਣ ਲਈ ਤਿਆਰ ਹਾਂ ਉਹਨੇ ਆਪਣੀ ਬੋਲੀ ਵੀ ਚੇਂਜ ਕੀਤੀ ਡਮੀਨਰ ਵੀ ਚੇਂਜ ਕੀਤਾ ਐਲਬੋਜ਼ ਅਪ ਤੋਂ ਲੈ ਕੇ ਗੋਡੇ ਡਾਊਨ ਹੋ ਗਿਆ ਸੀ ਮਾੜਾ ਮੋਟਾ ਹੁਣ ਤਾਂ ਓਬਵੀਅਸਲੀ ਫਿਰ ਤੋਂ ਫਲਿੱਪ ਕੀਤੀ ਆ ਪਰ ਜਦੋਂ ਤੋਂ ਉਹ ਹੱਥ ਮਿਲਾ ਚੁੱਕਿਆ ਹੈ ਵਿਥ ਦੀ ਡੈਮੋਕ੍ਰੈਟਿਕ ਪਾਰਟੀ ਆਫ ਅਮੈਰੀਕਾ ਕੋਸ਼ਿਸ਼ ਤਾਂ ਇਹ ਕਰਦੇ ਆ ਰਹੇ ਨੇ ਕਿ ਜਿਹੜੀਆਂ ਇਹ ਆਉਣ ਵਾਲੀਆਂ ਨਵੰਬਰ 3 ਤਰੀਕ ਨੂੰ US ਮਿਡਟਰਮ ਇਲੈਕਸ਼ਨਸ ਹਨ ਫਾਰ ਕਾਂਗਰਸ ਐਂਡ ਫਾਰ ਸੈਨੇਟ ਉਹਦੇ ਵਿੱਚ ਰਿਪਬਲਿਕਨਸ ਨੂੰ ਬੁਰੀ ਤਰ੍ਹਾਂ ਹਰਾਇਆ ਜਾਵੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਵੀ ਰਿਪਬਲਿਕਨ ਔਰ ਡੈਮੋਕ੍ਰੈਟ ਪਾਰਟੀ ਇਲੈਕਟ ਕੀਤੀ ਜਾਂਦੀ ਆ ਜਨਰਲ ਇਲੈਕਸ਼ਨ ਦੇ ਵਿੱਚ ਜਦੋਂ ਤੱਕ ਮਿਡਟਰਮਸ ਆ ਜਾਂਦੀਆਂ ਨੇ 90% ਤੋਂ ਵੀ ਵੱਧ ਚਾਂਸ ਹੁੰਦੀ ਆ ਐਵਰੀ ਸਿੰਗਲ 4 ਈਅਰਸ ਆਹੀ ਸੇਮ ਹਾਲਾਤ ਦੇਖੇ ਜਾਂਦੇ ਨੇ ਕਿ ਜਿੱਤਣ ਵਾਲੀ ਇਲੈਕਸ਼ਨ ਦੇ ਵਿੱਚ ਰਾਜ ਕਰਨ ਵਾਲੀ ਪਾਰਟੀ ਮਿਡਟਰਮ ਦੇ ਵਿੱਚ ਹਾਰਦੀ ਆ ਸੋ ਦਿਸ ਇਜ਼ ਨਥਿੰਗ ਨਿਊ ਨਥਿੰਗ ਸ਼ਾਕਿੰਗ ਨਾਲ ਦੀ ਨਾਲ ਜਿਹੜਾ ਵੱਧ ਤੋਂ ਵੱਧ ਕੰਮ ਟੈਰਿਫਸ ਦਾ ਅਤੇ ਇੰਪੋਰਟੇਸ਼ਨ ਬੈਨ ਦਾ ਟਰੰਪ ਕਰ ਰਿਹਾ ਹੈ ਉਹ ਬਿਨਾਂ ਕਿਸੇ ਸੈਨੇਟ ਜਾਂ ਕਾਂਗਰਸ ਤੋਂ ਹੀ ਕਰ ਰਿਹਾ ਹੈ ਸੋ ਜਿਹੜੀ ਹੁਣ ਇਹ ਉਮੀਦ ਹੈ ਡੈਮੋਕ੍ਰੈਟਿਕ ਪਾਰਟੀ ਐਂਡ ਲਿਬਰਲ ਪਾਰਟੀ ਨੂੰ ਕਿ ਉਹ ਟਰੰਪ ਨੂੰ ਹਰਾ ਦੇਣਗੇ ਬੁਰੀ ਤਰ੍ਹਾਂ ਹਰਾ ਦੇਣਗੇ ਇਨ ਦੀ ਨਵੰਬਰ 3 ਮਿਡਟਰਮਸ ਹੁਣ ਡੋਨਲਡ ਟਰੰਪ ਵੀ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਕਿ ਲੋਕਾਂ ਦੀ ਵੋਟ ਕਿਵੇਂ ਖਰੀਦੀ ਆ ਉਹ ਖਰੀਦੀ ਜਾ ਸਕਦੀ ਆ ਸਿੱਧੇ ਪੈਸੇ ਉਹਨਾਂ ਦੇ ਮੂੰਹ 'ਤੇ ਸਿੱਟ ਕੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਜੇਕਰ ਰਿਪਬਲਿਕਨਸ ਜਿੱਤੇ ਨੇ ਇਨ ਦ ਸੈਨੇਟ ਐਂਡ ਦ ਕਾਂਗਰਸ ਫਿਰ ਤਾਂ $5,000 ਫੋਰ ਯੂ ਜਿਵੇਂ ਓਪਰਾ ਵਿਨਫਰੀ ਗੱਡੀ ਫੋਰ ਯੂ ਫਰੀ ਫੋਰ ਯੂ ਕੱਢਦੀ ਹੁੰਦੀ ਸੀ ਆਪਦੇ ਸ਼ੋਅ ਦੇ ਵਿੱਚ ਉਸੇ ਤਰ੍ਹਾਂ ਡੋਨਲਡ ਟਰੰਪ ਕਹਿੰਦਾ ਕਿ ਐਵਰੀ ਸਿੰਗਲ ਅਮੈਰੀਕਨ ਨੂੰ ਅਸੀਂ $5,000 ਦੇਵਾਂਗੇ ਜਿਹਨੂੰ ਇਹਨੂੰ ਨਾਮ ਰੱਖਿਆ ਹੈ ਡੋਨਲਡ ਟਰੰਪ ਡਿਵੀਡੈਂਸ ਕਹਿ ਰਿਹਾ ਹੈ ਕਿ ਨਿਕਲਣਗੇ ਕਲੈਕਟ ਕੀਤੇ ਜਾਂਦੇ ਟੈਰਿਫਸ ਤੋਂ ਪਰ ਉਹਦੇ ਵਿੱਚ ਤਾਂ ਬਹੁਤ ਵੱਡਾ ਫਰਕ ਆ ਇਹ ਓਵਰ $1 trillion ਤੱਕ ਅਮਾਊਂਟ ਕਰਦਾ ਹੈ ਜੇਕਰ ਵਾਕਈ $5,000 ਦਿੱਤਾ ਜਾਂਦਾ ਹੈ ਜੇਕਰ ਵਾਕਈ ਜਿੱਤਦੇ ਨੇ ਸੋ ਹੁਣ ਤੋਂ ਲੈ ਕੇ ਨਵੰਬਰ 3 ਤੱਕ ਤਾਂ ਬਥੇਰਾ ਕੁਝ ਚੇਂਜ ਹੋ ਵੀ ਸਕਦਾ ਹੈ ਲੱਗਦਾ ਤਾਂ ਹੈ ਕਿ ਸ਼ਾਇਦ ਇਸ ਮਹੀਨੇ 29 ਤਰੀਕ ਤੋਂ ਪਹਿਲਾਂ ਵੀ ਇੱਕ ਪੋਟੈਂਸ਼ੀਅਲ ਡੀਲ ਬਣ ਸਕਦੀ ਹੈ ਕਿਉਂਕਿ ਟਾਈਮ ਵੀ ਜਾਣ ਬੁੱਝ ਕੇ US ਐਡਮਿਨਿਸਟ੍ਰੇਸ਼ਨ ਦੇ ਵੱਲੋਂ ਖਾਸਾ ਛੱਡਿਆ ਗਿਆ ਹੈ 29 ਤਰੀਕ ਤੱਕ ਵੱਡੇ ਵੱਡੇ ਟੈਰਿਫਸ ਇੰਪਲੀਮੈਂਟ ਕਰਨ ਤੋਂ ਪਹਿਲਾਂ ਸੋ ਹੋਰ ਵੀ ਇਹਦੇ ਨਾਲ ਹੀ ਜੁੜੀਆਂ ਹੋਈਆਂ ਟ੍ਰੇਡ ਵਾਰ ਨਾਲ ਜਾਣਕਾਰੀਆਂ ਖਬਰਾਂ ਤੁਹਾਨੂੰ ਅੱਗੇ ਜਾ ਕੇ ਪ੍ਰੋਗਰਾਮ 'ਚ ਪੇਸ਼ ਕਰਾਂਗੇ ਅਤੇ ਲੋਕਲ ਵੀ ਅੰਟੇਰੀਓ ਵੀ ਅਤੇ ਕੈਨੇਡਾ ਵਾਈਡ ਵੀ ਅਤੇ ਇੰਟਰਨੈਸ਼ਨਲ ਵੀ ਨਿਊਜ਼ ਦੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਹੁਣ ਸਟੂਡੀਓ ਦਾ ਫੋਨ ਨੰਬਰ ਘੁਮਾ ਸਕਦੇ ਹੋ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ 905-564-6444 905-564-6444 905-564-6444 ਜਾਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜੋ ਟੈਕਸਟ ਜਾਂ ਵਟਸਐਪ ਕਰ ਸਕਦੇ ਹੋ 416-457-3381 416-457-3381 416-457-3381 ਅਤੇ ਟੈਕਸਟ ਜਾਂ ਵਟਸਐਪ ਮੈਸੇਜ ਵੀ ਆਪਣਾ ਭੇਜ ਸਕਦੇ ਹੋ ਜੁੜੇ ਰਹੋ ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: ਸੂਟੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ, ਜਿਨ੍ਹਾਂ ਦੀ ਸਿਰਫ ਹੁਣ ਇੱਕੋ ਇੱਕ ਲੋਕੇਸ਼ਨ 'ਤੇ ਸਪੈਸ਼ਲ ਸੇਲ ਅੱਜ ਸ਼ੁਰੂ ਹੋ ਚੁੱਕੀ ਹੈ। ਵੈਸੇ ਤਾਂ ਹੁਣ ਇਹਨਾਂ ਦੀਆਂ ਕੁੱਲ ਮਿਲਾ ਕੇ 7 ਲੋਕੇਸ਼ਨਸ ਨੇ, ਗਰੋਸਰੀ ਸਟੋਰ ਵੀ, ਰੈਸਟੋਰੈਂਟ ਵੀ, ਮੀਟ ਸ਼ਾਪ ਵੀ, ਪਰ ਇਹਨਾਂ ਦੀਆਂ 5 ਬ੍ਰੈਂਪਟਨ ਅਤੇ 2 ਕੇਮਬ੍ਰਿਜ ਅਤੇ ਗੁਆਫ ਲੋਕੇਸ਼ਨ ਦੇ ਵਿੱਚੋਂ ਇੱਕ ਲੋਕੇਸ਼ਨ 'ਤੇ ਖਾਸ ਅੱਜ ਤੋਂ ਹੀ ਸੇਲ ਸ਼ੁਰੂ ਹੋ ਚੁੱਕੀ ਹੈ। ਉਹ ਹੈ ਇਹਨਾਂ ਦੀ ਸਭ ਤੋਂ ਨਵੀਂ ਲੋਕੇਸ਼ਨ, 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਥੇਰੀਓ ਇਨ ਬ੍ਰੈਂਪਟਨ। ਸੋ ਸੈਂਡਲਵੁੱਡ ਅਤੇ ਹਰਨਥੇਰੀਓ 'ਤੇ ਜਿਹੜੀ ਸਭ ਤੋਂ ਨਵੀਂ ਲੋਕੇਸ਼ਨ ਹੈ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਦੀ, ਅੱਜ ਹੀ ਇੱਥੇ ਬਹੁਤ ਹੀ ਕਮਾਲ ਦੀ ਸੁਪਰ ਸੇਲ ਸ਼ੁਰੂ ਹੋ ਚੁੱਕੀ ਹੈ ਅਤੇ ਕੁਛ ਖਾਸ ਆਈਟਮਸ ਮੈਂ ਦੱਸ ਦਿੰਦਾ। ਗਰੋਸਰੀ ਸ਼ਾਪਿੰਗ 'ਚ ਇੰਡੀਅਨ, ਪਾਕਿਸਤਾਨੀ, ਕਨੇਡੀਅਨ, ਇੰਟਰਨੈਸ਼ਨਲ ਗਰੋਸਰੀ ਕਰਨੀ ਆ, ਤੁਹਾਨੂੰ ਫਰੈਸ਼ ਫਰੂਟਸ ਐਂਡ ਵੈਜੀਟੇਬਲ, ਦੁੱਧ, ਆਟਾ, ਚੌਲ, ਦਾਲਾਂ, ਦੂਲਾਂ, ਐਵਰੀ ਸਿੰਗਲ ਥਿੰਗ ਬਹੁਤ ਹੀ ਭਾਰੇ ਭਾਰੇ ਡਿਸਕਾਊਂਟ ਰੇਟਸ ਵੀ ਮਿਲਣਾ ਹੀ ਮਿਲਣਾ ਹੈ। ਅੱਜ ਜੇਕਰ ਤੁਸੀਂ ਇੰਡੀਅਨ ਫੂਡਲੈਂਡ ਦੀ ਸਿਰਫ ਅਤੇ ਸਿਰਫ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਥੇਰੀਓ ਲੋਕੇਸ਼ਨ 'ਤੇ ਪਹੁੰਚੋਗੇ ਅੱਜ ਤੋਂ ਲੈ ਕੇ 20 ਤਰੀਕ ਤੱਕ, ਤੁਹਾਨੂੰ ਸ਼ੇਰ ਦੇਸੀ ਸਟਾਲ ਆਟਾ 10 ਪਾਊਂਡ ਦਾ ਬੈਗ ਮਿਲੂਗਾ ਸਿਰਫ ਅਤੇ ਸਿਰਫ $6.99 ਦੇ ਵਿੱਚ। ਸੋ 10 ਪਾਊਂਡ ਬੈਗ ਸ਼ੇਰ ਦੇਸੀ ਸਟਾਲ ਆਟਾ, 10 ਪਾਊਂਡ ਬੈਗ ਫਰ ਓਨਲੀ $6.99, 10 ਪਾਊਂਡ ਦਾ ਬੈਗ $6.99 ਦੇ ਵਿੱਚ। ਨਾਲੇ ਸਵਰਨਾ ਚੱਕੀ ਆਟਾ 20 ਪਾਊਂਡ ਦਾ ਬੈਗ ਸਿਰਫ $10.99 ਦੇ ਵਿੱਚ। ਇੰਡੀਆ ਗੇਟ ਬਾਸਮਤੀ ਰਾਈਸ 10 ਪਾਊਂਡ ਬੈਗ ਫਰ ਓਨਲੀ $8.99। ਦੁੱਧ ਦੀ ਪ੍ਰਾਈਸ ਸੁਣ ਕੇ ਤੁਸੀਂ ਕਹੋਗੇ ਯਾਰ ਚੱਕ ਲਓ 50 ਬੈਗ, ਜਿਹੜਾ ਬਲੂ ਬੈਗ ਹੁੰਦਾ ਨੀਓਸਿਨ ਸੁਪਰ ਸੈਂਪ ਬਲੂ ਬੈਗ 4 ਲੀਟਰ $4.99 ਦੇ ਵਿੱਚ ਪ੍ਰਾਈਸ ਹੈ। ਸੋ 2% ਬਲੂ ਬੈਗ ਨੀਓਸਿਨ 4 ਲੀਟਰ ਦਾ ਸਿਰਫ ਅਤੇ ਸਿਰਫ $4.99 ਦੇ ਵਿੱਚ। ਨਾਲ ਦੀ ਨਾਲ ਕੁਛ ਦਾਲਾਂ ਨੇ ਜਿਵੇਂ ਕਿ ਚਨਾ ਦਾਲ 4 ਪਾਊਂਡ ਦਾ ਬੈਗ ਤੁਹਾਨੂੰ ਮਿਲੂਗੀ ਸਿਰਫ $2.99। 4 ਪਾਊਂਡ ਬੈਗ ਚਨਾ ਦਾਲ $2.99 ਦੇ ਵਿੱਚ। ਨਾਲ ਦੀ ਨਾਲ ਮਸਰ ਦਾਲ 4 ਪਾਊਂਡ ਦਾ ਬੈਗ ਸਿਰਫ $2.99 ਦੇ ਵਿੱਚ। ਅਤੇ ਕੁਛ ਹੋਰ ਵੀ ਡਿਫਰੈਂਟ ਦਾਲਾਂ ਨੇ, 4 ਪਾਊਂਡ ਦੇ ਬੈਗ ਦੀ ਪ੍ਰਾਈਸ ਰੇਂਜ ਕਰਦੀ ਹੈ $2.99 ਤੋਂ ਲੈ ਕੇ $3.99, ਵੱਧ ਤੋਂ ਵੱਧ $3.99। ਸੋ 4 ਪਾਊਂਡ ਦੀਆਂ ਦਾਲਾਂ ਜਿਵੇਂ ਕਿ ਚਨਾ ਦਾਲ, ਮਸਰ ਦਾਲ, ਇਹ ਤੁਹਾਨੂੰ 4-4 ਪਾਊਂਡ ਮਿਲਣਗੇ ਸਿਰਫ $2.99 ਦੇ ਵਿੱਚ। ਅਤੇ ਡਿਫਰੈਂਟ ਹੋਰ ਵੀ ਕਿਸਮ ਦੀਆਂ ਦਾਲਾਂ ਨੇ ਜੋ ਕਿ ਤੁਹਾਨੂੰ 4 ਪਾਊਂਡ ਬੈਗਸ ਮਿਲਣਗੇ $3.99 ਦੇ ਵਿੱਚ। ਅਤੇ ਹੋਰ ਵੀ ਬਥੇਰਾ ਕੁਛ, ਦਹੀਂ ਵੀ ਅਤੇ ਨਾਲ ਦੀ ਨਾਲ ਘਿਓ ਵੀ, ਰਾਈਸ ਵੀ, ਦਾਲਾਂ ਵੀ, ਦੁੱਧ ਵੀ, ਸਬਜ਼ੀਆਂ ਵੀ, ਸਭ ਕੁਛ ਹੀ ਤੁਹਾਨੂੰ ਭਾਰੇ ਭਾਰੇ ਡਿਸਕਾਊਂਟ, ਚਾਹ ਪੱਤੀਆਂ ਵੀ, ਪਨੀਰ ਵੀ, ਸਭ ਕੁਛ ਹੀ, ਭੁਜੀਆ ਸਨੈਕਸ ਵੀ, ਸਭ ਕੁਛ ਹੀ ਮੈਸਿਵ ਡਿਸਕਾਊਂਟ ਪ੍ਰਾਈਸ 'ਤੇ ਅੱਜ ਸੇਲ ਸ਼ੁਰੂ ਹੋ ਚੁੱਕੀ ਹੈ ਸਿਰਫ ਅਤੇ ਸਿਰਫ ਇਹਨਾਂ ਦੀ ਇੱਕੋ ਲੋਕੇਸ਼ਨ 'ਤੇ, 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਥੇਰੀਓ, 25 ਸੈਂਡਲਵੁੱਡ ਅਤੇ ਹਰਨਥੇਰੀਓ 'ਤੇ ਇੰਡੀਅਨ ਫਰੂਟਲੈਂਡ 'ਤੇ ਪਹੁੰਚੋ। ਅਤੇ ਜਦੋਂ ਗਰੋਸਰੀ ਸ਼ਾਪਿੰਗ ਕਰ ਲਈ, ਨਾਲ ਦੇ ਹੀ ਇਹਨਾਂ ਦੇ ਤੁਸੀਂ ਸੇਰਮੋਨੀ ਇੰਡੀਅਨ ਕੁਜ਼ੀਨ ਜਾਂ ਫਿਰ ਤੰਦੂਰੀ ਗ੍ਰਿਲ ਦੇ ਵਿੱਚ ਪਹੁੰਚ ਸਕਦੇ ਹੋ। ਕੰਪਲੀਟਲੀ 2 ਅੱਡ ਕਿਚਨ, ਕੰਪਲੀਟਲੀ ਸੈਪਰੇਟ ਬਿਲਡਿੰਗ ਨੇ, ਸੈਪਰੇਟ ਸਟਾਫ ਹੈ, ਸੈਪਰੇਟ ਕਿਚਨ ਨੇ, ਇੱਕ ਪਿਓਰ ਵੈਜੀਟੇਰੀਅਨ, ਇੱਕ ਨਾਨ ਵੈਜੀਟੇਰੀਅਨ। ਅਤੇ ਸੁਣੋ ਧਿਆਨ ਨਾਲ, ਤੁਹਾਨੂੰ ਵੈਜੀਟੇਰੀਅਨ ਥਾਲੀ ਆਫਰ ਕਰ ਰਹੇ ਨੇ $4.99। ਅਤੇ ਇਹ ਕੋਈ ਛੋਟੀ ਮੋਟੀ, ਕੋਈ ਚਾਈਲਡ ਸਾਈਜ਼, ਸਨੈਕਸ ਸਾਈਜ਼ ਤਾਂ ਹੈ ਨਹੀਂ, ਇਹ ਫੁੱਲ ਫਲੈਜਡ ਪੂਰੀ ਥਾਲੀ ਆ, ਗਰਮਾ ਗਰਮ ਪੂਰੀ ਸਵਾਦ, ਬੈਂਗਰਮਾ ਆਲ ਦੇ ਲੌਂਗ, ਥਾਊਜ਼ੈਂਡਸ ਦੀ ਗਿਣਤੀ ਦੇ ਵਿੱਚ 7 ਲੋਕੇਸ਼ਨਸ ਤੋਂ ਇਹ ਨਿੱਤ ਰੋਜ਼ ਥਾਊਜ਼ੈਂਡਸ ਆਫ ਥਾਲੀਆਂ ਡਿਲੀਵਰ ਕਰਦੇ ਨੇ ਊਬਰ ਈਟਸ ਵਗੈਰਾ 'ਤੇ, ਅਤੇ ਪਿਕਅਪ ਵੀ ਅਤੇ ਟੇਕ ਆਊਟ ਵੀ, ਅਤੇ ਵੈਜ ਥਾਲੀ ਤੋਂ ਆਫਰ ਕਰ ਰਹੇ ਨੇ ਸਿਰਫ $4.99। 3 ਦਾਲਾਂ ਜਾਂ ਸਬਜ਼ੀਆਂ ਤੁਹਾਡੇ ਪਸੰਦ ਦੀਆਂ, ਰਾਇਤਾ ਵੀ, ਦਹੀਂ ਕਹਿ ਲਓ, ਅਤੇ ਨਾਲ ਦਾ ਰਾਈਸ, ਅਚਾਰ, ਸੈਲਡ, ਗਰਮਾ ਗਰਮ ਫੁਲਕੇ ਜਾਂ ਫਿਰ ਨਾਨ, ਅਤੇ ਸਵੀਟ ਡਿਸ਼ ਵੀ, ਓਨਲੀ $4.99। ਇਹ ਪ੍ਰਾਈਸ ਦੇ ਵਿੱਚ $4.99 ਦਾ ਮੁਕਾਬਲਾ ਕੋਈ ਕਰ ਹੀ ਨਹੀਂ ਸਕਦਾ, ਨਾ ਤਾਂ ਸਵਾਦ ਦੇ ਵਿੱਚ, ਨਾ ਤਾਂ ਤਾਜ਼ਾ ਦੇ ਵਿੱਚ, ਅਤੇ ਨਾ ਤਾਂ ਪ੍ਰਾਈਸ ਦੇ ਵਿੱਚ। ਨਾਲੇ ਚਨਾ ਭਟੂਰਾ $3.99, ਅਤੇ ਆਲੂ ਦਾ ਪਰੌਂਠਾ ਪਲੇਟ ਜਾਂ ਮੂਲੀ ਵਾਲਾ ਪਰੌਂਠਾ ਪਲੇਟ ਓਨਲੀ $2.99। ਚਿਕਨ ਬਿਰਿਆਨੀ ਪੂਰਾ ਡੋਂਗਾ ਹੀ ਤੁਹਾਨੂੰ ਦੇਣਗੇ $6.99 ਦੇ ਵਿੱਚ, ਅਤੇ ਵੈਜੀ ਮੀਡੀਅਮ ਪੀਜ਼ਾ ਓਨਲੀ $6.99। ਸੋ ਪਹੁੰਚਣਾ ਹੈ ਅੱਜ ਤੋਂ ਲੈ ਕੇ 20 ਤਰੀਕ ਤੱਕ ਇੰਡੀਅਨ ਫਰੂਟਲੈਂਡ ਸੇਰੇਮੋਨੀ ਇੰਡੀਅਨ ਕੁਜ਼ੀਨ ਤੰਦੂਰੀ ਗ੍ਰਿਲ ਸਿਰਫ ਇੱਕ ਲੋਕੇਸ਼ਨ 'ਤੇ ਇਹ ਡੀਲ ਚੱਲ ਰਹੀ ਆ ਉਹ ਹੈ 25 ਸੈਂਡਵੁੱਡ ਪਾਰਕਵੇ ਵੈਸਟ ਐਂਡ ਹਰ ਅੰਟੇਰੀਓ ਇਨ ਬ੍ਰੈਂਪਟਨ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਏਬਲ ਟਰੱਕਿੰਗ ਇਹਨਾਂ ਨੂੰ ਵੱਧ ਤੋਂ ਵੱਧ AZ ਕੰਪਨੀ ਡਰਾਈਵਰ ਚਾਹੀਦੇ ਨੇ ਲੋਕਲ ਪਿਕਅਪ ਐਂਡ ਡਰੋਪ ਆਫ ਦੇ ਕੰਮ ਦੇ ਲਈ 2 ਸਾਲ ਦਾ AZ ਐਕਸਪੀਰੀਅੰਸ ਕਲੀਨ ਐਬਸਟ੍ਰੈਕਟ ਹੋਣਾ ਚਾਹੀਦਾ ਹੈ ਟਾਪ ਦੀ ਪੇ ਤੁਹਾਨੂੰ ਦੇਣਗੇ ਲੋਕਲ ਸਿਟੀ ਦਾ ਕੰਮ ਹੈ ਫਾਰ ਪਿਕਅਪ ਐਂਡ ਡਰੋਪ ਆਫ ਕਾਲ ਏਬਲ ਟਰੱਕਿੰਗ ਮਹਿੰਦਰ ਗਰੇਵਾਲ 905-838-4346 ਅਤੇ ਨਾਲ ਦੀ ਨਾਲ ਇਹਨਾਂ ਨੂੰ ਕੁਛ ਕਲੀਅਰਕਲ ਵਰਕਰਸ ਆਫਿਸ ਵਰਕਰਸ ਡੈਸਕ ਜੋਬ ਦੇ ਲਈ ਕੁਛ ਕੰਮ ਕਰਨ ਵਾਲੇ ਚਾਹੀਦੇ ਨੇ ਇਹ ਬੁੱਕ ਕੀਪਿੰਗ ਦਾ ਅਕਾਊਂਟਿੰਗ ਦਾ ਕਹਿ ਲਓ ਕੰਮ ਹੈ ਸਾਰਾ ਤੋਂ ਸਾਰਾ ਕਲੀਅਰਕਲ ਕੰਮ ਫਾਰ ਬੁੱਕ ਕੀਪਿੰਗ ਅਕਾਊਂਟਿੰਗ ਟਾਪ ਦੀ ਪੇ ਦੇਣਗੇ ਕਾਲ ਏਬਲ ਟਰੱਕਿੰਗ 905-838-4346 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਟੀਮ ਸਿੱਧੂ ਜੋ ਕਿ ਲੈ ਕੇ ਆਏ ਨੇ ਸ਼ਾਇਦ ਇਸ ਪੂਰੇ ਸਾਲ ਦੇ ਵਿੱਚ ਬ੍ਰੈਂਪਟਨ ਦਾ ਇਕੱਲਾ ਹੀ ਸਭ ਤੋਂ ਵੱਡਾ ਹੀ ਨਵੇਂ ਘਰਾਂ ਦਾ ਮੈਸਿਵ ਪ੍ਰੋਜੈਕਟ ਇਹ ਬ੍ਰੈਂਪਟਨ ਸ਼ਹਿਰ ਦੇ ਵਿੱਚ ਫਰੀ ਹੋਲ ਟਾਊਨ ਹਾਊਸਿਸ ਵੀ ਅਤੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਵੀ ਆਉਣ ਲੱਗੇ ਨੇ ਬਹੁਤ ਹੀ ਜਲਦ ਰਿਲੀਜ਼ ਹੋਣ ਲੱਗੇ ਨੇ ਮਿਸਿਸਾਗਾ ਰੋਡ ਐਂਡ ਸੈਂਡਲਵੁੱਡ ਪਾਰਕਵੇ ਵੈਸਟ 'ਤੇ close to Mississauga Boulevard, Mississauga Road and Sandalwood Parkway West ਦੇ ਨਵੇਂ ਘਰਾਂ ਦਾ ਪ੍ਰੋਜੈਕਟ ਲੈ ਕੇ ਆਏ ਨੇ ਫਰੀ ਹੋਲ ਟਾਊਨ ਹਾਊਸ ਸਿਰਫ 6 ਲੱਖ ਤੋਂ ਨੋ ਮੰਥਲੀ ਫੀ ਨੋ POTL ਫੀ ਨੋ ਕਾਂਡੋ ਫੀ ਫੁੱਲੀ ਫਰੀ ਹੋਲ ਟਾਊਨ ਹਾਊਸ 6 ਲੱਖ ਤੋਂ ਫਰੋਮ ਦਾ 600 ਅਤੇ ਡਬਲ ਕਾਰ ਗਰਾਜ ਕੁੱਲ ਮਿਲਾ ਕੇ 4 ਗੱਡੀਆਂ ਪਲੱਸ ਵਾਲੀਆਂ ਜਿਹੜੀਆਂ ਡੀਟੈਚਡ ਮਕਾਨਾਂ ਹਨ 9 ਲੱਖ ਤੋਂ ਇਨ ਦਾ 900 ਕਲੋਜ਼ਿੰਗ ਹੋਣੀ ਹੈ 27 ਦੇ ਐਂਡ ਤੋਂ ਲੈ ਕੇ ਆਲ ਦਾ ਵੇ 28 ਤੱਕ ਪਹਿਲੇ ਫੇਜ਼ ਦੇ ਵਿੱਚ ਕੋਈ 130 ਘਰ ਹੀ ਰਿਲੀਜ਼ ਹੋਣੇ ਆ ਤਾਂ ਪਹਿਲੇ 130 ਹੀ ਪਰਿਵਾਰ ਹੀ ਸਭ ਤੋਂ ਲੋਐਸਟ ਪ੍ਰਾਈਸ ਗਰੰਟੀ ਹੀ ਲੌਕ ਇਨ ਕਰਨਗੇ ਬਾਕੀਆਂ ਲਈ ਤਾਂ ਪ੍ਰਾਈਸ ਵਧਣੀ ਆ ਦੂਜੇ ਤੀਜੇ ਚੌਥੇ ਪੰਜਵੇਂ ਫੇਜ਼ ਦੇ ਵਿੱਚ ਸੋ ਗਰੰਟੀਡ ਐਲੋਕੇਸ਼ਨ VIP ਐਕਸੈਸ ਲਈ ਟੀਮ ਸਿੱਧੂ ਨਾਲ ਸੰਪਰਕ ਕਰੋ 416-302-0016 416-302-0016 ਫਰੀ ਹੋਲ ਟਾਊਨ ਹਾਊਸਿਸ 6 ਲੱਖ ਤੋਂ 2 ਕਿਸਮ ਦੇ ਡਿਜ਼ਾਈਨ ਨੇ ਟ੍ਰੈਡੀਸ਼ਨਲ 2-story ਟਾਊਨ ਹਾਊਸਿਸ ਅਨਫਿਨਿਸ਼ਡ ਬੇਸਮੈਂਟ ਪ੍ਰਾਈਵੇਟ ਬੈਕਯਾਰਡ ਨਾਲ ਜਾਂ 3-floor ਟਾਊਨ ਹਾਊਸਿਸ ਡਬਲ ਕਾਰ ਗਰਾਜ ਅਤੇ 4 ਗੱਡੀਆਂ ਪਾਰਕਿੰਗ ਨਾਲ 6 ਲੱਖ ਦੇ ਵਿੱਚ ਹੀ ਇਹ ਦੋਨੇ ਮਿਲਣਗੇ ਤੁਹਾਨੂੰ 3 ਤੋਂ ਲੈ ਕੇ 5 ਬੈਡਰੂਮ ਤੱਕ 3.5 ਬਾਥਰੂਮ ਤੱਕ ਨਾਲ ਦੀ ਨਾਲ ਡੀਟੈਚਡ ਮਕਾਨ ਉਹ ਵੀ ਸਾਰੇ 33 ਫੁੱਟ ਜਾਂ 36 ਫੁੱਟ ਲੋਟ 'ਤੇ ਸਾਰੇ ਦੇ ਸਾਰੇ ਡਬਲ ਕਾਰ ਗਰਾਜ ਨਾਲ 6 ਬੈਡਰੂਮ ਤੱਕ 4 ਬਾਥਰੂਮ ਤੱਕ 9 ਲੱਖ ਦੀ ਰੇਂਜ ਦੇ ਵਿੱਚ ਕਾਲ 416-302-0016 416-302-0016 ਸੋ ਸਾਡੇ ਅੱਜ ਦੇ ਪ੍ਰੋਗਰਾਮ ਦੇ ਪਹਿਲੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ ਯੂਨੀਗਲੋਬਲ ਐਡਵਾਈਜ਼ਰੀ ਤੋਂ ਸਾਰੰਸ਼ ਨਾਗਪਾਲ ਸਾਡੇ ਨਾਲ ਜੁੜ ਚੁੱਕੇ ਨੇ ਜੋ ਕਿ ਤੁਹਾਡੇ ਲਈ ਪੜ੍ਹਾਈ ਕਰਨ ਦੇ ਲਈ ਜਿਹੜੀ ਮਰਜ਼ੀ ਤੁਹਾਡੀ ਉਮਰ ਹੋਵੇ ਕੋਈ ਏਜ ਲਿਮਿਟ ਹੈ ਹੀ ਨਹੀਂ ਇਹਨਾਂ ਦੇ ਵੱਧ ਤੋਂ ਵੱਧ ਜਿੰਨੇ ਕਲਾਇੰਟ ਨੇ 40, 45, 50+ ਨੇ ਐਜੂਕੇਸ਼ਨ ਲਈ ਕੋਈ ਟਾਈਮ ਨਹੀਂ ਹੁੰਦਾ ਜਦੋਂ ਮਰਜ਼ੀ ਟਾਈਮ ਕੱਢਣਾ ਪੈਂਦਾ ਹੈ ਪੜ੍ਹਾਈ ਕਰਨ ਦੇ ਲਈ ਸੋ ਇਹ ਤੁਹਾਡੇ ਲਈ ਬੜੇ ਕਮਾਲ ਦੇ ਗਵਰਨਮੈਂਟ ਦੇ ਹੀ ਸਭ ਤੋਂ ਲੋਵੈਸਟ ਪਾਸਿਬਲ ਇੰਟਰਸਟ ਰੇਟ 'ਤੇ ਹੀ 0% ਇੰਟਰਸਟ 'ਤੇ ਹੀ ਇਹ ਲੋਨ ਦਾ ਪ੍ਰਬੰਧ ਕਰਦੇ ਨੇ ਅਤੇ ਜੇਕਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ਅੱਜ ਹੀ ਇਹਨਾਂ ਨਾਲ ਸੰਪਰਕ ਕਰੋ ਐਟ 437-264-3175 ਯੂਨੀਗਲੋਬਲ ਐਡਵਾਈਜ਼ਰੀ ਤੋਂ ਸਾਰੰਸ਼ ਨਾਗਪਾਲ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ ਅਤੇ ਹੁਣ ਤੱਕ ਤਾਂ ਮੇਰੇ ਖਿਆਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਔਰ ਕਲੋਜ਼ ਟੂ ਹੈ ਹਾਈ 100 ਜਾਂ ਈਵਨ 1000 ਦੀ ਗਿਣਤੀ ਦੇ ਵਿੱਚ ਇਹ ਲੋਕਾਂ ਨੂੰ ਲੋਨ ਪ੍ਰੋਵਾਈਡ ਕਰ ਚੁੱਕੇ ਨੇ ਉਹਨਾਂ ਦੇ ਪੜ੍ਹਾਈ ਦੇ ਲਈ ਅਤੇ ਕੋਈ ਵੀ ਇੱਥੇ ਏਜ ਦੀ ਡਿਸਕ੍ਰਿਮੀਨੇਸ਼ਨ ਹੈ ਨਹੀਂ ਇਹ ਕੋਈ 18 ਕੋਈ 21 ਕੋਈ 25 ਸਾਲ ਤੱਕ ਨਹੀਂ ਬੰਦਾ 80-90 ਤੱਕ ਵੀ ਹੋਵੇ ਤੁਹਾਨੂੰ ਵੀ ਪੈਸੇ ਮਿਲ ਜਾਣਗੇ ਜੇ ਪੜ੍ਹਨਾ ਚਾਹੁੰਦੇ ਹੋ ਈਕੋ ਆਪਰਚੁਨਿਟੀ ਹੈ ਇਸ ਮੁਲਕ ਦੇ ਵਿੱਚ ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਗਪਾਲ ਸਾਹਿਬ ਨਾਲ ਆਪਾਂ ਫੋਨ ਲਾਈਨ ਫਿਰ ਤੋਂ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਮੈਨੂੰ ਲੱਗਦਾ ਹੋਰ 'ਤੇ ਹੀ ਠਹਿਰਦੇ ਹੀ ਆਪਾਂ ਇੱਧਰ ਉੱਧਰ ਖਿਸ ਗਏ ਨੇ ਪਰ ਨੰਬਰ ਤੁਹਾਨੂੰ ਦੇ ਦਿੰਦੇ ਹਾਂ 437-264-3175 ਅਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜੇ ਤੁਸੀਂ ਵੀ ਆਪਦੇ ਆਪ ਨੂੰ ਐਡਵਾਂਸ ਕਰਨਾ ਚਾਹੁੰਦੇ ਹੋ, ਸਕਿੱਲਸ ਡਿਵੈਲਪ ਕਰਨਾ ਚਾਹੁੰਦੇ ਹੋ, ਕੁਛ ਨਾ ਕੁਛ ਪੜ੍ਹਾਈ ਕਰਕੇ ਸਿੱਖਣਾ ਚਾਹੁੰਦੇ ਹੋ, ਫਿਰ ਗਵਰਨਮੈਂਟ ਅਪਰੂਵ ਕੋਰਸ ਦੇ ਵਿੱਚ ਹੀ ਪੜ੍ਹਾਈ ਕਰਨ ਲਈ ਤੁਹਾਡੇ ਲਈ 0% ਇੰਟਰਸਟ 'ਤੇ ਲੋਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜੋ ਕਿ ਤੁਸੀਂ ਪੜ੍ਹਨ ਤੋਂ ਬਾਅਦ ਹੀ ਪੈਸੇ ਕੋਈ ਮੋੜਨੇ ਆ, ਉਹ ਵੀ ਬਿਨਾਂ ਕੋਈ ਵੀ ਵਿਆਜ ਤੋਂ। ਸੋ ਫੋਨ ਲਾਈਨ ਫਿਰ ਤੋਂ ਅਸੀਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਨੰਬਰ ਫਿਰ ਦਿੰਦਾ ਤੁਹਾਨੂੰ, ਇਨ ਦਾ ਫੋਨ ਨੰਬਰ ਹੈ 4372643175 4372643175। ਲੱਗਦਾ ਹੈ ਕਿ ਫੋਨ ਲਾਈਨ ਫਿਰ ਤੋਂ ਜੁੜ ਚੁੱਕੀ ਆ। ਅਸੀਂ ਤੁਹਾਨੂੰ ਮਿਲਾਉਂਦੇ ਹਾਂ ਸਰਾਂਚ ਨਾਗਪਾਲ ਦੌਰਾਨ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਨਾਗਪਾਲ ਜੀ ਤੁਸੀਂ ਏਅਰ ਤੇ ਹੋ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭੀ ਨੂੰ ਜੀ।
0: ਕੀ ਹਾਲ ਚਾਲ ਨੇ?
1: ਵਧੀਆ ਵਧੀਆ, ਤੁਸੀਂ ਦੱਸੋ ਜੀ।
0: ਵਧੀਆ ਜੀ ਵਧੀਆ। ਸੋ ਬਾਈ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਅੱਜ ਹੀ ਸਪੈਸੀਫਿਕਲੀ ਹੀ ਤੁਸੀਂ ਕਿੰਨੇ ਕੁ ਲੋਕਾਂ ਦੀ ਜਿਹੜੀ ਫੰਡਿੰਗ ਹੈ ਉਹਨਾਂ ਦੇ ਸਿੱਧੇ ਬੈਂਕ ਅਕਾਊਂਟ ਦੇ ਵਿੱਚ ਪ੍ਰੋਵਾਈਡ ਕੀਤੀ ਹੈ, ਇਹ ਦੱਸੋ।
1: ਹਾਂਜੀ, ਅਭੀ ਤੱਕ ਆਈ ਥਿੰਕ 4 ਵਜੇ ਨੇ, 4:30 ਤੋਂ ਅਭੀ ਹਮਾਰੇ 7 ਕਲਾਇੰਟਸ ਕੀ ਫੰਡਿੰਗ, ਜਿਨ੍ਹੋਨੇ ਜੂਨ ਔਰ ਜੁਲਾਈ ਮੇ ਇਨਰੋਲ ਕਰਾ ਥਾ, ਜੋ ਸਕਿੱਲ ਡਿਵੈਲਪ ਕਰ ਰਹੇ ਹੈ, ਉਨਕੀ ਆਜ ਫੰਡਿੰਗ ਗਿਰ ਚੁੱਕੀ ਹੈ। 50,000 ਸੇ 1,70,000 ਡਾਲਰ ਤੱਕ ਆਪ ਹਾਸਿਲ ਕਰ ਸਕਤੇ ਹੈ 0% ਪੇ ਬਿਨਾ ਗਾਰੰਟੀ ਕੇ ਇਸ ਲੋਨ ਕੋ, ਜੋ ਕਿ ਇਸਕੀ ਪਹਿਲੀ ਕਿਸ਼ਤ 2.5 ਸਾਲ ਬਾਅਦ ਸਟਾਰਟ ਹੈ।
0: ਤੁਸੀਂ ਇੱਕ ਵਾਰੀ ਫਿਰ ਰਿਪੀਟ ਕਰ ਦੋ, ਕਿਉਂਕਿ ਮੈਨੂੰ ਲੱਗਦਾ ਲੋਕਾਂ ਨੂੰ ਭੁਲੇਖਾ ਹੋਊਗਾ, ਕਿਉਂਕਿ 5-10,000 ਹੀ ਮਿਲਦਾ। ਇਹ ਲੋਨ ਦੀ ਰੇਂਜ ਕਿੰਨੀ ਆ?
1: ਹਾਂਜੀ, ਰੇਂਜ ਹੈ ਜੀ 50,000 ਸੇ ਲੈ ਕੇ 170,000 ਡਾਲਰ। ਆਪ ਸਕਿੱਲ ਡਿਵੈਲਪ ਕਰਤੇ, ਗਵਰਨਮੈਂਟ ਆਪਕੋ ਫੰਡਿੰਗ ਦੇਤੀ ਹੈ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ, ਕਹੀਂ ਵੀ ਆਪ ਉਸ ਪੈਸੇ ਕੋ ਯੂਜ਼ ਕਰ ਸਕਦੇ, ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਇਸਸੇ ਬੜੀਆ ਲੋਨ ਗਾਰੰਟੀ ਕੇ ਸਾਥ ਐਗਜ਼ਿਸਟ ਹੀ ਨਹੀਂ ਕਰਤਾ। ਮਤ ਪੜੀ ਰੀਫਾਈਨੈਂਸਿੰਗ ਹੈ ਕ੍ਰੈਡਿਟ ਕਾਰਡ ਕੇ ਚੱਕਰ ਮੇ, ਸਕਿੱਲ ਵੀ ਡਿਵੈਲਪ ਕਰੇ, ਗਵਰਨਮੈਂਟ ਸੇ ਫੰਡਿੰਗ 50,000 ਸੇ 1,70,000 ਡਾਲਰ ਹਾਸਿਲ ਕਰੇ, 8 ਸਾਲ ਮੇ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ।
0: ਸੋ ਇਹ ਜਿਹੜਾ ਲੋਨ ਦਾ ਰੇਂਜ ਹੈ 50,000 ਡਾਲਰ ਤੋਂ ਲੈ ਕੇ 170,000 ਡਾਲਰ ਤੱਕ ਹੈ, ਐਜ ਲੋਂਗ ਐਜ਼ ਕਿ ਕੋਈ ਵੀ PR ਹੋਵੇ, ਸਿਟੀਜ਼ਨ ਹੋਵੇ ਜਾਂ ਪ੍ਰੋਟੈਕਟਡ ਪਰਸਨ ਰੈਫਿਊਜੀ ਹੋਵੇ, ਕੋਈ ਵੀ ਏਜ ਲਿਮਿਟ ਹੈ ਹੀ ਨਹੀਂ। ਪੈਸੇ ਤੁਸੀਂ ਜਿੱਥੇ ਮਰਜ਼ੀ ਖਰਚ ਸਕਦੇ ਹੋ, ਜ਼ੀਰੋ ਰਿਸਟ੍ਰਿਕਸ਼ਨ ਹੈ। ਅਤੇ ਨਾਲ ਦੀ ਨਾਲ ਇਹਦੇ ਵਿੱਚ ਜੇ 1 ਸਾਲ ਦਾ ਕੋਰਸ ਆ, ਫਿਰ ਤਾਂ 1.5 ਈਅਰ ਬਾਅਦ ਹੀ ਕੋਈ ਪੇਮੈਂਟ ਕਰਨੀ ਆ। ਜੇ 2 ਸਾਲ ਦਾ ਕੋਰਸ ਆ, ਫਿਰ 2.5 ਈਅਰਸ ਬਾਅਦ ਹੀ ਪੇਮੈਂਟ ਸ਼ੁਰੂ ਕਰਨੀ ਆ। ਮਤਲਬ ਕਿ ਪੂਰੀ ਪੜ੍ਹਾਈ ਖਤਮ ਕਰਕੇ ਉਸ ਤੋਂ ਬਾਅਦ ਤੱਕ ਵੀ ਤੁਸੀਂ ਬਿਨਾਂ ਵਿਆਜ ਤੋਂ ਪੇ ਕਰ ਸਕਦੇ ਹੋ, ਅਤੇ ਕੋਈ ਵੀ ਕ੍ਰੈਡਿਟ ਚੈੱਕ ਹੈ ਹੀ ਨਹੀਂ ਇਹਦੇ ਵਿੱਚ। ਅਤੇ ਬਾਈ ਜੀ ਇਹ ਵੀ ਦੱਸੋ ਕਿ ਜਿਹੜੀ ਏਜ ਲਿਮਿਟ ਆ, ਆਪਾਂ ਗੱਲਬਾਤ ਕਰ ਰਹੇ ਕਿ ਜਮ੍ਹਾਂ ਹੀ ਨਹੀਂ ਹੈਗੀ, ਬਿਲਕੁਲ ਵੀ ਨਹੀਂ ਹੈਗੀ, ਕੀ ਇਹ ਸੱਚ ਆ ਕਿ ਕੋਈ 18 ਸਾਲ ਤੋਂ ਈਵਨ ਲੈ ਕੇ ਕੋਈ 80+ ਸਾਲ ਦੇ ਵੇਲੇ ਕੁਆਲੀਫਾਈ ਕਰ ਸਕਦਾ?
1: ਬਿਲਕੁਲ ਜੀ, ਗਵਰਨਮੈਂਟ ਕਾ ਇਸ ਦੇਸ਼ ਮੇ ਚਾਰਟਰ ਆਫ ਰਾਈਟਸ ਐਂਡ ਫਰੀਡਮ ਹੈ, ਏਜ ਪੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ। ਹਮਾਰੇ ਕਲਾਇੰਟ 70 ਈਅਰਸ ਕੇ ਵੀ ਹੈ, ਲਾਈਕ 40-50 ਈਅਰਸ ਕੇ ਵੀ ਹੈ, ਔਰ ਸਭ ਸਕਿੱਲ ਹਾਸਿਲ ਕਰਤੇ ਹੈ। 20 ਆਵਰਸ ਅ ਵੀਕ ਔਨਲਾਈਨ ਫੋਨ ਪੇ ਜਾਂ ਫਿਰ ਲੈਪਟਾਪ ਪੇ ਕਲਾਸ ਲਗਾਤੇ ਹੈ ਘਰ ਸੇ, ਐਂਡ ਲਾਈਕ ਟੀਚਰ ਲੈਡ ਹੈ, ਟੀਚਰ ਵਿਦਾਊਟ ਟੀਚਰ ਸੈਸ਼ਨਸ ਵੀ ਆਈ, ਸਕਿੱਲ ਵੀ ਆ ਗਈ, ਸਰਟੀਫਿਕੇਟ ਵੀ ਆ ਗਿਆ, ਫੰਡਿੰਗ ਵੀ ਆ ਗਈ।
0: ਨੰਬਰ ਤੁਸੀਂ ਨੋਟ ਕਰ ਲਓ, ਸਰਾਂਚ ਨਾਗਪਾਲ ਯੂਨੀਗੋਬਲ ਐਡਵਾਈਜ਼ਰੀ 4372643175 4372643175। ਤੇ ਬਾਈ ਜੀ ਇਹ ਦੱਸੋ ਕਿ ਜਿਵੇਂ ਆਮ 4 ਬੰਦਿਆਂ ਦਾ ਪਰਿਵਾਰ ਹੁੰਦਾ, ਐਵਰੇਜ ਫੈਮਿਲੀ ਆਫ 4 ਨੂੰ ਤੁਸੀਂ ਕਿੰਨੀ ਕੁ ਇਹ ਫੰਡਿੰਗ ਦਿਲਵਾ ਸਕਦੇ ਹੋ? ਅਤੇ ਆਹ ਵੀ ਦੱਸੋ ਕ੍ਰਿਸਟਲ ਕਲੀਅਰ ਏਅਰ 'ਤੇ ਕਹੋ ਕਿ ਤੁਸੀਂ ਕਿੰਨਾ ਚਾਰਜ ਕਰਦੇ, ਤੁਹਾਡੀ ਫੀਸ ਕਿੰਨੀ ਆ?
1: ਬਿਲਕੁਲ ਜੀ, ਫੈਮਿਲੀ ਆਫ 4 ਮੇ ਹਸਬੈਂਡ ਵਾਈਫ ਦੋਨੋਂ ਇਨਰੋਲ ਹੋਤੇ ਹੈ 2 ਸਾਲ ਕੇ ਕੋਰਸ ਮੇ, ਉਨਕੋ 1.5 ਲੱਖ ਡਾਲਰ ਟੇਕ ਹੋਮ ਲੋਨ ਮਿਲਤਾ ਹੈ 0% ਪੇ ਬਿਨਾ ਗਾਰੰਟੀ ਕੇ, ਜਿਸਕੀ ਪਹਿਲੀ ਕਿਸ਼ਤ 2.5 ਸਾਲ ਬਾਅਦ ਸਟਾਰਟ ਹੈ। ਸ਼ੁਰੂ ਮੇ ਵਿਆਜ 0%, ਕਈ ਵੀ ਪੈਸੇ ਕੋ ਇਸਤੇਮਾਲ ਕਰੇ। 2.5 ਸਾਲ ਬਾਅਦ ਵਿਆਜ ਕਿਆ ਹੈ? 2.5% ਪੂਰੇ ਸਾਲ ਕਾ, ਮਤਲਬ $1,00,000 ਪੇ ਵਿਆਜ ਮਹੀਨੇ ਕਾ ਸਿਰਫ $200 ਹੈ। ਕਾਮ ਹੋਣੇ ਕੇ ਬਾਅਦ, ਫੰਡਿੰਗ ਆਨੇ ਕੇ ਬਾਅਦ, ਜੈਸੇ ਆਜ 7 ਬੰਦੋ ਕੋ ਫੰਡਿੰਗ ਕੇ ਖਾਤੇ ਮੇ ਗਿਰੀ ਹੈ ਅਭੀ ਤੱਕ, ਤੋ ਹਮਾਰੀ ਫੀਸ ਕਿਤਨੀ ਹੈ? $199 ਹੈ ਕਾਮ ਹੋਣੇ ਕੇ ਬਾਅਦ। ਤੋ ਇਮਾਨਦਾਰੀ ਆਪ ਕੀ ਚੈੱਕ ਹੋ ਰਹੀ, ਹਮਾਰੀ ਨਹੀਂ ਹੋ ਰਹੀ, ਹਮਨੇ ਐਂਡ ਟੂ ਐਂਡ ਸਭ ਕੁਛ ਕ੍ਰਿਸਟਲ ਕਲੀਅਰ ਰੱਖਾ ਹੈ, ਕੋਈ ਵੀ ਚਲਾਕੀ ਮਿੱਠੀ ਬਾਤੇ ਨਹੀਂ ਹੈ ਇਸਕੇ ਅੰਦਰ। ਕਾਲ ਅਭੀ ਕਰੇ, ਆਫਿਸ ਹੈ, ਪ੍ਰੋਪਰ ਆਫਿਸ ਹੈ, 6 ਬੰਦੋ ਕਾ ਸਟਾਫ ਆਪਕੇ ਲਈ ਕਾਮ ਕਰ ਰਹਾ ਹੈ, 218 ਐਕਸਪੋਰਟ ਬੁਲੇਵਰਡ ਪੇ ਹਮਾਰਾ ਆਫਿਸ ਹੈ, ਹਰਨਟਾ ਡੈਰੀ ਪੇ। ਨੰਬਰ ਨੋਟ ਕਰੇ, 4372643175 4372643175। ਕਾਲ ਕਰੇ ਐਸਟੀਮੇਟ ਲਈ, ਆਫਿਸ ਹੈ 4372643175।
0: ਇਹ ਤੁਹਾਨੂੰ ਸਾਫ ਦੱਸ ਰਹੇ ਆ ਕਿ $50,000 ਤੋਂ $170,000 ਤੱਕ ਤੁਹਾਨੂੰ ਤੁਹਾਡੇ ਪਰਿਵਾਰ ਲਈ ਲੋਨ ਦਾ ਪ੍ਰਬੰਧ ਕਰ ਸਕਦੇ ਆ, ਉਹ ਵੀ 0% ਇੰਟਰਸਟ 'ਤੇ, 0 ਵਿਆਜ 'ਤੇ। ਅਤੇ ਇਹਨਾਂ ਨੇ ਤੁਹਾਨੂੰ ਕੁੱਲ ਮਿਲਾ ਕੇ ਚਾਰਜ ਕਰਨਾ ਹੈ $199 $199 ਦੈਟਸ ਇਟ ਤੇ ਉਹ ਵੀ ਤੁਸੀਂ ਆਪ ਜਾ ਕੇ ਇਹਨਾਂ ਨੂੰ ਪੇ ਕਰਨਾ ਜਦੋਂ ਤੁਹਾਡੇ ਬੈਂਕ ਅਕਾਊਂਟ ਵਿੱਚ ਪੇਮੈਂਟ ਆ ਗਈ ਆ $199 ਤੋਂ ਕੋਈ ਵੀ ਇਲਾਵਾ ਹਿਡਨ ਫੀਸ ਐਕਸਟਰਾ ਫੀਸ ਹੈ ਹੀ ਨਹੀਂ ਤੇ ਤੁਸੀਂ ਹੀ ਇਮਾਨਦਾਰੀ ਨਾਲ ਜਾ ਕੇ ਆਹ $199 ਨੂੰ ਬਾਅਦ ਦੇ ਵਿੱਚ ਪੇ ਕਰਨਾ ਸੋ ਤੇਜੜ ਬਾਈ ਜੀ ਇਹ ਵੀ ਦੱਸੋ ਮੈਂ ਨੰਬਰ ਵੀ ਰਿਪੀਟ ਕਰ ਦਿੰਦਾ 4372643175 4372643175 ਮੰਨ ਲਓ ਕਿ ਉਹ ਕਹਿੰਦੇ ਨੇ ਕਿ ਯਾਰ ਪੜ੍ਹਾਈ ਇਨਫ ਨਹੀਂ ਮੈਂ ਹੋਰ ਵੀ ਪੜ੍ਹਾਈ ਕਰਨੀ ਆ ਕੋਈ ਦੂਜਾ ਤੀਜਾ ਕੋਰਸ ਵੀ ਕਰਨਾ ਕੀ ਉਹ ਵੀ ਆਪਸ਼ਨ ਹੈਗੀ ਹੈ ਕਿ ਨਹੀਂ
1: ਬਿਲਕੁਲ ਜੀ ਆਸਾਨ ਕੋਰਸਿਸ ਹੈ ਹਮਾਰੇ ਪਾਸ ਫੁੱਲੀ ਆਨਲਾਈਨ ਹੈ ਪਾਸਿੰਗ ਰੇਟ 100% ਹੈ ਈਜ਼ੀ ਹੈ ਹਮ ਹਾਰਡ ਕੋਰਸਿਸ ਮੇਂ ਡੀਲ ਹੀ ਨਹੀਂ ਕਰਤੇ ਹਮ ਹੈਂਡਲ ਅਪ ਕਰ ਦਿੱਤੇ ਅਗਰ ਆਪ ਕਹੇਂਗੇ ਮੈਂ ਇਹ ਵਾਲਾ ਕਰਨਾ ਇਹ ਵਾਲਾ ਕਰਨਾ ਹਮਾਰੇ ਪਾਸ ਪ੍ਰੋਪਰ ਅੱਛੇ ਵਾਲੇ 8 ਕੋਰਸ ਹੈ ਈਜ਼ੀ ਟੂ ਪਾਸ ਹੈ ਇਸ ਲਈ ਲੋਕ ਹਮਾਰੇ ਪਾਸ ਹੀ ਆਤੇ ਔਰ ਹਮਾਰੀ ਚੀਜ਼ ਕੋਈ ਕਮਿਸ਼ਨ ਪਰਸੈਂਟੇਜ ਚਲਾਕੀ ਨਹੀਂ ਹੈ ਐਂਡ ਮੇ 199 ਫੀਸ ਹੈ ਲੋਕ ਆਤੇ ਕਹਤੇ ਸਰ ਪਹਿਲੇ ਏਜੰਟ ਨੇ ਕਮਿਸ਼ਨ ਲਿਆ ਹਮ ਥਾਂ ਕਰਕੇ ਇਹ ਤੇ ਕਹਤੇ 199 ਫੀਸ ਕੰਮ ਹੋਣੇ ਕੇ ਬਾਅਦ
0: ਤੇ ਆਪਣਾ ਜਾਣਦੇ ਜਾਣਦੇ ਹੋਏ ਫੋਨ ਨੰਬਰ ਤੇ ਐਡਰੈਸ ਜ਼ਰੂਰ ਦੱਸੋ ਜੀ
1: ਬਿਲਕੁਲ ਜੀ ਐਡਰੈਸ ਹੈ ਜੀ 218 ਐਕਸਪੋਰਟ ਬੁਲੇਵਰਡ 218 ਐਕਸਪੋਰਟ ਬੁਲੇਵਰਡ ਹਰਨਟਰੀ ਡੈਰੀ ਪੇ ਨੰਬਰ ਨੋਟ ਕਰੇ 437-264-31-75 437-264-31-75 ਨੰਬਰ ਅਗੇਨ 437-264-31-75
0: ਥੈਂਕ ਯੂ ਵੈਰੀ ਮੱਚ ਤੁਸੀਂ ਵੀ ਹੁਣ ਸਰਾਂਸ਼ ਨਾਗਪਾਲ ਅਤੇ ਯੂਨੋ ਗਲੋਬਲ ਐਡਵਾਈਜ਼ ਨਾਲ ਗੱਲਬਾਤ ਕਰੋ ਫੋਨ ਨੰਬਰ ਹੈ 437-264-31-75 ਇਹਨਾਂ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ ਹੁਣ ਦੋਸਤ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਕੱਲ੍ਹ ਤੱਕ ਵੇਟ ਕਰ ਸਕਦੇ ਹੋ ਫਿਰ ਵੇਟ ਕਰ ਹੀ ਲਓ ਆਪਦੀ ਗੱਡੀ ਦੇ ਵਿੱਚ ਗੈਸ ਪਾਉਣ ਦੇ ਲਈ ਕਿਉਂਕਿ ਓਵਰਨਾਈਟ ਪ੍ਰਾਈਸ ਕਾਫੀ ਜ਼ਿਆਦਾ ਘੱਟ ਜਾਣੀ ਹੈ Canadians for Affordable Energy ਤੋਂ energy analyst petroleum expert Dan McTeague ਨੇ ਅੰਦਾਜ਼ਾ ਲਾਇਆ ਹੈ ਕਿ ਕੱਲ੍ਹ ਨੂੰ ਫਰਾਈਡੇ ਸਪਟੈਂਬਰ 11, 2026 ਨੂੰ ਸਦਰਨ ਅੰਟੇਰੀਓ ਦੇ ਵਿੱਚ ਖਾਸ ਤੌਰ 'ਤੇ GTA ਦੇ ਵਿੱਚ ਗੈਸ ਸਟੇਸ਼ਨਸ 'ਤੇ ਰੈਗੂਲਰ ਗੈਸੋਲੀਨ ਪ੍ਰਾਈਸ 7 cents ਪਰ ਲੀਟਰ ਨਾਲ ਘਟੂਗੀ ਡਾਊਨ ਟੂ 180.9 cents ਪਰ ਲੀਟਰ 180.9 cents ਪਰ ਲੀਟਰ ਤੱਕ ਪਰ ਇਹ ਤਾਂ ਕੱਲੀ ਰੈਗੂਲਰ ਪ੍ਰਾਈਸ ਹੈ ਨਾਲ ਦੀ ਨਾਲ ਡਰਾਈਵਰਸ ਲਈ ਖੁਸ਼ਖਬਰੀ ਹੈ ਕਿ ਅਗਲੇ ਹਫ਼ਤੇ ਔਨ ਔਰ ਅਰਾਊਂਡ ਇੱਕ ਅੱਧਾ ਦਿਨ ਪਹਿਲਾਂ ਹੋ ਸਕਦਾ ਇੱਕ ਅੱਧਾ ਦਿਨ ਬਾਅਦ 'ਚ ਹੋ ਸਕਦਾ September 17, 2026 ਦੇ ਆਸ ਪਾਸ ਵੱਧ ਤੋਂ ਵੱਧ ਗੈਸਲੀਨ ਰਿਫਾਈਨਰਸ ਜ਼ਿਆਦਾ ਸਸਤੀ ਬਲੈਂਡ ਵਿੰਟਰ ਗੈਸਲੀਨ ਤੱਕ ਸਵਿੱਚ ਕਰਨਗੇ ਜਿਹਦੇ ਨਾਲ ਫਿਰ ਕਾਫੀ ਵੱਡੀ ਪ੍ਰਾਈਸ ਡਰਾਪ ਵੀ ਐਕਸਪੈਕਟਡ ਹੈ ਪੇਸ਼ ਹੋਣੀ ਹੈ ਗੈਸਲੀਨ ਦੇ ਲਈ ਪਰ ਜਿਹੜੇ ਮੋਟਰਿਸਟ ਸਾਡੇ ਟਰਾਂਸਪੋਰਟਰ ਮਿੱਤਰ ਅਤੇ ਇੰਡਸਟਰੀਜ਼ ਜੋ ਕਿ ਡੀਜ਼ਲ 'ਤੇ ਹੀ ਚੱਲਦੀਆਂ ਨੇ ਬਹੁਤ ਮਾੜੀ ਖਬਰ ਹੈ ਲੌਂਗ ਵੀਕਐਂਡ 'ਤੇ ਡੀਜ਼ਲ ਪ੍ਰਾਈਸਿਸ ਘਟਣ ਤੋਂ ਬਾਅਦ ਹੁਣ ਤਾਂ ਡੀਜ਼ਲ ਪ੍ਰਾਈਸਿਸ ਲਗਾਤਾਰ ਵਧਣਗੀਆਂ ਪੋਟੈਂਸ਼ੀਅਲ ਰੈਕਰਡ ਸੈਟਿੰਗ ਪੇਸ ਦੇ ਨਾਲ ਹੀ ਵਧਣਗੀਆਂ ਕੱਲ੍ਹ ਨੂੰ ਤਾਂ ਕਹਿੰਦੇ ਨੇ ਕਿ 9 cents ਪਰ ਲੀਟਰ ਨਾਲ ਡੀਜ਼ਲ ਦੀ ਪ੍ਰਾਈਸ ਵੱਧ ਜਾਣੀ ਆ 245.9 cents ਪਰ ਲੀਟਰ ਤੱਕ ਸੋ ਟਮੋਰੋਜ਼ ਪ੍ਰਾਈਸ ਵਿਲ ਜੰਪ ਅਪ by 9 cents per liter to 245.9 the dan McTeague ne kiya ki ac time ekko hi saal pehla southern ontario de vich diesel price 92 cents per liter jyada sasti hundi si 153.9 hundi si aa hi din ekko hi saal pehla te hun ਜ਼ਿਆਦਾ ਠੰਡੇ ਵਿੰਟਰ ਮਹੀਨਿਆਂ ਦੇ ਵਿੱਚ ਡੀਜ਼ਲ ਪ੍ਰਾਈਸ ਸਾਡੇ ਕੈਨੇਡੀਅਨ ਹਿਸਟਰੀ ਦੇ ਵਿੱਚ ਕਹਿੰਦੇ ਨੇ ਕਿ ਅਰਾਊਂਡ ਐਂਡ ਆਫ ਅਕਤੂਬਰ ਸਟਾਰਟ ਆਫ ਨਵੰਬਰ ਤੱਕ ਪੋਟੈਂਸ਼ੀਅਲ ਨਵੇਂ ਕੈਨੇਡੀਅਨ ਰੈਕਰਡ ਹਾਈ ਪ੍ਰਾਈਸ ਤੱਕ ਪਹੁੰਚਣ ਦੀ ਐਕਸਪੈਕਟੇਸ਼ਨ ਹੈ ਜੋ ਕਿ ਇਸ ਐਨਰਜੀ ਐਕਸਪਰਟ 'ਤੇ ਜਿਹਦਾ ਵੀ ਦਿਮਾਗ ਚੱਲਦਾ ਹੈ ਕਾਮਨ ਸੈਂਸ ਦੀ ਗੱਲ ਹੈ ਕਿ ਜੇ ਡੀਜ਼ਲ ਟਰਾਂਸਪੋਰਟੇਸ਼ਨ ਐਂਡ ਫਾਰ ਇੰਡਸਟਰੀ ਸਾਰਾ ਹੀ ਇਹ ਖਰਚਾ ਵੱਧਦਾ ਹੈ ਦੈਨ ਗੈਸ ਵਾਟਸ ਕੈਨ ਹੈਪਨ ਬੇਸ਼ੱਕ ਪੂਰੇ ਅਤੇ ਪੂਰੇ ਇੰਟਾਇਰ ਕੈਨੇਡੀਅਨ ਇਕਾਨਮੀ ਦੇ ਵਿੱਚ ਇਨਫਲੇਸ਼ਨ ਵਧਣੀ ਹੈ ਕਾਸਟ ਆਫ ਲਿਵਿੰਗ ਵਧਣੀ ਹੈ ਮਹਿੰਗਾਈ ਵਧਣੀ ਹੈ ਵਧਣੀ ਹੀ ਵਧਣੀ ਹੈ ਅਨਫੋਰਚੁਨੇਟ ਗੱਲ ਹੈ ਪਰ ਇਟ ਇਜ਼ ਵਾਟ ਇਟ ਇਜ਼ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਚੱਲ ਰਹੇ ਹਾਂ ਦੋਸਤੋ ਕੁਝ ਬੈਕ ਟੂ ਬੈਕ ਖਬਰਾਂ ਤੁਹਾਨੂੰ ਪੇਸ਼ ਕਰਦੇ ਹਾਂ 5:03:05 'ਤੇ ਇੱਕ ਗਾਣਾ ਪੇਸ਼ ਕਰਦੇ ਹਾਂ ਵਾਪਸ ਆਉਂਦੇ ਹਾਂ ਸਾਡੇ ਨਾਲ ਹੁਣ ਅਗਲੇ ਇੱਕ ਘੰਟੇ ਲਈ ਗੱਲਬਾਤ ਕਰਨੀ ਆ 905-564-6444 905-564-6444 ਸਟੂਡੀਓ ਦੇ ਵਿੱਚ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ

0: ਪਿਛਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ 'ਚ ਨਾ ਪਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
0: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ

0: ਕੰਤਾਲੀ 515 8000।
1: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
5: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
5: 905-564-6444।
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

Welcome back, AM 530, Des Pardes, Prime Time Radio Program ਦੇ ਨਾਲ ਜਿੰਨੇ ਵੀ ਸਾਡੇ ਸਰੋਤੇ 3 ਵਜੇ ਦੇ 4 ਵਜੇ ਦੇ ਜਾਂ ਹੁਣ 5 ਤੋਂ ਬਾਅਦ ਵੀ ਜੁੜੇ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਬਾਏ ਦਿਓਲ ਟਰੈਵਲ। ਦਿਓਲ ਟਰੈਵਲ ਟਰੈਵਲ ਐਕਸਪਰਟਸ ਹੁਣ ਮਲਟੀਪਲ ਡੈਕੇਡਸ ਤੋਂ ਤੁਹਾਨੂੰ ਇੱਥੇ ਬੈਠੇ ਬੈਠੇ ਹੋਏ ਇੰਡੀਆ ਜਾਣ ਦੇ ਲਈ ਜਾਂ ਇੰਡੀਆ ਤੋਂ ਕਿਸੇ ਨੂੰ ਇੱਥੇ ਲਿਆਉਣ ਦੇ ਲਈ ਵਨ ਵੇ ਰਾਊਂਡ ਟ੍ਰਿਪ ਰੁਕ ਰੁਕ ਕੇ ਜਾਣਾ, ਸਿੱਧੇ ਡਾਇਰੈਕਟ ਨੌਨ ਸਟਾਪ ਜਾਣਾ, ਤੁਹਾਡੀ ਮਰਜ਼ੀ ਆ। ਕਿਹੜੀ ਏਅਰਲਾਈਨ 'ਤੇ ਜਾਣਾ ਤੁਹਾਡੀ ਮਰਜ਼ੀ ਆ, ਪਰ ਪ੍ਰਾਈਸ ਦਾ ਕੋਈ ਮੁਕਾਬਲਾ ਕਰ ਹੀ ਨਹੀਂ ਸਕਦਾ। ਜੇ ਤੁਸੀਂ ਪੈਸੇ ਬਚਾਉਣੇ ਆ ਫਿਰ ਦਿਓਲ ਟਰੈਵਲ ਨਾਲ ਸੰਪਰਕ ਕਰੋ। ਇੱਕ ਬ੍ਰੈਂਪਟਨ ਲੋਕੇਸ਼ਨ ਹੈ, ਇੱਕ ਇਹਨਾਂ ਦੀ ਇਟਸੋਬਕੋ ਦੇ ਵਿੱਚ ਵੀ ਲੋਕੇਸ਼ਨ ਹੈ। ਬ੍ਰੈਂਪਟਨ ਲੋਕੇਸ਼ਨ ਦਾ ਫੋਨ ਨੰਬਰ ਹੈ 905-588-4200 ਸੋ ਦਿਓਲ ਟਰੈਵਲ ਵਾਲਿਆਂ ਨੇ ਸਾਨੂੰ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ। ਜੇਕਰ ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ, ਧਿਆਨ ਨਾਲ ਸੁਣੋ। ਜਾਓ ਦਿੱਲੀ ਨੂੰ ਨਵੰਬਰ 22 ਤਰੀਕ ਨੂੰ, ਖਾਸ ਤਾਂ ਤੁਹਾਨੂੰ ਨਵੰਬਰ 22 ਤਰੀਕ ਨੂੰ ਹੀ ਜਾਣਾ ਪਊਗਾ ਅਤੇ ਵਾਪਸ ਇੱਥੇ ਤੱਕ ਹੋਊਗੀ ਜੈਨੁਅਰੀ 30 ਤਰੀਕ ਨੂੰ। ਸੋ ਨਵੰਬਰ 22 ਤੋਂ ਲੈ ਕੇ ਜੈਨੁਅਰੀ 30 ਤਰੀਕ ਤੱਕ ਜਾਓ ਦਿੱਲੀ, ਵਾਪਸ ਆਓ ਇੱਥੇ। 2 ਬੈਗਸ ਇੰਕਲੂਡਿਡ ਪ੍ਰਾਈਸ ਦੇ ਵਿੱਚ ਹੀ, 2 ਟੈਚੀ ਇੰਕਲੂਡਿਡ ਨੇ $1950 ਦੇ ਵਿੱਚ, 1950 ਦੇ ਵਿੱਚ। ਜੇਕਰ ਕੋਈ ਵੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਨੈਕਸਟ ਮੰਥ, ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਇੱਥੇ ਤੁਸੀਂ ਕਿਸੇ ਨੂੰ ਡਾਇਰੈਕਟ ਫਲਾਈਟ ਨਾਲ ਨੈਕਸਟ ਮੰਥ ਅਕਟੋਬਰ ਦੇ ਵਿੱਚ ਸੱਦਣਾ ਚਾਹੁੰਦੇ ਹੋ, ਉਹ ਵੀ 2 ਬੈਗਸ ਇੰਕਲੂਡਿਡ, $880 ਦੇ ਵਿੱਚ, $880 $880 ਦੇ ਵਿੱਚ ਨੈਕਸਟ ਮੰਥ ਡਾਇਰੈਕਟ ਫਲਾਈਟ 'ਤੇ 2 ਬੈਗ ਭਰ ਕੇ ਜਿਹਨੂੰ ਮਰਜ਼ੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਸੱਦੋ, $880 ਦੇ ਵਿੱਚ। ਜੇ ਤੁਸੀਂ ਅਕਟੋਬਰ ਦੇ ਵਿੱਚ ਯਾਨੀ ਕਿ ਨੈਕਸਟ ਮੰਥ ਡਾਇਰੈਕਟ ਫਲਾਈਟ 'ਤੇ

0: ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਸੱਦਣਾ ਚਾਹੁੰਦੇ ਹੋ ਤੇ ਵਾਪਸੀ ਹੋਵੇ ਅਗਲੇ ਸਾਲ ਮਿਡ ਮਾਰਚ ਔਰ ਅਪ੍ਰੈਲ, ਮਿਡ ਮਾਰਚ ਔਰ ਅਪ੍ਰੈਲ, ਤੇ ਇਹ 1350 ਦੇ ਵਿੱਚ 1350 ਵਿੱਚ ਟਿਕਟ ਬੁੱਕ ਕਰ ਸਕਦੇ ਹੋ। ਤੇ ਇਹ ਤਾਂ ਦੋਸਤੋ ਤੁਹਾਨੂੰ 3-4 ਸਪੈਸੀਫਿਕ ਹੀ ਡੇਟ ਦੇ ਹਿਸਾਬ ਨਾਲ ਹੀ ਪ੍ਰਾਈਸ ਦੱਸੀਆਂ। ਤੁਸੀਂ ਆਪਦੇ ਟਾਈਮ ਦੇ ਵਿੱਚੋਂ 4-5 ਮਿੰਟ ਕੱਢੋ, 400-500 ਇੱਕ ਇੱਕ ਟਿਕਟ ਦਾ ਬਚਾ ਸਕਦੇ ਹੋ। ਨੰਬਰ ਹੈ ਬ੍ਰੈਂਪਟਨ ਵਾਲੀ ਲੋਕੇਸ਼ਨ ਦਾ 905-588-4200 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਦੇ ਖਾਸ ਸਪਾਂਸਰ ਨੇ ਰਾਹੁਲ ਗਰੇਵਾਲ। ਰਾਹੁਲ ਗਰੇਵਾਲ ਮੋਰਗੇਜ ਬ੍ਰੋਕਰ ਨੇ, ਮਤਲਬ ਕਿ ਸਾਰੀਆਂ ਮੋਰਗੇਜ ਕੰਪਨੀਜ਼ ਅਤੇ ਬੈਂਕਾਂ ਨਾਲ ਏ ਵੀ ਬੀ ਵੀ ਪ੍ਰਾਈਵੇਟ ਵੀ ਲੈਂਡਰ ਨਾਲ ਸਿੱਧੇ ਕੰਮ ਕਰਦੇ ਆ ਰਹੇ ਨੇ ਬਹੁਤ ਲੰਬੇ ਸਮੇਂ ਤੋਂ। ਸੋ ਤੁਹਾਨੂੰ ਇੱਕੋ ਇੱਕ ਬੰਦੇ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਪੈਣੀ ਹੈ, ਨਾ ਕਿ ਜਾ ਕੇ ਕੋਈ 15-20 ਜਾਣਿਆਂ ਨਾਲ। ਕਿਉਂ? ਕਿਉਂਕਿ ਇਕੱਠੇ ਹੀ 15-20-30 ਜਿੰਨੀਆਂ ਵੀ ਡਿਫਰੈਂਟ ਲੈਂਡਿੰਗ ਇੰਸਟੀਟਿਊਸ਼ਨਸ ਅਤੇ ਬੈਂਕਸ ਹਨ, ਉਹਨਾਂ ਦੇ ਸਾਰੇ ਪ੍ਰਾਈਸਿਸ ਅਤੇ ਰੇਟਸ ਇਹ ਤੁਹਾਡੇ ਲਈ ਈਜ਼ਲੀ ਮਿੰਟ ਸਕਿੰਟ ਦੇ ਵਿੱਚ ਹੀ ਕੰਪੇਅਰ ਕਰ ਲੈਂਦੇ ਨੇ ਅਤੇ ਤੁਹਾਡੇ ਫਾਈਲ ਨੂੰ ਔਨ ਟਾਈਮ ਅਪਰੂਵ ਕਰਵਾ ਦਿੰਦੇ ਨੇ ਮੋਰਗੇਜ ਜਾਂ ਫਿਰ ਲੋਨ ਦੇ ਲਈ। ਚਾਹੇ ਤੁਸੀਂ ਇੱਥੇ ਪੇਅਰੋਲ 'ਤੇ ਹੋ, ਚਾਹੇ ਤੁਸੀਂ ਕਾਰਪੋਰੇਸ਼ਨ 'ਤੇ ਪੇ ਲੈਂਦੇ ਹੋ, ਚਾਹੇ ਘੱਟ ਕਮਾਉਂਦੇ ਹੋ ਜਾਂ ਘੱਟ ਸਿਰਫ ਦਿਖਾਉਂਦੇ ਹੋ, ਟੈਨਸ਼ਨ ਕੋਈ ਹੈ ਨਹੀਂ। ਜੇ ਇੱਕ ਵਾਰੀ ਹਾਂ ਕਹਿੰਦੇ ਨੇ ਫਿਰ ਕਰਕੇ ਵੀ ਦਿਖਾਉਂਦੇ ਨੇ। ਰਾਹੁਲ ਗਰੇਵਾਲ ਨਾਲ ਖੁੱਲ੍ਹ ਕੇ ਗੱਲਬਾਤ ਕਰੋ ਅਤੇ ਤੁਹਾਨੂੰ ਸਾਰਾ ਕੁਝ ਹੀ ਸਿੱਧੇ ਹਿਸਾਬ ਨਾਲ ਹੀ ਸਮਝਾ ਦੇਣਗੇ। ਰਾਹੁਲ ਗਰੇਵਾਲ 647-640-2511। ਇਹ ਕਹਿੰਦੇ ਨੇ ਕਿ ਚਾਹੇ ਰੈਜ਼ੀਡੈਂਸ਼ਲ ਮੋਰਗੇਜ ਹੋਵੇ, ਚਾਹੇ ਕਮਰਸ਼ਲ, ਚਾਹੇ ਇੰਡਸਟਰੀਅਲ, ਇਹ ਕਮਰਸ਼ਲ ਬ੍ਰੈਂਡ ਨਿਊ ਬਿਲਡਿੰਗਸ 'ਤੇ ਤੁਹਾਨੂੰ 90% ਤੱਕ ਦੀ ਫੰਡਿੰਗ ਰਾਈਟ ਵੇ ਦਿਲਵਾ ਸਕਦੇ ਆ। ਹੋਰ ਕੀ ਦਿਲਵਾ ਸਕਦੇ ਆ? ਤੁਹਾਨੂੰ $500,000 ਸੇਮ ਡੇ। ਕਹਿੰਦੇ ਨੇ ਕਿ ਜੋ ਵੀ ਤੁਹਾਡੇ ਮਨ ਦੇ ਵਿੱਚ ਬਹੁਤ ਹੀ ਮਹਿੰਗਾ ਇੰਟਰਸਟ ਰੇਟ ਹੋਣਾ ਹੈ, ਉਹਨੂੰ ਅੱਧ ਵੀ, ਉਸ ਤੋਂ ਅੱਧ ਵੀ ਘਟਾ ਲਓ ਅਤੇ ਤੁਹਾਨੂੰ ਪ੍ਰਾਈਵੇਟ ਮੋਰਗੇਜ ਐਜ਼ ਸੂਨ ਐਜ਼ ਪੋਸੀਬਲ ਵਿਦ ਇਨ ਆਵਰਸ, ਘੰਟਿਆਂ ਦੇ ਵਿੱਚ ਹੀ ਇਹ ਤੁਹਾਡੇ ਪ੍ਰਬੰਧ ਕਰਕੇ ਦੇ ਸਕਦੇ ਆ। ਚਾਹੇ 10,000 ਚਾਹੀਦਾ, ਚਾਹੇ 500,000 ਚਾਹੀਦਾ, ਕਹਿੰਦੇ ਕਿ ਘੰਟਿਆਂ ਦਾ ਹੀ ਕੰਮ ਹੈ ਅਤੇ ਤੁਹਾਨੂੰ ਐਬਸਲੂਟਲੀ ਰਾਕ ਬਾਰਮ ਇੰਟਰਸਟ ਰੇਟ 'ਤੇ ਵੀ ਇਹ ਪ੍ਰਬੰਧ ਕਰਕੇ ਦੇਣਗੇ। 647-640-2511, 647-640-2511, ਰਾਹੁਲ ਗਰੇਵਾਲ 647-640-2511, ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਦੇ ਖਾਸ ਸਪਾਂਸਰ ਨੇ ਗਿਲਸ ਸਵੀਟ ਫੈਕਟਰੀ। ਗਿਲਸ ਸਵੀਟ ਫੈਕਟਰੀ ਬਹੁਤ ਲੰਬੇ ਸਮੇਂ ਤੋਂ ਪਿਓਰ ਵੈਜੀਟੇਰੀਅਨ, ਪਿਓਰ ਬਹੁਤ ਹੀ ਸਵਾਦ, ਪਿਓਰ ਬਹੁਤ ਹੀ ਕਮਾਲ ਦੀਆਂ ਸ਼ੁੱਧ ਖੋਏ ਦੀਆਂ ਮਿਠਾਈਆਂ ਅਤੇ ਪੂਰੇ ਸਨੈਕ ਵੀ ਅਤੇ ਫੁੱਲ ਫਲੈਜਡ ਦਾਲ ਰੋਟੀ ਸਬਜ਼ੀ ਸਭ ਕੁਛ ਹੀ ਤੁਹਾਡੇ ਲਈ ਤਾਜ਼ਾ ਤਾਜ਼ਾ ਆਪਣੀ ਫੈਕਟਰੀ ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵਿੱਚ ਤਿਆਰ ਕਰਦੇ ਆ ਰਹੇ ਨੇ। 2131 ਵਿਲੀਅਮਸ ਪਾਰਕਵੇ ਐਂਡ ਸਨਪੈਕ, ਵਿਲੀਅਮ ਪਾਰਕਵੇ ਅਤੇ ਸਨਪੈਕ 'ਤੇ ਇਹਨਾਂ ਦੀ ਇੱਕ ਬਹੁਤ ਹੀ ਵੱਡੀ, ਬਹੁਤ ਹੀ ਹਾਈਜੀਨਿਕ, ਬਹੁਤ ਹੀ ਸਾਫ਼ ਸੁਥਰੀ ਫੈਕਟਰੀ ਆ ਜਿੱਥੇ ਨਿੱਤ ਰੋਜ਼ ਲਾਈਨਾਂ ਲੱਗਦੀਆਂ ਨੇ, ਕਿਉਂਕਿ ਲੋਕ ਆਪਦੇ ਘਰਾਂ ਦੇ ਲਈ ਵੀ, ਫੰਕਸ਼ਨਸ ਦੇ ਲਈ ਵੀ, ਗੈਟ ਗੈਦਰਸ ਲਈ ਵੀ, ਗੁਰੂ ਘਰ ਦੇ ਲਈ ਵੀ, ਆਪਣੇ ਕੰਮ ਵਾਲਿਆਂ ਲਈ, ਪੂਰੀਆਂ ਫੈਕਟਰੀਆਂ ਲਈ, ਟਰੱਕ ਯਾਰਡ ਦੇ ਲਈ ਵੀ, ਅਤੇ ਨਾਲ ਦੀ ਨਾਲ ਜਿੱਥੇ ਮਰਜ਼ੀ ਤੱਕ ਇਹ ਗਰੋਸਰੀ ਸਟੋਰਸ ਨੂੰ ਸਪਲਾਈ ਕਰਦੇ ਨੇ, ਇਹ ਹੋਰਾਂ ਰੈਸਟੋਰੈਂਟਸ ਨੂੰ ਸਪਲਾਈ ਕਰਦੇ ਨੇ, ਇਹ ਹੋਰਾਂ ਬੈਂਕਵੇਟ ਹਾਲਸ ਨੂੰ ਵੀ ਸਪਲਾਈ ਕਰਦੇ ਨੇ। ਕੀ ਸਪਲਾਈ ਕਰਦੇ ਆ? ਨਿੱਤ ਰੋਜ਼ thousands and thousands and thousands of ehe mini machine made samosa vi, badde handmade taze taze samosa vi, aloo tikkiyan pakode vi, paneer wale vi change pa ke vich aloo wale vi, te naal di naal full fresh dal sabzi shahi paneer everything you name it vi ehe taiyar karde ne, te shuddh khoye di mithaiyan vi 100 plus variety di nit roz hi taiyar karde ne. kyon? kyunki bas mere warge tode warge ਆਮ ਲੋਕ ਹੀ ਨਹੀਂ ਪਰ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਗਰੋਸਰੀ ਸਟੋਰਸ ਨੂੰ ਵੀ ਪ੍ਰੋਵਾਈਡ ਕਰਦੇ ਆ ਐਂਡ ਰੈਸਟੋਰੈਂਟਸ ਐਂਡ ਬੈਂਕ ਹਾਲਸ ਐਂਡ ਮਚ ਮੋਰ। ਸੋ ਜੇ ਤੁਸੀਂ ਫੁੱਲ ਫਰੈਸ਼ ਬਹੁਤ ਹੀ ਸਵਾਦ ਪਿਓਰ ਵੈਜੀਟੇਰੀਅਨ ਫੂਡ ਚਾਹੁੰਦੇ ਹੋ, ਚਾਹੇ ਇਕੱਲੇ ਸਮੋਸੇ ਸਨੈਕਸ ਨੂੰ ਕੀ ਚਾਹੀਦੇ ਆ, ਚਾਹੇ 50 ਚਾਹੀਦੇ ਆ, ਚਾਹੇ 500 ਚਾਹੀਦੇ ਆ, ਚਾਹੇ 5,000 ਚਾਹੀਦੇ ਆ, ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਲਾਈਵ ਟਰੱਕ ਕੇਟਰਿੰਗ ਹੀ ਕੀਤੀ ਜਾਵੇ ਸਾਡੇ ਸਪੈਸ਼ਲ ਇਵੈਂਟ ਲਈ, ਖਾਸ ਕਿਸੇ ਵੀ ਰਿਲੀਜੀਅਸ ਇਵੈਂਟ ਲਈ, ਫਿਰ ਹਮੇਸ਼ਾ ਯਾਦ ਰੱਖੋ 100% ਪਿਓਰ ਵੈਜੀਟੇਰੀਅਨ ਰੈਸਟੋਰੈਂਟ ਗਿਲਸ ਸਵੀਟ ਫੈਕਟਰੀ। ਫੋਨ ਨੰਬਰ ਹੈ 905 7996016 9057992616 ਤੇ ਇਹਨਾਂ ਦੀਆਂ 6 ਲੋਕੇਸ਼ਨ ਨੇ ਇੱਕ ਤਾਂ ਮੇਨ ਇਹਨਾਂ ਦੀ ਬ੍ਰੈਂਪਟਨ ਫੈਕਟਰੀ ਹੈ 2131 ਵਿਲੀਅਮਸ ਪਾਰਕਵੇ ਐਂਡ ਸਨਪੈਕ ਤੇ ਪਰ ਇਸ ਮੇਨ ਲੋਕੇਸ਼ਨ ਤੋਂ ਇਲਾਵਾ 5 ਅਲੱਗ ਚਲੋ ਫਰੈਸ਼ਕੋ ਦੇ ਵਿੱਚ ਵੀ ਇਹਨਾਂ ਦੀ ਦੁਕਾਨ ਹੈ 2 ਤਾਂ ਕੈਲਗਰੀ ਦੇ ਵਿੱਚ ਨੇ ਅਤੇ ਬਾਕੀ ਤਾਂ ਹੈਗੇ ਨੇ ਇੱਥੇ ਬ੍ਰੈਂਪਟਨ ਦੇ ਵਿੱਚ ਜਿਹੜਾ ਕੁਈਨ ਐਂਡ ਚਿੰਕੂਜ਼ੀ ਅਤੇ ਚਲੋ ਫਰੈਸ਼ਕੋ ਉਹਦੇ ਵਿੱਚ ਵੀ ਇੱਕ ਮਿਲਟਨ ਇੱਕ ਮਿਸਿਸ ਸਾਗਰ ਵਿੱਚ ਵੀ ਗਿਲਸਵੀ ਫੈਕਟਰੀ 9057992616 905-799-2616 'ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਨਾਲ ਦਿਓ ਦੋਸਤੋ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਸਾਡੇ ਵੱਲੋਂ ਸਮਰਾਜ ਸਿੱਧੂ ਠਾਪ ਫਾਈਨੈਂਸ਼ੀਅਲ ਜੇ ਦੋਸਤੋ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਜਾਂ ਤੁਹਾਡੇ ਹਸਬੈਂਡ ਵਾਈਫ ਨੂੰ ਇੱਕ ਜਾਣੇ ਨੂੰ ਰੱਬ ਨਾ ਹੀ ਕਰੇ ਪਰ ਕੱਲ੍ਹ ਨੂੰ ਅਚਾਨਕ ਕੋਈ ਸੀਰੀਅਸ ਇੰਜਰੀ ਹੁੰਦੀ ਹੈ ਸੱਟ ਲੱਗਦੀ ਆ ਕੱਲ੍ਹ ਨੂੰ ਅਚਾਨਕ ਕੋਈ ਸੀਰੀਅਸ ਇਲਨੈਸ ਕੈਂਸਰ ਵਰਗੀ ਬਿਮਾਰੀ ਹੁੰਦੀ ਆ ਜਾਂ ਕੱਲ੍ਹ ਨੂੰ ਅਨਫੋਰਚੁਨੇਟਲੀ ਅਰਲੀ ਉਮਰ ਦੇ ਵਿੱਚ ਹੀ ਡੈਥ ਮੌਤ ਹੀ ਹੋ ਜਾਂਦੀ ਆ ਜੇ ਤੁਹਾਨੂੰ ਪਤਾ ਹੀ ਹੈ ਕਿ ਇੱਕ ਬੰਦੇ ਦੇ ਰਹਿਣ ਦੇ ਨਾਲ ਹੀ ਗੁਜ਼ਾਰਾ ਹੋ ਹੀ ਨਹੀਂ ਸਕਦਾ ਕਰਜ਼ਾ ਕਿਸ਼ਤਾਂ ਮੋਰਗੇਜ ਰੈਂਟ ਬੱਚਿਆਂ ਦੇ ਖਰਚੇ ਕੁਛ ਵੀ ਨਹੀਂ ਅਫੋਰਡ ਹੋ ਸਕਦਾ ਜੇ ਤੁਹਾਨੂੰ ਇਹ ਪਤਾ ਹੀ ਹੈ ਤਾਂ ਕੋਈ ਵੀ ਤੁਸੀਂ ਆਪਦੀ ਪਰਸਨਲ ਲਾਈਫ ਇੰਸ਼ੋਰੈਂਸ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕੀਤੀ ਹੀ ਨਹੀਂ ਹੈਗੀ ਪਰ ਕਰਨੀ ਚਾਹੀਦੀ ਹੈ ਸਿੰਪਲ ਐਜ਼ ਦੈਟ ਸੋ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਬਹੁਤ ਹੀ ਫਾਇਦੇਮੰਦ ਤੁਸੀਂ ਪ੍ਰੋਟੈਕਸ਼ਨ ਆਪਣੀ ਆਪਦੀ ਕਰਵਾ ਸਕਦੇ ਹੋ ਆਪਣੇ ਨੀਡ ਦੇ ਹਿਸਾਬ ਨਾਲ ਅਤੇ ਆਪਦੇ ਬਜਟ ਦੇ ਹਿਸਾਬ ਨਾਲ ਅਤੇ ਅਸੀਂ ਹੁਣ 40-50 ਡਿਫਰੈਂਟ ਕੰਪਨੀ ਨਾਲ ਡੀਲ ਕਰਦੇ ਹਾਂ ਕਿ ਤੁਹਾਨੂੰ ਜਾ ਕੇ ਸ਼ਾਪ ਰਾਊਂਡ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਬੈਸਟ ਕੰਪਨੀ ਟਾਪ ਦੀਆਂ ਇਹ ਕੰਪਨੀ ਦੀਆਂ ਟਾਪ ਦੇ ਪ੍ਰਾਈਸ ਪ੍ਰੋਵਾਈਡ ਕਰਾਂਗੇ ਟਾਪ ਫਾਈਨੈਂਸ਼ੀਅਲ ਸਮਰਾਜ ਸਿੱਧੂ ਲਾਈਫ ਡਿਸਬਿਲਿਟੀ ਕ੍ਰਿਟੀਕਲ ਇਲਨੈਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਹੁਣ ਬੱਚਿਆਂ ਦਾ ਬੈਕ ਟੂ ਸਕੂਲ ਦਾ ਟਾਈਮ ਚੱਲ ਰਿਹਾ ਹੈ ਤੁਹਾਨੂੰ ਪਤਾ ਹੀ ਆ ਦੈਟਸ 1 ਈਅਰ ਕਲੋਸਰ ਟੂ ਕਾਲਜ ਯੂਨੀਵਰਸਿਟੀ ਬੜਾ ਮਹਿੰਗਾ ਕੰਮ ਆ ਸਾਨੂੰ ਤਾਂ ਪਤਾ ਹੀ ਆ ਕਿਉਂਕਿ ਅਸੀਂ ਤਾਂ ਇੱਥੇ ਬੋਰਨ ਰੇਜ਼ ਅਤੇ ਯੂਨੀਵਰਸਿਟੀ ਪੜ੍ਹੇ ਲਿਖੇ ਹਾਂ ਸੋ ਤੁਹਾਨੂੰ ਵੀ ਇਹ ਪਤਾ ਹੋਣਾ ਚਾਹੀਦਾ ਕਿੰਨਾ ਮਹਿੰਗਾ ਕੰਮ ਹੋਣਾ ਹੈ ਯੂਨੀਵਰਸਿਟੀ ਕਾਲਜ ਦਾ ਆਪਦੇ ਬੱਚਿਆਂ ਲਈ ਜੇਕਰ ਹਜੇ ਤੱਕ ਤੁਸੀਂ ਇੱਕ RESP ਪਲਾਨ ਨਹੀਂ ਖੋਲ੍ਹਿਆ ਹੈ ਖੋਲ੍ਹ ਲਓ ਫਾਇਦਾ ਹੀ ਹੋਊਗਾ ਸੌਖਾ ਹੀ ਰਹੂਗਾ ਅਤੇ ਜੇ ਤੁਸੀਂ ਸਭ ਤੋਂ ਪੁਰਾਣੀਆਂ ਤੋਂ ਲੈ ਕੇ ਨਵੀਆਂ ਪਾਲਿਸੀ ਵੀ ਕੀਤੀਆਂ ਹੋਈਆਂ ਨੇ ਪਤਾ ਹੈ ਨਹੀਂ ਕਿ ਇੰਨੇ ਸਾਲਾਂ ਤੋਂ ਜਾਂ ਇੰਨੇ ਮਹੀਨੇ ਤੋਂ ਕਿਸ ਚੀਜ਼ 'ਤੇ ਪੈਸੇ ਖਰਚ ਰਹੇ ਹਾਂ ਕਿਸ ਨੇ ਕਹਿਤਾ ਕਿ ਯਾਰ ਕਰਾ ਲਾ ਪਾਲਿਸੀ ਹੁਣ ਜੇ ਤੁਸੀਂ ਫੁੱਲੀ ਅੰਡਰਸਟੈਂਡ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਪਾਲਿਸੀ 'ਚ ਰੱਖਣ ਦਾ ਕੋਈ ਫਾਇਦਾ ਹੈ ਵੀ ਹੈ ਜਾਂ ਬਦਲਣ ਦੇ ਵਿੱਚ ਹੀ ਫਾਇਦਾ ਹੈ ਗਿਵ ਅਸ ਅ ਕਾਲ ਫੋਰ ਫ੍ਰੀ ਰਿਵਿਊ ਸਮਰਾਜ ਸਿੱਧੂ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 416-457-3381 ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਅਪੋਇੰਟਮੈਂਟ ਬੁੱਕ ਕਰਕੇ ਮੇਰੇ ਨਾਲ 7 ਡੇਜ਼ ਅ ਵੀਕ ਆਪਦੇ ਪੂਰੇ ਪਰਿਵਾਰ ਦੀ ਪਲੈਨਿੰਗ ਕਰਵਾ ਸਕਦੇ ਹੋ ਐਟ 70 Delta Park Boulevard ਬ੍ਰੈਂਪਟਨ ਸਾਡੇ ਟਾਪ ਫਾਈਨੈਂਸ਼ੀਅਲ ਆਫਿਸ ਦੇ ਵਿੱਚ ਰਾਈਟ ਬਾਈ ਏਅਰਪੋਰਟ ਐਂਡ ਕੁਈਨ ਬ੍ਰੈਂਪਟਨ ਏਅਰਪੋਰਟ ਤੇ ਡੈਲਟਾ ਪਾਰਕ ਤੇ 416-457-3381 ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਦੋਸਤੋ ਸਾਡੇ ਨਾਲ ਸਾਡੇ ਕੁਝ ਸਪਾਂਸਰਸ ਫੋਨ ਲਾਈਨ 'ਤੇ ਜੁੜ ਚੁੱਕੇ ਨੇ ਆਪਾਂ ਪਹਿਲਾਂ ਇੱਕ ਦੇ ਨਾਲ ਗੱਲਬਾਤ ਕਰਦੇ ਹਾਂ ਫਿਰ ਖਬਰ ਪੇਸ਼ ਕਰਦੇ ਹਾਂ ਫਿਰ ਦੂਜੇ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਬਾਈ ਰਾਜਨ ਫਰੋਮ ਸਪੈਕਸ ਐਕਸਪ੍ਰੈਸ ਹੁਣ ਬੈਕ ਟੂ ਸਕੂਲ ਤਾਂ ਆਲਰੇਡੀ ਕੰਮ ਸ਼ੁਰੂ ਹੋ ਗਿਆ ਹੈ ਪਰ ਕਈ ਪੇਰੈਂਟਸ ਬਿਜ਼ੀ ਵਿਆਹਾਂ ਸ਼ਾਦੀਆਂ ਪਾਰਟੀਆਂ ਪੂਟੀਆਂ ਦੇ ਵਿੱਚ ਤਾਂ ਆਪਦੇ ਬੱਚਿਆਂ ਦੇ ਲਈ ਸਕੂਲ ਜਾਣ ਤੋਂ ਪਹਿਲਾਂ ਆਈ ਐਗਜ਼ਾਮ ਨਿਗਾਹ ਦਾ ਟੈਸਟ ਨਹੀਂ ਕਰਵਾ ਸਕਦੇ ਸੀ ਹੁਣ ਟਾਈਮ ਹੈਗਾ ਕਰਵਾ ਲਓ ਸ਼ਾਇਦ ਉਹਨਾਂ ਨੂੰ ਨਵੀਂ ਐਨਕ ਚਾਹੀਦੀ ਆ ਜਾਂ ਪਹਿਲੀ ਵਾਰੀ ਹੀ ਐਨਕ ਚਾਹੀਦੀ ਆ ਆਈ ਐਗਜ਼ਾਮ ਕਰਕੇ ਹੀ ਪਤਾ ਲੱਗੂਗਾ ਨਿਆਣੇ ਨੇ ਕੀ ਦੱਸਣਾ ਤੁਹਾਨੂੰ ਯਾਰ ਸਪੈਕਸ ਐਕਸਪ੍ਰੈਸ 35 Resolution Drive ਬ੍ਰੈਂਪਟਨ Canadian Steels, 410 and Steels, Canadian Steels, ਵੱਡਾ ਵਾਲਮਾਰਟ ਵਾਲਾ ਪਲਾਜ਼ਾ ਹੈ 35 Resolution Drive ਬ੍ਰੈਂਪਟਨ ਤੇ ਲੋਕੇਟਡ ਹਨ ਫੋਨ ਨੰਬਰ ਹੈ 905-460-8888
1: 905-460-8888
0: ਰਾਜਨ ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਸਮਰਾਜ ਜੀ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
0: ਬਾਈ ਜੀ ਹਜੇ ਵੀ ਬੈਕ ਟੂ ਸਕੂਲ ਦੀ ਡੀਲ ਚੱਲਦੀ ਹੈ ਕਿ ਨਹੀਂ
1: ਬਿਲਕੁਲ ਜੀ, ਸਾਡੇ ਕੋਲ ਸਰੋਤਿਆਂ ਦੇ ਬਹੁਤ ਕਾਲਸ ਆਈਆਂ ਪਿਛਲੇ ਵੀਕ ਵੀ ਸਾਡੇ, ਅਸੀਂ ਬਾਹਰ ਗਏ ਹੋਏ ਸੀ ਜਾਂ ਹੁਣ ਵਾਪਸ ਆਏ ਹਾਂ, ਤੇ ਨਾਲੇ ਹੁਣ ਸਾਡੇ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਇਸ ਹਫ਼ਤੇ ਜਾਣਾ ਹੈ, ਤੇ ਜ਼ਰੂਰ ਸਾਨੂੰ ਬੈਕ ਟੂ ਸਕੂਲ ਡੀਲ ਦਿਓ, ਤੇ ਵੈਂਡਰਸ ਦੇ ਨਾਲ ਸਪੈਸ਼ਲੀ ਨੈਗੋਸ਼ੀਏਟ ਕਰਕੇ ਅਸੀਂ ਐਕਸਟੈਂਡ ਕਰਾਈ ਹੈ ਜੀ ਡੀਲ ਇੱਕ ਹਫ਼ਤੇ ਵਾਸਤੇ। ਸੋ ਜਿੰਨੇ ਵੀ ਬੱਚੇ ਆ ਰਹੇ ਨੇ ਅੱਜ ਕੱਲ੍ਹ ਪਰਸੋਂ, ਸਾਰਿਆਂ ਨੂੰ ਇਹ ਸਪੈਸ਼ਲ ਡੀਲ ਦਿੱਤੀ ਜਾ ਰਹੀ ਹੈ, ਤੁਸੀਂ ਆ ਕੇ ਆਪਣੀ ਐਨਕਾਂ ਬਣਵਾਉਣੀਆਂ, ਤੇ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾਏਗੀ। ਤੁਸੀਂ ਸਿਰਫ ਤੇ ਸਿਰਫ ਐਂਟੀ ਗਲੇਅਰ ਕੋਟਿੰਗ ਜਿਹੜੀ ਹੈ ਜੀ ਉਹ ਬਾਏ ਕਰਨੀ ਹੈ, ਤੇ ਨਾਲ ਜਿਹੜਾ ਤੁਹਾਨੂੰ ਫਰੇਮ ਦਿੱਤੇ ਜਾਣੇ ਸਮਰਾਜ ਜੀ, ਉਹਨਾਂ ਦੇ ਉੱਤੇ ਬਹੁਤ ਵਧੀਆ ਵਧੀਆ ਡਿਸਕਾਊਂਟ ਦਿੱਤੇ ਜਾ ਰਹੇ ਨੇ। ਟੌਮ ਫੋਰਡ ਦੇ ਫਰੇਮ, ਬਲੈਂਸੀਆਗਾ ਦੇ, ਵਰਸਾਚੀ ਦੇ, ਗੁੱਚੀ ਦੇ, ਪ੍ਰਾਡਾ ਦੇ, ਬਰਬਰੀ ਦੇ, ਇਹ ਸਾਰੇ ਦੇ ਸਾਰੇ ਹਾਈ ਐਂਡ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 30% ਡਿਸਕਾਊਂਟ ਤੇ ਦਿੱਤੇ ਜਾ ਰਹੇ ਨੇ। ਰੇਬਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਰਸ ਦੇ, ਟੋਰੀ ਬਰਡਸ ਦੇ, ਕੋਚ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 50% ਯਾਨੀ ਕਿ ਅੱਧੇ ਮੁੱਲ ਦੇ ਉੱਤੇ ਦਿੱਤੇ ਜਾ ਰਹੇ ਨੇ। ਟੋਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨੋ ਦੇ ਫਰੇਮ, ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਲੰਡਨ ਫੌਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਅੱਜ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸਮਰਾਜ ਜੀ, $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਹੈ, ਤੇ ਚੂਜ਼ ਕਰਨ ਲਈ 700 to 800 ਫਰੇਮ ਡਿਸਪਲੇ ਦੇ ਉੱਤੇ ਲੱਗਾ ਹੈ, ਜਿਹਦੇ ਚ ਲੇਡੀਜ਼ ਦੇ, ਜੈਂਟਸ ਦੇ, ਬੱਚਿਆਂ ਦੇ, ਹਰ ਤਰ੍ਹਾਂ ਦੇ ਫਰੇਮ, ਪਲਾਸਟਿਕ ਦੇ, ਮੈਟਲ ਦੇ ਫਰੇਮ ਪਏ ਨੇ। ਸੋ ਜੇ ਤੁਸੀਂ ਇਹ ਡੀਲ ਲੈਣੀ ਚਾਹੁੰਦੇ ਹੋ ਤੇ ਜ਼ਰੂਰ ਪਹੁੰਚੋ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ, ਵਾਲਮਟ ਵਾਲਾ ਪਲਾਜ਼ਾ, ਤੇ ਨੰਬਰ ਹੈ ਜੀ ਸਾਡਾ 905-460-8888। ਤੇ ਸੇਮ ਡੀਲ ਮਿਲ ਰਹੀ ਤੁਹਾਨੂੰ ਸਾਡੀ ਦੂਜੀ ਲੋਕੇਸ਼ਨ ਜਿਹੜੀ ਕੀ ਹੈ, 10635 ਕ੍ਰੈਡਿਟ ਵਿਊ ਰੋਡ, ਇਹ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੀ ਲੋਕੇਸ਼ਨ ਹੈ ਜੀ, ਇੱਥੇ ਵੀ ਤੁਸੀਂ ਪਹੁੰਚ ਕੇ ਸੇਮ ਡੀਲਾਂ ਦਾ ਫਾਇਦਾ ਲੈ ਸਕਦੇ ਹੋ। ਨੰਬਰ ਇੱਥੇ ਵੀ ਇੱਕੋ ਹੈ ਜੀ, 905-460-8888। ਤੇ ਨਾਲ ਦੀ ਨਾਲ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਨੇ। ਅੱਜ ਨਹੀਂ ਆ ਸਕਦੇ ਤੇ ਕੱਲ੍ਹ ਨੂੰ ਤੇ ਪਰਸੋਂ ਨੂੰ, ਦੋਨੋਂ ਦਿਨ ਸਾਡੀ 35 ਰੈਜ਼ੋਲੂਸ਼ਨ ਡਰਾਈਵ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਰਹਿਣਗੇ। ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ, ਅੱਖਾਂ ਦੀ ਵਿਜ਼ਨ ਚੈੱਕ ਕਰਾ ਸਕਦੇ ਹੋ, ਹੈਲਥ ਚੈੱਕ ਕਰਾ ਸਕਦੇ ਹੋ, ਤੇ ਜਿਹੜੇ ਐਡਵਾਂਸ ਟੈਕਨੋਲੋਜੀ ਦੇ ਸਮਰਾਜ ਸਾਡੇ ਕੋਲ ਇਕਵਿਪਮੈਂਟ ਹੈ, ਇਹਦੇ ਨਾਲ ਜਿਹੜਾ ਵੀ ਰਿਜ਼ਲਟ ਆਉਂਦਾ ਡਿਜੀਟਲੀ ਡਾਕਟਰ ਤੁਹਾਨੂੰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਜ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਟ੍ਰੀਟਮੈਂਟ ਹੈ। ਸੋ ਇੱਦਾਂ ਦਾ ਡਿਟੇਲਡ ਐਗਜ਼ਾਮ ਕਰਾਉਣਾ ਤਾਂ ਵੀ ਸਾਨੂੰ ਕਾਲ ਕਰ ਲਓ, 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਜ਼ਰੂਰ ਅਪੁਆਇੰਟਮੈਂਟ ਬੁੱਕ ਕਰਵਾ ਲਓ ਜੀ ਇਸ ਵੀਕਐਂਡ ਦੇ ਉੱਤੇ, ਥਰਸਡੇ, ਫਰਾਈਡੇ, ਸੈਟਰਡੇ ਨੂੰ। ਮਿਸ ਨਾ ਕਰੋ ਇਹ ਡੀਲ, ਕਿਉਂਕਿ ਅਸੀਂ ਐਕਸਟੈਂਡ ਕਰਵਾਈ ਹੈ ਬੜੀ ਮੁਸ਼ਕਲ ਦੇ ਨਾਲ, ਤੇ ਬਾਅਦ 'ਚ ਤੁਹਾਨੂੰ ਇਹ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਦਾ ਪੇ ਕਰਨਾ ਪਏਗਾ। ਹੁਣ ਤੁਹਾਨੂੰ ਬਿਲਕੁਲ ਫ੍ਰੀ ਮਿਲ ਰਹੀ ਹੈ, 905-460-8888, 905-460-8888।
0: ਥੈਂਕ ਯੂ ਵੈਰੀ ਮੱਚ, ਤੁਸੀਂ ਵੀ ਨੰਬਰ ਕਮਾ ਲਓ, ਇੱਕੋ ਹੀ ਨੰਬਰ ਹੈ ਦੋਨੇ ਬ੍ਰੈਂਪਟਨ ਲੋਕੇਸ਼ਨਸ ਦਾ, ਸਪੈਕਸ ਐਕਸਪ੍ਰੈਸ, 905-460-8888, 905-460-8888, ਬਾਏ ਪਾਪੂਲਰ ਡਿਮਾਂਡ, ਕਿਉਂਕਿ ਬੈਕ ਟੂ ਸਕੂਲ ਤੋਂ ਪਹਿਲਾਂ ਤਾਂ 36 ਵਿਆਹ ਸੀ ਇੱਕੋ ਹੀ ਵੀਕਐਂਡ, ਲੌਂਗ ਵੀਕਐਂਡ 'ਤੇ, ਅਤੇ ਨਾਲ ਦੀ ਨਾਲ ਤਾਂ ਹੋਰ ਵੀ ਬਥੇਰੇ ਕੰਮ ਕਰਨੇ। ਬਾਏ ਪਾਪੂਲਰ ਡਿਮਾਂਡ ਬੈਕ ਟੂ ਸਕੂਲ ਡੀਲ ਵਧਾਈ ਗਈ ਆ, ਸਿਰਫ ਅਤੇ ਸਿਰਫ $29 ਦੇ ਵਿੱਚ ਤੁਹਾਨੂੰ ਡਿਜ਼ਾਈਨਰ ਐਨਕਾਂ ਦਾ ਫਰੇਮ ਇਹ ਦੇ ਰਹੇ ਨੇ। ਕਹਿੰਦੇ ਨੇ ਕਿ 700-800 ਡਿਫਰੈਂਟ ਫਰੇਮਸ ਦੀ ਵਰਾਇਟੀ ਹੈ, ਓਬਵੀਅਸਲੀ ਸਾਰੇ ਦੁਕਾਨ ਦੇ ਵਿੱਚ ਤਾਂ 800 ਫਿੱਟ ਤਾਂ ਹੁੰਦੇ ਨਹੀਂ, ਪਰ ਹੰਡਰਡਸ ਤਾਂ ਹੈਗੇ ਆ, ਅਤੇ ਇਹਨਾਂ ਦੇ ਕੈਰਲਾਗ ਦੇ ਵਿੱਚ ਵੀ ਤੁਸੀਂ ਇੰਨੇ ਜ਼ਿਆਦਾ ਫਰੇਮਸ ਦੇ ਉੱਤੇ ਚੂਜ਼ ਕਰ ਸਕਦੇ ਹੋ। ਕਾਫੀ ਵੱਡੇ ਵੱਡੇ ਡਿਜ਼ਾਈਨਰ ਬ੍ਰੈਂਡ ਨੇ, ਸਾਰੇ ਮਸ਼ਹੂਰ ਡਿਜ਼ਾਈਨਰ ਬ੍ਰੈਂਡ ਨੇ, ਅਤੇ ਤੁਸੀਂ $29 ਦੇ ਵਿੱਚ ਫਰੇਮ ਖਰੀਦ ਸਕਦੇ ਹੋ। ਹੋਰ ਕੀ ਚਾਹੀਦਾ ਹੈ, ਉਹ ਵੀ ਡਿਜ਼ਾਈਨਰ ਡ੍ਰਿਪ। ਸੋ 905-460-8888, 905-460-8888, ਇੱਕ ਲੋਕੇਸ਼ਨ ਹੈ ਕ੍ਰੈਡਿਟ ਵਿਊ ਇਨ ਸੈਂਡਲਵੁੱਡ ਐਂਡ ਬ੍ਰੈਂਪਟਨ, ਅਤੇ ਦੂਜੀ ਲੋਕੇਸ਼ਨ ਹੈ 35 ਰੈਜ਼ੋਲੂਸ਼ਨ ਡਰਾਈਵ, ਕੈਨੇਡੀ ਐਂਡ ਸਟੀਲ, 410 ਐਂਡ ਸਟੀਲਸ ਐਂਡ ਬ੍ਰੈਂਪਟਨ। ਨੰਬਰ ਇੱਕ ਹੀ ਹੈ ਦੋਨੇ ਬ੍ਰੈਂਪਟਨ ਲੋਕੇਸ਼ਨ ਦਾ, ਸਪੈਕਸ ਐਕਸਪ੍ਰੈਸ, 905-460-8888, 905-460-8888। ਦੋਸਤੋ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਨਵੇਂ ਰਿਪੋਰਟ ਦੇ ਮੁਤਾਬਕ ਜੇਕਰ ਅਸੀਂ ਕੈਨੇਡਾ ਦੇ ਵਿੱਚ 2019 ਦੀਆਂ ਹਾਊਸਿੰਗ ਪ੍ਰਾਈਸਿਸ ਫਿਰ ਤੋਂ ਦੇਖਣਾ ਚਾਹੁੰਦੇ ਹਾਂ ਫਿਰ ਜਿਹੜੀ ਕਰੰਟ ਹਾਊਸਿੰਗ ਬਿਲਡਿੰਗ ਰੇਟ ਹੈ, ਕੰਸਟਰਕਸ਼ਨ ਦੀ ਜਿਹੜੀ ਸਪੀਡ ਹੈ, ਉਹ ਨੂੰ ਤਕਰੀਬਨ ਦੁੱਗਣਾ ਕਰਨ ਦੀ ਲੋੜ ਹੈ। ਹੋਣਾ ਹੈ ਨਹੀਂ ਪਰ ਜ਼ਰੂਰਤ ਹੈਗੀ ਆ। ਅੱਜ ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ CMHC ਦੇ ਵੱਲੋਂ ਸਭ ਤੋਂ ਨਵੀਂ ਬ੍ਰੈਂਡ ਨਿਊ ਫਾਲ 2026 ਹਾਊਸਿੰਗ ਸਪਲਾਈ ਰਿਪੋਰਟ ਅੱਜ ਹੀ ਰਿਲੀਜ਼ ਕੀਤੀ ਗਈ ਹੈ, ਜਿਸ ਦੇ ਮੁਤਾਬਕ ਜੇਕਰ ਅਸੀਂ ਇਸ ਮੁਲਕ ਦੇ ਵਿੱਚ ਪ੍ਰੀ COVID-19 ਪੈਂਡੈਮਿਕ ਹਾਊਸਿੰਗ ਪ੍ਰਾਈਸਿਸ ਯਾਨੀ ਕਿ 2019 ਦੀਆਂ ਘੱਟ ਹਾਊਸਿੰਗ ਪ੍ਰਾਈਸਿਸ ਫਿਰ ਤੋਂ ਦੇਖਣਾ ਚਾਹੁੰਦੇ ਹਾਂ, ਫਿਰ ਤਾਂ ਇੱਕ ਕੰਮ ਆਪਾਂ ਇਹ ਕਰ ਸਕਦੇ ਹਾਂ ਕਿ ਮਿਲੀਅਨਸ ਲੋਕਾਂ ਨੂੰ ਡਿਪੋਰਟ ਕਰੋ, ਵਿਚ ਬੀ ਦ ਈਜ਼ੀਐਸਟ ਥਿੰਗ ਟੂ ਡੂ, ਪਰ ਉਹ ਤਾਂ ਕਰਨਾ ਨਹੀਂ ਹੈਗਾ। ਪਰ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੰਸਟਰਕਟ ਕੀਤੇ ਜਾ ਰਹੇ ਘਰਾਂ ਦੀ ਜਿਹੜੀ ਗਿਣਤੀ ਹੈ, ਜਿੰਨੇ ਘਰ ਬਣਾਏ ਜਾਂਦੇ ਆ ਹਰੇਕ ਸਾਲ, ਉਹਨਾਂ ਨੂੰ ਰਫਲੀ ਡਬਲ ਰਫਲੀ ਦੁੱਗਣਾ ਕਰਨ ਦੀ ਲੋੜ ਹੈ। ਪ੍ਰੋਬਲਮ ਇਹ ਹੈ ਕਿ ਫਿਲਹਾਲ ਅੱਜ ਹੀ CMHC ਨੇ ਰਿਪੋਰਟ ਕੀਤਾ ਹੈ ਕਿ 2026 ਦਿਸ ਈਅਰ ਅਤੇ 2036 10 years 10 ਸਾਲਾਂ ਦੇ ਲਈ 26 ਤੋਂ ਲੈ ਕੇ 36 ਤੱਕ ਔਨ ਐਵਰੇਜ ਐਵਰੀ ਈਅਰ ਅੱਜ ਤੋਂ ਲੈ ਕੇ 36 ਤੱਕ ਹਰੇਕ ਸਾਲ ਸਿਰਫ 231,000, ਬਹੁਤ ਘੱਟ ਨੰਬਰ ਹੈ, 231,000 231,000 ਔਨ ਐਵਰੇਜ 26 ਤੋਂ ਲੈ ਕੇ 36 ਤੱਕ ਨਵੇਂ ਘਰ ਅਤੇ ਕੌਂਡੋ ਬਣਾਉਣ ਦੀ ਪੇਸ ਹੈ। ਇਹੀ ਹੀ ਪ੍ਰੋਜੈਕਟ ਕੀਤਾ ਜਾ ਰਿਹਾ ਹੈ। ਅਨਲੈਸ ਕਿ ਕੱਲ੍ਹ ਨੂੰ ਹੋਰ ਵੱਡਾ ਪੰਗਾ ਪੈਂਦਾ ਹੈ, ਇਹ ਵੀ ਨੰਬਰ ਘੱਟ ਸਕਦਾ ਹੈ। ਕੱਲ੍ਹ ਨੂੰ ਕੋਈ ਹੋਰ ਜ਼ਿਆਦਾ ਆਲ ਆਫ ਅ ਸਡਨ ਫਰੀ ਟ੍ਰੇਡ ਪੂਰੀ ਪੂਰੀ ਟਿਫਟ ਬਗੈਰ ਫਿਰ ਆ ਜਾਂਦੀ ਹੈ, ਫਿਰ ਮਾੜਾ ਮੋਟਾ ਨੰਬਰ ਵੱਧ ਵੀ ਸਕਦਾ, ਪਰ ਠੀਕ ਹੈ ਐਜ਼ ਇਟ ਇਜ਼ 231,000 231,000 ਇਹਨਾਂ ਨੇ 10 ਸਾਲ ਦੇ ਵਿੱਚ 2026 ਤੋਂ ਲੈ ਕੇ 2036 ਤੱਕ ਪ੍ਰੋਜੈਕਟ ਕੀਤਾ ਹੈ ਕਿ ਐਵਰੇਜ ਹੋਊਗਾ ਐਵਰੀ ਸਿੰਗਲ ਈਅਰ। ਐਂਡ ਦਿਸ ਇਜ਼ ਨਾਟ ਜਸਟ ਇਨ ਥਿਊਰੀਓ, ਇਹ ਪੂਰੇ ਕੈਨੇਡਾ ਦੀ ਗੱਲਬਾਤ ਆਪਾਂ ਕਰ ਰਹੇ ਹਾਂ। 231,000 ਨਿਊ ਹਾਊਸਿੰਗ, ਦੈਟਸ ਇਟ। ਪਰ CMHC ਨੇ ਕਿਹਾ ਹੈ ਕਿ 231,000 ਛੱਡੋ, ਸਾਨੂੰ 417,000 ਤੋਂ ਲੈ ਕੇ 469,000 ਆਹ ਰੇਂਜ ਹੈ, 417,000 ਅਤੇ 469,000 ਨਵੇਂ ਘਰ ਅਤੇ ਕੌਂਡੋ ਐਵਰੀ ਸਿੰਗਲ ਈਅਰ ਔਨ ਐਵਰੇਜ ਬਣਾਉਣੇ ਚਾਹੀਦੇ ਨੇ 2026 ਇਸ ਸਾਲ ਤੋਂ ਲੈ ਕੇ 2036 ਤੱਕ, ਜੇਕਰ ਅਸੀਂ ਸਿਰਫ ਅਤੇ ਸਿਰਫ 2019 ਦੀਆਂ ਹੀ ਲੈਵਲ ਆਫ ਹਾਊਸਿੰਗ ਪ੍ਰਾਈਸਿਸ ਯਾਨੀ ਕਿ ਲੈਵਲ ਆਫ ਅਫੋਰਡੇਬਿਲਿਟੀ ਦੁਬਾਰਾ ਤੋਂ ਦੇਖਣਾ ਚਾਹੁੰਦੇ ਹਾਂ, ਲਿਆਉਣਾ ਚਾਹੁੰਦੇ ਹਾਂ। ਵੈਰੀ ਵੈਰੀ ਵੈਰੀ ਡਿਫੀਕਲਟ ਟਾਸਕ। ਜੇ ਹੁਣ ਇਹਨਾਂ ਨੇ ਆਪ ਹੀ ਪ੍ਰੋਜੈਕਟ ਕੀਤਾ ਹੈ 231,000 ਹੀ ਘਰ ਬਣਨੇ ਆ ਪੂਰੇ ਮੁਲਕ ਦੇ ਵਿੱਚ 10 ਸਾਲ ਲਗਾਤਾਰ, ਅਤੇ ਕਹਿੰਦੇ ਨੇ ਕਿ 417,000 ਮਿਨੀਮਮ ਚਾਹੀਦੇ ਆ ਤੋਂ ਲੈ ਕੇ 469,000, ਫਿਰ ਤਾਂ ਦੋਸਤੋ ਅਫੋਰਡੇਬਿਲਿਟੀ ਦਾ ਨਾਮ ਤੱਕ ਵੀ ਨਹੀਂ ਕੋਈ ਰਹਿਣਾ ਹੈਗਾ, ਕਾਨਸੈਪਟ ਵੀ ਨਹੀਂ ਰਹਿਣੀ ਹੈਗੀ, ਇਨ ਰਿਐਲਿਟੀ ਕਿੱਥੋਂ ਹੋਣੀ ਹੈ, ਇਟਸ ਨੋਟ ਈਵਨ ਪੋਸੀਬਲ। ਜੇ ਅਸੀਂ ਦੁੱਗਣਾ ਰੇਟ ਕਰ ਲੈਂਦੇ ਹਾਂ, ਇਹ ਕੋਈ ਚਮਤਕਾਰ ਹੀ ਹੋਊਗਾ। ਚਮਤਕਾਰ ਕੌਣ ਕਰ ਸਕਦਾ ਹੈ? ਮੇਰੇ ਖਿਆਲ ਦੇ ਵਿੱਚ ਤਾਂ ਐਬਸਲੂਟਲੀ ਨੋਬਡੀ। ਪਰ ਤੁਹਾਨੂੰ ਪਤਾ ਹੈ ਕਿ ਪ੍ਰੋਮਿਸਿਸ ਤਾਂ ਜਿਹੜਾ ਮਰਜ਼ੀ ਕਰ ਸਕਦਾ ਹੈ, ਨਿਭਾਉਂਦਾ ਕਿੰਨਾ ਕੁ ਬੰਦਾ ਹੈਗਾ ਹੈ? ਬਹੁਤ ਹੀ ਘੱਟ। ਅਤੇ ਪ੍ਰੋਮਿਸ ਕਿਹਨੇ ਕੀਤਾ ਸੀ ਲਗਭਗ 2 ਸਾਲ ਪਹਿਲਾਂ ਕਿ ਉਹ ਕੈਨੇਡਾ ਵਿੱਚ 500,000 ਘਰ ਬਣਾਊਗਾ ਸਾਲ ਦੇ ਵਿੱਚ? ਉਹ ਹੈ ਤੁਹਾਡਾ ਪ੍ਰਾਈਮ ਮਿਨਿਸਟਰ। ਡੋਂਟ ਫਰਗੈਟ। ਇਹਨਾਂ ਨੂੰ ਜੋ ਕੁਝ ਵੀ ਪ੍ਰੋਮਿਸਿਸ ਪੇਸ਼ ਕਰਦੇ ਨੇ ਉਹਦੇ ਤੱਕ ਤਾਂ ਲੋਕ ਉਹਨਾਂ ਨੂੰ ਅਕਾਊਂਟੇਬਲ ਤਾਂ ਰੱਖਦੇ ਨਹੀਂ ਹੈਗੇ। ਮੈਂ ਹਜੇ ਤੱਕ ਵੀ ਹੈਰਾਨ ਹਾਂ ਕਿ ਇੰਨੀਆਂ ਜ਼ਿਆਦਾ ਡੋਮੈਸਟਿਕ ਇਸ਼ੂਜ਼ ਨੇ, ਡੋਮੈਸਟਿਕ ਇਸ਼ੂਜ਼ ਜੋ ਕਿ ਡੈਕੇਡਸ ਤੋਂ ਹੀ ਚੱਲਦੀਆਂ ਆ ਰਹੀਆਂ ਨੇ, ਹਾਊਸਿੰਗ ਇਨਫਰਾਸਟ੍ਰਕਚਰ, ਹੋਸਪਿਟਲਸ, ਡਿਫਰੈਂਟ ਇਮੀਗ੍ਰੇਸ਼ਨ ਪ੍ਰੋਬਲਮਸ, ਇਨਫਰਾਸਟ੍ਰਕਚਰ ਪ੍ਰੋਬਲਮਸ, ਟ੍ਰਾਂਸਪੋਰਟੇਸ਼ਨ ਪ੍ਰੋਬਲਮਸ, ਆਫ ਕੋਰਸ ਡਿਫਰੈਂਟ ਲੈਵਲਸ ਆਫ ਗਵਰਨਮੈਂਟ, ਫੈਡਰਲ, ਪ੍ਰੋਵਿੰਸ਼ੀਅਲ, ਮਿਊਨਿਸਪਲ, ਡਿਫਰੈਂਟ ਜ਼ਿੰਮੇਵਾਰੀਆਂ ਨੇ, ਪਰ ਇੱਕ ਦੂਜਿਆਂ ਦੇ ਵਿੱਚ ਤਾਂ ਇਹ ਇੰਟਰਫੇਅਰ ਤਾਂ ਕਰਦੇ ਰਹਿੰਦੇ ਨੇ। ਹਾਊਸਿੰਗ ਹੁਣ ਦੇਖ ਲਓ, ਘਰਾਂ ਨੂੰ ਬਣਾਉਣ ਦਾ ਤਾਂ ਫੈਡਰਲ ਜੁਰਿਸਡਿਕਸ਼ਨ ਹੈ ਹੀ ਨਹੀਂ, ਪਰ ਇੰਨੀ ਜ਼ਿਆਦਾ ਪ੍ਰੋਮਿਸਿਸ ਅਤੇ ਫੰਡਿੰਗ ਅਤੇ ਦਖਲ ਅੰਦਾਜ਼ੀ ਕਰਦੇ ਹੀ ਰਹਿੰਦੇ ਨੇ। ਸੋ ਫੈਡਰਲ ਲੈਵਲ 'ਤੇ ਮਾਰਕ ਕਰਨੀ ਨੇ ਇਲੈਕਸ਼ਨ ਜਿੱਤਣ ਤੋਂ ਪਹਿਲਾਂ, ਮਜੋਰਟੀ ਬਣਾਉਣ ਤੋਂ ਪਹਿਲਾਂ, ਮਜੋਰਟੀ ਹਾਰਨ ਤੋਂ ਬਾਅਦ, ਮਜੋਰਟੀ ਫਿਰ ਬਣਾਉਣ ਤੋਂ ਪਹਿਲਾਂ ਕੀ ਵਾਅਦਾ ਕੀਤਾ ਸੀ? ਕਿ ਦੇਖੋ ਅਸੀਂ ਪ੍ਰੀ ਫੈਬਰੀਕੇਟਡ ਹੋਮਸ ਐਂਡ ਮਾਡਯੂਲਰ ਹੋਮਸ, ਯਾਨੀ ਕਿ ਲੈਗੋ ਸੈੱਟ ਵਰਗੇ ਬਣੇ ਬਣਾਏ ਡੱਬੇ 200, 300, 400, 500 ਸਕੁਆਇਰ ਫੁੱਟ ਦੇ ਵਿੱਚ ਤੁਹਾਨੂੰ ਬਾੜਾਂਗੇ ਚਾਰ ਜਣੇ ਦੇ ਪਰਿਵਾਰ ਨੂੰ, ਅਤੇ ਅਫੋਰਡੇਬਲ ਕੰਮ ਹੋਊਗਾ। ਅਫੋਰਡੇਬਲ ਮੇ ਬੀ ਯੂਲ ਨੈਵਰ ਈਵਨ ਓਨ ਐਂਡ ਯੂਲ ਬੀ ਹੈਪੀ। ਇਹ ਚਾਹੁੰਦੇ ਨਹੀਂ ਹੈਗੇ ਕਿ ਕੋਈ ਵੀ ਕੁਛ ਵੀ ਅਫੋਰਡ ਕਰੇ, ਬਸ ਸਬਸਕ੍ਰਿਪਸ਼ਨ ਰੈਂਟ 'ਤੇ ਪੱਕੇ ਤੌਰ 'ਤੇ ਰਹੋ। ਸੋ ਇਹ ਜਿਹੜੇ ਮਾਡਯੂਲਰ ਬਣੇ ਬਣਾਏ ਸਕੁਏਅਰ ਬਾਕਸਿਸ, ਜਿੱਥੇ ਕਿ ਡਰਾਪ ਆਫ ਜਿੱਥੇ ਮਰਜ਼ੀ ਕਰੋ, ਸਟੈਕ ਕਰੋ, ਬੇਸਿਕਲੀ ਕਾਂਡੋ ਬਿਲਡਿੰਗ ਉਹਦੀ ਬਣਾ ਲਓ, ਅਤੇ ਨਾਲ ਦੀ ਨਾਲ ਫ੍ਰੀ ਫੈਬਰੀਕੇਟ ਘਰ ਜੋ ਕਿ ਆਲਰੇਡੀ ਬਣ ਰਹੇ ਨੇ, ਈਵਨ ਬ੍ਰੈਂਪਟਨ 'ਚ ਬਣ ਰਹੇ ਨੇ, ਆਲ ਓਵਰ ਅੰਟੇਰੀਓ ਬਣ ਰਹੇ ਨੇ, ਕੰਧਾਂ ਕੁੰਧਾਂ ਸਭ ਕੁਛ ਤਾਂ ਫੈਕਟਰੀ 'ਚ ਤਿਆਰ ਕੀਤੀਆਂ ਜਾਂਦੀਆਂ ਅਤੇ ਸੈਟਅਪ ਕੀਤੀਆਂ ਜਾਂਦੀਆਂ ਨੇ ਲਾਈਕ ਅ ਲੈਗੋ ਸੈਟ। ਇਹ ਹੀ ਫਿਊਚਰ ਹੈ ਫੋਰ ਕੈਨੇਡਾ ਅਪੇਰੈਂਟਲੀ ਅਕੋਰਡਿੰਗ ਟੂ ਦ ਵਿਜ਼ਨ ਆਫ ਮਾਰਕ ਕਾਰਨੀ। ਅਤੇ ਇਹਨੇ ਵਾਅਦਾ ਤਾਂ ਕੀਤਾ ਸੀ ਭਾਈ ਇਲੈਕਸ਼ਨ ਤੋਂ ਪਹਿਲਾਂ ਵੀ, PM ਬਣਨ ਤੋਂ ਪਹਿਲਾਂ ਵੀ, ਕਿ ਮੈਨੂੰ ਪਾਵਰ 'ਚ ਲਿਆਓ ਅਤੇ ਅਸੀਂ ਬਣਾਵਾਂਗੇ 500,000 ਘਰ ਕੈਨੇਡਾ ਦੇ ਵਿੱਚ ਇੱਕ ਇੱਕ ਸਾਲ ਦੇ ਵਿੱਚ। ਅਤੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਇਹਨੂੰ ਪ੍ਰਾਈਮ ਮਿਨਿਸਟਰ ਬਣੇ ਹੋਏ ਨੂੰ ਅੱਜ ਐਗਜੈਕਟਲੀ ਕਿੰਨੇ ਦਿਨ ਲੰਘੇ ਨੇ, 545 ਡੇਜ਼, 545 ਦਿਨ ਬਣ ਗਏ ਨੇ 500,000 ਘਰ। He's in his second year of his term, a 4-year term. ਬਣ ਗਏ ਨੇ? ਨੋ, CMHC ਜੋ ਕਿ ਇਹਨਾਂ ਦੀ ਆਪਦੀ ਹੀ ਇੱਕ ਫੈਡਰਲ ਡਿਪਾਰਟਮੈਂਟ ਹੈ, ਉਹ ਤਾਂ ਪ੍ਰੋਜੈਕਟ ਕਰ ਰਿਹਾ ਕਿ ਸਾਲ ਦੇ ਐਂਡ ਤੱਕ ਤਾਂ ਮਸਾਂ ਇਹਦਾ ਅੱਧਾ ਨਿਸ਼ਾਨਾ 231,000, ਸਲਾਈਟਲੀ ਹਾਇਰ ਦੈਨ ਹਾਫ ਹੀ ਮੀਟ ਹੋਣਾ ਹੈ। ਨੋ, ਯਾ, ਨਾਟ ਈਵਨ ਹਾਫ, ਨਾਟ ਈ ਲੈਸ ਦੈਨ ਹਾਫ, ਸਲਾਈਟਲੀ ਲੋਅਰ ਦੈਨ ਹਾਫ। ਸੋ 231,000 ਤਾਂ ਇਸ ਸਾਲ ਵੀ ਅਤੇ ਅਗਲੇ 10 ਸਾਲ ਲਗਾਤਾਰ ਪ੍ਰੋਜੈਕਟ ਕੀਤੇ ਗਏ ਨੇ ਘਰ ਬਣਨੇ ਆ, ਅਤੇ ਇਹ ਸਾਨੂੰ ਬਣਾ ਗਏ ਨੇ ਬੇਵਕੂਫ 500,000 ਘਰ ਇੱਕ ਇੱਕ ਸਾਲ 'ਚ ਬਣਾਵਾਂਗੇ, ਕਰ ਲਓ ਗੱਲ ਯਾਰ। ਸੋ ਪ੍ਰੋਬਲਮ ਸਿਰਫ ਹਾਊਸਿੰਗ ਦੀ ਪ੍ਰਾਈਸ ਦੇ ਬਾਰੇ ਨਹੀਂ ਹੈ, ਅਫੋਰਡੇਬਿਲਟੀ ਲੈਵਲ ਦੇ ਬਾਰੇ ਨਹੀਂ ਹੈ। CMHC ਦੇ ਅੱਜ ਹੀ ਇਸ ਨਵੇਂ ਰਿਪੋਰਟ ਦੇ ਮੁਤਾਬਕ ਪਿਛਲੇ ਕੁਛ ਕੁ ਸਾਲਾਂ ਦੇ ਵਿੱਚ ਮੇਜਰ ਰੈਜ਼ੀਡੈਂਸ਼ੀਅਲ ਡਿਵੈਲਪਮੈਂਟਸ, ਖਾਸ ਤਾਂ ਕਾਂਡੋਸ, ਤੁਹਾਨੂੰ ਪਤਾ ਹੈ, ਮੈਸਿਵ ਗਿਣਤੀ ਦੇ ਵਿੱਚ ਜਾਂ ਤਾਂ ਕੈਂਸਲ ਕੀਤੇ ਗਏ ਨੇ, ਜਾਂ ਤਾਂ ਡਿਲੇ ਕੀਤੇ ਗਏ ਨੇ, ਜਾਂ ਤਾਂ ਹੁਣ ਦਸਾਂ ਹਜ਼ਾਰਾਂ ਇੱਕ ਇੱਕ ਸ਼ਹਿਰ ਦੇ ਵਿੱਚ ਪਏ ਨੇ ਜੋ ਕਿ ਲੋਕ ਡਿਫੋਲਟ ਕਰ ਰਹੇ ਨੇ। ਕਰ ਲਓ ਜੋ ਕਰਨਾ, ਮਿਸਟਰ ਬਿਲਡਰ, ਸੂ ਕਰਨ ਨੂੰ ਵੀ 5-6 ਸਾਲ ਲੱਗ ਜਾਣਗੇ। ਅਸੀਂ ਤਾਂ ਹੱਥ ਸਾਫ਼ ਕਰ ਰਹੇ ਹਾਂ, ਇਹਨੂੰ ਕਲੋਜ਼ ਕਰਨਾ ਵੀ ਨਹੀਂ ਹੈਗਾ। ਸੋ ਇਸ ਤਰ੍ਹਾਂ ਦੇ ਤਾਂ ਮੈਸਿਵ ਪ੍ਰੋਬਲਮਸ, ਅਤੇ ਪ੍ਰੀ ਕੰਸਟਰਕਸ਼ਨ ਰੀਅਲ ਇਸਟੇਟ ਤਕਰੀਬਨ ਡੈਡ ਹੋਣ ਕਰਕੇ, ਲੈਕ ਆਫ ਡਿਮਾਂਡ, ਲੈਕ ਆਫ ਸੇਲਸ, ਲੈਕ ਆਫ ਕੰਸਟਰਕਸ਼ਨ ਹੋਣ ਕਰਕੇ ਅਸੀਂ ਕੈਨੇਡਾ ਵਾਈਡ ਕਈ ਮੇਜਰ ਰੀਅਲ ਇਸਟੇਟ ਮਾਰਕੀਟਸ, ਨਾਟ ਆਲ, ਕੈਲਗਰੀ ਇਸ ਸਟਿਲ ਰੈਕਰਡ ਪੇਸ 'ਤੇ ਵੀ ਬਿਲਡਿੰਗ ਹੁਣ ਵੀ ਹੋ ਰਹੀ ਹੈ, ਅਤੇ ਨਾਲ ਦੀ ਨਾਲ ਹੋਰਾਂ ਵੀ ਮਾਰਕੀਟਸ ਦੇ ਵਿੱਚ ਤਾਂ ਕਾਫੀ ਜ਼ਿਆਦਾ ਕੰਸਟਰਕਸ਼ਨ ਹੋ ਰਹੀ ਆ। ਪਰ ਮੇਜਰ ਰੀਅਲ ਇਸਟੇਟ ਮਾਰਕੀਟਸ ਦੇ ਵਿੱਚ ਤਾਂ ਲੌਂਗ ਟਰਮ ਹਾਊਸਿੰਗ ਸਪਲਾਈ ਗੈਪ, ਯਾਨੀ ਕਿ ਹਾਊਸਿੰਗ ਦੀ ਸ਼ੋਰਟੇਜ, ਕਮੀ ਅਸੀਂ ਦੇਖਾਂਗੇ। ਇਹ CMHC ਦਾ ਕਹਿਣਾ ਹੈ, ਨਾ ਕਿ ਮੇਰਾ, ਨਾ ਕਿ ਤੁਹਾਡਾ, CMHC ਦਾ ਹੀ ਕਹਿਣਾ ਹੈ। ਬਿਨਾਂ ਹਰੇਕ ਸਾਲ ਲੱਖਾਂ ਹੀ ਹੋਰ ਘਰਾਂ ਦੀ ਕੰਸਟਰਕਸ਼ਨ ਵਧਾਉਣ ਤੋਂ ਹਾਊਸਿੰਗ ਸਪਲਾਈ ਗੈਪ ਵੀ ਪੇਸ਼ ਹੋਣੀ ਆ, ਅਤੇ ਅਫੋਰਡੇਬਿਲਟੀ ਗੈਪ ਵੀ ਪੇਸ਼ ਹੋਣੀ ਆ, ਅਤੇ ਨਿਸ਼ਾਨਾ ਇਹਨਾਂ ਨੇ ਆਪ ਹੀ ਕਿਹਾ ਹੈ, 10 ਸਾਲ ਲਗਾਤਾਰ ਬਣਨੇ ਆ ਔਨ ਐਵਰੇਜ 231,000 ਨਵੇਂ ਘਰ ਅਤੇ ਕਾਂਡੋ ਸਾਲ ਦੇ ਵਿੱਚ ਪੂਰੇ ਕੈਨੇਡਾ 'ਚ। ਪਰ ਰਿਕੁਆਇਰਮੈਂਟ ਕਿੰਨੀ ਆ? 417,000 to 469,000 per year, almost double, if not more than double, slightly less, slightly more, depending on the range. So CMHC ne is report mein likha hai ki kyunki construction cost bahut high ne, development fees bahut high ne, taxes and levies bahut high ne, Canada de vich sarkaran da gand paya hoya hai. Pre-construction de vich even bade purane jaane pehchane builders layi financing conditions okay ne, certain amount ko 50-60-70% project pehla vechna penda hai, loan mein to pehla vi, construction shuru karne to pehla vi, major banks to, te condominium market ta non-existent hi hai basically, both weak hon karke developers overly cautious han, dare hoye ne, jive loki vi dare hoye ne nave project launch karne de layi, jo ke add hi kar reha hai housing supply the problem de vich. So compounded issues ne, solution ta rabb hi janda hai kede kole aa, koi Mark Carney kol ta hai ni. Mark Carney ta kehnda si 545 din pehla jadon PM baneya, chak dange fatte 5 lakh ghar bana dewange ek saal de vich. It's a second of 4-year term, but you never know, snap election vi jald call kiti ja sakdi hai, navi mandate vi chahidi hogi Trump naal ladan layi. 2 saal de vich ta ladai de vich kuch khatya hai ni, te hun kehnde ne ki shayad 4 hor saal chahide hai, election rakh lo. Ready program desh pradesh naal tusi jude hoye ho. Hun saade naal jud chuke ne ਮੋਰਗੇਜ ਐਕਸਪਰਟ ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਹੁਣ ਦੋਸਤ ਘਰ ਕੋਈ ਬਣਨੇ ਨਹੀਂ ਬਣਨੇ ਆ ਤੁਹਾਨੂੰ ਜੇ ਮੋਰਗੇਜ ਚਾਹੀਦੀ ਚਾਹੀਦੀ ਹੈ ਅਸੀਂ ਰੈਕਮੈਂਡ ਕਰਦੇ ਹਾਂ ਕਿ ਪ੍ਰਭਦੀਪ ਸਿੰਘ ਦੇ ਨਾਲ ਸੰਪਰਕ ਕਰੋ ਖਾਸ ਜੇਕਰ ਤੁਹਾਡੀ ਮੋਰਗੇਜ ਦੀ ਹੁਣ ਰਿਨਿਊਲ ਆ ਗਈ ਆ ਹੋਰ ਕੋਈ ਚਾਰਾ ਤਾਂ ਹੈ ਨਹੀਂ ਤੁਹਾਨੂੰ ਰਿਨਿਊ ਤਾਂ ਕਰਨੀ ਪੈਣੀ ਆ ਅਤੇ ਇਹਦਾ ਮਤਲਬ ਇਹ ਨਹੀਂ ਕਿ ਸਿਰਫ ਜਿੱਥੇ ਮੋਰਗੇਜ ਚੱਲਦੀ ਹੈ ਜਿਹੜੇ ਬੈਂਕ ਨਾਲ ਆ ਉੱਥੇ ਹੀ ਆਪਸ਼ਨ ਹੈ ਇਹ ਤੁਹਾਨੂੰ 5-6-7-8 ਹੋਰ ਆਪਸ਼ਨ ਦੇ ਦੇਣਗੇ ਘੱਟ ਇੰਟਰਸਟ ਘੱਟ ਕਿਸ਼ਤ ਅਤੇ ਚੇਰੀ ਔਨ ਟੌਪ ਕੀ ਹੈ ਕਿਉਂਕਿ ਹਰੇਕ ਦੂਜੀ ਬੈਂਕ ਚਾਹੁੰਦੀ ਹੈ ਤੁਹਾਡਾ ਬਿਜ਼ਨਸ ਉਹ ਤੁਹਾਨੂੰ ਹਜ਼ਾਰਾਂ ਡਾਲਰ ਤੱਕ ਦਾ ਕੈਸ਼ ਬੈਕ ਵੀ ਸਿੱਧੇ ਦਿੰਦੇ ਨੇ ਕਾਲ ਪ੍ਰਭਦੀਪ ਸਿੰਘ ਜੇ ਮੋਰਗੇਜ ਰਿਨਿਊਅਲ ਹੈ ਜਾਂ ਪਹਿਲੀ ਵਾਰੀ ਕਰਾਉਣੀ ਹੈ 416-710-7524 ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਜਾਣ ਪਛਾਣ ਦੇ ਵਿੱਚ ਮੈਨੂੰ ਲੱਗਦਾ ਕੋਈ 50 ਮੋਰਗੇਜ ਵਾਲੇ ਹੋਣਗੇ ਮੇਰੇ ਗੁਆਂਢੀ ਦੇ ਵੀ 50 ਹੋਣਗੇ ਉਹਨਾਂ ਦੇ ਗੁਆਂਢੀ ਵੀ 50 ਹੋਣਗੇ ਤੁਹਾਡੇ ਨਾਲ ਹੀ ਕੋਈ ਵੀ ਮੋਰਗੇਜ ਦਾ ਕੰਮ ਕਿਉਂ ਕਰੇ ਇਹ ਦੱਸੋ
1: ਬਿਲਕੁਲ ਸਵਰਾਜ ਜਿਹੜੇ ਬਹੁਤ ਵਧੀਆ ਸਵਾਲ ਤੁਸੀਂ ਕੀਤੇ ਦੇਖੋ ਇਹਦੇ ਵਿੱਚ ਗੱਲ ਪਤਾ ਕੀ ਆਉਂਦੀ ਕਿ ਜ਼ਿਆਦਾਤਰ ਬੰਦਾ ਨਾ ਖਤਰਾ ਉਦੋਂ ਖਾਂਦਾ ਜਦੋਂ ਜਾਣ ਪਛਾਣ ਇੱਕ ਤਾਂ ਹੁੰਦਾ ਡਾਇਰੈਕਟ ਜਾਣ ਪਛਾਣ ਉਹਦੇ ਨਾਲ ਤਾਂ ਤੁਸੀਂ ਕੰਮ ਕੀਤਾ ਹੁੰਦਾ ਤੁਸੀਂ ਹੰਢੇ ਹੁੰਦੇ ਹੋ ਤੁਹਾਨੂੰ ਬੰਦੇ ਦੇ ਤਜਰਬੇ ਦਾ ਪਤਾ ਹੁੰਦਾ ਜਦੋਂ ਜਾਣ ਪਛਾਣ ਤੋਂ ਗਾਹਾਂ ਜਾਣ ਪਛਾਣ ਵਾਲੀ ਗੱਲ ਆ ਜਾਂਦੀ ਨਾ ਜਦੋਂ ਬੰਦੇ ਕਾਫੀ ਆ ਜਾਂਦੇ ਲੂਪ ਚੋਂ ਮੈਨੂੰ ਫਲਾਣੇ ਨੇ ਜਾਣਦਾ ਉਦੋਂ ਗਾਹਾਂ ਦੇ ਗਾਹਾਂ ਕਰਾਇਆ ਸੀਗਾ ਕੰਮ ਉੱਥੇ ਬੰਦਾ ਬਾਈ ਜੀ ਮੈਂ ਪਿਛਲੇ 10 ਸਾਲਾਂ ਤੋਂ ਇਹ ਚੀਜ਼ ਦੇਖਦਾ ਰਿਹਾ ਉੱਥੇ ਬੰਦਾ ਖਤਰਾ ਖਾਂਦਾ ਹੈਗਾ ਜਦੋਂ ਤੱਕ ਤੁਹਾਡਾ ਡਾਇਰੈਕਟ ਪੁਆਇੰਟ ਆਫ ਕੰਟੈਕਟ ਨਹੀਂ ਗਿਆ ਤੁਹਾਡੇ ਲੋਨ ਆਫਿਸਰ ਨਾਲ ਤੁਹਾਡੇ ਮੋਰਗੇਜ ਕਰਾਉਣ ਵਾਲੇ ਨਾਲ ਬਾਈ ਜੀ ਤੁਸੀਂ ਖਤਰਾ ਖਾਓਗੇ ਹੁਣ ਅੱਜ ਦੀ ਤਰੀਕ ਦੇ ਵਿੱਚ ਮੇਰਾ ਤਾਂ ਇਹ ਕਹਿਣਾ ਜਿਹੜਾ ਬੰਦਾ ਪੰਜਾਬ ਤੋਂ ਉੱਠ ਕੇ ਆਇਆ ਇੰਡੀਆ ਤੋਂ ਉੱਠ ਕੇ ਮੁਲਕ ਤੱਕ ਆ ਗਿਆ ਨਾ ਉਹ ਬੰਦਾ ਸਾਹਮਣੇ ਕਿਸੇ ਬੰਦੇ ਨੂੰ ਉਹ ਬੈਠਿਆ ਇੰਟਰਵਿਊ ਕਰਕੇ ਜਾਂ ਆਪਣੇ 4 ਸਵਾਲ ਪੁੱਛ ਕੇ ਬੰਦੇ ਨੂੰ ਅਸੈਸ ਕਰ ਦੂਗਾ ਵੀ ਬੰਦੇ ਕੋਲੇ ਕਿੰਨਾ ਕੁ ਤਜਰਬਾ ਹੈਗਾ ਸੋ ਮੇਰੇ ਕੋਲੇ ਆਉਣ ਦਾ ਤੁਹਾਨੂੰ ਕੀ ਫਾਇਦਾ ਹੈਗਾ ਦੇਖੋ ਮੈਂ ਕੋਈ ਬੈਂਕ ਵਾਂਗੂ ਕੰਮ ਨਹੀਂ ਕਰਨਾ ਵੀ ਮੇਰੇ 9 ਤੋਂ 5 ਮੇਰੇ ਆਵਰ ਨੇ ਜੀ ਤੇ ਉਸ ਤੋਂ ਬਾਅਦ ਮੈਨੇ ਫੋਨ ਨਹੀਂ ਚੱਕਣਾ ਜ਼ਿਆਦਾਤਰ ਭੈਣ ਭਰਾਵਾਂ ਦੀ ਕੀ ਸ਼ਿਕਾਇਤ ਰਹਿੰਦੀ ਹੈ ਵੀ ਬਾਈ ਸਾਡੇ ਮੋਰਗੇਜ ਵਾਲਾ ਬੰਦਾ ਫੋਨ ਨਹੀਂ ਚੱਕਦਾ ਹੈਗਾ ਜਾਂ ਸਾਨੂੰ ਫੋਨ ਨਹੀਂ ਚੱਕ ਰਿਹਾ ਕੋਈ ਜਵਾਬ ਨਹੀਂ ਆ ਰਿਹਾ ਮੇਰਾ ਹਮੇਸ਼ਾ ਇੱਕ ਟਰਾਈ ਕੀ ਹਮੇਸ਼ਾ ਇੱਕ ਚੀਜ਼ ਮੈਂ ਦਿਮਾਗ 'ਚ ਬਾਈ ਜੀ ਪੱਕੇ ਰੱਖੀ ਹੋਏਗੀ ਜਦੋਂ ਤੱਕ ਕਲਾਇੰਟ ਨੂੰ ਡਾਇਰੈਕਟ ਆਂਸਰ ਨਹੀਂ ਮਿਲੂਗਾ ਜਦੋਂ ਤੱਕ ਉਹ ਗਵਾਚਿਆ ਰਹੂਗਾ ਉਹਨੇ ਤੁਹਾਡੇ ਕੋਲੇ ਟਿਕਣਾ ਹੀ ਨੀਗਾ ਹੋਰ ਮੇਰੇ ਕੋਲੇ ਆਉਣ ਦਾ ਕੀ ਫਾਇਦਾ ਹੈਗਾ ਮੇਜਰ ਬੈਂਕਸ ਨਾਲ ਕੰਮ ਕਰੀਦਾ ਮੇਜਰ ਬੈਂਕਾਂ ਨੂੰ ਵੋਲਿਊਮ ਦੇਈਦੀ ਆ ਗਰੰਟੀਡ ਜਿਹੜੀ ਵੀ ਟ੍ਰਾਂਜੈਕਸ਼ਨ ਕਰੀਦੀ ਆ ਉਹਦੇ ਵਿੱਚ ਕੈਸ਼ ਬੈਕ ਦਵਾਈਦਾ ਤੇ ਹੁਣ ਤਾਂ ਹੋਰ ਨਵੀਂ ਇੱਕ ਚੀਜ਼ ਐਡ ਆਨ ਹੋਈ ਹੈ ਕੁਝ ਕੁ ਬੈਂਕਾਂ ਨਾਲ ਸਾਨੂੰ ਤੁਹਾਡੀ ਜਿਹੜੀ ਲੋਅਰ ਦੀ ਕੋਸਟ ਹੈ ਉਹ ਵੀ ਕਵਰ ਕਰਨ ਨੂੰ ਮਿਲ ਜਾਂਦੀ ਹੈਗੀ ਹੋਰ ਉਸ ਤੋਂ ਵੱਡੇ ਕੀ ਫਾਇਦੇ ਵਾਲੀ ਗੱਲ ਆ ਮੇਰੇ ਨਾਲ ਕੰਮ ਕਰਕੇ ਦੇਖੋ ਇੱਕ ਤਾਂ ਅੱਜ ਦੀ ਮਾਰਕੀਟ ਇਹੋ ਜਿਹੀ ਬਣੀ ਹੋਈ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਹਿਲਾਂ ਹੀ 19-19 ਇਕੁਇਟੀ ਆ ਜਾਂ ਲੋਕਾਂ ਕੋਲੇ ਪਹਿਲਾਂ ਹੀ 19 ਕੁ ਗੁੰਜਾਇਸ਼ ਹੁੰਦੀ ਹੈ ਫੀਸ ਕਟਾਉਣ ਜੋਗੀ ਜੇ ਮੈਂ ਇੱਕ ਤੁਹਾਨੂੰ ਰਾਸਤਾ ਦੱਸਦਾ ਤਾਂ ਮੈਂ ਗਰੰਟੀ ਨਾਲ ਕਹਿ ਦਿੰਦਾ ਜੀ ਮੈਂ ਉਸੇ ਰਾਸਤੇ ਤੇ ਰਹਿੰਦਾ ਗਾ ਠੀਕ ਹੈ ਜੀ ਐ ਨਹੀਂ ਗੱਲ ਅੱਜ ਮੈਂ ਤੁਹਾਨੂੰ ਬੈਂਕ ਦਾ ਕਹਿ ਕੇ ਤੇ ਕੱਲ੍ਹ ਨੂੰ ਤੁਸੀਂ ਪ੍ਰਾਈਵੇਟ ਕਲੋਜ਼ ਕਰਾਉਂਦੇ ਫਿਰੋ ਕਿਉਂਕਿ ਅਲਟੀਮੇਟਲੀ ਭਾਵੇਂ ਫਸਟ ਟਾਈਮ ਬਾਇਰ ਆ ਭਾਵੇਂ ਜਿਹੜਾ ਵੀ ਮਰਜ਼ੀ ਬਾਇਰ ਹੈਗਾ ਭੈਣ ਭਰਾਵਾਂ ਕੋਲੇ 19 ਕੀ ਗੁੰਜਾਇਸ਼ ਹੁੰਦੀ ਹੈ ਪਹਿਲਾਂ ਤਾਂ ਡਾਊਨ ਪੇਮੈਂਟ ਦੇ ਕੇ ਇੱਕ ਘਰ ਖਰੀਦਣ ਲਈ ਬੰਦਾ ਬਹੁਤ ਮਾਂਜਿਆ ਜਿਹਾ ਜਾਂਦਾ ਪੈਸੇ ਜੋੜ ਜੋੜ ਬੰਦਾ ਕੰਮ ਕਰਦਾ ਅਲਟੀਮੇਟਲੀ ਜਦੋਂ ਇੱਕ ਬੈਂਕ ਦੀ ਆਸ ਨਾਲ ਤੁਹਾਨੂੰ ਪਲਾਨ ਰੱਖ ਕੇ ਤੇ ਤੁਸੀਂ ਪ੍ਰਾਈਵੇਟ ਕਲੋਜ਼ ਕਰਾਉਣਾ ਪੈ ਜੇ ਬੰਦਾ ਬਹੁਤ ਅਪਸੈਟ ਹੋ ਜਾਂਦਾ ਸੋ ਜਿਹੜੀ ਗੱਲ ਪਹਿਲਾਂ ਕਹੀ ਜਾਊਗੀ ਲਿਖਤ 'ਚ ਦੱਸਿਆ ਜਾਊਗਾ ਜਿਵੇਂ ਹੋਊਗਾ ਉਵੇਂ ਹੀ ਹੋਊਗਾ ਹੁਣ ਜੇ ਤੁਸੀਂ ਕਹਿੰਦੇ ਤੁਹਾਡਾ ਕ੍ਰੈਡਿਟ ਸਕੋਰ ਵੀ ਮਾੜਾ ਤਾਂ ਮੈਂ ਤੁਹਾਨੂੰ ਫਿਰ ਵੀ ਬੈਂਕ ਦਾ ਵਾਅਦਾ ਕਰ ਦੇਵਾਂ ਉਹ ਗੱਲ ਝੂਠੀ ਆ ਜਿੱਥੇ ਤੁਹਾਡਾ ਪੋਰਟਫੋਲੀਓ ਦੇਖ ਕੇ ਜੋ ਗੱਲ ਕਹਿਤੀ ਜੇ ਤੁਹਾਡਾ ਪੋਰਟਫੋਲੀਓ ਸਟਰੋਂਗ ਹੈ ਉਹਦੇ ਹਿਸਾਬ ਨਾਲ ਤੁਹਾਨੂੰ ਜਿਹੜੀ ਹੈ ਸਟੇਟਮੈਂਟ ਦਿੱਤੀ ਜਾਊਗੀ ਜੇ ਤੁਹਾਡਾ ਪੋਰਟਫੋਲੀਓ ਪਹਿਲਾਂ ਹੀ ਵੀਕ ਹੈ ਉਹ ਵੀਕ ਹੋਣ ਕਰਕੇ ਤੁਹਾਨੂੰ ਰੈਦਰ ਮੈਂ ਪਹਿਲਾਂ ਰੋਕ ਦੂੰਗਾ ਬਾਈ ਜੀ ਟ੍ਰਾਂਜੈਕਸ਼ਨ ਨਾ ਕਰੋ ਰੁਕ ਜਾਓ ਕਾਲੀ ਤੇ ਨਾ ਪਓ ਮਾਰਕੀਟ ਹੱਲੇ ਕੋਈ ਬਾਹਲੀ ਮਾਰ ਧਾੜ ਤਾਂ ਹੈ ਨਹੀਂ ਗੀ ਵੀ ਤੁਸੀਂ ਕਿਤੇ ਘਰ ਆਪਦੇ ਗਵਾ ਲਓਗੇ ਸੋ ਕੋਈ ਵੀ ਭੈਣ ਭਰਾ ਚੰਗੇ ਮੋਰਗੇਜ ਬ੍ਰੋਕਰ ਕੋਲੇ ਬੈਠ ਕੇ ਗੱਲਬਾਤ ਕਰੋ ਮੈਂ ਨਹੀਂ ਕਹਿ ਰਿਹਾ ਗੱਲਾਂ ਮੇਰੇ ਕੋਲੇ ਆਓ ਘੱਟੋ ਘੱਟ ਅੱਜ ਦੀ ਤਰੀਕ ਦੇ ਵਿੱਚ ਹਰ ਕੋਈ ਇੰਨਾ ਕੁ ਅਫਸੈਸ ਅਗਲੇ ਬੰਦੇ ਨੂੰ ਕਰ ਲੈਂਦਾ ਉਹਦੀ ਗੱਲਬਾਤ ਤੋਂ ਪਛਾਣ ਜਾਂਦਾ ਜਾਂ ਜਿਹੜੇ ਵੀ ਬੰਦੇ ਨੇ ਤਜਰਬਾ ਹੋਇਆ ਹੁੰਦਾ ਅਗਲਾ ਬੰਦਾ ਤੁਹਾਨੂੰ ਹੋਰਾਂ ਦੀ ਪ੍ਰੋਫਾਈਲ ਦਿਖਾ ਕੇ ਤੁਹਾਨੂੰ ਆਪਦੇ ਤਜਰਬਾ ਦਿਖਾ ਸਕਦਾ ਵੀ ਅੱਜ ਆਹ ਦੇਖੋ ਜੀ ਆਹ ਫਾਈਲ ਐ ਨਿਕਲੀ ਆ, ਆਹ ਫਾਈਲ ਐ ਨਿਕਲੀ ਆ। ਸੋ ਗੱਲ ਕੀ ਆ, ਜੇ ਤੁਹਾਨੂੰ ਸਹੀ ਮੋਰਗੇਜ ਬ੍ਰੋਕਰ ਨਹੀਂ ਟੱਕਰਦਾ, ਮੇਰੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤੁਹਾਨੂੰ ਗੱਲਬਾਤ ਜਚੂਗੀ, ਤਾਂ ਹੀ ਆਪਾਂ ਅਗਾਂਹ ਵਧਾਂਗੇ। ਕਿਸੇ ਤਰੀਕੇ ਦੀ ਵੀ ਮੋਰਗੇਜ ਸੰਬੰਧੀ ਟ੍ਰਾਂਜੈਕਸ਼ਨ ਕਰਨੀ ਆ, ਉਹ ਭਾਵੇਂ ਰੀਫਾਈਨੈਂਸ ਹੈ, ਪ੍ਰੀ ਕੰਸਟਰਕਸ਼ਨ ਦਾ ਘਰ ਤੁਸੀਂ ਲਈ ਬੈਠੇ ਹੋ ਉਹ ਨਹੀਂ ਕਲੋਜ਼ ਕਰ ਪਾ ਰਹੇ, ਕੋਈ ਸੈਕਿੰਡ ਮੋਰਗੇਜ ਹੈ, ਕਿਸੇ ਤਰੀਕੇ ਦਾ ਡੈਟ ਕੰਸੋਲੀਡੇਟ ਕਰਨਾ, ਨੰਬਰ ਇੱਕੋ ਇੱਕ ਹੈ ਬਾਈ ਜੀ, 416-710-7524, 416-710-7524। ਬੈਕ ਟੂ ਯੂ ਸਮਰਾਜ ਵੀਰੇ।
0: Mortgage broker, mortgage expert, Prabhdeep Singh, 416-710-7524. 416-710-7524. ਅਤੇ ਬਾਈ ਜੀ, ਆਮ ਜਿਹੀ ਗੱਲ ਹੈ, ਬਹੁਤ ਹੀ ਜ਼ਿਆਦਾ ਲੋਕਾਂ ਨੇ, ਪਰਿਵਾਰਾਂ ਨੇ ਬਹੁਤ ਹੀ ਜ਼ਿਆਦਾ ਕਰਜ਼ਾ ਲਿਆ ਹੋਇਆ, ਕੁਛ ਮੈਂ ਹੁਣ ਇੱਥੋਂ, ਕੁਛ ਮੈਂ ਉੱਥੋਂ, ਡਿਫਰੈਂਟ ਇੰਟਰਸਟ ਰੇਟ 'ਤੇ ਵੀ, ਡਿਫਰੈਂਟ ਅਮਾਊਂਟ 'ਤੇ ਵੀ, ਡਿਫਰੈਂਟ ਕਿਸ਼ਤ ਜਾਂਦੀ ਹੈ। ਹੁਣ ਇਹ ਦੱਸੋ, ਜੇਕਰ ਜਾਣੇ ਅਣਜਾਣੇ ਵਿੱਚ ਬਹੁਤ ਹੀ ਹਾਈ ਇੰਟਰਸਟ ਰੇਟ 'ਤੇ ਖਾਸ ਲੋਕਾਂ ਨੇ ਕਰਜ਼ੇ ਲਏ ਹੋਏ ਨੇ, ਕੋਈ ਤਰੀਕਾ ਹੈਗਾ ਕਿ ਬਿਨਾਂ ਕੋਈ ਪੈਨਲਟੀ ਪੁਨਲਟੀ ਪੇ ਕਰਨ ਤੋਂ ਆਪਾਂ ਸਾਰਾ ਕਰਜ਼ਾ ਇੱਕੋ ਹੀ ਜਗ੍ਹਾ ਇਕੱਠੇ ਕਰ ਲਈਏ, ਵਿਆਜ ਵੀ ਘੱਟ ਹੋਵੇ ਅਤੇ ਕਿਸ਼ਤ ਵੀ ਇੱਕੋ ਹੀ ਹੋਵੇ, ਅਤੇ ਲੌਂਗ ਟਰਮ ਦੇ ਵਿੱਚ ਤਾਂ ਸਾਡਾ ਹਜ਼ਾਰਾਂ ਹੀ ਡਾਲਰ ਦਾ ਸੇਵਿੰਗ ਹੋ ਜਾਵੇ।
1: ਹਾਂਜੀ ਬਿਲਕੁਲ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਜੇ ਕਿਸ਼ਤ ਕੋਈ ਪੈਨਲਟੀ ਵੀ ਨਾ ਪਵੇ, ਉਸ ਸਿਨੈਰੀਓ ਦੇ ਵਿੱਚ ਆ ਜਾਂਦਾ ਜਿਹੜੀ ਤੁਹਾਡੀ ਮੋਰਗੇਜ ਚੱਲਦੀ ਹੈ, ਉਹ ਚੱਲਦੀ ਮੋਰਗੇਜ ਨੂੰ ਤੁਸੀਂ ਚੱਲਦੇ ਰਹਿਣ ਦੋ, ਦੂਸਰੇ ਸੈਕਿੰਡ ਪੋਜੀਸ਼ਨ ਤੇ ਤੁਸੀਂ ਲਾਈਨ ਆਫ ਕ੍ਰੈਡਿਟ ਲੈ ਸਕਦੇ ਹੋ, ਜਿਹਦੇ ਨਾਲ ਕਿ ਤੁਹਾਡੇ ਜਿਹੜੇ ਵੱਖਰੋ ਵੱਖਰੇ ਕਰਜ਼ੇ ਨੇ ਉਹ ਇੱਕ ਲਾਈਨ ਆਫ ਕ੍ਰੈਡਿਟ ਦੀ ਪੇਮੈਂਟ ਬਣ ਜੂਗੀ। ਇਹ ਤਾਂ ਆਪਸ਼ਨ ਆ ਗਈ ਨੰਬਰ ਇੱਕ, ਜੇ ਤੁਹਾਡੇ ਕੋਲ ਘਰ ਹੈਗਾ, ਘਰ ਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਬਣ ਗਈ ਤੇ ਨਾ ਤੁਹਾਨੂੰ ਤੁਹਾਡੀ ਮੋਰਗੇਜ ਤੜਾਉਣ ਦੀ ਲੋੜ ਪਈ ਤੇ ਤੁਹਾਡਾ ਜਿਵੇਂ ਜੋ ਸੈਟਲ ਸੀਗਾ ਚੱਲਦਾ ਰਿਹਾ, ਬਟ ਜਿਹੜੀਆਂ ਵੱਖਰੋ ਵੱਖਰੀਆਂ ਪੇਮੈਂਟਾਂ ਨੇ ਉਹ ਜ਼ਰੂਰ ਇੱਕ ਛੱਤ ਹੇਠ ਆ ਗਈਆਂ। ਬਟ ਹੁਣ ਕੁਝ ਕੁ ਭੈਣ ਭਰਾ ਹੈਗੇ ਨੇ ਜਿਨ੍ਹਾਂ ਕੋਲੇ ਘਰ ਵੀ ਹੈ ਨੀਗਾ, ਸਾਡੇ ਕੋਲੇ ਆਉਣ ਵਾਲੇ ਸਮੇਂ ਦੇ ਵਿੱਚ ਮੈਟਰ ਫੈਕਟ ਹੁਣ ਵੀ ਕੁਝ ਕੁ ਪ੍ਰੋਗਰਾਮਸ ਗਵਰਨਮੈਂਟ ਆਫਰਡ ਹੈਗੇ ਨੇ, ਜਿਵੇਂ ਗਵਰਨਮੈਂਟ ਰਿਲੀਫ ਵਾਲੇ ਜਿਹੜੇ ਪ੍ਰੋਗਰਾਮਸ ਹੁੰਦੇ ਆ, ਜਿਹੜੇ ਬਿਜ਼ਨਸਿਸ ਇੰਪੈਕਟ ਹੋਏ ਨੇ ਟੈਰਿਫਸ ਕਰਕੇ, ਹੋ ਸਕਦਾ ਤੁਹਾਡਾ ਜਿਹੜਾ ਬਿਜ਼ਨਸ ਹੈ ਉਸਦੇ ਵਿੱਚ ਕੁਆਲੀਫਾਈ ਹੁੰਦਾ ਹੋਵੇ, ਤੁਹਾਨੂੰ ਲੱਖ ਡੇਢ ਲੱਖ ਡਾਲਰ ਤੱਕ ਦਾ ਜਿਹੜਾ ਲੋਨ ਹੈ ਉਹ ਹੋ ਜਾਵੇ, ਜਿਹਦੇ ਨਾਲ ਕਿ ਤੁਹਾਡੀ ਵੱਖਰੋ ਵੱਖਰੀ ਪੇਮੈਂਟਾਂ ਨੇ ਉਹ ਇੱਕ ਹੋ ਜਾਣ। ਜੇ ਤੁਹਾਡੇ ਕੋਲ ਦੋਨੇ ਹੀ ਆਪਸ਼ਨ ਨਹੀਂ ਹੈਗੀਆਂ, ਹਮੇਸ਼ਾ ਕਹਿੰਦਾ ਹੁੰਦਾ ਤਾਂ ਜਿਹੜੇ ਛੋਟੇ ਪਰਸਨਲ ਲੋਨ ਹੁੰਦੇ ਨੇ, ਪ੍ਰੋਵਾਈਡਡ ਤੁਹਾਡਾ ਕ੍ਰੈਡਿਟ ਸਕੋਰ ਚੰਗਾ ਚਾਹੀਦਾ ਉਹਦੇ ਵਿੱਚ, ਦੇਖੋ ਜੇ ਤੁਹਾਡੇ ਕ੍ਰੈਡਿਟ ਸਕੋਰ ਚੰਗਾ ਆ ਤਾਂ ਤੁਸੀਂ ਹੋ ਸਕਦਾ 30-40 ਹਜ਼ਾਰ ਡਾਲਰ ਨੇ ਜਿਹੜੇ ਪਰਸਨਲ ਅਨਸਿਕਿਉਰਡ ਲੋਨ ਹੁੰਦੇ ਤੁਸੀਂ ਉਹਦੇ ਲਈ ਕੁਆਲੀਫਾਈ ਕਰ ਦਿਓ। ਬਟ ਗੱਲ ਕੀ ਹੈ, ਗੱਲ ਕਰੋਗੇ ਤਾਂ ਇਕੱਲੇ ਇਕੱਲੇ ਇੰਡੀਵਿਜੁਅਲ ਦਾ ਵੱਖਰਾ ਵੱਖਰਾ ਸਿਨੈਰੀਓ ਆ, ਕਿਸੇ ਦਾ ਸਕੋਰ ਚੰਗਾ, ਕਿਸੇ ਦਾ ਮਾੜਾ, ਕਿਸੇ ਕੋਲ ਜੋਬ ਚੰਗੀ ਹੈ, ਕਿਸੇ ਕੋਲ ਜੋਬ ਨਹੀਂ ਚੰਗੀ। ਸੋ ਹਰ ਇੱਕ ਇੰਡੀਵਿਜੁਅਲ ਤੇ ਵੱਖਰੋ ਵੱਖਰੀ ਗੱਲ ਢੁੱਕਦੀ ਹੈ। ਬਟ ਇੱਕ ਗੱਲ ਦਾ ਮੈਂ ਤੁਹਾਨੂੰ ਸਾਰਿਆਂ ਨੂੰ ਉਦਾਂ ਅਵੇਅਰ ਕਰਨਾ ਜ਼ਰੂਰ ਚਾਹੂੰਗਾ ਵੀ ਜਿਹੜੀ ਵੀ ਆਨਲਾਈਨ ਪ੍ਰੈਜੈਂਸ ਹੁੰਦੀ ਹੈਗੀ, ਸਪੋਂਸਰਡ ਐਡਾਂ ਦੇ ਕੇ ਤੁਹਾਨੂੰ ਕੋਈ ਵੀ ਭਰਮਾ ਲੈਂਦੇ, ਮਨੀ ਮਾਰਟ ਵਰਗੇ ਦੂਜੇ ਤੀਜੀ ਕੰਪਨੀਆਂ, ਕਿਉਂਕਿ ਇਹਨਾਂ ਦੀ ਆਨਲਾਈਨ ਪ੍ਰੈਜੈਂਸ ਜ਼ਿਆਦਾ ਹੈ, ਜ਼ਿਆਦਾ ਭੈਣ ਭਰਾ ਉਹਨਾਂ ਦੇ ਥੋੜੇ ਸ਼ਿਕਾਰ 'ਚ ਤਾਂ ਆ ਜਾਂਦੇ ਨੇ ਕਿਉਂਕਿ ਉਹਨਾਂ ਨੇ ਤੁਹਾਨੂੰ ਅਪ ਫਰੰਟ ਕੋਈ ਫੀਸ ਨਹੀਂ ਚਾਰਜ ਕਰਨੀ। ਬਟ ਜਿਹੜੇ ਹਿਸਾਬ ਨਾਲ ਉਹਨਾਂ ਨੇ ਤੁਹਾਨੂੰ ਲੋਨ ਵੇਚਣਾ ਉਹ ਵੇਚਿਆ ਲੋਨ ਮਹਿੰਗਾ ਬਹੁਤ ਪੈਂਦਾ, ਤੇ ਬ੍ਰੋਕਰ ਕੋਲ ਐਂ ਦਾ ਫਾਇਦਾ ਕੀ ਹੋਊਗਾ? ਜੇ ਅਲਟੀਮੇਟਲੀ ਮੈਂ ਆਪਣੀ ਗੱਲ ਤੁਹਾਨੂੰ ਦੱਸਾਂ, ਮੇਰੇ ਕੋਲ ਐਂ ਦਾ ਫਾਇਦਾ ਕੀ ਆ, ਮੈਂ ਤੁਹਾਡੇ ਤੋਂ ਬਾਈ ਜੀ ਪੈਸੇ ਉਦੋਂ ਹੀ ਲੈਣੇ ਆ ਜਦੋਂ ਤੁਹਾਡਾ ਕੰਮ ਸਿਰੇ ਚੜਨਾ, ਉਦੋਂ ਪਹਿਲਾਂ ਸਲਾਹ ਵੀ ਮੁਫ਼ਤ ਦੀ, ਤੁਹਾਨੂੰ ਜੋ ਵੀ ਕੋਈ ਆਪਸ਼ਨ ਦੱਸੂਗਾ ਸਭ ਕੁਛ ਮੁਫ਼ਤ ਦਾ, ਚਾਰਜ ਉਦੋਂ ਹੀ ਹੋਣਾ ਜਦੋਂ ਟ੍ਰਾਂਜੈਕਸ਼ਨ ਕੰਪਲੀਟ ਹੋਊਗੀ। ਸੋ ਉਸ ਤੋਂ ਵੱਧ ਤਾਂ ਦੇਖੋ ਜੀ ਹੋਰ ਕੁਛ ਮੈਂ ਹੈਲਪ ਕਰ ਨਹੀਂ ਸਕਦਾ। ਜੇ ਉਦਾਂ ਵੀ ਕਿਸੇ ਤਰੀਕੇ ਦੀ ਮੁਫ਼ਤ ਦੀ ਸਲਾਹ ਲੈਣੀ ਹੈ ਫਾਈਨੈਂਸ ਦੇ ਰਿਗਾਰਡਿੰਗ, ਐਨੀ ਟਾਈਮ ਕਾਲ ਕਰ ਸਕਦੇ ਹੋ, 7 ਦਿਨ ਮੇਰਾ ਫੋਨ ਅਵੇਲੇਬਲ ਹੈ ਜੀ। ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਤੁਹਾਡੇ ਕਰਕੇ ਮੇਰਾ ਕੰਮ ਹੈ, ਆਈ ਆਲਵੇਜ਼ ਥੈਂਕ ਆਲ ਮਾਈ ਕਲਾਇੰਟਸ, ਆਈ ਅਪਰੀਸ਼ੀਏਟ ਯੂ ਆਲ। ਨੰਬਰ ਇੱਕ ਦੇ ਦੱਸ ਦਿੰਦਾ ਜੀ, 416-710-7524, 416-710-7524। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਇਹਨਾਂ ਦਾ ਸਮਾਂ ਦੇਣ ਲਈ।
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਹੁਣ ਗੱਲਬਾਤ ਕਰ ਸਕਦੇ ਹੋ ਪ੍ਰਭਦੀਪ ਸਿੰਘ ਨਾਲ, ਮੋਰਗੇਜ ਬ੍ਰੋਕਰ ਨਾਲ। ਫੋਨ ਨੰਬਰ ਹੈ 416-710-7524, 416-710-7524, ਪ੍ਰਭਦੀਪ ਸਿੰਘ ਦਾ ਫੋਨ ਨੰਬਰ ਹੈ। ਦੋਸਤੋ, ਜੇ ਤੁਸੀਂ ਪੂਰੇ ਤੇ ਪੂਰੇ ਪੀਐਲ ਰੀਜਨ ਦੇ ਵਿੱਚ, ਜੀਟੀਏ ਦੇ ਵਿੱਚ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਫੁੱਲੀ ਫ੍ਰੀ ਹੋਲਡ ਟਾਊਨ ਹਾਊਸ ਬੁੱਕ ਕਰਨਾ ਚਾਹੁੰਦੇ ਹੋ, ਫਿਰ ਧਿਆਨ ਨਾਲ ਸੁਣੋ। ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਤੇ ਬ੍ਰੈਂਪਟਨ ਦੇ ਐਨ ਬੋਰਡਰ ਤੇ, ਐਟ ਮੇਫੀਲਡ ਰੋਡ ਐਂਡ ਹਰ ਇੰਟੀਰੀਅਰ ਸਟਰੀਟ, ਨਵੇਂ ਫ੍ਰੀ ਹੋਲਡ ਟਾਊਨ ਹਾਊਸਿਸ ਜਿਨ੍ਹਾਂ ਦੀ ਪ੍ਰਾਈਸ 6 ਲੱਖ ਤੋਂ ਵੀ ਘੱਟ ਹੈ। ਇਹ ਕੋਈ ਸਟੈਕ ਟਾਊਨਸ ਨਹੀਂ, ਕੋਈ ਕਾਂਡੋ ਟਾਊਨਸ ਨਹੀਂ, ਫੁੱਲੀ ਫ੍ਰੀ ਹੋਲਡ ਨੇ, ਮਤਲਬ ਨੋ ਮੰਥਲੀ ਫੀਸ। ਸੋ ਇਹ 596,000, 6 ਲੱਖ ਤੋਂ ਵੀ ਘੱਟ, ਅੰਡਰ 600K ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ, ਚਾਹੇ ਫਸਟ ਟਾਈਮ ਹੋਮ ਬਾਇਰ ਹੋ ਚਾਹੇ ਇਨਵੈਸਟਰ ਹੋ। ਬਿਲਕੁਲ ਠੀਕ ਸੁਣਿਆ ਹੈ, ਕੈਲਡਨ ਦੇ ਵਿੱਚ ਬ੍ਰੈਂਪਟਨ ਤੋਂ 10 ਸੈਕਿੰਡ ਦੂਰ, ਫੁੱਲੀ ਫ੍ਰੀ ਹੋਲਡ ਟਾਊਨ ਹਾਊਸ ਸਿਰਫ 596 6,000 ਤੋਂ ਲੈਸ ਦੈਨ 600K ਤੇ ਕਲੋਜ਼ਿੰਗ ਲੰਬੀ ਕਲੋਜ਼ਿੰਗ ਹੈ ਅਗਲੇ ਸਾਲ ਨਵੰਬਰ 2027 ਆਨਵਰਡਸ ਟੂ ਸਪਰਿੰਗ ਸਮਰ 2028 ਕੈਲਡਨ ਸ਼ਹਿਰ ਦੇ ਵਿੱਚ ਮੇਫੀਓਲ ਰੋਡ ਤੇ ਹਰਨ ਸੀਰੀਓ ਸਟਰੀਟ ਤੇ 3 ਡਿਫਰੈਂਟ ਡਿਜ਼ਾਈਨ ਦੇ ਟਾਊਨ ਹਾਊਸਿਸ ਸਾਰੇ ਸਾਰੇ ਫਰੀ ਹੋਲਡ ਟਾਊਨ ਹਾਊਸਿਸ ਤਿਆਰ ਹੋਣੇ ਆ 27-28 'ਚ 2 ਫਲੋਰ ਟ੍ਰੈਡੀਸ਼ਨਲ ਟਾਊਨ ਹਾਊਸਿਸ ਜੋ ਕਿ ਅਨਫਿਨਿਸ਼ ਬੇਸਮੈਂਟ ਅਤੇ ਪ੍ਰਾਈਵੇਟ ਬੈਕਯਾਰਡ ਨਾਲ ਹੋਣਗੇ 3 ਫਲੋਰ ਸਿਟੀ ਟਾਊਨਸ ਵਿਦ ਡਬਲ ਕਾਰ ਗਰਾਜ ਐਂਡ ਟੋਟਲ 4 ਕਾਰ ਪਾਰਕਿੰਗ ਅਤੇ 3 ਫਲੋਰ ਬੈਕ ਟੂ ਬੈਕ ਟਾਊਨ ਹਾਊਸਿਸ ਲੋਵੈਸਟ ਪ੍ਰਾਈਸ ਹੈ 596,000 ਲੈਸ ਦੈਨ 600K ਅਤੇ ਲੋਕੇਸ਼ਨ ਹੈ ਵੈਰੀ ਪ੍ਰਾਈਮ ਲੋਕੇਸ਼ਨ ਸਾਰੇ ਹਾਈਵੇ ਵੀ ਸਾਰੇ ਪਲਾਜ਼ੇ ਪਲੂਜ਼ੇ ਵੀ ਫਿਊਚਰ ਸਾਰੀ ਡਿਵੈਲਪਮੈਂਟ ਵੀ ਕਾਸਕੋ ਵਰਗੇ ਪਲਾਜ਼ ਵੀ ਸਭ ਕੁਝ ਨੇੜੇ ਆ ਰਿਹਾ ਹੈ ਮੇਫੀਓਲਡ ਐਂਡ ਹਰ ਇੰਟੀਰੀਅਰ ਔਨ ਦ ਕੈਲਡਨ ਸਾਈਡ ਸਾਰੇ ਫਰੀ ਹੋਲ ਟਾਊਨ ਹਾਊਸ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ ਅਤੇ ਓਕ ਦੀਆਂ ਪੌੜੀਆਂ ਹਰੇਕ ਫਲੋਰ 'ਤੇ ਹੀ ਚਾਹੇ 2 ਫਲੋਰ ਜਾਂ 3 ਫਲੋਰ ਮਕਾਨ ਹੈ 9 ਫੁੱਟ ਦੀ ਸੀਲਿੰਗ 0 ਡਿਵੈਲਪਮੈਂਟ ਚਾਰਜਿਸ ਫਰੀ ਅਸਾਈਨਮੈਂਟ ਕਲੋਜ਼ ਫਰੀ 5 ਅਪਲਾਇੰਸ ਪੈਕੇਜ ਅਤੇ $10,000 ਡਿਕੋਰ ਡਾਲਰ ਤੋਂ ਮਿਲਣਗੇ ਅਪਗ੍ਰੇਡ ਤੁਹਾਡੇ ਪਸੰਦ ਦੇ ਕਰਨ ਲਈ ਕਾਲ ਥੀਮ ਸਿੱਧੂ 416-302-0016 416-302-0016 ਨਾਲ ਦੀ ਨਾਲ ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ ਚਾਹੇ ਉਹ ਨੌਰਥ ਅਮੈਰੀਕਨ ਕਾਰ ਹੋਵੇ ਯੂਰੋਪੀਅਨ ਕਾਰ ਹੋਵੇ ਜਾਂ ਫਿਰ ਏਸ਼ੀਅਨ ਕਾਰ ਹੋਵੇ A&J ਆਟੋ ਰਿਪੇਅਰ ਇਸ ਬਿਜ਼ਨਸ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਨੇ ਇੱਕੋ ਇੱਕ ਜਗ੍ਹਾ ਤੋਂ ਤੁਹਾਨੂੰ ਸਾਰੀਆਂ ਹੀ ਕਾਰ ਦੀਆਂ ਰਿਪੇਅਰ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਨੇ 91 ਹੀਲੀ ਰੋਡ ਇਨ ਬੋਲਟਨ ਜਿਹੜਾ ਹਾਈਵੇ 50 ਅਤੇ ਮੇਫੀਓਲ 'ਤੇ Home Depot wala plaza hai very close to there highway 50 mayfield major intersection pandiya 91 helio bolton A&J auto repair kendra ke jehdi marzi make and model hove oda pura engine da kam suspension da kam brake da kam exhaust da kam oil change karwana hove ja rust proof ja nave tire paune ha jald tonu winter tire vi paune pene ha eh tuhadi boli bolde ne te certified mechanic ne 905-857-7596 905-857-7596 location right by highway 50 in Mayfield 91 Healy Road Bolton A&J auto repair so dosto aaj saade Canadian prime minister Mark Carney ne kiya hai ki oh takriban nit roz hi regularly hi babe Trump nal gal baat kar reha hai te eh nu pura yakeen hai haje vi belief hai ki deal ਬਣਾਈ ਜਾ ਸਕਦੀ ਆ ਜੋ ਕਿ ਦੋਨੇ ਮੁਲਕਾਂ ਲਈ ਫਾਇਦੇਮੰਦ ਹੋਵੇ ਫਿੰਗਰ ਕ੍ਰਾਸ ਕਰ ਲਓ ਤੁਸੀਂ ਆਪਦੀ ਕ੍ਰਿਸਮਿਸ ਲਿਸਟ ਬਣਾ ਰਹੇ ਹੋ ਸੈਂਟਾ ਬਾਬਾ ਨੂੰ ਹੁਣੇ ਲਿਖ ਦਿਓ ਆਈ ਜਸ ਵਾਂਟ ਦੀ ਇਕਾਨਮੀ ਟੂ ਬੀ ਬੈਟਰ ਕਿ ਕੋਈ ਨਾ ਕੋਈ ਡੀਲ ਬਣਾ ਲਓ ਭਰਾਵੋ ਕੁਛ ਨਾ ਕੁਛ ਰਿਲੀਫ ਲਿਆ ਦਿਓ ਭਰਾਵੋ ਅਤੇ ਫਿਰ ਹੌਲੀ ਹੌਲੀ ਹੋਰ ਵੀ ਬਾਕੀ ਜਿੰਨੇ ਮੁੱਦੇ ਨੇ ਅਤੇ ਡਿਸਪਿਊਟ ਨੇ ਉਹਦੇ 'ਤੇ ਵੀ ਹੌਲੀ ਹੌਲੀ USMCA ਰੀਨੈਗੋਸ਼ੀਏਸ਼ਨ ਦੇ ਵਿੱਚ ਵੀ ਕੰਮ ਕੀਤਾ ਜਾ ਸਕਦਾ ਹੈ ਸਟੈਪ ਬਾਏ ਸਟੈਪ ਸੋ ਅੱਜ Canadian Prime Minister Mark Carney ਅਤੇ ਉਹਦੇ ਕੈਬਨਿਟ ਮੰਤਰੀ ਸਾਰੇ ਅਤੇ ਸਾਰੇ ਬੈਂਫ ਅਲਬਰਟਾ ਬਿਊਟੀਫੁਲ ਬੈਂਫ ਦੇ ਵਿੱਚ ਇਕੱਠੇ ਹੋਏ ਨੇ ਆਨ ਗੋਇੰਗ ਟ੍ਰੇਡ ਵਾਰ ਅਤੇ ਫਾਲ ਪਾਰਲੀਮੈਂਟਰੀ ਸਿਟਿੰਗ ਤੋਂ 2 ਹਫ਼ਤੇ ਪਹਿਲਾਂ ਅਤੇ ਸੋਰਸਿਸ ਦੱਸ ਰਹੇ ਨੇ ਕਿ ਕੈਬਨਿਟ ਮੰਤਰੀਆਂ ਲਈ ਬੜਾ ਔਖਾ ਬੜਾ ਅਜੀਬ ਇੱਥੇ ਮਾਹੌਲ ਬਣਨਾ ਕਿਉਂ ਕਿਉਂਕਿ ਹਰੇਕ ਮੰਤਰੀ ਤੋਂ ਹੀ ਮਾਰਕ ਕਾਰਨੀ ਉਹਨਾਂ ਦੇ ਹੀ ਸਪੈਸੀਫਿਕ ਪੋਰਟਫੋਲੀਓ ਜੋ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਦੇ ਵਿੱਚ ਪ੍ਰੋਗਰੈਸ ਰਿਪੋਰਟ ਦੀ ਵੀ ਡਿਮਾਂਡ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕਿ ਜਿਹੜੇ ਮਾੜੇ ਹੀ ਹੋਣ ਅੰਡਰ ਪਰਫੋਰਮ ਕਰ ਰਹੇ ਨੇ ਕੈਬਨਿਟ ਮਿਨਿਸਟਰਸ ਇਸਪੈਸ਼ਲੀ ਜੇ ਕੈਬਨਿਟ ਸ਼ਫਲ ਹੋਣੀ ਆ ਆਈ ਗਰੰਟੀ ਯੂ ਇੱਕ ਬੀਬੀ ਕੱਢੀ ਜਾਊਗੀ ਜ਼ਰੂਰ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਡੀਐਬ ਜਮਾ ਬੇਕਾਰ ਉਹਨੂੰ ਇਹ ਪਹਿਲਾਂ ਕੱਢਿਆ ਜਾਊਗਾ ਸੋ ਕੈਬਨਿਟ ਸ਼ਫਲ ਜਾਂ ਕੰਪਲੀਟਲੀ ਲੱਤ ਮਾਰ ਕੇ ਬਾਹਰ ਕੱਢਿਆ ਜਾ ਸਕਦਾ ਹੈ ਕੁਛ ਮੰਤਰੀਆਂ ਨੂੰ ਕੱਲ੍ਹ Dallas, Texas, the which U.S. President Donald Trump ne ek Republican Party midterm convention rally de vich fir to Lake Ontario no Lake America banon di gal baat kiti te kya Canada very much wants to make a deal they're dying to make a trade deal with the United States ਅਤੇ ਅੱਜ ਇਹਦੇ ਬਾਰੇ ਕਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਡਾਇਰੈਕਟਲੀ ਕੁਛ ਨਹੀਂ ਕਿਹਾ ਸਿਰਫ ਇਹੀ ਕਿਹਾ ਕਿ ਉਹ ਤਕਰੀਬਨ ਡੇਲੀ ਰੈਗੂਲਰਲੀ ਹੀ ਟਰੰਪ ਨਾਲ ਗੱਲਬਾਤ ਕਰਦਾ ਹੀ ਰਿਹਾ ਹੁਣ ਵੀ ਕਰਦਾ ਹੈ ਅਤੇ ਹੀ ਸਟਿਲ ਬਿਲੀਵਸ ਦੇਅਰ ਇਜ਼ ਅ ਡੀਲ ਟੂ ਬੀ ਹੈਡ ਬਟ ਇਟ ਹੈਜ਼ ਟੂ ਬੀ ਅ ਮਿਊਚੁਅਲੀ ਬੈਨੀਫਿਸ਼ੀਅਲ ਡੀਲ ਸੋ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਵੀ ਅਨਾਊਂਸ ਕੀਤਾ ਹੈ ਜੇਕਰ ਉਹਦੀ ਰਿਪਬਲਿਕਨ ਪਾਰਟੀ ਨਵੰਬਰ ਦੀਆਂ ਮਿਡ ਟਰਮ ਇਲੈਕਸ਼ਨ ਨਵੰਬਰ 3 ਤਰੀਕ ਨੂੰ ਦੋਨੇ ਸੈਨੇਟ ਐਂਡ ਕਾਂਗਰਸ ਦਾ ਕੰਟਰੋਲ ਮੈਜੋਰਟੀ ਕੰਟਰੋਲ ਮੇਨਟੇਨ ਕਰਦੇ ਨੇ ਜੋ ਕਿ ਰੀਅਲਿਸਟਿਕਲੀ ਹੋਣਾ ਹੈ ਨਹੀਂ ਫਿਰ ਉਹ ਹਰੇਕ ਅਮੈਰੀਕਨ ਨੂੰ$5,000 ਦਊਗਾ ਜੋ ਕਿ ਲਗਭਗ $1.3 trillion ਦਾ ਖਰਚਾ ਹੋਣਾ ਹੈ ਨੇਮਡ ਡੋਨਲਡਸ ਡਿਵੀਡੈਂਸ ਕਿਉਂ ਕਿਉਂਕਿ ਫਿਲਹਾਲ ਤਾਂ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੋਨੇ ਸੈਨੇਟ ਨਾਲੇ ਕਾਂਗਰਸ ਦੇ ਵਿੱਚ ਆਪਦੀ ਮੈਜੋਰਟੀ ਪਾਵਰ ਹਾਰਨ ਦੇ ਲਈ ਪ੍ਰੋਜੈਕਟਡ ਹਨ ਪਰ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਅਜੀਬ ਗੱਲ ਤਾਂ ਹੈ ਨਹੀਂ ਬਹੁਤ ਲੋਕ ਤਾਂ ਇਹ ਵਾਰ ਵਾਰ ਕਹਿੰਦੇ ਆ ਰਹੇ ਨੇ ਕਿ ਦੇਖੋ ਜਦੋਂ ਇਹ ਮਿਡ ਟਰਮਸ ਹੋਣਗੀਆਂ ਟਰੰਪ ਦੀ ਤਾਕਤ ਘੱਟ ਜਾਣੀ ਆ ਕਿਉਂਕਿ ਇਹਨੇ ਹਾਰ ਜਾਣਾ ਲੋਕ ਇਹਦੇ ਖਿਲਾਫ ਨੇ ਅਤੇ ਫਿਰ ਕਨੇਡਾ ਜ਼ਿਆਦਾ ਵਧੀਆ ਪੋਜੀਸ਼ਨ 'ਚ ਹੋਊਗਾ ਟ੍ਰੇਡ ਡੀਲ ਬਣਾਉਣ ਲਈ ਬਕਵਾਸ ਕਿਉਂ ਕਿਉਂਕਿ ਆਲਮੋਸਟ ਐਵਰੀ ਸਿੰਗਲ 4-year ਸਾਈਕਲ ਦੇ ਵਿੱਚ ਚਾਹੇ ਡੈਮੋਕ੍ਰੈਟ ਹੋਣ ਚਾਹੇ ਰਿਪਬਲਿਕ ਹੋਣ ਟੂ ਪਾਰਟੀ ਉੱਥੇ ਸਿਸਟਮ ਹੀ ਹੈ ਰੈੱਡ ਆਉਂਦਾ ਹੈ ਬਲੂ ਆਉਂਦਾ ਹੈ ਲੈਫਟ ਆਉਂਦਾ ਹੈ ਰਾਈਟ ਆਉਂਦਾ ਹੈ ਜਦੋਂ ਪਾਵਰ 'ਚ ਆਉਂਦੇ ਨੇ ਅਤੇ ਜਦੋਂ ਚਾਹੇ ਮਾੜੇ ਕੰਮ ਕੀਤੇ ਆ ਵਧੀਆ ਕੰਮ ਕੀਤੇ ਆ ਜਿਹੜਾ ਮਰਜ਼ੀ ਲੀਡਰ ਹੋਵੇ ਮਿਡ ਟਰਮਸ ਦੇ ਵਿੱਚ ਤਾਂ ਮਜੋਰਟੀ ਆਫ ਦਾ ਟਾਈਮ ਉਹ ਹਾਰਦੇ ਹਾਰਦੇ ਨੇ ਦੈਟਸ ਅ ਟ੍ਰੈਂਡ ਮਿਡ ਟਰਮ ਤੱਕ ਤਾਂ ਹਾਰਦੇ ਹੀ ਹਾਰਦੇ ਨੇ ਆਪਦੀ ਮਜੋਰਟੀ ਪਾਵਰ ਸੋ ਦਿਸ ਇਜ਼ ਨਥਿੰਗ ਨਿਊ ਐਂਡ ਫਸਟ ਆਫ ਆਲ ਜਿਹੜੇ ਹੁਣ ਇੰਨੇ ਸਾਲ ਕੋਈ 100 year ਪੁਰਾਣੇ ਇੰਨੇ ਜ਼ਿਆਦਾ ਪੁਰਾਣੇ ਜਿਹੜੇ ਇਹ ਡਿਫਰੈਂਟ ਲਾਜ਼ ਯੂਜ਼ ਕਰ ਰਿਹਾ ਹੈ ਟੈਰਿਫਸ ਐਂਡ ਹੋਰ ਵੀ ਚੀਜ਼ਾਂ ਨੂੰ ਇਨਫੋਰਸ ਕਰਨ ਲਈ ਨਾ ਤਾਂ ਇਹਨੂੰ ਕਾਂਗਰਸ ਨਾ ਤਾਂ ਇਹਨੂੰ ਸੈਨੇਟ ਦੀ ਇਜਾਜ਼ਤ ਚਾਹੀਦੀ ਹੈ ਸੋ ਚੱਲਦਾ ਧੱਕਾ ਇਹਦਾ ਅਤੇ ਧੱਕੇ ਨਾਲ ਹੀ ਇਹ ਕੰਮ ਕਰਦਾ ਹੀ ਰਹੂਗਾ ਸੋ ਇਟ ਡਜ਼ਨਟ ਰੀਅਲੀ ਮੇਕ ਮੱਚ ਆਫ ਅ ਡਿਫਰੈਂਸ ਜਦੋਂ ਇਹ ਸਟੇਟਮੈਂਟ ਦੇ ਬਾਰੇ ਫੈਡਰਲ ਫਾਈਨੈਂਸ ਮਿਨਿਸਟਰ ਫ੍ਰਾਂਸਵਾ ਫਿਲਿਪ ਸ਼ੈਂਪੇਨ ਨੂੰ ਪੁੱਛਿਆ ਗਿਆ ਉਹਨੇ ਕਿਹਾ ਕਿ ਅਸੀਂ US ਦੇ ਨਾਲ ਬੈਕ ਐਂਡ ਫੋਰਥ ਦੇ ਵਿੱਚ ਇੰਗੇਜ ਕਰਨਾ ਨਹੀਂ ਹੈਗਾ ਵਿਲ ਜਸਟ ਡੂ ਵਟਸ ਰਾਈਟ ਫੋਰ ਕੈਨੇਡਾ ਅਤੇ ਇਹਨੇ ਸਮਹਾਓ ਕਲੇਮ ਕੀਤਾ ਹੈ ਮੇਰੇ ਸਮਝੋ ਬਾਹਰ ਹੈ ਕਿ ਇਸ ਮੁਲਕ ਦਾ ਫੈਡਰਲ ਫਾਈਨੈਂਸ ਮਿਨਿਸਟਰ ਇਸ ਮੁਲਕ ਦਾ ਇਕਾਨਮੀ ਦਾ ਹਾਲਾਤ ਦੇਖ ਕੇ ਕਿਵੇਂ ਕਹਿ ਸਕਦਾ ਕਿ ਕੈਨੇਡਾ ਇੱਕ ਸਟਰੋਂਗ ਫਿਸਕਲ ਪੋਜੀਸ਼ਨ ਦੇ ਵਿੱਚ ਹੈ ਵੇਅਰ ਬਰੋ ਵੇਅਰ ਕਿੱਥੇ ਆਮ ਬੰਦੇ ਧੱਕੇ ਖਾ ਰਹੇ ਆ ਅਤੇ ਇਹ ਕਹਿੰਦਾ ਕਿ ਪੂਰਾ ਮੁਲਕ ਸਟਰੋਂਗ ਫਿਸਕਲ ਪੋਜੀਸ਼ਨ ਦੇ ਵਿੱਚ ਹੈ ਅਤੇ ਸਾਡੇ ਕੋਲ ਹੁਣ ਗੋਲਡਨ ਆਪਰਚੁਨਿਟੀ ਹੈ ਹੋਰਾਂ ਮੁਲਕਾਂ ਦੇ ਨਾਲ ਟ੍ਰੇਡ ਡੀਲ ਅਸਟੈਬਲਿਸ਼ ਕਰਨ ਲਈ ਉਹ ਤਾਂ ਕੋਈ ਸ਼ੱਕ ਨਹੀਂ ਹੈਗਾ ਅਗਲੇ ਹਫ਼ਤੇ 'ਤੇ ਜਾ ਕੇ ਮਿਸਟਰ ਕਾਰਨੀ ਯੂਰਪੀਅਨ ਯੂਨੀਅਨ ਨੂੰ ਪਾਰਲੀਮੈਂਟ ਨੂੰ ਸਟ੍ਰਾਸਬਰਗ ਫਰਾਂਸ ਦੇ ਵਿੱਚ ਐਡਰੈਸ ਕਰੂਗਾ ਅਤੇ ਕਹੂਗਾ ਕਿ ਪਲੀਜ਼ ਸਾਨੂੰ ਮੈਂਬਰ ਬਣਾ ਲਓ ਬਿਨਾਂ ਮੈਂਬਰ ਬਣਾਉਣ ਤੋਂ ਅਸੀਂ ਤੁਹਾਨੂੰ ਪੂਰਾ ਮੁਲਕ ਵੇਚ ਦੇਵਾਂਗੇ ਪੀਸ ਬਾਏ ਪੀਸ ਜਿਹੜੀ ਵੀ ਐਨਰਜੀ ਜਿਹੜਾ ਵੀ ਨੈਚੁਰਲ ਰਿਸੋਰਸ ਚਾਹੀਦਾ ਹੈ ਤੁਹਾਨੂੰ ਵੇਚ ਦੇਵਾਂਗੇ ਅਸੀਂ ਆਪਦੇ ਮੁਲਕ ਦੇ ਵਿੱਚ ਉਹਨੂੰ ਡਿਵੈਲਪ ਕਰਨਾ ਨਹੀਂ ਸਾਡੇ ਮੁਲਕ ਦੀ ਤਰੱਕੀ ਲਈ ਸਿਰਫ ਤੁਹਾਨੂੰ ਵੇਚ ਦੇਵਾਂਗੇ ਤੁਸੀਂ ਤਰੱਕੀ ਕਰੀ ਜਾਓ ਅਸੀਂ EU ਨੂੰ ਹੁਣ ਨਵਾਂ ਪਾਵਰ ਬੇਸਿਸ ਆਫ ਦਾ ਵਰਲਡ ਬਣਾਉਣਾ ਚਾਹੁੰਦੇ ਹਾਂ ਨਿਊ ਵਰਲਡ ਆਰਡਰ ਬਣਾਉਣਾ ਚਾਹੁੰਦੇ ਹਾਂ ਨਾ ਕਿ ਅਮੈਰੀਕਾ ਜਾਂ ਚਾਈਨਾ ਨੂੰ ਸੋ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਤੇ ਉਹਦੇ ਸਾਰੇ ਕੈਬਨਿਟ ਮਿਨਿਸਟਰਸ ਬੈਂਫ ਅਲਬਰਟਾ ਦੇ ਵਿੱਚ ਨੇ ਜਿੱਥੇ ਕਿ ਟ੍ਰੇਡ ਵਾਰ ਦੇ ਨੈਕਸਟ ਸਟੈਪਸ ਅਤੇ 2 ਹਫ਼ਤਿਆਂ ਬਾਅਦ ਪਾਰਲੀਮੈਂਟਰੀ ਸਿਟਿੰਗ ਦੇ ਵਿੱਚ ਨੈਕਸਟ ਸਟੈਪਸ ਦੇ ਬਾਰੇ ਇਹ ਪਲੈਨਿੰਗ ਤਾਂ ਆਬਵੀਅਸਲੀ ਕਰ ਰਹੇ ਨੇ ਮਲਟੀਪਲ ਹਾਈ ਰੈਂਕਿੰਗ ਗਵਰਨਮੈਂਟ ਸੋਰਸਿਸ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਹੈ ਕਿ ਜਿੱਥੇ ਆਮ ਤੌਰ 'ਤੇ ਹਰੇਕ ਪਾਰਲੀਮੈਂਟਰੀ ਸਿਟਿੰਗ ਜਾਂ ਪ੍ਰੀ ਬਜਟ ਪ੍ਰੋਸੈਸ ਤੋਂ ਪਹਿਲਾਂ ਹਰੇਕ ਕੈਬਨਿਟ ਮੰਤਰੀ ਫੈਡਰਲ ਫਾਈਨੈਂਸ ਮਿਨਿਸਟਰ ਨੂੰ ਖੱਤ ਭੇਜਦਾ ਹੁੰਦਾ ਕਿ ਦੇਖੋ ਇਸ ਫਾਲ ਸਿਟਿੰਗ ਦੇ ਵਿੱਚ ਅਸੀਂ ਆਹ ਕਰਨਾ ਉਹ ਕਰਨਾ ਅਤੇ ਇਹਦੇ ਲਈ ਸਾਨੂੰ ਇੰਨਾ ਪੈਸਾ ਚਾਹੀਦਾ ਇਹਦਾ ਪ੍ਰਬੰਧ ਕਰੋ ਮਿਸਟਰ ਫਾਈਨੈਂਸ ਮੰਤਰੀ ਇਸ ਵਾਰੀ ਇਹਨਾਂ ਕੈਬਨਿਟ ਮਿਨਿਸਟਰਸ ਤੋਂ ਡਿਮਾਂਡ ਕੀਤੀ ਗਈ ਹੈ ਕਿ ਉਹ ਮਿਸਟਰ ਕਰਮਿਟ ਦਾ ਫਰੋਗ AKA ਫ੍ਰਾਂਸਵਾ ਫਿਲਿਪ ਸ਼ੈਂਪੇਨ ਨੂੰ ਨਹੀਂ ਸਿੱਧੇ ਮਾਰਕ ਕਾਰਨੀ ਨੂੰ ਹੀ ਇੱਕ ਪ੍ਰੋਗਰੈਸ ਰਿਪੋਰਟ ਪੇਸ਼ ਕਰਨ ਉਹਨਾਂ ਨੂੰ ਆਪ ਡਿਫੈਂਡ ਕਰਨਾ ਪਊਗਾ ਆਪਣਾ ਰੈਕਰਡ ਸੋ ਫਾਰ ਜਦੋਂ ਤੋਂ ਉਹਨਾਂ ਨੂੰ ਮੈਂਡੇਟ ਚਿੱਠੀ ਭੇਜੀ ਗਈ ਆ ਕਾਰਨੀ ਵੱਲੋਂ ਕਿ ਤੁਹਾਡੀ ਆਹ ਜ਼ਿੰਮੇਵਾਰੀ ਆ ਆਸ ਪੋਰਟਫੋਲੀਓ ਵਿੱਚ ਅਤੇ ਹੁਣ ਤੱਕ ਇਹਨਾਂ ਨੇ ਕੀਤਾ ਕੀ ਹੈ ਪ੍ਰੋਗਰੈਸ ਦੀ ਰਿਪੋਰਟ ਪੇਸ਼ ਕਰੋ ਕੀ ਪਰਫੋਰਮੈਂਸ ਇੰਡੀਕੇਟਰਸ ਪੂਰੇ ਡੈਰਾ ਦੇ ਨਾਲ ਦਿਖਾਓ ਕਿ ਤੁਸੀਂ ਕੀਤਾ ਕੀ ਹੈ ਹੁਣ ਡਿਫਰੈਂਟ ਪੋਰਟਫੋਲੀਓ ਨੇ ਜਿਵੇਂ ਕਿ ਇਮੀਗ੍ਰੇਸ਼ਨ ਹੋ ਗਿਆ ਜਿਵੇਂ ਕਿ ਇਨਫਰਾਸਟ੍ਰਕਚਰ ਹੋ ਗਿਆ ਜਿਵੇਂ ਕਿ ਨਾਲ ਦੀ ਨਾਲ ਫਿਸ਼ਰੀਜ਼ ਹੋ ਗਿਆ ਨਾਲ ਦਿਆਂ ਹੋ ਗਿਆ ਐਗਰੀਕਲਚਰ ਹੋ ਗਿਆ ਸੋ ਦਿਖਾਉਣਾ ਪਊਗਾ ਕਿ ਉਹਨਾਂ ਨੇ ਮੁਲਕ ਦੀ ਤਰੱਕੀ ਲਈ ਕੀਤਾ ਹੁਣ ਕੀ ਹੈਗਾ ਜੋ ਕਿ ਮੇਰੇ ਖਿਆਲ ਦੇ ਵਿੱਚ ਤਾਂ ਇਹ ਬਹੁਤ ਵਧੀਆ ਸਿਸਟਮ ਹੈ ਹਾਂ ਬਹੁਤ ਰੇਅਰ ਗੱਲ ਹੈ ਕਿ ਮੈਂ ਕਹਿ ਰਿਹਾ ਹਾਂ ਕਿ ਮਾਰਕ ਕਾਰਨੀ ਕੋਈ ਚੱਜ ਦਾ ਕੰਮ ਕਰ ਰਿਹਾ ਜਾਂ ਇਹ ਸਰਕਾਰ ਲਿਬਰਲ ਸਰਕਾਰ ਕੋਈ ਚੱਜ ਦੀ ਕੰਮ ਕਰ ਰਹੀ ਆ ਬਟ ਦਿਸ ਇਜ਼ ਐਕਚੁਅਲੀ ਰੀਲੀ ਗੁੱਡ ਕੈਬਨਿਟ ਮੰਤਰੀਆਂ ਨੂੰ ਜ਼ਿੰਮੇਵਾਰ ਰੱਖਣ ਦੀ ਲੋੜ ਹੈ। ਜੇ ਇੰਨਾ ਵੱਡਾ ਪੋਜੀਸ਼ਨ ਦਿੱਤਾ ਗਿਆ ਹੈ, ਪੂਰੇ ਮੁਲਕ 'ਤੇ ਅਸਰ ਪੈਂਦਾ ਹੈ ਅਤੇ ਇੰਨੀ ਵੱਡੀ ਤਨਖਾਹ ਦਿੰਦੇ ਨੇ, ਫਿਰ ਤਾਂ ਦਿਖਾਉਣ ਤਾਂ ਸਹੀ ਕਿ ਕੀਤਾ ਕੀ ਹੈ ਉਸ ਪੋਰਟਫੋਲੀਓ ਦੇ ਵਿੱਚ। ਕੁਛ ਤਾਂ ਦਿਖਾਉਣ ਜੋਗੇ ਲਾਇਕ ਵੀ ਨਹੀਂ ਹੈਗੇ, ਇਹਨਾਂ ਨੂੰ ਪੋਲਿਟਿਕਸ ਦੇ ਵਿੱਚੋਂ ਬੈਨ ਕਰ ਦੇਣਾ ਚਾਹੀਦਾ ਹੈ। ਪਰ ਇਹ ਗਵਰਨਮੈਂਟ ਸੋਰਸਿਸ ਕੈਨੇਡੀਅਨ ਪ੍ਰੈਸ ਨੂੰ ਦੱਸ ਰਹੇ ਨੇ ਕਿ ਕਈ ਕੈਬਨਿਟ ਮਿਨਿਸਟਰ ਬੜੇ ਔਖੇ ਹੋਏ ਨੇ, ਡਰੇ ਵੀ ਹੋਏ ਨੇ, ਅਤੇ ਉਹ ਇਸ ਤਰ੍ਹਾਂ ਦੇ ਰਿਪੋਰਟ ਕਾਰਡ ਮੈਟ੍ਰਿਕ ਜਾਂ ਸਿਸਟਮ ਕਹਿ ਲਓ ਦੇ ਵੱਲ ਅਨਅਕਸਟਮਡ ਹਨ। ਅਤੇ ਜੇਕਰ PM ਨੂੰ ਲੱਗਦਾ ਹੈ ਕਿ ਘੱਟ ਤਰੱਕੀ ਹੋਈ ਆ, ਮੰਨ ਲਓ ਇਮੀਗ੍ਰੇਸ਼ਨ, ਟ੍ਰਾਂਸਪੋਰਟੇਸ਼ਨ, ਇਨਫਰਾਸਟ੍ਰਕਚਰ, ਐਗਰੀਕਲਚਰ, ਹੈਲਥ, ਵਟਐਵਰ ਵਟਐਵਰ, ਫਿਰ ਉਹਨਾਂ ਨੂੰ ਸ਼ਾਇਦ ਕੈਬਨਿਟ ਦੇ ਵਿੱਚੋਂ ਬਾਹਰ ਕੱਢਿਆ ਵੀ ਜਾ ਸਕਦਾ ਹੈ। ਹੁਣ ਦੋ ਅਲੱਗ ਸੋਰਸਿਸ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਹੈ ਕਿ ਇਹਨਾਂ ਮੰਤਰੀਆਂ ਦੇ ਜਿਹੜੇ ਕੰਮ ਕਰਨ ਵਾਲੇ ਨੇ, ਸਟਾਫ ਮੈਂਬਰਸ, ਪੈਨਿਕ ਕਰ ਰਹੇ ਨੇ, ਦੇ ਇਨ ਅ ਸਟੇਟ ਆਫ ਪੈਨਿਕ, ਕਿਉਂਕਿ ਉਹ ਜਸਟਿਨ ਟਰੂਡੋ ਦੇ ਨਾਲ ਗਿੱਜੇ ਹੋਏ ਸੀ, ਨਾ ਕਿ ਇਸ ਮਾਰਕ ਕਾਰਨੀ ਦੇ CEO ਆਫ ਅ ਬਿਜ਼ਨਸ ਸਟਾਈਲ ਆਫ ਰਨਿੰਗ ਗਵਰਨਮੈਂਟ। ਕੁਛ ਸੋਰਸ ਦੱਸ ਰਹੇ ਨੇ ਕਿ ਦੋ ਹਫ਼ਤਿਆਂ ਤੱਕ ਪਾਰਲੀਮੈਂਟ ਸ਼ੁਰੂ ਹੁੰਦੇ ਸਹਿਰ ਜਾਂ ਉਸ ਤੋਂ ਪਹਿਲਾਂ ਕੈਬਨਿਟ ਸ਼ਫੋ ਪੱਕੀ ਹੀ ਪੱਕੀ ਹੈ, ਅਤੇ ਕੁਛ ਪੁਰਾਣੇ ਚਿਹਰੇ ਕੱਢੇ ਜਾਣਗੇ ਅਤੇ ਕੁਛ ਨਵੇਂ ਚਿਹਰੇ ਐਡ ਕੀਤੇ ਜਾਣਗੇ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼, ਬਸ ਆਹੀ ਸਾਡਾ ਟਾਈਮ ਸੀ। ਜਾਂਦੇ ਜਾਂਦੇ ਦੋਸਤਾਂ ਨੂੰ ਦੱਸ ਦਈਏ, ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ, ਫਿਰ ਬਰੈਂਪਟਨ ਸ਼ਹਿਰ ਦੇ ਵਿੱਚ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀਆਂ 3 ਲੋਕੇਸ਼ਨਸ ਤੁਸੀਂ ਵਿਜ਼ਿਟ ਕਰ ਸਕਦੇ ਹੋ, ਉਹ ਵੀ ਸਵੇਰੇ 2 ਵਜੇ ਤੱਕ। ਅਤੇ ਪੂਰੇ ਸਪਟੈਂਬਰ ਮਹੀਨੇ, ਦਿਸ ਇੰਟਾਇਰ ਮੰਥ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਤੁਹਾਨੂੰ ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ 4 ਅਲੱਗ ਆਈਟਮਸ ਬਾਏ 1 ਗੈਟ 1 ਫ੍ਰੀ ਦੇ ਰਹੇ ਨੇ। ਪਰ ਇੱਕੋ ਹੀ ਸ਼ਰਤ ਹੈ, ਜਾ ਕੇ ਉੱਦਾਂ ਨਾ ਆਰਡਰ ਕਰ ਲਿਓ, ਤੁਹਾਨੂੰ ਸਪੈਸੀਫਿਕਲੀ ਆਰਡਰ ਕਰਨ ਦੇ ਟਾਈਮ 'ਤੇ ਕਹਿਣਾ ਪਊਗਾ ਅਸੀਂ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ, 530 AM ਬੈਂਡ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ, 10 AM to 8 PM ਐਵਰੀ ਸਿੰਗਲ ਡੇ ਪੂਰੇ ਸਪਟੈਂਬਰ ਮਹੀਨੇ ਲਈ। ਬਾਏ 1 ਗੈਟ 1 ਫ੍ਰੀ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਬਾਏ 1 ਗੈਟ 1 ਫ੍ਰੀ, 4 ਖਾਸ ਆਈਟਮ ਨੇ, ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲ ਮੋਰ। ਪਹਿਲੀ ਲੋਕੇਸ਼ਨ ਹੈ ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲ ਮੋਰ, ਅਤੇ ਦੂਜੀ ਲੋਕੇਸ਼ਨ ਹੈ ਮਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ ਐਟ 85 ਮਾਂ ਫੈਲੀਏ ਸਟਰੀਟ, ਬਰੈਂਪਟਨ, ਅਤੇ ਤੀਜੀ ਲੋਕੇਸ਼ਨ ਹੈ 15 ਫੈਂਡਰ ਵੇ, 15 ਫੈਂਡਰ ਵੇ, ਬੋਵੇਰਡ ਐਂਡ ਚਿੰਕੂਜ਼ੀ ਤੇ, ਤਿੰਨੇ ਲੋਕੇਸ਼ਨਸ। ਅਤੇ ਇਹ ਤੁਹਾਨੂੰ ਪੂਰੇ ਮਹੀਨੇ ਲੌਂਗ ਬਾਏ 1 ਗੈਟ 1 ਫ੍ਰੀ ਡੀਲਸ ਜੇ ਤੁਸੀਂ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦਿਓਗੇ। ਚਾਟ ਪਾਪੜੀ, ਅੰਮ੍ਰਿਤਸਰੀ ਕੁਲਚਾ, ਵੈਜ ਬਿਰਿਆਨੀ ਜਾਂ ਚਨਾ ਭਟੂਰਾ, ਬਾਏ 1 ਗੈਟ 1 ਫ੍ਰੀ ਦਾ ਹੋਲ ਮੰਥ। ਅਤੇ ਲਾਈਵ ਕੇਟਰਿੰਗ ਲਈ ਸਿੰਪਲੀ ਇੰਡੀਅਨ ਮਾਹਰ ਨੇ ਸਪੈਸ਼ਲਾਈਜ਼ ਕਰਦੇ ਨੇ ਲਾਈਵ ਕੇਟਰਿੰਗ ਵਿੱਚ, ਪੂਰੀ ਟੀਮ, ਬਹੁਤ ਵੱਡੀ ਟੀਮ ਰੱਖੀ ਹੋਈ ਆ, 10 ਟਰੱਕ ਏਸੀ ਕੰਮ ਲਈ ਰੱਖੇ ਹੋਏ ਨੇ, ਸਾਰੇ ਸ਼ੈੱਫ ਵੀ ਅਤੇ ਸਰਵਰਸ ਦੀ ਟੀਮ ਵੀ ਭੇਜਦੇ ਨੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 905-794-8111, 905-794-8111। ਹੁਣ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਪ੍ਰੋਗਰਾਮ 'ਚ ਕੋਈ ਵੀ ਕਮਰਸ਼ਲ ਤੁਸੀਂ ਸੁਣੀ ਸੀ ਅਤੇ ਨੰਬਰ ਚਾਹੀਦਾ ਹੋਵੇ, ਜਾਂ ਤੁਸੀਂ ਵੀ ਇੰਟਰਸਟਿਡ ਹੋ ਆਪਦੇ ਬਿਜ਼ਨਸ ਵਿੱਚ ਤਰੱਕੀ ਕਰਨ ਦੇ ਲਈ, ਵੱਧ ਕਮਾਈ ਕਰਨ ਲਈ, ਅਤੇ AM 520 ਦੇਸ਼ ਪ੍ਰਦੇਸ਼ ਨਾਲ ਆਪਦੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਲਈ, ਕਾਲ ਅਸ, ਟੈਕਸਟ ਅਸ, ਵਟਸਐਪ 416-457-3381, 416-457-3381, 416-457-3381, 416-457-3381। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਖਾਸ ਤਾਂ ਆਪਣੇ ਪਰਿਵਾਰ ਦੇ ਲਈ ਅਫੋਰਡੇਬਲ ਲਾਈਫ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ, ਟੈਕਸਟ ਔਰ ਵਟਸਐਪ 416-457-3381, 416-457-3381। ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: on September 13th at 10 a.m. Join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
1: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਲਹਿਰਾਂ
3: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 9

0: ਆਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰੋ ਡੈਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
2: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000
0: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-905-799-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1478-909-1

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475504 1557।

ਜੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਗੱਲਬਾਤ, ਮੁਲਾਕਾਤ ਰਹੇਗੀ।

ਫਰਾਈਡੇ ਜੂਨੀਅਰ ਵੀਕਐਂਡ ਆ ਗਿਆ ਬਈ, ਕਿਵੇਂ ਹੋ? ਠੀਕ ਠਾਕ ਹੋ? ਬੱਲੇ ਬੱਲੇ ਇੰਜੋਏ ਕਰ ਰਹੇ ਹੋ? ਕਿੱਦਾਂ ਦਾ ਰਿਹਾ ਤੁਹਾਡਾ ਅੱਜ ਦਾ ਦਿਨ? ਉਮੀਦ ਕਰਦੇ ਹਾਂ ਕਿ ਬੱਚਿਆਂ ਨੇ ਸਕੂਲੇ ਇੰਜੋਏ ਕੀਤਾ ਹੋਵੇਗਾ, ਸਾਡੇ ਜਿੰਨੇ ਵੀ ਪੇਰੈਂਟਸ ਨੇ ਤੁਸੀਂ ਕੰਮਾਂ ਕਾਰਾਂ 'ਤੇ ਇੰਜੋਏ ਕੀਤਾ ਹੋਵੇਗਾ। ਹੁਣ ਸ਼ਾਮ ਬੜੀ ਬਿਜ਼ੀ ਹੈ ਮੈਨੂੰ ਪਤਾ, ਘਰੋਂ ਤੁਸੀਂ ਸਾਰੀ ਕੰਮ ਤੋਂ ਘਰ ਜਾ ਰਹੇ ਹੋ, ਬੱਚੇ ਉਡੀਕ ਕਰ ਰਹੇ ਆ ਸਾਡੇ, ਨਹੀਂ ਮੈਂ ਕਹਿਣ ਲੱਗੀ ਸੀ ਲੇਡੀਜ਼ ਨੇ ਡਿਨਰ ਬਣਾਉਣਾ, ਹੁਣ ਲੇਡੀਜ਼ ਨਹੀਂ ਸਿਰਫ ਡਿਨਰ ਬਣਾਉਂਦੀਆਂ, ਬੰਦਿਆਂ ਨੇ ਆਟਾ ਗੁੰਨਣਾ ਜਾਂ ਲੇਡੀਜ਼ ਨੇ ਆਟਾ ਗੁੰਨਣਾ, ਬੰਦਿਆਂ ਨੇ ਸਬਜ਼ੀਆਂ ਕੱਟਣੀਆਂ, ਬੰਦਿਆਂ ਨੇ ਮੀਟ ਮੂਟ ਤਿਆਰ ਕਰਨਾ। ਸੋ ਕੱਲ੍ਹ ਪਰਸੋਂ ਵੀ ਆਪਾਂ ਗੱਲ ਕਰ ਰਹੇ ਸੀ ਕਿ ਇਹ ਜਿਹੜੀ ਗੱਡੀ ਹੈ ਨਾ, ਇਹ ਆਏ ਨਹੀਂ ਚੱਲਦੀ ਵੀ ਬਸ ਇੱਕੋ ਹੀ ਬੰਦਾ ਚਲਾਈ ਜਾਵੇ। ਜਿਵੇਂ ਗੱਡੀ ਹੈ ਸਾਰੇ ਟਾਇਰ ਨੇ, ਹਰੇਕ ਟਾਇਰ ਦੀ ਆਪਦੀ ਡਿਊਟੀ ਹੈ, ਸੋ ਮੈਂ ਬੰਦੇ ਦੀ ਆਪਦੀ ਡਿਊਟੀ ਹੈ, ਲੇਡੀ ਦੀ ਆਪਦੀ ਡਿਊਟੀ ਹੈ। ਸੋ ਇਕੱਠੇ ਹੋ ਕੇ ਐਜ਼ ਅ ਟੀਮ ਚੱਲੋ, ਅਤੇ ਲੇਡੀ ਆਪਣਾ ਕੰਮ ਕਰੇ, ਬੰਦਾ ਆਪਣਾ ਕਰੇ, ਅਤੇ ਨਾਲੇ ਕੰਮ ਮੁੱਕ ਜਾਂਦਾ ਛੇਤੀ, ਫਿਰ ਬੱਚਿਆਂ ਨੂੰ ਪਾ ਕੇ ਆਰਾਮ ਨਾਲ ਤੁਸੀਂ ਨੈੱਟਫਲਿਕਸ ਲਾਓ ਅਤੇ ਚਿੱਲ ਕਰੋ ਕਿ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ ਰਹਾ, ਗੱਲਾਂ ਬਾਤਾਂ ਮਾਰਦੇ ਹਾਂ। ਨੰਬਰ ਹੈ ਆਪਣਾ ਸਟੂਡੀਓ ਦਾ 9050673 3337 9053 673 3337 'ਤੇ ਗੱਲਬਾਤ ਤੁਹਾਡੇ ਨਾਲ ਹੋਵੇਗੀ, ਅਤੇ ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਅੱਜ ਦੀ ਇਸ ਬੜੀ ਪਿਆਰੀ ਜੀ ਸ਼ਾਮ ਨੂੰ। ਐਂਡ ਆ ਜਾਓ ਫਿਰ ਕਰੀਏ ਯਾਰ ਸੋਹਣੀਆਂ ਜਿਹੀਆਂ ਗੱਲਾਂ ਬਾਤਾਂ, ਅਤੇ ਸੋਹਣੀਆਂ ਗੱਲਾਂ ਬਾਤਾਂ ਤੁਸੀਂ ਸਾਰੇ ਕਰਦੇ ਹੋ। ਤੁਸੀਂ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜਾ ਪੰਜਾਬੀ ਲਹਿਰਾਂ ਦਾ ਪਰਿਵਾਰ ਹੈ, ਤੁਸੀਂ ਸਾਡੇ ਨਾਲ ਇੰਨੇ ਲੰਬੇ ਸਮੇਂ ਤੋਂ ਜੁੜੇ ਹਾਂ, ਅਤੇ ਬੜੇ ਇੱਕ ਡੈਡੀਕੇਟਿਡ ਤਰੀਕੇ ਨਾਲ ਸਾਡੇ ਨਾਲ ਆਲਵੇਜ਼ ਜੁੜਦੇ ਹੋ, ਐਂਡ ਵੀ ਅਪਰੀਸ਼ੀਏਟ ਇਟ। ਸੋ ਗੱਲਾਂ ਬਾਤਾਂ ਮਾਰਦੇ ਹਾਂ, ਗੀਤ ਸੰਗੀਤ ਕੋਈ ਵੀ ਸੁਣਨਾ, ਨੰਬਰ ਆਪਣਾ ਇੱਕੋ ਇੱਕ ਹੈ, 9056733337। ਐਂਡ ਉਸੇ ਨਾਲ ਨਾਲ ਤੁਸੀਂ ਅਗਰ ਕਿੰਨੇ ਨਵੀਂ ਯਾਰ ਕਾਲ ਨਹੀਂ ਕਰ ਸਕਦੇ, ਮੈਸੇਜ ਕਰਨਾ। ਸੋ ਤੁਸੀਂ ਸਾਨੂੰ ਮੈਸੇਜ ਕਰਨਾ, ਸਾਡਾ ਇੰਸਟਾਗ੍ਰਾਮ ਪੇਜ ਹੈ PUNJABILEHRAN ਪੰਜਾਬੀ ਲਹਿਰਾਂ, ਸਾਡਾ ਪੇਜ ਹੈ ਇੰਸਟਾਗ੍ਰਾਮ 'ਤੇ, ਸਾਨੂੰ ਮੈਸੇਜ ਕੀਤਾ ਜਾ ਸਕਦਾ ਬੜੇ ਆਰਾਮ ਦੇ ਨਾਲ। ਐਂਡ ਕੋਈ ਵੀ ਤੁਹਾਨੂੰ ਅਗਰ ਚਾਹੀਦੇ ਨੇ ਨੰਬਰ ਤਾਂ ਵੀ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ, ਐਂਡ ਤਰੀਕੇ ਤੁਹਾਨੂੰ ਦੱਸ ਦਿੱਤੇ। ਕੋਈ ਅਗਰ ਇੱਕੋ ਦੱਸ ਦਿੰਦੇ, ਜੇ ਤੁਸੀਂ ਸਾਨੂੰ ਟੈਕਸਟ ਮੈਸੇਜ ਕਰਨਾ ਤਾਂ ਉਹਦੇ ਲਈ ਤੁਸੀਂ 6475041557 'ਤੇ ਟੈਕਸਟ ਵੀ ਕਰ ਸਕਦੇ ਹੋ, ਠੀਕ ਹੈ? ਸੋ ਹੁਣ ਤੁਹਾਨੂੰ ਸਾਰੇ ਤਰੀਕੇ ਦੱਸਦੇ, ਜਿਵੇਂ ਵੀ ਰੀਚ ਕਰਨਾ।

ਕਿਆ ਬਾਤ ਹੈ। ਸੋ 905-673-3337 ਅੱਜ ਦਾ ਪ੍ਰੋਗਰਾਮ ਥੋੜਾ ਤੱਕ ਪਹੁੰਚਦਾ ਕੀਤਾ ਜਾ ਰਿਹਾ ਸਬਜ਼ੀ ਮਾਰਕੀਟ ਵੱਲੋਂ। ਅਸੀਂ ਕੱਲ ਨੂੰ ਯਾਨੀ ਕਿ ਫਰਾਈਡੇ ਸ਼ਾਮ ਨੂੰ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਸਬਜ਼ੀ ਮਾਰਕੀਟ ਰੈਸਟੋਰੈਂਟ ਤੇ। ਤੀਜੀ ਲੋਕੇਸ਼ਨ ਇਹਨਾਂ ਦੀ ਖੁੱਲ ਰਹੀ ਹੈ ਵਿਲੀਅਮਸ ਪਾਰਕਵੇ ਅਤੇ ਟੋਰਬਰਮ ਦੇ ਬਿਲਕੁਲ ਕੋਰਨਰ ਤੇ, ਇੱਕੋ ਇੱਕ ਪਲਾਜ਼ਾ ਉੱਥੇ ਵਿਲੀਅਮਸ ਐਂਡ ਟੋਰਬਰਮ, 1650 ਵਿਲੀਅਮ ਪਾਰਕਵੇ ਯੂਨਿਟ ਨੰਬਰ 1 ਕੋਰਨਰ ਵਾਲੀ ਯੂਨਿਟ ਹੈ, 1650 ਵਿਲੀਅਮਸ ਪਾਰਕਵੇ ਯੂਨਿਟ ਨੰਬਰ 1। ਕੱਲ ਨੂੰ ਜਿਹੜੇ ਵੀ ਸਾਡੇ ਲਿਸਨਰਸ ਆ ਰਹੇ ਆ ਤੁਹਾਨੂੰ ਬਹੁਤ ਹੀ ਅੱਛੇ ਅੱਛੇ ਤੋਹਫੇ ਅਸੀਂ ਦਵਾ ਰਹੇ ਹਾਂ। ਸੋ ਇੱਕ ਤਾਂ ਪਾਓ ਭਾਜੀ ਇੱਕ ਨਾਲ ਦੂਜੀ ਫਰੀ, ਗੰਨੇ ਦਾ ਰਸ ਫਰੈਸ਼ ਇੱਕ ਨਾਲ ਦੂਜਾ ਫਰੀ, ਜਲੇਬੀ ਇੱਕ ਪਾਉਣ ਲਓ ਦੂਜਾ ਪਾਉਣ ਫਰੀ। ਅਤੇ ਜਿਹੜੇ ਸਾਡੇ ਪਹਿਲੇ 5 ਜਾਣੇ 6 ਵਜੇ ਪਹੁੰਚਣਗੇ, ਪਹਿਲੇ 5 ਨੂੰ 1 ਪਾਉਂਡ ਮੱਛੀ ਫਰੀ, ਅਤੇ ਅਗਲੇ 5 ਨੂੰ 1 ਪਾਉਂਡ ਜਲੇਬੀ ਫਰੀ, ਅਤੇ ਅਗਲੇ 5 ਨੂੰ 1 ਬਿਰਿਆਨੀ ਫਰੀ। ਕਿਆ ਬਾਤ ਹੈ। ਸੋ ਨੋਟ ਕਰ ਲਓ, ਕੱਲ੍ਹ ਨੂੰ ਸ਼ਾਮ ਨੂੰ ਫਰਾਈਡੇ ਸ਼ਾਮ ਨੂੰ ਪੰਜਾਬੀ ਲਹਿਰਾਂ ਲਾਈਵ ਆਨ ਲੋਕੇਸ਼ਨ ਸਬਜ਼ੀ ਮਾਰਕੀਟ, 1650 ਵਿਲੀਅਮਸ ਪਾਰਕਵੇ, ਵਿਲੀਅਮਸ ਪਾਰਕਵੇ ਅਤੇ ਟੋਰਬਰਮ ਦੇ ਬਿਲਕੁਲ ਤੁਸੀਂ ਕੋਰਨਰ 'ਤੇ ਆ ਜਾਣਾ, ਅਤੇ ਤੁਹਾਨੂੰ ਨਾਲੇ ਡੀਲਾਂ ਨਾਲੇ ਤੋਹਫੇ ਮਿਲਣਗੇ, ਆਰਾਮ ਨਾਲ ਤੁਸੀਂ ਇੰਜੋਏ ਕਰਿਓ, ਠੀਕ ਹੈ ਨਾ। ਸੋ ਇਹੀ ਹੁੰਦਾ ਇਕੱਠੇ ਰਲ ਮਿਲ ਕੇ ਕੋਈ ਵੀ ਗ੍ਰੈਂਡ ਓਪਨਿੰਗਸ ਨੇ ਉਹਨਾਂ ਵਿੱਚ ਆਪਾਂ ਵੀ ਯੋਗਦਾਨ ਪਾਈਏ ਅਤੇ ਸਾਰੇ ਵਧੀਆ ਯਾਰ ਇੰਜੋਏ ਕਰਨ। ਸੋ ਓਕੇ, ਇੱਕੋ ਤੇਰਾ ਲੱਖ ਵਰਗਾ ਅਤੇ ਬਾਕੀ ਮੋੜ ਕੇ ਕੀ ਕਹਿੰਦੇ ਜੇਬ ਵਿੱਚ ਪਾ ਲਿਆ।

0: ਗੀਤ ਸੀਗਾ ਬਹੁਤ ਫੋਕ ਟੱਚ ਵਾਲਾ, ਮੈਨੂੰ ਲੱਗਦਾ ਕਿ ਇਹਨਾਂ ਨੇ ਇਦੂ ਸ਼ਰੀਫ ਹੋਰਾਂ ਨਾਲ ਗਾਇਆ ਸੀਗਾ, ਲੱਭ ਲਈਏ ਜੈਲੀ ਇਦੂ ਸ਼ਰੀਫ, ਹਾਂ ਲੱਭ ਲਿਆ, ਤੇਰਾ ਪਿਆਰ ਡੋਲਾ, ਹਾਂ ਇਹ ਵੀ ਲਾਵਾਂਗੇ ਯਾਰ ਤੁਹਾਡੇ ਲਈ। ਇਦੂ ਸ਼ਰੀਫ ਸਾਹਿਬ ਵੀ ਯਾਰ ਬੜੇ ਲੈਜੈਂਡ, ਅਤੇ ਦੇਖੋ ਇਹੋ ਜਿਹੇ ਲੈਜੈਂਡ ਸੀ, ਕੋਈ ਮਦਦ ਹੀ ਬਹੁਤ ਘੱਟ ਕਰਦਾ, ਸੋ ਇੰਡਸਟਰੀ, ਚਲੋ ਇੰਡਸਟਰੀ, ਹੁਣ ਆਪਾਂ ਇੰਡਸਟਰੀ ਨੂੰ ਵੀ ਬਲੇਮ ਨਹੀਂ ਨਾ ਕਰ ਸਕਦੇ, ਹਰੇਕ ਬੰਦੇ ਨੇ ਆਪਦੀ ਆਪਦੀ ਕਹਿੰਦੇ ਹੁੰਦੇ ਕਿ ਆਪਦਾ ਕੰਮ ਕਰਨਾ ਅਤੇ ਆਪਦੀ ਫੈਮਿਲੀ ਨੂੰ ਫੀਡ ਕਰਨਾ ਹੁੰਦਾ, ਆਪਾਂ ਕਹਿ ਦਿੰਦੇ ਹਾਂ ਇੰਡਸਟਰੀ ਹੱਥ ਨਹੀਂ ਫੜਦੀ, ਇਹ ਨਹੀਂ ਕਰਦੀ, ਵੋ ਨਹੀਂ ਕਰਦੀ, ਬਟ ਹੁਣ ਤੁਸੀਂ ਸੌਰੀ ਟੂ ਸੇ, ਬਟ ਕਿੰਨੇ ਕੁ ਦਾ ਤੁਸੀਂ ਹੱਥ ਫੜੋਗੇ ਰਾਈਟ? ਤੁਸੀਂ ਇੱਕ ਦੀ ਹੈਲਪ ਕਰਤੀ, ਦੂਜਾ ਕਹੂਗਾ ਇਹਨੇ ਮੇਰੀ ਹੈਲਪ ਨਹੀਂ ਕੀਤੀ, ਤੀਜਾ ਕਹੂਗਾ ਇਹਨੇ ਮੇਰੀ ਨਹੀਂ ਕੀਤੀ, ਸੋ ਚਲੋ ਜਿੱਥੇ ਮਦਦ ਹੋ ਸਕਦੀ ਹੈ ਕਰਿਆ ਕਰੋ, ਬਟ ਇੰਨਾ ਕੁ ਮੈਂ ਕਹਿੰਦਾ ਕਿ ਜਿਹੜੀ ਇਹ ਬਲੇਮ ਗੇਮ ਹੈ, ਆਪਾਂ ਬੜਾ ਬਲੇਮ ਕਰਦੇ ਹਾਂ ਕਿ ਇਹਦਾ ਕਸੂਰਾ ਉਹਦਾ ਕਸੂਰਾ, ਉਸ ਤੋਂ ਥੋੜ੍ਹੇ ਆਪਾਂ ਪਰਹੇਜ਼ ਕਰਿਆ ਕਰੀਏ। ਸੋ ਸਟੂਡੀਓ ਦਾ ਫੋਨ ਨੰਬਰ ਹੈ 9056733337, ਆਪਣਾ ਕੁਇਕ ਨੰਬਰ ਹੈ। ਰਾਜਵੰਤ ਕੌਰ ਨੂੰ ਕਾਲ ਕਰੋ, ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਕਮਰਸ਼ਲ ਇੰਸ਼ੋਰੈਂਸ ਕਰਾਉਣੀ ਹੈ, ਤਾਂ ਰਾਜਵੰਤ ਦਾ ਨੰਬਰ ਨੋਟ ਕਰੋ। ਹੁਣ ਰਾਜਵੰਤ ਨੇ ਤਕਰੀਬਨ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਕੇ ਤੁਹਾਨੂੰ ਨੰਬਰ 1 ਕੋਟ ਲੈ ਕੇ ਦੇਣਾ, ਬੜੀ ਵੱਡੀ ਗੱਲ ਹੁੰਦੀ ਹੈ ਯਾਰ, 25 ਕੰਪਨੀਆਂ, ਹੁਣ ਤੁਸੀਂ 25 ਨੂੰ ਕਾਲ ਕਰੋਗੇ ਕਿਹਦੇ ਕੋਲ ਸਮਾਂ, ਇਹਨਾਂ ਨੇ 25 ਤੋਂ ਤੁਹਾਨੂੰ ਕੋਟ ਲੈ ਕੇ ਦੇਣਾ, ਅਤੇ 30% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦੇ ਰਹੇ ਨੇ ਰਾਜਵੰਤ ਕੌਰ, ਗੱਡੀਆਂ ਘਰਾਂ ਅਤੇ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ। ਤੁਸੀਂ ਫੋਨ ਕੀ ਘੁਮਾਉਣਾ, 6476744735, ਰਾਜਵੰਤ ਕੌਰ, 6476744735। ਉੱਤੋਂ ਦੀ ਹੁਣ ਠੰਡ ਹਲਕੀ ਫੁਲਕੀ ਹੋ ਰਹੀ ਹੈ, ਬਾਲੀ ਨਹੀਂ, ਠੀਕ ਹੈ, ਵਧੀਆ ਮੌਸਮ ਹੈ, ਪਲੈਜ਼ੈਂਟ ਹੈ, ਬਟ ਤੁਸੀਂ ਹੁਣ ਕੋਈ ਬਾਹਰ ਵਿਆਹ ਸ਼ਾਦੀ ਦਾ ਫੰਕਸ਼ਨ ਕਰ ਰਹੇ ਹੋ, ਸੰਗੀਤ ਮਹਿੰਦੀ ਮਾਈਆਂ ਜਾਗੋ, ਕੋਈ ਤੁਸੀਂ ਆਪਣੇ ਘਰ ਅਖੰਡ ਪਾਠ ਸਾਹਿਬ ਰੱਖ ਰਹੇ ਹੋ, ਟੈਂਟ ਤਾਂ ਤੁਸੀਂ ਲਵਾਉਣਾ ਹੀ ਲਵਾਉਣਾ, ਟੈਂਟ ਲਵਾਉਣਾ ਮੱਲੀ ਟੈਂਟ ਤੋਂ, ਵਾਟਰਪਰੂਫ, ਬਹੁਤ ਹੀ ਵਧੀਆ, ਬੜੇ ਸਾਫ ਸੁਥਰੇ, ਬੜੇ ਨਵੇਂ ਟੈਂਟ ਨੇ, ਛੋਟੇ ਤੋਂ ਲੈ ਕੇ ਵੱਡੇ ਸਾਰੇ ਸਾਈਜ਼ ਨੇ, ਨਾਲ ਇਹਨਾਂ ਕੋਲ ਹੀਟਰ ਵੀ ਨੇ, ਜੇ ਹੀਟਰ ਚਾਹੀਦੇ ਨੇ, ਲਗਜ਼ਰੀ ਪੋਰਟੇਬਲ ਵਾਸ਼ਰੂਮ ਹੈ, ਤਾਂ ਕਿ ਬਾਹਰ ਹੀ ਵਾਸ਼ਰੂਮ ਅਗਲਾ ਯੂਜ਼ ਕਰੇ ਅਤੇ ਅਗਲੇ ਨੂੰ ਲੱਗੇ ਕਿ ਤਾਂ 5-star ਹੋਟਲ ਨਾਲੋਂ ਵੀ ਵਧੀਆ ਵਾਸ਼ਰੂਮ ਹੈ, ਅਤੇ ਇਹਨਾਂ ਕੋਲ ਟੇਬਲ ਚੇਅਰਾਂ ਸਾਰਾ ਕੁਛ ਹੈ। ਮੱਲੀ ਟੈਂਟ 6479992569 6479992569 6479992569। ਆਪਾਂ ਨਾ ਕੱਲ੍ਹ ਅਸੀਂ ਗੱਲਬਾਤ ਕਰ ਰਹੇ ਸੀ ਪ੍ਰੋਗਰਾਮ 'ਚ ਚਿੱਬੜਾਂ ਦੀ, ਅਤੇ ਚਿੱਬੜ ਮਿਲ ਗਏ ਬਈ ਗਿੱਲ ਫਾਰਮ ਤੋਂ, ਅੱਜ ਮੇਰੇ ਡੈਡ ਗਏ ਗਿੱਲ ਫਾਰਮ 'ਤੇ, ਕਹਿੰਦੇ ਨਵੀਂ ਲਾਈਨਾਂ ਲੱਗੀਆਂ ਹੋਈਆਂ, ਲਾਈਨਾਂ ਜਿੱਥੇ ਲੱਗਦੀਆਂ ਉੱਥੇ ਲੱਗਦੀਆਂ ਜਿੱਥੇ ਕੁਆਲਿਟੀ ਹੈ, ਇਹਨਾਂ ਕੋਲ ਸਾਗ, ਕੱਦੂ, ਟਮਾਟਰ, ਖੀਰਾ, ਪੇਠਾ, ਹਰੀਆਂ ਮਿਰਚਾਂ, ਮਿੱਠੇ, ਬੜੇ ਟੌਪ ਦੇ ਖਰਬੂਜੇ, ਚਿੱਬੜ ਵੀ ਨੇ, ਤੁਸੀਂ ਜਾਓ, ਫਰੈਸ਼ ਰੋਜ਼ ਸਬਜ਼ੀਆਂ ਫਰੂਟ ਪਿੱਕ ਕਰਦੇ ਨੇ, ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਖੁੱਲ੍ਹਦੇ ਆ, ਡਿਕਸੀ ਅਤੇ ਕਿੰਗ 'ਤੇ ਆ, ਗਿੱਲ ਫਾਰਮ 14085 ਡਿਕਸੀ ਰੋਡ, 14085 ਡਿਕਸੀ ਰੋਡ 'ਤੇ ਤੁਸੀਂ ਗੇੜਾ ਮਾਰੋ, ਗਿੱਲ ਗਿੱਲ ਗਿੱਲ ਗਿੱਲ ਫਾਰਮ ਵਾਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ, ਅਤੇ ਤੁਸੀਂ ਜਾਓਗੇ, ਖੁਦ ਆਪ ਕਹੋਗੇ ਕਿ ਨਵੀਂ ਯਾਰ ਬਹਿ ਜਾ, ਅਤੇ ਬਸ ਬੱਲੇ ਬੱਲੇ ਹੋ ਗਈ, ਗਿੱਲ ਫਾਰਮ 'ਤੇ ਗਏ ਅਤੇ ਕਿਹਾ ਯਾਰ ਟੌਪ ਦਾ ਸਮਾਨ ਮਿਲਿਆ। ਸੋ ਸਾਡੀ ਰੈਕਮੈਂਡੇਸ਼ਨ ਹਮੇਸ਼ਾ ਵਧੀਆ ਹੀ ਹੁੰਦੀ ਹੈ, ਕੋਸ਼ਿਸ਼ ਰਹਿੰਦੀ ਹੈ ਕਿ ਰੈਕਮੈਂਡੇਸ਼ਨ ਵਧੀਆ ਹੋਵੇ। ਸੋ ਬਾਕੀ ਕਈ ਵਾਰ ਚਲੋ ਕਈ ਚੀਜ਼ਾਂ ਜ਼ਿੰਦਗੀ 'ਚ ਕੰਟਰੋਲ ਤੋਂ ਬਾਹਰ ਵੀ ਹੋ ਜਾਂਦੀਆਂ ਨੇ, ਕਿ ਨਹੀਂ ਨਾ ਵੀ।
1: ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕਾਸਟ ਨਹੀਂ। ਨੰਬਰ ਹੈ 647-716-1987 647-716-1987 ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 647-716-1987 ਨੰਬਰ ਹੈ। ਕਿਆ ਬਾਤ ਹੈ, ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-470-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
0: ਕੀ ਬਾਤ ਹੈ, ਵੈਰੀ ਗੁੱਡ। ਓਕੇ, ਸੋ ਤੁਹਾਡੇ ਲਈ ਦੋ ਬੋਲ ਲਾ ਕੇ ਤੇ ਫਿਰ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ। ਤੇ ਦੋ ਬੋਲ ਕਿਹੜੇ ਲਾਉਣੇ? ਦਿਲਜੀਤ ਦੀ ਜਿਹੜੀ ਨਵੀਂ EP ਹੈ, ਮੈਨੂੰ ਯਾਰ ਗਾਣਾ ਇਹ ਬਹੁਤ ਸੋਹਣਾ ਲੱਗਿਆ, ਵਾਲੀਆਂ ਬੜਾ ਖੂਬਸੂਰਤ ਗੀਤ ਹੈ ਤੇ ਇਸ ਗਾਣੇ ਦੀ ਵਾਈਬ ਬੜੀ ਸੋਹਣੀ ਹੈ। ਜੀ ਕਰਦਾ ਇਹ ਗਾਣਾ ਸੁਣੀਏ ਤੇ ਕਿਸੇ ਬੀਚ ਤੇ ਬੈਠੇ ਹੋਈਏ ਹੈ ਯੂਰਪ ਦੇ ਵਿੱਚ। ਸੋ ਚਲੋ ਨਵੀਂ ਸੁਪਨੇ ਲੈਣਾ ਹਟ ਜਾ, ਹੁਣ ਤਾਂ ਟੋਰਾਂਟੋ ਦੇ ਮੌਸਮ ਨੂੰ ਇੰਜੋਏ ਕਰ। ਬਟ ਉਸ ਤੋਂ ਪਹਿਲਾਂ KD ਹੋਮਿਓਪੈਥੀ ਦੇ ਡਾਕਟਰ ਕੁਲਦੀਪ ਸਾਡੇ ਨਾਲ ਨੇ ਤੇ ਕੁਲਦੀਪ ਜੀ 50 ਸਾਲ ਤੋਂ ਹੋਮਿਓਪੈਥ ਦੇ ਫੀਲਡ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਕਿੰਗ ਨੇ। ਸੋ ਕੁਲਦੀਪ ਜੀ ਵੈਲਕਮ।
2: ਥੈਂਕ ਯੂ ਰਵੀ ਜੀ। ਮੈਂ ਬਸ ਦੇਖੋ ਐਕਸਪੀਰੀਅੰਸ ਤਾਂ ਅਲੱਗ ਚੀਜ਼ ਹੈ, ਲੇਕਿਨ ਮੈਂ ਬਹੁਤ ਡਿਵੋਟਿਡ ਹਾਂ ਆਪਣੇ ਕੰਮ ਪਿੱਛੇ। ਮੈਂ ਜੋ ਵੀ ਲਿਸਨ ਸੁਣ ਰਿਹਾ, ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੈਗੀ ਹੈ, ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ, ਤੁਸੀਂ ਪਰੇਸ਼ਾਨ ਹੋ ਚੁੱਕੇ ਹੋ, ਮੇਰਾ ਨੰਬਰ ਜ਼ਰੂਰ ਯਾਦ ਰੱਖੋ, ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ। ਠੀਕ ਹੈ, ਕੋਈ ਚਾਹੇ ਨਵੀਂ ਬਿਮਾਰੀ ਹੈ ਚਾਹੇ ਪੁਰਾਣੀ ਬਿਮਾਰੀ ਹੈ, ਮੇਰੇ ਕੋਲ ਲੋਕ ਨਾ ਇੱਕ ਦੂਸਰੇ ਨੂੰ ਦੱਸਦੇ ਨੇ ਕਿ ਉੱਥੇ ਜਾਓ, ਜ਼ਰੂਰ ਠੀਕ ਹੋਊਂਗਾ ਮੈਂ। ਕਿਉਂਕਿ ਦੇਖੋ ਹੋਮਿਓਪੈਥੀ ਸਭ ਤੋਂ ਬੜੀ ਚੀਜ਼ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਤੁਹਾਨੂੰ ਪੇਟ ਦੀ ਬਿਮਾਰੀ ਹੈ, ਥਾਇਰਾਇਡ ਹੈ, ਕੋਲੈਸਟਰੋਲ ਹੈ, ਡਾਇਬਟੀਜ਼ ਹੈ, ਰਾਈਟ ਟਾਈਮ ਦੇਖੋ ਜਿਵੇਂ ਪ੍ਰੀ ਡਾਇਬਟਿਕ ਡਾਕਟਰ ਕਹਿੰਦੇ ਨੇ ਦੈਟ ਇਜ਼ ਅ ਰਾਈਟ ਟਾਈਮ, ਕੋਲੈਸਟਰੋਲ ਹੋ ਗਿਆ ਹੋ ਸਟਾਰਟ ਹੋ ਰਿਹਾ ਦੈਟ ਇਜ਼ ਰਾਈਟ ਟਾਈਮ, ਐਗਜ਼ਮਾ ਐਲਰਜੀ ਕਿਸੇ ਤਰ੍ਹਾਂ ਦੀ ਡਿਪਰੈਸ਼ਨ ਹੋ ਗਿਆ, ਤੁਹਾਨੂੰ ਐਗਜ਼ਮਾ ਹੋ ਗਿਆ, ਸਰਾਈਸਿਸ, ਤੁਹਾਨੂੰ ਫੁਲਵੇਰੀ, ਬੱਚਿਆਂ ਦਾ ਆਟਿਜ਼ਮ, ਪੂਰੀ ਦੁਨੀਆਂ 'ਚ ਮੇਰੇ ਕੋਲ ਬੱਚੇ ਨੇ ਨਵੀਂ ਜੀ ਬਹੁਤ ਬਹੁਤ ਬੱਚੇ ਠੀਕ ਹੋ ਚੁੱਕੇ ਨੇ, ਜਿਹੜੇ ਜ਼ਿਆਦਾ ਪ੍ਰੋਬਲਮ ਦੋ ਤਿੰਨ ਸਾਲ ਹੋ ਗਏ, ਲੇਕਿਨ ਇੰਪਰੂਵਮੈਂਟ ਹੈਗਾ ਹਰ ਬੱਚੇ 'ਚ। ਮੈਂ ਥੋੜ੍ਹਾ ਜਿਹਾ ਅੱਜ ਨਾ ਪਾਇਲਸ ਬਾਰੇ ਜਾਣਕਾਰੀ ਦੇਵਾਂਗਾ। ਪਾਇਲਸ ਇਹ ਨਾ ਬਹੁਤ ਲੋਕ ਪਰੇਸ਼ਾਨ ਰਹਿੰਦੇ ਨੇ, ਕਈ ਵਾਰੀ ਆਪਰੇਸ਼ਨ ਕਰਾ ਕੇ ਮੇਰੇ ਕੋਲ ਆਉਂਦੇ ਨੇ। ਇਹਦੇ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਇੰਟਰਨਲ ਔਰ ਐਕਸਟਰਨਲ। ਇੰਟਰਨਲ ਜੇ ਤੁਸੀਂ ਪਹਿਲਾਂ ਕੇਅਰ ਨਹੀਂ ਕਰਦੇ, ਪਹਿਲਾਂ ਤਾਂ ਇੰਟਰਨਲ ਹੋਏਗੀ, ਤੋ ਇਹਦੇ ਨਾਲ ਦੋ ਚੀਜ਼ਾਂ ਨਾਲ ਹੁੰਦੀ ਹੈ, ਮੋਸਟਲੀ ਕੋਨਸਟੀਪੇਸ਼ਨ ਕਰਕੇ ਹੁੰਦੀ ਹੈ, ਜਾਂ ਫਿਰ ਤੁਸੀਂ ਬਾਰ ਬਾਰ ਟੋਇਲਟ ਜਾਂਦੇ ਪ੍ਰੈਸ਼ਰ ਪੈਂਦਾ ਜੀ, ਤੋ ਇਹਦੇ 'ਚ ਤੁਹਾਨੂੰ ਬਲੀਡਿੰਗ ਹੋਏਗੀ, ਪੇਨ ਹੁੰਦਾ, ਖੂਨ ਹੋਏਗਾ, ਤੁਹਾਡੇ ਬੱਚੇ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ, ਫਿਰ ਬਾਹਰ ਐਕਸਟਰਨਲ ਬਣ ਜਾਂਦੀ ਹੈ, ਜਿਵੇਂ ਅੰਗੂਰ ਦੇ ਦਾਣੇ ਨੇ ਉਹਦੇ ਬਾਹਰ ਬਣ ਜਾਂਦੇ ਨੇ। ਲੋਕ ਆਪਰੇਸ਼ਨ ਕਰਾ ਕੇ ਵੀ ਮੇਰੇ ਕੋਲ ਆਉਂਦੇ ਨੇ ਹਰ, ਲੇਕਿਨ ਇਹਨੂੰ ਹੈਮੋਰਾਇਡ ਵੀ ਕਹਿੰਦੇ ਆ, ਪਾਇਲਸ ਵੀ ਕਹਿੰਦੇ ਆ, ਬਵਾਸੀਰ ਵੀ ਕਹਿੰਦੇ ਆ, ਠੀਕ ਹੋ ਜਾਂਦੀ ਹੈ। 647-818-0055-647-818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀ ਟੈਮ ਟੂਰੇ ਵੇਲੇ ਵਾਰਡ ਯੂਨਿਟ ਨੰਬਰ 2 ਹੋਮ ਡਿਪੂ ਵਾਲਾ ਪਲਾਜ਼ਾ 647-818-0055-647-818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਕੋਸ਼ਿਸ਼ ਕਰਦਾ ਹੁਣ ਕਿ ਜ਼ਰੂਰ ਠੀਕ ਹੋਵੇ, ਜੇ ਤੁਹਾਨੂੰ ਕੋਈ ਡਿਸਕਸ ਕਰਨਾ ਮੇਰੇ ਨਾਲ ਆ ਕੇ ਡਿਸਕਸ ਕਰ ਸਕਦੇ।
0: ਕੀ ਬਾਤ, ਥੈਂਕ ਯੂ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਡਾਕਟਰ ਕੁਲਦੀਪ 647-818-0055-647-818-0055 ਡਾਕਟਰ ਕੁਲਦੀਪ, ਬਹੁਤ ਸ਼ੁਕਰੀਆ ਸਰ। 1981 ਹਾਂਜੀ
3: ਹਾਂਜੀ ਵੀਰੇ, ਕੀ ਹਾਲ ਚਾਲ ਆ?
0: ਵਧੀਆ ਵੀਰੇ, ਕਿੱਦਾਂ?
3: ਬਸ ਵਧੀਆ। ਮੈਂ ਕਿਹਾ ਜੋ ਦੋ ਪੈਕ ਤਿੰਨ ਪੈਕ ਲਾ ਕੇ ਪਹਾਈ ਹੁੰਦੇ ਨਾ, ਫਿਰ ਆਪ ਮਾਇੰਡ ਨੂੰ ਕਹੋ ਮੈਂ ਬਈ ਸਪੇਨ ਚ ਬੈਠਾ ਕਿਸੇ ਬੀਚ ਤੇ ਬੈਠਾ ਤੇ ਮੈਂ ਫਨ ਕਰ ਰਿਹਾ, ਥੋੜਾ ਮਾਇੰਡ ਉੱਥੇ ਰਿਐਕਟ ਕਰਨ ਲੱਗ ਗਿਆ।
0: ਦੋ ਤਿੰਨ ਪੈਕ ਲਾ ਕੇ,
3: ਹਾਂ ਜਿੰਨੇ ਵੀ ਲਿਖ ਤੁਹਾਡੀ ਕਪੈਸਿਟੀ ਆ, ਤੁਸੀਂ ਹੁਣ ਲਾਉਣੇ ਹੀ ਤਾਂ 90-90 ML ਦੇ, ਪਰ ਤਿੰਨ ਪੈਕ ਹੀ ਬਹੁਤ ਆ
0: ਆਪਣੇ ਬੰਦਿਆਂ ਨੂੰ, ਤਾਂ ਤਿੰਨਾਂ ਨਾਲ ਕੁਛ ਨਹੀਂ ਹੁੰਦਾ ਯਾਰ।
3: ਤਿੰਨ
0: ਪੈਗ ਹੀ ਆ, ਤਿੰਨ ਡਬਲ ਤਾਂ ਆਮ ਬੰਦਾ ਲਾ ਲੈਂਦਾ ਕਿਸੇ ਪਾਰਟੀ ਪੂਰਟੀ ਤੇ, ਨਹੀਂ
3: ਫਿਰ ਤਾਂ ਤੁਸੀਂ ਸਪੇਨ ਛੱਡੋ, ਫਿਰ ਤਾਂ ਬੰਦਾ ਚੰਦ ਦੇ ਪਹੁੰਚ ਜਾਂਦਾ।
1: ਵਧੀਆ। ਫਿਰ ਈਲਨ ਮਸਕ ਦੀ ਰਾਕਟ ਸ਼ਿਪ ਦੀ ਵੀ ਲੋੜ ਨਹੀਂ, ਬੰਦਾ ਉਹੀ ਸਪੇਸ ਆਪਣਾ ਚੰਦ ਤੇ ਪਹੁੰਚ ਜੂਗਾ। ਚਲੋ ਠੀਕ ਹੈ, ਥੈਂਕ ਯੂ।
3: ਮੈਂ ਵੀ ਇੱਕ ਸੌਂਗ ਲਾਉਣਾ ਸੀ।
1: ਹਾਂਜੀ,
3: ਚੜ੍ਹਦੀ ਕਲਾ ਤਾਂ ਏਕਮ ਚਨੋਲੀ।
1: ਯਾਰ ਮੈਨੂੰ ਏਕਮ ਚਨੋਲੀ ਦੇ ਗਾਣਿਆਂ ਦੀ ਬਹੁਤ ਰਿਕੁਐਸਟ ਆ ਰਹੀ ਹੈ। ਕੱਲ ਵੀ ਇੱਕ ਗਾਣਾ ਮੈਂ ਲਾਇਆ ਸੀਗਾ, ਪੱਗ ਸੀਗਾ ਮੈਨੂੰ ਗਾਣੇ ਦਾ ਨਾਂ, ਪੱਗ ਬੰਨੀ ਸੀ ਤੇ ਇੰਨਾ ਸੋਹਣਾ ਗਾਣਾ ਮੈਂ ਕੱਲ ਪਰਸੋਂ ਕਿਸੇ ਵੀਰ ਨੇ ਲਵਾਇਆ ਸੀਗਾ ਤੇ ਉਹ ਵੀ ਸੁਣਿਓ।
3: ਨਵਾਂ ਉੱਠਿਆ ਮੁੰਡਾ ਬਹੁਤ ਸੋਹਣੇ ਗਾਣੇ
1: ਆ। ਨਹੀਂ ਤੂੰ ਮੁੰਡਾ ਗਾਉਂਦਾ ਬੜਾ ਸੋਹਣਾ, ਜ਼ਰੂਰ ਚੜ੍ਹਦੀ ਕਲਾ ਵੀ ਲਾ ਦਿੰਦੇ ਆ। ਠੀਕ ਹੈ,
3: ਵੈਰੀ
1: ਗੁੱਡ, ਥੈਂਕ ਯੂ। ਦੇਖਿਓ ਵੀਰ ਹੁਣੇ ਕਹਿੰਦੇ ਯਾਰ ਜੇ ਤੁਸੀਂ ਤਿੰਨ ਪੈਗ ਲਾ ਲਓ 120 ml ਦੇ ਤਾਂ ਬੰਦਾ ਵੀ ਸਰੂਰ ਇੰਨਾ ਹੋਊਗਾ ਬੰਦੇ ਨੂੰ ਲੱਗੂ ਮੈਂ ਚੰਦ ਤੇ ਪਹੁੰਚ ਗਿਆ। ਪਰ ਯਾਰ ਤਿੰਨ ਕੁ ਪੈਗ ਤਾਂ ਮਤਲਬ ਤਾਂ ਆਮ ਹੀ ਹੈ, ਹੁਣ ਇੱਕ ਡਬਲ ਸ਼ੋਟ ਹੈ ਜਾਂ ਤਾਂ ਪਤਾ ਨਹੀਂ ਯਾਰ, ਮੈਨੂੰ ਤੁਸੀਂ ਕਲੀਅਰ ਕਰਿਓ। 1 ounce ਮੈਂ ਗੂਗਲ ਕਰਦਾ, 1 ounce ਟੂ ਆਪਣਾ ਕਿੰਨੇ ਕੁ 1 ounce ਦਾ ਹੁੰਦਾ ਹੈ ਨਾ ਪੈਗ, ਫਿਰ 30 ਫਿਰ ਹਾਂ ਨਹੀਂ ਮੇਰੀ ਗੱਲ ਗਲਤ, ਆਈ ਥਿੰਕ 30 ml ਦਾ ਇੱਕ ਪੈਗ ਹੁੰਦਾ ਤੇ ਡਬਲ ਹੁੰਦਾ 60 ਦਾ, ਸੋ ਇਹ ਡਬਲ ਤੋਂ ਵੀ ਉੱਤੇ ਹੋ ਗਏ 90। ਠੀਕ ਹੈ, ਮੈਂ ਤਾਂ ਫਿਰ ਯਾਰ ਆਪਣੇ ਕਹਿੰਦੇ ਹੁੰਦੇ ਕਿ ਕੁਆਡਰੂਪਲ ਸ਼ੋਟ ਦੀ ਗੱਲ ਕਰ ਦਿੱਤੀ। ਠੀਕ ਹੈ ਠੀਕ ਹੈ, ਆਈ ਥਿੰਕ ਇਹਨਾਂ ਦੀ ਗੱਲ ਠੀਕ ਹੈ। ਸੁਨੀ ਬਾਈ ਜੀ ਤੁਸੀਂ ਠੀਕ ਸੀਗੇ, 90 ਹਾਂ 3 90 ਵਾਲੇ ਠੀਕ ਹੈ, ਵਾਹਵਾ ਹੁੰਦੇ ਆ। ਤੇ ਪਟਿਆਲਾ ਪੈਗ ਕਹਿੰਦੇ ਆ ਹੁੰਦਾ 120 ml ਦਾ, ਸੋ 3 ਪਟਿਆਲਾ ਪੈਗ, ਉਹ ਤਾਂ ਜ਼ਿਆਦਾ ਹੋ ਜਾਣਾ ਕੰਮ। ਚਲੋ ਹੁਣ ਸਾਡੇ ਵੀਰ ਹੀ ਦੱਸਦੇ ਵੀ ਕਿੰਨੇ ਕੁ ਪੈਗਾਂ ਨਾਲ ਬੰਦੇ ਨੂੰ ਵਧੀਆ ਠੀਕ ਠੀਕ ਸਰੂਰ ਜਿਹਾ ਹੋ ਜਾਂਦਾ। ਸੋ ਸਟੂਡੀਓ ਦਾ ਨੰਬਰ ਹੈ 9056733337, 9056733337, 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਸੋ ਇੱਕ ਤੁਸੀਂ ਮੈਸੇਜ ਯਾਦ ਰੱਖਣਾ ਜ਼ਰੂਰ, ਇੰਡੀਅਨ ਫਰੂਟ ਲੈਣ ਦਾ। ਇੰਡੀਅਨ ਫਰੂਟ ਲੈਂਡ ਗਰੋਸਰੀ ਸਟੋਰ ਵਾਲੇ ਯਾਰ ਮੈਂ ਕਹਿੰਦਾ ਕਮਾਲ ਹੀ ਕਰਦੇ ਆ। ਮੈਨੂੰ ਨਵੀਂ ਸੇਲ ਭੇਜੀ ਆ ਭਾਜੀ ਹੁਣਾਂ ਨੇ, ਇਹ ਸੇਲ ਹੈ ਜਿਹੜੀ ਹੁਣ ਤੋਂ ਲੈ ਕੇ 20 ਤਰੀਕ ਤੱਕ ਚੱਲਣੀ ਆ, ਸਿਰਫ 25 ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ। ਤੁਸੀਂ ਜਾਓ ਇੰਡੀਅਨ ਫਰੂਟ ਲੈਂਡ, ਸ਼ੇਅਰ ਦੇਸੀ ਸਟਾਈਲ ਆਟਾ, 10 pound ਦਾ ਬੈਗ, $6.99, ਸਵਰਨਾ ਚੱਕੀ ਦਾ ਆਟਾ, 20 pound ਦਾ ਬੈਗ, $10.99, ਇੰਡੀਆ ਗੇਟ ਫੀਸਟ ਰੋਜ਼ਾਨਾ ਰਾਈਸ, 10 pound ਦਾ ਬੈਗ, $8.99, ਅਤੇ ਇੰਡੀਅਨ ਡੈਲੀ ਬਾਈਟਸ ਦਾ ਸਰੋਂ ਦਾ ਤੇਲ 5 liter 19.99 ਦਾ, ਬਰਾੜ ਦਾ ਦੇਸੀ ਘਿਓ 1.8 kg 22.99 ਨੂੰ, ਦੀਪ ਸੋਨਾ ਮਸੂਰੀ ਰਾਈਸ 20 pound 9.99, ਅਤੇ 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਹਰਨਟੇਰੀਓ ਵਾਲੀ ਇਹਨਾਂ ਦੀ ਲੋਕੇਸ਼ਨ ਹੈ। ਤੁਸੀਂ ਉੱਥੇ ਜਾਓ ਅਤੇ ਸਿਰਫ ਉਸ ਹੀ ਲੋਕੇਸ਼ਨ 'ਤੇ ਇਹ ਡੀਲਸ ਵੈਲਿਡ ਨੇ। ਸਵਰਨਾ ਸੂਜੀ 4 pound 3.99, ਟਾਟਾ ਟੀ ਪ੍ਰੀਮੀਅਮ 1 kg 9.99, ਅਤੇ ਬਾਕੀ ਇਹਨਾਂ ਦਾ ਰੈਸਟੋਰੈਂਟ ਵੀ ਹੈ। ਅਤੇ ਰੈਸਟੋਰੈਂਟ ਵਾਲੀ ਸਾਈਡ 'ਤੇ ਜਾਓਗੇ ਚੰਨਾ ਭਟੂਰਾ 3.99, ਚਿਕਨ ਬਰਿਆਨੀ 6.99, ਆਲੂ ਮੂਲੀ ਵਾਲੇ ਪਰੌਂਠੇ 2.99 ਈਚ, ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ, 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਐਂਡ ਹਰਨ ਟੇਰੀਓ। ਸੋ ਵੀਰ ਉਹਨਾਂ ਦੀ ਰਿਕੁਐਸਟ ਲਾ ਦਿੰਦੇ ਹਾਂ। ਮੈਂ ਫਿਰ ਜਿਹੜਾ ਗੀਤ ਕੱਢਿਆ ਸੀਗਾ ਉਹ ਮੈਂ ਤੁਹਾਨੂੰ ਬਾਅਦ 'ਚੋਂ ਸੁਣਾ ਦਿੰਦਾ, ਚੜ੍ਹਦੀ ਕਲਾ।

0: हाँ यार क्या बात है, बड़ा कहते थे कि खड़का के गाया मुंडे ने, आवाज बड़ी वधिया। जस रैकर्ड, जस रैकर्ड यार जिन्हां नाल गुरनाम भुल्लर की भी शुरुआत हुई, ते बहुत ही प्यारा अपना वीर राजवीर जवंदा उसकी भी आई थिंक शुरुआत जस रैकर्ड नाल हुई, ते एकम वी मुंडा यार बड़ा सोहना गाँव, क्या बात है। वेरी गुड जी, चकते फटे प्रोग्राम पंजाबी ना तुसी सुन रहे हो, नंबर है अपना 9056737 3793 6773। ओके, एक ना मेरा मित्र अज किसी रेस्टोरेंट ते गया, चलो ना तो आप की लेना, फास्ट फूड रेस्टोरेंट सी, कहता नवी मैं उत्थे गया ते जिहड़ी कुड़ी मैनू सर्व कर रही उन्हें कान च एयरपॉड लाया होया ते कहता यार मैनू गल बड़ी अजीब जी लगी, भी चलो ठीक है मन लिया कि मैनू मे बी उन्हें वैसे लाया होया, पिछे जदों खड़ी होगी कुछ सुन रही होगी किसी कॉल ते होगी उवें एयरपॉड ला के आ गई। कहिंदा पर नवी मैनू गल थोड़ी जी लगी अजीब जी यार, भी तुसी कम ते हो, एटलीस्ट कस्टमर नू सर्व कर रहे हो तो अपना तुसी कम से कम मेक श्योर करो कि कोई इदां दी डिस्ट्रैक्शन ना होवे, जस्ट कंपनी दी रैपीटेशन नू लैके चीज़ चंगी नहीं लगती। हुण किसी भी तुसी सपोज करो रेस्टोरेंट ते जाने हो ते अगले ने कन्नां विच हैडफोन लाए आ, तुहानू किदां लगेगा? सो मैं थोड़ा थोनू पुछना चाहना, डू यू थिंक भी ये कोई अनप्रोफेशनल चीज है, भी एज लॉन्ग एज वो अपना काम कर रही है, तेरा ऑर्डर ठीक दे देता, भी तेनू की है एयरपोर्ट लाया ये नहीं लाया, मे बी अगली गाने सुन रही है, मे बी कोई यू नो पंजाबी दा ना सुन रही है एयरपोर्ट के उत्ते, फिर की हो गया? सो नंबर है अपना 9056733337। थोड़ी जी आप इदा दी गल्लां ने इहदे बारे अज डिस्कशन करांगे, वी कोई भी रीटेल च काम करदा, कोई ग्रोसरी स्टोर च कैशियर है, कोई रेस्टोरेंट दे विच एम्पलॉई है, हुण हैडफोन तां इक एग्जाम्पल, एग्जाम्पल होर भी हो सकदे आ, बट थोनू ये सुन के किदां लग्या वी तुसी किसे रेस्टोरेंट ते गए हो ते उत्थे जो लड़की काम कर रही है उहदे कन्न दे विच एयरपॉड हैडफोन लगे हुए ने, तुहानू होऊगा कि यार कम भी तू आपदा एयरपॉड तां कढ लै, चंगी तरह मेरी गल तां सुन लै, हुण मैं ऑर्डर करूँगा चिकन बर्गर, तू चक के मैनू बीफ तां दे तां फिर की बनूगा? सो इहदे बारे ये गलबात हुंदी है अपनी अज एट 9056733337। GTA क्रैडिट नू याद रखो सारे, कर्जा सिर चढ़ गया ज्यादा, पिछले 25 सालों तो कर्जा थोड़ा माफ करवा रहे ने,
1: 416-650-1100 ਤੁਸੀਂ ਗੋਰਿਆਂ ਦੇ ਰੈਸਟੋਰੈਂਟ ਜਾਓ ਜਿੱਥੇ ਗੋਰੇ ਹੁੰਦੇ ਆ, ਆਈਦਰ ਯੂ ਗੋ ਟੂ ਵਿੰਗਸ ਪਲੇਸ ਜਾਂ ਕਿਤੇ ਵੀ ਜਾਓ ਤੁਸੀਂ US ਵੀ ਜਿਹੜੇ ਰੈਸਟੋਰੈਂਟ ਜਾਂਦੇ ਆ ਉੱਥੇ ਤਾਂ ਨਾਰਮਲ ਆਮ ਜਿਹੜੇ ਸਰਵਰਸ ਵੀ ਹੁੰਦੇ ਨੇ ਏਅਰਪੋਰਟਸ ਲਾਏ ਹੁੰਦੇ ਆ,
0: ਏਅਰਪੋਰਟ ਲਾਏ ਹੁਣ
1: ਨਹੀਂ ਭਾਜੀ ਹੁੰਦਾ, ਕਈ ਜਗ੍ਹਾ ਹੁੰਦਾ ਜਿਹੜਾ ਤੁਸੀਂ ਆਪਣਾ ਵਿੰਗ ਸਪੋਟਸ ਹੋ ਗਏ ਨਾ, US ਦੇ ਬਹੁਤ ਜਿਦਾਂ ਰੈਸਟੋਰੈਂਟ ਹੈਗੇ ਆ ਜਿਹੜੇ ਕਿ ਆਪਣਾ ਲਾ ਕੇ ਰੱਖਦੇ ਆ, ਪਰ ਜੇ ਤੁਹਾਡੀ ਸਰਵਿਸ ਸਹੀ ਆ ਗੋਰਿਆਂ ਨੂੰ ਵੀ ਕੋਈ ਇਫੈਕਟ ਨਹੀਂ ਆ। ਹਾਂ ਜੇ ਤੁਹਾਨੂੰ ਡਿਸਟ੍ਰੈਕਸ਼ਨ ਹੋ ਰਿਹਾ, ਤੁਹਾਡੇ ਆਰਡਰ ਨਹੀਂ ਸਹੀ ਲੈ ਰਿਹਾ, ਕੁਛ ਕਰ ਰਿਹਾ, ਉਹ ਇਸ਼ੂ ਹੈਗਾ ਆ, ਪਰ ਆਪਣੇ ਬੰਦੇ ਕੋਲ ਜ਼ਿਆਦਾ ਹੀ ਕਰ ਦਿੰਦੇ ਕਿ ਬਈ ਹਾਂ ਇਹ ਹੋਣਾ ਚਾਹੀਦਾ, ਬਈ ਤੁਸੀਂ ਇੰਡੀਆ ਤੋਂ ਆਏ, ਤੁਸੀਂ ਇੰਡੀਆ ਵੀ ਦੇਖਦੇ ਆ ਕਿੱਦਾਂ ਦੀ ਸਰਵਿਸ, ਉੱਥੋਂ ਲੱਖ ਦਰਜਨ ਵਧੀਆ ਸਰਵਿਸ ਇੱਥੇ ਆ,
0: ਏਅਰਪੋਰਟ ਲਾਇਆ ਤੁਹਾਨੂੰ ਲੱਗਦਾ ਨੀ ਕਿ ਗੋਰਾ ਕੰਪਲੇਨ ਕਰੂਗਾ? ਮੈਨੂੰ ਤਾਂ ਲਾਜ਼ਮੀ ਲੱਗਦਾ 100% ਕਿ ਉਹ ਕਹੂਗਾ ਕਿ ਕੀ ਕਰ ਰਹੀ ਹੈ।
2: ਸਰਵਰ ਨੇ ਹੈਡਫੋਨ ਲਾ ਕੇ ਕੋਈ ਆਰਡਰ ਲੈ ਰਿਹਾ,
1: ਜੀ ਕੋਈ ਗਲਤ ਆਰਡਰ ਹੋ ਗਿਆ ਜਿਵੇਂ ਤੁਸੀਂ ਕਿਹਾ ਕਿ ਚਿਕਨ ਦੀ ਜਗ੍ਹਾ ਤੇ ਵੈਜੀ ਬਰਗਰ ਦੇ ਤਾਂ ਵੈਜੀ ਦੀ ਜਗ੍ਹਾ ਚਿਕਨ ਦਾ ਕੁਛ ਵੀ ਰਾਈਟ ਹੁਣ ਐਜ਼ ਅ ਸਰਵਰ ਤੁਸੀਂ ਉੱਥੇ ਸੌਰੀ ਫੀਲ ਕਰਤੀ ਦੈਟਸ ਫਾਈਨ ਰਾਈਟ ਬਟ ਐਜ਼ ਅ ਬਿਜ਼ਨਸ ਓਨਰ ਮੇਰਾ ਲਾਸ ਉਹਦੇ ਵਿੱਚ ਸੋ ਮਤਲਬ ਮੈਂ ਵੀ ਰੈਸਟੋਰੈਂਟ ਓਨਰ ਹਾਂ ਜੀ ਮੈਂ ਕਦੀ ਕਿਸੇ ਨੂੰ ਅਲਾਓ ਨਹੀਂ ਕਰਨਾ ਵੀ ਕੋਈ ਔਨ ਡਿਊਟੀ ਤੁਸੀਂ ਆਪਣੇ ਹੈਡਫੋਨਸ ਜਾਂ ਕੋਈ ਵੀ ਕੁਛ ਵੀ ਤੁਸੀਂ ਆਪਣੇ ਏਅਰਪੋਰਟ ਜਾਂ ਕੁਛ ਵੀ ਲਗਾ ਕੇ ਤੁਸੀਂ ਕਸਟਮਰ ਤੋਂ ਆਰਡਰ ਲਵੋ ਸੋ ਇੱਕ ਗਲਤੀ ਆਮ ਗੋਨਾ ਲੂਜ਼ ਲਾਈਕ ਮੇ ਬੀ $200 $300 ਰਾਈਟ ਐਂਡ ਮੇ ਬੀ ਕਸਟਮਰ ਵੀ ਲੂਜ਼ ਕਰਾਂਗਾ ਸੋ ਫੋਰ ਮੀ ਇਟਸ ਅ ਬਿਗ ਨੋ ਇਟਸ ਨੋਟ ਲਾਈਕ ਕਿ ਇੱਕੋ ਸਰਵਰ ਸੀਗਾ ਹੁਣ ਇੱਕ ਦੇ ਲਈ ਜਿਹੜਾ ਕੋਈ ਰੂਲ ਹੈਗਾ ਉਹ ਫਿਰ ਸਾਰਿਆਂ ਲਈ ਹੋਏਗਾ ਹੁਣ ਜੇ ਮੈਂ ਇੱਕ ਨੂੰ ਨਹੀਂ ਰੋਕ ਰਿਹਾ ਫਿਰ ਮੈਂ ਕਿਸੇ ਨੂੰ ਵੀ ਨਹੀਂ ਰੋਕ ਸਕਦਾ
0: ਠੀਕ ਹੈ ਤਾਂ ਤੁਸੀਂ ਕਿਹੜੀ ਫਰੈਂਚਾਈਜ਼ ਓਨ ਕਰਦੇ ਹੋ ਓ ਸੌਰੀ ਕੋਈ ਗੱਲ ਨਹੀਂ ਤੁਸੀਂ ਕਾਲ ਕੱਟੀ ਗਈ ਸੋ ਅਗਲੀ ਕਾਲ ਵੀ ਲੈਂਦੇ ਹਾਂ ਭਾਅ ਜੀ ਉਹਨੇ ਕਹਿੰਦੇ ਕਿ ਮੈਂ ਨਹੀਂ ਅਲਾਓ ਕਰਾਂਗਾ ਮੈਨੂੰ ਲੱਗਦਾ ਕੋਈ ਵੀ ਨਹੀਂ ਅਲਾਓ ਕਰਦਾ ਯਾਰ ਤੁਸੀਂ ਕਿਸੇ ਵੀ ਕੰਮ ਤੇ ਹੁਣ ਮੈਂ ਬੈਂਕ ਦੇ ਵਿੱਚ ਕੰਮ ਕਰਦਾ ਜਿਵੇਂ ਬੈਂਕ 'ਚ ਕੰਮ ਕਰ ਰਹੇ ਮੇਰੇ ਕੰਨ 'ਚ ਹੈਡਫੋਨ ਲਾਏ ਤੁਹਾਨੂੰ ਲੱਗਦਾ ਕਿ ਬੈਂਕ ਵਾਲੇ ਅਲਾਓ ਕਰਨਗੇ ਨੈਵਰ ਤੁਸੀਂ ਟਿਮ ਹੋਲਟਨ 'ਚੋਂ ਆਈ 100% ਮੈਂ ਵਾਅਦਾ ਕਰਦਾ ਕਿ ਟਿਮ ਹੋਲਟਨ ਵੀ ਨਹੀਂ ਅਲਾਓ ਕਰਦਾ ਬਟ ਕੁਝ ਕੁ ਲੋਕ ਕਹਿੰਦੇ ਯਾਰ ਰੂਲ ਤਾਂ ਅਗਲੇ ਲਈ ਬਣੇ ਸਾਡੇ ਲਈ ਨਹੀਂ ਬਣੇ ਐਚ ਕੇ ਮੂਵਰਸ ਨੂੰ ਯਾਦ ਰੱਖੋ ਨੰਬਰ 1 ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ ਜਿਹਨਾਂ ਕੋਲ 30 ਸਾਲ 30 ਈਅਰਸ ਦਾ ਮੂਵਿੰਗ ਐਕਸਪੀਰੀਅੰਸ ਹੈ ਬਾਈ ਐਚ ਕੇ ਮੂਵਰਸ 416-524-6704 ਤੁਸੀਂ ਦੂਰ ਕਿਤੇ ਮੂਵ ਹੋ ਰਹੇ ਹੋ ਆਪਣਾ ਛੱਡ ਕੇ ਬਈ ਤੁਸੀਂ ਟੋਰਾਂਟੋ ਵੈਨਕੂਵਰ ਜਾ ਰਹੇ ਹੋ ਨੋ ਪ੍ਰੋਬਲਮ ਦੂਰ ਦੀ ਵੀ ਮੂਵਿੰਗ ਕਰ ਦਿੰਦੇ ਆ ਐਚ ਕੇ ਮੂਵਰਸ 416-524-6704 416-524-6704 6100 ਹੈਲੋ
2: ਸਤਿ
0: ਸ਼੍ਰੀ ਅਕਾਲ ਜੀ
2: ਹਾਂਜੀ ਵੀਰੇ ਡਿਪੈਂਡ ਕਰਦਾ ਹੈਡਫੋਨ ਲਾਏ ਹੁਣ ਟਿਮ ਹੋਰਟਨ ਤੇ ਹੈਡਫੋਨ ਲਾ ਕੇ ਆਰਡਰ ਲੈਂਦੇ ਬਾਈ ਕਈ ਥਾਵਾਂ ਤੇ ਤਾਂ ਰਾਈਟ ਥਰੂ ਤੋਂ
0: ਨਹੀਂ ਹੈਡਫੋਨ ਜਿਹੜੇ ਪਰਸਨਲ ਨੇ ਉਹ ਲਾਏ ਹੁੰਦੇ ਆ ਉਹਨਾਂ ਨੇ
2: ਨਹੀਂ ਨਹੀਂ ਵੀਰੇ ਜੋ ਹੈਡਸੈਟ ਲਾਏ ਹੁੰਦੇ ਨਾ
0: ਨਹੀਂ ਉਹ ਤਾਂ ਹੈਡਸੈਟ ਤਾਂ ਉਹ ਆਰਡਰ ਲੈਣ ਲਈ ਆ ਮੈਂ ਕਹਿ ਰਿਹਾ ਹੈਡਫੋਨ ਜਿਹੜੇ ਆਪਣੇ ਪਰਸਨਲ ਨੇ ਉਹ
2: ਓਕੇ ਓਕੇ ਠੀਕ ਹੈ ਵੀਰੇ ਮੈਂ ਲੱਗਦਾ ਉਹ ਵੀ ਗੱਲ ਕਰਦੇ ਆ
0: ਠੀਕ ਹੈ ਜੁੜ ਚੁੱਕੇ ਨੇ ਸੁਖ ਜੀ ਫਰੋਮ ਗ੍ਰੈਂਡ ਹੋਮ ਫਰਨੀਚਰ ਕੱਲ ਨੂੰ ਫਰਾਈਡੇ ਨੂੰ ਸ਼ਾਮ ਨੂੰ 6 ਵਜੇ ਪੰਜਾਬੀ ਦਾਰਾ ਲਾਈਵ ਔਨ ਲੋਕੇਸ਼ਨ ਹੋਵੇਗਾ ਬਈ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਏਅਰਪੋਰਟ ਐਂਡ ਕੁਈਨ ਕੁਈਨ ਐਂਡ ਗੇਟਵੇ ਦੇ ਬਿਲਕੁਲ ਨਾਲ ਜੀ ਸੁਖ ਭਾਜੀ ਕਿਦਾਂ
3: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਕੱਲ ਨੂੰ ਸਾਡੇ ਕੋਲ ਜਿਹੜਾ ਰੌਣਕ ਮੇਲਾ ਲੱਗੂਗਾ ਜਦੋਂ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਸਰੋਤਿਆਂ ਨੇ ਸਾਡੇ ਪਰਿਵਾਰਾਂ ਨੇ ਸਾਡੇ ਕੋਲ ਪਹੁੰਚਣਾ ਫਰਨੀਚਰ ਦੀ ਬਾਈ ਕਰਨਾ ਕਿਉਂਕਿ ਲੇਟੈਸਟ ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੁਸੀਂ ਬੈੱਡ ਸੈੱਟ ਲੈਣਾ ਸੋਫਾ ਸੈੱਟ ਲੈਣਾ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਲੈਣੇ ਆ ਮਸਾਜਰ ਲੈਣੇ ਆ ਕਸਟਮਾਈਜ਼ ਸੋਫਾ ਸੈੱਟ ਲੈਣੇ ਆ ਤੇ ਇਸ ਵੀਕਐਂਡ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ ਕਿਉਂਕਿ ਨੈਕਸਟ ਵੀਕ ਤੋਂ 30% ਜਿਹੜੀਆਂ ਪ੍ਰਾਈਜ਼ ਵਧਣ ਵਾਲੀਆਂ ਟੈਰਿਫ ਦੀ ਵਜ੍ਹਾ ਨਾਲ ਸੋ 30% ਪ੍ਰਾਈਜ਼ ਦਾ ਅਗਲੇ ਵੀਕ ਤੋਂ ਵਧਣੀਆਂ ਤੁਸੀਂ ਇਸ ਵੀਕਐਂਡ ਤੇ ਆ ਕੇ ਆਪਣੇ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ ਡਿਲੀਵਰੀ ਅਕਤੂਬਰ ਨਵੰਬਰ ਦਸੰਬਰ ਤੱਕ ਚਾਹੀਦੀ ਆ ਮਿਨੀਮਮ ਡਿਪੋਜ਼ਿਟ ਦੇ ਕੇ ਤੁਸੀਂ ਡੀਲ ਨੂੰ ਲੌਕ ਕਰ ਸਕਦੇ ਹੋ ਕਿਉਂਕਿ 30% ਤੱਕ ਦੀ ਸੇਵਿੰਗ ਤੁਹਾਡੀ ਹੋਣੀ ਹੈ ਇਸ ਵੀਕਐਂਡ ਦੇ ਉੱਪਰ ਜੇ ਸੇਮ ਫਰਨੀਚਰ ਤੁਸੀਂ ਆ ਕੇ ਅਗਲੇ ਵੀਕ ਬਾਏ ਕਰਦੇ ਹੋ ਤਾਂ 30% ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਸਿਰਫ 299 ਦਾ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦਾ ਮਿਲੂਗਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਜਿਹੜਾ ਐਪ ਐਬਸੋਲੂਟਲੀ ਫ੍ਰੀ ਤੁਸੀਂ ਲੈ ਕੇ ਜਾਣਾ ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ 299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ।
0: ਕੀ ਬਾਤ ਹੈ, ਗੇਟ ਰੈਡੀ ਬਈ, 294 ਵਾਕਰ ਡਰਾਈਵ ਤੇ ਕੱਲ ਨੂੰ ਲੱਗਣਗੀਆਂ ਫਿਰ ਰੌਣਕਾਂ। ਪੈਸ਼ਨ ਰੂਫਿੰਗ, ਹੁਣ ਠੰਡ ਹੋ ਜਾਣੀ ਹੈ, ਸਨੋ ਪੈਣੀ ਸ਼ੁਰੂ ਹੋ ਜਾਣੀ ਹੈ, ਪਲੀਜ਼ ਰੂਫ ਦਾ ਕੋਈ ਵੀ ਕੰਮ ਹੈ ਕਰਵਾ ਲਓ, ਕਰਵਾ ਲਓ, ਕਰਵਾ ਲਓ, ਬੇਨਤੀ ਹੈ ਤੁਹਾਨੂੰ। ਤੁਸੀਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਕਾਲ ਕਰੋ, ਫੁੱਲੀ ਇੰਸ਼ੋਰਡ ਕੰਪਨੀ, ਬਹੁਤ ਵਧੀਆ ਟੌਪ ਦੀ ਸਰਵਿਸ ਹੈ, ਤੇ ਨੰਬਰ ਹੈ 6479199413, 6479199413, 647-919-9913, 5169, ਹੈਲੋ।
4: ਹੈਲੋ, ਹਾਂਜੀ ਭਾਜੀ, ਕਿੱਦਾਂ?
0: ਹਾਂਜੀ ਵਧੀਆ ਜੀ, ਕੀ ਬਣਦਾ?
4: ਚੜ੍ਹਦੀਆਂ ਕਲਾ ਚ ਕਿਰਪਾ ਮਹਾਰਾਜ ਦੀ
0: ਜੀ।
4: ਅੱਛਾ ਭਾਜੀ, ਉਹ ਮੈਂ ਦੋ ਕੁ ਮੁੰਡੇ ਰੱਖੇ ਸੀਗੇ ਹਨਾ ਕੰਮ ਦੇ ਉੱਤੇ, ਮੈਂ ਰੈਨੋਵੇਸ਼ਨ ਦਾ ਕੰਮ ਕਰਦਾ।
0: ਠੀਕ ਹੈ ਜੀ।
4: ਹਾਂ, ਉਹਨਾਂ ਨੇ ਆਈਪੈਡ ਲਾਉਣਾ ਛੱਡਿਆ ਨੀ ਤੇ ਆਪਾਂ ਕੰਮ ਤੋਂ ਤੀਜੇ ਦਿਨ ਕੱਢਤੇ ਉਹ।
0: ਆਈਪੈਡ, ਆਈਪੈਡ ਕੀ ਮਤਲਬ, ਕਿੱਥੇ ਲਾਉਂਦੇ ਸੀ?
4: ਕੰਨ ਚ ਲਾਉਂਦੇ ਸੀਗੇ ਭਾਜੀ, ਫੋਨ ਤੇ
0: ਲੱਗੇ ਏਅਰਪੋਡ, ਉਹ ਚ ਕੰਮ ਕਰਦੇ ਕਰਦੇ ਹਮੇਸ਼ਾ ਉਹ ਏਅਰਪੋਡ ਲਾ ਕੇ ਰੱਖਦੇ ਸੀ। ਅੱਛਾ,
4: ਹਾਂਜੀ ਹਾਂਜੀ ਹਾਂਜੀ ਹਾਂਜੀ ਭਾਜੀ, ਫੋਨ ਤੇ ਲੱਗੇ ਰਹਿੰਦੇ ਸੀਗੇ ਕਿਉਂਕਿ ਮੈਂ ਇਦਾਂ ਲਾਈਕ ਨੀ ਕਰਦਾ, ਜੇ ਜਦੋਂ ਕੰਮ ਹੈ ਜਦੋਂ ਬ੍ਰੇਕ ਹੈ ਉਦੋਂ ਗੱਲ ਕਰੋ।
0: ਪਰ ਭਾਜੀ, ਜੇ ਹੁਣ ਕੰਸਟਰਕਸ਼ਨ ਦਾ ਕੰਮ ਉਹ ਕਰ ਰਿਹਾ ਹੈ, ਹੁਣ ਉਹ ਕਿਸ ਨਾਲ, ਚਲੋ ਕੰਮ ਤੇ ਗੱਲ ਨੀ ਕਰ ਰਹੇ, ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਨਹੀਂ ਹੈੱਡਫੋਨ ਯੂਜ਼ ਕਰਨੇ ਚਾਹੀਦੇ?
4: ਮੈਂ ਡਰਾਈਵਰ ਮੰਗਦਾ, ਉਹ ਮੈਨੂੰ ਲਿਆ ਕੇ ਟੈਲ ਫੜਾ ਦੇਣਗੇ।
0: ਅੱਛਾ ਠੀਕ ਹੈ, ਓਕੇ ਓਕੇ, ਫਿਰ ਤਾਂ ਠੀਕ ਹੈ,
4: ਇਹ ਵੀ ਪੁੱਠਾ। ਹਾਂ, ਉਹਨਾਂ ਦਾ ਧਿਆਨ,
0: ਤੁਸੀਂ ਮੰਗਦੇ ਹੋ ਥੋੜੀ, ਅਗਲੇ ਨੇ ਚੱਕ ਕੇ ਤੁਹਾਨੂੰ ਕੋਈ ਹੋਰ ਮਸ਼ੀਨ ਫੜਾਤੀ ਹੈ?
4: ਮੈਂ ਥੋੜੀ ਮੰਗਦਾ, ਉਹ ਚੱਕ ਮੈਨੂੰ ਡਰਾਈਵ ਵਾਲ ਕਟਰ ਫੜਾ
0: ਦੇਣਗੇ। ਅੱਛਾ, ਨਹੀਂ ਪਰ ਉਹ ਹੈੱਡਫੋਨਾਂ ਚ ਕੀ, ਫੋਨ ਦੇ ਉੱਤੇ ਸੀ ਗਾਣੇ ਸੁਣ ਰਹੇ ਹੁੰਦੇ ਆ?
4: ਹੈਲੋ, ਹਾਂਜੀ ਭਾਜੀ।
0: ਨਹੀਂ, ਮੈਂ ਕਿ ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਹੇ ਹੁੰਦੇ ਆ ਜਾਂ ਗਾਣੇ ਸੁਣਦੇ ਆ?
4: ਕਿਸੇ ਨਾਲ ਗੱਲ ਕਰ ਰਹੇ ਹੁੰਦੇ ਜਾਂ ਗਾਣੇ ਸੁਣਦੇ? ਭਾਜੀ, ਮੈਂ ਥੋੜਾ ਸੁਣਦਾ ਆ, ਉਹਨਾਂ ਦੇ ਕੰਨ ਜੱਤੇ ਹੁੰਦੇ ਆ, ਪਰ ਮੈਂ ਚੰਗਾ ਨੀ ਸਮਝਦਾ ਇਦਾਂ ਕੰਮ ਤੇ, ਜਦੋਂ ਕੰਮ ਹੈ ਤੇ ਕੰਮ ਹੈ, ਪੈਸੇ ਨੇ ਕੰਮ ਲੈਣਾ।
0: ਨਹੀਂ ਬਿਲਕੁਲ, ਥੈਂਕ ਯੂ ਸਰ, ਥੈਂਕ ਯੂ। ਸੋ ਭਾਜੀ ਕਹਿੰਦੇ ਮੈਂ ਤਾਂ ਯਾਰ ਕੰਸਟਰਕਸ਼ਨ ਵਾਲੇ ਆਪਣੇ ਕੰਮ ਦੇ ਵਿੱਚ ਵੀ ਨਹੀਂ ਅਲਾਓ ਕਰਦਾ। ਬੜੀ ਫਨੀ ਗੱਲ ਹੈ, ਮੈਂ ਮੰਗੀ ਹੈ ਡਰਾਈਵਰ ਤੇ ਅਗਲਿਆਂ ਨੇ ਕਹਿੰਦੇ ਚੱਕ ਕੇ ਮੈਨੂੰ ਫੜਾ ਦਿੱਤਾ, ਫੜਾ ਦਿੱਤੀਆਂ ਟਾਈਲਾਂ। ਸੋ ਤੁਸੀਂ ਨਾਲ ਦੀ ਨਾਲ ਯਾਦ ਰੱਖੋ ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ, ਪ੍ਰਸ਼ਾਂਤ ਵੀਰ ਹੁਣੇ ਤੁਹਾਡੇ ਲਈ ਅਵੇਲੇਬਲ ਨੇ। ਤੁਸੀਂ ਰੈਨੋਵੇਸ਼ਨ ਦਾ ਕੋਈ ਕੰਮ ਕਰਵਾਉਣਾ ਹੈ, ਅਗਰ ਬੇਸਮੈਂਟ ਤਿਆਰ ਕਰਾਉਣੀ ਹੈ, ਵਾਸ਼ਰੂਮ ਰੈਡੀ ਕਰਵਾਉਣਾ, ਕੋਈ ਫਲੋਰਿੰਗ ਟਾਈਲਿੰਗ, ਕੋਈ ਕਿਚਨ ਬਾਥਰੂਮ ਦਾ ਕੰਮ ਹੈ, ਤਾਂ 4373180400 ਫੁੱਲੀ ਇੰਸ਼ੋਰਡ ਕੰਪਨੀ ਹੈ, ਕਾਲ ਕਰ ਲਓ 1629। ਹੈਲੋ
5: ਜੀ, ਨਵੀਂ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
5: ਬਸ ਠੀਕ ਹੈ, ਤੁਸੀਂ ਸਭ ਠੀਕ?
0: ਵਧੀਆ ਸਰ, ਵਧੀਆ ਜੀ।
5: ਅੱਜ ਤੁਹਾਡਾ ਮੈਂ ਪ੍ਰੋਗਰਾਮ ਲਾਇਆ ਸੀ, ਮਾਸ਼ਾ ਬਹੁਤ ਅੱਛਾ ਪ੍ਰੋਗਰਾਮ ਦੱਸਦਾ ਤੁਹਾਡਾ।
0: ਥੈਂਕ ਯੂ ਸਰ, ਥੈਂਕ ਯੂ।
5: ਅਕਸਰ ਹੀ ਸੁਣੀ ਦਾ ਕਾਲ ਘੱਟ ਵੱਧ ਕਰ ਲਈ ਜੀ।
0: ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
5: ਤੁਹਾਡੇ ਡੈਡੀ ਨੂੰ ਕਾਲ ਕਰੀ ਨੇ, ਤੁਹਾਡੇ ਡੈਡੀ ਨੂੰ ਕਾਲ ਕਰੀ ਸੀ ਬੜੀ ਪਹਿਲੇ।
0: ਵਧੀਆ ਵਧੀਆ, ਚਾਂਸ ਪਾਉਂਦਾ, ਵੈਰੀ ਗੁੱਡ।
5: ਅੱਛਾ, ਮੈਂ ਪਿਛਲੇ ਦਿਨਾਂ ਜੋ ਆਏ ਸਨ ਤੇ ਬੜਾ ਮਜ਼ਾ ਆਇਆ ਸੁਣਨ ਦਾ।
0: ਹਾਂ, ਉਹ ਤਾਂ ਫਿਰ ਜਦੋਂ ਆਉਂਦੇ ਆ ਫਿਰ ਮਜ਼ਾ ਹੀ ਮਜ਼ਾ ਹੁੰਦਾ।
5: ਕੀ ਬਾਤ ਹੈ ਜੀ, ਨੰਬਰ 1 ਨੇ, ਨੰਬਰ 1।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ।
5: ਤੇ ਅੱਛਾ, ਉਹ ਜਿਹੜਾ ਮੌਜੂਦ ਤੁਸੀਂ ਗੱਲਬਾਤ ਕਰ ਰਹੇ ਹੋ, ਇਹ ਭਾਜੀ ਬਿਲਕੁਲ ਸਹੀ ਕਹਿ ਰਹੇ ਸੀ। ਮਤਲਬ ਇੱਕ ਵਿਦਆਊਟ ਐਨੀ ਪ੍ਰੈਜੂਡਿਸ ਮੈਂ ਤੁਹਾਨੂੰ ਸਹੀ ਗੱਲ ਕਰਾਂਗਾ ਕਿ ਆਪਣੇ ਜਿਹੜੇ ਬੱਚੇ ਬੱਚੀਆਂ ਨੇ ਜਿੰਨੇ ਵੀ 99.9% ਇਹਨਾਂ ਨੇ ਸਭ ਨੇ ਆਈਪੋਡ ਹੀ ਲਾਏ ਹੁੰਦੇ ਨੇ ਜਾਂ ਬਲੂਟੂਥ ਲਾਏ ਹੁੰਦੇ ਨੇ ਕੰਨਾਂ ਨੂੰ। ਤੁਸੀਂ ਕਹਿ ਪੁੱਛ ਰਹੇ ਹੋ, ਕਰ ਪੁੱਛ ਰਹੇ ਨੇ, ਤੁਸੀਂ ਕੋਈ ਚੀਜ਼ ਮੰਗ ਰਹੇ ਹੋ ਤੁਹਾਨੂੰ ਇਸ਼ਾਰਿਆਂ ਦੱਸਣ ਡੇ ਨੇ ਤੇ ਗੱਲ ਪਿੱਛੇ ਕਰ ਰਹੇ ਕਿਤੇ ਜਾਂ ਕਿਸੇ ਇੱਥੇ ਕਰ ਰਹੇ ਨੇ, ਗੱਲ ਕਰ ਰਹੇ ਨੇ, ਲਾਜ਼ਮੀ ਗੱਲ ਕਰ ਦਿੰਦੇ, ਕੋਈ ਤੁਹਾਡੇ ਤੋਂ ਜਾਂ ਨਹੀਂ, ਕੋਈ ਗੱਲਬਾਤ ਨਹੀਂ। ਲੇਕਿਨ ਇਹ ਬੁਰੀ ਗੱਲ ਨਹੀਂ ਹੋਣਾ ਚਾਹੀਦਾ, ਚਲੋ ਉਹਨਾਂ ਦੀ ਮਰਜ਼ੀ ਹੈ ਜਾਂ ਜਿਹੜੇ ਉਹਨਾਂ ਕੋਲ ਕੰਮ ਲੈ ਰਹੇ ਨੇ,
0: ਜੀ ਜੀ,
5: ਅੱਛਾ ਨਹੀਂ ਲੱਗਦਾ। ਲੇਕਿਨ ਮੈਂ ਇੱਕ ਗੱਲ ਕਰਾਂਗਾ ਮਾਇੰਡ ਨਾ ਕਰਨਾ, ਜਿਹੜੇ ਸਾਡੇ ਦੂਜੀਆਂ ਕਮਿਊਨਿਟੀਆਂ ਨਾ, ਉਹ ਕਿਸੇ ਨੂੰ ਆਈਪੋਡ ਲਾ ਕੇ ਕੰਮ ਕਰਦੇ ਨਹੀਂ ਦੇਖੋਗੇ।
0: ਪਤਾ ਨੀ, ਮੈਨੂੰ ਹੁਣ ਇੱਕ ਭਾਜੀ ਕਹਿ ਕੇ ਗਿਆ, ਨਵੀਂ ਕਿਸੇ ਗੋਰਿਆਂ ਦੇ ਕਿਸੇ ਵੀ ਰੈਸਟੋਰੈਂਟ ਤੇ ਚੱਲ ਜਾਓ, ਉੱਥੇ ਤਾਂ ਉਹ ਲਾਉਂਦੇ ਹੀ ਲਾਉਂਦੇ ਆ।
5: ਸਰ ਜੀ ਨਹੀਂ, ਰੈਸਟੋਰੈਂਟਾਂ ਦੀ ਗੱਲ ਛੱਡੋ, ਤੁਸੀਂ ਉਹ ਨਾ ਗੱਲ ਕਰੋ ਜਿਹੜੇ ਤੁਸੀਂ ਫਾਸਟ ਫੂਡ ਦੇ ਰੈਸਟੋਰੈਂਟ ਜਾਂਦੇ ਨਾ, ਉਹਨਾਂ ਦੀ ਗੱਲ ਕਰੋ ਜਿਹਨਾਂ ਦਾ ਸਾਨੂੰ ਵਾਹ ਪੈਂਦਾ ਤਕਰੀਬਨ ਸਾਰਿਆਂ ਨੂੰ। ਉੱਥੇ ਹਰ ਬੰਦਾ ਜਿਹੜਾ ਮੁੰਡਾ ਹੋਵੇ ਕੁੜੀ, ਸਭ ਨੇ ਲਾਏ ਹੁੰਦੇ ਤਾਂ ਆਪਣੀ ਗੱਲਾਂ ਕਰ ਰਹੇ, ਤੁਹਾਡੇ ਕੋਈ ਤੋਸ਼ਿਆ ਨਹੀਂ ਹੁੰਦੀ। ਨਹੀਂ ਚਲੋ, ਬਹੁਤ ਵੈਸੇ ਮੈਂ ਕਾਲ ਕਰਤੀ,
0: ਨਹੀਂ ਚਲੋ ਥੈਂਕ ਯੂ ਸਰ ਜੀ ਸਤਿ ਸ਼੍ਰੀ
6: ਅਕਾਲ
0: ਨੋ ਪ੍ਰੋਬਲਮ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ ਥੈਂਕ ਯੂ ਸਰ ਨੋ ਪ੍ਰੋਬਲਮ ਬਹੁਤ ਸ਼ੁਕਰੀਆ ਐਂਡ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਜ਼ਰੂਰ ਨਿਊ ਹਾਈਟਸ ਕਿਚਨ ਦਾ ਵੀ ਦਵਾਂ ਕਿਚਨ ਕੈਬਨਿਟਸ ਵੈਨਿਟੀਜ਼ ਤੁਸੀਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਹੋ ਗਿਆ ਰੈਡੀ ਕਰਾਉਣਾ ਤਾਂ ਯਾਦ ਰੱਖੋ ਨਿਊ ਹਾਈਟਸ ਕਿਚਨ ਜਸਪਾਲ ਭਾਜੀ ਬਹੁਤ ਸੋਹਣਾ ਕੰਮ ਕਰਦੇ ਆ ਯਾਰ ਨਿਊ ਹਾਈਟਸ ਕਿਚਨ ਦਾ ਤੁਸੀਂ ਨੰਬਰ ਨੋਟ ਕਰ ਲਓ 416-859-1920 New Heights Kitchen. So 4984-9847-7677-0777 sare hold karo line de utte apa gal baat karde ha just mainu 2 mint deo please and we'll be right back. Central Mississauga de rehn wale ho eh mauka na gawao Ballymore Homes walon Dairy Lane Towns jald hi Dairy Road West ate Harontario te aa rahe ne Contemporary Town Home high $700,000 to shuru ho rahe ne simat samay layi HST de vich khas bachat da fayda lao Highway 401 407 ate 410 Go Transit Shopping ate Pearson Airport to sirf kujh ek mintan di duri te sab to pehle ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: What is the reason?
8: This is the effect of famous masala chai by Navigator's Cafe.
7: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
9: Navigator's Cafe, located at northwest corner of Queen Street East and Airport Road in Brampton. They are conveniently open 24/7.
10: ਮੈਂ ਤੁਹਾਡਾ ਆਪਣਾ ਵਕੀਲ ਵਕੀਲ

0: ਆਪ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਕਿਆ ਬਾਤ ਹੈ, ਓਕੇ ਹੈ ਕਿ ਨਾ। ਅੱਜ ਬੜੇ ਚਿਰਾਂ ਬਾਅਦ ਮੇਰਾ ਜੀ ਕੀਤਾ ਕਿ ਟਿਕਟੌਕ ਤੇ ਲਾਈਵ ਹੋਈਏ। ਪੇਜ ਹੈ ਆਪਣਾ ਪੰਜਾਬੀ ਲਹਿਰਾ PUNJABILEHRAN ਔਨ ਟਿਕਟੌਕ। ਸੋ ਟਿਕਟੌਕ ਵਾਲਿਓ ਜੁੜ ਜਾਓ ਸਾਡੇ ਨਾਲ ਤੇ ਲਾਈਵ ਵੀ ਹੁਣ ਬੜੇ ਦਿਨਾਂ ਬਾਅਦ, ਪਤਾ ਨਹੀਂ ਮਹੀਨੇ ਹੀ ਹੋ ਗਏ ਕੁਝ ਕਿ ਤੁਹਾਡੇ ਨਾਲ ਅਸੀਂ ਜੁੜ ਰਹੇ ਹਾਂ। ਸੋ ਪੇਜ ਹੈ ਪੰਜਾਬੀ ਲਹਿਰਾ PUNJABILEHRAN। ਹਾਂਜੀ 0777। ਹੈਲੋ
2: ਹਾਂਜੀ ਵੀਰੇ, ਕੀ ਹਾਲ
1: ਆ? ਵਧੀਆ, ਕੀ ਬਣਦਾ?
2: ਵਧੀਆ ਵਧੀਆ ਬਈ, ਕੰਮ ਕੀ ਬਸ।
1: ਤੇ ਬਈ ਮੈਂ ਕੰਮ ਤੇ ਹੋ ਜਾਂ ਕੰਮ ਤੋਂ ਆ ਰਹੇ ਹੋ ਘਰੇ?
2: ਨਹੀਂ ਨਹੀਂ ਵੀਰੇ, ਮੈਂ ਆਫਟਰਨੂਨ ਸ਼ੁਰੂ ਕਰਦਾ ਹੁੰਦਾ ਤਾਂ ਮੇਰਾ 12 ਕੁ ਵਜੇ।
1: ਹਾਂ ਮੈਂ ਕਿਹਾ ਆਏ ਨਾ, ਉਹ ਵੀ ਤੁਸੀਂ ਵੀ ਕੰਮ ਤੇ ਏਅਰਪੋਰਟ ਲਾ ਕੇ ਸਾਡੇ ਨਾਲ ਗੱਲਾਂ ਕਰ ਰਹੇ ਹੋ।
2: ਮੇਰਾ ਕੰਮ ਹੀ ਬਈ ਟ੍ਰੈਕਿੰਗ ਦਾ, ਅੱਛਾ ਲਾਣੇ ਪੈਂਦੇ ਆ।
1: ਠੀਕ ਹੈ ਠੀਕ ਹੈ। ਹਾਂਜੀ
2: ਤੇ ਵੀਰੇ ਮੇਰਾ ਕਹਿਣਾ ਕਿ ਜਿੱਦਾਂ ਹੁਣ ਰੈਸਟੋਰੈਂਟ ਦਾ ਕੰਮ ਹੈ ਇੱਥੇ, ਮੇਰੇ ਹਿਸਾਬ ਨਾਲ ਐਟਲੀਸਟ ਜਦੋਂ ਤੁਸੀਂ ਕਸਟਮਰ ਨੂੰ ਸਰਵ ਕਰ ਰਹੇ ਉਦੋਂ ਤੇ ਨਾ ਹੀ ਲਾਓ ਤੇ ਬੈਟਰ ਹੈ। ਕਿਉਂਕਿ ਤੁਸੀਂ ਜੇ 20 ਆਰਡਰ ਵੀ ਵਧੀਆ ਬਣਾ ਤੇ ਇੱਕ ਵੀ ਗਲਤ ਹੋ ਗਿਆ ਤੇ ਉਹ ਕਸਟਮਰ ਟੁੱਟ ਹੀ ਜਾਂਦਾ। ਫੂਡ ਚੇਨ ਦਾ ਬਿਜ਼ਨਸ ਇੱਦਾਂ ਹੁੰਦਾ ਕਿ ਹੁਣ ਮੈਂ ਮੰਨ ਲਓ ਮੇਰੀ 20 ਮਿੰਟ ਦੀ ਬ੍ਰੇਕ ਹੈ, ਮੈਂ ਉੱਥੇ ਆਰਡਰ ਲੈਣ ਗਿਆ, ਉਹਨੇ ਗਲਤ ਬਣਾ ਦਿੱਤਾ ਤੇ ਮੈਂ ਦੁਬਾਰਾ ਉਹ ਓਨਾ ਟਾਈਮ ਹੀ ਨੀ ਮੇਰੇ ਕੋਲ ਹੋਣਾ ਕਿ ਮੈਂ ਦੁਬਾਰਾ ਆਰਡਰ ਵਾਸਤੇ ਵਾਪਸ ਜਾਵਾਂ ਜਾਂ ਹਨਾ।
1: ਬਿਲਕੁਲ, ਮੈਂ ਉਹਨੂੰ ਕਿਵੇਂ ਪੁੱਛੂਗਾ ਵੀ ਕੀ ਹਾਲ ਆ ਤੇਰਾ, ਕਿਵੇਂ ਲੰਘ ਰਿਹਾ ਤੇਰਾ ਦਿਨ?
2: ਡਿਸਟ੍ਰੈਕਸ਼ਨ ਹੁੰਦੀ ਹੁੰਦੀ ਹੁਣ ਆਪਾਂ ਡਰਾਈਵਿੰਗ ਕਰਦੇ, ਚਲੋ ਭਾਵੇਂ ਕਿ ਆਪਾਂ ਨੂੰ ਲਾਣੇ ਪੈਂਦੇ, ਕਈ ਵਾਰੀ ਕਾਲ ਆ ਜਾਂਦੀ ਡਿਸਪੈਚ ਦੀ ਜਾਂ ਉਦਾਂ। ਮੈਂ ਅੱਜ ਇਹ ਵੀ ਮਹਿਸੂਸ ਕਰਦਾ ਕਿ ਘੱਟੋ ਘੱਟ 30-40% ਬੰਦੇ ਦਾ ਦਿਮਾਗ ਫੋਨ ਵੱਲ ਹੁੰਦਾ। ਤੇ ਤੁਸੀਂ ਭਾਵੇਂ ਏਅਰਪੋਰਟ ਲਾਏ ਵੀ ਹੈ ਨਾ, ਤੇ ਡਿਸਟ੍ਰੈਕਟ ਹੁੰਦਾ ਬੰਦਾ। ਤੇ ਬਾਈ ਦੂਜੀ ਗੱਲ ਇਹ ਕਿ ਮੈਂ ਤਾਂ ਇੱਦਾਂ ਵੇਖੇ ਬੰਦੇ ਸੜਕ ਤੇ ਵੀ ਜਾਂਦੇ, ਅੱਖ ਨੀ ਪੱਟਣਗੇ ਫੋਨ ਦੇ ਉੱਤੋਂ। ਭਾਵੇਂ ਯਾਰ ਤੁਹਾਡੀਆਂ ਹੋਈਆਂ ਹੀ ਹੈ ਨਾ ਕ੍ਰੋਸਿੰਗ ਵਾਸਤੇ ਲਾਈਟਸ ਹੋਈਆਂ, ਬਾਈ ਉਹਨਾਂ ਨੇ ਇੱਕ ਵਾਰੀ ਨੀ ਦੇਖਣਾ ਕਿ ਉਧਰੋਂ। ਕਈ ਵਾਰੀ ਮੰਨ ਲਓ ਕਈ ਵਾਰੀ ਕੋਈ ਪੋਲਿਸੀ ਕੋਈ ਕਿਸੇ ਦਾ ਪਿੱਛਾ ਕਰਨ ਦੀ, ਉਹ ਬੰਦਾ ਰੈਡ ਲਾਈਟ ਕ੍ਰੋਸ ਕਰਕੇ ਭੱਜ ਰਿਹਾ ਜਾਂ ਕੋਈ ਬੰਦੇ ਕੋਲ ਬ੍ਰੇਕ ਹੀ ਨਹੀਂ ਲੱਗੀ ਉਹਨੂੰ ਕੋਈ ਅਮਰਜ, ਉਹਨਾਂ ਨੇ ਉੱਤੇ ਨੀ ਦੇਖਣਾ, ਫੋਨ ਚ ਵੇਖੀ ਜਾਂਦਾ ਸਾਡੀਆਂ ਲਾਈਟਾਂ ਬਈ।
1: ਮੈਨੂੰ ਨਾ ਵੀਰੇ ਇੱਕ ਭਾਜੀ ਹੁਣ ਦਾ ਫੋਨ ਆਇਆ ਇੱਕ ਦਿਨ, ਉਹ ਬੜਾ ਹੱਸੇ ਕਹਿੰਦੇ ਨਵੀਂ ਯਾਰ ਕੰਨਾਂ ਚ ਟੂਟੀਆਂ ਜਿਹੀਆਂ ਲਾਈਆਂ ਹੁੰਦੀਆਂ, ਪਤਾ ਨੀ ਹੁੰਦਾ ਵੀ ਗੱਡੀ ਆ ਰਹੀ ਹੈ ਕੀ।
2: ਬਿਲਕੁਲ ਬਾਈ, ਮੈਂ ਵੇਖ ਕੇ ਰਹਾਂ, ਮੈਂ ਕਿਹਾ ਯਾਰ ਜੀ ਮੇਰੇ ਕੋਲ ਕੱਲ ਨੂੰ ਮੰਨ ਲਓ ਬ੍ਰੇਕ ਹੀ ਨਾ ਲੱਗੇ ਤੇ ਆਹ ਬੰਦੇ ਦਾ ਕੀ ਬਣੂਗਾ।
1: ਬਿਲਕੁਲ ਨਹੀਂ, ਆਪਾਂ ਨਾ ਪਤਾ ਨੀ ਬੜਾ ਹੀ ਗਿੱਜ ਗਏ। ਹੁਣ ਮੈਂ ਵੀ ਜਦੋਂ ਵਿੱਚ ਹੀ ਹਾਂ, ਆਪਾਂ ਹੈਡਫੋਨ ਹੁਣ ਯਾਰ ਮੈਨੂੰ ਵੀ ਏਅਰਪੋਰਟਸ ਦੀ ਬੜੀ ਇੱਕ ਅਡਿਕਸ਼ਨ ਜੀ ਹੈ ਵੀ ਘਰ 'ਚ ਵੀ ਹੈ, ਚਾਹੇ ਕੁਛ ਖਾਣਾ ਬਣਾ ਰਹੇ ਤਾਂ ਏਅਰਪੋਰਟ ਲੱਗੇ ਹੈ, ਕੋਈ ਪਾਣੀ ਉਬਾਲ ਰਹੇ ਤਾਂ ਏਅਰਪੋਰਟ ਹੈ, ਆਪਾਂ ਚਲੋ ਵਾਸ਼ਰੂਮ ਸੁਣਿਆ ਤਾਂ ਏਅਰਪੋਰਟ ਨੇ। ਸੋ ਇਹ ਵੀ ਇੱਕ ਜਿਵੇਂ ਫੋਨ ਦੀ ਅਡਿਕਸ਼ਨ ਹੈ, ਕੰਨਾਂ 'ਚ ਏਅਰਪੋਰਟ ਲਾਏ, ਇਹ ਵੀ ਇੱਕ ਅਡਿਕਸ਼ਨ ਹੀ ਹੈ। ਸੋ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਅਤੇ ਨਿਰਵੈਲ, ਉਹ ਕਿਆ ਬਾਤ ਹੈ, ਨਾਮ ਯਾਰ ਤੁਹਾਡਾ ਬੜਾ ਯੂਨੀਕ ਹੈ, ਨਿਰਵੈਲ ਔਲਕ ਕਹਿੰਦੇ ਬਹੁਤ ਵਧੀਆ ਬਰੋ ਲਾਈਵ ਰੇਡੀਓ ਸੁਣਾਂਗੇ ਅੱਜ, ਥੈਂਕ ਯੂ ਵੀਰੇ। ਸੋ ਟਿਕਟੌਕ ਤੇ ਅੱਜ ਬਹੁਤ ਚਿਰ ਬਾਅਦ ਯਾਰ ਮੈਂ ਹੋ ਗਿਆ, ਉਹ ਮੈਨੂੰ ਲੱਗਦਾ ਯਾਰ ਕਿ ਘੱਟੋ ਘੱਟ ਨਹੀਂ ਤਾਂ 7-8 ਮਹੀਨੇ ਕਿ ਲਾਈਵ ਹੀ ਨਹੀਂ ਹੋਏ। ਸੋ ਤੁਸੀਂ ਵੀ ਜ਼ਰੂਰ ਟਿਕਟੌਕ 'ਤੇ ਦੇਖਣਾ ਚਾਹੁੰਦੇ ਹੋ ਲਾਈਵ ਤਾਂ ਪੇਜ ਹੈ ਪੰਜਾਬੀ ਲਹਿਰਾ PUNJABILEHRAN ਅਤੇ ਸਾਡੇ ਨਾਲ ਜੁੜ ਤੁਸੀਂ ਜ਼ਰੂਰ ਸਕਦੇ ਹੋ ਜੀ। 9847, ਹਾਂਜੀ ਕਿਵੇਂ ਹੋ?
3: ਹਾਂਜੀ ਵਧੀਆ, ਨਵੀਂ ਤੁਸੀਂ ਦੱਸੋ ਕੀ ਹਾਲ ਆ?
1: ਬਹੁਤ ਵਧੀਆ ਸਰ, ਬੱਲੇ ਬੱਲੇ।
3: ਇਹ ਤੁਸੀਂ ਬੜਾ ਵਧੀਆ ਯਾਰ, ਅੱਜ ਥੋੜਾ ਇੰਪਲੋਇਰ ਦਾ ਵੀ ਵਿਚਾਰਿਆਂ ਦਾ ਦੁੱਖ ਸੁਣਨਾ ਚਾਹੀਦਾ। ਦੇਖੋ ਮੇਰੇ ਆਫਿਸ ਦੇ ਵਿੱਚ ਨਾ ਕੁੜੀਆਂ ਉਹ ਏਅਰਪੋਰਟ ਤਾਂ ਨਹੀਂ ਲਾ ਸਕਦੀ ਕਿਉਂਕਿ ਕਾਲਾਂ ਨਹੀਂ ਚੱਕਣੀ ਹੁੰਦੀ ਉਹਨਾਂ ਨੇ, ਪਰ ਉਹ ਨਾ ਫੋਨ ਤੇ ਰੀਲਾਂ ਚਲਾ ਕੇ ਬੈਠੀਆਂ ਹੁੰਦੀਆਂ।
1: ਅੱਛਾ,
3: ਕਈ ਸੀਰੀਅਲ ਲਾ ਕੇ ਬੈਠੀ ਹੁੰਦੀ ਹੈ। ਮੈਂ ਨਾ ਇੱਕ ਤਾਂ ਬੜੀ ਪੁਰਾਣੀ ਹੈ, ਉਹਨੂੰ ਮੈਂ ਇੰਨਾ ਮਨਾ ਕਰਦਾ, ਮੈਂ ਕਹਿੰਦਾ ਵੀ ਨਹੀਂ ਇਹ ਚਲਾਣੇ, ਉਹ ਫਿਰ ਨਹੀਂ ਆਉਂਦੀ, ਕਹਿੰਦੀ ਸਰ ਮੇਰੀ ਪ੍ਰੋਡਕਟੀਵਿਟੀ ਨਹੀਂ ਹੋ ਰਹੀ, ਘੱਟ ਰਹੀ, ਤਾਂ ਤੁਹਾਨੂੰ ਕੀ ਪ੍ਰੋਬਲਮ ਹੈ?
1: ਨਹੀਂ ਉਹ ਕੰਮ ਕਰ ਰਹੀ ਹੈ ਨਾਲੇ ਰੀਲਾਂ ਦੇਖ ਰਹੀ
3: ਹੈ,
1: ਮਤਲਬ ਚੱਲਦੀ ਰਹਿੰਦੀ ਸਾਈਡ ਤੇ ਉਹਦੇ ਫੋਨ
3: ਦੇ ਉੱਤੇ। ਉਹਦੇ ਫੋਨ ਦਾ ਚੱਲਦਾ ਰਹਿਣਾ ਮਤਲਬ, ਪਤਾ ਨੀ ਯੂਟਿਊਬ ਚੱਲਦਾ ਰਹਿੰਦਾ, ਕੁਛ ਨਾ ਕੁਛ ਚੱਲਦਾ ਰਹਿੰਦਾ।
1: ਉਹਨੇ ਯਾਰ ਆਪਣੇ ਫੋਨ ਚ ਬੈਟਰੀ ਕਿਹੜੀ ਲਾਈ ਹੋਈ ਹੈ?
3: ਉਹ ਤਾਂ ਚਾਰਜਿੰਗ ਨਾਲ ਲਾਈ ਹੋਈ ਉਹਨਾਂ ਨੇ। ਉਹ ਪਰ ਹੁਣ ਜੇ ਉਹ ਤੋਂ ਬਾਅਦ ਜਿਵੇਂ ਕੋਈ ਹੋਰ ਆਏ ਇੰਪਲੋਈ ਆਏ ਹਨਾ, ਮੈਂ ਬਈ ਬੜਾ ਪਹਿਲਾਂ ਹੀ ਸਟ੍ਰਿਕਟ ਹੋ ਗਿਆ ਕਿਉਂਕਿ ਉਹਦੇ ਨਾਲ ਪਹਿਲਾਂ ਥੋੜਾ ਲੀਨੀਅੰਟ ਸੀਗਾ ਤੇ ਮੈਂ ਕਿਹਾ ਵੀ ਨਹੀਂ ਫੋਨ ਨੀ, ਪਰ ਫਿਰ ਵੀ ਹਟਦੇ ਨੀ ਕਦੇ ਨਾ ਕਦੇ ਲਾ ਲੈਂਦੇ ਆ, ਫਿਰ ਥੋੜਾ ਇਗਨੋਰ ਕਰਨਾ ਪੈਂਦਾ, ਪਤਾ ਕੀ ਆ ਇੰਪਲੋਈ ਮਿਲਦੇ ਨੀ ਚੰਗੇ ਜੇ, ਉਹ ਕੰਮ ਵਧੀਆ ਕਰਦੀ ਸੀ ਤਾਂ ਕਰਕੇ ਮੈਂ ਫਿਰ ਮਤਲਬ
1: ਥੋੜਾ। ਪਰ ਤੁਹਾਡਾ ਭਾਜੀ ਉਹਦਾ ਕੰਮ ਕੀ ਹੈ ਇਫ ਯੂ ਡੋਨਟ ਮਾਈਂਡ, ਉਹ ਕੰਮ ਕੀ ਕਰਦੇ ਨੇ?
3: ਮੇਰਾ ਟੈਕਸ ਅਕਾਊਂਟਿੰਗ ਦਾ।
1: ਨਹੀਂ ਪਰ ਅਕਾਊਂਟਿੰਗ ਤੇ ਟੈਕਸਿਸ ਦਾ ਕੰਮ ਤਾਂ ਬੜਾ ਬਰੀਕੀ ਵਾਲਾ ਕੰਮ ਹੈ, ਜੇ ਉਹ ਰੀਲਾਂ ਦੇਖ ਰਹੀ ਹੈ ਉਹਨੇ ਕਿਸੇ ਦੇ ਕੋਈ ਯੂ ਨੋ ਨੰਬਰ ਨੰਬਰ ਗਲਤ ਭਰਤੇ ਫਿਰ ਕੀ ਬਣੂਗਾ?
3: ਹੁਣ ਦੇਖੋ ਤਾਂ ਪਰ ਐਂ ਵੀ ਨੀ ਕੰਮ ਠੀਕ ਕਰਦੀ ਸੀ, ਪਰ ਚੱਲ ਦੇ ਉਹ ਪਤਾ ਕੀ ਆ ਫੋਕਸ ਨੀ ਉਧਰਲੇ ਪਾਸੇ ਹੁੰਦਾ, ਉਹ ਚੱਲੀ ਜਾਂਦਾ ਇੱਕ ਸਾਈਡ ਤੇ ਨੀ ਹਨਾ, ਤੇ ਵੀ ਬਸ ਜਿਵੇਂ ਆਪਾਂ ਕਹਿ ਲਈ ਆਫਿਸ ਚ ਟੀਵੀ ਲੱਗਾ ਹੁੰਦਾ ਉੱਤੇ ਉਵੇਂ ਬਸ। ਐਕਚੁਅਲੀ ਮੈਨੂੰ ਗੁੱਸਾ ਤਾਂ ਬੜਾ ਚੜ੍ਹਦਾ।
1: ਤੁਸੀਂ ਸੋਰੀ ਟੂ ਸੇ ਬਟ ਤੁਸੀਂ ਇੰਪਲੋਇਰ ਹੋ, ਤੁਸੀਂ ਆਪਣੇ ਦਫ਼ਤਰ ਦੇ ਵਿੱਚ ਸਾਰੇ ਇੰਪਲੋਈਜ਼ ਲਈ ਯੂ ਨੋ ਗਾਈਡਲਾਈਨ ਸੈੱਟ ਕਰੋ ਕਿ ਯਾਰ ਤੁਸੀਂ ਫੋਨ ਨਹੀਂ ਵਰਤ ਸਕਦੇ ਕੰਮ ਕਰਦੇ ਹੋਏ।
3: ਉਹ ਕਰੀ ਦਾ ਹਟਦੇ ਨਹੀਂ ਫੇਰ
1: ਹਟਦੇ ਨਹੀਂ,
3: ਜਿਆਦਾ ਵੀ ਨਹੀਂ ਤੁਸੀਂ ਬਹੁਤ ਸਟ੍ਰਿਕਟ ਹੋ ਸਕਦੇ।
1: ਚਲੋ ਠੀਕ ਹੈ, ਥੈਂਕ ਯੂ।
3: ਓਕੇ ਲੱਭ ਰਹੇ ਆ ਜੀ।
1: ਹਾਂ ਚਲੋ ਨਹੀਂ ਮੈਂ ਥੈਂਕ ਯੂ ਭਾਜੀ। ਹੁਣ ਮੈਂ ਬੈਂਕ 'ਚ ਕੰਮ ਕੀਤਾ, ਸਵਾਲ ਹੀ ਨਹੀਂ ਪੈਦਾ ਹੁੰਦਾ ਯਾਰ ਕਿ ਮੈਂ ਹੈੱਡਫੋਨ ਲਾ ਕੇ ਉੱਥੇ ਕਸਟਮਰ ਨੂੰ ਸਰਵ ਕਰਾਂ, ਜਾਂ ਕਸਟਮਰ ਕੋਈ ਹੈ ਨਹੀਂ ਗਾ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੈਂ ਆਪਣਾ ਬੈਕਅਪ ਯੂ ਨੋ ਜਿਹੜਾ ਬੈਕਗਰਾਊਂਡ ਦਾ ਕੰਮ ਹੁੰਦਾ ਉਹ ਕਰਾਂ ਵਿਦ ਹੈੱਡਫੋਨ। ਜੇ ਮੈਨੂੰ ਸੁਪਰਵਾਈਜ਼ਰ ਆ ਕੇ ਕਹੇ ਕਿ ਨਵੀਂ ਹੈੱਡਫੋਨ ਕੱਢ, ਮੈਂ ਜਦੇ ਕਹੂੰਗਾ ਸੋਰੀ ਜੀ ਮੈਂ ਮਾਫ਼ੀ ਮੰਗਦਾ। ਇਹ ਪੰਗਾ ਇਹ ਹੈ ਕਿ ਹੁਣ ਜਿਹੜੇ ਇੰਪਲੋਈ ਨੇ ਉਹ ਪੁੱਠਾ ਤੁਹਾਨੂੰ ਕਹਿੰਦੇ ਆ ਮੈਂ ਤਾਂ ਕੰਮ ਕਰ ਰਿਹਾ ਨਾਲੇ ਮੇਰਾ ਕੰਮ ਵਧੀਆ, ਅਤੇ ਤੈਨੂੰ ਕੀ ਤਕਲੀਫ ਹੈ ਜੇ ਮੈਂ ਹੈੱਡਫੋਨ ਲਾਏ ਜਾਂ ਮੈਂ। ਹੁਣ ਰੀਲਾਂ ਦੇਖ ਰਹੀ ਕੁੜੀ ਨਾਲੇ ਅਕਾਊਂਟਿੰਗ ਅਤੇ ਟੈਕਸਿਸ ਦਾ ਕੰਮ ਕਰ ਰਹੀ ਹੈ, ਪ੍ਰੋਫੈਸ਼ਨਲਿਜ਼ਮ ਨਾਮ ਦੀ ਤਾਂ ਯਾਰ ਅੱਜ ਕੱਲ੍ਹ ਮੈਂ ਕਹਿੰਦਾ ਕਿ ਪੁੱਛੋ ਹੀ ਨਾ, ਪ੍ਰੋਫੈਸ਼ਨਲਿਜ਼ਮ ਇੱਦਾਂ ਦੀ ਹੈ ਅੱਜ ਕੱਲ੍ਹ। ਓਕੇ, ਇੱਕ ਤਾਂ ਤੁਸੀਂ ਫੈਸ਼ਨ ਆਈ ਕਿਉਂ ਨੂੰ ਯਾਦ ਰੱਖੋ, ਦਵਾਈਏ ਤੁਹਾਨੂੰ ਕੁਝ ਜ਼ਬਰਦਸਤ ਡੀਲ ਆ ਯਾਰ। ਲੇਡੀਜ਼ ਕਿਵੇਂ ਹੋ? ਨੀ ਤੈਨੂੰ ਸੂਟ ਸੂਟ ਕਰਦਾ ਹੈ, ਲੱਗਦੀ ਪੰਜਾਬਣ ਲੱਗਦੀ ਪਟੋਲਾ ਲੱਗੇ ਨਹੀਂ ਤੂੰ ਸਾਰਿਆਂ ਤੋਂ ਵੱਖ ਨਹੀਂ, ਤੈਨੂੰ ਸੂਟ ਸੂਟ ਕਰਦਾ। ਸੋ ਲੇਡੀਜ਼ ਲਈ ਫੈਸ਼ਨ ਆਈ ਕਿਉਂ ਤੇ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਬਾਏ ਵਨ ਅਤੇ ਦੂਜਾ 25% ਔਫ, ਅਤੇ 3-piece ਸਟੈਚੀਆਂ ਦਾ ਸੈੱਟ 149 ਦਾ। ਇੰਡੀਆ ਦੀਆਂ ਤਿਆਰੀਆਂ ਵੀ ਹੋ ਰਹੀਆਂ ਨੇ। ਸੋ ਫੈਸ਼ਨ ਆਈ ਕਿਉਂ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਐਂਡ ਨਾਲ ਕਿਚਨਰ, ਨੰਬਰ ਹੈ 9054532225 ਕਮਲ ਦਾ ਢੋਲੀ। ਕੈਨ ਯੂ ਗਿਵ ਮੀ ਅ ਸ਼ਾਊਟ ਆਊਟ? ਨੋ ਪ੍ਰੋਬਲਮ ਕਮਲ ਦਾ ਢੋਲੀ, ਚੱਕੀ ਆਓ ਕੰਮ ਨੂੰ। 4910 ਹੈਲੋ।
4: ਹੈਲੋ ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਜੀ।
4: ਭਾਜੀ ਮੈਨੂੰ ਕਿਸੇ ਕੰਕਰੀਟ ਵਾਲੇ ਦਾ ਨੰਬਰ ਮਿਲ ਜਾਊਗਾ?
1: ਜ਼ਰੂਰ ਮਿਲ ਜਾਊਗਾ ਜੀ, ਸਾਰੇ ਨੰਬਰ ਹੈ ਸਾਡੇ ਕੋਲ।
4: ਓਕੇ ਥੈਂਕ ਯੂ ਜੀ।
1: ਨੰਬਰ ਹੈ ਜੀ 416
4: ਹਾਂਜੀ
1: 4238। ਬਿਲਕੁਲ ਜੀ।
4: ਓਕੇ ਥੈਂਕ ਯੂ ਜੀ।
1: ਨੋ ਪ੍ਰੋਬਲਮ, ਇਹਨੂੰ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਨੰਬਰ, ਠੀਕ ਹੈ?
4: ਓਕੇ ਜੀ,
1: ਬਹੁਤ ਸ਼ੁਕਰੀਆ ਸਾਡੀ ਸਾਡੀ ਬੱਲੇ ਬੱਲੇ ਕਰਾ ਦਿਓ ਕਿ ਨਵੀਂ ਨੇ ਭਾਜੀ ਤੁਹਾਡਾ ਨੰਬਰ ਦਿੱਤਾ ਮਿੰਟਾਂ 'ਚ। ਉਹ ਨਵੀਂ ਮੇਰਾ ਵੀਰ ਸੁਣ ਰਿਹਾ, ਨਵੀਂ ਕਿੱਦਾਂ ਕੀ ਹਾਲ ਚਾਲ ਹੈ ਜੀ? 4984 ਹੈਲੋ।
5: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਵੀਰੇ, ਕਿੱਦਾਂ?
5: ਬਸ ਠੀਕ ਠਾਕ ਠੀਕ ਠਾਕ ਭਾਜੀ। ਭਾਜੀ ਇਹ ਤੇ ਨੌਨਸੈਂਸ ਗੱਲ ਆ, ਹੈੱਡਫੋਨ ਲਾਉਣਾ ਰੈਸਟੋਰੈਂਟ ਉੱਤੇ, ਤੇ ਇਹ ਭਾਜੀ ਮੈਂ ਵੀ ਵੇਖਿਆ ਵੈਸੇ ਕੁੜੀਆਂ ਮੋਸਟਲੀ ਲਾਉਂਦੀਆਂ ਮੁੰਡੇ, ਤੇ ਫਿਰ ਵੀ ਮੈਂ ਘੱਟ ਵੇਖਿਆ। ਤੇ ਜਿਹੜੇ ਭਾਜੀ ਮੈਂ ਭਾਜੀ ਕੁਛ ਆਪ ਖੁਦ ਨੀ ਵੇਖਿਆ ਕਿਸੇ ਗੋਰੀ ਨੂੰ ਆਪਣੇ ਵਰਕ ਪਲੇਸ ਤੇ ਇੱਦਾਂ
1: ਹਾਂ,
5: ਖਾਸ ਕਰਕੇ ਜਿਹੜੇ ਰੈਸਟੋਰੈਂਟਾਂ ਤੇ ਮੈਂ ਆਪਣੀ ਭਾਜੀ ਕਦੀ ਵੇਖਿਆ। ਤੇ ਮੇਰੇ ਨਾਲ ਭਾਜੀ ਖੁਦ ਇਹ ਸੀਨ ਹੋਇਆ ਵਾ, ਕੁੜੀ ਨੂੰ ਮੈਂ ਆਰਡਰ, ਪਹਿਲਾਂ ਮੈਂ ਫੋਨ ਤੇ ਆਰਡਰ ਕਰਤਾ ਸੀਗਾ ਆਪਣਾ ਜਦੋਂ ਮੈਂ ਲੈਣ ਗਿਆ, ਤੇ ਭਾਜੀ ਉਹ ਮਗਰੋਂ ਸਮਾਈਲ ਕਰਦੀ ਆ, ਮੈਨੂੰ ਲੱਗਾ ਮੇਰੇ ਵੱਲ ਵੇਖ ਕੇ ਸਮਾਈਲ ਕਰਦੀ ਆਉਂਦੀ ਹਾਂਜੀ। ਤੇ ਉਹ ਬਾਅਦ ਸਰਦੀਆਂ ਦੇ ਦਿਨ ਸੀਗੇ, ਕੱਪੜੇ ਜ਼ਿਆਦਾ ਪਾਏ ਸੀਗੇ, ਉਹ ਬਾਅਦ ਦੇਖਿਆ ਮੈਨੂੰ। ਤੇ ਉਹਨੇ ਭਾਜੀ ਮੈਨੂੰ ਮੈਂ 30 ਸੈਕਿੰਡ ਚ ਏਦਾਂ ਫੀਲ ਕਰਾ ਤਾ ਕਿ ਮੈਂ ਜ਼ਿਆਦਾ ਬੋਲਣ ਡਿਆ ਹੁੰਦਾ,
1: ਅੱਛਾ ਆਪਣੇ ਕਿਸੇ ਰਾਂਝੇ ਨਾਲ ਗੱਲ ਕਰ ਰਹੀ ਸੀ।
5: ਹਾਂਜੀ ਹਾਂਜੀ ਹਾਂਜੀ ਤੇ ਉਹ ਭਾਜੀ ਮਤਲਬ ਮੈਨੂੰ ਲੱਗੇ ਜਿੱਦਾਂ ਮੈਨੂੰ ਮੈਂ ਆਪਣੇ ਆਪ ਨੂੰ ਭਾਜੀ ਕਬਾਬ ਦੀ ਹੱਡੀ ਫੀਲ ਕਰਾਂ।
1: ਅੱਛਾ
5: ਹਾਂਜੀ ਤੇ ਉਹ ਮੈਨੂੰ ਮਤਲਬ ਵਧੀਆ ਨੀ ਫੀਲ ਹੋਣ ਡਿਆ ਸੀਗਾ ਤੇ ਮੈਂ ਕਿਹਾ ਯਾਰ ਤੇ ਭਾਜੀ ਉਹ ਫਿਰ ਮੈਂ ਇੱਕ ਚੀਜ਼ ਜਿੱਦਾਂ ਸਪੂਨ ਸਪੋਜ ਕੀ ਮਿਸ ਸੀਗਾ ਟੇਬਲ ਤੋਂ ਮੈਂ ਉਹਨੂੰ ਦੁਬਾਰਾ ਆਵਾਜ਼ ਮਾਰੀ ਹੈਨਾ ਤੇ ਉਹ ਫਿਰ ਉਹ ਡਿਸਟਰਬ ਹੋਈ ਆਪਣੀ ਗੱਲਬਾਤ ਚੋਂ ਤੇ ਫਿਰ ਉਹਨੇ ਮੈਨੂੰ ਲਿਆ ਕੇ ਦਿੱਤਾ ਤੇ ਬਸ ਉਹਦੇ ਚਾਲ ਆਲਵੇਜ਼ ਬਸ ਉਹਨੇ ਸਮਾਈਲ ਜੀ ਸੀਗੀ ਸਮਾਈਲ ਤੇ ਭਾਜੀ ਆਪਣੀਆਂ ਦੀ ਗੱਲਾਂ ਦੀ ਸੀ ਹੈਨਾ ਤੇ
1: ਚਲੋ ਫਿਰ ਵੀ ਤੁਹਾਨੂੰ ਲੱਗਿਆ ਵੀ ਭਾਵੇਂ ਤੁਸੀਂ ਗਾਹਕ ਹੋ ਵੀ ਉਹ ਫੋਨ ਤੇ ਲੱਗੇ ਤੁਸੀਂ ਉਹਨੂੰ ਤੰਗ ਕਰ ਰਹੇ ਹੋ ਕਿਤੇ ਵੀ ਹੋ ਤੇ ਤੁਸੀਂ ਕਿਸੇ ਬੰਦੇ ਨੂੰ ਡਿਸਟਰਬ ਕਰ ਰਹੇ ਹੋ ਤੁਹਾਨੂੰ ਫੀਡਬੈਕ ਤਾਂ ਹੁੰਦਾ ਹੀ ਹੈ ਨੈਚੁਰਲੀ ਸੋ ਚਲੋ ਠੀਕ ਹੈ ਵੀਰੇ ਥੈਂਕ ਯੂ ਉਹੀ ਗੱਲ ਆ ਭਾਜੀ ਨੇ ਕਿਹਾ ਹੋਊਗਾ ਕਿ ਵੀ ਇਹ ਤਾਂ ਯਾਰ ਮੈਨੂੰ ਦੇਖ ਕੇ ਹੱਸੀ ਭਾਵੇਂ ਯੂ ਨੋ ਪਹਿਲੀ ਯਾਰ ਇਹਨੇ ਮੈਨੂੰ ਦੇਖਿਆ ਬਟ ਮੈਂ ਸੋਹਣਾ ਲੱਗਦਾ ਹਾਂ ਤਾਂ ਹੀ ਇਹਨੇ ਸਮਾਈਲ ਦਿੱਤਾ ਮੈਨੂੰ ਸੋ 905-673-3337 ਆਪਣਾ ਨੰਬਰ ਹੈ 905-673-3337 ਯਾਦ ਰੱਖੋ ਜ਼ਰੂਰ ਤੁਸੀਂ ਦੁਆਬਾ ਟਰੈਵਲ ਨੂੰ ਇੰਡੀਆ ਕਿਹਨੇ ਕਿਹਨੇ ਜਾਣਾ ਹੁਣ ਤਾਂ ਸਾਰੇ ਕਹਿੰਦੇ ਆਉਣਗੇ ਕਿ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਸੋ ਪਿੰਡ ਦੀਆਂ ਗਲੀਆਂ ਦੀ ਯਾਦ ਆ ਰਹੀ ਹੈ ਇੰਡੀਆ ਦੀਆਂ ਟਿਕਟਾਂ ਬੁੱਕ ਕਰ ਲਓ ਜਿਨ੍ਹਾਂ ਨੇ 5-6 ਮਹੀਨੇ ਲਾ ਕੇ ਆਉਣੇ ਆ ਇੱਥੋਂ ਦੀ ਵਿੰਟਰ ਮਿਸ ਕਰੋ ਇੰਡੀਆ ਜਾਓ ਅਤੇ ਟੋਰਾਂਟੋ ਟੂ ਦਿੱਲੀ ਨਵੰਬਰ 'ਚ ਜਾਓ ਅਪ੍ਰੈਲ 'ਚ ਮੁੜ ਕੇ ਆਉਣਾ ਦੋ ਟੈਚੀ ਸਿਰਫ $1,580 ਚਾਰ ਵਾਹ ਦੁਆਬਾ ਟਰੈਵਲ ਲਿਮਿਟਡ ਸੀਟਾਂ ਨੇ 905-796-7800 ਬਿਯੋਂਡ ਆਈਵਰਡ ਤੁਹਾਨੂੰ ਐਨਕਾਂ ਚਾਹੀਦੀਆਂ ਨੇ ਤੁਸੀਂ ਯਾਰ ਆਪਣੀ ਨਿਗਾਹ ਨੁਗਾਹ ਚੈੱਕ ਕਰਾ ਲਿਆ ਕਰੋ ਆਈ ਡਾਕਟਰ ਇੱਥੇ ਅਵੇਲੇਬਲ ਨੇ ਤੁਹਾਡੀ ਬੋਲੀ ਬੋਲਦੇ ਨੇ ਤੇ ਇਹਨਾਂ ਨੇ ਬਾਕੀ ਡੀਲ ਵੀ ਲਾਈ ਹੈ ਬਾਏ ਵਨ ਗਿੱਟ ਵਨ ਫ੍ਰੀ ਐਨਕਾਂ ਦੇ ਉੱਤੇ ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ 905-793-3937 ਪ੍ਰਿੰਸ ਜੀ ਕਹਿੰਦੇ ਕਿ ਬ੍ਰਦਰ ਆਲਵੇਜ਼ ਤੁਹਾਡਾ ਰੇਡੀਓ ਮੈਂ ਆਪਣੇ ਡੈਡ ਨਾਲ ਸੁਣਦਾ ਲਵ ਯੂ ਸੋ ਮਚ ਲਵ ਯੂ ਬ੍ਰਦਰ ਥੈਂਕ ਯੂ ਯਾਰ ਥੈਂਕ ਯੂ ਟੂ ਯੂ ਥੈਂਕ ਯੂ ਟੂ ਡੈਡ 3715 ਹੈਲੋ
6: ਹੈਲੋ ਸਤਿ ਸ਼੍ਰੀ ਅਕਾਲ ਭਾਈ
1: ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ
6: ਵਧੀਆ ਵਧੀਆ ਚੜ੍ਹਦੀ ਪਾ ਤੁਸੀਂ ਦੱਸੋ ਬਾਈ
1: ਬਹੁਤ ਵਧੀਆ ਵੀਰੇ
6: ਜੀ ਬਾਈ ਜਿਹੜੀ ਆਪਣੀ ਹੈਡਫੋਨ ਵਾਲੀ ਗੱਲ ਚੱਲਦੀ ਸੀ ਨਾ ਉਹ ਵੈਸੇ ਤਾਂ

0: ਲਾਸਟ ਈਅਰ ਤੋਂ ਕੀਤੇ ਆ ਉਹਨਾਂ ਨੇ, ਤੇ ਕਾਫੀ ਇੰਪਲਾਈਆਂ ਨੇ ਉਹਨਾਂ ਨੂੰ ਕੰਪਲੇਨ ਕੀਤੀ ਸੀ ਵੀ ਸਾਡਾ ਟਾਈਮ ਪਾਸ ਨੀ ਹੁੰਦਾ, 12 ਘੰਟੇ ਦੀ ਸ਼ਿਫਟ ਹੁੰਦੀ ਆ, ਵੀ ਬੰਦਾ ਬੋਰ ਹੁੰਦਾ ਰਹਿੰਦਾ ਇਕੱਲਾ। ਤੇ ਉਹ ਆਪਦੇ ਯੂਜ ਕਰਦੇ ਸੀ, ਤੇ ਫਿਰ ਉਹ ਜਦੋਂ ਕਿਸੇ ਨਾਲ ਗੱਲ ਕਰਦੇ ਸੀ ਨਾ, ਉਹ ਕਈ ਵਾਰ ਕਿਸੇ ਨਾਲ ਟਕਰਾ ਜਾਂਦੇ ਸੀ ਹਨਾ, ਉਹ ਸੇਫਟੀ ਇਸ਼ੂ ਸੀ। ਫਿਰ ਉਹਨਾਂ ਨੇ ਐਮਾਜ਼ਾਨ ਨੇ ਕੀ ਕੀਤਾ, ਆਪਣੇ ਹੈਡਫੋਨ ਲਾਂਚ ਕੀਤੇ, ਤੇ ਜਿਨ੍ਹਾਂ ਦੀ ਵੋਲਿਊਮ ਬਿਲਕੁਲ ਘੱਟ ਰੱਖੀ, ਤੇ ਵੀ ਉਹਨਾਂ ਨੂੰ ਏਦਾਂ ਸੁਣਦਾ ਵੀ ਰਹੇ ਜੇ ਕੋਈ।
1: ਮੈਂ ਹੁਣੇ ਗੂਗਲ ਕੀਤਾ, ਕਹਿੰਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਸਾਊਂਡ ਲਿਮਿਟ ਹੈ ਤਾਂ ਕਿ ਤੁਸੀਂ ਅਲਾਰਮਸ ਵੀ ਸੁਣ ਸਕੋ ਤੇ ਜੇ ਕੋਈ ਕੋ ਵਰਕਰ ਨੇ ਉਹਨਾਂ ਨੂੰ ਵੀ ਸੁਣ ਸਕੋ।
0: ਜੀ
1: ਅੱਛਾ, ਗੁੱਡ ਟੂ ਨੋ।
0: ਹਾਂਜੀ, ਉਹ ਬਟ ਉਹਦੇ ਨਾਲ ਇਹ ਰਿਹਾ ਕਿ ਹੁਣ ਜਿਨ੍ਹਾਂ ਨੇ ਵੀ ਮਿਊਜਿਕ ਵਗੈਰਾ ਆਪਣਾ ਕੰਮ ਕਰਨਾ ਨਾ, ਕੁਛ ਵੀ ਕਰਨਾ ਗਾ, ਉਹਨਾਂ ਲਈ ਈਜ਼ੀ ਹੋ ਗਿਆ ਥੋੜਾ ਜਿਹਾ, ਕਿਉਂਕਿ 12 ਘੰਟੇ ਸ਼ਿਫਟ ਨਹੀਂ, ਏਦਾਂ ਟਾਈਮ ਪਾਸ ਨਹੀਂ ਹੁੰਦਾ।
1: ਟਾਈਮ ਪਾਸ ਨਹੀਂ ਹੁੰਦਾ, ਨਹੀਂ ਟਾਈਮ ਪਾਸ ਯਾਰ ਹੁਣ ਕਰਦੇ ਰਹੇ ਆ। ਹੁਣ ਸਾਡੇ ਪੇਰੈਂਟਸ ਨੇ, ਉਹਨਾਂ ਨੇ ਫੈਕਟਰੀਆਂ 'ਚ ਕੰਮ ਕੀਤਾ, ਉਹਨਾਂ ਨੇ ਕਿਹੜਾ ਹੈਡਫੋਨ ਲਾ ਕੇ ਕੰਮ ਕੀਤਾ, ਉਹ ਵੀ ਬਿਨਾਂ ਕਿਸੇ ਡਿਸਟਰੈਕਸ਼ਨ ਤੋਂ ਹੀ ਕਰਦੇ ਰਹੇ ਆ।
0: ਹਾਂਜੀ ਬਾਈ, ਬਟ ਇਹ ਹੈ ਨਾ, ਕਈ ਵਾਰ ਇਹ ਹੁੰਦਾ ਜਿੱਦਾਂ ਆਪਣੇ ਵੇਅਰ ਹਾਊਸ ਵਿੱਚ ਕੰਮ ਕਰਦੇ ਹਾਂ, ਨਾਲ ਦੀ ਲਾਈਨ ਤੇ ਕੋਈ ਹੁੰਦਾ ਹੈਗਾ, ਹਨਾ, ਆਪਾਂ ਉਹਦੇ ਨਾਲ 1-2 ਮਿੰਟ ਗੱਲ ਕਰ ਸਕਦੇ ਹਾਂ। ਬਟ ਐਮਾਜ਼ਾਨ 'ਚ ਕਈ ਵਾਰ ਲਾਈਨਾਂ ਏਡੀਆਂ ਦੂਰ ਹੁੰਦੀਆਂ ਨੇ, ਜਾਂ ਪਿਕਿੰਗ ਜਿੱਦਾਂ ਕੋਈ ਕਰਦੇ ਹਾਂ ਨਾ, ਉੱਥੇ ਬੰਦਾ ਨਹੀਂ ਮਿਲਦਾ, ਸੋਚਦਾ ਕੁਛ ਹਾਂ ਡਿਪਰੈਸ਼ਨ 'ਚ ਜਾਣ ਵਾਲਾ ਕੰਮ ਹੋ ਜਾਂਦਾ।
1: ਠੀਕ ਹੈ, ਚਲੋ ਠੀਕ ਹੈ ਵੀਰੇ, ਥੈਂਕ ਯੂ।
0: ਓਕੇ ਜੀ।
1: ਹੁਣ ਨਹੀਂ ਪਰ ਕਿਸੇ ਫੈਕਟਰੀ, ਕਿਸੇ ਵੇਅਰ ਹਾਊਸ ਦੇ ਵਿੱਚ ਵੀ ਕਿਸੇ ਦੇ ਹੈਡਫੋਨ ਲਾਏ ਹੋਣ, ਉਹ ਵੀ ਯਾਰ ਹੁਣ ਚਲੋ ਇਹਨਾਂ ਨੇ ਤਾਂ ਸਾਊਂਡ ਲਿਮਿਟ ਲਾਈ ਹੋਈ ਹੈ, ਬਟ ਇਟਸ ਡੇਂਜਰਸ। ਹੁਣ ਬੰਦਾ ਕੰਮ ਕਰ ਰਿਹਾ, ਕੋਈ ਪੰਗਾ ਪੈ ਗਿਆ, ਉਧਰੋਂ ਕੋਵਰਕਰ ਚੀਕਾ ਮਾਰ ਰਿਹਾ ਤੇ ਤੁਹਾਨੂੰ ਪਤਾ ਨਹੀਂ ਲੱਗਣਾ। ਸੋ ਮੇਰਾ ਵੀਰ ਸਿਮ ਵੀ ਸੁਣ ਰਿਹਾ, ਸੋ ਸਿਮ ਕਿੱਦਾਂ, ਕੀ ਹਾਲ ਚਾਲ ਹੈ, ਬੱਲੇ ਬੱਲੇ। ਓਕੇ, ਇੱਕ ਮੈਂ ਤੁਹਾਨੂੰ ਮੈਸੇਜ ਜ਼ਰੂਰ ਜ਼ਰੂਰ ਦਵਾਂ ਬਈ, ਕੈਲਡਿਨ ਮਿਤਸੂਬਿਸ਼ੀ ਦਾ, ਮਿਤਸੂਬਿਸ਼ੀ ਦੀਆਂ ਗੱਡੀਆਂ ਲੈਣੀਆਂ ਤਾਂ ਕੈਲਡਿਨ ਮਿਤਸੂਬਿਸ਼ੀ ਦੇ ਸੀਈਓ ਅਤੇ ਉਹਨਾਂ ਦੀ ਟੀਮ ਦਾ ਨੰਬਰ ਅਸੀਂ ਤੁਹਾਨੂੰ ਦਿੰਦੇ ਹਾਂ। 10 ਸਾਲ ਦੀ ਵਾਰੰਟੀ, ਬਹੁਤ ਹੀ ਕਮਾਲ ਦੀਆਂ ਗੱਡੀਆਂ, ਕੈਲਡਿਨ ਮਿਤਸੂਬਿਸ਼ੀ। 905-872-5590 ਕੈਲਡਿਨ ਮਿਤਸੂਬਿਸ਼ੀ ਨੂੰ ਤੁਸੀਂ ਯਾਦ ਰੱਖੋ। ਕੱਲ ਨੂੰ ਸ਼ਾਮ ਨੂੰ ਸਬਜ਼ੀ ਮਾਰਕੀਟ ਰੈਸਟੋਰੈਂਟ ਦੀ 3 ਲੋਕੇਸ਼ਨ ਦੀ ਅਸੀਂ ਗ੍ਰੈਂਡ ਓਪਨਿੰਗ ਕਰਵਾ ਰਹੇ ਹਾਂ। ਅਸੀਂ ਲਾਈਵ ਔਨ ਲੋਕੇਸ਼ਨ ਉੱਥੇ ਹੋਣਾ, ਵਿਲੀਅਮਸ ਪਾਰਕਵੇ ਤੇ ਟੋਰਬਰਮ ਦੇ ਬਿਲਕੁਲ ਕੋਰਨਰ ਤੇ। ਪਾਓ ਭਾਜੀ ਬਾਏ 1 ਗਿੱਟ 1 ਫਰੀ, ਗੰਨੇ ਦਾ ਰਸ ਬਾਏ 1 ਗਿੱਟ 1 ਫਰੀ, ਜਲੇਬੀ 1 ਪਾਉਂਡ ਲਓ ਦੂਜਾ ਪਾਉਂਡ ਫਰੀ, ਦੇਸੀ ਘਿਓ ਦੀਆਂ ਜਲੇਬੀਆਂ। ਤੇ ਜਿਹੜੇ ਬੰਦੇ 6 ਵਜੇ ਆਉਣਗੇ, ਪਹਿਲੇ 5 ਨੂੰ 1 ਪਾਉਂਡ ਮੱਛੀ ਫਰੀ, ਅਗਲੇ 5 ਨੂੰ 1 ਪਾਉਂਡ ਜਲੇਬੀ ਫਰੀ, ਤੇ ਅਗਲੇ 5 ਨੂੰ 1 ਬਰਿਆਨੀ ਬਿਲਕੁਲ ਫਰੀ। ਪਹੁੰਚਣਾ ਕਿੱਥੇ ਆ? 1650 ਵਿਲੀਅਮਸ ਪਾਰਕਵੇ, ਵਿਲੀਅਮਸ ਪਾਰਕਵੇ ਐਂਡ ਟੋਰਬਰਮ ਸਬਜ਼ੀ ਮਾਰਕੀਟ, ਕੱਲ ਯਾਨੀ ਕਿ ਫਰਾਈਡੇ ਸ਼ਾਮ 6 ਵਜੇ। ਤੁਹਾਡੀ ਗੱਡੀ ਦਾ ਕੋਈ ਕੰਮ ਹੋਣ ਵਾਲਾ, ਜਿਵੇਂ ਆਪਾਂ ਨੂੰ ਵਧੀਆ ਡਾਕਟਰ ਦੀ ਲੋੜ ਹੈ, ਉਵੇਂ ਯਾਰ ਗੱਡੀਆਂ ਨੂੰ ਵਧੀਆ ਮਕੈਨਿਕ ਦੀ ਲੋੜ ਹੈ, ਗੱਲ ਠੀਕ ਹੈ ਕਿ ਨਹੀਂ? ਸੋ ਰੋਇਲ ਆਟੋ ਸੈਂਟਰ, ਅਫੋਰਡੇਬਲ, ਓਨੈਸਟ, ਰਿਲਾਇਬਲ ਤੇ ਟਰਸਟਵਰਦੀ ਸਰਵਿਸ ਹੈ। ਸਟੀਲਸ ਐਂਡ ਮੈਲ ਦੀ, ਊਬਰ ਜਾਂ ਲਿਫਟ ਦੀ ਸੇਫਟੀ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ, ਗੱਲ ਕੀ ਗੱਡੀ ਦਾ ਕੋਈ ਵੀ ਪੰਗਾ ਪੈ ਗਿਆ, ਤਾਂ ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲ ਦੀ, 905-799-1478-905-799-1478-78-0075 ਹੈਲੋ।
2: ਹਾਂਜੀ ਨਵੀਂ ਜੀ, ਕੀ ਹਾਲ ਨੇ?
1: ਵਧੀਆ ਜੀ, ਕਿੱਦਾਂ?
2: ਬਸ ਠੀਕ ਹੈ ਜੀ,
1: ਜੀ।
2: ਮੈਨੂੰ ਤਾਂ ਨਹੀਂ ਲੱਗਦਾ ਸਰ ਇਹ ਅਲਾਓ ਹੋਣਾ ਚਾਹੀਦਾ, ਬਿਲਕੁਲ ਵੀ ਇੰਪਲੋਇਰ ਨੂੰ ਵੀ ਕਹਿਣਾ ਚਾਹੀਦਾ, ਦੂਸਰੀ ਗੱਲ ਹੈ ਕਸਟਮਰਸ ਨੂੰ ਵੀ ਕਹਿ ਦੇਣਾ ਚਾਹੀਦਾ, ਮੇਰੇ ਵਰਗਾ ਤਾਂ ਕਿਹਾ ਵੇ ਝਾੜਿਆ ਵੇ, ਮੈਂ ਤਾਂ 2 ਮਿੰਟ ਤਾਂ ਲਾਵਾਂ।
1: ਫਿਰ ਨਾ ਕਈ ਇੰਪਲੋਈ ਨੇ ਉਹ ਫਿਰ ਗਾਹਾਂ ਅੱਗਿਓਂ ਤੁਹਾਨੂੰ ਬੋਲਦੇ ਆ, ਉਹ ਕਹਿੰਦੇ ਤੈਨੂੰ ਕੀ ਹੈ, ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ?
2: ਬਸ ਫਿਰ ਇੰਪਲਾਈ ਬੁਲਾ ਲਓ ਉਹਨਾਂ ਨੂੰ, ਬਹੁਤ ਵੱਡੀ ਗੱਲ ਹੋ ਗਈ ਵੀ ਅਗਲਾ ਤੁਹਾਡੀ ਗੱਲ ਨੀ ਸੁਣ ਰਿਹਾ।
1: ਪੰਗਾ ਪਤਾ ਕੀ ਹੈ, ਹੁਣ ਕੁਝ ਕੁ ਇੰਪਲੋਈਜ਼ ਨੇ ਉਹ ਨਾ ਵਧੀਆ ਰੈਪ੍ਰੈਜ਼ੈਂਟ ਕਰਦੇ ਆ ਇੰਪਲੋਇਰ ਨੂੰ, ਉਹਨਾਂ ਨੂੰ ਪਤਾ ਕਿ ਜੇ ਮੈਂ ਇੱਥੇ ਖੜਾ ਜਾਂ ਖੜੀ ਹਾਂ ਤਾਂ ਮੈਂ ਇਸ ਰੈਸਟੋਰੈਂਟ ਜਾਂ ਇਸ ਜੋ ਵੀ ਯੂਨੋ ਦੁਕਾਨ ਹੈ, ਮੈਂ ਇੱਕ ਕਿਸਮ ਦੇ ਤੁਸੀਂ ਮਾਲਕ ਹੀ ਬਣ ਜਾਂਦੇ ਹੋ ਜੇ ਇਕੱਲੇ ਤੁਸੀਂ ਉੱਥੇ। ਬਟ ਹੁਣ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਜੋ ਮਾਇੰਡ ਸੈਟ ਹੈ ਬਦਲ ਰਿਹਾ, ਅਗਲਾ ਕਹਿੰਦਾ ਮੈਂ ਤਾਂ ਬਈ ਇੰਪਲੋਈ ਵੀ ਹਾਂ, ਮੈਂ ਕੀ ਮੇਰਾ ਕੀ ਲੈਣਾ ਦੇਣਾ, ਅਗਲਾ ਕੰਪਲੇਂਟ ਕਰੇ, ਮਾੜਾ ਰਿਵਿਊ ਪਾਵੇ, ਡਜ਼ਨਟ ਮੈਟਰ। ਹੁਣ ਉਹਨਾਂ ਹੁਣ ਉਹ ਇੱਕ ਕਿਸਮ ਦੀ ਇੰਟਾਈਟਲਮੈਂਟ ਜੀ ਨਹੀਂ ਰਹੀ।
2: ਬਿਲਕੁਲ ਹੈ, ਔਰ ਪਤਾ ਇਹ ਜਿਹੜੇ ਸਮਾਲ ਬਿਜ਼ਨਸਿਸ ਹੈ ਸਰ, ਇਹ ਰਿਵਿਊ ਤੇ ਬਹੁਤ ਫਰਕ ਪੈਂਦਾ। ਜਿਹੜੇ ਫੂਡ ਬਿਜ਼ਨਸਿਸ ਹੈ ਨਾ, ਤੁਸੀਂ ਆਪ ਦੇਖੋ, ਆਪਾਂ ਪੜ੍ਹ ਕੇ ਜਾਂਦੇ ਹਾਂ ਉੱਥੇ,
1: ਹੈ ਨਾ,

0: ਬਿਨਾਂ ਪੜ੍ਹੇ ਰਿਵਿਊ ਆਪਾਂ ਜਾਂਦੇ ਨੀ ਹੈਗੇ ਉੱਥੇ। ਲੇਕਿਨ ਹੁਣ ਤੁਸੀਂ ਦੱਸੋ ਵੀ ਏਦਾਂ ਕੋਈ ਰਿਵਿਊ ਪਾ ਦੇਗਾ ਉਹਦਾ ਕਿੰਨਾ ਬਿਜ਼ਨਸ ਦਾ ਬੰਦੇ ਦਾ ਨੁਕਸਾਨ ਹੋਊਗਾ?
1: ਯਾ ਹੁੰਦਾ ਹੀ ਹੈ ਨੈਚੁਰਲੀ। ਨਹੀਂ ਠੀਕ ਹੈ ਸਰ ਥੈਂਕ ਯੂ ਸੋ ਮਚ ਸੋ ਭਾਜੀ ਕਹਿੰਦੇ ਕਿ ਤੁਸੀਂ ਕਸਟਮਰ ਹੋ ਤੁਹਾਨੂੰ ਸਗਾ ਤੇ ਅਗਲੇ ਨੂੰ ਝਾੜ ਕੇ ਆਉਣਾ ਚਾਹੀਦਾ ਵੀ ਯਾਰ ਤੂੰ ਕਰ ਕੀ ਰਿਹਾ ਹੈਡਫੋਨ ਲਾ ਫਿਰ ਮੇਰੇ ਨਾਲ ਗੱਲ ਕਰੀ ਹੈ ਮੈਂ ਤਾਂ ਟੂ ਬੀ ਓਨੈਸਟ ਮੈਂ ਇੱਕ ਅੱ ਚੁਕਵਾਉਣੀਆਂ ਨੇ ਉਹ ਚੁਕਵਾਉਣੀਆਂ ਨੇ ਐਸਐਸ ਲੋਨ ਕੇਅਰ ਤੇ ਹੁਣ ਸਨੋ ਆ ਰਹੀ ਹੈ ਸੋ ਸਨੋ ਕਲੀਨਅਪ ਦੇਖੋ ਬੰਦੇ ਨੂੰ ਟੈਨਸ਼ਨ ਰਹਿੰਦੀ ਹੈ ਹਾਏ ਹੋਏ ਸਨੋ ਪੈ ਗਈ ਜਾ ਕੇ ਸ਼ਵਲ ਕਰਨੀ ਪੈਣੀ ਹੈ ਤੁਸੀਂ ਸਨੋ ਦੇ ਲਈ ਰਿਮੂਵਲ ਦੇ ਲਈ ਐਸਐਸ ਲੋਨ ਕੇਅਰ ਐਂਡ ਸਨੋ ਰਿਮੂਵਲ ਵਾਲਿਆਂ ਨੂੰ ਹਾਇਰ ਕਰੋ ਜੇ ਉਹ ਸਨੋ ਪੈਂਦੀ ਹੈ ਮਿੰਟਾਂ ਜਾ ਕੇ ਚੱਕ ਕੇ ਜਾਣਗੇ ਨੰਬਰ ਹੈ 437-655-1984 437-655-1984 ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ ਐਂਡ ਇੱਕ ਤੁਸੀਂ ਪੱਕਾ ਪੱਕਾ ਮੈਸੇਜ ਯਾਦ ਰੱਖਣਾ ਬਈ ਵਨ ਐਂਡ ਓਨਲੀ ਸਾਡੇ ਏਅਰਨ ਮਿਲਸ ਐਕਿਰਾ ਦੀ ਟੀਮ ਦਾ ਐਕਿਰਾ ਦੀ ਗੱਡੀ ਲੈਣੀ ਹੈ ਤਾਂ ਏਅਰਨ ਮਿਲਸ ਐਕਿਰਾ ਦੇ ਸਾਡੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਮੈਨੇਜਰ ਨੇ 905-828-5800 ਕਿਆ ਬਾਤ ਹੈ ਯਾਰ ਮੇਰਾ ਵੀਰ ਬਖਸ਼ੀਸ਼ ਕੈਲੀਫੋਰਨੀਆ ਤੋਂ ਕਿਆ ਬਾਤ ਹੈ ਸੋ ਮੁੰਡਾ ਸਾਡਾ ਯਾਰ ਟੋਰਾਂਟੋ ਦਾ ਨੰਬਰ ਵਨ ਵੀਡੀਓਗ੍ਰਾਫਰ ਸਿਨੇਮਾਟੋਗ੍ਰਾਫਰ ਹੈ ਤੇ ਜਿਹੜੇ ਵੀ ਵਿਆਹ ਤੇ ਟੋਪ ਹਾਈ ਐਂਡ ਵਿਆਹ ਤੇ ਦੇਖੋ ਤਾਂ ਬਾਕਾ ਹੀ ਹੁੰਦਾ ਸਾਡਾ ਜੀ 3272 ਹੈਲੋ
2: ਹਾਂਜੀ ਨਵੀਂ ਜੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
2: ਹਾਂਜੀ ਮੈਂ ਵੀਰ ਜੀ ਇੱਕ ਰਿਕੁਐਸਟ ਕਰਨੀ ਜੋ ਤੁਸੀਂ ਨਾ ਦੁਆਬਾ ਵਾਲੇ ਦੀ ਟਰੈਵਲ ਏਜੰਟਾਂ ਦੀ ਕਰਦੇ ਉਹਨਾਂ ਨਾਲ ਅਡਾਸਮੈਂਟ ਅਨਾਊਂਸਮੈਂਟ ਕਰਦੇ ਨਾ ਤੁਸੀਂ ਸਾਨੂੰ ਦੱਸਿਆ ਕਰੋ ਵੀ ਏਅਰਲਾਈਨ ਕਿਹੜੀ ਜਾਣੀ ਮਰ ਜਾਏ ਵੀ ਦੱਸਿਆ ਕਰੋ ਪਲੀਜ਼
1: ਕੋਈ ਗੱਲ ਨੀ ਪਤਾ ਕਰ ਲੈਣੇ ਹੁਣ ਮੈਂ ਉਹਨਾਂ ਨੂੰ ਕਹਿ ਦਿੰਦਾ ਕਿ ਮੈਨੂੰ ਏਅਰਲਾਈਨ ਵੀ ਭੇਜ ਦਿਆ ਕਰੋ
2: ਨਹੀਂ ਨਹੀਂ ਏਅਰਲਾਈਨ ਭੇਜ ਨਹੀਂ ਦਿਆ ਕਰੋ ਤੇ ਪਰ ਜਿਹੜਾ ਨਾ ਲੋਕੀ ਪੁੱਛਦੇ ਮੁੜ ਕੇ ਉੱਥੇ ਜਾ ਕੇ ਪੁੱਛੋ ਉਹ ਕੁਛ ਦੱਸਦੇ ਆ ਤੇ ਤੁਸੀਂ ਕੁਛ ਦੱਸਦੇ ਨੇ ਏਦਾਂ ਨੀ ਨਾ ਹੁਣ 1580 ਦਾ ਕਹਿ ਦਿੰਦੇ ਆ ਅਗਲਾ 1600 ਵੀ ਦੇ ਦੂਗਾ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਏਅਰਲਾਈਨ ਥਰੂ ਚਾਹੀਦੇ ਆ
1: ਕੋਈ ਗੱਲ ਨੀ ਪੁੱਛ ਲਾਂਗੇ ਵੀ ਏਅਰਲਾਈਨ ਕਿਹੜੀ ਹੈ ਨੋ ਪ੍ਰੋਬਲਮ ਹਾਂਜੀ ਕਰਨ ਵਾਲੇ ਬੰਦੇ ਆ ਤੁਸੀਂ ਯਾਰ ਸਾਡੇ ਕਸਟਮਰ ਹੋ ਹੁਣ ਮੈਂ ਤੁਹਾਨੂੰ ਐ ਥੋੜਾ ਕਹਿਣਾ ਵੀ ਨਹੀਂ ਤੁਸੀਂ ਪੁੱਛਿਆ ਤਾਂ ਜੀ ਸਦਕੇ ਨੋ ਪ੍ਰੋਬਲਮ ਐਨੀ ਟਾਈਮ ਜੀ 4-2-4-8-7 ਹੈਲੋ
3: ਨਵੀਂ
1: ਸਤਿ ਸ਼੍ਰੀ ਅਕਾਲ ਕਿਵੇਂ ਹੋ
3: ਬਹੁਤ ਹੀ ਵਧੀਆ ਬਾਈ ਪਹਿਲੀ ਵਾਰੀ ਕਾਲ ਕਰ ਰਹੇ ਤੁਹਾਨੂੰ
1: ਥੈਂਕ ਯੂ ਸਰ ਵੈਲਕਮ ਕਿਵੇਂ ਹੋ
3: ਹਾਂਜੀ ਬਾਈ ਬਾਈ ਜੀ ਤੋਂ ਜਿੰਨੇ ਵੀ ਤੁਹਾਨੂੰ ਕਸਟਮਰ ਪੁਆਇੰਟ ਆਫ ਵਿਊ ਦੇ ਰਹੇ ਨੇ ਸਾਰੇ ਜਣੇ ਹਨਾ
1: ਜੀ
3: ਆਈ ਡੋਨਟ ਥਿੰਕ ਸੋ ਕੋਈ ਫੂਡ ਕੋਰਟ ਲਈ ਤੁਹਾਨੂੰ ਦੇ ਰਹੇ ਹਨਾ ਮੈਂ ਫੂਡ ਕੋਰਟ 4 ਸਾਲ ਕੰਮ ਕੀਤਾ ਹੋਇਆ ਹਨਾ ਜੀ
1: ਤੁਸੀਂ ਫੂਡ ਕਿੱਥੇ ਕੰਮ ਕੀਤਾ
3: ਮੈਂ ਬਰਗਰ ਕਿੰਗ ਤੇ ਕੰਮ ਕੀਤਾ ਹੋਇਆ
1: ਤੁਸੀਂ ਬਰਗਰ ਕਿੰਗ ਤੇ 4 ਸਾਲ ਕੰਮ ਕੀਤਾ ਓਕੇ
3: ਹਾਂਜੀ ਹਾਂਜੀ ਦਾ ਥਿੰਕ ਇਜ਼ ਭਾਜੀ ਕਿ ਜਿਹੜਾ ਸਿਨੈਰੀਓ ਇਦਾਂ ਬਣ ਜਾਂਦਾ ਜਿਹੜਾ ਇਹਨਾਂ ਸਿਸਟਮ ਆ ਨਾ ਜੀ ਉਹ ਯੂਰਪ ਦੀ ਕੰਟਰੀ ਰਨ ਕਰਦੀ ਆ
1: ਓਕੇ
3: ਤੇ ਆਪਾਂ ਨੂੰ ਉਹਨਾਂ ਨੂੰ ਕਸਟਮਰ ਕੇਅਰ ਕਾਲ ਕਰਨੀ ਪੈਂਦੀ ਆ ਤੇ ਇੱਕ ਸਿਸਟਮ ਫਿਕਸ ਕਰਨ ਲਈ ਕਈ ਵਾਰ ਘੰਟਾ ਘੰਟਾ ਲੱਗ ਜਾਂਦਾ 2 ਘੰਟੇ ਲੱਗ ਜਾਂਦੇ ਆ
1: ਠੀਕ ਹੈ
3: ਮੈਂ ਵੀ ਬਹੁਤ ਵਾਰੀ ਕੀਤੀ ਹੈ ਜੀ ਆਰਡਰ ਲਿੱਤੇ ਆ 에어ਪੋਰਟਸ ਲਾ ਕੇ ਪਰ ਹਾਂ ਕਸਟਮਰ ਨੂੰ ਦੱਸਦੇ ਆ
1: ਹਾਂ ਨਹੀਂ ਉਹੀ ਤਾਂ ਫਿਰ ਗੱਲ ਹੈ ਨਾ ਤੁਸੀਂ ਕਸਟਮਰ ਨੂੰ ਅਪਡੇਟ ਕਰ ਦਿਓ ਕਿ ਆਮ ਸੋ ਸੌਰੀ ਮੇਰੇ 에어ਪੋਰਟ ਲੱਗਿਆ ਮੈਂ ਹੈਡ ਆਫਿਸ ਨਾਲ ਫੋਨ ਤੇ ਆ ਕਸਟਮਰ ਯਾਰ ਸਿਆਣੇ ਨੇ ਉਹਨਾਂ ਨੇ ਕਹਿ ਦੇਣਾ ਨੋ ਪ੍ਰੋਬਲਮ ਠੀਕ ਹੈ
3: ਹਾਂਜੀ ਤੇ ਮੈਨੇਜਰਸ ਅਲਾਓ ਕਰਦੇ ਨੇ ਜੀ ਹਨਾ ਬਟ ਹਾਂ ਮੈਨੂੰ ਇਹ ਨਹੀਂ ਪਤਾ ਰੈਸਟੋਰੈਂਟ 'ਚ ਕੀ ਚੱਲਦਾ ਹਨਾ ਬਟ ਮੈਂ ਤੁਹਾਨੂੰ ਆਪਾਂ ਫੂਡ ਕੋਰਟ ਦੀ ਗੱਲ ਹੋ ਰਹੀ ਫੂਡ ਕੋਰਟ ਦੀ ਗੱਲ ਦੱਸਦਾ ਕਿ ਆਪਾਂ ਨੂੰ ਕਾਲ ਕਰਨੀ ਪੈਂਦੀ ਹੈ ਜੀ
1: ਨਹੀਂ ਪਰ ਜਿਹੜੇ ਮੈਨੇਜਰ ਨੇ ਜਿਹੜੇ ਮਾਲਕ ਨੇ ਉਹ ਤਾਂ ਹੀ ਅਲਾਓ ਕਰਦੇ ਜੇ ਤੁਸੀਂ ਹੈਡ ਆਫਿਸ ਨੂੰ ਫੋਨ ਕਰ ਰਹੇ ਹੋ ਹੁਣ ਜੇ ਕੋਈ ਕੁੜੀ ਹੈ ਉਹ ਇੰਡੀਆ ਬੈਠੇ ਆਪਣੇ ਬੋਏਫ੍ਰੈਂਡ ਨੂੰ ਜਾਨੂ ਜਾਨੂ ਕਰ ਰਹੀ ਹੈ ਕੰਮ ਕਰਨ ਵੇਲੇ ਉਹ ਨਹੀਂ ਨਾ ਅਲਾਊਡ ਹੈਗਾ
3: ਆਈ ਡੋਨਟ ਥਿੰਕ ਸੋ ਭਾਜੀ ਕੋਈ ਅਲਾਊ ਕਰਦਾ ਹੋਊਗਾ ਇਦਾਂ ਭਾਜੀ
1: ਨਹੀਂ ਕੋਈ ਨਹੀਂ ਕਰਦਾ ਉਹੀ ਮੈਂ ਕਹਿ ਰਿਹਾ
3: ਹਾਂਜੀ ਜੇ ਆਪਣਾ ਮੈਨੇਜਰ ਸਟ੍ਰਿਕਟ ਆ ਜੇ ਉਹਨੇ ਆਪਣਾ ਐਟਮੋਸਫੇਅਰ ਸਹੀ ਰੱਖਿਆ ਹੋਇਆ ਨਾ ਮੈਨੂੰ ਨਹੀਂ ਲੱਗਦਾ ਕੋਈ ਭਾਜੀ ਕੋਈ ਫੋਨ ਇਦਾਂ ਯੂਜ਼ ਕਰਦਾ ਹੋਊਗਾ
1: ਜੀ ਜੀ ਜੀ
3: ਹੁਣ ਜਿਹੜਾ ਤੁਹਾਡਾ ਫਰੈਂਡ ਨੇ ਦੇਖਿਆ ਕੁੜੀ 에어ਪੋਰਟ ਲੱਗਿਆ ਉਹ ਫਰੈਂਡ ਨੂੰ ਥੋੜਾ ਪਤਾ ਕਿ ਕੁੜੀ ਮੈਨੇਜਰ ਆ ਟੀਮ ਮੈਂਬਰ ਭਾਜੀ ਕਦੇ ਵੀ ਨਹੀਂ ਕੋਈ ਕੰਮ ਕਰੋ ਕਿਉਂਕਿ ਹਰ ਇੱਕ ਨੂੰ ਇਹ ਹੁੰਦਾ ਕਿ ਯਾਰ ਮੈਨੂੰ ਕੰਮ ਤੋਂ ਕੱਢ ਦੇਣਗੇ
1: ਜੀ ਜੀ ਜੀ
3: ਜੀ ਜੀ ਭਾਜੀ
1: ਬਿਲਕੁਲ,
3: ਥੈਂਕ ਯੂ ਭਾਜੀ,
1: ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਸੋ ਸਭ ਨੂੰ ਨਾਲ ਦੀ ਨਾਲ ਇੱਕ ਆਪਾਂ ਇਨਫੋਰਮੇਸ਼ਨ ਦੇਈਏ ਕਿ ਮਹਾਨ ਨਗਰ ਕੀਰਤਨ 13 ਸਪਤੰਬਰ 2026 ਸਹੀ ਆਫਕੋਰਸ 13 ਸਪਤੰਬਰ ਨੂੰ ਦਿਨ ਐਤਵਾਰ ਨੂੰ ਮੌਲਤਿਨ ਗੁਰੂ ਘਰ ਤੋਂ ਲੈ ਕੇ ਰੈਕਸਟਿਲ ਗੁਰੂ ਤੱਕ ਘਰ ਤੱਕ ਨਗਰ ਕੀਰਤਨ ਹੋਣ ਜਾ ਰਿਹਾ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਤੁਸੀਂ ਹਾਜ਼ਰੀ ਜ਼ਰੂਰ ਲਗਾਓ ਐਂਡ ਇਸ ਨਗਰ ਕੀਰਤਨ ਨੂੰ ਵੰਸ ਅਗੇਨ ਆਪਾਂ ਸਾਰੇ ਰਲ ਕੇ ਸਕਸੈਸਫੁਲ ਬਣਾਈਏ। ਸੋ 13 ਸਪਤੰਬਰ ਦਿਨ ਐਤਵਾਰ ਨੂੰ ਮਹਾਨ ਨਗਰ ਕੀਰਤਨ ਮੌਲਤਿਨ ਗੁਰੂ ਘਰ, ਸਭ ਨੂੰ ਬੇਨਤੀ ਹੈ ਵੰਸ ਅਗੇਨ ਕਿ ਤੁਸੀਂ ਪਰਿਵਾਰਾਂ ਸਮੇਤ ਬੱਚੇ ਬਜ਼ੁਰਗ ਸਾਰੇ ਜ਼ਰੂਰ ਪਹੁੰਚੋ। ਸਟੂਡੀਓ ਦਾ ਫੋਨ ਨੰਬਰ ਹੈ ਆਪਣਾ 9056733337 9056733337, ਤੇ ਗੱਲਬਾਤ ਤੁਹਾਡੀ ਤੇ ਸਾਡੀ ਹੋ ਰਹੀ ਹੈ ਤੇ ਕਾਲ ਕਰ ਰਹੇ ਹੋ, ਜਸਟ ਹੋਲਡ ਦ ਲਾਈਨ, ਸਭ ਨਾਲ ਗੱਲਬਾਤ ਹੋਵੇਗੀ। ਯਾਦ ਰੱਖੋ ਇੱਕ ਮੈਸੇਜ ਬ੍ਰੈਂਪਟਨ ਕ੍ਰੈਮੇਟੋਰੀਅਮ ਵਾਲਿਆਂ ਦਾ, ਦੇਖੋ ਤੁਰ ਸਭ ਨੇ ਜਾਣਾ, ਤੁਸੀਂ ਵੀ ਤੁਰ ਜਾਣਾ ਇੱਕ ਦਿਨ, ਮੈਂ ਵੀ ਤੁਰ ਜਾਣਾ ਇੱਕ ਦਿਨ, ਫਿਊਨਰਲ ਸਾਰਿਆਂ ਦੇ ਹੋਣੇ ਆ, ਤੁਸੀਂ ਹੁਣ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਸਕਦੇ ਹੋ। ਇਸ ਦਾ ਫਾਇਦਾ ਇਹ ਹੈ ਅੱਜ ਦਾ ਰੇਟ ਲੌਕ ਹੋ ਜਾਊਗਾ, ਅੱਜ ਤੋਂ ਹੁਣ 25-30 ਸਾਲ ਬਾਅਦ ਤੁਹਾਡਾ ਫਿਊਨਰਲ ਰੇਟ ਡਬਲ ਟ੍ਰਿਪਲ ਹੋ ਸਕਦਾ, ਅੱਜ ਦਾ ਰੇਟ ਲੌਕ ਹੋ ਜਾਊਗਾ, ਨਾਲੇ ਉਹ ਜਿਹੜੀ ਤੁਹਾਡੀ ਆਖਰੀ ਜ਼ਿੰਮੇਵਾਰੀ ਹੈ ਨਾ ਤੁਸੀਂ ਨਿਭਾ ਕੇ ਜਾ ਰਹੇ ਹੋ। ਉਹਦੇ ਲਈ ਬ੍ਰੈਂਪਟਨ ਕ੍ਰੈਮੇਟੋਰੀਅਮ 9054582222 9054582222 G2825 ਹੈਲੋ
4: ਨਹੀਂ ਤਾਂ ਆਪਣੇ ਉਦਾਂ ਫਲ ਤਾਂ ਮੇਰੇ ਹਿਸਾਬ ਨਾਲ ਉਹਨਾਂ ਨੂੰ ਗੱਲ ਕਰਕੇ ਬਣਦਾ ਵੀ ਉਹ ਕੀ ਐਡਵਾਈਸ ਕਰਦੇ ਆ ਹਨਾ ਏਅਰਲਾਈਨ ਵਾਲੇ।
1: ਮੈਂ ਨਾ ਕਦੇ ਇੱਥੇ ਦੇਖਿਆ, ਸੱਚ ਦੱਸਾਂ ਤੁਹਾਨੂੰ, ਹੁਣ ਟੋਰਾਂਟੋ ਵੀ ਜਾਈਦਾ ਰੈਸਟੋਰੈਂਟਾਂ ਤੇ, US ਵੀ ਗਏ ਆ ਯਾਰ, ਇਹ ਛੱਡੋ ਆਪਣਾ ਯੂਰਪ ਚਲ ਜਾਓ, ਕਿਤੇ ਤੁਸੀਂ ਹੋਰ ਕੰਟਰੀ ਚਲ ਜਾਓ, ਉੱਥੇ ਵੀ ਨਹੀਂ ਆਈ ਥਿੰਕ ਕਦੇ ਬੜਾ ਦੇਖਿਆ। ਸੋ ਪਤਾ ਨਹੀਂ ਕੀ ਥਾਵਾਂ ਤੇ ਹੋਊਗਾ,
4: ਮਤਲਬ ਵੀ ਜਾਂ ਤਾਂ ਪਿਓ ਜਦੋਂ ਕੱਲ੍ਹ ਵਿਚਾਰੇ ਕਈ ਬਿਜ਼ਨਸਮੈਨ ਕਹਿ ਗਏ ਆ ਵੀ ਉਹ ਕਸਟਮਰ ਵਧੀਆ ਆਪਣੇ ਮਿਲਦੇ ਨੀ ਕੰਮ ਵਾਲੇ, ਇਹ ਵੀ ਪ੍ਰੋਬਲਮ ਆ, ਫਿਰ ਨਾਈਟ ਮੈਂ ਬੰਦਾ ਛੱਡ ਵੀ ਨਹੀਂ ਸਕਦਾ।
1: ਨਹੀਂ ਹੁਣ ਭਾਜੀ ਕਹਿੰਦੇ ਕਿ ਕੁੜੀ ਨਾਲੇ ਅਕਾਊਂਟਿੰਗ ਤੇ ਟੈਕਸ ਦਾ ਕੰਮ ਕਰੀ ਜਾਂਦੀ ਹੈ, ਨਾਲੇ ਰੀਲਾਂ ਦੇਖੀ ਜਾਂਦੀ ਹੈ, ਤੇ ਉਲਟ ਜਵਾਬ ਵੀ ਦੇ ਰਹੀ ਹੈ ਕਿ ਜੇ ਮੈਂ ਕੰਮ ਠੀਕ ਕਰ ਰਹੀ ਹਾਂ ਵੀ ਤੁਹਾਨੂੰ ਕੀ ਹੈ ਜੀ ਮੈਂ ਰੀਲਾਂ ਦੇਖ ਰਹੀ ਹਾਂ। ਸੋ ਕੀ ਕਹਿ ਸਕਦੇ ਹੋ ਤੁਸੀਂ?
4: ਨਾਲੇ ਪਲੱਸ ਮੈਂ ਤੁਹਾਡੀ ਹੋਰ ਸੁਣੀ ਸੀਗੀ ਅੱਜ ਤੁਸੀਂ ਦੱਸਿਆ ਬੈਂਕ 'ਚ ਵੀ ਕੰਮ ਕੀਤਾ ਹੋਇਆ ਹੈ ਨਾ।
1: ਹਾਂਜੀ ਮੈਂ ਪਾਰਟ ਟਾਈਮ ਜਦੋਂ ਮੈਂ ਨਾ ਯੂਨੀਵਰਸਿਟੀ 'ਚ ਪੜ੍ਹਦਾ ਸੀ ਉਦੋਂ ਮੈਂ ਬੈਂਕ 'ਚ 4 ਸਾਲ ਲਾਏ ਆ।
4: ਅੱਛਾ ਕਿਹੜੀ TD ਦੇ ਵਿੱਚ?
1: ਸਕੋਸ਼ੀਆ 'ਚ।
4: ਹਾਂ ਨਹੀਂ ਵੈਰੀ ਵੈਰੀ ਗੁੱਡ, ਮੈਂ ਤਾਂ ਸੁਣ ਕੇ ਹੈਰਾਨ ਹਾਂ ਜਿੱਦਾਂ ਕੰਟੈਕਟ ਲਈ
1: ਜੇ ਮੈਂ ਨਾਲੇ ਕੰਮ ਕਰ ਰਿਹਾ ਨਾਲੇ ਮੈਂ ਰੀਲਾਂ ਦੇਖ ਰਿਹਾ ਰੀਲਾਂ ਸਕਰੋਲ ਕਰ ਰਿਹਾ ਕੰਮ ਕਿੰਨਾ ਕੁ ਤੁਸੀਂ ਕਰੋਗੇ ਰਾਈਟ ਇਟਸ ਨਾਟ ਈਜ਼ੀ। ਸੋ ਪ੍ਰੋਗਰਾਮ ਪੰਜਾਬੀ ਦਰਸ ਤੁਸੀਂ ਸੁਣ ਰਹੇ ਹੋ, ਨੰਬਰ ਹੈ 9056733337 ਆਪਣਾ 9056733337 ਆਪਣਾ ਫੋਨ ਨੰਬਰ, ਤੁਸੀਂ ਜ਼ਰੂਰ ਯਾਦ ਰੱਖੋ 5 Rivers ਡਕਟ ਕਲੀਨਿੰਗ, ਟਾਈਮ ਸਿਰ ਸਮੇਂ ਸਿਰ ਆਪਣੀ ਡਕਟ ਕਲੀਨਿੰਗ ਕਰਾ ਲਓ। ਹੁਣ ਤੁਹਾਡੇ ਫਰਨਿਸ ਦੀ ਮੇਨਟੇਨੈਂਸ ਲਈ ਬਹੁਤ ਜ਼ਰੂਰੀ ਹੈ ਡਕਟ ਕਲੀਨਿੰਗ, ਅਤੇ ਬਾਕੀ ਘਰ ਦੇ ਵਿੱਚ ਡਸਟ ਮਿੱਟੀ ਘੱਟਾ ਬਹੁਤ ਹੈ। ਹੁਣ ਵੈਂਟਸ ਦੇਖੋ ਆਪਾਂ ਮੋਪ ਕਰ ਲੈਂਦੇ ਹਾਂ, ਵੈਕਿਊਮ ਰੋਜ਼ ਕਰ ਲੈਂਦੇ ਹਾਂ, ਬਟ ਵੈਂਟਸ ਨੂੰ ਤਾਂ ਸਾਫ਼ ਨਹੀਂ ਨਾ ਕਰਦੇ ਆਪਾਂ। ਸੋ ਪ੍ਰੋਪਰ ਵੀਡੀਓ ਇੰਸਪੈਕਸ਼ਨ ਕਰਕੇ ਤੁਹਾਨੂੰ ਦਿਖਾਉਣਗੇ ਕਿ ਕਿੰਨੀ ਕੁ ਸਫਾਈ ਹੋ ਗਈ ਕਿੰਨੀ ਕੁ ਪਹਿਲਾਂ ਗੰਦਗੀ ਸੀ. 5 ਰਿਵਰਸ ਡਕ ਕਲੀਨਿੰਗ ਰੀਜ਼ਨਬਲ ਰੇਟ 437-688-7750 437-688-7750. ਕੁਝ ਕੁ ਨਾ ਡੇਅਰੀ ਐਂਡ ਹਰਨਟੇਰੀ ਉੱਤੇ ਬੜੇ ਹੀ ਕਮਾਲ ਦੇ ਘਰ ਆ ਰਹੇ ਆ. ਡੇਅਰੀ ਹਰਨਟੇਰੀ ਸੁਣੋ ਤੇ ਇਨਫੋਰਮੇਸ਼ਨ ਨੋਟ ਕਰੋ. ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ. ਬੈਲੀਮੋਰ ਹੋਮਸ ਵੱਲੋਂ ਡੇਅਰੀ ਲੇਨ ਟਾਊਨਸ, ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ. ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ. ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ. ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ. ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ. ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com. Dairy Herne Terry, very prime location, ballymorehomes.com, ballymorehomes.com. So ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਵੀ ਅਗਰ ਕੋਈ ਇੰਪਲੋਈ ਆਪਣੇ ਕੰਮ ਤੇ ਏਅਰਪੋਡਸ ਜਾਂ ਹੈਡਫੋਨ ਲਾ ਕੇ ਕਿਸੇ ਕਸਟਮਰ ਨੂੰ ਸਰਵ ਕਰ ਰਹੇ ਨੇ, ਡੂ ਯੂ ਥਿੰਕ ਇਟਸ ਅ ਬਿਗ ਡੀਲ? ਕੋਈ ਬੜਾ ਵੱਡਾ ਇਸ਼ੂ ਹੈ ਜਾਂ ਨਹੀਂ? ਇੱਕ ਮੇਰਾ ਮਿੱਤਰ ਅੱਜ ਗਿਆ ਕਿਸੇ ਰੈਸਟੋਰੈਂਟ ਤੇ, ਹੁਣ ਚਲੋ ਨਾ ਕੀ ਲੈਣਾ, ਇਟਸ ਅ ਫਾਸਟ ਫੂਡ ਰੈਸਟੋਰੈਂਟ. ਕਹਿੰਦਾ ਮੈਂ ਨਵੀਂ ਆਰਡਰ ਕਰ ਰਿਹਾ, ਕੁੜੀ ਨੇ ਹੈਡਫੋਨ ਏਅਰਪੋਡ ਲਾਏ ਹੋਏ, ਇਹ ਕੁਛ ਨਹੀਂ ਪੁੱਛਿਆ ਵੀ ਕੀ ਹਾਲ ਹੈ, ਬਸ ਇਹ ਕਿਹਾ ਵੀ ਯੈਸ. ਉਹਨੇ ਕਹਿਤਾ ਵੀ ਕੈਨ ਆਈ ਗੈਟ, ਜੋ ਵੀ ਉਹਨੇ ਆਰਡਰ ਕਰਨਾ ਸੀਗਾ ਸੈਂਡਵਿਚ. ਤੇ ਕਹਿੰਦਾ ਕੁੜੀ ਨੇ ਬਸ ਪਾਇਆ ਸਮਾਨ, ਚਲੋ ਜੀ ਆਹ ਚੱਕ, ਦੈਟਸ ਇਟ. ਤੇ ਉਹ ਮੁੰਡਾ ਕਹਿੰਦਾ ਯਾਰ ਮੈਨੂੰ ਬੜਾ ਲੱਗਿਆ ਵੀ ਯਾਰ ਇਹ ਕੁੜੀ ਨੇ ਨਾ ਕੋਈ ਮੇਰੇ ਨਾਲ ਗੱਲਬਾਤ ਕੀਤੀ ਏਅਰਪੋਰਟ ਦੇ ਵਿੱਚ, ਪਤਾ ਨਹੀਂ ਕੀ ਸੁਣ ਰਹੀ ਹੈ, ਜਸਟ ਇਟ ਡਜ਼ਨਟ ਲੁੱਕ ਗੁੱਡ, ਵੀ ਅਨਪ੍ਰੋਫੈਸ਼ਨਲ ਲੱਗਦਾ. ਹੁਣ ਕਈ ਲਿਸਨਰਸ ਦੀਆਂ ਕਾਲਾਂ ਆਈਆਂ, ਨਵੀਂ ਯਾਰ ਬੜੀ ਗਲਤ ਗੱਲ ਹੈ, ਇੱਦਾਂ ਨਹੀਂ ਹੋਣਾ ਚਾਹੀਦਾ. ਤੇ ਕਈ ਕਹਿੰਦੇ ਯਾਰ ਫਿਰ ਕੀ ਹੋ ਗਿਆ ਜੇ ਅਗਲੀ ਤੁਹਾਨੂੰ ਸਰਵ ਕਰ ਰਹੀ ਹੈ, ਤੁਹਾਡਾ ਆਰਡਰ ਕੋਈ ਗਲਤ ਨਹੀਂ ਦਿੱਤਾ, ਜੇ ਏਅਰਪੋਰਟ ਲਾਏ ਆ ਉਹ ਗਾਣੇ ਸੁਣ ਰਹੀ ਹੈ, ਪੌਡਕਾਸਟ ਸੁਣ ਰਹੀ ਹੈ, ਪੰਜਾਬੀ ਲਹਿਰਾਂ ਨੂੰ ਸੁਣ ਰਹੀ ਹੈ ਰੇਡੀਓ ਤੇ ਆਪਣੇ ਏਅਰਪੋਰਟਸ ਵਿੱਚ, ਤਾਂ ਇੱਡੀ ਕਿਹੜੀ ਗੱਲ ਹੈ? ਸੋ ਸਾਰੇ ਆਪਣਾ ਓਪੀਨੀਅਨ ਸ਼ੇਅਰ ਕਰ ਰਹੇ ਆ ਵੀ ਨਹੀਂ ਯਾਰ ਨਵੀਂ ਗੱਲ ਗਲਤ ਹੈ, ਤੁਸੀਂ ਕਿਸੇ ਨੂੰ ਸਰਵ ਕਰ ਰਹੇ ਹੋ, ਕਸਟਮਰ ਨੂੰ ਤੁਸੀਂ 100% ਅਟੈਂਸ਼ਨ ਦਿਓ. ਇਹ ਥੋੜ੍ਹਾ ਵੀ ਤੁਸੀਂ ਆਪਣੇ ਬੋਏਫ੍ਰੈਂਡ ਨਾਲ, ਗਰਲਫ੍ਰੈਂਡ ਨਾਲ ਗੱਲ ਕਰ ਰਹੇ ਹੋ ਹੈੱਡਫੋਨਾਂ ਦੇ ਉੱਤੇ ਤੇ ਅੱਗੇ ਕਸਟਮਰ ਖੜਾ. ਸੋ ਨੰਬਰ ਹੈ ਆਪਣਾ ਸਟੂਡੀਓ ਦਾ 9056733337, 9056733337. ਇੱਕ ਵੀਰ ਦਾ ਫੋਨ ਹੀ ਸੀ ਆਇਆ, ਕਹਿੰਦੇ ਨਵੀਂ ਯਾਰ ਮੈਂ ਗਿਆ ਰੈਸਟੋਰੈਂਟ ਤੇ, ਕੁੜੀ ਪਿੱਛੋਂ ਆਈ ਹੱਸਦੀ ਹੱਸਦੀ, ਉਹ ਕਹਿੰਦੇ ਮੈਨੂੰ ਲੱਗਿਆ ਯਾਰ ਮੈਨੂੰ ਦੇਖ ਕੇ ਹੱਸ ਰਹੀ ਆ, ਕਹਿੰਦੇ ਮੈਨੂੰ ਪਤਾ ਲੱਗਿਆ ਫਿਰ ਉਹ ਕਿਸੇ ਆਪਣੇ ਆਸ਼ਿਕ ਨਾਲ ਹੈੱਡਫੋਨ ਲਾ ਕੇ ਗੱਲਾਂ ਕਰ ਰਹੀ ਹੈ ਤਾਂ ਹੱਸ ਰਹੀ ਆ. ਤੇ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਮੈਂ ਉਸ ਕੁੜੀ ਨੂੰ ਕਿਹਾ ਕਿ ਸੋਰੀ ਜੀ ਮੈਂ ਤੁਹਾਡੀ ਫੋਨ ਕਾਲ ਨੂੰ ਇੰਟਰਪਟ ਕਰ ਰਿਹਾ. ਇਹੀ ਹੈ ਫਿਰ ਕਸਟਮਰ ਜਿਹੜਾ ਹੈਗਾ ਦੇ ਫੀਲ ਬੈਡ ਯਾਰ ਕਿ ਸਰ ਮੈਨੂੰ ਕਰ ਰਹੀ ਹੈ ਗੱਲਾਂ ਕਿਸੇ ਹੋਰ ਨਾਲ ਕਰ ਰਹੀ ਹੈ. ਸੋ ਹੁੰਦਾ ਇੱਦਾਂ ਕਈ ਵਾਰੀ, ਆਇਰਨ ਹੋ ਤੁਸੀਂ ਦੱਸਦੇ ਹੋ ਵੀ ਸਹੀ ਹੈ ਗਲਤ ਹੈ, ਆਪਣਾ ਓਪੀਨੀਅਨ ਦੇ ਸਕਦੇ ਹੋ. ਨੰਬਰ ਹੈ ਆਪਣਾ 9056733337, 9056733337. ਤੇ ਬਹੁਤ ਸਾਰੇ ਸੱਜਣ ਮਿੱਤਰ ਸਾਨੂੰ ਟਿਕਟੋਕ ਤੇ ਅੱਜ ਲਾਈਵ ਦੇਖ ਰਹੇ ਨੇ. ਮੈਂ ਬਹੁਤ ਚਿਰ ਬਾਅਦ 5-7 ਮਹੀਨੇ ਬਾਅਦ ਟਿਕਟੋਕ ਤੇ ਅੱਜ ਲਾਈਵ ਹੋਇਆ. ਪੇਜ ਹੈ ਪੰਜਾਬੀ ਲਹਿਰਾ, PUNJABILEHRAN ਔਨ ਟਿਕਟੋਕ. ਟਿਕਟੋਕ ਇਹਨੇ ਵੀ ਟਿਕਟੋਕ ਨੇ ਬਸ ਲੋਕਾਂ ਨੂੰ ਬੜਾ ਹੀ ਅਡਿਕਟਡ ਕੀਤਾ ਪਿਆ. ਲੈ ਇੱਕ ਵੀਰ ਆਜ਼ਾਦ ਪੰਛੀ ਜੀ, ਯਾਰ ਸਾਡਾ ਤਾਂ ਮਾਲ ਇਹੀ ਹੈ, ਸਾਡਾ ਕੰਮ ਹੈ ਜਿਹੜਾ. ਸੋ ਜੀ 4587, ਹੈਲੋ.
5: ਹਾਂਜੀ ਹਾਂਜੀ ਨਵੀਂ,
1: ਹਾਂਜੀ ਕਿਵੇਂ ਹੋ?
5: ਹਾਂਜੀ ਹਾਂਜੀ, ਇਹ ਤਾਂ ਬੜਾ ਅਨਪ੍ਰੋਫੈਸ਼ਨਲ ਹੈ ਸਰ, ਲਾਈਕ ਚੰਗਾ ਹੀ ਨਹੀਂ ਲੱਗਦਾ
1: ਨਾ,
5: ਲਾਈਕ ਤੁਸੀਂ ਜੇ ਕਿਸੇ ਨੂੰ ਸਰਵ ਕਰ ਰਹੇ ਹੋ
1: ਜੀ,
5: ਈਅਰਬਡ ਲਾਏ ਆ ਤੁਹਾਡੇ, ਤਾਂ ਮੋਸਟਲੀ ਲਾਈਕ ਮੈਂ ਕੰਮ ਕਰ ਰਿਹਾ ਐਜ਼ ਅ ਟਰੱਕ ਡਰਾਈਵਰ, ਮੋਸਟਲੀ ਆਪਣੇ ਜਿਹੜੇ ਹੈਗੇ ਮੁੰਡੇ, ਯੰਗ ਮੁੰਡੇ ਕੁੜੀਆਂ ਜਿੱਦਾਂ ਸਿਕਿਉਰਿਟੀ ਤੇ ਹੁੰਦੇ ਆ ਨਾ, ਉਹਨਾਂ ਦੇ ਲਾਏ ਹੁੰਦਾ ਜੀ, ਤੇ ਸਮ ਟਾਈਮ ਜੇ ਉਹਨਾਂ ਨੂੰ ਗੱਲ ਲਾਈਕ ਤੁਸੀਂ ਕਹਿਣੀ ਆ ਕੋਈ ਤਾਂ ਐਕਸਕਿਊਜ਼ ਮੀ ਜਾਂ ਸੋਰੀ ਕਰਨ,
1: ਏਅਰਪੋਰਟ ਲਾਏ ਹੋਣੇ, ਕਹਿੰਦੇ ਮੈਂ ਉਹਨਾਂ ਨੂੰ ਕਹਿਣਾ ਕਿ ਡਰਾਈਵਰ ਫੜਾ, ਉਹਨਾਂ ਨੇ ਚੱਕ ਕੇ ਟਾਇਲ ਫੜਾ ਦੇਣੀ, ਹਰਕਤ ਕਰ ਰਿਹਾ ਤਾਂ ਫਿਰ ਇੰਪਲੋਈ ਕੀ ਕਰੂ।
6: ਹਾਂਜੀ ਮੈਂ ਕਿਹਾ ਵੀ ਨਹੀਂ ਕਹਿੰਦੇ ਸਾਨੂੰ ਇਸ ਤਰ੍ਹਾਂ ਹੀ ਟ੍ਰੇਨ ਕੀਤਾ। ਮੈਂ ਕਿਹਾ ਮੈਂ ਡੂਇੰਗ ਦਿਸ ਲਾਈਕ ਆਲਮੋਸਟ 26 ਇਅਰ ਹੈ ਨਾ, ਮੈਂ ਕਿਹਾ ਮੈਨੂੰ ਤਾਂ ਵੀ ਥੰਮ ਕਿੱਥੇ ਕਿਸੇ ਰਾਈਟ ਸਾਈਡ ਤੋਂ ਡਰਾਈਵਰ, ਮੈਂ ਕਿਹਾ ਤੁਸੀਂ ਦੇਖੋ ਲੈਫਟ ਸਾਈਡ ਬੈਠਾ ਜਾਂ ਰਾਈਟ ਸਾਈਡ ਬੈਠਾ। ਸੋ ਲਾਈਕ ਸ਼ੀ ਸਟਾਰਟ ਆਰਗੂਇੰਗ, ਸੋ ਮੈਂ ਕਿਹਾ ਜੀ ਓਕੇ ਪਲੀਜ਼ ਜਦੋਂ ਮੇਰਾ ਤੁਸੀਂ ਨੰਬਰ ਨੋਟ ਕਰ ਲਓ, ਜਦੋਂ ਮੈਂ ਆਵਾਂ
1: ਸਾਡਾ ਫੋਕਸ ਨੀ ਰਹਿੰਦਾ। ਦੱਸ
6: ਨਹੀਂ
1: ਮੈਂ ਵੈਸੇ ਗੱਲ ਕਰ ਰਿਹਾ ਹੁਣ ਕਈ ਭਾਜੀ ਦੇਖੋ ਜਦੋਂ ਆਪਾਂ ਪੜ੍ਹ ਰਹੇ ਹੁੰਦੇ ਸੀ ਨਾ, ਤੁਸੀਂ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਆ, ਇਹ ਆ ਕਿ ਪੂਰੀ ਤੁਹਾਡੀ ਫੋਕਸ ਬਸ ਉਸ ਬੁੱਕ ਦੇ ਉੱਤੇ ਹੋਣੀ ਚਾਹੀਦੀ ਆ। ਹੁਣ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਉਹ ਨਾਲੇ ਮੈਥ ਸਾਇੰਸ ਦੀ ਤਿਆਰੀ ਕਰ ਰਹੇ ਆ ਤੇ ਨਾਲੇ ਉਹਨਾਂ ਨੇ ਹੈੱਡਫੋਨ ਲਾਏ ਹੋਏ ਆ ਪੂਰੇ ਐਨ ਫੁੱਲ ਬਲਾਸਟ ਗਾਣੇ ਲਾਏ ਹੁੰਦੇ ਆ, ਪਤਾ ਨਹੀਂ ਕਿਵੇਂ।
6: ਜੇ ਅਸੀਂ ਮੋਸਟਲੀ ਜਿੱਦਾਂ ਉੱਥੇ ਲਾਈਕ ਜਾਂਦੇ ਆ ਨਾ ਕੰਟਰੀ ਸਾਈਡ, ਉੱਥੇ ਗੋਰਿਆਂ ਦੀਆਂ ਉਹ ਅਲਾਓ ਨੀ ਕਰਦੇ ਵੀ ਤੁਸੀਂ ਟਰੈਕਟਰ ਦੀ ਬ੍ਰੇਕ ਵੀ ਅਪਲਾਈ ਕਰੋ, ਕਹਿੰਦੇ ਸਾਡੇ ਕੰਨਾਂ ਨੂੰ ਨਾ ਜਿਹੜਾ ਇਹਦਾ PSI ਪ੍ਰੈਸ਼ਰ ਹੈਗਾ ਵਾ ਇਹ ਡਿਸਟਰਬ ਕਰਦਾ, ਜੇ ਤੁਸੀਂ ਬ੍ਰੇਕ ਅਪਲਾਈ ਕਰ ਰਹੇ ਸਾਨੂੰ ਦੱਸੋ। ਤੇ ਆਪਣੇ ਤਾਂ ਬੰਦੇ ਤਾਂ ਦੇ ਰਹੋ ਲਾਈਕ ਉਹ ਕਹਿੰਦੇ ਜੀ ਲੱਗਾ ਤਾਂ ਲੱਗਾ।
1: ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਇੱਕ ਵੀਰ ਕਹਿੰਦੇ ਕਿ ਨਵੀਂ ਬਲਕਾਰ ਅਣਖੀਲੇ ਦਾ ਟਰਾਲੇ ਨਾਲ ਡੋਰੀਆਂ ਲਾਓ, ਲਾ ਦਿੰਦੇ ਆ ਯਾਰ ਨਰਵੈਲ ਜੀ, ਗੱਲ ਹੈ ਕੋਈ, ਗਾਣਾ ਬੜਾ ਵਧੀਆ ਯਾਰ ਸਾਡੇ ਟਰੱਕਾਂ ਵਾਲੇ ਬਾਈਆਂ ਲਈ, ਨਾਲੇ ਬਣਦਾ ਵੀ ਆ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਹਫ਼ਤੇ 'ਚ ਜਿੰਨੀ ਵਾਰ ਹੋ ਸਕੇ ਟਰੱਕਾਂ ਵਾਲੇ ਵੀਰਾਂ ਭੈਣਾਂ ਲਈ ਜ਼ਰੂਰ ਗਾਣਾ ਲਈ। ਹੁਣ ਇਹ ਨਹੀਂ ਮੈਂ ਕਹਿ ਸਕਦਾ ਕਿ ਟਰੱਕਾਂ ਵਾਲੇ ਬਾਈਆਂ ਲਈ, ਮੈਨੂੰ ਇਹ ਕਹਿਣਾ ਪੈਂਦਾ ਕਿ ਟਰੱਕਾਂ ਵਾਲੇ ਬਾਈਆਂ ਅਤੇ ਭੈਣਾਂ ਲਈ। ਹੁਣ ਸਾਡੀਆਂ ਲੇਡੀਜ਼ ਵੀ ਬਹੁਤ ਨੇ ਜੋ ਟਰੈਕਿੰਗ ਦੇ ਵਿੱਚ ਰਾਜ ਕਰ ਰਹੀਆਂ ਨੇ, ਜਦੋਂ ਨਾ ਕੋਈ ਲੇਡੀ ਦੇਖਦੀ ਹੈ ਟਰੱਕ 'ਤੇ ਮਾਣ ਜਿਹਾ ਹੁੰਦਾ ਯਾਰ ਕਿ ਲੇਡੀ ਵਧੀਆ 18 ਵੀਲਰ ਚਲਾ ਰਹੀ ਹੈ। ਸਾਡੇ ਨਾਲ ਮਿਸਟਰ ਸਰਾਸ਼ ਜੁੜੇ ਨੇ ਤੇ ਸਰਾਸ਼ ਜੀ ਤੁਹਾਨੂੰ ਪੈਸੇ ਲੈ ਕੇ ਦਿੰਦੇ ਆ, ਤੁਹਾਡੇ ਵੀ ਕੰਨ ਖੜੇ ਹੋ ਗਏ ਹੋਣਗੇ ਬੱਲੇ ਬੱਲੇ ਬੱਲੇ ਪੈਸੇ ਨਾ ਵੀ ਕਿੱਥੋਂ। ਸੋ ਪੈਸੇ ਤੁਹਾਨੂੰ ਗਵਰਨਮੈਂਟ ਤੋਂ ਮਿਲ ਰਹੇ ਆ, ਤੁਹਾਨੂੰ ਲੋਨ ਮਿਲ ਰਿਹਾ ਤੇ ਲੋਨ ਹੈ ਜਿਹੜਾ 2.5 ਸਾਲ ਲਈ 0% ਇੰਟਰਸਟ 'ਤੇ ਮਿਲ ਰਿਹਾ ਤੇ ਉਸ 2.5 ਸਾਲ ਤੋਂ ਬਾਅਦ ਵੀ ਇੰਟਰਸਟ ਹੀ ਕੱਖ ਨਹੀਂ, ਬਹੁਤ ਥੋੜ੍ਹਾ ਇੰਟਰਸਟ ਹੈ ਤੇ ਸਟੱਡੀ ਲਈ ਐਜੂਕੇਸ਼ਨ ਲਈ ਮਿਲ ਰਿਹਾ। ਸੋ ਸਰਾਸ਼ ਕੈਸੇ ਹੋ ਸਰ? ਅੱਜ ਕਿੰਨੇ ਕੁ ਲੋਕਾਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਯਾਨੀ ਕਿ ਫੰਡਿੰਗ ਆਈ ਹੈ ਤੇ ਕਿੰਨਾ ਕੁ ਲੋਨ ਮਿਲੇ ਸਾਰਿਆਂ ਨੂੰ?
7: ਹਾਂਜੀ ਬਿਲਕੁਲ, 2 ਮਹੀਨੇ ਮੇ ਏਕ ਦਿਨ ਐਸਾ ਆਤਾ ਹੈ ਜਬ ਲਾਈਕ ਠਾ ਕਰਕੇ ਸਾਰੇ ਕੇ ਸਾਰੇ ਅਪਰੂਵਲ ਆ ਜਾਤੇ ਹੈ। ਕਭੀ ਕਭੀ ਗਵਰਨਮੈਂਟ ਮਿਹਰਬਾਨ ਹੋ ਜਾਤੀ ਹੈ, ਤੋ ਆਜ ਵਹੀ ਦਿਨ ਥਾ, ਆਜ 10 ਸੇ ਜ਼ਿਆਦਾ, ਅਬ ਯਾਨੀ 10 ਸੇ ਬਹੁਤ ਜ਼ਿਆਦਾ ਲੋਕੋ ਕਾ ਅਪਰੂਵਲ ਆਇਆ ਹੈ। ਔਰ ਆਪ ਪਿੱਛੇ ਨਾ ਰਹੀਏ, 50,000 ਸੇ 1,70,000 ਡਾਲਰ ਹਾਸਿਲ ਕਰੇ। ਲੋਕ ਆਤੇ ਹੈ ਬੜੇ ਟਫ ਟਾਈਮ ਸੇ ਗੁਜ਼ਰ ਰਹੇ ਹੋਤੇ ਹੈ, ਔਰ ਜੋ ਲੋਕ ਫਾਈਨੈਂਸਿੰਗ ਕਰਾ ਕੇ ਦੇਤੇ ਉਨਕੋ ਉਨਕੋ ਛੀਲਨੇ ਕੇ ਲਈ ਬੈਠੇ ਹੈ, ਇਸਕੋ ਖਤਮ ਕਰਦੇ ਹੈ, ਵੋ ਆਪਣਾ ਉਲੂ ਸੀਧਾ ਕਰਨੇ ਕੇ ਲਈ ਬੈਠੇ ਹੈ। ਹਮ ਇਮਾਨਦਾਰੀ ਸੇ ਕਾਮ ਕਰ ਰਹੇ, ਕੋਈ ਚਲਾਕੀ ਨਹੀਂ ਹੈ। ਅਬ ਇਤਨੇ ਲੋਕੋ ਕੋ ਅਸਿਸਟ ਕਰ ਚੁਕੇ 8 ਸਾਲ ਮੇ, ਵੋ ਕਭੀ ਕਾਲ ਕਰੇ ਅਸੈਸਮੈਂਟ ਕਰਾਏ।
1: ਨੰਬਰ ਹੈ 4372643175 ਤੇ ਸਰਾਸ਼ ਪੈਸੇ ਕਿੰਨੇ ਕੁ ਮਿਲ ਜਾਂਦੇ ਆ?
7: ਡਿਪੈਂਡ ਕਰਦਾ ਫੈਮਿਲੀ ਸਾਈਜ਼ ਪੇ, ਆਪ ਅਗਰ ਬੱਚੇ ਜ਼ਿਆਦਾ ਹੈ ਤੋ ਖਰਚੇ ਜ਼ਿਆਦਾ ਹੈ, ਫੰਡਿੰਗ ਜ਼ਿਆਦਾ ਹੈ, ਹਕੂਮਤ ਗਵਰਨਮੈਂਟ ਆਪਕੋ ਆਪਕੇ ਖਾਤੇ ਫੰਡਿੰਗ ਦੇਤੀ ਹੈ, ਤੋ ਕੀ ਲਿਵਿੰਗ ਐਕਸਪੈਂਸਿਸ ਜ਼ਿਆਦਾ ਹੈ ਅਗਰ ਆਪਕੇ ਬੱਚੇ ਜ਼ਿਆਦਾ ਹੈ, ਰਾਈਟ? ਤੋ ਇਸ ਲਈ ਅਗਰ ਫੈਮਿਲੀ ਵਿਦ 3 ਕਿਡਸ ਹੈ, ਫੈਮਿਲੀ ਵਿਦ 3 ਕਿਡਸ ਕੋ $178,000, ਫੈਮਿਲੀ ਆਫ 3 ਅਗਰ ਇੱਕ ਹੀ ਬੱਚਾ ਆਪਕਾ ਤੋ ਅਰਾਊਂਡ $100,000। ਤੋ ਅਭੀ ਆਪ ਹਮੇ ਕਾਲ ਕਰੇ, ਆਫਿਸ ਤੋ ਹਮਾਰੇ ਕੱਲ ਵੀ ਆ ਸਕਤੇ ਹੈ, ਅਸੈਸਮੈਂਟ ਕਰਾਏ, बैच 16 तारीख को स्टार्ट है, उसके बाद नेक्स्ट बैच 1.5 से 2 महीने बाद है, आपका तब तक अप्रूवल भी आ जाएगा।
1: वेरी गुड। एंड सराज, बड़े लोग लोन सुन के डर जाते हैं, कोई पंगा ना पै जाए, ये लोन किवें डिफरेंट है?
7: बिल्कुल जी, ऐसा है, मैं खुद लोन से डरता हूँ, बट यहाँ पे कुछ अलग है। ये होम्योपैथिक की दवाई है जिसका साइड इफेक्ट नहीं है, यानी तो दूसरी दवाई में आंख की दवाई लोगे तो कान खराब हो जाएंगे, कान की दवाई लोगे तो टांग खराब हो जाएगी। यहाँ पे कोई भी कागज नहीं हिलता, एंड टू एंड कोई चलाकी नहीं, कोई कागज नहीं हिल रहा। दूसरी बात, हमारी फीस काम होने के बाद $199 फ्लैट फीस है, कोई मीठी बातें नहीं है। इसलिए आप कॉल करें, अभी असेसमेंट कराएं, फंडिंग हासिल करें, साथ में आसान से कोर्स करें, फोन पे या लैपटॉप पे क्लास लगाएं, एग्जाम्स नहीं है, इजी कोर्स, डिप्लोमा भी आ गया, सर्टिफिकेट आ गया, फंडिंग भी आपके खाते में आ गई।
1: ओके, एंड नंबर है सराज दा 4372643175, 4372643175। सराज, कोई दी एज लिमिट है? ते बहुत सारे लोग सोचते होंगे यार ये लोन बड़ा औखा मिलता होगा, रिक्वायरमेंट्स बहुत होनगियां, सो जरूर एज लिमिट ते एलिजिबिलिटी बारे दसो।
7: नो एज लिमिट, हमारे क्लाइंट 70 इयर्स के भी, 50-60 इयर्स, नॉर्मल एज हमारे क्लाइंट्स की 40 से 50 साल है। और बाकी पीआर है, सिटीजन है, प्रोटेक्टेड पर्सन है, कहीं भी ओंटारियो में रहते हैं, आप हमें कॉल करें, ऑफिस आए, प्रॉपर ऑफिस है 218 एक्सपोर्ट बुलेवर्ड पे, स्किल भी आई, फंडिंग भी आई, आपके खाते में बिना चलाकी के 50,000 से 1,70,000 तक, हमारी फीस काम होने के बाद सिर्फ $199, 437-234-3175, 4372643175, हुने कॉल करो, 437-234-3175।
1: सराज, कोई फैमिली है, चार जने हैं, हस्बैंड वाइफ है, दो बच्चे हैं, उन्होंने कितने पैसे मिल सकते हैं?
7: हाँ जी, ये डिजायर्ड केस है, ज्यादातर केस हमारे ऐसे होते हैं, फैमिली ऑफ फोर के, उसमें स्टैंडर्ड $1.5 लाख बन जाता है। आज जो लाइक कभी लास्ट में जब मैं निकला ऑफिस से, तो जो लास्ट क्लाइंट थे हमारे जिनसे हमने मीटिंग करी, वो भी लाइक टफ टाइम से गुजर रहे थे, राइट? उनको लाइक 2 साल पहले उनकी इनकम $2 लाख थी, अभी जीरो के आसपास है, तो उनको भी लाइक फैमिली ऑफ फोर थे, उनको भी 152,000 की फंडिंग आ रही है। सो लाइक इट्स अ वेरी गुड थिंग, रीफाइनेंसिंग, क्रेडिट कार्ड इन चक्रों पे बिल्कुल ना पड़े, चाहे हमसे काम ना कराएं, बट इन चक्रों में ना पड़े, रीफाइनेंसिंग या क्रेडिट वाले चक्रों में हमारे पास आए, इससे बढ़िया लोन धरती पे एग्जिस्ट नहीं करता।
1: नंबर है सराज दा 4372643175, 437-234-3175, मिस्टर सराज 4372643175। सराज, थैंक यू सो मच सर।
7: थैंक यू,
1: बहुत शुक्रिया आपका सर, थैंक यू सो मच। प्रोग्राम पंजाबी देना तुम सुन रहे हो 905-673-3337 नंबर है, 905-673-3337 ते गलबात थोड़े नाल हो रही है। जी 9090 जी सर।
8: सत श्री अकाल नवीन जी, कैसे हैं आप?
1: बहुत बढ़िया सर, थैंक यू सो मच।
8: मेरा ये कहना है नवीन भाई, जितने भी लोग ये कान में लगा के ऑर्डर्स ले रहे हैं, ये सब अपने कर्तव्य का पालन नहीं कर रहे हैं। और आप बताइए, कोई एम्प्लॉई, चाहे मैं हूँ आप हो, किसी को जॉब पे रखे, तो वो म्यूजिक सुनने के उसको पैसे देते हैं या काम करने के? नंबर वन। नंबर टू ये कि मेरे साथ कई दफा ऐसा हुआ है, टिम हॉर्टन तो छोटी चीज है, जाने दीजिए, कभी कॉफी मांगो तो चाय दे देते, चाय मांगो तो आइसक्रीम दे देते, एक अजीब किस्म का पागलपन दिखता। इसमें जिंजी या किसी किस्म की बात बोलना, ये किस्म का एक एक्सक्यूज है, इसको ब्लेम एक्सक्यूज बोलते हैं, मुझे बिल्कुल नहीं पसंद है। एक मैं चीनी दुकान पे गया था, मैंने उसको फ्राई फिश कहा और मैंने उससे कहा राइस दे दो, जी अच्छा बोला। घर आ गया तकरीबन 20 किलोमीटर के बाद, घर मेरा आया, जब ओपन खोल के देखा तो उसमें जो है चिकन मंचूरियन इतनी चिली के अगर एक चमच आप खाएंगे तो माइकल जैक्सन जैसा डांस करेंगे। अच्छा। और साथ में नूडल। मैं फोन करा उसको, मैं बोला भाई फोन नहीं उठा रहा, वही लाइन पे लगे, वही म्यूजिक व्यूजिक। वहां गया दुकान पे, इतना हंगामा करा हूं कि उसने वो बंदे को भी निकाल दिया और फिर ये कहा कि इससे पहले भी इसके 15 कंप्लेन आए। लेकिन आपकी कंप्लेन में जो दलील थी, यानी जो साइटेशन आप दिए, वो बड़ा डेंजर था। मैंने उनसे कहा कि मैं अकेला बंदा हूं, तुमको अंदाजा नहीं है, इसको रिपल इफेक्ट कहते हैं, ये जाके 100 बंदों को बोलेगा, 100,000 को बोलेंगे, तुम्हारी ऑफिस, ये कंपनी सब बंद हो जाती, तुम्हारी होटल। तुम ऐसे आदमी को रखे, तुम एक पॉलिसी बनाओ ना भाई। और जितने हादसात हो रहे नवीन भाई, चाहे वो अहमद का प्लेन का ले लें आप, चाहे डीरेल का ले लें, कनाडा के केमिकल के रेल ले जा रहे हैं, डीरेल हो रहे हैं केमिकल्स ले जाते हुए, या मामूली से मामूली एक्सीडेंट रोड का ले लीजिए, सबका कॉज एक ही है, वो है सेलफोन या फिर ब्लूटूथ। क्योंकि लोग ये भूल जा रहे हैं कि आपको परमात्मा अल्लाह ने दो आंखें दी हैं, दो हाथ दिए हैं, दो पांव दिए हैं, मगर एक ही दिमाग है जो आपको कमांड करता है ब्रेक मारो ब्रेक मत मारो, एक्सीलेटर दियो हॉर्न बजाओ इंडिकेटर दियो, एक ही दिमाग है जो आपको कमांड कर रहा, उसको आप इंगेज करे हुए हैं, तो मुझे बताइए रिजल्ट कहां से मिलेंगे आपको।
1: नहीं ठीक है, ठीक है, बहुत शुक्रिया सर, थैंक यू सो मच,
8: आपका भी बहुत बहुत शुक्रिया योर ऑनर,
1: थैंक यू सर। सो नहीं देखो इंसिडेंट्स बड़े ने हुण, एक कोई इंडस्ट्रियल ते वेयरहाउस का एक्सीडेंट होया जिहदे विच दो वेयरहाउस दे वर्कर सी ते उन्हां नूं क्रिमिनली कन्विक्ट चार्ज किया गया। वो काम के दौरान जो फोर्कलिफ्ट यूज कर रही थी, अपना सैलफोन यूज कर रही थी, ते उदों कोई बड़ा वड्डा इशू होया। एक यूएस ऑक्यूपेशनल सेफ्टी एंड हेल्थ एडमिनिस्ट्रेशन ने कहा कि बहुत सारे कंप्लेंट्स आते हैं कि इंडस्ट्रियल एक्सीडेंट हो रहे हैं क्योंकि जो वर्कर ने उन्होंने हैडफोन लाए हैं तो उन्होंने कोई मशीन वजदी है। हुण हैडफोन मैं लाए आ, कोई वड्डी मशीन बैकअप कर रही है, उहदे अलार्म तां मैनूं सुणदे नहीं, फोर्कलिफ्ट दे होर नहीं मैनूं सुणदे, ना कोई वार्निंग्स, कोई चीक मारे ओए नवी यार पासे हट जा, उह कित्थों मैनूं सुणना। सो इह जिहड़ियां चीज़ां ने कम्मां ते इंडस्ट्रियल कोई वर्कप्लेस है, कोई वेयरहाउस है, उत्थे चीज़ां हो रहियां ने। सो नीड टू बी केयरफुल यार, ये कोई मजाक, चलो कोई रेस्टोरेंट है उत्थे एड्डी वड्डी गल कि चलो हो सकदी है, यू नेवर नो, बट It doesn't make sense कि आप हैडफोन या सैलफोन आप यूज कर रहे हैं अपने कमां ते। सो नंबर है अपना 905-673-3337-905-673-3337 अपना एक कोई फोन नंबर है। ईगल ट्रक टायर एंड अलाइनमेंट सेंटर, ट्रक के नवे टायर, ट्रक की अलाइनमेंट, ट्रक का ऑयल चेंज, ट्रक की कोई भी रिपेयर है तो इन मिल्टन जेम्स नो पार्कवे एंड अपने स्टील्स ਦੇ ਬਿਲਕੁਲ ਕੋਰਨਰ ਤੇ 401 ਤੋਂ ਉਤਰਨ ਸਾਰ ਤੁਹਾਡੇ ਲਈ ਅਵੇਲੇਬਲ ਹੈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਕੋਈ ਵੀ ਜਾਣਕਾਰੀ ਚਾਹੀਦੀ ਹੈ ਮਨੂ ਨੂੰ ਫੋਨ ਕਰੋ 647-234-6293-647-234-6293 ਮਨੂ। ਗਰੋਸਰੀ ਕਰਨੀ ਹੈ ਕੈਲਡਨ ਦਾ ਲੀਡਿੰਗ ਗਰੋਸਰੀ ਸਟੋਰ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਐਂਡ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੇ ਗੇੜਾ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਲਗਾਓ। ਸਾਡੇ ਨਾਲ ਸਦੀਕ ਸਾਹਿਬ ਜੁੜੇ ਆ ਫਰੋਮ ਦ ਵਨ ਐਂਡ ਓਨਲੀ ਆਲ ਡੈਟ ਸਲਿਊਸ਼ਨਸ। ਸਿਰ ਕਰਜ਼ਾ ਚੜ ਗਿਆ, ਜ਼ਿਆਦਾ ਟੈਨਸ਼ਨ ਹੈ ਤੁਹਾਨੂੰ, ਡੋਂਟ ਵਰੀ, ਸਦੀਕ ਸਾਹਿਬ ਹਾਜ਼ਰ ਨੇ। ਸਦੀਕ ਜੀ ਕੀ ਹਾਲ ਹੈ?
9: ਬਿਲਕੁਲ ਠੀਕ ਨਵੀਂ, ਤੁਸੀਂ ਸੁਣਾਓ?
1: ਬਹੁਤ ਵਧੀਆ ਸਰ, ਬਹੁਤ ਵਧੀਆ। ਸੋ ਬੜੇ ਲੋਕ ਨੇ ਟੈਨਸ਼ਨ 'ਚ ਨੇ, ਪਰੇਸ਼ਾਨ ਨੇ, ਸਿਰ ਕਰਜ਼ਾ ਚੜ ਗਿਆ, ਹੁਣ ਕਹਿੰਦੇ ਆ ਯਾਰ ਹੁਣ ਕਰੀਏ ਕੀ, ਰਾਤ ਨੂੰ ਨੀਂਦ ਨਹੀਂ ਆਉਂਦੀ। ਸੋ ਉਹਨਾਂ ਲਈ ਕੀ ਮੈਸੇਜ ਹੈ?
9: ਬਿਲਕੁਲ ਨਵੀ ਜੀ, ਕਾਫੀ ਲੋਕਾਂ ਨੂੰ ਇਸ਼ੂ ਹੈਗਾ, ਲੇਕਿਨ ਕੋਈ ਬੜਾ ਮਸਲਾ ਨਹੀਂ ਹੈ, ਇੱਥੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ। ਅਗਰ ਕਿਸੇ ਕਿਸਮ ਦਾ ਵੀ ਕਰਜ਼ਾ ਤੁਹਾਡੇ ਤੇ ਹੈਗਾ, ਚਾਹੇ ਉਹ ਛੋਟਾ ਕਰਜ਼ਾ ਹੈ ਜਾਂ ਕਰਜ਼ਾ ਜ਼ਿਆਦਾ ਹੈ, ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਜੋ ਵੀ ਤੁਹਾਡੀ ਸਿਚੁਏਸ਼ਨ ਹੈਗੀ ਹੈ, ਅਗਰ ਤੁਸੀਂ ਪਿਛਲੇ 2-3 ਮਹੀਨੇ ਤੋਂ ਮਿਨੀਮਮ ਪੇਮੈਂਟਾਂ ਕਰ ਰਹੇ ਹੋ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਹੋ ਜਾਂ ਉਸ ਫਿਰ ਪੇਮੈਂਟਾਂ ਕਰਨੀਆਂ ਛੱਡ ਦਿੱਤੀਆਂ ਨੇ, ਤੇ ਇੱਕ ਦਫਾ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ, ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਆਓ ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਕਿਆ ਤੁਸੀਂ ਅੱਗੇ ਸੈਟਲਮੈਂਟ ਕਰਨੀ ਹੈਗੀ ਜਾਂ ਨਹੀਂ ਕਰਨੀ ਹੈਗੀ। ਇਸ ਬਾਰੇ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਦਿਆਂਗਾ, ਜਾਣਕਾਰੀ ਦਿਆਂਗਾ ਕਿ ਬਈ ਕਿਸ ਤਰ੍ਹਾਂ ਸਿਸਟਮ ਕੰਮ ਕਰਦਾ, ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕਦਾ ਕਲਾਇੰਟ ਨੂੰ ਉਹ ਦਿਲਾਈਏ, ਔਰ ਬਾਕੀ ਛੋਟੇ ਛੋਟੇ ਕਿਸੇ ਵਿੱਚ ਜੋ ਈਜ਼ਲੀ ਅਫੋਰਡ ਕਰ ਸਕਣ ਉਹ ਪੇ ਕਰਨ। ਇਸ ਵਾਸਤੇ ਕੋਈ ਵੀ ਤੁਹਾਡੀ ਸਿਚੁਏਸ਼ਨ ਹੈਗੀ ਹੈ, ਨੰਬਰ ਹੈ ਸਾਡਾ 416-671-0577 ਤੇ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮਿਲ ਸਕਦੇ ਹੋ। ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ ਜਾਂ ਫਿਰ ਪੇਡੇ ਲੋਨਸ ਨੇ ਹਾਈ ਇੰਟਰਸਟ ਵਾਲੇ, ਜਾਂ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ ਦੇ GST ਆਊਟਸਟੈਂਡਿੰਗ ਹੈ, ਪੇਰੋਲ ਆਊਟਸਟੈਂਡਿੰਗ ਹੈ, ਵੇਜ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਕੋਈ ਕਾਰ ਟਰੱਕ ਜਾਂ ਟਰੇਲ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ, ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਘਰ ਬੁੱਕ ਕੀਤੇ ਸੀ ਔਰ ਕਲੋਜ਼ ਨਹੀਂ ਕਰ ਸਕੇ ਔਰ ਬਿਲਡਰ ਤੁਹਾਡੇ ਪਿੱਛੇ ਆ ਰਿਹਾ ਹੈਗਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ ਔਰ ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਫਿਰ ਦੱਸਾਂਗਾ ਅਗਰ ਕੋਈ ਸੀਜ਼ਨ ਹੈ ਇਸ ਤਰ੍ਹਾਂ ਦੀ ਤੇ ਕਾਲ ਕਰੋ, ਨੰਬਰ ਹੈ ਸਾਡਾ 416-6170-577-4166-711-0577 ਜਾਂ ਸਾਡਾ ਟਾਲਫਰੀ ਨੰਬਰ ਹੈਗਾ 1-855-671-0577 ਔਰ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ, ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਹੈਗਾ ਇਹਦੇ ਵਿੱਚ ਤੇ ਯਾਦ ਰੱਖੋ, ਕ੍ਰੈਡਿਟ ਨੂੰ ਦੁਬਾਰਾ ਰੀਬਿਲਡ ਕੀਤਾ ਜਾ ਸਕਦਾ। ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਆ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਬਹੁਤ ਜਲਦ ਤੁਹਾਨੂੰ ਕ੍ਰੈਡਿਟ ਵੀ ਵਾਪਸ ਮਿਲ ਸਕਦਾ। ਤੁਹਾਡੇ ਐਸੈਟ ਚਾਹੇ ਘਰ ਨੇ, ਗੱਡੀਆਂ ਨੇ, RSP, RESP, ਇਹ ਸਾਰੀਆਂ ਚੀਜ਼ਾਂ ਨੂੰ ਲੀਗਲ ਤਰੀਕੇ ਨਾਲ ਸੇਵ ਕਰਦੇ ਹਾਂ, ਇਸ ਤੋਂ ਡੈਟ ਫਰੀ ਕਰਨ ਹੈਲਪ ਕਰਦੇ ਹਾਂ। ਲੋਕੇਸ਼ਨ ਸਾਡੀ ਸਕਰਬਲ ਵਿੱਚ ਹੈ, ਮਾਰਕੀਟ ਮੈਨੇਜਮੈਂਟ ਦੇ ਕੋਲ, ਟੋਗਲ ਦੇ ਵਿੱਚ ਸਾਡਾ ਹੈੱਡ ਆਫਿਸ ਹੈਗਾ ਕਿਪਲਿੰਗ ਰੈਕਸਡਲ ਦੇ ਕੋਲ, ਬ੍ਰੈਂਪਟਨ ਵਿੱਚ ਹੈਗੀ ਬ੍ਰੈਂਬਲੀ ਬੁਵੇਡ ਦੇ ਕੋਲ, ਨੰਬਰ 416-6170-577-4166-711-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ
1: ਜੀ, ਥੈਂਕ ਯੂ ਸਦੀਕ ਸਾਹਿਬ। ਨੰਬਰ ਹੈ 416-671-0577, 416-671-0577। ਥੈਂਕ ਯੂ ਸੋ ਮਚ ਸਰ।
9: ਥੈਂਕ ਯੂ ਰਵੀ ਜੀ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 6475051557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

0: ਕੋਈ ਆਖਰੀ ਖੁਆਇਸ਼ ਹੈਗੀ ਆ ਤਾਂ ਤੇਰੀ ਦੱਸ ਦੇ।
1: ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: जे तुसी भी करना चाहते हो अपना खुद का रेडियो प्रोग्राम तो अज ही सानू कॉल करो 647-504-1557। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ। ਓ ਵਾਹ ਬਈ ਵਾਹ, ਕਿਆ ਬਾਤ ਹੈ, ਨਹੀਂ ਰੀਸਾ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ, ਕੁਝ ਕਾਲਾਂ ਆਈਆਂ, ਨਹੀਂ ਲੈ ਹੋਈਆਂ, ਆਈ ਐਮ ਸੋਰੀ, ਤੇ ਕਰ ਲਿਓ ਦੁਬਾਰਾ ਤੋਂ ਫੋਨ, ਫਿਰ ਲੈ ਲਾਂਗੇ ਕਾਲ। ਨੰਬਰ ਹੈ ਆਪਣਾ 905-673 3337905673337 ਤੇ ਇੱਕ ਕੁਇਕ ਮੈਸੇਜ ਫਿਰ ਗਾਣਾ ਲਾਉਂਦੇ ਹਾਂ ਇੱਕ ਹੋਰ ਰਾਜਧਾਨੀ ਸਵੀਟਸ।

0: मुंह तक ले जाइए।
1: ये है राजधानी राजधानी राजधानी।
0: मल्टीपल लोकेशन इन GTA। फॉर मोर इन्फॉर्मेशन विजिट rajdhanisweets.ca।
2: वेरी गुड जी। 8652। हाँ जी
3: नवी भाजी, सत श्री अकाल।
2: सत श्री अकाल सर।
3: भाजी तुसीं ना करीब 2-3 महीने पहला तुसीं इक ना इंस्टाग्राम पोस्ट पाई सी अपनी, यू वेंट टू सम कॉफी शॉप इन कैलेडन।
2: जी जी जी।
3: ते भाजी मैं रियली थैंक्स, तुसीं बहुत वधिया एक अपॉर्चुनिटी दवाई मैनू। आई एम स्टार्टिंग माई ओन कॉफी शॉप।
2: अच्छा।
3: ते हां जी थैंक्स फॉर योर, ओ तुसीं ना कॉन्टेक्ट करदे तां मैं ना कॉफी पीन जांदा ना मैनूं बंदा मिलदा। And I talk, मैं थोड़े बारे उन्होंने दसिया, he was so happy that you came to his shop and you had coffee there.
2: नहीं किवें, मैं स्टोरी दसो की तुसी ओदे नाल उत्थे जाण नाल थोड़ा की फायदा होया?
3: मैं थोड़ी वीडियो देखी, मेरे मन च सी मैं उत्थे भाजी ने किया तां कॉफी अच्छी होएगी डेफिनेटली। मैं उस लोकेशन ते गया, मैं कॉफी पीती। मैं उस बंदे नूं एप्रीशिएट कीता कि मैनूं तेरी कॉफी बहुत पसंद आई।
2: ओके।
3: ਉਹ ਬੰਦੇ ਨਾਲ ਇੰਟਰੈਕਸ਼ਨ ਹੋ ਗਈ, ਸਡਨਲੀ ਮੇਰੇ ਮਨ ਚ ਅਸੀਂ ਆਲਰੇਡੀ ਮੈਂ ਦੇਖ ਰਿਹਾ ਸੀ, ਮੈਂ ਮੇਰੇ ਫਰੈਂਡ ਕਿ ਅਸੀਂ ਕੁਛ ਕਾਫੀ ਦਾ ਕੰਮ ਕਰੀਏ। ਤੇ ਉਹ ਬੰਦੇ ਨੇ ਫਿਰ ਸਾਨੂੰ ਕੰਟੈਕਟ ਕੀਤਾ ਕਿ ਜੇ ਕਾਫੀ, ਮੈਂ ਕਿਹਾ ਜੇ ਕਾਫੀ ਕਰਨੀ ਆ ਤਾਂ ਫਿਰ ਉਸੇ ਬੰਦੇ ਤੋਂ ਕਾਫੀ ਲਈਏ ਆਪਾਂ।
2: ਅੱਛਾ।
3: ਰਾਦਰ ਦੈਨ ਕਿ ਅਸੀਂ ਕਿਸੇ ਹੋਰ ਵੈਂਡਰ ਤੋਂ ਕਾਫੀ ਲਈਏ। ਤੇ ਉਹ ਬੰਦਾ ਫਿਰ ਸਾਡੇ ਨਾਲ ਕਨੈਕਟ ਹੋ ਗਿਆ।
2: Achha.
3: He is ready to provide us all the services.
2: Uh-huh.
3: He is a big importer also.
2: Very good. ਬਹੁਤ ਸੋਹਣੀ ਗੱਲ ਹੈ। ਦੇਖੋ ਮੈਂ ਨਾ, ਮੈਂ ਉੱਥੇ ਗਿਆ ਤੇ ਦੇਖੋ ਮੈਂ ਸੱਚੋ ਸੱਚ ਦੱਸਦਾ ਹੁੰਦਾ, ਉਹ ਕੋਈ ਪੇਡ ਵੀਡੀਓ ਨਹੀਂ ਸੀ, ਭਾਵੇਂ ਉਹਨਾਂ ਨੂੰ ਪੁੱਛ ਲਿਓ। ਮੈਂ ਜਸਟ ਉੱਥੇ ਗਿਆ ਤੇ ਲੱਖਾਂ ਲੋਕਾਂ ਨੇ ਉਹ ਵੀਡੀਓ ਦੇਖੀ ਤੇ ਮੈਂ ਫਿਰ ਬਾਅਦ ਚੋਂ ਗਿਆ, ਕਹਿੰਦੇ ਯਾਰ ਤੂੰ ਹੀ ਆ ਜਿਹੜੀ ਵੀਡੀਓ ਪਾਈ। ਮੈਂ ਕਿਹਾ ਹਾਂ। ਕਹਿੰਦੇ ਯਾਰ ਸਾਡੀ ਤਾਂ ਲਾਈਨ ਹੀ ਨਹੀਂ ਟੁੱਟਦੀ ਤੇਰੇ ਵੀਡੀਓ ਪਾਉਣ ਤੋਂ ਬਾਅਦ, ਤੇ ਮੈਂ ਵੈਸੇ ਹੀ ਪਾਤੀ ਸੀ।
3: ਮੈਂ ਭਾਜੀ ਦੇਖੋ ਤੁਸੀਂ ਓਪਰਚੁਨਿਟੀ ਕ੍ਰੀਏਟ ਕਰਕੇ ਦਿੱਤੀ ਸਾਨੂੰ, ਮਤਲਬ ਮੈਂ ਤਾਂ ਕਹੂੰਗਾ ਕਿ ਯੂ ਹੈਲਪਡ ਅਸ ਟੂ ਗਰੋ।
2: ਨਹੀਂ ਨਹੀਂ ਵੈਰੀ ਗੁੱਡ,
3: ਆਮ ਰੀਲੀ ਥੈਂਕਫੁਲ ਟੂ ਯੂ।
2: ਥੈਂਕ ਯੂ ਸਰ। ਤੁਸੀਂ ਕਾਫੀ ਸ਼ਾਪ ਕਿੱਥੇ ਖੋਲ ਰਹੇ ਹੋ?
3: ਮੈਂ ਸਰ ਉਹਦੇ ਵਾਸਤੇ ਮੈਂ ਤੁਹਾਨੂੰ ਆਫਲਾਈਨ ਇੱਕ ਵਾਰੀ ਕਨੈਕਟ ਕਰਨਾ ਚਾਹੁੰਦਾ ਫਾਰ ਸਮ ਪ੍ਰੋਮੋਸ਼ਨ ਵਰਕ ਤੇ ਰੇਡੀਓ ਵਾਸਤੇ।
2: ਕੋਈ ਨਾ ਕੋਈ, ਨੋ ਪ੍ਰੋਬਲਮ।
3: ਕਿੱਦਾਂ ਕੰਟੈਕਟ? ਸੋ ਯੂ ਹੈਵ ਮਾਈ ਨੰਬਰ ਸਰ, ਇੱਕ ਵਾਰੀ ਦੇ ਦਿਓ।
2: ਤੁਸੀਂ ਨਾ ਸਾਨੂੰ ਇੰਸਟਾਗ੍ਰਾਮ ਤੇ ਇੱਕ ਮੈਸੇਜ ਕਰ ਦਿਓ ਤੇ ਫਿਰ ਕਨੈਕਟ ਕਰ ਲਾਂਗੇ ਆਪਾਂ। ਦਰਵਾਜ਼ੇ ਖੁੱਲ ਜਾਂਦੇ ਆ, ਕੋਈ ਨਾ ਕੋਈ ਕੰਮ ਸ਼ੁਰੂ ਹੋ ਜਾਂਦਾ, ਕਿਸੇ ਨਾ ਕਿਸੇ ਨੂੰ ਮਿਲ ਲੈਂਦੇ ਹੋ, ਤੇ ਵੈਰੀ ਗੁੱਡ ਯਾਰ। ਮੈਨੂੰ ਤਾਂ ਚਾਹ ਇਸ ਚੀਜ਼ ਦਾ। ਤੇ ਉਹ ਜਿਹੜੀ ਕਾਫੀ ਸ਼ੋਪ ਹੈ, ਮੈਂ ਨਾ ਪਤਾ ਨੀ, ਮੇਰੀ ਆਦਤ ਆ, ਮੈਂ ਨਾ ਕੁਛ ਲੱਭਦਾ ਰਹਿੰਦਾ ਨਵਾਂ। ਕੋਈ ਸੋਹਣੀ ਕਾਫੀ ਸ਼ੋਪ ਮਿਲ ਜਾਵੇ ਨੇੜੇ ਤੇੜੇ, ਕੋਈ ਰੈਸਟੋਰੈਂਟ ਮਿਲ ਜਾਵੇ ਨੇੜੇ ਤੇੜੇ, ਜਾ ਆਈਦਾ ਤੇ ਵੀਡੀਓ ਪਾ ਦਈਦੀ ਆ। ਉਹਦਾ ਦੇਖੋ ਇੱਕ ਸੈਂਟ ਨਹੀਂ ਮਿਲਿਆ, ਉਹ ਕਾਫੀ ਵੀ ਮੈਂ ਪੇ ਕਰਕੇ ਲਈ, ਕੀ ਕਹਿਣਗੇ ਫ੍ਰੀ ਦੀ ਕਾਫੀ। ਹੁਣ ਮੈਨੂੰ ਆਪਾਂ ਨੂੰ ਫ੍ਰੀ ਦੀ ਕਾਫੀ ਦਾ ਕੀ ਹੈ, ਰਾਈਟ? ਸੋ ਵਧੀਆ, ਉਹ ਵੀ ਖੁਸ਼ ਤੇ ਇੱਕ ਚੰਗੀ ਜਗ੍ਹਾ, ਚੰਗੀ ਰੈਕਮੈਂਡੇਸ਼ਨ ਤੁਹਾਨੂੰ ਵੀ ਸਾਰਿਆਂ ਨੂੰ ਮਿਲ ਗਈ। ਸੋ ਵੈਰੀ ਗੁੱਡ। 4839 ਹੈਲੋ।
4: ਯੈਸ ਆਈ ਐਮ ਨਵੀ।